0: ਵਸ ਕੈ ਆਵੇ ਮਮ ਠੇਕ ਸਾਰ।
1: ਮਹਾਰਾਜ ਚੰਕਾਰ ਤਾਂ ਦੇਈਦੀ ਆ ਕਿ ਬਈ ਜੇ ਕੋਈ ਧਨਖ ਵਿਦਿਆ ਜਾਣਦਾ ਹੈ, ਆਓ ਜਿਹਨੇ ਧਨਖ ਬਾਣ ਦੀ ਵਿਦਿਆ ਸਿੱਖੀ ਹੈ, ਆਓ ਮੇਰੇ ਸਾਹਮਣੇ ਆ ਕੇ ਜੰਗ ਕਰੋ ਮੇਰੇ ਨਾਲ। ਇਸ ਤਰ੍ਹਾਂ ਬੰਗਾਰ ਵਾਸਤੇ ਟੰਕਾਰ ਦਿੰਦੇ ਨੇ।
0: ਕਲੂਆ ਤੁਰਕਨ ਰਾਜ ਜਬ ਰੇ ਭੂਮ ਪਰ ਛਾਏ।
1: ਹੁਣ ਕਹਿੰਦੇ ਤੰਬਾਕੂ ਨੂੰ ਹੱਥ ਕਿਉਂ ਨਹੀਂ ਲਾਉਂਦੇ, ਤਾਂ ਕਲੂਆ ਕਵੀ ਆਪਣੇ ਵਿਚਾਰ ਦੱਸਦਾ ਹੈ ਕਿ ਜਦੋਂ ਤੁਰਕਾਂ ਦਾ ਰਾਜ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਛਾ ਗਿਆ ਸੀ।
0: ਝੂਠ ਪਾਨ ਜਪ ਮੰਤਰ ਫਲ ਹਿੰਦੂ ਕਹਿ ਛਪ ਜਾਏ।
1: ਇਹ ਤੁਰਕਾਂ ਨੇ ਇੱਕ ਵਿਚਾਰ ਕੱਢੀ ਸੀ ਕਿ ਹਿੰਦੂਆਂ ਦੇ ਮੰਤਰਾਂ ਦਾ ਜਿਹੜਾ ਖਾਤਮਾ ਜਾਂ ਉਹਨਾਂ ਨੂੰ ਫਲ ਦਾ ਖਾਤਮਾ ਕਰਨਾ ਹੈ, ਇਹਨੂੰ ਹੋਰ ਕੋਈ ਚੀਜ਼ ਕੱਟ ਨਹੀਂ ਸਕਦੀ, ਇਹ ਤੰਬਾਕੂ ਹੈ। ਇਸ ਕਰਕੇ ਤੁਰਕਾਂ ਨੇ ਹਿੰਦੁਸਤਾਨ ਦੇ ਅੰਦਰ 1605 ਦੇ ਕਰੀਬ ਤੰਬਾਕੂ ਨੂੰ ਲਿਆਂਦਾ ਅਤੇ ਹਿੰਦੂਆਂ ਨੂੰ ਤੰਬਾਕੂ ਖਾਣ ਲਾਇਆ ਵਿੱਚੋਂ ਵਿੱਚ, ਤਾਂ ਕਿ ਇਹਨਾਂ ਦੇ ਜਿਹੜੇ ਜਪ ਤਪ ਮੰਤਰ ਨੇ ਸਾਰੇ ਭ੍ਰਿਸ਼ਟ ਹੋ ਜਾਣ। ਇਉਂ ਇਹ ਗੰਦੀ ਬੂਟੀ ਜਾਣ ਕੇ ਜਿਹੜਾ ਕਲਯੁੱਗ ਦਾ ਇਹਨੂੰ ਚੋਬਦਾਰ ਮੰਨਿਆ ਤੰਬਾਕੂ ਨੂੰ, ਇਹ ਕਲਯੁੱਗ ਦੀ ਸਾਰੇ ਨਾਲੋਂ ਭੈੜੇ ਬੂਟੀ ਜਗਤ ਜੂਠ, ਇਹ ਜਪ ਤਪ ਸੰਜਮ ਨਾਸ ਕਰਦੀ ਹੈ। ਇਸ ਕਰਕੇ ਇਹ ਮਹਾਰਾਜ ਮੇਰੇ ਖਿਆਲ ਮੁਤਾਬਕ ਤੁਰਕਾਂ ਨੇ ਲਿਆਂਦਾ ਤਾਂ ਕਿ ਇਹਨੂੰ ਹੱਥ ਲੱਗਣ ਨਾਲ ਹੀ ਪਾਪ ਚੜ ਜਾਂਦਾ, ਬੰਦੇ ਦੇ ਪੁੰਨ ਨਾਸ ਹੋ ਜਾਂਦੇ ਨੇ। ਤਾਂ ਤੇ ਮਹਾਰਾਜ ਮੇਰੇ ਵਿਚਾਰ ਅਨੁਸਾਰ ਤੰਬਾਕੂ ਨੂੰ ਹੱਥ ਤਾਂ ਨਹੀਂ ਲਾਈਦਾ ਹੈ।
0: ਸਕਲ ਪਾਪ ਜੇ ਭੂਮ ਕੇ ਹਰ ਪੈ ਗਏ ਫਿਰ ਯਾਦ।
1: ਹੁਣ ਕਹਿੰਦੇ ਜਿਹੜੀ ਦੁਆਦਸ਼ੀ ਦੀ ਕਥਾ ਨਹੀਂ ਚੱਲਦੀ ਪਿਛਲਿਆਂ ਯੁੱਗਾਂ ਤੋਂ ਲੈ ਕੇ, ਗੁਰੂ ਘਰ ਚ ਨਹੀਂ ਹੈ ਇਹ, ਵੈਸੇ ਹੀ ਮਹਾਰਾਜ ਪੁੱਛ ਰਹੇ ਨੇ ਦੱਸੋ ਬਈ ਆਹ ਗੱਲ ਕਿਵੇਂ ਆਹ ਗੱਲ ਕਿਵੇਂ, ਉਹਨਾਂ ਕਰਕੇ ਹੈ। ਇਹ ਨਹੀਂ ਹੁੰਦਾ ਵੀ ਆਪਣੇ ਤੇ ਕੋਈ ਗੱਲ ਇਹਨਾਂ ਚੋਂ ਲਾਗੂ ਹੁੰਦੀ ਹੈ, ਕਈ ਨਹੀਂ ਵੀ ਹੁੰਦੀਆਂ, ਤਾਂ ਇਸ ਕਰਕੇ ਇਹ ਗੱਲ ਆਪਣੇ ਤੇ ਲਾਗੂ ਨਹੀਂ ਹੁੰਦੀ। ਮਹਾਰਾਜ ਤਾਂ ਵੈਸੇ ਹੀ ਪੁੱਛ ਰਹੇ ਕਿ ਦੁਆਦਸ਼ੀ ਦੀ ਕਥਾ ਕਿਉਂ ਨਹੀਂ ਹੁੰਦੀ। ਕਹਿੰਦੇ ਅਸਲ 'ਚ ਇੱਕ ਵਾਰ ਹਿੰਦੂ ਮਤ ਮੁਤਾਬਕ ਬਈ ਸਾਰੇ ਪਾਪ ਇਕੱਠੇ ਹੋ ਕੇ ਵਿਸ਼ਨੂੰ ਜੀ ਕੋਲ ਗਏ, ਉਹਨਾਂ ਨੇ ਫਰਿਆਦ ਕੀਤੀ ਜਾ ਕੇ,
0: ਕੱਲ ਮੈਂ ਤੁਮਰੀ ਮੈਂ ਹਨਨ ਹਰ ਕੈ ਸ਼ਰੁਤ ਕਥ ਬਾਦ।
1: ਸੋ ਹੁਣ ਕਲਯੁਗ ਦੇ ਵਿੱਚ ਐਸਾ ਹੋਵੇਗਾ ਕਿ ਇੱਕ ਤਾਂ ਜੀ ਦੇਖੋ ਜਿਹੜੀ ਤੁਹਾਡੀ ਕਥਾ ਹੈ ਇਹ ਸਾਡੇ ਅਸੀਂ ਪਾਪ ਹੈ, ਪਾਪ ਇਕੱਠੇ ਹੋ ਕੇ ਗਏ ਨੇ। ਕਹਿੰਦੇ ਜੀ ਸਾਨੂੰ ਤੁਹਾਡੀ ਕਥਾ ਨਾਸ ਕਰ ਦਿੰਦੀ ਹੈ, ਇਸ ਕਰਕੇ ਸਾਡਾ ਤਾਂ ਬਿਲਕੁਲ ਹੀ ਨਾਸ ਹੋ ਜਾਵੇਗਾ ਪਾਪਾਂ ਦਾ। ਦੇਖੋ ਪਾਪ ਵੀ ਬੇਨਤੀ ਕਰਦੇ ਸਾਡੀ ਵੀ ਰੱਖਿਆ ਕਰੋ ਜੀ, ਇਹ ਤਾਂ ਰੋਜ਼ ਕਥਾ ਹੋ ਕੇ ਸਾਡੇ ਪਾਪ ਹੀ ਉੱਤਰ ਜਾਣਗੇ ਸਾਰੇ, ਸੁਣ ਹਰ ਕਥਾ ਉਤਾਰੀ ਮੈਲ, ਤਾਂ ਇਸ ਕਰਕੇ ਸਾਨੂੰ ਵੀ ਕੋਈ ਰਾਹ ਦਿਓ। ਤਾਂ ਵਿਸ਼ਨੂੰ ਜੀ ਕਹਿਣ ਲੱਗੇ ਚੰਗਾ ਇੱਕ ਦਿਨ ਤੁਹਾਡਾ ਐਸਾ ਰੱਖ ਦਿੰਦੇ ਹਾਂ ਕਿ ਦੁਆਦਸ਼ੀ ਦੀ ਜਿਹੜੀ ਕਥਾ ਹੋਵੇਗੀ ਉਹਦਾ ਫਲ ਨਾ ਲੱਗੇਗਾ, ਉਦਣ ਪਾਪ ਪ੍ਰਫੁੱਲਤ ਹੋਇਆ ਕਰਨਗੇ, ਬਾਕੀ ਦੇ ਦਿਨਾਂ 'ਚ ਪਾਪ ਨਾਸ ਹੋਇਆ ਕਰਨਗੇ। ਸੋ ਮਹਾਰਾਜ ਮੇਰੀ ਬੁੱਧੀ ਦੇ ਮੁਤਾਬਕ ਸ਼ਾਇਦ ਇਸ ਤਰ੍ਹਾਂ ਇਹ ਗੱਲ ਦੁਨੀਆਂ ਦੇ ਅੰਦਰ ਪ੍ਰਚਲਿਤ ਹੋਈ ਹੈ।
0: ਨਾਨਕ ਜਾਂ ਤੁਮ ਦਿਆਲ ਹੋਏ ਸਕਲ ਦੁੱਖ ਮਿਟ ਜਾਏ।
1: ਗੁਰੂ ਨਾਨਕ ਦੇ ਰੂਪ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਗੱਲ ਹੈ ਕਿ ਜਦੋਂ ਤੁਸੀਂ ਦਿਆਲੂ ਹੁੰਦੇ ਹੋ ਗੁਰਸਿੱਖਾਂ ਤੇ ਸਾਰਿਆਂ ਤੇ, ਸਾਰੇ ਰੋਗ ਦੁੱਖ ਮਿਟ ਜਾਂਦੇ ਨੇ।
0: ਸੰਤਰ ਬਿਦਰ ਦਾਰੇ ਦਰਬਿਟ ਅੱਜ ਮਿਲ ਕੁਬਜ ਫੈਲਾਏ।
1: ਜਿਹੜੇ ਬਿਦਰ ਸੀ ਸ਼ੰਕਰ ਵਰਨ ਚੋਂ ਜਿਨ੍ਹਾਂ ਦੇ ਘਰ ਕ੍ਰਿਸ਼ਨ ਜੀ ਗਏ ਸੀ, ਦਲਿੱਦਰੀ ਸੀ ਜਿਹੜਾ ਬਿਪਰ ਸੁਦਾਮਾ
0: ਸਿੰਘ,
1: ਜਦੋਂ ਸਾਰੇ ਕਹਿ ਕੇ ਚੁੱਪ ਹੋ ਗਏ, ਮਹਾਰਾਜ ਕਹਿਣ ਲੱਗੇ ਗੁਰਬਖਸ਼ ਸਿੰਘ ਤੂੰ ਨਹੀਂ ਬੋਲਣਾ ਕੁਛ। ਉਸ ਵਕਤ ਭਾਈ ਗੁਰਬਖਸ਼ ਸਿੰਘ ਰਾਮ ਕੁਆਰ ਜੀ ਨੂੰ ਦਸਵੇਂ ਪਾਤਸ਼ਾਹ ਨੇ ਕਿਹਾ ਭਾਈ ਇੰਨੇ ਕਵੀ ਜਨਾਂ ਨੇ ਕੁਛ ਨਾ ਕੁਛ ਕਿਹਾ ਹੈ, ਤੂੰ ਵੀ ਭਾਈ ਕੁਛ ਬੋਲ।
0: ਤੂੰ ਕਿਉਂ ਬੋਲਤ ਮੈਂ ਅਬੈ ਕਹਿਣ ਹੋਗ ਮਮ ਸਿੰਘ।
1: ਸੋ ਇਸ ਕਰਕੇ ਤੂੰ ਹੁਣ ਕਿਉਂ ਨਹੀਂ ਬੋਲਦਾ, ਚੰਗਾ ਭਾਈ ਤੂੰ ਸਾਡੇ ਸਿੰਘਾਂ ਨੂੰ ਆਉਣ ਵਾਲੇ ਸਮੇਂ ਚ ਕਥਾ ਸੁਣਾਇਆ ਕਰੇਗਾ।
0: ਤਬ ਮੈਂ ਬੋਲਿਓ ਸਮਝ ਕੈ ਮਨ ਪਰ ਚਾ ਤੁਮ ਚਰਨ।
1: ਮਹਾਰਾਜ ਕੀ ਬੋਲਣਾ ਬਾਬਾ, ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ। ਕਹਿੰਦੇ ਮਹਾਰਾਜ ਕੀ ਬੋਲਾਂ, ਮੇਰਾ ਚਰਨਾਂ ਦੇ ਵਿੱਚ ਤੁਹਾਡਿਆਂ ਚਰਨਾਂ ਚ ਮਨ ਜੁੜਿਆ ਪਿਆ ਹੈ, ਮੇਰਾ ਤਾਂ ਬਸ ਕੁਛ ਬੋਲਣ ਨੂੰ ਜੀ ਨਹੀਂ ਕਰਦਾ।
0: ਜਲਦੀ ਕੇ ਕਿਆ ਬਸ ਸਹੇ ਕਰਤਾ ਤੁਮਰੇ।

0: ਕਿਉਂਕਿ ਮੈਂ ਤਾਂ ਤੁਹਾਡਾ ਵਾਜਾ ਵਜਾਉਣ ਵਾਲਾ ਭਾਵ ਜਿਵੇਂ ਵਾਜਾ ਹਾਂ ਇੱਕ ਵਾਜੇ ਦੇ ਵੱਸ ਵਿੱਚ ਕੀ ਹੈ, ਜਦੋਂ ਵਾਜਾ ਕੱਪੜੇ ਚ ਬੰਨ ਕੇ ਰੱਖ ਦਿਓ ਤੇ ਵੱਸ ਕੀ ਹੈ, ਜਦੋਂ ਖੋਲੇਗਾ ਰਾਗੀ ਸਿੰਘ ਆ ਕੇ ਵਾਜਾ ਵਜਾਏਗਾ, ਪੱਖਾ ਮਾਰੇਗਾ, ਸੁਰਾਂ ਦੱਬੇਗਾ ਤਾਂ ਵਾਜਾ ਬੋਲੇਗਾ। ਇਸ ਕਰਕੇ ਅਸੀਂ ਤਾਂ ਤੁਹਾਡੇ ਵਾਜੇ ਤੁਹਾਡੇ ਜੰਤ ਜਿਵੇਂ ਵਜਾਉਂਦੇ ਹੋ ਜਿਵੇਂ ਬੁਲਾਉਂਦੇ ਹੋ ਤੁਹਾਡੇ ਹੁਕਮ ਚ ਬੋਲਦੇ ਹਾਂ ਜੀ।
1: ਹੱਥ ਪੈਰ ਕੀ ਚੇਸ਼ਟਾ ਬੈਠ ਸਮਰ ਪਿਓ ਧਿਆਨ।
0: ਅੱਠੇ ਪੈਰ ਦੀ ਇੱਕੋ ਹੀ ਚੇਸ਼ਟਾ ਹੈ ਕਿ ਤੁਹਾਡੇ ਚਰਨਾਂ ਵਿੱਚ ਹੀ ਧਿਆਨ ਲਾ ਕੇ ਰੱਖਿਆ ਹੈ।
1: ਨੱਥ ਹਮਾਰੀ ਕੱਥ ਕਰ ਤੁਮਰੇ ਹਮਰਾ ਗਿਆਨ।
0: ਮਹਾਰਾਜ ਜਿਹੜਾ ਸਾਡੇ ਹੱਥ ਚ ਹੈ ਨਾ ਕੁਛ ਨਹੀਂ ਹੈ, ਇਹ ਜਿਹੜੀ ਸਾਡੀ ਕਥਾ ਦੀ ਨੱਥ ਹੈ ਇਹ ਤਾਂ ਤੁਹਾਡੇ ਹੱਥ ਵਿੱਚ ਹੈ। ਗਿਆਨ ਸਾਡਾ ਤੁਸੀਂ ਦਿੱਤਾ ਸਾਨੂੰ, ਸਾਡੇ ਵਿੱਚ ਬੋਲਣ ਦੀ ਕੋਈ ਸ਼ਕਤੀ ਨਹੀਂ, ਜਿੰਨੀ ਤੁਸੀਂ ਬੁਲਾਉਣੀਆਂ ਬੁਲਾ ਲਓ, ਜਿੰਨੀ ਕਥਾ ਕਰਾਉਣੀ ਹੈ ਕਰਾ ਲਓ, ਮੇਰੇ ਹੱਥ ਬਸ ਕੀ ਹੈ ਜੀ।
1: ਸੁਣ ਸਾਹਿਬ ਸਿੰਘ ਸੁਣ ਹੱਸੇ ਤਬ ਹੋ ਕਹਿ ਕਰ ਜੋਰ।
0: ਆਪਣੇ ਲਿਖਾਰੀ ਸਾਹਿਬ ਸਿੰਘ ਨੂੰ ਭਾਈ ਗੁਰਬਖਸ਼ ਸਿੰਘ ਰਾਮ ਕੁਮਾਰ ਕਹਿਣ ਲੱਗੇ, ਸੁਣ ਸਾਹਿਬ ਸਿਆਂ, ਫਿਰ ਮੇਰੇ ਮਾਲਕ ਗੁਰੂ ਗੋਬਿੰਦ ਸਿੰਘ ਹੱਸ ਪਏ, ਇਉਂ ਫਿਰ ਇਉਂ ਹੱਥ ਜੋੜ ਕੇ ਮੈਂ ਬੇਨਤੀ ਕੀਤੀ।
1: ਸਭ ਕੋ ਉੱਤਰ ਆਪ ਹੀ ਕਹੀਏ ਸੰਗਤ ਤੋਰ।
0: ਮਹਾਰਾਜ ਤੁਹਾਡੀ ਸੰਗਤ ਹੈ, ਤੁਹਾਡੇ ਬੱਚੇ ਹੈ, ਇਹ ਜਿੰਨੇ ਵੀ ਤੁਸੀਂ ਪ੍ਰਸ਼ਨ ਕਰਕੇ ਸਾਨੂੰ ਉੱਤਰ ਪੁੱਛੇ ਨੇ ਆਪਣੀ ਆਪਣੀ ਬੁੱਧੀ ਮੁਤਾਬਕ ਹਰੇਕ ਨੇ ਜਵਾਬ ਦਿੱਤਾ ਹੈ। ਹੁਣ ਅਸੀਂ ਨਹੀਂ ਜਾਣਦੇ ਕਿ ਜਵਾਬ ਠੀਕ ਹੈ ਜਾਂ ਗਲਤ ਹੈ, ਤੁਸੀਂ ਪੁੱਛਿਆ, ਤੁਸੀਂ ਵੀ ਕਿਰਪਾ ਕਰੋ ਆਪਣੀ ਸੰਗਤ ਨੂੰ ਇਹਦੇ ਸਾਰੇ ਜਵਾਬ ਦੇ ਦਿਓ ਜੀ।
1: ਬੋਲੇ ਪ੍ਰਭ ਤਬ ਦਿਆਲ ਹੋਏ ਜਨਮ ਜੋਨ ਪਰਮ ਜੀਵ।
0: ਤਾਂ ਕਲਗੀਆਂ ਵਾਲੇ ਪਾਤਸ਼ਾਹ ਪ੍ਰਸੰਨ ਹੋ ਕੇ ਦਿਆਲੂ ਹੋ ਕੇ ਇਉਂ ਬੋਲੇ, ਕਹਿੰਦੇ ਸੁਣੋ ਭਾਈ, ਠੀਕ ਹੈ ਕਵੀਆਂ ਨੇ ਆਪੋ ਆਪਣੀ ਬੁੱਧੀ ਲੜਾ ਕੇ ਆਪਣੀ ਬੁੱਧੀ ਮੁਤਾਬਕ ਗੱਲ ਕੀਤੀ ਹੈ। ਹੁਣ ਅਸੀਂ ਦੱਸਦੇ ਹਾਂ ਜਿਹੜਾ ਸੁਪਨਾ ਹੁੰਦਾ ਨਾ ਬੰਦੇ ਨੂੰ ਆਉਂਦਾ, ਹੁਣ ਸੁਣੋ ਸਹੀ ਜਵਾਬ ਕਿ ਜਨਮ ਜੋਨ ਭ੍ਰਮ ਜੀਵ, ਇਹ ਜਿਹੜਾ ਜੀਵ ਹੈ ਨਾ ਕਈ ਜਨਮਾਂ ਤੋਂ ਲੈ ਕੇ ਜੂਨੀਆਂ ਵਿੱਚ ਭਰਮਦਾ ਭਟਕਦਾ ਫਿਰਦਾ ਹੈ।
1: ਨਿੰਦਰਾ ਵਾਸੇ ਕਾਂਤ ਚਿਤ ਲਖੈ ਭਰਮੈ ਸੁਪਨੀਵ।
0: ਜਦੋਂ ਇਹ ਨਿੰਦਰਾ ਦੇ ਵੱਸ ਵਿੱਚ ਪੈਂਦਾ ਜੀਵ, ਉਦੋਂ ਜੀਵ ਜਿਹੜਾ ਹੈ ਇਹ ਚਿੱਤ ਦੀਆਂ ਜਦੋਂ ਬਿਲਕੁਲ ਇਕਾਂਤ ਹੋ ਜਾਂਦਾ ਨਾ ਸੌਂ ਕੇ, ਉਦੋਂ ਚਿੱਤ ਦੇ ਵਿੱਚ ਜਿਹੜੇ ਪੁਰਾਣੇ ਸੰਸਕਾਰ ਦਬੇ ਪਏ ਨੇ ਜੀਵ ਦੇ, ਉਹ ਨਿਕਲ ਆਉਂਦੇ ਨੇ। ਅਗਲੇ ਪਿਛਲੇ ਜਨਮਾਂ ਦੀਆਂ ਗੱਲਾਂ ਬਾਤਾਂ ਹੋਣ ਕਰਕੇ ਪਿਛਲੇ ਜਨਮਾਂ ਦੇ ਹਿਸਾਬ ਕਿਤਾਬ ਵੀ ਇਹ ਜੀਵ ਦੇ ਸਾਹਮਣੇ ਆ ਜਾਂਦੇ ਹਨ।
1: ਤਾਰਾ ਗੁਰ ਪਤਨੀ ਭੁਗੇ ਚੰਦ ਕਾਲਖਾ ਦੇਖ।
0: ਇਹ ਤਾਂ ਤੁਹਾਨੂੰ ਦੱਸਿਆ ਹੈ ਸੁਪਨਾ, ਵੀ ਸੁਪਨਾ ਬੰਦੇ ਨੂੰ ਤਾਂ ਆਉਂਦਾ ਕਿ ਪਿਛਲਿਆਂ ਜਨਮਾਂ ਦਾ ਹਿਸਾਬ ਕਿਤਾਬ ਜਦੋਂ ਇਕਾਂਤ ਵਿੱਚ ਬਹਿੰਦੇ ਹਾਂ। ਕਈ ਵਾਰ ਆਪਾਂ ਭਗਤੀ ਕਰਨ ਬਹਿੰਦੇ ਹਾਂ, ਨਿਤਨੇਮ ਕਰਨ ਬਹਿੰਦੇ ਹਾਂ, ਸਿਮਰਨ ਕਰਨ ਬਹਿੰਦੇ ਹਾਂ, ਤਾਂ ਆਪਣਾ ਪ੍ਰਸ਼ਨ ਇਹੀ ਹੁੰਦਾ ਜਦੋਂ ਅੱਗੇ ਪਿੱਛੇ ਕੋਈ ਗੱਲ ਯਾਦ ਨਹੀਂ ਆਉਂਦੀ, ਜਦੋਂ ਪਾਠ ਕਰਦੇ ਹਾਂ ਬੜੀਆਂ ਗੱਲਾਂ ਯਾਦ ਆਉਂਦੀਆਂ ਨੇ। ਕਿਉਂ? ਕਿਉਂਕਿ ਆਪਾਂ ਉਦੋਂ ਇਕਾਂਤ ਬੈਠ ਜਾਂਦੇ ਹਾਂ। ਇਸੇ ਤਰ੍ਹਾਂ ਹੀ ਬੰਦਾ ਜਦੋਂ ਸੌਂਦਾ ਹੈ, ਸੌਂ ਕੇ ਉਹਦਾ ਚਿੱਤ ਇਕਾਂਤ ਹੁੰਦਾ ਹੈ, ਇਕਾਂਤ ਚਿੱਤ ਵਿੱਚ ਕਈ ਵਾਰੀ ਪਿਛਲਿਆਂ ਜਨਮਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਕਈ ਵਾਰੀ ਆਉਣ ਵਾਲੇ ਜਨਮਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਤਾਂ ਸੁਪਨਾ ਬਣ ਜਾਂਦਾ ਹੈ। ਇੱਕ ਸਾਰਿਆਂ ਨਾਲੋਂ ਸੂਖਮ ਜਿਹੜੀ ਨਾੜੀ ਹੈ ਨਾ, ਬਰੀਕ ਵਾਲ ਨਾਲੋਂ ਵੀ 100 ਗੁਣਾ ਬਰੀਕ ਨਾੜੀ ਹੈ। ਜਦੋਂ ਆਪਾਂ ਸੁਖੋਪਤ ਅਵਸਥਾ ਵਿੱਚ ਰੋਟੀ ਖਾ ਕੇ ਚੰਗੀ ਰਾਤ ਨੂੰ ਸੌਂਦੇ ਹਾਂ, ਤੇ ਇਹ ਪ੍ਰੀਤ ਨਾੜੀ ਹੈ, ਇੱਕ 100 ਗੁਣਾ ਵੱਧ ਬਰੀਕ ਹੈ ਵਾਲ ਨਾਲੋਂ ਵੀ, ਉੱਥੇ ਮਨ ਸੌਂਦਾ ਉਹ ਸੁਖੋਪਤ ਅਵਸਥਾ ਵਿੱਚ 3 ਘੰਟੇ 2 ਘੰਟੇ ਜਾਂ 4 ਘੰਟੇ ਉੱਥੇ ਜਾ ਕੇ ਮਨ ਜਦੋਂ ਸੌਂਦਾ, ਜਦੋਂ ਫਿਰ ਜਾਗਰਤ ਅਵਸਥਾ ਵਿੱਚ ਆਉਂਦਾ, ਆਪਾਂ ਤਾਂ ਸੁੱਤੇ ਰਹਿੰਦੇ ਹਾਂ, ਇਹ ਉਦੋਂ ਫਿਰ ਸੁਪਨੇ ਬਣਾਉਣੇ ਸ਼ੁਰੂ ਕਰਦਾ, ਫਿਰ ਮਨ ਨੂੰ ਪਿਛਲੀਆਂ ਅਗਲੀਆਂ ਸਭ ਯਾਦ ਆ ਜਾਂਦੀਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਬਣਦਾ ਸੁਪਨਾ। ਇਹ ਤਾਂ ਸੀ ਸੁਪਨੇ ਦਾ ਜਵਾਬ। ਹੁਣ ਅਗਲਾ ਜਵਾਬ ਜਿਹੜਾ ਉਹ ਚੰਦਰਮਾ ਨੂੰ ਮੈਂ ਪੁੱਛਿਆ ਸੀ ਵੀ ਕਾਲਖ ਕਿਉਂ ਲੱਗੀ ਹੋਈ ਹੈ, ਮਹਾਰਾਜ ਕਹਿੰਦੇ ਉਹ ਤਾਂ ਤੇਰੀ ਗੱਲ ਠੀਕ ਹੈ, ਕਿਸੇ ਨੇ ਧੋਖਾ ਕੀਤਾ ਸੀਗਾ, ਪਰ ਇੱਕ ਗੱਲ ਚੰਦਰਮਾ ਦੀ ਮੈਂ ਤੁਹਾਨੂੰ ਦੱਸਦਿਆਂ ਸਾਰਿਆਂ ਨੂੰ ਵੀ ਇਹਨੂੰ ਕਾਲਖ ਕਿਉਂ ਲੱਗੀ ਹੋਈ ਹੈ। ਇੱਕ ਵਾਰੀ ਬ੍ਰਹਸਪਤੀ ਜਿਹੜਾ ਸੀ ਨਾ, ਦੇਵਤਿਆਂ ਦਾ ਗੁਰੂ, ਇਹ ਵੀਰਵਾਰ ਜਿਹਨੂੰ ਕਹਿੰਦੇ ਬ੍ਰਹਸਪਤੀ, ਇਹ ਕਿਤੇ ਕੰਮ ਗਿਆ ਸੀ। ਇਹਦੀ ਇਸਤਰੀ ਸੀ ਤਾਰਾ, ਚੰਦਰਮਾ ਨੂੰ ਉਹਦੀ ਰਾਖੀ ਵਾਸਤੇ ਘਰ ਛੱਡ ਗਿਆ ਵੀ ਮੈਂ ਜਾਣਾ ਕਿਤੇ ਕੰਮ, ਤੂੰ ਘਰ ਦੀ ਸਾਂਭ ਸੰਭਾਲ ਕਰੀ। ਤੋ ਮਗਰੋਂ ਇਹਨਾਂ ਦੇ ਮਨ ਮੈਲੇ ਹੋ ਗਏ, ਇਹਨਾਂ ਨੇ ਕੁਕਰਮ ਕਰਤਾ ਦੋਵਾਂ ਨੇ, ਜਿਹਦੇ ਤੋਂ ਬੁੱਧ ਨਾਮੇ ਫਿਰ ਇਹਨਾਂ ਦਾ ਪੁੱਤਰ ਪੈਦਾ ਹੋਇਆ ਜਿਹਨੂੰ ਬੁੱਧ ਕਹਿੰਦੇ ਨੇ। ਮਹਾਰਾਜ ਕਹਿੰਦੇ ਇਸ ਕਰਕੇ ਗੁਰੂ ਦੀ ਇਸ ਪਤਨੀ ਨਾਲ ਮਾੜਾ ਕਰਮ ਕਰਨੇ ਕਰਕੇ ਚੰਦਰਮਾ ਇੰਨਾ ਵੱਡਾ ਕਲੰਕੀ ਹੋ ਗਿਆ ਕਿ ਚੰਦਰਮਾ ਦੇ ਘਰ ਜਦੋਂ ਕ੍ਰਿਸ਼ਨ ਜੀ ਆਏ, ਭਾਵ ਚੰਦਰਮਾ ਦੇ ਵਿੱਚ ਸੂਰਜ ਬੰਸੀ ਨੇ ਇੱਕ ਚੰਦਰਮਾ ਬੰਸੀ ਨੇ, ਜਦੋਂ ਚੰਦਰਮਾ ਬੰਸੀ ਵਿੱਚ ਕ੍ਰਿਸ਼ਨ ਜੀ ਨੇ ਜਨਮ ਲਿਆ ਤਾਂ ਜਾ ਕੇ ਚੰਦਰਮਾ ਨੇ ਕਿਹਾ ਮਹਾਰਾਜ ਹੁਣ ਤਾਂ ਤੁਸੀਂ ਮੇਰੀ ਕੋਲ ਵਿੱਚ ਆਏ ਹੋ, ਮੇਰੇ ਕਾਲ ਖਮੇਟ ਦਿਓ। ਕ੍ਰਿਸ਼ਨ ਜੀ ਨੇ ਕਿਹਾ ਨਾ, ਇਹ ਨਹੀਂ ਹੋ ਸਕਦਾ ਕਿ ਤੇਰੀ ਮੈਂ ਕੋਲ ਵਿੱਚ ਆ ਗਿਆ ਤੇਰੀ ਕਾਲ ਖਮੇਟ ਦਿਆਂ, ਤੂੰ ਤਾਂ ਇੰਨਾ ਵੱਡਾ ਗੁਨਾਹ ਕਰ ਲਿਆ ਹੈ ਵੀ ਜਿਹੜਾ ਗੁਨਾਹ ਕਦੇ ਮਿਟ ਹੀ ਨਹੀਂ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਪਰਾਇਆ ਘਰ ਤੱਕਣਾ, ਪਰਾਏ ਮਾੜੇ ਕਰਮ ਕਰਨੇ ਨੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਉਹ ਤਾਂ ਠੀਕ ਹੈ, ਪਰ ਜਿਹੜੇ ਮਾੜੇ ਕਰਮ ਕਰਨੇ ਨੇ ਉਹਨਾਂ ਦਾ ਇੰਨਾ ਵੱਡਾ ਕਲੰਕ ਹੈ ਕਿ ਚਾਹੇ ਫਿਰ ਜਿੱਥੇ ਮਰਜ਼ੀ ਜ਼ੋਰ ਲਾ ਲਿਓ, ਉਹ ਕਲੰਕ ਬੰਦੇ ਦਾ ਕਦੇ ਲਹਿੰਦਾ ਨਹੀਂ, ਤਾਂ ਤੇ ਕਲੰਕ ਤੋਂ ਬਚਣਾ ਹੈ।
1: ਮਰ ਨਾਰੀ ਪਰਸਨ ਅਗੇ ਲੋਕ ਦਿਖਾਇਓ ਲੇਖ,
0: ਕਹਿੰਦੇ ਕਿਉਂਕਿ ਪਰ ਨਾਰੀ ਪਰਸਨ ਕਰਕੇ ਇਹਨੇ ਪਾਪ ਕੀਤਾ ਚੰਦਰਮਾ ਨੇ, ਲੋਕਾਂ ਨੂੰ ਤਾਂ ਪਤਾ ਨਹੀਂ ਸੀ ਇਸ ਗੱਲ ਦਾ, ਦੁਨੀਆਂ ਕੁੱਲ ਨੂੰ ਇਹਦਾ ਪਾਪ ਦਿਖਾਉਣ ਲਈ ਚੰਦਰਮਾ ਨੂੰ ਪਰਮਾਤਮਾ ਨੇ ਦਾਗ ਲਵਾਇਆ, ਕੌਤਕ ਐਸਾ ਵਰਤਾਇਆ ਕਿ ਫਿਰ ਗੌਤਮ ਰਿਸ਼ੀ ਤੋਂ ਪਰਨਾ ਮਰਵਾ ਕੇ ਕੁੱਕੜ ਬਣੇ ਹੋਏ ਦੇ ਪਰਨਾ ਵੱਜਿਆ, ਜਦ ਤਾਂ ਇਹਨੂੰ ਇਹ ਕਾਲਖ ਸਾਰੀ ਮੜੀ ਗਈ, ਰਹਿੰਦੀ ਦੁਨੀਆਂ ਤੱਕ ਚੰਦਰਮਾ ਦੇ ਮਸਤਕ ਤੇ ਕਾਲਖ ਰਹੇਗੀ ਕਿ ਇਹਨੇ ਮਾੜਾ ਕੰਮ ਕੀਤਾ ਹੈ।
1: ਰਾਮ ਲਖਨ ਮ੍ਰਿਗੀ ਆ ਗਏ ਵਿਛੜੇ ਦੋਨੋਂ ਪ੍ਰਾਤ।
0: ਹੁਣ ਮਹਾਰਾਜ ਕਹਿੰਦੇ ਮੈਂ ਪੁੱਛਿਆ ਸੀ ਵੀ ਗੋਡੇ ਤੇ ਪੱਗ ਕਿਉਂ ਰੱਖਦੇ ਆ, ਤਾਂ ਤੁਸੀਂ ਕਿਹਾ ਸੀ ਇਹ ਪਵਿੱਤਰ ਹੈ, ਸ਼ਿਵਜੀ ਦਾ ਸਥਾਨ ਹੈ, ਸੋ ਜਾਰਨਵੀ ਭਗੀਰਥ ਨੇ ਇਹਦੇ ਵਿੱਚੋਂ ਗੰਗਾ ਕੱਢੀ ਸੀ। ਕਹਿੰਦੇ ਨਹੀਂ ਇਹ ਗੱਲ ਨਹੀਂ ਹੈ, ਅਸਲ ਗੱਲ ਇਹ ਸੀਗੀ ਜਦੋਂ ਇੱਕ ਵਾਰ ਰਾਮ ਤੇ ਲਛਮਣ ਜੀ ਗਏ ਸੀ, ਉਹ ਜਿਹੜਾ ਸੋਨੇ ਦਾ ਮਿਰਗ ਬਣ ਕੇ ਆਇਆ ਸੀ ਉਹਦੇ ਪਿੱਛੇ ਘੋੜੇ ਦੌੜਾ ਲਏ ਦੋਵਾਂ ਨੇ ਕਿ ਅਸੀਂ ਪਕੜ ਕੇ ਲਿਆਉਣੇ ਆ। ਜਦੋਂ ਘੋੜੇ ਦੌੜਾਏ ਤਾਂ ਰਾਤ ਨੂੰ ਵਿਛੜ ਗਏ ਸੀ ਇਹ ਦੋਵੇਂ ਜਾਣੇ, ਵਿਛੜ ਕੇ ਰਾਮ ਚੰਦਰ ਜੀ ਕਿਸੇ ਦਰਖਤ ਥੱਲੇ ਬੈਠੇ ਰਹੇ ਤੇ ਇਹ ਕਿਸੇ ਦਰਖਤ ਥੱਲੇ ਲਛਮਣ ਜੀ ਬੈਠੇ ਰਹੇ। ਫਿਰ ਇਹਨਾਂ ਨੇ ਸਾਰੀ ਰਾਤ ਬੈਠਿਆਂ ਬਤੀਤ ਕੀਤੀ, ਇਹਨਾਂ ਨੇ ਆਪਣੀਆਂ ਪੱਗਾਂ ਲਾ ਕੇ, ਦੇਖੋ ਇੱਥੇ ਪੱਗਾਂ ਆਈਆਂ, ਜੇ ਕਿਉਂਕਿ ਰਾਮ ਚੰਦਰ ਜੀ ਨੇ ਦਸਤਾਰ ਨਹੀਂ ਬੰਨੀ ਤਾਂ ਕ੍ਰਿਸ਼ਨ ਜੀ ਨੇ ਨਹੀਂ ਬੰਨੀ, ਜਾਂ ਲਛਮਣ ਨੇ ਦਸਤਾਰ ਨਹੀਂ ਬੰਨੀ। ਦਸਤਾਰ ਤਾਂ ਇੱਕ ਬੜੇ ਮਾਣ ਆਦਰ ਦਾ ਪ੍ਰਤੀਕ ਹੈ, ਦਸਤਾਰਾਂ ਇਹਨਾਂ ਨੇ ਗੋਡਿਆਂ ਤੇ ਰੱਖ ਕੇ, ਰਾਮ ਚੰਦਰ ਜੀ ਨੇ ਆਪਣੇ ਗੋਡੇ ਤੇ ਦਸਤਾਰ ਰੱਖ ਕੇ ਉਹਨੂੰ ਕਲਪ ਲਿਆ ਕਿ ਮੇਰੇ ਨਾਲ ਲਛਮਣ ਜੀ ਬੈਠੇ ਨੇ। ਸਾਰੀ ਰਾਤ ਗੁਣਨਾਨਵਾਦ ਹੁੰਦਾ ਰਿਹਾ। ਉਧਰੋਂ ਲਛਮਣ ਜੀ ਨੇ ਆਪਣੇ ਗੋਡੇ ਤੇ ਦਸਤਾਰ ਰੱਖ ਕੇ ਗੋਡਾ ਖੜਾ ਕਰਕੇ ਉਹਨੂੰ ਰਾਮ ਚੰਦਰ ਮੰਨ ਕੇ ਉਹਦੇ ਨਾਲ ਬਚਨ ਬਲਾਸ ਕਰਦੇ ਰਹੇ। ਕਹਿੰਦੇ ਇਸ ਕਰਕੇ ਭਾਈ ਉਹ ਲੋਕ ਉਦੋਂ ਤੋਂ ਲੈ ਕੇ ਨਾ ਇਹ ਦੋਨੇ ਭਰਾ ਵਿਛੜੇ ਹੋਏ ਸੀ ਜਿਹੜੇ, ਇਹਨਾਂ ਨੇ ਗੋਡਿਆਂ ਤੇ ਦਸਤਾਰ ਰੱਖ ਕੇ ਇਸ ਤਰ੍ਹਾਂ ਆਪਸ ਵਿੱਚ ਗੱਲਾਂ ਬਾਤਾਂ ਕੀਤੀਆਂ, ਉਦੋਂ ਤੋਂ ਇੱਕ ਰੀਤੀ ਚੱਲੀ ਹੈ।
1: ਨਿਸ ਗੋਡੇ ਪਗੜੇ ਧਰੇ ਮਿੱਤਰ ਕਹਾਣੀ ਬਾਤ।
0: ਉਹ ਰਾਤ ਨੂੰ ਆਪਣੇ ਗੋਡਿਆਂ ਤੇ ਪਗੜੀਆਂ ਰੱਖ ਕੇ ਆਪਣੀਆਂ ਗੱਲਾਂ ਬਾਤਾਂ ਵਿੱਚ ਉਹ ਮਨ ਪਰਚਾ ਲਿਆ।
1: ਧਿਆਨ ਮਿਲੇ ਪਰਚਾ ਪਗੜ ਵਰਦੀ ਨਾ ਤਬ ਇਹ।
0: ਅਰਾ ਰਾਮ ਚੰਦਰ ਜੀ ਨੇ ਫਿਰ ਵਰ ਦਿੱਤਾ ਪੱਗ ਨੂੰ ਕਿ ਜਿਹੜੇ ਬੰਦੇ ਨੂੰ ਕੋਈ ਭਿਆਨਕ ਸਮਾਂ ਆ ਬਣੇ। ਇਹ ਆਪਣੇ ਲਈ ਇੱਕ ਜਰਨਲ ਨੌਲੇਜ ਦੀਆਂ ਚੀਜ਼ਾਂ ਨੇ, ਹੁਣ ਆਪਾਂ ਨੂੰ ਨਹੀਂ ਕਿਹਾ ਕਿ ਉਹ ਪੱਗ ਲਾ ਕੇ ਗੋਡੇ 'ਤੇ ਰੱਖ ਲੈਣੀ ਆ ਫਿਰ ਐਵੇਂ ਗਲਤ ਜਿਹਾ ਪ੍ਰਚਾਰ ਕਰਦੇ ਫਿਰੋਂਗੇ, ਉੱਥੇ ਕਥਾ 'ਚ ਇਸ ਤਰ੍ਹਾਂ ਆਇਆ ਸੀ। ਇੱਥੇ ਆਪਣੇ ਲਈ ਨਹੀਂ, ਇਹ ਤਾਂ ਵੈਸੇ ਹੀ ਪੁੱਛਿਆ ਵੀ ਦੱਸੋ ਵੀ ਆਹ ਪੁਰਾਣੇ ਰੀਤੀਆਂ ਕਿਉਂ ਸੀ, ਆਹ ਕਿਉਂ ਸੀ, ਕਿਉਂ ਮਹਾਰਾਜ ਦੇ ਹਾਸ ਵਿਲਾਸ ਸੀ ਸੰਗਤਾਂ ਨਾਲ। ਕੋਈ ਵੀ ਪ੍ਰਸ਼ਨ ਸਤਿਗੁਰੂ ਸੰਗਤ ਨੂੰ ਕਿਸੇ ਵਕਤ ਵੀ ਕਰ ਦਿੰਦੇ ਸੀ, ਉਹਦੇ ਵਿੱਚੋਂ ਕੋਈ ਨਾ ਕੋਈ ਚੀਜ਼ ਵੀ ਦੇਣੀ ਹੁੰਦੀ ਸੀ। ਕੁਛ ਹੋ ਸਕਦਾ ਇਹ ਦੱਸਣਾ ਹੋਵੇ ਕਿ ਰਾਮ ਚੰਦਰ ਜੀ ਵੀ ਦਸਤਾਰ ਸਜਾਉਂਦੇ ਰਹੇ ਆ ਜਾਂ ਕ੍ਰਿਸ਼ਨ ਜੀ ਵੀ ਸਜਾਉਂਦੇ ਰਹੇ ਆ, ਕੁਝ ਗੱਲਾਂ ਵੀ ਦੱਸਣੀਆਂ ਹੁੰਦੀਆਂ ਤਰੀਕੇ ਨਾਲ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਮ ਚੰਦਰ ਨੇ ਫਿਰ ਦਸਤਾਰ ਨੂੰ ਵਰ ਦਿੱਤਾ ਕਿ ਜਦੋਂ ਕੋਈ ਸੰਕਟ ਦਾ ਸਮਾਂ ਆਵੇ ਤੇ ਪੱਗ ਬੰਦਾ ਗੋਡੇ ਤੇ ਰੱਖ ਲਵੇ ਉਹਦਾ ਸੰਕਟ ਟਲ ਜਿਆ ਕਰੇਗਾ। ਇਹ ਰਾਮ ਚੰਦਰ ਨੇ ਵਰ ਦੇਤਾ ਤੇ ਆਪਾਂ ਤਾਂ ਸਦਾ ਹੀ ਸਿਰ ਤੇ ਰੱਖਣ ਦਾ ਹੁਕਮ ਹੈ ਕਿ ਸਾਬਤ ਸੂਰਤ ਦਸਤਾਰ ਸਿਰਾ। ਜਦੋਂ ਦਸਵੇਂ ਪਾਤਸ਼ਾਹ ਸ਼ਿਕਾਰ ਖੇਡਣ ਗਏ ਸੀ, ਮਹਾਰਾਜ ਨੇ ਪੁੱਛਿਆ ਜੇ ਸ਼ਿਕਾਰ ਨਹੀਂ ਮਿਲਿਆ ਕੀ ਕਾਰਨ ਹੈ। ਮਹਾਰਾਜ ਕਹਿੰਦੇ ਦੱਸੋ ਕੰਘਾ ਕਿਹਨੇ ਨਹੀਂ ਕੀਤਾ ਅੱਜ ਸ਼ਾਮ ਨੂੰ। ایک سنگھ نے کہا سی مہاراج میں نہیں کیتا، کہنے تائیوں سفلتا نہیں ملی، اسے کام جانا سویرے شام کنگا کر کے دستار سجا کے سونی جانا، اس کر کے اتنے دستار دی سکھا دیتی ہے کہ جیدے سر تے دستار ہے پگ چن کے بنی ہوئی ہے انہوں کدے بھی سنکٹ نہیں آ سکتا۔
1: تو ہیرا پوت جات پو پر جیتے مطر دوک مٹ جائے۔
0: تمہارا یہ کہنے ہوں تھی کیا سی کہ دھرتی کے اتنے لگو شنکا لوگ کر کے تھک دیں نے، یہ کارن کی ہے؟ سو یہ کارن یہ ہے گا کہ جدو بھی دھرتی اتنے سو جتھے کتھے کتھے بھوت جاتی ہوے اتھے پیشاب کوئی کر بیٹھے تا اس تے پیشاب کر بیٹھن دا دوش دور کرن لئی اے پیشاب کرن منگنوں تھک دے وے پچھوں تھک دین دے منگنوں پاو ہاتھ پیر آدک تو لینے چاہی دے نے، اے دے نال کہن دے وہ پھر سریر شدھ ہو جاندہ ہے، اور کارن کچھ نہیں۔ اب کئی لوگ آپ عام بھی دیکھ دے ہیں تو جو میں نیانے ترے جان وہ کہن دے بھی کلچے کھانے ہیں، اب کلچے کھان وہ کہہ جی میں کہ کلچے کھدے نہیں ہوں، کہ وہ جڑا ریڑی والا سی نا وہ پیشاب کر کے اسی طرح ہی آ کے کلچے نو پھر ہاتھ لا کے سام دین لگ پیا، اس کر کے نہیں کھائی دیا ریڑیاں تو تسی انہا سمان کھانے ہو اتھے کھاندے ہو تو جردے مڑی جاندے شکٹاں بیڑیاں پی جاندے نے تو اتھے فلانے تھا چیز آپ اکھاں میچ میچ کے کھائی جاندے سارے تھاواں تے۔ اچھا کئی بندے ایسے بھی دیکھے نے لگو شنکا دے بعد اپنے ہاتھوں تو کوئی نہیں دھوندے، دیکھو وہ بھی رب دے پیارے نے جڑے سابن نال ہاتھ دھوندے نے اینی کی کریا تو بعد بھی۔ اس کر کے ستگرو نے اتنے یہ گل جی سمجھاؤ لئی آپ نے کہی ہے کہ ہمیشہ کوشش کرو، ہوں آپ گھروں آئے ہیں منہ بھی دھوتا ہے دستار سجائی ہے کیس واہے نے، اتوں واپس جا کے بس جتی پئی پوائی تو ہی کھان پین لگ جانا، ایسا کرم نہیں کرنا، باتھ روم آدک جا کے چنگی طرح ہاتھ دھونے، پھر گھر جا کے بھی پنج شنانا ایک بار کر لیا کرو، پیر دھو لیا کرو، ہاتھ دھو لیا کرو چنگی طرح، منہ دھو لیا کرو دو چار بار کرلی کر کے پھر پانی پینا۔ یہ پرانے سنگھاں دی مریادا ہن بھی ہے، ننگ سنگھ جتھے بندیاں وچ ہن بھی جڑے چنگے سنگھ نے وہ اپنی مریادا نو اس طرح قائم رکھتے ہیں۔ تو آپ بھی یہ بھائی امرتاری خاص کر پولوشن تو ہوں ڈاکٹر کہنے پولوشن بہت زیادہ ہے تو پولوشن بھی ہے، باقی ہاتھ پیر دھونے کوئی ماڑے نہیں۔ مہاراج نے اتنے یہی سمجھایا کہ کوئی بھی شریرک کریا کرو اپنے ہاتھ پیر دھو کے منہ دھو کے کرلی کر کے چنگی طرح پوتر ہو کے کوئی چیز کھاؤ جا بانی پڑھو جا آخو ست نام شری واہے گرو، ست نام شری واہے گرو۔
1: پاپ گرس ہے جب آن کے تسکار ہے بد آن۔
0: سو کہنے جنوں آ کے پاپ آ کے گرس دے نے تے ہور کسے طریقے نال بدھی بن جاندی، ترسکار دی نرادر دی جدو بدھی بن جاندی بندے دے اوپر،
1: بنا بلائے بولیے جا بد پلی نمان۔
0: مارا کہنے ایک گل ہے بھی جدو کوئی بلاؤندا نہیں چلاؤندا نہیں آپاں نوں، کوئی گل نہیں سننی چاہندا، آپاں خام خا ایویں گل سنائیے کہنے جانو میرے پاپ پرگٹ ہو گئے ہن کٹ کھان دا ٹائم آ گیا میرا، کہنے جدو کوئی بلاؤندا نہیں ضرور بولنا، ایویں خام خاں بچ اگلے دے گل دے گل کرنی جا کے۔ اس کر کے ستگرو کہندے ایک گل دا اے دھیان رکھیا کرو، جد کوئی رخ کرے خاص کر کے کوئی اچھا کرے بھی ہاں کوئی گل سناؤ جاں گل کرن دی ضرورت محسوس کردے ہیں تاں گل کریا کرو، بنا گل تو ایویں گل چھیڑ لینی چنگی نہیں ہوندی۔
1: آدے انت روٹی گرہے دیو پتر ہت دین۔
0: پھر کہنے تھوں ایک پرشن پوچھا سی کہ گرستی روٹی پکاؤن دے آدانت وچ روٹیاں دے بناؤن دی بیدی جیڑی لگی شروع تو لے کے وہ دندے نے، کہنے اے ہندی ہے پتران دے نمیت جاں وید دی اکتی موجب چلن والے ترم آتما ترمان بندے، کہنے دے نے کہ روٹی جیڑی ہے وہ ضرور دان کرنی چاہی دی ہے، اپنے منہ روٹی ہریک دے جاندی ہے، روٹی ہمیشہ سیانے پرش دان کرتے ہیں، کسی نے بھی پاؤ جانوروں پا دو جیوان روٹی پا دو کسی منگتے روٹی دے دو یا ہور کسی روٹی کھوا دو، کہنے چنگی گل ہوں پائی روٹی کھواؤ کا بہت

ਇਹਦੇ ਨਾਲ ਦਿਆਂ ਨੇ ਫਿਰ ਜਿਹੜੇ ਇਲਮੀ ਬੰਦੇ ਸੀਗੇ ਕਾਜੀ ਮਲਾਣੇ ਕਹਿੰਦੇ ਇਹ ਤਾਂ ਸੌਖਾ ਹੀ ਤਰੀਕਾ ਹੈ, ਇਹਨਾਂ ਦੇ ਮੰਤਰ ਜੰਤਰ ਨਾਸ ਕਰਨ ਦਾ ਇੱਕੋ ਤਰੀਕਾ, ਇਹਨੂੰ ਮਾੜਾ ਜਿਹਾ ਤੰਬਾਕੂ ਪਿਲਾ ਦਿਓ। ਬਸ ਜਦ ਉਹ ਤੰਬਾਕੂ ਪਿਲਾਇਆ ਨਹੀਂ ਤੇ ਇਹਦੇ ਮੰਤਰ ਜੰਤਰ ਤੰਤਰ ਸਾਰੇ ਪੁੰਨ ਨਸ਼ਟ ਹੋ ਜਾਣਗੇ, ਇੱਕਦਮ ਜੀਰੋ ਬਣ ਜਾਏਗਾ ਇਹ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਸਿੰਘੋ ਤੰਬਾਕੂ ਨੂੰ ਤਾਂ ਖਾਣਾ ਤਾਂ ਕਿਤੇ ਰਿਹਾ, ਦੇਖਣਾ ਵੀ ਨਹੀਂ, ਹੱਥ ਵੀ ਨਹੀਂ ਲਾਉਣਾ, ਪੈਰ ਵੀ ਨਹੀਂ ਲਾਉਣਾ। ਜਿਹੜਾ ਤੰਬਾਕੂ ਨੂੰ ਹੱਥ ਪੈਰ ਵੀ ਛੁਆ ਦੇਵੇਗਾ ਨਾ, ਉਹ ਸਣੇ ਕੇਸੀ ਇਸ਼ਨਾਨ ਕਰਦੇ ਹੁੰਦੇ ਸਿੰਘ ਪਹਿਲਾਂ, ਸਾਰੇ ਜਪ ਤਪ ਸੰਜਮ ਸਭ ਨਾਸ ਹੋ ਜਾਂਦੇ ਨੇ। ਇਸੇ ਕਰਕੇ ਸਾਰੀਆਂ ਚੀਜ਼ਾਂ ਧੋ ਕੇ ਖਾਇਆ ਕਰੋ, ਜਿੱਥੇ ਕਿੱਥੇ ਸਾਰੇ ਤਾਂ ਦਾਲਾਂ ਵੀ ਭਰਦੇ ਬੋਰੀਆਂ ਤੰਬਾਕੂ ਵਾਲੇ, ਫਲਾਂ ਦੀਆਂ ਪੇਟੀਆਂ ਭਰਦੇ ਤਾਂ ਤੰਬਾਕੂ ਵਾਲੇ, ਮਠਿਆਈਆਂ ਬਣਾਉਂਦੇ ਤਾਂ ਤੰਬਾਕੂਆਂ ਵਾਲੇ, ਉਹ ਤੰਬਾਕੂ ਦਾ ਰਾਜ ਹੋਇਆ ਪਿਆ ਚਾਰੇ ਪਾਸੇ। ਇਸ ਕਰਕੇ ਥੋੜਾ ਧਿਆਨ ਰੱਖੋ, ਦੇਖੋ ਕਿੱਡੀ ਭੈੜੀ ਬੂਟੀ ਹੈ। ਕੱਲ ਨੂੰ ਸ਼ਰਵਣ ਕਰਾਂਗੇ ਤੰਬਾਕੂ ਬਾਰੇ ਅੱਗੇ ਹੋਰ ਗਿਆਨ, ਤਾਂ ਕਿ ਪਤਾ ਲੱਗ ਜਾਏ ਤਨਕ ਤੰਬਾਕੂ ਸੇਵੀ ਹੈ ਦੇਵ ਪਿੱਤਰ ਤਾਂ ਜਾਏ। ਮਾੜਾ ਜਿਹਾ ਤੰਬਾਕੂ ਸੇਵਣ ਦੇ ਨਾਲ ਕਹਿੰਦੇ ਦੇਵਤੇ ਤੇ ਪਿੱਤਰ ਸਭ ਛੱਡ ਜਾਂਦੇ ਨੇ। ਪਾਣੀ ਤਾਂ ਕਿ ਹੱਥ ਕਾ ਮਦਰਾ ਸਮ ਹੋ ਜਾਏ, ਉਹ ਬੰਦਾ ਤੰਬਾਕੂ ਪੀਣ ਵਾਲੇ ਦੇ ਹੱਥੋਂ ਪਾਣੀ ਲੈ ਕੇ ਪੀਣਾ ਵੀ ਸ਼ਰਾਬ ਦੇ ਬਰਾਬਰ ਮੰਨਿਆ ਜਾਂਦਾ ਹੈ। ਕੱਲ ਨੂੰ ਬਾਕੀ ਦਾ ਸ਼ਰਵਣ ਕਰਾਂਗੇ। ਆਓ ਇੰਨਾ ਕੁ ਪਾਪ ਤਾਂ ਲਾਈਏ, ਸੰਸਾਰ ਦੇ ਅੰਦਰ ਪਤਾ ਨਹੀਂ ਕਿੱਥੇ ਥਾਂ ਥਾਂ ਬੀੜੀਆਂ ਸਿਗਟਾਂ ਡਿੱਗੀਆਂ। ਇਸ ਕਰਕੇ ਤਾਂਹੀਓ ਤਾਂ ਨਗਰ ਕੀਰਤਨ ਦੇ ਅੱਗੇ ਅੱਗੇ ਝਾੜੂ ਲਾਉਣਾ, ਜਲ ਛਿੜਕਣਾ ਇਸੇ ਕਰਕੇ ਸ਼ੁਰੂ ਹੋਇਆ ਕਿ ਬੀੜੀਆਂ ਸਿਗਟਾਂ ਪੰਜਾਂ ਪਿਆਰਿਆਂ ਦੇ ਫਿਰ ਚਰਨ ਲੱਗਦੇ ਨੇ, ਸੰਗਤ ਗੰਦੇ ਥਾਂ ਤੋਂ ਥੋੜੀ ਲੰਘੇਗੀ। ਇਸ ਕਰਕੇ ਸਾਰਿਆਂ ਥਾਵਾਂ 'ਤੇ ਧਿਆਨ ਦੇ ਨਾਲ ਰਿਹਾ ਕਰੋ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤ ਨੂੰ ਬਹੁਤ ਮਾਣ ਸਤਿਕਾਰ ਬਖਸ਼ਿਸ਼ ਕਰ ਰਹੇ ਨੇ। ਕਵੀਆਂ ਗੁਣੀਆਂ ਕਵੀਸ਼ਰਾਂ ਪੰਡਤਾਂ ਗਿਆਨੀਆਂ ਦਾ ਬਹੁਤ ਸਤਿਕਾਰ ਮਾਣ ਕਰਦੇ ਨੇ, ਉਹਨਾਂ ਦੇ ਗਿਆਨ ਵਿੱਚ ਵਾਧਾ ਵੀ ਕਰਦੇ ਨੇ ਅਤੇ ਬਹੁਤ ਸਾਰੇ ਪ੍ਰਸ਼ਨ ਪੁੱਛਦੇ ਵੀ ਨੇ। ਸੰਗਤ ਨੂੰ ਤਾਂ ਇੱਕ ਵਾਰ ਕਈ ਵਾਰੀ ਐਸੇ ਪ੍ਰਸ਼ਨ ਪੁੱਛ ਲੈਂਦੇ ਨੇ ਵੀ ਜੱਸੋ ਕਬੀਰ ਜੀ ਦਾ ਨਾਂ ਕਿਉਂ ਮਸ਼ਹੂਰ ਆ ਬਈ, ਇਹ ਸੰਗਤ ਵਾਲਾ ਪ੍ਰਸ਼ਨ ਹੈ। ਸੋ ਇੱਥੇ ਦੱਸਿਆ ਸੀ ਕਿ ਨਾਮ ਕਰਕੇ, ਕਿਉਂਕਿ ਨਾਮ ਵੱਡਾ ਹੈ ਤਾਂ ਨਾਮ ਜਪਣ ਵਾਲਾ ਵੀ ਵੱਡਾ ਹੋ ਜਾਂਦਾ ਹੈ। ਇੱਥੇ ਕਵੀਆਂ ਦੇ ਕੁਛ ਪ੍ਰਸ਼ਨ, ਕੁਛ ਪੰਡਿਤਾਂ ਨੂੰ ਵੀ ਪੁੱਛੇ ਪ੍ਰਸ਼ਨ, ਕੁਝ ਵਿਦਵਾਨਾਂ ਨੂੰ, ਇਸ ਤਰ੍ਹਾਂ ਵੱਖੋ ਵੱਖਰੇ ਪ੍ਰਸ਼ਨ ਹਨ। ਅੱਜ ਤੋਂ ਇਹ 300 ਸਾਲ, 325 ਸਾਲ ਪੁਰਾਣੀ ਗੱਲ ਹੈ। ਅੱਜ ਦਾ ਯੁੱਗ ਕੁਝ ਹੋਰ ਤਰ੍ਹਾਂ ਦਾ ਹੈ, ਪੁਰਾਣਾ ਸਮਾਂ ਕੁਝ ਹੋਰ ਤਰ੍ਹਾਂ ਦਾ ਸੀ। ਉਹਦੇ ਵਿੱਚ ਲੋਕਾਂ ਨੂੰ ਸਤਿਗੁਰੂ ਮਹਾਰਾਜ ਨੇ ਕਾਫੀ ਹੱਦ ਤੱਕ ਗਿਆਨ ਬਖਸ਼ਿਸ਼ ਕੀਤਾ ਹੈ, ਚਾਹੇ ਉਹ ਸਿੱਖੀ ਸੰਬੰਧੀ ਹੈ, ਕਈ ਜਗ੍ਹਾ ਰੋਟੀ ਖਾਣ ਸੰਬੰਧੀ ਵੀ ਕਹਿੰਦੇ ਨੇ, ਕਿਤੇ ਗ੍ਰਸਥ ਮਾਰਗ ਦੇ ਬਚਨ ਦੱਸਦੇ ਨੇ, ਤਾਂ ਕਿਤੇ ਇਹ ਗੱਲ ਵੀ ਦੱਸਦੇ ਨੇ ਕਿ ਤੰਬਾਕੂ ਵਰਤਣਾ ਕਿਉਂ ਮਨਾ ਹੈ। ਇਹ ਸਾਖੀ ਆਪਾਂ ਸ਼੍ਰਵਣ ਕਰ ਰਹੇ ਹਾਂ। ਕਿਤੇ ਵੀ ਦੱਸਣਗੇ ਕੇਸ ਕਿਉਂ ਨਹੀਂ ਕਟਾਉਣੇ ਚਾਹੀਦੇ, ਪਿੱਛੇ ਕਈ ਜਗ੍ਹਾ ਦੱਸ ਵੀ ਆਏ ਨੇ। ਸੋ ਉਦੋਂ ਇੰਨਾ ਪਸਾਰਾ ਨਹੀਂ ਸੀ ਕਿ ਹਰ ਗੱਲ ਦੀ ਸੋਝੀ ਹੋ ਸਕੇ, ਇਸ ਕਰਕੇ ਸਾਰਾ ਕੁਝ ਇਹਦੇ ਵਿੱਚ ਰਲਵਾਂ ਮਿਲਵਾਂ ਹੀ ਸਿੱਖੀ ਸੰਬੰਧੀ ਵੀ ਪ੍ਰਚਾਰ ਹੈ ਅਤੇ ਆਮ ਜਨਰਲ ਨੌਲੇਜ ਦੀਆਂ ਚੀਜ਼ਾਂ ਵੀ ਨੇ। ਆਓ ਸ਼੍ਰਵਣ ਕਰਦੇ ਹਾਂ। ਸਾਖੀ ਚੱਲ ਰਹੀ ਅਜਮੇਰ ਸ਼ਾਹ ਰਾਜੇ ਦੀ ਲੜਕੀ ਨੇ ਇੱਕ ਬੜੇ ਤਕੜੇ ਤਪੱਸਵੀ ਬ੍ਰਾਹਮਣ ਨਾਲ ਸ਼ਾਦੀ ਕਰ ਲਈ। ਬ੍ਰਾਹਮਣ ਨਹੀਂ ਚਾਹੁੰਦਾ ਕਿ ਮੇਰਾ ਧਰਮ ਖਰਾਬ ਹੋਵੇ, ਰਾਜੇ ਅੱਗੇ ਪੇਸ਼ ਵੀ ਨਹੀਂ ਜਾਂਦੀ। ਰਾਜੇ ਨੇ ਆਪਣੇ ਬੰਦਿਆਂ ਨੂੰ ਪੁੱਛਿਆ, ਉਹ ਕਹਿੰਦੇ ਤੰਬਾਕੂ ਖਵਾ ਦਿਓ, ਪਿਆ ਦਿਓ, ਇਹਦੇ ਨਾਲ ਇਹਦੇ ਸਾਰੇ ਕੀਤੇ ਪੁੰਨ ਨਾਸ ਹੋ ਜਾਣਗੇ। ਤੋ ਕਹਿਣ ਦਾ ਭਾਵ ਸਤਿਗੁਰੂ ਦਾ, ਦੇਖੋ ਭਾਈ ਇਹ ਹੈ ਮਾੜੀ ਬੂਟੀ, ਪੁੰਨ ਨਾਸ ਹੁੰਦੇ ਨੇ। ਅੱਗੇ ਚੱਲ ਕੇ ਹੋਰ ਵੀ ਦੱਸਣਗੇ ਕਿੱਥੋਂ ਤੰਬਾਕੂ ਪੈਦਾ ਹੋਇਆ। ਆਓ ਅੱਗੇ ਸਾਖੀ ਸ਼੍ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਵਾਹਿਗੁਰੂ।

0: ਕਦੇ ਕਾਰਜ ਲੜਕੀ ਦੇ ਹੋਏ ਨੇ ਪਰ ਅੱਛਾ ਇੱਕ ਤਪੱਸਵੀ ਮਨ ਦੀ ਇਕਾਗਰਤਾ ਵਾਲਾ ਬੰਦਾ ਨਾ ਚਾਹੁੰਦਿਆਂ ਹੋਇਆਂ ਵੀ ਰਾਜੇ ਦੀ ਜ਼ਬਰਦਸਤੀ ਹੈ ਉਹਦੇ ਨਾਲ ਜ਼ਬਰਦਸਤੀ ਲੜਕੀ ਨਾਲ ਸ਼ਾਦੀ ਕਰ ਦਿੱਤੀ ਪਰ ਫਿਰ ਵੀ ਉਹ ਆਪਣੇ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਕੇ ਮੇਰਾ ਧਰਮ ਰਹਿ ਆਵੇ ਮੇਰਾ ਜੱਤ ਸੱਤ ਰਹਿ ਜਾਵੇ ਕੁਕਰਮ ਨਾ
1: ਕਰਾਂ
0: ਇਸ ਤਰ੍ਹਾਂ ਬ੍ਰਾਹਮਣ ਜਦੋਂ ਬੇਬਸ ਹੋ ਗਿਆ ਹੁਣ ਵੇਦਾਂ ਵਿਚ ਵੀ ਬੜੇ ਤਕੜੇ ਤਕੜੇ ਮੰਤਰ ਲਿਖੇ ਹੋਏ ਨੇ ਪਰ ਆਪਣੇ ਕੋਲੇ ਕੀ ਹੈ ਮੂਲ ਮੰਤਰ ਸਾਰਿਆਂ ਮੰਤਰਾਂ ਦਾ ਮੰਤਰ ਹੈ ਮੂਲ ਮੰਤਰ ਇੱਕ ਆਪਣੇ ਕੋਲ ਸ਼੍ਰੋਮਣੀ ਸਾਰਿਆਂ ਨਾਲੋਂ ਗੁਰ ਮੰਤਰ ਇੱਕ ਆਪਣੇ ਕੋਲ ਬੀਜ ਮੰਤਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਪਣੇ ਕੋਲ ਹੈਗਾ ਮਾਲਾ ਮੰਤਰ ਜਪਜੀ ਸਾਹਿਬ ਆਪਣੇ ਕੋਲ ਵੀ ਬਹੁਤ ਕੁਛ ਹੈ ਪਰ ਇਹ ਕੁਛ ਕੁ ਬਾਹਰਲੀਆਂ ਸਾਖੀਆਂ ਦੇ ਰਾਹੀਂ ਤੰਬਾਕੂ ਦੇ ਜਿਹੜੇ ਔਗਣ ਨੇ ਅਥਵਾ ਔਗਣ ਕੀ ਸਾਰਿਆਂ ਜੂਠਾਂ ਦੀ ਜੂਠ ਜੋ ਹੈ ਇਹਦਾ ਇੱਥੇ ਸਤਿਗੁਰੂ ਮਹਾਰਾਜ ਗਿਆਨ ਦੇ ਰਹੇ ਨੇ।

0: ਹੁਣ ਬਚਣਾ ਚਾਹੁੰਦਾ ਹੈ। ਉਸ ਵਕਤ ਲੋਹੇ ਦਾ ਕੋਟ ਬਣਾ ਲਿਆ, ਮੰਤਰਾਂ ਦਾ ਜਾਪ ਕਰਕੇ ਉਹਦੇ ਵਿਚ ਬੈਠ ਗਿਆ।
1: ਬਾਬੇ ਅਜਮੇਰ ਸੁੱਤਾ ਅਵ ਲੋਕਾ ਲੋ ਦੁਰਗ ਤੇ ਚੌਂਦੀ ਸ਼ਰੂਕਾ।
0: ਅਜਮੇਰ ਸ਼ਾਹ ਦੀ ਲੜਕੀ ਨੇ ਦੇਖਿਆ ਕਿ ਇਹ ਤਾਂ ਬੜਾ ਤਕੜਾ ਤਪਸਵੀ ਹੈ, ਮੰਤਰਾਂ ਦੇ ਬਲ ਨਾਲ ਲੋਹੇ ਦਾ ਕੋਟ ਬਣਾ ਲਿਆ ਹੈ, ਇਸ ਕਰਕੇ ਇੱਥੇ

0: ਆਉਂਦੀ ਹੈ ਉਸ ਵਕਤ ਫਿਰ ਘਰ ਦੇ ਵਿੱਚ ਉਹਨੂੰ ਬੰਦ ਕਰ ਦਿੰਦੇ ਨੇ ਬ੍ਰਾਹਮਣ ਨੂੰ।
1: ਤੇਰੇ ਅੰਤਰ ਸੁਪਤਨ ਕੇ ਕਾਲਾ ਪੱਠੇ ਮੰਤਰ ਐ ਕੋਟ ਬਿਸਾਲਾ।
0: ਫਿਰ ਸੌਣ ਵੇਲੇ ਉਹ ਮੰਤਰ ਪੜ੍ਹ ਲੈਂਦਾ ਫਿਰ ਉਹਦੇ ਦੁਆਲੇ ਲੋਹੇ ਦਾ ਕੋਟ ਹੋ ਜਾਂਦਾ ਹੈ।
1: ਬਿਨ ਚਿੰਤਾ ਸੁਪਤਾ ਸੁਖ ਪਾਵੇ ਭਈ ਭੋਰ ਬੋਰ ਨਿਕਸਾਵੇ।
0: ਫਿਰ ਜਦੋਂ ਸਵੇਰ ਵੇਲਾ ਹੁੰਦਾ ਫਿਰ ਮੰਤਰ ਪੜ੍ਹ ਕੇ ਆਪਣੇ ਲੋਹੇ ਦੇ ਕੋਟ ਨੂੰ ਹਟਾ ਕੇ ਫਿਰ ਕਮਰੇ ਤੋਂ ਬਾਹਰ ਆ ਜਾਂਦਾ ਹੈ।
1: ਕੀਤਕ ਬਾਸਰ ਇਦ ਬੇਕੀਨ ਨਰ ਨਾਰੀ ਸਭ ਹੋ ਸੁਣ ਲੈਨ।
0: ਕਿੰਨੇ ਕੁ ਦਿਨ ਰਾਤਾਂ ਇਸ ਤਰ੍ਹਾਂ ਹੀ ਲੰਘਦੀਆਂ ਰਹੀਆਂ। ਸਾਰਿਆਂ ਨੇ ਮਹਿਲਾਂ ਦੇ ਵਿੱਚ ਨਰ ਨਾਰੀ ਜੋ ਸਨ ਬਾਹਰ ਤੱਕ ਇਹ ਖਬਰ ਜਿਹੜੀ ਹੈ ਹੌਲੀ ਹੌਲੀ ਪਹੁੰਚੀ ਕਿ ਬ੍ਰਾਹਮਣ ਦੇ ਅੰਦਰ ਕਿੰਨੀ ਸ਼ਕਤੀ ਹੈ।
1: ਅਜੇ ਅਜਮੇਰ ਸ਼ਾਹ ਕੇ ਪਾਸ ਮੰਤਰ ਸ਼ਕਤ ਦਿਜ ਕਰਤ ਪ੍ਰਕਾਸ਼।
0: ਇਸ ਕਰਕੇ ਅਜਮੇਰ ਸ਼ਾਹ ਦੇ ਕੋਲੇ ਮੰਤਰਾਂ ਦੇ ਸ਼ਕਤੀ ਦਾ ਪ੍ਰਗਟਾਵਾ ਲੜਕੀ ਨੇ ਮਾਤਾ ਨੂੰ ਦੱਸਿਆ, ਰਾਜੇ ਨੂੰ ਦੱਸਿਆ, ਅੱਗੇ ਉਹਨਾਂ ਨੇ ਮਲਾਣਿਆਂ ਨੂੰ ਦੱਸਿਆ। ਇਸ ਤਰ੍ਹਾਂ ਇਹਦੇ ਮੰਤਰਾਂ ਦੀ ਤਾਕਤ ਨੂੰ ਦੇਖਿਆ ਉਸਨੇ।
1: ਕਹਿਓ ਮਲੇਛਨ ਸਭ ਸਮਝਾਏ ਇਸ ਕੋ ਜਾਨੋ ਸੁਗਮੇ ਉਪਾਏ।
0: ਜਿਹੜੇ ਮਲੇਸ਼ ਲੋਕ ਸਨ ਜਿਨ੍ਹਾਂ ਨੇ ਆਪਣੀ ਸਭਾ ਦੇ ਵਿੱਚ ਮਿਲਾਉਣਾ ਸੀ ਉਹਨੂੰ, ਉਹ ਕਹਿਣ ਲੱਗੇ ਰਾਜਾ ਇਹਦਾ ਤਾਂ ਸੌਖਾ ਹੀ ਇਲਾਜ ਹੈ, ਜਿਹੜਾ ਤਪੱਸਿਆ ਮੰਤਰ ਜੰਤਰ ਤੰਤਰ ਨੇ ਇਹ ਤਾਂ ਸੌਖੇ ਹੀ ਟੁੱਟ ਜਾਂਦੇ ਹਨ।
1: ਤਨਕ ਤਮਕ ਇਸੇ ਪਿਲਾਓ ਸਭ ਹਿੰਦਨ ਕੇ ਮੰਤਰ ਨਸਾਓ।
0: ਕਹਿੰਦੇ ਤਨਕ ਮਾਤਰ ਥੋੜਾ ਜਿਹਾ ਤਮਾਕੂ ਇਹਨੂੰ ਬੁਲਾ ਦਿਓ। ਮੰਤਰ ਜਿਹੜੇ ਨੇ ਹਿੰਦੂਆਂ ਦੇ ਉਹ ਸਾਰੇ ਜਿੰਨੇ ਪੜ੍ਹੇ ਹੋਏ ਸਿੱਖੇ ਹੋਏ ਮੰਤਰ ਕੰਮ ਨਹੀਂ ਕਰਦੇ ਤੰਬਾਕੂ ਦੇ ਸਾਹਮਣੇ, ਕਿਉਂ ਅਪਵਿੱਤਰ ਚੀਜ਼ ਹੈ, ਇਸ ਕਰਕੇ ਹੀ ਅਪਵਿੱਤਰਤਾ ਤੋਂ ਬਚਿਆ ਜਾਂਦਾ ਹੈ।
1: ਕਿਸੂ ਮੰਤਰ ਕੀ ਸ਼ਕਤ ਨਾ ਰਹੇ ਤਨਕ ਤੰਬਾਕੂ ਹਿੰਦੂ ਜੇ ਛੁਏ।
0: ਕਿਸੇ ਮੰਤਰ ਦੀ ਜਿਹੜੀ ਤਾਕਤ ਨਹੀਂ ਰਹਿੰਦੀ ਜੇ ਤਨਕ ਤੰਬਾਕੂ ਸੇਵੀ ਹੈ। ਤਨਕ ਮਾਤਰ ਵੀ ਤੰਬਾਕੂ ਦਾ ਕੋਈ ਸੇਵਨ ਕਰਦਾ ਹੈ। ਦੇਵ ਪਿੱਤਰ ਤਜ ਜਾਏ ਪਾਣੀ ਤਾ ਕੇ ਹੱਥ ਕਾ ਮਦਰਾ ਸਮ ਹੋ ਜਾਏ।
1: ਅਸ ਮਸਲਤ ਕਰਕੇ ਸਮਾਏ ਸਭਾ ਬਿਖੇ ਬਿਜਲੀ ਨ ਬੁਲਾਏ।
0: ਇਸ ਤਰ੍ਹਾਂ ਦੀ ਜਿਹੜੀ ਸਲਾਹ ਕਰਕੇ ਇਹ ਬ੍ਰਾਹਮਣ ਜਿਹੜਾ ਸੀ ਇਸ ਨੂੰ ਸਭਾ ਦੇ ਵਿੱਚ ਬੁਲਾ ਲਿਆ।
1: ਸਭਨ ਮਲੇਚਨ ਆਦਰ ਕੀਨਾ ਨਿਕਟ ਬਿਠਾਏ ਤਪੋ ਧਨ ਲੀਨਾ।
0: ਸਾਰਿਆਂ ਮੁਸਲਮਾਨਾਂ ਮਲੇਛਾਂ ਨੇ ਬ੍ਰਾਹਮਣ ਦਾ ਬੜਾ ਹੀ ਸਤਿਕਾਰ ਕੀਤਾ, ਆਓ ਜੀ ਬੈਠੋ ਜੀ। ਤੇ ਇਸ ਤਰੀਕੇ ਦੇ ਨਾਲ ਉਹ ਜਿਹੜਾ ਬਹੁਤ ਤਪੱਸਵੀ ਬੰਦਾ ਸੀ ਉਹਨੂੰ ਠੱਗਣ ਵਾਸਤੇ ਉਹਦਾ ਧਰਮ ਤੋੜਨ ਲਈ ਇਹਨਾਂ ਨੇ ਬਹੁਤ ਸਾਰਾ ਮਾਣ ਸਨਮਾਨ ਦੇ ਕੇ ਪਹਿਲਾਂ ਇੱਕ ਬਣਾ ਲਈ ਸਕੀਮ, ਉਹਦੇ ਆਧਾਰ ਤੇ ਇਹਨਾਂ ਨੇ ਇਹਨੂੰ ਵਿੱਚ ਬਿਠਾ ਲਿਆ।
1: ਕੰਚਨ ਕੋ ਹੁੱਕਾ ਬਨਵਾਇਓ ਤਿਜ ਦਿਖਾਏ ਗੁਰ ਸੰਗ ਮਿਲਾਇਓ।
0: ਸੋਨੇ ਦਾ ਹੁੱਕਾ ਬਣਵਾਇਆ, ਸ਼ਾਹੀ ਹੁੱਕਾ, ਅਤੇ ਉਹਦੇ ਵਿੱਚ ਬ੍ਰਾਹਮਣ ਦਿਖਾ ਕੇ ਗੁੜ ਮਿਲਾ ਦਿੱਤਾ। ਸੋ ਜਿਨ੍ਹਾਂ ਦੇ ਵਿੱਚ ਤੰਬਾਕੂ ਪਹਿਲਾਂ ਹੀ ਮਿਲਾਇਆ ਹੋਇਆ ਸੀ ਕਹਿੰਦੇ ਬਸ ਇਹਦੇ ਚ ਆਪਾਂ ਕੁਛ ਨਹੀਂ ਪਾਉਂਦੇ, ਆਹ ਥੋੜਾ ਜਿਹਾ ਗੁੜ ਪਾਇਆ ਹੈ।
1: ਅਪਰ ਬਿਪਰ ਕੇ ਹੱਥ ਗਹਾਏ ਤਿਸਕੇ ਆਗੇ ਧਰਿਓ ਬਣਾਏ।
0: ਇੱਕ ਨਕਲੀ ਜਿਹਾ ਬ੍ਰਾਹਮਣ ਖਰੀਦ ਲਿਆਂਦਾ ਪੈਸਿਆਂ ਚ, ਕਹਿੰਦੇ ਤੂੰ ਐਂ ਕਰੀ ਤੈਨੂੰ ਅਸੀਂ ਫੜਾਵਾਂਗੇ ਹੁੱਕਾ, ਪਹਿਲਾਂ ਤੂੰ ਫੜ ਕੇ ਫਿਰ ਇਹਨੂੰ ਫੜਾਈ ਤਪੱਸਵੀ ਨੂੰ, ਇਹ ਭਰੋਸਾ ਕਰੇਗਾ ਕਿ ਹਾਂ ਜੇ ਇਹ ਵੀ ਤਾਂ ਮੇਰਾ ਬ੍ਰਾਹਮਣ ਭਾਈ ਹੈ ਤੇ ਇਸ ਕਰਕੇ ਜਦ ਇਹਨੂੰ ਕੁਛ ਨਹੀਂ ਹੋਇਆ ਤਾਂ ਮੈਨੂੰ ਕੀ ਹੋ ਸਕਦਾ।
1: ਰਿਖੀ ਪਿੱਖ ਕੈ ਸਭ ਸੰਗ ਉਚਾਰਾ ਮੈਂ ਨਾ ਕਰੋ ਇਹ ਅੰਗੀਕਾਰਾ।
0: ਉਸ ਵਕਤ ਉਹ ਰਿਸ਼ੀ, ਰਿਸ਼ੀ ਉਹਨੂੰ ਕਹਿੰਦੇ ਨੇ ਜਿਹੜਾ ਰਖੀਕ ਹੁੰਦੀਆਂ ਇੰਦਰੀਆਂ, ਜਿਹੜਾ ਆਪਣੀਆਂ ਦਸੋ ਇੰਦਰੀਆਂ ਨੂੰ ਕਾਬੂ ਕਰ ਲਏ ਉਹਨਾਂ ਦਾ ਰਿਸ਼ੀ ਹੈ। ਇਸ ਕਰਕੇ ਮਹਾਂਪੁਰਸ਼ ਜਾਂ ਕਹਿ ਲਓ ਤਪੱਸਵੀ ਕਹਿ ਲਓ ਰਿਖੀ ਕਹਿ ਲਓ, ਇਹਨੇ ਇੱਕ ਵਾਰ ਤਾਂ ਸਾਫ਼ ਜਵਾਬ ਦੇਤਾ ਸਾਰਿਆਂ ਨੂੰ ਕਿ ਮੈਂ ਨਹੀਂ ਇਹ ਪੀਂਦਾ, ਮੈਂ ਅੰਗੀਕਾਰ ਨਹੀਂ ਕਰਨਾ ਮਾੜੀ ਚੀਜ਼ ਨੂੰ।
1: ਭਲੋ ਕੇ ਬੁਰੋ ਨਹੀਂ ਸੁਧ ਕੋਏ ਨਹੀਂ ਸਪਰਸ਼ੋ ਦੋਸ਼ ਜੇ ਹੋਏ।
0: ਕਹਿੰਦੇ ਚਾਹੇ ਇਹ ਚੀਜ਼ ਭਲੀ ਹੈ ਚਾਹੇ ਬੁਰੀ ਹੈ, ਚਾਹੇ ਦੋਸ਼ ਹੈ ਜਾਂ ਕੋਈ ਨਹੀਂ ਦੋਸ਼ ਹੈ, ਮੈਂ ਇਹਨੂੰ ਅੰਗੀਕਾਰ ਨਹੀਂ ਕਰਦਾ।
1: ਸੁਣ ਕਰ ਜੇ ਮਲੇਛ ਬੁੱਧਵੰਤੇ ਹਿਤ ਨਿਰਦੋਖ ਕਰਨੇ ਉਚਰੰਤੇ।
0: ਸੁਣ ਕੇ ਜਿਹੜੇ ਉੱਥੇ ਮਲੇਛ ਸੀ ਬੁੱਧਵੰਤੇ, ਬੁੱਧੀ ਤਾਂ ਕਿਸੇ ਦੀ ਹੋ ਸਕਦੀ ਹੈ, ਰਾਵਣ ਬੜਾ ਚਲਾਕ ਸੀ, ਹਰਨਾਕਸ਼ ਵੀ ਬੜਾ ਚਲਾਕ ਸੀ, ਬੁੱਧੀ ਵਾਲਾ ਮਲੇਛ ਅਤੇ ਬੁੱਧੀ ਵਾਲਾ ਨਿਰਮਲ ਦੋ ਪ੍ਰਕਾਰ ਦੇ ਬੰਦੇ ਨੇ। ਇੱਕ ਵਿਵੇਕ ਬੁੱਧੀ ਵਾਲੇ ਗੁਰਮੁਖ ਹੁੰਦੇ ਨੇ, ਇਹ ਬੜੀ ਬੁੱਧੀ ਵਾਲੇ ਚਲਾਕ ਬੰਦੇ, ਚਲਾਕ ਕਿਸਮ ਦੇ ਬੰਦੇ ਜਿਹੜੇ ਨੇ, ਇਹ ਚਲਾਕ ਬੰਦਿਆਂ ਨੇ ਇਸ ਨੂੰ ਨਿਰਦੋਸ਼ ਕਰਨ ਵਾਸਤੇ ਇਸ ਤਰ੍ਹਾਂ ਕਿਹਾ।
1: ਸਕਲ ਸਭਾ ਕੋ ਕਿਉਂ ਨਾ ਨਿਹਾਰੇ, ਮਿਲ ਪੀਬਤ ਹੈ ਸਵਾਗਤ ਸਾਰੇ।
0: ਕਹਿੰਦੇ ਸਾਡਾ ਦਿਮਾਗ ਖਰਾਬ ਹੈ, ਅੱਜ ਸਾਰੇ ਜਾਣੇ ਪੀ ਰਹੇ ਨੇ, ਸਾਰੀ ਸਭਾ ਪੀ ਰਹੀ ਹੈ, ਐਡੇ ਐਡੇ ਸਾਡੇ ਰਾਜਾ ਸਾਹਿਬ, ਵਜ਼ੀਰ ਸਾਹਿਬ, ਛੋਟੇ ਵਜ਼ੀਰ ਸਾਹਿਬ, ਉਹ ਇੰਨੇ ਇੰਨੇ ਵੱਡੇ ਬੰਦੇ ਇਹਨੂੰ ਚੀਜ਼ ਨੂੰ ਪੀਂਦੇ ਆ, ਅਸੀਂ ਮਾੜੇ ਦੇਖਦੇ ਤੈਨੂੰ? ਅਸੀਂ ਵੀ ਤਾਂ ਇਹ ਕੰਮ ਕਰਦੇ ਹੀ ਹਾਂ, ਤੇ ਜੇ ਤੂੰ ਇਹ ਕੰਮ ਕਰ ਲੇਗਾ ਫਿਰ ਤੈਨੂੰ ਰਾਜਪੁੱਤਰੀ ਨਾਲ ਤੇਰੀ ਸ਼ਾਦੀ ਹੋਈ ਆ, ਰਾਜੇ ਦਾ ਜਮਾਈ ਹੈ ਤੂੰ, ਇਹ ਕੋਈ ਮਾੜੀ ਚੀਜ਼ ਨਹੀਂ ਹੈ, ਇਹ ਤਾਂ ਬਹੁਤ ਅੱਛੀ ਚੀਜ਼ ਹੈ, ਇਹ ਤਾਂ ਬੜੀ ਸਵਾਦ ਚੀਜ਼ ਹੈ, ਇਸ ਕਰਕੇ ਤੈਨੂੰ ਪੀ ਲੈਣੀ ਚਾਹੀਦੀ ਹੈ।
1: ਮੈਂ ਦੋਸ਼ ਕਾਵ ਲੋਕਾ ਕੰਚਨ ਪਾਵਨ ਕੋ ਬਨੋ ਕਾ।
0: ਇਹਦੇ ਚ ਕਾਹਦਾ ਦੋਸ਼ ਹੈ ਬਈ, ਇਹ ਦੇਖ ਸੋਨੇ ਦਾ ਬਣਾਇਆ ਹੋਇਆ ਹੁੱਕਾ ਕਿੱਡਾ ਵਧੀਆ ਹੁੱਕਾ ਹੈ, ਸੋਨਾ ਤਾਂ ਵੈਸੇ ਪਵਿੱਤਰ ਮੰਨਿਆ ਹੋਇਆ, ਆ ਫਿਰ ਗੁੜ ਪਾਇਆ ਵਿੱਚ, ਪਾਣੀ ਪਾਇਆ, ਹੋਰ ਅਸੀਂ ਕੀ ਪਾਇਆ ਇਹਦੇ ਚ? ਉਹ ਤੰਬਾਕੂ ਬਾਰੇ ਨੀ ਦੱਸ ਰਹੇ ਕਿ ਤੰਬਾਕੂ ਵੀ ਪਾਇਆ ਹੈ।
1: ਗੁੜ ਸਨ ਮਿਲਿਓ ਬਿਪਰ ਲੈ ਆਇਓ, ਇਤਿਹਾਦਕ ਕਹਿ ਕਹਿ ਬਿਰਮਾਇਓ।
0: ਇਸ ਤਰ੍ਹਾਂ ਸਾਰੇ ਜਾਣੇ ਜਦੋਂ ਕਹਿਣ ਲੱਗ ਜਾਣ ਫਿਰ ਬੰਦੇ ਨੂੰ ਮੰਨਣਾ ਹੀ ਪੈਂਦਾ, ਕੋਈ ਬਹੁਤ ਪੱਕਾ ਹੋਵੇ। ਜਾਲ ਠੱਗਾਂ ਨੇ ਕਹਿ ਕਹਿ ਕੇ ਕਹਿੰਦੇ ਇਹ ਕਿੱਧਰ ਚੱਲਿਆ ਬਈ, ਕੁੱਤਾ ਲੈ ਕੇ, ਕਹਿੰਦੇ ਨਹੀਂ ਇਹ ਲੇਲਾ ਹੈ। ਦੂਜੇ ਨੇ ਵੀ ਇਹੀ ਕਿਹਾ, ਠੱਗ ਨੇ ਫਰਲਾਂਗ ਤੇ ਉਹ ਖੜਾ, ਕਹਿੰਦੇ ਅੱਜ ਕਿੱਧਰ ਲੈ ਕੇ ਚੱਲਿਆ ਇਹ ਕੁੱਤਾ, ਕਹਿੰਦੇ ਨਹੀਂ ਲੇਲਾ ਹੈ। ਤੀਸਰਾ ਠੱਗ ਵੀ ਕਹਿੰਦਾ, ਚੌਥਾ ਕਹਿੰਦਾ ਕੀ ਗੱਲ, ਕੁੱਤਾ ਚੱਕਿਆ ਹੋਇਆ। ਉਹ ਬੰਦਾ ਕਹਿੰਦਾ ਮੇਰਾ ਹੀ ਦਿਮਾਗ ਤਾਂ ਨਹੀਂ ਕਿਤੇ ਖਰਾਬ, ਚਾਰ ਜਾਣੇ ਨੇ ਕਹਿ ਤਾਂ ਤੂੰ ਕੁੱਤਾ ਚੱਕੇ, ਮੈਂ ਲੇਲਾ ਸਮਝਦਾ, ਉਹਨੇ ਸੁੱਟ ਦਿੱਤਾ ਉਹ, ਉਹ ਚਾਰ ਠੱਗਾਂ ਨੇ ਚੁੱਕ ਕੇ ਬਣਾ ਲਿਆ, ਉਹ ਖਾ ਲਿਆ। ਇਸ ਤਰ੍ਹਾਂ ਇਹ ਜਿਹੜੇ ਲੋਕ ਬਹੁ ਗਿਣਤੀ ਚ ਅੱਜ ਵੀ ਨੇ, 90% ਲੋਕ ਜਿਹੜੇ ਖਰਾਬ ਨੇ, 10% ਜਿਹੜੇ ਧਾਰਮਿਕ ਵਿਅਕਤੀ ਨੇ, ਲੋਕ ਕਹਿੰਦੇ ਉਹ ਅਸੀਂ ਪਾਗਲ ਹੈ ਜਿਹੜੇ ਅਸੀਂ ਇੰਨਾ ਕੁਛ ਕਰਦੇ ਹਾਂ। ਉਹ ਇਸ ਕਰਕੇ ਕਿਉਂਕਿ ਹੁਣ 90 ਬੰਦੇ ਗਲਤ ਨੇ ਇਸ ਵਕਤ ਦੁਨੀਆਂ ਚ, ਉਹ 90 ਬੰਦਿਆਂ ਦੀ ਗਿਣਤੀ ਇੰਨੀ ਭਾਰੂ ਹੋ ਜਾਂਦੀ ਦੂਜੇ ਬੰਦਿਆਂ ਤੇ, ਕਈ ਵਾਰੀ ਧਾਰਮਿਕ ਵਿਅਕਤੀ ਟਬਲਾ ਖਾ ਜਾਂਦਾ, ਕਿਤੇ ਨਹੀਂ ਤਾਂ ਨਹੀਂ ਪਾਗਲ, ਜਾਂ ਮੈਂ ਤਾਂ ਗਲਤੀ ਨਾ ਹੋਵਾਂ, ਕਿਉਂਕਿ ਸਾਰੇ ਬੰਦੇ ਹੀ ਇਹ ਚੀਜ਼ਾਂ ਖਾਈ ਜਾਂਦੇ ਮਾੜੀਆਂ ਚੀਜ਼ਾਂ। ਇਸ ਕਰਕੇ ਇਹ ਬੰਦੇ ਨੂੰ ਵੀ ਇਹਨਾਂ ਨੇ ਐਸੇ ਚੱਕਰ ਚ ਪਾਇਆ, ਇੱਥੇ ਤਾਂ 99.99% ਹੀ ਬੰਦੇ ਸਾਰੇ ਖਰਾਬ ਬੈਠੇ ਸੀ, ਸਿਖਾਏ ਹੋਏ ਸੀ, ਇਸ ਕਰਕੇ ਉਹ ਸਾਰਿਆਂ ਨੇ ਇਹਨੂੰ ਪ੍ਰਭਾਵਿਤ ਕਰ ਲਿਆ।
1: ਕਹੇ ਸਭਨ ਕੇ ਕੀਨ ਸਪਾਨ ਪਈ ਜਾਮਨੀ ਦਿਨ ਜੋ ਬਿਹਾਨ।
0: ਕਹਿੰਦੇ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ, ਬਸ ਮਾੜਾ ਜਿਹਾ ਮੂੰਹ ਨੂੰ ਲਾ ਕੇ ਇੱਕ ਵਾਰੀ ਧੂੰਆਂ ਜਿਹਾ ਛੱਡ ਦੇ, ਫਿਰ ਤੂੰ ਭਾਵੇਂ ਚੱਲਿਆ ਜਾਈ। ਕਹਿ ਕਹਿ ਕੇ ਮਨਾ ਕੇ ਉਹਨੂੰ ਇੱਕ ਵਾਰੀ ਮੂੰਹ ਨੂੰ ਹੁੱਕਾ ਲਵਾ ਹੀ ਦਿੱਤਾ।
1: ਕਰ ਜਮੀਰ ਸੁਤਾ ਕੇ ਗਏ ਕਥਾ ਮੰਤਰ ਪਟ ਕਰ ਫਿਰ ਭਇਓ।
0: ਰਾਤ ਹੋਈ ਤਾਂ ਉਸ ਵਕਤ ਆਪਣੇ ਮਹਿਲਾਂ ਦੇ ਵਿੱਚ ਬ੍ਰਾਹਮਣ ਗਿਆ, ਜਦੋਂ ਗਿਆ ਉੱਥੇ ਬੜੇ ਮੰਤਰ ਪੜ੍ਹਨ ਲੱਗਿਆ।
1: ਬਣਿਓ ਨਾ ਕੋਟ ਮੰਤਰ ਨੈ ਫੁਰਿਓ, ਬਿਪਰ ਬਿਵਸੈ ਕਰ ਪੁਨ ਥਿਰਿਓ।
0: ਇਹਨੇ ਹੁਣ ਆਪਣੇ ਜਿਹੜੀ ਮੰਤਰ

0: ਪੜ੍ਹੇ ਮੰਤਰ ਕਾਹਦੇ ਪੜ੍ਹਨੇ ਹੁਣ ਮੰਤਰ ਗਏ ਕਿ ਹੁਣ ਮੰਤਰ ਕਿੱਥੇ ਰਹਿੰਦੇ ਕਿਹੜੇ ਟਿੱਕੇ ਜਾਂ ਤੰਬਾਕੂ ਪੀ ਲਿਆ ਜਦ ਕ੍ਰਹਿਤ ਹੋ ਜਾਂਦੀ ਹੈ ਸਿੱਖ ਤੋਂ ਸਿੱਖ ਵੀ ਧਿਆਨ ਕਰੋ ਹੁੱਕਾ ਹਜਾਮਤ ਹਲਾਲ ਹਰਾਮ ਇਹ ਚਾਰ ਕ੍ਰਹਿਤਾਂ ਨੇ ਨਾਲੇ ਤਾਂ ਕ੍ਰਹਿਤਾਂ ਕਰੀ ਜਾਣਗੇ ਨਾਲੇ ਕਹਿਣਗੇ ਬਾਣੀ ਤਾਂ ਬੜੀ ਪੜੀ ਹੈ ਕੋਈ ਫਲ ਤਾਂ ਮਿਲਿਆ ਨਹੀਂ ਤੈਨੂੰ ਹੁਣ ਕਾਹਦਾ ਫਲ ਜਦ ਭਾਂਡੇ ਚ ਚਾਰ ਗਲੀਆਂ ਹੋ ਜਾਣ ਉੱਥੇ ਦੁੱਧ ਟਿਕਦਾ ਇੱਕ ਗਲੀ ਕੀਤੀ ਤਾਂ ਭਾਂਡੇ ਚ ਦੁੱਧ ਨਿਕਲ ਜਾਂਦਾ ਇਹ ਤਾਂ ਚਾਰ ਗਲੀਆਂ ਹੋ ਗਈਆਂ ਭਾਂਡੇ ਚ ਇੱਥੇ ਇਹਨੇ ਬੜੇ ਮੰਤਰ ਪੜੇ ਬੜੇ ਹੱਥ ਪੱਲੇ ਮਾਰੇ ਕੁਛ ਨਹੀਂ ਬਣਿਆ ਸਾਰੇ ਮੰਤਰ ਹੀ ਫੇਲ ਹੋ ਗਏ
1: ਮਿਲੇ ਅਜਮੇਰ ਸੁਤਾ ਨਿਜ ਅੰਗ ਮੈਥਨ ਕਰਿਓ ਤਿਥੀ ਕੇ ਸੰਗ
0: ਹੁਣ ਫਿਰ ਉਸ ਰਾਜਕੁਮਾਰੀ ਦਾ ਜੋਰ ਚੱਲ ਗਿਆ ਬ੍ਰਾਹਮਣ ਉੱਥੇ ਹਾਰ ਗਿਆ ਆਪਣੇ ਧਰਮ ਤੋਂ ਡਿੱਗ ਪਿਆ
1: ਜਗਤ ਜੂਠ ਮੈਂ ਦੋਸ਼ ਬਟੇਰਾ ਕਰਿਓ ਬਤਾਵਨ ਪ੍ਰਭੂ ਤਿਸ ਬੇਰਾ
0: ਮਹਾਰਾਜ ਕਹਿੰਦੇ ਮੈਂ ਤੁਹਾਨੂੰ ਥੋੜੀ ਜਿਹੀ ਨਾ ਜਿਵੇਂ ਪਿਓ ਆਪਣੇ ਪੁੱਤ ਨੂੰ ਬਿਠਾ ਕੇ ਨਾ ਕਲੀਅਰ ਗੱਲ ਕਰ ਦਿੰਦਾ ਐਵੇਂ ਲੁਕੋ ਕੇ ਜੇ ਕਰਨ ਵਾਲੀਆਂ ਗੱਲਾਂ ਬਾਅਦ ਚ ਨਿਆਣੇ ਵਿਗੜਦੇ ਫਿਰਨ ਅੱਜ ਕੱਲ੍ਹ ਦੇ ਯੁੱਗ ਵਿੱਚ ਵੀ ਉਹ ਗੱਲ ਚੱਲਦੀ ਨੀ ਨਿਆਣੇ ਨੂੰ ਸਿੱਧਾ ਹੀ ਮੂੰਹ ਤੇ ਉਹਦੇ ਕਹਿ ਦਿਓ ਬਈ ਆਹ ਗੱਲ ਇਉਂ ਹੈ ਭਾਈ ਕੱਲ ਨੂੰ ਸਾਨੂੰ ਨਾ ਕਹੀ ਮਹਾਰਾਜ ਨੇ ਬਿਠਾ ਕੇ ਸਾਰਿਆਂ ਨੂੰ ਆਪਾਂ ਨੂੰ ਕਹਿਤਾ ਇਹ ਤੰਬਾਕੂ ਚ ਆਹ ਦੋਸ਼ ਨੇ ਆਹ ਮਾੜੇ ਕੰਮ ਹੋ ਜਾਂਦੇ ਨੇ ਕੱਲ ਨੂੰ ਨਾ ਕਿਹੋ ਭਾਵੇਂ ਤੂੰ ਸੰਗ ਸ਼ਰਮ ਕਰ ਭਾਵੇਂ ਔਖਾ ਹੋ ਸੌਖਾ ਹੋ ਤੈਨੂੰ ਇਹ ਗੱਲ ਮੇਰੀ ਸੁਣਨੀਆਂ ਪੈਣੀ ਆ ਜਿਵੇਂ ਸਤਿਗੁਰੂ ਨੇ ਆਪਾਂ ਨੂੰ ਸੁਣਾ ਦਿੱਤੀ ਹੈ ਕਹਿੰਦੇ ਦੇਖੋ ਉਹ ਜਿੰਨਾ ਮਰਜ਼ੀ ਕਰਦਾ ਰਿਹਾ ਯਤਨ ਪਰ ਉਹ ਮੰਤਰ ਮੁੰਤਰ ਦੇ ਸਾਰੇ ਬੇਕਾਰ ਹੋ ਗਏ ਇਸ ਕਰਕੇ ਭਾਈ ਕਿਉਂਕਿ ਸਾਰੇ ਜਿਹਨੇ ਤੰਬਾਕੂ ਖਾ ਲਿਆ ਉਹਨੇ ਸਾਰੇ ਜਗਤ ਦੀ ਜੂਠ ਖਾ ਲਈ ਇਸੇ ਕਰਕੇ ਇਹਦਾ ਨਾਮ ਜਗਤ ਜੂਠ ਰੱਖਿਆ ਹੈ
1: ਧਰਮ ਹਿੰਦ ਕੋ ਮੰਤਰ ਸਮੇਤ ਕਰਮ ਬਿਨਾਸ਼ਨ ਕੋ ਬਡ ਹੇਤ
0: ਉਹ ਜਿਹੜਾ ਹਿੰਦੂਆਂ ਦਾ ਧਰਮ ਸੀ ਹਿੰਦੂ ਮੰਤਰ ਵੇਦਾਂ ਦੇ ਮੰਤਰ ਇਹ ਤਾਂ ਕੇਸ ਕਟਾਉਣ ਨਾਲ ਵੀ ਹੋ ਜਾਂਦੇ ਨੇ ਖਤਮ ਉਹ ਜਦੋਂ ਇੱਕ ਰਾਜਾ ਨੰਦ ਦੀ ਸਾਖੀ ਸੁਣਾਈ ਸੀ ਦਸਵੇਂ ਪਾਤਸ਼ਾਹ ਨੇ ਆਪਾਂ ਭੁੱਲ ਗਏ ਹਾਂ ਥੋੜੀ ਥੋੜੀ ਯਾਦ ਵੀ ਕਰਵਾ ਦਿੰਦਾ ਮੈਂ ਮਹਾਰਾਜ ਨੂੰ ਪੁੱਛਿਆ ਸੀ ਸਿੰਘਾਂ ਨੇ ਮਹਾਰਾਜ ਇਹ ਹਿੰਦੂ ਮਤ ਵਿੱਚ ਕੇਸ ਕਟਾਉਣੇ ਕਿੱਥੋਂ ਸ਼ੁਰੂ ਹੋਏ ਨੇ ਮਹਾਰਾਜ ਕਹਿੰਦੇ ਅੱਜ ਤੋਂ 2500 ਸਾਲ ਪਹਿਲਾਂ ਦੀ ਗੱਲ ਹੈ ਰਾਜਾ ਨੰਦ ਸ਼ੂਦਰ ਰਾਜਾ ਹੋਇਆ ਇੱਕ ਉਹਨੇ ਇਹ ਸੋਚਿਆ ਕਿ ਮੇਰਾ ਰਾਜ ਕਿਤੇ ਜਿਹੜੇ ਬ੍ਰਾਹਮਣ ਲੋਕ ਨੇ ਅੱਛੇ ਪਵਿੱਤਰ ਕੇਸ ਰੱਖਣ ਵਾਲੇ ਕੁਛ ਨਹੀਂ ਖਾਣ ਵਾਲੇ ਸਾਧੂਆਂ ਵਰਗੇ ਲੋਕ ਹੁੰਦੇ ਸੀ ਪਹਿਲਾਂ ਅੱਛੇ ਕਿਤੇ ਮੰਤਰ ਪੜ੍ਹ ਕੇ ਮੇਰਾ ਰਾਜ ਹੀ ਨਾ ਉਲਟਾ ਦੇਣ ਉਹਨੇ ਕੁਝ ਲਾਲਚੀ ਬ੍ਰਾਹਮਣ ਇਕੱਠੇ ਕੀਤੇ ਕਹਿੰਦਾ ਇਹ ਜਿਹੜੇ ਮੰਤਰ ਜੰਤਰ ਨੇ ਇਹਨਾਂ ਦਾ ਹੱਲ ਦੱਸੋ ਕੀ ਆ ਵੀ ਇਹ ਚੱਲਣ ਨਾ ਉਹ ਕਹਿੰਦੇ ਜੇ ਬੰਦੇ ਦੇ ਕੇਸ ਕਿਤੋਂ ਵੀ ਖੰਡਨ ਹੋ ਜਾਣ ਨਾ ਕੱਟੇ ਜਾਣ ਮਾੜੇ ਮੋਟੇ ਤਾਂ ਇਹ ਮੰਤਰ ਕੰਮ ਨਹੀਂ ਕਰਦੇ ਰਾਜਾ ਨੰਦ ਨੇ ਪਹਿਲਾਂ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਪੈਸੇ ਦਊਂਗਾ ਜਿੰਨੇ ਕਹੋਗੇ ਪਹਿਲਾਂ ਤੁਸੀਂ ਕੇਸ ਕਟਾ ਲਓ ਫਿਰ ਥੋੜਾ ਥੋੜਾ ਪ੍ਰਚਾਰ ਕਰਿਓ ਫਿਰ ਇਹਨਾਂ ਨੇ ਕੀ ਕੀਤਾ ਸਾਰਿਆਂ ਹੀ ਪੰਡਤਾਂ ਦੇ ਜ਼ਬਰਦਸਤੀ ਕੇਸ ਕੱਢ ਦਿੱਤੇ ਉਹ ਤਾਂ ਕਿ ਮੰਤਰ ਨਾ ਚੱਲੇ ਆਪਾਂ ਸ਼ਹਿਰ ਵਿੱਚ ਤਾਂ ਬੜੇ ਸੇਫ ਬੈਠੇ ਹਾਂ ਪਿੰਡਾਂ ਵਿੱਚ ਇੰਨਾ ਗਲਤ ਪ੍ਰਚਾਰ ਹੋ ਰਿਹਾ ਕਿ ਪਿੰਡਾਂ ਦੇ ਸਾਰੇ ਮੁੰਡੇ ਕੇਸ ਕਟਾਈ ਜਾਂਦੇ ਕਿਉਂ ਵਿੱਚੇ ਵਿੱਚ ਕੋਈ ਨਾ ਕੋਈ ਤਾਂ ਕੀੜਾ ਲੱਗਿਆ ਹੀ ਹੋਇਆ ਮਗਰ ਜਿਹੜਾ ਉਹਨਾਂ ਨੂੰ ਕੇਸ ਕੱਟਣ ਲਈ ਮਜਬੂਰ ਕਰਦਾ ਇਸ ਕਰਕੇ ਜੇ ਇਹ ਚੀਜ਼ਾਂ ਆਪਣੇ ਬੱਚਿਆਂ ਤੱਕ ਪਹੁੰਚਣ ਬੱਚਿਆਂ ਨੂੰ ਗਿਆਨ ਤਾਂ ਬੱਚੇ ਕਹਿੰਦੇ ਪਿਤਾ ਜੀ ਤੁਸੀਂ ਸੁਣਿਆ ਉਹ ਕਥਾ ਮੈਂ ਤਾਂ ਟੀਵੀ ਦੇਖੂੰਗਾ ਜਾਂ ਮਾਤਾ ਜੀ ਕਥਾ ਸੁਣਨਾ ਉਹਦੇ ਪਿਤਾ ਜੀ ਆਉਂਦੇ ਨੇ ਜਾਂ ਦੋ ਚਾਰ ਬੱਚੇ ਮਾੜੇ ਮੋਟੇ ਆ ਜਾਂਦੇ ਨੇ ਉਹ ਜੇ ਸੁਣਨਗੇ ਤਾਂ ਕੋਈ ਅਸਰ ਪਊਗਾ ਉਹਨਾਂ ਤੇ ਉਹ ਸੁਣਦੇ ਨਹੀਂ ਹੈ ਇਸੇ ਕਰਕੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਕਿ ਕਿੰਨੀਆਂ ਮਾੜੀਆਂ ਚੀਜ਼ਾਂ ਜਿਹੜੀਆਂ ਅਸੀਂ ਵਰਤਦੇ ਹਾਂ ਤਾਂ ਕਹਿੰਦੇ ਨੇ ਭਾਈ ਇਹ ਜਿਹੜਾ ਹੈ ਨਾ ਤੰਬਾਕੂ ਇਹ ਤਾਂ ਸਾਰਿਆਂ ਧਰਮਾਂ ਨੂੰ ਨਾਸ ਕਰਦਾ ਹੈ
1: ਜੋ ਬਦਾਰ ਕਲ ਯੁਗ ਕੋ ਜਗ ਮੈਂ ਸੋਚ ਆਦ ਗੁਣ ਨਾਸ਼ਕ ਲਗ ਮੈਂ
0: ਇਹ ਕਲਯੁਗ ਦੇ ਵਿੱਚ ਜਿਹੜਾ ਤੰਬਾਕੂ ਹੈ ਚੋਬਦਾਰ ਹੁੰਦਾ ਜਿਵੇਂ ਇਹ ਚੋਬਦਾਰ ਦਾ ਕੰਮ ਕਰਦਾ ਸੋਚ ਆਦ ਗੁਣ ਨਾਸ਼ਕ ਲਗ ਮੈਂ ਇਹ ਜਿਹੜਾ ਤੰਬਾਕੂ ਹੈ ਨਾ ਪਵਿੱਤਰਤਾ ਆਦਿਕ ਸਾਰੀ ਭੰਗ ਕਰਦਾ ਹੈ ਜਿੱਥੇ ਵੀ ਕਿਤੇ ਤੰਬਾਕੂ ਆ ਗਿਆ ਉੱਥੇ ਸਾਰੀ ਅਪਵਿੱਤਰਤਾ ਹੀ ਅਪਵਿੱਤਰਤਾ ਛਾ ਜਾਂਦੀ ਹੈ
1: ਅਦਕੇ ਅਪਾਵਨ ਕਰ ਬਿਹਾਰੋ ਕਵਿਨ ਸਭਾ ਮੈਂ ਗੁਰ ਉਚਾਰੋ
0: ਸੋ ਇਸ ਕਰਕੇ ਸਾਰਿਆਂ ਨੂੰ ਅਪਵਿੱਤਰ ਕਰਨ ਵਾਲਾ ਜੋ ਤੰਬਾਕੂ ਹੈ ਇਹ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਵੀਆਂ ਦੇ ਸਭਾ ਵਿਚ ਵੀ ਤੰਬਾਕੂ ਜਿਹੜਾ ਹੈ ਨਾ ਇਹ ਬਹੁਤ ਮਾੜੀ ਚੀਜ਼ ਹੈ, ਕਿਸੇ ਦੀ ਆਖੇ ਅਖਾਏ ਬਹੁਤ ਧਿਆਨ ਨਾਲ ਚੱਲਣਾ, ਹਰੇਕ ਚੀਜ਼ ਵੱਲ ਧਿਆਨ ਰੱਖੋ। ਸੋ ਖਾਸ ਕਰਕੇ ਇਹਨਾਂ ਗੱਲਾਂ ਤੋਂ ਸਤਰਕ ਰਹਿਣਾ। ਪਤਾ ਨਹੀਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ, ਕਹਿੰਦਾ ਲਾਲ ਦੰਤ ਮੰਜਨ ਡਾਬਰ ਵਾਲਿਆਂ ਦਾ ਇਹ 'ਚ ਤੰਬਾਕੂ ਪੈਂਦਾ, ਕਹਿੰਦੇ ਬਾਹਰ ਲਿਖਿਆ ਵੀ ਹੋਇਆ ਇਹ ਵਰਤਦਾ ਹੋਵੇ। ਕਈ ਵਾਰ ਕੋਈ ਐਸੀਆਂ ਜਿਹੜੀਆਂ ਚੀਜ਼ਾਂ ਜਿਨ੍ਹਾਂ ਅੰਦਰ ਤੁਹਾਨੂੰ ਸ਼ੱਕ ਪੈ ਜੇ ਇਹਦੇ ਅੰਦਰ ਤੰਬਾਕੂ ਦੀ ਵਰਤੋਂ ਹੁੰਦੀ ਹੈ, ਉਹ ਚੀਜ਼ ਆਪਾਂ ਨੂੰ ਫੱਟ ਤਿਆਗ ਦੇਣੀ ਚਾਹੀਦੀ ਹੈ।
1: ਦੋਹੇਰਾ ਉੱਤਰ ਅਪਰ ਜੇ ਰਹਿ ਗਏ ਸਤਿਗੁਰ ਸਭ ਨੂੰ ਬਤਾਏ।
0: ਹੁਣ ਜਿਹੜੇ ਉੱਤਰ ਬਾਕੀ ਰਹਿ ਗਏ ਸੀ, ਸਤਿਗੁਰੂ ਮਹਾਰਾਜ ਨੇ ਕਵੀਆਂ ਨੂੰ ਪੁੱਛੇ, ਕਵੀਆਂ ਨੇ ਆਪਣੀ ਮਤ ਦੇ ਮੁਤਾਬਕ ਜਵਾਬ ਦਿੱਤੇ, ਗੁਰਾਂ ਨੇ ਫਿਰ ਆਪਣੀ ਸ੍ਰੇਸ਼ਟ ਬੁੱਧੀ ਰਾਹੀਂ ਉਹਨਾਂ ਸਾਰਿਆਂ ਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਸੋਹਣੇ ਢੰਗ ਨਾਲ ਦਿੱਤੇ ਹਨ।
1: ਸੁਣ ਕੇ ਜਿਲ ਤੋਰੇ ਦੇ ਮੈਂ ਨਿਸ਼ਚੈ ਤਾਂ ਛਿਨ ਆਏ।
0: ਸੁਣ ਕੇ ਜਿਨ੍ਹਾਂ ਉੱਤਰਾਂ ਨੂੰ, ਇੱਕ ਤਾਂ ਉੱਤਰ ਕਵੀਆਂ ਨੇ ਦਿੱਤੇ ਉਹਦੇ 'ਚ ਥੋੜਾ ਜਿਹਾ ਸ਼ੰਕਾ ਬਣਿਆ ਰਹਿ ਸਕਦਾ, ਪਰ ਜਦੋਂ ਸਤਿਗੁਰੂ ਮਹਾਰਾਜ ਜੀ ਉੱਤਰ ਦੇਣ ਕਿਸੇ ਪ੍ਰਸ਼ਨ ਦਾ, ਕਹਿੰਦੇ ਉਹਦੇ 'ਚ ਤਾਂ ਝਟਪਟ ਬੰਦੇ ਦੇ ਮਨ ਵਿੱਚ ਨਿਸ਼ਚਾ ਆ ਹੀ ਜਾਂਦਾ ਕਿਉਂਕਿ ਸਤਿਗੁਰੂ ਜੀ ਨੇ ਸੁਣਾਇਆ ਹੈ।
1: ਤਾਂ ਰਿਖੀ ਸ਼ੁਭ ਗੋਪ ਦਸ ਅਵੰਦੀਨਾ ਸ਼ਰਾਪ ਬਣਾਏ ਮਰਨ ਕਾਲ ਨਭ ਸ਼ਬਦ ਹੋਏ ਗੌਰ ਕਰਨੀ ਤਜ ਜਾਏ।
0: ਹੁਣ ਇਹ ਸਾਖੀ ਪਿੱਛੇ ਹੀ ਸੁਣਾਈ ਸੀ ਮਹਾਰਾਜ ਨੇ, ਉਹ ਅੱਗੇ ਹੁਣ ਸਾਖੀ ਹੋਰ ਫਿਰ ਸੁਣਾ ਰਹੇ ਨੇ। ਪਹਿਲਾਂ ਵਿੱਚੋਂ ਅਜਮੇਰ ਸ਼ਾਹ ਦੀ ਸਾਖੀ ਆ ਗਈ ਸੀ, ਇਹ ਹੁਣ ਦੁਬਾਰਾ ਸਾਖੀ ਸ਼ੁਰੂ ਕੀਤੀ। ਕਹਿੰਦੇ ਜਦੋਂ ਆਪਣੇ ਮੰਤਰਾਂ ਦੇ ਬਲ ਨਾਲ ਜਮਦਗਨੀ ਲਿਖੀ ਨੇ ਸਵਰਗਾਂ ਤੋਂ ਮੰਗਣੀ ਲਈ ਸੀ ਗਾਂ, ਇਹ ਕਾਮ ਧੇਨ ਗਊ, ਸਾਂਸਰ ਬਾਹੂ ਰਾਜੇ ਨੇ ਕਿਹਾ ਸੀ ਮੈਨੂੰ ਦਿਓ, ਨਾ ਦੇਣ ਤੇ ਮੰਤਰਾਂ ਦੇ ਬਲ ਨਾਲ ਉੱਪਰ ਨੂੰ ਉਡਾ ਦਿੱਤੀ। ਇਹਨੇ ਸਾਂਸਰ ਬਾਹੂ ਨੇ ਥੱਲੇ ਤੀਰ ਮਾਰਿਆ, ਇਹਦੇ ਖੁਰ ਵਿੱਚ ਲੱਗਿਆ, ਉਹ ਖੁਰ ਵਿੱਚ ਲੱਗਣ ਕਰਕੇ ਉਹ ਜਿਹੜਾ ਖੂਨ ਡਿੱਗਿਆ ਸੀ ਉਹ ਤੋਂ ਤੰਬਾਕੂ ਪੈਦਾ ਹੋਇਆ। ਤੋ ਤਿੰਨ ਚੀਜ਼ਾਂ ਬਣੀਆਂ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਆਪਾਂ ਨੂੰ ਤੰਬਾਕੂ ਮਨਾ ਲਸਣ ਜਿਹੜਾ ਉਹ ਆਮ ਤੌਰ 'ਤੇ ਲੰਗਰਾਂ 'ਚ ਤਾਂ ਹੀ ਉਹਨੇ ਵਰਤਿਆ ਜਾਂਦਾ, ਇੱਕ ਤਾਂ ਵਿਕਾਰ ਹੀ ਬੜਾ ਜ਼ਿਆਦਾ ਹੈ, ਇਸ ਕਰਕੇ ਆਮ ਤੌਰ 'ਤੇ ਬਿੰਗਮ ਲੋਕ ਵੀ ਇਹਨੂੰ ਨਹੀਂ ਵਰਤਦੇ ਹੈ। ਇਹਦੇ ਜਿਹੜਾ ਖੂਨ ਦੀਆਂ ਬੋਟੀਆਂ ਡਿੱਗੀਆਂ ਸੀ ਕਹਿੰਦੇ ਨੇ ਇਹ ਤੋਂ ਲਸਣ ਪੈਦਾ ਹੋਇਆ, ਅਤੇ ਹੋਰ ਜਿਹੜਾ ਹੋਰ ਡਿੱਗਿਆ ਸੀਗਾ ਖੁਰ ਜੇ ਇਹ ਤੋਂ ਲਸਣ ਬਣਿਆ, ਅਤੇ ਖੂਨ ਦੀਆਂ ਬੋਟੀਆਂ ਤੋਂ ਮਸਰੀ ਬਣੀ। ਆਮ ਤੌਰ 'ਤੇ ਜਿਹੜੇ ਪੱਕੇ ਬ੍ਰਾਹਮਣ ਨੇ ਉਹ ਇਹ ਤਿੰਨ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਸਾਡੇ ਲਈ ਵਿਸ਼ੇਸ਼ ਕਰਕੇ ਮਹਾਰਾਜ ਨੇ ਜਿਹੜੀ ਵਰਤੋਂ ਕਹੀ ਹੈ ਉਹ ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਆਮ ਜੇ ਲੰਗਰਾਂ ਵਿੱਚ ਲਸਣ ਨਹੀਂ ਵਰਤਿਆ ਜਾਂਦਾ, ਵੈਸੇ ਵੀ ਲਸਣ ਨੂੰ ਗੁਰਬਾਣੀ ਅੰਦਰ ਚੰਗਾ ਹੀ ਨਹੀਂ ਮੰਨਿਆ। ਸੋ ਜੈਸੇ ਲਸਣ ਕੀ ਖਾਨ, ਕਹਿੰਦੇ ਜਿਵੇਂ ਲਸਣ ਖਾ ਕੇ ਬਦਬੂ ਆਉਂਦੀ ਹੈ ਤੰਬਾਕੂ ਵਿੱਚੋਂ ਵੀ ਬਦਬੂ ਆਉਂਦੀ ਹੈ, ਇਸੇ ਪ੍ਰਕਾਰ ਕਹਿੰਦੇ ਇਹਨਾਂ ਕਈ ਇੱਕ ਚੀਜ਼ਾਂ ਨੂੰ ਜਿਹੜੇ ਬੰਦੇ ਭਜਨ ਬਿਰਤੀ ਵਾਲੇ ਨੇ ਉਹਨਾਂ ਲਈ ਖਾਸ ਕਰਕੇ ਐਸੀਆਂ ਕਈ ਇੱਕ ਚੀਜ਼ਾਂ ਮਨਾ ਕੀਤੀਆਂ ਜਾਂਦੀਆਂ ਹਨ।
1: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਦ ਮਾਂਜ।
0: ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ, ਤੰਬਾਕੂ ਤੋਂ ਪਾਦ ਦਾ ਅਰਥ ਇੱਥੇ ਹੈ ਵੀ ਉਹ ਪੈਰਾਂ ਤੋਂ ਪੈਦਾ ਭਾਵ ਖੂਨ ਡਿੱਗਿਆ ਉਹ ਤੋਂ ਬਣੀ ਬੂਟੀ ਕਹਿੰਦੇ ਨੇ।
1: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਦ ਮਾਂਜ।
0: ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ, ਤੰਬਾਕੂ ਤੋਂ ਪਾਦ ਦਾ ਅਰਥ ਇੱਥੇ ਹੈ ਵੀ ਉਹ ਪੈਰਾਂ ਤੋਂ ਪੈਦਾ ਭਾਵ ਖੂਨ ਡਿੱਗਿਆ ਉਹ ਤੋਂ ਬਣੀ ਬੂਟੀ ਕਹਿੰਦੇ ਨੇ। ਜਿੰਨੇ ਵੀ ਧਰਤੀ ਦੇ ਪਾਪ ਨੇ ਸਾਰੇ ਤੰਬਾਕੂ ਦੇ ਅੰਦਰ ਹੀ ਵਸੇ ਹੋਏ ਨੇ। ਆਪਣੇ ਕੋਲ ਪ੍ਰਤੱਖ ਪ੍ਰਮਾਣ ਕੇ ਦਸਵੇਂ ਪਾਤਸ਼ਾਹ ਦਾ ਘੋੜਾ ਨਹੀਂ ਸੀ ਅੱਗੇ ਵੱਧ ਰਿਹਾ, ਮਹਾਰਾਜ ਨੇ ਚਾਬਕ ਮਾਰੇ ਘੋੜਾ ਨਾ ਹਿੱਲਿਆ, ਕਹਿੰਦੇ ਇਹਨੂੰ ਕੀ ਹੋ ਗਿਆ ਅੱਗੇ ਨਹੀਂ ਵੱਧ ਰਿਹਾ। ਮਹਾਰਾਜ ਸਮਝ ਗਏ ਕਹਿੰਦੇ ਭਾਈ ਅੱਗੇ ਤੰਬਾਕੂ ਦਾ ਖੇਤ ਹੈ, ਇਸ ਕਰਕੇ ਸਾਡਾ ਘੋੜਾ ਇਹਦੇ ਅੱਗੇ ਨਹੀਂ ਜਾ ਰਿਹਾ। ਤਾਂ ਤੇ ਮਹਾਰਾਜ ਨੇ ਇਹ ਸਾਡੇ ਲਈ ਐਸੇ ਕੌਤਕ ਵਰਤਾਏ ਨੇ ਜਿਨ੍ਹਾਂ ਤੋਂ ਸਾਨੂੰ ਗਿਆਨ ਹੋ ਜਾਵੇ।
1: ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ। ਸ਼ਰੋਕਤਾ ਬਕਤਾ ਕੋ ਲਗੈ ਕਬੈ ਨ ਪੂਜ ਕਰਾਂਜ।
0: ਸ਼ਰੋਤਾ ਤੇ ਬਕਤਾ ਦੋਵਾਂ ਨੂੰ ਲੱਗਦੇ ਨੇ, ਕਦੇ ਵੀ ਇਹਨਾਂ ਦੀ ਪੂਜਾ ਨਹੀਂ ਕਰਨੀ ਕੁਛ ਕਿੱਥੇ, ਇਹ ਸਮਝਾਉਣ ਦਾ ਮਹਾਰਾਜ ਨੇ ਕਿਹਾ कि जेड़े बंदे तंबाकू का सेवन करते हैं फिर लोगों उपदेश करते हैं कई प्रकार का, कहते वो भी माड़ा है, उन भी सारे पाप लगते हैं। जेड़े बंदे उन्होंने उपदेश सुनते हैं उन्होंने भी पाप लगते हैं, क्यों? जो उपदेश करने वाला बंदा होता है वो बिल्कुल एन अच्छा साफ सुथरा स्वच्छ जीवन वाला होवे तां ठीक है, जे उपदेश करने वाला बंदा खुदे सब कुछ खाई पी जाता है फिर ओदियां गल्लां तो थोड़ा थोड़ा प्रतीत होण लग जांदा आपां नूं, ते ओह गल्लां गल्लां च कह भी दिंदा कि कोई गल नहीं आ भी खा लो, इहदा वैसे कोई खास डर नहीं, फलानी चीज का डर नहीं, माड़ी मोटी पी भी सकते हैं, इहदा भी कोई डर नहीं, उस संगत नूं भी नाल खराब करदा है, इह कई थावां ते होया भी है। तो इस करके पुराने समय विच भी महाराज ने यही गल दर्शाई कि जिहड़े उपदेश करता लोग ने खास करके तो वह उपदेश करने वाले जड़े ने उन्होंने ये ध्यान देना चाहिदा कि वह माड़ी चीज की वरतों ना करन क्योंकि संगत उत्ते माड़ा असर पैंदा है।
1: अंधियाए विद्या कुखै सो बादी जग माए,
0: सो अंधियाए जड़ी विद्या हुंदी फिर इत्थे भी बचन करदे ने अंधियाए, खास तौर ते एक पुरानी रवायतां सीगियां उन्हां चों कुछ चीजां महाराज ने इन्हां कवियां नूं पंडितां नूं विद्वानों ने यह भी दसिया कि कई समय होंगे ने अनध्याय हुंदा सीगा पहला जिमें अष्टमी आदक यह जे दिन कई आ जाने पूर्णिमा आदक आते हैं इन्हों दिनों से विद्या बंद कर देंगे सी, उस दिन विद्या ना पढ़नी जां विद्या का खास तौर से जिन्होंने विद्या पढ़नी है उन्होंने सवेर का वेला ठीक रहा। आम तौर पर असं भी पुराने ग्रंथ पढ़ते ही रहे हैं उन्हें मना किया हों जे कोई चीज कंठ करनी है फिर वह कह दें शाम के वेले ना कंठ करो, सवेरे सवेरे जिहड़ी चीज याद होंदी है वह शाम नूं गल नहीं बनती। पहला कुछ कानून सीगे ऐसे पढ़ाई दे कुछ असूल सन जिन्हां दे विच कई गल्लां दी मनाही सी, जदों दा यह समा अपना आया अगे तो अगे तो अपने कोल इक्को ही गल रह जांदी है इहदे नाल की फर्क पै चलिया तां की हो गया जे ऐं कर लांगे। इस करके सतगुरु महाराज कहने भाई कुछ क जरूर ध्यान रख्या करो इन्हां गल्लां दा, समय समय अनुसार विद्या पढ़ो, बाणी पढ़न दा भी एक समा हुंदा, हर चीज दा आपो अपना समा है।
1: दारद अरबल नाश होए आपद ओ आए,
0: कहने जो छुट्टी वाला दिन मन्निया सी पुराने समय च वह भाव हरी की कथा इन्हों दिन च नहीं सी कर देंदे, वह जगत विच झगड़ालू बनेगा उन्हों दरिद्र पेगा उम्र नाश हुंदी है, तो यह तो भाव के सारिया आपदा उन्हों पैणगियां। अनध्याई वह हुंदा है वह दिन जिस दिन पढ़ना विवर्जित हुंदा सी छुट्टी का दिन, सो आम करके अष्टमी चौदश अमावस्य पूर्णिमा आदक इन्हां दिनों दे विच कई रोक दिंदे सन एकम भी शामिल की जाती सी। पर पिछे जिहड़ा प्रश्न विच द्वादशी नूं कथा मने करन दा प्रसंग आया सी उहदा कारण दस्सिया सी, इस करके उहदे विच कथा भी मना की पुराने ग्रंथां दे विच। पर कई चीजां महाराज ने खालसे लई खोल भी दित्तियां, सतगुरु ने इन्ना कहता कि तुहाडी कथा बंद नहीं की, पिछों जिहड़ियां चलियां आउंदियां कई कृतियां गुरां ने अपनाईयां भी ने, कई कृतियां बंद भी कीतियां ने, कई कृतियां खोल भी दित्तियां ने। इस करके महाराज सच्चे पातशाह कहिंदे ने कि जिहड़ा है ना उपदेश करना यह भी तरीके अनुसार विधि अनुसार ही हो सकता है।
1: रज नारी त्यागन बने तजै रांड का भोग,
0: हमारा सच्चे पातशाह अपने खालसे नूं समझाउण लई कहिंदे ने अपवित्रता वाले दिनों दे विच खास करके जां बेसवागामी होना जां अपवित्रता वाले दिनों च माड़े कर्म करने इत्यादि के ये अपने पुत्रां धीआं नूं भी समझा रहे ने ऐसे माड़े कर्म करने नहीं हन।
1: बिन ब्याही अनरुचितिया त्यागै कुल अर रोग,
0: एका नारी जती होए पर नारी ती भैन बखाणा है, ये महाराज ने आपां नूं वचन कीता। इस करके सतगुरु महाराज सारिया चीजां खालसे दसदे ने बिना ब्याह तो कर्म नहीं करने चाहिए माड़े, तो इस प्रकार जिहड़ा है होर कई प्रकार दे कोई बंदे रोगी ने जां रोग लगे हुए ने जां विषय विकारी लोग ने जां माड़े कर्मां वाले लोग ने जां इह जिन्नियां भी चीजां ने इन्हां नूं आपां नूं समझण दी लोड़ है। इहदे सतगुरु महाराज जिवें अज दे लोग प्रचार करदे ने दूर तक बड़े बड़े कंधां भरियां पईआं, बॉम्बे तां बहुत ज्यादा प्रचार है, आम इत्थे भी बड़ा

0: ਕੁਰਲਾ ਕਰ ਲੈਂਦੇ ਨੇ। ਤਾਂ ਮਹਾਰਾਜ ਨੇ ਕਿਹਾ ਨਾ ਬਈ, ਇਹ ਕੰਮ ਨਹੀਂ ਕਰਨਾ, ਨੰਗੇ ਸਿਰ ਨਹੀਂ ਜਾਣਾ। ਨੰਗੇ ਸਿਰ ਕੋਈ ਕਿਰਿਆ ਨਹੀਂ ਸੀ ਕਰਨ ਦਿੱਤੀ ਮਹਾਰਾਜ ਜੀ ਨੇ। ਤੇ ਇਸੇ ਪ੍ਰਕਾਰ ਅਪਵਿੱਤਰ ਪਾਣੀ ਦੀ ਵਰਤੋਂ ਨਹੀਂ ਕਰਨੀ, ਜਿਹੜਾ ਬਚ ਜਾਂਦਾ ਪਾਣੀ ਉਹ ਡੋਲ ਦੇਣਾ, ਫਿਰ ਜਿਹੜਾ ਜੂਠਾ ਪਾਣੀ ਇਹਦੀ ਵਰਤੋਂ ਨਹੀਂ ਕਰਨੀ, ਤੇ ਇੱਕ ਨਗੁਰੇ ਦਾ ਜੂਠਾ ਨਹੀਂ ਪੀਣਾ, ਇਹਦਾ ਵੀ ਅਪਵਿੱਤਰ ਮੰਨਿਆ ਜਾਂਦਾ ਹੈ।
1: ਸਵਾਲ ਸੁਪਚੇ ਜੂਠਾ ਅਲਪ ਘੱਟ ਬੰਦਾ ਜਲ ਅਸਿੱਤ,
0: ਇਹ ਜਿਹੜਾ ਜਲ ਅਸਿੱਤ, ਅਸਿੱਤ ਹੁੰਦਾ ਅਪਵਿੱਤਰ ਤੇ ਮੈਲਾ ਪਾਣੀ। ਸੋ ਇਹ ਜਿਹੜੇ ਪਾਣੀ ਨੇ, ਜਿਵੇਂ ਕੋਈ ਸਮਾਨ ਹੈ, ਹੁਣ ਕੁੱਕਰ ਨੇ ਪਾਣੀ ਜੂਠਾ ਕਰ ਦਿੱਤਾ, ਕਈ ਲੋਕ ਕਹਿੰਦੇ ਚਲੋ ਇਹਦਾ ਕਾਹਲਾ ਜੂਠਾ ਹੁੰਦਾ, ਆਪਾਂ ਪਾਣੀ ਪੀ ਲੈਂਦੇ ਇਹਦਾ। ਮਹਾਰਾਜ ਕਹਿੰਦੇ ਐਸਾ ਪਾਣੀ ਕਦੇ ਵੀ ਨਹੀਂ ਪੀਣਾ, ਕੁੱਕਰ ਆਦਿਕ ਦਾ ਜੂਠਾ। ਇੱਕ ਉਹ ਬੰਦੇ ਜਿਹੜੇ ਅਪਵਿੱਤਰਤਾ ਦਾ ਕੰਮ ਕਰਦੇ ਹੋਣ, ਖਾਸ ਕਰਕੇ ਇਹਨਾਂ ਵਿੱਚ ਹੁਣ ਅੰਮ੍ਰਿਤ ਛਕਿਆ ਹੋਇਆ ਬੰਦੇ ਦਾ, ਤੇ ਬੰਦੇ ਅਪਵਿੱਤਰਤੇ ਵਾਲੇ ਬਹੁਤ ਕੰਮ ਕਰਦੇ, ਐਸੇ ਲੋਕ ਗੰਦਗੀ ਆਦਿਕ ਦਾ ਕੰਮ ਵੀ ਕਰਦੇ ਨੇ, ਫਿਰ ਉੱਥੇ ਤਾਂ ਆਪਣੀ ਪਵਿੱਤਰਤਾ ਨੂੰ ਭੰਗ ਨਹੀਂ ਨਾ ਹੋਣ ਦੇਣਾ। ਇਸ ਕਰਕੇ ਮਹਾਰਾਜ ਨੇ ਕਿਹਾ ਦੇਖੋ ਭਾਈ, ਅਪਵਿੱਤਰ ਪੁਰਸ਼ਾਂ ਦੇ ਨਾਲ ਪਾਣੀ ਪੀਣਾ, ਉਹਨਾਂ ਨਾਲ ਬੈਠ ਕੇ ਰੋਟੀ ਖਾਣੀ, ਇਹ ਮਾੜੀਆਂ ਗੱਲਾਂ ਨੇ। ਬਾਕੀ ਜਿਹੜਾ ਥੋੜਾ ਜਿਹਾ ਪਾਣੀ ਖੜਾ ਹੋਵੇ ਉੱਥੋਂ ਵੀ ਨਹੀਂ ਪੀਣਾ ਪਾਣੀ, ਕਿਉਂਕਿ ਪੁਰਾਣੇ ਗ੍ਰੰਥਾਂ 'ਚ ਲਿਖਿਆ ਸਵਾ ਮਣ ਤੋਂ ਵੱਧ ਪਾਣੀ ਜਿੱਥੇ ਖੜਾ ਉਹ ਪਾਣੀ ਸੁੱਚਾ ਮੰਨਿਆ ਜਾਂਦਾ। ਬਾਕੀ ਥੋੜਾ ਪਾਣੀ ਜਿੱਥੇ ਖੜਾ ਹੋਵੇ, ਕਿਉਂ, ਹੁਣ ਤਾਂ ਟੈਂਕੀਆਂ, ਟੂਟੀਆਂ, ਟਿਊਬਵੈਲ, ਨਲਕੇ ਬਹੁਤ ਨੇ, ਇਹ ਪਹਿਲਾਂ ਨਹੀਂ ਸੀ ਹੁੰਦਾ। ਪਹਿਲਾਂ ਕਿਤੇ ਹੀ ਖੂਹ ਹੁੰਦਾ ਸੀ ਜਾਂ ਲੋਕ ਆਮ ਤੌਰ 'ਤੇ ਛੱਪੜਾਂ 'ਚ ਨਹਾਉਂਦੇ ਸੀ, ਇਹ ਖੜੇ ਹੋਏ ਪਾਣੀ 'ਚ ਨਹਾਉਣਾ, ਉੱਥੇ ਕਰਕੇ ਇਸ ਕਰਕੇ ਮਨਾ ਕਰਦੇ ਸੀ ਮਹਾਰਾਜ। ਘਾਟ ਬੰਦਾ, ਘੜੇ ਵਿੱਚ ਦੇਰ ਦਾ ਪਿਆ ਹੋਇਆ ਪਾਣੀ ਜਿਹੜਾ ਉੱਤੋਂ ਢੱਕਿਆ ਹੋਇਆ, ਉਹ ਮੁਸ਼ਕ ਮਾਰ ਜਾਂਦਾ, ਕਿਰਮ ਪੈ ਜਾਂਦੇ ਨੇ, ਉਹ ਪਾਣੀ ਨਹੀਂ ਪੀਣਾ, ਮੈਲਾ ਪਾਣੀ ਨਹੀਂ ਪੀਣਾ। ਇਉਂ ਪਾਣੀ ਵੀ ਧਿਆਨ ਨਾਲ, ਪਾਣੀ ਪੀਣ ਤੋਂ ਨਹੀਂ ਰੋਕਿਆ, ਪਰ ਕਹਿੰਦੇ ਪਹਿਲਾਂ ਪਾਣੀ ਦੇਖ ਤਾਂ ਲਓ, ਜੇ ਪਾਣੀ ਤੁਸੀਂ ਦੇਖੋਗੇ ਨਹੀਂ ਤੇ ਪਾਣੀ ਹੈ ਕੈਸਾ। ਇਸ ਕਰਕੇ ਭਾਈ ਪਾਣੀ ਵੀ ਬੜੇ,
2: ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ, ਇਹ ਅਯੋਗ ਨੇ। ਕਿਉਂਕਿ ਵੇਦਾਂ ਪੁਰਾਣਾਂ ਵਿੱਚ ਵੀ ਕਿਹਾ ਕਿ ਜਿਹੜਾ ਬੰਦਾ ਸ਼ੰਕਰ ਵਰਨੀਆ ਹੈ, ਮਲੀਨ ਹੈ, ਮੈਲਾ ਹੈ, ਤੰਬਾਕੂ ਦੀ ਵਰਤੋਂ ਕਰਦਾ, ਸ਼ਰਾਬ ਦੀ ਵਰਤੋਂ ਕਰਦਾ, ਮੀਟ ਆਂਡੇ ਆਦਿਕ ਦੀ ਵਰਤੋਂ ਕਰਦਾ, ਮਾੜੀਆਂ ਚੀਜ਼ਾਂ ਸਾਰੀਆਂ ਜਿਹੜਾ ਬੰਦਾ ਖਾਈ ਜਾਂਦਾ ਹੈ।
1: ਸ਼ਲੋਤਾ ਸੁਨ ਨਾਰਕ ਪਸੂ ਅਨਕੁਲੀਨੀ ਜੋਗ।
2: ਸੋ ਇਸ ਕਰਕੇ ਕਹਿੰਦੇ ਨੇ ਜਿਹੜਾ ਸ਼ਰੋਤਾ ਹੈ, ਸ਼ਰੋਤੇ ਨੂੰ ਵੀ ਨੁਕਸਾਨ ਹੈ ਤੇ ਕਥਨ ਕਰਨ ਵਾਲੇ ਨੂੰ ਵੀ ਨੁਕਸਾਨ ਹੈ। ਤਾਂ ਤੇ ਕਹਿੰਦੇ ਨੇ ਜਿਹੜਾ ਇਹ ਹਰ ਬੰਦੇ ਨੂੰ ਨੁਕਸਾਨ ਹੀ ਨੁਕਸਾਨ ਹੁੰਦਾ ਇਹਨਾਂ ਗੱਲਾਂ ਦੇ ਵਿੱਚ, ਕਿਉਂਕਿ ਕਈ ਚੀਜ਼ਾਂ ਆ ਜਾਂਦੀਆਂ ਨੇ, ਖੁਦ ਬੰਦਾ ਮਾੜੀਆਂ ਚੀਜ਼ਾਂ ਖਾਂਦਾ, ਪਹਿਲਾਂ ਵੀ ਆ ਚੁੱਕਿਆ ਇਸ਼ਾਰਾ, ਦੁਬਾਰਾ ਫੇਰ ਕਹਿੰਦੇ ਨੇ। ਹੁਣ ਕਈ ਬੰਦੇ ਆਪਣੇ ਪੰਥ ਵਿੱਚ, ਇੱਕ ਪੰਥ ਵਿੱਚ ਆਪਣੇ ਇੰਨਾ ਵਧੀਆ ਕਥਾਵਾਚਕ ਹੋਇਆ, ਇੰਨਾ ਵਧੀਆ ਕਿ ਲੋਕ ਉਹਨੂੰ ਸੁਣਦੇ ਨੇ, ਅੱਜ ਵੀ ਉਹਦੀਆਂ ਕੈਸਟਾਂ ਸਾਰਿਆਂ ਦੇਸ਼ਾਂ ਚੱਲਦੀਆਂ ਨੇ। ਹੁਣ ਤਾਂ ਚੜ੍ਹਾਈ ਕਰ ਗਏ ਇਹਨੂੰ, ਕਾਫੀ ਸਾਲ ਹੋ ਗਏ, ਉਹਦੀਆਂ ਕਿਤਾਬਾਂ ਵੀ ਨੇ ਛਪੀਆਂ ਹੋਈਆਂ। ਉਹ ਬੰਦਾ ਬੇਹੱਦ ਸ਼ਰਾਬੀ ਸੀ, ਜਿੱਥੇ ਜੀ ਕਰੇ ਪੀ ਕੇ ਡਿੱਗ ਪੈਂਦਾ ਹੁੰਦਾ ਸੀ, ਪਰ ਲੋਕ ਹਲੇ ਵੀ ਸਲਾਹੀ ਜਾਂਦੇ ਨੇ ਉਹਨੂੰ। ਪਰ ਉਹ ਬੰਦੇ ਦਾ ਕੀ ਪ੍ਰਭਾਵ ਪੈਣਾ ਕਿਸੇ ਬੰਦੇ ਉੱਤੇ ਜਿਹੜਾ ਆਪ ਹੀ ਡਿੱਗਿਆ ਫਿਰਦਾ। ਇਸ ਕਰਕੇ ਇੱਥੇ ਸਤਿਗੁਰੂ ਕਹਿੰਦੇ ਨੇ ਜਿਹੜਾ ਬੰਦਾ ਧਾਰਮਿਕ ਹੈ ਨਾ, ਜਿਹਨੇ ਖਾਸ ਕਰਕੇ ਉਪਦੇਸ਼ ਕਰਨਾ, ਉਹ ਬੰਦੇ ਦਾ ਆਪਣਾ ਖਾਣਾ ਪੀਣਾ ਬਹੁਤ ਠੀਕ ਹੋਣਾ ਚਾਹੀਦਾ। ਜੇ ਉਹਦਾ ਆਪਣਾ ਖਾਣਾ ਪੀਣਾ ਮਾੜਾ, ਫਿਰ ਸੰਗਤ ਨੂੰ ਵੀ ਗਲਤ ਪਾਸੇ ਲਾ ਸਕਦਾ, ਕਿਸੇ ਬੰਦੇ ਨੂੰ ਗਲਤ ਵੀ ਕਹਿ ਸਕਦਾ। ਉਹ ਕਹਿ ਸਕਦਾ ਕੋਈ ਗੱਲ ਨਹੀਂ, ਜੋ ਮਰਜ਼ੀ ਖਾਓ ਪੀਓ, ਮੌਜਾਂ ਕਰੋ। ਇਸ ਤਰ੍ਹਾਂ ਉਹ ਦੁਨੀਆਂ ਨੂੰ ਗਲਤ ਮਾਰਗ ਉੱਤੇ ਪਾ ਸਕਦਾ ਤੇ ਉਹ ਬੰਦੇ ਦਾ ਮਾੜਾ ਹੀ ਮਾੜਾ ਅਸਰ ਪੈ ਸਕਦਾ ਹਰ ਵਕਤ।
1: ਪੰਥ ਰਚਿਓ ਮੈਂ ਧਰਮ ਹਿਤ, ਪੂਜਾ ਦਾਨ ਨਾ ਖਾਏ।
2: ਮਹਾਰਾਜ ਕਹਿੰਦੇ ਮੈਂ ਪੰਥ ਰਚਿਆ ਧਰਮ ਵਾਸਤੇ, ਧਰਮ ਨੂੰ ਕਮਾਉਣ ਲਈ, ਨਾ ਕਿ ਆਪਾਂ ਨੇ ਪੰਥ ਬਣਾਇਆ ਵੀ ਜਿੱਥੇ ਮਰਜ਼ੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਜਿੰਨੇ ਰੁਪਈਏ ਆਏ ਖਾ ਪੀ ਛੱਡੇ, ਮੌਜਾਂ ਕਰ ਲਈਆਂ। ਕਹਿੰਦੇ ਮੈਂ ਇਸ ਕਰਕੇ ਨਹੀਂ ਬਣਾਇਆ ਇਹ, ਵੀ ਜਿੰਨੇ ਮਰਜ਼ੀ ਜਿੱਥੇ ਨਿਸ਼ਾਨ ਸਾਹਿਬ ਲਾ ਲਿਆ, ਜਿੱਥੇ ਜੀ ਕਰਿਆ ਪ੍ਰਕਾਸ਼ ਕਰ ਲਿਆ, ਜਿੱਥੇ ਜੀ ਕਰਿਆ ਐਂ ਪੈਸੇ ਇਕੱਠੇ ਕਰ ਲਏ ਤੇ ਉਹ ਖਾ ਲਏ। ਕਹਿੰਦੇ ਇਹ ਤਾਂ ਜ਼ਹਿਰ ਖਾਣ ਵਾਲੀ ਗੱਲ ਹੈ, ਇਸ ਕਰਕੇ ਪੂਜਾ ਦਾ ਧਾਨ ਨਹੀਂ ਕਦੇ ਖਾਣਾ ਖਾਲਸੇ ਨੇ।
1: ਲੋਭ ਬੰਦ ਮਾਨਤ ਨਹੀਂ, ਸ਼ੁਕਰ ਜੋਗੀ ਪਾਏ।
2: ਇਸ ਕਰਕੇ ਜਿਹੜਾ ਬੰਦਾ ਬਹੁਤਾ ਜ਼ਿਆਦਾ ਲੋਭ ਦੇ ਵਿੱਚ ਬੰਨਿਆ ਪਿਆ ਹੈ, ਤੋ ਉਹਨਾਂ ਬੰਦਿਆਂ ਦੀ ਗੱਲ ਨਹੀਂ ਮੰਨਣੀ, ਨਹੀਂ ਤਾਂ ਕਹਿੰਦੇ ਸ਼ੁਕਰ ਆਦਿਕ ਦੀ ਜੂਨੀ ਵਿੱਚ ਬੰਦਾ ਚਲਿਆ ਜਾਂਦਾ। ਜਿਹੜੇ ਬੰਦੇ ਲੋਭ ਦੇ ਵਿੱਚ ਪਏ ਹੋਏ ਨੇ ਨਾ, ਉਹਨਾਂ ਬੰਦਿਆਂ ਦੇ

0: ਗੱਲ ਕਿ ਮੇਰਾ ਵੀ ਰਾਜ ਹੈ ਕਲਯੁਗ ਦਾ ਤੇ ਤੁਹਾਡਾ ਵੀ ਇਸ ਵਕਤ ਹੀ ਰਾਜ ਹੈ ਗੁਰਬਾਣੀ ਦਾ।
1: ਤਬ ਹਮ ਐਸੇ ਕਹਿਓ ਤੇ ਤੁਮਕੋ ਕਰਨੀ ਸਿੱਧ।
0: ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਂ ਫਿਰ ਕਲਯੁਗ ਨੂੰ ਇਹ ਗੱਲ ਕਹੀ ਕਿ ਤੇਰੇ ਸਮੇਂ ਦੇ ਵਿੱਚ ਇੱਕ ਗੱਲ ਦੱਸ ਕਿ ਕਿਹੜੀ ਕਰਨੀ ਸਿੱਧ ਹੋਵੇਗੀ, ਭਾਵ ਕਿਹੜੀ ਗੱਲ ਦੇ ਨਾਲ ਜੀਵ ਦਾ ਭਲਾ ਹੋਵੇਗਾ, ਪ੍ਰਾਪਤੀ ਹੋਵੇਗੀ, ਤੂੰ ਆਪਣੇ ਸਮੇਂ ਵਿੱਚ ਮੈਨੂੰ ਸਮਝਾ ਇਹ ਗੱਲ।
1: ਬੋਲਾ ਕਰਨੀ ਨਾ ਹੈ ਕੋ, ਬੋਲਾ ਕਰਨੀ ਨਾ ਹੈ ਕੋ, ਕਰੋ ਨਾਮ ਕੀ ਬ੍ਰਿਧ, ਕਰੋ ਨਾਮ ਕੀ ਬ੍ਰਿਧ।
0: ਕਹਿੰਦਾ ਜੀ ਕਰਨੀ ਤਾਂ ਕੋਈ ਨਾ ਕਰਾਂਗਾ, ਬੋਲਾ ਭਾਵੇਂ ਆਉਂ ਬੋਲਿਆ, ਕਰਨੀ ਨਾ ਹੈ ਕੋ ਕਰੋ। ਕਹਿੰਦਾ ਨਾਮ ਦੀ ਬਿਰਧੀ ਕਰਾਂਗਾ, ਜਿਹੜਾ ਨਾਮ ਜਪੇਗਾ ਕਲਯੁਗ ਦੇ ਵਿੱਚ ਨਾਮ ਹੀ ਜਪਾਵਾਂਗਾ, ਕਿਉਂ ਮੈਂ ਬਾਕੀ ਦੇ ਕਰਮਾਂ ਨੂੰ ਤਾਂ ਚੱਲਣੀ ਨਹੀਂ ਦੇਣਾ, ਮੇਰੇ ਰਾਜ ਦੇ ਵਿੱਚ ਹੋਰ ਤਾਂ ਕਰਮ ਸਾਰੇ ਨਾਸ ਹੋ ਜਾਣਗੇ, ਬਸ ਨਾਮ ਦੇ ਅੱਗੇ ਮੇਰਾ ਜ਼ੋਰ ਨਹੀਂ ਚੱਲਣਾ, ਇਹ ਲੋਕੀ ਨਾਮ ਜਪਣਗੇ।
1: ਕਲਾ ਕਰਾਵੋ ਬਾਪ ਸੁੱਤ, ਨਾਰ ਪੁਰਖ ਕੋ ਜੁੱਧ।
0: ਮਹਾਰਾਜ ਕਹਿੰਦੇ ਜਰਾ ਸੁਣਾ ਤਾਂ ਤੂੰ ਕੀ ਕਰੇਗਾ। ਕਹਿੰਦੇ ਕਲਾ ਕਰਾਵੋ ਬਾਪ ਸੁੱਤ, ਕਹਿੰਦੇ ਪਿਓ ਤੇ ਪੁੱਤ ਦੀ ਲੜਾਈ ਕਰਾਇਆ ਕਰਾਂਗਾ, ਘਰ ਘਰ ਦੇ ਵਿੱਚ ਨਾਰੀ ਤੇ ਪੁਰਸ਼ ਨੂੰ ਲੜਾਇਆ ਕਰਾਂਗਾ, ਇਹ ਲੜਦੇ ਰਿਹਾ ਕਰਨਗੇ।

0: ਭੈਣ ਅਤੇ ਮਾਤਾ ਨੂੰ ਛੱਡ ਕੇ ਇਸਤਰੀ ਨੂੰ ਲੋਕ ਪਾਲਿਆ ਕਰਨਗੇ, ਜ਼ਿਆਦਾ ਭੈਣਾਂ ਅਤੇ ਮਾਵਾਂ ਦੀ ਪਰਵਾਹ ਘੱਟ ਹੀ ਕਰਿਆ ਕਰਨਗੇ, ਬਸ ਇਸਤਰੀ ਨੂੰ ਸੂਟ ਲਿਆ ਕੇ ਦਿਆ ਕਰਨਗੇ।
1: ਸੁਤ ਨਾਰੀ ਸਸੁਰਾ ਭਜੈ ਸਾਸੂ ਭਜੈ ਜਮਾਤ।
0: ਇਸ ਪ੍ਰਕਾਰ ਪੁੱਤਰ ਨਾਰੀ ਔਰ ਜਿਹੜੇ ਸਸੁਰ ਆਦਿਕ ਨੇ ਇਹਨਾਂ ਦੀ ਤੇ ਸਾਸੂ ਭਜਾ ਜਮਾਤ। ਤੇ ਕਲਯੁਗ ਦੇ ਵਿੱਚ ਕਹਿੰਦੇ ਸੱਸ ਜਿਹੜੀ ਹੈ ਉਹ ਜਵਾਈ ਨੂੰ ਜ਼ਿਆਦਾ ਸਤਿਕਾਰ ਦਿਆ ਕਰੇਗੀ।
1: ਦਾਸ ਭਜੈ ਭੂਪਤ ਜੁਵਤ ਵਿਪਰਨੇ ਉਪਜੈ ਸ਼ਾਂਤ।
0: ਬ੍ਰਾਹਮਣ ਤਾਂ ਠੰਡੇ ਹੀ ਪੈ ਜਾਣਗੇ ਕਹਿੰਦੇ, ਤੇ ਜਿਹੜੀਆਂ ਦਾਸੀਆਂ ਦਾਸ ਹੋਣਗੇ ਰਾਜਿਆਂ ਦੇ ਨੌਕਰ ਆਦਿਕ ਹੋਣਗੇ ਇਹ ਮਾੜੇ ਕੁਕਰਮੀ ਕਰਿਆ ਕਰਨਗੇ।
1: ਸ਼ੂਦਰ ਨੇ ਹੁੰਦਾ ਜੀਵਦੇ ਵਿਪਰਾਂ ਦੇ ਤਿਤਕਾਰ।
0: ਬ੍ਰਾਹਮਣ ਨੂੰ ਤਾਂ ਕਹਿਣਗੇ ਹੁਣ ਤੇਰੇ ਨਿਆਉਂਦੇ ਦੀ ਵਾਰੀ ਖਤਮ ਹੋ ਗਈ ਹੈ। ਹੁਣ ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਜਿਹੜੇ ਸ਼ੂਦਰ ਲੋਕ ਹੋਣਗੇ ਉਹ ਜਾ ਕੇ ਲੋਕਾਂ ਦੇ ਘਰੇ ਨਿਆਉਂਦੇ ਖਾਇਆ ਕਰਨਗੇ।
1: ਉਪਕਾਰੀ ਸੂਜੇ ਨਹੀਂ ਬਹੁਤੇ ਬਦੇ ਬਿਕਾਰ।
0: ਕਹਿੰਦੇ ਮੇਰੇ ਸਮੇਂ ਦੇ ਵਿੱਚ ਉਪਕਾਰ ਵਾਲੀ ਗੱਲ ਘੱਟ ਹੀ ਹੋਇਆ ਕਰੇਗੀ, ਤੇ ਬਹੁਤੇ ਲੋਕ ਜਿਹੜੇ ਨਾ ਉਹ ਪੁੱਠੇ ਰਸਤੇ ਚੱਲਿਆ ਕਰਨਗੇ, ਵਿਕਾਰਾਂ ਦਾ ਵਾਧਾ ਬਹੁਤ ਹੋ ਜਾਵੇਗਾ, ਸਾਰੇ ਲੋਕ ਵਿਸ਼ੇ ਵਿਕਾਰਾਂ ਵਾਲੀ ਬਿਰਤੀ ਵਿੱਚ ਹੀ ਪ੍ਰਵਿਰਤ ਹੋ ਜਾਣਗੇ।
1: ਪੁੱਤਰ ਜਨੈ ਨਾਰੀ ਭਲੀ ਕੰਨਿਆ ਜਨਨੀ ਦੂਰ।
0: ਜਿਹੜੀ ਤਾਂ ਪੁੱਤਰ ਨੂੰ ਜਨਮ ਦੇਵੇਗੀ ਉਹਨੂੰ ਤਾਂ ਕਹਿਣਗੇ ਬੜੀ ਚੰਗੀ ਹੈ, ਬਹੁਤ ਭਾਗਾਂ ਵਾਲੀ ਹੈ, ਉਹਦਾ ਤਾਂ ਸਤਿਕਾਰ ਹੀ ਬੜਾ ਕਰਨਗੇ। ਜਿਹੜੀ ਇਸਤਰੀ ਕੰਨਿਆ ਨੂੰ ਜਨਮ ਦੇਵੇਗੀ ਕਹਿਣਗੇ ਕੱਢੋ ਬਾਹਰ ਇਹਨੂੰ, ਇਹਨੂੰ ਦੂਰ ਕਰੋ, ਇਹ ਤਾਂ ਕੁਭਾਗੀ ਆ ਗਈ ਸਾਡੇ ਘਰ, ਕੁਲੱਛਣੀ ਆ ਗਈ, ਇਹ ਤਾਂ ਲੜਕੀਆਂ ਜੰਮੀ ਜਾਂਦੀ ਹੈ। ਦੇਖੋ ਮਹਾਰਾਜ ਨੇ 300 ਸਾਲ ਪਹਿਲਾਂ ਹੀ ਕਹਿਤਾ ਇਹ ਵੀ ਭਾਈ ਜਿਹੜੀਆਂ ਲੜਕੀਆਂ ਨੂੰ ਜੰਮਦੇ ਲੋਕ ਆ ਉਹ ਨਰਾਦਰ ਕਰਿਆ ਕਰਨਗੇ, ਲੜਕੇ ਦਾ ਜਨਮ ਹੋਵੇਗਾ ਉਹ ਉੱਥੇ ਫਿਰ ਉਹਨੂੰ ਸਤਿਕਾਰ ਦਿਆ ਕਰਨਗੇ।
1: ਸੁੱਤ ਸਮਝਾਵੇ ਬਾਪ ਕੋ ਨੂੰ ਕਹਿ ਸਾਸੂ ਕੂਰ।
0: ਕਲਯੁਗ ਦੇ ਵਿੱਚ ਪੁੱਤਰ ਪਿਓ ਨੂੰ ਸਮਝਾਇਆ ਕਰੇਗਾ, ਪੁੱਤਰ ਕਿਹਾ ਕਰੇਗਾ ਪਿਤਾ ਨੂੰ, ਤੇ ਪਿਤਾ ਜੀ ਤਾਂ ਉਹਨੂੰ ਕਿਹਾ ਕਰਨਗੇ ਹਾਂ ਬਾਪੂ ਜੀ ਦੱਸੋ ਕੀ ਸਮਝਾ ਰਹੇ ਹੋ। ਉਹ ਆਪਣੇ ਪੁੱਤ ਨੂੰ ਬਾਪੂ ਕਹਿ ਕੇ ਖੇੜਾ ਛੁਡਾਇਆ ਕਰੂਗਾ। ਅਤੇ ਜਿਹੜੀ ਨੂੰਹ ਕਹੇਗੀ ਮੇਰੀ ਸੱਸ ਤਾਂ ਬੜੀ ਭੈੜੀ ਹੈ।
1: ਸਿੱਕ ਉਪਦੇਸ਼ ਹੈ ਗੁਰੂ ਕੋ ਅੰਨੇ ਪਾਵਨ ਖਾਏ।
0: ਕਹਿੰਦੇ ਜਿਹੜਾ ਸਿੱਖ ਹੋਵੇਗਾ ਕਲਯੁਗ ਵਿੱਚ ਭਾਵ ਚੇਲਾ ਹੋਵੇਗਾ ਕੋਈ, ਉਹ ਆਪਣੇ ਗੁਰੂ ਨੂੰ ਸਮਝਾਇਆ ਕਰੇਗਾ ਜਾ ਕੇ, ਨਹੀਂ ਗੁਰੂ ਦੇਵ ਇਹ ਗੱਲ ਇਸ ਤਰ੍ਹਾਂ, ਤੁਸੀਂ ਹਲੇ ਬੱਚੇ ਹੋ, ਤੁਹਾਨੂੰ ਨੀ ਹਲੇ ਇਹਨਾਂ ਗੱਲਾਂ ਦਾ ਪਤਾ, ਭਾਵ ਹੁਣ ਵੀ ਤਾਂ ਸਮਝਾਉਂਦੇ ਹੀ ਨੇ ਆ ਕੇ, ਹੁਣ ਵੀ ਤਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਜਾਂ ਪਿਸ਼ੌਰ ਸਿੰਘ ਤੇ ਪਿਆਰਾ ਸਿੰਘ ਅਰਗੇ ਉੱਠ ਖੜੇ ਹੋਏ ਸੀ, ਤੇ ਆ ਹੁਣ ਹੋਰ ਹੀ ਖੜੇ ਦਸਮ ਗ੍ਰੰਥ ਦੇ ਵਿਰੁੱਧ ਹੋਰ ਗੱਲਾਂ ਕਰ ਰਹੇ ਨੇ, ਇਹੀ ਜੀ ਤਾਂ ਗੱਲ ਹੈ। ਇਹ ਕਹਿੰਦੇ ਇਹਨਾਂ ਨੂੰ ਨੀ ਪਤਾ ਹੈ, ਅਸਲ ਤਾਂ ਸਾਨੂੰ ਪਤਾ, ਸਾਡੀਆਂ ਬੁੱਧੀਆਂ ਜ਼ਿਆਦਾ ਕੰਮ ਕਰਦੀਆਂ ਨੇ, ਸਾਰੀ ਮਰਿਆਦਾ ਹੀ ਪੁੱਠੀ ਕਰਤੀ। ਇਸ ਕਰਕੇ ਕਹਿੰਦੇ ਕਲਯੁਗ ਦੇ ਵਿੱਚ ਐਸੇ ਕਰਮ ਹੋਣਗੇ ਤੇ ਅੰਨ ਪਾਵਨ ਖਾਏ, ਤੇ ਅਪਵਿੱਤਰਤਾ ਵਾਲਾ ਅੰਨ ਖਾਇਆ ਕਰਨਗੇ। ਕਹਿੰਦੇ ਇਹਦੇ ਖਾਣ ਨਾਲ ਤਾਂ ਦਿਮਾਗ ਚੱਲਦਾ, ਜੇ ਨਾ ਪੀਏ ਗਾਲੀ ਨੀ ਚੱਲਦਾ ਹੈ। ਕਈ ਤਾਂ ਇਉਂ ਕਹਿੰਦੇ ਨੇ ਵੀ ਗਲ, ਮੈਂ ਕਿਹਾ ਤੁਸੀਂ ਇਹ ਸ਼ਰਾਬ ਪੀਂਦੇ ਹੋ, ਕੋਈ ਬੰਦੇ ਸੀ ਐਵੇਂ ਸ਼ਰਾਬ ਪੀਂਦੇ, ਕਹਿੰਦਾ ਆਵਾਜ਼ ਨੀ ਨਿਕਲਦੀ, ਇਹ ਤਾਂ ਗਲ ਸਾਫ ਕਰਨ ਵਾਲੀ ਚੀਜ਼ ਹੈ।
1: ਨਹਣ ਤਜੈ ਕਾਇਆ ਦੁਖੀ ਖਾਵੇਂ ਬੋਰ ਚ ਪਾਏ।
0: ਇਸ ਕਰਕੇ ਕਹਿੰਦੇ ਨੇ ਕਲਯੁਗ ਦੇ ਵਿੱਚ ਕੈਸਾ ਹੋਵੇਗਾ, ਨਹਾਣ ਤਜੈ ਕਾਇਆ ਦੁਖੀ, ਜੇ ਨਹਾਉਣਾ ਛੱਡ ਦੇਣਗੇ, ਕਿਉਂ ਨਹਾਉਂਦਾ ਕਿਉਂ ਨੀ, ਬਸ ਐਵੇਂ ਸਰੀਰ ਜਾਂ ਦੁਖੀ ਜਿਹਾ ਕੀ ਨਹਾ ਕੇ ਲੈਣਾ। ਤੇ ਜੇ ਉਹਨੂੰ ਕਹੋ ਆ ਰੋਟੀ ਖਾ ਲਓ, ਆ ਹੋਰ ਚੀਜ਼ਾਂ ਖਾ ਲਓ, ਕਹਿੰਦੇ ਕਿੱਥੇ ਰੋਟੀ, ਮਹਾਰਾਜ ਕਹਿੰਦੇ ਰੋਟੀਆਂ ਖਾਣ ਨੂੰ ਤਕੜੇ ਹੋਣਗੇ ਕਲਯੁਗ ਚ, ਉਹ ਚੀਜ਼ਾਂ ਖਾਈ ਜਾਣਗੇ ਸਾਰੀਆਂ, ਜੇ ਕਹਿ ਦੋ ਇਸ਼ਨਾਨ ਕਰ ਲਓ ਫਿਰ ਉੱਥੇ ਡਿੱਗ ਪਿਆ ਕਰਨਗੇ, ਮੇਰਾ ਤਾਂ ਸਰੀਰ ਨੀ ਠੀਕ ਹੈ।
1: ਪ੍ਰੀਤ ਥੋਰ ਖੁਸ਼ ਮਤ ਬਚਨ ਉਧਰ ਭਰਨ ਕੇ ਕਾਜ।
0: ਕਹਿੰਦੇ ਪ੍ਰੀਤੀ ਤਾਂ ਹੋਵੇਗੀ ਨੀ ਲੋਕਾਂ ਦੇ ਵਿੱਚ, ਹੋਰ ਕੀ ਕਰਨਗੇ, ਕਹਿੰਦੇ ਪੇਟ ਭਰਨ ਲਈ ਨਾ ਖੁਸ਼ਾਮਦ ਕਰਿਆ ਕਰਨਗੇ। ਇਹਦੇ ਕੋਲ ਸਾਨੂੰ ਖਾਣ ਨੂੰ ਮਿਲਦਾ, ਜਿੱਥੋਂ ਖਾਣ ਨੂੰ ਮਿਲੇਗਾ ਉੱਥੇ ਪੈਰੀ ਹੱਥ ਤੱਕ ਲਾਇਆ ਕਰਨਗੇ, ਗੋਡੀ ਹੱਥ ਲਾਉਣਗੇ, ਇਹ ਬੰਦਾ ਬੜਾ ਵਧੀਆ। ਜਿੱਥੋਂ ਖਾਣ ਨੂੰ ਨਾ ਮਿਲਿਆ ਕਰੇਗਾ ਉਹਨੂੰ ਗਾਲਾਂ ਕੱਢਿਆ ਕਰਨਗੇ।
1: ਨਾਰੀ ਮਿਲਣਾ ਭੋਗ ਕਵ ਗ੍ਰਹਿ ਗ੍ਰਹਿ ਜਜੀਏ ਸਾਜ।
0: ਬਸ ਇੱਕੋ ਹੀ ਗੱਲ ਮਨ ਦੇ ਵਿੱਚ ਹੋਵੇਗੀ ਲੋਕਾਂ ਦੇ ਮਨਾਂ ਅੰਦਰ ਕਲਯੁਗ ਦੇ ਵਿੱਚ, ਵਿਸ਼ਿਆਂ ਦੀ ਗੱਲ। ਜੇ ਤਾਂ ਵਿਸ਼ਿਆਂ ਦੀ ਗੱਲ ਕਰੋ ਫਿਰ ਤਾਂ ਜਿੱਥੇ ਗਾਉਣ ਵਾਲੇ ਆਉਂਦੇ ਨੇ ਆ ਗਾਣੇ ਗਾਉਣ ਵਾਲੇ, ਗਾਣੇ ਗਾਉਣ ਵਾਲੀਆਂ ਇਸਤਰੀਆਂ, ਉੱਥੇ ਦਾ ਬੇਅੰਤ ਇਕੱਠ ਹੁੰਦਾ, ਤੇ ਜਿੱਥੇ ਕੋਈ ਭਜਨ ਪਾਠ ਦੀ ਗੱਲ ਹੋਵੇਗੀ ਉੱਥੋਂ ਲੋਕ ਭੱਜਿਆ ਕਰਨਗੇ। ਜਾਂ ਇੱਕ ਹੋਰ ਕਹਿੰਦੇ ਨੇ ਜਿਵੇਂ ਸਾਰਾ ਦਿਨ ਬੰਦਾ ਬਸ ਵਿਸ਼ਿਆਂ ਨੂੰ ਹੀ ਚਿੱਤ ਵੀ ਜਾਇਆ ਕਰੇ ਕਲਯੁਗ ਦੇ ਵਿੱਚ, ਵੀ ਕਦੋਂ ਰਾਤ ਪਵੇ ਕਦੋਂ ਵਿਸ਼ਿਆਂ ਚ ਪ੍ਰਵਿਰਤ ਹੋਈਏ। ਕਹਿੰਦੇ ਜਿਹੜੇ ਲੋਕ ਕਵੀ ਲੋਕ ਹੋਣਗੇ ਉਹਨਾਂ ਦੀ ਜਿਹੜੀ ਚੰਗੀ ਕਵਿਤਾ ਹੋਊਗੀ ਕਲਯੁਗ ਦੇ ਵਿੱਚ ਲੋਕ ਚੰਗੀ ਕਵਿਤਾ ਨੂੰ ਸੁਣਿਆ ਨਹੀਂ ਕਰਨਗੇ, ਕਹਿਣਗੇ ਐਵੇਂ ਫਾਲਤੂ ਗੱਲਾਂ ਕਰਦਾ। ਜੇ ਉਹੀ ਕਵੀ ਕਿਸੇ ਇਸਤਰੀ ਦੀ ਕਵਿਤਾ ਸੁਣਾ ਦੇਵੇ ਵਿਸ਼ਿਆਂ ਵਿਕਾਰਾਂ ਦੀ, ਭਾਵ ਮਾੜੇ ਗਾਣੇ ਜਿਵੇਂ ਅੱਜ ਕੱਲ੍ਹ ਚੱਲਦੇ ਨੇ ਫਲਾਨਾ ਗਾ ਰਿਹਾ ਫਲਾਨਾ ਗਾ ਰਿਹਾ, ਉੱਥੇ ਲੋਕ ਸੁਣ ਜਾਇਆ ਕਰਨਗੇ ਮਾੜੇ ਗਾਣੇ। ਤੇ ਜਿੱਥੇ ਕੋਈ ਕਵੀਸ਼ਰੀ ਹੁੰਦੀ ਹੈ ਗੁਰੂ ਘਰ ਦੀ ਗੱਲ ਹੁੰਦੀ ਹੈ, ਜਿੱਥੇ ਕੋਈ ਢਾਡੀ ਸਿੰਘ ਆਉਂਦੇ ਨੇ ਇਹ ਕਹਿੰਦੇ ਐਵੇਂ ਜਕੜੀਆਂ ਮਾਰਦੇ ਫਾਲਤੂ ਇਹ ਝੂਠੀਆਂ ਗੱਲਾਂ ਕਰਦੇ ਆ, ਇਹ ਉਹਨਾਂ ਨੂੰ ਨੀ ਸੁਣਨਗੇ ਲੋਕ। ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਲਾਨੇ ਥਾਂ ਫਲਾਨਾ ਗਾ ਰਿਹਾ ਫਲਾਨੇ ਥਾਂ ਫਲਾਨਾ ਗਾ ਰਿਹਾ, ਇਹਨੂੰ ਦੋ ਵੀ 50 ਲੱਖ ਰੁਪਈਆ, ਕਰੋੜ ਰੁਪਈਆ ਇੱਕ ਰਾਤ ਦੇ ਗਾਉਣ ਦਾ ਕਰੋੜ ਰੁਪਈਆ ਲੈਂਦੇ ਲੋਕ। ਜੇ ਕੋਈ ਲੋਕ ਬਾਣੀ ਪੜਨ ਵਾਲਾ ਹੋਵੇਗਾ, ਕੋਈ ਕਥਾ ਵਾਲਾ, ਕੋਈ ਕੀਰਤਨ ਵਾਲਾ, ਭਾਈ ਜੀ 151 ਬੜਿਆ ਉਹਨੂੰ 151 251 ਉੱਥੇ ਨਾਲ 1 ਰੁਪਈਆ ਜ਼ਰੂਰ, ਉਹ ਜਿਹੜੇ ਤੁਹਾਡੇ ਗਾਉਣ ਵਾਲੇ ਉਹਨੂੰ ਕਿਉਂ ਨੀ ਕਹਿੰਦੇ 5 ਲੱਖ 1 ਰੁਪਈਆ ਲੈਣਾ, ਉਹਨੂੰ ਨੀ ਕਹਿੰਦੇ 1 ਰੁਪਈਏ ਨਾਲ, ਕਿਉਂਕਿ ਉਹਦਾ ਨਿਰਾਦਰ ਹੁੰਦਾ। ਇਸ ਕਰਕੇ ਜਿਹੜੇ ਗਾਣੇ ਗਾਉਣ ਵਾਲੇ ਹੋਣਗੇ ਉਹਨਾਂ ਨੂੰ ਲੋਕ ਸਤਿਕਾਰ ਦਿਆ ਕਰਨਗੇ, ਕਹਿੰਦਾ ਮੇਰੇ ਸਮੇਂ ਚ ਜਿਹੜੇ ਲੋਕ ਚੰਗੇ ਹੋਣਗੇ ਉਹਨਾਂ ਨੂੰ ਲੋਕ ਨਿੰਦਿਆ ਕਰਨਗੇ। ਇਸ ਕਰਕੇ ਕਲਯੁਗ ਆਪਣੀ ਰੀਤੀ ਦੱਸ ਰਿਹਾ ਮਹਾਰਾਜ ਨੂੰ ਕਿ ਮੇਰੇ ਸਮੇਂ ਚ ਕੀ ਵਰਤਾਰਾ ਵਰਤੇਗਾ। ਆਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਪ੍ਰਸੰਗ ਵਿੱਚ ਸਿੱਖਿਆ ਖਾਲਸੇ ਨੂੰ ਦੇ ਰਹੇ ਨੇ। ਕਰਮ ਅਤੇ ਕੁਕਰਮ ਸੰਸਾਰ ਦੇ ਅੰਦਰ ਦੋ ਚੀਜ਼ਾਂ ਬਣੀਆਂ ਨੇ। ਸ਼ੁਭ ਕਰਮਨ ਦੇ ਕਬ ਹੋ ਨਾ ਡਰੋ, ਔਰ ਮਾੜੇ ਕੰਮਾਂ ਤੋਂ ਹਮੇਸ਼ਾ ਸੰਕੋਚ ਕਰਨਾ। ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ। ਪੰਜਵੇਂ ਪਾਤਸ਼ਾਹ ਮਹਾਰਾਜ ਸਹਿਜ ਕਿਰਤੀ 'ਚ ਬਚਨ ਕਰਦੇ ਨੇ, ਧਰਮ ਦਾ ਕੰਮ ਕਰਨਾ ਹੋਵੇ, ਧਰਮ ਦਾ ਕੰਮ ਕਰਨ ਲੱਗਿਆਂ ਦੇਰ ਨਾ ਲਾਓ। ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ। ਜੇ ਕਦੇ ਪਾਪ ਕਰਨਾ ਪੈ ਜਾਏ ਤਾਂ ਦੇਰ ਲਾ ਦਿਓ, ਸ਼ਾਇਦ ਮਾੜੀ ਘੜੀ ਟਲ ਜਾਵੇ। ਸੋ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬਹੁਤ ਸਾਰੇ ਮਾੜੇ ਕੰਮ ਚੰਗੇ ਕੰਮ, ਕੁਛ ਚੀਜ਼ਾਂ ਜਿਹੜੀਆਂ ਸਰੀਰਕ ਤੌਰ 'ਤੇ ਆਪਾਂ ਨੂੰ ਨੁਕਸਾਨ ਦਿੰਦੀਆਂ ਨੇ, ਕੁਛ ਮਾਨਸਿਕ ਤੌਰ 'ਤੇ ਨੁਕਸਾਨ ਹੁੰਦੇ ਨੇ, ਕੁਝ ਚੀਜ਼ਾਂ ਜਿਹੜੀਆਂ ਸਾਡੇ ਪੁੰਨਾਂ ਨੂੰ ਨਾਸ਼ ਕਰਦੀਆਂ ਨੇ, ਕੁਝ ਚੀਜ਼ਾਂ ਪਰਲੋਕ ਵਿਗਾੜਦੀਆਂ ਨੇ, ਕੁਰਿਤਾਂ ਆਦਿਕ। ਇਹਨਾਂ ਸਾਰੀਆਂ ਚੀਜ਼ਾਂ ਦਾ ਗਿਆਨ ਇੱਕ ਪਿਤਾ ਜਿਵੇਂ ਆਪਣੇ ਪੁੱਤਰ ਨੂੰ ਗਿਆਨ ਦਿੰਦਾ ਸੰਸਾਰ ਦਾ, ਇਹ ਕੰਮ ਕਰਨੇ ਨੇ ਨਹੀਂ ਕਰਨੇ, ਐਸਾ ਗਿਆਨ ਪ੍ਰਾਪਤ ਹੋ ਰਿਹਾ ਹੈ। ਆਓ ਅੱਗੇ ਸ਼ਰਵਣ ਕਰਦੇ ਹਾਂ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।

0: ਜਦੋਂ ਪ੍ਰਵਚਨ ਕਰਨਗੇ ਸੰਤ ਜੀ, ਫਿਰ ਸਿਰ ਹਿਲਾ ਹਿਲਾ ਕੇ, ਬਾਹਾਂ ਤਾਂ ਨੂੰ ਕਰਕੇ, ਝੂਮ ਝੂਮ ਕੇ ਵਚਨ ਕਰਿਆ ਕਰਨਗੇ। ਫਿਰ ਕਦੇ ਕਦੇ ਵਿੱਚੋਂ ਲੋਚਨ ਜਲ ਸਰਬਤ, ਕਦੇ ਵਖਿਆਨ ਕਰਦੇ ਰੋਣ ਵੀ ਲੱਗ ਜਾਇਆ ਕਰਨਗੇ। ਅੱਖਾਂ ਵਿੱਚੋਂ ਜਲ ਲਿਆ ਕੇ ਕਰੁਣਾਮਈ ਸਮਾਂ ਬਣਾ ਦਿਆ ਕਰਨਗੇ। ਨਾਲ ਹੀ ਦੁਨੀਆਂ ਰੋਣ ਲੱਗ ਜਾਇਆ ਕਰੇਗੀ ਵੀ ਸੰਤਾਂ ਨੂੰ ਤਾਂ ਬੜਾ ਵਿਰਾਗ ਹੋ ਗਿਆ। ਇਉਂ ਕਪਟੀ ਲੋਕ ਜਿਹੜੇ ਨੇ ਨਾ, ਅਧਿਕ ਸੁਹਾਤ, ਇੱਥੇ ਸੰਤਾਂ ਦੀ ਨਿੰਦਾ ਨਹੀਂ ਕੀਤੀ ਹੈ, ਇੱਥੇ ਉਹਨਾਂ ਲੋਕਾਂ ਦੀ ਗੱਲ ਕੀਤੀ ਜਿਹੜੇ ਘਰੋਂ ਕੰਮ ਕਰਨ ਤੋਂ ਡਰਦੇ ਨੇ, ਜਿਹੜੇ ਕੰਮ ਕਾਰ ਕਰਕੇ ਮਿਹਨਤ ਕਰਕੇ ਰੋਟੀ ਖਾ ਕੇ ਖੁਸ਼ ਨਹੀਂ ਹੈ। ਬਣੀ ਬਣਾਈ ਦੇ ਜਿਹੜੇ ਗਾਹਕ ਨੇ ਉਹ ਐਸੇ ਲੋਕ ਸੰਤਾਂ ਦੇ ਜਿਹੜੇ ਨੇ ਡੇਰੇ, ਸੰਤ ਸਮਾਜ, ਇਹਨਾਂ ਦੇ ਵਿੱਚ ਪ੍ਰਵੇਸ਼ ਕਰ ਜਾਣਗੇ। ਉਹ ਫਿਰ ਅਸਲੀ ਤਾਂ ਥੋੜੇ ਰਹਿ ਜਾਣਗੇ, ਨਕਲੀਆਂ ਦੀ ਬਹੁ ਗਿਣਤੀ ਬਣ ਜਾਏਗੀ। ਹੌਲੀ ਹੌਲੀ ਲੋਕ ਕੱਪੜੇ ਪਾ ਪਾ ਕੇ, ਵੀ ਇਹ ਤਾਂ ਕੰਮ ਹੀ ਬੜਾ ਸੌਖਾ, ਭਗਵੇ ਕੱਪੜੇ, ਚਿੱਟੇ ਕੱਪੜੇ ਪਾ ਕੇ, ਨਾਲੇ ਲੋਕ ਪੈਸੇ ਦਿੰਦੇ ਆ, ਨਾਲੇ ਮੱਥਾ ਟੇਕਦੇ ਆ, ਨਾਲੇ ਰੋਟੀਆਂ ਚੰਗੀਆਂ ਮਿਲਦੀਆਂ, ਆਰਾਮ ਨਾਲ ਮੌਜਾਂ ਕਰਨਗੇ।
1: ਗਰਬ ਗਿਰਾਵੇ ਰੰਡ ਕਾ ਸੁਭਾਗਾ ਹੋਏ ਨਾ ਗਰਬ।
0: ਹੁਣ ਜਿਹੜੀਆਂ ਸੁਭਾਗਣੀਆਂ ਇਸਤਰੀਆਂ ਹੋਣਗੀਆਂ, ਸੁਹਾਗਵੰਤੀਆਂ, ਪਤੀਆਂ ਵਾਲੀਆਂ, ਉਹਨਾਂ ਨੂੰ ਤਾਂ ਔਲਾਦ ਨਹੀਂ ਮਿਲਿਆ ਕਰੇਗੀ, ਕਲਯੁਗ ਕਹਿੰਦਾ। ਤੇ ਜਿਹੜੀਆਂ ਹੋਣਗੀਆਂ ਵਿਭਚਾਰਨੀਆਂ, ਉਹਨਾਂ ਨੂੰ ਔਲਾਦ ਜੇ ਰੱਬ ਦੇਵੇਗਾ ਤਾਂ ਉਹ ਫਿਰ ਪੁੱਠੇ ਕਰਮ ਕਰਕੇ, ਆ ਹੁਣ ਖੁੱਲੀਆਂ ਹੀ ਹੋਈ ਥਾਂ ਥਾਂ ਦੇ ਉੱਤੇ ਦੁਕਾਨਾਂ,
1: ਪੇਤ ਸੇਵਨ ਕਰੇ ਨੇ ਸਿਮਰੇ ਸ਼੍ਰੀ ਪ੍ਰਭ।
0: ਲੋਕੀ ਹੌਲੀ ਹੌਲੀ ਭੂਤਾਂ ਪ੍ਰੇਤਾਂ ਦਾ ਜ਼ਿਆਦਾ ਕਰਨਗੇ ਵੀ ਉੱਥੇ ਭੂਤ ਖੜਦਾ ਬਾਬਾ, ਉੱਥੇ ਪ੍ਰੇਤ ਨੇ, ਉੱਥੇ ਫਲਾਨੀ ਚੀਜ਼ ਹੈ, ਭੂਤਾਂ ਪ੍ਰੇਤਾਂ ਦੀ ਪੂਜਾ ਕਰਨਗੇ ਜ਼ਿਆਦਾ। ਤੇ ਕਦੇ ਨਹੀਂ ਆਖਣਗੇ, ਜੇ ਕਹਿ ਵੀ ਦਓ ਵੀ ਆਖੋ ਭਾਈ, ਕਹਿਣਗੇ ਤੂੰ ਕਹਿ ਲਾ। ਜਿਵੇਂ ਕੋਈ ਮਹਾਤਮਾ ਕਹਿੰਦੇ ਕਿਸੇ ਨੂੰ, ਕਹਿੰਦੇ ਭਾਈ ਗੁਰਮੁਖਾ ਵਾਹਿਗੁਰੂ ਆਖ ਵਾਹਿਗੁਰੂ, ਉਹ ਅੱਗਿਓਂ ਕਹਿੰਦਾ ਤੈਨੂੰ ਦੰਦੀ ਵੱਢਦਾ ਵਾਹਿਗੁਰੂ ਤੂੰ ਕਹਿ ਲਾ। ਇਹ ਅੰਮ੍ਰਿਤਸਰ ਦੀ ਗੱਲ ਹੈ, ਇੱਕ ਤਾਂ ਉਹਦੀ ਗੱਲ ਬਣਾਈ ਹੋਈ, ਇਹ ਪ੍ਰਤੱਖ ਗੱਲ ਹੈ। ਉਹ ਮਹਾਤਮਾ ਕਹਿੰਦੇ ਬੜਾ ਗੰਦਾ ਜ਼ਮਾਨਾ ਆ ਗਿਆ। ਮੈਂ ਸੰਤ ਜੀ ਤੁਸੀਂ ਕਿੱਥੋਂ ਆਏ ਹੋ? ਕਹਿੰਦਾ ਅਸੀਂ ਤਾਂ ਡੇਰੇ ਚੋਂ ਘੱਟ ਹੀ ਨਿਕਲੇ ਹਾਂ ਭਾਈ। ਮੈਂ ਕਿਹਾ ਇਹ ਦੁਨੀਆਂ ਤਾਂ ਹੁਣ ਬਹੁਤ ਗਾਹਾਂ ਲੰਘ ਗਈ ਹੈ, ਜੇ ਕਿਸੇ ਨੂੰ ਤੁਸੀਂ ਕਹਿ ਵਾਹਿਗੁਰੂ ਕਹਿ, ਅਗਲਾ ਨਾਂ ਹੀ ਨਹੀਂ ਲੈਂਦਾ। ਉਹ ਕਹਿੰਦਾ ਤੂੰ ਕਹਿ ਲਾ, ਤੈਨੂੰ ਮਾੜਾ ਲੱਗਦਾ ਇਹ, ਪਰ ਸੰਗਤ ਨਹੀਂ ਆਉਂ ਕਹਿੰਦੀ। ਸੰਗਤ ਨੂੰ ਜੇ ਆਖੀ ਨਾ ਆਖੋ ਗੱਜ ਕੇ ਸਤਨਾਮ
1: ਸ਼੍ਰੀ ਵਾਹਿਗੁਰੂ ਸਾਹਿਬ ਜੀ,
0: ਸਤਨਾਮ
1: ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਹਾਂ ਚਾਹਤੇ ਬਿਘਨ ਬਹੁ ਬਿਨਾ ਚਾਹੇ ਕਾਮ।
0: ਪਰ ਜੋ ਕਹਿੰਦਾ ਮਹਾਰਾਜ, ਜਿੱਥੇ ਤਾਂ ਚਾਹ ਨਾ ਹੋਵੇਗੀ ਵੀ ਕੰਮ ਮੇਰਾ ਬਣ ਜੇ, ਉੱਥੇ ਵਿਘਨ ਖੜਾ ਹੋ ਜਾਇਆ ਕਰੇਗਾ। ਬਿਨਾਂ ਚਾਹਨਾ ਦੇ ਕੰਮ ਬਣਿਆ ਕਰਨਗੇ, ਇਸ ਤਰੀਕੇ ਦਾ ਸੰਸਾਰ ਦੇ ਅੰਦਰ ਉਹ ਰੀਤੀ ਬਣ ਜਾਵੇਗੀ।
1: ਮਿੱਤਰ ਕਰੇ ਅਤ ਸ਼ਤਰਤਾ ਸ਼ਤਰੂ ਮੀਤ ਕਾ ਕਾਮ।
0: ਕਲਯੁਗ ਦੇ ਅੰਦਰ ਮਿੱਤਰਤਾ ਜਿਹੜੇ ਨੇ ਉਹ ਅੰਦਰੋਂ ਦੁਸ਼ਮਣ ਹੋਇਆ ਕਰਨਗੇ, ਬਾਹਰੋਂ ਬਾਹਰੋਂ ਮਿੱਤਰ। ਤੇ ਜਿਹੜੇ ਬੰਦੇ ਨੂੰ ਅਸੀਂ ਦੁਸ਼ਮਣ ਸਮਝਦੇ ਹਾਂ ਉਹ ਮਿੱਤਰ ਦਾ ਕੰਮ ਕਰਿਆ ਕਰੋ। ਜਦੋਂ ਦੋਸਤ ਕੋਲ ਜਾਈਏ ਕਹਿੰਦੇ ਉਹ ਦੁਸ਼ਮਣੀ ਕਰਿਆ ਕਰੂਗਾ, ਉਹ ਕਹੂ ਇਹਦਾ ਕੰਮ ਨਾ ਹੀ ਬਣੇ ਚੰਗਾ। ਜਦੋਂ ਉਹਨੂੰ ਆਪ ਕੰਮ ਹੋਇਆ ਕਰੂਗਾ ਫਿਰ ਉਹ ਤਰਲੇ ਕਰਿਆ, ਮੇਰਾ ਕੰਮ ਬਣਾ ਦੇ ਵੀ ਮੇਰਾ ਕੰਮ ਬਣਾਉਣ ਲਈ। ਇਉਂ ਕਹਿੰਦੇ ਲੋਕ ਦੇਖਣ ਨੂੰ ਹੋਰ, ਅੰਦਰੋਂ ਜਿਨ ਮਨ ਹੋਰ, ਮੁੱਖ ਹੋਰ, ਇਹੋ ਜਿਹੀ ਦੁਨੀਆਂ ਬਣ ਜਾਵੇਗੀ।
1: ਸੁਣ ਬੋਲੇ ਕੌਤਕ ਭਲੇ ਤੂੰ ਤਾਂ ਨਟ ਜਿਉ ਪੰਥ।
0: ਸੁਣ ਕੇ ਉਸ ਵਕਤ ਕਲਯੁਗ ਨੂੰ ਦਸਵੇਂ ਪਾਤਸ਼ਾਹ ਕਹਿਣ ਲੱਗੇ, ਤੂੰ ਤਾਂ ਬੜਾ ਨਟ ਹੈ, ਉਹ ਤਮਾਸ਼ੇ ਕਰਨ ਵਾਲਾ ਬਾਜੀ ਕਰਦੇ ਆ, ਤੂੰ ਤਾਂ ਤੇਰਾ ਰਾਹ ਹੋਰ ਹੈ, ਸਾਡਾ ਰਸਤਾ ਹੋਰ ਹੈ, ਤੇਰੇ ਨਾਲ ਸਾਡੀਆਂ ਗੱਲਾਂ ਨਹੀਂ ਰਲਦੀਆਂ।
1: ਨਾਮਦਾਨ ਹੋਏ ਪੰਥ ਮੈਂ ਕਰਿਓ ਆਪਣੀ ਸੰਤ।
0: ਕਹਿੰਦੇ ਤੂੰ ਆਪਣਾ ਗਿਆਨ ਕਿਤੇ ਹੋਰ ਵੰਡ ਜਾ ਕੇ, ਸਾਡੇ ਪੰਥ ਵਿੱਚ ਤਾਂ ਨਾਮਦਾਨ ਸਭ ਤੋਂ ਉੱਪਰ ਹੋਵੇਗਾ, ਤੇ ਤੂੰ ਪੁੱਠੇ ਕੰਮ ਕਰਨੇ ਨੇ, ਤੂੰ ਆਪਣਾ ਕੋਈ ਹੋਰ ਰਾਹ ਪਕੜ ਲੈ।
1: ਤਬ ਬੋਲੇ ਸਤਿਗੁਰ ਸਹੀ ਸੁਨੇ ਸੁਨਾਲ ਉਦਾਤ।
0: ਇਸ ਕਰਕੇ ਪ੍ਰਗਟ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੋਲੇ ਕਿ ਸਾਰਿਆਂ ਨਾਲੋਂ ਸ਼੍ਰੋਮਣੀ ਸੁਣੋ ਗੱਲ।
1: ਹਮ ਹਮਰੇ ਸੰਗਤ ਭਗਤ ਕਹਾਂ ਤੁਮਾਰੀ ਬਾਤ।
0: ਸਾਡੇ भगत लोग कितने साड़ी संगत जिन्होंने 24 घंटे सिमरन करना है नाम जपना है ते कितने तेरा राम रौला आ टैं टैं किन्नी सुनाई तू कलयुग च लड़ावांगा ऐ करांगा लोग माड़े काम करनगे महाराज कहिंदे तेरे नाल साड़ी रास नहीं रलनी
1: कलयुग बोल सुनायो सुनो हमारी ख्यात
0: कलयुग ने बोल के इस तरह सुनाया कहिंदे महाराज सुनो जिवें साड़ी ख्यात है ना कलयुग की कथा किवें किवें असीं चार भरा सतयुग त्रेता द्वापर कलयुग किवें किवें साडे पिता ने ब्रह्मा ने सानू हुक्म किया किवें मैं प्रगट होया चारे जने असीं किवें आए वो मैं तुहानू सुणाउंदा हां
1: कथा सुनावो आदि के मत कहियो विख्यात
0: मैं आप दी कथा सुनाउणा तुहानू शुरू तो लैके किवें किवें असीं आए हैं पर मेरी कथा ज्यादा प्रगट ना करियो
1: कल नाम गुरबख सिंह तो को दीनो ए
0: महाराज कहंदे भाई गुरबख सिंह जी ये जिहड़ा कलनामा ना कलना कलयुग नाल साडे वचन बिलास होए ने ये असीं तुहानू लिख के दिंदे हां
1: सतगुर आप सुनाया सच सुनामो तोए
0: आपने जिहड़े लिखारी ने उहनां दे साहिब सिंह जी उहनां नूं गुरबख सिंह भाई गुरबख सिंह राम कुमार जी कहण लगे कहंदे बिल्कुल तैनूं मैं सच गल सुणाउंदा हां इहदे विच कोई झूठी गल ना आखियो भी ये झूठी गल है बिल्कुल गुरां ने मैनूं ये सारा आप दस्या है
1: कलयुग कहता आदम है ब्रह्मा जनता कीन
0: कलयुग कहण लग्या महाराज शुरू दे विच जदों ब्रह्मा जी ने जनता हुंदा जन्म देना जदों सानू पैदा किया चारां भरावां नूं बनाया
1: कहे सकल हम है अधिक हंकारी लख लीन
0: सो ये सारे जाने हंकारी असी सारे आखिए भी असी वड्डे हैं तां ब्रह्मा जी ने सानू हंकारी जाणिया
1: तब ब्रह्मा समझाए हो तुमरा न्याय समाज
0: हां ब्रह्मा जी ने कहा हे बेटे हो तुहाडा जद राज समाज होवेगा तदों न्याय करना ते तुसी किवें करोगे मैनू दसो
1: कै समाद कर मोनोए चितवा पुरख जुराज
0: ब्रह्मा जी आओ कह के समाधि ला के बैठ गए भी दसो तुसी किवें दा न्याय करया करोगे अपने राज दे विच इस तरह जो कह के बैठ गए युवराज जिहड़ा वड्डा सी सतयुग पहला वो बोलिया
1: एक खरा दूआ हुआ तीजा चौथा सोन
0: कहने पहला सतयुग खड़ा हो गया उठ के त्रेता द्वापर कलयुग चारे जने असी उठ के खड़े हो गए
1: प्रथम जन्म को सौंप कर नीत पढ़ाई गुण
0: सो कहने जेड़ा है ना पहला जेड़ा जन्म भाव पिछला जितना भी कीता हुआ कर्म है उस कर्म दे मुताबक मैं सारा कुछ दस्या कि केड़ी मेरी रीति होवेगी पहले जम्मे भाव सतयुग नूं राज सौंप के पढ़ाई हुई नीति पर जिहड़ी विचार रंभी है विचारना कीती है वह कलयुग ने सुनाई है
1: बिद बूजो क्या वर्तड़े पुत्र करेगा जाए
0: सो उस वक्त बिद विधाता ब्रह्मा ने बूजो पुछया क्या वर्तनी पुत्र करेगा जाए सतयुग नूं कहिंदे पुत्र तूं जदों राज करेगा दुनिया ते तेरे समय विच की वर्तारा वर्तेगा
1: सोहियां तो मोए टिग हुक्म राज में दाए
0: ओ मैनूं दस के जा वी तूं अपने राज दे विच केड़े केड़े लोकां तो कर्म कराएगा तेरा न्याय की होवेगा जो हुक्म राज विच देवेगा
1: सत बोलियो तब पुरख ने देश देश दियो बांट
0: सतयुग बोलिया फिर कहन लग्या जदों कोई बंदा एक बंदा कोई माड़ा काम करेगा कोई कुकर्म करेगा मेरे समय विच ओ पाप एक बंदे नूं नहीं लगेगा दो नूं नहीं लगेगा कोल नूं नहीं लगेगा सो एक जिवें कह लो सूबा है उहनूं नहीं लगेगा एक बंदा जे गुनाह करेगा पूरा हिंदुस्तान नूं मैं दुख दियांगा भई एक बंदे दी गलती करके सारयां नूं दुख मिलिया करेगा
2: ਜਿਵੇਂ ਇਹਦੇ 'ਚ ਤਾਂ ਸਾਖੀ ਨਹੀਂ ਆਈ। ਉਹ ਬੇਨੂ ਨਾਮੇ ਇੱਕ ਰਾਜਾ ਹੋਇਆ ਸਤਯੁਗ ਦੇ ਵਿੱਚ, ਉਦੋਂ ਥੋੜ੍ਹੀ ਜਿਹੀ ਗਿਣਤੀ ਘੱਟ ਹੁੰਦੀ ਪਾਪੀਆਂ ਦੀ, ਸਤਯੁਗ ਹੁੰਦੇ ਇੱਕ ਅੱਧਾ ਪਰਸੈਂਟ ਹੀ ਬੰਦੇ ਇਹੋ ਜਿਹੇ ਗੰਦੇ ਸੀਗੇ, ਕਲਯੁਗ ਵਿੱਚ ਤਾਂ ਇਹੋ ਜਿਹੇ ਬੰਦੇ 90-99% ਹੀ ਹੋਏ ਬੈਠੇ ਆ। ਸੋ ਕਹਿੰਦੇ ਬੇਨੂ ਨਾਮੇ ਰਾਜੇ ਨੇ ਲੜਕੀਆਂ ਪਾਣੀ ਭਰ ਰਹੀਆਂ ਸੀ ਖੂਹ ਦੇ ਉੱਤੇ, ਤੋ ਅੱਛੀ ਲੜਕੀ ਦੇਖ ਕੇ ਚੁੱਕ ਕੇ ਲੈ ਗਿਆ, ਮਾੜਾ ਕਰਮ ਕਰ ਦਿੱਤਾ। ਤਾਂ ਸਤਯੁਗ ਨੇ ਕੀ ਨਿਆਂ ਕੀਤਾ, 10,000 ਵਰ੍ਹਾ ਪੂਰੇ ਹਿੰਦੁਸਤਾਨ ਦੇ ਉੱਤੇ ਮਿੱਟੀ ਬਰਸੀ, ਮਿੱਟੀ ਉੱਤੋਂ ਡਿੱਗਦੀ ਰਹਿੰਦੀ ਸੀ, ਹਰ ਵਕਤ ਰੇਤਾ ਪੈਂਦਾ ਰਹਿੰਦਾ, ਦੁਨੀਆਂ ਨੂੰ ਪਰੇਸ਼ਾਨੀ ਬਹੁਤ ਉਠਾਉਣੀ ਪਈ। ਕਿਉਂ? ਇੱਕ ਬੰਦਾ ਗਲਤੀ ਕਰੇਗਾ ਤਾਂ ਸਾਰੇ ਮੁਲਕ ਨੂੰ ਸਜ਼ਾ ਮਿਲੇਗੀ। ਸਤਯੁਗ ਨੇ ਇਹ ਕਿਹਾ ਹੈ,
1: ਜਿਸੈ ਦੇਸ਼ ਤਾਂ ਕਾ ਲਿਖੋ ਪਾਪ ਪੁੰਨ ਕੀ ਸਾਂਟ।
2: ਸੋ ਕਹਿੰਦੇ ਫਿਰ ਇਸ ਤਰੀਕੇ ਨਾਲ ਮੈਂ ਜਿਹੜਾ ਕਰਮ ਕਰਾਂਗਾ ਨਾ, ਉਹ ਤੁਸੀਂ ਇਉਂ ਜਾਣ ਲਓ ਕਿ ਮੈਂ ਕਰਮ ਦੀ ਸਜ਼ਾ ਕਿਵੇਂ ਦੇਵਾਂਗਾ। ਤਬ ਸਤਿਗੁਰ ਬੋਲਿਆ ਕਿ ਜੇ ਪਾਪ ਪੁੰਨ ਕਿਸੇ ਦੇਸ਼ ਦੇ ਪੁਰਖ ਨੇ ਕੀਤਾ ਹੈ, ਸੋ ਮੈਂ ਉਹਦੇ ਆਪਣੇ ਦੇਸ਼ ਵਿੱਚ ਵੰਡ ਦਿਆਂਗਾ। ਜਿਸ ਦੇਸ਼ ਨੇ ਪਾਪ ਪੁੰਨ ਕੀਤਾ ਉਸ ਦੇਸ਼ ਦਾ ਲਿਖ ਲਵਾਂਗਾ, ਤੇ ਉਸ ਦੇਸ਼ ਨੂੰ ਪਾਪ ਪੁੰਨ ਦਾ ਸਾਂਟ ਹੁੰਦਾ ਬਦਲਾ ਦੇਵਾਂਗਾ। ਸੋ ਜਿਵੇਂ ਸਤਯੁਗ ਵਿੱਚ ਕਿਤੇ ਇੱਕ ਦੇਸ਼ ਤਾਂ ਹੈ ਨਹੀਂ ਸੀ, ਹੋਰ ਵੀ ਦੇਸ਼ ਬੜੇ ਸੀ, ਹਰੇਕ ਦੇਸ਼ ਦਾ ਇੱਕ ਬੰਦੇ ਦਾ ਗੁਨਾਹ ਲਿਖ ਕੇ ਪੂਰੇ ਦੇਸ਼ ਨੂੰ ਗੁਨਾਹ ਦੀ ਸਜ਼ਾ ਦੇਵਾਂਗਾ।
1: ਦਪ ਸਤ ਅਰ ਮਖ ਅਰਚਨਾ ਲੋਕ ਕਰਾਂ ਉਹ ਰੋਜ਼।
2: ਮੈਂ ਆਪਣੇ ਸਮੇਂ ਵਿੱਚ ਲੋਕਾਂ ਕੋਲੋਂ ਤਪੱਸਿਆ ਕਰਾਵਾਂਗਾ, ਸੱਚ ਬੁਲਵਾਵਾਂਗਾ, ਜੱਗ ਕਰਵਾਵਾਂਗਾ, ਪੂਜਾ ਕਰਵਾਵਾਂਗਾ। ਸੋ ਚਾਰੇ ਧਰਮ ਦੇ ਕੰਮ ਲੋਕਾਂ ਤੋਂ ਰੋਜ਼ ਕਰਵਾਇਆ ਕਰਾਂਗਾ।
1: ਬ੍ਰਾਹਮਣ ਬ੍ਰਹਮ ਪਰਾਇਣੀ ਉੱਚਾ ਬਨ ਬਸ ਜੋਜ।
2: ਜਿਹੜੇ ਬ੍ਰਾਹਮਣ ਹੋਣਗੇ ਇਸ ਪ੍ਰਕਾਰ ਦੇ ਕਿ ਬ੍ਰਹਮ ਲੋਕ ਬ੍ਰਾਹਮਣ ਬ੍ਰਹਮ ਪ੍ਰਾਇਣ ਹੋਣਗੇ, ਬ੍ਰਹਮ ਜਿਹੜੇ ਨ ਬ੍ਰਾਹਮਣ ਲੋਕ ਪ੍ਰਾਇਣ ਹੁੰਦਾ ਆਸਰਾ, ਉਹ ਬ੍ਰਹਮ ਦੇ ਆਸਰੇ ਰਹਿਣਗੇ, ਲੋਕ ਅੱਛੇ ਹੋਣਗੇ, ਜੰਗਲਾਂ ਵਿੱਚ ਵੱਸ ਕੇ ਯੋਗ ਕਰਕੇ ਉੱਚੇ ਹੋਣਗੇ। ਅਥਵਾ ਜਿਹੜੇ ਬ੍ਰਾਹਮਣ ਗ੍ਰਿਸਤੀ ਵੀ ਹੋਣਗੇ, ਉਹ ਵੀ ਗ੍ਰਿਸਤ ਮਾਰਗ ਵਿੱਚ ਰਹਿ ਕੇ ਬਹੁਤ ਉੱਚੇ ਤੇ ਸੁੱਚੀ ਕਰਨੀ ਵਾਲੇ ਹੋਇਆ ਕਰਨਗੇ।
1: ਬੀਜ ਫਲਾਓ ਬੇਰ ਸੌ ਉਮਰ ਲੱਖ ਇੱਕ ਬਰਸ।
2: ਮੇਰੇ ਸਮੇਂ ਵਿੱਚ ਬੰਦਿਆਂ ਦੀ ਭਾਵ ਕੋਈ ਵੀ ਹੋਵੇ, ਪੁਰਸ਼ ਇਸਤਰੀ, 1,00,000 ਵਰ੍ਹਾ ਉਮਰ ਹੋਵੇਗੀ। ਅਤੇ ਜੇ ਕੋਈ ਬੰਦਾ ਇੱਕ ਚੰਗਾ ਕੰਮ ਕਰੇਗਾ ਪੁੰਨ ਦਾ, ਉਹ 100 ਵਾਰੀ ਫਲ ਦਊਂਗਾ ਮੈਂ ਇੱਕ ਚੰਗੇ ਕੰਮ ਦਾ।
1: ਜੋਗ ਬਿਖੈ ਲਾਓ ਨਰਨ ਸ਼ੁਭ ਗੁਣ ਉਪਜੈ ਸਾਰਸ।
2: ਮੈਂ ਜਿਹੜੇ ਲੋਕ ਹੋਣਗੇ ਆਪਣੇ ਸਮੇਂ ਵਿੱਚ, ਉਹਨਾਂ ਨੂੰ ਯੋਗ ਵਿੱਚ ਲਾਵਾਂਗਾ, ਚੰਗੇ ਚੰਗੇ ਕਰਮ ਕਰਾਵਾਂਗਾ, ਤੇ ਇਸ ਤਰੀਕੇ ਨਾਲ ਫਿਰ ਉਹਨਾਂ ਲੋਕਾਂ ਦੇ ਤਾਂ ਹੀ ਮੈਂ ਜਿਹੜੇ ਬਹੁਤ ਅੱਛੇ ਕਰਮ ਨੇ ਨਾ ਯੋਗ ਆਦਿਕ ਦੇ, ਇਹ ਕਰਵਾ ਕੇ ਉਹਨਾਂ ਨੂੰ ਉਹਨਾਂ ਦੇ ਅੰਦਰ ਰਸ ਪੈਦਾ ਕਰਾਂਗਾ, ਭਾਵੇਂ ਇਸ ਤਰੀਕੇ ਦੇ ਨਾਲ ਲਾ ਦਿਆਂਗਾ।
1: ਸ਼ਸਤਰ ਧਰਮ ਛਤਰੀ ਕਰੇ ਪੁੰਨ ਬਿਹਾਰੀ ਬੈਸ।
2: ਇਸ ਤਰੀਕੇ ਦੇ ਨਾਲ ਮੈਂ ਇਹਨਾਂ ਜੀਵਾਂ ਤੋਂ ਕਰਮ ਕਰਾਵਾਂਗਾ ਕਿ ਜਿਹੜੇ ਵੈਸ਼ ਧਰਮ ਦਾ ਵਿਵਹਾਰ ਕਰਨਗੇ, ਤਾਂ ਉਹ ਲੋਕ ਜਿਹੜੇ ਨੇ ਉਹ ਆਪਣਾ ਆਪਣਾ ਧਰਮ ਕਮਾਉਣ। ਕਲਯੁਗ ਵਿੱਚ ਤਾਂ ਹੈ ਕਿ ਲੋਕ ਬੰਦਿਆਂ ਦਾ ਧਰਮ ਹੋਰ ਹੈ, ਕਰਮ ਹੋਰ ਹੈ। ਸਤਯੁਗ ਨੇ ਇਹ ਕਿਹਾ ਸੀ ਕਿ ਮੇਰੇ ਸਮੇਂ ਦੇ ਵਿੱਚ ਜਿਹੜਾ ਬੰਦਾ ਜਿਸ ਧਰਮ ਨਾਲ, ਬ੍ਰਾਹਮਣ ਹੈ ਬ੍ਰਾਹਮਣ ਵਾਲੇ ਕੰਮ ਕਰੇਗਾ, ਸ਼ੂਦਰ ਹੈ ਸ਼ੂਦਰ ਵਾਲੇ ਕੰਮ ਕਰੇਗਾ, ਇਸ ਤਰ੍ਹਾਂ ਜਿਹੜੇ ਲੋਕ ਨੇ ਮੇਰੇ ਕਰਮ ਸਮੇਂ ਦੇ ਵਿੱਚ ਕਮਾਉਣਗੇ।
1: ਤੀਨ ਵੇਦ ਤੀਨੋਂ ਵਰਨ ਸਭਨ ਲੱਖਾਂ ਹੋ ਐਸ।
2: ਸ਼ਸਤਰ ਧਰਮ ਛਤਰੀ ਕਰੂਗਾ, ਪੁੰਨ ਜਿਹੜਾ ਧਰਮ ਹੈ, ਇਹ ਜਿਹੜੇ ਲੋਕ ਨੇ ਪੁੰਨ ਧਰਮ ਵੈਸ਼ ਧਰਮ ਦਾ ਵਿਵਹਾਰ ਕਰਨਗੇ, ਵੈਸ਼ ਲੋਕ ਤਿੰਨਾਂ ਵਰਨਾਂ ਨੂੰ ਤਿੰਨਾਂ ਵੇਦਾਂ ਦੇ ਧਰਮ ਇਸ ਤਰ੍ਹਾਂ ਜਣਾ ਦਿਆਂਗਾ।
1: ਦੂਜਾ ਬੋਲੇ ਪਿਤਾ ਜੀ ਸ਼ਸਤਰ ਧਰਮ ਮੋਏ ਖੂਬ।
2: ਹੁਣ ਦੂਜਾ ਕੌਣ ਬੋਲਿਆ ਕਰਕੇ ਇੱਥੇ, ਉਸ ਵਕਤ ਉਦੋਂ ਬਾਅਦ ਬੋਲਿਆ ਤ੍ਰੇਤਾ। ਸੋ ਇਸ ਤਰੀਕੇ ਦੇ ਨਾਲ ਸਤਯੁਗ ਤੋਂ ਬਾਅਦ ਤ੍ਰੇਤਾ ਨਾਲ ਇਸ ਪ੍ਰਕਾਰ ਬੋਲਿਆ ਕਿ ਪਿਤਾ ਜੀ ਸ਼ਸਤਰ ਧਰਮ ਮੋਏ ਖੂਬ, ਮੇਰੇ ਸਮੇਂ ਵਿੱਚ ਸ਼ਸਤਰ ਧਰਮ ਜਿਹੜਾ ਨਾ ਉਹ ਚੰਗਾ ਹੋਵੇਗਾ।
1: ਸਮੈ ਚਲਾਓ ਰੀਤ ਮੈਂ ਦੇਵੋ ਸੇਵਾ ਹੂਬ,
2: ਸਾਰਿਆਂ ਤਰੀਕਿਆਂ ਦੀ ਰੀਤੀ ਚੰਗੀ ਚਲਾਵਾਂਗਾ, ਲੋਕਾਂ ਨੂੰ ਮੈਂ ਹੂਬ ਹੁੰਦੀ ਹੁਬ, ਕਹਿੰਦੇ ਪੁਰਾਣੇ ਅੱਖਰ ਨੇ ਇਹ, ਕਹਿੰਦੇ ਫਲਾਨਾ ਕੰਮ ਇਹਨੇ ਬੜਾ ਹੁਬ ਕੇ ਕੀਤਾ ਹੈ, ਹੁਬ ਹੂਬ ਇਹ ਅੱਖਰ ਤੋਂ ਜਨਮ ਲੈਂਦਾ ਹੈ, ਮੁਹੱਬਤ ਪਿਆਰ, ਪਿਆਰ ਅੱਖਰ ਜਨਮ ਲੈਂਦਾ ਹੈ। ਕਹਿੰਦੇ ਲੋਕ ਇਉਂ ਪਿਆਰ ਨਾਲ, ਪਿਆਰ ਤੋਂ ਭਾਵਨਾ ਨੇ ਜਨਮ ਲਿਆ, ਕਹਿੰਦੇ ਲੋਕੀ ਭਾਵਨਾ ਨਾਲ ਕਰਮ ਕਰਿਆ ਕਰਨਗੇ, ਐਨ ਸ਼ਰਧਾ ਨਾਲ, ਪਿਆਰ ਨਾਲ, ਪ੍ਰੇਮ ਨਾਲ ਨਾਮ ਜਪਣਾ, ਦੂਜੇ ਕਰਮ ਧਰਮ ਕਰਨੇ, ਲੋਕੀ ਅੱਛੇ ਹੋਇਆ ਕਰਨਗੇ।
1: ਜਗ ਕਰਾਓ ਅਰਥ ਸਾਂਝ, ਪਾਪ ਮਿਟਾਓ ਲੋਗ।
2: ਬਹੁਤ ਸਾਰਾ ਅਰਥ ਸਾਂਝ, ਲੋਕਾਂ ਕੋਲ ਅਰਥ ਪੈਸਾ ਬਹੁਤ ਹੋਵੇਗਾ, ਪੈਸਾ ਇਕੱਠਾ ਕਰਕੇ ਲੋਕ ਸ਼ੌਂਕ ਰੱਖਣਗੇ ਜੱਗ ਕਰਨ ਦਾ, ਮੈਂ ਪੂਰੀ ਦੁਨੀਆ ਨੂੰ ਰੋਟੀ ਖਵਾਉਣੀ ਹੈ, ਫਿਰ ਇਹਨਾਂ ਦੇ ਮੈਂ ਜੱਗ ਦੇ ਰਾਹੀਂ ਪਾਪ ਮੇਟ ਦਿਆ ਕਰਾਂਗਾ।
1: ਸੁਰਗ ਲੋਕ ਲਗ ਕਰਮੀ ਦਸ ਬੋਈ ਲੈ ਭੋਗ,
2: ਸੁਰਗ ਲੋਕ ਤੋਂ ਲੈ ਕੇ ਇੱਥੇ ਤੱਕ ਜਿੰਨਾ ਕਰਮ ਬੀਜਿਆ ਹੋਵੇਗਾ, ਸਤਿਗੁਰ ਨੇ ਕਿਹਾ ਸੀ ਮੈਂ ਇੱਕ ਪੁੰਨ ਦਾ 100 ਵਾਰੀ ਫਲ ਭੁਗਤਾਵਾਂਗਾ, 100 ਵਾਰ ਉਹਨੂੰ ਫਲ ਮਿਲਿਆ ਕਰੇਗਾ। ਤੇ ਇਹ ਜਿਹੜਾ ਤ੍ਰੇਤਾ ਕਹਿੰਦਾ ਮੇਰੇ ਸਮੇਂ ਦੇ ਵਿੱਚ ਜਿਵੇਂ 10 ਵਾਰੀ ਫਲ ਮਿਲੇਗਾ, ਇੱਕ ਪੁੰਨ ਕੀਤੇ ਹੋਏ ਦਾ 10 ਵਾਰ ਫਲ ਮਿਲ ਜਾਵੇਗਾ।
1: 10 ਸੰਸਾਰ ਜੀਵੈ ਸਕਲ ਪਾਪ ਡਰਨ ਸਭ ਆਹ,
2: ਮੇਰੇ ਸਮੇਂ ਦੇ ਵਿੱਚ 10,000 ਸਾਲ ਉਮਰ ਹੋਵੇਗੀ ਬੰਦੇ ਦੀ, ਲੋਕੀ ਪਾਪ ਕਰਨ ਤੋਂ ਡਰਿਆ ਕਰਨਗੇ, ਸੰਕੋਚ ਕਰਿਆ ਕਰਨਗੇ।
1: ਵੱਡੇ ਭਰਾ ਤੇ ਊਨ 10 ਧਰਮ ਚਲਾਓ ਰਾ,
2: ਸੋ ਵੱਡੇ ਭਰਾ ਤੋਂ 10 ਗੁਣਾ ਘੱਟ ਧਰਮ ਦਾ ਰਸਤਾ ਚਲਾਵਾਂਗਾ, ਭਾਵ ਉਹ ਜੇ 100 ਫਲ ਦਿੰਦਾ ਇੱਕ ਪੁੰਨ ਦਾ, 10 ਫਲ ਦੇਵਾਂਗਾ।
1: ਚੁੱਪ ਹੋਏ ਤੀ ਜਾ ਕੇ ਅਰਚਾ ਘਰ ਕੀ ਵੰਡ,
2: ਹੁਣ ਉਹ ਤਾਂ ਚੁੱਪ ਹੋ ਗਿਆ ਤੀਜਾ ਦੁਆਪਰ ਕ੍ਰਿਸ਼ਨ ਮੁਰਾਰ। ਸੋ ਇਸ ਪ੍ਰਕਾਰ ਕ੍ਰਿਸ਼ਨ ਜੀ ਦੇ ਸਮੇਂ ਅਰਚਾ ਘਰ ਘਰ ਦੇ ਵਿੱਚ ਹੋਵੇਗੀ, ਲੋਕੀ ਪੂਜਾ ਵੱਲ ਜ਼ਿਆਦਾ ਧਿਆਨ ਦਿਆ ਕਰਨਗੇ।
1: ਸੰਸਾਰ ਜੀਵਨ 4 ਬੀਜ ਅਰਧ ਪੁੰਨ ਅਗ ਖੰਡ,
2: ਹੁਣ ਲੋਕਾਂ ਦੀ ਉਮਰ ਕਹਿੰਦੇ ਦੁਆਪਰ ਦੇ ਵਿੱਚ 1,000 ਵਰਾ ਹੋਵੇਗੀ, ਦੁਆਪਰ ਕਹਿੰਦਾ ਮੇਰੇ ਸਮੇਂ ਵਿੱਚ, ਅਤੇ ਜਿਹੜਾ ਕੋਈ ਚੰਗਾ ਕੰਮ ਕਰੂਗਾ ਉਹਦਾ ਉਹਨੂੰ 4 ਵਾਰੀ ਫਲ ਮਿਲਿਆ ਕਰੂ, ਉਹ ਘਟਦਾ ਘਟਦਾ 4 ਵਾਰੀ ਰਹਿ ਗਿਆ। ਹਾਂ ਮੇਰੇ ਸਮੇਂ ਵਿੱਚ ਅੱਧੇ ਪੁੰਨ ਹੋਇਆ ਕਰਨਗੇ ਤੇ ਅੱਧੇ ਲੋਕ ਪਾਪ ਕਰਿਆ ਕਰਨਗੇ।
1: ਅਦਕ ਬਿਪਰ ਅਰ ਛੱਤਰ ਕੀ ਵਣਜ ਕਰੇ ਜਨ ਆਪ,
2: ਥੋੜੇ ਥੋੜੇ ਲੋਕ ਬਦਲ ਜਾਣਗੇ, ਜਿਹੜੇ ਬਿਪਰ ਬ੍ਰਾਹਮਣ ਨੇ ਜਾਂ ਛੱਤਰੀ ਲੋਕ ਨੇ ਇਹ ਥੋੜਾ ਜਿਹਾ ਵਣਜ ਕਰਨਾ ਸ਼ੁਰੂ ਕਰ ਦੇਣਗੇ, ਕਹਿਣਗੇ ਕੁਛ ਨੀ ਹਾਲ ਮਾੜਾ ਹੀ ਹਾਲ ਹੈ, ਤੋ ਨਾਲੇ ਇਸ ਪ੍ਰਕਾਰ ਦੇ ਨਾਲ ਵੀ ਇਧਰਲੇ ਕੰਮ ਵਿੱਚ ਹੁਣ ਰੋਜੀ ਰੋਟੀ ਘਟ ਗਈ ਹੈ, ਚਲੋ ਆਪਾਂ ਕੋਈ ਨਾਲ ਵਪਾਰ ਕਰ ਲੈਂਦੇ ਹਾਂ, ਇਸ ਤਰ੍ਹਾਂ ਜਿਵੇਂ ਬਈ ਹੁਣ ਵੀ ਕਈ ਕਰਦੇ ਨੇ, ਚਲੋ ਇੱਕ ਪਾਸੇ ਆਪਣਾ ਕਥਾ ਕੀਰਤਨ ਕਰ ਲਿਆ, ਇੱਕ ਦੁਕਾਨ ਵੀ ਨਾਲ ਖੋਲ ਲਈ, ਤਾਂ ਇਸ ਤਰ੍ਹਾਂ ਉਹ ਕਹਿੰਦੇ ਲੋਕ ਦਿੰਦੇ ਕੁਛ ਨੀ ਗੇ, ਬਈ ਹੁਣ ਰੋਟੀ ਦਾ ਗੁਜ਼ਾਰਾ ਤਾਂ ਅਸੀਂ ਕਰਨਾ ਹੀ ਆ। ਇਸ ਕਰਕੇ ਲੋਕ ਜਿਹਨੇ ਨਾ ਇਹ ਆ ਕੇ ਕ੍ਰਿਸ਼ਨ ਜੀ ਦੇ ਸਮੇਂ ਤੋਂ ਹੀ ਕੰਮ ਸ਼ੁਰੂ ਹੋ ਗਿਆ, ਲੋਕੀ ਬ੍ਰਾਹਮਣ ਦਾ ਕਰਮ ਕਰਨਗੇ ਪਰ ਗੁਜ਼ਾਰਾ ਔਖਾ ਹੋਣ ਕਰਕੇ ਉਹ ਫਿਰ ਨਾਲ ਨਾਲ ਵਪਾਰ ਵੱਲ ਵੀ ਧਿਆਨ ਦੇਣ ਲੱਗ ਜਾਣਗੇ।
1: ਰਾਜਾ ਕੋ ਗੁਰ ਮਾਨ ਕੈ ਨਿਆਇ ਕਰਾਵੇ ਆਪ,
2: ਪਹਿਲਾਂ ਪੰਚਾਇਤ ਵਿੱਚ ਰਾਜ ਹੁੰਦਾ ਸੀ, ਫੈਸਲਾ ਪਹਿਲਾਂ ਫੈਸਲਾ ਘਰ ਵਿੱਚ ਹੀ ਹੋ ਜਾਂਦਾ ਸੀ, ਵੱਡੇ ਬਜ਼ੁਰਗ ਨੇ ਬਹਿ ਕੇ ਫੈਸਲਾ ਕਰ ਦੇਣਾ, ਲੋਕ ਮੰਨ ਲੈਂਦੇ ਸੀ। ਫਿਰ ਉਹਦੇ ਬਾਅਦ ਆਇਆ ਸਮਾਂ ਐਸਾ ਕਿ ਪੰਚਾਇਤ ਵਿੱਚ ਗੱਲ ਨਿਬੜ ਜਾਂਦੀ ਸੀ, ਇਹ ਤੀਜਾ ਯੁੱਗ ਹੈ, ਇਹਦੇ ਵਿੱਚ ਰਾਜੇ ਕੋਲ ਜਾ ਕੇ ਨਿਆਂ ਹੁੰਦਾ, ਲੋਕੀ ਰਾਜੇ ਕੋਲ ਫਰਿਆਦ ਕਰਦੇ, ਕਹਿੰਦੇ ਮੇਰੇ ਸਮੇਂ ਵਿੱਚ ਲੋਕ ਰਾਜੇ ਤੋਂ ਹੀ ਫੈਸਲਾ ਕਰਾਇਆ ਕਰਨਗੇ।
1: ਚੁੱਪ ਹੁਆ ਚੁੱਪ ਚਤੁਰਥਾ ਬ੍ਰਹਮਾ ਕਹਿ ਤੂੰ ਬੋਲ,
2: ਜਦੋਂ 3 ਜਾਣੇ ਬੋਲ ਕੇ ਚੁੱਪ ਹੋ ਗਏ, ਚੌਥਾ ਫਿਰ ਕਲਯੁਗ ਦੀ ਵਾਰੀ ਆ ਗਈ, ਬ੍ਰਹਮਾ ਕਹਿੰਦਾ ਪੁੱਤਰ ਤੂੰ ਵੀ ਬੋਲ, ਤੇਰੇ ਬੋਲਾਂ ਲਈ ਮੈਂ ਤਰਸ ਰਿਹਾ, ਕੀ ਬੋਲੇਗਾ।
1: ਤਬ ਹਮ ਕਰ ਜੋਰੇ ਨਮਰ ਆਡਸ ਤੁਮਰੀ ਕੋਲ।
2: ਉਸ ਵਕਤ ਟਲ ਜੋ ਕਹਿਣਾ, ਮੈਂ ਆਪਣੇ ਪਿਤਾ ਬ੍ਰਹਮਾ ਨੂੰ ਹੱਥ ਜੋੜ ਕੇ ਆਡਸ ਹੁੰਦੀ ਆਦੇਸ਼ ਨਮਸਕਾਰ ਕੀਤੀ, ਮੱਥਾ ਟੇਕਿਆ, ਪਿਤਾ ਜੀ ਮੈਂ ਤਾਂ ਤੁਹਾਡੇ ਕੋਲ ਹੀ ਹਾਂ, ਮੈਨੂੰ ਹੁਕਮ ਕਰੋ।
1: ਹਸਕਰ ਬ੍ਰਹਮਾ ਬੋਲਿਓ ਪੁੱਤਰ ਪਿਛਾਰੀ ਮੋਰ।
2: ਇਹ ਮੇਰਾ ਸਾਰਿਆਂ ਨਾਲੋਂ ਪਿਛਲਾ ਪੁੱਤਰ ਭਾਵ ਚੌਥਾ ਪੁੱਤਰ ਹੈ ਤੂੰ ਮੇਰਾ, ਹੱਸ ਕੇ ਬ੍ਰਹਮਾ ਬੋਲਿਆ।
1: ਤੇਰੀ ਇੱਛਾ ਹੋਏ ਜੋ ਸੋ ਮੇਰੇ ਮਨ ਲੋਰ।
2: ਪੁੱਤਰ ਦੱਸ ਤੇਰੀ ਕੀ ਇੱਛਾ ਹੈ? ਮੇਰੇ ਮਨ ਦੀ ਬੜੀ ਲੋਚਾ ਹੈ ਕਿ ਤੂੰ ਵੀ ਆਪਣੇ ਤਿੰਨਾਂ ਭਰਾਵਾਂ ਮੰਗੂ, ਆਪਣੇ ਸਮੇਂ ਵਿੱਚ ਲੋਕਾਂ ਤੋਂ ਕੀ ਕਰਵਾਏਗਾ ਤੇ ਉਹ ਮੈਨੂੰ ਦੱਸਣਾ ਕਰ।
1: ਕੁਛ ਤੋ ਕਹਿਣੇ ਲਗਾ ਜਨ ਕਰ ਪੁਨਰ ਪਾਪ।
2: ਸੋ ਕਹਿਣ ਲੱਗਿਆ ਜੀ, ਉਸ ਵਕਤ ਮੇਰੇ ਸਮੇਂ ਦੇ ਵਿੱਚ ਇਹ ਕੁਛ ਕੁ ਜਿਹੜੇ ਨਾ ਜਨ ਕਰ ਪੁਨਰ ਪਾਪ, ਮੇਰੇ ਸਮੇਂ ਦੇ ਵਿੱਚ ਜਿਹੜੇ ਪੁੰਨ ਅਤੇ ਪਾਪ ਜਿਹੜੇ ਨਾ ਇਹ ਜਨ ਕਰੇਗਾ ਪਾਪ ਬੰਦਾ ਆਪਣੇ ਘਰ ਭਾਵ ਸਰੀਰ ਉੱਤੇ ਭੋਗਿਆ ਕਰੇਗਾ, ਜੋ ਕਰੇਗਾ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੇ ਕਿਸੇ ਹੀ ਥਾਂ। ਇਸ ਕਰਕੇ ਮੇਰੇ ਸਮੇਂ ਵਿੱਚ ਤਾਂ ਬੰਦਾ ਜਿਹੜੇ ਸਰੀਰ ਨਾਲ ਕੰਮ ਕਰੇਗਾ, ਸਰੀਰ ਖੇਤ ਜੋ ਬੀਜਿਆ ਅੰਤ ਖਲੋਆ ਆਏ, ਜਿਹਾ ਬੀਜਿਆ ਸੋਲਣਾ ਕਰਮਾ ਸੰਦੜਾ ਖੇਤ।
1: ਬੈ ਸੋ ਬਰਕ ਦੋ ਬੀਜ ਲੇ ਕਰੈ ਸੋ ਭੋਗੈ ਆਪ।
2: ਮੇਰੇ ਸਮੇਂ ਵਿੱਚ ਪਿਤਾ ਜੀ ਉਮਰ ਹੋਵੇਗੀ 100 ਸਾਲ ਦੀ ਬੰਦੇ ਦੀ। ਜਿਹੜਾ ਕੋਈ ਕਰਮ ਚੰਗਾ ਬੀਜੇਗਾ ਉਹਨੂੰ ਸਿਰਫ 2 ਗੁਣਾ ਹੀ ਫਲ ਹੋਵੇਗਾ, ਇੱਕ ਚੰਗੇ ਕਰਮ ਦਾ 2 ਵਾਰੀ ਫਲ ਖਾ ਸਕਦਾ ਬੰਦਾ।
1: ਬਹੁਤ ਪੁੱਤਰ ਬੋ ਬਾਸ਼ਨਾ ਇੱਛਿਆ ਸਿੱਛਿਆ ਸਾਰ।
2: ਮੇਰੇ ਸਮੇਂ ਵਿੱਚ ਲੋਕਾਂ ਚ ਵਿਸ਼ੇ ਵਾਸ਼ਨਾ ਬਹੁਤ ਹੋਵੇਗੀ, ਪੁੱਤਰ ਬਹੁਤੇ ਹੋਣਗੇ, ਸੇ ਸਿੱਖਿਆ ਦਾ ਸਾਰ ਇੱਛਿਆ ਹੋਵੇਗੀ ਭਾਵ ਮਨਮਤੀ ਲੋਕ ਜ਼ਿਆਦਾ ਹੋਣਗੇ, ਜੋ ਜੀ ਕਰੇਗਾ ਉਹੀ ਕੰਮ ਕਰਿਆ ਕਰਨਗੇ, ਜਿਹੜੀ ਗੱਲ ਚੰਗੀ ਲੱਗੇਗੀ ਉਹਨੂੰ ਧਰਮ ਮੰਨ ਲਿਆ ਕਰਨਗੇ, ਜਿਹੜੀ ਗੱਲ ਵਿੱਚ ਕੋਈ ਲੱਗਦਾ ਕਿ ਅੱਛੀ ਗੱਲ ਹੈ ਉਹਨੂੰ ਕਹਿਣਗੇ ਇਹ ਅਸਲੀ ਗੱਲ ਸਾਰ ਸਿਧਾਂਤ ਗੱਲ। ਇਸ ਤਰ੍ਹਾਂ ਲੋਕੀ ਆਪਣੇ ਕਲਯੁਗ ਦੇ ਵਿੱਚ ਆਪਣੇ ਆਪ ਹੀ ਧਰਮ ਨੂੰ ਬਦਲ ਲਿਆ ਕਰਨਗੇ।
1: ਸ਼ੂਦਰ ਰਾਜ ਕਰ ਹੀਰਨ ਬੇਦ ਜਾਪ ਹਰ ਧਾਰ।
2: ਸੋ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਹੋਣਗੇ ਨਾ ਇਹ ਮੇਰੇ ਸਮੇਂ ਦੇ ਵਿੱਚ ਸ਼ੂਦਰ ਲੋਕ, ਹੀਰ ਹੁੰਦੇ ਨੀਵੇਂ ਲੋਕ, ਇਹ ਵੇਦਾਂ ਦਾ ਪਾਠ ਕਰਨਗੇ। ਤੇ ਇਸੇ ਤਰੀਕੇ ਨਾਲ ਕਹਿੰਦੇ ਨੇ ਜੋ ਲੋਕ ਨੇ ਉਹ ਹੱਥਾਂ ਦਾ ਜਾਪ ਕਰਨਗੇ ਭਾਵ ਹੱਥਾਂ ਨਾਲ ਕਰਮ ਕਰਨਗੇ, ਸ਼ੂਦਰ ਰਾਜ ਕਰਨਗੇ। ਇਸ ਤਰੀਕੇ ਨਾਲ ਸਾਰਿਆਂ ਦੀ ਮੈਂ ਹਰ ਚੀਜ਼ ਹੀ ਬਦਲ ਦਿਆਂਗਾ, ਬ੍ਰਾਹਮਣ ਤੋਂ ਨੀਵੇਂ ਕਰਮ ਕਰਾ ਦਿਆਂਗਾ, ਸ਼ੂਦਰ ਤੋਂ ਵੇਦ ਪੜਵਾ ਦਿਆਂਗਾ, ਸ਼ੂਦਰ ਰਾਜ ਕਰਨ ਲਾ ਦਿਆਂਗਾ, ਸਾਰੇ ਕੰਮ ਮੇਰੇ ਸਮੇਂ ਦੇ ਵਿੱਚ ਪੁੱਠੇ ਸ਼ੁਰੂ ਹੋ ਜਾਣਗੇ।
1: ਭਗਤ ਕਰੈ ਪਾਪੀ ਤਰੈ ਨਰ ਨਾਰੀ ਦਿਜ ਸੂਦ।
2: ਹਾਂ ਇੱਕ ਕੰਮ ਮੈਂ ਬਹੁਤ ਚੰਗਾ ਕਰਾਂਗਾ, ਮੇਰੇ ਰਾਜ ਦੇ ਵਿੱਚ ਜਿਹੜਾ ਵੀ ਬੰਦਾ ਭਗਤੀ ਕਰੇਗਾ ਨਾ ਉਹ ਮੈਂ ਨਹੀਂ ਰੱਖਿਆ ਵੀ ਇਹ ਬ੍ਰਾਹਮਣ ਤਰੇਗਾ ਜਾਂ ਇਹ ਤਾਂ ਤਰੇਗਾ ਬ੍ਰਾਹਮਣ ਹੈ ਜਾਂ ਇਹ ਉੱਚੀ ਜਾਤੀ ਦਾ ਨੀਵੀਂ ਦਾ। ਮੇਰੇ ਰਾਜ ਦੇ ਵਿੱਚ ਜਿਹੜਾ ਵੀ ਬੰਦਾ ਭਗਤੀ ਕਰੇਗਾ, ਮਾਈ ਭਾਈ, ਕੋਈ ਬ੍ਰਾਹਮਣ ਹੈ, ਕੋਈ ਸ਼ੂਦਰ ਹੈ, ਨੀਚ ਹੈ, ਕੋਈ ਬੱਚਾ ਹੈ, ਕੋਈ ਜਵਾਨ ਹੈ, ਕੋਈ ਤੁਰਕ ਹੈ, ਕੋਈ ਸ਼ੰਕਰ ਵਰਨੀਆ ਹੈ, ਕੋਈ ਹੋਰ ਪ੍ਰਕਾਰ ਦੇ ਆਸ਼ਰਮਾਂ ਵਾਲਾ, ਕੋਈ ਮਾੜਾ ਚੰਗਾ, ਮੇਰੇ ਸਮੇਂ ਵਿੱਚ ਜਿਹਨੇ ਕਹਿਤਾ ਸਤਨਾਮ ਸ਼੍ਰੀ ਸਤਨਾਮ ਸ਼੍ਰੀ, ਕਹਿੰਦਾ ਮੇਰੇ ਸਮੇਂ ਵਿੱਚ ਜਿਹੜਾ ਵੀ ਬੰਦਾ ਮਰਜੀ ਵਾਹਿਗੁਰੂ ਕਹੇ ਉਸੇ ਨੂੰ ਤਾਰ ਦਿਆ ਕਰਾਂਗਾ, ਕਿਉਂਕਿ ਮੇਰੇ ਸਮੇਂ ਵਿੱਚ ਭਗਤੀ ਫਲੇਗੀ ਬਹੁਤ ਜ਼ਿਆਦੇ, ਪਰ ਲੋਕੀ ਕਰਨਗੇ ਨਹੀਂ। ਕੋਈ ਅਕਲ ਵਾਲਾ ਬੰਦਾ ਹੋਵੇ ਜਿਹੜਾ ਭਗਤੀ ਕਰੇਗਾ, ਬਾਕੀਆਂ ਦੀ ਬੁੱਧੀ ਤਾਂ ਮਰ ਜਾਵੇਗੀ ਵਿਸ਼ਿਆਂ ਦੇ ਵਿੱਚ, ਹੋਰ ਕੰਮਾਂ ਦੇ ਵਿੱਚ, ਪਰ ਮੇਰੇ ਸਮੇਂ ਵਿੱਚ ਹੈ ਕਿ ਨਾਮ ਦਾ ਫਲ ਬਹੁਤਾ ਮਿਲੇਗਾ ਲੋਕਾਂ ਨੂੰ।
1: ਭਗਤ ਕਰੈ ਪਾਪੀ ਤਰੈ ਨਾਮ ਬਿਨਾਂ ਦੰਡੋ ਸਕ ਨਰਕ ਸੁਰਗ ਮਮ ਰਾਜ।
2: ਨਰਕਾਂ ਤੇ ਸਵਰਗਾਂ ਵਿੱਚ ਮੇਰਾ ਹੀ ਰਾਜ ਹੋਵੇਗਾ ਕਲਯੁਗ ਕਹਿੰਦਾ। ਨਾਮ ਤੋਂ ਬਿਨੂਣਿਆਂ ਬੰਦਿਆਂ ਨੂੰ ਮੈਂ ਬਹੁਤ ਦੰਡ ਦਿਆਂਗਾ, ਜਿਹੜਾ ਬੰਦਾ ਨਾਮ ਨਹੀਂ ਜਪੇਗਾ ਉਹਨੂੰ ਚੰਗਾ ਦੰਡ ਦਿਆਂਗਾ, ਜਿਹੜੇ ਬੰਦੇ ਨਾਮ ਜਪਣਗੇ ਉਹਨਾਂ ਬੰਦਿਆਂ ਨੂੰ ਮੈਂ ਕੁਛ ਨਹੀਂ ਕਹਾਂਗਾ, ਕਿਉਂਕਿ ਨਾਮ ਹੀ ਮੇਰੇ ਸਮੇਂ ਵਿੱਚ ਸਾਰਿਆਂ ਨਾਲੋਂ ਵੱਡੀ ਚੀਜ਼ ਹੈ।
1: ਭੂਮੀ ਦੋਨੋਂ ਗਤਰ ਦੇ ਜੋਨੀ ਅਰਥ ਸਮਾਜ,
2: ਇਸ ਤਰੀਕੇ ਦੇ ਨਾਲ ਮੇਰੇ ਸਮੇਂ ਦੇ ਵਿੱਚ ਜੋ ਤੁਰਨੇ ਯੋਗ ਤੋਰਾ ਹੈ ਨਾ, ਉਹ ਲੋਕ ਜ਼ਿਆਦਾਤਰ ਕੀ ਕਰਿਆ ਕਰਨਗੇ, ਪ੍ਰਿਥਵੀ ਪਰ ਦੋ ਹੀ ਤੋਰੇ ਤੋਰਾਂਗਾ, ਇੱਕ ਵਿਸ਼ੇ ਵਿਕਾਰ ਤੇ ਇੱਕ ਪਦਾਰਥਾਂ ਦੀ ਇਕੱਤਰਤਾ, ਬਸ ਦੋ ਹੀ ਕੰਮ ਹੋਣਗੇ। ਇੱਕ ਤਾਂ ਲੋਕੀ ਵਿਸ਼ੇ ਵਿਕਾਰਾਂ ਵੱਲ ਹੀ ਜ਼ਿਆਦਾ ਝੁਕਾਓ ਰੱਖਿਆ ਕਰਨਗੇ, ਤੇ ਇੱਕ ਆਪਦਾ ਘਰ ਭਰਿਆ ਕਰਨਗੇ, ਸਮਾਨ ਲਿਆ ਲਿਆ ਕੇ ਲੋਕਾਂ ਨੂੰ ਭਗਤੀ ਨਾਲ ਕੋਈ ਮਤਲਬ ਨਹੀਂ ਹੋਇਆ ਕਰੇਗਾ, ਬਸ ਇਹੀ ਗੱਲਾਂ ਕਰਨਗੇ। ਜੇਕਰ ਵਿਸ਼ਿਆਂ ਦੀ ਗੱਲ ਸੁਣਾ ਦਿਓ ਤਾਂ ਦੁਨੀਆਂ ਦੁਆਲੇ ਇਕੱਠੀ ਹੋ ਜਾਇਆ ਕਰੇਗੀ, ਜਿੱਥੇ ਭਜਨ ਦੀ ਗੱਲ ਹੋਵੇਗੀ ਉੱਥੋਂ ਲੋਕ ਭੱਜਿਆ ਕਰਨਗੇ। ਇਸ ਤਰੀਕੇ ਨਾਲ ਸੰਸਾਰ ਦਾ ਮੇਰੇ ਸਮਝ ਵਰਤਾਰਾ ਹੋਵੇਗਾ।
1: ਇਹ ਭਾਵੀ ਪੂਰਨ ਕਰੋ ਤਬ ਜਾਵੋਗਾ ਖੋਵ,
2: ਇਹ ਭਾਵੀ ਪੂਰਨ ਹੋਵੇ ਮੈਂ ਤਾਂ ਉਸ ਵਕਤ ਆਪਣੇ ਸਮੇਂ ਦੇ ਵਿੱਚ ਜਾਵਾਂਗਾ, ਜਾ ਕਰਕੇ ਇਸ ਚੀਜ਼ ਨੂੰ ਪੂਰੀ ਕਰਾਂਗਾ, ਤਾਂ ਤੁਸੀਂ ਇਹ ਮੈਨੂੰ ਵਰ ਦਿਓ ਕਿ ਮੈਂ ਆਪਣੇ ਸਮੇਂ ਵਿੱਚ ਐਸੇ ਕਰਮ ਕਰਾਂ।
1: ਏਕ ਤੁਮਾਰੇ ਦੰਡ ਸੋ ਔਰ ਨ ਜਾਣੋ ਦੋਬ,
2: ਹੋਰ ਮੈਂ ਕਿਸੇ ਨੂੰ ਨਹੀਂ ਜਾਣਾਂਗਾ, ਬ੍ਰਹਮਾ ਦਾ ਦੰਡ ਸਹਾਂਗਾ, ਕਿਸੇ ਦੂਸਰੇ ਨੂੰ ਪਛਾਣਾਂਗਾ ਨਹੀਂ, ਭਾਵ ਪ੍ਰਵਾਹ ਨਹੀਂ ਕਰਾਂਗਾ ਕਿਸੇ ਦੀ, ਬਸ ਇੱਕ ਤੁਹਾਡਾ ਦੰਡ ਜਾਂ ਬ੍ਰਹਮ ਦਾ ਦੰਡ ਸਹਾਰਾਂਗਾ, ਬਾਕੀ ਮੈਂ ਕਿਸੇ ਤੋਂ ਨਹੀਂ ਡਰਨਾ, ਨਾ ਮੈਂ ਕਿਸੇ ਦੀ ਪ੍ਰਵਾਹ ਕਰਨੀ ਹੈ।
1: ਸਤਿਗੁਰ ਕਹਿ ਇੱਕ ਸਮੇਂ ਮੈਂ ਬ੍ਰਹਮਾ ਕਹਿਤ ਸੁਹਾਤ,
2: ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ ਫਿਰ ਇੱਕ ਸਮੇਂ ਬ੍ਰਹਮਾ ਇਸ ਤਰੀਕੇ ਨਾਲ ਕਹਿਣ ਦਾ ਸੋਭਨੀਕ ਹੋਇਆ।
1: ਸੁਣ ਸੁੱਤ ਭੂਮੀ ਜਾਈਓ ਧਰਮ ਕਰਮ ਵਿਖਿਆਤ,
2: ਕਹਿਣ ਲੱਗਿਆ ਪੁੱਤਰ ਤੂੰ ਜਦੋਂ ਜਾਏਗਾ ਨਾ ਧਰਤੀ ਤੇ, ਤਾਂ ਉਸ ਵਕਤ ਧਰਮ ਕਰਮ ਜਿਹੜਾ ਕਰਮ ਸੰਸਾਰ ਦੇ ਅੰਦਰ ਜਾ ਕੇ ਪ੍ਰਗਟ ਕਰਨਾ।
1: ਸੁਣ ਕਲ ਯੁਗ ਮੇਰੋ ਹੁਕਮ ਤੂੰ ਮਮ ਆਗਿਆ ਵਾਰ,
2: ਹੁਣ ਕਲ ਯੁਗ ਤੂੰ ਸੁਣ, ਇਹ ਤੂੰ ਨਾ ਮੇਰੇ ਆਗਿਆ ਦੇ ਵਿੱਚ ਚੱਲਣਾ, ਇਸ ਤਰੀਕੇ ਨਾਲ ਕਿ ਆਗਿਆ ਤੋਂ ਬਾਹਰ ਨਹੀਂ ਜਾਣਾ।
1: ਸਰਬ ਮੰਤਰ ਤੋਏ ਰਾਜ ਰੱਦ ਨਾਮ ਮੰਤਰ ਸਿੱਧ ਸਾਰ,
2: ਬ੍ਰਹਮਾ ਕਹਿਣ ਲੱਗਿਆ ਪੁੱਤਰ ਕਲ ਯੁਗ ਸੁਣ, ਤੇਰੇ ਸਮੇਂ ਵਿੱਚ ਜਿੰਨੇ ਮੰਤਰ ਜੰਤਰ ਤੰਤਰ ਹੋਣਗੇ ਨਾ ਜਿਹੜੇ ਚੱਲ ਰਹੇ ਨੇ, ਸਾਰੇ ਰੱਦ ਕਰ ਦਿਆਂਗਾ, ਤੇਰੇ ਸਮੇਂ ਵਿੱਚ ਇੱਕੋ ਹੀ ਚੀਜ਼ ਰਹੇ।

0: ਚਿੱਤ ਚ ਵਸਾਉਣਾ, ਹਰੀ ਨਾਲ ਪ੍ਰੇਮ ਕਰਨਾ, ਇਹ ਲੋਕਾਂ ਨੂੰ ਪ੍ਰਚਾਰ ਕਰਨਾ, ਤੂੰ ਹਰ ਜਪਣਾ, ਹਰ ਸਿਮਰਨਾ, ਹਰੀ ਨਾਲ ਪ੍ਰੇਮ ਕਰਨਾ, ਇਸ ਤਰੀਕੇ ਨਾਲ ਕਹਿੰਦੇ ਸਾਰੀਆਂ ਆਸਾਂ ਵੀ ਹਰੀ ਦੇ ਉੱਤੇ ਰੱਖਣੀਆਂ ਨੇ, ਹਰੀ ਉੱਤੇ ਹੀ ਆਸ ਰੱਖੇਗਾ ਜਿਹੜਾ, ਉਹਦੀ ਆਸਾ ਪੂਰੀ ਹੋਵੇਗੀ।
1: ਤੇ ਅੰਤ ਵੀ ਹਰ ਭਜੇ ਤੋ ਵੀ ਹੋ ਨਿਸਤਾਰ।
0: ਕਹਿੰਦੇ ਚਲੋ ਇਦੋਂ ਵੀ ਮੈਂ ਖੁੱਲੀ ਛੁੱਟੀ ਦੇ ਦਿੰਦਾ, ਹੋਰ
2: ਲੱਗਣਾ ਕਿ ਮਾੜਾ ਕੰਮ ਕਰਨਾ। ਉਹ ਤਾਂ ਕਹਿੰਦੇ ਮੈਂ ਵੈਸੇ ਗੱਲ ਕਰਦਾ ਵੀ ਜਿਵੇਂ ਕਿਸੇ ਬੰਦੇ ਨੂੰ ਸਾਰੀ ਜ਼ਿੰਦਗੀ ਗੁਰਦੁਆਰੇ ਜਾਣ ਦਾ ਮੌਕਾ ਲੱਗਿਆ, ਨਾ ਸੋਝੀ ਪਈ, ਕੁਛ ਨਹੀਂ ਹੋਇਆ, ਪਰ ਕਹਿੰਦੇ ਕਿਤੇ ਅੰਤਮ ਸਮੇਂ ਤੇ ਮਰਨ ਵੇਲੇ ਉਹਦੇ ਮੂੰਹ ਚੋਂ ਨਿਕਲ ਗਿਆ ਸਤਨਾਮ ਸ੍ਰੀ
1: ਵਾਹਿਗੁਰੂ ਸਾਹਿਬ,
2: ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਲਓ ਵੀ ਉਹਦਾ ਵੀ ਭਲਾ ਹੋ ਜਾਇਆ ਕਰੇਗਾ। ਕਹਿੰਦੇ ਇਹ ਤੁਸੀਂ ਕਰਨਾ ਹੁਣ, ਜੇ ਕੋਈ ਜਿਵੇਂ ਅਜਾਮਲ ਦੇ ਮੂੰਹ ਚੋਂ ਅਖੀਰਲੇ ਟਾਈਮ ਨਾਰਾਇਣ ਨਾਰਾਇਣ ਨਿਕਲਦਾ ਰਿਹਾ, ਤਲ ਗਿਆ ਤਲ ਜੋ, ਕਹਿੰਦਾ ਪਿਤਾ ਜੀ ਮੇਰਾ ਸਮਾਂ ਇੰਨਾ ਮਾੜਾ ਵੀ ਨਹੀਂ ਜਿੰਨਾ ਲੋਕ ਸਮਝਦੇ ਨੇ, ਮੇਰੇ ਸਮੇਂ ਵਿੱਚ ਤਾਂ ਬਹੁਤ ਚੰਗਾ ਹੋਵੇਗਾ। ਜਿਹੜਾ ਬੰਦਾ ਅੰਤਮ ਸਮੇਂ ਤੇ ਵੀ ਨਾਮ ਯਾਦ ਕਰੇਗਾ ਤਰ ਜਾਇਆ ਕਰੇਗਾ।
1: ਐਸੇ ਹਰ ਕਿਉ ਨਿਤ ਭਜੈ ਭਉਜਲੋ ਤੁਰੈ ਪਾਰ।
2: ਕਿਉਂ ਜਿਹੜੇ ਇਸ ਤਰੀਕੇ ਨਾਲ ਹਰੀ ਦਾ ਭਜਨ ਰੋਜ਼ ਕਰਨਗੇ ਉਹ ਕਿਉਂ ਨਾ ਤਰਨਗੇ? ਜਿਹੜਾ ਮਰਨ ਵੇਲੇ ਵਾਹਿਗੁਰੂ ਕਹੇਗਾ ਉਹ ਤਰੇਗਾ, ਜਿਹੜਾ ਰੋਜ਼ ਮਾੜੀ ਮਾੜੀ ਸੰਗਤ ਆ, ਪੰਜ ਮਿੰਟ ਆਪਾਂ ਜਾਪ ਕਰਦੇ ਇਸੇ ਕਰਕੇ, ਪੰਜ ਮਿੰਟ ਦੋ ਮਿੰਟ ਪਹਿਲਾਂ ਤਾਂ ਜ਼ਿਆਦਾ ਵੀ ਕਰਦੇ ਸੀ, ਫਿਰ ਕਲਯੁਗ ਦਾ ਜ਼ੋਰ ਪੈ ਗਿਆ, ਉਹ ਕਹਿੰਦੇ ਇੰਨਾ ਕਹਿੰਦੇ ਨਾਮ ਜਪਾਈ ਜਾਂਦਾ। ਉਹ ਕਈ ਬੰਦਿਆਂ ਚ ਹੋ ਕੇ ਬੋਲਿਆ ਮੈਨੂੰ, ਕਹਿੰਦਾ ਉਹ ਇੰਨਾ ਨਾਮ ਨਾ ਜਪਾ, ਮੇਰੇ ਸਮੇਂ ਦੇ ਵਿੱਚ ਪੁੱਠੇ ਕੰਮ ਨਾ ਕਰ ਤੂੰ। ਜਿਵੇਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਜਦ ਸੱਤ ਦਿਨ ਦਾ ਸਮਾਗਮ, ਨਾਮ ਸਿਮਰਨ ਭਜਨ ਕਮਾਈ ਦਾ ਸਮਾਗਮ ਸ਼ੁਰੂ ਕੀਤਾ, ਤਾਂ ਥੋੜੇ ਦਿਨ ਪਹਿਲਾਂ ਕਲਯੁਗ ਆਇਆ ਸੀ ਬਾਬਾ ਜੀ ਕੋਲੇ। ਬਾਬਾ ਜੀ ਮੈਨੂੰ ਰਾਹ ਚ ਦੱਸਦੇ ਹੁੰਦੇ ਸੀ, ਕਹਿੰਦੇ ਇੱਥੇ ਖੜਾ ਸੀ ਆ ਕੇ ਕਾਲੇ ਜੇ ਕੱਪੜੇ ਪਾਏ ਲੰਬਾ ਜਾ, ਕਹਿੰਦੇ ਮੈਂ ਕਿਹਾ ਤੂੰ ਕੌਣ ਆ ਬਈ? ਉਹ ਕਹਿੰਦੇ ਤੈਨੂੰ ਨੀ ਪਤਾ ਕੌਣ ਆ ਮੈਂ, ਤੂੰ ਮੇਰੇ ਰਾਹ ਚ ਪੁੱਠਾ ਕੰਮ ਸ਼ੁਰੂ ਕਰਨ ਲੱਗਿਆ। ਕਹਿੰਦੇ ਕਿਉਂ, ਮੈਂ ਕੀ ਪੁੱਠਾ ਕੰਮ ਕਰਨ ਲੱਗਿਆ? ਨਾ ਲੋਕਾਂ ਨੂੰ ਨਾਮ ਜਪਾਉਣ ਲੱਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਰਾਹ ਚ ਨਾਮ ਜਪਾਉਣਾ? ਤੂੰ ਇਸ ਤਰੀਕੇ ਨਾਲ ਬੜਾ ਪੁੱਠਾ ਬੋਲਿਆ। ਕਹਿੰਦਾ ਜੇ ਤੂੰ ਨਾਮ ਜਪਾਇਆ ਮੈਂ ਇਹ ਜੀ ਹਨੇਰੀ ਲਿਆਊਂਗਾ, ਸਾਰਾ ਕੁਛ ਉਡਾ ਦੂੰ ਤੇਰਾ। ਬਾਬਾ ਜੀ ਬ੍ਰਹਮ ਗਿਆਨੀ ਸੀ, ਉਹਨਾਂ ਨੂੰ ਬੜਾ ਗੁੱਸਾ ਆਇਆ ਉਹਦੇ ਤੇ, ਕਹਿੰਦੇ ਮੈਨੂੰ ਬੜਾ ਗੁੱਸਾ। ਕਹਿੰਦੇ ਮੈਂ ਸੋਟੀ ਤਾਂ ਚੁੱਕ ਕੇ ਕਿਹਾ, ਕਹਿੰਦੇ ਆ ਤੂੰ ਫਿਰ ਤੈਨੂੰ ਮੈਂ ਦੱਸਾਂ ਪਤਾ। ਕਹਿੰਦੇ ਜੇ ਤੂੰ ਵਿਘਨ ਪਾਇਆ ਨਾ ਨਾਮ ਜਪਣ ਵਿੱਚ, ਤੂੰ ਤਾਂ ਗੁਰੂ ਨਾਨਕ ਸਾਹਿਬ ਨੇ ਤਾਂ ਛੱਡਤਾ, ਮੈਂ ਤੈਨੂੰ ਛੱਡਣਾ ਵੀ ਨਹੀਂ ਫਿਰ। ਕਹਿੰਦੇ ਫਿਰ ਡਰ ਗਿਆ। ਕਹਿੰਦੇ ਪਰ ਪਹਿਲੇ ਦਿਨ ਇੰਨੀ ਹਨੇਰੀ ਇੰਨਾ ਤੂਫਾਨ ਕੇ, ਕਹਿੰਦੇ ਮੈਂ ਇਹਨੂੰ ਇੱਕ ਗੱਲ ਕਹਿਤੀ ਕਿ ਚਾਰ ਦੀਵਾਰੀ ਦੇ ਵਿੱਚ ਜੇ ਬਣਿਆ ਨਾ ਫਿਰ ਦੇਖ ਲਾ। ਕਹਿੰਦੇ ਆਸੇ ਪਾਸੇ ਸਫੈਦਿਆਂ ਦੇ ਸਾਰੇ ਦਰਖਤ ਤੋੜ ਤੇ ਤੂਫਾਨ ਨੇ, ਇੰਨੇ ਗੜੇ ਪਏ, ਸੰਗਤ ਨੂੰ ਰੁਕਾਵਟਾਂ ਖੜੀਆਂ ਕਰਦੀਆਂ। ਕਹਿੰਦੇ ਪਰ ਫੇਰ ਵੀ ਸਾਡਾ ਸਮਾਗਮ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਪੂਰਾ ਚੱਲਿਆ। ਇਸ ਤਰੀਕੇ ਨਾਲ ਹੈ ਕਿ ਕਲਯੁਗ ਰੁਕਾਵਟ ਵੀ ਪਾਉਂਦਾ, ਕਿਉਂਕਿ ਇਹਦੇ ਵਿੱਚ ਤਰਨਾ ਵੀ ਬੜਾ ਸੌਖਾ। ਤਾਂ ਤੇ ਕਹਿੰਦੇ ਨਾਮ ਇੱਕ ਵਾਰੀ ਕਿਹਾ ਹੀ ਬੰਦਾ ਤਰ ਜਾਇਆ ਕਰੇਗਾ।
1: ਬ੍ਰਹਮ ਪਰਾਇਣ ਹੋਏ ਕੈ ਤਨ ਮਨ ਅਰਪੈ ਜੋਏ।
2: ਕਹਿੰਦੇ ਬ੍ਰਹਮ ਦੇ ਆਸਰੇ ਹੋ ਕੇ ਜਿਹੜਾ ਤਨ ਮਨ ਧਨ ਸਾਰਾ ਕੁਛ

0: ਕਹਿੰਦੇ ਪੁੱਤਰ ਇੱਕ ਗੱਲ ਦਾ ਖਿਆਲ ਰੱਖੀ, ਬਾਲਾ ਨਾ ਸਿਰ ਚੜ ਜੀ ਕਿਤੇ ਮੈਂ ਹੀ ਮੇਰਾ ਰਾਜ ਹੈ। ਜਿਨ੍ਹਾਂ ਨੇ ਬ੍ਰਹਮ ਦੇ ਆਸਰੇ ਹੋ ਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਜਿਨ੍ਹਾਂ ਨੇ ਇਹ ਕਰਮ ਪਕੜ ਲਿਆ ਨਾ, ਜਿਹੜੇ ਗੁਰੂ ਵਾਲੇ ਹੋਣਗੇ, ਜਿਹੜੇ ਸਹੀ ਗੁਰਸਿੱਖ ਹੋਣਗੇ, ਜਿਹੜੇ ਧਰਮਾਤਮਾ ਪੁਰਸ਼ ਹੋਣਗੇ, ਉਥੇ ਭੁੱਲ ਕੇ ਨਾ ਹੱਥ ਪਾ ਲਈ ਕਿਤੇ, ਉਹ ਤੈਨੂੰ ਕਰ ਦੇਣਗੇ ਪੁੱਠਾ। ਉਹੀ ਬਚਨ ਆ ਗਿਆ ਨਾ ਬਾਬਾ ਜੀ ਵਾਲਾ, ਕਹਿੰਦੇ ਇਸ ਕਰਕੇ ਉਹਨਾਂ ਤੋਂ ਡਰੀ, ਉਹਨਾਂ ਦੇ ਜੋੜੇ ਜਾੜੇ ਝੜਿਆ ਕਰੀ, ਪ੍ਰਸ਼ਾਦ ਵੀ ਲੈ ਲਿਆ ਕਰ ਜਾ ਕੇ, ਇਸ ਕਰਕੇ ਉਥੋਂ ਥੋੜਾ ਜਿਹਾ ਭੈ ਕਰੀ। ਤੇ ਬਾਕੀ ਜਿਹੜੇ ਲੋਕ ਨੇ ਕਲਯੁਗ ਦੇ ਅੰਦਰ ਪਖੰਡੀ ਲੋਕ, ਸ਼ਰਾਬੀ ਕਬਾਬੀ, ਇਹੋ ਜਿਹੇ ਪੁੱਠੇ ਕੰਮਾਂ ਵਾਲੇ, ਇਹਨਾਂ ਨੂੰ ਜਿੰਨਾ ਮਰਜ਼ੀ ਮਾਰੀ, ਮੈਂ ਤੈਨੂੰ ਕੁਛ ਨੀ ਕਹਿੰਦਾ।
1: ਅਪਰ ਸਕਲ ਤਜ ਆਸਰੋ ਏਕ ਨਾਮ ਕੋ ਪ੍ਰੇਮ।
0: ਹੋਰ ਸਾਰਾ ਆਸਰਾ ਛੱਡ ਦੇਣਾ ਕਲਯੁਗ ਦੇ ਵਿੱਚ।

0: ਚੀਰ ਕੇ ਉਲੰਘ ਕੇ ਸਾਜੁਜ ਮੁਕਤੀ ਪ੍ਰਾਪਤ ਕਰ ਲਵੇਗਾ। ਚਾਰਾਂ ਮੁਕਤੀਆਂ ਵਿੱਚੋਂ ਸਯੁਜ ਮੁਕਤੀ ਹੈ ਜਿਹੜੀ ਸ਼੍ਰੋਮਣੀ
1: ਆਪਣੀ ਨਾਰੀ ਸੱਚ ਬ੍ਰਿਤ ਖਾਜ ਅੱਖਾਂ ਜੀ ਬ੍ਰਿਤ
0: ਆਪਣੀ ਨਾਰ ਤੇ ਸੰਤੋਖ ਸੱਚ ਦੀ ਵਿਚਾਰ ਜਾਂ ਸੱਚ

0: ਦਾ ਵਰਤ ਤੇ ਖਾਣੇ ਯੋਗ ਕੀ ਹੈ ਤੇ ਨਾ ਖਾਣੇ ਯੋਗ ਕੀ ਹੈ, ਇਹਦਾ ਵਿਚਾਰ ਜੋ ਧਾਰੇਗਾ ਆਪਣੇ ਮਨ ਦੇ ਅੰਦਰ ਕਲਯੁਗ ਵਿੱਚ।
1: ਸੋਈ ਸੰਤ ਗੁਰ ਮਾਨੀਓ ਕਲੋ ਪੁੱਤਰ ਸਤ ਚੇਤ।
0: ਕਲਯੁਗ ਪੁੱਤਰ, ਕਲਯੁਗ ਦੇ ਵਿੱਚ ਉਹ ਬੰਦੇ ਨੂੰ ਤੂੰ ਚੰਗਾ ਮੰਨੀ ਜਿਹੜਾ ਬੰਦਾ ਆਪਣੀ ਇਸਤਰੀ ਵਿੱਚ ਜਤੀ ਹੋਵੇਗਾ ਉਹ ਤੋਂ ਡਰੀ, ਕਿਉਂਕਿ ਉਹ ਬੰਦਾ ਬੜਾ ਚੰਗਾ ਹੈ। ਜਿਹੜਾ ਸੱਚ ਦੀ ਵਿਚਾਰ ਕਰੇਗਾ ਕੀ ਖਾਣਾ ਤੇ ਕੀ ਨਹੀਂ ਖਾਣਾ ਉਹ ਬੰਦਾ ਵੀ ਚੰਗਾ, ਉਹਦੇ ਕੋਲ ਨਾ ਜ਼ਿਆਦਾ ਜਾਈ, ਤੰਗ ਨਾ ਕਰੀ ਉਹਨੂੰ। ਆਪਣੀ ਨਾਰੀ ਵਿੱਚ ਸਤੀ ਵਰਤਾ ਹੋਵੇ ਤੇ ਅਖਾਜ ਦੇ ਖਾਣ ਵਿੱਚ ਬਿਰਤੀ ਵਿੱਚ ਬਰਾਗਵਾਨ ਹੋਵੇ ਤੇ ਚਿੱਤ ਵਿੱਚ ਸੱਚ ਕਰਕੇ ਧਾਰ ਲੈ ਗੱਲ, ਐਸੇ ਪੁਰਸ਼ਾਂ ਨੂੰ ਕਦੇ ਤੰਗ ਨਾ ਕਰੀ।
1: ਸਤਯੁਗ ਮੇਰੇ ਸਿਰ ਬਸੋ ਭੁਜਾ ਬਸੋ ਤਿੱਤਰੇ।
0: ਕਹਿੰਦੇ ਸਤਯੁਗ ਤਾਂ ਮੇਰੇ ਸਿਰ ਤੇ ਵਸਦਾ ਹੈ। ਕਹਿਣ ਲੱਗਿਆ ਬ੍ਰਹਮਾ, ਬਾਹਾਂ ਵਿੱਚ ਮੇਰੇ ਤ੍ਰੇਤਾ ਵਸਦਾ ਹੈ।
1: ਦੁਆਪਰ ਬਸਿਓ ਜੰਗ ਮਮ ਤੂੰ ਚਰਨਨ ਕੋ ਸੇ।
0: ਜਿਹੜਾ ਦੁਆਪਰ ਹੈ ਯੁਗ, ਬ੍ਰਹਮਾ ਕਹਿੰਦਾ ਇਹ ਮੇਰੀਆਂ ਜੰਗਾਂ ਵਿੱਚ ਵਸਦਾ ਹੈ ਅਤੇ ਜਿਹੜਾ ਕਲਯੁਗ ਹੈ ਇਹ ਮੇਰੇ ਪੈਰਾਂ ਵਿੱਚ ਵਸਦਾ ਹੈ।
1: ਅੰਗ ਅੰਗ ਕੀ ਮੁਕਤ ਏ ਵੇਦ ਮਾਂਜ ਲਿਖ ਦੇਣ।
0: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜੇ ਨਾ ਵੇਦ ਵਿੱਚ ਇਹ ਗੱਲ ਲਿਖ ਦਿੱਤੀ ਹੈ ਕਿ ਧਰਮ ਦੇ ਕਿਹੜੇ ਅੰਗ ਨਾਲ, ਬ੍ਰਹਮਾ ਦੇ ਕਿਹੜੇ ਅੰਗ ਭਾਵ ਯੁੱਗ ਵਿੱਚ ਮੁਕਤੀ ਹੋਣੀ ਹੈ, ਕਲਯੁਗ ਵਿੱਚ ਕਿਵੇਂ ਮੁਕਤੀ ਹੋਣੀ ਹੈ, ਸਤਯੁਗ ਵਿੱਚ ਕਿਵੇਂ ਹੋਣੀ ਹੈ, ਤ੍ਰੇਤੇ ਵਿੱਚ ਕਿਵੇਂ, ਦੁਆਪਰ ਵਿੱਚ ਕਿਵੇਂ। ਸਾਰਿਆਂ ਯੁੱਗਾਂ ਦਾ ਆਪੋ ਆਪਣਾ ਧਰਮ ਹੈ। ਸਤਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦੇਣੇ। ਕੱਲ ਕੇਵਲ ਨਾਮ ਆਧਾਰ, ਕਲਯੁਗ ਦੇ ਵਿੱਚ ਕੇਵਲ ਨਾਮ ਦਾ ਹੀ ਆਸਰਾ ਚੱਲੇਗਾ, ਬਾਕੀ ਸਾਰੇ ਆਸਰੇ ਖਤਮ ਹੋ ਜਾਣਗੇ।
1: ਸੋਈ ਸੋ ਸਾਚੀ ਭਲੇ ਸਕਲ ਸਮਾਲਾ ਕੀਨ।
0: ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਉਹ ਪਿੱਛੇ ਕਹੀ ਗੱਲ ਸੱਚੀ ਹੈ, ਉਹ ਗੱਲ ਭਲੀ ਹੈ, ਸਾਰੀ ਦਾ ਸੰਭਾਲਾ ਤੁਹਾਨੂੰ ਕਰਾ ਦਿੱਤਾ ਹੈ ਭਾ, ਅਥਵਾ ਤੁਸਾਂ ਸਮੂਲਾ ਕਰ ਲਿਆ, ਯਾਦ ਕਰ ਲਿਆ, ਮੈਂ ਤੁਹਾਨੂੰ ਦੱਸ ਦਿੱਤਾ ਕਿ ਮੇਰੇ ਸਮੇਂ ਵਿੱਚ ਕੀ ਵਰਤਾਰਾ ਵਰਤੇਗਾ।
1: ਆਪਣੋ ਆਪਣੋ ਰਾਜ ਕਰ ਤੁਮ ਆਇਓ ਮਮ ਧਾਮ।
0: ਬ੍ਰਹਮਾ ਨੇ ਸਾਨੂੰ ਕਿਹਾ ਕਿ ਆਪੋ ਆਪਣਾ ਰਾਜ ਕਰਕੇ ਤੁਸੀਂ ਵਾਪਸ ਮੇਰੇ ਘਰ ਜਾ ਜਾਣਾ।
1: ਕਰ ਕਰ ਕਰਨੀ ਕਲਪ ਲਗ ਪਾਇਓ ਆਏ ਆਰਾਮ।
0: ਸੋ ਕਰ ਕਰਕੇ ਆਪਣੀ ਕਰਨੀ ਕਲਪਾਂ ਤੱਕ, ਇੱਕ ਕਲਪ ਜਿਹੜਾ ਹੁੰਦਾ ਹੈ, ਇੱਕ ਕਲਮ ਜੈਸਾ ਹੁੰਦਾ ਕਿ ਦਸ ਕੁ ਯੁੱਗ ਜਦੋਂ ਲੰਘ ਜਾਂਦੇ ਨੇ, ਇਸ ਤਰੀਕੇ ਨਾਲ ਆਪਣੀ ਕਰਮੀ ਕਰਕੇ, ਕਰਮੀ ਆਪੋ ਆਪਣੀ ਕਰਕੇ, ਫਿਰ ਮੇਰੇ ਕੋਲੋਂ ਸੇਨਤਾ ਵਿੱਚ ਬ੍ਰਹਮਾ ਦੇ ਵਾਕ ਕਹਿੰਦੇ, ਇਹ ਵਾਕ ਬ੍ਰਹਮ ਸੇਨਤਾ ਵਿੱਚ ਕਹੇ ਹੋਏ ਇਹਨਾਂ ਨੇ ਲਏ ਨੇ ਕਿ ਜਪ ਜਿਹੜਾ ਚਾਰ ਪ੍ਰਕਾਰ ਦਾ ਇਸ ਢੰਗ ਦੇ ਨਾਲ, ਚਾਰ ਵੇਦ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸੁਣਾਈਆਂ ਕਲਯੁਗ ਨੇ ਆ ਕੇ ਮਹਾਰਾਜ ਨੂੰ।
1: ਬ੍ਰਹਮਾ ਵਾਕ ਕਹਿ ਸੰਗਤਾ ਪਰਾ ਪਸੰਤੀ ਜਾਪ।
0: ਬ੍ਰਹਮਾ ਨੇ ਸੰਗਤਾ ਵਿੱਚ ਕਹਿੰਦੇ ਅੱਗੇ ਜਾ ਕੇ ਦੱਸਦੇ ਨੇ ਕਿ ਜਾਪ ਲਿਖੇ ਨੇ, ਪਰਾ ਬਾਣੀ, ਪਸੰਤੀ ਬਾਣੀ, ਇਹ ਸਾਰੀਆਂ ਬਾਣੀਆਂ ਦੇ ਜਾਪ।
1: ਮਦਮਾ ਵੈਖਰੀ ਜਾਪ ਰਸ ਚਾਰ ਵੇਦ ਇਸ ਥਾਪ।
0: ਇਹ ਜਿਹੜੀ ਬਾਣੀ ਲਿਖੀ ਹੈ ਮਦਮਾ ਬਾਣੀ ਹੈ, ਫਿਰ ਇਸੇ ਪ੍ਰਕਾਰ ਵੈਖਰੀ ਬਾਣੀ, ਵੈਖਰੀ ਮੂੰਹ ਨਾਲ ਬੋਲ ਕੇ ਜਿਹੜਾ ਜਾਪ ਹੁੰਦਾ, ਮਦਮਾ ਕੰਠ ਵਿੱਚ ਹੁੰਦਾ, ਪਸੰਤੀ ਫਿਰ ਹਿਰਦੇ ਚ, ਪਰਾ ਬਾਣੀ ਨਾਭੀ ਚ, ਤੇ ਇਸੇ ਪ੍ਰਕਾਰ ਅੱਗੇ ਰੋਮ ਰੋਮ ਦਾ ਜਾਪ ਹੈ। ਤੋ ਇਹਨਾਂ ਵਿੱਚੋਂ ਕਿਸੇ ਦੁਆਰਾ ਨਾਮ ਦੇ ਜਾਪ ਦਾ ਰਸ ਲਵੇ ਬੰਦਾ।
1: ਨਾਰਾਇਣ ਦੇਵ ਹੈ ਪਰਾ ਕਾ ਨਰਪਸੀਅੰਤੀ ਇਸ਼ਟ।
0: ਸੋ ਨਾਰਾਇਣ ਦੇਵ ਜਿਹੜਾ ਹੈ ਇਹ ਪਰਾ ਬਾਣੀ ਦਾ ਹੈ ਮਾਲਕ, ਤੇ ਜਿਹੜਾ ਨਰ ਹੈ ਇਹ ਪਸੀਅੰਤੀ ਦਾ ਇਸ਼ਟ ਭਾਵ, ਜਿਹੜਾ ਦੇਵਤਾ ਸ੍ਰੇਸ਼ਟ ਇਸ਼ਟ ਨੂੰ ਕਹਿੰਦੇ ਨੇ। ਤੋ ਇਸ ਤਰੀਕੇ ਨਾਲ ਕਹਿੰਦੇ ਨੇ ਕਿ ਜਿਹੜਾ ਦੇਵਤਾ ਹੈ ਨਾ ਪਸੰਤੀ ਬਾਣੀ ਦਾ, ਇਹ ਨਰ ਆਪ ਹੈ। ਨਰ ਤੇ ਨਾਰਾਇਣ ਦੋਵੇਂ ਵਿਸ਼ਨੂੰ ਦੇ ਅਵਤਾਰ ਮੰਨੇ ਹਨ।
1: ਸਵਾਸ ਠਹਿਰਾਵੈ ਨਾਭ ਕਰ ਉੱਠੇ ਤਰੰਗੀ ਤੋਜ।
0: ਇਸ ਤਰੀਕੇ ਨਾਲ ਕਹਿੰਦੇ ਜੇ ਨਾਭ ਦੇ ਵਿੱਚ ਸਵਾਸ ਠਹਿਰਾਵੇਗਾ ਤੋ ਇਸ ਤਰੀਕੇ ਨਾਲ ਫਿਰ ਉਹਦੇ ਵਿੱਚੋਂ ਆਨੰਦ ਦੀ ਲਹਿਰ ਉੱਠਦੀ ਹੈ। ਇਸ ਤਰ੍ਹਾਂ ਦੇ ਇਹਨਾਂ ਦੇ ਜਾਪ ਆਦਿਕ ਦੱਸ ਰਹੇ ਨੇ।
1: ਨਾਮ ਭਜਨ ਕੀ ਜੁਗਤੇ ਮਥੁਰਾ ਬਖਸ਼ੀ ਮੋਜ।
0: ਨਾਮ ਭਗਤ ਦੀ ਜੁਗਤੀ ਇਹ ਦੱਸੀ ਹੈ ਕਿ ਇਸ ਤਰੀਕੇ ਦੇ ਨਾਲ ਭਾਈ ਜਾਪ ਕਰਨਾ ਇਹ ਕੁਦਰਤੀ ਹੀ ਹੋ ਜਾਂਦਾ ਆਪਣੇ ਆਪ। ਜੇ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰੋ ਤਾਂ ਇਹ ਵੈਖਰੀ ਬਾਣੀ ਹੁੰਦਿਆਂ ਹੁੰਦਿਆਂ ਕੰਠ ਵਿੱਚ ਜਾਪ ਆਪਣੇ ਚਲਿਆ ਜਾਂਦਾ ਆਪਣੇ।
1: ਨਾਮ ਭਜਨ ਕੀ ਜੁਗਤੇ ਮਥੁਰਾ ਬਖਸ਼ੀ ਮੋਜ।
0: ਨਾਮ ਭਗਤ ਦੀ ਜੁਗਤੀ ਇਹ ਦੱਸੀ ਹੈ ਕਿ ਇਸ ਤਰੀਕੇ ਦੇ ਨਾਲ ਭਾਈ ਜਾਪ ਕਰਨਾ ਇਹ ਕੁਦਰਤੀ ਹੀ ਹੋ ਜਾਂਦਾ ਆਪਣੇ ਆਪ। ਜੇ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰੋ ਤਾਂ ਇਹ ਵੈਖਰੀ ਬਾਣੀ

0: ਪਈ, ਫਿਰ ਹਿਰਦੇ ਵਿੱਚ ਚਲਿਆ ਜਾਂਦਾ, ਫਿਰ ਧੁੰਨੀ ਵਿੱਚ ਜਾਪ ਚਲਿਆ ਜਾਂਦਾ, ਫਿਰ ਰੋਮਾਂ ਵਿੱਚ ਜਾਪ ਚਲਿਆ ਜਾਂਦਾ। ਕਹਿੰਦੇ ਇਸ ਤਰ੍ਹਾਂ ਜਾਪ ਦਾ ਆਨੰਦ ਮਾਣੋ ਕਲਯੁਗ ਦੇ ਸਮੇਂ ਵਿੱਚ।
1: ਇਹ ਸਾਖੀ ਸਤਿਗੁਰ ਦੇ ਪਰਤ ਸੁਨਤ ਸੁਖ ਸਮ।
0: ਕਹਿੰਦੇ ਸਾਰਿਆਂ ਨਾਲੋਂ ਸ੍ਰੇਸ਼ਟ ਸੁਖ ਦਿੰਦੀ ਹੈ ਸਾਖੀ, ਇਹ ਜਿਹੜਾ ਪੜ੍ਹਦਾ ਸੁਣਦਾ ਸੁਣਾਉਂਦਾ ਕਮਾਉਂਦਾ। ਆਪਾਂ ਜਾਣ ਲਿਆ ਕਿ ਕਲਯੁਗ ਦੇ ਵਿੱਚ ਹੋਰ ਕੋਈ ਚੀਜ਼ ਕੰਮ ਨਹੀਂ ਕਰਦੀ, ਐਵੇਂ ਭਟਕਣ ਦੀ ਲੋੜ ਨਹੀਂ, ਥਾਂ ਥਾਂ ਦੇ ਉੱਤੇ ਜਾਣ ਦੀ ਲੋੜ ਨਹੀਂ, ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਸਭ ਤੋਂ ਸ਼੍ਰੋਮਣੀ ਹੈ। ਔਰ ਕਲਯੁਗ ਕਹਿੰਦਾ ਮੇਰੇ ਸਮੇਂ ਵਿੱਚ ਮਹਾਰਾਜ, ਇੱਕ ਜਗ੍ਹਾ ਕਲਯੁਗ ਨੂੰ ਇਹ ਵੀ ਪੁੱਛਣਗੇ, ਕਲਯੁਗ ਤੂੰ ਕਿਸੇ ਤੋਂ ਡਰਿਆ ਵੀ ਕਰੇਗਾ? ਕਿਸੇ ਤੋਂ ਨਹੀਂ ਡਰਦਾ ਕਹਿੰਦਾ ਮੈਂ। ਮਹਾਰਾਜ ਕਹਿੰਦੇ ਕਿਸੇ ਤੋਂ ਤਾਂ ਡਰੇਗਾ ਹੀ। ਕਹਿੰਦੇ ਇੱਕ ਵਾਹਿਗੁਰੂ ਮੰਤਰ ਤੋਂ ਮੈਨੂੰ ਬਹੁਤ ਡਰ ਲੱਗਦਾ, ਬਾਕੀ ਤਾਂ ਕਿਸੇ ਤੋਂ ਮੈਂ ਡਰਦਾ ਹੀ ਨਹੀਂ, ਸਾਰੇ ਮੈਥੋਂ ਡਰਨਗੇ। ਪਰ ਜਿੱਥੇ ਵਾਹਿਗੁਰੂ ਦਾ ਜਾਪ ਹੋਵੇਗਾ ਨਾ ਜੀ, ਉੱਥੇ ਮੈਨੂੰ ਅੱਗ ਲੱਗ ਜਾਂਦੀ ਫਿਰ, ਇਸ ਕਰਕੇ ਮੈਨੂੰ ਤਕਲੀਫ਼ ਬੜੀ ਤਾਂ ਹੁੰਦੀ ਆ, ਪਰ ਤੁਹਾਡੀ ਹਜ਼ੂਰੀ ਵਿੱਚ ਮੇਰੀ ਪੇਸ਼ ਨਹੀਂ ਜਾਂਦੀ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਨਾ ਹੋਣ ਫਿਰ ਆਪਾਂ ਤੇ ਕਲਯੁਗ ਦੜੁੱਕੀਆਂ ਲਵਾ ਦੇਵੇ, ਇੱਥੇ ਤਾਂ ਬਹਿਣ ਹੀ ਨਾ ਦੇਵੇ ਸੰਗਤ ਨੂੰ, ਔਖਾ ਤਾਂ ਬੜਾ ਹੁੰਦਾ। ਪਰ ਮਹਾਰਾਜ ਦੀ ਮਿਹਰ ਦਾ ਸਦਕਾ, ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਪਾਂ ਸਾਰੇ

0: ਕਿਵੇਂ ਗਾਵਾਂ? ਕਿਉਂਕਿ ਤੁਹਾਨੂੰ ਤਾਂ ਪਹਿਲਾਂ ਹੀ ਸ਼ੇਸ਼ਨਾਗ ਜਿਹੜਾ ਹੈ ਜਿਹਦੇ ਮੁੱਖ ਵਿੱਚ ਜਵਾਨਾਂ ਦੋ ਹਜ਼ਾਰ ਤੁਹਾਡੇ ਨਾਮ ਤਾਂ ਸ਼ੇਸ਼ਨਾਗ ਪਹਿਲਾਂ ਹੀ ਲੈ ਰਿਹਾ, ਤੁਹਾਡੇ ਨਾਮ ਮੈਂ ਇੱਕ ਜੀਭ ਵਾਲਾ ਜੀਵ ਕਿਵੇਂ ਗਾ ਸਕਦਾ ਹਾਂ ਜੀ?
1: ਹੀਰ ਚੀਰ ਮੁਕਤਾ ਜੇ ਦੇਤ ਦਿਨ ਪ੍ਰਤ ਦਾਨ।
0: ਤੁਸੀਂ ਜਿਹੜਾ ਸਾਨੂੰ ਦਾਨ ਦਿੰਦੇ ਹੋ ਹੀਰੇ ਬਸਤਰ ਮੋਤੀ, ਦਿਨ ਪ੍ਰਤ ਦਿਨ ਸਾਨੂੰ ਇੰਨਾ ਦਾਨ ਬਖਸ਼ਦੇ ਹੋ।
1: ਦਾਨ ਤਿਨੈ ਦੇਖ ਦੇਖ ਅਬਲਾਖਤ ਤਨੇਸ਼ ਜੋ।
0: ਤਨੇਸ਼ ਜੋ ਪਰਮੇਸ਼ਰ ਦਾ ਖਜ਼ਾਨਚੀ ਬਣਾਇਆ ਹੋਇਆ ਕੁਬੇਰ, ਉਹ ਵੀ ਦੇਖ ਦੇਖ ਕੇ ਲਲਚਾਉਂਦਾ ਹੈ। ਵੈਸੇ ਤਾਂ ਉਹਦੇ ਕੋਲ ਕੋਈ ਕਮੀ ਨਹੀਂ ਹੀਰਿਆਂ ਮੋਤੀਆਂ ਜਵਾਹਰਾਤਾਂ ਦੀ, ਪਰ ਇੱਕ ਇਨਾਮ ਜਿਹੜੀ ਹੁੰਦੀ ਵੱਡੀ ਚੀਜ਼ ਹੁੰਦੀ ਹੈ, ਇਨਾਮ ਹੁੰਦਾ ਜਿਹੜਾ ਖਾਸ ਕਰਕੇ ਤੁਹਾਡੇ ਵੱਲੋਂ, ਜਿਹਨੂੰ ਦਸਵੇਂ ਪਾਤਸ਼ਾਹ ਆਪਣੇ ਕਰ ਕਮਲਾਂ ਨਾਲ ਇਨਾਮ ਦੇਣ। ਹੀਰਿਆਂ ਮੋਤੀਆਂ ਦੀ ਕਮੀ ਨਹੀਂ ਹੈ ਉਹਦੇ ਕੋਲ ਕੁਬੇਰ ਪਾਸ, ਪਰ ਉਹ ਵੀ ਚਾਹੁੰਦਾ ਕਿਤੇ ਕਾਸ਼ ਭਰੀ ਸੰਗਤ ਵਿੱਚ ਦਸਵੇਂ ਪਾਤਸ਼ਾਹ ਮੈਨੂੰ ਵੀ ਇਉਂ ਸਿਰੋ ਪਾਉ ਦੇਣ, ਹੀਰੇ ਮੋਤੀ ਇਨਾਮ ਵਿੱਚ ਦੇਣ। ਉਹ ਇੱਕ ਵੱਖਰਾ ਹੀ ਆਨੰਦ ਹੈ ਜਿਹੜਾ ਤੁਹਾਡੀ ਸਭਾ ਵਿੱਚ ਬੰਦੇ ਨੂੰ ਇੰਨਾ ਮਾਣ ਆਦਰ ਸਤਿਕਾਰ ਧਨ ਦੌਲਤ ਪਦਾਰਥ ਲੋਕ ਪ੍ਰਲੋਕ ਦੇ ਸੁੱਖ ਮਿਲਦੇ ਹਨ।
1: ਗੁਣ ਨੂੰ ਮੈਂ ਗੁਣੀ ਕਵੀ ਅੰਮ੍ਰਿਤ ਪੜ੍ਹਈਆ ਮੇਰੋ।
0: ਸੋ ਇਸ ਕਰਕੇ ਗੁਣ ਮੈਂ ਗੁਣੀ ਵਿਦਵਾਨਾਂ ਵਿੱਚ ਵਿਦਵਾਨ ਅੰਮ੍ਰਿਤ ਰਾਏ ਜਿਹੜਾ ਕਵੀ ਹੈ, ਇਹਦੇ ਵਿੱਚ ਥੋੜੀ ਜਿਹੀ ਇੱਕ ਸ਼ੰਕਾ ਕਵਿਤਾ ਵਿੱਚ ਇਉਂ ਵੀ ਆ ਜਾਂਦੀ ਹੈ। ਭਾਈ ਵੀਰ ਸਿੰਘ ਕਹਿੰਦੇ ਇਉਂ ਲੱਗਦਾ ਜਿਵੇਂ ਇਸ ਕਵੀ ਬਾਰੇ ਇਹਦੇ ਗੁਰੂ ਨੇ ਕਵਿਤਾ ਲਿਖ ਕੇ ਭੇਜੀ ਹੈ, ਨਾਲ ਕਵੀ ਨੂੰ ਭੇਜਿਆ ਕਿ ਮੈਨੂੰ ਤਾਂ ਕੋਈ ਕੰਮ ਹੈ, ਮੈਂ ਤਾਂ ਆ ਨਹੀਂ ਸਕਦਾ, ਪਰ ਤੁਹਾਡੇ ਕੋਲ ਮੈਂ ਇੱਕ ਬੜਾ ਹੀ ਵਿਦਵਾਨ ਕਵੀ ਭੇਜ ਰਿਹਾ ਹਾਂ। ਸੋ ਇਹ ਬਹੁਤ ਹੀ ਅੱਛਾ ਕਵੀ ਹੈ ਮੇਰਾ।
1: ਜਬ ਇਨਹਿਰੋ ਪਿਆਰ ਕੀਜੇ ਅਮਰੇਸ਼
0: ਜੋ। ਜਦੋਂ ਤੁਸੀਂ ਇਹਨਾਂ ਨੂੰ ਦੇਖੋ ਜੀ, ਇਹ ਜਿਹੜੇ ਕਵੀ ਨੂੰ ਮੈਂ ਭੇਜ ਰਿਹਾ ਹਾਂ, ਹੇ ਮਹਾਰਾਜ ਦਸਵੇਂ ਪਾਤਸ਼ਾਹ ਜੀ, ਤਾਂ ਆਪ ਜੀ ਨੇ ਕਿਰਪਾ ਕਰਨੀ। ਅਮਰੇਸ਼ ਹੁੰਦਾ ਹੈ ਦੇਵਤਿਆਂ ਦੇ ਈਸ਼ਵਰ ਜੀ, ਆਪ ਗੁਣੀਆਂ ਤੋਂ ਵੱਡੇ ਗੁਣੀ ਹੋ, ਤੇ ਇਹ ਜਿਹੜਾ ਮੇਰਾ ਕਵੀ ਹੈ ਨਾ ਅੰਮ੍ਰਿਤ ਰਾਏ, ਮੇਰਾ ਸ਼ਾਗਿਰਦ, ਇਹਨੂੰ ਜ਼ਰੂਰ ਤੁਸੀਂ ਆਪਣੀ ਸਭਾ ਵਿੱਚ

0: ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਖੀਰ ਨਿੱਧ ਹੁੰਦਾ ਖੀਰ ਸਮੁੰਦਰ, ਤੁਹਾਡਾ ਜਿਹੜਾ ਜਸ ਹੈ ਉਹ ਤਾਂ ਹੁਣ ਖੀਰ ਸਮੁੰਦਰ ਤੋਂ ਵੀ ਅੱਗੇ ਲੰਘ ਚੁੱਕਿਆ ਹੈ।
1: ਕੀਰਤ ਤਿਹਾਰੀ ਤੁਮੇ ਕਹਿ ਕੇ ਸੰਦੇਸ਼ ਜੋ,
0: ਸੋ ਤੁਹਾਡੀ ਜਿਹੜੀ ਕੀਰਤੀ ਹੈ ਇਹ ਮੈਂ ਕਿਵੇਂ ਕਰ ਸਕਦਾ? ਤੁਹਾਡੀ ਕੀਰਤੀ ਤਾਂ ਬਹੁਤ, ਅਸੀਂ ਕਿਵੇਂ ਕਹਿ ਸਕਦੇ ਹਾਂ? ਤੁਹਾਡਾ ਤਾਂ ਜਸ ਪਹਿਲਾਂ ਹੀ ਇੰਨਾ ਵੱਡਾ ਹੈ, ਇੰਨੀ ਦੂਰ ਜਾ ਚੁੱਕਿਆ ਹੈ ਕਿ ਤੁਹਾਡਾ ਖੀਰ ਸਮੁੰਦਰੋਂ ਵੀ ਪਾਰ ਜਿਹੜੀ ਕੀਰਤੀ ਲੰਘ ਚੁੱਕੀ ਹੈ। ਸੋ ਇਸ ਕਰਕੇ ਇਹ ਕਵੀ ਤੁਹਾਨੂੰ ਤੁਹਾਡਾ ਜਸ ਕਹਿਣ ਲਈ ਤੁਹਾਡੇ ਪਾਸ ਆਇਆ ਹੈ ਸੰਦੇਸ਼ਾ ਲੈ ਕੇ ਮੇਰਾ, ਤੇ ਇਹਨੂੰ ਤੁਸੀਂ ਮਾਣ ਆਦਰ ਬਖਸ਼ਣਾ।
1: ਜੋ ਭਈ ਸੁਣ ਪ੍ਰਸੰਨ ਕਲਗੀ ਧਰ ਹੈ ਕੇ ਰਾਖਿਓ ਨਿਟ ਮਾਨ ਬੋ ਕਹਿ ਕੇ।
0: ਭਾਈ ਅੰਮ੍ਰਿਤ ਰਾਏ ਨੂੰ ਮਹਾਰਾਜ ਨੇ ਬੜਾ ਸਤਿਕਾਰ ਦਿੱਤਾ, ਆਪਣੇ ਕੋਲ ਬੜਾ ਮਾਣ ਆਦਰ ਸਤਿਕਾਰ ਦੇ ਕੇ ਪੱਕਾ ਹੀ ਰੱਖ ਲਿਆ।
1: ਰੋਜ਼ ਦਿਓ ਕਰ ਦਰਬ ਖਨੇਰਾ,
0: ਰੋਜ਼ ਇਹਨੂੰ ਹੁਣ ਬਹੁਤੇ ਪੈਸੇ ਲਾ ਦਿੱਤੇ ਕਿ ਬਹੁਤ ਮਾਇਆ, ਇਤਨੀ ਮਾਇਆ ਰੋਜ਼ ਇਹਨੂੰ ਮਿਲਣੀ ਹੈ, ਜਾਂ ਹਰ ਰੋਜ਼ ਇਹਨੂੰ 50 ਰੁਪਏ ਮਿਲਣੇ ਆ ਜਾਂ 100 ਰੁਪਇਆ, ਇਉਂ ਰੋਜ਼ੀਨਾ ਲਾ ਦਿੱਤਾ।
1: ਸੁਣ ਸੁਣ ਕਰ ਜਸ ਵਡੇਰਾ,
0: ਇਸ ਤਰ੍ਹਾਂ ਸੁਣ ਸੁਣ ਕੇ ਗੁਰਾਂ ਦਾ ਬਹੁਤ ਭਾਰੀ ਜਸ।
1: ਕਰਨ ਪਰਬ ਪਾਖਾ ਤਿੰਨ ਕੇਨੇ, ਛੰਦ ਬੰਦ ਸੁੰਦਰ ਗਤ ਲੀਨੇ।
0: ਇਹ ਕਰਨ ਪਰਬ, ਇਹਦੀ ਭਾਖਾ ਜਿਹੜੀ ਹੈ ਭਾਵ ਦੇਸ਼ ਭਾਸ਼ਾ ਵਿੱਚ ਬੋਲੀ ਵਿੱਚ, ਇਹ ਅੰਮ੍ਰਿਤ ਰਾਏ ਨੇ ਕਰਨ ਪਰਬ ਲਿਖਿਆ ਸਾਰਾ, ਮਹਾਰਾਜ ਜੀ ਨੇ ਕਹਿ ਕੇ ਛੰਦਾਬੰਦੀ ਵਿੱਚ ਇਹਦੇ ਕੋਲੋਂ ਲਿਖਵਾਇਆ ਹੈ।

ਲਾਗੈ ਦਾਦਾ ਜਾਂ ਸੰਗਤ ਵਿੱਚ ਬਿਠਾ ਕੇ ਇਹਨੂੰ ਨਾਮ ਦਾ ਤਾਓ ਦਿੱਤਾ ਤਾਂ ਇਹਨੂੰ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ ਗੁਰਸੁੱਠਾ ਹਰ ਰੰਗ ਚਾੜਿਆ ਫਿਰ ਬੌੜ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੇ ਲੜੀਵਾਰ ਪਵਿੱਤਰ ਪ੍ਰਸੰਗ ਦੇ ਵਿੱਚ ਕਵੀਆਂ ਦਾ ਸੰਵਾਦ ਪ੍ਰਸ਼ਨ ਉੱਤਰ ਸਿੱਖਿਆ ਸ਼ੁਭ ਗੁਣਾਂ ਦੇ ਸਮੇਤ ਪ੍ਰਾਪਤ ਹੋਈ ਹੈ ਆਪਾਂ ਨੂੰ। ਚੰਦਨ ਗਵੀ ਦੇ ਹੰਕਾਰ ਨੂੰ ਦੂਰ ਕਰਕੇ ਫਿਰ ਸਤਿਗੁਰੂ ਨੇ ਆਪਣੇ ਕਵੀਆਂ ਦੇ ਵਿੱਚ ਸਮਿਲਿਤ ਕੀਤਾ ਹੈ ਅਤੇ ਨਾਲ ਨਾਲ ਭਾਈ ਧੰਨਾ ਸਿੰਘ ਜੀ ਤੋਂ ਕਵਿਤਾ ਬਣਵਾ ਕੇ ਚੰਦਨ ਕਵੀ ਦਾ ਹੰਕਾਰ ਜੜੋਂ ਪੁੱਟ ਕੇ ਗੁਰੂ ਘਰ ਦੇ ਵਿੱਚ ਮਿਲਾਇਆ ਹੈ। ਭਾਵ ਆਪਣੇ 52 ਕਵੀਆਂ ਦੇ ਵਿੱਚ ਉਹਨੂੰ ਥਾਂ ਦਿੱਤੀ ਹੈ। ਸੋ ਅਗਲੇ ਪ੍ਰਸੰਗ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਜਪਜੀ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਜੋ ਹੈ ਇਹ ਕਿਤਨੀ ਵੱਡੀ ਮਹਿਮਾ ਕਲਯੁੱਗ ਦੇ ਵਿੱਚ, ਚਾਹੇ ਉਹ ਭਗਤੀ ਵਿੱਚ ਲੋੜ ਹੈ, ਚਾਹੇ ਉਹ ਵਿਰਾਗ ਦੇ ਵਿੱਚ ਜ਼ਰੂਰਤ ਹੈ, ਚਾਹੇ ਉਹ ਕੋਈ ਬੇਗਮ ਸਾਧੂ ਹੈ ਜਾਂ ਕੋਈ ਗ੍ਰਿਸ਼ਤੀ ਬੰਦਾ ਹੈ ਜਾਂ ਜੰਗ ਦੇ ਵਿੱਚ ਜਾਣਾ ਹੈ, ਕੋਈ ਵਪਾਰ ਕਰਨਾ ਹੈ, ਵਿੱਦਿਆ ਪੜ੍ਹਨੀ ਹੈ, ਇਹ ਸਾਰੇ ਕਾਰਜਾਂ ਲਈ ਸਤਿਗੁਰੂ ਮਹਾਰਾਜ ਨੇ ਸਾਨੂੰ ਸ਼ੁਭ ਗੁਰਬਾਣੀ ਦੀ ਦਾਤ ਬਖਸ਼ੀ। ਸੋ ਜਪਜੀ ਸਾਹਿਬ ਦੀ, ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਸੋਹਣੇ ਢੰਗ ਨਾਲ ਸਤਿਗੁਰੂ ਮਹਾਰਾਜ ਦੱਸ ਰਹੇ ਨੇ। ਆਓ ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ, ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ।

0: ਸਵਾਰ ਇੱਕ ਦਿਨ ਗੁਰ ਕੈ ਸਵਾ ਮੈਂ ਸ੍ਰੀ ਅਰਜਨ ਕੀ ਰਹਿਤ।
1: ਇੱਕ ਦਿਨ ਦਾ ਬਚਨ ਹੈ ਕਿ ਮਹਾਰਾਜ ਦਸਵੇਂ ਪਾਤਸ਼ਾਹ ਨੇ ਭਰੀ ਸੰਗਤ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜੋ ਰਹਿਤ ਮਰਿਆਦਾ ਭਾਵ ਜੋ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਮਰਿਆਦਾਵਾਂ ਦਾ ਵਰਣਨ ਕੀਤਾ ਹੈ ਉਹ ਸਾਰੀਆਂ ਸੰਗਤਾਂ ਨੂੰ ਸੁਣਾਇਆ ਹੈ।
0: ਕੱਲ ਮਹਿਮਾ ਸੁਖਮਨੀ ਬਹੁ ਜਪ ਜੀ ਮਹਿਮਾ ਮਹਿਤ।
1: ਕਲਯੁਗ ਦੇ ਸਮੇਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਬਹੁਤ ਜ਼ਿਆਦਾ ਹੈ ਅਤੇ ਇਹਦੇ ਨਾਲ ਨਾਲ ਜਪ ਜੀ ਮਹਿਮਾ ਮਹਿਤ ਜਪ ਜੀ ਸਾਹਿਬ ਦੀ ਮਹਿਮਾ ਜਿਹੜੀ ਹੈ ਇਹ ਵੀ ਬਹੁਤ ਜ਼ਿਆਦਾ ਹੈ।
0: ਜਿਨਕੇ ਸੇਵਨ ਤੇ ਮਿਟੈ ਬਿਗਨ ਤਲਕ ਸੰਦਾ।

ਜਿਨ੍ਹਾਂ ਦੇ ਪੜ੍ਹਨ ਨਾਲ ਬਾਣੀ ਪੜ੍ਹਦਿਆਂ ਫਿਰ ਸੁਣਨੀ ਕਮਾਉਣੀ ਬਾਣੀ ਪੜ੍ਹਦਿਆਂ ਬਹੁਤ ਸਾਰੀ ਮਨ ਦੀ ਜਿਹੜੀ ਕਾਲਖ ਹੈ ਅਥਵਾ ਕਲਖ ਜਿਹੜੇ ਪਾਪ ਨੇ ਸਾਡੇ ਕੀਤੇ ਹੋਏ ਕਈ ਪ੍ਰਕਾਰ ਦੇ ਵਿਘਨ ਨੇ ਇਹ ਸਾਰੇ ਹੀ

0: ਪਾਠ ਕਰਨਾ ਹੈ ਚਿੱਤ ਦੀ ਪ੍ਰੀਤੀ ਲਾ ਕੇ ਸੋ ਉਹਨਾਂ ਨੂੰ ਅੰਤਮ ਸਮੇਂ ਤੇ ਭਲੀ ਗੱਤ ਕਲਿਆਣ ਜਿਹੜੀ ਹੁੰਦੀ ਹੈ ਅੰਤਮ ਸਮੇਂ ਤੇ ਪ੍ਰਾਪਤ ਹੁੰਦੀ ਹੈ
1: ਸੁਣ ਕਰ ਤਬ ਨੰਦ ਲਾਲ ਇੱਕ ਪੰਡਿਤ ਪਿੰਡੀ ਲਾਲ ਦੋਨੋਂ ਬੂਝਣ ਲਗੇ ਸ਼ੁਭ ਮਹਿਮਾ ਜਥਾ ਵਿਸਾਲ
0: ਸੋ ਸੁਣ ਕਰਕੇ ਉਸ ਵਕਤ ਭਾਈ ਨੰਦ ਲਾਲ ਅਤੇ ਇੱਕ ਪੰਡਿਤ ਪਿੰਡੀ ਲਾਲ ਹੋਇਆ 52 ਕਵੀਆਂ ਦੇ ਵਿੱਚ ਇਹਨਾਂ ਦੇ ਨਾਮ ਆਉਣਗੇ ਨੰਦ ਲਾਲ ਵੀ ਦੋ ਹੋਏ ਨੇ ਸੋ ਇਸ ਕਰਕੇ ਹੋ ਸਕਦਾ ਨੰਦ ਲਾਲ ਪੰਡਿਤ ਪਿੰਡੀ ਲਾਲ ਪੰਡਿਤ ਦੋਵੇਂ ਜਾਣੇ ਪੁੱਛ ਰਹੇ ਹਨ
1: ਸ੍ਰੀ ਅਰਜਨ ਜੀ ਰਚੀ ਏ ਸ੍ਰੀ ਨਾਨਕ ਜਪ ਕੀਨ
0: ਸੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੈ ਅਤੇ ਜਿਹੜੀ ਜਪਜੀ ਸਾਹਿਬ ਬਾਣੀ ਹੈ ਇਹ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਉਚਾਰੀ ਹੈ ਜੀ
1: ਸ੍ਰੀ ਮੁਕਤੇ ਬਰਨੋ ਅਬੈ ਜਥਾ ਮਹਾਤਮ ਪੀਨ
0: ਸੋ ਜਿਵੇਂ ਇਹਦਾ ਪੀਨ ਹੁੰਦਾ ਬਹੁਤਾ ਜ਼ਿਆਦਾ ਮਹਾਤਮ ਹੈ ਉਹ ਸ਼੍ਰੋਮਣੀ ਮੁਖ ਤੋਂ ਸਾਨੂੰ ਕਿਰਪਾ ਕਰਕੇ ਆਪ ਜੀ ਵਰਣਨ ਕਰਕੇ ਸਾਰਿਆਂ ਨੂੰ ਸੁਣਾਓ ਜੀ
1: ਜੋ ਪਏ ਇਤਨੇ ਬਿਠੈ ਨੰਦ ਸਿੰਘ ਕਹਿਓ ਮਹਾਰਾਜ ਮੈਂ ਅਚਰਜ ਲਹਿਓ
0: ਇੰਨੇ ਵਿੱਚ ਭਾਈ ਨੰਦ ਸਿੰਘ ਜੀ ਨੇ ਇੱਕ ਬਚਨ ਕਿਹਾ ਮਹਾਰਾਜ ਇੱਕ ਗੱਲ ਕੁਛ ਮੈਂ ਅਚਰਜ ਜੀ ਦੇਖੀ ਹੈ ਜੀ
1: ਵਿੱਚ ਸਰਾਏ ਕੇ ਇੱਕ ਸਿੱਖ ਹੀਰਾ ਜਿਸ ਮੈਂ ਪ੍ਰਵਿਸ਼ਿਓ ਪ੍ਰੇਤ ਵਡੇਰਾ
0: ਇੱਕ ਸਰਾਂ ਦੇ ਵਿੱਚ ਆ ਕੇ ਠਹਿਰਿਆ ਹੋਇਆ ਸਿੱਖ ਉਹਦੇ ਵਿੱਚ ਇੱਕ ਪ੍ਰੇਤ ਆਤਮਾ ਪ੍ਰਵੇਸ਼ ਕਰ ਗਈ ਹੈ ਇਹ ਮੈਂ ਦੇਖਿਆ ਹੈ
1: ਕਿਤਨੋ ਹੀ ਪ੍ਰਸਤਾਵ ਚਲਾਏ ਕਵੀ ਗੁਨੀ ਗਨ ਗੁਰ ਠਿਗ ਆਏ
0: ਹਲੇ ਉਹਨੇ ਇੰਨੀ ਗੱਲ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ ਹੋਈ ਸੀ ਕਿ ਇਤਨੇ ਨੂੰ ਜਿੰਨੇ ਕਵੀ ਸਨ ਮਹਾਰਾਜ ਜੀ ਦੇ ਉਹ ਸਾਰੇ ਜਣੇ ਇਕੱਠੇ ਹੋ ਕੇ ਗੁਰਾਂ ਦੀ ਹਜ਼ੂਰੀ ਵਿੱਚ ਪਹੁੰਚ ਗਏ
1: ਪਠਨ ਸੁਣਨ ਕੋ ਪਰਚਾ ਜੋਏ ਜਿਨਕੇ ਸੰਗ ਕਰੇ ਰਸ ਸੋਏ
0: ਪੜ੍ਹਨ ਸੁਣਨ ਦਾ ਪਰਚਾਵਾ ਔਰ ਜਿਹੜਾ ਰਸ ਪ੍ਰੇਮ ਦੇ ਨਾਲ ਸਤਿਗੁਰੂ ਜੀ ਬਚਨ ਬਿਲਾਸ ਕਰਿਆ ਕਰਦੇ ਸਨ ਆਪਣੀ ਸਮਰੱਥਾ ਦੇ ਹੁੰਦਿਆਂ ਹੋਇਆ ਆਪਣੇ ਬੱਚਿਆਂ ਦੀ ਸਮਰੱਥਾ ਨੂੰ ਨਾਲ ਨਾਲ ਪਰਖਣਾ ਪਿਤਾ ਦਾ ਕੰਮ ਹੁੰਦਾ ਹੈ ਜਿੱਥੇ ਕਿਤੇ ਉਹਨਾਂ ਦੀਆਂ ਗਲਤੀਆਂ ਨੇ ਉਹਨਾਂ ਨੂੰ ਸਮਝਾਉਣਾ ਹੁੰਦਾ ਸੋ ਇਸ ਕਰਕੇ ਸਤਿਗੁਰੂ ਤਾਂ ਸਰਬ ਕਲਾ ਸਮਰੱਥ ਨੇ ਪਰ ਆਪਣੇ ਬੱਚਿਆਂ ਨੂੰ ਵੀ ਉੱਡਣਾ ਸਿਖਾਉਣਾ ਕੁਛ ਨਾ ਕੁਛ ਗੁਣ ਦੇਣਾ ਇਸ ਕਰਕੇ ਆਪਣੇ ਕੋਲ ਬਿਠਾ ਕੇ ਕਵੀਆਂ ਕਵੀਸ਼ਰਾਂ ਤੋਂ ਵਿਦਵਾਨਾਂ ਤੋਂ ਪੰਡਤਾਂ ਤੋਂ ਕੁਛ ਨਾ ਕੁਛ ਵਿਚਾਰ ਸਾਂਝੇ ਕਰਕੇ ਉਹਨਾਂ ਦੀ ਸਿੱਖਿਆ ਦੇ ਵਿੱਚ ਹੋਰ ਵਾਧਾ ਕਰਦੇ ਹਨ
1: ਬਿਧੀ ਚੰਦ ਪੰਡਿਤ ਬ੍ਰਿਜ ਲਾਲ ਖਾਨ ਚੰਦ ਅਰ ਚੰਦ ਨਿਆਲ ਮਾਨ ਦਾਸ ਬੈਰਾਗੀ ਜੇਵ ਸੈਨਾਪਤੀ ਪੰਡਿਤ ਸੁਖਦੇਵ ਆਲਮ ਸ਼ਾਹ ਮਦਨ ਗਿਰ ਆਇਓ ਬ੍ਰਿਖਾ ਸੁਖੂ ਦੁਨੀਆ ਭਾਇਓ ਗੁੰਨਾ ਅਲੀ ਹੁਸੈਨ ਰੋ ਅਲ ਉਦੇ ਰਾਵ ਰਾਵਨ ਕਵੀ ਬਲ ਸੁਖੀਆ ਧਰਮ ਸਿੰਘ ਅਰਚੰਦਾ ਬੱਲਪ ਕਵੀ ਕੁਵਰੇਸ਼ ਬਿਲੰਦਾ ਮਧੂ ਲੱਖਾ ਈਸ਼ਰ ਦਾਸ ਧਿਆਨ ਸਿੰਘ ਧੰਨਾ ਸਿੰਘ ਦਾਸ ਹੰਸ ਰਾਮ ਆਦਿਕ ਕਵੀ ਓਰ ਵਿਦਿਆਵੰਤਨ ਕੇ ਸਿਰ ਮੋਰ ਪ੍ਰਿਥਕ ਪ੍ਰਿਥਕ ਸਭ ਟੇਕੇ ਮਾਥਾ ਬੈਠੀ ਸਭਾ ਦੇਖ ਗੁਰਨਾਥਾ
0: ਇਹ ਜਿੰਨੇ ਕਵੀਆਂ ਦੇ ਨਾਮ ਲਏ ਨੇ ਇਹ ਕੁੱਲ 52 ਚੋਂ 11 ਘੱਟ ਨੇ ਇਹਦੇ ਚ ਬਾਕੀ ਦੇ 11 ਵੀ ਸਾਰੇ ਲਿਖੇ ਹੋਏ ਨੇ ਪਰ ਕਹਿਣ ਦਾ ਭਾਵ ਹੈ ਕਿ ਸਾਰੇ 52 ਕਵੀਆਂ ਦੇ ਇੱਥੇ ਨਾਮ ਜਿਹੜੇ ਲਿਖੇ ਨੇ ਇਹਨਾਂ ਨੇ ਇੱਕ ਪੰਕਤੀ ਲਾਈਨ ਲਾ ਲਈ ਦੂਰ ਤੱਕ ਪਿਆਰ ਨਾਲ ਹੱਥ ਜੋੜ ਕੇ ਆ ਕੇ ਖੜੇ ਬਾਰੀ ਬਾਰੀ ਦਸਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਫਿਰ ਸਤਿਗੁਰਾਂ ਦੇ ਦਰਸ਼ਨ ਕਰਦੇ ਹੋਏ ਗੁਰਾਂ ਦੇ ਨੇੜੇ ਨੇੜੇ ਸਾਰੇ ਜਾਣੇ ਸਜ ਗਏ
1: ਇਨ ਪਸਚਾਤੀ ਆਏ ਸ਼ਤਾਬੀ ਸੱਦੂ ਮੱਦੂ ਦੋਨ ਰਬਾਬੇ।
0: ਸੋ ਇਹਨਾਂ ਤੋਂ ਬਾਅਦ ਨਾਲ ਹੀ ਰਬਾਬੀ ਜਿਹੜੇ ਨੇ ਸੱਦੂ ਭਾਈ ਮੱਦੂ, ਕਾਫੀ ਇਹਨਾਂ ਦੀ ਆਪਾਂ ਨੂੰ ਤਰਤੀਬ ਵੀ ਮਿਲਦੀ ਹੈ। ਭਾਈ ਮਰਦਾਨਾ, ਇਸ ਪ੍ਰਕਾਰ ਭਾਈ ਦਾਨਾ ਦਾਲਾ, ਇਹ ਸੱਤਾ ਬਲਵੰਡਾ ਭਾਈ ਹੋਏ ਨੇ, ਬਾਬਕ ਛੇਵੇਂ ਪਾਤਸ਼ਾਹ ਵੇਲੇ ਹੋਇਆ ਹੈ। ਫਿਰ ਭਾਈ ਬਾਬਕ ਦੇ ਲੜਕੇ ਸੱਤਵੇਂ ਪਾਤਸ਼ਾਹ ਵੇਲੇ ਕੀਰਤਨ ਕਰਦੇ ਰਹੇ ਨੇ, ਅੱਠਵੇਂ ਪਾਤਸ਼ਾਹ ਵੇਲੇ ਥੋੜਾ ਸਮਾਂ, ਫਿਰ ਨੌਵੇਂ ਪਾਤਸ਼ਾਹ ਵੇਲੇ। ਇਹ ਉਨ੍ਹਾਂ ਦੇ ਅੱਗੇ ਹੀ ਪਰਿਵਾਰ ਹੈ ਕਿ ਸੱਦੂ ਤੇ ਭਾਈ ਮੱਦੂ, ਇਹ ਦੋਨੋਂ ਸਾਰਿਆਂ ਤੋਂ ਬਾਅਦ ਵਿਚ ਇਨ੍ਹਾਂ ਨੇ ਵੀ ਆ ਕੇ ਮੱਥਾ ਟੇਕਿਆ ਹੈ।
1: ਕੀਰਤਨ ਕਰਨ ਲਗੇ ਤਲ ਆਏ, ਫਿਰ ਚਿਤ ਜਵੈ ਥਿਰੇ ਸਮਦਾਏ।
0: ਇਹ ਆ ਕਰਕੇ ਕੀਰਤਨ ਕਰਨ ਲੱਗੇ ਭਾਈ ਸੱਦੂ ਤੇ ਮੱਦੂ, ਸਾਰਿਆਂ ਦੇ ਚਿੱਤ ਟਿਕ ਗਏ ਗੁਰਬਾਣੀ ਦੇ ਗਾਇਨ ਕਰਨ ਮੁਤਾਬਕ, ਗੁਰਾਂ ਦੇ ਭੈ ਵਿਚ ਭਰੀ ਸੰਗਤ ਵਿਚ।
1: ਤਬ ਸ੍ਰੀ ਮੁਖ ਤੇ ਉੱਤਰ ਕਹਿਓ, ਪ੍ਰੀਤ ਲਗਿਓ ਜੇ ਸਿੱਖ ਕੇ ਲਹਿਓ।
0: ਹੁਣ ਮਹਾਰਾਜ ਨੇ ਉਹ ਬਚਨ ਅੱਗੇ ਤੋਰਿਆ, ਹਾਂ ਭਾਈ ਆਨੰਦ ਸਿੰਘ ਦੱਸ, ਇਹ ਜਿਹੜਾ ਤੂੰ ਕਹਿਣਾ ਉਹਨੂੰ ਬੰਦੇ ਨੂੰ ਪ੍ਰੇਤ ਪੀੜਾ ਹੋ ਗਈ ਹੈ, ਭਈ ਉਹ ਚੀਜ਼ ਦਾ ਅਸਰ ਹੋਇਆ ਹੋਇਆ, ਅੰਤਕਾਲ ਜੋ ਮੰਦਰ ਸਿਮਰਾ ਹੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੀਤ ਜੋਨ ਵੱਲ ਵੱਲ ਉਤਰੈ। ਉਹ ਮਕਾਨਾਂ ਵਿਚ ਜਿਹਦੀ ਇੱਛਾ ਰਹਿ ਜਾਂਦੀ ਮਰਨ ਵੇਲੇ, ਉਹਦੀ ਆਤਮਾ ਫਿਰ ਹੁਣ ਗੁਰਚਰਨਾਂ ਚ ਤਾਂ ਨਿਵਾਸ ਨਹੀਂ ਮਿਲਦਾ, ਉਹਦੀ ਆਤਮਾ ਇੱਥੇ ਮਕਾਨ ਵਿਚ ਭਟਕੀ ਰਹਿੰਦੀ ਹੈ। ਇਸ ਤਰ੍ਹਾਂ ਦੀ ਕੋਈ ਪ੍ਰੇਤ ਆਤਮਾ ਉਸ ਸਿੱਖ ਦੇ ਉੱਤੇ ਆਪਣਾ ਪ੍ਰਭਾਵ ਪਾ ਗਈ ਹੈ।
1: ਪ੍ਰੇਤ ਲਗਿਓ ਜੇ ਸਿੱਖ ਕੋ ਲਿਓ, ਸੋਨੇ ਪਦਤ ਹੋ ਗ ਜਪ ਰਸਨਾ, ਜਿਨੋ ਕੰਠ ਤਿੰਨ ਪਰ ਕਛ ਬਸਨਾ।
0: ਮਹਾਰਾਜ ਕਹਿੰਦੇ ਜਾਓ ਫਿਰ ਇਉਂ ਕਰੋ, ਸਿੱਖ ਨੂੰ ਪੁੱਛੋ ਤੂੰ ਕਦੇ ਜਪਜੀ ਸਾਹਿਬ ਪੜਿਆ, ਜੇ ਜਪਜੀ ਸਾਹਿਬ ਦਾ ਪਾਠ ਸਿੱਖ ਨੂੰ ਕੰਠ ਹੋਵੇ, ਸ਼ੁੱਧ ਪੜੇ ਮਰਿਆਦਾ ਅਨੁਸਾਰ, ਉਹਦੇ ਤੇ ਭੂਤ ਪ੍ਰੇਤ ਆਦਿਕ ਇਨ੍ਹਾਂ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ ਪੈ ਸਕਦਾ। ਜੇ ਸਿੱਖ ਬਾਣੀ ਪੜ੍ਹੇ ਨਾ, ਜੇ ਹੁਣ ਜਪਜੀ ਸਾਹਿਬ ਹੈ, ਕਈ ਕਹਿਣਗੇ ਜਾਪ ਸਾਹਿਬ ਬੜਾ ਔਖਾ, ਜਾਪ ਸਾਹਿਬ ਜੇ ਔਖਾ ਤਾਂ ਕਿਰਪਾ ਵੀ ਉਹਦੇ ਚ ਬੜੀ ਆ। ਨਮੋ ਪ੍ਰੇਤ ਪ੍ਰੇਤੇ, ਨਮੋ ਦੇਵ ਦੇਵੇ, ਉਹ ਇੰਨਾ ਕੁਛ ਲਿਖਿਆ ਜਾਪ ਸਾਹਿਬ ਦੇ ਵਿਚ। ਹੁਣ ਜੇ ਕੋਈ ਜਿੰਨੀ ਚੀਜ਼ ਮਹਿੰਗੀ ਹੁੰਦੀ ਜਾਂਦੀ ਆ, ਸਸਤੀ ਜੀ ਕਾਰ ਖਰੀਦ ਲਓ, ਰਾਹ ਚ ਹੀ ਖੜੇ ਰਹੋ ਫਿਰ, ਤੇ ਮਹਿੰਗੀ ਤੋਂ ਮਹਿੰਗੀਆਂ ਕਾਰਾਂ ਵਿਚ ਪਤਾ ਕਿੰਨੀਆਂ ਸਹੂਲਤਾਂ ਹੁੰਦੀਆਂ, ਕਾਰ 50 ਲੱਖ ਦੀ, ਕਾਰ 1 ਕਰੋੜ ਦੀ ਵੀ ਹੈ, ਪਰ ਸਹੂਲਤਾਂ ਬੜੀਆਂ ਉਹਦੇ ਚ। ਇਸ ਤਰ੍ਹਾਂ ਹੀ ਆ ਬਈ, ਜਿੰਨੀ ਆਪਾਂ ਕਹਿੰਦੇ ਇਹ ਬਾਣੀ ਤਾਂ ਬੜੀ ਵੱਡੀ, ਸੁਖਮਨੀ ਸਾਹਿਬ ਤਾਂ ਬਹੁਤਾ ਵੱਡਾ, ਪਰ ਫਲ ਵੀ ਤਾਂ ਬਹੁਤ ਵੱਡਾ ਨਾ। ਇਸ ਕਰਕੇ ਜੇ ਆਪਾਂ ਕਹੀਏ ਜਾਪ ਸਾਹਿਬ ਔਖੀ ਬੜੀ ਆ, ਔਖੇ ਤਾਂ ਫਿਰ ਜਿਹੜੇ ਜਮਦੂਤਾਂ ਦੀ ਕੁੱਟ ਖਾਣੀ ਆ, ਉਦੋਂ ਤੇ ਫਿਰ ਬਾਹਲੇ ਔਖੇ ਹੋਵਾਂਗੇ, ਉਹਦੇ ਨਾਲੋਂ ਤਾਂ ਨਹੀਂ ਔਖੀ ਹੈ ਇਹ। ਐਵੇਂ ਤੱਤਿਆਂ ਕੜਾਹਾਂ ਚ ਸੜਨਗੇ ਜਾ ਕੇ, ਜਿਹੜੇ ਜਾਗਲੀਆਂ ਜੂਨਾਂ ਭੁਗਤਣਗੇ, ਹੋਰਨਾਂ ਥਾਵਾਂ ਤੇ ਭਟਕਣਗੇ, ਉਹ ਹੁਣ ਮਾੜਾ ਜਾਂ ਔਖੇ ਹੋ ਲੋ, ਬਸ ਫਿਰ ਸੌਖੇ ਹੀ ਸੌਖੇ ਹੈ। ਜਿਵੇਂ ਮਾਂ ਬਾਪ ਬੱਚਿਆਂ ਨੂੰ ਕਹਿੰਦੇ ਆ, ਉਹ ਮਾੜਾ ਜਾਂ ਧਿਆਨ ਨਾਲ ਕਿਤੇ ਪੜ੍ਹ ਲਓ ਨਾ, 4 ਨੰਬਰ ਤੁਹਾਡੇ ਆ ਜਾਣ, ਸਾਰੀ ਜ਼ਿੰਦਗੀ ਮੌਜ ਕਰੋਗੇ ਫਿਰ। ਬਸ ਇੰਨਾ ਕੀ ਕੰਮ ਹੈ ਕਿ ਧਿਆਨ ਦੇ ਕੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪੀ ਸਾਹਿਬ, ਆਨੰਦ ਸਾਹਿਬ, ਰਹਿਰਾਸ ਕੀਰਤਨ ਸੋਹਿਲਾ, ਸ੍ਰੀ ਸੁਖਮਨੀ ਸਾਹਿਬ, ਸ੍ਰੀ ਆਸਾਈ ਦੇ ਵਾਰ ਦਾ, ਇੰਨਾ ਕੁ ਜ਼ਿਆਦਾ ਤੋਂ ਜ਼ਿਆਦਾ ਜੇ ਗ੍ਰਿਸ਼ਤੀ ਕਰਨਾ ਚਾਹੇ, ਇਹ ਤੋਂ ਵੱਧ ਤਾਂ ਉਹਦੀ ਮਰਜ਼ੀ ਹੈ। ਹੁਣ ਜਿਹੜਾ ਬੰਦਾ ਰੋਜ਼ 5 ਜਪਜੀ ਸਾਹਿਬ ਕਰਦਾ, 10 ਕਰਦਾ, ਕੋਈ 20-25 ਕਰਦਾ, ਮਹਾਰਾਜ ਕਹਿੰਦੇ ਜੇ ਕਿਸੇ ਨੂੰ ਪਾਠ ਕੰਠ ਹੈ ਜਪਜੀ ਸਾਹਿਬ ਦਾ, ਮਜਾਲ ਹੈ ਕੋਈ ਚੀਜ਼ ਉਹਦੇ ਨੇੜੇ ਫਟਕ ਵੀ ਜਾਵੇ, ਉਹਦਾ ਤਾਂ ਆਪਣਾ ਹੀ ਪ੍ਰਭਾਵ ਬੜਾ, ਉਹਦੇ ਤਾਂ ਸਤਿਗੁਰ ਦੀ ਰਹਿਮਤ ਹੀ ਬੜੀ ਹੈ। ਇਸ ਕਰਕੇ ਉਹ ਤਾਂ ਕਈਆਂ ਦਾ ਹੋਰ ਵੀ ਭਲਾ ਕਰਦਾ। ਇਹ ਸਿੱਖ ਬਾਣੀ ਨਹੀਂ ਪੜ੍ਹਦਾ ਹੋਣਾ, ਇਹ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ, ਇਹ ਸਾਰੇ ਕੌਤਕ ਸਤਿਗੁਰੂ ਜੀ ਵਰਤਾਉਂਦੇ ਨੇ, ਸਾਖੀ ਬਣ ਜਾਂਦੀ, ਇੱਕ ਜਿਹੜੀ ਸਿੱਖਿਆ ਰੂਪ ਹੋ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਆਪਾਂ ਨੂੰ ਕਿਹਾ ਅੱਜ, ਉਹ ਬਈ ਜੇ ਤੁਹਾਡੇ ਚ ਕੋਈ ਜਪਜੀ ਸਾਹਿਬ ਨਹੀਂ ਪੜ੍ਹਦਾ, ਭਾਈ ਪੜ੍ਹਿਆ ਕਰੋ, ਸੁਣਿਆ ਕਰੋ, ਬਾਣੀ ਨਹੀਂ ਕੰਠ ਹੈਗੀ, ਕੈਸਟਾਂ ਕਾਹਦੇ ਵੀ ਟੇਪ ਰਿਕਾਰਡ ਆਈਆਂ, ਕੈਸਟਾਂ ਹੈਗੀਆਂ ਨੇ, ਕਿਸੇ ਤੋਂ ਪਾਠ ਸੁਣ ਲਿਆ ਕਰੋ। ਇਸ ਤਰ੍ਹਾਂ ਸਤਿਗੁਰੂ ਫਰਮਾਉਂਦੇ ਹਨ,
1: ਨਿਤ ਖਾਲਸਾ ਗੁਰਬਚ ਸੁਣਿਓ, ਬੂਜਨ ਕਾਰਨ ਨੀਕੇ ਭੰਗਿਓ।
0: ਜਦੋਂ ਖਾਲਸੇ ਨੇ ਇਹਨਾਂ ਬਚਨ ਸੁਣਿਆ ਨੇੜੇ ਬੈਠਿਆਂ ਨੇ ਪੁੱਛਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ, ਉਸ ਵਕਤ ਇਸ ਤਰ੍ਹਾਂ ਕਿਹਾ,
1: ਸ੍ਰੀ ਪ੍ਰਭ ਪਾਤਸ਼ਾਹ ਗੁਰ ਸਾਚੇ ਦਿਓ ਬਤਾਏ ਸੰਸੈ ਚਿਤ ਰਾਚੇ।
0: ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਇੱਕ ਸੰਸਾ ਜਿਹੜਾ ਮਨ ਦੇ ਅੰਦਰ ਪੈ ਜਾਂਦਾ ਬੰਦੇ ਦੇ, ਸੰਸਾ ਤੁਹਾਡੇ ਬਿਨਾਂ ਨਿਕਲਦਾ ਨਹੀਂ ਹੈ, ਸੋ ਇਸ ਕਰਕੇ ਸੰਸਾ ਇੱਕ ਕਰ ਕਿਰਪਾ ਕਰਕੇ ਦੂਰ ਕਰੋ।
1: ਲੇਤ ਮੁਕਤ ਜਪ ਪਾਠਕ ਜੁਏ ਕੈ ਸਰੀਰ ਕੀ ਰੱਖਿਆ ਹੋਏ।
0: ਇਹ ਹੁਣ ਨਵਾਂ ਜਗਿਆਸੂ ਪੁੱਛਦਾ, ਬਹਿਣ ਵਾਲੇ ਲਾਗੇ ਪੁੱਛਦੇ ਨੇ, ਬਈ ਗੁਰਬਾਣੀ ਪੜਨ ਨਾਲ ਮਹਾਰਾਜ ਜਪਜੀ ਸਾਹਿਬ ਦਾ ਪਾਠ ਕਰਨ ਨਾਲ ਤੁਸੀਂ ਤਾਂ ਕਹਿੰਦੇ ਮੁਕਤੀ ਹੋ ਜਾਂਦੀ ਬੰਦੇ ਦੀ, ਕਿ ਫਿਰ ਸਰੀਰ ਦੀ ਰੱਖਿਆ ਵੀ ਹੁੰਦੀ ਹੈ? ਦੋ ਗੱਲਾਂ ਨੇ। ਹੁਣ ਅਸੀਂ ਤਾਂ ਸੁਣਿਆ ਸੀ ਬਾਣੀ ਪੜਨਾ ਬੰਦਾ ਮੁਕਤ ਹੋ ਜਾਣਾ ਬੰਧਨਾਂ ਤੋਂ ਹੋਰਨਾਂ ਤੋਂ, ਬਈ ਕੀ ਸਰੀਰ ਦੀ ਵੀ ਰੱਖਿਆ ਹੁੰਦੀ ਹੈ? ਇਹ ਕਿਰਪਾ ਕਰਕੇ ਸੰਸਾ ਨਿਵਿਰਤ ਕਰੋ ਜੀ।
1: ਇਹ ਨਿਰਣੇ ਹਮ ਪਾਵੇ ਜੈਸੇ ਸਿੱਖਣ ਹੇਤੀ ਉਚਾਰੋ ਤੈਸੇ।
0: ਇਹ ਨਿਰਣਾ ਜਿਵੇਂ ਸਾਨੂੰ ਪਤਾ ਲੱਗ ਜਾਏ, ਇਸ ਗੱਲ ਦਾ ਨਿਰਣਾ ਹੋ ਜਾਵੇ, ਆਉਣ ਵਾਲੇ ਸਮੇਂ ਵਿਚ ਵੀ ਗੁਰਸਿੱਖੇ ਸਾਖੀ ਸੁਣ ਕੇ ਇਹ ਜਪਜੀ ਸਾਹਿਬ ਦੇ ਮਹਾਤਮ ਨੂੰ ਸਮਝ ਸਕਣ।
1: ਸ੍ਰੀ ਮੁਕਤੇ ਫੁਰਮਾਨ ਕੀਨ ਅੰਮ੍ਰਿਤ ਫਲ ਕਿਸੋ ਕਰ ਲੀਨ।
0: ਸ਼੍ਰੋਮਣੀ ਮੁਖ ਵਿਚੋਂ ਗੁਰਾਂ ਨੇ ਬਚਨ ਇਸ ਤਰ੍ਹਾਂ ਕਿਹਾ, ਮਹਾਰਾਜ ਕਹਿਣ ਲੱਗੇ ਜਿਵੇਂ ਇਉਂ ਜਾਣੋ ਕਿ ਜਿਵੇਂ ਕਿਸੇ ਬੰਦੇ ਨੂੰ ਨਾ ਮਿਲ ਜਾਵੇ ਅਮਰ ਫਲ ਹੁੰਦਾ, ਇੱਕ ਉਹਦੇ ਹੱਥ ਦੇ ਵਿਚ ਅਚਾਨਕ ਅਮਰ ਫਲ ਆ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ ਭੁੱਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ, ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ। ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ ਹੈ, ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ ਹੈ, ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ।
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ ਤਥਾ ਸ਼ਕਤ ਜਪਜੀ ਜੁਗ ਧਰੇ।
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ, ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ, ਮੁਕਤ ਵੀ ਹੁੰਦਾ, ਸਰੀਰ ਦੀ ਰੱਖਿਆ ਵੀ ਹੁੰਦੀ ਹੈ, ਇਹ ਤੇ ਇੱਕ ਕਿਰਪਾ ਹੁੰਦੀ ਹੈ, ਕੋਈ ਅੰਤ ਨਹੀਂ ਹੈ। ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਬੰਦੇ ਹੀ ਬੇਵਿਸ਼ਵਾਸੇ ਹੋ ਗਏ ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ, ਕੋਈ ਕੰਮ ਐਸਾ ਨਹੀਂ। ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜਨੋ, ਦੁਨੀਆਂ ਹੁਣ ਸੇਵਾ ਨਹੀਂ ਕਰਦੀ, ਦਸਵੰਧ ਨਹੀਂ ਕੱਢਦਾ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ ਭੁੱਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ, ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ। ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ ਹੈ, ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ, ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ।
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ ਤਥਾ ਸ਼ਕਤ ਜਪਜੀ ਜੁਗ ਧਰੇ।
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ, ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ, ਮੁਕਤ ਵੀ ਹੁੰਦਾ, ਸਰੀਰ ਦੀ ਰੱਖਿਆ ਵੀ ਹੁੰਦੀ ਹੈ, ਇਹ ਤੇ ਇੱਕ ਕਿਰਪਾ ਹੁੰਦੀ ਹੈ, ਕੋਈ ਅੰਤ ਨਹੀਂ ਹੈ। ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਬੰਦੇ ਹੀ ਬੇਵਿਸ਼ਵਾਸੇ ਹੋ ਗਏ ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ, ਕੋਈ ਕੰਮ ਐਸਾ ਨਹੀਂ। ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜਨੋ, ਦੁਨੀਆਂ ਹੁਣ ਸੇਵਾ ਨਹੀਂ ਕਰਦੀ, دسوند نہیں کڑ دا جاوے
1: جو اچلے امر ہوئے جائے بھوک ترکھا بھی دکھ بھی نسائے
0: ہن بھائی امر فل دے دو فائدے ہندے نے ایک تاں امر فل کھا کے بندہ ہمیشہ لئی امر ہو جاندا ایک تاں اودا ای وڈا فائدہ ہے ہی ہے ایک رج آ جاندا ہے بندے دی ترشنا بھوک یہ امر فل کھان دے نال لت جاندیاں نے اس کر کے امر فل جیڑا ہے آپاں نوں دو لاب دندا ہے کئی چیزاں کھان نال ایک لاب ہوندا ہے کئی چیزاں کھان نال دو لاب ہوندے ہن
1: امرت فل جم دونوں کرے تتھا شت جپ جی جگ سرے
0: سو امر فل جویں دونوں ہی فل دندا آپاں نوں سو اسی طرح ہی جب جی صاحب دے پاٹھ وچ بندہ امر بھی ہوندا ہے مکت بھی ہوندا ہے شریر دی رکھیا بھی ہوندی ہے یہ تے ایک کرپا ہوندی ہے کوئی انت نہیں ہے جنیاں کرپا جب جی صاحب وچ رکھیاں گرو نانک دیو جی نے یہ تے بندے بے وشواسے ہو گئے جے کتے بندے اتنا پاٹھ کرن لگ جان جنہ مہاراج جی نے کہا ہے کوئی کم ایسا نہیں سو کہندے ہن سارے جانے لوکی ہٹ کے بانی پڑھنو دنیا ہن سیوا نہیں کر دی دسوند نہیں کر دا جاوے
1: جو اچلے امر ہوئے جائے بھوک ترکھا بھی دکھ بھی نسائے
0: ہن بھائی امر فل دے دو فائدے ہوندے نے ایک تاں امر فل کھا کے بندہ ہمیشہ لئی امر ہو جاندا ہے ایک تاں اودا ای وڈا فائدہ ہے ہی ہے ایک رج آ جاندا ہے بندے دی ترشنا بھوک یہ امر فل کھان دے نال لت جاندیاں نے اس کر کے امر فل جیڑا ہے آپاں نوں دو لاب دندا ہے کئی چیزاں کھان نال ایک لاب ہوندا ہے کئی چیزاں کھان نال دو لاب ہوندے ہن
1: امرت فل جم دونوں کرے تتھا شت جپ جی جگ سرے
0: سو امر فل جویں دونوں ہی فل دندا آپاں نوں سو اسی طرح ہی جب جی صاحب دے پاٹھ وچ بندہ امر بھی ہوندا ہے مکت بھی ہوندا ہے شریر دی رکھیا بھی ہوندی ہے یہ تے ایک کرپا ہوندی ہے کوئی انت نہیں ہے جنیاں کرپا جب جی صاحب وچ رکھیاں گرو نانک دیو جی نے یہ تاں بندے بے وشواسے ہو گئے جے کتے بندے اتنا پاٹھ کرن لگ جان جنہ مہاراج جی نے کہا ہے کوئی کم ایسا نہیں سو کہندے ہن سارے جانے لوکی ہٹ کے بانی پڑھنو دنیا ہن سیوا نہیں کر دی دسوند نہیں کر دا جاوے
1: جو اچلے امر ہوئے جائے بھوک ترکھا بھی دکھ بھی نسائے
0: ہن بھائی امر فل دے دو فائدے ہوندے نے ایک تاں امر فل کھا کے بندہ ہمیشہ لئی امر ہو جاندا ہے ایک تاں اودا ای وڈا فائدہ ہے ہی ہے ایک رج آ جاندا ہے بندے دی ترشنا بھوک یہ امر فل کھان دے نال لت جاندیاں نے اس کر کے امر فل جیڑا ہے آپاں نوں دو لاب دندا ہے کئی چیزاں کھان نال ایک لاب ہوندا ہے کئی چیزاں کھان نال دو لاب ہوندے ہن
1: امرت فل جم دونوں کرے تتھا شت جپ جی جگ سرے
0: سو امر فل جویں دونوں ہی فل دندا آپاں نوں سو اسی طرح ہی جب جی صاحب دے پاٹھ وچ بندہ امر بھی ہوندا ہے مکت بھی ہوندا ہے شریر دی رکھیا بھی ہوندی ہے یہ تے ایک کرپا ہوندی ہے کوئی انت نہیں ہے جنیاں کرپا جب جی صاحب وچ رکھیاں گرو نانک دیو جی نے یہ تاں بندے بے وشواسے ہو گئے جے کتے بندے اتنا پاٹھ کرن لگ جان جنہ مہاراج جی نے کہا ہے کوئی کم ایسا نہیں سو کہندے ہن سارے

0: ਜਾਣੇ ਲੋਕੀ ਹਟ ਕੇ ਬਾਣੀ ਪੜਨੋ ਦੁਨੀਆਂ ਹੁਣ ਸੇਵਾ ਨਹੀਂ ਕਰਦੀ ਦਸਵੰਧ ਨਹੀਂ ਕੱਢਦਾ ਜਾਵੇ
1: ਜੋ ਅਚਲੇ ਅਮਰ ਹੋਏ ਜਾਏ ਭੂਖ ਤ੍ਰਿਖਾ ਵੀ ਦੁੱਖ ਵੀ ਨਸਾਏ
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ ਹੈ ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ ਹੈ ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ ਤਥਾ ਸ਼ਕਤ ਜਪ ਜੀ ਜੁਗ ਧਰੇ
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ ਮੁਕਤ ਵੀ ਹੁੰਦਾ ਸਰੀਰ ਦੀ ਰੱਖਿਆ ਵੀ ਹੁੰਦੀ ਹੈ ਇਹ ਤੇ ਇੱਕ ਕਿਰਪਾ ਹੁੰਦੀ ਹੈ ਕੋਈ ਅੰਤ ਨਹੀਂ ਹੈ ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ ਇਹ ਤਾਂ ਬੰਦੇ ਹੀ ਬੇਵਿਸ਼ਵਾਸੇ ਹੋ ਗਏ ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ ਕੋਈ ਕੰਮ ਐਸਾ ਨਹੀਂ ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜਨੋ ਦੁਨੀਆਂ ਹੁਣ ਸੇਵਾ ਨਹੀਂ ਕਰਦੀ ਦਸਵੰਧ ਨਹੀਂ ਕੱਢਦਾ ਜਾਵੇ
1: ਜੋ ਅਚਲੇ ਅਮਰ ਹੋਏ ਜਾਏ ਭੂਖ ਤ੍ਰਿਖਾ ਵੀ ਦੁੱਖ ਵੀ ਨਸਾਏ
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ ਹੈ ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ ਹੈ ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ ਤਥਾ ਸ਼ਕਤ ਜਪ ਜੀ ਜੁਗ ਧਰੇ
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ ਮੁਕਤ ਵੀ ਹੁੰਦਾ ਸਰੀਰ ਦੀ ਰੱਖਿਆ ਵੀ ਹੁੰਦੀ ਹੈ ਇਹ ਤੇ ਇੱਕ ਕਿਰਪਾ ਹੁੰਦੀ ਹੈ ਕੋਈ ਅੰਤ ਨਹੀਂ ਹੈ ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ ਇਹ ਤਾਂ ਬੰਦੇ ਹੀ ਬੇਵਿਸ਼ਵਾਸੇ ਹੋ ਗਏ ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ ਕੋਈ ਕੰਮ ਐਸਾ ਨਹੀਂ ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜਨੋ ਦੁਨੀਆਂ ਹੁਣ ਸੇਵਾ ਨਹੀਂ ਕਰਦੀ ਦਸਵੰਧ ਨਹੀਂ ਕੱਢਦਾ ਜਾਵੇ
1: ਜੋ ਅਚਲੇ ਅਮਰ ਹੋਏ ਜਾਏ ਭੂਖ ਤ੍ਰਿਖਾ ਵੀ ਦੁੱਖ ਵੀ ਨਸਾਏ
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ ਇਹ ਅਮਰ ਫਲ ਖਾਣ ਦੇ ਨਾਲ ਪਸ਼ੂਆਂ ਤੋਂ ਪੇਤ ਜੁਨੀਆਂ ਵਿੱਚੋਂ ਕੱਢ ਕੇ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਦੇਵਤੇ ਬਣਾ ਦਿੰਦਾ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇਡਰ ਵਾਲੇ ਮਹਾਂਪੁਰਸ਼ ਕਹਿਣ ਲੱਗੇ ਇੱਕ ਵਾਰੇ ਸੋ ਕਹਿੰਦੇ ਕੋਈ ਬੰਦਾ ਵਿਚਾਰਾ ਅਵਗਤ ਫਿਰਦਾ ਸੀ ਕਿਤੇ ਤੋ ਕਹਿੰਦੇ ਮੇਰੇ ਕੋਲ ਆ ਗਿਆ ਇੱਥੇ ਰਾਤ ਨੂੰ ਉਹਦੀ ਰੂਹ ਆ ਗਈ ਕਹਿੰਦਾ ਬਾਬਾ ਜੀ ਮੈਂ ਕਈ ਥਾਈਂ ਭਟਕਿਆ ਮੇਰਾ ਕੋਈ ਭਲਾ ਨਹੀਂ ਕਰਦਾ ਜੇ ਤੁਸੀਂ ਮੇਰਾ ਭਲਾ ਕਰਦੇ ਹੋ ਕਹਿੰਦੇ ਮੈਨੂੰ ਤਰਸ ਆ ਗਿਆ ਵੀ ਚੱਲ ਵਿਚਾਰਾ ਭਟਕਦਾ ਫਿਰਦਾ ਬਾਬਾ ਜੀ ਕਹਿੰਦੇ ਮੈਂ ਨਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਕਹਿੰਦੇ ਮੈਂ ਉਹਨੂੰ ਇੱਕ ਗੱਲ ਕਹਿਤੀ ਵੀ ਜਦ ਤੱਕ ਮੈਂ ਪੜੂੰਗਾ ਤੈਨੂੰ ਸੁਣਨਾ ਪੈਣਾ ਉਹ ਖੜ ਗਿਆ ਕਹਿੰਦੇ ਮੈਂ ਅੱਧਾ ਘੰਟਾ ਲਾਇਆ ਐਨ ਪਿਆਰ ਨਾਲ ਟੇਕ ਕੇ ਪਾਠ ਕੀਤਾ ਕਹਿੰਦੇ ਜਦ ਮੈਂ ਅਖੀਰ ਤੇ ਜਾ ਕੇ ਪੜਿਆ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਕਹਿੰਦੇ ਇੱਕਦਮ ਪ੍ਰਕਾਸ਼ ਹੋ ਗਿਆ ਕਮਰੇ ਚ ਦੁੱਧ ਰੰਗਾ ਚਿੱਟਾ ਅਤੇ ਉਹ ਬੰਦਾ ਕਹਿੰਦਾ ਬਾਬਾ ਜੀ ਮੈਂ ਸੱਚਖੰਡ ਨੂੰ ਜਾ ਰਿਹਾ ਹੁਣ ਦੇਖੋ ਕਹਿੰਦੇ ਜਪਜੀਤ ਸਾਹਿਬ ਦੀ ਭਾਈ ਕਿੰਨੀ ਕਹਿੰਦੇ ਇਕਾਗਰਤਾ ਦੀ ਗੱਲ ਹੈ ਸਾਰੀ ਇਸ ਕਰਕੇ ਮਹਾਰਾਜ ਕਹਿੰਦੇ ਹੈ ਤਾਂ ਬੜਾ ਕੁਛ ਪਰ ਕਲਯੁਗ ਦੇ ਲੋਕ ਹੁਣ ਸਮਝਦਾਰ ਨਹੀਂ ਹੈਗੇ
2: ਤੇ ਫਿਰ ਕਹਿੰਦੇ ਦੇਖੋ ਕਿੰਨੀਆਂ ਚੀਜ਼ਾਂ ਸ੍ਰੇਸ਼ਟ ਸੁਭਾਵ ਦੇ ਵਿੱਚ ਗੁਣਾਂ ਨੂੰ ਸੰਚਣ ਵਿੱਚ ਗ੍ਰਹਿਣ ਕਰਨ ਵਿੱਚ ਦੁੱਖਾਂ ਨੂੰ ਦੂਰ ਕਰਨ ਵਿੱਚ ਪ੍ਰਸੰਨ ਕਰਨ ਵਿੱਚ ਮਨ ਨੂੰ ਰੋਕਣ ਦੇ ਵਿੱਚ ਤੇ ਯੁੱਧ ਵਿੱਚ ਜਾਣ ਲਈ ਅਤੇ ਸ਼ੁਭ ਗੁਣ ਗ੍ਰਹਿਣ ਕਰਨ ਵਿੱਚ ਵਸੀਕਾਰ ਕਰਨ ਵਿੱਚ ਧਰਮ ਨੀਤੀ ਵਿੱਚ ਰਾਜਨੀਤੀ ਵਿੱਚ ਤੇ ਦਾਨ ਵਿੱਚ ਗੁਰਾਂ ਤੇ ਖਜ਼ਾਨੇ ਭਾਵ ਗੁਣਾਂ ਦੇ ਜਿਹੜੇ ਇਕੱਠੇ ਕਰਨ ਵਿੱਚ ਧਨ ਦੌਲਤ ਵਿੱਚ ਇਤਨੀਆਂ ਸਾਰੀਆਂ ਚੀਜ਼ਾਂ ਕਿੱਥੇ ਨੇ ਜਪਜੀ ਸਾਹਿਬ ਦੇ ਵਿੱਚ ਹੈ ਬੜਾ ਕੁਝ ਜਪਜੀ ਸਾਹਿਬ ਦੇ ਵਿੱਚ ਰੱਖਿਆ ਮਹਾਰਾਜ ਨੇ ਇੰਨਾ ਕੁਝ ਤਾਂ ਇਕੱਲੇ ਮੂਲ ਮੰਤਰ ਵਿੱਚ ਹੀ ਰੱਖਿਆ ਹੋਇਆ ਜੇ ਕੋਈ ਬੰਦਾ ਗੁਰਾਂ ਦੇ ਬਚਨ ਮੰਨ ਲਵੇ ਨਾ ਆਪਣੇ ਦਿਮਾਗ ਦੇ ਖਾਨੇ ਨੂੰ ਬੰਦ ਕਰਕੇ ਅੱਗੇ ਇਹ ਨਹੀਂ ਕਹਿਣਾ ਲੈ ਇੰਨੇ ਪਾਠ ਲੈ ਐਂ ਕਹਿੰਦੇ ਨੇ ਜੇ ਤੁਸੀਂ ਇਹ ਗੱਲਾਂ ਕਰਨੀਆਂ ਨੇ ਫੇਰ ਕਾਮਯਾਬੀ ਨਹੀਂ ਮਿਲਣੀ ਉਹ ਜਿਵੇਂ ਜਿਵੇਂ ਸਤਿਗੁਰੂ ਬਚਨ ਕਹਿਣਗੇ ਕਿ ਇੰਨੇ ਇੰਨੇ ਪਾਠ ਕਰੋ ਭਾਈ ਉਹਨੇ ਪਾਠਾਂ ਦੇ ਵਿੱਚ ਫਿਰ ਸਾਰਾ ਕੁਝ ਮਿਲੇਗਾ ਜੇ ਬੰਦੇ ਦੀ ਰਹਿਤ ਬਹਿਤ ਠੀਕ ਹੋਵੇਗੀ ਤਾਂ
1: ਸੁਣ ਕੇ ਸੰਗਤ ਬੋਲ ਸੁਣਾਇਓ ਸੁਪਨੇ ਮੈਂ ਸਲੋਕ ਸਿੱਖ ਆਇਓ
2: ਸੁਣ ਕੇ ਸੰਗਤ ਨੂੰ ਫੇਰ ਸੁਣਾਇਆ ਕਿ ਸੁਪਨੇ ਦੇ ਵਿੱਚ ਦੇਖੋ ਭਾਈ ਗੁਰਾਂ ਨੇ ਸਿੱਖ ਨੂੰ ਸਲੋਕ ਸੁਣਾਇਆ ਜਿਹਾ ਜਿਹਾ ਬੰਦਾ ਹੁੰਦਾ ਪੰਡਿਤ ਸੀ ਵਿਦਵਾਨ ਸੀ ਗੁਰਾਂ ਨੇ ਇਹਨੂੰ ਸਹਿਜ ਕਿਰਤੀ ਜੇ ਆਪਾਂ ਕਹੀਏ ਗੁਰਾਂ ਨੇ ਇਹਨੂੰ ਸੰਸਕ੍ਰਿਤ ਸੁਣਾ ਤਾ ਸੰਸਕ੍ਰਿਤੀ ਗੁਰਾਂ ਨੂੰ ਕੀ ਔਖੀ ਹੈ ਵੈਸੇ ਵੀ ਤਾਂ ਮਹਾਰਾਜ ਨੇ ਉਚਾਰਿਆ ਹੀ ਹੈ ਇਸ ਕਰਕੇ ਸਹਿਜ ਕਿਰਤੀ ਉਚਾਰਨ ਕੀਤੀ ਪਹਿਲੇ ਪਾਤਸ਼ਾਹ ਨੇ ਸਹਿਜ ਕਿਰਤੀ ਉਚਾਰਨ ਕੀਤੀ ਪੰਜਵੇਂ ਪਾਤਸ਼ਾਹ ਨੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਬਿਨੋਦ ਸੁਤ ਹੈ ਉਹਨਾਂ ਨੂੰ ਕੋਈ ਔਖਾ ਨਹੀਂ ਮਹਾਰਾਜ ਜੋ ਮਰਜ਼ੀ ਬੋਲ ਦੇਣ ਜਿਹੜੀ ਮਰਜ਼ੀ ਭਾਸ਼ਾ ਬੋਲ ਲੈਣ ਕਿਉਂਕਿ ਉਹ ਭਾਸ਼ਾ ਬਣਾਉਣ ਵਾਲੇ ਆਪ ਨੇ ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਦੇਖੋ ਭਾਈ ਸਾਧ ਸੰਗਤ ਇਹ ਸਿੱਖ ਨੇ ਸ਼ਰਧਾ ਕੀਤੀ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਇਹਨੂੰ ਬਖਸ਼ਿਸ਼ ਕੀਤੀ ਹੈ
1: ਭਾਵ ਅਰਥ ਇਸ ਤੋਂ ਸਮਝਾਓ ਕਹਿ ਸ਼੍ਰੀ ਮੁਖ ਤੇ ਆਪ ਸੁਣਾਓ
2: ਕਹਿੰਦੇ ਇਹਦਾ ਜਿਹੜਾ ਭਾਵ ਅਰਥ ਹੈ ਬਰੀਕੀ ਚ ਸਮਝਾਓ ਜਾਂ ਸ਼੍ਰੋਮਣੀ ਮੁਖ ਵਿੱਚੋਂ ਆਪ ਸੁਣਾਓ ਜੀ
1: ਸੁਣ ਕਲਗੀ ਧਰ ਉਚਰੇ ਨੀਕੋ ਜਾਨੋ ਪਰਮ ਮੰਤਰ ਜਪ ਜੀ ਕੋ
2: ਮਹਾਰਾਜ ਨੇ ਆਪਣੇ ਮੁਖਾਲਬਿੰਦ ਚੋਂ ਸੰਗਤ ਨੂੰ ਸੁਣਾਇਆ ਕਹਿੰਦੇ ਜਿਹੜਾ ਜਾਣੋ ਜਿਹੜਾ ਜਪਜੀ ਸਾਹਿਬ ਹੈ ਨਾ ਪਰਮ ਮੰਤਰ ਹੈ ਇਹ ਸਾਰਿਆਂ ਨਾਲੋਂ ਵੱਡਾ ਸ਼੍ਰੋਮਣੀ ਮੰਤਰ ਜਦੋਂ ਸਿੱਧਾਂ ਨੇ ਆ ਕੇ ਗੁਰੂ ਨਾਨਕ ਦੇਵ ਜੀ ਵੇਲੇ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਗਈ ਸਿੱਧਾਂ ਨੇ ਕਿਹਾ ਚਲੋ ਆਪਾਂ ਗੁਰੂ ਅੰਗਦ ਦੇਵ ਜੀ ਨੂੰ ਜਾ ਕੇ ਚਰਚਾ ਵਿੱਚ ਹਰਾਈਏ ਗੱਲਾਂ ਬਾਤਾਂ ਕਰਨ ਲੱਗ ਪਏ ਬਚਨ ਬਿਲਾਸ ਹੁੰਦਿਆਂ ਕਹਿੰਦੇ ਜੀ ਤੁਹਾਡਾ ਮਾੜਾ ਮੰਤਰ ਕਿਹੜਾ ਹੈ ਉਸ ਵਕਤ ਹਲੇ ਮਹਾਰਾਜ ਉੱਥੇ ਹੀ ਸੀਗੇ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਨ ਲੱਗੇ ਮਹਾਰਾਜ ਜੀ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਆਪਣਾ ਮਾੜਾ ਮੰਤਰ ਕਿਹੜਾ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਪਣਾ ਮਾੜਾ ਮੰਤਰ ਜਪਜੀ ਸਾਹਿਬ ਦਾ ਪਾਠ ਹੈ ਇਸ ਕਰਕੇ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਨਾ ਉਹ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ ਇਹ ਪਰਮ ਮੰਤਰ ਹੈ ਸਾਰਿਆਂ ਨਾਲੋਂ ਸ਼੍ਰੋਮਣੀ ਹੈ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਕਥਨ ਕੀਤਾ ਹੈ ਕਹਿੰਦੇ ਜਿਹੜਾ ਸਿੱਖ 25 ਪਾੜ ਜਪਜੀ ਸਾਹਿਬ ਦੇ ਰੋਜ਼ ਕਰਦਾ ਨਾ ਪ੍ਰਲੋਕ ਤੱਕ ਉਹਦੇ ਕੋਈ ਕਾਰਜ ਨਹੀਂ ਜਿਹੜਾ ਨਾ ਹੋਵੇ ਸਾਰੇ ਕਾਰਜ ਬਣ ਜਾਂਦੇ ਨੇ ਹਰੇਕ ਕੰਮ ਬਣ ਜਾਂਦਾ ਹੈ ਪਰ ਆਪਾਂ ਪੁੱਠਿਆਂ ਕੰਮਾਂ ਵਿੱਚ ਟਾਈਮ ਲਾਉਣ ਨੂੰ ਜ਼ਿਆਦਾ ਤਿਆਰ ਰਹਿੰਦੇ ਹਾਂ ਸਿੱਧੇ ਕੰਮ ਵਿੱਚ ਜੇ ਕੋਈ 25 ਪਾੜ ਕਰਨੇ ਫਿਰ ਆਪਾਂ ਘਬਰਾ ਜਾਂਦੇ ਹਾਂ ਨਹੀਂ ਜੇ ਆਪਾਂ ਗੁਰਾਂ ਤੋਂ ਅਰਦਾਸ ਕਰਕੇ ਆਗਾ ਲੈ ਲਈਏ ਨਾ ਸਤਿਗੁਰੂ ਬੜੀ ਕਿਰਪਾ ਕਰਦੇ ਨੇ ਜੀ ਤੋਂ ਗੁਰਾਂ ਨੇ ਪਾਠ ਕਰਵਾਉਣੇ ਨੇ ਉਹ ਤੋਂ ਕਰਵਾ ਹੀ ਲੈਣੇ ਨੇ ਇਸ ਕਰਕੇ ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ ਜੇ ਬਾਣੀ ਪੜ੍ਹੀ ਜਾਵੇ ਔਰ ਸ਼ੁੱਧ ਪੜ੍ਹੀ ਜਾਵੇ ਮਰਿਆਦਾ ਰੱਖ ਕੇ ਪੜ੍ਹੀ ਜਾਵੇ ਤਾਂ ਸਤਿਗੁਰੂ ਬਹੁਤਾ ਫਲ ਦਿੰਦੇ ਹਨ
1: ਅਹਿ ਮਾਨਸੀ ਅੱਖਰ 25 ਅੱਖਰ ਬਾਛਤ ਦੇ ਸਿਮਰੋ ਜਿਨ ਰਿਦ ਧਰ
2: ਜਿਨ੍ਹਾਂ ਨੇ ਇਹ ਮਾਨਸੀ ਤੋਂ ਮਤਲਬ ਹੈ ਕਿ ਮਨ ਬਾਛਤ ਫਲ ਦੇਣ ਵਾਲਾ ਹੈ ਮਨ ਨਾਲ ਜਪਣ ਵਾਲਾ ਹੈ ਪਹਿਲੇ ਜਿਹੜੇ ਅੱਖਰ ਨੇ ਨਾ 25 ਉਹਨਾਂ ਨੂੰ ਵਚਨ ਕਰਦੇ ਨੇ ਕਿ ਭਾਵ ਇੱਕ ਓੰਕਾਰ ਨੂੰ ਇੱਕ ਗਿਣ ਕੇ ਇਸੇ ਪ੍ਰਕਾਰ ਸਹਿ ਭੰਗ ਤੱਕ 25 ਅੱਖਰ ਬਣਦੇ ਨੇ ਤੇ ਗੁਰਪ੍ਰਸਾਦ ਤੱਕ ਇਹ ਸੰਪੂਰਨ ਹੋ ਜਾਂਦੇ ਜਾ ਕੇ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਇਹਨੂੰ ਧਾਰਨ ਕਰਕੇ ਜਪਿਆ ਹੈ ਨਾ, ਜਿਨ੍ਹਾਂ ਜਿਨ੍ਹਾਂ ਨੇ ਵੀ ਜਾਪ ਕੀਤਾ ਹੈ, ਉਹਨਾਂ ਦੇ ਸਾਰੇ ਜਿੰਨੇ ਮਨ ਬਾਂਛ ਦੇ ਫਲ ਨੇ। ਅੱਜ ਦੇ ਯੁੱਗ ਵਿੱਚ ਇਹ ਦੋ ਗੱਲਾਂ ਨੇ, ਮੂਲ ਮੰਤਰ ਕਿੱਥੋਂ ਤੱਕ ਹੈ, ਕੋਈ ਕਹਿੰਦਾ ਇੱਥੋਂ ਤੱਕ, ਕੋਈ ਇੱਥੋਂ ਤੱਕ ਹੈ। ਪਰ ਇਹਨਾਂ ਦੋਨਾਂ ਨੂੰ ਖੜੇ ਕਰਕੇ ਪੁੱਛੋ, ਤੂੰ ਕਦੇ ਮੂਲ ਮੰਤਰ ਦਾ ਜਾਪ ਵੀ ਕੀਤਾ? ਤੇ ਰੌਲਾ ਪਾਉਣ ਨੂੰ ਤੁਸੀਂ ਸਾਰੇ ਜਾਣੇ ਰੌਲਾ ਬੜਾ ਪਾਉਣਗੇ, ਇੱਥੋਂ ਤੱਕ ਪਾਠ ਹੈ। ਉਹ ਕਹਿੰਦਾ ਇੱਥੋਂ ਤੱਕ ਹੈ। ਫਿਰ ਦੋਨੋਂ ਜਣੇ ਆਪਣੇ ਡਾਂਗ ਛੋਟੇ ਕੱਢ ਲੈਂਦੇ ਨੇ, ਬਸ ਇਹੀ ਸਿੱਖੀ ਹੈ। ਦੋਨਾਂ ਨੂੰ ਅਕਲ ਨਹੀਂ ਹੈ, ਉਹ ਜਿੱਥੇ ਤੱਕ ਜਪਣਾ ਜਪੀ ਜਾਓ। ਇਕੱਲਾ ਇੱਕ ਓਂਕਾਰ ਹੀ ਕਹੀ ਜਾਓ ਤਾਂ ਵੀ ਪ੍ਰਕਾਸ਼ ਹੋ ਜਾਂਦਾ, ਇਕੱਲਾ ਵਾਹਿਗੁਰੂ ਕਹੀ ਤਾਂ ਪ੍ਰਕਾਸ਼ ਹੋ ਜਾਂਦਾ। ਗੱਲ ਤਾਂ ਜਪਣ ਦੀ ਹੈ, ਜਪਿਆ ਕਿਹਨੇ ਹੈ ਤੁਹਾਡੇ ਚੋਂ? ਮੂਲ ਮੰਤਰ ਦੀਆਂ ਕਿੰਨੀਆਂ ਮਾਲਾ ਰੋਜ਼ ਕਰਦੇ ਹੋ? ਕਹਿੰਦੇ ਉਹ ਤਾਂ ਨਹੀਂ ਅਸੀਂ ਕਰਦੇ, ਪਰ ਮੂਲ ਮੰਤਰ ਇੱਥੇ ਤੱਕ ਹੈ ਬਸ, ਅਸੀਂ ਤਾਂ ਇੰਨੀ ਗੱਲ ਜਾਣਦੇ ਹਾਂ। ਸਮਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮੂਲ ਮੰਤਰ ਹੈ ਨਾ, ਇਹ ਜਿਹੜੇ ਅੱਖਰ ਨੇ, ਇਹਨਾਂ ਨੂੰ ਧਿਆਨ ਦੇ ਨਾਲ ਕੋਈ ਇਹਨਾਂ ਦਾ ਜਾਪ ਕਰੇ, ਇਕੱਲਾ ਇੱਕ ਓਂਕਾਰ ਸਤਨਾਮ ਹੀ ਕਹੀ ਜਾਵੇ ਨਾ, ਸਤਿਗੁਰੂ ਕਹਿੰਦੇ ਤਾਂ ਵੀ ਇਹ ਭਲਾ ਕਰ ਦਿੰਦਾ। ਇੱਕ ਓਂਕਾਰ ਸਤਨਾਮ ਵਾਹਿਗੁਰੂ ਕਹੇ ਤਾਂ ਵੀ ਭਲਾ ਕਰ ਦਿੰਦਾ। ਇਸ ਕਰਕੇ ਤੁਸੀਂ ਜਪੋ ਸਹੀ ਜਿੰਨਾ ਕੁ ਤੁਹਾਡਾ ਮਨ ਲੱਗਦਾ। ਵੈਸੇ ਤਾਂ ਆਪਾਂ ਨੂੰ ਹੁਣ ਪੰਜਾਂ ਪਿਆਰਿਆਂ ਨੇ ਦੇ ਦਿੱਤਾ ਨਾ ਮੂਲ ਮੰਤਰ, ਜਿੰਨਾ ਜਿਹਨੂੰ ਜਿੱਥੋਂ ਤੱਕ ਮਿਲਿਆ, ਜਿਹਨੂੰ ਪੰਜ ਪਿਆਰਿਆਂ ਨੇ ਜਿੰਨਾ ਜਿੰਨਾ ਦੇ ਦਿੱਤਾ ਓਨਾ ਹੀ ਜਪੀ ਜਾਓ। ਰੌਲਾ ਨਾ ਪਾਓ, ਵਿਵਾਦ ਨਾ ਕਰੋ, ਇਸ ਕਰਕੇ ਝਗੜਾ ਨਾ ਕਰੋ, ਪਿਆਰ ਨਾ ਰਹੋ ਆਪਸ ਦੇ ਵਿੱਚ।
1: ਜਿਸਕੋ ਅਰਥ ਕਰਿਓ ਗੁਰ ਦਿਆਲ, ਇਤ ਸਿੱਖਣ ਕੇ ਕਰ ਨਿਆਲ।
2: ਦਿਆਲ ਸਤਿਗੁਰੂ ਨੇ ਇਹਦਾ ਅਰਥ ਕੀਤਾ ਹੈ ਕਾਹਦੇ ਲਈ? ਸਿੱਖਾਂ ਨੂੰ ਨਿਹਾਲ ਕਰਨ ਵਾਸਤੇ।
1: ਵਰਨ ਪੱਚੀ ਅਜੱਪਾ ਜਪੈ ਕੈ ਰਸਨਾ ਰਸਤੇ ਮਨ ਰਪੈ।
2: ਮਹਾਰਾਜ ਕਹਿੰਦੇ ਇਹਨਾਂ 25 ਅੱਖਰਾਂ ਦਾ ਜਾਪ ਜਾ ਤਾਂ ਅਜੱਪਾ ਅੰਦਰ ਹੀ ਜਪੇ, ਗੁਪਤ ਜਪੇ। ਕੈਤ ਅਰਥ ਹੁੰਦਾ ਜਾਂ, ਰਸਨਾ ਰਸਤੇ ਮਨ ਰਪੈ, ਜਾਂ ਰਸਨਾ ਦੇ ਨਾਲ ਜਪੇ, ਬੋਲ ਬੋਲ ਕੇ ਪਿਆਰ ਨਾਲ ਜਪੇ, ਆਪਣੇ ਨਾਮ ਰੰਗ ਵਿੱਚ ਮਨ ਨੂੰ ਰੰਗੇ, ਕੁਛ ਤਾਂ ਕਰੋ ਕਹਿੰਦੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਰਸਨਾ ਨਾਲ ਬੋਲ ਬੋਲ ਕੇ ਜਪ ਲਓ, ਕੰਨਾਂ ਨਾਲ ਸੁਣੀ ਜਾਓ, ਜਾਂ ਫਿਰ ਚਿੰਤਨ ਕਰਨਾ ਅੰਦਰ ਬਿਨਾਂ ਬੋਲਿਆਂ, ਸਾਰੇ ਧਿਆਨ ਹਟਾ ਕੇ। ਇਹ ਔਖਾ ਹੈ ਜਿਹੜਾ ਅੰਦਰ ਅੰਦਰ ਜਪਣਾ ਔਖਾ ਲੱਗਦਾ ਪਹਿਲਾਂ, ਇਸ ਕਰਕੇ ਮੂੰਹ ਦੇ ਨਾਲ ਬੋਲ ਕੇ ਜਾਪ ਕਰੋ।
1: ਤਿਸਤੇ ਦੁਖਨ ਦੁਖ ਰੁਜਤੀਨ, ਬਾਤ ਪਿੱਤ ਕਫ ਕਰਤਾ ਹੀਨ।
2: ਹੁਣ ਇਹਦੇ ਨਾਲ ਜਿਹੜਾ ਨਾ ਮੂਲ ਮੰਤਰ ਦਾ ਪਾਠ ਕਰਨ ਦੇ ਨਾਲ ਕਿਹੜੇ ਕਿਹੜੇ ਉਹਦੇ ਨਾਲ ਦੁੱਖ, ਤਿੰਨ ਨੌ ਚੀਜ਼ਾਂ ਖਤਮ ਹੋਈਆਂ ਇੱਥੇ, ਕਿਹੜੀਆਂ ਕਿਹੜੀਆਂ? ਇੱਕ ਤਾਂ ਦੁੱਖਨ, ਮਨ ਬਾਣੀ ਸਰੀਰ ਕਰਕੇ ਜਿਹੜੇ ਦੋਸ਼ ਨੇ ਇਹ ਮੁੱਕਦੇ ਨੇ ਇੱਕ ਤਾਂ, ਤੇ ਇੱਕ ਜਿਹੜਾ ਹੈ ਦੁੱਖ ਦੂਰ ਹੁੰਦੇ ਨੇ ਉਹ ਹੁੰਦੇ ਨੇ ਰੋਜ਼ ਤੀਨ, ਉਹ ਬਾਏ ਪਿੱਤ ਕਫ ਅਥਵਾ ਰੋਜ਼ ਜਿਹੜੇ ਇੱਥੇ ਲਿਖੇ ਨੇ। ਰੋਜ਼ ਹੈ ਤਾਂ ਬਿਮਾਰੀਆਂ ਹੀ, ਪਰ ਇੱਥੇ ਕੁਝ ਹੋਰ ਢੰਗ ਨਾਲ ਇਉਂ ਲਿਖੇ ਨੇ ਕਿ ਆਦੀ ਵਿਆਦੀ ਤੇ ਉਪਾਧੀ। ਆਦੀ ਜਿਹੜੇ ਮਨ ਆਸਰੇ ਨੇ ਗਮ ਚਿੰਤਾ ਸੋਗ ਫਿਕਰ, ਵਿਆਧੀ ਹੁੰਦੀ ਹੈ ਸਰੀਰ ਉੱਤੇ ਫੋੜਾ ਫਿਣਸੀ ਬੁਖਾਰ ਆਦਿਕ, ਉਪਾਧੀ ਹੁੰਦੀ ਹੈ ਪ੍ਰੇਤ ਪੀੜਾ ਡਾਂਗ ਸੁੱਟ ਆਦਿਕ ਬਾਹਰੋਂ ਹੋ ਜਾਣਾ। ਤਿੰਨ ਪ੍ਰਕਾਰ ਦੀਆਂ ਆਦੀ ਵਿਆਧੀ ਉਪਾਧੀ, ਇਹ ਵੀ ਤਿੰਨ ਨੇ। ਤਿੰਨ ਹੋਰ ਚੀਜ਼ਾਂ ਨੇ ਉਹ ਬਾਤ ਪਿੱਤ ਤੇ ਕਫ, ਵਾਏ ਪਿੱਤ ਤੇ ਕਫ ਤਿੰਨੇ ਚੀਜ਼ਾਂ ਸਰੀਰ ਨੂੰ ਖਰਾਬ ਕਰਦੀਆਂ ਨੇ। ਇਸ ਕਰਕੇ ਕਹਿੰਦੇ ਨੇ ਲੋਭੀ ਬੰਦਾ ਬਾਈ ਉਹਦੇ 'ਚ ਜ਼ਿਆਦਾ ਵੱਧ ਜਾਂਦੀ ਹੈ, ਕ੍ਰੋਧੀ ਵਿੱਚ ਪਿੱਤ ਜ਼ਿਆਦਾ ਵੱਧ ਜਾਂਦੀ ਹੈ, ਕਾਮੀ ਵਿੱਚ ਕਫ ਜ਼ਿਆਦਾ ਵੱਧ ਜਾਂਦੀ ਹੈ। ਇਹ ਤਿੰਨ ਤੀਏ ਨੌ ਤੇ ਅੱਗੇ ਤਿੰਨ ਹੋਰ ਰਲ ਕੇ ਆ ਕੇ ਪੰਜੇ ਹੀ ਲਾ ਲਓ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਸਾਰਿਆਂ ਨੂੰ ਹੀ ਮੂਲ ਮੰਤਰ ਦਾ ਪਾਠ ਨਿਵਿਰਤ ਕਰ ਦਿੰਦਾ, ਅਥਵਾ ਜਪਜੀ ਸਾਹਿਬ ਦਾ ਪਾਠ ਇਹਨਾਂ ਸਾਰਿਆਂ ਨੂੰ ਨਿਵਿਰਤ ਕਰ ਦਿੰਦਾ। ਪਰ ਜੇ ਕੋਈ ਬੰਦਾ ਕਰੇ, ਜੇ ਕੋਈ ਮਿਹਨਤ ਕਰੇ, ਜੇ ਕੋਈ ਬੰਦਾ ਅਭਿਆਸ ਕਰੇ, ਜੇ ਕੋਈ ਬੰਦਾ ਆਖੇ ਲੱਗ ਜੇ ਤਾਂ, ਜੇ ਆਪਣੀਆਂ ਮਨਮਰਜ਼ੀਆਂ ਕਰਨੀਆਂ, ਅਸੀਂ ਪੜ੍ਹੇ ਲਿਖੇ ਹਾਂ ਸਾਨੂੰ ਬੜਾ ਗਿਆਨ ਹੈ, ਫਿਰ ਤਾਂ ਇੱਥੇ ਵੀ ਆਉਣ ਦੀ ਆਪਾਂ ਲੋੜ ਹੀ ਨਹੀਂ, ਖਾਰੇ ਲੋੜ ਹੀ ਨਹੀਂ, ਕਿਉਂਕਿ ਗਿਆਨ ਹੀ ਪਹਿਲਾਂ ਬੜਾ। ਇਹ ਗੱਲ ਨਹੀਂ, ਆਪਾਂ ਸਿਰਫ ਸੁਣਨ ਆਏ ਹਾਂ, ਮੰਨਣ ਆਏ ਹਾਂ, ਕਮਾਉਣ ਵਾਸਤੇ ਇੱਥੇ ਆਏ ਹਾਂ।
1: ਮੁਕਤ ਜੁਗਤ ਉੱਤਮ ਪਦ ਪਾਵੇ, ਸੁਖੀ ਹੋਏ ਮੈਂ ਅਵਗਤ ਜਾਵੇ।
2: ਮਹਾਰਾਜ ਕਹਿੰਦੇ ਉਹਨੂੰ ਮੁਕਤੀ ਦੀ ਯੁਗਤੀ ਪ੍ਰਾਪਤ ਹੋ ਜਾਂਦੀ, ਉੱਤਮ ਪਦਵੀ ਮਿਲ ਜਾਂਦੀ, ਸੁਖੀ ਹੋਏ ਨਾ ਅਵਗਤ ਜਾਵੇ। ਅਵਗਤ ਨਹੀਂ ਜਾਂਦਾ ਐਵੇਂ ਆਵਾਗਾਉਣ ਚ ਨਹੀਂ ਤੁਰਿਆ ਫਿਰਦਾ, ਬੇਗਤਾ ਨਹੀਂ ਮਰਦਾ, ਸੁਖੀ ਹੋ ਜਾਂਦਾ। ਜਪਜੀ ਸਾਹਿਬ ਦੀ ਮਹਿਮਾ ਆਪਾਂ ਸਮਝੀ ਨਹੀਂ ਹਲੇ ਤੱਕ। ਆ ਕੇ ਜਦੋਂ ਬਹਾਦਰ ਸ਼ਾਹ ਨੇ ਹੋਣਾ ਸੀ ਮਹਾਰਾਜ ਕੋਲ, ਬੇਨਤੀ ਕੀਤੀ ਅੱਠਵੇਂ ਪਾਤਸ਼ਾਹ ਕੋਲ, ਮਹਾਰਾਜ ਬਹੁਤ ਪਰੇਸ਼ਾਨ ਹੈ ਨੰਗੇ ਦੀ ਰਾਣੀ। ਸਤਿਗੁਰੂ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਦੇ ਦਿਓ। ਜਪਜੀ ਸਾਹਿਬ ਦਾ ਪਾਠ ਕਰਕੇ ਜਲ ਦਿੱਤਾ, ਬਹਾਦਰ ਸ਼ਾਹ ਨੇ ਜਨਮ ਲੈ ਲਿਆ। ਐਸਾ ਵੀ ਕਦੇ ਆ ਜਾਂਦਾ ਮਨ ਦੇ, ਕਦੇ ਆਪਾਂ ਗ੍ਰਿਸਤੀਆਂ ਹੁਣ ਕਈ ਗੱਲਾਂ ਤੁਸੀਂ ਕਹੋਗੇ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ, ਲੁਕੋ ਲੈਣੀਆਂ ਚਾਹੀਦੀਆਂ, ਦੱਬ ਲੈਣੀਆਂ ਚਾਹੀਦੀਆਂ। ਫਿਰ ਜੇ ਮੈਂ ਇੱਥੇ ਲੁਕੋ ਲਊਂਗਾ ਫਿਰ ਤੁਸੀਂ ਹੋਰ ਕਿਸੇ ਕੋਲ ਭੱਜੋਗੇ, ਇਸ ਕਰਕੇ ਇੱਥੇ ਹੀ ਸੁਣ ਲਓ। ਐਸਾ ਹੋਵੇ ਕਿਤੇ ਕੋਈ ਘਰ ਦੇ ਵਿੱਚ ਬਾਲਕ ਨੇ ਜਨਮ ਲੈਣਾ ਹੋਵੇ ਤੇ ਅਟਕ ਪਈ ਹੋਵੇ, ਬਾਲਕ ਜਨਮ ਨਹੀਂ ਲੈਂਦਾ, ਸਾਰੇ ਬੜੇ ਪਰੇਸ਼ਾਨ ਨੇ, ਕਿਰਪਾਨ ਲੈ ਕੇ ਮਾਂਝ ਕੇ ਇੱਕ ਕੌਲੇ 'ਚ ਪਾਣੀ ਲੈ ਲਓ ਥੋੜਾ ਜਿਹਾ, ਉਹਦੇ ਵਿੱਚ ਕਿਰਪਾਨ ਫੇਰੀ ਜਾਓ, ਜਪਜੀ ਸਾਹਿਬ ਪੜ੍ਹੇ ਜਾਓ, ਉਹ ਜਲ ਉਹ ਬੀਬੀ ਨੂੰ ਛਕਾ ਦਿਓ, ਬਾਲਕ ਜਨਮ ਲੈ ਲਵੇਗਾ ਸੌਖਾ ਹੀ। ਕਿਉਂ? ਅੱਠਵੇਂ ਪਾਤਸ਼ਾਹ ਨੇ ਜਲ ਨਹੀਂ ਭੇਜਿਆ, ਬਹਾਦਰ ਸ਼ਾਹ ਜਨਮ ਹੀ ਨਹੀਂ ਸੀ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ ਉਡੀਕ ਰਿਹਾ ਸਾਨੂੰ, ਆਹ ਜਪਜੀ ਸਾਹਿਬ ਦਾ ਜਲ ਛਕਣ ਕਰਕੇ ਬਹਾਦਰ ਸ਼ਾਹ ਸਾਰੀ ਜ਼ਿੰਦਗੀ ਗੁਰੂ ਘਰ ਨਾਲ ਹੀ ਜੁੜਿਆ ਰਿਹਾ। ਮਹਾਰਾਜ ਕਹਿੰਦੇ ਜਿਹੜਾ ਜੰਮਣ ਤੋਂ ਪਹਿਲਾਂ ਹੀ ਜਪਜੀ ਸਾਹਿਬ ਦਾ ਜਲ ਛਕ ਲਵੇ, ਜਿਹਦੀ ਮਾਤਾ ਛਕ ਲਵੇ। ਸੋ ਇਸ ਕਰਕੇ ਕਈ ਪੁੱਛਣਗੇ ਕੀ ਕਰਨਾ ਚਾਹੀਦਾ, ਖਾਸ ਕਰਕੇ ਮਾਤਾਵਾਂ ਨੂੰ ਬੇਨਤੀ ਹੈ, ਸਣੇ ਕੇਸੀ ਇਸ਼ਨਾਨ ਰੋਜ਼ ਕਰ ਲਓ ਤਾਂ ਬਹੁਤ ਵਧੀਆ ਗੱਲ ਹੈ। ਪੂਰੇ ਸਮੇਂ ਤੱਕ ਜਪਜੀ ਸਾਹਿਬ ਦੇ ਪੰਜ ਪਾਠ ਰੋਜ਼ ਕਰਨੇ ਚਾਹੀਦੇ ਨੇ, ਫਿਰ ਜਿਹੜਾ ਬਾਲਕ ਜਨਮ ਲਵੇਗਾ ਉਹ ਗੁਰਸਿੱਖ ਹੋਵੇਗਾ। ਤੁਹਾਨੂੰ ਉਹਨੂੰ ਕਹਿਣ ਦੀ ਲੋੜ ਨਹੀਂ ਪੁੱਤ ਗੁਰਦੁਆਰੇ ਚੱਲੀਏ, ਪੁੱਤ ਤੂੰ ਕੇਸ ਰੱਖ ਲਈ, ਪੁੱਤ ਤੂੰ ਐਂ ਕਰ ਲਈ, ਉਹ ਪੁੱਤ ਤਾਂ ਪਹਿਲਾਂ ਹੀ ਬਹੁਤ ਤੇਜ਼ ਹੋ ਜਾਣਾ। ਕਿਉਂ? ਜਪਜੀ ਸਾਹਿਬ ਦੇ ਪਾਠ ਚ ਹੁੰਦੇ ਨੇ, ਅਜਾਦ ਮਾਵਾਂ ਟੀਵੀ ਦੇਖ ਰਹੀਆਂ ਨੇ, ਫਿਰ ਪੁੱਤ ਐਕਟਰੀ ਜੰਮਦਾ ਜੰਮਦੇ, ਕਹਿੰਦਾ ਕੇਸ ਕਟਾਓ ਜਲਦੀ, ਮੇਰੇ ਬੀੜੀਆਂ ਸਿਗਟਾਂ ਵੱਲ ਧਿਆਨ, ਨਸ਼ਿਆਂ ਵੱਲ ਧਿਆਨ। ਇਸ ਕਰਕੇ ਭਾਈ ਗੁਰੂ ਸਾਹਿਬ ਨੇ ਤਾਂ ਆਪਾਂ ਨੂੰ ਬਹੁਤ ਕੁਝ ਬਖਸ਼ਿਆ, ਪਰ ਆਪਣਾ ਜਿਹੜਾ ਨਾ ਭਰੋਸਾ ਯਕੀਨ ਉਸ ਪਾਸੇ ਨੂੰ ਜਾਂਦਾ ਨਹੀਂ ਹੈ।
1: ਜੋ ਭੋਜਨ ਪਰ ਕਰੇ ਉਚਾਰਨ ਵਧੇਰੇ ਦੋਏ ਅੰਨ ਬੇਕਾਰਨ।
2: ਮਹਾਰਾਜ ਕਹਿੰਦੇ ਜੇ ਕਿਸੇ ਭੋਜਨ ਕਰਨਾ, ਲੰਗਰ ਤਿਆਰ ਕਰਨਾ, ਉੱਥੇ ਜਪਜੀ ਸਾਹਿਬ ਦਾ ਬਹਿ ਕੇ ਪਾਠ ਕਰੀ ਜਾਓ, ਕਰੀ ਜਾਓ, ਵਧੇ ਰਿੱਧ ਹੋਏ ਅੰਨ। ਕਹਿੰਦੇ ਤੁਹਾਡੇ ਰੋਟੀ ਚ ਕਮੀ ਨਹੀਂ ਆਊਗੀ, ਜਿੰਨੀ ਮਰਜ਼ੀ ਸੰਗਤ ਨੂੰ ਵਰਤਾ ਲਿਓ, ਕੋਲ ਬਹਿ ਕੇ ਪਾਠ ਕਰੀ ਜਾਓ, ਪ੍ਰਸ਼ਾਦੇ ਦੇ ਪ੍ਰਸ਼ਾਦਾ ਕਦੇ ਘਟਦਾ ਹੀ ਨਹੀਂ। ਵੈਸੇ ਵੀ ਪੁਰਾਣੀਆਂ ਮਾਈਆਂ ਬਹੁਤ ਗੁਰਸਿੱਖ ਪਰਿਵਾਰਾਂ ਚ ਐਸਾ ਦੇਖਿਆ, ਜਦੋਂ ਵੀ ਆਟਾ ਛਾਨਣਾ ਜਪਜੀ ਸਾਹਿਬ ਆਰੰਭ ਕਰ ਲੈਣਾ, ਆਟਾ ਗੁੰਨਣਾ ਜਪਜੀ ਸਾਹਿਬ ਚੱਲ ਰਿਹਾ ਪਾਠ, ਰੋਟੀ ਪਕਾਉਂਦਿਆਂ ਬਾਣੀ ਪੜ੍ਹ ਰਹੀ ਮਾਤਾ, ਸਬਜ਼ੀ ਬਣਾਉਂਦਿਆਂ ਬਾਣੀ ਪੜ੍ਹ ਰਹੀ ਮਾਤਾ, ਖਾਣ ਵਾਲਾ ਜਦੋਂ ਮੂੰਹ ਚ ਪਹਿਲੀ ਬੋਕੀ ਪਾਉਂਦਾ ਹੈ ਵਿਗਾਸ ਵਿੱਚ ਚਲਿਆ ਜਾਂਦਾ ਹੈ। ਕੀ ਪਾਇਆ? ਸਬਜ਼ੀ ਤਾਂ ਸਾਡੇ ਘਰੇ ਵੀ ਇਹੀ ਜਿਹੀ ਬਣਦੀ ਆ, ਪਰ ਅਜੀਬ ਜਿਹੀ ਸਵਾਦ ਹੈ ਉਹ, ਤੈਨੂੰ ਨਹੀਂ ਇਹ ਸਵਾਦ ਦੀ ਸਮਝਣ ਲੱਗਣੀ। ਤੁਹਾਡੇ ਘਰ ਚ ਪਾਠ ਨਹੀਂ ਹੁੰਦਾ, ਤੁਹਾਡੇ ਤਾਂ ਜਦ ਉਧਰੋਂ ਆਟਾ ਗੁੰਦੇ ਉਧਰੋਂ ਗਾਲਾਂ ਕੱਢਦੀਆਂ ਹੁੰਦੀਆਂ, ਫਿਰ ਉੱਥੇ ਸਵਾਦ ਕੀ ਆਉਣਾ ਉਹਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਸੀਂ ਕੋਈ ਵੀ ਕੰਮ ਕਰਨਾ ਤਾਂਹੀਓ ਕਹਿੰਦੇ 24 ਘੰਟੇ ਨਾਮ ਜਪੀ ਜਾਓ, ਬਾਣੀ ਪੜ੍ਹੀ ਜਾਓ, ਹਰੇਕ ਚੀਜ਼ ਉੱਤੇ ਪ੍ਰਭਾਵ ਪੈਂਦਾ। ਕਣਕ ਦੇ ਬੀਜਣ ਤੋਂ ਲੈ ਕੇ ਵੱਢਣ ਤੱਕ, ਵੱਢਣ ਤੋਂ ਲੈ ਕੇ ਪਸਾਉਣ ਤੱਕ, ਰੋਟੀ ਬਣਾਉਣ ਤੱਕ। ਪੁਰਾਣੇ ਸਮੇਂ ਸਿੱਖ ਪਾਠ ਕਰਦੇ ਹੁੰਦੇ ਸੀ, ਹੁਣ ਤਾਂ ਕੋਈ ਵੀ ਨਹੀਂ ਕਰਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰਿੱਧ ਸਿੱਧ ਵਰਤ ਜਾਂਦੀ ਜਪਜੀ ਸਾਹਿਬ ਨਾਲ, ਕਿਸੇ ਗੱਲ ਦਾ ਘਾਟਾ ਨਹੀਂ। ਅੰਨ ਵਿਕਾਰ ਨਾ, ਉਹ ਅੰਨ ਤੁਹਾਡੇ ਸਰੀਰ ਵਿੱਚ ਵਿਕਾਰ ਜਾਂ ਵਿਗਾੜ ਪੈਦਾ ਨਹੀਂ ਕਰੇਗਾ। ਆਮ ਤੌਰ ਤੇ ਜਦੋਂ ਰੋਟੀ ਖਾਈਏ, ਦੇਖੋ ਜੇ ਗ੍ਰਹਿਣ ਕਰਕੇ ਦੇਖ ਲਓ ਥੋੜੇ ਦਿਨ, ਗੱਲ 2 ਮਹੀਨੇ 3 ਮਹੀਨੇ ਪ੍ਰੈਕਟੀਕਲ ਕਰ ਲਓ, ਰੋਟੀ ਖਾ ਕੇ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰ ਲਿਆ ਕਰੋ, ਚਾਹੇ ਉਹ ਸਵੇਰੇ ਦੁਪਹਿਰੇ ਸ਼ਾਮ 3 ਟਾਈਮ ਕਰ ਲਓ। ਗੁਰੂ ਅਮਰਦਾਸ ਜੀ ਵੇਲੇ ਰਹਿਤਨਾਮਾ ਜੀ ਲਿਖਿਆ, ਪਹਿਲਾਂ ਸਿੱਖ ਬਹੁਤੀ ਬਾਣੀ ਪੜ੍ਹਨ ਵਾਲੇ ਜਦੋਂ ਹੁੰਦੇ ਸੀ, ਜਪਜੀ ਸਾਹਿਬ ਦੇ ਆਨੰਦ ਸਾਹਿਬ ਰੋਟੀ ਤੋਂ ਪਹਿਲਾਂ ਪੜ੍ਹਿਆ ਕਰਦੇ ਸਵੇਰੇ, ਪਹਿਲਾਂ 5 ਜਪਜੀ ਸਾਹਿਬ, 5 ਆਨੰਦ ਸਾਹਿਬ ਸਵੇਰੇ, ਦੁਪਹਿਰੋਂ ਫਿਰ ਜਾਂ ਰੋਟੀ ਦਾ ਟਾਈਮ ਹੋਣਾ ਪਹਿਲਾਂ ਜਪਜੀ ਸਾਹਿਬ ਆਨੰਦ ਸਾਹਿਬ ਪੜ੍ਹ ਕੇ ਰੋਟੀ ਖਾ ਕੇ ਫਿਰ ਇੱਕ ਜਪਜੀ ਸਾਹਿਬ, ਫਿਰ ਆਨੰਦ ਸਾਹਿਬ ਪੜ੍ਹਦੇ ਹੁੰਦੇ ਸੀ। ਸ਼ਾਮ ਨੂੰ ਫਿਰ ਹੈ ਰਾਸ, ਰਾਤ ਨੂੰ ਫਿਰ, ਕਿਉਂਕਿ ਉਦੋਂ ਸਿੱਖਾਂ ਨੂੰ ਬਾਣੀ ਸਵਾਦ ਲੱਗਦੀ ਸੀ, ਪਿਆਰ ਵੀ ਬੜਾ ਸੀ। ਮਹਾਰਾਜ ਕਹਿੰਦੇ ਜੇ ਤੁਸੀਂ ਰੋਟੀ ਖਾ ਕੇ ਜਪਜੀਤ ਸਾਹਿਬ ਦਾ ਪਾਠ ਕਰੋਗੇ ਨਾ ਵਿਸ਼ਵਕਾਰ ਨਹੀਂ ਪੈਦਾ ਹੁੰਦੇ, ਨਾ ਕੋਈ ਸਰੀਰ ਦੇ ਅੰਦਰ ਬਿਮਾਰੀ ਲੱਗੇਗੀ। ਇਸ ਤਰ੍ਹਾਂ ਕਰਕੇ ਦੇਖਣਾ ਚਾਹੀਦਾ ਹੈ।
1: ਸੁੱਖ ਸੋ ਪਚੈ ਰੋਜ ਪਜਾਵੇ ਕਾਲ ਰਹਿ ਤੋਏ ਦੁੱਖ ਮਿਟਾਵੇ।
2: ਮਹਾਰਾਜ ਕਹਿੰਦੇ ਸੁੱਖ ਦੇ ਨਾਲ ਰੋਟੀ ਪਚੇਗੀ, ਰੋਜ਼ ਹੁੰਦੀ ਕੋਈ ਬਿਮਾਰੀ ਜਿਹੜੀ ਪਿੱਛੇ ਕਹਿ ਕੇ ਆਏ ਨੇ, ਸੋ ਜਿਹੜੀਆਂ ਬਾਏ ਪਿੱਤ ਕਫ ਨਹੀਂ ਪੈਦਾ ਹੁੰਦੀ, ਆਧੀ ਵਿਆਧੀ ਉਪਾਧੀ ਪੈਦਾ ਨਹੀਂ ਹੁੰਦੀ, ਤੇ ਕਾਲ ਰਹਿਤ ਹੋਏ ਦੁੱਖ ਮਿਟਾਵੇ, ਭਾਵ ਲੰਬੀ ਉਮਰ ਵਾਲਾ ਹੋ ਜਾਂਦਾ, ਅਰੋਗ ਹੋ ਜਾਂਦਾ, ਮੌਤ ਉਹਨੂੰ ਲੈਣ ਨਹੀਂ ਆਉਂਦੀ। ਫਿਰ ਕਿਉਂ ਮੌਤ ਨੇ ਉੱਥੇ ਕੀ ਲੈਣ ਆਉਣਾ ਹੈ? ਇਹਨਾਂ ਚੀਜ਼ਾਂ ਦਾ ਆਪਸੀ ਸੰਬੰਧ ਬਹੁਤ ਹੈ, ਅੰਨ ਦਾ, ਸੋ ਆਪਣੇ ਸਰੀਰ ਦੇ ਸਵਾਸਾਂ ਦਾ ਤੇ ਮਨ ਦਾ, ਪਾਣੀ ਦਾ, ਖਾਣ ਪੀਣ ਦਾ, ਇਹ ਚੀਜ਼ਾਂ ਜਾ ਕੇ ਅੱਗੇ ਆ ਤਾਂ ਸਕਦੀਆਂ। ਵਿਦਾਂਤ ਦੀ ਕਥਾ ਜਦ ਆਵੇਗੀ, ਪਰ ਉਹ ਮਹਾਰਾਜ ਦੀ ਮਰਜ਼ੀ ਤੇ ਆ ਕਿ ਉਹ ਕਥਾ ਆਪਣੇ ਕਰਮਾਂ ਚ ਹੈ ਕਿ ਨਹੀਂ ਹੈ। ਸੋ ਇਸ ਢੰਗ ਦੇ ਨਾਲ ਕਿਉਂਕਿ ਸਤਿਗੁਰੂ ਮਹਾਰਾਜ ਮੇਲ ਕਰਨ ਜਿਵੇਂ ਮਹਾਰਾਜ ਨੂੰ ਭਾਵੇ, ਪਰ ਇਹ ਚੀਜ਼ ਹੈ ਕਿ ਆਪਾਂ ਇਹ ਗੱਲ ਜ਼ਰੂਰ ਦੇਖ ਲੈਣੀ ਕਿ ਇੱਥੇ ਸਤਿਗੁਰਾਂ ਨੇ ਕਿਹਾ, ਕਿਉਂਕਿ ਰੋਟੀ ਆਪਣੇ ਮੇਲੇ ਵਿੱਚ 4 ਘੰਟੇ ਰਹਿੰਦੀ ਹੈ, 4 ਘੰਟੇ ਰੋਟੀ ਰਹਿੰਦੀ, ਤੇ ਬਾਣੀ ਨਾਲ ਨਾਲ ਪੜ੍ਹੀ ਜਾਈਏ, ਜਪਜੀ ਸਾਹਿਬ ਦਾ ਪਾਠ ਹੋ ਜਾਵੇ, ਉਹ ਰੋਟੀ ਉਹੀ ਅੰਮ੍ਰਿਤ ਰੂਪ ਹੋ ਜਾਂਦੀ ਹੈ। ਜਦ ਰੋਟੀ ਖਾਂਦੇ ਹਾਂ, ਟੀਵੀ ਦੇਖਦੇ ਹਾਂ, ਉਹੀ ਰੋਟੀ ਜ਼ਹਿਰ ਬਣ ਜਾਂਦੀ ਹੈ, ਉਹ ਵਿਸ਼ੇ ਵਿਕਾਰ ਪੈਦਾ ਕਰ ਦਿੰਦੀ ਮਨ ਦੇ ਅੰਦਰ। ਇਸ ਕਰਕੇ ਥੋੜ੍ਹਾ ਜਿਹਾ ਇਹਨਾਂ ਗੱਲਾਂ ਵੱਲ ਧਿਆਨ ਦਿੰਦੇ ਹੋਏ, ਘੱਟੋ ਘੱਟ ਜਿੰਨੇ ਸੰਗਤ ਵਿੱਚ ਆਉਂਦੇ ਹੋ ਉਹ ਰੋਟੀ ਖਾਣ ਲੱਗਿਆਂ ਪਾਠ ਵਿੱਚ ਥੋੜ੍ਹਾ ਧਿਆਨ ਦਿਓ, ਰੋਟੀ ਖਾਂਦੇ ਹਾਂ ਟੀਵੀ ਨਾ ਦੇਖਿਆ ਕਰੋ।
1: ਦਰਦ ਲਾਭ ਮੈਂ ਧਰਮ ਵਿਜਾਰਾ ਵਿੱਚ ਉਦਾਸੀ ਕੇ ਸੁਖਕਾਰਾ।
2: ਮਹਾਰਾਜ ਕਹਿੰਦੇ ਦੇਖੋ ਜਪਜੀਤ ਸਾਹਿਬ ਦਾ ਪਾਠ ਹੈ, ਮੂਲ ਮੰਤਰ ਦਾ ਪਾਠ ਹੈ, ਇਹਦੇ ਵਿੱਚ ਸਹਾਈ ਕਿਵੇਂ ਹੁੰਦਾ? ਜਪਜੀਤ ਸਾਹਿਬ ਕਹਿੰਦੇ ਦਰਦ ਲਾਭ, ਜੇ ਪੈਸੇ ਦੇ ਲਾਭ ਲਈ ਪੜ੍ਹਨਾ ਜਪਜੀਤ ਸਾਹਿਬ ਪੈਸੇ ਦਾ ਲਾਭ ਹੁੰਦਾ ਹੈ, ਜੇ ਧਰਮ ਨੂੰ ਕਮਾਉਣਾ ਤਾਂ ਧਰਮ ਦੇ ਵਿੱਚ ਲਾਭ ਹੁੰਦਾ ਹੈ, ਜੇ ਵਿਰਾਗਵਾਨ ਬਿਰਤੀ ਕਰਨੀ ਆ ਤਾਂ ਉਹਦੇ ਵਿੱਚ ਸੁੱਖ ਦੇ ਦੇਣ ਵਿੱਚ ਆਤਮਕ ਆਨੰਦ ਵਿੱਚ ਜਪਜੀਤ ਸਾਹਿਬ ਦਾ ਪਾਠ ਆਨੰਦ ਬਖਸ਼ਿਸ਼ ਕਰਦਾ ਹੈ।
1: ਇਸਤਰੀ ਬਿਆਨ ਸੁਤ ਉਪਜੰਤੇ ਦੇਸ਼ ਵਿਦੇਸ਼ਨ ਕੋ ਗਮਨੰਤੇ।
2: ਸੋ ਵਿਆਹ ਆਦਿਕ ਦੇ ਕਾਰਜ ਕੋਈ ਛੋਟੀ ਜਿਹੀ ਗੱਲ ਨਹੀਂ ਹੈ, ਵਿਆਹ ਇੱਕ ਜ਼ਿੰਦਗੀ ਪੂਰੀ ਦਾ ਮਸਲਾ ਹੈ। ਭਗਤ ਧੰਨੇ ਨੇ ਰੱਬ ਨੂੰ ਕੀ ਕਿਹਾ? ਕਹਿੰਦੇ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੇ ਮੰਗੀ। ਰੱਬਾ ਐਸੀ ਇਸਤਰੀ ਨਹੀਂ ਜੋ ਬਾਣੀ ਪੜ੍ਹੇ, ਜੋ ਕਿਉਂਕਿ ਮੁੱਖ ਰੂਪ ਵਿੱਚ ਘਰ ਨੂੰ ਚਲਾਉਣ ਵਾਲੀ ਤਾਂ ਇਸਤਰੀ ਹੁੰਦੀ ਹੈ। ਜੇ ਮਾਂ 5 ਬਾਣੀਆਂ ਪੜ੍ਹਦੀ ਹੈ, ਮਾਂ ਸੁਖਮਨੀ ਸਾਹਿਬ ਪੜ੍ਹਦੀ ਹੈ, ਜੇ ਮਾਤਾ ਬੱਚੇ ਦੀ ਗੁਰਦੁਆਰਾ ਸਾਹਿਬ ਆਉਂਦੀ ਹੈ ਤਾਂ ਸਮਝੋ ਸਾਰਾ ਪਰਿਵਾਰ ਹੀ ਤਰ ਗਿਆ, ਬੱਚੇ ਉਸੇ ਪਾਸੇ ਨੂੰ ਚੱਲ ਪੈਂਦੇ ਨੇ, ਪਰਿਵਾਰ ਠੀਕ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਇਹ ਕੋਈ ਹਾਸੇ ਮਖੌਲ ਦੀ ਗੱਲ ਨਹੀਂ ਕਿ ਸਾਡੀ ਮਾਤਾ ਸਾਹਿਬ ਕੌਰ ਸਾਡੇ ਸਿਰ ਤੇ ਹੈ ਤਾਂ ਅਸੀਂ ਵੀ ਚੰਗੇ ਬੱਚੇ ਹਾਂ, ਉਹਨਾਂ ਦੇ ਬਣਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਵਿਆਹ ਸ਼ਾਦੀ ਲਈ ਵੀ ਜਪਜੀਤ ਸਾਹਿਬ ਦੇ ਪਾਠ ਕਰੋ ਭਾਈ, ਔਰ ਜੇ ਇਸ ਵਿੱਚ ਮੰਗੋ ਵੀ ਕਿ ਮਹਾਰਾਜ ਚੰਗੇ ਸੰਯੋਗ ਮਿਲਣ ਜਿੱਥੇ ਸਿੱਖ ਗੁਰਸਿੱਖ ਪਰਿਵਾਰ ਮਿਲੇ। ਸੁੱਤ ਉਪਜੰਤੇ ਜਿਹੜਾ ਹੈ ਪੁੱਤਰ ਦੇ ਪੈਦਾ ਹੋਣ ਲਈ ਪੁੱਤਰ ਵਾਸਤੇ ਪਾਠ ਕਰੇ, ਦੇਸ਼ ਵਿਦੇਸ਼ ਨੂੰ ਜਾਣਾ ਹੋਵੇ, ਕੁਝ ਦੇਸ਼ ਵਿਦੇਸ਼ ਜਾਣ ਦਾ ਅੜਿੱਕਾ ਪੈ ਜਾਂਦਾ ਹੋਵੇ ਤੇ ਜਪਜੀਤ ਸਾਹਿਬ ਦੇ ਪਾਠ ਕਰੋ, ਜ਼ਿਆਦਾ ਕਰੋ, ਜਿੰਨਾ ਕੁ ਵੱਡਾ ਕੰਮ ਹੈ। ਜਿੱਥੇ 100 ਪਾਠਾਂ ਨਾਲ ਗੱਲ ਬਣ 100 ਕਰ ਲਓ, 5000 ਪਾਠ ਕਰਨਾ 5000 ਕਰ ਲਓ। ਮਹਾਰਾਜ ਕਹਿੰਦੇ ਜਿੰਨਾ ਤੁਸੀਂ ਜ਼ਿਆਦਾ ਬਾਣੀ ਪੜ੍ਹੀ ਜਾਓਗੇ ਉਨੀ ਹੀ ਕਿਰਪਾ ਹੁੰਦੀ ਜਾਵੇਗੀ।
1: ਯੁੱਧ ਚੜ੍ਹਨ ਨੇ ਸ਼ਸਤਰ ਪ੍ਰਹਾਰਨ ਹੁਣ ਅਰੂਢਨ ਬਾਜੀ ਬਾਰਨ।
2: ਯੁੱਧ ਵਿੱਚ ਚੜ੍ਹਨਾ, ਜੰਗ ਵਿੱਚ ਜਾਣਾ, ਤਾਂ ਵੀ ਜਪਜੀਤ ਸਾਹਿਬ ਦੀ ਕਿਰਪਾ ਹੁੰਦੀ ਹੈ। ਸੋ ਇਸੇ ਪ੍ਰਕਾਰ ਸ਼ਸਤਰ ਚਲਾਉਣਾ, ਸ਼ਸਤਰ ਦਾ ਵਾਰ ਨਹੀਂ ਹੋਣ ਦਿੰਦਾ ਜਪਜੀਤ ਸਾਹਿਬ, ਘੋੜੇ ਤੇ ਸਵਾਰ ਹੋਣਾ, ਹਾਥੀ ਤੇ ਸਵਾਰ ਹੋਣਾ, ਨਵਾਂ ਲਿਆਂਦਾ ਘੋੜਾ, ਨਵੀਂ ਗੱਡੀ ਹੈ, ਸਕੂਟਰ, ਹੁਣ ਘੋੜਾ ਨਾਂ ਹੀ ਉਹਦਾ ਰੱਖਤਾ, ਘੋੜੇ ਵਾਲਾ ਹੀ ਨਾਂ ਰੱਖਤਾ। ਇਸ ਕਰਕੇ ਕਾਰ ਲਿਆਂਦੀ ਹੈ ਬਈ, ਕਾਰ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਆਉਣਾ, ਬਹਿ ਕੇ ਵਿੱਚ ਪਾਠ ਕਰਨਾ। ਇਸੇ ਤਰ੍ਹਾਂ ਸਤਿਗੁਰੂ ਨੇ ਘੋੜਾ, ਹਾਥੀ, ਕੋਈ ਵੀ ਚੀਜ਼ ਖਰੀਦਦੇ ਹਾਂ, ਮਕਾਨ ਬਣਾਉਂਦੇ ਹਾਂ, ਪਹਿਲਾਂ ਪ੍ਰਕਾਸ਼ ਕਰਦੇ ਮਹਾਰਾਜ ਦਾ, ਪਾਵਨ ਪਵਿੱਤਰ ਸ੍ਰੀ ਅਖੰਡ ਪਾਠ ਸਾਹਿਬ, ਕੀਰਤਨ, ਸੰਗਤ ਦੇ ਚਰਨ ਪੈਂਦੇ ਨੇ, ਫਿਰ ਉਹ ਭਾਗਾਂ ਵਾਲਾ ਹੋ ਜਾਂਦਾ ਸਥਾਨ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। اسی پرکار مہاراج کہنے بھائی کوئی ہور بھی جی کام دنیا کا کوئی کام ہے پہلا جپجی صاحب کا پاٹھ کر لو
1: مستک نمر کر گر آگے دل پرتیت کر سمرن لاگے
2: گران دے اگے متھا ٹیک پیار سرکار دے نال پھر دل ہو کے سمرن کرے اس طریقے دے نال جپجی صاحب کا پاٹھ کرے پرتیت رکھے اپنے من دے وچ پیار کرے
1: دسوند گرو کو سکھ کرن کڑا کر سپوک
2: دسوند ضرور کڈو دسوند لئی ایک چیز لکھی آ کہ دسوند جویں کسے دے کام بہت اڑدے سی بندے دے جیڑا کام دیکھو اڑ گیا جیڑا کام دیکھو اڑ گیا کوئی کام نہ ہوئے وہ کسے مہاپرش نوں کہنا میرا کوئی کام ہی نہیں ہوندا مہاپرشاں نے دو منٹ اکھاں بند کیتیاں کہ دسوند کڈ دیو کہنے ہاں جی کہنے دسوند جیڑا کڈ دیو کتنا کڈ دیو کہنے اتنا جی دسوند کتھے دینے ہو کہنے جی دتا تھا کتے نہیں کتھے ہے کہنے وہ اسی بینک چ جمع کرائی جانے ہیں ماں بھائی بہ مہاپرش کہنے پھر کام ہو گئے کہنے نہ جی وہ کہنے کرو کنا دسوند ہو کہنے 60,000 دسوند کٹھا ہو گیا کہنے گردوارا امب صاحب پہنتا موہالی کہنے اتے دے دو سیوا چل رہی ہے وہ بندہ کہنا اسی 60,000 جا کے امب صاحب گردوارے دسوند دیتا 6 مہینے چ بچے بھی بیاہے گئے نوکریاں بھی لگ گئے سارے کام بن گئے سارے کیوں وہ دسوند کڈ کے گھرے نہ رکھا کرو دسوند کڈ کے بینک چ نہیں لانا دسوند تو اتنے بہت لوڑ ہے بلڈنگ بن رہی ہے لیاؤ اپنا دسوند ایڈوانس کر دیں کہ گل ہے جی ہوں سونے کی اج لوڑ ہے جی ہور چیز کی لوڑ ہے تھی کہو میرے کول تو انہیں ہے نہیں کیوں جی پے آ تو ایڈوانس دسوند کڈ لو 2-4 مہینے کا اتنے سیوا ہو جائے گی اس کر کے مہاراج سچے پاتشاہ کہنے دسوند ضرور کڈو بھائی یہ دسوند کے نال نال جڑا ہور کرم کرنا ہے وہ جتنا بھی کرنا وہ سارا تہاڈا کارج راست ہو جاوے گا اس طرح سدگرو سمجھا رہے ہیں آپ سمجھ رہے ہیں مہاراج کہنے جو چلے گا سو سکھ پاوے گا دسوند تو اپنے لیے بہت ضروری ہے اور مسلمانوں کے وچ 40% کڈتے ہیں آپ تو ہلے 100 چوں 10 روپے کڈن نو کہا مسلمانوں میں کہتے 100 کما 40 روپے کڈ دیکھ لو جی 40 کڈنی تھوڑی مرضی پھر سکھاؤ گے بڑا اوکھا کام ہے یہ دسویں پاتشاہ نو پتا سی بھی یہ دسواں کے حصہ مسا ہی کڈن گے اس کر کے تھی دسوند اپنا کڈ کے نال دی نال کسی سیوا دے وچ لا دیا کرو ستگرو کہتے کوئی وگن نہیں پہندا اور جپجی صاحب دا پاٹھ نت نے مول منتر ابھیاس جنہ جنہ کوئی دستے نے اُنہ اُنہ کرو کرو پر یہ گل ہے بھی مہینہ کر کے تھی آخو بنیا تو کچھ نہیں یہ مہینے مہینے نال کچھ نہیں بننا میں دسا لمبا سما لگتا تھوڑا جہا پرکھاں بھی پی جاندیاں نے پر ایک دن جدو پھر کرپا ہوندیاں نا اتوں چھپڑ پاڑ دا پھر اِنا کوئی ڈگتا بندے تو سنبھالیا نہیں جانا مارا کہ دیون کو ایک ہے بھگوان پھر واہگرو دینا بڑا ہے پہلا ضرور تھوڑا جہا اوکھا ہونا پہنتا پھر تو کوئی انت نہیں رہتا ہے اس کر کے مہاراج سچے پاتشاہ کہنے نے آؤ جنا نام جپو گے بہ کے سنگت وچ اُنہ ہی بڑا لاہا ملے گا واہ گرو

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸਰਵਣ ਕਰ ਰਹੇ ਹਾਂ। ਸ੍ਰੀ ਜਪਜੀ ਸਾਹਿਬ ਦੀ ਮਹਿਮਾ, ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਜੋ ਕਵੀ ਜੀ ਦੇ ਇੱਥੇ ਸਾਖੀ ਲਿਖਣ ਦੇ ਮੁਤਾਬਕ ਰਾਤ ਨੂੰ ਦਰਸ਼ਨ ਹੋਏ ਸੁਪਨੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਮਹਿਮਾ ਦਾ ਸਲੋਕ ਉਚਾਰਨ ਕੀਤਾ। ਦਸਵੇਂ ਪਾਤਸ਼ਾਹ ਨੇ ਫਿਰ ਸਾਰਾ ਖੁਲਾਸਾ ਕੀਤਾ ਹੈ ਕਿ ਇਸ ਪ੍ਰਕਾਰ ਪਾਠ ਕਰਨਾ ਕੀ ਮਹਾਤਮ ਹੈ। ਇਕੱਲੀ ਇਕੱਲੀ ਪੌੜੀ ਦਾ ਮਹਾਤਮ ਨਹੀਂ ਦੱਸਦੇ ਨੇ ਮਹਾਰਾਜ। ਸੋ ਇਹ ਸਾਧਨ ਕਰਨ ਦੇ ਤਰੀਕੇ ਨਾਲ ਦੱਸੇ ਹੋਏ ਨੇ। ਸੰਪੂਰਨ ਰੂਪ ਦੇ ਵਿੱਚ ਜੇ ਇਕੱਲਾ ਜਪਜੀ ਸਾਹਿਬ ਹੀ ਰੋਜ਼ ਪੜ੍ਹਿਆ ਜਾਵੇ ਤਾਂ ਹਰ ਪ੍ਰਕਾਰ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਨੇ ਮਹਾਰਾਜ। ਆਓ ਜਿਸ ਪ੍ਰਕਾਰ ਪ੍ਰਸੰਗ ਬਖਸ਼ਿਸ਼ ਕਰ ਰਹੇ ਨੇ ਅੱਗੇ ਸ਼੍ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ

ਚੱਲਣ ਵੇਲੇ ਕਿਤੇ ਵੀ ਜਾਣਾ ਹੋਵੇ, ਸੰਗ੍ਰਹਿਣ ਤੋਂ ਭਾਵ ਇਕੱਤਰ ਕਰਨਾ ਹੋਵੇ, ਸ਼ੁਭ ਗੁਣ ਇਕੱਠੇ ਕਰਨੇ ਹੋਣ, ਦਾਨ ਦੇਣਾ ਹੋਵੇ,

0: ਅਤਿਅੰਤ ਹੀ ਭੈੜਾ ਸੁਭਾਅ ਪਲਟਣ ਵਾਸਤੇ ਅਤੇ ਭੂਤ ਪ੍ਰੇਤ ਡਾਕਣੀਆਂ ਹੁੰਦੀਆਂ ਨੇ ਜਿਹੜੀਆਂ, ਅਥਵਾ ਡੀਠ ਹੁੰਦੀ ਨਜ਼ਰ ਲੱਗਣੀ, ਇਹ ਮਸਲੇ ਆਮ ਤੌਰ ਤੇ ਦਬਾ ਦਿੱਤੇ ਜਾਂਦੇ ਨੇ ਵੀ ਇਹ ਕੋਈ ਚੀਜ਼ਾਂ ਨਹੀਂ ਹੁੰਦੀਆਂ, ਇਹ ਫਾਲਤੂ ਗੱਲਾਂ ਨੇ, ਪਰ ਫਿਰ ਲੋਕ ਉਧਰ ਨੂੰ ਕਿਉਂ ਭੱਜਦੇ ਨੇ? ਸੋ ਐਸੀਆਂ ਚੀਜ਼ਾਂ ਦਾ ਪ੍ਰਭਾਵ ਗੁਰਬਾਣੀ ਅੰਦਰ ਗੁਰਾਂ ਨੇ ਮੰਨਿਆ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਸਭ ਚੀਜ਼ਾਂ ਆ ਜਾਂਦੀਆਂ ਨੇ, ਫਿਰ ਮੁਨਕਰ ਨਹੀਂ ਹੋਣਾ ਚਾਹੀਦਾ, ਸਮਕਾ ਉਹਨਾਂ ਦਾ ਡਟ ਕੇ ਆਪਾਂ ਨੂੰ ਮੁਕਾਬਲਾ ਕਰਨਾ ਚਾਹੀਦਾ ਗੁਰਬਾਣੀ ਦੇ ਨਾਲ, ਨਾ ਕਿ ਇਧਰ ਉਧਰ ਭਟਕਣਾ ਚਾਹੀਦਾ। ਮਹਾਰਾਜ ਨੇ ਇੱਥੇ ਜਪਜੀ ਸਾਹਿਬ ਦਾ ਇਸੇ ਕਰਕੇ ਮਹਾਤਮ ਦੱਸਿਆ,
1: ਮਨ ਜੀਤਨ ਰਣ ਮੈਂ ਧਰਾ ਰਾਜ ਕਾਜ ਸੁਖ।
2: ਰਾਜ ਕਾਜ ਦੇ ਵਿੱਚ, ਮੈਦਾਨੇ ਜੰਗ ਜਾਣ ਦੇ ਵਿੱਚ, ਰਾਜਨੀਤੀ ਦੇ ਵਿੱਚ ਬਾਣੀ ਤਾਂ ਹਰ ਜਗ੍ਹਾ ਹੀ ਸਹਾਇਤਾ ਕਰਦੀ ਹੈ। ਜਿਹੜਾ ਮਰਜ਼ੀ ਮਹਾਰਾਜ ਜੀ ਤੋਂ ਆਪਾਂ ਮੰਗ ਲਈਏ,
1: ਮਿਲਨੇ ਗਿਲਨੇ ਬੰਦ ਮੈਂ ਰਾਜ ਯੋਗ ਉਤਸ਼ਾਏ।
2: ਬੰਦ ਮੈਂ, ਬੰਦ ਹੁੰਦਾ ਰਿਸ਼ਤੇਦਾਰ, ਰਿਸ਼ਤੇਦਾਰਾਂ ਨੂੰ ਮਿਲਣਾ ਗਿਲਣਾ, ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਈ ਚੀਜ਼ਾਂ ਦਾ। ਵੀ ਜਦੋਂ ਬਰਾਤ ਆਉਂਦੀ ਹੈ ਉਦੋਂ ਸ਼ਬਦ ਪੜ੍ਹਦੇ, ਹਮ ਘਰ ਸਾਜਨ ਆਏ, ਬਾਣੀ ਪੜ੍ਹਦੇ ਹੈ ਆਨੰਦ ਕਾਰਜਾਂ ਵਿੱਚ, ਫਿਰ ਲਾਵਾਂ ਦਾ ਪਾਠ, ਪਹਿਲਾਂ ਕੀਰਤਨ ਹੁੰਦਾ ਹੈ। ਮਹਾਰਾਜ ਕਹਿੰਦੇ ਜਪਜੀ ਸਾਹਿਬ ਵੀ ਪੜ੍ਹਿਆ ਕਰੋ, ਜਪਜੀ ਸਾਹਿਬ ਦਾ ਪਾਠ ਜਿਹੜਾ ਹੈ ਇਹ ਪੜ੍ਹਨਾ, ਰਿਸ਼ਤੇਦਾਰੀ ਚ ਮਿਲਣ ਜਾਣਾ, ਰਾਜਯੋਗ ਦੇ ਵਿੱਚ, ਕਹਿਣ ਤੋਂ ਭਾਵ ਕਿ ਇੱਕ ਚਿੰਤਾ ਮਣੀ ਹੁੰਦੀ ਹੈ, ਚਿੰਤਾ ਦੂਰ ਕਰਦੀ ਹੈ। ਇੱਕ ਕਾਮ ਧਿਨ ਗਊ ਹੈ, ਉਹਦੇ ਕੋਲ ਕੋਈ ਇੱਛਾ ਕਰ ਲਓ ਪੂਰੀ ਕਰਦੀ ਹੈ, ਇੱਕ ਕਲਪ ਬ੍ਰਿਛ ਹੈ। ਪਰ ਸਤਿਗੁਰੂ ਨੇ ਕਿਹਾ ਕਿ ਇੱਛਾ ਪੂਰਕ ਸਰਵ ਸੁਖਦਾਤਾ ਹਰ ਜਾ ਕੇ ਬਸ ਹੈ ਕਾਮ ਧਿਨਾ। ਕਾਮ ਧਿਨ ਜਪਜੀ ਸਾਹਿਬ ਦੇ ਬਸ ਵਿੱਚ ਹੀ ਹੈ। ਫਿਰ ਆਪਾਂ ਕਾਮ ਧਿਨ ਨੂੰ ਕਾਹਨੂੰ ਦੇਖਣਾ, ਜਾਂ ਕਲਪ ਬ੍ਰਿਛ ਵੱਲ ਕਾਹਨੂੰ ਦੇਖਣਾ, ਜਾਂ ਕਿਸੇ ਹੋਰ ਵੱਲ ਕਿਉਂ ਦੇਖਣਾ? ਮਹਾਰਾਜ ਕਹਿੰਦੇ ਫਿਰ ਭਾਈ ਜਿਹੜਾ ਜਪਜੀ ਸਾਹਿਬ ਪੜ੍ਹਦਾ ਉਹਦਾ ਤਾਂ ਸਿੱਧਾ ਹੀ ਮਤਲਬ ਹੈ ਕਿ ਉਹਦੀਆਂ ਸਾਰੀਆਂ ਇੱਛਾਵਾਂ, ਚਾਹੇ ਉਹ ਰਜੋਗੁਣੀ ਹੈ, ਚਾਹੇ ਉਹ ਸਤੋਗੁਣੀ ਹੈ, ਚਾਹੇ ਉਹ ਭਗਤੀ ਹੈ, ਚਾਹੇ ਉਹ ਯੋਗ ਵਿਰਾਗ ਗਿਆਨ, ਉਮਰ ਦਾ ਵਾਧਾ ਮੰਗਿਆ, ਚਾਹੇ ਘਰ ਦਾ ਕੋਈ ਕੰਮ ਹੈ, ਚਾਹੇ ਪਰਲੋਕ ਦਾ ਕੋਈ ਕੰਮ ਹੈ, ਸਾਰੇ ਕਾਰਜਾਂ ਵਿੱਚ ਜਪਜੀ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ।
1: ਇਨ ਕਾਰਜ ਕੀ ਅਟਕ ਮੈਂ ਪੰਜ ਪਚੀਸਾ ਜਾਪ।
2: ਹੁਣ ਇਹਨਾਂ ਕਾਰਜਾਂ ਵਿੱਚ ਜਿਹੜਾ ਅੜਿੱਕਾ ਪੈ ਜਾਂਦਾ, ਸੋ ਇਸ ਕਰਕੇ ਕਹਿੰਦੇ ਨੇ ਮੂਲ ਮੰਤਰ ਦਾ ਹੀ ਮੁੱਖ ਹੈ ਕਿ ਮੂਲ ਮੰਤਰ ਦਾ ਜਿਹੜਾ ਅਭਿਆਸ ਹੈ ਨਾ, ਉਹ ਤੁਸੀਂ ਅਭਿਆਸ ਜਾਂ ਤਾਂ ਸਮਾਂ ਰੱਖ ਕੇ ਕਰੋ, ਬਈ ਰੋਜ਼ ਘੱਟੋ ਘੱਟ 2 ਘੰਟੇ ਮੂਲ ਮੰਤਰ ਮੈਂ ਪੜ੍ਹਨਾ ਹੈ, ਜਾਂ ਫਿਰ ਨਵੇਂ ਬੰਦੇ ਲਈ ਮਾਲਾ, ਬਈ ਮਾਲਾ ਕੁਛ ਰੱਖੋ, ਬਈ ਮੈਂ ਇੰਨੀਆਂ

0: ਜਿਹੜਾ ਕਰਨ ਨੂੰ ਪੰਜਾਂ ਪਿਆਰਿਆਂ ਦਾ ਹੁਕਮ ਆਪਾਂ ਨੂੰ ਉਹੀ ਇੱਥੇ ਦਰਸਾਇਆ ਵੀ ਹਰ ਵਕਤ ਮੂਲ ਮੰਤਰ ਦਾ ਅਭਿਆਸ ਕਰਦੇ ਰਹੋ।
1: 36 ਜਾਪ ਕਰ ਲੱਖ ਅਰਧ ਤੇ ਲੱਖ।
0: ਹੁਣ ਇਹ ਜਿੰਨਾ ਕੁ ਕਾਰਜ ਹੈ ਕੰਮ ਦੇਖਿਆ ਜਾਂਦਾ ਕੰਮ ਹੈ ਇੰਨਾ ਕੰਮ ਹੈ 5000 ਮੂਲ ਮੰਤਰ ਹੈ 25000 ਦਾ ਜਾਪ ਹੈ 36036 ਅੱਖਰਾਂ ਭਾਵ ਪੁਰਾਤਨ ਸਮੇਂ ਵਿਚ 36 ਅੱਖਰਾਂ ਨਾਨਕ ਹੋਸੀ ਵੀ ਸੱਚ ਤੱਕ ਹੈ 25 ਅੱਖਰਾਂ ਜਿਹੜਾ ਉਹ ਜਾਪ ਗੁਰਪ੍ਰਸਾਦ ਤੱਕ ਹੈ। ਇਹਨਾਂ ਚੀਜ਼ਾਂ ਨਾਲੋਂ ਹਟ ਕੇ ਆਪਾਂ ਇੱਕੋ ਹੀ ਗੱਲ ਕਰੀਏ ਕਿ ਮੂਲ ਮੰਤਰ ਦਾ ਜਿਹੜਾ ਅਭਿਆਸ ਹੈ ਜਿਹੜਾ ਪੰਜਾਂ ਪਿਆਰਿਆਂ ਨੇ ਬਖਸ਼ਿਸ਼ ਕੀਤਾ ਹੈ ਇਹਦਾ ਜੇ ਚਲੋ ਜੇ ਤੁਸੀਂ ਇਹ ਕਹੋ ਵੀ ਇਹ ਤਾਂ ਬਹੁਤ ਜ਼ਿਆਦਾ ਸੱਤ ਹੁੰਦਾ ਨਹੀਂ ਇੰਨਾ ਤਾਂ ਫਿਰ ਘੱਟੋ ਘੱਟ 5-6 ਕੁ ਮਾਲਾ ਰੋਜ਼ ਕਰ ਦੇਣੀਆਂ ਚਾਹੀਦੀਆਂ ਜਾਂ 11 ਮਾਲਾ ਜਾਂ ਫਿਰ ਜਪਜੀ ਸਾਹਿਬ ਦੇ 11 ਪਾਠ ਜਾਂ 5 ਪਾਠ। ਤੋ ਇਸ ਤਰ੍ਹਾਂ ਹੈ ਕਿ ਸਾਡੀਆਂ ਜਿਹੜੀਆਂ 5 ਬਾਣੀਆਂ ਤਾਂ ਬਹੁਤ ਅੱਛੀ ਗੱਲ ਹੈ 5 ਬਾਣੀਆਂ ਤਾਂ ਪੜ੍ਹਦਾ ਹੀ ਪੜ੍ਹਦਾ ਸਿੱਖ ਪਰ ਮਹਾਰਾਜ ਦੇ ਕਹਿਣ ਦਾ ਭਾਵ ਹੈ ਕਿ ਕੋਈ ਸਵਾਸ ਜਿਹੜਾ ਆਪਣਾ ਖਾਲੀ ਨਾ ਜਾਣ ਦਿਓ ਹਰ ਸਵਾਸ ਦੇ ਨਾਲ

0: ਹੁਣ ਵਰਣ ਜਿਹੜੇ ਪੰਜ ਨੇ ਇਹ ਪਰਣ ਬਣ ਇਉਂ ਪੰਜ ਬਣੇ ਇੱਕ ਓਂਕਾਰ ਸਤਨਾਮ ਤੱਕ ਪੰਜ ਅੱਖਰ ਗਿਣੇ ਜਾਂਦੇ ਨੇ। ਇਹ ਹੁਣ ਇੱਕ ਸਮਾਂ ਸੀ ਪੁਰਾਣਾ, ਅੱਜ ਦੇ ਸਮੇਂ ਵਿੱਚ ਫਿਰ ਬੰਦਾ ਬਹੁਤੇ ਜ਼ਿਆਦਾ ਚੱਕਰਾਂ 'ਚ ਜਾਂ ਸੋਚਣ 'ਚ ਜਾਂ ਉਹ ਕਿੰਤੂ ਪਰੰਤੂ 'ਚ ਗੱਲ ਆ ਜਾਂਦੀ। ਇਸ ਕਰਕੇ ਇਹ ਜਿਹੜੇ ਨੇ ਪੰਜ ਪੱਚੀ ਸਾਰੇ ਆਪਾਂ ਗੱਲਾਂ ਮੁਕਾ ਕੇ ਇੱਕ ਪਾਸੇ ਆਉਂਦੇ ਹਾਂ ਕਿ ਜਿਹੜਾ ਮੂਲ ਮੰਤਰ ਦਾ ਅਭਿਆਸ ਆਪਾਂ ਨੂੰ ਬਖਸ਼ਿਆ ਨਾ ਇਹ ਪੜ੍ਹੀ ਜਾਓ। ਇੱਕ ਤੇ ਮੈਂ ਇਹ ਚੀਜ਼ ਮਹਾਂਪੁਰਸ਼ਾਂ ਕੋਲੋਂ ਜ਼ਿਆਦਾਤਰ ਦੇਖੀ ਹੈ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣਾ ਹੁਕਮਨਾਮਾ ਲੈਣ ਤਾਂ ਉਹ ਪਹਿਲਾਂ ਸਾਰੇ ਮੰਤਰ ਪੜ੍ਹਦੇ ਜਿਵੇਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਸਤਨਾਮ ਗੁਰਪ੍ਰਸਾਦ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਸੇ ਪ੍ਰਕਾਰ ਮੂਲ ਮੰਤਰ ਨਾਨਕ ਹੋਸੀ ਵੀ ਸਾਜ ਤੱਕ ਵਿੱਚ ਸਾਰੇ ਪੜ੍ਹ ਕੇ ਫੇਰ ਉਹਨਾਂ ਨੇ ਮੰਗਲ ਕਰਕੇ ਉਹਨਾਂ ਨੇ ਕਹਿਣਾ ਇਹ ਜਿਹੜੇ ਲਿਖੇ ਹੋਏ ਆਪਣੇ ਵਾਸਤੇ ਲਿਖੇ ਹੋਏ ਨੇ ਸਾਰੇ। ਇਸ ਕਰਕੇ ਚਾਹੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾ ਜਾਪ ਕਰਦੇ ਰਹੋ, ਉਹ ਵੀ ਬਹੁਤ ਵਧੀਆ ਹੈ। ਹਰ ਵਕਤ ਮੂਲ ਮੰਤਰ ਦਾ ਅਭਿਆਸ ਕਰਦੇ ਰਹੋ।
1: ਕਰੈ ਹੋਮ ਗੁਰਮੰਤਰ ਕੋ ਸਕਲ ਬਿਘਨ ਦੇ ਖਾਪ।
0: ਹੁਣ ਗੁਰਮੰਤਰ ਜਿਹੜਾ ਹੈ ਹਰ ਵਕਤ ਹੋਮ ਕਰਨਾ ਭਾਵ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੜ੍ਹੀ ਜਾਣਾ। ਗੁਰੂ ਘਰ ਦੇ ਵਿੱਚ ਜਿਹੜਾ ਇੱਥੇ ਹੋਮ ਅੱਖਰ ਲਿਖਿਆ ਭੁਲੇਖਾ ਖਾ ਜਾਂਦੇ ਕਈ ਲੋਕ, ਇੱਥੇ ਹੋਮ ਇਸ ਤਰ੍ਹਾਂ ਹੈ ਕਿ ਜਦੋਂ ਆਪਾਂ ਕੜਾਹ ਪ੍ਰਸ਼ਾਦ ਹੀ ਤਿਆਰ ਕਰਦੇ ਹਾਂ, ਬਸ ਕੜਾਹ ਪ੍ਰਸ਼ਾਦ ਤਿਆਰ ਕਰਨਾ ਸਿਮਰਨ ਕਰਨਾ, ਤਾਂ ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹਨੀ, ਇਸੇ ਤਰ੍ਹਾਂ ਹੀ ਸਾਰਾ ਹੋਮ ਗੁਰੂ ਘਰ ਦੇ ਵਿੱਚ ਜਿਹੜਾ ਨਾਮ ਦਾ ਉਚਾਰਨ ਹੈ ਨਾ ਇਸੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ। ਕਿ ਕੜਾਹ ਪ੍ਰਸ਼ਾਦ ਜਿਹੜਾ ਬਸ ਇਹ ਕਰਵਾ ਕੇ ਜਾਂ ਆਪ ਤਿਆਰ ਕਰਕੇ ਮੰਤਰ ਪੜ੍ਹੇ।
1: ਕਾਰਜ ਹੋਏ ਬੰਧਨ ਟੁੱਟੈ ਛੇ ਮੁਖ ਗੁਰੂ ਪ੍ਰਤਾਪ।
0: ਸੋ ਸਾਰੇ ਜਿਹੜੇ ਨੇ ਕਾਰਜ ਹੋ ਜਾਂਦੇ ਨੇ ਅਤੇ ਬੰਧਨ ਟੁੱਟ ਜਾਂਦੇ ਨੇ। ਸ਼੍ਰੋਮਣੀ ਗੁਰਾਂ ਦੀ ਪ੍ਰਤਾਪ ਦਾ ਸਦਕਾ ਜਿਹੜਾ ਕਾਰਜ ਹੁੰਦਾ ਨਾ ਕੋਈ ਵੀ ਆਪਣਾ ਕਾਰਜ ਤਾਂ ਹੁੰਦਾ ਗੁਰਾਂ ਦੀ ਪ੍ਰਤਾਪ ਦਾ ਸਦਕਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦਾ ਕਾਰਜ ਜਿਹੜਾ ਹੈ ਸਮੇਂ ਦੀ ਤਬਦੀਲੀ ਨਾਲ ਹੈ। ਪਹਿਲਾਂ ਐਸਾ ਵੀ ਦੇਖਦੇ ਨੇ ਪੁਰਾਣੇ ਸਮੇਂ ਵਿੱਚ ਧੂਫਾਂ ਦੀ ਵਰਤੋਂ ਹੁਣ ਹੋਰ ਤਰ੍ਹਾਂ ਹੋ ਰਹੀ ਹੈ। ਹੁਣ ਧੂਫਾਂ ਦੀ ਵਰਤੋਂ ਜਿਵੇਂ ਹੁੰਦੀ ਅਗਰਬੱਤੀ ਹੈ, ਪਹਿਲਾਂ ਪੁਰਾਣੇ ਟਾਈਮ ਵਿੱਚ ਅਸੀਂ ਵੀ ਮਹਾਂਪੁਰਸ਼ਾਂ ਦਾ ਅਖੰਡ ਪਾਠ ਕਰਦੇ ਰਹੇ ਹਾਂ, ਉਹ ਧੂਫ 50-60 ਚੀਜ਼ਾਂ ਪਾ ਕੇ ਮਿਲਾ ਕੇ ਦੇਸੀ ਘਿਓ ਪਾ ਕੇ ਕੋਲਿਆਂ ਦੇ ਉੱਤੇ ਪਾਇਆ ਕਰਦੇ ਸੀ। ਸਮੇਂ ਅਨੁਸਾਰ ਹੁਣ ਹੌਲੀ ਹੌਲੀ ਅਗਰਬੱਤੀਆਂ ਆ ਗਈਆਂ, ਹੋਰ ਧੂਫਾਂ ਆ ਗਈਆਂ। ਧੂਫ ਦਾ ਭਾਵ ਇੰਨਾ ਕੀ ਹੁੰਦਾ ਕਿ ਮਾਹੌਲ ਵਿੱਚ ਥੋੜੀ ਖੁਸ਼ਬੂ ਰਹੇ, ਆਸੇ ਪਾਸੇ ਜੇ ਕੋਈ ਮਾੜੀ ਮੋਟੀ ਹਵਾ ਵੀ ਆਉਂਦੀ ਹੈ ਗਲਤ ਜਾਂ ਕੋਈ ਬਦਬੂ ਵਾਲੀ ਚੀਜ਼ ਆ ਜਾਂਦੀ, ਕਦੇ ਕਦੇ ਐਸਾ ਵੀ ਹੋ ਸਕਦਾ, ਉਹਦੇ ਕਰਕੇ ਥੋੜਾ ਜਿਹਾ ਮਾਹੌਲ ਨੂੰ ਸਾਫ ਸੁਥਰਾ ਰੱਖਣ ਲਈ ਪਵਿੱਤਰ ਰੱਖਣ ਲਈ ਐਸੀ ਕਿਰਿਆ ਕੀਤੀ ਜਾਂਦੀ ਹੈ।
1: ਗਿਆਨੀ ਧਿਆਨੀ ਯੋਗ ਧਰ ਕਰਮੀ ਸੋ ਕ੍ਰਿਤ ਮਦ।
0: ਹੁਣ ਇਹਦੇ ਵਿੱਚ ਜਿਹੜਾ ਹੈ ਗਿਆਨੀ ਗਿਆਨ ਵਾਲੇ ਜਿਹੜੇ ਗਿਆਨ ਨੂੰ ਕਮਾਉਣਾ, ਧਿਆਨੀ ਧਿਆਨ ਲਾਉਣ ਵਾਲੇ, ਯੋਗੀ ਸੁਕਿਰਤ ਕਰਮੀ, ਅਤੇ ਖਾਸ ਕਰਕੇ ਉਸ ਸਿੱਖ ਲਈ

0: ਦਾ ਗੁਰੂ ਦੇ ਉੱਤੇ ਬਹੁਤ ਜ਼ਿਆਦਾ ਹੈ, ਉਹਦਾ ਉਤਨਾ ਹੀ ਸਹੀ ਹੈ ਜਿਤਨਾ ਲਿਖਿਆ ਹੈ, ਇਤਨਾ ਜਿੰਨਾ ਮਹਾਰਾਜ ਕਹਿੰਦੇ ਅਸੀਂ ਲਿਖ ਦਿੱਤਾ ਬਚਨ ਭਾਵ ਕਹਿਣ ਤੋਂ ਕਿ ਅਭਿਆਸ ਜਿੰਨਾ ਕਰਨਾ ਹੈ, ਕਿਉਂਕਿ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਆਪਾਂ ਗਿਣਤੀ ਤੋਂ ਮੈਂ ਬਿਨਾਂ ਹੀ ਕਰਨ, ਤੁਸੀਂ ਕੋਈ ਵੀ ਬੰਦਾ ਗਿਣਤੀ ਤੋਂ ਬਿਨਾਂ ਕਰਕੇ ਦਿਖਾ ਦਿਓ, ਕਿਉਂ ਗਿਣਤੀ ਤੋਂ ਬਿਨਾਂ ਜਿਹੜਾ ਹੁੰਦਾ ਇਹ ਅਵਸਥਾ ਕਿਸੇ 'ਚ ਜਾ ਕੇ ਹੁੰਦਾ। ਮਨ ਇੰਨਾ ਬੇਈਮਾਨ ਹੈ ਜੇ ਪਹਿਲਾਂ ਹੀ ਗਿਣਤੀ ਨਾ ਰੱਖੀ ਹੋਵੇ, ਇਹ ਪਹਿਲੇ ਦਿਨ ਤਾਂ ਥੋੜ੍ਹਾ ਜਿਹਾ ਕਰੂ, ਫਿਰ ਦੂਜੇ ਦਿਨ ਘੱਟ ਜਾਊ, ਤੀਜੇ ਦਿਨ ਕਹਿੰਦਾ ਚਲੋ ਛੱਡੋ ਪਰੇ ਕੀ ਲੈਣਾ। ਇਸ ਕਰਕੇ ਨਵੇਂ ਜਗਿਆਸੂ ਲਈ ਤਾਂ ਥੋੜ੍ਹੀ ਗਿਣਤੀ ਦੀ ਲੋੜ ਪੈਂਦੀ ਹੈ, ਬਾਅਦ ਵਿੱਚ ਜਦੋਂ ਅੰਦਰੋਂ ਹੀ ਪ੍ਰੇਮ ਪੈਦਾ ਹੋ ਜਾਂਦਾ, ਸ਼ੌਕ ਪੈਦਾ ਹੋ ਜਾਂਦਾ, ਆਨੰਦ ਬਣ ਜਾਂਦਾ, ਫਿਰ ਉਹੀ ਗੁਰਸਿੱਖ ਸ਼ਰਧਾ ਪ੍ਰੇਮ ਨਾਲ ਗਿਣਤੀ ਤੋਂ ਬਾਹਰਾਂ ਹੋ ਕੇ ਜਾਪ ਕਰਦਾ ਹੈ।
1: ਗੁਰ ਪ੍ਰਸਾਦ ਲਗ ਮੁਕਤਮਈ ਪੰਜ ਗਿਆਨ ਕੇ ਜੋਗ।
0: ਇਸ ਤਰ੍ਹਾਂ ਕਹਿੰਦੇ ਗੁਰਪ੍ਰਸਾਦ ਤੱਕ ਮੁਕਤਮਈ ਹੈ, ਮੁਕਤੀ ਦੇ ਦੇਣ ਲਈ ਨਿਰਗੁਣ ਦਾ ਜਾਪ ਹੈ ਸਾਰਾ ਹੀ, ਤੇ ਜਿਹਨੇ ਨੇ ਬਿਲਕੁਲ ਹੀ ਚਾਰੇ ਪਾਸਿਓਂ ਆਪਣੇ ਆਪ ਨੂੰ ਸੰਕੋਚਣਾ ਹੈ, ਨਿਰਗੁਣ ਦੇ ਵਿੱਚ ਲੀਨ ਹੋਣਾ ਹੈ, ਉਹ ਇਸ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਜਿਹੜੇ ਮੂਲ ਮੰਤਰ ਦਾ ਅਭਿਆਸ ਕਰਨਾ ਅਥਵਾ ਵਾਹਿਗੁਰੂ ਦੇ ਦਰਸ਼ਨਾਂ ਵਾਸਤੇ ਕਿਸੇ ਕਾਰਜ ਲਈ, ਹਿਰਦੇ ਦੀ ਸ਼ੁੱਧੀ ਲਈ, ਸ਼ੁਭ ਗੁਣਾਂ ਦੇ ਸੰਗ੍ਰਹਿਣ ਲਈ, ਇਹ ਸਾਰੇ ਕਾਰਜ ਮੂਲ ਮੰਤਰ ਦੇ ਵਿੱਚ ਹੋ ਜਾਂਦੇ ਹਨ।
1: ਪ੍ਰਥਮ ਮਾਰਜਨ ਹੋਮ ਲਿਖਕਰ ਸਭ ਸਮਝਾਏ।
0: ਸੋ ਪਹਿਲਾਂ ਹੋਮ ਦੀ ਵਿਧੀ, ਫਿਰ ਜਲ ਉੱਤੇ ਮੰਤਰ ਉਚਾਰ ਕੇ ਅੰਗਾਂ ਨੂੰ ਉਸ ਨਾਲ ਇਸ਼ਨਾਨ ਕਰਨਾ ਇਤਿਆਦਿਕ, ਕਹਿੰਦੇ ਇਹ ਸਾਰੀਆਂ ਚੀਜ਼ਾਂ ਸਮਝਾਈਆਂ। ਇਹੀ ਕਿਰਿਆ ਸਰੋਵਰ ਦੇ ਵਿੱਚ ਹੁੰਦੀ ਰਹਿੰਦੀ, ਹਰ ਵਕਤ ਸਰੋਵਰ ਦੇ ਜਲ ਦੇ ਵਿੱਚ ਗੁਰਬਾਣੀ ਦੇ ਪ੍ਰਵਾਹ ਦਾ ਅਸਰ ਪੈਂਦਾ। ਸਾਰਿਆਂ ਨਾਲੋਂ ਵੱਧ ਪਾਣੀ ਦੇ ਵਿੱਚ ਸ਼ਕਤੀ ਖਿੱਚਣ ਦੀ ਬਹੁਤੀ ਜ਼ਿਆਦਾ ਹੈ, ਧਰਤੀ ਵਿੱਚ ਹਲੇ ਘੱਟ ਹੈ, ਪਾਣੀ ਸ਼ਕਤੀ ਨੂੰ ਜ਼ਿਆਦਾ ਖਿੱਚਦਾ। ਇਹ ਜਿਹੜੇ ਥੋੜਾ ਜਿਹਾ ਸਾਇੰਸ ਦੇ ਉੱਚ ਕਲਾਸ ਦੇ ਵਿਦਿਆਰਥੀ ਨੇ ਉਹਨਾਂ ਨੂੰ ਜ਼ਿਆਦਾ ਪਤਾ ਇਹਨਾਂ ਗੱਲਾਂ ਦਾ ਕਿ ਪਾਣੀ ਸਭ ਤੋਂ ਵੱਧ ਆਪਣੇ ਵਿੱਚ ਗ੍ਰਹਿਣ ਕਰਦਾ, ਹਰੇਕ ਚੀਜ਼ ਨੂੰ, ਆਵਾਜ਼ ਨੂੰ ਵੀ ਗ੍ਰਹਿਣ ਕਰ ਲੈਂਦਾ। ਇਸ ਕਰਕੇ ਕਿਉਂਕਿ ਪਹਿਲਾਂ ਪਾਣੀ ਜੀਓ ਹੈ, ਪਾਣੀ ਜੀਵਤ ਰੂਪ ਵਿੱਚ ਹੈ, ਜਿੱਤ ਹਰਿਆ ਸਭ ਕੋਏ, ਜਿਉਂ ਜਿਉਂ ਪਾਣੀ ਦੇ ਉੱਤੇ ਬਾਣੀ ਦਾ ਅਸਰ ਪੈਂਦਾ, ਪਾਣੀ ਉਹ ਪਵਿੱਤਰ ਹੁੰਦਾ ਜਾਂਦਾ, ਰੋਗਾਂ ਨੂੰ ਕੱਟਣ ਲਈ ਸਮਰੱਥ ਹੋ ਜਾਂਦਾ। ਇਸੇ ਕਰਕੇ ਮਹਾਰਾਜ ਜਿੱਥੇ ਵੀ ਗਏ ਨੇ, ਕਿਤੇ ਕੁਛ ਪੰਚਮੀ ਦਾ ਇਸ਼ਨਾਨ, ਕਿਤੇ ਕਹਿੰਦੇ ਇੱਥੇ ਇਸ਼ਨਾਨ ਕਰੋ, ਕਿਤੇ ਕਹਿੰਦੇ ਇੱਥੇ ਇੰਨਾ ਇਸ਼ਨਾਨ ਕਰੋ, ਉਸ ਇਸ਼ਨਾਨ ਦੇ ਨਾਲ ਸਰੀਰ ਦੇ ਉੱਤੇ ਬਹੁਤ ਅੱਛਾ ਪ੍ਰਭਾਵ ਪੈਂਦਾ ਹੈ।
1: ਮਹਾ ਮਹਾਤਮ ਮੰਤਰ ਇਹ ਚਾਰ ਪਦਾਰਥ ਗਾਏ।
0: ਮਹਾ ਮਹਾਤਮ ਮੰਤਰ ਹੈ ਜਿਹੜਾ ਚਾਰੇ ਪਦਾਰਥ ਨੇ ਉਹਨਾਂ ਨੂੰ ਦੇਣ ਵਾਸਤੇ ਇਹ ਜਿਹੜਾ ਮੰਤਰ ਮਹਾਰਾਜ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਦਾ ਅਭਿਆਸ ਆਪਾਂ ਨੂੰ ਬਖਸ਼ਿਸ਼ ਕੀਤਾ ਹੈ।
1: ਦੋਹੇਰਾ ਅੱਖਰ 36 ਪੰਜ ਪੁੰਨ 25 ਤਤ ਸੁਜਾਨ ਗੁਰਪ੍ਰਸਾਦ ਪੜ ਅਗਰ ਤੈ ਲਖੋ ਸਿੱਖ ਬੁਦੀਵਾਨ।
0: ਸੋ ਕਹਿੰਦੇ ਨੇ ਜਿੰਨਾ ਵੀ ਇਹ ਮੂਲ ਮੰਤਰ ਦਾ ਪਾਠ ਤੁਹਾਨੂੰ ਬਖਸ਼ਿਸ਼ ਕੀਤਾ ਹੈ ਸਿਆਣਿਓ, ਇਹ ਗੁਰਪ੍ਰਸਾਦ ਤੱਕ ਪੜ੍ਹਨਾ, ਮੂਲ ਮੰਤਰ ਦਾ ਪਾਠ ਕਰਨਾ, ਤੇ ਇਹਦੇ ਨਾਲ ਸਾਰੇ ਜਿਤਨੇ ਕਾਰਜ ਨੇ, ਗੁਰਾਂ ਦੀ ਖੁਸ਼ੀ ਲੈਣ ਵਾਸਤੇ ਪੜ੍ਹਨਾ ਜਾਂ ਗੁਰਾਂ ਦੇ ਦਰਸ਼ਨ ਕਰਨ ਵਾਸਤੇ ਪੜ੍ਹਨਾ, ਜਿਸ ਕਾਰਜ ਲਈ ਵੀ ਮੂਲ ਮੰਤਰ ਦਾ ਅਭਿਆਸ ਕਰੋਗੇ ਉਸੇ ਤਰ੍ਹਾਂ ਹੀ ਬਖਸ਼ਿਸ਼ ਹੋ ਜਾਵੇਗੀ।
1: ਹਰ ਲਿਖ ਬੇ ਮੈਂ ਵਰਣ ਅੱਖ ਪੰਜ ਪ੍ਰਾਣ ਕੇ ਮਾਜ।
0: ਸੋ ਇਸੇ ਤਰ੍ਹਾਂ ਇਹਦੇ ਲਿਖਣ ਦੇ ਵਿੱਚ ਜਿਹੜੇ ਵਰਣ ਅੱਠ, ਇਹ ਅੱਠ ਵਰਨ ਲਿਖੇ ਨੇ, ਭਾਵ ਅੱਠ ਅੱਖਰ ਜਿਹੜੇ ਬਣ ਜਾਂਦੇ ਨੇ, ਜਿਵੇਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਦੇ ਚਾਰ ਅੱਖਰ ਨੇ, ਪ੍ਰਸਾਦ ਦੇ ਤਿੰਨ ਅੱਖਰ ਨੇ, ਇੱਕ ਓੰਕਾਰ ਨੂੰ ਇੱਕੋ ਹੀ ਗਿਣਨਾ ਹੈ। ਇਉਂ ਕਹਿੰਦੇ ਨੇ ਜਿਹੜੇ ਇਹ ਅੱਠ ਅੱਖਰ ਨੇ ਅਥਵਾ ਹੋਰ ਜਿਹੜੇ ਸਾਰੇ ਅੱਖਰ ਨੇ, ਇਹਨਾਂ ਨੂੰ ਗਿਣਨ ਦੇ ਵਿੱਚ ਗਿਣਤੀ ਅੱਠ ਆ ਗਈ, ਕਿਸੇ ਦੀ ਪੰਜ ਆ ਗਈ, ਕਈਆਂ ਦੀ ਗਿਣਤੀ 25 ਗਿਣੀ, ਕਿਸੇ ਦੀ 36 ਗਿਣੀ। ਤੋ ਕਹਿਣ ਦਾ ਭਾਵ ਮਹਾਰਾਜ ਨੇ ਕਿ ਜਿੰਨਾ ਵੀ ਮੂਲ ਮੰਤਰ ਦਾ ਪਾਠ ਹੈ ਇਹ ਹਰੇਕ ਕਾਰਜ ਦੇ ਵਿੱਚ ਹੀ ਹਰ ਸਿੱਧੀ ਨੂੰ ਪ੍ਰਾਪਤ ਕਰਨ ਲਈ, ਸਿੱਧੀ ਦਾ ਮਤਲਬ ਇੱਥੇ ਰਿੱਧੀਆਂ ਸਿੱਧੀਆਂ ਨਹੀਂ ਹੈ, ਸਿੱਧੀ ਦਾ ਅਰਥ ਹੁੰਦਾ ਸਫਲਤਾ, ਹਰ ਕਾਰਜ ਦੀ ਸਫਲਤਾ ਵਾਸਤੇ ਹੀ ਪਾਠ ਕੀਤਾ ਜਾਂਦਾ ਹੈ।
1: 36 ਲੱਖ ਆਹੂਤ ਦੇ ਮੁਕਤ ਹੋਏ ਤਤਕਾਲ।
0: 36 ਲੱਖ ਊਤੀਆਂ ਦੇਣਾ ਲਿਖਿਆ ਇੱਥੇ ਕਿ ਜਿਸ ਪ੍ਰਕਾਰ ਧੂਪ ਸਮੱਗਰੀ ਆਦਿ ਤਿਆਰ ਕਰਕੇ ਕੋਲਿਆਂ ਦੇ ਉੱਤੇ ਪਾਠ ਕਰਦੇ ਜਾਓ, ਸਮੱਗਰੀ ਪਾਉਂਦੇ ਜਾਓ, ਪਰ ਮਹਾਰਾਜ ਜੀ ਨੇ ਤਾਂ ਬਾਣੀ ਦੇ ਅੰਦਰ ਇਸ ਚੀਜ਼ ਦਾ ਤਾਂ ਖੰਡਨ ਕੀਤਾ ਹੋਇਆ, ਜਿੱਥੇ ਵੀ ਖੰਡਨ ਦੀ ਗੱਲ ਆ ਜਾਂਦੀ ਫਿਰ ਆਪਾਂ ਖੰਡਨ ਵੀ ਕਰ ਦਿੰਦੇ ਹਾਂ। ਸਤਿਗੁਰੂ ਮਹਾਰਾਜ ਨੇ ਜਾਂ ਅੱਜ ਤੱਕ ਜਿੰਨਿਆਂ ਨੂੰ ਮੈਂ ਅਭਿਆਸ ਕਰਦੇ ਦੇਖਿਆ, ਵੱਡਿਆਂ ਤੋਂ ਵੱਡਿਆਂ ਨੂੰ, ਛੋਟੇ ਛੋਟੇ ਦੀ ਕਿਸੇ ਦੀ ਗੱਲ ਨਹੀਂ, ਵੱਡੇ ਤੋਂ ਵੱਡਾ ਕੋਈ ਇਹੋ ਜਿਹਾ ਕਰਮ ਮੈਂ ਕਰਦਾ ਦੇਖਿਆ ਨਹੀਂ ਹੈ। ਉਹ ਸਿਰਫ ਮੂਲ ਮੰਤਰ ਦਾ ਜਾਂ ਜਪਜੀ ਸਾਹਿਬ ਦੇ ਪਾਠਾਂ ਦਾ ਸੁੱਤੇ ਸਿੱਧੇ ਅਭਿਆਸ ਕਰਦੇ ਦੇਖੇ ਨੇ। ਸਵੇਰੇ ਉੱਠਣਾ ਉਹਨਾਂ ਨੇ 1 ਵਜੇ ਦੇ ਕਰੀਬ, ਆਪਣਾ ਸਾਰਾ ਦਿਨ ਹੀ ਪਾਠ ਕਰਦੇ ਰਹਿਣਾ। ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਇਸੇ ਤਰ੍ਹਾਂ ਹੀ ਬਖਸ਼ਿਸ਼ ਕੀਤੀ। ਇਹ ਜਿਹੜੀਆਂ ਹੂਤੀਆਂ ਬਸ ਇਹੀ ਆ, ਇਹ ਗਾਵੀ ਹੈ, ਸੁਣੀਆ, ਮਨ ਰੱਖੀਆ, ਭਾਵੋ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਿਹੜਾ ਪਾਠ ਤੁਸੀਂ ਬਹੁ ਨਾਲ ਪੜ੍ਹੋ ਨਾ, ਇਹਨੂੰ ਕਹਿੰਦੇ ਕੰਨ ਨਾਲ ਜ਼ਰੂਰ ਸੁਣੋ। ਜੇ ਕੰਨ ਨਾਲ ਨਹੀਂ ਸੁਣਨਾ ਤਾਂ ਅੰਦਰੋਂ ਜਦੋਂ ਅੰਤਰੀਵ ਗੁਪਤ ਰੂਪ ਵਿੱਚ ਪੜ੍ਹਦੇ ਹੈ ਤਾਂ ਇੱਕ ਕੰਨ ਆਪਣੇ ਅੰਦਰ ਵੀ ਨੇ, ਜਾਂ ਅੰਦਰਲੇ ਕੰਨਾਂ ਨਾਲ ਸੁਣੋ ਮੈਂ ਕੀ ਬੋਲ ਰਿਹਾ, ਇੱਕ ਓੰਕਾਰ ਕੌਣ ਹੈ, ਸਤਨਾਮ ਦਾ ਕੀ ਭਾਵ, ਕਰਤਾ ਪੁਰਖ ਨਿਰਭਉ ਹੈ, ਵਾਹਿਗੁਰੂ ਹੈ, ਨਿਰਵੈਰ ਵੀ ਵਾਹਿਗੁਰੂ ਹੈ, ਵੈਰ ਤੋਂ ਰਹਿਤ। ਇਸ ਤਰ੍ਹਾਂ ਕਹਿੰਦੇ ਨੇ ਧਿਆਨ ਕਰਕੇ ਇਸੇ ਨੂੰ ਹੀ ਹਵਨ ਮੰਨ ਲਓ ਕਿ ਕੰਨਾਂ ਨਾਲ ਬਾਣੀ ਸੁਣੋ।
1: ਜਪ ਤੇ ਆਤਮ ਸ਼ੁੱਧ ਮਾਰਜਨ ਦੋ ਕੰਨ ਟਾਲ।
0: ਇਸ ਕਰਕੇ ਜਪਜੀ ਸਾਹਿਬ ਪੜ੍ਹਨ ਦੇ ਨਾਲ ਆਤਮਾ ਬਿਲਕੁਲ ਸ਼ੁੱਧ ਹੋ ਜਾਂਦੀ ਹੈ। ਮੂਲ ਮੰਤਰ ਦਾ ਵੀ ਉਹੀ ਮਤਲਬ ਹੈ, ਜਪਜੀ ਸਾਹਿਬ ਦਾ ਵੀ ਉਹੀ ਭਾਵ ਹੈ ਕਿ ਹਰ ਪ੍ਰਕਾਰ ਦੇ ਨਾਲ ਆਤਮਾ ਦੀ ਜਿਹੜੀ ਸ਼ੁੱਧੀ ਹੈ ਅਥਵਾ ਜਿਹੜੇ ਦੁੱਖ ਨੇ, ਦਲਿੱਦਰ ਨੇ, ਇਹ ਬੰਦੇ ਦੀ ਆਪਣੀ ਇੱਛਾ ਤੇ ਸਾਰੀ ਗੱਲ ਨਿਰਭਰ ਕਰਦੀ ਹੈ। ਜਿਵੇਂ ਵੀ ਕੋਈ ਇੱਛਾ ਕਰ ਲਵੇ ਉਹਦੀ ਇੱਛਾ ਸਤਿਗੁਰੂ ਮਹਾਰਾਜ ਜੀ ਉਸੇ ਤਰ੍ਹਾਂ ਹੀ ਪੂਰੀ ਕਰ ਦਿੰਦੇ ਹਨ।
1: ਪ੍ਰਥਮ ਸਲੋਕ ਜਪ ਕੋ ਭਾਲੋ ਤਿਸ ਕੀ ਬਿਦ ਕੈ ਦੀਨ।
0: ਇਹ ਪਹਿਲਾ ਸਲੋਕ ਹੈ ਜਪਜੀ ਸਾਹਿਬ ਦਾ, ਇਹਦੀ ਵਿਧੀ ਕਹਿੰਦੇ ਮੈਂ ਭਲੇ ਤਰੀਕੇ ਨਾਲ ਕਹਿ ਦਿੱਤੀ ਹੈ।
1: ਆਗਿਆ ਸਭ ਪੂੜੀਨ ਕੋ ਕਹਿ ਸੋ ਸੁਣੋ ਪ੍ਰਵੀਨ।
0: ਕਹਿੰਦੇ ਸੁਣੋ ਸਿਆਣਿਓ, ਅੱਗੇ ਪੌੜੀਆਂ ਨੇ, ਪੌੜੀਆਂ ਦੇ ਮਹਾਤਮ ਨੇ, ਪੌੜੀ ਪੜ੍ਹਨ ਦੇ ਨਾਲ ਇਹ ਮਹਾਤਮ ਮਿਲਦਾ, ਇਹ ਮਹਾਤਮ ਮਿਲਦਾ, ਕੋਈ ਕਾਰਜ ਰਾਸ ਕਰਨਾ, ਜਿਵੇਂ ਗੁਰਬਾਣੀ ਵਿੱਚ ਸ਼ਬਦ ਨੇ। ਇਸੇ ਤਰ੍ਹਾਂ ਕਹਿੰਦੇ ਮੰਨ ਲਓ ਕਿ ਇਹ ਜਪਜੀ ਸਾਹਿਬ ਦੇ ਵਿੱਚ 40 ਪੌੜੀਆਂ ਕੁੱਲ ਗਿਣੀਆਂ ਨੇ, 40 ਸਾਰਾ ਗਿਣਤੀ ਗਿਣਦੇ ਨੇ, ਪਹਿਲਾਂ ਏਕ ਅੱਗ ਵਿੱਚ ਗਿਣ ਕੇ, ਅਖੀਰ ਸਲੋਕ ਵਿੱਚ ਗਿਣ ਕੇ। ਇਸ ਤਰ੍ਹਾਂ ਕਹਿੰਦੇ 40 ਕੁੱਲ ਜਿਹੜਾ ਹੈ, ਫਿਰ ਮੂਲ ਮੰਤਰ ਦੇ ਸਮੇਤ ਇਹਦੇ ਨਾਲ ਹਰ ਪ੍ਰਕਾਰ ਦੇ ਕਾਰਜ ਰਾਸ ਹੁੰਦੇ ਹਨ।
1: ਸ਼੍ਰੀ ਜਪ ਜੀ ਪੌੜੀ ਪ੍ਰਥਮ ਕਰੈ ਕਾਮਨਾ ਪੂਰ।
0: ਇੱਥੇ ਹੁਣ ਪਹਿਲਾਂ ਤਾਂ ਉਚਾਰਨ ਕੀਤਾ ਸੀ ਗੁਰਪ੍ਰਸਾਦ ਤੱਕ, ਫਿਰ ਉਚਾਰਨ ਕੀਤਾ ਪਹਿਲੇ ਏਕੇ ਤੱਕ। ਇਹ ਪੁਰਾਣੇ ਬਜ਼ੁਰਗ ਜਿਹੜੇ ਨੇ ਜਾਂ ਪੁਰਾਣੇ ਮਹਾਂਪੁਰਸ਼ ਨੇ, ਉਹ ਇਸ ਤਰ੍ਹਾਂ ਕਿਸੇ ਨੇ ਪੁੱਛਣਾ ਵੀ ਕੀ ਪੜ੍ਹਿਆ ਕਰੀਏ ਕਿਵੇਂ, ਉਹ ਕਹਿੰਦੇ ਪਹਿਲੀ ਪੌੜੀ ਦਾ ਪਾਠ ਕਰਿਆ ਕਰ। ਉਹ ਫਿਰ ਇਹ ਪਹਿਲਾਂ ਪੁਰਾਣੇ ਬਜ਼ੁਰਗ ਕਿਹਾ ਕਰਦੇ, ਪੁਰਾਣਿਆਂ ਨੂੰ ਪਤਾ। ਜਦੋਂ ਇਸ ਤਰ੍ਹਾਂ ਫਿਰ ਲੋਕਾਂ ਨੇ ਕਈ ਵਾਰ ਮੈਨੂੰ ਪੁੱਛਣਾ ਵੀ ਇਹ ਪਹਿਲੀ ਪੌੜੀ ਕਿਹੜੀ ਹੋਈ, ਵੀ ਪਹਿਲਾਂ ਵੀ ਏਕਾ ਲੱਗਿਆ ਹੋਇਆ ਇੱਕ, ਫਿਰ ਦੂਜੇ ਤੇ ਵੀ ਏਕਾ ਲੱਗਿਆ, ਸੋਚਿਆ ਸੋਚ ਨਾ ਹੋਵੇ। ਤਾਂ ਪਹਿਲੀ ਪੌੜੀ ਜਿਹੜੀ ਆ ਨਾ, ਜਿੱਥੇ ਪਹਿਲਾਂ ਏਕਾ ਲੱਗਿਆ ਹੋਇਆ, ਉਸ ਨੂੰ ਮੰਨ ਕੇ ਚੱਲੇ ਨੇ ਕਵੀ ਜੀ। ਇਸ ਤਰ੍ਹਾਂ ਨਹੀਂ ਗਿਣ ਲੈਣਾ ਕਿ ਪਹਿਲੀ ਪੌੜੀ ਸੋਚਿਆ ਸੋਚ ਨਾ ਹੋਵੇ ਵਾਲੀ ਨਹੀਂ ਮੰਨੀ ਇੱਥੇ। ਇੱਥੇ ਪ੍ਰਾਰਥਨਾ ਰੀਤੀ ਅਨੁਸਾਰ ਪਹਿਲੀ ਪੌੜੀ ਜਿਹੜੀ ਨਾਨਕ ਹੋਸੀ ਵੀ ਸੱਚ ਤੇ ਆਉਂਦੀ ਹੈ, ਉਸ ਸਲੋਕ ਵਾਸਤੇ ਕਥਨ ਕੀਤਾ। ਜੇ ਕੱਲਾ ਹੀ ਇਹੀ ਜਾਪ ਕਰੀ ਜਾਵੇ ਆਸ ਸੱਚ ਜਵਾਹ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਤਾਂ ਵੀ ਕਹਿੰਦੇ ਬੜਾ ਭਾਰੀ ਮਹੱਤਵ ਮਿਲਦਾ। ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵ ਨਮੈ, ਇਹਦੇ ਵਿੱਚ ਜਿਵੇਂ ਮਹੱਤਵ ਹੈ, ਇਸੇ ਪ੍ਰਕਾਰ ਕਹਿੰਦੇ ਪਹਿਲੀ ਪੌੜੀ ਜਿਹੜੀ ਹੈ ਜੇ ਨਾਲ ਰਲਾ ਕੇ ਮੂਲ ਮੰਤਰ ਦੇ ਪੜ੍ਹੀ ਜਾਵੇ ਤਾਂ ਫਿਰ ਹਰ ਪ੍ਰਕਾਰ ਦੀ ਜਿਹੜੀ ਕਾਮਨਾ ਜੀਵ ਦੀ ਉਹ ਪੂਰੀ ਹੋ ਜਾਂਦੀ ਹੈ।
1: ਪਾਠਕ ਸਭ ਸੁਖ ਪਾਏ ਕੈ ਵਿਘਨ ਬਿਨਾ ਸਹਿ ਕੂਰ।
0: ਜਿਹੜਾ ਇਹਦਾ ਪਾਠਕ ਹੈ ਉਹ ਸਲੋਕ ਅਤੇ ਮੂਲ ਮੰਤਰ ਲਾ ਕੇ ਪੜ੍ਹੇ ਤਾਂ ਉਹਦੇ ਸਾਰੇ ਜਿਹੜੇ ਵਿਘਨ ਨੇ, ਹਰ ਪ੍ਰਕਾਰ ਦਾ ਕੂੜ ਹੈ, ਭਾਵ ਜਿਤਨਾ ਵੀ ਮਨ ਦੇ ਉੱਤੇ ਬੋਝ ਹੈ ਜਾਂ ਕੋਈ ਕੂੜ ਰਾਜਾ ਕੂੜ ਪਰਜਾ, ਸਾਰੀਆਂ ਚੀਜ਼ਾਂ ਕੂੜ ਵਿੱਚ ਜਿਹੜੀਆਂ ਆ ਗਈਆਂ, ਮਨ ਦੇ ਉੱਤੇ ਜਿਵੇਂ ਪ੍ਰਭਾਵ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਇਹਨਾਂ ਦਾ ਪ੍ਰਭਾਵ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ।
1: ਆਸ਼ਾ ਪਰ ਦੂਜੀ ਪਰ ਆਦਿ ਸੱਚ ਜੇ ਨਾਮ।
0: ਆਸਾਂ ਨੂੰ ਪੂਰੀ ਕਰਨ ਲਈ ਜਿਹੜੀ ਪੌੜੀ ਪੜ੍ਹਨੀ ਹੈ, ਸੋ ਆਸ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋ ਇਸ ਪੌੜੀ ਨੂੰ ਥੋੜਾ ਜਿਹਾ ਗਲਤੀ ਇਹ ਵੀ ਹੋਈ ਵੀ ਹੈ ਕਿ ਇਹਨੂੰ ਗਲਤੀ ਨਾਲ ਦੂਜੀ ਪੌੜੀ ਵਿੱਚ ਸ਼ਾਮਲ ਕਰ ਲਿਆ। ਪਹਿਲੀ ਪੌੜੀ ਉਹ ਪਹਿਲੀ ਹੋਈ ਹੈ ਜਿੱਥੇ ਤੱਕ ਦੱਸਿਆ ਹੋਇਆ, ਕਿਉਂਕਿ ਅੱਗੇ ਜਾ ਕੇ ਫੇਰ ਥੋੜਾ ਜਿਹਾ ਕਈ ਵਾਰ ਛਾਪੇਖਾਨੇ ਚ ਗਲਤੀ ਹੋ ਜਾਂਦੀ ਹੈ। ਅੱਗੇ ਤਰਤੀਬ ਕਵੀ ਜੀ 5ਵੀਂ ਪੌੜੀ ਤੇ ਜਾ ਕੇ ਫੇਰ ਹੀ ਉੱਥੇ ਲਿਆਉਣਗੇ। ਇਸ ਤਰ੍ਹਾਂ ਪਹਿਲੀ ਪੌੜੀ ਤੋਂ ਹੀ ਮੰਨ ਕੇ ਚੱਲਣਾ, 1, 2, 3 ਤੋਂ ਲੈ ਕੇ ਸਲੋਕ ਨੂੰ ਜਾ ਕੇ 40ਵੀਂ ਪੌੜੀ ਲਿਖਿਆ ਹੋਇਆ। ਇਸ ਕਰਕੇ ਕਹਿੰਦੇ ਨੇ ਲਗਾਤਾਰ ਦੀ ਗਿਣਤੀ ਰੱਖਣੀ ਹੈ ਕਿ ਜਿਹੜਾ ਵੀ ਕੰਮ ਕਰਨਾ ਉਹਦੇ ਵਿੱਚ ਆਸਾ ਜੁਗਾ ਸੱਚ ਪੜਨ ਦੇ ਨਾਲ ਹਰ ਪ੍ਰਕਾਰ ਦੀ ਆਸਾ ਪੂਰੀ ਹੁੰਦੀ ਹੈ।
1: ਦੇਵ ਮੰਤਰ ਚਲਨ ਮੈਂ ਔਸ਼ਧ ਰਸਾਇਣ ਸ਼ਾਮ।
0: ਹੁਣ ਕਹਿੰਦੇ ਨੇ ਦੇਵ ਮੰਤਰ ਇਸ਼ਟ ਦੇਵ ਦਾ ਨਿਮੰਤਰਣ ਕਰਨਾ, ਭਾਵ ਆਪਣੇ ਇਸ਼ਟ ਦੇਵ ਦੀ ਆਰਾਧਨਾ ਕਰਨੀ। ਇਸ਼ਟ ਦੇਵ ਇੱਥੇ ਦੇਵਤੇ ਦਾ ਨਾਂ ਨਹੀਂ, ਭਾਵ ਜਿਵੇਂ ਆਪਣਾ ਇਸ਼ਟ ਕੌਣ ਹੈ, ਨਮੋ ਇਸ਼ਟ ਇਸ਼ਟੇ, ਇਸ਼ਟਾਂ ਦਾ ਵੀ ਜੋ ਇਸ਼ਟ ਹੈ ਉਹ ਕੌਣ ਹੈ, ਦੇਵਤਿਆਂ ਦਾ ਵੀ ਦੇਵ ਰੂਪ ਕੌਣ ਹੈ, ਵਾਹਿਗੁਰੂ। ਕਹਿੰਦੇ ਵਾਹਿਗੁਰੂ ਨੂੰ ਦਰਸ਼ਨ ਕਰਨ ਲਈ, ਵਾਹਿਗੁਰੂ ਦਾ ਪ੍ਰਕਾਸ਼ ਮੰਗਣ ਲਈ, ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਦੇਵ ਮੰਤਰ ਪੜ੍ਹੇ, ਭਾਵ ਮੂਲ ਮੰਤਰ ਦਾ ਅਭਿਆਸ, ਫਿਰ ਦੂਸਰੀ ਪੌੜੀ ਜਪਜੀ ਸਾਹਿਬ ਦੇ ਨਾਲ ਪੜ੍ਹਨੀ, ਫਿਰ ਚੱਲਣ ਮੈਂ, ਚੱਲਣ ਦੇ ਸਮੇਂ ਵਿੱਚ ਅਥਵਾ ਕਹਿੰਦੇ ਜੇ ਦਵਾਈ ਖਾਣੀ ਹੋਵੇ, ਔਸ਼ਧੀ ਖਾਣੀ ਹੋਵੇ, ਤਾਂ ਵੀ ਪਹਿਲਾਂ ਐਵੇਂ ਨਹੀਂ ਵੀ ਡਾਕਟਰ ਤੋਂ ਦਵਾਈ ਲਿਆਂਦੀ ਜਾਂ ਕੋਈ ਹੋਰ। ਪਹਿਲਾਂ ਮੈਂ ਦੇਖਿਆ ਪੁਰਾਣੇ ਵੈਦ ਜਾਂ ਸਾਨੂੰ ਦਵਾਈ ਦਿੰਦੇ ਹੁੰਦੇ, ਉਹਨਾਂ ਦੇ ਇੱਕ ਕਾਨੂੰਨ ਸੀ, ਉਹਨਾਂ ਦਵਾਈ ਹੱਥ 'ਚ ਫੜ ਲੈਣੀ, ਪਹਿਲਾਂ ਦਵਾਈ ਦੇਖਣੀ, ਨਬਜ਼ ਦੇਖਣੀ, ਫਿਰ ਉਹਨੇ ਦਵਾਈ ਦੇਖ ਕੇ ਹੱਥ ਵਿੱਚ ਪਕੜ ਕੇ ਅਰਦਾਸ ਕਰਨੀ। ਗੁਰੂ ਨਾਨਕ ਸਾਹਿਬ ਦੀ ਉੱਥੇ ਪਿੰਡ ਦੇਖਿਆ ਫੋਟੋ ਲੱਗੀ ਸੀ, ਬੜੀ ਪੁਰਾਣੀ ਗੱਲ ਹੈ। ਫਿਰ ਉਹ ਕਿੰਨੀ ਦੇਰ ਹੱਥ ਜੋੜ ਕੇ ਬੈਠਾ ਰਿਹਾ, ਮੈਂ ਕਿਹਾ ਇਹ ਕੀ ਪੜ੍ਹਿਆ ਹੁਣ? ਕਹਿੰਦਾ ਇਹ ਮੈਂ ਜਪਜੀ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਸਲੋਕ ਪੜ੍ਹਿਆ, ਮੈਂ ਇਹ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਦਵਾਈ ਦਵੂਈ ਕੋਈ ਚੀਜ਼ ਨਹੀਂ ਹੈਗੀ, ਸਾਰੀ ਤੁਹਾਡੀ ਕਿਰਪਾ ਹੋਣੀ ਹੈ। ਬਸ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਜਦ ਮੈਂ ਦੁਕਾਨ ਆਰੰਭ ਕੀਤੀ, ਕਿਸੇ ਮਹਾਂਪੁਰਸ਼ ਨੂੰ ਬੁਲਾਇਆ, ਉਹ ਆ ਕੇ ਬੈਠ ਗਏ, ਮਹਾਂਪੁਰਸ਼ ਕਹਿੰਦੇ ਕੀ ਅਰਦਾਸ ਕਰਾਂ ਵੀ ਸਾਰੀ ਦੁਨੀਆ ਪਿੰਡ ਸਾਰਾ ਬਿਮਾਰ ਹੋ ਕੇ ਤੇਰੇ ਕੋਲ ਆਵੇ ਦਵਾਈ ਲੈਣ? ਕਹਿੰਦੇ ਨਹੀਂ ਜੀ, ਮੈਂ ਤਾਂ ਨਹੀਂ ਕਿਹਾ ਸਾਰੇ ਬਿਮਾਰ ਹੋਣ। ਕਹਿੰਦੇ ਦੱਸੋ ਭਾਈ ਫਿਰ ਕੀ ਅਰਦਾਸ ਕਰੀਏ? ਵੈਦ ਨੇ ਬੁਲਾਇਆ, ਸਾਰੇ ਚੁੱਪ ਕਰਕੇ, ਕਹਿੰਦੇ ਤੁਸੀਂ ਦੱਸੋ ਜੀ। ਕਹਿੰਦੇ ਮੈਂ ਇੱਕ ਗੱਲ ਕਹਿਣਾ ਕਿ ਜੋ ਜੀ ਆਵੇ ਸੋ ਰਾਜੀ ਜਾਵੇ, ਬਸ ਇਸ ਗੱਲ ਉੱਤੇ ਭਾਈ ਅਰਦਾਸ ਕਰਕੇ, ਪਾਠ ਕਰਕੇ, ਬਾਣੀ ਪੜ੍ਹ ਕੇ ਦਵਾਈ ਦੇਣੀ ਹੈ। ਔਰ ਆਪਾਂ ਵੀ ਇਸ ਗੁਣ ਨੂੰ ਗ੍ਰਹਿਣ ਕਰਨ ਨਾ ਸਿੱਖੀਏ। ਸਤਿਗੁਰੂ ਮਹਾਰਾਜ ਕਹਿੰਦੇ ਦਵਾਈ ਖਾਣ ਤੋਂ ਪਹਿਲਾਂ ਦਵਾਈ ਵਾਲੇ ਨੂੰ ਯਾਦ ਕਰ ਲਓ। ਔਰ ਗੁਰਬਾਣੀ ਅੰਦਰ ਪ੍ਰਮਾਣ ਵੀ ਹੈ, ਔਖਦ ਆਏ ਰਾਸ ਜਾਂ ਵਿੱਚ ਆਪ ਖਲੋਆ। ਜੇ ਵਾਹਿਗੁਰੂ ਵਿੱਚ ਹਾਜ਼ਰ ਹੈ ਤਾਂ ਦਵਾਈ ਅਸਰ ਕਰਦੀ ਹੈ, ਤੇ ਰਸਾਇਣ ਜਿਹੜਾ ਹੈ ਫਿਰ ਸ਼ਾਮ, ਰਸਾਇਣ ਬਣਾਉਣ ਦੇ ਵਿੱਚ ਕੋਈ ਚੀਜ਼ ਐਸੀ ਬਣਾਉਣ ਦੇ ਵਿੱਚ, ਅਤੇ ਫਿਰ ਜਿਹੜਾ ਸ਼ਾਮ ਹੈ ਸ਼ਰਨ ਲੈਣ ਲਈ, ਹਰ ਕਾਰਜ ਦੇ ਵਿੱਚ ਹੀ ਬਾਣੀ ਪੜ੍ਹਨੀ ਚਾਹੀਦੀ ਹੈ। ਜਪਜੀ ਸਾਹਿਬ ਦੀਆਂ ਪੌੜੀਆਂ,
1: ਬਿਪਤਾ ਕਾਰਜ ਹਨ ਮੈਂ ਗਾਵੈ ਕੋ ਰਹਿ ਲਾਗ।
0: ਕੋਈ ਬਿਪਤਾ ਪੈ ਗਈ, ਕੋਈ ਕਾਰਜ ਦੀ ਹਾਨੀ ਹੋ ਗਈ, ਕਹਿੰਦੇ ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਇਹ ਪੌੜੀ ਦਾ ਜਾਪ ਕਰਦੇ ਰਹੋ।
1: ਕਾਰਜ ਕਾਹੂ ਅਟਕ ਮੈਂ ਦੇ ਭੇਟ ਗੁਰ ਭਾਗ।
0: ਹਰ ਇੱਕ ਹੈ ਕਿ ਗੱਲ ਧਿਆਨ ਨਾਲ ਕਹਿੰਦੇ ਸੁਣੋ ਭਾਈ, ਜੇ ਕਾਰਜ ਦੇ ਵਿੱਚ ਅਟਕ ਪੈ ਜਾਵੇ, ਕਾਰਜ ਸਿਰੇ ਨਾਲ ਲੱਗਦਾ ਹੋਵੇ, ਤਾਂ ਫਿਰ ਉੱਥੇ ਜਿਹੜੀ ਗੁਰੂ ਦੀ ਭੇਟਾ ਹੈ ਨਾ ਦਸਵੰਧ, ਉਹ ਜ਼ਰੂਰ ਕਰ ਦਿਓ। ਕਿਉਂਕਿ ਗੁਰੂ ਦੀ ਭੇਟਾ ਦਸਵੰਧ ਨਾ ਦੇਣ ਕਰਕੇ ਕਾਰਜ ਵਿੱਚ ਅਟਕ ਪਈ ਹੋਈ ਹੈ, ਦਸਵੰਧ ਕੱਢ ਦਿਓ, ਕਾਰਜ ਦੀ ਅਟਕ ਦੂਰ ਹੋ ਜਾਵੇਗੀ।
1: ਨਵ ਕਰ ਨਵ ਗੁਣ ਸੰਗ੍ਰਹਿ ਜੋਤੀ ਕੋ ਕਰ ਧਿਆਨ।
0: ਕਹਿੰਦੇ ਜਿਹੜਾ ਹੈ ਨਵੇਂ ਘਰ ਚ ਪ੍ਰਵੇਸ਼ ਕਰਨਾ, ਕੋਈ ਨਵਾਂ ਗੁਣ ਗ੍ਰਹਿਣ ਕਰਨਾ, ਵਿਦਿਆ ਲੈਣ ਵਾਸਤੇ ਕੋਈ ਗੁਣ ਨੂੰ ਗ੍ਰਹਿਣ ਕਰਨਾ, ਸਾਰੇ ਗੁਣ ਹੀ ਲੈਂਦੇ ਆਪਾਂ ਜਾ ਕੇ ਸਕੂਲਾਂ ਚ ਕਾਲਜਾਂ ਚ, ਡਿਪਲੋਮੇ ਕਰਦੇ, ਕੋਈ ਇੰਜੀਨੀਅਰਿੰਗ ਕਰਦਾ, ਕੋਈ ਕਿਤੇ ਕਰਦਾ, ਕੋਈ ਵੀ ਕੰਮ ਸਿੱਖਣਾ ਆਪਾਂ ਨੇ, ਕਿਸੇ ਤੋਂ ਕੋਈ ਵੀ ਗੁਣ ਲੈਣਾ, ਚਾਹੇ ਵਿਦਿਆ ਦਾ ਗੁਣ ਲੈਣਾ, ਸਾਰੇ ਗੁਣਾਂ ਤੋਂ ਪਹਿਲਾਂ ਦੇਖੋ ਬਾਣੀ ਦੀ ਲੋੜ ਹੈ ਆਪਾਂ ਨੂੰ। ਫਿਰ ਉਹਦੇ ਨਾਲ ਨਾਲ ਚੌਥੀ ਕੋ ਕਰ ਧਿਆਨ, ਕਹਿੰਦੇ ਇਹਦੇ ਲਈ ਚੌਥੀ ਪੌੜੀ ਜਿਹੜੀ ਹੈ ਉਹ ਪੜ੍ਹੇਗਾ ਤਾਂ ਇਹ ਸਫਲਾ ਹੋਏਗਾ ਕਾਰਜ, ਜੋ ਵੀ ਕਰਨਾ, ਘਰ ਵਿੱਚ ਪ੍ਰਵੇਸ਼ ਕਰਨਾ ਹੈ, ਗੁਣਾਂ ਨੂੰ ਗ੍ਰਹਿਣ ਕਰਨਾ ਹੈ।
1: ਜਪ ਜਪ ਸਮ ਪਰ ਸਪਤ ਦਿਨ ਸਪਤ ਭੇਟ ਧਰਮਾਨ।
0: ਕਹਿੰਦੇ ਫਿਰ ਇਸੇ ਤਰੀਕੇ ਦੇ ਨਾਲ ਜਿਹੜਾ ਜਪੋ ਜਪ ਸਮ, ਜਪਜੀ ਦੇ ਤੁਲ ਭਾਵ ਜਪਜੀ ਦੀਆਂ 40 ਪੌੜੀਆਂ ਨੇ, ਕਹਿੰਦੇ 40 ਵਾਰ ਜਿਹੜਾ ਜਪਜੀ ਸਾਹਿਬ ਦਾ ਉਹ ਪਾਠ ਹੈ ਹਰ ਵਕਤ, ਜਿਵੇਂ 5ਵੀਂ ਪੌੜੀ ਦਾ ਜਾਪ ਕਰਨਾ ਹੈ ਜਾਂ 4ਵੀਂ ਪੌੜੀ ਦਾ ਜਾਪ ਕਰਨਾ ਹੁਣ ਦੱਸ ਰਹੇ ਨੇ, ਕਹਿੰਦੇ ਫਿਰ ਉਨਾ ਹੀ ਪਾਠ ਕਰੋ ਰੋਜ਼ ਹਰ ਰੋਜ਼। ਅਤੇ ਇਸੇ ਪ੍ਰਕਾਰ ਜਿਵੇਂ ਦੇਗ ਤਿਆਰ ਕਰਨੀ, ਪਹਿਲਾਂ ਤਾਂ ਬਹੁਤ ਕੁਝ ਸੀ, ਹੁਣ ਸਮਾਂ ਘਟ ਗਿਆ ਸਾਰਿਆਂ ਕੋਲੇ। ਪਹਿਲਾਂ ਜਿਵੇਂ ਹਰ ਰੋਜ਼ ਹਰ ਘਰ ਵਿੱਚ ਹੀ ਦੇਗ ਬਣਦੀ ਸੀ, ਹਰ ਰੋਜ਼ ਹਰ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਪ੍ਰਸ਼ਾਦੇ ਨੂੰ ਲਿਆ ਕੇ ਅਰਦਾਸ ਕਰਨੀ, ਕਿਰਪਾਨ ਭੇਟਾ ਕਰਨੀ, ਕੜਾਹ ਪ੍ਰਸ਼ਾਦ ਬਣਾਉਣਾ। ਉਹ ਫਿਰ ਹੌਲੀ ਹੌਲੀ ਘਟਿਆ, ਫਿਰ ਲੋਕੀ ਹਫ਼ਤੇ ਬਾਅਦ ਬਣਾਉਣ ਲੱਗੇ, ਫਿਰ ਸੰਗਰਾਂਦ ਵਾਲੇ ਦਿਨ ਦੇਗ ਬਣਾਉਣ ਲੱਗੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਵੀ ਆਪਣਾ ਕੋਈ ਕਾਰਜ ਪੈਂਦਾ ਆਪਾਂ ਨੂੰ, ਤਾਂ ਇਹਦੇ ਵਿੱਚ ਇੱਥੇ ਲਿਖੀਆਂ ਸਬਤ ਭੇਟਾ, ਕਹਿੰਦੇ ਸੱਤ ਵਾਰੀ ਕੜਾਹ ਪ੍ਰਸ਼ਾਦ ਦਿਓ ਜਾਂ ਇਸੇ ਪ੍ਰਕਾਰ ਰੋਜ਼ ਕੜਾਹ ਪ੍ਰਸ਼ਾਦ ਕਰੋ। ਕੜਾਹ ਪ੍ਰਸ਼ਾਦ ਕਰਕੇ ਅਰਦਾਸ ਬੇਨਤੀ ਕਰਕੇ ਬਾਣੀ ਪੜ੍ਹ ਕੇ ਤਾਂ ਗੁਰਾਂ ਦੇ ਅੱਗੇ ਕੋਈ ਅਰਦਾਸ ਕਰਿਆ ਕਰੋ।
1: ਉੱਦਮ ਪੰਜੇ ਜੁੱਤ ਮੈਂ ਛੇਵੀਂ ਸਪਤਮ ਬੰਦ।
0: ਹੁਣ ਜਿਹੜਾ ਉੱਦਮ ਵਾਸਤੇ ਪੰਜਵੀਂ ਪੌੜੀ ਆਖੀ ਹੈ, ਮਨ ਦੇ ਅੰਦਰ ਉੱਦਮ ਨਹੀਂ ਪੈਂਦਾ, ਆਲਸ ਹੋ ਗਿਆ, ਤਾਂ ਉਹਦੇ ਲਈ ਇੱਥੇ ਜਿਹੜੀ ਪੰਜ ਦੀ ਗਿਣਤੀ ਪਹਿਲਾਂ ਬੇਨਤੀ ਕਰਦੇ ਹਾਂ ਕਿ ਜਿਹੜੀ ਪੰਜ ਦੀ ਗਿਣਤੀ ਉਹ ਚੌਥੀ ਨੂੰ ਆ ਕੇ ਲੱਗਦੀ ਹੈ, ਕਿਉਂਕਿ ਕਵੀ ਜੀ ਨੇ ਪਹਿਲੇ ਤੋਂ ਲਿਆ, ਤਾਂ ਤੇ ਇਹ ਥੋੜਾ ਜਿਹਾ ਟੱਪਲਾ ਜ਼ਰੂਰ ਪੈਂਦਾ ਆਮ ਬੰਦੇ ਵਾਸਤੇ, ਕਿਉਂਕਿ ਪਹਿਲੇ ਤੋਂ ਲਿਆ ਜਿਹੜਾ ਆਦ ਨਾਨਕ ਹੋਸੀ ਵੀ ਸੱਚ ਤੇ ਏਕਾ ਲੱਗਿਆ ਹੋਇਆ, ਉਹਨੂੰ ਕਵੀ ਜੀ ਨੇ ਗਿਣਿਆ ਪਹਿਲੀ ਪੌੜੀ। ਉਥੋਂ ਬਾਅਦ ਜਿਹੜੀ ਸੋਚਿਆ ਸੋਚਣਾ ਹੋਵੇ ਵਾਲੀ ਇਹ ਦੂਜੀ ਪੌੜੀ ਗਿਣੀ ਹੈ, ਫਿਰ ਤੀਜੀ ਹੁਕਮੀ ਹੋਵੇ ਨੇ ਆਕਾਰ, ਚੌਥੀ ਪੌੜੀ ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਪੰਜਵੀਂ ਪੌੜੀ ਆ ਕੇ ਗਿਣੀ ਹੈ ਸਾਚਾ ਸਾਹਿਬ ਸਾਚਨਾ ਹੈ ਭਾਖਿਆ ਪਾਓ ਅਪਾਰ। ਕਹਿੰਦੇ ਇਉਂ ਉੱਦਮ ਦੇ ਵਿੱਚ ਇਉਂ ਪੰਜਵੀਂ ਤੇ ਯੁੱਧ ਮੈਂ ਛੇਵੀਂ, ਜੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਜੰਗ ਯੁੱਧ ਵਿੱਚ ਜਾਣਾ ਹੈ ਤਾਂ ਕਹਿੰਦੇ ਇਸ ਪੌੜੀ ਦਾ ਅਭਿਆਸ ਕਰਨਾ। ਫਿਰ ਅੱਗੇ ਸਪਤਮ ਬੰਧ, ਜਦੋਂ ਰਿਸ਼ਤੇਦਾਰੀ ਆਦਿਕ ਦੇ ਵਿੱਚ ਜਾਣਾ ਤਾਂ ਰੱਖਿਆ ਵਾਸਤੇ, ਬੰਧੂ ਦੀ ਰੱਖਿਆ ਲਈ ਕੋਈ ਰਿਸ਼ਤੇਦਾਰੀ ਤੇ ਕੋਈ ਬਿਪਤਾ ਪਵੇ, ਤਾਂ ਕਹਿੰਦੇ ਉਸ ਵਕਤ ਜਿਹੜੀ ਹੈ ਨਾ ਪੌੜੀ, ਇਹ ਸੱਤਵੀਂ ਪੌੜੀ ਜਿਹਨੂੰ ਆਪਾਂ ਇੱਥੇ ਗਿਣਾਂਗੇ ਛੇਵੀਂ ਪੌੜੀ, ਤੀਰਥ ਨਹਾਵਾਂ ਜੇ ਤੁਸ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ। ਇਸ ਤਰੀਕੇ ਨਾਲ ਕਹਿੰਦੇ ਬਿਪਤਾ ਦੇ ਸਮੇਂ, ਰੱਖਿਆ ਸਮੇਂ ਐਸੀਆਂ ਪੌੜੀਆਂ ਦਾ ਜਾਪ ਕਰੇ।
1: ਅਟਕੀ ਨਾਰੇ ਅੱਠਵੀਂ ਨਵੀਂ ਮੰਤਰੈ ਸੰਦ।
0: ਸੋ ਜੇ ਪ੍ਰਸੂਤਾ ਭਾਵ ਦੇ ਵਿੱਚ ਅਟਕ ਪੈ ਜਾਵੇ ਤਾਂ ਕਹਿੰਦੇ ਫਿਰ ਉਸ ਵਕਤ ਅੱਠਵੀਂ ਦੀ ਜਗ੍ਹਾ ਇੱਥੇ ਸੱਤਵੀਂ ਗਿਣਾਂਗੇ। ਸੱਤਵੀਂ ਪੌੜੀ ਦਾ ਜਿਹੜਾ ਜਾਪ ਹੈ ਉਹ ਸੁਣਿਆ ਸਿੱਧ ਪੀਰ ਸੁਰਨਾਸ, ਸੁਣਿਆ ਧਰਤਵਲ ਆਕਾਸ, ਕਹਿੰਦੇ ਇਸ ਪੌੜੀ ਦਾ ਜਾਪ ਕਰੇ ਤਾਂ ਤੇ ਰੱਖਿਆ ਹੋਵੇ ਗੁਰੂ ਸਾਹਿਬ ਵੱਲੋਂ।
1: ਦਸਵੀਂ ਦਸੇ ਬੰਜੇ ਜੋ ਵਾਹਨ ਲੈਬੇ ਬੀਚ।
0: ਸੋ ਇਸੇ ਪ੍ਰਕਾਰ ਕਹਿੰਦੇ ਨੇ ਇਹ ਜਿਹੜੀਆਂ ਵੀ ਪੌੜੀਆਂ ਨੇ, ਇਹ ਸੰਗਦੇ ਦਸਵੀਂ ਜਿਹੜੀ ਹੈ ਵਣਜ ਆਦਿਕ ਦੇ ਕਾਰਜ ਵਿੱਚ, ਹੋਰ ਕਿਤੇ ਜਾਣਾ, ਕੋਈ ਐਸੀ ਚੀਜ਼ ਕਾਮਯਾਬੀ ਵਾਹਨ ਦੇ ਖਰੀਦਣ ਵਿੱਚ, ਤੇ ਇਹਦੇ ਵਿੱਚ ਸਮੁੱਚੀ ਮੈਂ ਇੱਕ ਚੀਜ਼ ਕੱਢੀ ਹੈ ਕਿ ਜਿਵੇਂ ਇੱਥੇ ਮਹਾਤਮ ਲਿਖੇ ਹੋਏ ਨੇ ਉਹ ਸਾਰਿਆਂ ਨਾਲੋਂ ਸ੍ਰੇਸ਼ਟ ਚੀਜ਼ ਤਾਂ ਮੈਂ ਜਪਜੀ ਸਾਹਿਬ ਨੂੰ ਹੀ ਗਿਣਿਆ। ਔਰ ਮੈਨੂੰ ਇਹ ਗੱਲ ਕਾਫੀ, ਮੈਂ ਪਹਿਲਾਂ ਵੀ ਖੋਜ ਕੀਤੀ, ਮੈਂ ਚੌਥੀ ਪੰਜਵੀਂ ਕੁ ਵਾਰ ਇਹ ਕਥਾ ਕਰ ਰਿਹਾ, ਤਿੰਨ ਚਾਰ ਕੁ ਵਾਰ ਮੈਂ ਸੁਣੀ ਹੋਈ ਹੈ ਕਥਾ, ਅੱਠਵੀਂ ਨੌਵੀਂ ਵਾਰ ਇਹ ਕਥਾ ਚੱਲ ਰਹੀ ਹੈ। ਫਿਰ ਇਹਦੇ ਬਾਰੇ ਮੈਂ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਤੋਂ ਪੁੱਛਿਆ, ਮੈਂ ਇੰਨਾ ਜਿਹੜਾ ਕੁਛ ਲਿਖਿਆ ਹੋਇਆ ਐ ਤਾਂ ਬੰਦਾ ਕਰ ਹੀ ਨਹੀਂ ਸਕਦਾ, ਕਿਹੜੀ ਕਿਹੜੀ ਪੌੜੀ ਦਾ ਜਾਪ ਕਰੂਗਾ, ਇਹਦੇ ਪੌੜੀ ਦਾ ਇੰਨਾ ਜਾਪ ਕਰੋ, ਇਹਦਾ ਇੰਨਾ ਕਰੋ। ਉਹ ਕਹਿੰਦੇ ਮੁਕਦੀ ਗੱਲ ਮੁਕਾ ਦਿੰਦਾ ਹੈ, ਜਪਜੀ ਸਾਹਿਬ ਦੇ 21 ਜਾਂ 25 ਪਾਠ ਰੋਜ਼ ਕਰੀ ਜਾਓ, ਪੌੜੀਆਂ ਵਾਲੇ ਚੱਕਰ ਚ ਪਾਓ ਹੀ ਨਾ। ਕਹਿੰਦੇ ਸਾਰੀਆਂ ਪੌੜੀਆਂ ਰੋਜ਼ ਉਨੀਆਂ ਹੀ ਹੋ ਗਈਆਂ, ਫਿਰ ਜਿਹੜਾ ਫੁਰਨਾ ਕਰੀ ਜਾਓਗੇ ਉਹੀ ਪੂਰਾ ਹੋ ਜਾਏਗਾ। ਪਰ ਇਹ ਹੈ ਕਿ ਇੱਕ ਇੱਕ ਪੌੜੀ ਨੂੰ ਆਪਾਂ ਸੁਣ ਤਾਂ ਲਈਏ, ਤਾਂ ਕਿ ਆਪਣੇ ਮਨ ਚ ਇਹ ਤਾਂ ਨਾ ਰਹੇ ਕਿ ਸਾਡੇ ਗੁਰੂ ਘਰ ਦੇ ਜਾਂ ਬਾਣੀ ਦੇ ਅੰਦਰ ਇੰਨੀ ਸ਼ਕਤੀ ਨਹੀਂ, ਜਾਂ ਫਲਾਨੀ ਗੱਲ ਨਹੀਂ ਹੋ ਸਕਦੀ, ਆਹ ਨਹੀਂ ਹੋ ਸਕਦੀ। ਉਹ ਸਾਰਾ ਆਪਣਾ ਸੰਸਾ ਦੂਰ ਕਰਨ ਵਾਸਤੇ ਕੱਲੀ ਕੱਲੀ ਪੌੜੀ ਦਾ ਜਿਹੜਾ ਮਹਾਤਮਾ ਸੁਣਨਾ ਚਾਹੀਦਾ ਹੈ।
1: ਚੜ੍ਹਨੇ ਕਿਰਿਆ ਵਿਕਰਿਆ ਵਿਖੇ 11 ਪੌੜੀ ਖੀਚ।
0: ਕਹਿੰਦੇ ਜਦੋਂ ਕੋਈ ਚੜ੍ਹਨਾ, ਚੜ੍ਹਨੇ ਵਾਲੇ ਭਾਵ ਸੌਦਾਗਰੀ ਆਦਿਕ ਕਰਨੀ, ਘੋੜਿਆਂ ਦੀ ਖਰੀਦੋ ਫਰੋਖਤ ਆਦਿਕ ਕਰਨੀ ਹੈ, ਤਾਂ ਕਹਿੰਦੇ ਉਸ ਵਕਤ 11ਵੀਂ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ ਪੜ੍ਹਨਾ ਕਰੇ।
1: ਬਾਰੀ ਪਰ ਕਲਪਨ ਕਰੇ ਦੁੱਖ ਅਰਿਸ਼ਟ ਕੋ ਨਾਸ਼।
0: 12ਵੀਂ ਪੌੜੀ ਪੜ੍ਹ ਕੇ ਜਿਹੜੀ ਕਲਪਨਾ ਹੈ ਆਦੀ, ਦੁੱਖ ਹੁੰਦਾ ਵਿਆਧੀ ਤੇ ਅਰਿਸ਼ਟ ਹੁੰਦੀ ਉਪਾਧੀ, ਇਹ ਤਿੰਨਾਂ ਦਾ ਨਾਸ ਬਾਣੀ ਨਹੀਂ ਕਰਨਾ। ਆਦੀ ਵਿਆਧੀ ਉਪਾਧੀ ਤਿੰਨੇ ਰੋਗ ਬਾਣੀ ਨਾਸ ਕਰਦੀ ਹੈ, ਆਪਣੇ ਚ ਕਮੀ ਹੁੰਦੀ ਹੈ, ਅਸਲ ਵਿੱਚ ਕਮੀ ਆਉਂ ਵੀ ਪੈ ਜਾਂਦੀ। ਕਈ ਵਾਰ ਤਾਂ ਆਪਾਂ ਆਪ ਪਾਠ ਕਰਦੇ ਹਾਂ, ਪਾਠ ਕਰਦਿਆਂ ਸਾਡੀਆਂ ਆਪਣੀਆਂ ਬਹੁਤ ਸਾਰੀਆਂ ਗਲਤੀਆਂ ਉਹ ਦੇਖਣੀਆਂ ਪੈਂਦੀਆਂ, ਇਹ ਬੰਦੇ ਚ ਕੀ ਗਲਤੀਆਂ ਨੇ, तो एक बार किसी ने इस तरह भी कहा, कहने कोई बंदा कहना तुम सुखमनी साहब के इन्ने पाठ 100 पाठ करो थोड़ा कार्य रास होगा ऐ होगा। उन्होंने कहा पाठी नूं कहा तू पाठ कर। पाठी ने कहा जी मैं तो रुपया लऊंगा 1000। कहने ठीक है भाई 1000 रुपया ले लें तो पाठ कर। पाठी ने कोई पाठ नहीं किया। वह सत्तवें दिन अरदास करती देख लैके कहते जी मैं पाठ करते। उन्हों की उन्हें 1000 रुपये जेज पा लिया उहदे च। बाद विच घर वाले कहण सुखमनी साहब च कोई ताकत नहीं है। मैं क्या क्यों? कहते सुखमनी साहब पढ़ाया सी पाठ कराया कोई कम नहीं बनिया। मैं क्या पहला पता तो कर लो कि वह पाठी है। जिवें कोई बंदा पिंड च घूमते होंगे कई पाठी साइकलां ते वह कहना पाठ करा लो। एक जिमीदार कहना नौवें महल्ले के सलोक पढ़ेगा वह पिंड वाले सीधी बोली बोलते हो। उन्होंने सोचा भाई सहज पाठ करता साढ़े घरे। कई बार ओं भी धोखा हो जाता। वह पहले दिन जपजी साहब पढ़ गया, सत्तवें दिन नौवें महल्ले सलोक पढ़ते। अखंड पाठ तो उन्हें किया ही नहीं। साढ़े बोलन में फर्क होंदा। इस करके आप गुरबाणी अंदर किंतु परंतु करे मसासी इन्नी बाणी पढ़ी साडा काम नहीं बनिया। काम इस करके नहीं बनिया क्योंकि बाणी ने बड़ी गलत पढ़ी है। बाणी एक तो शुद्ध पढ़ना सीखो, एक अपने शरीर की शुद्धि खाना पीना पहनना ठीक होना चाहिए। एक गुरु वाले बन के फिर पढ़ो, फिर बहुता महात्म प्राप्त होंदा है।
1: तेरा ते सिद्धन भजै कारज राज सी रास।
0: इस करके कहने ने जे कोई प्राप्ति करनी हो ऐसी राजसी कारज है जां सिद्धियां वास्ते कोई करदा है वे मैनू रिद्धियां सिद्धियां की प्राप्ति हो जाए। आप अपने शौक होंदे ने, अपने विच सारे जाने इको सुभाव दे नहीं बैठे। कोई किसी सुभाव का बैठा, कोई किसी सुभाव का बैठा। कईयां नूं रिद्धियां सिद्धियां पसंद ने, कईयां नूं ब्रह्म ज्ञान पसंद है, कईयां नूं माया पसंद है, किसी नूं कुछ चाहिए। आप अपने मतलब के मुताबिक सतगुरु महाराज कहिंदे जिहड़ी भी चीज चाहिए है ना, इत्थे सतगुरु के कहण का भाव है, भाई किते होर ना जायो। जपजी साहब है, गुरबाणी है, गुरबाणी विचों ही सारा कुछ प्राप्त होवेगा।
1: यंत्रन मैं चो दश कयो पंजदशी ते भूत।
0: और जे कोई जंतर मंत्र तंत्र आदि किसी ते असर कर, चौदहवीं पौड़ी कहने पढ़ो। ये पंच दसी जेड़ी पंच ते दसी पंद्रहवीं पौड़ी है, कहने जे कोई प्रभाव पै जाता गलत किस्म का बाहरली हवा का ता ओले वास्ते कहने पंद्रहवीं पौड़ी पढ़िया करो।
1: बोलस ते डाकन तजै सत दस मोहन कूत।
0: इस प्रकार कहने सोलहवीं पौड़ी जेड़ी है इन्हां डाकनिया आदक छड़ जांदियां ने। सत दस सतारहवीं पौड़ी विच कहिंदे ने अच्छे भोजन प्राप्ति वास्ते कि जे चंगे भोजन छकने ने महाराज सानू वधिया खाण नूं देवे। कहिंदे भाव समुचे जपजी साहब दे विच समुचियां ही इच्छावां पूरियां हुंदियां हन।
1: पढ़ै 18 8 10 नितुट विद्या हेत।
0: कहिंदे 18 जिहड़ी पौड़ी 18वीं है ना, इह रोज पढ़े विद्या वास्ते जिहड़ी पौड़ी है 18वीं पौड़ी विद्या दे पढ़न विच। कहिंदे इस तरीके नाल पढ़े कि रोज अमृत वेले इशनान करके अरदास करे हे महाराज मैनूं विद्या दी दात बख्शो।
1: आत्मा हे विद्या वदे निर्मल बुद्ध सचेत।
0: उह कहिंदे 6 महीनियां दे विच उह बंदा पूरा विद्वान बन सकदा, विद्या ऐन वधेगी उहदी। क्योंकि जे उह आस रख के पढ़ेगा तो इस तरीके नाल जो छोटियां छोटियां जिन्नियां भी इच्छावां ने ਇਹ ਸਾਰੀਆਂ ਪੂਰੀਆਂ ਹੁੰਦੀਆਂ ਹਨ।
1: 19 ਜੋਗ ਮੈਂ ਬਿੰਸੀ ਨਾਰ ਸੰਜੋਗ।
0: ਉਹ ਕਹਿੰਦੇ 19 ਜਿਹੜੀਆਂ 19ਵੀਂ ਪੌੜੀ ਹੈ, ਜੇ ਯੋਗ ਦੀ ਪ੍ਰਾਪਤੀ ਕਰਨੀ ਹੈ ਉਹ ਇਸ ਤਰੀਕੇ ਨਾਲ ਅਫੁਰ ਯੋਗ ਜਿਹੜਾ ਹੁੰਦਾ ਇਹਦੀ ਪ੍ਰਾਪਤੀ। 20ਵੀਂ ਜਿਹੜੀ ਹੈ ਜੋ ਸ਼ਾਦੀ ਆਦਿਕ ਵਾਸਤੇ ਗ੍ਰਿਸ਼ਤੀਆਂ ਦੀ ਕਾਮਨਾ ਪੂਰੀ ਕਰਨ ਵਾਸਤੇ, ਕਹਿੰਦੇ ਇਸ ਤਰੀਕੇ ਨਾਲ 20ਵੀਂ ਪੌੜੀ ਚ ਬਖਸ਼ਿਸ਼ ਹੁੰਦੀ ਹੈ।
1: ਸੰਤਤ ਹਿਤੇ ਕੀਤਵੀ ਮ੍ਰਿਤ ਸੁਤ 22 ਜੋਗ।
0: ਕਹਿੰਦੇ ਸੰਤਤ ਔਲਾਦ ਵਾਸਤੇ ਪੌੜੀ ਪੜ੍ਹੇ 21ਵੀਂ ਪੌੜੀ। ਔਲਾਦ ਜੇ ਨਾ ਹੁੰਦੀ ਹੋਵੇ ਤਾਂ ਪੜ੍ਹਨੀ, ਪੁੱਤਰ ਵਾਸਤੇ ਪੜ੍ਹਨੀ, ਫਿਰ ਮਿੱਤਰ ਸੁਤ 22ਵੀਂ ਜੋਗ। ਇਸ ਤਰੀਕੇ ਨਾਲ 22ਵੀਂ ਦਾ ਜਿਹੜਾ ਮੇਲ ਹੈ ਪੁੱਤਰ ਦੇ ਮਰਨ ਨਾਲ ਭਾਵ ਜਾਂ 18 ਆਦਿਕ ਭਾਵ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹ ਦੂਰ ਹੁੰਦੀਆਂ ਨੇ। ਕਿਉਂਕਿ ਉਦੋਂ ਲੋਕ ਐਸਾ ਪੁੱਛਦੇ ਸੀ, ਆਪਾਂ ਅੱਜ ਦੇ ਯੁੱਗ ਵਿਚ ਬੈਠੇ ਹਾਂ, ਅੱਜ ਤੋਂ 300 ਸਾਲ ਪਿੱਛੇ ਜਾਓ, 400 ਸਾਲ ਪਿੱਛੇ ਜਾਓ, 500 ਸਾਲ ਪਿੱਛੇ ਜਾਓ, ਤਾਂ ਜ਼ਮਾਨਾ ਕੈਸਾ ਸੀ, ਦੁਨੀਆਂ ਦੇ ਉੱਤੇ ਕੀ ਕੀ ਹੁੰਦਾ ਸੀ। ਆਪਾਂ ਕਿਉਂਕਿ ਜ਼ਿਆਦਾ ਤੱਕ ਇੱਧਰ ਧਿਆਨ ਨਹੀਂ ਦਿੱਤਾ ਕਦੇ। ਉਦੋਂ ਸੰਗਤ ਐਸੀਆਂ ਚੀਜ਼ਾਂ ਪੁੱਛਦੀ ਵੀ ਨਹੀਂ, ਮਹਾਰਾਜ ਆਹ ਕਾਰਜ ਹੈ, ਆਹ ਕੰਮ ਕਿਵੇਂ ਫਲਾਨਾ ਤਾਂ ਐਂ ਕਰ ਦਿੰਦਾ ਫਲਾਨੇ ਤਾਂ। ਜਿਵੇਂ ਬਾਬਾ ਬੁੱਢਾ ਜੀ ਨੇ ਕਿਹਾ ਕਿ ਮਹਾਰਾਜ ਹਿੰਦੂ ਮਤ ਵਿੱਚ ਤਾਂ ਗੀਤਾ ਹੈ, ਆਪਣੇ ਸਿੱਖ ਪੰਥ ਦੇ ਵਿੱਚ ਫਿਰ ਕਿਹੜੀ ਬਖਸ਼ਿਸ਼ ਹੋਈ ਆ ਆਪਣੇ ਤੇ ਵੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸੁੱਖ ਮਨੀ ਸਾਹਿਬ ਦਾ ਪਾਠ ਹੈ ਨਾ, ਉਹ ਕਿਤੇ ਉੱਪਰ ਹੈ, ਕਿਤੇ ਜ਼ਿਆਦਾ। ਇਤਨੀਆਂ ਬਖਸ਼ਿਸ਼ਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਕਿ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੈ ਮੇਲੇ। ਕਹਿੰਦੇ ਸਾਰਾ ਕੁਝ ਮੈਂ ਲੋਕ ਤੋਂ ਪਰਲੋਕ ਤੱਕ ਬਖਸ਼ਿਸ਼ ਕਰ ਦਿੱਤਾ। ਇਸ ਤਰ੍ਹਾਂ ਕੋਈ ਨਾ ਕੋਈ ਪੁੱਛ ਲੈਂਦਾ ਮਹਾਰਾਜ ਆਪਣੇ ਵਿੱਚ। ਦਸਵੇਂ ਪਾਤਸ਼ਾਹ ਨੂੰ ਕਹਿੰਦੇ ਉਹਦਨ ਮਹਾਰਾਜ ਇੱਕ ਗਾਇਤਰੀ ਮੰਤਰ ਉਹਨਾਂ ਕੋਲ ਜੇ ਪੜ੍ਹਦੇ ਨੇ ਤਾਂ ਉਹਨਾਂ ਸਾਰੇ ਪਾਪ ਮਿਟ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਸਤਵ ਤਾਂ ਸਾਰੀ ਬਾਣੀ ਹੀ ਭਲਾ ਕਰਦੀ ਹੈ, ਪਾਪ ਮੇਟਦੀ ਹੈ, ਪਰ ਜੇ ਤੂੰ ਇਹ ਮਨ ਦੇ ਅੰਦਰ ਸ਼ੰਕਾ ਕਰਦਾ। ਕਈ ਵਾਰ ਹੁੰਦਾ ਨਾ ਸ਼ੰਕਾ, ਜਿਵੇਂ ਧੀਰਮਲ ਨੇ ਕਿਹਾ ਸੀ ਜੇ ਦਸਵੇਂ ਪਾਤਸ਼ਾਹ ਇੰਨੇ ਆਪਣੇ ਆਪ ਨੂੰ ਸਮਝਦੇ ਮੈਂ ਗੁਰੂ ਹਾਂ ਤਾਂ ਆਪੇ ਲਿਖ ਲੈਣ ਸਰੂਪ ਮਹਾਰਾਜ ਦਾ। ਚੰਗਾ ਮਹਾਰਾਜ ਕਹਿੰਦੇ ਲੈ ਫਿਰ ਆਪੇ ਹੀ ਲਿਖਾਂਗੇ। ਹੁਣ ਅੰਤਰਜਾਮਤਾ ਨਾਲ ਸਾਰਾ ਸਰੂਪ ਲਿਖਾ ਦਿੱਤਾ। ਜਦੋਂ ਸਿੱਖਾਂ ਨੇ ਕਿਹਾ ਵੀ ਇੱਕ ਕੋਈ ਬੰਦਾ ਬਚਨ ਕਰਦੇ ਮਹਾਰਾਜ ਗਾਇਤਰੀ ਮੰਤਰ, ਉੱਥੇ ਤਾਂ ਬੜੇ ਪਾਪ ਨਾਸ ਕਰਦਾ। ਤੇ ਆਪਣੇ ਗੁਰੂ ਘਰ ਦੇ ਵਿੱਚ ਮਹਾਰਾਜ ਗਾਇਤਰੀ ਮੰਤਰ, ਮਹਾਰਾਜ 24 ਅੱਖਰ ਹੁੰਦੇ ਨੇ, ਉਹਨਾਂ ਨੂੰ ਗਾਇਤਰੀ ਮੰਤਰ ਕਹਿੰਦੇ। ਬਾਣੀ ਪੜ੍ਹੀ ਜਾਓ ਆਰਾਮ ਨਾਲ। ਨਹੀਂ ਮਹਾਰਾਜ, ਮੈਨੂੰ ਤਾਂ ਪੰਡਿਤ ਪੁੱਛਦਾ, ਮੈਂ ਤੁਹਾਡੇ ਤਾਂ ਹੈ ਨਹੀਂ, ਇਹਦਾ ਮੰਤਰੀ ਬੜਾ ਵੱਡਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਉਹਨੂੰ ਜਾ ਕੇ ਦੱਸ ਦੀ ਚਾਚਰੀ ਸ਼ੰਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਾਮੀਆਂ ਕਾਮੇ। ਕਹਿੰਦੇ ਇਹਦੇ ਲਈ ਮੁਕਾਬਲੇ ਵਿੱਚ ਗਾਇਤਰੀ ਕੁਛ ਵੀ ਨਹੀਂ ਹੈ, ਮੁਕਾਬਲਾ ਹੀ ਨਹੀਂ ਕਰ ਸਕਦਾ ਗੁਰੂ ਘਰ ਦੇ ਜਿੰਨੇ ਵੀ ਬਾਣੀ ਹੈ। ਕਹਿੰਦੇ ਇਹ ਤਾਂ ਜਦੋਂ ਫਿਰ ਚਰਚਾ ਹੁੰਦੀ ਸੀ ਨਾ ਉਹਨਾਂ ਜ਼ਮਾਨਿਆਂ ਦੇ ਵਿੱਚ, ਤੀਜੇ ਪਾਤਸ਼ਾਹ ਵੇਲੇ ਕਿੰਨਾ ਕਿੰਤੂ ਕੀਤਾ ਪੰਡਤਾਂ ਨੇ ਜਾ ਕੇ ਕੇਸ ਕਰਤਾ ਅਦਾਲਤ ਦੇ ਵਿੱਚ ਵੀ ਇਹਨਾਂ ਨੇ ਵੇਦਾਂ ਦੇ ਹੁੰਦਿਆਂ ਨਵੀਂ ਬਾਣੀ ਰਚੀ ਹੈ, ਇਹਨਾਂ ਨੇ ਜੀ ਸਾਡੇ 68 ਤੀਰਥ ਸੀ ਫਿਰ ਬੌੜੀ ਸਾਹਿਬ ਕਿਉਂ ਰਚੀ ਹੈ, ਇਉਂ ਉਦੋਂ ਜਵਾਬ ਦੇਣੇ ਪੈਂਦੇ ਸੀ। ਉਦੋਂ ਸਤਿਗੁਰੂ ਮਹਾਰਾਜ ਨੇ ਕਈ ਪ੍ਰਕਾਰ ਦੀਆਂ ਚੀਜ਼ਾਂ ਦੱਸੀਆਂ ਸਿੰਘਾਂ ਨੂੰ ਔਰ ਸਿੱਖਾਂ ਨੂੰ ਦੱਸੀਆਂ। ਗੁਰੂ ਨਾਨਕ ਦੇਵ ਮਹਾਰਾਜ ਵੇਲੇ ਵੀ ਇਹ ਚਰਚਾ ਹੁੰਦੀ ਰਹੀ ਹੈ, ਤਾਂ ਦੇ ਆਪਾਂ ਵੀ ਇੱਥੇ ਉਹ ਪੁਰਾਣੀਆਂ ਚੀਜ਼ਾਂ ਸੁਣ ਲੈਂਦੇ ਹਾਂ।
1: ਤੇਰੀ ਰਿਦਨ ਖੁੱਟ ਮੈਂ 24 ਚਾਤੁਰ ਪ੍ਰੇਤ।
0: ਹੁਣ ਕਹਿੰਦੇ ਅਖੁੱਟ ਹੋਵੇ ਅੰਨ ਸਾਡੇ ਕੋਲ, ਮੁੱਕੇ ਨਾ ਭੰਡਾਰੇ ਭਰੇ ਰਹਿਣ। ਉਹ ਕਹਿੰਦੇ 23ਵੀਂ ਪੌੜੀ ਫਿਰ ਇਹਦੇ ਵਾਸਤੇ ਅਸੀਂ ਬਖਸ਼ਿਸ਼ ਕੀਤੀ ਵੀ 23ਵੀਂ ਪੌੜੀ ਦਾ ਪਾਠ ਕਰੋ ਜੇ ਇੱਕੋ ਹੀ ਕੰਮ ਵਿੱਚ ਲੋੜ ਹੈ, ਅਖੁੱਟ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ। ਇਸੇ ਪ੍ਰਕਾਰ ਅਥਵਾ ਰਿਪਨ ਜੇ ਆ ਜੇ ਪਾਠ ਰਿੱਧੀਆਂ ਦੀ ਜਗ੍ਹਾ ਤੇ ਵੈਰੀਆਂ ਦੇ ਨਿਖੁੱਟਣ ਲਈ, ਤਾਂ ਸਿਆਣਿਆਂ ਦੇ ਨਾਲ ਕੋਈ ਗੱਲਬਾਤ ਕਰਨਾ ਹੋਵੇ, ਕਿਤੇ ਕਿਸੇ ਬੰਦੇ ਨੇ ਜਾਣਾ ਹੋਵੇ ਚਰਚਾ ਦੇ ਵਿੱਚ, ਕਹਿੰਦੇ 24ਵੀਂ ਪੌੜੀ ਦਾ ਪਹਿਲਾਂ ਜਾਪ ਕਰੋ ਅਥਵਾ 24 ਸਾਹਿਬ ਦਾ ਜਾਪ ਕਰੋ। ਸੋ ਜਿਵੇਂ ਕਿਸੇ ਪੰਡਿਤ ਨੇ ਕਿਹਾ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ, ਜਦੋਂ ਕਹਿੰਦੇ ਅਸੀਂ ਪਿੰਡ ਹੀ ਹੁੰਦੇ ਸੀ, ਕਹਿੰਦਾ ਉਹ ਬ੍ਰਾਹਮਣ ਕਹਿੰਦਾ ਮੈਂ ਚਰਚਾ ਕਰਨੀ ਹੈ ਗੁਰਬਾਣੀ ਤੇ ਤੁਹਾਡੇ ਨਾਲ। ਉਹ ਕਹਿੰਦੇ ਮੈਂ ਆਖਿਆ ਵੀ ਮੈਂ ਹੁਣ ਕੀ ਕਰਾਂ। ਕਹਿੰਦੇ ਮੈਂ 24 ਸਾਹਿਬ ਦੇ ਸਵੇਰੇ ਉੱਠ ਕੇ ਪਹਿਲਾਂ 5 ਬਾਣੀਆਂ ਪੜ੍ਹੀਆਂ, ਫਿਰ 25 ਪਾਠ 24 ਸਾਹਿਬ ਦੇ ਕਰਕੇ ਦਸਵੇਂ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਮੈਂ ਚਰਚਾ ਕਰਨ ਚੱਲਿਆ, ਗੁਰੂ ਘਰ ਦੀ ਲਾਜ ਰੱਖਿਓ, ਪੰਥ ਦੀ ਲਾਜ ਰੱਖਿਓ, ਪੰਡਤ ਨੇ ਚਰਚਾ ਕਰਨੀ ਹੈ। ਕਹਿੰਦੇ ਫਿਰ ਵਾਹਿਗੁਰੂ ਦੇਵ ਜੀ ਕਿਰਪਾ ਰਹੀ, ਕਹਿੰਦੇ ਪਿੰਡਾਂ ਵਾਲੇ ਬੜੇ ਲੋਕ ਇਕੱਠੇ ਹੋਏ ਸੀ, ਕਹਿੰਦੇ ਫਿਰ ਸਾਡੀ ਇੰਨੀ ਚਰਚਾ ਹੋਈ, ਕਹਿੰਦੇ ਮੈਂ ਉੱਥੋਂ ਜਿੱਤ ਕੇ ਆਇਆ। ਕਿਉਂ? ਪਾਠ ਕੀਤਾ। ਤੇ ਜੇ ਆਪਾਂ ਪਾਠ ਕਰੀਏ, ਕਹਿੰਦੇ ਮਹਾਰਾਜ ਇੱਥੇ ਕਹਿੰਦੇ 24 ਚਾਤੁਰ ਪ੍ਰੀਤ, ਜੇ ਬਹੁਤਾ ਜ਼ਿਆਦਾ ਕਰਨਾ ਹੋਵੇ ਨਾ ਕਿਸੇ ਨਾਲ ਚਰਚਾ ਆਦਿਕ, ਕਹਿੰਦੇ ਦਿਮਾਗ ਨੂੰ ਵਧਾਉਣਾ ਹੋਵੇ ਤਾਂ 24ਵੀਂ ਪੌੜੀ ਪੜ੍ਹ ਲਓ।
1: ਪੰਚ ਵਿਸਵੀਂ ਆਦਰੇ ਸਭ ਕੋ ਮੋਹਨ ਰੇਤ।
0: ਕਹਿੰਦੇ 20 ਤੇ 5 25ਵੀਂ ਪੌੜੀ ਜਿਹੜੀ ਅਸੀਂ ਬਖਸ਼ਿਸ਼ ਕੀਤੀ ਹੈ ਆਪਣੇ ਆਦਰ ਲਈ, ਤੇ ਸਾਰੇ ਜੇ ਤੇ ਮੋਹਿਤ ਹੋ ਜਾਣ, ਜੀ ਜੰਤ ਸਭ ਭਏ ਦਿਆਲਾ। ਇਹ ਗੁਰਬਾਣੀ ਅੰਦਰ ਕਈ ਚੀਜ਼ਾਂ ਆਉਂਦੀਆਂ, ਜੀ ਜੰਤ ਸਭ ਵਸ ਕਰ ਦਿੰਦੇ, ਸੇਵਕ ਸਭ ਦਰਬਾਰੇ, ਅਥਵਾ ਬਾਦਸ਼ਾਹ ਸਾਹਿਬ ਸਭ ਵਸ ਕਰ ਦਿੰਦੇ। ਇਹਦੀ ਇਹ ਨਹੀਂ ਮਤਲਬ ਗੁਰੂ ਘਰ ਦੇ ਵਿੱਚ ਇਹ ਚੀਜ਼ਾਂ ਹੈ ਨੀਗੀਆਂ, ਸਾਰਾ ਕੁਛ ਬਾਣੀ ਅੰਦਰ ਹੈਗਾ, ਪਰ ਆਪਣੇ ਕੋਲ ਤਾਂ ਫਿਰ ਓਨੀ ਕੀ ਸੋਝੀ ਜਿੰਨੀ ਕੁ ਆਪਾਂ ਨੂੰ ਹੋਣੀ ਹੈ। ਜੇ ਅਸੀਂ ਇਹ ਚੀਜ਼ ਛੱਡ ਜਾਈ ਨਾ ਦੱਸਣੋ, ਤਾਂ ਅਗਲਾ ਇਹ ਸਮਝਦਾ। ਕਈ ਵਾਰੀ ਬਾਹਰਲੇ ਲੋਕ ਵੀ ਇਹ ਕਹਿੰਦੇ ਇਹਨਾਂ ਕੋਲ ਫਲਾਨੀ ਚੀਜ਼ ਨਹੀਂ ਗੁਰੂ ਘਰ ਦੇ ਵਿੱਚ, ਸਾਡੇ ਕੋਲ ਸਾਰਾ ਕੁਛ ਹੀ ਹੈ, ਅਸੀਂ ਵਰਤੀਏ ਨਾ ਵਰਤੀਏ ਪਰ ਆਪਣੇ ਕੋਲ ਕੋਈ ਕਮੀ ਨਹੀਂ, ਇੰਨੇ ਖਜ਼ਾਨੇ ਭਰਪੂਰ ਪਏ ਨੇ। ਮਹਾਰਾਜ ਕਹਿੰਦੇ ਜੇ ਮੋਹਿਤ ਦੀ ਕਿਰਿਆ ਵੀ ਕਰਨੀ ਹੋਵੇ ਤਾਂ ਵੀ ਇਸ ਪੌੜੀ ਦਾ ਪਾਠ ਕਰੇ। 25ਵੀਂ
1: 26 ਛਲ ਮੈਂ ਬਲ ਧਰੇ ਸਪਤ ਵਿਸ਼ ਕਾ ਜਾਪ।
0: ਕਹਿੰਦੇ ਫਿਰ ਇਸ ਕਰਕੇ ਦੂਸਰਿਆਂ ਦੇ ਛਲ ਤੋਂ ਬਚਣ ਲਈ 26ਵੀਂ ਦਾ ਪਾਠ, 27ਵੀਂ ਦਾ ਜਾਪ ਜਿਹੜਾ ਬਲ ਧਾਰਨ ਵਾਸਤੇ ਕਰੇ।
1: 8ਵੀਂ ਸਕੈ ਭੈ ਦੂਰ ਕੋ ਹੋਏ ਬ بجر سم پاپ
2: پہ دور کرن واسطے بجر پاپ ہو جان جڑے بندے تو اٹھا ونس پاپ اٹھائیویں پوڑی جڑی ہے ایتھے ستائیویں منگنی ہے کیونکہ انہوں نے پہلا ایک پوڑی اوپروں لے لی دوسری اس کر کے ستائیویں پوڑی سو در تیرہ کہا سو کر کے یہ بجر پاپاں دور کرن واسطے ڈر نو دور کرن واسطے کہنے پڑھی جاوے
1: وکھ پیوے بکھیا کٹے انتی سے کا چار
2: کوئی بندہ سپ لڑ جاندا جاں زہر پی لوے ایتھے آدک زہر دی کریا نو کٹن واسطے وی کہندے اسیں بخشش کیتی ہوئی ہے تے جیڑی پوڑی 29ویں ہے اے دا جاپ کرے
1: دودھ وداوے وزن میں تیس پوڑیاں گاڑ
2: کہنے ہون جیڑا آج کل لوگ دودھ وداوندے آ اور اتنا ملاوٹ کردے آ کئی کرم کردے نے بانی نال وی دودھ ودھدا ہے بانی نال وی ردھیاں سدھیاں ودھدیاں نے مہاراج کہندے 3ویں پوڑی دا جاپ کرے گھر وچ دودھ دی کمی نہیں رہندی اوہی بھاو کے سارا جب جی صاحب دے پاٹ کرے تے ساریاں مراداں پوریاں گو پینس منگو لا ویری بھگت تنا جی پرماتما نو کہندے ایک گو دے دیو ایک لویری مجھ یہ نہ ہوے کو دودھ ہی نہ دیندے میں او کی کرنی ہے اس کر کے نال لاویری لکھ دتا لاویری ہندی ہے سوئی ہوئی گو تے سوئی ہوئی مجھ تا مہاراج کہندے جے دودھ دی لوڑ ہے دودھ بدھاونا ہے گو مجھ دودھ نہیں دیندی ہے گرستی بندے ہو تسی کم کار کرنے نے پھر یہ نہ بامنا کوٹ بجے جاؤں اتنے کتنے پنتا کو دھاگے کرا ساری گو نو بندھنا کہنے ارے ہی ہے سارا کچھ جب جی صاحب کا پاٹ کریا کرو بس سروور کا جل سکا دیو بانی تے یقین کرو جے دیتا تا بھی چنگا نہ دیتا تا بھی چنگا چھڈ کے تمہیں جانا نہیں ہور نہیں کتے جانا کیوں مہاراج کہنے بانی تے جے بھروسہ کرو گے تو سارا کچھ سب کچھ کرم ہے باہر نہ ہی باہر ٹولا سو پرم پلا ہے
1: ایک ہی چھے کو دو کی بھاگے ترے تیتے ایک تاپ
2: کہنے اس طریقے نے نال جیڑا ہے نا سارے طریقے نال جیڑا ودھدا دودھ وہ تو دس دیتا کہنے 31ویں پوڑی دے جاپ تو چھیکے کدے لہن کدے چڑھن والا تاپ یہ جیڑا ہے دور ہو جاندا 32ویں پوڑی دے بھاگے ترے کہنے تیا تاپ بھج جاندا ارے تیئی دی ساکھی بھی اس وچ کارج کردی ہے کیونکہ مہاراج نے کہا جتھے بھی ساکھی پڑھو گے بھائی لالو والی اتوں تاپ جاوے گا یہ پہلے تو ہولی ہولی صاحب نے چھڑ دیتی سی ارے کارج کردی ساکھی پڑھنے نال پانچ سات واری سناؤن نال بخار جاندا ہے اتھے ہور جان دی لوڑ نہیں ہے کہ ہور تھان دے اتنے جا کے کتے ہور کچھ سننا جا بانی سنائی جاؤ پر مہاراج نے لاویری لکھ دتا لاویری ہندی ہے سوئی ہوئی گو تے سوئی ہوئی مجھ تا مہاراج کہنے جے دودھ دی لوڑ ہے دودھ بدھاونا ہے گو مجھ دودھ نہیں دیندی ہے گرستی بندے ہو تسی کم کار کرنے نے پھر یہ نہ بامنا کوٹ بجے جاؤں اتنے کتنے پنتا کو دھاگے کرا ساری گو نو بندھنا کہنے ارے ہی ہے سارا کچھ جب جی صاحب کا پاٹ کریا کرو بس سروور کا جل سکا دیو بانی تے یقین کرو جے دیتا تا بھی چنگا نہ دیتا تا بھی چنگا چھڈ کے تمہیں جانا نہیں ہور نہیں کتے جانا کیوں مہاراج کہنے بانی تے جے بھروسہ کرو گے تو سارا کچھ سب کچھ کرم ہے باہر نہ ہی باہر ٹولا سو پرم پلا ہے
1: ایک ہی چھے کو دو کی بھاگے ترے تیتے ایک تاپ
2: کہنے اس طریقے نے نال جیڑا ہے نا سارے طریقے نال جیڑا ودھدا دودھ وہ تو دس دیتا کہنے 31ویں پوڑی دے جاپ تو چھیکے کدے لہن کدے چڑھن والا تاپ یہ جیڑا ہے دور ہو جاندا 32ویں پوڑی دے بھاگے ترے کہنے تیا تاپ بھج جاندا ارے تیئی دی ساکھی بھی اس وچ کارج کردی ہے کیونکہ مہاراج نے کہا جتھے بھی ساکھی پڑھو گے بھائی لالو والی اتوں تاپ جاوے گا یہ پہلے تو ہولی ہولی صاحب نے چھڑ دیتی سی ارے کارج کردی ساکھی پڑھنے نال پانچ سات واری سناؤن نال بخار جاندا ہے اتھے ہور جان دی لوڑ نہیں ہے کہ ہور تھان دے اتنے جا کے کتے ہور کچھ سننا جا بانی سنائی جاؤ پر مہاراج نے لاویری لکھ دتا لاویری ہندی ہے سوئی ہوئی گو تے سوئی ہوئی مجھ تا مہاراج کہنے جے دودھ دی لوڑ ہے دودھ بدھاونا ہے گو مجھ دودھ نہیں دیندی ہے گرستی بندے ہو تسی کم کار کرنے نے پھر یہ نہ بامنا کوٹ بجے جاؤں اتنے کتنے پنتا کو دھاگے کرا ساری گو نو بندھنا کہنے ارے ہی ہے سارا کچھ جب جی صاحب کا پاٹ کریا کرو بس سروور کا جل سکا دیو بانی تے یقین کرو جے دیتا تا بھی چنگا نہ دیتا تا بھی چنگا چھڈ کے تمہیں جانا نہیں ہور نہیں کتے جانا ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੇ।
1: ਏਕੀ ਛੇਕੋ ਦੋਕੀ ਭਾਗੇ ਤ੍ਰੈ ਤੇਤੇ ਇੱਕ ਤਾਪ।
2: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ, ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ। ਕਹਿੰਦੇ 31ਵੀਂ ਪੁਰ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ। 32ਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ ਤੇਈਆ ਤਾਪ ਭੱਜ ਜਾਂਦਾ। ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਂਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ। ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ, ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ 5-7 ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ। ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ। ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ। ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ। ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ, ਦੁੱਧ ਵਧਾਉਣਾ, ਗਊ ਮੱਝ ਦੁੱਧ ਨਹੀਂ ਦਿੰਦੀ ਹੈ, ਗ੍ਰਿਸ਼ਤੀ ਬੰਦੇ ਹੋ ਤੁਸੀਂ, ਕੰਮ ਕਾਰ ਕਰਨੇ ਨੇ, ਫਿਰ ਇਹਨਾਂ ਨੇ ਬਾਹਮਣਾ ਕੋਲ ਭੱਜੇ ਜਾਓ, ਉੱਥੇ ਕਿਤੇ ਪਣਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ। ਕਹਿੰਦੇ ਉਰੇ ਹੀ ਹੈ ਸਾਰਾ ਕੁਛ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਬਸ ਸਰੋਵਰ ਦਾ ਜਲ ਸੁਕਾ ਦਿਓ, ਬਾਣੀ ਤੇ ਯਕੀਨ ਕਰੋ, ਜੇ ਦੇਤਾ ਤਾਂ ਵੀ ਚੰਗਾ, ਨਾ ਦੇਤਾ ਤਾਂ ਵੀ ਚੰਗਾ, ਛੱਡ ਕੇ ਤੁਹਾਨੂੰ ਜਾਣਾ ਨਹੀਂ, ਹੋਰ ਨਹੀਂ ਕਿਤੇ ਜਾਣਾ। ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੇ।
1: ਏਕੀ ਛੇਕੋ ਦੋਕੀ ਭਾਗੇ ਤ੍ਰੈ ਤੇਤੇ ਇੱਕ ਤਾਪ।
2: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ, ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ। ਕਹਿੰਦੇ 31ਵੀਂ ਪੁਰ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ। 32ਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ ਤੇਈਆ ਤਾਪ ਭੱਜ ਜਾਂਦਾ। ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਂਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ। ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ, ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ 5-7 ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ। ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ। ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ। ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ। ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ, ਦੁੱਧ ਵਧਾਉਣਾ, ਗਊ ਮੱਝ ਦੁੱਧ ਨਹੀਂ ਦਿੰਦੀ ਹੈ, ਗ੍ਰਿਸ਼ਤੀ ਬੰਦੇ ਹੋ ਤੁਸੀਂ, ਕੰਮ ਕਾਰ ਕਰਨੇ ਨੇ, ਫਿਰ ਇਹਨਾਂ ਨੇ ਬਾਹਮਣਾ ਕੋਲ ਭੱਜੇ ਜਾਓ, ਉੱਥੇ ਕਿਤੇ ਪਣਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ। ਕਹਿੰਦੇ ਉਰੇ ਹੀ ਹੈ ਸਾਰਾ ਕੁਛ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਬਸ ਸਰੋਵਰ ਦਾ ਜਲ ਸੁਕਾ ਦਿਓ, ਬਾਣੀ ਤੇ ਯਕੀਨ ਕਰੋ, ਜੇ ਦੇਤਾ ਤਾਂ ਵੀ ਚੰਗਾ, ਨਾ ਦੇਤਾ ਤਾਂ ਵੀ ਚੰਗਾ, ਛੱਡ ਕੇ ਤੁਹਾਨੂੰ ਜਾਣਾ ਨਹੀਂ, ਹੋਰ ਨਹੀਂ ਕਿਤੇ ਜਾਣਾ। ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੇ।
1: ਏਕੀ ਛੇਕੋ ਦੋਕੀ ਭਾਗੇ ਤ੍ਰੈ ਤੇਤੇ ਇੱਕ ਤਾਪ।
2: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ, ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ। ਕਹਿੰਦੇ 31ਵੀਂ ਪੁਰ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ। 32ਵੀਂ ਪੌੜੀ ਦੇ ਭਾਗੇ ਤ੍ਰੈ ਕਹਿੰਦੇ ਤੇਈਆ ਤਾਪ ਭੱਜ ਜਾਂਦਾ। ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਂਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ। ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ, ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ 5-7 ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ। ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ। ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ। ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ। ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ, ਦੁੱਧ ਵਧਾਉਣਾ, ਗਊ ਮੱਝ ਦੁੱਧ ਨਹੀਂ ਦਿੰਦੀ ਹੈ, ਗ੍ਰਿਸ਼ਤੀ ਬੰਦੇ ਹੋ ਤੁਸੀਂ, ਕੰਮ ਕਾਰ ਕਰਨੇ ਨੇ, ਫਿਰ ਇਹਨਾਂ ਨੇ ਬਾਹਮਣਾ ਕੋਲ ਭੱਜੇ ਜਾਓ, ਉੱਥੇ ਕਿਤੇ ਪਣਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ। ਕਹਿੰਦੇ ਉਰੇ ਹੀ ਹੈ ਸਾਰਾ ਕੁਛ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਬਸ ਸਰੋਵਰ ਦਾ ਜਲ ਸੁਕਾ ਦਿਓ, ਬਾਣੀ ਤੇ ਯਕੀਨ ਕਰੋ, ਜੇ ਦੇਤਾ ਤਾਂ ਵੀ ਚੰਗਾ, ਨਾ ਦੇਤਾ ਤਾਂ ਵੀ ਚੰਗਾ, ਛੱਡ ਕੇ ਤੁਹਾਨੂੰ ਜਾਣਾ ਨਹੀਂ, ਹੋਰ ਨਹੀਂ ਕਿਤੇ ਜਾਣਾ। ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੇ।
1: ਏਕੀ ਛੇਕੋ ਦੋਕੀ ਭਾਗੇ ਤ੍ਰੈ ਤੇਤੇ ਇੱਕ ਤਾਪ।
2: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ, ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ ਉਹ ਤਾਂ ਦੱਸ ਦਿੱਤਾ। ਕਹਿੰਦੇ 31ਵੀਂ ਪੁਰ ਦੇ ਜਾਪ ਤੋਂ ਕਿ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ ਇਹ ਜਿਹੜਾ ਹੈ ਦੂਰ ਹੋ ਜਾਂਦਾ। 32ਵੀਂ ਪੌੜੀ ਦੇ ਭਾਗੇ 3 ਕਹਿੰਦੇ 23ਆ ਤਾਪ ਭੱਜ ਜਾਂਦਾ, ਅਤੇ 23ਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜ੍ਹੋਗੇ ਭਾਈ ਲਾਲੋ ਵਾਲੀ ਉੱਥੋਂ ਤਾਪ ਜਾਵੇਗਾ। ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ, ਪਰ ਇਹ ਕਾਰਜ ਕਰਦੀ ਸਾਖੀ ਪੜ੍ਹਨ ਦੇ ਨਾਲ 5-7 ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ ਹੈ। ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ, ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ। ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ, ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ

0: جپ گر ارجن سابد گر نانک مکھ منت لکھی اس کر گر راج ست گر سن مکھ سکھ سنت
1: سنتن صاحب شری گرو گرنتھ صاحب مہاراج دی پاون پوتر ہزوری سجی ہوئی گرو روپ گرو خالصہ ساتھ سنگ جی آؤ پیا ستکار سہت فتح اچارن کریے واہگرو جی کا خالصہ واہگرو جی کی فتح تن تن ستگرو گرو گوبند سنگھ صاحب جی مہاراج جب جی صاحب کی پاون پوتر مہما اکلی اکلی پاؤڑی کے راہی بخشش کر کے اخیر تے سمپورن جب جی صاحب دے کسی بھی کارج لئی دس پاٹ یا بھی پاٹ پاٹھ کرے مہاراج کہنے سارے کارج اس دے پائی راس ہوندے ہن آؤ اگے ہور مہما اچارن کر رہے نے پیار ستکار نال سرون کردے ہاں رسنوں کریے پوتر گج کے آخو ست نام سے واہے گرو ست نام سے واہے گرو
0: دوہیڑا اے جپ گر ارجن سابد گر نانک مکھ منت
1: یہ جڑا جب جی صاحب دا پاٹھ ہے گرو نانک دیو مہاراج سچے پاتشاہ دے مکھوں اچارن کیتا ہویا منتر ہے ایک تے گرو ارجن دیو مہاراج سچے پاتشاہ نے اس منتر دی ودھی جڑی ہے وہ صحیح ڈھنگ نال سمجھا کے اے بخشش کیتی ہے اے بخششاں گرو رام داس مہاراج جی نے گرو امر داس جی تو پراپت کیتیاں سن سو جدو گرو نانک دیو جی نے گرو انگد دیو جی جب جی صاحب کی بخشش کی انہوں نے لکھیا ہوا پاٹھ اپنے کول رکھیا سنبھال کے پھر گرو امرداس جی پاس یہ پاٹھ ہوا انہوں تو بعد پھر گرو رامداس جی نے اگے تو اگے اس پاٹھ نو اتارا کر کے ایک سونی پوتھی تیار کی وہ جو پوتھیاں دے وچوں اتارا کیتا ہوا انہوں دے وچ ایک سروپ ایسا لکھیا گرو گرنتھ صاحب کہ گرو رامداس جیو کے نقل کا نقل تھا اس کی نقل سو اس طرح لکھا ہوا دے وچ سو اے پاٹھ بابا جی دا ایک سروپ دے اندر 1736 80 3 کر کے اس طریقے نال وہ لکھے ہوئے سروپ دے وچ جویں لکھیا ہویا ہے پہلا جدو سروپ لکھتے سی تاں جب جی صاحب دی جنی بار بھی اگے اتارا ہوندا سی او دے تھلے لکھیا جاندا سی نقل بھی اسی اگے نقل کیتی ہے پاو لکھیا ہے اس طریقے دے نال اے جڑا پاو جب جی صاحب دا ہے اگے تو اگے گرو ارجن دیو جی نوں جدوں پراپت ہویا پھر اس طریقے انہوں نے گرو گرنتھ صاحب کے سروپ جب جی صاحب کا اچارن کیا کہتے ہیں بھائی یہ سارا پاٹھ پہلے پاتشاہ تو لے کے گرو ارجن دیو جی تک جی پوتھیاں کے روپ آیا پھر گرو گرنتھ صاحب کے مڈھ جب جی صاحب کا یہ جاپ لکھیا ہے
0: لکھے سو کر گر راج ست گر سن مکھ سکھ سنت
1: سو جڑا سنت گرو سنمکھ ہو کے پاٹھ کردا ہے بھاو گرسکھ سنت سارے واسطے ایک ہی اکھر ہے ساہ سنگت سے گرو دا آدر کردا ہے تو انہاں نوں ستگرو مہاراج سچے پاتشاہ دی کرپا دا صدقہ جڑے اے پاٹھ نے پاٹھ کرن دے نال پراپتی ہندی ہے جنہیں بھی وہ سکھ سادھن چاہندا ہے ہر ایک سکھ سادھن دی جڑی پراپتی ہے سدھی ہے سفلتا ہے کامنا ہے وہ ساریاں پاٹھ دے نال ہی گرو صاحب دی کرپا نال پوریاں ہندیاں نے گوراں نے راج بخشش کیتا ہے بڑا بھاری
0: سب سادن پرگٹ کیے نہیں دشٹ کو دے
1: سو سارے سادن پرگٹ کیتے نے پر کچھ کے سادن رکھ بھی لئے نے ਇਸ ਕਰਕੇ ਕਿ ਦੁਸ਼ਟਾਂ ਦੇ ਹੱਥ ਜੇ ਕੋਈ ਚੀਜ਼ਾਂ ਲੱਗ ਜਾਣ ਤਾਂ ਉਹ ਨੁਕਸਾਨ ਵੀ ਕਰ ਸਕਦੇ ਨੇ। ਤਾਂ ਤੇ ਕਈ ਚੀਜ਼ਾਂ ਐਸੀਆਂ ਵੀ ਆਉਂਦੀਆਂ ਨੇ ਜਿਹੜੀਆਂ ਕਿਸੇ ਖਾਸ ਸਮੇਂ ਤੇ ਹੀ ਵਰਤੀਆਂ ਜਾਂਦੀਆਂ ਨੇ। ਜਿਤਨਾ ਕੁ ਗ੍ਰਿਸਤੀਆਂ ਨੂੰ ਜਾਂ ਆਮ ਜੀਵਾਂ ਨੂੰ ਲੋੜ ਹੈ, ਗੁਰਸਿੱਖਾਂ ਨੂੰ ਲੋੜ ਹੈ, ਉਨਾ ਵੀ ਕੁਛ ਸਤਿਗੁਰੂ ਮਹਾਰਾਜ ਨੇ ਇਹਦੇ ਚ ਬਖਸ਼ਿਸ਼ ਕੀਤਾ ਹੈ। ਬਾਕੀ ਕੁਛ ਚੀਜ਼ਾਂ ਐਸੀਆਂ ਨੇ ਜਿਹੜੀਆਂ ਵਿਧੀਆਂ ਫਿਰ ਪ੍ਰਗਟ ਨਹੀਂ ਕੀਤੀਆਂ।
0: ਭਲੇ ਸਿੱਖ ਪ੍ਰਤੀਤ ਤੇ ਵਿਪਰ ਸਾਧ ਕੀ ਸੀ।
1: ਸੋ ਇਹ ਚੀਜ਼ਾਂ ਫਲਦੀਆਂ ਤਾਂ ਨੇ ਜੇ ਸਿੱਖ ਦੇ ਅੰਦਰ ਭਰੋਸਾ ਹੋਵੇ। ਜੇ ਭਰੋਸਾ ਨਹੀਂ ਫਿਰ ਇਹ ਫਲਦੀਆਂ ਹੀ ਨਹੀਂ ਹੈਗੀਆਂ, ਚਾਹੇ ਕਿੰਨਾ ਹੀ ਕੋਈ ਪਾਠ ਕਰੀ ਜਾਵੇ। ਕਿਉਂਕਿ ਉਹ ਕਿਹੜਾ ਵੀ ਐਸੀ ਬੇਜਾਨ ਚੀਜ਼ ਹੈ ਜਾਂ ਵੀ ਅਕਾਲ ਪੁਰਖ ਨੂੰ ਪਤਾ ਹੀ ਨਹੀਂ ਜਾਂ ਗੁਰੂ ਨਾਨਕ ਦੇਵ ਜੀ ਨੂੰ ਪਤਾ ਹੀ ਨਹੀਂ ਆਪਣਾ। ਜੇ ਮਹਾਰਾਜ ਨੂੰ ਇੰਨਾ ਪਤਾ ਜੀ ਇਹਨੂੰ ਭਰੋਸਾ ਹੈ ਤਾਂਹੀਓ ਫਲ ਦੇਣਾ। ਤੇ ਨਾਲ ਨਾਲ ਫਿਰ ਕਹਿੰਦੇ ਨੇ ਜੇ ਗੁਰਸਿੱਖਾਂ ਦੀ ਸੇਵਾ ਕਰੇ, ਸਾਧ ਸੰਗਤ ਦੀ ਸੇਵਾ ਕਰੇ, ਇਸ ਤਰ੍ਹਾਂ ਮੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਵੇ, ਅਰਦਾਸ ਕਰਾਵੇ, ਦਿਲ ਦੀ ਕੋਈ ਭਾਵਨਾ ਹੋਵੇ ਸੰਗਤ ਉੱਪਰ ਗੁਰਾਂ ਦੇ ਉੱਪਰ, ਤਾਂ ਗੁਰਬਾਣੀ ਦਾ ਉਸ ਸਿੱਖ ਨੂੰ ਫਿਰ ਫਲ ਪ੍ਰਾਪਤ ਹੁੰਦਾ ਹੈ।
0: ਉਸਤਤ ਨਿੰਦਾ ਪਰ ਹਰੈ ਕਲੈ ਈਰਖਾ ਮਾਨ।
1: ਜਿਨ੍ਹਾਂ ਨੇ ਜਪਜੀ ਸਾਹਿਬ ਜੀ ਤੋਂ ਕੁਛ ਪ੍ਰਾਪਤ ਕਰਨਾ, ਪੜ੍ਹ ਕੇ ਫਲ ਲੈਣਾ, ਕੋਈ ਇੱਛਾ ਪੂਰੀ ਕਰਨੀ ਹੈ, ਉਹ ਬੰਦਾ ਦੁਨਿਆਵੀ ਉਸਤਤ ਛੱਡ ਦੇਵੇ। ਲੋਕਾਂ ਦੀ ਐਵੇਂ ਹੀ ਆਪਣੀ ਉਸਤਤ, ਲੋਕਾਂ ਦੀ ਉਸਤਤ, ਕਦੇ ਕਿਸੇ ਦੀ ਨਿੰਦਾ ਦਾ ਤਿਆਗ ਕਰੇ। ਕਲਹਿ ਲੜਾਈ ਝਗੜਾ ਕਰਨਾ, ਈਰਖਾ ਕਰਨੀ, ਹੰਕਾਰ ਕਰਨਾ, ਇਹ ਗੱਲਾਂ ਦਾ ਵੀ ਨਾਲ ਨਾਲ ਧਿਆਨ ਰੱਖੇ ਕਿ ਨਿਰਾ ਇਹ ਨਹੀਂ ਮੈਂ ਜਪਜੀ ਸਾਹਿਬ ਪੜ੍ਹਿਆ ਮੈਨੂੰ ਫਲ ਨਹੀਂ ਮਿਲਿਆ। ਜਿੰਨੀਆਂ ਨਾਲ ਦੱਸਿਆ ਨਾ ਮਹਾਰਾਜ ਨੇ ਕਿਹਾ ਵੀ ਇੰਨਾ ਕੁਛ ਨਾਲ ਛੱਡਣਾ ਵੀ ਹੈ। ਇਹ ਨਹੀਂ ਹੁੰਦਾ ਕਿ ਡਾਕਟਰ ਕਹੇ ਕਿ ਆਹ ਦਵਾਈ ਖਾਣੀ ਹੈ, ਇਹਦੇ ਨਾਲ ਆਹ ਚੀਜ਼ਾਂ ਨਹੀਂ ਖਾਣੀਆਂ, ਤੇ ਨਾਲ ਫਿਰ ਉਹ ਚੀਜ਼ਾਂ ਵੀ ਖਾਈ ਜਾਵੇ, ਨਾਲ ਦਵਾਈ ਵੀ ਖਾਈ ਜਾਵੇ, ਫਿਰ ਉਹ ਦਵਾਈ ਲਾਭ ਨਹੀਂ ਕਰਦੀ ਕਿਉਂਕਿ ਨਾਲ ਉਹ ਚੀਜ਼ਾਂ ਖਾ ਲਈਆਂ। ਇਸੇ ਕਰਕੇ ਮਹਾਰਾਜ ਕਹਿੰਦੇ ਜੇ ਤੁਸੀਂ ਫਲ ਲੈਣਾ ਪਹਿਲਾਂ ਤਾਂ ਜੇ ਭਰੋਸਾ ਨਹੀਂ ਫਿਰ ਤਾਂ ਰਹਿਣ ਹੀ ਦਿਓ। ਕਹਿੰਦੇ ਫਿਰ ਐਵੇਂ ਕਾਹਨੂੰ ਦੋਸ਼ੀ ਬਣੋਗੇ, ਫਿਰ ਤੁਸੀਂ ਦੋਸ਼ ਦਿਓਗੇ ਜਪਜੀ ਸਾਹਿਬ ਚ। ਜੇ ਫਿਰ ਤੁਸੀਂ ਕਲਹਿ ਈਰਖਾ ਆਦਿਕ ਚੀਜ਼ਾਂ ਨਹੀਂ ਛੱਡੀਆਂ ਫਿਰ ਫਾਇਦਾ ਵੀ ਕੀ ਹੈ? ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਿਆ ਕਰੋ।
0: ਵੇਦ ਬਚਨ ਸਮ ਗੁਰ ਬਚਨ ਸਭ ਸੰਤਨ ਪਰਮਾਨ।
1: ਇਸ ਕਰਕੇ ਜਿਹੜੇ ਨਾ ਜਿਵੇਂ ਵੇਦਾਂ ਦੇ ਬਚਨ ਨੇ, ਵੇਦਾਂ ਦੇ ਵਿੱਚ ਇੱਕ ਚੀਜ਼ ਲਿਖੀ ਹੋਈ ਹੈ ਕਿ ਆਹ 6 ਕਰਮ ਕਰਨੇ ਨੇ ਤਾਂ ਵੇਦ ਫਲ ਦੇਵੇਗਾ, ਕਿਉਂਕਿ ਉੱਥੇ ਪਹਿਲਾਂ ਇਹ ਚੀਜ਼ ਲਿਖ ਦਿੱਤੀ ਜਾਂਦੀ ਸੀ ਪੁਰਾਣੇ ਗ੍ਰੰਥਾਂ ਦੇ ਵਿੱਚ। ਸਿੱਖਿਆ, ਨਿਰੁਕਤ, ਕਲਪ ਇਤਿਆਦਿਕ ਵੇਦ ਦੇ 6 ਅੰਗ ਪਹਿਲਾਂ ਪੜ੍ਹੇ। ਜੇ ਬੰਦੇ ਨੇ ਉਹ ਪ੍ਰਾਪਤ ਨਹੀਂ ਕੀਤੇ, ਜੇ ਪੜ੍ਹੇ ਨਹੀਂ ਹੈ, ਜਿਵੇਂ ਗੁਰਬਾਣੀ ਅੰਦਰ ਵੀ ਤਾਂ ਹੈ ਵੀ ਪਹਿਲਾਂ ਹੀ ਨਾ ਪਾਠ ਪਹਿਲੇ ਦਿਨ ਹੀ ਲੈ, ਮੈਂ ਤਾਂ ਪੜ੍ਹਿਆ ਲਿਖਿਆ ਗੁਟਕਾ ਫੜ ਲੈਂਦੇ ਪੋਥੀ ਫੜ ਲਈ ਤਾਂ ਮੈਨੂੰ ਤਾਂ ਸਾਰਾ ਇਹ ਪੰਜਾਬੀ ਚ ਹੀ ਹੈ। ਇਹੀ ਤੁਹਾਡੀ ਗਲਤੀ ਆ, ਉਹ ਪੜ੍ਹੇ ਲਿਖੇ ਨਾ ਬਣੋ, ਅਣਜਾਣ ਬਣ ਜਾਓ ਬਿਲਕੁਲ ਵੀ ਮੈਨੂੰ ਨਹੀਂ ਆਉਂਦਾ। ਕੀ ਸਿੱਖਣਾ ਪਹਿਲਾਂ? ਪਹਿਲਾਂ ਮੁਹਾਰ ਨਹੀਂ ਸਿੱਖਣੀ ਪੈਂਦੀ ਹੈ। ਜੇ ਮੁਹਾਰ ਨਹੀਂ ਸਿੱਖੋ, ਕਹਿ ਕੇ ਕਾ ਕੋ ਕੋ ਸਾਰਾ ਕੁਝ ਸਿੱਖ ਕੇ ਫਿਰ ਬੋਲਣਾ ਸਿੱਖੋ ਵੀ ਕੀ ਬੋਲਣਾ ਹੈ, ਪਾਠ ਕੀ ਲਿਖਿਆ ਹੋਇਆ, ਏਕ ਓਅੰਕਾਰ ਲਿਖਿਆ ਜਾਂ ਏਕ ਅੰਕਾਰ ਲਿਖਿਆ ਜਾਂ ਏਕ ਅਮਕਾਰ ਲਿਖਿਆ। ਲਿਖਿਆ ਤਾਂ ਹੋਇਆ ਸਿੱਧਾ ਏਕ ਓਅੰਕਾਰ, ਆਪਾਂ ਬੋਲੀ ਜਾਈਏ ਕਿ ਓਅੰਕਾਰ, ਪਹਿਲਾਂ ਤਾਂ ਇੱਥੇ ਹੀ ਆਪਣੀ ਬੜੀ ਵੱਡੀ ਗਲਤੀ ਹੈ। ਫਿਰ ਸੋਚੇ ਸੋਚਣਾ ਹੋਵੇ, ਜੇ ਸੋਚੀ ਲਿਖਵਾਰ ਤੇ ਸਾਰੀ ਗਲਤੀ ਹੈ, ਸਾਰਾ ਪਾਠ ਤਾਂ ਆਪਣਾ ਲਗਭਗ ਗਲਤੀ ਹੁੰਦਾ। ਇਸ ਤਰ੍ਹਾਂ 6 ਅੰਗ ਜਿਵੇਂ ਵੇਦਾਂ ਚ ਕਹੇ ਨੇ, ਉਸ ਤਰ੍ਹਾਂ ਵੇਦ ਦੇ ਵਿੱਚ ਕਿਹਾ ਵੀ ਆਹ ਮਰਿਆਦਾ ਰੱਖਣੀ ਹੈ। ਇਸੇ ਤਰ੍ਹਾਂ ਇੱਧਰ ਵੀ ਕਿਹਾ, ਕਿਉਂਕਿ ਸਤਿਗੁਰੂ ਸਾਰੇ ਪ੍ਰਮਾਣ ਦਿੰਦੇ ਨੇ ਪੁਰਾਣੇ ਸਮਿਆਂ ਵਿੱਚ। ਅੱਜ ਦਾ ਸਮਾਂ ਨਹੀਂ ਨਾ ਹੈ, ਅੱਜ ਤਾਂ ਪੰਥ ਬੜੀ ਅੱਗੇ ਲੰਘਿਆ ਹੋਇਆ, ਉਦੋਂ ਇਸ ਤਰ੍ਹਾਂ ਨਹੀਂ ਸੀ। ਲੋਕ ਨਵੇਂ ਨਵੇਂ ਆਉਂਦੇ ਸੀ, ਸਿੱਖ ਬਣਦੇ ਸੀ, ਫਿਰ ਉਧਰਲੇ ਦੂਸਰੇ ਧਰਮ ਨਾਲ ਮਿਲਾਉਂਦੇ ਸੀ ਗੱਲ ਵੀ ਇੱਧਰ ਇਹ ਚੀਜ਼ ਹੈ ਕਿ ਨਹੀਂ ਹੈ, ਇੱਧਰ ਆਹ ਹੈ ਕਿ ਨਹੀਂ ਹੈ। ਆਪਾਂ ਵੀ ਤਾਂ ਦੇਖਦੇ ਹਾਂ ਵੀ ਇੱਧਰ ਫਾਇਦਾ ਕਿ ਨਹੀਂ ਫਾਇਦਾ। ਇਸੇ ਤਰੀਕੇ ਨਾਲ ਫਿਰ ਸਤਿਗੁਰੂ ਮਹਾਰਾਜ ਦੱਸਦੇ ਨੇ ਕਿ ਜਿਵੇਂ ਵੇਦਾਂ ਦੇ ਵਿੱਚ ਭਾਈ ਲਿਖਿਆ ਇਸੇ ਤਰ੍ਹਾਂ ਇੱਧਰ ਗੁਰਬਾਣੀ ਅੰਦਰ ਵੀ ਸਾਰਿਆਂ ਵਾਸਤੇ ਜਿਹੜਾ ਕਰਮ ਕਰਨਾ ਹੈ ਨਾ ਉਹ ਪਹਿਲਾਂ ਨਾਲ ਭਰੋਸਾ ਹੋਵੇ ਯਕੀਨ ਹੋਵੇ ਤਾਂ ਜਾ ਕੇ ਪਾਠ ਦਾ ਫਲ ਪ੍ਰਾਪਤ ਹੁੰਦਾ ਹੈ।
0: ਸਵਈਆ ਜਪ ਜਾਪ ਕੀਏ ਅਗ ਕੋਟ ਹੈ।
1: ਜਪਜੀ ਸਾਹਿਬ ਦਾ ਪਾਠ ਬਹੁਤ ਗੁਰਮੁਖਾਂ ਨੇ ਕੀਤਾ, ਪ੍ਰਾਪਤੀਆਂ ਹੋਈਆਂ ਨੇ, ਬਖਸ਼ਿਸ਼ਾਂ ਹੋਈਆਂ ਨੇ। ਇਹ ਕਹਿਣ ਦੀਆਂ ਗੱਲਾਂ ਨਹੀਂ ਹੈ, ਐਵੇਂ ਉੱਥੇ ਬਹਿ ਕੇ ਰੋਟੀ ਖਾ ਲਈ ਤੇ ਗੱਲਾਂ ਕਰ ਲਈਆਂ। ਇਹ ਆਮ ਲੋਕ ਐਸੀਆਂ ਗੱਲਾਂ ਕਰਦੇ ਹੋਣਗੇ ਤੁਹਾਡੇ ਕੋਲ ਵੀ ਇੱਕ ਪਾਠ ਥੋੜਾ ਕਿਤੇ, ਦੂਜਾ ਪਾਠ ਐਵੇਂ ਕਰੀ ਜਾਣਾ ਕਿਤੇ। ਲੋਕ ਐਸੀਆਂ ਗੱਲਾਂ ਉਹ ਕਰਦੇ ਨੇ ਜਿਨ੍ਹਾਂ ਨੇ ਆਪ ਕੁਛ ਨਹੀਂ ਕਰਨਾ। ਮੈਂ ਤਾਂ ਪ੍ਰੈਕਟੀਕਲੀ ਗੱਲ ਕਰਦਾ ਵੀ ਜੇ ਪਾਠ ਕਰੋਗੇ ਪੰਜ ਤਾਂ ਉਹੋ ਜਿਹਾ ਫਲ ਹੈ, ਦਸ ਕਰੋਗੇ ਤਾਂ ਉਨਾ ਫਲ ਹੈ, ਪੱਚੀ ਕਰੋਗੇ ਉਨਾ ਫਲ ਹੈ। ਉਹ ਜਿਹੜੇ ਪਹਿਲਾਂ ਆਪਣੇ ਨਾਲੋਂ ਕਰਕੇ ਗਏ ਨੇ, ਬਾਬਾ ਦੀਪ ਸੋਹਣੀ 110 ਪਾਠ ਕਰਦੇ ਸੀ ਰੋਜ਼ ਜਪਜੀ ਸਾਹਿਬ ਦੇ, ਪੰਜ ਗ੍ਰੰਥੀ ਦਾ ਨਿਤਨੇਮ, ਸਹਿਜ ਪਾਠ ਦਾ ਭੋਗ ਪਾਉਣਾ। ਉਹ ਕਿਤੇ ਸਾਰੇ ਜਣੇ ਐਵੇਂ ਸੀਗੇ ਜਿਹੜੇ ਪਹਿਲਾਂ ਕਰਦੇ ਹੁੰਦੇ ਸੀ? ਸਾਰੇ ਹੀ ਕਰਦੇ ਰਹੇ ਆ। ਔਰ ਇਸੇ ਤਰ੍ਹਾਂ ਜਿੰਨੇ ਵੀ ਗੁਰਸਿੱਖ ਹੈ, 25 ਪਾਠ ਤਾਂ ਸਾਰਿਆਂ ਦਾ ਸੁਭਾਵਕ ਜਿਹਾ ਨਿਤਨੇਮ ਹੁੰਦਾ ਸੀ। 25 ਪਾਠਾਂ ਨੂੰ ਤਾਂ ਸੁਭਾਵਕ ਕਰਦੇ, ਕਿਉਂ? ਤੁਰੇ ਜਾਣਾ ਤਾਂ ਪਾਠ, ਬੈਠਣਾ ਤਾਂ ਪਾਠ, ਉੱਠਣਾ ਤਾਂ ਪਾਠ, ਪਾਠ ਕਰੀ ਜਾਣਾ। ਫਿਰ ਆਪੇ ਸ਼ਕਤੀ ਆ ਜਾਂਦੀ ਬੰਦੇ ਦੇ ਅੰਦਰ, ਜਮਾਨ ਦੇ ਉੱਤੇ ਹੀ ਇੰਨੀ ਸ਼ਕਤੀ ਹੁੰਦੀ ਹੈ। ਜਾਂ ਤੇਰਾ ਆਵਾ ਕੱਚਾ ਰਹੇਗਾ, ਕਹਿੰਦੇ ਮਹਾਰਾਜ ਉਹ ਕਹਿੰਦਾ ਤੇਰਾ ਆਵਾ ਕੱਚਾ ਰਹੇਗਾ, ਤੁਹਾਡੇ ਨਾਲੋਂ ਵੀ ਵੱਡਾ ਹੋ ਗਿਆ। ਮਹਾਰਾਜ ਕਹਿੰਦੇ ਉਹਦੀ ਰਸਨਾ ਤੇ ਗੁਰੂ ਨਾਨਕ ਦੇਵ ਜੀ ਬੈਠੇ, ਉਹ 25 ਪਾਠ ਜਪਜੀ ਸਾਹਿਬ ਦੇ ਕਰਦਾ, ਉਹ ਨਹੀਂ ਮੈਂ ਟਾਲ ਸਕਦਾ ਹੁਣ। ਇਸ ਕਰਕੇ ਹਾਂ ਤੇਰਾ ਆਵਾ ਵਿਕ ਜਾਏਗਾ ਪੱਕਿਆਂ ਦੇ ਭਾਅ। ਤਾਂ ਮਹਾਰਾਜ ਕਹਿੰਦੇ ਜਪਜੀ ਸਾਹਿਬ ਦਾ ਪਾਠ ਤਾਂ ਬਹੁਤੇ ਪਾਪ ਟਾਲਦਾ ਹੈ।
0: ਨਿਤ ਦਾਨ ਵਧੈ ਬੁੱਧ ਸਾਰ ਧਰੈ।
1: ਫਿਰ ਦਾਨ ਵੱਧਦਾ ਹੈ ਦਿੱਤਾ ਹੋਇਆ, ਤੇ ਬੁੱਧੀ ਜਿਹੜੀ ਸਾਰ ਸ੍ਰੇਸ਼ਟ ਆ ਨਾ, ਬੁੱਧੀ ਵੱਧਦੀ, ਬੁੱਧੀ ਬਹੁਤ ਜ਼ਿਆਦਾ ਵੱਧ ਜਾਂਦੀ ਪਾਠ ਕਰਨ ਦੇ ਨਾਲ। ਸੋ ਜਿਵੇਂ ਕੋਈ ਬ੍ਰਹਮ ਗਿਆਨੀ ਕੋਲੇ ਕੋਈ ਪੱਤਰਕਾਰ ਚਲੇ ਗਏ ਕਿ ਤੁਸੀਂ ਤਾਂ ਅਨਪੜ੍ਹ ਹੀ ਹੋ ਤੇ ਤੁਸੀਂ ਏਡੀ ਵੱਡੀ ਥਾਂ ਸੰਭਾਲ ਲਈ ਹੈ, ਇੱਥੇ ਤਾਂ ਪੜ੍ਹਿਆ ਲਿਖਿਆ ਬੰਦਾ ਚਾਹੀਦਾ। ਉਹ ਕਹਿੰਦੇ ਪੜ੍ਹੇ ਲਿਖੇ ਤਾਂ ਮੈਨੂੰ ਗੱਲ ਛੱਡ ਦਿਓ, ਤੁਸੀਂ ਸਾਰੇ ਪੱਤਰਕਾਰ ਤਾਂ ਪੜ੍ਹੇ ਲਿਖੇ ਹੋ ਨਾ, ਐਮ ਏ ਪੜ੍ਹੇ ਹੋਏ ਹੋ, ਕੋਈ PhD ਕੀਤੀ ਹੋਈ ਹੈ, ਤੁਸੀਂ ਮੈਨੂੰ ਪ੍ਰਸ਼ਨ ਕਰੋ ਜਿਹੜਾ ਮਰਜ਼ੀ ਤੇ ਉਹਦਾ ਜਵਾਬ ਲਓ। 2 ਘੰਟੇ ਪੱਤਰਕਾਰ ਪ੍ਰਸ਼ਨ ਕਰਦੇ ਰਹੇ, 2 ਘੰਟਿਆਂ ਚ ਪੱਤਰਕਾਰਾਂ ਨੂੰ ਬਿਲਕੁਲ ਨਿਰੁੱਤਰ ਕਰ ਦਿੱਤਾ। ਕਹਿੰਦੇ ਹੁਣ ਦੱਸੋ ਵੀ ਅਨਪੜ੍ਹ ਠੀਕ ਹੈ ਕਿ ਪੜ੍ਹਿਆ ਲਿਖਿਆ? ਕਹਿੰਦੇ ਜੀ ਅਨਪੜ੍ਹ ਹੀ ਚੰਗਾ ਸਾਡੇ ਨਾਲੋਂ ਤਾਂ। ਇਸ ਕਰਕੇ ਬ੍ਰਹਮ ਗਿਆਨ ਹੋਣਾ ਹੋਰ ਚੀਜ਼ ਹੈ, ਜਪਜੀ ਸਾਹਿਬ ਦਾ ਪਾਠ ਕਰਨ ਵਾਲਾ ਤਾਂ ਇੰਨਾ ਤਕੜਾ ਹੋ ਜਾਂਦਾ, ਬਲਵਾਨ ਹੋ ਜਾਂਦਾ ਆਤਮਕ ਤੌਰ ਤੇ, ਬ੍ਰਹਮ ਗਿਆਨ ਹੋ ਜਾਂਦਾ, ਸਾਰੀਆਂ ਬਖਸ਼ਿਸ਼ਾਂ ਹੋ ਜਾਂਦੀਆਂ, ਕੋਈ ਕਮੀ ਨਹੀਂ ਰਹਿੰਦੀ ਉਹਦੇ ਪਾਸ।
0: ਮਨ ਭਾਵ ਵਧੈ ਸੁਖ ਕਾਮ ਸਦੈ।
1: ਮਨ ਦੀ ਭਾਵਨਾ ਵੱਧਦੀ ਹੈ, ਮਨ ਦੇ ਅੰਦਰ ਪ੍ਰੇਮ ਵੱਧਦਾ, ਕਿਉਂਕਿ ਗੁਰਬਾਣੀ ਪੜ੍ਹਨ ਦੇ ਨਾਲ ਪ੍ਰੇਮ ਵੱਧਦਾ। ਜੇ ਗੁਰਬਾਣੀ ਨਾ ਪੜ੍ਹੇ ਤਾਂ ਫਿਰ ਪ੍ਰੇਮ ਘੱਟ ਜਾਂਦਾ, ਫਿਰ ਸੁਖ ਵੱਧਦਾ ਹੈ, ਕਾਮਨਾ ਪੂਰੀ ਹੁੰਦੀ ਹੈ, ਸਾਰੇ ਕੰਮ ਬਣ ਜਾਂਦੇ ਨੇ, ਕਾਮ ਸਦੈ ਹਰੇਕ ਕੰਮ ਉਹਦਾ ਬਣ ਜਾਂਦਾ ਹੈ।
0: ਸੁਰ ਸਾਧਨ ਮੈਂ ਤਮ ਪੁੰਜ ਹਰੈ।
1: ਸੋ ਇਸ ਕਰਕੇ ਸੁਰ ਦੇ ਸਾਧਨ ਵਿੱਚ ਅਗਿਆਨਤੇ ਦੇ ਹਨੇਰੇ ਨੂੰ ਦੂਰ ਕਰਨ ਲਈ ਤੋ ਸੁਰਾਂ ਸਾਧਨੀਆਂ ਭਾਵ ਜਿਹੜੀਆਂ ਨੇ ਸਵਾਸ ਚੜਾਉਣੇ ਨੇ, ਇੱਕ ਚੰਦਰਮਾ ਦੀ ਸੁਰ ਹੈ, ਇੱਕ ਸੂਰਜ ਦੀ ਸੁਰ ਹੈ ਇਤਿਹਾਸ

0: ਟਾਲ ਦਿਓ। ਜੋ ਵੀ ਤੁਹਾਡੇ ਮਨ ਚ ਆਉਂਦਾ ਜਿਹਨੂੰ ਵੀ ਟਾਲਣਾ ਟਾਲ ਸਕਦੇ ਆ। ਇਹ ਆ ਵੀ ਇੱਕ ਜਣਾ ਜਪਜੀ ਸਾਹਿਬ ਪੜ੍ਹੇ, ਬਾਕੀ ਪਰਿਵਾਰ ਵਾਹਿਗੁਰੂ ਵਾਹਿਗੁਰੂ ਕਰੇ ਨਾਲ ਨਾਲ। ਇਹ ਇੱਕ ਜਣਾ ਜਪਜੀ ਸਾਹਿਬ ਪੜ੍ਹਦਾ, ਉਹ ਦੂਜੇ ਕਮਰੇ ਟੀਵੀ ਲੱਗਿਆ ਹੋਇਆ ਤੇ ਤੀਜੇ ਕਮਰੇ ਵਿੱਚ ਕੁਝ ਹੋਰ ਹੋ ਰਿਹਾ, ਚੌਥੇ ਪਾਸੇ ਮੀਟ ਰੱਖਿਆ ਕੁੱਕਰ ਦੇ ਵਿੱਚ ਤੇ ਪੰਜਵੇਂ ਪਾਸੇ ਤਾਸ਼ ਖੇਡੀ ਜਾਂਦੇ ਨੇ, ਤੇ ਏਦਾਂ ਗੱਲ ਨਹੀਂ ਬਣਦੀ ਹੈ। ਫਿਰ ਤਾਂ ਉੱਥੇ ਭੂਤ ਰਸੋਈ ਹੋ ਗਈ ਸਾਰੀ ਹੋਈ। ਸਾਰਾ ਪਰਿਵਾਰ ਇੱਕ ਜੈਸਾ ਬਣੇ, ਸਾਰਾ ਟੱਬਰ ਬੈਠ ਕੇ ਪਾਠ ਕਰੇ, ਵਾਹਿਗੁਰੂ ਵਾਹਿਗੁਰੂ ਨਾਲ ਕਰੇ। ਤਾਂਹੀਓ ਨਾਲ ਪਹਿਲਾਂ ਕਾਫੀ ਕੁਝ ਕਰਦੇ ਹੁੰਦੇ ਸੀ, ਉਹ ਹੁਣ ਹੌਲੀ ਹੌਲੀ ਆਪਣੇ ਪੰਥ ਚ ਇੱਕ ਤਾਂ ਸਿਆਣੇ ਬਹੁਤੇ ਹੋ ਗਏ ਲੋਕ, ਇਸ ਕਰਕੇ ਹੁਣ ਬਹੁਤੇ ਵਿਦਵਾਨ ਹੋ ਗਏ ਨੇ। ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਬੰਦ ਕਰਤੀਆਂ, ਬੰਦ ਕਰਨੇ ਕਰਕੇ ਨੁਕਸਾਨ ਹੋ ਗਿਆ। ਇਹ ਸਾਰੀਆਂ ਚੀਜ਼ਾਂ ਬੰਦ ਨਹੀਂ ਕਰਨੀ ਚਾਹੀਦੀਆਂ। ਪਹਿਲਾਂ ਲੋਕ ਨਾਲ ਨਾਲ ਬੈਠ ਕੇ ਆਪ ਜਪਜੀ ਸਾਹਿਬ ਪੜ੍ਹਦੇ ਸੀ, ਅਖੰਡ ਪਾਠ ਦਾ ਪਾਠ ਹੋਈ ਜਾਣਾ, ਪਰਿਵਾਰ ਨੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਕੋਈ ਗੱਲ ਨਹੀਂ ਸੀ ਕਰਦਾ ਹੁੰਦਾ। ਇੱਥੋਂ ਤੱਕ ਜਿਹੜਾ ਬਾਹਰ ਪਹਿਰੇਦਾਰ ਖੜਦਾ ਸੀ ਉਹ ਵੀ ਮੂਲ ਮੰਤਰ ਪੜ੍ਹਦਾ ਹੁੰਦਾ ਸੀ, ਉਹਦੇ ਨਾਲ ਫਿਰ ਫਲ ਮਿਲਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਫਲ ਲੈਣਾ ਤਾਂ ਸਾਰਾ ਪਰਿਵਾਰ ਇੱਕ ਜੈਸਾ ਸੋਹਣਾ ਸੁਚੱਜਾ ਬਣੇ, ਨਾ ਕਿ ਪਾਠੀ ਚੰਗੇ ਲੱਭੋ ਤੇ ਪਰਿਵਾਰ ਆਪ ਸਾਰੇ ਦੀ ਰਹਿਤ ਕੋਈ ਨਾ ਹੋਵੇ, ਉੱਥੇ ਫਲ ਪ੍ਰਾਪਤ ਨਹੀਂ ਹੁੰਦਾ ਹੈ।
1: ਜੇ ਪ੍ਰੀਤ ਨਹੀਂ ਪ੍ਰਤੀਤ ਨਹੀਂ ਤਿਸ ਕੋ ਸਿੱਖ ਦੇਸ ਦੁੱਖ ਕਰੇ।
0: ਜਿਹਨੂੰ ਭਰੋਸਾ ਨਹੀਂ ਹੈ, ਜਿਹਨੂੰ ਪ੍ਰਤੀਤੀ ਨਹੀਂ ਹੈ, ਪਿਆਰ ਨਹੀਂ ਹੈ, ਜੇ ਉਹਨੂੰ ਦੇ ਦਈਏ ਉਹਨੂੰ ਕੋਈ ਫਾਇਦਾ ਨਹੀਂ ਦੇਣ ਦਾ, ਉਹ ਤਾਂ ਉਲਟਾ ਦੋਸ਼ ਲੱਗਦਾ। ਇਹੋ ਜਿਹੇ ਬੰਦੇ ਨੂੰ ਕਾਹਨੂੰ ਕੋਈ ਵਿਧੀ ਦੱਸਣੀ ਸੀ? ਥਾਂ ਥਾਂ ਤਰਕਾਂ ਕਰਦਾ ਫਿਰੇਗਾ, ਥਾਂ ਥਾਂ ਗੱਲਾਂ ਬੋਲੇਗਾ। ਅਥਵਾ ਕਹਿੰਦੇ ਜਿਹਨੂੰ ਕੋਈ ਇਹੋ ਜਿਹੇ ਬਹੁਤ ਸਾਰੇ ਹੁਣ ਦੂਸਰਾ ਅਰਥ ਹੈ, ਕਹਿੰਦੇ ਜਿਹਦੇ ਅੰਦਰ ਪਿਆਰ ਨਾ ਹੋਵੇ, ਪ੍ਰਤੀਤ ਨਾ ਹੋਵੇ, ਭਰੋਸਾ ਨਾ ਹੋਵੇ, ਕੁਛ ਵੀ ਨਾ ਹੋਵੇ, ਜੇ ਉਹਨੂੰ ਸਾਰਾ ਤਰੀਕਾ ਦੱਸ ਦਿਓ ਉਹਦੇ ਦੁੱਖ ਟਲ ਜਾਂਦੇ ਨੇ। ਜੇ ਜਿਹੜਾ ਬੰਦਾ ਭਰੋਸਾ ਨਹੀਂ ਕਰਦਾ ਤਾਂ ਉਸ ਬੰਦੇ ਨੂੰ ਕੋਈ ਵਿਧੀ ਦੱਸਣ ਦੇ ਨਾਲ ਕੋਈ ਲਾਭ ਨਹੀਂ ਹੁੰਦਾ। ਕਿਉਂ? ਉਹ ਤਰਕਾਂ ਕਰਦਾ। ਜਿਹੜਾ ਬੰਦਾ ਤਰਕਾਂ ਕਰਦਾ, ਬੇਭਰੋਸਗੀ ਕਰਦਾ, ਉਹਨੂੰ ਕਦੇ ਵੀ ਕੁਛ ਨਾ ਦੱਸੋ।
1: ਜਿਸ ਕੀ ਬਿਦ ਇਹ ਕਹੀ ਗੁਰਪੂਰਨ ਵੈ ਸਿੱਖ ਪ੍ਰਾਪਤ ਸਾਧਨ ਤੇ।
0: ਸਿੱਖ ਨੂੰ ਪ੍ਰਾਪਤ ਹੁੰਦਾ ਸਾਧਨ ਕਰਨ ਤੇ, ਜੇ ਕੋਈ ਸਾਧਨ ਕਰੇ। ਇਹ ਵਿਧੀ ਅਸੀਂ ਮਹਾਰਾਜ ਕਹਿੰਦੇ ਦੱਸ ਦਿੱਤੀ ਹੈ ਤੁਹਾਨੂੰ, ਜੇ ਕੋਈ ਬੰਦਾ ਸਾਧਨ ਕਰੇ। ਕਿਉਂ? ਆਮ ਅੱਜ ਕੱਲ ਇਹ ਆ, ਲੋਕੀ ਜਿਹੜੇ ਨਾ ਜਪਜੀ ਸਾਹਿਬ ਤੇ ਯਕੀਨ ਨਹੀਂ ਕਰਨਗੇ, ਉਹਨਾਂ ਨੂੰ ਕਹੋ ਵੀ ਫਲਾਨੇ ਥਾਂ ਆਹ ਚੀਜ਼ ਲਿਖੀ ਹੋਈ ਹੈ, ਫਲਾਨੇ ਗ੍ਰੰਥ ਵਿਚ ਆਹ ਗੱਲ ਲਿਖੀ ਹੋਈ ਹੈ, ਉਹ ਗੱਲ ਵੱਲ ਜ਼ਿਆਦਾ ਜਾਣਗੇ ਬਈ। ਜਾਂ ਕਹਿਣਗੇ 100 ਸਾਖੀ ਚ ਲਿਖਿਆ, 500 ਸਾਖੀ ਲਿਖੀ ਹੋਈ ਹੈ, ਇਹ 35 ਸੱਖਰੀ ਹੈ, ਇਹ ਸਾਰੀਆਂ ਚੀਜ਼ਾਂ ਬਾਹਰ ਦੀਆਂ ਨੇ, ਇਹ ਰੁਕਨ ਦੀਨ ਦਾ ਫਲਾਨਾ ਹੈ, ਇਹ ਫਲਾਨੀ ਚੀਜ਼ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਕਿਉਂ ਭਰੋਸਾ ਨਹੀਂ ਕਰਦੇ ਹੋ? ਮਹਾਰਾਜ ਜਿਹੜੇ ਬਿਲਕੁਲ ਸਾਹਮਣੇ ਸਾਡੇ ਪ੍ਰਕਾਸ਼ਮਾਨ ਨੇ, ਉਹ ਤਾਂ ਖਾਲੀ 100 ਸਾਖੀ ਕਿਸੇ ਬੰਦੇ ਲਿਖੀ ਹੋਈ ਆ ਕਿ ਨਹੀਂ ਲਿਖੀ ਹੋਈ, ਜਾਂ ਵਿੱਚ ਕਿਸੇ ਨੇ ਕਈ ਗਲਤ ਗੱਲਾਂ ਵੀ ਪਾਈਆਂ ਨੇ। ਗੁਰੂ ਗ੍ਰੰਥ ਸਾਹਿਬ ਤੇ ਯਕੀਨ ਕਰੋ, ਸਾਰਾ ਕੁਝ ਜਪਜੀ ਸਾਹਿਬ ਦੇ ਵਿੱਚ ਹੀ ਹੈ, ਕੋਈ ਐਸੀ ਚੀਜ਼ ਨਹੀਂ ਜਿਹੜੀ ਜਪਜੀ ਸਾਹਿਬ ਦੇ ਵਿੱਚ ਨਾ ਦਿੱਤੀ ਹੋਵੇ।
1: ਸਭ ਪਾਠਨ ਗੀਤ ਖੜੰਗਨ ਤੇ ਉਪਜਿਓ ਫਲ ਕੋ ਤਤ ਜੋਗਨ ਤੇ।
0: ਸੋ ਜਿਹੜਾ ਹੈ ਨਾ ਖੜੰਗਨ ਹੁੰਦਾ ਖੱਟ ਅੰਗਨ, 6 ਅੰਗ, ਜਿਵੇਂ 6 ਨਿਯਮ ਧਾਰਨ ਕਰਕੇ ਵੇਦ ਦੇ ਪਾਠ ਤੇ, ਅਥਵਾ ਜੇ ਕਹਿੰਦੇ ਜਿਵੇਂ 6 ਕਰਮਾਂ ਨਾਲ ਜੋੜ ਕਰਨ ਤੇ ਤਤ ਰੂਪੀ ਫਲ ਪ੍ਰਾਪਤ ਹੁੰਦਾ ਹੈ ਨਾ, ਇਸੇ ਪ੍ਰਕਾਰ ਹੀ ਜਪਜੀ ਸਾਹਿਬ ਚੋਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ।
1: ਤਿਮ ਸਾਧਨ ਸਿੱਧ ਸੁਚੇਤ ਭਲੇ ਵਿਦ ਕਾਜ ਸਰੇ ਸਭ ਭੋਗਨ ਤੇ।
0: ਜਿਵੇਂ ਜਪਜੀ ਸਾਹਿਬ ਦਾ ਸਾਧਨ ਸੁਚੇਤ ਹੋ ਕੇ ਸਿੱਧੀ ਸਹਿਤ ਚੰਗੇ ਤਰੀਕੇ ਨਾਲ ਬੰਦਾ ਪੜ੍ਹੇ ਨਾ ਪਾਠ ਨੂੰ, ਪਿਆਰ ਨਾਲ ਸਿੱਧੀ ਪ੍ਰਾਪਤ ਹੁੰਦੀ, ਸਿੱਧੀ ਦਾ ਮਤਲਬ ਸਫਲਤਾ ਹੁੰਦੀ ਹੈ, ਕਾਜ ਸਮਰਦੇ ਨੇ, ਸੁੱਖਾਂ ਦੇ ਭੋਗ ਮਿਲਦੇ ਨੇ, ਗ੍ਰਿਸਤੀ ਜੋ ਚਾਹੁੰਦਾ ਨੂੰ ਪ੍ਰਾਪਤ ਹੁੰਦਾ ਹਰੇਕ ਫਲ। ਭਾਈ ਗੋਪਾਲਾ ਜੀ ਨੇ ਸਿਰਫ ਇੱਕ ਜਪਜੀ ਸਾਹਿਬ ਸੁਣਾਇਆ ਸੀ, ਤਾਂ ਆਪਾਂ ਵੀ ਸੁਣਾਓ। ਇਹ ਆਪਾਂ ਅੱਜ ਸਾਖੀ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ 6ਵੇਂ ਪਾਤਸ਼ਾਹ ਹੀ ਨੇ। ਜਪਜੀ ਸਾਹਿਬ ਸੁਣਾ ਦਿਓ ਮਹਾਰਾਜ ਨੂੰ ਕੋਲ ਬਹਿ ਕੇ ਕਿਤੇ ਇਕਾਂਤ ਵਿੱਚ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਇਕੱਲੇ ਬੈਠ ਜਾਓ। ਮਹਾਰਾਜ ਮੈਂ ਜਪਜੀ ਸਾਹਿਬ ਸੁਣਾਵਾਂ ਤੁਹਾਨੂੰ, ਆਪਾਂ ਪਹਿਲਾਂ ਇਹ ਨਹੀਂ ਭਰੋਸਾ ਵੀ ਇਹ ਪ੍ਰਤੱਖ ਸਤਿਗੁਰੂ ਨੇ। ਗੁਰੂ ਸਾਹਿਬ ਦੇ ਕੋਲ ਬਹਿ ਕੇ ਜੇ ਕੋਈ ਸ਼ੁੱਧ ਬਾਣੀ ਹੁਣ ਵੀ ਸੁਣਾ ਦਊਗਾ, ਉਹਨੂੰ ਵੀ ਉਨਾ ਹੀ ਫਲ ਦੇਣਗੇ। ਇਹ

0: ਨਹੀਂ ਕਿ ਉਦੋਂ ਹੀ ਫਲ ਮਿਲਿਆ ਸੀ। ਇਸ ਕਰਕੇ ਮਹਾਰਾਜ ਕਹਿੰਦੇ ਸ਼ੁੱਧ ਬਾਣੀ ਦਾ ਹੁਣ ਵੀ ਫਲ ਹੈ, ਸ਼ੁੱਧ ਅਖੰਡ ਪਾਠ ਹੋ ਜਾਏ, ਸ਼ੁੱਧ ਸਹਿਜ ਪਾਠ ਹੋ ਜਾਏ, ਸ਼ੁੱਧ ਜਪਜੀ ਸਾਹਿਬ ਹੋ ਜਾਏ, ਉਹਨੂੰ ਹੁਣ ਵੀ ਉਨਾ ਹੀ ਫਲ ਦਿੰਦੇ ਹਨ।
1: ਸਭ ਸਿੱਧ ਕੀਏ ਗੁਰ ਭੇਟ ਦੀਏ, ਇਹ ਬੀਜ ਤਰੇ ਗੁਰ ਮੋਦਨ ਤੇ।
0: ਇਹ ਸਾਰਾ ਕੁਝ ਆਪਾਂ ਨੂੰ ਕਿਵੇਂ ਪ੍ਰਾਪਤ ਹੋਇਆ, ਗੁਰਾਂ ਦੀਆਂ ਖੁਸ਼ੀਆਂ ਮਿਲੀਆਂ ਜਿਹੜੀਆਂ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਗੀਤਾਂ ਦੇ ਜਾਂ ਹੋਰ ਖੜ ਸ਼ਾਸਤਰਾਂ ਜਾਂ ਵੇਦਾਂ ਦੇ ਅੰਗਾਂ ਦੇ ਵਿਚਾਰਨ ਤੇ ਤੱਤ ਯੋਗ ਤੇ ਕਰਨ ਤੇ ਜੋ ਫਲ ਹੁੰਦਾ ਹੈ, ਇਹ ਜੋ ਬੀਜ ਧਰੇ ਹਨ ਗੁਰੂ ਭੇਟਾ ਦਿੱਤਿਆਂ ਤੇ, ਗੁਰੂ ਦੇ ਜਿਹੜੇ ਨਾਂ ਪ੍ਰਸੰਨ ਹੋਇਆ, ਸਭ ਸਿੱਧ ਜਿਹੜੇ ਨੇ ਕੀਤੇ ਜਾਣ ਲਓ ਬਈ ਇਹ ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਜਾਵੇ, ਇਹ ਜਿੰਨਾ ਕੁਝ ਆਪਾਂ ਨੂੰ ਦਿੱਤਾ ਮਹਾਰਾਜ ਜੀ ਨੇ, ਇਹ ਪ੍ਰਸੰਨਤਾ ਨਾਲ ਮਿਲਣਾ ਸਾਰਾ ਕੁਝ। ਗੁਰਾਂ ਦੀ ਪ੍ਰਸੰਨਤਾ ਕਾਹਦੇ ਤੇ ਹੈ? ਸਿੱਖ ਸੁਚਮ ਚ ਰਹੇ, ਸਿੱਖ ਦਾ ਖਾਣਾ ਪੀਣਾ ਠੀਕ ਰਹੇ, ਸਿੱਖ ਬਾਣੀ ਨੂੰ ਤੋੜ ਮਰੋੜ ਕੇ ਨਾ ਪੜ੍ਹੇ। ਜੇ ਵਿਚੋਂ ਕਿਤੋਂ ਬਾਣੀ ਪੜ੍ਹਦਿਆਂ ਮਨ ਕਿਤੇ ਚਲਿਆ ਜਾਵੇ, ਪਿੱਛੋਂ ਫੇਰ ਪੜ੍ਹਨ ਲੱਗ ਜਾਓ, ਕੋਈ ਗੱਲ ਨੀ। ਜੇ ਮਨ ਮੁੱਲ ਗੁਣੋ ਮੁੱਲ ਵਪਾਰ ਤੱਕ ਠੀਕ ਚੱਲਿਆ, ਅੱਗੇ ਪਹੁੰਚ ਕੇ ਧਿਆਨ ਆਇਆ ਮੁੰਦਾ ਸੰਤੋਖ ਸਰਮਪਦ ਝੋਲੀ, ਵਿਚਲੀਆਂ ਪੌੜੀਆਂ ਸੁਣਨ ਤੋਂ ਰਹਿ ਗਈਆਂ, ਉਥੋਂ ਮੁੜ ਕੇ ਫੇਰ ਅਮੁੱਲ ਗੁਣ ਤੋਂ ਆ ਜਾਣਾ, ਵੀ ਇਹ ਤਾਂ ਮੈਂ ਸੁਣਿਆ ਹੀ ਨੀਗਾ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਤਾਂ ਮਾੜੀ ਜਿਹੀ ਇੱਥੇ ਕੋਈ ਦੁਨਿਆਵੀ ਕਹਾਣੀ ਰਹਿ ਜਾਏ ਨਾ ਵਿੱਚ, ਕਿਤੇ ਲਾਈਟ ਚਲੀ ਜਾਵੇ ਤੜਫਦੇ ਲੋਕ, ਸੀਰੀਅਲ ਦੇਖਣਾ ਸੀ ਸੀਰੀਅਲ ਵਿੱਚ ਹੀ ਰਹਿ ਗਿਆ ਸਾਡਾ, ਬਾਕੀ ਦੀਆਂ ਚੀਜ਼ਾਂ ਨੂੰ ਅਖਬਾਰ ਚ ਕੋਈ ਚੀਜ਼ ਲੜੀਵਾਰ ਆਉਂਦੀ ਹੋਵੇ ਉਹ ਭੱਜ ਭੱਜ ਕੇ ਪੜਨਗੇ, ਤੇ ਜੇ ਜਪਜੀ ਸਾਹਿਬ ਦਾ ਪਾਠ ਸੁਣਨਾ ਵਿਚਾਲੇ ਵੀ ਛੱਡ ਦੇਣਗੇ, ਚੱਲ ਇੱਥੇ ਕਿਹੜਾ ਕੋਈ ਫਰਕ ਪੈਂਦਾ? ਫਰਕ ਤਾਂ ਬਹੁਤ ਜ਼ਿਆਦਾ ਪੈਂਦਾ, ਪਰ ਆਪਾਂ ਨੂੰ ਇਸ ਗੱਲ ਦੀ ਸੋਝ ਹੀ ਨਹੀਂ। ਇਸ ਕਰਕੇ ਸੰਪੂਰਨ ਪਾਠ ਹੀ ਆਪਣੇ ਕੰਨਾਂ ਨਾਲ ਸੁਣੋ।
1: ਦੋਹਰਾ ਗੁਰੂ ਨਾਨਕ ਕਰਨਾ ਕਰੇ ਪੰਥ ਬਤਾਇਓ ਸਿੱਖ।
0: ਇਹ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਸਿੱਖ ਨੂੰ ਪੰਥ ਦਾ ਅਰਥ ਹੈ ਰਸਤਾ ਦੱਸਿਆ, ਜਪਜੀ ਸਾਹਿਬ ਦਾ ਪਾਠ ਕਿਵੇਂ ਕਰਨਾ ਹੈ।
1: ਗੁਰੂ ਅਰਜਨ ਵਰਣਨ ਕਰੇ ਅਰਥ ਖਿਆਤ ਪਾਲਿਖ।
0: ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਹੈ ਬਈ ਅਰਥ ਨੂੰ ਖਿਆਤ ਹੁੰਦਾ ਪ੍ਰਗਟ ਕਰਨਾ, ਪ੍ਰਗਟ ਕਰਕੇ ਲਿਖਾ ਦਿੱਤਾ ਸਾਰਿਆਂ ਦੇ ਭਲੇ ਵਾਸਤੇ। ਦੱਸਦੇ ਤਾਂ ਇੱਕ ਨੂੰ ਹੀ ਹੁੰਦੇ ਨੇ, ਤੇ ਇਹ ਇਸ ਕਰਕੇ ਨਾ ਦੱਸਣ ਦੇ ਨਾਲ ਇੱਕ ਨੂੰ ਤੇ ਫਲ ਜਿਹੜਾ ਬਹੁਤਿਆਂ ਨੂੰ ਪ੍ਰਾਪਤ ਹੋਇਆ ਹੈ।
1: ਸੁਪਤਨ ਬਾਤ ਪ੍ਰਗਟ ਕਰੇ ਸਤਿਗੁਰ ਪੂਰਨ ਖਿਆਤ।
0: ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਸੁੱਤੇ ਹੋਏ ਸਿੱਖ ਨੂੰ ਭਾਵਨਾ ਦੇ ਨਾਲ ਦਰਸ਼ਨ ਦੇ ਕੇ ਸਾਰਾ ਕੁਝ ਪ੍ਰਗਟ ਕਰ ਦਿੱਤਾ ਹੈ। ਜੇ ਕਹੋ ਸੁਪਨੇ ਚ ਨਹੀਂ ਕੁਝ ਹੁੰਦਾ, ਸੁਪਨੇ ਚ ਹੋ ਜਾਂਦਾ ਹੈ, ਇਹ ਗੱਲ ਨਾ ਮੰਨਣ ਯੋਗ ਨਹੀਂ ਹੈ, ਇਹ ਮੰਨਣ ਵਾਲੀ ਗੱਲ ਹੈ, ਕਿਉਂਕਿ ਸੁਪਨ ਦਰਸ਼ਨ ਆਪਾਂ ਮੰਨਿਆ ਹੋਇਆ ਹੈ। ਫਿਰ ਚਿੱਤਰ ਦਰਸ਼ਨ, ਪ੍ਰਤੱਖ ਦਰਸ਼ਨ, ਸ਼੍ਰਵਣ ਦਰਸ਼ਨ, ਇਹ ਸਾਰਾ ਕੁਝ ਹੋ ਜਾਂਦਾ ਹੈ।
1: ਅਰਥ ਬਿਤਾਏ ਸੋ ਲਿਖਿਓ ਜੋ ਸਿੱਖ ਸੁਹਾਤ।
0: ਇੱਥੇ ਜਿਹੜੇ ਅਰਥ ਪ੍ਰਗਟ ਕੀਤੇ ਨੇ, ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਨ ਅਨੁਭਵ ਵਾਲੇ ਨੇ ਜੋ ਸੁਪਨੇ ਵਿੱਚ ਬਾਤ ਪ੍ਰਗਟ ਕੀਤੀ ਸੀ, ਉਸੇ ਦਾ ਅਰਥ ਇੱਥੇ ਪ੍ਰਗਟ ਕਰਕੇ ਲਿਖਿਆ। ਜੋ ਸਿੱਖਾਂ ਨੂੰ ਸੁਹਾਉਂਦਾ ਹੈ, ਚੰਗਾ ਲੱਗਦਾ, ਜਿਹੜਾ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ।
1: ਪਾਠਕ ਪਰ ਪੂਰਨ ਕਿਰਪਾ ਅਰਜਨ ਗੁਰੂ ਪ੍ਰਤਾਪ।
0: ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਤਾਪ ਕਰਕੇ ਉਸ ਪਾਠਕ ਦੇ ਉੱਤੇ ਪੂਰਨ ਕਿਰਪਾ ਹੈ ਜੋ ਗੁਰਾਂ ਦੀ ਦੱਸੀ ਹੋਈ ਮਰਿਆਦਾ ਮੁਤਾਬਕ ਪਾਠ ਕਰਦਾ ਹੈ।
1: ਦੇਖ ਪੜੇ ਦੇ ਲਿਖ ਸੁਨੇ ਕਰ ਪੂਜਾ ਗੁਰਜਾ।
0: ਇਸ ਕਰਕੇ ਪਾਠ ਜਿਹੜਾ ਹੈ, ਪਾਠ ਨੂੰ ਪਾਠਕ ਨੂੰ ਕੀ ਕਰਨਾ ਚਾਹੀਦਾ ਹੈ? ਇੱਕ ਤਾਂ ਪਾਠਕ ਜਿਹੜਾ ਹੈ ਪਾਠ ਨੂੰ ਦੇਖੇ, ਦਰਸ਼ਨ ਕਰੇ, ਪੜ੍ਹੇ, ਦੇ ਲਿਖ, ਜਪਜੀ ਸਾਹਿਬ ਦਾ ਪਾਠ ਲਿਖ ਕੇ ਦੇਵੇ ਕਿਸੇ ਨੂੰ, ਸੁਨੇ ਕਰ ਪੂਜਾ, ਸੁਣੇ ਵੀ ਪਾਠ ਤੇ ਪਾਠ ਦੇ ਸਤਿਕਾਰ ਨਾਲ ਪੂਜਾ ਵੀ ਕਰੇ, ਜਾਪ ਵੀ ਕਰੇ ਜਿਹੜਾ ਗੁਰਾਂ ਨੇ ਬਖਸ਼ਿਸ਼ ਕੀਤਾ।

0: ਸਰਕਾਰ ਦਾ ਜਿਹੜਾ ਜਾਪ ਦਿੱਤਾ ਹੈ
1: ਪਰਾਮਦ ਮਾਵੇਦ ਕੈ ਪਸੀਅੰਤੀ ਜਿਸ ਮਾਪ।
0: ਸੋ ਇਹ ਜਿਹੜਾ ਜਾਪ ਦਿੱਤਾ ਹੈ ਪਰਾ ਜਾਪ ਮੱਧਮਾ ਵਿਚ ਅਥਵਾ ਪਸੀਅੰਤੀ ਜਿਹੜਾ ਜਾਪ ਹੈ ਇਹ ਸਾਰੇ ਜਾਪ ਦਿੱਤੇ ਹਨ।
1: ਵੈਖਰੀ ਚਾਰੇ ਥਾਨ ਮੈਂ ਤਨ ਮੈਂ ਕਰ ਹੋ ਵਾਸ।
0: ਵੈਖਰੀ ਬਾਣੀ ਜਿਹੜੀ ਹੈ ਵੈਖਰੀ ਮੂੰਹ ਨਾਲ ਪਹਿਲਾਂ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਫਿਰ ਮੱਧਮਾ ਕੰਠ ਵਿਚ 100 ਗੁਣਾ ਜ਼ਿਆਦਾ ਤੇਜ਼ ਜਾਪ ਹੋਣ ਲੱਗ ਜਾਂਦਾ। ਫਿਰ ਅੱਗੇ ਹਿਰਦੇ ਵਿਚ ਜਾ ਕੇ 1000 ਗੁਣਾ ਵੱਧ ਤੇਜ਼ ਹੁੰਦਾ। ਫਿਰ ਅੱਗੇ ਧੁੰਨੀ ਦੇ ਵਿਚ ਹੋਰ ਜ਼ਿਆਦਾ ਤੇਜ਼ 1000 ਗੁਣਾ ਰਸ ਵੀ ਵੱਧਦਾ, ਅੰਤਰਜਾਮਤਾ ਵੀ ਹੁੰਦੀ ਹੈ, ਪ੍ਰਕਾਸ਼ ਵੀ ਹੁੰਦਾ, ਰਿੱਧੀਆਂ ਸਿੱਧੀਆਂ ਵੀ ਆ ਜਾਂਦੀਆਂ ਨੇ। ਇਉਂ ਇਹ 4 ਪ੍ਰਕਾਰ ਦੇ ਸਿਮਰਨ ਜਿਹੜੇ ਨੇ ਇਹ ਜੱਪਾ ਜਾਪ ਹੋਣ ਲੱਗ ਜਾਣਾ ਰੋਮ ਰੋਮ ਦੇ ਵਿਚ। ਇਹ ਸਾਰੀਆਂ ਬਖਸ਼ਿਸ਼ਾਂ ਜਪਜੀ ਸਾਹਿਬ ਨਾਲ ਹੀ ਪ੍ਰਾਪਤ ਹੁੰਦੀਆਂ ਨੇ।
1: ਪ੍ਰਗਟ ਹੋਤ ਮੁਖ ਮੈਂ ਵਸੈ ਸਭ ਨਰ ਕਰਤ ਪ੍ਰਕਾਸ਼।
0: ਜਿਹਨੂੰ ਬੋਲਦੇ ਨੇ ਉਹ ਸਾਰੀਆਂ ਚੀਜ਼ਾਂ ਪ੍ਰਗਟ ਹੋ ਜਾਂਦੀਆਂ ਨੇ। ਜੋ ਕੋਈ ਮੂੰਹ ਚ ਬੋਲ ਦੇਵੇਗਾ ਉਹ ਸਾਰੇ ਜਾਣੇ ਕਹਿੰਦੇ ਨੇ ਉਸੇ ਪ੍ਰਕਾਰ ਹੀ ਹੋ ਜਾਂਦਾ ਹੈ।
1: ਨਾਭੀ ਪਹਿਲੀ ਹਿਰਦੇ ਦੁਇ ਕੰਠ ਤ੍ਰਿਤੀ ਮੁਖ ਬੋਲ।
0: ਇਹ ਪਿਛਲੇ ਪਾਸਿਓਂ ਲੈ ਕੇ ਜਾ ਰਹੇ ਨੇ, ਚੱਲੀ ਦਾ ਤਾਂ ਵੈਖਰੀ ਬਾਣੀ ਤੋਂ ਹੈ ਮੂੰਹ ਤੋਂ, ਪਰ ਇਹ ਕਹਿੰਦੇ ਨੇ ਪਹਿਲੀ ਜਿਹੜੀ ਪਰਾ ਬਾਣੀ ਨਾਭੀ ਦੇ ਵਿਚ ਮੱਧਮਾ ਹਿਰਦੇ ਚ ਹੈ, ਤੇ ਪਸੰਤੀ ਜਿਹੜੀ ਬਾਣੀ ਹੈ ਉਪਰ ਆ ਕੇ ਹੈ, ਫਿਰ ਵੈਖਰੀ ਬਾਣੀ ਮੂੰਹ ਨਾਲ। ਅਸਲ ਵਿਚ ਵੈਖਰੀ ਪਹਿਲਾਂ ਆਉਂਦੀ ਹੈ, ਵੈਖਰੀ ਮੂੰਹ ਨਾਲ, ਫਿਰ ਮੱਧਮਾ ਕੰਠ ਵਿਚ ਹੈ, ਫਿਰ ਪਸੰਤੀ ਹਿਰਦੇ ਚ, ਪਰਾ ਬਾਣੀ ਧੁੰਨੀ ਦੇ ਵਿਚ, ਰੋਮਾਂ ਰੋਮਾਂ ਦੇ ਵਿਚ, ਫਿਰ ਅਜੱਪਾ ਜਾਪ। ਇਸ ਤਰ੍ਹਾਂ ਇਹ ਜਪਜੀ ਸਾਹਿਬ ਜਿਹੜੇ ਕਰਨ ਵਾਲੇ ਨੇ, ਇਹ ਤਾਂ ਇੱਥੇ ਪਟਿਆਲੇ ਚ ਬਥੇਰੀ ਸੰਗਤ ਬੈਠੀ ਆਪਣੇ ਕੋਲੇ ਜਿਹੜੇ ਜਪਜੀ ਸਾਹਿਬ ਦੇ 25-50 ਪਾਠ ਕਰਨ ਵਾਲੇ ਤਾਂ ਆਮ ਨੇ, ਆਪਣੀ ਸੰਗਤ ਚ 100 ਪਾਠ ਕਰਨ ਵਾਲੇ ਵੀ ਹੈਗੇ ਆ। ਇਹ ਵੀ ਆਪਾਂ ਨਹੀਂ ਕਰਦੇ ਜਿਹੜੇ ਵਿਚ ਵਿਚ ਬੈਠੇ ਆ, ਕਰ ਲਈਏ ਤਾਂ ਮੈਂ ਆਪ ਇੱਥੇ ਸਾਰਿਆਂ ਨੂੰ ਮਿਲਦਾ ਹੀ ਰਹਿਣਾ। ਉਹ ਕਿਸੇ ਦੇ ਵੈਖਰੀ ਤੋਂ ਮੱਧਮਾ ਚ ਆਇਆ ਹੋਇਆ ਜਾਪ, ਕਿਸੇ ਦੇ ਆਪਣੇ ਹਿਰਦੇ ਚ ਚੱਲਦਾ ਜਾਪ, ਕਿਸੇ ਦੇ ਧੁੰਨੀ ਚ ਜਾਪ ਚੱਲਦਾ, ਕੋਈ ਕਹਿੰਦਾ ਮੇਰੇ ਰੋਮਾਂ ਚ ਆ ਗਿਆ ਹੁਣ। ਤੋ ਕੱਲ ਇੱਕ ਸਿੰਘ ਕਹਿੰਦਾ ਸੀ ਮੈਂ ਤ੍ਰਿਕੁਟੀ ਨੂੰ ਲੰਘ ਕੇ ਗਾਹਾਂ ਦਸਮ ਦੁਆਰ ਨੂੰ ਪਹੁੰਚਿਆ ਹੋਇਆ। ਉਹ ਕਿੱਥੋਂ ਪਹੁੰਚ ਗਿਆ? ਉਹ ਜਪਜੀ ਸਾਹਿਬ ਨਾਲ ਹੀ ਪਹੁੰਚਿਆ ਹੋਇਆ। ਤੇ ਤੁਸੀਂ ਕਹੋ ਇਹ ਗੱਲਾਂ ਹੁੰਦੀਆਂ ਨਹੀਂ, ਬੰਦੇ ਤਾਂ ਲਾਈਨ ਲਾ ਕੇ ਖੜੇ ਕਰ ਦਈਏ, ਪਰ ਇਉਂ ਆ ਵੀ ਅਗਲੇ ਦੀ ਕਮਾਈ ਖਰਾਬ ਹੁੰਦੀ ਦੱਸਿਆ। ਇਸ ਕਰਕੇ ਬਈ ਆਪੋ ਆਪਣੀ ਮਿਹਨਤ ਕਰੋ ਜੇ ਕੁਛ ਪ੍ਰਾਪਤ ਕਰਨਾ ਹੈ।
1: ਜਿਉਂ ਕਿਉਂ ਪਤ ਫਲ ਅਦਕ ਹੋਏ ਇਹੀ ਜਾਪ ਤੋ ਮੂਲ।
0: ਜਪਜੀ ਸਾਹਿਬ ਦਾ ਕੀ ਮੁੱਲ ਹੈ? ਕੋਈ ਮੁੱਲ ਨਹੀਂ ਹੈ, ਬਸ ਜਿਉਂ ਕਿਉਂ ਇਹਦਾ ਪਾਠ ਕਰੋ, ਇਸੇ ਦੇ ਨਾਲ ਸਾਰੇ ਫਲ ਪ੍ਰਾਪਤ ਹੁੰਦੇ ਨੇ। ਇਹੀ ਇਹਦਾ ਮੁੱਲ ਹੈ ਜਿਹੜਾ ਜਪਜੀ ਸਾਹਿਬ ਦੇ ਨਾਲ ਹਰ ਕੋਈ ਚੀਜ਼ ਪ੍ਰਾਪਤ ਹੋ ਜਾਂਦੀ ਹੈ।
1: ਜਾਪ ਅਜੱਪਾ ਜਪ ਪਠੋ ਦਿਜਬਰ ਕੁਲ ਨੰਦ ਨੰਦ।
0: ਇਸ ਕਰਕੇ ਬ੍ਰਾਹਮਣ ਨੂੰ ਦਰਸ਼ਨ ਹੋਏ ਸੀ, ਜਿਹਨੂੰ ਸਾਰਾ ਕੁਝ ਦੱਸਿਆ ਸੀ ਪਿਆਰ ਦੇ ਨਾਲ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣੋ ਬਈ ਕੁਲ ਨੰਦ ਚੰਦ ਆਦਿਕ ਪਾਠ ਹੋਣਾ ਇਹ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਭਾਈ ਨੰਦ ਚੰਦ, ਜਾਂ ਇੱਕ ਭਾਈ ਨੰਦ ਲਾਲ, ਵੀ ਕਵੀਆਂ ਚ ਵੀ ਹੋਇਆ ਇੱਕ ਨੰਦ ਲਾਲ, ਇੱਕ ਭਾਈ ਨੰਦ ਲਾਲ ਜੀ ਹੋਏ ਨੇ, ਉਹ ਭਾਈ ਨੰਦ ਲਾਲ ਜੀ ਕਹਾਉਂਦੇ ਨੇ, ਇੱਕ ਨੰਦ ਲਾਲ ਕੱਲਾ ਵੀ ਹੋਇਆ। ਇਸ ਕਰਕੇ ਕਹਿੰਦੇ ਨੇ ਭਾਈ ਤੂੰ ਪੁਰੋਹਿਤ ਜਾਂ ਪੁਰੋਹਿਤ ਵੀ ਹੋਏ। ਉਹਨਾਂ ਨੂੰ ਕਹਿੰਦੇ ਨੇ ਭਾਈ ਜਿਵੇਂ ਤੁਹਾਨੂੰ ਮਰਿਆਦਾ ਦੱਸੀ ਹੈ ਨਾ, ਉਸੇ ਤਰ੍ਹਾਂ ਪਿਆਰ ਨਾਲ ਪਾਠ ਕਰਿਆ ਕਰੋ।
1: ਗੁਰ ਅਰਜਨ ਠਿਕ ਦਾਸ ਕੋ ਪਾਇਓ ਪਰਮ ਆਨੰਦ।
0: ਸੋ ਇਸ ਕਰਕੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਪ੍ਰਾਪਤ ਕੀਤਾ ਹੈ ਰੱਬ ਦੇ ਪਿਆਰਿਆਂ ਨੇ ਪਰਮ ਆਨੰਦ। ਜਿਹੜਾ ਪਰਮ ਆਨੰਦ ਹੈ ਨਾ, ਉਹ ਪਰਮ ਆਨੰਦ ਪ੍ਰਾਪਤ ਕੀਤਾ ਹੈ। ਬ੍ਰਿਜ ਲਾਲ ਸੀ ਜੀ ਦਾ ਨਾਮ। ਤੋ ਇਸ ਤਰੀਕੇ ਦੇ ਨਾਲ ਬ੍ਰਿਜ ਲਾਲ ਪੰਡਿਤ ਨੂੰ ਜਿਹੜੇ ਦਰਸ਼ਨ ਦੇ ਕੇ ਪਾਠ ਦੱਸਿਆ ਸੀ।
1: ਇਸ ਬਿਦ ਪੰਡਿਤ ਪਿੰਡੀ ਲਾਲ ਬਿਦੀ ਚੰਦ ਨੰਦ ਲਾਲ ਗੋਪਾਲ।
0: ਇਹ ਸਾਰੇ ਨਾਮ ਨੇ ਇਹਨਾਂ ਦੇ, ਪਿੰਡੀ ਲਾਲ, ਬਿਧੀ ਚੰਦ, ਨੰਦ ਲਾਲ, ਗੋਪਾਲ, ਉਹਨਾਂ ਨੂੰ ਸਮਝਾ ਰਹੇ ਨੇ।
1: ਖਾਨ ਚੰਦ ਅਰ ਆਲਮ ਸ਼ਾਹ ਸਾਦ ਮਦਨ ਗਿਰ ਸੁਨਤ ਉਮਾ।
0: ਸੋ ਇਸੇ ਤਰ੍ਹਾਂ ਹੀ ਖਾਨ ਚੰਦ, ਆਲਮ ਸ਼ਾਹ ਤੇ ਸਾਰੇ ਜਿਹੜੇ ਨੇ ਗੁਰਮੁਖ ਪਿਆਰੇ, ਇਹ ਸੁਣ ਕੇ ਮਨ ਦੇ ਅੰਦਰ ਬੜੇ ਪ੍ਰਸੰਨ ਹੋਏ ਕਿ ਮਹਾਰਾਜ ਨੇ ਸਾਨੂੰ ਬਹੁਤ ਵੱਡੀ ਦਾਤ ਬਖਸ਼ਿਸ਼ ਕੀਤੀ।
1: ਦੋਹੇਰਾ ਮਾਨਿਓ ਗੁਰ ਤੇ ਰਾਤ ਕੋ ਉੱਡਿਓ ਵਿਹੰਗਮ ਪਾਂਤ।
0: ਇਸ ਤਰੀਕੇ ਨਾਲ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਪਾਠ ਸੁਣ ਕੇ ਫਿਰ ਉਹਦਾ ਮੰਨਣ ਕੀਤਾ ਹੈ, ਫਿਰ ਉਸ ਪਹਾੜ ਦੇ ਉੱਤੇ ਚੱਲੇ ਨੇ, ਆਪਣੇ ਜੀਵਨ ਨੂੰ ਚਲਾਇਆ ਹੈ, ਉਹ ਕਿਵੇਂ ਉੱਡੇ ਨੇ? ਜਿਵੇਂ ਪੰਛੀ ਉੱਡਦਾ ਨਾ, ਉਡਾਰੀਆਂ ਲਾਉਂਦਾ ਹੈ, ਇਸੇ ਪ੍ਰਕਾਰ ਗੁਰਸਿੱਖ ਦੇ ਉੱਤੇ ਕਿਰਪਾ ਹੁੰਦੀ ਹੈ।
1: ਬੀਤੇ ਪੁਰਖ ਪੂਰਨਤਾ ਪੁੱਛਿਓ ਪੁੰਨ ਕੋ ਸ਼ਾਂਤ।
0: ਪੂਰਨ ਪੁਰਖ ਦੀ ਪ੍ਰਾਪਤੀ ਹੋਈ, ਜਾ ਕਰਕੇ ਫਿਰ ਉੱਥੇ ਮਨ ਦੇ ਅੰਦਰ ਸ਼ਾਂਤੀ ਪ੍ਰਾਪਤ ਹੋਈ। ਇਸ ਤਰੀਕੇ ਦੇ ਨਾਲ ਅਥਵਾ ਇਹ ਵੀ ਕਹਿੰਦੇ ਨੇ, ਜੇ ਅੰਤ ਨੂੰ ਵੀ ਪਾਠ ਕਰੇ ਤਾਂ ਕਹਿੰਦੇ ਨੇ ਫਿਰ ਸ਼ਾਂਤੀ ਪ੍ਰਾਪਤ ਦੀ ਮਰਨ ਵੇਲੇ। ਸੋ ਕੌਣ ਪਾਠ ਕਰ ਸਕਦਾ? ਕਹਿੰਦੇ ਜਿਹਨਾਂ ਨੇ ਪਹਿਲਾਂ ਕੀਤਾ ਹੈ, ਜਿਨ੍ਹਾਂ ਨੇ ਪਹਿਲਾਂ ਕੀਤਾ ਉਨ੍ਹਾਂ ਉੱਤੇ ਕਿਰਪਾ ਹੁੰਦੀ ਹੈ।
1: ਤੀਨ ਵਾਰ ਗੁਰ ਇਵ ਕਹੇ ਇਹ ਜਪ ਰਤਨ ਅਮੋਲ।
0: ਮਹਾਰਾਜ ਸੱਚੇ ਪਾਤਸ਼ਾਹ ਨੇ ਤਿੰਨ ਵਾਰ ਇਹ ਬਚਨ ਕੀਤਾ ਕਿ ਇਹ ਜਪਜੀ ਸਾਹਿਬ ਅਮੋਲਕ ਰਤਨ ਹੈ, ਅਮੋਲਕ ਰਤਨ ਹੈ, ਅਮੋਲਕ ਰਤਨ ਹੈ।
1: ਜਾਂਦੇ ਮੁਝ ਕੋ ਭੇਟਿਓ ਇਹੀ ਅੰਤ ਕੋ ਚੋਲ।
0: ਇਸ ਕਰਕੇ ਮੈਨੂੰ ਪ੍ਰਾਪਤ ਹੋਇਆ ਹੈ, ਇਹੀ ਮੇਰੇ ਸਰੀਰ ਦੇ ਅੰਤ ਵੇਲੇ ਇਹੀ ਪਾਠ ਕਰਨਾ, ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇਹੀ ਮੇਰੇ ਉੱਤੇ ਬਖਸ਼ਿਸ਼ ਕੀਤੀ ਹੈ। ਅਥਵਾ ਚੋਲ ਤੋਂ ਭਾਵ ਸਰੀਰ, ਅੰਤ ਕੋ ਚੋਲ, ਚੋਲ ਹੁੰਦਾ ਸਰੀਰ, ਭਇਆ ਪੁਰਾਣਾ ਚੋਲਾ, ਇਹ ਸਰੀਰ ਦੇ ਅੰਤਮ ਸਮੇਂ ਹੀ ਜਪਜੀ ਸਾਹਿਬ ਦਾ ਪਾਠ ਕਰਨਾ।
1: ਇੱਕ ਓਂਕਾਰ ਕਹੋ ਪੁੰਨ ਸਤਿਗੁਰੂ ਪ੍ਰਸਾਦ।
0: ਇਹਦੇ ਸ਼ੁਰੂ ਵਿੱਚ ਇੱਕ ਓਂਕਾਰ ਹੈ ਅਤੇ ਪਿੱਛੇ ਜਾ ਕੇ ਗੁਰਪ੍ਰਸਾਦ ਜਿਹੜਾ ਕਿਹਾ ਹੋਇਆ, ਇਹਦੇ ਵਿਚਕਾਰ ਜਿਹੜਾ ਹੈ ਉਹ ਅਕਾਲ ਪੁਰਖ ਦਾ ਨਾਮ ਜਿਹੜੇ ਲਿਖੇ ਹੋਏ ਨੇ, ਕਿਹੜੇ ਕਿਹੜੇ ਉਹਦੇ ਕਰਮ ਨੇ ਵਾਹਿਗੁਰੂ ਦੇ, ਤੇ ਇਨ੍ਹਾਂ ਦੇ ਵਿਚਕਾਰ ਹੀ ਸਾਰਾ ਖਜ਼ਾਨਾ ਰੱਖਿਆ। ਪਹਿਲਾਂ ਇੱਕ ਓਂਕਾਰ ਮੰਗਲ ਰੂਪ ਹੈ, ਸਾਰੇ ਪਰਮੇਸ਼ਰ ਦੇ ਨਾਮ ਲੈ ਕੇ ਸਹਿ ਭੰਗ ਤੇ ਆ ਕੇ ਅਕਾਲ ਪੁਰਖ ਵਾਹਿਗੁਰੂ ਜਦੋਂ ਚੁੱਪ ਹੋ ਗਏ ਤਾਂ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ, ਮਹਾਰਾਜ ਫਿਰ ਇਹ ਜਿਹੜਾ ਸਰੂਪ ਤੁਸੀਂ ਕਥਨ ਕੀਤਾ ਹੈ ਇੱਕ ਓਂਕਾਰ ਤੋਂ ਲੈ ਕੇ ਸਹਿ ਭੰਗ ਤੱਕ, ਇਹਦੀ ਪ੍ਰਾਪਤੀ ਕਿਵੇਂ ਹੋਵੇਗੀ ਜੀਵਾਂ ਨੂੰ? ਇਹ ਸਰੂਪ ਤਾਂ ਬਹੁਤ ਮਹਾਨ ਹੈ। ਤਾਂ ਵਾਹਿਗੁਰੂ ਨੇ ਕਿਹਾ, ਗੁਰ ਪ੍ਰਸਾਦ, ਤੁਹਾਡੀ ਕਿਰਪਾ ਨਾਲ, ਜਿਹਦੇ ਤੇ ਤੁਹਾਡੀ ਕਿਰਪਾ ਹੋ ਜਾਵੇਗੀ

0: ਜੂਨੀ ਸਾਹਿਬ ਅੰਗ ਗੁਰਪ੍ਰਸਾਦ ਇਹ ਅਹਿਲਾਦ ਦਿੰਦਾ ਭਾਵ ਜਿਹੜਾ ਪਾਠਕ ਹੈ ਉਸ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ
1: ਜਪੇ ਜਾਪ ਤਨ ਤਾਪ ਖਪ ਆਰ ਬਲਾ ਵੱਧ ਜਾਏ
0: ਜਿਹੜਾ ਜਾਪ ਕਰਦਾ ਹੈ ਸੋ ਉਹਦੇ ਸਰੀਰ ਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਉਮਰ ਵੀ ਵੱਧ ਜਾਂਦੀ ਹੈ ਉਮਰ ਕਿਉਂਕਿ ਅਕਾਲ ਪੁਰਖ ਦੇ ਹੱਥ ਵਿਚ ਹੀ ਸਾਰਾ ਕੁਝ ਹੈ ਤੇ ਬਾਣੀ ਵੀ ਉਨ੍ਹਾਂ ਦੀ ਆਪਣੀ ਹੈ ਬਾਣੀ ਜਿਹੜੀ ਹੈ ਬਾਣੀ ਅਕਾਲ ਪੁਰਖ ਆਪ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜਾਵਰ ਨਾ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਕਰਕੇ ਕਹਿੰਦੇ ਨੇ ਗੁਰਬਾਣੀ ਪੜ੍ਹਨ ਵਾਲੇ ਦੀਆਂ ਸੁਤੇ ਸਿੱਧੀ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ
1: ਕਰੇ ਕੰਮ ਨਾ ਜਥਾ ਉਰ ਤਥਾ ਜਾਪ ਤੇ ਪਾਏ
0: ਜਿਵੇਂ ਵੀ ਕਾਮਨਾ ਕਰੇਗਾ ਮਨ ਦੇ ਅੰਦਰ ਉਸੇ ਤਰ੍ਹਾਂ ਹੀ ਜਪਜੀ ਸਾਹਿਬ ਜਿਵੇਂ ਜਿਵੇਂ ਪੜ੍ਹੀ ਜਾਓਗੇ ਕਾਮਨਾਵਾਂ ਆਪਣੇ ਆਪ ਹੀ ਪੂਰੀਆਂ ਹੋਣਗੀਆਂ
1: ਨਾਰੀ ਸੁਤ ਕੇ ਕਾਰਨੇ ਅੱਖਰ ਜਪ ਅਰ ਧੈਨ
0: ਇਸ ਕਰਕੇ ਕਹਿੰਦੇ ਜਪਜੀ ਸਾਹਿਬ ਦੇ ਸਾਧਨ ਨਾਲ ਜਿੰਨੀਆਂ ਵੀ ਕਾਮਨਾ ਨੇ ਪੁੱਤਰ ਨਿਮਿਤ ਅਥਵਾ ਇਸਤਰੀ ਆਦਿਕ ਵਾਸਤੇ ਇਨ੍ਹਾਂ ਹੀ ਅੱਖਰਾਂ ਦਾ ਜਾਪ ਕਰੇ ਉਸ ਨੂੰ ਆਧਾਨ ਹੋ ਜਾਂਦਾ ਆਧਾਨ ਭਾਵ ਇਸੇ ਤਰੀਕੇ ਦੇ ਨਾਲ ਬਖਸ਼ਿਸ਼ ਹੋ ਜਾਂਦੀ ਹੈ ਉਹਦੇ ਉੱਤੇ ਜੋ ਪ੍ਰਾਪਤੀ ਹੁੰਦੀ ਹੈ ਕਿਸੇ ਵੀ ਚੀਜ਼ ਦੀ ਉਹ ਪ੍ਰਾਪਤੀ ਪੁੱਤਰ ਦੀ ਹੋਵੇ ਜਾਂ ਵਿਦਿਆ ਦੀ ਹੋਵੇ ਜਾਂ ਧਨ ਦੀ ਪ੍ਰਾਪਤੀ ਹੋਵੇ ਉਹ ਸਾਰੀਆਂ ਚੀਜ਼ਾਂ ਉਹਨੂੰ ਪ੍ਰਾਪਤ ਹੋ ਜਾਂਦੀਆਂ ਨੇ ਜੇ ਮੂੰਹ ਨਾਲ ਬੁੱਲਾਂ ਨਾਲ ਬੋਲ ਬੋਲ ਕੇ ਪਾਠ ਪਿਆਰ ਨਾਲ ਕਰਦਾ ਰਹੇ
1: ਸਕਲ ਕਾਮ ਸਾਧਨ ਸਿਧੈ ਸਾਧਕ ਸੁਖ ਬੋ ਚੈਨ
0: ਸੋ ਜਿਹੜਾ ਹੈ ਸਾਧਨਾ ਕਰਨ ਵਾਲਾ ਜਪਜੀ ਸਾਹਿਬ ਦੇ ਸਾਧਨ ਨਾਲ ਸਾਰੀਆਂ ਕਾਮਨਾ ਸਿੱਧ ਹੋ ਜਾਣਗੀਆਂ ਤੇ ਸਾਰੇ ਹੀ ਉਹਦੇ ਜਿਹੜੇ ਕਾਰਜ ਨੇ ਉਹ ਉਸ ਜੀਵ ਦੇ ਰਾਸ ਹੋ ਜਾਣਗੇ
1: ਦੋਹੇਰਾ ਸ੍ਰੀ ਗੁਰੂ ਅਰਜਨ ਬਚਨ ਜਬ ਸੁਨਿਓ ਸਿੱਖ ਸੁਖਦਾਏ
0: ਸੋ ਉਸ ਵਕਤ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ

0: ਪਾਤਸ਼ਾਹ ਦੇ ਬਚਨ ਸੁਣੇ ਗੁਰਸਿੱਖਾਂ ਨੂੰ ਸੁੱਖ ਦੇ ਦੇਣ ਵਾਲੇ
1: ਤਾਂ ਦਿਨ ਤੇ ਕਰ ਸੁਰ ਪੜੈ ਮਿੱਟਿਓ ਦੁੱਖ ਕੋ ਭਾਏ।
0: ਉਸ ਦਿਨ ਤੋਂ ਇਹ ਜਪਜੀ ਸਾਹਿਬ ਦਾ ਪਾਠ ਹਰ ਇੱਕ ਥਾਂ ਤੇ ਹੋਣ ਲੱਗਿਆ ਅਤੇ ਸਾਰਿਆਂ ਦੇ ਦੁੱਖ ਮਿਟ ਕੇ ਸੁੱਖ ਪ੍ਰਾਪਤ ਹੋਇਆ। ਕਿਉਂ ਭਰੋਸੇ ਦੀ ਗੱਲ ਹੈ, ਕਈ ਵਾਰੀ ਕਿਹਾ ਬੰਦੇ ਨੂੰ ਭਰੋਸਾ ਆ ਜਾਂਦਾ। ਜਿਵੇਂ ਹੁਣ ਸੰਗਤ ਚ ਜਪਜੀ ਸਾਹਿਬ ਦਾ ਮਹਾਤਮ ਸੁਣਿਆ, ਬਹੁਤਿਆਂ ਦੀਆਂ ਅੱਖਾਂ ਖੁੱਲੀਆਂ ਵੀ ਅਸੀਂ ਤਾਂ ਛੱਡੀ ਬੈਠੇ ਹਾਂ, ਉਹ ਫਿਰ ਸ਼ੁਰੂ ਕਰਨਗੇ ਵੀ ਇਹਦੇ ਤਾਂ ਵਿੱਚ ਬੜਾ ਮਹਾਰਾਜ ਨੇ ਬਖਸ਼ਿਸ਼ ਲਿਖੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਤਿਗੁਰੂ ਮਹਾਰਾਜ ਦੇਖਦੇ ਕਿ ਹੁਣ ਸਾਰੇ ਜਣੇ ਛੱਡ ਗਏ ਨੇ, ਫਿਰ ਜਗਾਉਣਾ ਕਰਦੇ ਨੇ ਉਨ੍ਹਾਂ ਨੂੰ। ਪੰਜਵੇਂ ਪਾਤਸ਼ਾਹ ਨੇ ਫਿਰ ਸਭ ਨੂੰ ਜਗਾਇਆ, ਭਾਈ ਜਪਜੀ ਸਾਹਿਬ ਦੇ ਪਾਠ ਜ਼ਰੂਰ ਕਰਿਆ ਕਰੋ।
1: ਅਬ ਸੁਣੀਏ ਇੱਕ ਜਪ ਪੜੈ ਸਤਿਗੁਰ ਸਿੱਖ ਕੇ ਸੰਗ।
0: ਹੁਣ ਸੁਣਨਾ ਕਰੋ ਇੱਕ ਜਪ, ਜਪਜੀ ਸਾਹਿਬ ਦਾ ਪਾਠ ਕਰੇ ਸਤਿਗੁਰੂ ਜੀ ਸਿੱਖ ਦੇ ਨਾਲ।
1: ਭੁਗਤ ਮੁਕਤ ਬਖਸ਼ੇ ਗੁਰੂ ਦਰਗਹਿ ਜਾਹੇ ਨਿਸੰਗ।
0: ਜਿਹੜਾ ਪੜਦਾ ਹੈ ਉਹਨੂੰ ਭੁਗਤ ਪਦਾਰਥ ਖਾਣ ਵਾਲੇ ਕੱਪੜਾ ਲੀੜਾ ਹਰ ਇੱਕ ਚੀਜ਼ ਆ ਗਈ ਇਹਦੇ ਚ ਭੁਗਤ ਵਿੱਚ ਮੁਕਤੀ ਦਿੰਦੇ ਨੇ, ਬੰਧਨਾਂ ਤੋਂ ਮੁਕਤ ਕਰਦੇ ਨੇ ਔਰ ਗੁਰੂ ਦੀ ਦਰਗਾਹ ਦੇ ਵਿੱਚ ਨਿਸੰਗ ਸੱਚਖੰਡ ਨੂੰ ਜਾਂਦਾ ਹੈ।
1: ਸਭ ਪ੍ਰਸੰਗ ਕੇ ਅੰਤ ਮੈਂ ਕਹਿ ਦਸਵੇਂ ਪਾਤਸ਼ਾਹ।
0: ਸਾਰੇ ਪ੍ਰਸੰਗ ਦੇ ਅੰਤ ਵਿੱਚ ਦਸਵੇਂ ਪਾਤਸ਼ਾਹ ਇਸ ਤਰ੍ਹਾਂ ਬਖਸ਼ਿਸ਼ ਕਰਦੇ ਨੇ।
1: ਕਰਿਓ ਨੇਮ ਨਿਤ ਜਪ ਪੜੇ ਸਭ ਲਗ ਨਿਰਭਉ।
0: ਸੋ ਜਿਨ੍ਹਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਨਿਰਭਾ ਕੀਤਾ, ਭਾਵ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਆਪਣੇ ਅਸੂਲ ਨੂੰ ਛੱਡਿਆ ਨਹੀਂ, ਜਪਜੀ ਸਾਹਿਬ ਦੇ ਜਿਨ੍ਹਾਂ ਨੇ ਪਾਠ ਕੀਤੇ ਹਨ।
1: ਆਤਮ ਦਰਸੀ ਕੀ ਗਤੇ ਪ੍ਰਾਪਤ ਤਿਸ ਕੋ ਹੋਏ।
0: ਉਹਨੂੰ ਆਤਮ ਦਰਸੀ ਹੁੰਦਾ ਬ੍ਰਹਮ ਗਿਆਨੀ, ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਉਹ ਆਤਮ ਦਰਸੀ ਜਿਹੜਾ ਹੈ ਨਾ, ਆ ਬ੍ਰਹਮ ਗਿਆਨ ਦੀ ਦਾਤ ਵਾਲਾ, ਇਹ ਜਪਜੀ ਸਾਹਿਬ ਮੁੱਖ ਤੌਰ ਤੇ ਉਚਾਰਨ ਹੀ ਬ੍ਰਹਮ ਗਿਆਨ ਲਈ ਕੀਤਾ। ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਪੰਜ ਬਾਣੀਆਂ ਦਾ ਗਿਆਨ ਦਿੰਦੇ ਨੇ ਉਦੋਂ ਇਹੀ ਕਹਿੰਦੇ ਨੇ ਜਪਜੀ ਸਾਹਿਬ ਬ੍ਰਹਮ ਗਿਆਨ ਲਈ ਹੈ। ਜਾਪ ਸਾਹਿਬ ਦੇ ਵਿੱਚ ਨਮਸਕਾਰਾਂ ਕੀਤੀਆਂ ਹੋਈਆਂ ਨੇ, ਸਵਈਆਂ ਦੇ ਵਿੱਚ ਬੈਰਾਗ ਹੈ, ਬੇਨਤੀ ਚੌਪਈ ਬੇਨਤੀ ਲਈ ਰੱਖਿਆ ਵਾਸਤੇ ਹੈ, ਆਨੰਦ ਸਾਹਿਬ ਜਿਹੜਾ ਹੈ ਜੀਵਨ ਮੁਕਤੀ ਲਈ ਹੈ, ਰਹਿ ਰਾਸ ਸੱਚਖੰਡ ਚ ਨਿਵਾਸ ਕਰਾਉਂਦੀ ਹੈ, ਕੀਰਤਨ ਸੋਹਲੇ ਚ ਰੱਖਿਆ ਹੁੰਦੀ ਰਾਤ ਨੂੰ ਤੇ ਜੇ ਅਚਾਨਕ ਚੜਾਈ ਕਰ ਜੇ ਤਾਂ ਸੱਚਖੰਡ ਜਾਂਦਾ, ਗੁਰੂ ਸਾਹਿਬ ਰੱਖਿਆ ਕਰਦੇ ਨੇ। ਇਸ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਹੀ ਆਤਮਦਰਸ਼ੀ ਬਣਨ ਵਾਸਤੇ ਹੀ ਗੁਰਾਂ ਨੇ ਬਖਸ਼ਿਆ। ਪੜ੍ਹਨ ਦੇ ਨਾਲ ਹੌਲੀ ਹੌਲੀ ਹੌਲੀ ਕਰਕੇ ਉਹ ਬੰਦਾ ਆਪਣੇ ਆਪ ਵੀ ਬ੍ਰਹਮ ਗਿਆਨੀ ਬਣ ਜਾਂਦਾ ਹੈ।
1: ਰਹਿ ਸੰਗ ਤੇ ਸਤਿਗੁਰੂ ਪਾਏ ਸਹਾਇਕ ਸੋਏ।
0: ਸਤਿਗੁਰੂ ਉਹਦੇ ਨਾਲ ਹੀ ਰਹਿੰਦੇ ਨੇ, ਫਿਰ ਸਹਾਇਕ ਪਾਉਂਦਾ ਗੁਰਾਂ ਨੂੰ ਜਿੱਥੇ ਵੀ ਜਾਂਦਾ ਉਥੇ ਸਿਰ ਉਪਰ ਠੰਡਾ ਗੁਰਸੂਰਾ ਨਾਨਕ ਪਾ ਕੇ ਕਾਰਜ ਪੂਰਾ। ਜਿੱਥੇ ਜਾਂਦਾ ਜਿਵੇਂ ਕੋਈ ਸਿੰਘ ਨੂੰ ਕਿਸੇ ਮਹਾਂਪੁਰਸ਼ ਨੇ ਬਚਨ ਕਰ ਦਿੱਤਾ, ਕਹਿੰਦੇ ਤੂੰ ਭਾਈ 100 ਪਾਠ ਜਪਜੀ ਸਾਹਿਬ ਦਾ ਰੋਜ਼ ਕਰਿਆ ਕਰ। ਉਹ ਦੁੱਧ ਦਾ ਕੰਮ ਕਰਦਾ ਸੀ, ਉਹ ਨਾਲੇ ਦੁੱਧ ਦਾ ਕੰਮ ਕਰੇ ਨਾਲੇ ਪਾਠ ਕਰੇ, ਕਰਦਾ ਕਰਦਾ ਸਵੇਰ ਤੋਂ ਰਾਤ ਤੱਕ ਜਾਂ 3.5 ਸਾਲ 4 ਸਾਲ ਹੋ ਗਏ ਕਰਦੇ ਨੂੰ। ਤੇ ਮਹਾਂਪੁਰਸ਼ ਕਹਿੰਦੇ ਹੁਣ ਤੂੰ ਪਾਠ ਬਸ ਕਰ, ਬਥੇਰੇ ਪਾਠ ਕਰ ਲਏ। ਕਹਿੰਦੇ ਮੈਂ ਤਾਂ ਬਸ ਕਰਦਾ, ਹੁਣ ਪਾਠ ਨਹੀਂ ਬਸ ਕਰਦਾ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਪਾਠ ਆਪੇ ਹੀ ਹੋ ਜਾਂਦਾ, ਹੁਣ ਮੈਂ ਨਹੀਂ ਕਰਦਾ। ਹੁਣ ਮੈਂ ਰਾਤ ਅਤੇ ਦਿਨ ਵਿੱਚ 24 ਘੰਟੇ ਚਾਹੇ ਮੈਂ ਸੌਵਾਂ, ਚਾਹੇ ਮੈਂ ਕੁਝ ਖਾਵਾਂ, ਚਾਹੇ ਮੈਂ ਕੁਝ ਵੀ ਕਰਾਂ, ਪਾਠ ਮੇਰਾ ਆਪੇ ਹੁੰਦਿਆਂ 300 ਪਾਠ ਮੇਰਾ 24 ਘੰਟੇ ਚ ਆਪੇ ਹੀ ਹੋ ਜਾਂਦਾ, ਮੇਰੇ ਅੰਦਰ ਹੀ ਹੋਣ ਲੱਗ ਪਿਆ ਪਾਠ। ਹੁਣ ਉਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਸਰੂਪਾਂ ਦੇ ਮੈਨੂੰ ਦਰਸ਼ਨ ਹੋ ਗਏ, ਸਾਰਾ ਕੁਝ ਹੀ ਠੀਕ ਹੋ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਬੰਦਾ ਪਾਠ ਕਰਨ ਵਾਲਾ ਹੈ, ਮਹਾਰਾਜ ਕਹਿੰਦੇ ਉਹਨੂੰ ਮੈਂ ਆਪ ਸਹਾਇਤਾ ਕਰਦਾ, ਉਹਦੇ ਨਾਲ ਮੈਂ ਆਪ ਰਹਿੰਦਾ। ਜਿਹੜੇ ਨਿਯਮ ਅਨੁਸਾਰ ਸਵੇਰੇ 5 ਬਾਣੀਆਂ ਪੜ੍ਹਦੇ ਨੇ ਉਹਨਾਂ ਕੋਲ ਸਤਿਗੁਰੂ ਆਪ ਆਉਂਦੇ ਨੇ। ਪਰ ਇਹ ਗੱਲ ਦਾ ਭਰੋਸਾ ਸਿਰਫ ਉਹਨਾਂ ਬੰਦਿਆਂ ਨੂੰ ਹੁੰਦਾ ਜਿਹੜੇ ਬੰਦੇ ਅਭਿਆਸ ਕਰਦੇ ਨੇ। ਮਹਾਰਾਜ ਪਹਿਲਾਂ ਕਹਿ ਆਏ ਨੇ ਕਿ ਪ੍ਰੀਤੀ ਅਤੇ ਪ੍ਰਤੀਤੀ ਤੋਂ ਬਿਨਾਂ ਇਹ ਗੱਲ ਨਾ ਕਿਸੇ ਨੂੰ ਦੱਸਿਓ। ਤਾਂਹੀਓ ਤਾਂ ਕਹਿੰਦੇ ਨੇ ਸਾਰੀਆਂ ਚੀਜ਼ਾਂ ਸੰਗਤ ਚ ਨਾ ਸੁਣਾਇਆ ਕਰੋ, ਕਿਉਂਕਿ ਬੰਦੇ ਪ੍ਰੀਤੀ ਅਤੇ ਪ੍ਰਤੀਤੀ ਵਾਲੇ ਵਿੱਚ ਥੋੜੇ ਹੁੰਦੇ ਨੇ, ਉਹ ਫਿਰ ਤਰੱਕੀ ਹੋ ਜਾਂਦੇ ਨੇ, ਤਰਕਾਂ ਮਾਰਨ ਲੱਗ ਜਾਂਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਅੱਧੀਆਂ ਚੀਜ਼ਾਂ ਤੁਹਾਨੂੰ ਦੱਸੀਆਂ, ਅੱਧੀਆਂ ਕੁਛ ਮੈਂ ਰੱਖ ਵੀ ਲਈਆਂ ਹਨ।
1: ਜਿਉਂ ਧੰਨੇ ਕੀ ਧੀਨ ਕੋ ਠਾਕਰ ਚਾਰੇ ਨਿਤ।
0: ਕਹਿੰਦੇ ਜਿਹੜੇ ਧੰਨੇ ਦੀਆਂ ਗਊਆਂ ਚਾਰੀਆਂ ਰੱਬ ਨੇ ਰੋਜ਼ ਕੰਮ ਕੀਤੇ ਧੰਨੇ ਦੇ, ਮੈਂ ਉਸ ਸਿੱਖ ਦੇ ਸਾਰੇ ਕੰਮ ਆਪ ਕਰਦਾ ਜਿਹੜਾ ਸਿੱਖ ਜਪਜੀ ਸਾਹਿਬ ਦੇ ਪਾਠ ਕਰਦਾ ਹੀ ਰਹਿੰਦਾ ਹੈ।
1: ਕਰ ਪ੍ਰਤੀਤ ਨਿਤ ਜਪ ਪੜੇ ਤਿੰਨ ਤੇ ਸਤਿਗੁਰ ਮਿਤ,
0: ਪ੍ਰਤੀਤੀ ਕਰਕੇ ਕਰੇਗਾ ਜਪਜੀ ਸਾਹਿਬ ਦਾ ਪਾਠ, ਭਰੋਸਾ ਕਰੇਗਾ। ਉਹ ਸਤਿਗੁਰੂ ਕਹਿੰਦੇ ਮੈਂ ਜਿਵੇਂ ਧੰਨੇ ਦਾ ਮਿੱਤਰ ਰੱਬ ਬਣ ਗਿਆ, ਮੈਂ ਉਹਦਾ ਮਿੱਤਰ ਆ, ਹਰ ਵਕਤ ਉਹਦੇ ਨਾਲ ਆ, ਕਿਤੇ ਕਿਸੇ ਕੰਮ ਵਿਚ ਮੈਨੂੰ ਯਾਦ ਕਰੇ ਉਸ ਸਿੱਖ ਦੇ ਨਾਲ ਮੈਂ ਹਾਜ਼ਰ ਹੀ ਰਹਿੰਦਾ ਹਾਂ।

0: ਤਰ ਹੈ ਸੁਖ
1: ਹੈ ਨੇ ਇਹ ਸਾਰੇ ਉਹਦੇ ਮੁੱਕ ਜਾਣਗੇ।
0: ਪੀਤਾ ਕਰ ਉਪਦੇਸ਼ ਗੁਰ ਤਬੀ ਫਲੈ ਗੁਰ ਸਿੱਖ।
1: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਕੋਈ ਕਰੇ ਇਸ ਤਰੀਕੇ ਦੇ ਨਾਲ ਪਰ ਭੇਟਾ ਜ਼ਰੂਰ ਕਰੇ, ਸੋ ਜਪਜੀ ਸਾਹਿਬ ਦੀ ਭੇਟਾ ਪੂਜਾ ਕਰੇ ਪਰ ਇਸ ਤਰੀਕੇ ਦੇ ਨਾਲ ਹੀ ਗੁਰਸਿੱਖ ਨੂੰ ਫਲ ਪ੍ਰਾਪਤ ਹੁੰਦਾ ਹੈ।
0: ਜਥਾ ਸ਼ਕਤ ਜਪ ਕੋ ਜਪੈ ਸਿੱਧ ਹੋਏ ਗੁਰਮੁਖ।
1: ਜਥਾ ਸ਼ਕਤ ਜਿੰਨਾ ਕੁ ਤੁਹਾਡੇ ਚ ਬਲ ਹੈ, ਇੱਕ ਪਾਠ ਦੋ ਪਾਠ ਪੰਜ ਪਾਠ ਔਰ ਇਕਦਮ ਤਾਂ ਸ਼ੁਰੂ ਵੀ ਨਹੀਂ ਕਰਨੇ ਚਾਹੀਦੇ ਕਦੇ ਵੀ ਕਥਾ ਸੁਣ ਲਈ ਵੀ ਆਹ ਪਾਲਣ ਕਰ ਲਿਆ ਵੀ ਮੈਂ ਹੁਣ ਕੱਲ ਨੂੰ 25 ਪਾਠ ਕਰ ਦਿਆਂਗਾ 50 ਕਰ ਦਿਆਂਗਾ, ਇਸ ਤਰ੍ਹਾਂ ਵੀ ਨਹੀਂ ਕਰਨੇ ਹੁੰਦੇ ਪਾਠ। ਇਹ ਵੀ ਸੁਣ ਲਓ ਮੁੜ ਕੇ ਤੀਜੇ ਚੌਥੇ ਦਿਨ ਇੰਨੀਆਂ ਪੁੜਪੜੀਆਂ ਦੁਖਣਗੀਆਂ, ਪੰਜਵੇਂ ਦਿਨ ਨੂੰ ਹੋਣਾ ਹੀ ਨਹੀਂ ਪਾਠ, ਕਿਉਂ ਤੁਸੀਂ ਇਕਦਮ ਸ਼ੁਰੂ ਨਹੀਂ ਕਰਨੇ ਪਾਠ ਕਿਸੇ ਨੇ। ਪਹਿਲੇ ਦਿਨ ਤਾਂ ਪੰਜ ਕੁ ਤੋਂ ਹੀ ਸ਼ੁਰੂ ਕਰੋ, ਪੰਜ ਪਾਠ ਫਿਰ ਸੱਤ ਅੱਠ ਫਿਰ ਦਸ ਫਿਰ ਪੰਦਰਾਂ ਫਿਰ ਵੀਹ ਫਿਰ ਇੱਕੀ ਬਾਈ ਪੱਚੀ ਫਿਰ ਤੀਹ ਫਿਰ ਹੌਲੀ ਹੌਲੀ ਇਹਦਾ ਅਭਿਆਸ ਬਣਦਾ ਪਾਠ ਦਾ। ਇਹ ਗੱਲ ਨਵੇਂ ਜਗਿਆਸੂ ਨਾਲ ਹਮੇਸ਼ਾ ਵਰਤਦੀ ਹੈ ਇਹ ਚੌਥੇ ਪੰਜਵੇਂ ਕੁ ਦਿਨ ਅੱਖਾਂ ਸੁੱਜੀਆਂ ਬੁਰੇ ਹਾਲ ਪੁੜਪੜੀਆਂ ਸੁੱਜ ਕੇ ਇਹ ਮੇਰਾ ਪਾਠ ਨਹੀਂ ਹੋਏ ਮੇਰੇ ਕੋਲੋਂ, ਐ ਨਹੀਂ ਹੁੰਦੇ ਪਾਠ। ਪਾਠ ਹੌਲੀ ਹੌਲੀ ਥਾਂ ਬਣਾਉਂਦਾ ਆਪਣੀ, ਹੌਲੀ ਹੌਲੀ ਨਾਲੇ ਦਿਮਾਗ ਇੰਨਾ ਇਕਦਮ ਕਿਵੇਂ ਜ਼ੋਰ ਲੱਗ ਜਾਊਗਾ। ਇਸ ਤਰੀਕੇ ਨਾਲ ਫਿਰ ਬਾਅਦ ਵਿਚ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ।
0: ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਬਖਾਨ।
1: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਲੋਕ ਹੈ, ਪੌੜੀਆਂ ਅੱਗੇ ਪ੍ਰਾਰੰਭ ਹੁੰਦੀਆਂ ਨੇ, ਪਹਿਲਾਂ ਇਹ ਕਥਨ ਕਰੋ ਪਿਆਰ ਦੇ ਨਾਲ ਮੂਲ ਮੰਤਰ ਦਾ ਪਾਠ, ਪੌੜੀਆਂ ਉਚਾਰਨ ਕੀਤੀਆਂ ਪੌੜੀਆਂ ਪੜੋ।
0: ਨਾਨਕ ਹੋ ਸੀ ਵੀ ਸੱਚ ਇਹ ਪੌੜੀ ਪੜੋ ਪ੍ਰਮਾਨ।
1: ਹਰ ਪੌੜੀਆਂ ਤੋਂ ਸਿਰੇ ਵਾਲਾ ਮੰਤਰ ਤੇ ਇਹ ਪੌੜੀ ਭਾਵ ਸ਼ਲੋਕ ਨੂੰ ਸਾਰ ਜਾਣੋ, ਇਹ ਸਾਰ ਤੱਤ ਹੈ, ਤਾਂਹੀਓ ਇਹ ਨਾਲ ਰਲਾ ਕੇ ਪੜਿਆ ਜਾਂਦਾ ਸ਼ੁਰੂ ਤੋਂ ਲੈ ਕੇ, ਹੈ ਤਾਂ ਮੂਲ ਮੰਤਰ ਉੱਪਰ ਹੀ ਗੁਰਪ੍ਰਸਾਦ ਤੱਕ ਪਰ ਨਾਲ ਇਹਨੂੰ ਰਲਾਉਂਦੇ ਨੇ ਨਾਨਕ ਹੋਸੀ ਵੀ ਸੱਚ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ ਵੀ ਅਕਾਲ ਪੁਰਖ ਜੀ ਨੇ ਜਦੋਂ ਗੁਰਪ੍ਰਸਾਦ ਤੱਕ ਕਿਹਾ ਫਿਰ ਜਪ ਵਾਲਾ ਸਲੋਕ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਇਹਨੂੰ ਕਹਿੰਦੇ ਨਾਲ ਰਲਾ ਕੇ ਨਾ ਫਿਰ ਸਾਰ ਲਖੋ, ਫਿਰ ਸਾਰ ਸ੍ਰੇਸ਼ਟ ਲਾਭ ਪ੍ਰਾਪਤ ਹੁੰਦਾ ਜੀਵ ਨੂੰ।
0: ਸਿਰੇ ਮੰਤਰ ਸਭ ਪੌੜੀਆਂ ਇਹ ਪੌੜੀ ਲੱਖ ਸਾਰ।
1: ਇਹ ਸ਼੍ਰੋਮਣੀ ਮੰਤਰ ਹੈ ਸਾਰਿਆਂ ਨਾਲੋਂ, ਸਿਰੇ ਮੰਤਰ ਸਭ ਪੌੜੀਆਂ ਇਹ ਪੌੜੀ ਲੱਖ ਸਾਰ, ਇਹ ਪੌੜੀ ਸਾਰ ਸ੍ਰੇਸ਼ਟ ਆ ਸਾਰਿਆਂ ਨਾਲੋਂ ਪਹਿਲੀ ਪੌੜੀ ਇਸੇ ਨੂੰ ਕਹਿੰਦੇ ਨੇ, ਕਿਉਂਕਿ ਏਕਾ ਇੱਥੇ ਹੀ ਆ ਕੇ ਲੱਗਿਆ ਨਾਨਕ ਹੋਸੀ ਪੀ ਸੱਚ ਤੇ, ਇਸ ਕਰਕੇ ਮੂਲ ਮੰਤਰ ਦੇ ਨਾਲ ਸਲੋਕ ਮਿਲਾ ਕੇ ਤਾਂ ਪੜ੍ਹਦੇ ਸੀ, ਕਿਉਂਕਿ ਕਈ ਮੂਲ ਮੰਤਰ ਨਾਲ ਪਹਿਲੀ ਪੌੜੀ ਸੋਚਿਆ ਸੋਚਣਾ ਹੋਵੇ ਨਾਲ ਲਾ ਕੇ ਪੜ੍ਹਦੇ ਨੇ, ਇਹ ਕਈ ਤਰੀਕੇ ਨੇ। ਫਿਰ ਆਪਣੇ ਮਨਾਂ ਦੇ ਅੰਦਰ ਨਾ ਕਈ ਤਰ੍ਹਾਂ ਦੇ ਸਮੁੱਚੇ ਰੂਪ ਵਿਚ ਸੰਗਤ ਨੂੰ ਤਾਂ ਨਹੀਂ ਸੁਣਾਈ ਦਾ, ਫਿਰ ਵਹਿਮ ਜੇ ਪੈ ਜਾਂਦੇ ਨੇ, ਫਿਰ ਕਈ ਕਿੰਤੂ ਉੱਠ ਖੜਦੇ ਨੇ, ਇੰਨਾ ਹੀ ਕਾਫੀ ਹੈ ਇੱਥੇ ਬਹੁਤ ਹੈ, ਜਿਹੜਾ ਸਮਝਦਾਰ ਹੋਊਗਾ ਉਹ ਆਪੇ ਸਮਝ ਲਊਗਾ।
0: ਅੰਤ ਸਮੇਂ ਚੱਲ ਬੇ ਗੁਰ ਕਿਨੋ ਇਹੀ ਉਚਾਰ।
1: ਉਹ ਸਤਿਗੁਰੂ ਮਹਾਰਾਜ ਨੇ ਅੰਤਮ ਸਮੇਂ ਤੇ ਜੋਤੀ ਜੋਤ ਸਮਾਉਣ ਤੇ ਇਹੀ ਉਚਾਰਨ ਕੀਤਾ ਸੀ,
0: ਸਤ ਨਾਮ ਸਤਿਗੁਰ ਪ੍ਰਸਾਦ ਸਿੱਧ ਮੰਤਰ ਇਹ ਜਾਨ।
1: ਸਤਨਾਮ ਤੋਂ ਲੈ ਕੇ ਗੁਰਪ੍ਰਸਾਦ ਤੱਕ ਸਿੱਧ ਮੰਤਰ ਆਪਣੇ ਆਪ ਵਿਚ, ਇਹਨੂੰ ਕੋਈ ਸਿੱਧ ਕਰਨ ਦਾ ਯਤਨ ਨਾ ਕਰੇ ਕਿ ਮੈਂ ਇਹਨੂੰ ਪਹਿਲਾਂ ਜਪ ਲਵਾਂ ਇਹ ਫੇਰ ਸਿੱਧ ਹੋਵੇਗਾ, ਇਹ ਤਾਂ ਆਪਣੇ ਵਿਚ ਆਪ ਪਹਿਲਾਂ ਤੋਂ ਹੀ ਸਿੱਧ ਹੈ, ਇਸ ਕਰਕੇ ਇਹ ਤਾਂ ਜਦੋਂ ਹੀ ਛਕਣ ਲੱਗੋ ਤਿਆਰ ਭੋਜਨ ਜਿਵੇਂ ਪਿਆ ਨਾ ਥਾਲੀ ਵਿਚ, ਇਹ ਤਾਂ ਭੋਜਨ ਪਹਿਲਾਂ ਤੋਂ ਹੀ ਤਿਆਰ ਹੀ ਪਿਆ ਹੈ।
0: ਰਾਮ ਕੋਇਰ ਪਾਖੈ ਭਲੇ ਸਾਹਿਬ ਸਿੰਘ ਸੁਨ ਕਾਨ।
1: ਉਹ ਰਾਮ ਕੁਇਰ ਬਾਬਾ ਜੀ ਕਹਿੰਦੇ ਸਾਹਿਬ ਸਿੰਘ ਲਖਾਰੀ ਨੂੰ ਕਹਿੰਦੇ ਸੁਣ ਭਾਈ ਕੰਨ ਦੇ ਕੇ ਸੁਣ,
0: ਹਮ ਵੀ ਜਬ ਕਬ ਜਬਤ ਇਹੀ ਮੰਤਰ ਬਰਸਾਰ।
1: ਇਹੀ ਸਾਰਿਆਂ ਨਾਲੋਂ ਸ਼੍ਰੋਮਣੀ ਇੱਕ ਓਂਕਾਰ ਤੋਂ ਹੋਸੀ ਪੀ ਸੱਚ ਤੱਕ ਕਿ ਮੈਂ ਜਪਦਾ ਸਾਰਾ, ਕਹਿੰਦੇ ਕਿਉਂਕਿ ਸਾਰ ਮੰਤਰ ਉਤਰਤ ਹੈ ਨਾ ਮੰਗਲ ਜਾਂ ਮੂਲ ਮੰਤਰ, ਤੇ ਇਹਦੇ ਨਾਲ ਜਿਹੜਾ ਮੈਂ ਇਹ ਨਾਲ ਪੌੜੀ ਰਲਾ ਕੇ ਪੜ੍ਹਦਾ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਇਹ ਸਾਰਿਆਂ ਨਾਲੋਂ ਸ਼੍ਰੋਮਣੀ ਬਣ ਜਾਂਦਾ। ਫਿਰ
0: ਗੁਰ ਧਰ ਕੈ ਅਵਤਾਰ ਕੋ ਤੀਨੋ ਜਗਤ ਉਧਾਰ।
1: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਤ ਦਾ ਉਧਾਰ ਕੀਤਾ, ਧਾਰਨ ਕਰਕੇ ਅਵਤਾਰ ਸੰਸਾਰ ਦੇ ਉੱਤੇ ਇੰਨਾ ਵੱਡਾ ਦੇ ਦਿੱਤਾ, ਇੰਨਾ ਵੱਡਾ ਮੰਤਰ ਦੇ ਦਿੱਤਾ, ਇਹਦੇ ਨਾਲ ਸ਼੍ਰੋਮਣੀ ਹੋਰ ਕੋਈ ਮੰਤਰ ਨਹੀਂ ਹੈ ਤਿੰਨਾਂ ਲੋਕਾਂ ਦੇ ਵਿੱਚ। ਇੱਕ ਗੱਲ ਯਾਦ ਰੱਖਿਓ, ਜਦ ਦੀ ਗੁਰਬਾਣੀ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤੀ ਹੈ, ਜਦ ਦਾ ਵਾਹਿਗੁਰੂ ਮੰਤਰ ਪ੍ਰਗਟ ਕੀਤਾ ਮੂਲ ਮੰਤਰ, ਉਦੋਂ ਦਾ ਦੇਵਤੇ ਵੀ ਇਹੀ ਉਹੀ ਪੜ੍ਹਦੇ ਨੇ, ਵਾਹਿਗੁਰੂ ਵੀ ਪੜ੍ਹਦੇ ਨੇ, ਉਹ ਮੂਲ ਮੰਤਰ ਵੀ ਇਹੀ ਪੜ੍ਹਦੇ ਨੇ, ਤੇ ਕੀਰਤਨ ਵੀ ਸੁਣਦੇ ਨੇ, ਕਥਾ ਵੀ ਸੁਣਦੇ। ਉਹ ਕਹਿੰਦੇ ਅਸੀਂ ਨੀ ਆਪਣਾ ਕਲਿਆਣ ਕਰਾਉਣਾ, ਉਹ ਵੀ ਕਲਿਆਣ ਹਿੱਤ ਸੰਗਤ ਵਿੱਚ ਆ ਕੇ ਬੈਠਦੇ ਹਨ ਗੁਪਤ ਰੂਪ ਦੇ ਵਿੱਚ।
0: ਸਤਿਗੁਰ ਚਲਤ ਦਿਖਾਇਆ ਦੇ ਧਾਰ ਕੈ ਮੀਤ।
1: ਉਹ ਮਿੱਤਰੋ ਸੁਣੋ, ਇਹ ਸਤਿਗੁਰ ਨੇ ਇੱਕ ਕੌਤਕ ਅਕਾਲ ਪੁਰਖ ਨੇ ਦਿਖਾਇਆ, ਦੇਹੀ ਧਾਰ ਨੀ ਉਹਨਾਂ ਲਈ ਕੋਈ ਔਖੀ ਗੱਲ ਨੀ ਹੁੰਦੀ, ਜਦ ਮਰਜ਼ੀ ਪ੍ਰਗਟ ਹੋਣਾ ਗੁਪਤ ਹੋਣਾ ਇਹ ਗੁਰਾਂ ਦੇ ਹੱਥ ਵਿੱਚ ਹੀ ਹੈ। ਇਸ ਕਰਕੇ ਗੁਰੂ ਨਾਨਕ ਦੇਵ ਰੂਪ ਹੋ ਕੇ ਇਹ ਤਾਂ ਇੱਕ ਕੌਤਕ ਦਿਖਾਇਆ ਆਪਾਂ ਨੂੰ।
0: ਸਭ ਦੇਖਾ ਸਤਿਗੁਰ ਚਲਤ ਸਿਮਰੈ ਨਿਸਚੀਤ।
1: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਤਾਂ ਇੱਕ ਕੌਤਕ ਦੇਖਿਆ, ਸਾਰੇ ਚਿੱਤ ਦੇ ਵਿੱਚ ਯਾਦ ਕਰਦੇ ਹਨ ਗੁਰਾਂ ਨੂੰ।
0: ਇੱਕ ਵਾਰ ਸਤਿਗੁਰ ਕਹਿਓ ਮੰਤਰ ਜੰਤਰ ਕਲ ਮਾਏ।
1: ਇੱਕ ਵਾਰ ਸਤਿਗੁਰੂ ਮਹਾਰਾਜ ਨੇ ਕਿਹਾ ਸੀ ਇਹ ਬਚਨ ਕਿ ਕਲਯੁਗ ਦੇ ਵਿੱਚ ਜਿਹੜੇ ਮੰਤਰ ਜੰਤਰ ਕਾਦਕ ਹਨ,
0: ਲੋਕ ਕਰੇਗੇ ਜਗਤ ਮੈਂ ਮੇਰਾ ਸਿੱਖ ਨਾ ਚਾਹੇ।
1: ਲੋਕ ਮੰਤਰ ਬੜੇ ਪੜਨਗੇ ਕਰਨਗੇ, ਜੰਤਰ ਤੰਤਰ ਮੰਤਰ ਧਾਗੇ ਤਵੀਤ, ਪਰ ਇੱਕ ਗੱਲ ਕਹਿੰਦੇ ਸਾਨੂੰ ਸਤਿਗੁਰਾਂ ਨੇ ਆਪ ਕਿਹਾ ਦਸਵੇਂ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਬੈਠਿਆਂ। ਬਾਬਾ ਜੀ ਕਹਿੰਦੇ ਮੈਂ ਕੋਲ ਬੈਠਾ ਸੀ, ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਆਇਰ ਜੀ ਕਹਿੰਦੇ ਮਹਾਰਾਜ ਨੇ ਕਿਹਾ ਸੀ ਸਾਰੇ ਲੋਕ ਮੰਤਰ ਜੰਤਰ ਕਰਨਗੇ ਪਰ ਮੇਰਾ ਸਿੱਖ ਨਾ ਕਰਿਓ। ਦੁਨੀਆਂ ਜਿੰਨਾ ਮੰਤਰ ਜੰਤਰ ਮਰਜ਼ੀ ਕਰੇ, ਮੂਲ ਮੰਤਰ ਦਾ ਪਾਠ ਹੀ ਕਰਨਾ। ਜਿਵੇਂ ਕਲਕੱਤੇ ਜਦੋਂ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਖਾਲਸਾ 1967 ਦੇ ਵਿੱਚ ਗਏ ਸੀ ਜਾਂ 68 ਦਾ ਸੰਨ ਹੋਣਾ, ਉਹ ਇੱਕ ਸਿੰਘ ਸਾਡੇ ਸੀਗਾ ਜਿਹੜਾ ਮਹਾਂਪੁਰਸ਼ਾਂ ਨਾਲ, ਉਹ ਮੂਲ ਮੰਤਰ ਦਾ 24 ਘੰਟੇ ਦਾ ਅਭਿਆਸੀ ਸੀ। ਜੇ ਮਾੜੀ ਜਿਹੀ ਨੀਂਦ ਆ ਜਾਣੀ ਤਾਂ ਉਹਨੇ ਸੌਂ ਜਾਣਾ। ਉਹ ਦਾਤਣਾ ਲੈਣ ਵਾਸਤੇ ਬਾਹਰ ਜਾਂਦੇ ਨੇ ਸਿੰਘਾਂ ਵਾਸਤੇ। ਬਾਰ ਬਾਰ ਇੱਕ ਸਾਧੂ ਰਹਿੰਦਾ ਸੀ ਝੌਂਪੜੀ ਦੇ ਵਿੱਚ, ਤੇ ਉਹ ਝੌਂਪੜੀ ਚ ਰਹਿੰਦਾ ਤਾਂ ਉਹ ਲੋਕਾਂ ਨੂੰ ਕਹਿੰਦਾ ਧਾਗਾ ਫੜੀ ਜਰਾ ਵੱਟ ਦੇਣਾ ਮੈਂ। ਉਹ ਧਾਗਾ ਫੜਾ ਦਿੰਦਾ ਹੁੰਦਾ ਸੀ ਤੇ ਵੱਟ ਦੇ ਜਾਂਦਾ ਤੇ ਇੱਧਰ ਮੰਤਰ ਫੜੀ ਜਾਂਦਾ ਸੀ। ਉਹ ਧਾਗਾ ਤਾਂਬੇ ਦੀ ਤਾਰ ਬਣ ਕੇ ਉਲਟ ਕੇ ਉਹ ਬੰਦੇ ਨੂੰ ਲੱਗਦਾ ਉਹਦਾ ਗਲ ਵੱਢ ਦਿੰਦਾ ਹੁੰਦਾ ਸੀ। ਉਹ ਬੜਾ ਭੈੜਾ ਸੀ ਸਾਧੂ ਉਹ। ਉਹ ਜਦੋਂ ਸਿੰਘ ਨੂੰ ਕਹਿੰਦਾ ਫੜਿਓ ਜਰਾ ਮੈਂ ਆ ਧਾਗੇ ਨੂੰ ਨਾ ਵੱਟ ਦੇਣਾ, ਇੱਧਰੋਂ ਫੜ ਲਿਓ ਮੈਂ ਇੱਧਰੋਂ ਵੱਟ ਦਿੰਦਾ। ਉਹ ਪੜੀ ਗਿਆ ਸਾਧੂ ਆਪਦਾ ਮੰਤਰ, ਸਿੰਘ ਮੂਲ ਮੰਤਰ ਦਾ ਅਭਿਆਸੀ ਸੀ, ਉਹ ਮੂਲ ਮੰਤਰ ਪੜੀ ਗਿਆ। ਉਹ ਉਲਟ ਕੇ ਤਾਰ ਜੀ ਉਹ ਸਾਧ ਦੀ ਵੱਜੀ, ਉਹ ਸਾਧ ਦੀ ਚੜਾਈ ਕਰ ਗਿਆ। ਸਿੰਘ ਨੇ ਆ ਕੇ ਮਹਾਂਪੁਰਸ਼ਾਂ ਨੂੰ ਦੱਸਿਆ, ਮਹਾਂਪੁਰਸ਼ ਕਹਿੰਦੇ ਜੇ ਤੂੰ ਮੂਲ ਮੰਤਰ ਨਾ ਪੜ੍ਹਦਾ ਹੁੰਦਾ ਇਹ ਤੂੰ ਫਿਰ ਅੱਜ ਨਹੀਂ ਸੀ ਹੋਣਾ। ਕਹਿੰਦੇ ਉਹ ਮੂਲ ਮੰਤਰ ਪੜ੍ਹਨ ਕਰਕੇ ਉਹਦਾ ਮੰਤਰ ਉਲਟ ਪੈ ਗਿਆ ਉਹਨੂੰ। ਇਸ ਕਰਕੇ ਭਾਈ ਮੂਲ ਮੰਤਰ ਤਾਂ 24 ਘੰਟੇ ਉੱਠਦੇ ਬੈਠਦੇ ਹਰ ਵਕਤ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਾ ਅਭਿਆਸ ਤਾਂ ਕਰਦੇ ਹੀ ਰਹੋ।
0: ਇੱਕ ਸਮੇਂ ਮੰਤਰੀ ਬਹੁਤ ਕਰ ਕਰ ਬਾਜੈ ਬਾਜ।
1: ਦਸਵੇਂ ਪਾਤਸ਼ਾਹ ਕਹਿੰਦੇ ਸਿੰਘੋ ਇੱਕ ਵਾਰ ਤਾਂ ਘਰ ਘਰ ਦੇ ਵਿੱਚ ਮੰਤਰਾਂ ਦੇ ਬਾਜੇ ਵੱਜਣਗੇ, ਹਰੇਕ ਘਰ ਚ ਮੰਤਰ ਜੰਤਰ ਤੰਤਰ ਟੂਣੇ ਤਵੀਤ, ਇੱਕ ਵਾਰ ਤਾਂ ਕਾਲਾ ਜਾਦੂ ਪੂਰੀ ਦੁਨੀਆਂ ਤੇ ਛਾਊਗਾ।
0: ਜਪ ਤਪ ਨੇਚਾ ਨਾਰਾ ਕਰੇ ਦੇਖਤ ਸਾਜ।
1: ਨਾ ਕਿਸੇ ਦੇ ਅੰਦਰ ਨਿਸ਼ਚਾ ਰਹੂਗਾ, ਨਾ ਜਪ ਕਰੂਗਾ, ਨਾ ਕੋਈ ਤਪ ਕਰੂਗਾ। ਲੋਕ ਬਸ ਇੱਧਰੋਂ ਧਾਗਾ ਕਰਾਇਆ ਉੱਥੇ ਬੰਦਤਾ, ਕਿਸੇ ਦੀ ਦੁਕਾਨ ਚ ਸਿੜਤਾ ਉਹਦੀ ਦੁਕਾਨ ਬੰਦ ਹੋ ਜੇ, ਸਾਡੇ ਐਂ ਹੋ ਜੇ, ਫਲਾਨਾ ਮਰ ਜੇ, ਫਲਾਨੇ ਲੱਤ ਟੁੱਟ ਜੇ। ਲੋਕ ਤਾਂ ਐਡੇ ਪੁੱਠੇ ਹੋ ਜਾਣਗੇ ਨਾ, ਪੁੱਠੇ ਕੰਮ ਕਰਿਆ ਕਰਨਗੇ।
0: ਜੈਸੀ ਗੁਰ ਕੀ ਭਾਵਨਾ ਤੈਸੀ ਗਤ ਹੋਏ ਸ਼ਕਤ।
1: ਜੈਸੀ ਗੁਰੂ ਦੀ ਭਾਵਨਾ ਤੈਸੀ ਸ਼ਕਤੀ, ਹੁਣ ਜਿਵੇਂ ਮਹਾਰਾਜ ਨੇ ਬਚਨ ਕਰ ਦਿੱਤਾ। ਇਸ ਕਰਕੇ ਜਿਵੇਂ ਅਥਵਾ ਸਿੱਖ ਦੀ ਭਾਵਨਾ ਹੋਵੇਗੀ ਗੁਰਾਂ ਤੇ, ਉਸੇ ਪ੍ਰਕਾਰ ਦੀ ਸ਼ਕਤੀ ਮਿਲੇਗੀ। ਜਾਂ ਜਿਵੇਂ ਗੁਰਾਂ ਨੇ ਬਚਨ ਕਰ ਦਿੱਤਾ, ਹੁਣ ਜਿਹੜਾ ਇਹ ਟਲਣਾ ਤਾਂ ਹੈ ਨੀ, ਕਹਿੰਦੇ ਉਸੇ ਤਰ੍ਹਾਂ ਹੀ ਕਲਯੁਗ ਦੇ ਅੰਦਰ ਜੀਵ ਇੱਕ ਵੇਰ ਤਾਂ ਕਰਨਗੇ ਹੀ ਕਰਨਗੇ।
0: ਸ਼ਰਨ ਭਜੋ ਸ਼੍ਰੀ ਰਾਮ ਕੇ ਕਲ ਮੈਂ ਨੇਚਾ ਮੁਕਤ।
1: ਕਲਯੁਗ ਦੇ ਵਿੱਚ ਇੱਕੋ ਹੀ ਗੱਲ ਯਾਦ ਰੱਖਿਓ, ਇਹ ਨਿਸ਼ਚੇ ਵਾਲਾ ਤਾਂ ਪਾਰ ਹੋਵੇਗਾ। ਇੱਕ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਿਓ ਬਸ, ਹੋਰ ਕੋਈ ਕੰਮ ਨਾ ਕਰਿਓ। ਗੁਰਸਿੱਖੋ ਇਹ ਧਿਆਨ ਰੱਖਿਓ, ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਿਓ।
0: ਵਾਹਿਗੁਰੂ ਇਹ ਮੰਤਰ ਜਪ ਸਗਲ ਸਰੇਂਗੇ ਕਾਮ।
1: ਹਲੇ ਸਾਰੇ ਜਣੇ ਜਪਿਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: جی کی فتح
1: تو ہیرا ایک بار ست گر کہو۔

ਸਤਿਸੰਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀ ਵਾਰ ਕਥਾ ਸ੍ਰੀ ਜਪਜੀ ਸਾਹਿਬ ਦਾ ਮਹਾਤਮ, ਮੂਲ ਮੰਤਰ ਦਾ ਮਹਾਤਮ ਸ਼੍ਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਸਮੁੱਚੇ ਜਪਜੀ ਸਾਹਿਬ ਪੜ੍ਹਨ ਦਾ ਹੁਕਮ ਮਹਾਰਾਜ ਦਾ ਹੈ। ਪੌੜੀਆਂ ਵਿੱਚ ਇਕੱਲਾ ਇਕੱਲਾ ਫਲ ਦਰਸਾਇਆ ਹੈ, ਪਰ ਸਮੁੱਚਾ ਫਲ ਮਿਲਦਾ ਹੈ ਬਾਣੀ ਪੜ੍ਹਨ ਦੇ ਨਾਲ, ਪਿਆਰ ਨਾਲ। ਔਰ ਮਹਾਰਾਜ ਨੇ ਭਜਨ ਕੀਤਾ ਕਲਯੁਗ ਦੇ ਸਮੇਂ ਵਿੱਚ ਮੰਤਰ ਜੰਤਰ ਤੰਤਰ ਇੱਕ ਵਾਰ ਤਾਂ ਘਰ ਘਰ ਵਿੱਚ ਹੋ ਜਾਣਗੇ, ਪਰ ਜਿਹੜਾ ਮੇਰਾ ਅਸਲ ਸਿੱਖ ਹੋਵੇਗਾ ਉਹ ਇਹਨਾਂ ਮੰਤਰਾਂ ਜੰਤਰਾਂ ਵੱਲ ਨਹੀਂ ਜਾਵੇਗਾ। ਮੇਰਾ ਸਿੱਖ ਵਾਹਿਗੁਰੂ ਜਪੇਗਾ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਇੱਥੋਂ ਤੱਕ ਪ੍ਰਸੰਗ ਬਖਸ਼ਿਸ਼ ਕੀਤਾ ਹੈ। ਆਓ ਅੱਗੇ ਸ਼੍ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ ਗੱਜ ਪਿਆਰ।

ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਲਯੁਗ ਦੇ ਸਮੇਂ ਦੇ ਵਿੱਚ ਇੱਕ ਵਾਰ ਜਿਹੜੇ ਮੰਤਰ ਜੰਤਰ ਨੇ, ਤੰਤਰ ਨੇ, ਧਾਗੇ ਤਵੀਤ ਨੇ, ਟੂਣੇ ਟਾਮਣ ਨੇ, ਇਹਨਾਂ ਦਾ ਬਹੁਤ

0: ਨੇ ਬੀਜ ਲਿਆਂਦਾ ਇਹਦਾ ਤੁਰਕਾਂ ਨੇ ਸੰਸਾਰ ਦੇ ਵਿੱਚ ਭਾਵ ਹਿੰਦੁਸਤਾਨ ਦੇ ਵਿੱਚ। ਉਹ ਜਿਹੜਾ ਰਿਸ਼ੀ ਸੀ ਆਪਾਂ ਨੂੰ ਦੱਸਿਆ ਸੀ ਪਹਿਲਾਂ ਸਾਖੀ ਚ ਅਜਮੇਰ ਸ਼ਾਹ ਰਾਜੇ ਦੀ ਲੜਕੀ ਦੀ ਸ਼ਾਦੀ ਹੋਈ ਸੀ ਜਿਹਦੇ ਨਾਲ ਉਹ ਰਿਸ਼ੀ ਦਾ ਸਾਰਾ ਕੁਝ ਤੋੜ ਦਿੱਤਾ ਮੰਤਰ ਜੰਤਰ ਤਾਕਤ ਸ਼ਕਤੀਆਂ ਇਹ ਤੰਬਾਕੂ ਨੇ ਭੰਗ ਕਰ ਦਿੱਤੀਆਂ ਸਨ।
1: ਹਿੰਦੂ ਹਲਕਾ ਮੁਕਤ ਹੈ ਤਜੈ ਦੁਸ਼ਟ ਗੁਰਵਾਕ।
0: ਮਹਾਰਾਜ ਕਹਿੰਦੇ ਜਿਹੜਾ ਹਿੰਦੂ ਹਲ ਕਾ ਮੁਕਤ ਹੈ ਜਿਹੜਾ ਹਲ ਚਲਾਉਣ ਵਾਲਾ ਹੈ ਹਿੰਦੂ ਵਾਹੀ ਖੇਤੀ ਕਰਦਾ ਹੈ ਆਪਣੀ ਬੀਜ ਕੇ ਖਾਂਦਾ ਹੈ ਉਹ ਜੇ ਸਾਡਾ ਵਚਨ ਮੰਨੇ ਗੁਰਾਂ ਦਾ ਵਾਕ ਮੰਨੇ ਇਹ ਜਿਹੜੀ ਦੁਸ਼ਟ ਬੂਟੀ ਹੈ ਨਾ ਉਹ ਹਿੰਦੂ ਇਹਦਾ ਤਿਆਗ ਕਰ ਦੇਵੇ ਆਪਣੀ ਕਿਰਤ ਕਰਕੇ ਰੋਟੀ ਖਾਵੇ।
1: ਜਹਾਂ ਤਮਾਕੂ ਹੋਤਾ ਸੋ ਖੇਤੀ ਨਾ ਪਾਕ।
0: ਹੁਣ ਜਿੱਥੇ ਤੰਬਾਕੂ ਹੁੰਦਾ ਹੈ ਉਹ ਖੇਤੀ ਨਾਪਾਕ ਪਵਿੱਤਰ ਹੋ ਜਾਂਦੀ ਹੈ।
1: ਦੋਹੇਰਾ ਇਸ ਪ੍ਰਕਾਰ ਕਹਿ ਸਤਿਗੁਰ ਸਦਨ ਪ੍ਰਵੇਸ਼ ਜਾਏ।
0: ਇਸ ਤਰੀਕੇ ਦੇ ਨਾਲ ਗੁਰਾਂ ਨੇ ਵਚਨ ਕਰਕੇ ਸਾਰੀਆਂ ਸੰਗਤਾਂ ਨੂੰ ਸਮਝਾ ਕੇ ਫਿਰ ਜਦੋਂ ਸਮਾਂ ਹੋਇਆ ਸ਼ਾਮ ਦਾ ਰਹਿਰਾਸ ਤੋਂ ਬਾਅਦ ਆਪਣੇ ਮਹਿਲਾਂ ਵਿਚ ਪ੍ਰਵੇਸ਼ ਹੋਏ ਜਾ।
1: ਬਹੁਰ ਸਭਾ ਮੈਂ ਥਿਰ ਭਏ ਮਿਲੇ ਸਿੱਖ ਸਮਦਾਏ।
0: ਫਿਰ ਸਭਾ ਦੇ ਵਿਚ ਆਏ ਅਤੇ ਫਿਰ ਜਦੋਂ ਸਭਾ ਵਿਚ ਸਜੇ ਦੂਸਰੇ ਦਿਨ ਤਾਂ ਸਾਰੇ ਗੁਰਸਿੱਖ ਇਕੱਤਰ ਹੋਏ।
1: ਭਲਕ ਪਇਓ ਸਤਿਗੁਰ ਸਭਾ ਸਿੱਖ ਸੰਗਤ ਕੀ ਪੀਰ।
0: ਭਲਕੇ ਤੋਂ ਭਾਵ ਦੂਜੇ ਸਵੇਰੇ ਦੂਜੇ ਦਿਨ ਸਵੇਰੇ ਦੀਵਾਨ ਦੇ ਵਿਚ ਬਹੁਤ ਭਾਰੀ ਸੰਗਤ ਦੀ ਭੀੜ ਆ ਕੇ ਜਮ੍ਹਾਂ ਹੋ ਗਈ।
1: ਅੱਧ ਜੋੜ ਸਤਿਗੁਰ ਪੁੱਛੇ ਸੁਲਤਾਨੀ ਸਿੱਖ ਬੀਰ।
0: ਇਹ ਮੁਲਤਾਨ ਦੇ ਰਹਿਣ ਵਾਲੇ ਸੀ ਖੱਤਰੀ ਸਨ ਸੁਲਤਾਨੀਏ ਪੀਰ ਨੂੰ ਪਰ ਮੰਨਦੇ ਸਨ ਇਹ ਪਰ ਸਰਧਾ ਹੋਣ ਕਰਕੇ ਜਦੋਂ ਗੁਰਾਂ ਦੀ ਮਹਿਮਾ ਸੁਣੀ ਇਹ ਮਹਾਰਾਜ ਸੱਚੇ ਪਾਤਸ਼ਾਹ ਕੋਲ ਆ ਕੇ ਮੱਥਾ ਟੇਕ ਕੇ ਕਿਉਂ ਬੇਨਤੀਆਂ ਕਰਦੇ ਨੇ।
1: ਦੋਏ ਪ੍ਰਾਤ ਕੋ ਉਮਗਤਾ ਖੱਤਰੀ ਤਨ ਸੁਲਤਾਨ।
0: ਖੱਤਰੀ ਸਰੀਰ ਸੀ ਇਨ੍ਹਾਂ ਦਾ ਖੱਤਰੀਆਂ ਦੇ ਘਰ ਦੇ ਵਿਚ ਜਨਮ ਹੋਇਆ ਸੀ ਸੁਲਤਾਨੀਏ ਪੀਰ ਨੂੰ ਮੰਨਦੇ ਸਨ। ਦੋਨਾਂ ਭਰਾਵਾਂ ਨੇ ਬੜੀ ਉਤਸੁਕਤਾ ਨਾਲ ਪੁੱਛਿਆ
1: ਪਾੜੇ ਸੰਗਤ ਸੌਣ ਦੋ ਕਹੇ ਤਮਾਕੂ ਕਾਨ।
0: ਸੋ ਇਹ ਸੰਗਤ ਨਾਮੇ ਜਿਹੜਾ ਬੰਦਾ ਸੀ ਅਥਵਾ ਕਹਿੰਦੇ ਨੇ ਉਹਦੇ ਇਹ ਪੁੱਤਰ ਸਨ ਦੋਨੇ ਸਿਆਣੇ ਸਨ ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ ਇਸ ਕਰਕੇ ਕਹਿੰਦੇ ਬੜੇ ਸਿਆਣੇ ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਇਹ ਆਪ ਜੀ ਕੋਲ ਆਏ ਸ਼ਰਧਾ ਨਾਲ ਇਹ ਪ੍ਰਸੰਗ ਸੁਣਿਆ ਤੰਬਾਕੂ ਦਾ ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ ਇਹਦੇ ਵਿਚ ਕੀ ਐਸਾ ਪਾਪ ਹੈ ਗੁਨਾਹ ਹੈ।
1: ਸ੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ ਭਰੋਸਾ ਕਰੋ ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿਚ ਸ਼ਿਵਜੀ ਨੇ ਆਪਣੇ ਪੁੱਤਰ ਕਾਰਤਕੇ ਜੀ ਦਾ ਨਾਮ ਸੀ ਉਹਨੂੰ ਸਕੰਦ ਵੀ ਕਹਿੰਦੇ ਨੇ ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ ਵੀ ਨੇੜੇ ਨਹੀਂ ਜਾਣਾ ਦੇਖਣੀ ਨਹੀਂ ਬੜਾ ਸਖਤੀ ਨਾਲ ਤਾੜਨਾ ਕਰਦੇ ਹੋ ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ।
1: ਸਕੰਦ ਪੁੱਛਾ ਹੇ ਪਿਤਾ ਜੀ ਜਗਤ ਜੂਟ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ ਸਾਰੇ ਮਾੜਾ ਕਿਉਂ ਕਹਿੰਦੇ ਨੇ।
1: ਕਲ ਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ।
0: ਕਲ ਯੁਗ ਵਿਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ ਦੋਨੇ ਸਿਆਣੇ ਸਨ ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ ਇਸ ਕਰਕੇ ਕਹਿੰਦੇ ਬੜੇ ਸਿਆਣੇ ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਆਪ ਜੀ ਕੋਲ ਆਏ ਸ਼ਰਧਾ ਨਾਲ ਇਹ ਪ੍ਰਸੰਗ ਸੁਣਿਆ ਤੰਬਾਕੂ ਦਾ ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ ਇਹਦੇ ਵਿਚ ਕੀ ਐਸਾ ਪਾਪ ਹੈ ਗੁਨਾਹ ਹੈ।
1: ਸ੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ ਭਰੋਸਾ ਕਰੋ ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ ਸ਼ਿਵਜੀ ਨੇ ਆਪਣੇ ਪੁੱਤਰ ਕਾਰਤਕੇ ਜੀ ਦਾ ਨਾਮ ਸੀ, ਉਹਨੂੰ ਸਕੰਦ ਵੀ ਕਹਿੰਦੇ ਨੇ, ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ ਵੀ ਨੇੜੇ ਨਹੀਂ ਜਾਣਾ, ਦੇਖਣੀ ਨਹੀਂ, ਬੜਾ ਸਖਤੀ ਨਾਲ ਤਾੜਨਾ ਕਰਦੇ ਹੋ, ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ?
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਜੂਟ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ, ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ, ਸਾਰੇ ਮਾੜਾ ਕਿਉਂ ਕਹਿੰਦੇ ਨੇ?
1: ਕਲ ਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ।
0: ਕਲ ਯੁਗ ਵਿੱਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ? ਦੋਨੇ ਸਿਆਣੇ ਸਨ, ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ, ਇਸ ਕਰਕੇ ਕਹਿੰਦੇ ਬੜੇ ਸਿਆਣੇ। ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਇਹ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ, ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ, ਇਹਦੇ ਵਿੱਚ ਕੀ ਐਸਾ ਪਾਪ ਹੈ ਗੁਨਾਹ ਹੈ?
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ, ਭਰੋਸਾ ਕਰੋ, ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ ਸ਼ਿਵਜੀ ਨੇ ਆਪਣੇ ਪੁੱਤਰ ਕਾਰਤਕੇ ਜੀ ਦਾ ਨਾਮ ਸੀ, ਉਹਨੂੰ ਸਕੰਦ ਵੀ ਕਹਿੰਦੇ ਨੇ, ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ ਵੀ ਨੇੜੇ ਨਹੀਂ ਜਾਣਾ, ਦੇਖਣੀ ਨਹੀਂ, ਬੜਾ ਸਖਤੀ ਨਾਲ ਤਾੜਨਾ ਕਰਦੇ ਹੋ, ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ?
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਜੂਟ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ, ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ, ਸਾਰੇ ਮਾੜਾ ਕਿਉਂ ਕਹਿੰਦੇ ਨੇ?
1: ਕਲ ਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ।
0: ਕਲ ਯੁਗ ਵਿੱਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ? ਦੋਨੇ ਸਿਆਣੇ ਸਨ, ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ, ਇਸ ਕਰਕੇ ਕਹਿੰਦੇ ਬੜੇ ਸਿਆਣੇ। ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ, ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ, ਇਹਦੇ ਵਿੱਚ ਕੀ ਐਸਾ ਪਾਪ ਹੈ ਗੁਨਾਹ ਹੈ?
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ, ਭਰੋਸਾ ਕਰੋ, ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ ਸ਼ਿਵਜੀ ਨੇ ਆਪਣੇ ਪੁੱਤਰ ਕਾਰਤਕੇ ਜੀ ਦਾ ਨਾਮ ਸੀ, ਉਹਨੂੰ ਸਕੰਦ ਵੀ ਕਹਿੰਦੇ ਨੇ, ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ ਵੀ ਨੇੜੇ ਨਹੀਂ ਜਾਣਾ, ਦੇਖਣੀ ਨਹੀਂ, ਬੜਾ ਸਖਤੀ ਨਾਲ ਤਾੜਨਾ ਕਰਦੇ ਹੋ, ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ?
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਜੂਟ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ, ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ, ਸਾਰੇ ਮਾੜਾ ਕਿਉਂ ਕਹਿੰਦੇ ਨੇ?
1: ਕਲ ਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ।
0: ਕਲ ਯੁਗ ਵਿੱਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ? ਦੋਨੇ ਸਿਆਣੇ ਸਨ, ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ, ਇਸ ਕਰਕੇ ਕਹਿੰਦੇ ਬੜੇ ਸਿਆਣੇ। ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ, ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ, ਇਹਦੇ ਵਿੱਚ ਕੀ ਐਸਾ ਪਾਪ ਹੈ ਗੁਨਾਹ ਹੈ?
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ

0: ਜਗਤ ਝੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ ਸਾਰੇ ਮਾੜਾ ਕਿਉਂ ਕਹਿੰਦੇ ਨੇ
1: ਕਲਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ
0: ਕਲਯੁਗ ਵਿਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ ਦੋਨੇ ਸਿਆਣੇ ਸਨ ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ ਇਸ ਕਰਕੇ ਕਹਿੰਦੇ ਬੜੇ ਸਿਆਣੇ ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ ਇਹਦੇ ਵਿਚ ਕੀ ਐਸਾ ਪਾਪ ਹੈ ਗੁਨਾਹ ਹੈ
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪਰਤੇਤ
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ ਭਰੋਸਾ ਕਰੋ ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ
0: ਇਹ ਸਕੰਦ ਸੰਗਤਾ ਦੇ ਵਿਚ ਸ਼ਿਵ ਜੀ ਨੇ ਆਪਣੇ ਪੁੱਤਰ ਕਾਰਤਕੇ ਜੀ ਦਾ ਨਾਮ ਸੀ ਉਹਨੂੰ ਸਕੰਦ ਵੀ ਕਹਿੰਦੇ ਨੇ ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ ਵੀ ਨੇੜੇ ਨਹੀਂ ਜਾਣਾ ਦੇਖਣੀ ਨਹੀਂ ਬੜਾ ਸਖਤੀ ਨਾਲ ਤਾੜਨਾ ਕਰਦੇ ਹੋ ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਝੂਠ ਕਿਆ ਨਿੰਦ
0: ਉਹ ਸਕੰਦ ਉਹਦਾ ਨਾਮ ਸੀ ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਝੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ ਸਾਰੇ ਮਾੜਾ ਕਿਉਂ ਕਹਿੰਦੇ ਨੇ
1: ਕਲਯੁਗ ਕੈਸੇ ਵਰਤੀਏ ਇਹ ਕਿਨ ਕਿਨ ਮਨਿੰਦ
0: ਕਲਯੁਗ ਵਿਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ ਦੋਨੇ ਸਿਆਣੇ ਸਨ ਪਾੜੇ ਤੋਂ ਭਾਵ ਪੜੇ
1: ਪੁਰਖ ਵਾਜ ਗੋ ਮੇਦ ਕਹਿਓ ਔਖਦ ਦੇ ਸਿੱਧ ਤੂਰ
0: ਉਹ ਜਿਹੜਾ ਮੁਨੀ ਬੈਠਾ ਸੀ ਉਹਨੇ ਇਹਨੂੰ ਕਿਹਾ ਜਮੇਰ ਸ਼ਾਹ ਨੂੰ ਚੰਗਾ ਹੁਣ ਤੇਰੀ ਤਪੱਸਿਆ ਬਹੁਤ ਹੋ ਗਈ ਹੈ ਤੂੰ ਗੋਮੇਧ ਜੱਗ ਕਰ ਗੋਮੇਧ ਜੱਗ ਪੱਛਮ ਵਿਚ ਜਾ ਕੇ ਕਰ ਤੋ ਇਹਨੇ ਇਹਨੂੰ ਪ੍ਰੇਰਿਤ ਕੀਤਾ ਕਿ ਜਿੱਥੇ ਗੋਮੇਧ ਜੱਗ ਹੋਵੇਗਾ ਕਿਉਂਕਿ ਇਹ ਜੱਗ ਕਲਯੁਗ ਵਿਚ ਨਹੀਂ ਕਰੀਦਾ ਇਹ ਸਤਯੁਗ ਦਾ ਤ੍ਰੇਤੇ ਦਾ ਹੀ ਜੱਗ ਹੈ ਇਹਨੇ ਜਾਣ ਬੁੱਝ ਕੇ ਜੱਗ ਕਰਵਾਇਆ ਵੀ ਜਿਹਦੇ ਚ ਗਊ ਦੀ ਬਲੀ ਦਿੱਤੀ ਜਾਂਦੀ ਹੈ ਜਿੱਥੇ ਫਿਰ ਗਊ ਮਰਦੀ ਹੈ ਕਲਯੁਗ ਚ ਉੱਥੇ ਤੰਬਾਕੂ ਪੈਦਾ ਹੋ ਜਾਂਦਾ ਕਿਉਂਕਿ ਗਊ ਹੱਤਿਆ ਦੇ ਤੁੱਲ ਹੋਣ ਕਰਕੇ ਉਸ ਰਿਸ਼ੀ ਨੇ ਇਹਨੂੰ ਕਿਹਾ ਅਜਮੇਰ ਸ਼ਾਹ ਨੂੰ ਕਹਿੰਦਾ ਜੇ ਤੂੰ ਇਹ ਬੂਟੀ ਨੂੰ ਗ੍ਰਹਿਣ ਕਰ ਲਏਗਾ ਨਾ ਇਹ ਬੂਟੀ ਦੁਨੀਆਂ ਦੇ ਰਾਜ ਕਰਵਾਵੇਗੀ ਤੇਥੋਂ ਫਿਰ ਇਸ ਕਰਕੇ ਪਹਿਲਾਂ ਇਹ ਬੂਟੀ ਨੂੰ ਤਿਆਰ ਕਰ
1: ਪਸ਼ਚਿਮ ਗੋ ਮੇਦੀ ਧਰਨ ਸਿੱਧ ਖਾਲ ਤੇ ਲਿਆਏ
0: ਜਦੋਂ ਇਹ ਗਿਆ ਫਿਰ ਉੱਥੇ ਅਜਮੇਰ ਸ਼ਾਹ ਪੱਛਮ ਦਿਸ਼ਾ ਵਿਚ ਜਿੱਥੇ ਗੋਮੇਧ ਜੱਗ ਹੋਇਆ ਸੀ ਫਿਰ ਕਾਫੀ ਦੇਰ ਬਾਅਦ ਉੱਥੇ ਉਸ ਹਵਨ ਕੁੰਡ ਵਿਚ ਇਕ ਬੂਟੀ ਪੈਦਾ ਹੋ ਗਈ ਉਹ ਬੂਟੀ ਤੰਬਾਕੂ ਹੈ ਜਿੱਥੇ ਗਊ ਮਾਰ ਕੇ ਇਨ੍ਹਾਂ ਨੇ ਗੋਮੇਧ ਜੱਗ ਕੀਤਾ ਕਿਉਂਕਿ ਕਲਯੁਗ ਦੇ ਵਿਚ ਉਹ ਜੱਗ ਕਰਨਾ ਮਨਾ ਹੈ ਸਮੇਂ ਸਮੇਂ ਦੀ ਗੱਲ ਹੈ ਇਸ ਕਰਕੇ ਜਦੋਂ ਉੱਥੇ ਬੂਟੀ ਪੈਦਾ ਹੋ ਗਈ ਕਿਉਂਕਿ ਸਾਧੂ ਨੇ ਇਹ ਗੱਲ ਕਹੀ ਮੁਨੀ ਨੇ ਉਹਨੇ ਕੀ ਕੀਤਾ ਖਾਲ ਦਾ ਮਤਲਬ ਹੁੰਦਾ ਊਠ ਊਠਾਂ ਦੇ ਉੱਤੇ ਬੂਟੀ ਭਰ ਕੇ ਕਿਤਨੀ ਸਾਰੀ ਹਜ਼ਾਰਾਂ ਦੀ ਗਿਣਤੀ ਵਿਚ ਊਠ ਭਰ ਕੇ ਇਹ ਬੂਟੀ ਹਿੰਦੁਸਤਾਨ ਦੇ ਚੋ ਅਜਮੇਰ ਸ਼ਾਹ ਲੈ ਕੇ ਆਇਆ
1: ਆਏ ਪ੍ਰਗਟ ਕੀਓ ਵਦੀ ਮਲੇ ਚੀਂਦਾਏ
0: ਹੁਣ ਇੱਥੇ ਲਿਆ ਕੇ ਇਹਨੇ ਪ੍ਰਗਟ ਕਰ ਦਿੱਤੀ ਮਲੇਛਾਂ ਦੀ ਗਿਣਤੀ ਵੱਧ ਗਈ ਜਿਹਨੂੰ ਦੇਖੇ ਉਹਨੂੰ ਵੀ ਪਿਆਰਿਆ ਕਰੇ ਜਿਹਨੂੰ ਦੇਖੇ ਉਹਨੂੰ ਵੀ ਪਿਆਰਿਆ ਕਰੇ ਤੰਬਾਕੂ ਦੀ ਵਰਤੋਂ ਹੌਲੀ ਹੌਲੀ ਹੁਣ ਇਹ ਤੰਬਾਕੂ ਦਾ ਅਸਰ ਬੜਾ ਸਿੱਧੇ ਢੰਗ ਨਾਲ ਹੀ ਹੈ ਵੀ ਬੰਦੇ ਨੂੰ ਨਸ਼ਾ ਹੋ ਜਾਂਦਾ ਲੋਕੀ ਬੜੇ ਖੁਸ਼ ਵੀ ਆ ਤਾਂ ਬੜਾ ਸੋਹਣਾ ਸਿਰ ਜਿਹਾ ਘੁੰਮਦਾ ਦਿਮਾਗ ਜਿਹਾ ਖਰਾਬ ਹੋ ਜਾਂਦਾ ਸਾਰੀ ਦੁਨੀਆਂ ਨੂੰ ਜਿਵੇਂ ਸ਼ਰਾਰਤ ਜਾਂ ਆਪਾਂ ਸ਼ਰਾਬ ਦਾ ਨਾਮ ਦੇਖੀਏ ਕੀ ਹੈ ਸ਼ਰ ਆਬ ਆਬ ਕਹਿੰਦੇ ਪਾਣੀ ਨੂੰ ਸ਼ਰ ਕਹਿੰਦੇ ਸ਼ਰਾਰਤ ਨੂੰ ਇਹ ਵੀ ਸ਼ਰਾਰਤ ਦਾ ਪਾਣੀ ਹੁੰਦਾ ਸੀ ਪਹਿਲਾਂ ਜਿਵੇਂ ਕਿਸੇ ਨੂੰ ਪਿਆਰ ਦੇ ਉਹ ਸ਼ਰਾਰਤ ਕਰਦੇ ਸੀ ਲੋਕ ਇਸੇ ਤਰ੍ਹਾਂ ਤੰਬਾਕੂ ਤੰਬਾਕੂ ਵੀ ਇਕ ਸ਼ਰਾਰਤੀ ਬੂਟੀ ਹੈ ਤੇ ਸ਼ਰਾਰਤੀ ਬੂਟੀ ਲੋਕਾਂ ਨੂੰ ਖਵਾ ਕੇ ਇਹਨੇ ਉਨ੍ਹਾਂ ਲੋਕਾਂ ਨੂੰ ਆਪਣੇ ਬੰਦੇ ਬਣਾ ਲਿਆ ਜਿਹਨੂੰ ਤੰਬਾਕੂ ਦੇਵੇ ਉਹੀ ਇਹਦਾ ਬਣ ਜੇ ਜਿਹਨੂੰ ਤੰਬਾਕੂ ਦੇਵੇ ਉਹੀ ਇਹਦਾ ਬਣ ਜੇ ਹੌਲੀ ਹੌਲੀ ਲੋਕ ਇਹਦੇ ਕਾਬੂ ਚ ਆਉਣ ਲੱਗ ਪਏ ਉਹ ਲੋਕਾਂ ਨੂੰ ਹੌਲੀ ਹੌਲੀ ਇਹਨੇ ਮੁਸਲਮਾਨ ਬਣਾ ਲਿਆ ਮੁਸਲਮਾਨ ਬਣਾਇਆ ਤਾਂ ਹੌਲੀ ਹੌਲੀ ਨਵਾਬ ਬਣ ਗਿਆ ਰਾਜਾ ਬਣ ਗਿਆ ਇਉਂ ਇਹਨਾਂ ਤੁਰਕਾਂ ਨੇ ਹਿੰਦੁਸਤਾਨ ਦੇ ਉੱਤੇ ਨਸ਼ਾ ਖਵਾ ਕੇ ਲੋਕਾਂ ਨੂੰ ਆਪਣਾ ਰਾਜ ਵਧਾ ਲਿਆ
1: ਅਜਾ ਪਾਲ ਰਾਜਾ ਭਇਓ ਤਾਂ ਕੀ ਬੇਟੀ ਸੁਣਠ
0: ਫਿਰ ਇਕ ਅਜਾ ਪਾਲ ਰਾਜਾ ਹੋਇਆ ਹੈ ਉਹਦੀ ਪੁੱਤਰ

0: ਨਹੀਂ ਸੀ, ਉਹਦਾ ਨਾਮ ਸੀ ਸੁੰਠ। ਇਹ ਦੋ ਹੀ ਅੱਖਰ ਨੇ ਇਹਦੇ, ਇਸ ਕਰਕੇ ਉਹਦਾ ਨਾਮ ਸੀ ਸੁੰਠ।
1: ਮੁਨੀ ਸੁੱਤ ਜੀਤਾ ਪਾਨ ਤੇ ਪੁੱਛੀ ਪੀਰ ਸਮੁੰਟ।
0: ਸੋ ਮੁਨੀ ਦਾ ਪੁੱਤਰ ਜਿੱਤਿਆ, ਸੋ ਇਹ ਜਿਹੜਾ ਹੈ ਤੰਬਾਕੂ ਪਿਆਉਣ ਕਰਕੇ, ਉਹ ਜਿਹੜਾ ਪਹਿਲਾਂ ਵੀ ਪ੍ਰਸੰਗ ਆਇਆ ਕਿ ਬ੍ਰਾਹਮਣ ਨੂੰ ਕਿਵੇਂ ਜਿੱਤਿਆ ਸੀ ਇਨ੍ਹਾਂ ਨੇ, ਤੋ ਇਸ ਤਰੀਕੇ ਦੇ ਨਾਲ ਜਿੱਤਿਆ ਸੀ ਕਿ ਉਹਨੂੰ ਤੰਬਾਕੂ ਪਿਆ ਕੇ ਬ੍ਰਾਹਮਣ ਦੇ ਜਪ ਤਪ ਸੰਜਮ ਸਾਰੇ ਨਾਸ ਕਰਕੇ ਇਹ ਬੂਟੀ ਦੇ ਰਾਹੀ ਹੀ ਸਾਰਿਆਂ ਦਾ ਧਰਮ ਤੋੜਿਆ।
1: ਗਉ ਮੇਦ ਕੇ ਕੁੰਡ ਤੇ ਉਪਜੀ ਪਾਪਨ ਪਾਤ।
0: ਇਹ ਗਊ ਮੇਦ ਦੇ ਕੁੰਡ ਵਿਚੋਂ ਉਪਜੀ ਪਾਪਨ ਪਾਤ, ਪਾਤ ਹੁੰਦੇ ਪੱਤੇ, ਇਹ ਪਾਪੀ ਬੂਟੀ ਜਿਹੜੀ ਸੀ ਇਹ ਉਪਜੀ। ਜੇ ਆਪਾਂ ਕਹੀਏ ਰੱਬ ਨੇ ਬਣਾਏ ਜੀ ਬੂਟੀ, ਰੱਬ ਨੇ ਬਣਾਈ, ਕੋਈ ਆਖੇ ਰੱਬ ਨੇ ਤਾਂ ਬਿਛੂਆ ਬੂਟੀ ਵੀ ਬਣਾਈ ਹੇਮਕੁੰਡ ਸਾਹਿਬ। ਜੇ ਕਿਤੇ ਮਾੜੀ ਜਿਹੀ ਸਰੀਰ ਨੂੰ ਲੱਗ ਜੇ ਸਾਰੇ ਸਰੀਰ ਦੇ ਧੱਫੜ ਧੱਫੜ ਪੈਦਾ ਹੋ ਜਾਂਦੇ ਨੇ, ਫਿਰ ਉਹ ਵੀ ਲਵਾ ਲਿਆ ਕਰੋ, ਉਹ ਵੀ ਤਾਂ ਰੱਬ ਨੇ ਬਣਾਈ ਹੈ। ਇਹ ਲੋਕ ਐਸੇ ਸ਼ੈਤਾਨ ਨੇ, ਉਹੀ ਗੱਲ ਦੇਖੋ ਜੀ ਰੱਬ ਨੇ ਬਣਾਈ ਹੈ ਜੀ, ਇਹ ਚੀਜ਼ ਅਸੀਂ ਥੋੜੀ ਬਣਾਈ ਹੈ, ਰੱਬ ਨੇ ਤਾਂ ਜ਼ਹਿਰ ਵੀ ਬਣਾਈ ਹੈ, ਉਹ ਕਿਉਂ ਨਹੀਂ ਖਾਂਦੇ ਫਿਰ। ਇਸ ਕਰਕੇ ਐਸੇ ਜਿਹੜੇ ਨਾਸਤਿਕ ਲੋਕ ਹੁੰਦੇ ਨੇ ਲੋਕਾਂ ਨੂੰ ਗਲਤ ਰਸਤੇ ਲਾ ਦਿੰਦੇ ਨੇ।

0: ਸਾਰਾ ਕੁਝ ਤੀਰਥਾਂ ਦਾ ਫਲ ਸਭ ਚੀਜ਼ਾਂ ਹੀ ਨਾਸ ਕਰ ਦਿੰਦੀ ਹੈ, ਬੰਦੇ ਨੂੰ ਗਾਲ ਦਿੰਦੀ ਹੈ।
1: ਗੋ ਹੱਤਿਆ ਸਮ ਜਗਤ ਜੂਠ ਪੀਰਜ ਮੇਰ ਲਿਆਏ।
0: ਇਹ ਗਊਆ ਗਊ ਹੱਤਿਆ ਦੇ ਬਰਾਬਰ ਹੀ ਹੈ। ਜਿਹਨੇ ਤੰਬਾਕੂ ਪੀ ਲਿਆ ਉਹਨੇ ਗਊ ਦੀ ਹੱਤਿਆ ਕਰ ਦਿੱਤੀ। ਜਾਣੋ ਇਹ ਲਿਆਇਆ ਸੀ ਅਜਮੇਰ ਸ਼ਾਹ ਸ਼ਰਾਰਤੀ, ਉਹਨੇ ਸੋਚਿਆ ਹਿੰਦੁਸਤਾਨ ਦੇ ਲੋਕਾਂ ਤੇ ਕਬਜ਼ਾ ਕਿਵੇਂ ਕਰੀਏ, ਇਸ ਕਰਕੇ ਕਹਿੰਦੇ ਨੇ ਗਊ ਹੱਤਿਆ ਦੇ ਤੁਲ ਹੈ।
1: ਹਿੰਦ ਦੇਸ਼ ਫੈਲਤ ਸਹਿ ਕਲਕੀ ਐਸੀ ਵਾਏ।
0: ਸੋ ਇਹ ਗਊ ਹੱਤਿਆ ਦੇ ਤੁਲ, ਇਹ ਜਿਹੜਾ ਤੰਬਾਕੂ ਮੰਨਿਆ ਹੈ ਨਾ ਅਜਮੇਰ ਸ਼ਾਹ ਲਿਆਇਆ ਸੀ, ਇਹਦੇ ਕਰਕੇ ਹੀ ਇਹ ਸਾਰਾ ਕੁਝ ਕਲਯੁਗ ਦੇ ਸਮੇਂ ਦੇ ਵਿਚ ਹੋਇਆ ਤੇ ਹੌਲੀ ਹੌਲੀ ਇਹ ਲੋਕਾਂ ਦੇ ਵਿਚ ਬੂਟੀ ਫੈਲ ਗਈ। ਇਹੋ ਜਿਹੀ ਹਵਾ ਹੀ ਇਕ ਚੱਲ ਪਈ ਮੰਨੋ ਲੋਕਾਂ ਉਤੇ ਇਹਦਾ ਪ੍ਰਭਾਵ ਪੈ ਗਿਆ।
1: ਪੋਤੇ ਥੋਮ ਅਰ ਕਰਨ ਤੇ ਹੋਏ ਤੰਬਾਕੂ ਨਿੰਦ।
0: ਇਹ ਜਿਹੜੇ ਕੰਨਾਂ ਤੋਂ ਇਹ ਬੂਟੀ ਪੈਦਾ ਹੋਈ, ਦੋ ਵਾਰੀ ਇਹਦਾ ਇਸ ਤਰ੍ਹਾਂ ਆਇਆ। ਪਹਿਲਾਂ ਤਾਂ ਉਹ ਰਾਜੇ ਨੇ ਮਾਰਿਆ ਸੀ ਤੀਰ ਗਾਂ ਦੇ ਖੁਰ ਵਿਚ, ਤੰਬਾਕੂ ਗਊ ਦੇ ਖੂਨ ਤੋਂ ਬਣਿਆ ਮੰਨਿਆ। ਇਕ ਵਾਰੀ ਜਦੋਂ ਕਲਯੁਗ ਸ਼ੁਰੂ ਹੋਇਆ ਨਵਾਂ ਨਵਾਂ, ਸ਼ਿਵਜੀ ਤੁਰੇ ਜਾਣ, ਪਾਰਵਤੀ ਸ਼ਿਵਜੀ, ਕਹਿੰਦੇ ਉਸ ਵਕਤ ਇਹ ਗਊ ਦੇ ਕੰਨ ਜੇ ਨਜ਼ਰ ਆਏ ਧਰਤੀ ਚ, ਕਹਿੰਦੇ ਇਹ ਗਊ ਦੇ ਕੰਨ ਵਿਚਾਰੀ ਗਾਂ ਪਤਾ ਨੀ ਮਿੱਟੀ ਚ ਦੱਬ ਗਈ ਥੱਲੇ, ਉਹ ਸੀ ਕਲਯੁਗ ਸ਼ਰਾਰਤੀ। ਤੇ ਇਨ੍ਹਾਂ ਨੇ ਜਾ ਕੇ ਜਦੋਂ ਸੋਚਿਆ ਚਲੋ ਗਾਂ ਨੂੰ ਆਪਾਂ ਕੱਢ ਦਈਏ, ਮਿੱਟੀ ਚ ਦੱਬ ਗਈ ਗਾਂ, ਇਨ੍ਹਾਂ ਨੇ ਜਾ ਕੇ ਜਦੋਂ ਕੰਨ ਜੇ ਖਿੱਚੇ ਵੀ ਚਲੋ ਆਪਾਂ ਵਿਚੋਂ ਕੱਢਦੇ ਹਾਂ ਮਿੱਟੀ ਪਾਸੇ ਕਰਦੇ ਹਾਂ, ਜਦੋਂ ਹੀ ਉਹ ਖਿੱਚੇ ਤਾਂ ਉਸ ਵਕਤ ਉਹ ਰੰਗ ਬਦਲ ਗਿਆ, ਹਰੇ ਰੰਗ ਦੇ ਪੱਤੇ ਵੱਡੇ ਵੱਡੇ ਬਣ ਗਏ। ਉਸ ਵਕਤ ਸ਼ਿਵਜੀ ਨੂੰ ਬੜਾ ਆਇਆ ਗੁੱਸਾ ਕਿ ਇਹ ਕਲਯੁਗ ਨੇ ਸ਼ਰਾਰਤ ਕੀਤੀ ਹੈ। ਇਸ ਤਰ੍ਹਾਂ ਕਹਿੰਦੇ ਉਹ ਗਾਂ ਦੇ ਕੰਨਾਂ ਨੂੰ ਤੰਬਾਕੂ ਨਾਲ ਲਾਉਂਦੇ ਨੇ ਵੀ ਉਹ ਚੀਜ਼ ਉਹੀ ਬਣ ਗਈ। ਦੂਸਰਾ ਜਿਹੜੀਆਂ ਉਹਦੀਆਂ ਬੋਟੀਆਂ ਡਿੱਗੀਆਂ ਸੀਗੀਆਂ ਉਹ ਬਣਿਆ ਲਸਣ। ਇਸੇ ਕਰਕੇ ਉਹ ਫਿਰ ਆਮ ਤੌਰ ਤੇ ਲਸਣ ਦੀ ਜਿਹੜੀ ਵਰਤੋਂ ਹੈ ਊਂ ਤਾਂ ਠੀਕ ਆ, ਲੋਕ ਦਵਾਈ ਵਜੋਂ ਇਹਨੂੰ ਖਾਂਦੇ ਨੇ ਜਾਂ ਆਮ ਗ੍ਰਿਸ਼ਟੀ ਲੋਕ ਖਾਂਦੇ ਨੇ, ਪਰ ਫੇਰ ਵੀ ਜਿਹੜੇ ਕੋਈ ਮੈਂ ਆਪਣੀ ਜ਼ਿੰਦਗੀ ਚ ਚੰਗੇ ਪੁਰਸ਼ ਦੇਖੇ ਨੇ ਜਾਂ ਕੋਈ ਮਹਾਤਮਾ ਦੇ ਡੇਰੇ ਨੇ ਜਾਂ ਆਪਣੇ ਲੰਗਰ ਨੇ ਗੁਰੂ ਘਰ ਦੇ, ਆਮ ਤੌਰ ਤੇ ਇਨ੍ਹਾਂ ਦੇ ਵਿਚ ਇਹਦੀ ਵਰਤੋਂ ਨਹੀਂ ਹੁੰਦੀ ਹੈ। ਕੋਈ ਕਾਰਨ ਤਾਂ ਹੋਣਾ ਹੀ ਹੈ, ਬਹੁਤੀ ਖੋਜ ਤਾਂ ਆਪਾਂ ਇੱਥੇ ਕਰ ਹੀ ਲਈ, ਦੇਖਿਆ ਹੀ ਹੈ। ਆਮ ਤੌਰ ਤੇ ਵੀ ਦੇਖਿਆ ਵੀ ਚੰਗੇ ਸਿੰਘ ਚੰਗੇ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਹੁੰਦੇ ਖਾਸ ਕਰਕੇ ਉਦੋਂ ਪਿਆਜ਼ ਮੂਲੀ ਇਹ ਲਸਣ ਇਹ ਪਾਠੀਆਂ ਲਈ ਨਹੀਂ ਵਰਤਿਆ ਜਾਂਦਾ ਆਮ ਤੌਰ ਤੇ, ਕਿਉਂਕਿ ਚੰਗੀਆਂ ਚੀਜ਼ਾਂ ਨਹੀਂ ਮੰਨੀਆਂ ਗਈਆਂ, ਕਿਉਂਕਿ ਬਦਬੂ ਆਉਂਦੀ ਮਹਾਰਾਜ ਦੇ ਕੋਲ ਬੈਠਾ ਜੇ ਉਹ। ਇਸੇ ਤਰ੍ਹਾਂ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਪਵਿੱਤਰ ਹੀ ਮੰਨੀਆਂ ਜਾਂਦੀਆਂ ਹਨ।
1: ਜਾਂ ਦਿਨ ਆਇਆ ਬੀਜ ਤਿਸ ਤਿਆਗੀ ਦੂਸਰ ਪਿੱਤਰ।
0: ਸ਼ਿਵਜੀ ਕਹਿਣ ਲੱਗੇ ਆਪਣੇ ਪੁੱਤਰ ਨੂੰ ਕਿ ਪੁੱਤਰ ਜਦੋਂ ਦਾ ਇਹ ਆਇਆ ਨਾ ਤੰਬਾਕੂ ਹਿੰਦੁਸਤਾਨ ਚ, ਦੇਵਤੇ ਪਹਿਲਾਂ ਇਹ ਧਰਤੀ ਤੇ ਹੀ ਰਹਿੰਦੇ ਸੀ, ਧਰਤੀ ਛੱਡ ਕੇ ਚਲੇ ਗਏ ਉਹ, ਕਹਿੰਦੇ ਇੰਨੀ ਪਵਿੱਤਰ ਬੂਟੀ ਹੈ ਇੱਥੇ ਅਸੀਂ ਰਹਿ ਹੀ ਨਹੀਂ ਸਕਦੇ।
1: ਸੋਈ ਡਿਜ ਕੇ ਸ਼ਵ ਕਯੋ ਸਾਚੀ ਤਿਆਗੀ ਮਿੱਤਰ।
0: ਇਸ ਕਰਕੇ ਕੇਸ਼ਵ ਬ੍ਰਾਹਮਣ ਨੇ ਵੀ ਇਹੀ ਗੱਲ ਕਹੀ ਹੈ। ਇਸ ਕਰਕੇ ਬ੍ਰਾਹਮਣ ਨੇ ਕਹੀ, ਕ੍ਰਿਸ਼ਨ ਜੀ ਨੇ ਵੀ ਕਹੀ, ਸਾਰਿਆਂ ਨੇ ਕਹੀ, ਅਥਵਾ ਸਾਰਿਆਂ ਨੇ ਇਹ ਗੱਲ ਕਹੀ ਹੈ ਕਿ ਇਹ ਮਿੱਤਰੋ ਜਿਹੜਾ ਤੰਬਾਕੂ ਹੈ ਨਾ ਇਹ ਬਹੁਤ ਮਾੜਾ ਹੈ।
1: ਤਾਂ ਤੇ ਹਮ ਛੋੜਿਓ ਸੁਣਿਓ ਕਯੋ ਸੰਗਤੀ ਬਰਜ।
0: ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਦਿਨ ਤੋਂ ਇਹ ਜਿਹੜਾ ਤੰਬਾਕੂ ਦਾ ਬੀਜ ਆਇਆ ਨਾ ਦੇਵਤਿਆਂ ਨੇ, ਜਿਸ ਦਿਨ ਦੀ ਧਰਤੀ ਛੱਡੀ ਹੈ, ਇਹ ਜਦੋਂ ਸਾਰੀਆਂ ਚੀਜ਼ਾਂ ਦੇਖੀਆਂ ਗਈਆਂ ਨੇ, ਸਤਿਗੁਰੂ ਤਾਂ ਜਾਣੀ ਜਾਣ ਯੁੱਗਾਂ ਨੂੰ ਬਣਾਉਣ ਵਾਲੇ ਆਪ ਨੇ, ਸਤਿਗੁਰੂ ਤਾਂ ਸਤਯੁਗ ਵਿਚ ਵੀ ਰਹੇ ਨੇ, ਤ੍ਰੇਤੇ ਵਿਚ ਵੀ, ਦੁਆਪਰ ਵਿਚ ਸ੍ਰੀ ਹੇਮਕੁੰਡ ਸਾਹਿਬ, ਸਤਿਗੁਰੂ ਤਾਂ ਸਭ ਜਾਣਦੇ ਨੇ, ਦੁਸ਼ਟਮਨ ਦੇ ਰੂਪ ਚ ਰਹੇ ਨੇ। ਤਾਂ ਮਹਾਰਾਜ ਕਹਿੰਦੇ ਜਿਸ ਦਿਨ ਕਰਕੇ ਅਸੀਂ ਜਾਣਿਆ ਕਿ ਤੰਬਾਕੂ ਇੰਨਾ ਮਾੜਾ ਹੈ, ਇਸੇ ਕਰਕੇ ਅਸੀਂ ਖਾਲਸੇ ਨੂੰ ਮਨਾ ਕੀਤਾ ਕਿ ਇਹ ਕੁਰੈਤਾਂ ਵਿਚ ਗਿਣਿਆ ਜਾਂਦਾ, ਐਡੀ ਮਾੜੀ ਚੀਜ਼। ਚਾਰ ਕੁਰੈਤਾਂ ਜਿਹੜੀਆਂ ਮੁੱਖ, ਜੇ ਤੰਬਾਕੂ ਦਾ ਮਾੜਾ ਮੋਟਾ ਵੀ ਕੋਈ ਕਰ ਲਵੇ ਐਸਾ ਵੈਸਾ ਕਰਮ, ਉਹਨੂੰ ਦੁਬਾਰਾ ਅਮਰ ਛਕਣਾ ਪੈਂਦਾ, ਇੰਨਾ ਭੈੜਾ ਵੀ ਦੁਬਾਰਾ ਅਮਰ ਛਕਣਾ ਪੈਂਦਾ, ਤਾਂ ਤੇ ਇੰਨਾ ਮਾੜਾ ਹੈ ਤੰਬਾਕੂ।
1: ਸੁਣੋ ਸਿੱਖ ਮਨ ਰਹਿਤ ਜੋ ਤਜੋ ਤੰਬਾਕੂ ਸੰਗ।
0: ਇਹ ਮੇਰੇ ਗੁਰਸਿੱਖੋ ਮੇਰੀ ਰਹਿਤ ਮਰਿਆਦਾ ਸੁਣੋ ਭਾਈ, ਤੰਬਾਕੂ ਦਾ ਸੰਗ ਨਹੀਂ ਕਰਨਾ ਕਦੇ ਵੀ, ਨਾ ਤੰਬਾਕੂ ਪੀਣ ਵਾਲੇ ਦਾ ਸੰਗ ਕਰਨਾ, ਨਾ ਉਹਦੇ ਕੋਲ ਬੈਠਣਾ। ਜੇ ਕੋਈ ਧੂੰਆਂ ਜਾ ਛੱਡਦਾ, ਹੁਣ ਸਾਇੰਸਦਾਨ ਡਾਕਟਰ ਸਾਰੇ ਕਹਿੰਦੇ ਨੇ ਤੰਬਾਕੂ ਪੀਣ ਵਾਲੇ ਨੂੰ ਇੰਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਉਹਦੇ ਧੂੰਏ ਨੂੰ ਸੁੰਘਣ ਨਾਲ ਕੈਂਸਰ ਹੁੰਦਾ। ਹੌਲੀ ਹੌਲੀ ਦੁਨੀਆਂ ਨਾ ਉੱਥੇ ਹੀ ਆਏਗੀ, ਸਮਾਂ ਲੱਗੇਗਾ ਥੋੜਾ ਜਿਹਾ। ਕਹਿੰਦੇ ਨੇ ਖੁਆਰ ਹੋਏ ਸਭ ਮਿਲਾਂਗੇ, ਅਖੀਰ ਜਾ ਕੇ ਕਹਿਣ ਲੱਗ ਜਾਣਗੇ ਹਾਂ ਮਾੜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਵੀ ਕੋਈ ਤੰਬਾਕੂ ਦੀ ਵਰਤੋਂ ਕਰਦਾ, ਕੋਈ ਪੀਂਦਾ ਕਰਦਾ, ਉਹਦਾ ਸੰਗ ਛੱਡ ਦਿਓ।
1: ਮਰਨ ਮਰੇ ਤੋਂ ਅਤ ਬਲੋ ਜਗਤ ਝੂਠ ਨੈ ਅੰਗ,
0: ਮਰਨੀ ਮਰੇ ਤੋਂ ਅਤ ਭਲਾ ਜਗਤ ਝੂਠ ਨੈ ਅੰਗ। ਇਹਨੂੰ ਅੰਗੀਕਾਰ ਨਾ ਕਰੋ, ਅੰਗ ਨਾਲ ਨਾ ਛਾਓ, ਸੁੰਘੋ ਨਾ। ਮਹਾਰਾਜ ਨੇ ਰਹਿਤਨਾਮੇ ਵਿਚ ਵੀ ਲਿਖਿਆ ਹੈ, ਜਿਹੜਾ ਸਿੱਖ ਹੋ ਕੇ ਤੰਬਾਕੂ ਦਾ ਧੂੰਆਂ ਸੁੰਘੇ ਸੋ ਤਨਖਾਹੀਆ, ਉਹ ਤਨਖਾਹੀਆ ਕਰਾਰ ਦਿੱਤਾ ਜਾਂਦਾ। ਇਸੇ ਕਰਕੇ ਸਤਿਗੁਰੂ ਇੱਥੇ ਕਹਿੰਦੇ ਨੇ ਮਰ ਜੇ ਭਾਵੇਂ ਮੇਰੇ ਵੱਲੋਂ ਮਰ ਜੇ, ਸਰੀਰ ਛੱਡ ਦੇ, ਪਰ ਤੰਬਾਕੂ ਦਾ ਸੰਗ ਨਾ ਕਰੇ।
1: ਤਨਕ ਤੰਬਾਕੂ ਸੇਵੀਏ ਦੇਵ ਪਿੱਤਰ ਤਜ ਜਾਏ।
0: ਮਹਾਰਾਜ ਕਹਿੰਦੇ ਜੇ ਤਨਕ ਮਾਤਰ ਥੋੜਾ ਮਾਤਰ ਵੀ ਕੋਈ ਤੰਬਾਕੂ ਦਾ ਸੇਵਨ ਕਰ ਲਵੇ, ਉਹਨੂੰ ਚੰਗੀਆਂ ਰੂਹਾਂ ਸਾਰੀਆਂ ਹੀ ਛੱਡ ਜਾਂਦੀਆਂ ਨੇ। ਕਿਆ ਦੇਵਤੇ, ਕਿਆ ਪਿੱਤਰ, ਕਿਆ ਹੋਰ ਕਿਆ, ਉਹ ਬੰਦੇ ਤੋਂ ਤਾਂ ਉਹ ਬਹੁਤ ਨਫ਼ਰਤ ਕਰਦੇ ਨੇ। ਆਹ ਜਿਹੜੇ ਹੁਣ ਕਹਿੰਦੇ ਨੇ ਅਸੀਂ, ਉਹ ਕਹਿੰਦੇ ਰਾਮਚੰਦਰ ਜੀ ਤਾਂ ਬੜੇ ਪਵਿੱਤਰ ਵੱਡੇ। ਰਾਮਚੰਦਰ ਜੀ ਨੇ ਤਾਂ ਪਿੱਛੇ ਪ੍ਰਸੰਗ ਆਇਆ, ਸਿਰ ਤੇ ਦਸਤਾਰ ਕਸ਼ਹਿਰਾ ਵੀ ਪਾਉਂਦੇ ਸੀ, ਸ੍ਰੀ ਸਾਹਿਬ ਵੀ ਰੱਖਦੇ ਆਪਣੇ ਕੋਲੇ, ਉਹਨਾਂ ਦੇ ਤਾਂ ਕਿਆ ਕਹਿਣੇ ਐ, ਅਵਤਾਰ ਸਨ। ਪਰ ਜਿਹੜੇ ਹੁਣ ਲੋਕ ਕਹਿੰਦੇ ਅਸੀਂ ਰਾਮਚੰਦਰ ਜੀ ਦੇ ਹੈਗੇ ਆ ਸ਼ਗਿਰਦਾਂ ਜਾਂ ਪੈਰੋਕਾਰ ਉਹਨਾਂ ਦੇ ਆ, ਤਾਂ ਉਹ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਰਾਵਣ ਦੇ ਪੈਰੋਕਾਰ ਨੇ ਕਿ ਰਾਮਚੰਦਰ ਜੀ ਨੇ। ਆਦਤਾਂ ਤਾਂ ਸਾਰੀਆਂ ਰਾਵਣ ਵਾਲੀਆਂ ਇਹਨਾਂ ਦੀਆਂ, ਰਾਵਣ ਦੇ ਤਾਂ ਬਰਾਬਰ ਕਰਮ ਕਰਦੇ ਨੇ। ਤੇ ਉਦਾਂ ਕਹਿੰਦੇ ਅਸੀਂ ਰਾਮਚੰਦਰ ਜੀ ਦੇ ਸ਼ਰਧਾਲੂ ਆ, ਕੋਈ ਕਹਿੰਦਾ ਅਸੀਂ ਕ੍ਰਿਸ਼ਨ ਜੀ ਦੇ ਸ਼ਰਧਾਲੂ ਆ, ਵੀ ਕਰਮ ਵੀ ਤਾਂ ਉਹੋ ਜਿਹੇ ਕਰਨ ਨਾ। ਤਾਂਹੀਓ ਮਹਾਰਾਜ ਨੇ ਇੱਥੇ ਕਿਹਾ ਭਾਈ ਇਹ ਬੂਟੀ ਤਾਂ ਬਹੁਤ ਮਾੜੀ ਹੈ, ਜਿਹੜਾ ਇਹਦਾ ਸੇਵਨ ਕਰਦਾ ਉਹਦਾ ਵੀ ਸੰਗ ਨਾ ਕਰੋ।
1: ਪਾਨੀ ਤਾਂ ਕੇ ਹੱਥ ਕੋ ਮਦਰਾ ਅੱਗ ਮਦਰਾ ਸਮ ਅੱਗ ਦਾਏ।
0: ਮਹਾਰਾਜ ਕਹਿੰਦੇ ਇਹਦਾ ਸ਼ਰਾਬ ਜਿਹੜਾ ਤੰਬਾਕੂ ਪੀਣ ਵਾਲਾ ਬੰਦਾ ਹੈ, ਹੁਣ ਤੰਬਾਕੂ ਬੀੜੀ ਸਾਹਮਣੇ ਪੀਂਦਾ, ਉਹਨੂੰ ਆਪਾਂ ਕਹਿੰਦੇ ਭਾਈ ਦਹੀਂ ਪਾਣੀ ਪੀਣ ਨੂੰ, ਕਹਿੰਦੇ ਉਹਦੇ ਹੱਥੋਂ ਪਾਣੀ ਲੈ ਕੇ ਪੀਣਾ ਕਿਵੇਂ ਹੈ? ਕਹਿੰਦੇ ਜਿਵੇਂ ਕਿਸੇ ਕੋਲੋਂ ਸ਼ਰਾਬ ਲੈ ਕੇ ਪੀ ਲਈਏ, ਸ਼ਰਾਬ ਦੇ ਬਰਾਬਰ ਤੰਬਾਕੂ ਵਾਲੇ ਦੇ ਹੱਥੋਂ ਪਾਣੀ ਲੈ ਕੇ ਪੀਣਾ, ਥੋੜੇ ਜਿਹੇ ਤਾਂ ਆਪਣੇ ਆਪ ਤੇ ਕੰਟਰੋਲ ਰੱਖ ਹੀ ਸਕਦੇ ਹਾਂ। ਐਵੇਂ ਅਗਲਾ ਕੱਚ ਦਾ ਗਲਾਸ ਜਿਹਾ ਭਰ ਲਿਆਉਂਦਾ ਦੁਕਾਨਾਂ ਤੇ ਦੂਜੇ ਤੀਜੇ ਥਾਵਾਂ ਤੇ, ਉੱਥੇ ਮਾੜਾ ਜਿਹਾ ਸੰਕੋਚ ਕਰ ਲਓ, ਉਹਨੂੰ ਪੁੱਛ ਲਓ ਟੂਟੀ ਕਿੱਥੇ ਆ ਬਈ, ਟੂਟੀ ਤੇ ਪਾਣੀ ਸਿੱਧਾ ਪੀ ਲੈਂਦੇ ਆ, ਨਲਕੇ ਤੇ ਪੀ ਲੈਂਦੇ ਆ, ਕੋਈ ਜ਼ਰੂਰੀ ਤਾਂ ਨਹੀਂ ਵੀ ਜਿਹਨੇ ਲਿਆ ਕੇ ਪਾਣੀ ਫੜਾ ਤਾ ਉਹੀ ਪੀ ਲਿਆ, ਜਾਂ ਸਫ਼ਰ ਵਿਚ ਆਪਣਾ ਗਲਾਸ ਰੱਖੋ ਆਪਣੇ ਕੋਲੇ। ਤੋ ਇਸ ਕਰਕੇ ਹੌਲੀ ਹੌਲੀ ਸਾਰੀ ਦੁਨੀਆਂ ਉੱਥੇ ਹੀ ਆਵੇਗੀ। ਆਹ ਜਿਹੜੇ ਸਿੱਕੇ ਨੇ, ਸਿੱਕੇ 1 ਰੁਪਈਆ, 2 ਰੁਪਏ, 5 ਰੁਪਏ, ਕਹਿੰਦੇ ਇਹਦੇ ਤੋਂ ਬੜੀਆਂ ਬਿਮਾਰੀਆਂ ਆਈਆਂ ਨੇ। ਨੋਟਾਂ ਨਾਲ ਬਹੁਤ ਬਿਮਾਰੀਆਂ ਆਉਂਦੀਆਂ, ਅਲੱਗ ਅਲੱਗ ਕੇ ਕੀਟਾਣੂ ਰੋਗਾਣੂ ਜਿੰਨੇ ਵੀ ਆਉਂਦੇ ਨੇ। ਇਸ ਕਰਕੇ ਸਾਰੀਆਂ ਚੀਜ਼ਾਂ ਅਪਵਿੱਤਰ ਮੰਨੀਆਂ ਜਾਂਦੀਆਂ ਨੇ, ਹਰ ਜਗ੍ਹਾ ਦੇ ਉੱਤੇ ਅਪਵਿੱਤਰਤਾ ਛਾਈ ਪਈ ਹੈ। ਤਾਂ ਤੇ ਕਲਯੁਗ ਦੇ ਵਿਚ ਬਹੁਤ ਬਚ ਕੇ ਚੱਲਣ ਦੀ ਲੋੜ ਹੈ।
1: ਮਦਰਾ ਦੇਤਾ ਸਬਤ ਕੁਲ ਭੰਗਦਾ ਹੈ ਤਨ ਏਕ।
0: ਸੋ ਇਹ ਜਿਹੜਾ ਮਦਰਾ ਹੈ ਸ਼ਰਾਬ, ਇਹ 7 ਕੋਲਾਂ ਗਾਲਦੀ ਹੈ। ਜਿਹੜਾ ਸ਼ਰਾਬ ਪੀਂਦਾ ਉਹਦੀਆਂ 7 ਕੋਲਾਂ ਗਲਦੀਆਂ ਨੇ। ਤੇ ਭੰਗ ਜਿਹੜੀ ਹੈ ਇਹ ਸਰੀਰ ਦਾ ਰਹਿਣ ਕੱਖ ਨਹੀਂ ਦਿੰਦੀ, ਸੱਤਿਆਨਾਸ਼ ਕਰਨੀ ਸਰੀਰ ਦਾ।
1: 7 ਕੁਲ ਦੇਤਾ ਜਗਤ ਜੂਟ ਨਿੰਦਾ ਦਹਿ ਅਨੇਕ।
0: 100 ਕੋਲ ਉਹ ਬੰਦੇ ਦੀ ਗਲਦੀ ਆ ਜਿਹੜਾ ਤੰਬਾਕੂ ਪੀਂਦਾ, ਤੇ ਨਿੰਦਾ ਜਿਹੜਾ ਕਰਦਾ ਉਹਦਾ ਤਾਂ ਪਤਾ ਹੀ ਨਹੀਂ ਨਾ। ਨਿੰਦਾ ਕਰਨ ਵਾਲੇ ਦੀਆਂ ਤਾਂ ਸਾਰੀਆਂ ਕੋਲਾਂ ਕੋਈ ਗਿਣਤੀ ਹੋਈ ਨੀ, ਇੰਨੀਆਂ ਉਹਦੀਆਂ ਕੋਲਾਂ ਗਲ ਜਾਂਦੀਆਂ ਨੇ।
1: ਤਜੈ ਤੰਬਾਕੂ ਮਨੁੱਖ ਕਲ ਉਦਰਿਆ ਦਰ ਪਰਵਾਨ।
0: ਜਿਹੜਾ ਬੰਦਾ ਕਲਯੁਗ ਦੇ ਵਿਚ ਤੰਬਾਕੂ ਦਾ ਤਿਆਗ ਕਰਦਾ ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੈ, ਉਹ ਉਧਰਿਆ ਹੈ, ਉਹਦਾ ਭਲਾ ਹੋਇਆ ਹੈ।
1: ਪੂਰੀ ਪਰੀ ਤਿਸ ਭਾਵਨਾ ਸਫਲ ਕਮਾਈ ਮਾਨ।
0: ਉਹਦੀ ਭਾਵਨਾ ਪੂਰੀ ਹੋਈ ਹੈ, ਉਹਦੀ ਕਮਾਈ ਵੀ ਸਫਲੀ ਹੈ।
1: ਸ਼ਾਸਤਰ ਅੱਖਾਂ ਜੀਆਂ ਤੋਂ ਕਹਿ ਕਹਿ ਅਪਿਆ ਮਦ।
0: ਹੁਣ ਅਖਾਜ ਹੁੰਦਾ ਨਾ ਖਾਣ ਵਾਲੇ ਚੀਜ਼, ਤੇ ਇਹ ਜਿਹੜੀ ਆ ਨਾ ਖਾਣ ਵਾਲੀ ਚੀਜ਼ ਆ ਤੰਬਾਕੂ। ਤੇ ਸ਼ਾਸਤਰ ਇਹ ਕਹਿੰਦੇ, ਗ੍ਰੰਥ ਇਹ ਕਹਿੰਦੇ ਨੇ, ਸਾਰੇ ਜਿੰਨੇ ਵੇਦ ਸ਼ਾਸਤਰ, ਤੋ ਇਹਦੇ ਨਾਲ ਨਾਲ ਕੀ ਲਿਖਿਆ, ਕਹਿ ਅਪੇਆ ਮਦ। ਮਦ ਹੁੰਦੀ ਸ਼ਰਾਬ, ਇਹ ਹੈਗੀ ਅਪੇ, ਇੱਕ ਹੁੰਦੀ ਪੇ ਪੀਣ ਵਾਲੀਆਂ ਚੀਜ਼ਾਂ, ਇਹ ਨਾ ਪੀਣ ਵਾਲੀ ਚੀਜ਼ ਹੈ ਸ਼ਰਾਬ, ਨਾ ਖਾਣ ਵਾਲੀ ਚੀਜ਼ ਹੈ ਤੰਬਾਕੂ।
1: ਨਿੰਦਾ ਕਹਿ ਇਹ ਨੀਚ ਨੇ ਪੁਰਖ ਕੁਸੰਗ ਕੁਬੁੱਧ।
0: ਜਿਹੜੀ ਨਿੰਦਾ ਉਹਨੂੰ ਕਿਹਾ ਸ਼ਾਸਤਰਾਂ ਦੇ ਵਿੱਚ ਨੀਚਨੀ, ਨੀਚਨੀ ਹੁੰਦੀ ਹੈ ਚੰਡਾਲ ਔਰਤ। ਕਹਿੰਦੇ ਨਿੰਦਾ ਸਾਰਿਆਂ ਤੋਂ ਭੈੜੀ ਚੰਡਾਲ ਹੈ, ਜਿਹਨੂੰ ਚਿੰਬੜ ਜਾਂਦੀ ਹੈ ਉਹਦਾ ਸੱਤਿਆ ਨਾਸ਼ ਕਰ ਦਿੰਦੀ। ਨਿੰਦਾ ਨਾ ਕਰੋ, ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੇ ਇਹੋ ਜਿਹੇ ਪੁਰਖਾਂ ਦਾ ਜਿਹੜਾ ਨਾ ਕੁਸੰਗ, ਬੰਦਾ ਮੂਰਖ ਹੀ ਕਰਦਾ। ਇਹੋ ਜਿਹੇ ਬੰਦਿਆਂ ਦਾ ਕੁਸੰਗ ਨਹੀਂ ਹੁੰਦਾ, ਸੰਗ ਤਾਂ ਨਹੀਂ ਹੈ ਉਹ। ਇਹੋ ਜਿਹੇ ਬੰਦੇ ਦਾ ਤਾਂ ਸੰਗ ਵੀ ਨਾ ਕਰੇ, ਤੰਬਾਕੂ ਪੀਣ ਵਾਲੇ ਦਾ, ਸ਼ਰਾਬ ਵਾਲੇ ਦਾ, ਨਿੰਦਾ ਕਰਨ ਵਾਲੇ ਦਾ, ਚੁਗਲੀ ਕਰਨ ਵਾਲੇ ਦਾ, ਭੈੜੇ ਬੰਦੇ ਦਾ ਸੰਗ ਨਾ ਕਰੇ।
1: ਘੋੜੀ ਚੜਨਾ ਖਤਰ ਕਾ ਬਿਪਰ ਚੜਾ ਜੋ ਬੈਲ।
0: ਪੁਰਾਣੀਆਂ ਕਈ ਚੀਜ਼ਾਂ, ਘੋੜੀ ਨੀ ਚੜਨਾ ਖੱਤਰੀ ਨੇ, ਬੈਲ ਨੀ ਚੜਨਾ ਬ੍ਰਾਹਮਣ ਨੇ, ਕਹਿੰਦੇ ਇਹ ਮਾੜਾ ਮੰਨਿਆ ਹੈ।
1: ਘੋੜ ਚੜੇ ਸੰਨਿਆ ਸਤਜੋ ਨਾਰੀ ਪੁਰਖਨ ਖੇਲ।
0: ਇਹ ਮਾੜਾ ਹੈ ਕਹਿੰਦੇ, ਜੇ ਸੰਨਿਆਸੀ ਹੋ ਕੇ ਹੁਣ ਘੋੜਿਆਂ ਤੇ ਚੜਿਆ ਫਿਰ ਉਹ ਵੀ ਚੰਗਾ ਨੀ ਲੱਗਦਾ, ਉਹ ਸੰਨਿਆਸ ਜੋ ਲੈ ਲਿਆ ਉਹਨੇ, ਫਿਰ ਇਹ ਨਾਰੀ ਹੋ ਕੇ ਪੁਰਖਾਂ ਨਾਲ ਖੇਲੇ। ਖੇਡਾਂ ਖੇਡਣੀਆਂ ਆ, ਕਈ ਪ੍ਰਕਾਰ ਦੀਆਂ ਖੇਡਾਂ ਗਿਣੀਆਂ ਜਾਂਦੀਆਂ ਨੇ, ਖੇਡ ਖੇਡਣੀ ਜਾਂ ਭੂਤਾਂ ਪ੍ਰੇਤਾਂ ਦੀਆਂ ਖੇਡਾਂ ਵੀ ਮੰਨ ਲਓ, ਜਾਂ ਹੋਰ ਤਰ੍ਹਾਂ ਦੀਆਂ ਖੇਡਾਂ ਵੀ ਮੰਨ ਲਓ, ਜਾਂ ਬਾਜੀਗਰਾਂ ਦੀਆਂ ਖੇਡਾਂ ਮੰਨ ਲਓ, ਭਾਵ ਇਹ ਚੰਗਾ ਨਹੀਂ ਸੀ ਮੰਨਿਆ ਜਾਂਦਾ ਇਹਨਾਂ ਗੱਲਾਂ ਦੇ, ਤਾਂ ਸਤਿਗੁਰੂ ਕਹਿੰਦੇ ਇਹ ਮਾੜੀ ਗੱਲ ਹੈ।
1: ਪੰਡਿਤ ਈਰਖਾਵਾਨ ਜੋ ਸ਼ੂਦਰ ਪੱਛ ਮੈਂ ਬਿਪਰ।
0: ਪੰਡਿਤ ਈਰਖਾਵਾਨ ਮਾੜਾ ਹੁੰਦਾ, ਤੇ ਸ਼ੂਦਰ ਦੇ ਪੱਖ ਦੇ ਚ ਬ੍ਰਾਹਮਣ ਹੋ ਜਾਵੇ ਉਹ ਵੀ ਮਾੜਾ ਹੁੰਦਾ ਹੈ।
1: ਰਾਜਾ ਹੋਏ ਵੱਡੀ ਲਏ ਮਤਸਰ ਗਿਆਨੀ ਖਿਪਰ।
0: ਕਹਿੰਦੇ ਰਾਜਾ ਹੋ ਕੇ ਵੱਡੀ ਲਵੇ ਉਹ ਵੀ ਮਾੜਾ ਹੁੰਦਾ, ਤੇ ਗਿਆਨਵਾਨ ਹੋ ਕੇ ਕਿਸੇ ਨਾਲ ਈਰਖਾ ਕਰੇ ਉਹ ਵੀ ਮਾੜੀ ਗੱਲ ਹੈ। ਵੀ ਇਨ੍ਹਾਂ ਤੋਂ ਗਿਆਨਵਾਨ ਹੈ ਫੇਰ ਤੂੰ ਈਰਖਾ ਕਰਦਾ, ਚੱਲ ਆ ਗਿਆਨੀ ਬੰਦਾ ਤਾਂ ਈਰਖਾ ਕਰੇ, ਗਿਆਨਵਾਨ ਹੋ ਕੇ ਈਰਖਾ ਨਾ ਕਰੇ।
1: ਕੰਨਿਆ ਜਾਰੀ ਬ੍ਰਿਧ ਕਾਮ ਬਹੁ ਨਾਰੀ ਪਰਸੰਗ।
0: ਕਲਯੁਗ ਦੀਆਂ ਕੁਝ ਰੀਤੀਆਂ ਐਸੀਆਂ ਦੱਸੀਆਂ ਨੇ ਮਹਾਰਾਜ ਨੇ, ਖਾਲਸੇ ਨੂੰ ਸੁਚੇਤ ਕੀਤਾ ਇਹਦੇ ਵਿਚ ਕਿ ਬਹੁਤਾ ਜ਼ਿਆਦਾ ਪ੍ਰੀਤੀ ਲਾਉਣੀ ਇਸਤਰੀਆਂ ਦੇ ਨਾਲ ਇਹ ਖਾਲਸੇ ਦਾ ਕੰਮ ਨਹੀਂ ਹੈ। ਆਮ ਲੋਕ ਜੋ ਮਰਜ਼ੀ ਕਰਦੇ ਫਿਰਨ, ਦੁਨੀਆਂ ਅੰਦਰ ਬਹੁਤ ਪੁੱਠੇ ਪੁੱਠੇ ਕੰਮ ਹੁੰਦੇ ਨੇ, ਸਾਰੇ ਜਾਣਦੇ ਨੇ, ਪਰ ਮਹਾਰਾਜ ਕਹਿੰਦੇ ਨਾ ਬਈ, ਤੁਸੀਂ ਜੇ ਹੁਣ ਅੰਮ੍ਰਿਤ ਛਕ ਲਿਆ, ਗੁਰੂ ਵਾਲੇ ਬਣ ਗਏ ਹੋ, ਸਤਸੰਗੀ ਹੋ, ਤਾਂ ਮਾੜੇ ਕਰਮ ਐਸੇ ਕਦੇ ਵੀ ਨਾ ਚਿਤਵਣਾ, ਮਾੜਾ ਖਿਆਲ ਨਹੀਂ। ਇੱਥੋਂ ਤੱਕ ਗੁਰੂ ਅਰਜਨ ਦੇਵ ਜੀ ਨੇ ਹੁਣ ਆਪਾਂ ਨੂੰ ਕਹਿਤਾ ਕਿ ਪਰਤ੍ਰੈ ਰੂਪ ਨਾ ਪੇਖਾ ਨੇਤਰ, ਇਨ੍ਹਾਂ ਅੱਖਾਂ ਨਾਲ ਪਰਾਇਆ ਰੂਪ ਨਹੀਂ ਦੇਖਣਾ, ਬਗਾਨਾ ਸੰਗ ਨਹੀਂ ਕਰਨਾ, ਬਗਾਨਿਆਂ ਥਾਵਾਂ ਤੇ ਨਹੀਂ ਜਾਣਾ, ਵੇਸਵਾਵਾਂ ਆਦਿ ਕੋਲ ਨਹੀਂ ਜਾਣਾ, ਐਵੇਂ ਥਾਂ ਥਾਂ ਤੁਰੇ ਰਹਿਣਾ, ਗੁਰਦੁਆਰੇ ਜਾਓ ਤਾਂ ਬਾਣੀ ਪੜੋ, ਨਿਤਨੇਮ ਕਰੋ, ਸਿਮਰਨ ਕਰੋ, ਸੇਵਾ ਕਰੋ, ਇਹ ਚੰਗੇ ਕੰਮ ਕਰੋ, ਨਾ ਕਿ ਜਿਹੜਾ ਹਰ ਵਕਤ ਮਾੜੇ ਕਰਮਾਂ ਦੇ ਵਿਚ ਪ੍ਰਵਿਰਤ ਹੋਣਾ ਹੈ।
1: ਵਿਆਹ ਦਾਮ ਦੈ ਖਰ ਵੀਰਜ ਲੈ ਬੈਲ ਨਪੁੰਸਕ ਪੰਗ।
0: ਵਿਆਹ ਜਿਹੜਾ ਪੈਸਿਆਂ ਵਾਲਾ ਕਰਨਾ, ਪੈਸਿਆਂ ਦੇ ਲੈਣ ਦੇਣ ਕਰਨੇ, ਦਾਜ ਆਦਿਕ ਵੀ ਮਨਾ ਕੀਤਾ ਮਹਾਰਾਜ ਨੇ। ਫਿਰ ਵਿਆਹ ਜਿਹੜੇ ਮੁੱਲ ਖਰੀਦ ਕੇ ਕਰਨੇ ਨੇ, ਕਿਸੇ ਨੂੰ ਵੀ ਮੁੱਲ ਖਰੀਦ ਕੇ ਲਿਆਉਂਦੇ ਲੋਕ, ਉਹ ਵਿਆਹ ਕਰਨੇ, ਮਹਾਰਾਜ ਨੇ ਤਾਂ ਸਾਰਾ ਕੁਝ ਮਨਾ ਹੀ ਕੀਤਾ ਹੋਇਆ। ਉਹ ਗੱਲ ਠੀਕ ਆ ਵੀ ਆਪਾਂ ਕਦੇ ਸੁਣਿਆ ਨਹੀਂ ਇਨ੍ਹਾਂ ਚੀਜ਼ਾਂ ਨੂੰ। ਫਿਰ ਇਹ ਪੁਰਾਣੇ ਸਮੇਂ ਦੇ ਵਿਚ ਖੱਚਰ ਆਦਿਕ ਨੂੰ ਜਨਮ ਦਵਾਉਂਦੇ ਸੀ ਗਲਤ ਢੰਗ ਨਾਲ, ਉਹ ਮਹਾਰਾਜ ਨੇ ਮਨਾ ਕੀਤਾ, ਕਹਿੰਦੇ ਕੁਦਰਤ ਦੇ ਅਸੂਲਾਂ ਦੇ ਵਿਰੁੱਧ ਨਹੀਂ ਕੰਮ ਕਰਨਾ ਕੋਈ। ਇਸੇ ਪਾਰ ਇਸੇ ਤਰ੍ਹਾਂ ਕਹਿੰਦੇ ਨੇ ਜਿਹੜਾ ਹੈ ਬੈਲ ਆਦਿਕ ਨੂੰ ਮਾੜਾ ਕਰ ਦੇਣਾ, ਤਾਂ ਇਸੇ ਪ੍ਰਕਾਰ ਬੈਲ ਨੂੰ ਇੱਕ ਸੋਟੀ ਦੇ ਨਾਲ ਅੱਗਿਓਂ ਤਿੱਖੀ ਜੀ ਮੇਖ ਲਵਾ ਲੈਂਦੇ ਨੇ। ਫਿਰ ਉਹ ਮੈਂ ਤਾਂ ਆਮ ਤੌਰ ਤੇ ਦੇਖਿਆ, ਤੁਸੀਂ ਵੀ ਦੇਖਿਆ ਹੋਣਾ, ਸਾਰੇ ਦੇਖਦੇ ਰਹੇ ਆ, ਕਿਉਂਕਿ ਕਈ ਜਿਹੜੇ ਸ਼ਹਿਰ ਵਿਚ ਹੀ ਜੰਮੇ ਪਲੇ, ਇਨ੍ਹਾਂ ਨੇ ਬੈਲ ਹੀ ਨਹੀਂ ਦੇਖਿਆ ਹੁੰਦਾ ਚੱਜ ਨਾਲ। ਪਹਿਲਾਂ ਲੋਕ ਬੜਾ ਭੈੜਾ ਕੰਮ ਕਰਦੇ, ਹੁਣ ਵੀ ਕਰਦੇ ਨੇ, ਬੈਲ ਨੂੰ ਆਰ ਮਾਰਨੀ, ਪਿੱਛੋਂ ਤਿੱਖੀ ਮੇਖ ਮਾਰੀ ਜਾਣੀ, ਲੱਤਾਂ ਤੇ ਮਾਰਨੀ, ਕਿਤੇ ਉਹ ਫਿਰ ਤੇਜ਼ ਤੁਰਦਾ ਉਹ ਨਾਲ। ਮਹਾਰਾਜ ਕਹਿੰਦੇ ਦੱਸੋ, ਇੱਕ ਜਵਾਨ ਤੋਂ ਬਿਨਾਂ ਵਿਚਾਰਾ ਜੀਵ ਹੈ, ਉਹਨੂੰ ਤੁਸੀਂ ਦੁੱਖ ਦਿੰਦੇ ਹੋ, ਕਿੰਨੀ ਮਾੜੀ ਗੱਲ ਹੈ। ਇਹ ਸਤਿਗੁਰੂ ਜੀ ਨੇ ਹਟਾਇਆ, ਨਾ ਭਾਈ ਕਿਸੇ ਜੀ ਨੂੰ ਦੁੱਖ ਨਹੀਂ ਦੇਣਾ।
1: ਤੇਨ ਲਾਦ ਪਰ ਬਸਤਰ ਲੈ ਉਚੇਸ਼ਟ ਭੋਗ ਕੁਲ ਰੇਤ।
0: ਉਹ ਕਹਿੰਦੇ ਨੇ ਇੱਕ ਤਾਂ ਦੇਖੋ, ਗਊ ਦੇ ਉੱਤੇ ਕੋਈ ਚੀਜ਼ ਨਹੀਂ ਲੱਦਣੀ ਹੈ, ਗਊ ਤੇ ਬਹਿਣਾ ਵੀ ਮਾੜਾ, ਗਊ ਤੇ ਸਮਾਨ ਲੱਦ ਕੇ ਲੈ ਕੇ ਜਾਣਾ, ਚੰਗਾ ਨਹੀਂ ਹੈ ਸਤਿਗੁਰੂ ਜੀ ਜਿਨ੍ਹਾਂ ਚੀਜ਼ਾਂ ਦੀ ਕਰਦੇ ਨਾ ਆਮ ਤੌਰ ਤੇ ਕਹਿੰਦੇ ਆ ਗਊ ਗਰੀਬ ਦੀ ਰੱਖਿਆ ਲਈ ਇਹ ਮਹਾਰਾਜ ਆਏ ਨੇ ਇਸੇ ਕਰਕੇ ਸਤਿਗੁਰੂ ਕਹਿੰਦੇ ਜਿਹੜੀ ਗੱਲਾਂ ਕਹਿਣ ਉਹ ਥੋੜੇ ਜਿਹਾ ਆਪਣੀ ਸਿਆਣਪ ਛੱਡ ਕੇ ਮੰਨ ਲੈਣੀ ਚਾਹੀਦੀ ਆ ਇੱਕ ਕਹਿੰਦੇ ਪਰਾਇਆ ਵਸਤਰ ਨਾ ਲਓ ਆਪਣੇ ਉੱਤੇ ਕਿਉਂ ਜਰਮਸ ਬੜੇ ਹੁੰਦੇ ਦੂਜੇ ਦਾ ਕੱਪੜਾ ਨਾ ਲਓ ਦੂਜੇ ਦਾ ਕੱਪੜਾ ਨਾ ਵਰਤੋ ਬਰਤਨ ਬਹੁਤ ਸਾਰੇ ਕੱਪੜੇ ਬਸ ਦੂਜਾ ਦੇਈ ਵੀ ਤੌਲੀਆ ਪਿੰਡਾਂ ਪੂੰਹ ਲਈਏ ਇਹ ਨਹੀਂ ਕਰਨਾ ਦੂਜੇ ਦੀ ਚਾਦਰ ਨਹੀਂ ਉੱਪਰ ਲੈਣੀ ਦੂਜੇ ਦਾ ਕੋਈ ਕੁੜਤਾ ਪਜਾਮਾ ਪਾ ਲਿਆ ਐਵੇਂ ਕਹਿੰਦੇ ਐਸਾ ਕੰਮ ਘੱਟ ਹੀ ਕਰੋ ਇਹ ਨੁਕਸਾਨਦਾਇਕ ਚੀਜ਼ਾਂ ਹੁੰਦੀਆਂ ਨੇ ਫਿਰ ਉਚਿਸ਼ਟ ਭੋਗ ਕਿਸੇ ਦਾ ਜੂਠਾ ਪਿਆ ਨਾ ਖਾਓ ਕੀ ਲੋੜ ਹੈ ਜੂਠਾ ਪਿਆ ਜਿਹੜਾ ਖਾਣਾ ਇਸੇ ਪ੍ਰਕਾਰ ਕੁਲ ਦੀਆਂ ਰੀਤੀਆਂ ਜਿਹੜੀਆਂ ਨੇ ਕੁਲ ਰੀਤ ਸੋ ਇਹ ਸਾਰੀਆਂ ਕੁਲ ਦੀਆਂ ਰੀਤੀਆਂ ਤਿਆਗਣ ਵਾਸਤੇ ਕਿਹਾ ਜਿਹੜੀਆਂ ਗੁਰਮਤ ਦੀਆਂ ਰੀਤੀਆਂ ਨੇ ਨਾ ਉਹ ਗ੍ਰਹਿਣ ਕਰੋ ਮਹਾਰਾਜ ਨੇ ਬਾਣੀ ਚ ਵੀ ਪੰਗਤੀ ਲਿਖੀ ਦੁਤੀਆ ਤਿਆਗੀ ਲੋਗਾ ਰੀਤ ਉਹ ਜਿਹੜੀਆਂ ਲੋਕਾਂ ਦੀਆਂ ਰੀਤੀਆਂ ਬਣਾਈਆਂ ਉਹ ਛੱਡ ਕੇ ਗੁਰਮਤ ਦੀਆਂ ਰੀਤੀਆਂ ਨੂੰ ਗ੍ਰਹਿਣ ਕਰੋ
1: ਜੀਵ ਜੀਵ ਕਾ ਅਪਹਰੇ ਚੁਗਲੀ ਤੋੜੇ ਪ੍ਰੀਤ
0: ਇਸ ਕਰਕੇ ਕਿਸੇ ਦੀ ਜੀਵ ਕਾ ਤੋੜਿਓ ਵੀ ਮਾੜੀ ਗੱਲ ਹੈ ਕਿਸੇ ਦੀ ਰੋਜੀ ਨਾ ਰੋਟੀ ਤੇ ਲੱਤ ਨਾ ਮਾਰਿਆ ਕਰੋ ਇਹ ਮਾੜੀ ਗੱਲ ਹੈ ਫਿਰ ਚੁਗਲੀ ਕਰਕੇ ਕਿਸੇ ਦਾ ਭਰਾਵਾਂ ਦਾ ਪਿਆਰ ਤੋੜ ਦੇਣਾ ਔਰ ਮਿੱਤਰਾਂ ਦਾ ਪ੍ਰੇਮ ਤੋੜ ਦੇਣਾ ਇਹ ਮਾੜੀ ਗੱਲ ਹੈ ਚੁਗਲੀ ਕਰਕੇ ਭਾਈ ਕਿਸੇ ਦਾ ਕੰਮ ਨਾ ਵਿਗਾੜੋ
1: ਤਿਗ ਜੀਵਨ ਇਹ ਪਾਪ ਹੈ ਸੁਰਗ ਨਾ ਲੈ ਕੇ ਕਾਲ
0: ਇਹ ਜਿਹੜਾ ਜੀਵਨ ਆ ਨਾ ਬੰਦੇ ਦਾ ਇਹੋ ਜਿਹਾ ਭੈੜੇ ਬੰਦੇ ਦਾ ਤ੍ਰਿਕਾਰ ਹੈ ਉਹਨੂੰ ਤ੍ਰਿਗ ਜੀਵੇ ਤ੍ਰਿਗਵਾਸ ਜੀਵਾਸ ਇਸ ਕਰਕੇ ਉਹਨੂੰ ਨਾ ਤਾਂ ਸਵਰਗ ਮਿਲੇ ਨਾ ਸੱਚਖੰਡ ਮਿਲੇ ਉਹਦੇ ਲਈ ਤਾਂ ਨਰਕ ਹੀ ਬਣੇ ਨੇ
1: ਸਿਦਕ ਛੋੜ ਗੁਰ ਬਚਨ ਹੱਥ ਦੁੱਖ ਅਣਗਣੇ ਪਾਲ
0: ਜਿਹੜਾ ਗੁਰੂ ਤੋਂ ਸਿਦਕ ਛੱਡ ਦਿੰਦਾ ਹੈ ਤੇ ਗੁਰੂ ਦੇ ਬਚਨਾਂ ਨੂੰ ਅਣਦਿੱਖ ਕਰਦਾ ਹੈ ਤੇ ਉਹਦੇ ਮਸਤਕ ਦੇ ਉੱਤੇ ਤਾਂ ਅਣਗਿਣਤੀ ਪਾਪ ਚੜ ਜਾਂਦੇ ਨੇ
1: ਦਸ ਕਰਮਨ ਕੇ ਸਾਲ ਸੇ ਕਾਇਆ ਮਨ ਅਰਬਾਚ
0: ਮਨ ਬਚਨ ਸਰੀਰ ਕਰਕੇ ਜਿਹੜਾ ਬੰਦਾ ਦਸ ਕਰਮਾਂ ਨੂੰ ਤਿਆਗਦਾ ਹੈ
1: ਚਾਰ ਬਰਨ ਮੈਂ ਸਾਧ ਸੋ ਜਮ ਗ੍ਰਹਿ ਜਾਏ ਨਸਾਚ
0: ਚਾਰਾਂ ਬਰਨਾਂ ਦੇ ਵਿੱਚ ਉਹ ਬੰਦਾ ਸਾਧੂ ਰੂਪ ਗਿਣਿਆ ਜਾਂਦਾ ਹੈ ਉਹ ਜਮਦੂਤਾਂ ਦੇ ਵੱਸ ਨਹੀਂ ਪੈਂਦਾ ਜਿਹੜਾ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਇਹ ਅੱਗੇ ਦੱਸੇ ਹੋਏ ਦਸ ਪਾਪਾਂ ਨੂੰ ਤਿਆਗ ਕੇ ਰੱਖਦਾ
1: ਹਿੰਸਾ ਪਰ ਤ੍ਰਿਆ ਪਰ ਦ੍ਰਵ ਤੀਨ ਤਜੈ ਇਹ ਦੇਹੀ
0: ਦੇ ਕਰਮ ਤਿੰਨ ਛੱਡੇ ਹਿੰਸਾ ਕਰਨੀ ਜੀਵ ਘਾਤ ਕਰਨਾ ਪਰ ਤ੍ਰਿਆ ਪਰਾਈ ਇਸਤਰੀ ਦਾ ਸੰਗ ਛੱਡ ਦੇਣਾ ਚੰਗਾ ਹੈ ਜੀਵਾਂ ਦੀ ਹਿੰਸਾ ਮਾੜੀ ਹੈ ਨਾ ਕਰਿਆ ਕਰੋ ਹਿਸਾਬ ਦੇਣੇ ਪੈਂਦੇ ਨੇ ਪਰ ਦ੍ਰਵ ਪਰਾਇਆ ਪੈਸਾ ਇਹ ਤਿੰਨ ਆਪਾਂ ਸਰੀਰ ਕਰਕੇ ਮਾੜਾ ਕੰਮ ਜਿਹੜਾ ਕੋਈ ਵੀ ਕਰਦਾ ਮਹਾਰਾਜ ਕਹਿੰਦੇ ਭਾਈ ਇਹ ਕੰਮ ਨਾ ਕਰੋ
1: ਅਸਤ ਵਸਤ ਨੈ ਕੇ
0: ਬੁਰਾ ਨਾ ਕਿਸੇ ਦਾ ਚਿਤਵੇ ਜਿਹੜੀ ਅਸਤ ਵਸਤੂ ਹੈ ਉਹਦੇ ਤੇ ਭਰੋਸਾ ਨਾ ਕਰੇ
1: ਪਰ ਨਾਰੀ ਚਿੰਤਾ ਤਜੈ ਤਿੰਨ ਮਨ ਸੀ ਤਿਆਗ
0: ਇਹ ਤਿੰਨ ਮਨ ਦੇ ਤਿਆਗ ਨੇ ਕਿ ਪਰ ਇਸਤਰੀ ਦਾ ਚਿੰਤਨ ਕਰਨਾ ਇਹ ਛੱਡੇ ਔਰ ਜਿਹੜਾ ਹੈ ਫਿਰ ਪਹਿਲਾਂ ਕਹਿਤੀਆਂ ਦੋ ਚੀਜ਼ਾਂ ਬੁਰਾ ਨਾ ਚਿਤਵੇ ਆਨਕਾ ਇੱਕ ਅਸਤ ਵਸਤੂ ਤੇ ਭਰੋਸਾ ਨਹੀਂ ਕਰਨਾ ਜਿਹੜੀਆਂ ਝੂਠੀਆਂ ਚੀਜ਼ਾਂ ਨੇ ਤੀਜਾ ਹੈ ਪਰਾਈ ਇਸਤਰੀ ਦਾ ਚਿੰਤਨ ਕਰਨਾ ਮਨ ਦੇ ਅੰਦਰ ਇਹ ਮਾੜਾ ਹੈ
1: ਪਰਖ ਅਸਤ ਸਲਾਗਨੈ ਅਰਥਮੰਦ ਤਜਵਾਗ
0: ਹੁਣ ਕਹਿੰਦੇ ਪਰਖ ਹੁੰਦਾ ਹੈ ਕਠੋਰ ਬਚਨ ਕਹਿਣੇ ਇਹ ਮਾੜੇ ਨੇ ਕਿਸੇ ਨੂੰ ਕੌੜੇ ਕਠੋਰ ਬਚਨ ਨਾ ਬੋਲੋ ਮਹਾਰਾਜ ਕਹਿੰਦੇ ਮੇਰੀ ਤਾਂ ਇਹੀ ਸਿੱਖਿਆ ਸਾਰਿਆਂ ਨੂੰ ਜਿੱਥੇ ਜਾਏ ਬਹੀਆ ਭਲਾ ਕਹੀਏ ਭਲਾ ਬਚਨ ਕਰਿਆ ਕਰੋ ਮਿੱਠੇ ਬਚਨ ਬੋਲਿਆ ਕਰੋ ਅਸਤ ਹੁੰਦਾ ਝੂਠ ਝੂਠ ਨਹੀਂ ਬੋਲਣਾ ਸਾਲਾਗ ਨਹਿ ਜਿਹੜਾ ਸਲੋਤਾ ਤੋਂ ਉਲਟ ਕੀ ਹੁੰਦੀ ਨਿੰਦਾ ਨਿੰਦਾ ਨਹੀਂ ਕਰਨੀ ਕਹਿੰਦੇ ਉਹ ਜਿਹੜੇ ਬਚਨ ਨੇ ਜਿਨ੍ਹਾਂ ਕਰਕੇ ਤੁਸੀਂ ਬੋਲੀ ਜਾਓ ਤੁਹਾਡਾ ਵੀ ਸਿਰ ਦੁਖਣ ਲੱਗ ਜੇ ਤੇ ਦੂਜਾ ਵੀ ਸੁਣ ਸੁਣ ਕੇ ਦੁਖੀ ਹੋ ਜੇ ਉਹਦਾ ਕੀ ਫਾਇਦਾ ਬੋਲਣ ਦਾ ਉਹ ਸੁਣਨਾ ਨਹੀਂ ਚਾਹੁੰਦਾ ਰੋਕ ਰੋਕ ਸੁਣਾਉਂਦਾ ਵਾਚਲ ਤਾਂ ਕਹਿੰਦੇ ਨੇ ਇਹਨੂੰ ਬਹੁਤਾ ਬੋਲੀ ਚੱਲਣਾ ਅਰਥਮੰਦ ਵਾਗ ਉਹ ਵਾਗ ਜਿਹਨੂੰ ਬੋਲਦੇ ਆਪ ਦੁਖੀ ਹੋ ਜਾਵੇ ਥੱਕ ਜਾਵੇ ਸੁਣਨ ਵਾਲਾ ਵੀ ਮੰਦ ਪੈ ਜਾਵੇ ਅੱਕ ਜਾਵੇ ਉਹ ਕਹਿੰਦਾ ਵੀ ਮੇਰੀ ਕਵਿਤਾ ਤੂੰ ਇਕੱਲੇ ਨੇ ਸੁਣੀ ਬਹਿ ਕੇ ਉਹ ਕਹਿੰਦਾ ਜੀ ਮੇਰੀਆਂ ਤਾਂ ਦਰੀਆਂ ਦੁਰੀਆਂ ਇੱਥੇ ਨੇ ਮੈਂ ਤਾਂ ਉਹ ਲੈਣ ਲਈ ਬੈਠਾ ਮੈਂ ਕਾਹਨੂੰ ਕਵਿਤਾ ਸੁਣਨ ਬਾਕੀ ਦੁਨੀਆਂ ਸਾਰੀ ਚਲੀ ਗਈ ਇਸ ਕਰਕੇ ਕਹਿੰਦੇ ਜ਼ਬਰਦਸਤੀ ਕਿਸੇ ਨੂੰ ਆਪਣੀ ਗੱਲ ਨਾ ਸੁਣਾਇਆ ਕਰੋ
1: ਪਿੱਛੇ ਭੁੱਲਾ ਬਖਸ਼ੀਐ ਸਦਾ ਕਰੇ ਦ੍ਰਿੜ ਮੂੜ
0: ਇੱਕ ਬੰਦਾ ਉਹ ਤਾਂ ਗਲਤੀ ਹੋ ਗਈ
2: وہ کہنا جی میں بھول گیا جی گلتی ہو گئی کہنے وہ بخشا جاتا ایک بندہ گلتی کر کے کہنا میں کروں گا تین کی لینا جا میں کیتی ہوئی گلتی میں ٹھیک ہاں مہاراج کہنے مورخ آدمی ہے پتھر دل ہے وہ نہیں بخشا جاتا جا وہ گلتی کر کے انہیں تو مانجا بھی گلتی ہو گئی میرے پاسوں
1: کہنی اے رہنی صدا شری گر بخشی گوڑ
2: سچے پاتشاہ نے خالسے نو سار روپ سو ساڈا سکھ جو پچھلی تک میں سارا بچن آیا ہے وہ ترن کا ایک پاؤ اسی دسیا سارا یہ ڈبن کی کوئی ریتی نہیں دسی یہ کمائی کرو جن بچن کہے نے ود تو ود کوشش کرو کہ گران دے بچن نو اسی کمائیے
1: نام جپن درڑ سادنا سکھ ہمارا سوئے
2: ساڈا تو وہی سکھ ہے جہاں نام جپتا ہے درڑ سادنا کرتا ہے درڑ ہو کے پاٹھ کرو سما خراب نہ کرو اپنا کلجگ نے سما خراب کرنا ہے آپ نے ود تو ود سما نام بانی سمرن دے وچ لاؤنا
1: ترن پاوتا ایک ڈوبن کہے نہ کوئے
2: مہاراج کہنے میں تانوں ترن دے اپاؤ دسے نے اس پرسنگ وچ ڈوبن دا کوئی اپاؤ نہیں دسیا یہ جننے بھی پرسنگ کہے جننے گن کہے نے دھارن کرو بھائی یہ نال بندہ تر جاندا ہے
1: سمتا نمتا بنکتا صدق ثابتی جائے
2: ہر جی سمتا ہوندی سم درشٹی ہونا سارے ایک پرماتما نو دیکھنا پھر نمتا ہوندی نمرتا تے ادو بعد بنکتا ہوندی سرلتا یہ جڑے نا چنگے چنگے گن اپنے من دے اندر لیاؤ تے اپنا صدق بھروسہ ثابت رکھو ثابت ہوندا 100% گناہ دے اتے رکھو
1: سو میرا نت ملیو موئے من تن موئے تس آئے
2: وہ میرا سکھ ہے وہ مینوں روز ہی ملیا ہویا ہے من تن کر کے وہ میرا سکھ ہے
1: مرنے کا سہسا نہیں جیون لینا نام
2: ہوں ایک بندے وہ نے سنسار دے اندر کہ مرن دا انہوں ڈر ہی نہیں انہوں دے اندر بالکل ڈر نہیں جی مہاراج نے بچن کیتا نا جس کے سر اوپر تو سوامی سو دو کیسا پاو ہے اگے آ بول نہ جانا مایا مد ماتا مرنا چیت نہ آو اتے ارتھ تو ویسے ہو رہا پر نال رلدا ملتا کر کے لایا بھائی کئی بندیاں دے من دے اندر مرنے دا سنس ہی نہیں بھی میں مرنا بھی ہے پٹھے کام ہی کری جاندے نے کدے نام جپیا ہی نہیں ہے جنہاں نے
1: سبھی دوک سنس کت میں موہے بگارا کام
2: وہ ساری زندگی سارے کام جڑے کرتے ہیں پٹھے کام موہ دے وچ فس کے کرتے ہیں موہ کر کے انہوں کا کام بگڑیا ہے موہ وچ کیونکہ جنہوں مرنے کا کدے پہ نہیں آیا جیونیاں کدے نام نہیں جپیا وہ سنسار دے لوگ آشکت ہو کے جنہیں جیونیاں نام نہیں جپیا انہوں مرن کا کوئی پہ نہیں سارے دوشوں وچ آشکتی دا کام دا تے موہ دا جنہیں کام بگاڑ دیتا ہے الٹ کام بھی کہندے نے کہنے جہے بندے نے موت دا ڈر نہیں رکھیا اتے نام ہی جپیا وہ تو تر گیا جنہیں موت دا پہ نہیں رکھیا ماڑے کام کیتے نے وہ بندہ نہیں تریا
1: آدے کی اپما برے بری خوشامد نت
2: کھا کے اپما کری جانی خوشامد کرنی پھر خوشامد کر کے کسی تو کھانا پھر اس طرح دیا جہاں گلان نے کل جگ دے وچ اے ایسیا نہیں کرنیاں ایویں کھام کھا کھا کے پھر اپما کرنی بھائی بہت اچھا سی بھی اگے واسطے بھی آواں گے تیرے کو پھر بھی کھوائیں خوشامد کرنی مہاراج کہنے ایسیا گلان تسی نہیں کرنیاں ہن
1: برا بہت بولن ادک برا پربتی مت
2: بہتا زیادہ بولنا بھی ماڑا ہے اس کر کے ایک تو بہتا بولنا نہیں بہت نہ ہی بولنا روز کہنے شری آنند صاحب دے وچ ایک پربتی دا بہتا متر نہیں بننا پربتی ایسے ہی ہوندے نے
1: نام نہ چھوڑے شاستر ہت سکھ سمالا ہو
2: ایک تا میرا سکھ جے بننا ایک تا نام نہ چھڑے نام جپی جاوے جپی جاوے ایک شاستر نال پیار ضرور کرو شاستر دا ہمیشہ تیاگ ہی کردیا ہوں کیڑی چیز گرہن کیتی ہوئی ہے اشنان ہے تاں ڈردے نے سویرے نہیں اٹھتے شاستر دا تیاگ کری پھردے نے کرپان چبھدی ہے سانوں اسی تاں نہیں پاؤندے نام بھی جپدا نام بھی نہیں جپتے تو مہاراج کہنے پھر میرا کہڑا سکھ ہے جے نام جپے گا شستر گرہن کرے گا ککار گرہن کرے گا پھر سکھ سمالا ہاں ہاں کہنے پھر میں انہوں ہمیشہ یاد رکھاں گا
1: مجھے ترک نہ کیجئے ਮੇਰੀ ਕਰੈ ਨਾ ਸੌ।
2: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਸੌ ਨੀ ਕਦੇ ਖਾਣੀ, ਇਸ ਕਰਕੇ ਜਿਹੜੀ ਮੇਰੀ ਸੌ ਖਾਣੀ ਆ ਨਾ ਇਹਦੇ ਨਾਲ ਨੁਕਸਾਨ। ਹੁਜਤਾਂ ਤੇ ਤਰਕਾਂ ਨਾ ਕਰੇ ਕਦੇ ਵੀ ਮਨ ਦੇ ਅੰਦਰ, ਲੋਕਾਂ ਨੂੰ ਹੁਜਤਾਂ ਕਰੀ ਜਾਣੀਆਂ, ਤਰਕਾਂ ਕਰੀ ਜਾਣੀਆਂ, ਐਸਾ ਕਰਮ ਨਾ ਕਰੇ। ਸੋ ਇਸ ਪ੍ਰਕਾਰ ਸਾਧ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਬਹੁਤ ਕੁਝ ਸਮਝਾਉਂਦੇ ਹਰ ਰੋਜ਼, ਸਤਿਗੁਰੂ ਮਿਹਰ ਕਰੇ। ਇਹਨੂੰ ਕਹਿੰਦੇ ਸਿੱਖੀ, ਇੰਨੀ ਡੂੰਘੀ ਹੈ ਸਿੱਖੀ। ਉਦਾਂ ਤਾਂ ਬਥੇਰੇ ਸਿੱਖ ਫਿਰਦੇ ਨੇ ਦੇਖ ਕੇ, ਕਈ ਵਾਰ ਮਨ ਚ ਆਉਂਦਾ, ਅਖਬਾਰਾਂ ਚ ਵੀ ਬੈਠੇ ਬਥੇਰੇ, ਅਖਬਾਰਾਂ ਚ ਫੋਟੋਆਂ ਦੇਣ ਵਾਲੇ ਸਿੱਖ, ਆਪਾਂ ਵੀ ਬੈਠੇ ਹਾਂ, ਹੋਰ ਵੀ ਭਾਈ ਦੀਵਾ ਲੈ ਕੇ ਲੱਭੀ ਹੈ ਤਾਂ ਸਿੱਖ ਕਿਤੇ ਸਿੱਖ ਲੱਭਦਾ ਹੈ ਜਾਂ ਜਿਹਦੇ ਚ ਇੰਨੇ ਗੁਣ ਹੋਣ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰੀਏ, ਮਹਾਰਾਜ ਸਾਨੂੰ ਵੀ ਸਿੱਖੀ ਬਖਸ਼ੋ, ਨਾਮ ਦੀ ਦਾਤ ਬਖਸ਼ੋ। ਜੇ ਸਿੱਖੀ ਨਹੀਂ ਬਖਸ਼ਣੀ ਤਾਂ ਮਹਾਰਾਜ ਸਿੱਖਾਂ ਦੀ ਧੂੜ ਬਖਸ਼ੋ, ਗੁਰਸਿੱਖਾਂ ਕੀ ਹਰ ਧੂੜ ਦੇ ਹਮ।

0: ਪਹਿਲਾਂ ਜਿਹੜੀ ਤਿੰਨਾਂ ਯੁੱਗਾਂ ਦੀ ਗੱਲ ਹੈ ਬਖਿਆਤ ਪ੍ਰਗਟ ਹੀ ਸੁਣੀ ਆ ਸੀ ਬਈ ਇਹਨਾਂ ਵਿੱਚ ਲੋਕ ਆਪਣੇ ਕੇਸ ਨਹੀਂ ਸਨ ਕਟਾਉਂਦੇ
1: ਸਭ ਕੇ ਸਿਰ ਪਰ ਉੱਤੇ ਸੁਕੇਸ਼ ਸ਼ਮਸ ਮੂਚ ਤੋਂ ਧਰਤ ਵਿਸ਼ੇਸ਼
0: ਸਾਰੇ ਜਣੇ ਆਪਣੇ ਕੇਸ ਰੱਖਦੇ ਦਾੜਾ ਰੱਖਦੇ ਸਨ ਹਰੇਕ ਜਣਾ ਆਪਣੇ ਕੇਸਾਂ ਦੀ ਸੰਭਾਲ ਕਰਦਾ ਸੀ
1: ਕਿਸ ਪ੍ਰਕਾਰ ਸਭ ਮੁੰਡਨ ਭਏ ਝਗੜਤ ਅਵੈ ਬੰਦ ਪੱਖ ਲਏ
0: ਹੋਏ ਕਿਸ ਪ੍ਰਕਾਰ ਮੁੰਡਨ ਸ਼ੁਰੂ ਹੋਇਆ ਹੈ ਝਗੜਦੇ ਲੋਕ ਕਿਉਂ ਨੇ ਕਿੱਥੋਂ ਝਗੜਾ ਵਧਿਆ ਹੈ ਇਹਨਾਂ ਨੇ ਵੱਖੋ ਵੱਖਰੇ ਪੱਖ ਲੈ ਲਏ ਔਰ ਤਰ੍ਹਾਂ ਤਰ੍ਹਾਂ ਦੀਆਂ ਵੇਦਾਂ ਵਿੱਚੋਂ ਲਾਈਨਾਂ ਸੁਣਾਉਣ ਲੱਗ ਪਏ ਕੱਢ ਕੇ ਜਾਂ ਹੋਰ ਥਾਵਾਂ ਤੋਂ ਇਹ ਕਿਉਂ ਹੋਇਆ ਹੈ
1: ਜਗ ਹੋਇਓ ਸਗਰੋ ਇੱਕ ਸਾਰੇ ਜੇ ਬੂਜੈ ਕੈ ਸ਼ਰੁਤੀ ਉਚਾਰੇ
0: ਸਾਰਾ ਜਗ ਇੱਕੋ ਜਿਹਾ ਬਣ ਗਿਆ ਜਿਹਨੂੰ ਦੇਖੋ ਉਹਦੇ ਕੇਸ ਮੁੰਨੇ ਹੋਏ ਨੇ ਦਾੜੀਆਂ ਕੱਟੀ ਫਿਰਦੇ ਨੇ ਬਿਲਕੁਲ ਚਟਮ ਹੋ ਗਏ ਨੇ ਪਛਾਣ ਜੀ ਨਹੀਂ ਆਉਂਦੇ ਕੌਣ ਕਿਹੜਾ ਹੈ ਕਿਹੜੇ ਧਰਮ ਦਾ ਹੈ ਕੋਈ ਪਤਾ ਲੱਗਦਾ ਉਹ ਇਹ ਮੁਸਲਮਾਨ ਉਹ ਹਿੰਦੂ ਨੇ ਈਸਾਈ ਵੀ ਉਹੋ ਜਿਹੇ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਵੀ ਉਹੋ ਜਿਹੇ ਨੇ ਕੁੱਲ ਦੁਨੀਆਂ ਨੇ ਇੱਕੋ ਹੀ ਰੂਪ ਬਣਾ ਲਿਆ ਇਸ ਕਰਕੇ ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਇਹ ਸਾਰਾ ਜੱਗ ਐਸਾ ਕਿਉਂ ਹੋਇਆ ਜੇ ਪੁੱਛਦੇ ਹੈ ਵੀ ਇਹ ਤੁਸੀਂ ਕਿਉਂ ਵਾਲ ਕਟਾਏ ਨੇ ਪਹਿਲਾਂ ਤਾਂ ਕਿਸੇ ਨੇ ਕਟਾਏ ਨਹੀਂ ਹੈਗੇ ਤਾਂ ਉਹ ਕੋਈ ਸੁਰਤੀ ਵੇਦਾਂ ਦੀ ਜਾਂ ਕੋਈ ਹੋਰ ਆਪਣੇ ਧਾਰਮਿਕ ਗ੍ਰੰਥ ਵਿੱਚੋਂ ਉਚਾਰਨ ਕਰਕੇ ਉਹ ਆਪਣੀ ਪੰਗਤੀ ਦਾ ਆਸਰਾ ਲੈ ਕੇ ਕੋਈ ਉਦਾਹਰਣ ਦੇ ਦਿੰਦੇ ਅਸੀਂ ਚੁੱਪ ਹੋ ਜਾਂਦੇ
1: ਹਾਂ ਸੁੰਦਰ ਸਰੂਪ ਤੇ ਕਰੂਪ ਬਨ ਰੋਡੇ ਹੋਤ
0: ਇੰਨਾ ਸੋਹਣਾ ਸੁੰਦਰ ਸਰੂਪ ਹੁੰਦਾ ਹੈ ਇੱਕ ਰੂਪ ਬਣਾ ਲੈਂਦੇ ਨੇ ਰੋਡੇ ਬਣ ਜਾਂਦੇ ਨੇ
1: ਜੈਸੇ ਭੂਪ ਦੰਡ ਦੇ ਨੈਕ ਨਾ ਸ਼ਰਮ ਹੈ
0: ਇਹ ਪੁਰਾਣੇ ਸਮੇਂ ਵਿੱਚ ਰਾਜੇ ਮੌਤ ਦਾ ਦੰਡ ਜਿਹਨੂੰ ਦਿੰਦੇ ਸੀ ਇਦੋਂ ਭੈੜਾ ਦੰਡ ਕੋਈ ਨਹੀਂ ਸੀ ਮੰਨਿਆ ਜਾਂਦਾ ਕਿ ਕੇਸ ਕੱਟ ਦਿੱਤੇ ਜਾਣ ਮਰਨ ਦੇ ਤੁੱਲ ਫਾਂਸੀ ਦੇ ਬਰਾਬਰ ਗਲ ਵੱਢਣ ਦੇ ਬਰਾਬਰ ਮੰਨਿਆ ਜਾਂਦਾ ਸੀ ਇਹ ਲੋਕ ਤਾਂ ਇਉਂ ਲੱਗਦੇ ਆ ਵੀ ਜਿਵੇਂ ਸਾਰਿਆਂ ਨੂੰ ਹੀ ਫਾਂਸੀ ਹੋ ਗਈ ਹੋਵੇ
1: ਮਲ ਮੂਤ ਬਾਸਨ ਮਲੀਨ ਤੇ ਮਲੀਨ ਮਾਂ ਸਿਸ ਨੂੰ ਲਗਤੀ ਉੱਚ ਨੀਚ ਕੇ ਚਰਮ ਹੈ
0: ਉਹ ਜਿਹੜਾ ਭਾਂਡਾ ਹੁੰਦਾ ਨਾਈ ਦਾ ਉਹ ਜਿਹੜਾ ਉਸ ਤਰ੍ਹਾਂ ਹੁੰਦਾ ਹੈ ਉਹ ਇੱਕ ਚਮੜਾ ਜਿਹਾ ਕੱਟ ਕੇ ਉਹਦਾ ਲਟਕਾਇਆ ਹੁੰਦਾ ਉਹ ਬਾਹਰ ਇੱਕ ਠੀਕਰੇ ਜਿਹੇ 'ਚ ਪਾਣੀ ਰੱਖਿਆ ਹੁੰਦਾ ਉਹਦੇ ਵਿੱਚ ਕੂਕਰ ਆ ਕੇ ਪਾਣੀ ਪੀਂਦੇ ਨੇ ਕਈ ਕੂਕਰ ਪਿਸ਼ਾਬ ਆਦਿ ਕਰ ਜਾਂਦੇ ਨੇ ਉਹ ਗੰਦਗੀ ਜੀ ਵਾਲਾ ਭਾਂਡਾ ਜਿਹਾ ਉਹ ਉਸ ਤਰ੍ਹਾਂ ਭਿਉਂ ਭਿਉਂ ਕੇ ਫਿਰ ਉਹ ਚਮੜੇ ਦੇ ਉੱਤੇ ਚੰਗੀ ਤਰ੍ਹਾਂ ਤਿੱਖਾ ਕਰਦਾ ਜਿਹੜਾ ਆਉਂਦਾ ਉਹਦੇ ਮੂੰਹ ਨੂੰ ਲਾਉਂਦਾ ਉਹਦੇ ਸਿਰ ਨੂੰ ਲਾਉਂਦਾ ਇਹ ਕੀ ਇਹਨਾਂ ਲੋਕਾਂ ਨੇ ਗਿਰਾਵਟ ਵਾਲੇ ਕਰਮ ਸ਼ੁਰੂ ਕਰ ਦਿੱਤੇ ਹੈ
1: ਪਾਕ ਮੁੱਖ ਮੂੰਡ ਪੈ ਨੇ ਪਾਕ ਤੋਂ ਫਿਰਾਵੇ ਨਿਤ
0: ਐਡਾ ਸੋਹਣਾ ਰੱਬ ਨੇ ਮੂੰਹ ਦਿੱਤਾ ਹੈ ਬੰਦੇ ਨੂੰ ਤੇ ਇਹ ਐਡਾ ਨਪਾਕ ਚੀਜ਼ ਉਹਦੇ ਉੱਤੇ ਜਿਹੜੀ ਹੈ ਫਰਾਉਂਦੇ ਨੇ ਕਿੱਡਾ ਸੋਹਣਾ ਮੂੰਹ ਹੈ ਬੰਦੇ ਦਾ ਪਰ ਮੂੰਹ ਦੇ ਉੱਤੇ ਇਹ ਕਿੱਡੀ ਨਪਾਕ ਚੀਜ਼ ਨੂੰ ਬੜੇ ਸ਼ੌਂਕ ਨਾਲ ਉਹਦੇ ਮੂਹਰੇ ਬੈਠ ਕੇ ਬਈ ਆਹ ਮੇਰੀ ਦਾੜੀ ਕੱਟਦੇ ਆ ਮੇਰੇ ਕੇਸ ਕੱਟਦੇ ਮੈਨੂੰ ਬਣਾ ਦੇ ਬੰਦਾ ਆਪਣੇ ਜਾਣੀ ਤੇ ਬੰਦਾ ਬਣਦੇ ਨੇ ਪਰ ਧਰਮ ਤੋਂ ਸਾਰੇ ਬੇਮੁਖ ਹੋ ਗਏ
1: ਆਗੇ ਕਰਦੇ ਜੈਸੇ ਰੰਡ ਤੂੰ ਕਰਮ ਹੈ
0: ਕਹਿੰਦੇ ਇਹ ਤਾਂ ਬੇਸਰਾ ਵਾਲਾ ਕਰਮ ਹੋ ਗਿਆ ਕਹਿੰਦੇ ਅੱਗੇ ਕਰਦੇ ਆਪਣਾ ਮੂੰਹ ਕਰ ਦਿੰਦੇ ਆਪਣਾ ਸਿਰ ਕਰ ਦਿੰਦੇ ਨੇ ਇਦੋਂ ਵੱਧ ਕਵੀ ਜੀ ਕਹਿੰਦੇ ਮੈਂ ਇਹਨਾਂ ਲੋਕਾਂ ਨੂੰ ਕੀ ਆਖਾਂ
1: ਸ਼ੋਭਾ ਲੋਕ ਗੱਤ ਪਰ ਲੋਕ ਕੀ ਬਿਗਾੜ ਹੈ ਮੂਡ
0: ਐਸ ਲੋਕ ਦੀ ਸ਼ੋਭਾ ਅਤੇ ਪਰਲੋਕ ਦੀ ਕਲਿਆਣ ਦੋਨੋਂ ਗੱਲਾਂ ਹੀ ਇਹਨਾਂ ਲੋਕਾਂ ਨੇ ਵਿਗਾੜ ਲਈਆਂ ਹਨ
1: ਮੁੰਡਨ ਕਰਾਏ ਫੇਰ ਪੱਖ ਤੇ ਧਰਮ ਹੈ
0: ਮੁੰਡਨ ਕਰਾ ਕੇ ਕੇਸ ਦਾੜੀਆਂ ਮਨਾ ਕੇ ਕਹਿੰਦੇ ਇਹ ਤਾਂ ਧਰਮ ਹੈ ਤੈਨੂੰ ਨਹੀਂ ਪਤਾ ਇਹ ਤਾਂ ਬੜਾ ਪੁਰਾਣਾ ਚੱਲਿਆ ਆ ਰਿਹਾ ਸੋ ਜਿਵੇਂ ਇੱਕ ਤੀਰਥ ਉੱਤੇ ਇੱਕ ਵਾਰ ਅਸੀਂ ਗਏ ਸੀ ਜਲਵਾਣਾ ਪਿੰਡ ਪੈਂਦਾ ਹਰਿਆਣੇ 'ਚ ਉੱਥੇ ਵੀ ਇੱਕ ਤੀਰਥ ਹੈ ਅਸੀਂ ਕਿਹਾ ਚਲੋ ਤੀਰਥ ਦੇਖੀਏ ਤਾਂ ਸਹੀ ਜਦ ਗਏ ਦੇਖਣ ਉੱਥੇ ਕਾਫੀ ਖਸਤਾ ਜਿਹੀ ਹਾਲਤ ਸੀ ਸਾਰਾ ਟੁੱਟਿਆ ਡਿੱਗਿਆ ਜਿਹਾ ਕੰਮ ਪਾਣੀ ਵੀ ਐਵੇਂ ਪੰਜ ਸੱਤ ਬਾਲਟੀਆਂ ਖੜਾ ਹੋਣਾ ਵਿੱਚ ਜਿਲਬ ਜਿਹੇ ਲੱਗੇ ਹੋਏ ਉੱਥੇ ਇੱਕ ਮੰਦਰ ਸੀ ਪੰਡਿਤ ਨੂੰ ਮਿਲੇ ਮੇਰੇ ਤੀਰਥ ਦਾ ਮਹਾਤਮ ਕੀ ਹੈ ਕਿਵੇਂ ਹੈ ਅਸੀਂ ਉਹਨੂੰ ਗੱਲ ਕੀਤੀ ਵੀ ਇਹ ਜਿਹੜਾ ਕੇਸ ਕਟਾਉਣੇ ਦਾੜੀ ਕਟਾਉਣੇ ਪੁਰਾਣੇ ਰਿਸ਼ੀ ਮੁਨੀ ਤਾਂ ਰੱਖਦੇ ਹੁੰਦੇ ਸੀਗੇ। ਉਹਦਾ ਜਵਾਬ ਦੇਖੋ ਕਿੰਨਾ ਹਾਸੇ ਵਾਲਾ ਸੀ, ਕਹਿੰਦਾ ਅਸਲ ਵਿੱਚ ਉਹ ਜੰਗਲਾਂ ਵਿੱਚ ਇਹ ਉਸ ਤਰ੍ਹਾਂ ਚਾਕੂ ਨਹੀਂ ਸੀ ਨਾ ਹੁੰਦੇ, ਇਸ ਮਹਿਕੇ ਜਿਹੜੀਆਂ ਤਲਵਾਰਾਂ ਹੁੰਦੀਆਂ ਸੀ, ਤੀਰ ਕਮਾਨ ਹੁੰਦੇ ਸੀ, ਖੰਡੇ ਹੁੰਦੇ ਸੀ। ਰਾਮ ਚੰਦਰ ਜੀ ਨੇ ਰਾਵਣ ਨੂੰ ਕਾਹਦੇ ਨਾਲ ਮਾਰਿਆ, ਸ਼ਸਤਰਾਂ ਨਾਲ ਹੀ ਮਾਰਿਆ, ਇੱਕ ਚਾਕੂ ਨਹੀਂ ਸੀ ਹੁੰਦਾ, ਕਹਿੰਦਾ ਤਾਂਹੀਓ ਤਾਂ ਉਦੋਂ ਵਾਲ ਨਹੀਂ ਸੀ ਮੁੰਦੇ, ਕਹਿੰਦਾ ਹੁਣ ਅੱਜ ਤਾਂ ਨਵਾਂ ਯੁੱਗ ਆ ਗਿਆ, ਬਲੇਡ ਬਣ ਗਏ, ਚਾਕੂ ਬਣ ਗਏ, ਵਾਲ ਕੱਟਣ ਵਾਲੀਆਂ ਮਸ਼ੀਨਾਂ ਬਣ ਗਈਆਂ, ਫਿਰ ਤਾਂ ਲੋਕ ਕੇਸ ਕਟਾਉਂਦੇ ਨੇ।
1: ਕਿਉਂ ਭਈ ਇਹ ਕਿਵੇਂ ਹੋਏ ਕਰੋ ਬਤਾਵਨ,
0: ਇਹ ਕਿਵੇਂ ਹੋਇਆ ਮਹਾਰਾਜ, ਇਹ ਲੋਕ ਸਾਰੇ ਇੱਕੋ ਹੀ ਰਾਹ ਕਿਉਂ ਚੱਲ ਪਏ ਨੇ, ਇਹ ਸਾਨੂੰ ਦੱਸੋ।
1: ਆਪ ਪੰਥ ਮੈਂ ਕਰੇ ਰਖਾਵਨ,
0: ਉਹਦੇ ਉਲਟ ਤੁਸੀਂ ਪੰਥ ਵਿੱਚ ਕੇਸ ਰਖਵਾਏ ਨੇ, ਬਈ ਕੇਸ ਨਹੀਂ ਕੱਟਣੇ। ਇਹ ਦੇਖੋ ਦੁਨੀਆ ਉੱਧਰ ਨੂੰ ਜਾਂਦੀ ਹੈ ਤੇ ਖਾਲਸੇ ਨੂੰ ਤੁਸੀਂ ਇੱਧਰ ਨੂੰ ਤੋਰਿਆ, ਜਬ ਲਾ ਖਾਲਸਾ ਰਹਿ ਨਿਆਰਾ, ਨਿਆਰਾ ਪੁਣਾ ਤਾਂ ਆਪੇ ਹੀ ਹੈ, ਜਦੋਂ ਸਿਰ ਤੇ ਸੁੰਦਰ ਜੂੜਾ ਹੈ, ਦਸਤਾਰ ਹੈ, ਦਾੜਾ ਹੈ, ਬਾਣਾ ਹੈ, ਬਾਣੀ ਹੈ, ਇਹੀ ਤਾਂ ਖਾਲਸੇ ਦਾ ਨਿਆਰਾ ਪੁਣਾ ਹੈ। ਜਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦੀ ਹੋਈ, ਮਹਾਰਾਜ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਦਿੱਲੀ ਦੇ ਵਿੱਚ ਕਿਸੇ ਸਿੱਖ ਨੇ ਹਾਰਾ ਨਾਰਾ ਨਹੀਂ ਮਾਰਿਆ, ਕਹਿੰਦੇ ਮਹਾਰਾਜ ਸਿੱਖ ਤਾਂ ਉੱਥੇ ਬਹੁਤ ਨੇ ਦਿੱਲੀ 'ਚ, 1400 ਘਰ ਹੈ ਸਿੱਖਾਂ ਦਾ, ਪਰ ਸਾਰੇ ਹੀ ਦੁਬਕ ਗਏ, ਕੋਈ ਨਹੀਂ ਬੋਲਿਆ ਹੈ। ਕਿਉਂ ਮਹਾਰਾਜ, ਇੱਕ ਤਾਂ ਪਛਾਣ ਹੀ ਨਹੀਂ ਆਉਂਦੀ, ਵਾਲ ਵੂਲ ਕੱਟੇ ਹੁੰਦੇ ਨੇ, ਉਦੋਂ ਬਾਅਦ ਪਹਿਲਾਂ ਲੋਕ ਵਾਲ ਕੱਟ ਲੈਂਦੇ ਹੁੰਦੇ ਸੀ, ਕੋਈ ਰੱਖ ਲੈਂਦਾ, ਕੋਈ ਕੱਟ ਲੈਂਦਾ, ਕੋਈ ਜਿਵੇਂ ਮਰਜ਼ੀ ਕਰੀ ਜਾਂਦੇ ਸੀ, ਕਿਉਂਕਿ ਬੈਨ ਕੋਈ ਨਹੀਂ ਸੀਗਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀਰ ਰਾਜ ਜਾ ਗਿਆ, ਕਹਿੰਦੇ ਚੰਗਾ ਮੈਂ ਇਹੋ ਜਿਹਾ ਖਾਲਸਾ ਬਣਾਊਂਗਾ, ਜੇ ਲੁਕੇਗਾ ਤਾਂ ਵੀ ਲੁਕ ਨਹੀਂ ਸਕੇਗਾ, ਕਰੋੜਾਂ ਵਿੱਚ ਇੱਕ ਸਿੱਖ ਖੜਾ ਦੂਰੋਂ ਪਛਾਣਿਆ ਜਾਏਗਾ, ਉਹ ਇੱਕ ਸਿੱਖ ਵੀ ਖੜਾ ਵਿੱਚ। ਮਹਾਰਾਜ ਕਹਿੰਦੇ ਇਤਨੀ ਪਹਿਚਾਣ ਖਾਲਸੇ ਦੀ ਬਣਾ ਦਿਆਂਗਾ, ਇਸੇ ਕਰਕੇ ਮੈਂ ਖਾਲਸੇ ਨੂੰ ਕੇਸ, ਦਾੜਾ, ਦਸਤਾਰ ਬਖਸ਼ਿਸ਼ ਕੀਤੀ ਹੈ।
1: ਸੁਣ ਸ਼੍ਰੀ ਕਲਗੀ ਧਰ ਤਿਸ ਕਾਲ, ਕਯੋ ਪ੍ਰਸੰਗ ਸਬਨ ਕੇ ਨਾਲ।
0: ਸੁਣ ਕੇ ਮਹਾਰਾਜ ਨੇ ਬਚਨ ਉਸ ਵਕਤ ਸਾਰੀ ਸੰਗਤ ਨੂੰ ਇਸ ਤਰ੍ਹਾਂ ਪੁਰਾਣਾ ਇੱਕ ਪ੍ਰਸੰਗ ਸੁਣਾਇਆ ਕਿ ਇਹ ਕਦੋਂ ਤੋਂ ਜਿਹੜੀ ਗਲਤ ਮਰਿਆਦਾ ਸ਼ੁਰੂ ਹੋਈ ਹੈ।
1: ਰਾਜ ਪਾਂਡਵਨ ਕੋ ਛੈ ਭਇਓ, ਚਿਰੰਕਾਲ ਬਹਰੋ ਬਿਤ ਗਏ।
0: ਜਦੋਂ ਪਾਂਡਵਾਂ ਦਾ ਬੜਾ ਸੋਹਣਾ ਰਾਜ ਚੱਲਦਾ ਸੀ, ਹੌਲੀ ਹੌਲੀ ਕਰਕੇ ਉਹਨਾਂ ਦੇ ਅੱਗੇ ਕਈ ਰਾਜੇ ਆਏ ਉਹਨਾਂ ਦੇ ਕੋਲ ਦੇ ਵਿੱਚ, ਫਿਰ ਹੌਲੀ ਹੌਲੀ ਕਰਕੇ ਸਾਰਾ ਕੁਝ ਜਦੋਂ ਖਤਮ ਹੋ ਗਿਆ।
1: ਉਪਨੰਦ ਕੋ ਭੇਛਿਤ ਮਾਲਕ, ਵਧਿਓ ਰਾਜ ਬੋ ਸ਼ਤਰਨ ਕਾਲਕ।
0: ਇੱਕ ਆਨੰਦ ਗੋਤ ਵਾਲੇ ਸ਼ੂਦਰ ਨੇ ਔਰ ਉਹਨਾਂ ਵਿੱਚੋਂ ਇੱਕ ਰਾਜਾ ਬਣਿਆ ਧਰਤੀ ਦਾ। ਉਹਨੇ ਫਿਰ ਜਿੱਥੇ ਪਾਂਡਵ ਰਾਜ ਕਰਦੇ ਸੀ, ਸ਼ੂਦਰ ਨੇ ਰਾਜ ਕੀਤਾ।
1: ਛੀਨ ਲੀਨ ਭੂਪਤ ਸਮਦਾਏ, ਫੇਰੀ ਸਭ ਜਗ ਆਪਣ ਦੁਹਾਏ।
0: ਉਹਨੇ ਕੀ ਕੀਤਾ, ਉਹਨੇ ਸਾਰੇ ਜੱਗ ਦੇ ਵਿੱਚ ਜਿੰਨੇ ਰਾਜੇ ਸੀ ਸਾਰਿਆਂ ਦਾ ਰਾਜ ਖੋਹ ਕੇ ਆਪਣੇ ਆਪ ਵੱਡਾ ਚੱਕਰਵਰਤੀ ਰਾਜਾ ਬਣ ਗਿਆ।
1: ਚਾਰੋਂ ਬਰਨ ਚਲੇ ਅਨਸਾਰੇ, ਪਰਸ਼ੁਰਾਮ ਸਮ ਛਤਰੀ ਮਾਰੇ।
0: ਚਾਰੇ ਬਰਨ ਉਹਦੇ ਅਨਸਾਰੀ ਹੋ ਕੇ ਚੱਲੇ, ਆਗਿਆ ਵਿੱਚ ਚੱਲੇ, ਅਤੇ ਜਿਹੜਾ ਪਰਸ਼ੁਰਾਮ ਸੀ ਉਹ ਵੀ ਉਸੇ ਰਾਜੇ ਨੰਦ ਨੇ ਮਾਰਿਆ ਸੀ।
1: ਡੇਢ ਹਜ਼ਾਰ ਬਰਸ ਤੱਕ ਰਾਜ ਕਰਤ ਰਹੇ ਬੜ ਭਇਓ ਸਮਾਜ।
0: ਡੇਢ ਹਜ਼ਾਰ ਸਾਲ ਤੱਕ ਇਹਨਾਂ ਨੇ ਰਾਜ ਕੀਤਾ, ਬੜਾ ਭਾਰੀ ਰਾਜ ਸਮਾਜ ਇਹਨਾਂ ਦਾ ਹੋਇਆ ਹੈ।
1: ਸੰਗਿਆ ਸਭਨ ਨੰਦ ਕੇ ਰਹੇ, ਏਕ ਵਿਸਾਲ ਵਧਿਓ ਤਿੰਨ ਮਹੇ।
0: ਉਹਨਾਂ ਦੇ ਸੰਗਿਆ ਜਿਹੜੀ ਸੀ ਉਹ ਨੰਦ ਹੀ ਚੱਲਦੀ ਸੀ, ਕੋਈ ਵੀ ਰਾਜਾ ਬਣਦਾ ਸੀ ਕਿਉਂਕਿ ਉਹ ਤਾਂ ਨੰਦ ਹੀ ਲੱਗਣਾ ਸੀ ਉਹਦੇ ਨਾਲ, ਇਸ ਕਰਕੇ ਹਰੇਕ ਹੀ ਰਾਜਾ ਨੰਦ ਹੋਇਆ, ਰਾਜ ਉਹਨੇ ਕੀਤਾ, ਇਸ ਤਰ੍ਹਾਂ ਬਹੁਤ ਤਕੜਾ ਰਾਜ ਬਣ ਗਿਆ।
1: ਜੋ ਮਹੀਪ ਤਿੰਨ ਦੇਸ਼ ਨਿਕਾਰੇ, ਤਿੰਨ ਤੇਰੇ ਦੇ ਤਰਾਸ ਮਤਾਰੇ।
0: ਇਹ ਰਾਜੇ ਨੰਦ ਹੋਣਾ ਨੇ ਅੱਗੇ ਤੋਂ ਅੱਗੇ ਜਦੋਂ ਬਹੁਤ ਤਕੜਾ ਰਾਜ ਬਣਾ ਲਿਆ, ਪਹਿਲਾਂ ਉਹਨਾਂ ਦੇ ਪਿਤਾ ਨੇ ਰਾਜ ਕੀਤਾ, ਫਿਰ ਪੁੱਤਰ ਨੇ, ਫਿਰ ਉਹਦੇ ਪੁੱਤਰ ਨੇ, ਫਿਰ ਉਹਦੇ ਪੁੱਤਰ ਨੇ, ਇਸ ਤਰ੍ਹਾਂ ਡੇਢ ਹਜ਼ਾਰ ਸਾਲ ਰਾਜ ਕੀਤਾ। ਅੱਗੇ ਜਾ ਕੇ ਇੱਕ ਹੋਰ ਰਾਜਾ ਨੰਦ ਆਇਆ, ਉਹਨੇ ਵਿਚਾਰ ਕੀਤੀ ਵੀ ਜਿਹੜੇ ਰਾਜੇ ਨੂੰ ਕੁੱਟ ਕਟਾ ਕੇ ਉਹਨਾਂ ਦਾ ਰਾਜ ਖੋਇਆ ਹੈ, ਉਹਨਾਂ ਰਾਜਿਆਂ ਦੇ ਮਨ ਵਿੱਚ ਕਦੇ ਤਾਂ ਆਵੇਗੀ ਕਿ ਇਹ ਰਾਜੇ ਨੂੰ ਆਪਾਂ ਜਿੱਤੀਏ, ਮਾਰੀਏ, ਆਪਣੀ ਸੈਨਾ ਇਕੱਠੀ ਕਰੀਏ, راج کھوئیے ہو سکتا وہ راج جڑے ساڈے کٹ کے کڈے ہوئے نے کٹھے ہو جان پھر حملہ کر دین اس کر کے جاں کوئی پنڈت کول منتر کرواؤن لگ جان منتر نال مار دین اس طرح انہوں نے وچار کیتی
1: بپرن تے برنی کروائے میرو راج دے منسائے
0: راجا نند نے سوچا کہتے برہمنا تو جڑے اصلی برہمن ہوندے نے داڑھی کیس رکھے ہوندے تلک بارہ لاؤن والے بالکل مریادا چلن والے انہوں کو تو منتر نہ کروا دین کوئی ہے جا ساڈا راج ہی ختم کر دین کتے
1: دور دور منتر جاپ دے کر موتی راج تیج سب ہر
0: سو سارا جتنا سی راج منتراں دے جاپ نال ختم کر دین کتے اتے میرا راج تے نہ ختم کر دین جویں آپاں نویں پاتشاہ دا سنیا سی آسام دے وچوں راجا گیا سی مان سنگھ وہ دیکھو کیویں ایک کشتی دے وچ ایک مورتی بنا تی وہ ہاتھ وچ فل فڑا دا ایسی کستری بنا دیتی نکلی راجا مان سنگھ بڑا خوش ہویا جب کشتی ادھر لگ گئی آ کے کنارے راجا مان سنگھ نے وہ فل سنگ لیا کتے وہ سنگتے ہی پاگل ہو گیا پاگل ہو کے مر گیا اس طرح انہوں نے ڈر سی کہ برہمنا تو کوئی اہی جی چیز نہ کروا دین کوئی منتر نہ پڑھوا دین راجا ہی مر جائے کتے کتے راج نہ ختم کر دین
1: کرے قطر سچے نج سارے اپنو تراس سنائے اچارے
0: پھر انہوں نے کی کیتا اپنے جڑے سچو سی وزیر سی سارے راجے نند نے کٹھے کیتے انہوں کو اپنے دل دا ڈر دسیا کہنے میرے من چ ایک خیال آیا آپ راج تاں کردے ہیں سارے یہ کتے برہمن جڑے نے یہ راجے یہ کٹھے جے ہو رہے کتے منتری نہ پڑھ دین کوئی منتر پڑھ کے راج نہ ناش کر دین
1: مل سبین مسلت مت تارے منتر سدھ نہ ہوئے بچارے
0: سارے نے ایک سلاح کیتی آپ کوئی یہو جہ جتن کریے کہ منتر سدھ ہی نہ ہوئے انہاں دا جنہ مرضی پڑھی جان منتر دا کوئی پربھاو نہ رہے وہ کارن آپ ایوں کرتے بھی کسی بندے نوں پوچھتے ہیں سیانے نوں جیڑا چنگا برہمن ہے پہلا کھوج کڈ لئیے کھوج انہاں نے کڈ لئی کہ منتر نسفل کیویں کیتا جا سکتا ہے
1: دجبر بدیا جتک پربینا سب کو کیجے کیس بہینا
0: کہہ دے یہ گل مل گئی جی آپ مینوں وزیر کہہ دے کھوج کر کے سانوں یہ پتا لگ گیا جے منتراں دا نسفل کرنا ہوئے نا اثر بندے دے وال کٹ دیو ایک تاں تمباکو دی کھوج وہ توکاں نے کیتی سی بھئی تمباکو پیا کے بندے دا جب تپ سنجم ناس ہو جاندا ہے راجے نند نے کی لبیا انہوں تو تمباکو ملیا نہیں ادو انہیں یہ گل لب لئی بھئی جے وال کٹ دیتے جان کیس کٹے ہون تاں بندے دا کوئی منتر چلتا نہیں اسی بھی پتا کیتا برہمنا کولوں جڑے چنگے نے جیون والے بندے نے سو کہندے سی جدوں اسی 40 دن کوئی جلیسا کردے ہیں کسے منتر دا کہنا ادوں پھر اسی تاں نو بھی نہیں کٹتے ہاں وال بھی نہیں کٹتے ہاں پوری داڑھی ساڈے 40 دن چگیا ہوندی ہے سونے وال بن جاندے نے پھر تاں کہندے ساڈا پہیر ہی نہیں رہندا کوئی اسی سکھ ہاں کہ ہندو ہاں کہندے وہ جدوں ساڈا منتر سدھ ہو جاندا پھر اسی کٹا دینے اپنے وال اس کر کے ہے کہ کیساں دے وچ انی شکتی ہے اگے جا کے ستگرو پھر یہ ایک بار نرنا کرن گے
1: دجبر بدیا جتک پربینا سب کو کیجے کیس بہینا
0: کہنے جیڑے بندے تھوڑا جا ہے ودیا وچ پربین نے چنگا اچھے نے دھارمک بندے نے جنہاں تو خطرہ ہو سکتا ہے کہ بندہ مریادا نال پاٹھ کرے تے کم الٹا دے ہوئے گا پہلا ہی نا بندیاں دے وچ ہی کسر پا دینے آپ کوئی نہ کوئی وہ سارے برہمن پھڑ کے انہاں دے سر دے وال زبردستی اپنے کول سپاہی تے اینے نے فوجاں نے کہ آپ سارے سپاہی لا کے بن کے انہاں نوں برہمنا دے وال سارے کٹ دینے ہیں داڑیاں من دینے ہیں تے انہاں دے منتری ختم ہو جان گے
1: شودر چھاپ اپنی دیو لائے منڈے سیس منتر نے بلائے
0: کہندے انہاں دے اتے اپنا استرا لا دیو اے سودر چھاپ کہندے نے انہوں کہنے سودر بنا لے جویں ترکاں نے ایکو گل رکھی ہوئی سی کہ تم ماڑا جا تمباکو پیلا اجمیر شاہ دا جڑا جمائی بنیا سی برہمن انہوں ماڑا تمباکو اور جڑے سنگاں نوں پھڑدے سی ایکو گل کہندے سی کہ ماڑے ماڑے وال کٹ لین دو سانوں ترک بھی یہی کہندے سی ماڑا جا تمباکو کھا لو ماڑا ماڑا جی اسی سڈے نال جڑا سڈے دھرم مطابق بنتا حلال ایک برکی لا لو پاویں نرنگے کا حکم سی بھی ایک برکی بھی کوئی اپنی کھا گیا نا وہ سمجھ لو ترک بن گیا بس انہوں نے کہڑا اتنے کچھ چکا ہوں امر چکا انہوں نے کہڑا کچھ کرنا اپنا جھوٹا کھوا دینا اگلے نو میٹ تے وہ کہتے ترک بن جاتا اسی طرح ہی انہوں نے کیتا بال ہی کٹ دو سارے
1: مرنی سدھ نہ کس کی ہوئے ان کے اپائے کرے جے کوئے
0: برنی ہوں مالا مالا سدھی نہ ہوے گی ایک ہزار اٹھ منکا یا ایک ہزار ایک منکا یہاں کا ہوں برنی کا کہتے وہ ایسا منتر برنی کے نال پڑھتے مالا وہ پھر جب وال کٹے ہوئے تو منتر نے سدھی نہیں ہونا
1: سن میں پتکے من میں بھائے جے کہتے دج لیے بلائے
0: سن کے راجے دے من دے اندر بڑا پایا میں بڑی چنگا طریقہ دسیا انہیں جتوں کتنے برہمنوں نے کہا میں تھوں بڑا مان سنمان دینا ہے تھوں راج کروں بڑا کچھ ملنا ہے تھی بڑے اچھے پنڈتوں ودوان ہو تھوں ستکار کرنا ہے آؤ جرا سڈے کول نمنترن بھیج کے دھوکھے نال سب نوں کٹھے کر لیا
1: نج بل کر کے سر منڈوائے شمس سمیت کیس بن سائے
0: انہوں نے اپنے بل کر کے انہوں پکڑ کے زبردستی انہوں کے سر من دیتے شمشنڈی داڑی انہوں کے داڑے من دیتے بالکل روڈے موڈے گھوڑے بنا دیتے
1: کویوں تے سلوک بنوائے بو گرنتھن میں دے لکھائے
0: راجاں کوئی کمی نہیں ہوندی جس ہی کی سرکار ہے تس ہی کا سب کوئے بانی لکھیا مہاراج نے انہوں نے چنگے چنگے کوی لے کے انہوں کو شلوک بنوائے کیسان دے برد آتے بہت گرنتھان دے وچ پنگتیاں جی میں کہنے نا زبردستی آج میں سورج پرکاش گرنتھ ہے کوی جی تو چڑھائی کر کے سی لکھ کے سارا کھرڑا چھپیا تو بعد چ بھی سال تک کھرڑا ہی پیا رہا سی بعد میں چھپائی ہوئی ہے بھی پھر یہ کئی بندیاں نے لجا لجا کے پڑھ کے دیکھیا بھی موڑ جا گے تو اس وقت انہوں نے سوچا یہ تو بڑی ودیا چیز ساڈا توری فلکا ختم ہو جائے گا جی یہ لوگ یہ گرنتھ سن لگ گئے پڑھن لگ گئے ساتوں کون پوچھا کرو اج تیرے ہیں کہ چودہ ہیں کہ پنچمی ہے کہ متسیا کہ سنگراند ہے کہ دوجا کہ تیجا ساڑھ ستی ہے کہ راہو کیتو ہے جا ہور ساڈے کھانے پینے سارے مک جان گے انہوں نے اس گرنتھ کے کھرڑے کے وچ چنگے ودوانوں کو جڑے انہوں نے خاص بندے پیسے دے دوا کے سیتلا دا پرسنگ تمباکو دا پرسنگ جی یہ مہاراج فیم کھاندے سی مہاراج سکھا پیندے کئی گلاں ایسیاں ٹھوکتیاں وچ جیڑیاں کہ بندہ پڑھ پڑھ کے آکھے ہن ایہدے وچوں کئی بندے جڑے عملی نے وہ کہندے سورج پرکاش لکھیا ہویا گیانی گیان سنگھ جی نے لکھیا تو اپنے گرنتھ دے وچ پنتھ پرکاش دے وچ کہ مہاراج سکھا پیندے سی فیم کھاندے سی تھوڑے لکھیا تاں ہویا ہن جے کوئی بندہ ایویں لکھ دوں گا آپ کملے تھوڑی ہیں یہ تو ایک گرنتھ ہے ایک ودوان نے لکھا ہے سارے کول تکڑی آ جب سارے کول تکڑی آ کنڈا ہے جب سارے کول تول ہے گرو گرنتھ صاحب کی ہر پنگتی نال اسی ملا کے چلنا جتھے غلط ہو جائے اتنے کٹ دینا آپ بے گل غلط ہے سو اس طریقے دے نال سارے لوکاں نے ایسا ہی کرم کیتا شروع تو لے کے ہرےک دھرم دے نال اس طرح دھکا ہوندا ہے تو انہوں نے گرنتھاں دے وچ ایسیاں گلاں پا دتیاں
2: لنگ جاتا ہے پھر وہ پکا ہی ہو جاتا ہے لوگ کہتے تو بڑا پرانا گرنتھ ہے جب وہ لکھا ہوا تو پھر آپ کیویں کٹ سکتے ہیں نالے اج کل کے لوگ تو انہیں کہ لکھیا دکھاؤ کتنے ہے کوئی بھی گل ہو جائے کہ لکھیا دکھاؤ لکھیا تو اسی بڑا پٹھا پٹھا دکھا دیں پھر وہ مان لو گے تھی لکھے ہوئے تو والا نہیں چاہیے ہوں بس صرف لکھیا ہوا جا گرو گرنتھ صاحب چ نا وہی صحیح ہے باقی کتنے بھی کچھ لکھا ہوا انہوں تو آپ نے کنڈے کے اتنے تولنا ہے اور تول کے دیکھنا کہ سارے گرمت انوسار ہے یا نہیں
1: سب جگ مند سفے بپر جب اے بھی ترم بکھن سفے تب
2: راجا راجے نے سارے لاتے کہ سارے برہمن ایک جیسے کرتے انگریزاں نے آ کے کرپانا لا دیا سنگا دیا ہوں سنگھ ڈرتے کرپان نہ پاؤ جہاں فڑن کٹاں گے تینوں وہ پھر اپنے گل دھاگا جا پاؤن لگ گئے دھاگے چ کرپان پھر وہ بھی کتنے فڑ کے کٹن لگ گئے پھر کنگے چ فٹ کر لگ گئے ہولی ہولی ہولی وہ نکی جی کرپان جی کنگے چل چلو ایک مجبوری سی ਹੌਲੀ ਹੌਲੀ ਚਲੋ ਅੱਜ ਤਾਂ ਕੋਈ ਨੀ, ਅੱਜ ਤਾਂ ਆਜ਼ਾਦ ਬੈਠੇ ਆਪਾਂ, ਹੁਣ ਤਾਂ ਸਾਰੇ ਪਾ ਸਕਦੇ ਹਾਂ, ਸੰਵਿਧਾਨ ਹੈ ਬੜਾ ਕੁਛ ਆਪਣੇ ਕੋਲੋਂ, ਗੁਰੂ ਗ੍ਰੰਥ ਸਾਹਿਬ ਨੂੰ ਐਡੀ ਵੱਡੀ ਮਾਨਤਾ ਸੁਪਰੀਮ ਕੋਰਟ ਨੇ ਦੇ ਦਿੱਤੀ, ਜਦ ਵੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹੈ, ਹਾਜ਼ਰਾ ਹਜ਼ੂਰ ਹੈ, ਜਾਹਰਾ ਜਹੂਰ ਹੈ, ਇਦੋਂ ਉੱਤੇ ਹੋਰ ਕੀ ਹੋ ਸਕਦਾ। ਸਾਨੂੰ ਤਾਂ ਇਹ ਸਾਰਾ ਪੂਰਾ ਅਧਿਕਾਰ ਹੈ ਪੰਜ ਕਕਾਰ ਪਹਿਨਣ ਦਾ। ਉਹ ਜਿਹੜੇ ਸਾਡੇ ਆਮ ਲੋਕ ਸੀ ਉਹਨਾਂ ਪਾ ਲਿਆ, ਫਿਰ ਉਹ ਕਹਿੰਦੇ ਮੈਂ ਤਾਂ ਕੰਘੇ ਚ ਪਾਈ ਹੋਈ ਹੈ, ਮੇਰੇ ਤਾਂ ਗਲ ਚ ਧਾਗਾ ਪਾ ਕੇ ਪਾਈ ਹੋਈ ਹੈ। ਇਸੇ ਤਰ੍ਹਾਂ ਹੀ ਕਰਦੇ ਹੁੰਦੇ ਨੇ ਸਾਰੇ ਜਾਣੇ ਆਪਣੇ ਧਰਮ ਨੂੰ ਵਿਗਾੜਨ ਲਈ। ਪੰਜਾਂ ਬਾਣੀਆਂ ਚ ਫਰਕ ਪਾਇਆ ਅੰਗਰੇਜ਼ਾਂ ਨੇ, ਰਾਗਮਾਲਾ ਦਾ ਰੌਲਾ ਪਵਾਇਆ ਅੰਗਰੇਜ਼ਾਂ ਨੇ, ਤੇ ਇਹ ਕਈ ਤਰ੍ਹਾਂ ਦੀਆਂ ਗੱਲਾਂ ਕਰਵਾਈਆਂ ਅੰਗਰੇਜ਼ਾਂ ਨੇ। ਕਿਉਂਕਿ ਜਦੋਂ ਕਿਸੇ ਦੇ ਧਰਮ ਤੋਂ ਉਹਦਾ ਨਿਸ਼ਚਾ ਡਲਾ ਦਈਏ ਤਾਂ ਉਹ ਬੰਦਾ ਡਿੱਗ ਪੈਂਦਾ। ਗੁਰੂ ਗ੍ਰੰਥ ਸਾਹਿਬ ਤੋਂ ਨਿਸ਼ਚਾ ਡਲਾਉਣ ਦੇ ਬੇਅੰਤ ਯਤਨ ਕੀਤੇ ਅੰਗਰੇਜ਼ਾਂ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਸਾਖੀ ਸੁਣਾਈ ਹੈ ਕਿ ਸਮੇਂ ਦੇ ਲੋਕ ਐਸਾ ਕਰਮ ਕਰਦੇ ਨੇ, ਪਰ ਆਪ ਨੂੰ ਸੋਝੀ ਰੱਖਣੀ ਚਾਹੀਦੀ ਇਹਨਾਂ ਗੱਲਾਂ ਦੀ।
1: ਪੱਠੇ ਸਲੋਕ ਸੁਲਾਵਨ ਕਰੇ ਛਤਰੀ ਪੈਸ਼ਨ ਕੇ ਕੱਚ ਹਰੇ।
2: ਇਸ ਤਰ੍ਹਾਂ ਕਹਿੰਦੇ ਨੇ ਸਲੋਕ ਪੜ੍ਹ ਪੜ੍ਹ ਕੇ ਸੁਣਾਉਣ ਤੇ ਛਤਰੀ ਜਿਹੜੇ ਵੈਸ਼ ਹੋਰ ਲੋਕ ਸਨ ਸੋ ਉਨ੍ਹਾਂ ਦੇ ਵੀ ਕੇਸ ਲਾਹ ਤੇ, ਕਹਿੰਦੇ ਸਾਰਿਆਂ ਦੇ ਲਾਹ ਦੋ। ਫਿਰ ਬ੍ਰਾਹਮਣ ਰੌਲਾ ਪਾਉਣ ਲੱਗ ਪਏ ਸਾਡੇ ਕੇਸ ਮੁਣ ਤੇ, ਜਦੋਂ ਉਨ੍ਹਾਂ ਦੇਖਿਆ ਕਿ ਥੋੜਾ ਰੌਲਾ ਪੈਣ ਲੱਗਿਆ, ਛਤਰੀ ਤੇ ਜਿਹੜੇ ਵੈਸ਼ ਸ਼ੂਦਰ ਸੀ ਇਹਨਾਂ ਨੂੰ ਕਹਿੰਦੇ ਤੁਸੀਂ ਵੀ ਕਟਾ ਦਿਓ। ਉਹ ਤਾਂ ਪਹਿਲਾਂ ਹੀ ਤਿਆਰ ਸੀਗੇ, ਕਿਸੇ ਨੂੰ ਕਹੋ ਵੀ ਤੇਰੇ ਤਾਂ ਜੂਆਂ ਪੈ ਜਾਣਗੀਆਂ, ਤੇਰੇ ਸਿਰ ਚ ਫਿਣਸੀਆਂ ਹੋ ਜਾਣਗੀਆਂ, ਇੰਨਾ ਬੋਝ ਕਿਉਂ ਚੱਕਿਆ। ਜਦ ਅਸੀਂ ਛੋਟੇ ਛੋਟੇ ਹੁੰਦੇ ਸੀ ਪਹਿਲਾਂ ਹਰਿਆਣੇ ਚ ਥੋੜਾ ਚਿਰ ਮੈਂ ਰਿਹਾ, ਉੱਥੇ ਦੋ ਤਿੰਨ ਕਲਾਸਾਂ ਪੜ੍ਹਿਆ, ਉੱਥੇ ਹਰਿਆਣੇ ਦੇ ਲੋਕ ਸਾਨੂੰ ਕਹਿੰਦੇ ਸਰਦਾਰ ਬੋਝਾ ਉਠਾ ਰੱਖਿਆ ਸਿਰ ਪੈ, ਬੋਝਾ ਦੱਸਦੇ ਜੂੜੇ ਨੂੰ ਕਹਿੰਦੇ ਬੋਝਾ, ਕਹਿੰਦੇ ਇੰਨਾ ਬੋਝ। ਕਲਕੱਤੇ ਵੱਲ ਕਹਿਣਗੇ ਬੰਦਾ ਗੋਭੀ, ਬੰਦ ਗੋਭੀ ਕਹਿਣਗੇ ਦਸਤਾਰ ਬੰਨੀ ਜਿਹੜੀ, ਉਹ ਕਹਿੰਦੇ ਬੰਦ ਗੋਭੀ ਰੱਖੀ ਸਿਰ ਤੇ ਇਹਦੇ। ਇਉਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਸਾਨੂੰ। ਇਸੇ ਪ੍ਰਕਾਰ ਉਹ ਜਿਹੜੇ ਸੀ ਫਿਰ ਦੂਜੇ ਵੀ ਨਾਲ ਲਾ ਲਏ, ਕਹਿੰਦੇ ਜਿਵੇਂ ਉਹਨੂੰ ਹੁੱਕਾ ਪਿਆ ਸੀ ਸਾਰਿਆਂ ਨੂੰ ਪਿਆ ਕੇ ਉਹਦੇ ਮੂੰਹ ਵਿੱਚ ਹੀ ਹੁੱਕਾ ਦੇ ਦਿੱਤਾ, ਲੈ ਵੀ ਤੂੰ ਵੀ ਇੱਕ ਘੁੱਟ ਭਰ ਲੈ। ਇਸ ਤਰ੍ਹਾਂ ਜਦੋਂ ਬਹੁਤੀ ਗਿਣਤੀ ਇੱਕ ਪਾਸੇ ਹੋ ਜਾਵੇ ਉੱਥੇ ਇਕੱਲਾ ਬੰਦਾ ਕੀ ਕਰ ਸਕਦਾ।
1: ਬਿਪਰਨ ਆਪਣੇ ਸਿਰ ਮੁੰਡਵਾਏ ਅਪਰ ਲੋਕ ਮਗ ਇਸੀ ਚਲਾਏ।
2: ਜਦੋਂ ਬ੍ਰਾਹਮਣਾਂ ਨੇ ਸਿਰ ਮਨਾ ਲਏ, ਖੱਤਰੀਆਂ ਨੇ ਮਨਾ ਲਏ, ਵੈਸ਼ਿਆਂ ਨੇ ਮਨਾ ਲਏ, ਸਾਰਿਆਂ ਨੇ ਹੀ ਮਨਵਾ ਲਏ, ਰਿਹਾ ਹੀ ਕੋਈ ਨੀ ਕੇਸਾਂ ਵਾਲਾ, ਕਹਿੰਦੇ ਇਹ ਧਰਮ ਬਣ ਗਿਆ ਹੁਣ ਬਸ, ਕਹਿੰਦੇ ਇਹੀ ਧਰਮ ਹੈ, ਉੱਥੋਂ ਇਹ ਧਰਮ ਚੱਲ ਪਿਆ।
1: ਜਗਤ ਝੂਠ ਕੋ ਅੰਗੀਕਾਰਾ ਸੀਸ ਮੁੰਡਾ ਵਲ ਪੰਥ ਬਿਠਾਰਾ।
2: ਇੱਕ ਤਾਂ ਫਿਰ ਜਗਤ ਝੂਠ ਨੂੰ ਅੰਗੀਕਾਰ ਕਰਨਾ ਤੰਬਾਕੂ ਪੀਣਾ, ਇੱਕ ਇਹ ਕੇਸ ਮਨਾਉਣੇ, ਬਸ ਇਹੀ ਕਲਯੁੱਗ ਹੈ, ਹੋਰ ਕੀ ਕਲਯੁੱਗ ਹੈ। ਇਹਦੇ ਨਾਲ ਹੀ ਸਾਰਿਆਂ ਦੀ ਮਰਿਆਦਾ ਟੁੱਟ ਗਈ, ਸਾਰੇ ਥੱਲੇ ਡਿੱਗ ਪਏ।
1: ਇਨ ਦੋਨੋਂ ਤੇ ਕਲੀ ਕੋ ਕਾਲਾ ਜੈ ਕੈ ਦੀਖਸ ਭਇਓ ਬਿਸਾਲਾ।
2: ਇਹਨਾਂ ਦੋਨਾਂ ਚੀਜ਼ਾਂ ਕਰਕੇ ਕਲਯੁੱਗ ਫੈਲ ਗਿਆ, ਸਾਰੇ ਪਾਸੇ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ, ਤੰਬਾਕੂ ਪੀ ਪੀ ਕੇ ਦਿਮਾਗ ਖਰਾਬ ਹੋ ਗਏ। ਜਿਹੜੇ ਸਿਰ ਦੇ ਉੱਤੇ ਅੰਟੀਨਾ ਸੀ ਅਸਲੀ, ਅਸਲ ਵਿੱਚ ਅੰਟੀਨੇ ਦੀ ਜਿਹੜਾ ਟੀਵੀ ਦਾ ਅੰਟੀਨਾ ਦੀ ਕਾਢ ਕੇਸਾਂ ਨੇ ਹੀ ਕੱਢੀ ਹੈ, ਸਾਇੰਸਦਾਨਾਂ ਨੇ ਕੇਸਾਂ ਤੋਂ ਹੀ ਸਾਰੀ ਧੱਚੀ ਲਈ ਵੀ ਅੰਟੀਨਾ ਇਸੇ ਕਰਕੇ ਬਣਾਇਆ ਕੇਸਾਂ ਤੋਂ ਵੀ, ਕੇਸ ਕਾਫੀ ਮਜ਼ਬੂਤ ਚੀਜ਼ ਹੈ ਆਪਣੇ ਸਰੀਰ ਦੇ ਉੱਤੇ, ਬਹੁਤ ਵਧੀਆ ਬਖਸ਼ਿਸ਼ ਅਕਾਲ ਪੁਰਖ ਦੀ। ਪਰ ਇਹਨਾਂ ਲੋਕਾਂ ਨੇ ਦੇਖਿਆ ਕਿ ਬੁੱਧੀ ਦਾ ਵਾਧਾ ਕਿੱਥੋਂ ਹੁੰਦਾ, ਕੇਸਾਂ ਤੋਂ, ਕੇਸ ਮੰਡਾ ਦਿਓ। ਜੇ ਬੁੱਧੀ ਨੂੰ ਖਰਾਬ ਕਰਨ ਵਾਲੀ ਚੀਜ਼ ਕਿਹੜੀ, ਤੰਬਾਕੂ, ਤੰਬਾਕੂ ਖਵਾ ਦੋ ਇਹਨੂੰ। ਇਸ ਤਰੀਕੇ ਦੇ ਨਾਲ ਬੰਦੇ ਨੂੰ ਸਾਰਿਆਂ ਨਾਲੋਂ ਵੱਧ ਭੈੜੀ ਚੀਜ਼ ਕਿਹੜੀ ਆ, ਬੇਸਵਾਵਾਂ। ਉਹ ਤੁਰਕਾਂ ਨੇ ਵਧਾ ਦਿੱਤੀ ਬੇਸਵਾਂ, ਜਿੱਥੇ ਵੀ ਕੋਈ ਸਿੱਖ ਮਿਲੇ ਕੋਸ਼ਿਸ਼ ਕਰੋ ਉਹਨੂੰ ਡੇਗਣ ਦੀ। ਇਸ ਤਰ੍ਹਾਂ ਕਰਕੇ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਸਾਰਿਆਂ ਨੇ ਡਿੱਗਣ ਦਾ ਯਤਨ ਕੀਤਾ ਹਰੇਕ ਨੂੰ।

0: ਚਲੋ ਵੀ ਸਾਰੇ ਬੈਠ ਕੇ ਇਹਨੂੰ ਧਰਮ ਬਣਾ ਲਓ। ਲੋਕ ਧਰਮ ਆਪਣੀ ਮਰਜ਼ੀ ਦਾ ਬਣਾਇਆ ਕਰਨਗੇ ਜਿਹਦੇ ਵਿੱਚ ਮੌਜਾਂ ਹੋਣਗੀਆਂ। ਅਸਲੀ ਧਰਮ ਨੂੰ ਲੋਕ ਪਿੱਛੇ ਰੱਖ ਦੇਣਗੇ, ਜਿਵੇਂ ਅੰਗਰੇਜ਼ਾਂ ਦੀ ਅਸਲੀ ਬਾਈਬਲ ਜਿਹੜੀ ਆ ਉਹ ਤਾਂ ਉਹਨਾਂ ਨੇ ਰੱਖੀ ਹੋਈ ਇੱਕ ਪਾਸੇ, ਉਹ ਤਾਂ ਅਸਲੀ ਬਾਹਰ ਹੀ ਨਹੀਂ ਕੱਢਦੇ। ਇਹ ਇਹਨਾਂ ਨੇ ਆਪਣੀ ਮਰਜ਼ੀ ਦੀ ਦੁਬਾਰਾ ਬਣਾ ਲਈ ਵੀ ਇਹਦੇ ਵਿੱਚ ਥੋੜੀਆਂ ਖੁੱਲੀਆਂ ਛੁੱਟੀਆਂ, ਉਹ ਤੇ ਬੜੀ ਸਖ਼ਤ ਮਰਿਆਦਾ ਵਾਲੀ ਆ, ਉਹ ਇਹਨਾਂ ਨੇ ਲੁਕੋ ਕੇ ਰੱਖਤੀ ਤੇ ਅਸਲੀ ਬਾਈਬਲ ਜਿਹੜੀ ਸੀ ਉਹ ਲੁਕੋ ਦਿੱਤੀ ਤੇ ਨਕਲੀ ਬਣਾ ਲਈ ਸੌਖੀ ਸੌਖੀ ਜਿਹੜੀ ਸੀ। ਇਹ ਬਈ ਸੌਖੇ ਰਹੀਏ
1: ਮੈਂ ਪਤਦੀ ਨੋ ਦੰਡ ਜੂ ਸੋ ਆਵ ਧਰਮ ਸਥਾਪ।
0: ਮਹਾਰਾਜ ਕਹਿੰਦੇ ਰਾਜੇ ਨੇ ਤਾਂ ਦਿੱਤਾ ਸੀ ਦੰਡ, ਇਹਨਾਂ ਨੇ ਬਣਾ ਲਿਆ ਉਹਨੂੰ ਧਰਮ। ਇਸ ਕਰਕੇ ਸੰਸਾਰ ਦੇ ਲੋਕ ਐਸੇ ਹੀ ਨੇ, ਸੋ ਜੇ ਕਿਸੇ ਨੂੰ ਕੋਈ ਚੀਜ਼ ਲੱਗੇ ਇਹੀ ਜੀ ਮਿਲ ਜਾਵੇ ਤਾਂ ਕਿਸੇ ਨੂੰ ਕੋਈ ਸਜ਼ਾ ਮਿਲੀ, ਉਹ ਜਿਹੜੀ ਸਜ਼ਾ ਮਿਲੀ ਉਹਨੇ ਸਾਰੇ ਪਾਸੇ ਲੋਕਾਂ ਨੂੰ ਕਹਿੰਦੀ ਇਹ ਤਾਂ ਨਵਾਂ ਧਰਮ ਚੱਲਿਆ। ਸੋ ਜਿਸ ਪ੍ਰਕਾਰ ਰਾਜੇ ਦਾ ਨੱਕ ਵੱਢਿਆ ਗਿਆ ਸੀ ਜਾਂ ਵਜ਼ੀਰ ਦਾ, ਤਾਂ ਉਸ ਪ੍ਰਕਾਰ ਉਹ ਰਾਜੇ ਦਾ ਨੱਕ ਜਦੋਂ ਵਜ਼ੀਰ ਦਾ ਨੱਕ ਵੱਢਿਆ ਗਿਆ, ਵੜ ਦਿੱਤਾ ਕੈਂਚੀ ਨਾਲ ਉਹਦੀ ਇਸਤਰੀ ਨੇ ਉਹ ਸਿਰ ਤੇ, ਸੋ ਨੱਕ ਦੇ ਉੱਤੇ ਪੱਟੀ ਜੀ ਲਾਈ ਫਿਰੇ ਸਵੇਰੇ। ਰਾਜਾ ਕਹਿੰਦਾ ਇਹ ਕੀ? ਕਹਿੰਦਾ ਇਹਦੇ ਨਾਲ ਜੀ ਸਵਰਗਾਂ ਦੀ ਹਵਾ ਆਉਂਦੀ ਹੈ, ਇਹ ਤਾਂ ਕਰਵਾਇਆ ਇਸ ਤਰ੍ਹਾਂ। ਰਾਜਾ ਕਹਿੰਦਾ ਅੱਛਾ, ਪਰ ਉਹਦੇ ਕੰਨ ਚ ਕਹਿੰਦਾ ਇਉਂ ਗੱਲ ਹੈ ਜਿਹੜਾ ਆਪਣੇ ਪਿਤਾ ਦਾ ਹੋਵੇਗਾ ਉਸੇ ਨੂੰ ਆਵੇਗੀ। ਰਾਜਾ ਡਰ ਗਿਆ, ਕਹਿੰਦਾ ਜੀ ਤੁਹਾਨੂੰ ਤਾਂ ਆਵੇਗੀ, ਆਉਂ ਲੋਕਾਂ ਨੇ ਨੱਕ ਵੱਢਣੇ ਸ਼ੁਰੂ ਕਰਤੇ ਸੀ ਇੱਕ ਵਾਰੀ। ਇਸ ਕਰਕੇ ਕਿ ਸੰਸਾਰ ਦੇ ਲੋਕ ਆਪਣੀ ਗਲਤੀ ਨੂੰ ਛੁਪਾਉਣ ਲਈ ਉਹ ਗਲਤੀ ਨੂੰ ਕਹਿੰਦੇ ਇਹ ਤਾਂ ਧਰਮ ਨਵਾਂ ਚੱਲਿਆ।
1: ਜਗਤ ਜੁਗਤ ਅਨੇਕ ਤੇ ਬਨੇ ਚੈ ਸੱਚ ਆਪ।
0: ਅਨੇਕਾਂ ਜੁਗਤੀਆਂ ਨਾਲ ਝਗੜਦੇ ਨੇ, ਕਈ ਪ੍ਰਕਾਰ ਦੀਆਂ ਤਰਕਾਂ ਕਰਦੇ ਨੇ, ਕਈ ਪ੍ਰਕਾਰ ਦੀਆਂ ਝੂਠੇ ਕਵੀਆਂ ਦੀਆਂ ਬਣਾਈਆਂ ਹੋਈਆਂ ਸੁਰਤੀਆਂ ਸੁਣਾਉਂਦੇ ਨੇ। ਆਪ ਸੱਚੇ ਬਣਨਾ ਚਾਹੁੰਦੇ ਨੇ ਕਿ ਅਸੀਂ ਬੜੇ ਸੱਚੇ ਹਾਂ।
1: ਚੋਰ ਠਗਨ ਕੇ ਕਾਰਨੇ ਬੰਧਨ ਸਗਲਨ ਕੀਨ।
0: ਚੋਰ ਅਤੇ ਠੱਗਾਂ ਦੇ ਕਾਰਨ ਸੰਗਲ ਬਣੇ, ਬਈ ਸੰਗਲ ਨਾਲ ਬੰਨੀਏ ਇਹਨਾਂ ਨੂੰ।
1: ਵੇਦਨ ਖੇਦ ਸੁਰਪੁਰ ਨਰਕ ਜਗ ਲੋਕਨ ਕੋ ਦੀਨ।
0: ਬ੍ਰਾਹਮਣਾਂ ਨੇ ਕੀ ਕੀਤਾ? ਇੱਕ ਵਿਧੀ ਕਰਮ, ਇੱਕ ਨਿਖੇਧ ਕਰਮ ਬਣਾ ਕੇ ਲੋਕਾਂ ਨੂੰ ਇਹ ਸੰਗਲ ਪਾ ਤੇ, ਜਿਹੜਾ ਸਵਰਗਾਂ ਨੂੰ ਜਾਂਦਾ ਉਹ ਸੋਨੇ ਦੀ ਬੇੜੀ ਪੈ ਜਾਂਦੀ ਆ, ਨਰਕਾਂ ਨੂੰ ਜਾਂਦਾ ਉਹ ਲੋਹੇ ਦੀ ਬੇੜੀ ਹੈ। ਕਿਆ ਨਰਕ ਕਿਆ ਸੁਰਗ ਵਿਚਾਰੇ ਸੰਤਨ ਦੋ ਰਾਦੇ, ਅਸੀਂ ਤਾਂ ਦੋਵੇਂ ਰੱਦ ਕੀਤੇ ਹੋਏ ਨੇ। ਮਹਾਰਾਜ ਕਹਿੰਦੇ ਨੇ ਇਹ ਜਿਹੜੇ ਸੰਸਾਰ ਦੇ ਜੀਵ ਨੇ ਇਹ ਜਿਵੇਂ ਮਰਜ਼ੀ ਕਰਨ, ਪੁੰਨ ਕਰਨ, ਪਾਪ ਕਰਨ, ਹੋਰ ਕਰਨ, ਪਰ ਸਾਡੇ ਗੁਰਸਿੱਖ ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾ।
1: ਸੰਤ ਭਗਤ ਭਗਵੰਤ ਕੇ ਇਨ ਪਰ ਦੁੰਦ ਨਾ ਜੁਏ।
0: ਜਿਹੜੇ ਰੱਬ ਦੇ ਪਿਆਰੇ ਨੇ ਸੰਤ ਮਹਾਤਮਾ ਭਗਤ ਨੇ ਇਹਨਾਂ ਦੇ ਉੱਤੇ ਦੋਨੋਂ ਹੀ ਨਹੀਂ ਹੈ, ਨਾ ਤਾਂ ਨਰਕ ਨੇ ਨਾ ਸਵਰਗ ਨੇ, ਸੰਤਾਂ ਨੇ ਦੋਵੇਂ ਰੱਦ ਕਰ ਦਿੱਤੇ।
1: ਜੱਥਾ ਮੁਸਾਹਿਬ ਭੂਪ ਕੇ ਮੈਂ ਅਟਕੈ ਕਿਸ ਕੋਏ।
0: ਜਿਵੇਂ ਰਾਜੇ ਦਾ ਮੁਸਾਹਿਬ ਹੋਵੇ, ਖਾਸ ਅਹਿਲਕਾਰ ਹੋਵੇ, ਵਜ਼ੀਰ ਹੋਵੇ, ਉਹਨੂੰ ਕਿਤੇ ਵੀ ਕੋਈ ਰੁਕਾਵਟ ਨਹੀਂ ਹੁੰਦੀ।
1: ਜਿਨ ਜਾਣਿਆ ਤਿੰਨ ਜਾਣਿਆ ਬਹੁਤਾ ਕਿਆ ਬਤ ਬਾਦ।
0: ਇਹ ਤਾਂ ਜਿਨ੍ਹਾਂ ਨੇ ਜਾਣਿਆ ਨਾ, ਜਿਨ੍ਹਾਂ ਨੇ ਕੁਝ ਜਾਣਿਆ ਕਰਨਾ ਭਗਤੀ ਨੂੰ ਤਪੱਸਿਆ ਨੂੰ, ਇਨ੍ਹਾਂ ਨੇ ਜਾਣਿਆ ਪਰਮਾਤਮਾ ਨੂੰ, ਉਨ੍ਹਾਂ ਨੇ ਜਾਣਿਆ ਸ਼ਰੀਅਤ ਨੂੰ। ਕਹਿੰਦੇ ਬਹੁਤੀ ਕੀ ਬਕਵਾਦ ਹੁੰਦੀ, ਬਕਵਾਸ ਫਾਲਤੂ ਬੋਲਣਾ, ਬਹੁਤਾ ਫਾਲਤੂ ਕੀ ਬੋਲਣਾ, ਬਹੁਤੀਆਂ ਗੱਲਾਂ ਕਿਹੜੀਆਂ ਕਰਨੀਆਂ ਨੇ। ਇਹ ਤਾਂ ਨੇ ਜਿਨ੍ਹਾਂ ਨੇ ਜਿਨ ਜਾਣਿਆ ਤੋਂ ਮਤਲਬ ਜਿਨ੍ਹਾਂ ਨੇ ਭਗਤੀ ਨੂੰ ਕਰਨਾ ਜਾਣ ਲਿਆ ਉਨ੍ਹਾਂ ਨੇ ਪ੍ਰਾਪਤੀ ਕਰ ਲਈ, ਬਾਕੀ ਤਾਂ ਸਾਰੀਆਂ ਗੱਲਾਂ ਹੀ ਨੇ।
1: ਕਰਨੀ ਵਾਲਾ ਤਰ ਗਿਆ ਡੁੱਬਾ ਬਕੈ ਜੁਬਾਦ।
0: ਜਿਹੜਾ ਬੰਦਾ ਐਵੇਂ ਸਾਰਾ ਦਿਨ ਲੜਾਈ ਝਗੜੇ ਇਧਰਲੀਆਂ ਉਧਰਲੀਆਂ ਗੱਲਾਂ ਮਾਰਦਾ, ਝਖਾ ਮਾਰਦਾ, ਉਹ ਡੁੱਬ ਜਾਂਦਾ। ਜਿਹੜਾ ਬੰਦਾ ਕਰਨੀ ਕਰਦਾ, ਜਿੰਨੀਆਂ ਆਪਾਂ ਗੱਲਾਂ ਕਰਦੇ ਹਾਂ ਸਾਰੀ ਦਿਹਾੜੀ ਚ, ਰਾਤ ਨੂੰ ਦਿਨੇ ਗੱਲਾਂ ਕਰਦੇ ਆ, ਮਹਾਰਾਜ ਕਹਿੰਦੇ ਉਹ ਗੱਲਾਂ ਕਰਨ ਨਾਲ ਤਾਂ ਕੋਈ ਨੀ ਤਰਿਆ, ਉਹ ਤਾਂ ਡੁੱਬਿਆ ਹੀ ਡੁੱਬਿਆ। ਤੇ ਜਿਹੜਾ ਸਾਰਾ ਦਿਨ ਸਾਰੀ ਰਾਤ ਹੀ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਜਿਹੜਾ ਨਾਮ ਜਪਦਾ ਕਹਿੰਦੇ ਉਹ ਤਰ ਗਿਆ ਹੈ।
1: ਸਗਲ ਈਸਤਾ ਗਿਆਨ ਕੇ ਭਗਤ ਰਾਜ ਕੀ ਮੰਡ।
0: ਹੁਣ ਜਿਹੜੀ ਗਿਆਨ ਹੋਣਾ ਨਾ ਬੰਦੇ ਨੂੰ, ਇਹ ਈਸ਼ਵਰਤਾ ਪ੍ਰਾਪਤ ਹੁੰਦੀ ਨਾਲ, ਤੇ ਭਗਤੀ ਦੇ ਨਾਲ ਜੀਵਨ ਨੂੰ ਪ੍ਰਤਾਪ ਮਿਲਦਾ ਹੈ।
1: ਯੁੱਤ ਵਿਕਾਰ ਪਰ ਜਾ ਸਰਲ ਵਿਪਲ ਦੁੱਖ ਕਰਮ ਕੰਡ।
0: ਹੁਣ ਜਿਹੜੀ ਵਿਕਾਰਾਂ ਦੇ ਸੰਯੁਕਤ ਸਾਰੀ ਪਰਜਾ ਵਿਕਾਰਾਂ ਦੀ ਭਰੀ ਪਈ ਹੈ, ਇਹ ਬਹੁਤ ਜ਼ਿਆਦਾ ਦੁੱਖ ਪ੍ਰਾਪਤ

0: ਹੁੰਦਾ ਕਿਉਂਕਿ ਕਰਮ ਕਾਂਡ ਹੀ ਕਰਦੇ ਨੇ ਸਾਰੇ ਲੋਕ। ਭਗਤੀ ਕਰਨੀ ਤਾਂ ਹੁੰਦੀ ਆ ਵੀ ਇੱਥੇ ਬਹਿਣਾ ਪੈਣਾ ਘੰਟਾ ਦੋ ਘੰਟੇ ਤਿੰਨ ਘੰਟੇ, ਤੇ ਜਿਹੜੀਆਂ ਗੱਲ ਹੈਗੀ ਆ ਦੂਸਰੀ ਕਰਮ ਕਾਂਡ ਦੀ ਉਹ ਇਹ ਆ ਗੱਲ ਵੀ ਮੱਥਾ ਟੇਕਿਆ ਤੇ ਦੌੜ ਗਏ, ਮੈਂ ਦੇਖ ਕਰਾਇਆ, ਮੈਂ ਸਿਹਰਾ ਚੜਾਇਆ, ਮੈਂ ਇਸ ਤਰ੍ਹਾਂ ਕਰਿਆ ਆ। ਉਹਨੂੰ ਪੁੱਛੇ ਤੂੰ 5 ਮਿੰਟ ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕੀਤਾ ਜਾਂ ਕੀਰਤਨ ਸੁਣਿਆ ਕੋਈ ਕਥਾ? ਕਹਿੰਦਾ ਇੰਨਾ ਟਾਈਮ ਨਹੀਂ ਹੈ ਸਾਡੇ ਕੋਲੇ, ਦੇਖ ਕਰਾਤੀ ਥੋੜੀ ਆ ਉੱਥੇ। ਇਸ ਕਰਕੇ ਸੰਸਾਰ ਦੇ ਲੋਕ ਜਿਹੜੇ ਕਰਮ ਕਾਂਡ ਜੇ ਕਰਦੇ ਨੇ, ਦਿਖਾਵੇ ਦੇ ਕਰਮ ਕਰਦੇ ਨੇ, ਜਿਹੜਾ ਸੌਖਾ ਜਿਹਾ ਕੰਮ ਹੈ ਜਿਹੜਾ 2 ਮਿੰਟ ਚ ਹੋ ਜੇ ਉਹ ਕੰਮ ਕਰਦੇ ਨੇ। ਜਿਹੜਾ ਭਗਤੀ ਹੈ ਮਨ ਮਾਰ ਕੇ ਕਰਨੀ ਪੈਂਦੀ ਹੈ ਉਹ ਕਰਮ ਨੂੰ ਲੋਕ ਛੱਡ ਦਿੰਦੇ ਨੇ।
1: ਤੀਰਥ ਜਪ ਤਪ ਦੱਖਣ ਨੇਮ ਸੰਯਮ ਅਰਦਾਨ,
0: ਤੀਰਥਾਂ ਦਾ ਇਸ਼ਨਾਨ ਜਪ ਕਰਨਾ ਤਪ ਕਰਨਾ ਦਕਸ਼ਨਾ ਦੇਣੀ ਨੇਮ ਕਰਨੇ ਸੰਯਮ ਕਰਨੇ ਹੋਰ ਸਾਰੇ ਜਿਹੜੇ ਕਰਮ ਨੇ।
1: ਵਰਣਾਸ਼ਰਮ ਇਹ ਵੇਦ ਰਚਿਓ ਵਿਦਾਤੇ ਥਾਨ,
0: ਬ੍ਰਹਮਾ ਜੀ ਨੇ ਸਾਰਾ ਕੁਛ ਰਚਿਆ ਵਰਣਾਸ਼ਰਮ ਦੇ ਮੁਤਾਬਕ, ਸਾਰੀਆਂ ਚੀਜ਼ਾਂ ਵੇਦਾਂ ਦੇ ਵਿੱਚ ਰਚੀਆਂ ਹੋਈਆਂ।
1: ਮਨ ਤੋਂ ਮਨ ਇੰਦਰਨ ਇੰਦਰ ਮਤਮੋ ਮਤ ਅਨਰਾਗ,
0: ਇਹ ਬੜੀ ਡੂੰਘੀ ਚੀਜ਼ ਹੈ ਵਿਦਾਂਤ ਦੀ ਹੈ ਕਿ ਮਨ ਨੂੰ ਮਨ, ਮਨ ਅਸਲ ਵਿੱਚ ਮਨ ਕੀ ਆਤਮਾ ਹੀ ਹੈ। ਬੁੱਧੀ ਨੂੰ ਸ਼ਕਤੀ ਕੌਣ ਦਿੰਦਾ? ਉਹ ਵੀ ਆਤਮਾ ਹੀ ਦਿੰਦੀ ਹੈ। ਇੰਦਰੀਆਂ ਨੂੰ ਕੌਣ ਤਾਕਤ ਦਿੰਦਾ? ਆਤਮਾ ਹੀ ਦਿੰਦੀ ਹੈ। ਇਸ ਗੱਲ ਨੂੰ ਜੇ ਕੋਈ ਬੰਦਾ ਸਮਝ ਲਵੇ ਕਿ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਸਾਡੀਆਂ ਇੰਦਰੀਆਂ ਨੇ, ਇੰਦਰੀਆਂ ਨੂੰ ਚਲਾਉਣ ਵਾਲਾ ਮਨ ਹੈ, ਮਨ ਨੂੰ ਸੱਤਾ ਕੌਣ ਦਿੰਦਾ? ਜਿਹੜਾ ਇਹ ਬੁੱਧੀ ਹੈ, ਬੁੱਧੀ ਨੂੰ ਸੱਤਾ ਕੌਣ ਦਿੰਦਾ? ਆਤਮਾ। ਇਹ ਦੁਨੀਆਂ ਦੇ ਲੋਕ ਇਹ ਨਹੀਂ ਸਮਝਦੇ ਵੀ ਆਤਮਾ ਵੀ ਕੋਈ ਚੀਜ਼ ਆ। ਆਤਮਾ ਨੂੰ ਤਾਂ ਲੋਕ ਭੁੱਲ ਜਾਂਦੇ ਨੇ, ਆਤਮਾ ਤਾਂ ਪਿੱਛੇ ਪ੍ਰਕਾਸ਼ ਕਰਦੀ ਹੈ। ਇਹ ਲੋਕ ਇਹ ਕਹਿੰਦੇ ਨੇ ਮੇਰੀ ਬੜੀ ਬੁੱਧੀ ਹੈ, ਇਹਨੂੰ ਬੁੱਧ ਭਰਮ ਕਹਿੰਦੇ ਨੇ, ਇਹ ਮੇਰੀ ਬੜੀ ਬੁੱਧੀ ਹੈ, ਮੇਰਾ ਮਨ ਇਉਂ ਕਹਿੰਦਾ, ਮੈਂ ਇਉਂ ਕਰ ਦਿਆਂਗਾ। ਆਤਮਾ ਨੂੰ ਸੰਸਾਰ ਭੁੱਲਿਆ ਬੈਠਾ।
1: ਈਸ਼ ਜੀਵ ਕੀ ਭੇਦਤਾ ਮੂਰਖ ਹੀਰੇ ਲਾਗ,
0: ਇਹ ਸੰਸਾਰ ਦੇ ਲੋਕ ਨਾ ਮੂਰਖ ਨੇ, ਕਿਉਂਕਿ ਇਹ ਜੀਵ ਅਤੇ ਈਸ਼ਵਰ ਦੀ ਏਕਤਾ ਨੂੰ ਸਮਝ ਨਹੀਂ ਸਕੇ, ਇਹ ਬੁੱਧੀ ਤੱਕ ਹੀ ਸੀਮਤ ਰਹਿ ਜਾਂਦੇ ਹਨ।
1: ਸਾਹਿਬ ਸਿੰਘ ਤੂੰ ਜਾਣ ਅਬ ਹਮੈ ਦ੍ਵੈਤ ਨੈ ਦਿਸ,
0: ਆਪਣੇ ਲਿਖਾਰੀ ਨੂੰ ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਆਰ ਕਹਿਣ ਲੱਗੇ, ਹੇ ਭਾਈ ਸਾਹਿਬ ਸਿੰਘ ਸੁਣ, ਹੁਣ ਸਾਨੂੰ ਕਿਤੇ ਕੋਈ ਦਵੈਸ਼ ਨਜ਼ਰ ਨਹੀਂ ਆਉਂਦੀ, ਸਾਰੇ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ ਹੈ।
1: ਸਤਿਗੁਰ ਦਰਸ਼ਨ ਸਫਲ ਭਾ ਪਾਏ ਰੂਪ ਹੀ ਸਾਰਸ,
0: ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਦਰਸ਼ਨ ਹੋਇਆ ਸੀਗਾ ਨਾ, ਉਹ ਦਰਸ਼ਨ ਕਰਕੇ ਸਾਡੀ ਜਿਹੜੀ ਹੈ ਸਫਲਤਾ ਬਣੀ ਹੈ, ਸਰੂਪ ਪ੍ਰਾਪਤੀ ਹੋ ਜਾਣ ਕਰਕੇ ਜਿਹੜਾ ਸਾਡਾ ਦਿਲ ਹੈ ਮਨ ਹੈ ਇਹ ਰਸ ਵਿੱਚ ਰਹਿੰਦਾ ਹੈ, ਸਰੂਪ ਦੇ ਅਧਿਕ ਆਨੰਦ ਨੂੰ ਹਿਰਦੇ ਵਿੱਚ ਪ੍ਰਾਪਤ ਕਰ ਲਿਆ ਸੀ।
1: ਰਾਮ ਕੌਰ ਭਾਈ ਬਣੈ ਪਿਛੋ ਆਤਮਾ ਰੂਪ,
0: ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਜੀ ਕਹਿੰਦੇ ਅਸੀਂ ਆਤਮਾ ਨੂੰ ਆਪਣਾ ਰੂਪ ਜਾਣਿਆ ਹੈ, ਮੈਂ ਇੰਦਰੀਆਂ ਚੋਂ ਪਿੱਛੇ ਨਿਕਲਿਆ, ਪਹਿਲਾਂ ਇੰਦਰੀਆਂ ਦੇ ਸਵਾਦਾਂ ਚ ਜਿਹੜਾ ਬੰਦਾ ਫਸ ਜਾਂਦਾ ਉਹ ਮੋੜ ਕੇ ਪਿੱਛੇ ਮਨ ਵਿੱਚ ਲਿਆਉਣਾ ਪੈਂਦਾ, ਮਨ ਨੂੰ ਮੋੜ ਕੇ ਬੁੱਧੀ ਵਿੱਚ ਲਿਆਉਣਾ ਪੈਂਦਾ, ਬੁੱਧੀ ਨੂੰ ਲਿਆ ਕੇ ਆਤਮਾ ਵਿੱਚ ਲਿਆਉਣਾ ਪੈਂਦਾ ਵੀ ਅਸਲ ਤਾਂ ਚੀਜ਼ ਆਤਮਾ ਹੈ। ਕਹਿੰਦੇ ਮੈਂ ਉਸ ਆਤਮਾ ਨੂੰ ਪਹਿਚਾਣ ਲਿਆ ਹੈ।
1: ਵਰਨੇ ਜਾਏ ਨਾ ਜੇ ਕਛੂ ਪਰਮ ਆਨੰਦ ਅਨੂਪ,
0: ਕਹਿੰਦੇ ਇੰਦਰੀਆਂ ਦਾ ਸਵਾਦ ਬੜਾ ਜ਼ਬਰਦਸਤ ਹੈ, ਇਹਨਾਂ ਇੰਦਰੀਆਂ ਦੇ ਸਵਾਦ ਨਾਲੋਂ ਮਨ ਭੋਗਦਾ ਹੈ, ਮਨ ਨਾਲੋਂ ਫਿਰ ਬੁੱਧੀ ਹੈ। ਪਰ ਜਿਨ੍ਹਾਂ ਨੇ ਕਹਿੰਦੇ ਆਤਮਕ ਆਨੰਦ ਨੂੰ ਮਾਣਿਆ ਹੈ ਉਹ ਕਿਹਾ ਨਹੀਂ ਜਾ ਸਕਦਾ ਕਿ ਕਿੰਨਾ ਆਤਮਕ ਆਨੰਦ, ਆਤਮਾ ਦੀ ਪ੍ਰਾਪਤੀ ਤੋਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ।
1: ਸੁਣ ਕੇ ਨੇ ਸੰਸੈ ਭਏ ਛੇ ਮੁਕਤ ਤੇ ਸਭ ਬਾਤ,
0: ਸ਼੍ਰੋਮਣੀ ਮੁਖ ਦਸਵੇਂ ਪਾਤਸ਼ਾਹ ਦਾ ਸੁਭਾਇਮਾਨ ਮੁਖ ਵਿੱਚੋਂ ਸੋਹਣੇ ਬਚਨ ਸੁਣ ਕੇ ਮੈਂ ਤਾਂ ਨਿਰਸੰਸੇ ਹੋ ਗਿਆ, ਮੈਨੂੰ ਤਾਂ ਕੋਈ ਸੰਸਾ ਨਹੀਂ, ਮੈਂ ਤਾਂ ਬਿਲਕੁਲ ਹੀ ਠਾਕੁਰ ਤੁਮ ਸਰਨ ਆਈ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ।
1: ਬਹੁਤ ਉੱਥੇ ਦੇਖਣ ਲੱਗੇ ਹਾਏ ਬੇਗੀ ਸੰਬਾਤ,
0: ਫੇਰ ਮਹਾਰਾਜ ਸੱਚੇ ਪਾਤਸ਼ਾਹ ਉੱਠੇ ਸਾਵਧਾਨ ਹੋਏ, ਘੋੜੇ ਦੇਖਣ ਲੱਗ ਪਏ ਜਿਹੜੇ ਘੋੜੇ ਬਹੁਤ ਤੇਜ਼ ਦੌੜਦੇ ਨੇ, ਅਥਵਾ ਹੈ ਬੇਗੀ ਘੋੜੇ ਦਾ ਨਾਮ ਵੀ ਲਿਖਿਆ, ਕਹਿੰਦੇ ਹੈ ਬੇਗੀ ਨਾਮੇ ਘੋੜੇ ਨੂੰ ਜਿਹੜਾ ਹਵਾ ਦੇ ਸਮਾਨ ਉੱਡਦਾ ਸੀ ਘੋੜਾ, ਜਿਵੇਂ ਮਾਰੂਤੀ ਦਾ ਅਰਥ ਹੈ ਹਵਾ, ਇਸੇ ਪ੍ਰਕਾਰ ਹੀ ਇੱਥੇ ਘੋੜੇ ਦਾ ਨਾਮ ਹੈ ਬੇਗੀ, ਜਿਹੜਾ ਹਵਾ ਤੋਂ ਵੀ ਤੇਜ਼ ਲੰਘ ਜਾਵੇ ਉਹਨੂੰ ਕਹਿੰਦੇ ਹੈ ਬੇਗੀ ਘੋੜਾ ਦੇਖਿਆ ਹੈ।
1: ਕਿਉਂ ਭਈ ਇਸ ਪ੍ਰਕਾਰ ਸਿੱਖ ਨੇ ਉਪਦੇਸ਼ ਸੁਣ ਥਾਰੇ ਜੇ ਭਾਗ ਵਿਸ਼ੇਸ਼।
0: ਇਸ ਤਰ੍ਹਾਂ ਮਹਾਰਾਜ ਜੀ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਦਸਵੇਂ ਪਾਤਸ਼ਾਹ, ਭਾਗਾਂ ਵਾਲੇ ਨੇ ਉਹ, ਅੱਜ ਵੀ ਉਹਨਾਂ ਦਾ ਹੀ ਉਪਦੇਸ਼ ਮਿਲ ਰਿਹਾ। ਭਾਗਾਂ ਵਾਲੇ ਨੇ ਜਿਹੜੇ ਇਸ ਉਪਦੇਸ਼ ਨੂੰ ਸੁਣ ਕੇ ਕਮਾਉਣਗੇ, ਉਹ ਵੀ ਭਾਗਾਂ ਵਾਲੇ ਸੀ ਜਿਨ੍ਹਾਂ ਨੇ ਕਮਾਇਆ ਹੈ।
1: ਸੰਗ ਖਾਲਸਾ ਬਨ ਮੈਂ ਫਿਰ,
0: ਬਾਹਰ ਜਾਂਦੇ ਨੇ ਸ਼ਿਕਾਰ ਕਰਦੇ ਨੇ, ਖਾਲਸਾ ਨਾਲ ਸਾਰਾ ਜਾਂਦਾ ਹੈ।
1: ਕੇਤਕ ਗ੍ਰਾਮ ਛੀਨ ਕਰ ਲੈਂਦੇ,
0: ਕਿੰਨੇ ਕੁ ਜਿਹੜੇ ਪਿੰਡ ਸੀ ਆਲਸੂਨ ਵਰਗੇ ਜਾਂ ਹੋਰ ਪਿੰਡਾਂ ਵਾਲਿਆਂ ਨੇ ਜਿਨ੍ਹਾਂ ਨੇ ਸੰਗਤ ਨੂੰ ਤੰਗ ਕੀਤਾ ਸੀ, ਉਹ ਪਿੰਡ ਕਈ ਤਾਂ ਬਿਲਕੁਲ ਖਤਮ ਹੀ ਕਰਤੇ ਤੇ ਕਈ ਖੋ ਹੀ ਲਏ ਜਿਹੜੇ ਸੰਗਤ ਨੂੰ ਜ਼ਿਆਦਾ ਤੰਗ ਕਰਦੇ ਸੀ।
1: ਭੇਟ ਦੇ ਡਰ ਭੀਨੇ,
0: ਕਿੰਨੇ ਕੁ ਭੇਟਾਂ ਦਿੰਦੇ ਨੇ, ਡਰਦੇ ਹੋ ਰਹੇ ਕਿ ਖਾਲਸੇ ਤੋਂ ਸਾਡੀ ਬਚਤ ਰਵੇ।
1: ਜੇ ਮੈਂ ਮਿਲੇ ਗਰਬ ਬ੍ਰਿੰਦ ਖਾਲਸਾ ਚਰੈ,
0: ਜਿਹੜੇ ਨਹੀਂ ਮਿਲਦੇ ਆ ਕੇ ਅਧੀਨ ਨਹੀਂ ਹੁੰਦੇ ਤੇ ਜਿਹੜੇ ਬਹੁਤਾ ਹੰਕਾਰ ਕਰਦੇ ਨੇ, ਫਿਰ ਖਾਲਸਾ ਚੜ ਕੇ ਜਾਂਦਾ ਹੈ।
1: ਕਰੇ ਸ਼ਿਕਾਰ ਤਾਂ ਮਨ ਭਾਇਓ, ਭਾਗੇ ਤਜੇ ਗ੍ਰਾਮ ਡਰ ਪਾਇਓ।
0: ਮਨ ਭਾਉਂਦਾ ਸ਼ਿਕਾਰ ਕਰਦੇ ਨੇ, ਪਿੰਡਾਂ ਦੇ ਪਿੰਡ ਫਿਰ ਛੱਡ ਕੇ ਦੌੜ ਜਾਂਦੇ ਨੇ।
1: ਕਿਸੀ ਵਡਾਈ ਪੁੰਜ ਲਈ ਆਵੇ, ਆਨੰਦਪੁਰ ਤੁਰੰਗ ਤੂੰ ਖਾਵੇ।
0: ਬਹੁਤ ਸਾਰੇ ਘਾਦਕ ਲੈ ਕੇ ਆਉਂਦੇ ਨੇ, ਉਹ ਲਿਆ ਕੇ ਆਨੰਦਪੁਰ ਸਾਹਿਬ ਘੋੜਿਆਂ ਨੂੰ ਪਾਉਂਦੇ ਨੇ।
1: ਭੀਮ ਚੰਦ ਦੇਖੇ ਦੁੱਖ ਲਹਿ, ਲੜ ਲੈ ਸਕੇ ਤਾਂ ਮਨ ਲਹਿ।
0: ਭੀਮ ਚੰਦ ਬੜਾ ਦੁਖੀ ਹੁੰਦਾ, ਲੜ ਤਾਂ ਨਹੀਂ ਸਕਦਾ ਪਰ ਅੰਦਰੇ ਅੰਦਰ ਬੜਾ ਝੂਰਦਾ ਹੈ।
1: ਕਲਗੀ ਧਰ ਰਸ ਬੀਰ ਮਝਾਰਾ, ਚਾਹੇ ਜੰਗ ਤੋਂ ਸਦਾ ਅਖਾੜਾ।
0: ਮਹਾਰਾਜ ਤਾਂ ਹਮੇਸ਼ਾ ਬੀਰ ਰਸ ਵਿੱਚ ਹੀ ਰਹਿੰਦੇ ਨੇ ਅਤੇ ਹਮੇਸ਼ਾ ਚਾਹੁੰਦੇ ਨੇ ਕਿ ਜਿਹੜੇ ਤੁਰਕ ਨੇ ਜਾਂ ਦੁਸ਼ਟ ਨੇ, ਜ਼ਾਲਮ ਲੋਕ ਨੇ, ਕਿਉਂਕਿ ਦੁਸ਼ਟ ਸਭਨ ਕੋ ਮੂਲ ਉਪਾੜ ਨਹੀਂ, ਉਹਨਾਂ ਦਾ ਮੁੱਖ ਕਰਮ ਹੈ ਦੁਸ਼ਟਾਂ ਦਾ ਨਾਸ ਕਰਨਾ, ਸੰਤਾਂ ਨੂੰ ਉਭਾਰਨਾ।
1: ਸਿੰਘਨ ਤੋਂ ਨਿਤ ਲੜਨ ਸਿਖਾਵਨ, ਤੁਰਕਨ ਕਰ ਸਲ ਬੈਰ ਵਧਾਵਨ।
0: ਸਿੰਘਾਂ ਨੂੰ ਹਮੇਸ਼ਾ ਲੜਨਾ ਸਿਖਾਉਂਦੇ ਨੇ, ਤੁਰਕਾਂ ਦੇ ਵਿਰੁੱਧ ਕਰਦੇ ਨੇ ਉਹਨਾਂ ਨੂੰ ਕਿ ਇਹ ਜ਼ਾਲਮਾਂ ਨੇ ਆ ਕੇ ਹਿੰਦੁਸਤਾਨ ਦੀ ਪਾਵਨ ਪਵਿੱਤਰ ਧਰਤੀ, ਰਿਸ਼ੀਆਂ ਮੁਨੀਆਂ ਦੀ ਧਰਤੀ ਤੇ ਤੰਬਾਕੂ ਲਿਆ ਕੇ ਇੱਕ ਤਾਂ ਧਰਤੀ ਨੂੰ ਭ੍ਰਿਸ਼ਟ ਕਰਤਾ, ਇੱਕ ਜਿਹੜੇ ਸੀ ਤੁਰਕਾਂ ਨੇ ਸਾਰੇ ਪਾਸੇ ਗੰਦਗੀ ਫੈਲਾ ਰੱਖੀ, ਮਲੇਸ਼ ਖਾਣਾ, ਮਲੇਛੀ ਲੋਕ, ਇਹਨਾਂ ਤੋਂ ਮਹਾਰਾਜ ਕਹਿੰਦੇ ਇਹ ਧਰਤੀ ਛਡਾਉਣੀ ਹੈ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਸ ਧਰਤੀ ਦੇ ਉੱਤੇ ਧਰਮਸਾਲ ਕੀ ਹੈ? ਧਰਮ ਦੀ ਜਗ੍ਹਾ ਜਿਹੜੀ ਆ ਉਹ ਸਿਰਫ ਹਿੰਦੁਸਤਾਨ ਦੀ ਉਹ ਧਰਤੀ ਹੈ ਜਿੱਥੇ ਸਾਰੇ ਧਰਮ ਕਰਮ ਹੁੰਦੇ ਹਨ।
1: ਰਣ ਜੇ ਕਰਤ ਰਹੇ ਗੋ ਪੰਥਾ, ਸਭ ਸ਼ਸਤਰ ਕੀ ਸਿੱਖੇ ਸੰਤਾ।
0: ਜੇ ਪੰਥ ਆਪਣਾ ਮੈਦਾਨੇ ਜੰਗ ਦੇ ਵਿੱਚ ਜਾ ਕੇ ਜੰਗ ਕਰਦਾ ਰਹੇਗਾ, ਸ਼ਸਤਰਾਂ ਦੀ ਸੰਥਿਆ ਲੈਂਦਾ ਰਹੇਗਾ, ਤਾਂ ਪੰਥ ਕਾਮਯਾਬ ਰਹੇਗਾ। ਕਈ ਲੋਕ ਕਹਿੰਦੇ ਰਿਸ਼ੀਆਂ ਮੁਨੀਆਂ ਦੀ ਜਿੰਨੀ ਧਰਤੀ ਸੀ ਇੱਥੇ ਅਸੀਂ ਓਨਾ ਹੀ ਪਾਪ ਵੱਧ ਗਿਆ, ਇਹ ਪਾਪ ਆਪਾਂ ਨਹੀਂ ਵਧਾਇਆ, ਇਹ ਤੁਰਕਾਂ ਨੇ ਵਧਾਇਆ ਆ ਕੇ ਇੱਥੇ ਪਾਪ, ਇਹ ਅੰਗਰੇਜ਼ਾਂ ਨੇ ਵਧਾਏ ਪਾਪ ਆ ਕੇ। ਆਪਣੇ ਹਿੰਦੁਸਤਾਨ ਦੇ ਲੋਕ ਪਹਿਲਾਂ ਕਿੱਥੇ ਪਾਪ ਕਰਦੇ, ਚੰਗੇ ਭਲੇ ਲੋਕ ਹੁੰਦੇ ਸੀ, ਸਿੱਧੇ ਸਾਦੇ ਅਮੀਰ ਦੇਸ਼, ਰੇਹੜੀਆਂ ਤੇ ਤਾਂ ਇੱਥੇ ਹੀਰੇ ਮੋਤੀ ਵਿਕਦੇ ਰਹੇ ਨੇ, ਇਹ ਤਾਂ ਮਹਿਮੂਦ ਗਜਨਵੀ ਵਰਗਿਆਂ ਨੇ ਆ ਕੇ ਲੁੱਟ ਲੁੱਟ ਕੇ ਸਾਰਾ ਕੁਝ ਲੈ ਗਏ। ਇਹ ਮੁਲਕ ਤਾਂ ਬਹੁਤ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਇਹ ਤੁਰਕਾਂ ਨੇ ਵਿਗਾੜਿਆ, ਤਾਂਹੀਓ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਇਹਨਾਂ ਦੀਆਂ ਜੜਾਂ ਪੱਟ ਦਿਆਂਗੇ।
1: ਯੁੱਧ ਕਰਨ ਹਥਿਆਰ ਮਾਰੇ, ਤੋਛਿਤ ਬਲ ਤੇ ਰਾਜ ਸੰਭਾਰੇ।
0: ਮਹਾਰਾਜ ਕਹਿੰਦੇ ਤੁਸੀਂ ਹੁਣ ਯੁੱਧ ਕਰੋ, ਹਥਿਆਰਾਂ ਦੇ ਨਾਲ ਮਾਰੋ ਇਹਨਾਂ ਤੁਰਕਾਂ ਨੂੰ, ਧਰਤੀ ਦੇ ਉੱਤੇ ਰਾਜ ਸੰਭਾਲੋ, ਕਿਉਂਕਿ ਇਹ ਤੁਰਕਾਂ ਨੇ ਸਾਰਿਆਂ ਦੇ ਧਰਮ ਜਿਹੜੇ ਵਿਗਾੜ ਦਿੱਤੇ ਨੇ, ਹਿੰਦੂ ਧਰਮ ਦਾ ਨਾਸ ਇਹਨਾਂ ਨੇ ਕੀਤਾ ਆ ਕੇ ਔਰ ਸਿੱਖ ਧਰਮ ਨੂੰ ਮਾਰਨਾ ਚਾਹੁੰਦੇ ਨੇ।
1: ਇਹ ਆਸ਼ਾ ਸਤਗੁਰ ਕੇ ਮਨ ਕੋ ਜਿਸ ਤੇ ਚਿਤਿਆਸ ਨਿਤ ਰਣ ਕੋ।
0: ਇਹ ਆਸ਼ਾ ਹੈ ਸਤਗੁਰ ਦੇ ਮਨ ਦਾ, ਜਿਸ ਕਰਕੇ ਸਤਗੁਰੂ ਚਾਹੁੰਦੇ ਨੇ ਕਿ ਰੋਜ਼ ਜੰਗ ਕਰ ਕਰਕੇ ਦੁਸ਼ਟਾਂ ਦਾ ਜ਼ਾਲਮਾਂ ਦਾ ਨਾਸ ਹੋਣਾ ਚਾਹੀਦਾ।
1: ਯਾ ਤੇ ਅਨੇਕ ਪ੍ਰਕਾਰ ਬਖੇੜਾ, ਪਰਬਤ ਪਤੀ ਪੁੰਜਨ ਸਨ ਝੇੜਾ।
0: ਇਹ ਕਰਕੇ ਅਨੇਕ ਪ੍ਰਕਾਰ ਦਾ ਬਖੇੜਾ ਝਗੜਾ, ਜਿਹੜੇ ਪਰਬਤ ਵਾਸੀ ਜਾਂ ਪਰਬਤੇਸ਼ ਅਸਲਖ ਇੱਥੇ ਪਰਬਤੀ ਰਾਜੇ ਜਿੰਨੇ ਸਨ, ਉਹ ਸਾਰਿਆਂ ਦੇ ਨਾਲ ਸਤਿਗੁਰੂ ਨੇ ਇਹ ਝਗੜਾ ਖੜਾ ਕੀਤਾ। ਇਸੇ ਕਰਕੇ
1: ਰਸ ਤੋਂ ਹੋਏ ਲੜਤ ਮੈਂ ਕੋਏ, ترکن کی سہائے کیسے
0: لڑتے ہوئے لڑتے نہیں وہ ترکان کی سہایتا چاہتے ہیں کیونکہ ترکان کا پربھاو ان کے اتنے اتنا پی چکیا ہے پاویں کہ ترک جنجو لا رہے ہیں پر پھر بھی لوگ ترکان کے گن گا رہے ہیں
1: گرب پٹھارت رے بسالا جات وکیل سنا کچالا
0: بڑا روپیہ پہاڑی راجہ نے ترکان کو بھیجیا اپنے وکیل بھیجے جہے جا کے کچالیاں سکھاؤ کہ آنندپور صاحب ختم کر دیو سنگھا نو مار دیو اسی تو تھوڑے ادھین ہیں تھوڑی بکریاں جی تھوڑے غلام جی
1: اورنگز کے پیک سدا ہے کوسو بین سمیپ سنا میں
0: کئی جانے تو نرنگے کول سیدھے پہنچ کے دستے نے کئی صوبے دے کول فریاد کرتے جا کے
1: دسویں گرو تاری تھوم راج کن تو چھینت بھوم
0: پہلے مہاراج نے بہت دھوم مچا رکھی ہے چارے پاسے مہاراج دے ورد بولتے جا کے صوبیاں کولے نرنگے کولے کہتے وہ تو راج کرن دھرتی کھور یہ ورودھی گل ہے مہاراج تو نہیں چاہتے نہیں سی ستگرو تو کہتے راج ہو راج کرو تسی اسی تو چاہتے تسی ہندو راج ہندوستان تے راج کرو تسی ساڈے نال ملو آپا مل کے ترکاں نوں بھجا دئیے ہندوستان دی دھرتی تے تہاڈا ہی راج ہوئے اسی راج کی کرنا پر انہوں نے جا کے الٹ شکایت کی دھرتی کھوندے ہیں جی وہ تو آپ راجے بننے چاہتے ہیں جی سانو بھی مار دین گے تہانوں بھی مار دین گے
1: ایک دیش یہ گرام اجارے لوٹے کوٹے سب ہم ہارے
0: پہاڑی علاقے سارے دیش انہوں نے مار دیتے جی پنڈا دے پنڈ لٹ لے جی لوگ کٹ دیتے جی بڑی گلیں جا کے سنا دے
1: انہیں کیتک سما بتایو سورج گرہن پرب دن آیو
0: کیوں کنا سما بتیت کیتا سورج گرہن تے ایک سما ایسا آیا تھنیسر نامے تیرتھ سی اتوں کی شکایت آئی سی اتھے لوگ گندگی بڑی پا رہے سی تا کسی نے آ کے ہمارے لوگ ایسے نے اتھے گندگی بڑی پا رہے نے اتھے سدھار کرنا ہمارا کہ چلو خالسا جی چل کے انہاں لوکاں نال سدھار کریے اتھے
1: اچت سین لے سنگھ نکیرے بھائی تیار چل بے تس میرے
0: اچت سینا لے کے سنگھا نہیں چلن لئی اس وقت تیار ہو گئے
1: جی گجری ماتا تے آد رخ گل کو لک سدن آباد
0: مہاراج جی نے جدو دیکھا کہ رخ مہاراج کا کی ہے اتنے سودا لاؤن چلے نے یا ہور کرم اس کر کے انہوں نے یہ نہیں کہا اسی جانا وہ کہنے اسی تو اتھے ہی رہاں گے
1: ہم نے پربھو سواری چھڑے تیر ترنگ باغ کر پھڑے
0: مہارا سچے پاتشاہ اکلے ہی گئے کسی نو پروار دے ممبر نو نال لیا کسی نو یا فوجاں نال لے گئے تھوڑیاں جیاں اکلے ہی گئے ہن
1: منزل دور کی کرت سدارے غیر وکھے دل الف بچارے
0: تو اس وقت ستگرو مہاراج دور دی منزل کردے ہوئے پہنچے تو گرہن دا دن جہاں سی وہ من دے اندر وچاریا اتے جا کے کیونکہ اکٹھ دیکھنا گل گرہن کی نہیں آئی یہ نہیں بھی کہ گرہن لگیا تا گئے نے گرو نانک دیو جی یہی دیکھتے سی گرہن تے اکٹھے ہون گے تا ماڑا جا انہوں اپدیش ہو سکتا ہے تا دن کے اتنے جانے ہوں سن
1: تھل میں تیرت سمدائے نگر تھنیسر میں چل آئے
0: تو جتھے بہت بھاری تیر سی تھنیسر نامے جو تیرتھ ہے ہندو مت وچ اس استھان تے پہنچے ہاں
1: دکھن دش میں تیرتھ مہا ڈیرے ہت چات بھیتا
0: اتے جا کے ڈیرا لایا یہ تیرتھ دا دکھن والا پاسا جتھے ڈیرا لایا ہے پاتشاہ جہی آپ کی رہنی ہے یہ تو سدھا والی فکیر والی گرو نانک دیو جی کا وہی اندروں بھاؤ بھاونا برہم گیان سارا کچھ بھگتی سب کچھ وہی ہے باقی جہاں ہے آپ جی نے باہروں سروپ بنایا ہے آپ کا جڑا باہرلا ہے شیران والا جڑا ہے نا ویس پرجیا کی دستگیری تو بھاو مدد واسطے آ جڑا اپنے کھیرج تو بھاو جڑا ہوں خارج تو بھاو باہرلا جڑا باہرلا روپ بنایا ہے یہ پرجیا کی رکھا واسطے آپ نے بنایا ہے
1: جو دل نیکی ہوئے جوال کرنے قدرت کے خیال
0: سو جو دل نیکی ہوئے جوال جے تہاڈے دل وچ نیکی ہے بھی اسی ماڑا کام تو کرنا ہی نہیں نیک کام کرنا ہے تو ترکاں دا جوال تو پاو گراوٹ ضرور ہوئے گی تے کرنی تہاڈی قدرت دے انکول ہے جیڑا بندہ قدرت دے انکول ہو کے کرنی کرے قدرت بھی وہ نال ہے قادر بھی وہ نال ہے جیڑا بندہ قدرت تو الٹ چلے قادر تے قدرت دوویں دے الٹ ہو جاندے نے تہاڈے نال تاں جی قدرت بھی ہے تواڈے نال قادر بھی ہے
1: دل کا سن کے آپس میا ریجے دو دشیا نند لیا
0: کیوں کہہ کے آپس دے وچ دونوں جانے دونوں پکھاں وچوں مہاراج بھی بڑے پرسن ہوئے مدن ناتھ تے اُدی جماعت بھی پرسن ہوئی بہت خوش ہوئے مہاراج بڑا چنگا کرم کر رہے ہو نہیں تاں دھرم کرم سارا ختم ہو گیا لوکاں دے دھرم اُڈ گئے یہ ملیچھی راج ہو گیا
2: گرو صاحب کہتے کیتی توں تے دسا میں کیتی کمال دی گل سبزی توں جڑی کھا گیا میں دسا تینوں پتا تو کی کھادا اج تینوں پتا تو غلطی کی کیتی مگر کہن لگا نہیں مہاراج میں تے غلطی کوئی نہیں کیتی پھر مہاراج پادشاہ کہن لگے جدوں تو کل چور کر رہا سا تیرے داڑے وچ ایک کیس چٹا سی اج کتھے ایک کیس چٹا وہ کتھے ہن اکھاں نیویاں ہوئی صاحب کہنے لگے دس چھتی کا سنگت چیٹا کتھے تولا کتھے مہاراج میں کیوں پٹتا تولا پٹ دتا مہاراج کہتے ایک تولا پٹیا ہی ہوں تو چور نہیں کر سکتا اسی کنیاں دے برش پھیرتے روز چھپا دینے گرو کا پیار گرو کا ستکار ایک بجن تسی بڑے پیار نہ کہندے میرے رام رائے جیوں راکھے بڑا جھوم دے ہوئے شبداں تے مگر کہہ کی رہے ہو یہ تو سمرپت ہے یہ شبد تو بالکل ڈگ پینے دے نے ابھی بھی سوتری کی ٹھپ آخو ست نام شری گھٹ کے بولو ست نام شری معاف کر دینا جی معاف کر دینا ہو سکتا سب سے جڑی ہوئے آخو واحگرو میرے رام رائے جیوں رات یہ شبد تے تسی بڑا پڑھیا بھائی امرجیت سنگھ تان نے پڑھیا سی ساری گڈیاں سارے تھاواں تے لوگ پڑھنے رہے میرے رام رائے جیوں راکھے مگر کہہ کی رہے ہو یہ بھی تو ویکو نا جیو راکھے تو کالے تے رکھیا میں کالے تے رہا آنند تے تاں مجھے چٹے آئے تے تاں بھی آکھے میرے رام رائے جیو راکھے مہاراج جے کالے سی تے تاں رہا ہوں چٹے آئے سب نے تے پرچھ پھیرے کراں کی گرو باں کے دی بڑے جن نے کٹنے پاپ نے کٹنے پاپ نے انہیں رنگنے پاپ کراں کی گرو دے سکھو آؤ میرے صاحب نو پوچھیے مہاراج کیڑا منہ لکھ کے تہاڈے در تے آئیے ਇਹਦੇ ਕਹਿਤ ਕਬੀਰ ਸੁਣੋ ਰੇ ਸੰਤੋ ਬੋਲੋ ਕਹਿਤ ਕਬੀਰ ਸਾਧ ਸੰਗਤ ਦਰ ਆ ਸੰਗਤ ਵਿੱਚ ਬਹਿ ਕੇ ਨਾਮ ਜਪਣ ਵਾਲਾ ਦਰ ਜਾਂਦਾ ਹੈ ਜਿਹੜਾ ਸੰਗਤ ਕਰਦਾ ਹੈ ਜਿਹੜਾ ਸਿੱਖੀ ਦੀ ਰਹਿਤ ਮਰਯਾਦਾ ਚ ਪੂਰਾ ਰਹਿੰਦਾ ਹੈ ਕਹਿੰਦੀ ਗੁਰਸਿੱਖੋ ਰਹਿਤ ਮਰਯਾਦਾ ਪੜੋ ਮੇਰੀ ਉਹ ਧੀਓ ਰਹਿਤ ਮਰਯਾਦਾ ਪੜੋ ਸੋ ਸਿੱਖ ਸਖਾ ਬੰਧਪ ਹੈ ਭਾਈ ਬੋਲੋ ਸੋ ਜੇ ਗੁਰਕੇ ਭਾਣੇ ਮਹਿਣੇ ਦਾ ਹੁਕਮ ਉਹ ਮੇਰਾ ਸਿੱਖ ਹੈ ਸਖਾ ਹੈ ਬੰਧਪ ਹੈ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੇ ਹੁਕਮੇ ਤੇ ਰਹਿੰਦਾ ਹੈ ਭਾਣੇ ਤੇ ਰਹਿੰਦਾ ਹੈ ਤੇ ਆਪਣ ਭਾਣੇ ਜੋ ਚੱਲੇ ਭਾਈ ਫਿਰ ਵਿਛੜ ਬੱਚਿਆਂ ਬੱਚਿਆਂ ਦੇ ਵਿਆਹ ਕਰਦੇ ਹੋ ਬਾਬੇ ਨਾਨਕ ਦੇ ਸਿੱਖੋ ਬਾਬੇ ਨਾਨਕ ਨੇ ਸੋਚੋ ਜਦੋਂ ਆਪਣੇ ਬੱਚਿਆਂ ਦੇ ਆਨੰਦ ਕਾਰਜ ਗੁਰੂਆਂ ਨੇ ਕੀਤੇ ਹੋਣਗੇ ਇਤਨਾ ਹੀ ਕੀਤੇ ਹੋਣਗੇ ਜਿਤਨਾ ਤੁਸੀਂ ਕਰਦੇ ਹੋ ਆਖੋ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਸਿੱਧ ਲੈਣੀ ਆ ਕਿ ਦਸ ਜਾਮਿਆਂ ਵਿੱਚ ਗੁਰੂ ਸਾਡੇ ਨਾਲ ਰਹਿ ਕੇ ਵਪਾਰ ਕਿਤਰਾ ਕਰਨਾ ਦੱਸ ਗਿਆ ਖੇਤੀਬਾੜੀ ਕਿਤਰਾ ਕਰਨੀ ਦੱਸ ਗਿਆ ਨਾਮ ਕਿਤਰਾ ਕਰਨ ਜਪਣਾ ਇਹ ਦੱਸ ਗਿਆ ਧੀਆਂ ਕਿਤਰਾ ਵਿਆਹਣੀਆਂ ਦੱਸ ਗਿਆ ਪੁੱਤਰ ਕਿਤਰਾ ਵਿਆਹੁਣੇ ਦੱਸ ਗਿਆ ਮਗਰ ਕਮਾਲ ਦੀ ਗੱਲ ਆ ਸਿੱਖਾ ਤੇਰਾ ਤਾਂ ਕਰੋੜਾਂ ਮੀਲ ਦਾ ਫਾਸਲਾ ਪੈ ਗਿਆ ਗੁਰੂ ਨਾਲੋਂ ਤੂੰ ਕਹਿੰਦਾ ਮੈਂ ਤੀ ਕੁੜਮ ਖੁਸ਼ ਕਰਦੇ ਨੇ ਅੱਜ ਜਦੋਂ ਸੀਤਾਪੁਰ ਮੇਰੇ ਨਾਲ ਭਾਈ ਹਰਬੰਦ ਸਿੰਘ ਸੀ ਅਸੀਂ ਇੱਕ ਸਿੱਖ ਨੂੰ ਤਰਲਾ ਮਾਰੇ ਪਰਸੋਂ ਪੁੱਤ ਦਾ ਵਿਆਹ ਅੱਜ ਅੰਮ੍ਰਿਤ ਦਾ ਵਾਟਾ ਤਿਆਰ ਹੋ ਗਿਆ ਮੈਂ ਕਿਹਾ ਚੜ ਜਾ ਸੀਤਾਪੁਰ ਕਦੀ ਅੰਮ੍ਰਿਤ ਸੰਚਾਰ ਨਹੀਂ ਹੋਇਆ ਵੇਖ ਗੁਰੂ ਨੇ ਕਰਮ ਖੁੱਲੇ ਆ ਥੋੜੇ ਦਿਨ ਉੱਥੋਂ ਹੀ ਆਇਆ ਵੇਖ ਗੁਰੂ ਨੇ ਕਰਮ ਖੋਲੇ ਵਾਟਾ ਅੰਮ੍ਰਿਤ ਦਾ ਤਿਆਰ ਹੋਣ ਲੱਗਾ ਕਹਿਣ ਲੱਗਾ ਕਰਾਂ ਕੀ ਪੇਟੀਆਂ ਸ਼ਰਾਬ ਦੀਆਂ ਲਿਆ ਕੇ ਘਰ ਰੱਖ ਲਈਆਂ ਬਾਬਾ ਇਹਦਾ ਕੀ ਬਣਨਾ ਇੱਕ ਵਾਰ ਪੁੱਤਾਂ ਦਾ ਵਿਆਹ ਕੋਈ ਕਰਕੇ ਪੇਟੀਆਂ ਮੁਕਾ ਲਈਏ ਪੀ ਲਾਂਗੇ ਅੰਮ੍ਰਿਤ ਛਕ ਲਾਂਗੇ ਆਖੋ ਵਾਹਿਗੁਰੂ ਮੈਂ ਕਿਹਾ ਕਿਉਂ ਆਖੋ ਵਾਹਿਗੁਰੂ ਮੈਂ ਕਿਹਾ ਕਿਉਂ ਪੀਣੀ ਹੂੰ ਕਹਿੰਦਾ ਜੀ ਪਹਿਲੀ ਵਾਰ ਕੁੜਮ ਆਉਣੇ ਨੇ ਰਿਸ਼ਤੇਦਾਰ ਆਉਂਦੇ ਆ ਭਰਵਈਏ ਆਉਣੇ ਰਿਸ਼ਤੇਦਾਰ ਨਾਰਾਜ਼ ਨਾ ਕਿਤੇ ਹੋ ਜਾਣ ਮੈਂ ਕਿਹਾ ਕਿਤੇ ਠੰਡੇ ਦਿਮਾਗ ਨਾਲ ਸੋਚੀ ਕਲਗੀਆਂ ਵਾਲਾ ਕਿਤੇ ਨਾਰਾਜ਼ ਨਾ ਹੋ ਜਾਏ ਇੱਕ ਸੱਜਣ ਸਭ ਸੱਜਣਾ ਬੋਲੋ ਇੱਕ ਫਿਰ ਬੋਲੋ ਇੱਕ ਸੱਜਣ ਇੱਕ ਵੈਰੀ ਸਭ ਵਾਦ ਇੱਕ ਵੈਰੀ ਤੈਨੂੰ ਇਹ ਡਰ ਨਹੀਂ ਆਉਂਦਾ ਇਹ ਘਰ ਤੈਨੂੰ ਕਿਸੇ ਰਿਸ਼ਤੇਦਾਰ ਨੇ ਦਿੱਤਾ ਹੈ ਜਿਨ੍ਹਾਂ ਦੀ ਪਰਵਾਹ ਕਰਦਾ ਹੈ ਦੇ ਵਸਦਾ ਰੋਗ ਵੇ ਤੇਰੇ ਘਰ ਨੂੰ ਖੋਲਣ ਆਖੋ ਵਾਹਿਗੁਰੂ ਇਹ ਜਿਹੜੇ ਤੇਰੇ ਭੈਣ ਭਰਾਵਾਂ ਨਾ ਜੇ ਕਦੀ ਤੂੰ ਇਹਨਾਂ ਦੇ ਸਾਰੇ ਜਿਨ੍ਹਾਂ ਨੂੰ ਕਹਿੰਦਾ ਨਾਰਾਜ਼ ਨਾ ਹੋ ਜਾਣਾ ਇਹਨਾਂ ਦਾ ਤਾਂ ਲੱਗੇ ਤੈਨੂੰ ਜਿਉਂਦਿਆਂ ਖਾ ਜਾਣਾ ਤੇਰਾ ਰਾਖਾ ਗੁਰੂ ਆ, ਜਿਹਦੀ ਤੂੰ ਪਰਵਾਹ ਨੀ ਕਰਦਾ। ਤੂੰ ਆਖ ਮੇਰਾ ਸਾਰਾ ਸਮਾਜ ਮੇਰੇ ਨਾਲੋਂ ਨਾਰਾਜ਼ ਹੋ ਜਾਏ, ਮੇਰਾ ਗੁਰੂ ਗ੍ਰੰਥ ਸਾਹਿਬ ਮੇਰੇ ਤੋਂ ਨਾਰਾਜ਼ ਨਾ ਹੋਏ। ਮਗਰ ਤੂੰ ਵਿਆਹਾਂ ਵਿਚ ਉਹ ਆਪਣੀਆਂ ਮਨ ਮਰਜ਼ੀਆਂ ਕਰਦਾ ਹੈ, ਧੀਆਂ ਨੂੰ ਸ਼ਰਕਾਂ ਤੇ ਨਚਾਉਣਾ ਹੈ, ਮਾਸ ਮੁਰਗੇ ਮੱਛੀ ਅੰਡੇ ਸ਼ਰਾਬਾਂ ਦਾਜ ਵਰੀਆਂ ਸੋਨੇ ਕਾਰਾਂ ਕਿੱਦਾਂ ਸਿੱਖਾਂ ਵੀ ਆਪਣੇ ਆਪ ਨੂੰ ਪੁੱਛਦੇ ਸੀ ਸਿੱਖ ਹੀ ਕੰਮ ਕਰਦੇ ਆ ਜਾਂ ਪੁੱਛ ਕਿਤੇ ਜਾ ਕੇ ਅਖੰਡ ਕੀਰਤਨੀ ਕਿਸੇ ਵਾਲਿਆਂ ਨੂੰ ਜਾਂ ਪੁੱਛ ਗੁਰੂ ਕੇ ਪਿਆਰ ਵਾਲੀਆਂ ਰੂਹਾਂ ਨੂੰ ਕਿਤਨਾ ਵਿਆਹ ਕਰੀਦਾ ਹੈ। ਆਖੋ ਵਾਹਿਗੁਰੂ ਸਾਰੀ ਕੀਰਤਨ ਹੁੰਦਾ ਹੈ, ਰਾਤ ਨੂੰ ਆਨੰਦ ਕਾਰਜ ਪੜਿਆ ਜਾਂਦਾ ਹੈ, ਦੋਵੇਂ ਪਰਿਵਾਰ ਇਕੱਠੇ ਬਹਿ ਕੇ ਲੰਗਰ ਛਕਦੇ, ਉਹ ਆਪਣੇ ਘਰ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਤੁਰ ਜਾਂਦੇ, ਉਹ ਆਪਣੇ ਘਰ ਨੂੰ ਤੁਰ, ਉਹ ਵੀ ਸਿੱਖ ਗੁਰੂ ਉਹਨਾਂ ਨੂੰ ਸ਼ਾਬਾਸ਼ ਦਊ। ਉਹ ਪੈਸੇ ਖਰਚਣ ਨੂੰ ਨਹੀਂ, ਉਹ ਪੈਸੇ ਜਿੰਨੇ ਸ਼ਰਾਬਾਂ ਤੇ ਉਡਾਉਣਾ ਹੈ, ਕਰਨਾ ਕਿਸੇ ਗਰੀਬ ਦੀ ਬੱਚੀ ਦਾ ਵਿਆਹ, ਬਣਾ ਦੇ ਨਾ ਕਿਸੇ ਨੇਤਰ ਦੀਆਂ ਅੱਖਾਂ, ਕਰਾ ਦੇ ਜਿਹਦੀ ਕਿਡਨੀ ਨੀ ਹੈਗੀ ਉਹਦਾ ਆਪਰੇਸ਼ਨ, ਲੈ ਦੇ ਦਵਾਈਆਂ ਕਿਸੇ ਗਰੀਬ ਨੂੰ। ਉਹ ਸਿਮਤ ਪਾਗਲ ਨਾ ਹੋ, ਗੁਰੂ ਦੀ ਰਜ਼ਾ ਚ ਆ, ਆਪਣ ਭਾਣੇ ਜੋ ਚੱਲੇ ਭਾਈ ਉਹ ਵਿਛੜ, ਫਿਰ ਬੋਲੋ ਉਹ ਵਿਛੜ, ਵਿਛੜ ਕੇ ਅੱਜ ਜੋਟਾਂ ਖਾ ਰਹੇ ਦੁਖੀ ਆ, ਕਿਉਂਕਿ ਆਪਾਂ ਗੁਰੂ ਦੇ ਰੂੜ ਤੋਂ ਉਤਰ ਗਏ, ਗੁਰੂ ਦੇ ਰਾਹ ਤੋਂ ਉਤਰ ਗਏ। ਹਰ ਕੇ ਦਾਸ ਸੁਹੇਲੇ ਭਾਈ, ਬੋਲੋ ਹਰ ਕੇ, ਜਿਹੜੇ ਗੁਰੂ ਕੇ ਪਿਆਰੇ ਨੇ ਉਹ ਸੁਖੀ ਨੇ। ਅੱਜ ਵੀ ਵੇਖਿਆ ਮੈਂ ਕਈ ਵਿਚਾਰ ਅਧੀਨ ਬੱਚੇ, ਇੱਕ ਬੱਚਾ ਆਉਂਦਾ ਨਾ ਸਿਹਰੇ ਬੰਨਦੇ ਨੇ, ਨਾ ਘੋੜੀ ਤੇ ਚੜਦੇ ਨੇ, ਨਾ ਗਾਨੇ ਬੰਨਦੇ ਨੇ, ਹੱਥ ਸਿਰਸਾ ਪੜਿਆ, ਉਧਰੋਂ ਧੀ ਵਾਲੇ ਆਏ, ਗੁਰੂ ਸਾਹਿਬ ਦੀ ਜੁਰੀ ਚ ਪਰ ਚਾਰ ਲਾਵਾਂ ਪੜੀਆਂ, ਅਰਦਾਸ ਕੀਤੀ, ਦਵਾਜੀਆਂ ਨੇ ਗੁਰੂ ਕਾ ਲੰਗਰ ਬਣਾਇਆ, ਲੰਗਰ ਬਣਾ ਕੇ ਬੱਚੀ ਸ਼ਬਦ ਪੜਦੀ ਆ, ਬੱਚਾ ਸ਼ਬਦ ਪੜਦਾ ਹੈ, ਵੇਖੋ ਗੁਰੂ ਕਿੰਨਾ ਖੁਸ਼ ਹੋ ਰਿਹਾ। ਗੁਰੂ ਬਲਹਾਰ ਜਾ ਰਿਹਾ ਉਹਨਾਂ ਸਿੱਖਾਂ ਤੋਂ ਜਿਹੜੇ ਗੁਰੂ ਦੇ ਭਾਣੇ ਚ ਚੱਲਦੇ, ਮੈਂ ਉਹਨਾਂ ਤੋਂ ਹਾਂ ਕੁਰਬਾਨੇ ਜਾਓ, ਮਿਹਰਬਾਨਾ ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ, ਦਿਨਾ ਕੇ ਲੈਣ ਜੋ ਤੇਰਾ ਨਾਮ, ਦਿਨਾ ਕੇ ਸਦ ਕੁਰਬਾਨੇ ਜਾਓ। ਤੇਰੇ ਵਿਆਹਾਂ ਚ ਅੱਧੇ ਬੰਦੇ ਸੜਕ ਤੇ ਨਿਕਲੇ ਹੁੰਦੇ, ਹੱਥ ਜੋੜ ਕੇ ਬੇਨਤੀ, ਅੱਜ ਇੱਧਰ ਮੁੜੋ, ਥਾਲ ਵਿੱਚ ਤਿੰਨ, ਸਤਸੰਗਤ ਵਿੱਚ ਤਰੇਗਾ, ਇਹ ਗੁਰੂ ਦੀ ਵਸਤੂ ਪਈ, ਚੁੱਕ ਸੱਚ ਨੂੰ ਕਬੂਲ ਕਰ। ਤਿੰਨ ਚੀਜ਼ਾਂ ਨੇ, ਸੱਤ ਸੰਤੋਖ ਵਿਚਾਰ, ਇਹਨਾਂ ਤਿੰਨਾਂ ਚੀਜ਼ਾਂ ਨਾਲ ਢਿੱਡ ਭਰ ਲਾ, ਜੇ ਕੋ ਖਾਵੇ, ਜੇ ਇਹ ਚੀਜ਼ਾਂ ਖਾਏਗਾ, ਪਰੋਸੇਗਾ, ਅੰਦਰ ਪਜਾਵੇਗਾ, ਫਿਰ ਤਿਸਕਾ ਹੋਏ ਵਧਾਰੋ। ਮਗਰ ਇਹ ਗੱਲਾਂ ਇਹ ਨੀ ਵੀ ਇੱਕ ਦਿਨ ਲਈ, ਤੋ ਇਹ ਵਸਤੂ ਤਰੀ ਰਹਿ ਜਾ, ਇਹ ਵਸਤੂ ਛੱਡਣ ਵਾਲੀ ਨਹੀਂ ਹੋ, ਇਹ ਵਸਤੂ ਜ਼ਿੰਦਗੀ ਭਰ ਨਿਭਾਉਣ ਵਾਲੀ ਹੋ। ਇੱਕ ਸਿੱਖ ਕਹਿੰਦਾ ਸੀ, ਆਖੋ ਸਤਨਾਮ ਸ੍ਰੀ, ਸਿੱਖ ਹੋ ਕੇ ਜਿਉਣਾ ਬੜਾ ਸੌਖੀ, ਧਿਆਨ ਦਿਓ ਉਹਦੀ ਆਪਣੀ ਸੋਚ ਸੀ, ਸਿੱਖ ਹੋ ਕੇ ਮਗਰ ਸਿੱਖ ਹੋ ਕੇ ਮਰਨਾ ਬੜਾ ਔਖਾ। ਜਿੱਦਣ ਮਰੋ, ਜਿੱਦਣ ਅੱਖਾਂ ਮਿਟੋ, ਤੇ ਲੋਕੀ ਕੋਲ ਖਲੋ ਕੇ ਆਖਣ ਭਾਈ ਇਹਨੇ ਸਾਰੀ ਜ਼ਿੰਦਗੀ ਸਿੱਖੀ ਚ ਨਿਭਾਈ। ਜਿੱਦਣ ਅੱਖਾਂ ਮਿਟੀਆਂ ਜਾਣ ਤੇ ਲੋਕੀ ਕੀ ਗੱਲਾਂ ਕਰਨ, ਇਹਨੇ ਸਾਰੀ ਜ਼ਿੰਦਗੀ
3: ਸਿੱਖੀ ਚ ਨਿਭਾਈ।
2: ਜਿੱਦਣ ਤੁਹਾਨੂੰ ਇਹ ਸਰਟੀਫਿਕੇਟ ਦੁਨੀਆਂ ਦੇ ਦੇ, ਗੁਰੂ ਘਰ ਨਾ ਲਾਓ,
3: ਵਾਹਿਗੁਰੂ
2: ਸੰਗਤ ਦੀ ਰੱਬਾ, ਮਗਰ ਅਸੀਂ ਕਿਧਰ ਨੂੰ ਤੁਰ ਪਏ। ਇਹ ਤਿੰਨ ਚੀਜ਼ਾਂ ਚੁੱਕੋ, ਸੱਤ ਗੁਰੂ ਗ੍ਰੰਥ ਸਾਹਿਬ ਦਾ 300 ਸਾਲਾ, ਮੇਰੇ ਸਤਿਗੁਰੂ ਗਰੀਬ ਨੂੰ ਅੱਜ ਦਾ ਆਪ ਜੀ ਬਣਾ ਰਹੇ। ਮੈਂ ਤੇ ਇੰਨਾ ਕੁ ਬਚਨ ਆਪ ਜੀ ਨਾਲ ਕਰਨਾ ਚਾਹੁੰਦਾ ਵੀ ਜਿਹੜੇ ਆਪਾਂ ਕਹਿੰਦੇ ਕਿ ਇਸ ਦਿਨ ਗੁਰਗੱਦੀ ਦਿੱਤੀ, ਗੁਰਗੱਦੀ
3: ਦਿੱਤੀ,
2: ਸਮਝਦੇ ਹੋ? ਥੋੜਾ ਜਿਹਾ ਹੁਣ ਸੁਚੇਤ ਹੋ ਜਾਓ, ਆਹ 5 ਮਿੰਟ ਬਚਨ ਕਰਦੇ। ਗੁਰਗੱਦੀ ਕਿੰਨੇ ਨਹੀਂ ਪਿਆਰੇ ਹੋ, ਉਹ ਤੇ ਕਹਿੰਦਾ ਅਸੀਂ ਪਹਿਲਾਂ ਤੋਂ ਇਹ ਗੁਰੂ ਆ, ਪਹਿਲੇ ਜਾਮੇ ਚ ਜਦੋਂ ਸਿੱਧਾਂ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਆ, ਕਮਾਲ ਦੀ ਗੱਲ ਆ, ਉਹ ਤੇ ਪਹਿਲੇ ਜਾਮੇ ਚ ਕਹਿੰਦਾ ਸੀ ਇਹ ਗੁਰੂ ਆ ਜੀ, ਗੁਰਗੱਦੀ ਅੱਜ ਥੋੜੀ ਦਿੱਤੀ 300 ਸਾਲ ਤੋਂ। ਆਖੋ ਵਾਹਿਗੁਰੂ, ਪਹਿਲੇ ਜਾਮੇ ਚ ਉਹਨੂੰ ਸਿੱਧਾਂ ਨੇ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਆ, ਤੇ ਕੀ ਸਾਹਿਬ ਨੇ ਆਖਿਆ, ਸ਼ਬਦ ਗੁਰੂ। ਤੀਸਰੇ ਜਾਮੇ ਚ ਆਖਿਆ ਜੀ ਗੁਰੂ ਕੌਣ ਆ, ਕਹਿੰਦੇ ਵਾਹ ਬਾਣੀ ਨਿਰੰਕਾਰ ਹੈ, ਬਾਣੀ ਗੁਰੂ ਆ। ਚੌਥੇ ਜਾਮੇ ਚ ਪੁੱਛਿਆ ਜੀ ਗੁਰੂ ਕੌਣ ਆ, ਕਹਿੰਦੇ ਬਾਣੀ ਗੁਰੂ। ਪੰਜਵੇਂ ਆਖਿਆ ਧੁਰਜੀ ਬਾਣੀ। ਕਮਾਲ ਦੀ ਗੱਲ ਆ, ਅਸੀਂ ਇੱਕ ਰਿਪੀਟ ਕੀਤੀ ਜੀ ਕੋਈ ਸ਼ਰਾਧ ਵਜਣਾ, ਇੱਕ ਸ਼ਰਾਧ ਵਜਣਾ, ਸ਼ਰਾਧ ਕਰਨੇ ਆਪਾਂ ਬਾਜ ਨਾ ਆਏ, ਅਸੀਂ 14ਵੀਂ ਤੇ 13ਵੀਂ ਦਾ ਸ਼ਰਾਧ ਬਾਬੇ ਨਾਨਕ ਦਾ ਵੀ ਕਰਤਾ। ਆਖੋ ਵਾਹਿਗੁਰੂ, ਆ ਦਿੱਲੀ ਦੇ ਵਿੱਚ ਹੁਣ ਲੋਕੀ ਜਾਗਰੂਕ ਹੋਏ ਨੇ, ਵਿਦਵਾਨਾਂ ਰੌਲਾ ਪਾਇਆ, ਨਹੀਂ ਤੇ ਨਾਨਕ ਪਿਓ ਜਿਹਨ ਆਖਰੀ ਸ਼ਰਾਧ ਹੁੰਦਾ ਸੀ ਇਸ਼ਤਿਹਾਰਾਂ ਦੇ ਉੱਤੇ ਲਿਖਿਆ ਹੁੰਦਾ ਸੀ 19 ਤਰੀਕ ਨੂੰ ਬਾਬੇ ਨਾਨਕ ਦਾ ਸ਼ਰਾਧ। ਆਖੋ ਵਾਹਿਗੁਰੂ, ਲੱਗ ਸਿੱਧਾ ਕਰੋ 2 ਮਿੰਟ ਲਈ। ਬਾਬੇ ਤੇ ਬਾਬਾ ਨਾਨਕ ਤੇ ਮਰਿਆ ਹੀ ਨਹੀਂ। ਬਾਬਾ ਨਾਨਕ ਤੇ ਪਹਿਲੇ ਜਾਮੇ ਚੋਂ ਉੱਠ ਕੇ ਦੂਸਰੇ ਚ ਚਲੇ ਗਿਆ, ਦੂਸਰੇ ਚੋਂ ਤੀਸਰੇ ਚੋਂ ਚੌਥੇ, ਚੌਥੇ ਤੋਂ ਪੰਜਵੇਂ, ਪੰਜਵੇਂ ਤੋਂ ਛੇਵੇਂ, ਛੇਵੇਂ ਤੋਂ ਸੱਤਵੇਂ, ਸੱਤਵੇਂ ਤੋਂ ਅੱਠਵੇਂ, ਅੱਠਵੇਂ ਤੋਂ ਨਾਵੇਂ, ਨਾਵੇਂ ਤੋਂ ਦਸਵੇਂ, ਫਿਰ ਨਾਨਕ ਲੀਨ ਭਇਓ। ਉਹ ਨਾਵੇਂ ਤੋਂ ਯਾਤਰਾ ਕਰਕੇ ਗੋਬਿੰਦ ਵਿੱਚ ਭੇਦ ਹੋ ਗਿਆ, ਜਿਉਂਦਾ ਜਾਗਦਾ ਬਾਬਾ ਨਾਨਕ ਬੈਠਾ ਗੁਰੂ ਗ੍ਰੰਥ ਸਾਹਿਬ। ਇਹ ਸ਼ਰਾਧ ਕਿਹਨਾਂ ਦੇ ਕਰੀਦੇ, ਜਿਉਂਦਿਆਂ ਦੇ ਮਰਿਆਂ ਦੇ? ਅਜੇ ਸਾਨੂੰ ਇਹ ਵੀ ਪਤਾ ਨਾ ਲੱਗਾ ਅਸੀਂ ਬਾਬੇ ਨਾਨਕ ਦੇ ਵੀ ਸ਼ਰਾਧ ਕਰੀ ਹੈ। ਆਹ ਵੀ ਗੱਲ ਅਸੀਂ ਰਿਪੀਟ ਕਰੀ ਜਾਂਦੇ ਹਾਂ, ਆਖੋ ਵਾਹਿਗੁਰੂ। ਆਹ ਵੀ ਗੱਲ ਅਸੀਂ ਰਿਪੀਟ ਕਰੀ ਜਾਂਦੇ ਕਿ 300 ਸਾਲ ਹੋ ਗਏ ਜਦੋਂ ਗੁਰੂ
4: ਸ਼ਬਦ ਨਾ ਕੀਤੋ ਵਿਚਾਰ, ਕੋਈ ਮਨ ਸਜੂਨ ਨਾ ਆਖੀਐਨ ਪਸ਼ੂ ਢੋਰ ਗਵਾਰ, ਪਸ਼ੂ ਢੋਰ ਗਵਾਰ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਸ਼ਬਦ ਨਾ ਕੀਤੋ ਵਿਚਾਰ। ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ, ਨਮੋ ਸੋਖ ਸੋਖੇ, ਨਮੋ ਸ਼ਾਹ ਚਾਹੇ, ਨਮੋ ਮਹ ਮਾਹੇ, ਨਮੋ ਸ਼ਾਹ ਸ਼ਾਹੇ, ਨਮੋ ਮਹ ਮਾਹੇ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਗੱਜ ਵੱਜ ਗਿਆ ਖੋਜੀ ਵਾਹ।

0: Arjas. Mana? Andro maro sutte awaz. Arjas re mana? Aku inu. Arjas re mana? ਇੱਕ ਬੜਾ ਪਿਆਰਾ ਬਚਨ ਹੈ ਬਾਬਾ ਕਬੀਰ ਜੀ ਦਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਛਤਾਏ ਨਾ ਮਨ ਇਹਨੂੰ ਆਖੋ ਹਾਂ ਕਿ ਤੈਨੂੰ ਪਛਤਾਉਣਾ ਪੈਣਾ ਹੀ ਮੇਰਾ ਚੱਲਣਾ ਨੀ ਕੰਮ ਵੀ ਆਖੋ
1: ਵਾਹਿਗੁਰੂ
0: ਰਾਮ ਸਿਮਰ ਪਛਤਾਏਗਾ ਮਨ ਇਹਨੂੰ ਆਖੋ ਮਨਾ ਪਛਤਾਉਣਾ ਪੈਣਾ ਹੀ ਜੋ ਕੁਛ ਤੂੰ ਇਕੱਠਾ ਕਰ ਰੱਖਿਆ ਇੱਕ ਦਿਨ ਜਿੱਧਰ ਗਿਆਨ ਦੇ ਨੇਤਰ ਖੁੱਲਣ ਗਏ ਇਹ ਮਿੱਟੀ ਕੀ ਹੈ ਤੂੰ ਸੁਪਨੇ ਚ ਢੇਰੀਆਂ ਲਾ ਰਿਹਾ ਤੂੰ ਸੁਪਨੇ ਵਿੱਚ ਕੌਡੀ ਕੌਡੀ ਜੋੜ ਰਿਹਾ ਜੋ ਜੋੜ ਰਿਹਾ ਅੱਖ ਬੰਦ ਦਾ ਸੁਪਨਾ ਹੀ ਜਿੱਦਣ ਅੱਖ ਖੁੱਲੀ ਰੋਏਗਾ ਰਾਮ ਸਿਮਰ
1: ਪਛਤਾਏਗਾ
0: ਮਨ ਬੋਲੋ ਰਾਮ ਸਿਮਰ
1: ਮਨ
0: ਪਾਪੀ ਜੀਰਾ ਪਾਪੀ ਜੀਰਾ ਅੱਜ ਕੱਲ ਉੱਠ ਇੱਕ ਆਪ ਜੀ ਨਾਲ ਮੈਂ ਆਪਣੀਆਂ ਧੀਆਂ ਨਾਲ ਸਿੱਖਣ ਦਾ ਵਚਨ ਕੀਤਾ ਪਹਿਲੀ ਵਾਰ ਹੈ ਰਾਮ ਸਿਮਰ ਪਛਤਾਏਗਾ ਬਿੰਦੀ ਹੈ ਬਿੰਦੀ ਹੈ ਧਿਆਨ ਦੇ ਦੇਣਾ ਪਹਿਲੀ ਵਾਰ ਬਿੰਦੀ ਹੈ ਫਿਰ ਬਿੰਦੀ ਨਹੀਂ ਫਿਰ ਅੰਤ ਤੇ ਜਾ ਕੇ ਬਿੰਦੀ ਹੈ ਇਸ ਜਾਪ ਨੂੰ ਤੁਸੀਂ ਇਸ ਤਰ੍ਹਾਂ ਕਰਨਾ ਹੈ ਪਾਪੀ ਜੇਰਾ ਲੋਭ ਕਰਤ ਹੈ ਅੱਜ ਕੱਲ ਉੱਠ ਜਾਏਗਾ ਜਾਏਗਾ ਨਹੀਂ ਜਾਏਗਾ ਪਾਪੀ ਜੀਰਾ ਲੋਭ ਕਰਤ ਹੈ ਅੱਜ ਕੱਲ ਉੱਠ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਏਗਾ ਨੀ ਭੁਲਾਏਗਾ ਧਨ ਜੋਗਨ ਕਾ ਗਰਬ ਨਾ ਕੀਜੇ ਕਾਗਜ ਉਗੜ ਜਾਏਗਾ ਜਾ ਜਮ ਆਏ ਕੇਸ ਗਏ ਪਟਕੇ ਤਾਂ ਦਿਨ ਕਿਸ਼ਨਾ ਮਸਾਹੇਗਾ ਸਿਮਰਨ ਭਜਨ ਦਇਆ ਨੀ ਕੀਨੀ ਤੋ ਮੁਖ ਚੋਟਾ ਧਨ ਮਨਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਨੀ ਜਾਏਗਾ ਫਿਰ ਪਿਛਲੀ ਦੁੱਖ ਵਿਚ ਫੇਰ ਬਿੰਦੀ ਲਾਈ ਜਦੋਂ ਰੋਇਆ ਉਹਦੇ ਚਰਨਾਂ ਵਿਚ ਡਿੱਗ ਕੇ ਕੀ ਕਰਾਂ ਫਿਰ ਉਹਨੇ ਕਿਹਾ ਕਹਿ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਹੁਣ ਬਿੰਦੀ ਲਾਈ ਸਮਝ ਰਿਹਾ ਕਿ ਵਚਨ ਹੁਣ ਕੀ ਲਾਈ ਲਕਸ਼ਤਾ ਕਰਕੇ ਹੁਣ ਕੀ ਲਾਈ ਬਿੰਦੀ ਵਾਰ ਵਾਰ ਨੀ ਬੁਲਾਉਣੀ ਜਾਏਗਾ ਪਾਏਗਾ ਨੀ ਕਹਿਣਾ ਪਹਿਲੀ ਵਾਰ ਆਖਿਆ ਰਾਮ ਸਿਮਰ ਪਛਤਾਏਗਾ ਇੱਥੇ ਬਿੰਦੀ ਹੈ ਤੈਨੂੰ ਪਛਤਾਉਣਾ ਪੈਣਾ ਹੀ ਰੱਬ ਦੀ ਬੰਦੀ ਕਰ ਲਾ ਆਖੋ ਸਤਨਾਮ ਸ੍ਰੀ ਇਰਸਾ ਦੇ ਭਗਤ ਰਵਿਦਾਸ ਜੀ ਨੇ ਬੜੇ ਪਿਆਰੇ ਬਚਨ ਕੀਤੇ ਕਹਿੰਦੇ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਬੋਲੋ ਰਾਮ ਸਿਮਰ ਰਾਮ
1: ਸਿਮਰ
0: ਇਸ ਦੁਨੀਆਂ ਤੇ ਪਹਿਲਾ ਸਾਹਿਬ ਕਮਾਲ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਜਿਨ੍ਹਾਂ ਦਾ 300 ਸਾਲਾ ਗੁਰਗੱਦੀ ਦਿਵਸ ਆਪਾਂ ਕਹਿੰਦੇ ਕਿ ਅਸੀਂ ਮਨਾਉਣਾ ਹੈ ਆਖੋ ਵਾਹਿਗੁਰੂ ਜਿਹੜਾ ਤੁਹਾਨੂੰ ਇਹ ਨੀ ਕਹਿੰਦਾ ਕਿ ਮੇਰੇ ਚੇਲੇ ਹੋ ਧਿਆਨ ਦੇਣਾ ਜਰਾ ਕਾਗਰਤਾ ਬਖਸ਼ਿਓ ਤੁਹਾਨੂੰ ਚੇਲੇ ਨਹੀਂ ਕਹਿੰਦਾ ਤੁਹਾਨੂੰ ਆਪਣੇ ਸੇਵਕ ਨਹੀਂ ਕਹਿੰਦਾ ਬੜਾ ਪਿਆਰਾ ਸ਼ਬਦ ਵਰਤਦਾ ਗੁਰੂ ਗ੍ਰੰਥ ਸਾਹਿਬ ਕਿ ਤੁਸੀਂ ਮੇਰੇ ਚੇਲੇ ਨੇ ਤੁਸੀਂ ਮੇਰੇ ਸੇਵਕ ਨਹੀਂ ਤੁਸੀਂ ਮੇਰੇ ਭਰਾ ਨੇ ਆਖ ਵਾਹਿਗੁਰੂ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਭਾਈ ਵੀ ਬੋਲੋ ਜੀ ਤੁਹਾਨੂੰ ਭਰਾ ਬਣਾ ਕੇ ਗੁਰੂ ਗੋਦ ਵਿਚ ਬਾ ਕੇ ਗਲਣਾ ਲਾ ਕੇ ਕਹਿੰਦੇ ਮੇਰੇ ਭਰਾ ਰਾਮ ਦਾ ਸਿਮਰਨ ਕਰੋ ਰਾਮ ਨਾਮ ਸਿਮਰਨ ਬਿਨਾ ਬੋਲੋ ਰਾਮ ਨਾਮ
1: ਸਿਮਰਨ
0: ਫਿਰ ਆਪਣੀ ਸੁਰਤ ਨੂੰ ਵੀ ਸਮਝਾਓ ਰਾਮ ਨਾਮ ਸਿਮਰਨ ਬਿਨ ਬੂਟ ਤੇ ਅਧਕਾਈ ਬੂਟ ਤੇ ਬੜੇ ਡੁੱਬ ਗਏ ਬੜੇ ਡੁੱਬੇ ਲੋਕੀ ਪੂਰਾ ਦੇ ਪੂਰ ਖਪੇ ਜਿਨ੍ਹਾਂ ਸਿਮਰਨ ਨਾ ਕੀਤਾ ਜਿੰਨਾ ਸਿਮਰਨ ਨਹੀਂ ਨਾ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਨੇ ਇੱਕ ਨੀ ਡੁੱਬਿਆ ਬੜੇ ਡੁੱਬੇ ਜੇ ਤਰਨਾ ਚਾਹੋ ਤੇ ਰੱਬ ਦੀ ਬੰਦਗੀ ਕਰੋ ਸਿਮਰਨ ਕਰੋ ਵਾਹਿਗੁਰੂ ਪਰਮੇਸ਼ਵਰ ਦੇ ਚਰਨਾਂ ਨਾਲ ਜੁੜੋ ਅੰਮ੍ਰਿਤ ਵੇਲਾ ਸੰਭਾਲੋ। ਅੱਜ ਵਾਲੇ ਬਚਨ ਵਿਚ ਜੋ ਮੈਂ ਆਪ ਜੀ ਨਾਲ ਸਾਂਝ ਪਾਉਣ ਲੱਗਾ ਉਹ ਇਹ ਹੈ ਰਾਮ ਸਿਮਰ ਪਛਤਾਏਗਾ ਮਨ ਪਛਤਾਏਗਾ ਮਨ ਪਾਪੀ ਜੀਰਾ ਅਲੋਭ ਕਰਕੇ ਕੋਈ ਗੱਲ ਨਹੀਂ। ਕਈ ਮੇਰੇ ਵੀਰ ਭਰਾਵਾਂ ਨੂੰ ਬੱਚਿਆਂ ਨੂੰ ਸਿੱਖਾਂ ਨੂੰ ਕਹੀਦਾ ਸਿਮਰਨ ਕਰ ਲੋ ਇਹਦੇ ਚਾਰ ਦੌਲਤ ਕਮਾ ਲਈਏ ਫਿਰ ਕਰ ਲਾਂਗੇ। ਆਖੋ ਸਤਨਾਮ ਸ੍ਰੀ ਫਿਰ ਬੋਲੋ ਸਤਨਾਮ ਸ੍ਰੀ। ਪੰਜਵੇਂ ਸਤਿਗੁਰੂ ਦਾ ਇੱਕ ਬਚਨ ਹੈ ਕਰ ਕਰ ਥਾਕੇ ਵੱਡੇ ਵਡੇਰੇ ਤੇਰੇ ਤੇਰੇ ਵੱਡੇ ਵਡੇਰੇ ਇਹ ਦੁਕਾਨਾਂ ਤੇ ਜਾਂਦੇ ਜਾਂਦੇ ਥੱਕ ਗਏ। ਉਹ ਵੀ ਸਵੇਰੇ ਟਿਫਨ ਚੁੱਕਦੇ ਸੀ ਕਿੱਥੇ ਜਾਂਦੇ ਸੀ ਬੋਲੋ ਜੀ ਟਿਫਨ ਚੁੱਕਦੇ ਸੀ ਕਿੱਥੇ ਜਾਂਦੇ ਸੀ ਰੋਟੀ ਵਾਲਾ ਚੁੱਕ ਕੇ ਕਿੱਥੇ ਜਾਂਦੇ ਸੀ। ਅੱਜ ਤੂੰ ਕੀ ਕਰ ਰਹੇ ਤੁਸੀਂ ਉਹ ਕੁਝ ਕਰ ਰਹੇ ਉਹਨਾਂ ਨੂੰ ਵੀ ਜਦੋਂ ਕੋਈ ਉਹਨਾਂ ਦੀ ਜ਼ਿੰਦਗੀ ਚ ਆਵਾਜ਼ ਮਾਰ ਕੇ ਕਹਿੰਦਾ ਸੀ ਸਿਮਰਨ ਕਰ ਕਹਿੰਦਾ ਦੋ ਚਾਰ ਦਿਨ ਪੈਸੇ ਕਮਾ ਲਈਏ ਫਿਰ ਕਰ ਲਾਂਗੇ ਪਹਿਲਾਂ ਆਹ ਕੰਮ ਪੂਰਾ ਕਰ ਲਈਏ। ਮੈਂ ਕਮਾਨ ਦੇ ਬਚਨ ਪੜ੍ਹੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਕਹਿੰਦੇ ਕਰ ਕਰ ਥੱਕ ਗਏ ਬਜ਼ੁਰਗ ਵੇਖੋ ਥੱਕ ਜਾਂਦਾ ਸਾਰਾ ਉਮਰ ਦੁਕਾਨਾਂ ਤੇ ਵਿਚਾਰਾ ਸਾਈਕਲ ਤੇ ਗੱਡੀਆਂ ਤੇ ਸਕੂਟਰਾਂ ਤੇ ਜਾ ਕੇ ਕੀ ਹੋ ਜਾਂਦਾ ਹੈ ਥੱਕ ਜਾਂਦਾ ਹੈ। ਕਰ ਕਰ ਥਾਕੇ ਵੱਡੇ ਵਡੇਰੇ ਬੋਲੋ ਵੱਡੇ ਵੱਡੇ ਵਡੇਰਿਆਂ ਦਾ ਮਤਲਬ ਇੱਥੇ ਵੱਡੇ ਲੋਕ ਨੀ ਤੇਰੇ ਵੱਡੇ ਵਡੇਰੇ ਥੱਕੇ ਅੱਗੇ ਕਰ ਕਰਕੇ ਮਗਰ ਕਿਸੇ ਨੇ ਕਦੀ ਨੀ ਆਖਿਆ ਦੁਨੀਆਂ ਦੇ ਲੋਕੋ ਜਿਹੜੇ ਕੰਮ ਚ ਮੈਂ ਪਿਆਸ ਮੈਂ ਪੂਰਾ ਕਰ ਲਿਆ ਅਧੂਰੇ ਹੀ ਰੋ ਕੇ ਚਲੇ ਗਏ ਨਹੀਂ ਪੂਰਾ ਨੀ ਕਰ ਸਕੇ। ਆਖੋ ਵਾਹਿਗੁਰੂ
1: ਵਾਹਿਗੁਰੂ
0: ਕਰ ਕਰ ਥਾਕੇ ਵੱਡੇ ਵਡੇਰੇ ਕਿਨਹੀ ਨਾ ਕੀਏ ਤਾਜ ਮਾਇਆ ਪੂਰੇ ਕਿਨਹੀ ਨਾ ਕੀਏ ਤਾਜ ਮਾਇਆ
1: ਪੂਰੇ
0: ਇਹ ਮਾਇਆ ਦਾ ਕੰਮ ਕਿਸੇ ਨੇ ਪੂਰਾ ਨੀ ਕੀਤਾ ਜਿਹਦੇ ਕੋਲ ਦਸ ਨੇ ਉਹ ਕਹਿੰਦਾ ਵੀਹ ਜਿਹਦੇ ਕੋਲ ਵੀਹ ਨੇ ਉਹ ਕਹਿੰਦਾ ਤੀਹ ਜਿਹਦੇ ਕੋਲ ਤੀਹ ਨੇ ਉਹ ਕਹਿੰਦਾ ਚਾਲੀ ਇਹ ਥੋੜ ਅੱਗੇ ਵੱਧਦੀ ਗਈ ਵੱਧਦੀ ਗਈ ਵੱਧਦੀ ਗਈ। ਗੁਰੂ ਸਾਹਿਬ ਕਹਿੰਦੇ ਤੈਨੂੰ ਪਛਤਾਉਣਾ ਪਾਪੀ ਜੀਰਾ ਲੋਭ ਕਰਤ ਹੈ ਅੱਜ ਕੱਲ ਅੱਜ ਜਾਂ ਕੱਲ। ਆ ਮੇਰਾ ਪਰਿਵਾਰ ਇੱਥੇ ਬੜੇ ਪਿਆਰ ਵਾਲੇ ਵਿੱਚ ਬੈਠੇ ਹੋ ਰਹੇ ਆਖੋ ਸਤਨਾਮ ਸ੍ਰੀ
1: ਵਾਹਿਗੁਰੂ
0: ਇਹਨਾਂ ਦੀ ਦਿੱਲੀ ਰਿਸ਼ਤੇਦਾਰੀ ਹੈ ਆਖੋ ਵਾਹਿਗੁਰੂ ਬੜੀਆਂ ਬਖਸ਼ੀਆਂ ਰੂਹਾਂ ਨੇ। ਮੈਂ 26 ਜਨਵਰੀ ਨੂੰ ਦਿੱਲੀ ਕਥਾ ਕਰਨ ਗਿਆ ਆਖੋ ਵਾਹਿਗੁਰੂ ਰਾਤ ਨੂੰ ਕਥਾ ਸੁਣੀ ਉੱਥੇ ਪਰਿਵਾਰ ਨੇ 11 ਵਜੇ ਉੱਠ ਕੇ ਮੈਨੂੰ ਮਿਲਣ ਆਏ ਆਖੋ ਵਾਹਿਗੁਰੂ ਤੇ 11 ਵਜੇ ਇਤਰਾ ਬੈਠੇ ਬਚਨ ਚੱਲਣ ਡਿਆ ਪ੍ਰਸ਼ਾਦਾ ਛਕਦਿਆਂ ਮੈਨੂੰ ਕਹਿੰਦੇ ਟੈਲੀਫੋਨ ਆ ਗਿਆ ਜਰਾ ਸੁਣ ਲਈ 26 ਜਨਵਰੀ ਨੂੰ ਨਵੀਂ ਕਾਰ ਬੱਚਿਆਂ ਦੇ ਲਈ ਧਿਆਨ ਦੇਣਾ ਜਰਾ ਅੱਜ ਕੱਲ ਉੱਠ ਪਤਾ ਨੀ ਕਿਹਦੇ ਵੇਲੇ ਕਦੋਂ ਕਿਤੇ ਪਰਮੇਸ਼ਵਰ ਦੇ ਭੇਜ ਦੂਤ ਸੰਬੰਧ ਸਾਹਾ ਲਿਖਿਆ ਸਾਹੇ ਲਿਖੇ ਨਾ ਚੱਲਣੀ ਨੀ ਭੋਲੀਏ ਜਿਹੜੀ ਸਾਹੇ ਚਿੱਠੀ ਲਿਖੀ ਆ ਉਹਦੀ ਡੇਟ ਨੀ ਉਹ ਬਦਲੀ ਜਾਣੀ ਆਖੋ ਵਾਹਿਗੁਰੂ ਦੀ ਕੋਸ਼ਿਸ਼ ਕਰੋ ਗੁਰਸਿੱਖੋ ਪਿਆਰਿਓ ਜਿਹੜੀ ਸਾਰੇ ਚਿੱਠੀ ਦੇ ਉੱਤੇ ਡੇਟ ਲਿਖੀ ਆ ਨਾ ਕਿ ਤੈਨੂੰ ਉਹਨੇ ਲੈਣ ਆਉਣਾ ਹੀ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ ਬੋਲੋ ਜਿੰਦੂ ਕੂ ਜਿੰਦ ਨੂੰ ਸਮਝਾਓ ਮੇਰੀ ਉਹ ਭੈਣੋ ਬੱਚਿਓ ਗੁਰਸਿੱਖੋ ਜਿੱਦਣ ਦੀ ਉਹ ਚਿੱਠੀ ਲਿਖੀ ਆ ਉਦਣ ਆ ਹੀ ਜਾਣਾ ਹੀ ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭਾਵੇਂ ਕਿੱਡੇ ਵੱਡੇ ਹੋਸਪਿਟਲ ਦੀਆਂ ਚਿੜਕਣੀਆਂ ਲਾ ਕੇ ਅੰਦਰ ਟੀਕਿਆਂ ਆਕਸੀਜਨਾਂ ਚ ਬੰਦ ਹੋ ਜੀ ਉਹਨੇ ਲੈ ਜਾਣਾ ਤਿਆਰ ਨਹੀਂ ਅੱਜ ਕੱਲ ਉੱਠ। ਮੈਂ ਬਚਨ ਸੁਣਾਉਣ ਲੱਗਾ ਸਰ 20 ਤਰੀਕ ਨੂੰ ਮੈਂ ਪੁੱਛਿਆ ਮੈਂ ਕਿਹਾ ਕਾਕਾ ਨੀ ਆਇਆ ਜੇ ਕਥਾ ਸੁਣਨ ਆਖੋ ਵਾਹਿਗੁਰੂ ਗੱਜ ਕੇ ਆਪਣੇ ਬੱਚਿਆਂ ਦੇ ਭੱਲੇ ਲਈ ਆਖੋ ਵਾਹਿਗੁਰੂ ਕਹਿੰਦਾ ਜੀ ਉਹ ਨਵੀਂ ਕਾਰ ਲਈ ਸੀ ਕਰਨਾਲ ਹਵੇਲੀ ਤੇ ਰੋਟੀ ਖਾਣ ਗਏ ਕਰਨਾਲ ਹਵੇਲੀ ਤੇ ਰੋਟੀ ਖਾਣ ਗਏ ਨਵੀਂ ਏਜੰਟ ਕਾਰ ਲਈ ਬਸ 11 ਵਜੇ ਫੋਨ ਆਇਆ ਤੁਹਾਡੇ ਬੱਚੇ ਜਿਹੜੇ ਗਏ ਸੀ ਕਰਨਾਲ ਹਵੇਲੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਕੀ ਹੋਇਆ ਕਾਰ ਬੱਸ ਵਿਚ ਵੱਜੀ ਹੈ ਤੁਹਾਡੇ ਬੱਚੇ ਦੀ ਮੌਤ ਹੋ ਗਈ। ਪਤਾ ਨੀ ਕਿਹੜੇ ਵੇਲੇ ਆ ਜਾਣੇ। ਨਰ ਚਾਹਤ ਕਛ ਔਰ, ਨਰ ਚਾਹਤ ਕਛ ਔਰ, ਅਸੀਂ ਹੋਰ ਕੁਝ ਕਰ ਰਹੇ, ਅਸੀਂ ਹੋਰ ਕੁਝ ਸੋਚ ਰਹੇ, ਵੱਡਾ ਘਰ ਬਣਾ ਲਈਏ। ਨਰ ਚਾਹਤ ਕਛ
1: ਔਰ,
0: ਤੇ ਔਰੇ ਕੀ ਜਿੱਦੋ ਤਰੇ ਉੱਠ ਗੌਰ, ਨਾਨਕ ਪਾਸੀ ਗਲਾ, ਨਾਨਕ ਪਤਾ ਹੀ ਕਿਹੜੇ ਵੇਲੇ ਕੀ ਹੋਣਾ। ਇਸ ਘੜੀ ਦਾ ਕਿਸੇ ਨੂੰ ਕੋਈ ਪਤਾ ਨਹੀਂ। ਅੱਜ ਮੇਰਾ ਬਾਪੂ ਤੁਹਾਨੂੰ ਆਵਾਜ਼ਾਂ ਮਾਰ ਰਿਹਾ, ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ
1: ਜਾਏਗਾ।
0: ਤੇ ਅੱਗੇ ਪਤਾ ਲਾਲਚ ਲਾਗੇ ਜਨਮ ਗਵਾਇਆ। ਆ ਕਈ ਵਾਰ ਤੁਸੀਂ ਪੜਿਆ, ਲਾਲਚ ਵਿਚ ਲੱਗ ਕੇ ਤੂੰ ਜੋ ਪਾ ਕੇ ਚੱਲਿਆ ਉਹ ਬੜਾ ਕੀਮਤੀ ਆਖੋ ਵਾਹਿਗੁਰੂ, ਜੋ ਕਮਾ ਰਿਹਾ ਉਹ ਕੁਛ ਵੀ ਨਹੀਂ, ਜੋ ਗਵਾ ਰਿਹਾ ਉਹ ਬਹੁਤ ਕੀਮਤੀ ਆਖੋ ਸਤਨਾਮ, ਜੋ ਗਵਾ ਰਿਹਾ ਬੇਕੀਮਤੀ ਸਵਾਸ ਨੇ ਆਖੋ ਵਾਹਿਗੁਰੂ, ਜੋ ਗਵਾ ਰਿਹਾ ਉਹ ਬਹੁਤ ਕੀਮਤੀ ਹੈ। ਤੈਨੂੰ ਪਤਾ ਨੀ ਲੱਗ ਰਿਹਾ ਕੌਡੀ ਬਦਲੇ ਆਵਾਜ਼ ਕੱਟ ਕਰਦੇ ਹੋ ਸਿੱਖੋ ਆਖੋ ਵਾਹਿਗੁਰੂ, ਕੌਡੀ ਬਦਲੇ ਤਿਆਗੇ ਰਤਨ, ਕੌਡੀ ਬਦਲੇ ਕੋਈ ਵਪਾਰੀ ਵੇਖੇ ਦੇ ਜੇਬ ਚ ਕੌਡੀਆਂ ਪਾਵੇ ਤੇ ਸੁੱਟੇ ਜੇਬ ਦੇ ਵਿਚੋਂ ਹੀਰੇ। ਅਸੀਂ ਸਾਰੇ ਉਹ ਜੇ ਬਚਿਓ ਗੁਰਸਿੱਖੋ ਚੇਤੇ ਕਰੋ, ਅਸੀਂ ਉਹ ਵਪਾਰੀ ਦੇ ਜਿਹੜੇ ਅੰਦਰੋਂ ਤਾਂ ਹੀਰਿਆਂ ਰੂਪੀ ਸਵਾਸ ਖਰਚ ਰਹੇ ਤੇ ਇਕੱਠੀਆਂ ਕਰ ਰਹੇ ਕੌਡੀਆਂ, ਆਖੋ ਵਾਹਿਗੁਰੂ, ਕੌਡੀ ਬਦਲੇ ਤਿਆਗੈ
1: ਰਤਨ,
0: ਛੋੜ ਜਾਏ ਵਾਹੂ ਕੋ ਯਤਨ, ਛੋੜ ਜਾਏ
1: ਵਾਹੂ ਕੋ ਯਤਨ,
0: ਸੁਖਨੀ ਪੜਦੇ ਜੋ ਛੱਡਣਾ ਸੋ
1: ਅਸਥਿਰ ਕਰ ਮਾਨੇ,
0: ਅਸਥਿਰ ਕਰ ਮਾਨੇ। ਗੁਰੂ ਸਾਹਿਬ ਕਹਿੰਦੇ ਤੂੰ ਲਾਲਚ ਵਿਚ ਪੈ ਕੇ ਆਪਣਾ ਜਨਮ ਗਵਾ ਰਿਹਾ। ਆ ਰੋਜ ਪੜਦੀਆਂ ਨੇਤਨੇਮ ਕਰਨ ਵਾਲੀਆਂ ਰੂਹਾਂ ਜੀਓ ਮੈੜੇ, ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈੜੇ, ਅੱਗੇ ਪੜੋ ਤਾਂ ਸਹੀ ਕੀ ਗਵਾ ਚੱਲੇ। ਪਰ ਦੋ ਚਾਰ ਪੰਜ ਆਨੇ ਨੀ ਤੁਸੀਂ ਹਾਰੇ ਮੇਰੇ ਬੱਚੇ ਹੋ, ਗੁਰਸਿੱਖੋ ਪਿਆਰੇ ਹੋ, ਬਾਬੇ ਨਾਨਕ ਦੇ ਭਗਤੋ ਸੰਤੋ, ਤੁਸੀਂ ਦੋ ਚਾਰ ਪੰਜ ਆਨੇ ਨੀ ਹਾਰੇ, ਤੁਸੀਂ ਮਕਾਨ ਦਾਤੇ ਨੀ ਲਾਇਆ, ਤੁਸੀਂ ਆਪਣੀ ਕਾਰ ਦਾਤੇ ਨੀ ਲਾਈ, ਤੁਸੀਂ ਆਪਣੇ ਸੋਨੇ ਦੇ ਕੜੇ ਨੂੰ ਦਾਤੇ ਨੀ ਲਾਇਆ, ਤੁਸੀਂ ਆਪਣੀ ਜੇਬ ਚੋਂ ਨੋਟਾਂ ਨੂੰ ਦਾਤੇ ਨੀ ਲਾਇਆ, ਜਨਮ ਦਾਤੇ ਲਾਤਾ ਜਨਮ, ਆਖੋ ਵਾਹਿਗੁਰੂ, ਕੀ ਲਾਤਾ ਜੀ ਇਹਨੀ ਜਨਮ, ਜੂਏ ਹਾਰਿਆ ਇਹ ਫਿਰ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਾਉ, ਇਹ ਤ੍ਰਿਸ਼ਨਾ ਦੇ ਵੱਡੇ ਰੋਗ ਦੇ ਵਿਚ ਇੱਕੋ ਹੀ ਚੀਜ਼ ਭੁੱਲ ਗਈ, ਮਰਨਾ। ਮੈਂ ਮਰ ਜਾਣਾ ਇੱਕ ਦਿਨ, ਮੈਂ ਚਲੇ ਜਾਣਾ ਇੱਥੋਂ ਇੱਕ ਦਿਨ, ਮੈਂ ਇੱਥੇ ਇੱਕ ਰਾਤ ਦਾ ਪ੍ਰਾਹੁਣਾ ਆਇਆ, ਮੈਂ ਇੱਥੋਂ ਤੁਰ ਜਾਣਾ ਹੈ। ਇੰਨੀ ਅਗਿਆਨਤਾ, ਇੰਨੀ ਅਗਿਆਨਤਾ ਘਰ ਘਰ ਗਈ। ਮੇਰੇ ਸਾਹਿਬ ਕਹਿੰਦੇ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਨ ਮਨੋਂ ਵਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ, ਕਿਸੇ ਨੂੰ ਕਹਿ ਕੇ ਵੇਖ ਲੋ ਨਾਮ ਜਪਣਾ, ਆ ਕਰੋੜਾਂ ਦੁਨੀਆਂ ਬਾਜ਼ਾਰਾਂ ਦੇ ਬਾਜ਼ਾਰ ਭਰੇ ਫਿਰਦੇ ਜਿਨ੍ਹਾਂ ਦੇ ਮੂੰਹ ਚੋਂ ਕਦੀ ਨੀ ਨਿਕਲਦਾ ਸਤਨਾਮ, ਮੂੰਹ ਚ ਪਾਨ ਪਾਏ, ਬੀੜੀਆਂ ਮੂੰਹ ਵਿਚ ਪਾਈਆਂ, ਸ਼ਰਾਬ ਦੀਆਂ ਗਲਾਸੀਆਂ ਵਿਚ ਪੈ ਗਈਆਂ, ਜਿਹਾ ਮਨੁੱਖਾ ਜਨਮ ਮਿਲਿਆ ਤੇ ਆ ਨਾ ਮਿਲਿਆ। ਸਭ ਕਹਿੰਦੇ ਤਿੰਨੀ ਜਨਮ ਜੂਏ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਨੋਂ ਵਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਹਿ ਜੋ। ਅੱਗੇ ਬੜਾ ਪਿਆਰਾ ਵਚਨ ਹੈ, ਕਹਿ ਨਾਨਕ ਜਨ ਸੱਚ ਤਜਿਆ ਤਜਿਆ ਤਜਿਆ ਮੀਨ ਦੱਸੋ ਜੀ ਛੱਡਤਾ, ਜਿਨ੍ਹਾਂ ਆਪਣੇ ਜੀਵਨ ਵਿਚੋਂ ਸੱਚੇ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਤਾਂ ਛੱਡਤਾ। ਕਈ ਲੋਕੀ ਜਿਹੜੇ ਨਿਤਨੇਮ ਕਰਦੇ ਹੀ ਨੀ, ਜਿਹੜੇ ਚੰਗੇ ਚੰਗੇ ਗਾਤਰਿਆਂ ਵਾਲੇ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਵੀ ਪੁੱਛੀਦਾ ਨਿਤਨੇਮ ਕਰਦੇ ਹੋ, ਕਹਿੰਦੇ ਨਹੀਂ, ਕੀ ਕਰੋਗੇ। ਜਿਹੜੇ ਚੰਗੇ ਚੰਗੇ ਵੇਖਣ ਵਾਲੇ ਸੱਤ ਸਰੂਪ ਇਨਸਾਨ ਲੱਗਦੇ ਨੇ ਉਹਨਾਂ ਨੂੰ ਪੁੱਛੋ ਅੰਮ੍ਰਿਤ ਵੇਲੇ ਉੱਠਦੇ, ਕਹਿੰਦੇ ਨਹੀਂ, ਕੀ ਕਰੋਗੇ। ਕਹਿ ਨਾਨਕ ਜਿਨ ਸੱਚ ਤਜਿਆ, ਜਿਨ੍ਹਾਂ ਨੇ ਸੱਚ ਛੱਡ ਦਿੱਤਾ ਤੇ ਕੂੜ ਸੰਸਾਰ ਨਾਲ ਜੁੜ ਗਏ। ਸੰਸਾਰ ਨੂੰ ਖੁਸ਼ ਕਰੋ, ਉਹਨਾਂ ਦੀ ਗੱਲ ਕਰਦੇ ਹਾਂ ਬਾਪੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਪਿਤਾ ਜੀ ਕਹਿੰਦੇ ਕਹਿ ਨਾਨਕ ਦਿਨ ਸੱਚ ਤਜਿਆ ਕੂੜੇ ਲਾਗੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇਰੀ ਜਨਮ ਜੂਏ ਬੋਲੋ ਨਾ ਜੀ ਕੀ ਹਾਰ ਗਿਆ ਜਨਮ ਜੂਏ ਹਾਰਿਆ ਫਿਰ ਅੱਜ ਬਾਪੂ ਕਹਿੰਦਾ ਨਾ ਜਨਮ ਜੂਏ ਚ ਹਾਰ ਲਾਲ ਚ ਲਾਗੇ ਜਨਮ ਗਵਾਇਆ ਮਾਇਆ ਭਰਮ ਜੇ ਤੂੰ ਚਾਰ ਦਵੜੀਆਂ ਜੋੜ ਵੀ ਲਈਆਂ ਤੇ ਧਨ ਜੋਬਨ ਕਾ ਗਰਭ ਨਾ ਕੀਜੈ ਬੋਲੋ ਧਨ ਜੋਬਨ ਕਾ ਤੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਕਾਗਜ਼ਾਂ ਦਾ ਬਹੁਤ ਵੱਡਾ ਢੇਰ ਲੱਗ ਜਾਏ ਤੇ ਉਹ ਕਾਗਜ਼ਾਂ ਦੇ ਢੇਰ ਦੇ ਉੱਤੇ ਮੀਂਹ ਪੈ ਜੇ ਕਿਸੇ ਕੰਮ ਰਹਿੰਦੇ ਕਾਗਜ਼ ਜਿਉਂ ਗੜ ਜਾਏਗਾ ਨੀ ਜਾਏਗਾ ਇਹ ਤੇਰਾ ਇੱਕ ਇੱਕ ਜੋੜਿਆ ਪੈਸਾ ਕਾਗਜ਼ ਜਿਉਂ ਗੜ ਤੇਰੇ ਨਾਲ ਜਾਣ ਵਾਲੀ ਕੋਈ ਚੀਜ਼ ਨੀ ਮੈਂ ਇੱਕ ਬਾਣੀ ਵਿਚੋਂ ਬਚਨ ਪੜਿਆ ਗੁਰੂ ਕੇ ਸਿੱਖੋ ਆਪਣੇ ਬੱਚਿਆਂ ਦੇ ਭਲੇ ਲਈ ਆਖੋ ਵਾਹਿਗੁਰੂ ਆਪਣੇ ਸਰੀਰਾਂ ਦੇ ਭਲੇ ਲਈ ਆਖੋ ਵਾਹਿਗੁਰੂ ਬਚਨ ਪੜਿਆ ਜੈਸੇ ਕਾਗਜ਼ ਕੇ ਭਾਰ ਮੂਸਾ ਟੁੱਟ ਦੁਆ ਸਮਝਣ ਦੀ ਕੋਸ਼ਿਸ਼ ਕਰਿਓ ਜੈਸੇ ਕਾਗਜ਼ ਕੇ ਚੌਂਕੜੀ ਮਾਰ ਲੋ ਜੈਸੇ ਕਾਗਜ਼ ਕੇ ਭਾਰ ਮੂਸਾ ਮੂਸਾ ਮੀਨਸ ਚੂਹਾ ਕਹਿੰਦੇ ਕਾਗਜ਼ਾਂ ਦੇ ਪਹਾੜਾਂ ਦੇ ਪਹਾੜ ਪਏ ਤੇ ਰਾਤ ਦਿਨ ਕੁਤਰ ਕੁਤਰ ਕੁਤਰ ਕੁਤਰ ਕੁਤਰ ਕੁਤਰ ਕੁਤਰ ਕਰਦਾ ਚੂਹਾ ਕੁਤਰੀ ਜਾਂਦਾ ਠੀਕ ਕਰੀ ਜਾਂਦਾ ਚੂਹਾ ਵੇਖੇ ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ ਚੂਹਾ ਰਾਤ ਦਿਨ ਕੁਤਰ ਕੁਤਰ ਕੁਤਰ ਕਰਕੇ ਕੁਤਰੀ ਜਾਂਦਾ ਹੈ ਮਗਰ ਆਪਣੀ ਵੱਲੋਂ ਉਹ ਕੀ ਕਹਿ ਰਿਹਾ ਮੈਂ ਕਿਸੇ ਕੰਮ ਲੱਗਾ ਆਖੋ ਵਾਹਿਗੁਰੂ ਇਸੇ ਤਰ੍ਹਾਂ ਅਸੀਂ ਰੋਜ਼ ਸਵੇਰੇ ਦੁਕਾਨ ਤੇ ਚਲੇ ਗਏ ਰਾਤ ਨੂੰ ਆ ਗਏ ਸਵੇਰੇ ਨੌਕਰੀ ਤੇ ਚਲੇ ਗਏ ਰਾਤ ਨੂੰ ਆ ਗਏ ਅਸੀਂ ਕੀ ਕਹਿੰਦੇ ਅਸੀਂ ਕੀ ਲੱਗੇ ਹਾਂ ਕੰਮ ਲੱਗੇ ਜਿਸ ਤਰ੍ਹਾਂ ਕਾਗਜ਼ਾਂ ਦੇ ਪਹਾੜਾਂ ਦੇ ਪਹਾੜ ਚੂਹਾ ਕੁਤਰ ਕੁਤਰ ਕੇ ਗਵਾਈ ਜਾਂਦਾ ਹੈ ਇਸ ਤਰ੍ਹਾਂ ਹੀ ਇਨਸਾਨ ਆਪਣੇ ਸਵਾਸਾਂ ਦੀ ਪੂੰਜੀ ਕੁਤਰੀ ਜਾਂਦਾ ਹੈ ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ ਉਸ ਗਵਾਰ ਨੂੰ ਇਹ ਨੀ ਵਿਚਾਰੇ ਨੂੰ ਪਤਾ ਕਿ ਮੈਂ ਇੰਨੇ ਸੁੰਦਰ ਕਾਗਜ਼ ਕੁਤਰ ਕੁਤਰ ਕੇ ਰੱਖੀ ਜਾਂਦਾ ਸਾਨੂੰ ਵੀ ਕੋਈ ਗਿਆਨ ਨਹੀਂ ਅਸੀਂ 24,000 ਸਵਾਸ ਰੋਜ਼ ਦੇ ਕੁਤਰਦੇ ਨੇ ਜਿਨ੍ਹਾਂ ਦਾ ਫਾਇਦਾ ਹੀ ਕੋਈ ਨੀ ਕੁਦਰਤ ਕਰ ਕਰਕੇ ਫਾਲਤੂ ਗੱਲਾਂ ਕਰ ਕਰਕੇ ਪਾਣੀ ਬਲੋ ਬਲੋ ਕੇ ਜਿਨ੍ਹਾਂ ਗੱਲਾਂ ਵਿੱਚੋਂ ਕੁਝ ਨੀ ਨਿਕਲਣਾ ਬਾਦਲ ਜੀ ਤੂੰ ਕਿ ਰਮਿੰਦਰ ਸਿੰਘ ਤੂੰ ਕੀ ਲੈਣਾ ਤੂੰ ਆਪਣੀ ਬਾਜੀ ਬਾਰੇ ਵੇਖ ਕਿਤੇ ਤੇਰੀ ਜਨਮ ਜੂਏ ਕਿਤੇ ਤੂੰ ਨਾ ਹਾਰ ਜਮੀ ਤੂੰ ਆਪਣੀ ਬਾਜੀ ਵੱਲ ਵੇਖ ਤੂੰ ਕੀ ਕਰ ਰਿਹਾ ਹੈ ਤੂੰ ਆਪਣੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਤੇ ਕੈਮਰਾ ਮਾਰ ਆਖੋ ਵਾਹਿਗੁਰੂ ਸੰਤ ਆਦਰਸ਼ਕ ਜੀ ਮਸਤੂਆਣੇ ਵਾਲੇ ਮਹਾਂਪੁਰਸ਼ ਕਹਿੰਦੇ ਬੰਦੇ ਨੂੰ ਆਪਣੀ ਰੋਜ਼ ਦੀ ਮੂਵੀ ਬਣਾਉਣੀ ਚਾਹੀਦੀ ਮੈਂ ਕੀ ਕਰ ਰਿਹਾ ਆਖੋ ਵਾਹਿਗੁਰੂ ਆਖਿਰ ਮੈਂ ਕਿੰਨੇ ਵਜੇ ਉੱਠ ਰਿਹਾ ਮੈਂ ਕੀ ਬੋਲ ਰਿਹਾ ਮੈਂ ਕੀ ਕਰ ਰਿਹਾ ਤੇ ਫਿਰ ਉਸ ਮੂਵੀ ਨੂੰ ਚੰਗੀ ਤਰ੍ਹਾਂ ਵੇਖ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਦੇਸ਼ ਨਾਲ ਬਣਾਉਣਾ ਚਾਹੀਦਾ ਹੈ ਕਿਤੇ ਮੈਂ ਪੁੱਠੇ ਰਾਤ ਨਹੀਂ ਪੈ ਗਿਆ ਮੈਂ ਗਵਾਉਣ ਤਾਂ ਨਹੀਂ ਲੱਗ ਗਿਆ ਕੋਈ ਕਮਾਈ ਵਾਲਾ ਬਚਨ ਚੱਲ ਰਿਹਾ ਸਾਹਿਬ ਕਹਿੰਦੇ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭਲਾਏਗਾ ਜੇ ਮਾਇਆ ਦੇ ਭਰਮ ਚ ਪੈ ਕੇ ਚਾਰ ਦਵੜੀਆਂ ਜੋੜ ਵੀ ਲਈਆਂ ਤੂੰ ਆਪਣੀਆਂ ਅਲਮਾਰੀਆਂ ਭਰ ਲਈਆਂ ਬੈਂਕ ਭਰ ਲਏ ਇਹ ਧਨ ਤੇ ਜੋਬਨ ਦੋ ਚੀਜ਼ਾਂ ਧਨ ਜੋਬਨ ਇਹਨਾਂ ਦਾ ਗਰਭ ਨਾ ਕੀਜੇ ਇਹ ਕਾਗਜ਼ ਜੋ ਗਲ ਜਾਏਗਾ ਅੱਗੇ ਆ ਗਿਆ ਜਾ ਜਮ ਆਏ ਜਾ ਬੋਲੋ ਨਾ ਜੀ ਸਾਰੇ ਜਾ ਇੱਕ ਦਿਨ ਕਿੰਨੇ ਆਉਣਾ ਹੈ ਜਮਾ ਆਉਣਾ ਜਮਾ ਨੇ ਆਉਣਾ ਹੈ ਹਰਦੀਪ ਨੂੰ ਲੈਣ ਅੱਖ ਵਾਹਿਗੁਰੂ ਜਾ ਜਮ ਆਏ ਕੇਸ ਗਹਿ ਫੜ ਕੇ ਕੇਸਾਂ ਤੋਂ ਤੈਨੂੰ ਪਟਕਾ ਕੇ ਉਹਨਾਂ ਨੇ ਫੜ ਕੇ ਲੈ ਜਾਣਾ ਹੈ ਤੇ ਤੂੰ ਹੱਥ ਜੁੜ ਜੁੜ ਕੇ ਆਖੀ ਇੱਕ ਰਾਤ ਛੱਡ ਦਿਓ ਤਾਂ ਦਿਨ ਕਿਸ਼ਨਾ ਵਸਾਹੇਗਾ ਇੱਕ ਦਿਨ ਦੀ ਤੈਨੂੰ ਮੁਹਲਤ ਨਹੀਂ ਉਹ ਮਿਲਣੀ ਜਿੱਦਣ ਉਹ ਲੈਣ ਆ ਗਏ ਆਖੋ ਸਤਨਾਮ ਸ੍ਰੀ ਤੇ ਕਿਸੇ ਨੇ ਆਖਿਆ ਮੈਂ ਆਪਣੇ ਕੇਸ ਛਡਾ ਲੂ ਉਹਨਾਂ ਕੋਲੋਂ ਮੇਰੇ ਤੇ ਜ਼ੋਰ ਬੜਾ ਮੈਂ ਬੜਾ ਘਿਓ ਖਾਦਾ ਮੇਰੇ ਸੱਤ ਭਰਾ ਛਡਾ ਲੈਣਗੇ ਮੈਨੂੰ ਤੇ ਉੱਥੇ ਲਿਖਿਆ ਉਨ ਤਕੜੇ ਪਾਏ ਹਾਥ ਬੋਲ ਉਨ ਤਕੜੇ ਪਾਏ ਬੜੇ ਤਕੜੇ ਹੱਥਾਂ ਨਾਲ ਉਹਨਾਂ ਫੜਿਆ ਤੈਨੂੰ ਛੱਡਣਾ ਨੀ ਉਹਨਾਂ ਲੈ ਜਾਣਾ ਹੈ ਤਾਂ ਦਿਨ ਕਿਸ਼ਨਾ ਵਸਾਹੇਗਾ ਸਿਮਰਨ ਆਹ ਚੀਜ਼ਾਂ ਦੋ ਕੀਤੀਆਂ ਨਾ ਸਿਮਰਨ ਕੀਤਾ ਨਾ ਭਜਨ ਕੀਤਾ। ਸਿਮਰਨ ਭਜਨ ਦਇਆ ਨਹੀਂ ਕੀਤੀ, ਇਹ ਤਿੰਨੇ ਚੀਜ਼ਾਂ ਤੈਨੂੰ ਭੁੱਲੀਆਂ ਰਹੀਆਂ, ਇੱਕੋ ਕੰਮ ਤੇ ਲੱਗਾ ਰਹੀ। ਇੱਕ ਭਜਨ ਬੜਾ ਪਿਆਰਾ ਗੁਰਬਾਣੀ ਵਿੱਚ ਆਖੋ ਸਤਨਾਮ ਸ੍ਰੀ, ਜਿਹਨਾਂ ਬਜ਼ੁਰਗਾਂ ਨੂੰ ਪਤਾ ਹੁਣ ਤੇ ਤੇਲੀਆਂ ਦੁਕਾਨਾਂ ਰਹੀਆਂ ਨੀ, ਉਹਨੂੰ ਕੋਲੂ ਕਹਿੰਦੇ ਸੀ, ਕੋਲੂ ਆਖੋ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਭਜਨ ਲਿਖਿਆ ਹੈ, ਜਿਹੜਾ ਬੰਦਾ ਭਰਮ ਚ ਪੈ ਗਿਆ ਉਹ ਤੇਲੀ ਸੰਧਾ ਬਲਦ ਕਰ, ਉਹ ਤੇਲੀ ਦੀ ਦੁਕਾਨ ਹੁੰਦੀ ਸੀ, ਉਹਦੇ ਮਸ਼ੀਨਾਂ ਨਾਲ ਤੇਲ ਨਿਕਲਦੇ, ਕੋਲੂ ਹੁੰਦੇ ਸੀ ਕੋਲੂ, ਉਹਨਾਂ ਦੇ ਉੱਤੇ ਬਲਦ ਜੁੱਤੇ ਆਉਂਦੇ ਸੀ, ਬਲਦ ਬਜ਼ੁਰਗਾਂ ਨੂੰ ਪਤਾ ਹੈ ਬਲਦ ਜੁੱਤੇ ਜਾਂਦੇ ਸੀ, ਤੇ ਉਹਨਾਂ ਬਲਦਾਂ ਦੀਆਂ ਅੱਖਾਂ ਦੇ ਉੱਤੇ ਪੱਟਣ ਦਿੱਤੀ ਸੀ, ਉਹਨੂੰ ਖੋਪੇ ਕਹਿੰਦੇ ਸੀ, ਖੋਪੇ ਪੱਟੀ, ਤੇ ਤੇਲੀ ਦੇ ਬਲਦ ਨੂੰ ਵਿਚਾਰੇ ਨੂੰ ਸਵੇਰੇ ਡੰਡੇ ਨਾਲ ਹਿੱਕ ਦਿੱਤਾ ਜਾਂਦਾ ਸੀ, ਉਹ ਵਿਚਾਰਾ ਸਾਰਾ ਦਿਨ ਤੁਰਿਆ, ਸਾਰਾ ਦਿਨ ਤੁਰਿਆ, ਸਾਰਾ ਦਿਨ ਤੁਰਿਆ, ਸੋਚਦਾ ਸੀ ਮੈਂ ਪਤਾ ਨੀ ਕਿੰਨੀ ਯਾਤਰਾ ਕਰ ਲਈ, ਆਖੋ ਵਾਹਿਗੁਰੂ, ਪਤਾ ਨੀ ਮੈਂ ਕਿੱਥੇ ਪਹੁੰਚ ਗਿਆ, ਮਗਰ ਰਾਤ ਨੂੰ ਜਦੋਂ ਅੱਖਾਂ ਤੋਂ ਪੱਟੀ ਖੁੱਲਦੀ ਉੱਥੇ ਖਲੋਤਾ ਸੀ। ਅਸੀਂ ਕਹਿੰਦੇ ਅਸੀਂ ਪਤਾ ਨੀ ਕੀ ਕਮਾ ਲਿਆ, ਕੀ ਕਮਾ ਲਿਆ, ਨੰਗੇ ਹੱਥ ਆਏ ਆ, ਜਦੋਂ ਅੱਖਾਂ ਦੀ ਪੱਟੀ ਖੁੱਲੂਗੀ ਨੰਗੇ ਹੱਥੀ ਆਵਾਂਗੇ। ਕਦੀ ਜਾਗੋ, ਗੁਰੂ ਕੇ ਸਿੱਖੋ, ਸਿਮਰਨ ਭਜਨ ਦਇਆ ਨੀ ਕੀਤੀ, ਦੋ ਮੁੱਖ ਇੱਧਰ ਵੇਖੋ, ਤੋ ਮੁੱਖ ਚੋਟਾਂ ਮਾਰ ਖਾਣੀ ਪੈਣੀ, ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ, ਅੱਗੇ ਜੈ ਸਿਹਾਬ ਸਨ ਚੋਟਾਂ ਖਾਸੀ ਕੌਣ। ਬਾਬਾ ਕਬੀਰ ਕਹਿੰਦਾ ਇੱਕ ਨਾ ਦੇ ਕੋਲ ਤੇ ਇੰਨੀ ਕਮਾਈ ਆ ਕਿ ਉਹਨਾਂ ਕੋਲ ਬਹੁਤ ਸਾਰਾ ਆਟਾ ਜਮਾ ਕਰ ਲਿਆ ਉਹਨਾਂ, ਮਗਰ ਇਹਨਾਂ ਇਕਨਾਂ ਦੇ ਕੋਲ ਇਹੋ ਜਿਹੇ ਨੇ ਜਿਹਨਾਂ ਕੋਲ ਰਤੀ ਭਰ ਲੂਣ ਜੀ ਵੀ ਚੀਜ਼ ਨੀ, ਮਗਰ ਇਹ ਤੇ ਪਤਾ ਲੱਗਣਾ ਨਾ ਆ ਜਿਹੜੇ ਲੋਕੀ 2-4-5-10 ਕਰੋੜ ਰੁਪਇਆ ਜੋੜ ਕੇ ਤੇ ਇਸ ਤਰ੍ਹਾਂ ਤੁਰਦੇ ਫਿਰਦੇ, ਮੈਂ ਬਹੁਤ ਕਮਾ ਲਿਆ। ਸਾਹਿਬ ਕਹਿੰਦੇ ਅੱਗੇ ਗਏ ਸਿਆਪ ਸਨ, ਅੱਗੇ ਗਿਆ ਪਤਾ ਲੱਗਣਾ ਹੈ ਫਿਰ ਚੋਟਾਂ ਖਾਸੀ ਕਿਹਨੂੰ ਮਾਰ ਪੈਂਦੀ, ਰੁਪਇਆਂ ਵਾਲਿਆਂ ਨੂੰ ਪੈਂਦੀ ਕਿ ਸਿਮਰਨ ਵਾਲਿਆਂ ਨੂੰ ਪੈਂਦੀ। ਸਿਮਰਨ ਵਾਲੇ ਤਵਰੀ ਨੇ, ਜਿੰਨੀ ਇਨਾਮ ਤੇ ਆਇਆ ਨਾਨਕ ਤੇ ਮੁਖ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ, ਨਾਨਕ ਜਿਨ ਕੋ ਤਿਨਕਾ ਲੇਖਾ, ਜਿਨ੍ਹਾਂ ਪਰਮੇਸ਼ਵਰ ਦਾ ਨਾਮ ਜਪਿਆ, ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ, ਜਿਨ੍ਹਾਂ ਨਾਮ ਤਹਾਰੋ ਕਹਾ ਉਹ ਦਾਰਦ ਦੁਸ਼ਟ ਦੁਖ ਤੇ ਰਹਾ। ਗੁਰੂ ਕੇ ਸਿੱਖੋ ਆਓ, ਬਹੁਤਾ ਲੰਮਾ ਨਾ ਲੈ ਜਾਵਾਂ, ਮੇਰੇ ਸਾਹਿਬ ਕਹਿੰਦੇ ਸਿਮਰਨ ਭਜਨ ਦਇਆ ਨੀ ਕੀਤੀ, ਦੋ ਮੁਖ ਚੋਟਾ ਖਾਏਗਾ, ਧਰਮਰ ਆਏ ਜਬ ਲੇਖਾ ਮੰਗੇ। ਬੋਲੋ ਧਰਮਰ ਆਏ, ਫਿਰ ਬੋਲੋ ਜੀ, ਧਰਮਰ ਆਏ ਜਬ, ਜਿੱਦਣ ਧਰਮਰ ਆਜ ਤੇਰੇ ਕੋਲੋਂ ਲੇਖਾ ਮੰਗੂਗਾ, ਇੱਕ ਇੱਕ ਦਿਨ ਦਾ, ਇੱਕ ਇੱਕ ਘੜੀ ਦਾ। ਮੈਂ ਕੀ ਕਿਹਾ, ਇੱਕ ਇੱਕ ਦਿਨ ਦਾ, ਇੱਕ ਇੱਕ ਸਵਾਸ ਦਾ ਲੇਖਾ ਮੰਗੂ ਤੇਰੇ ਕੋਲੋਂ, ਦੱਸਣਾ ਕਿਹੜਾ ਮੂੰਹ ਨਿੱਕੇ ਜਾਏਗਾ, ਜਿਹੜਾ ਰਾਤੀ ਪਾਰਟੀ ਵਿੱਚ ਸੀ ਉਹ ਮੂੰਹ, ਜਿੱਥੇ ਝੂਠਾ ਰੰਗ ਬਣਿਆ ਸੀ ਉਹ ਮੂੰਹ, ਉਹ ਮੂੰਹ ਜਿਹੜਾ ਰਾਤੀ ਗੁਮਨਾਮ ਗਲੀ ਵਿੱਚ ਸ਼ਰਾਬ ਪੀ ਕੇ ਡਿੱਗਾ ਸੀ ਉਹ ਮੂੰਹ ਲੈ ਕੇ ਜਾਏਗਾ, ਉਹ ਮੂੰਹ ਲੈ ਕੇ ਜਾਏਗਾ ਜਿਹੜਾ ਦੁਕਾਨ ਤੇ ਝੂਠ ਬੋਲ ਰਿਹਾ। ਇਹਨਾਂ ਸਾਰਿਆਂ ਮੂੰਹਾਂ ਦੇ ਵਿੱਚੋਂ ਤੈਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿਆ ਮੁੱਖ ਲੈ ਕੇ, ਬੋਲੋ ਨਾ ਕਿਆ, ਕਿਆ ਦਾ ਮਤਲਬ ਕਿਹੜਾ। ਜਦੋਂ ਆਪਾਂ ਕਰੀਏ ਤੇ ਕੋਈ ਗਲਤੀ ਹੋ ਜਾਏ ਤੇ ਆਪਾਂ ਕਹਿੰਦੇ ਆਪਣੇ ਪਿਓ ਦੇ ਮੱਥੇ ਲੱਗਦੇ, ਕਿਹੜਾ ਮੂੰਹ ਲਿਖੇ ਜਾ। ਆਖਰ ਤੁਸੀਂ ਤੇ ਮੈਂ ਇੱਕ ਦਿਨ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਜਾਣਾ ਹੈ, ਵਾਹਿਗੁਰੂ, ਇਹਦੇ ਸਾਹਮਣੇ ਜਾਣਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਬੋਲੋ ਗੁਰੂ ਗੋਬਿੰਦ ਸਿੰਘ, ਮੈਂ ਆਪ ਜੀ ਨੂੰ ਬੇਨਤੀ ਕਰਦਾ, ਹਰ ਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ। ਬੋਲੋ ਹਰ ਦੋ, ਜਿਹੜਾ ਤੁਸੀਂ ਕਹਿੰਦੇ ਨਾ ਸਰਗੁਣ ਆਪ ਨਿਰਗੁਣ ਵੀ ਹੋਈ ਕਲਾ ਧਾਰ ਜਨ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ, ਇਹ ਜਿਹੜੇ ਤੁਸੀਂ ਦੋ ਸਰੂਪ ਉਹਦੇ ਨਿਰੂਪਣ ਕਰਦੇ ਹੋ ਨਾ, ਨਿਰਗੁਣ ਤੇ ਸਰਗੁਣ, ਇਹ ਦੋਵੇਂ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨੇ। ਦੋ ਜਹਾਨ ਦਾ ਮਾਲਕ ਨੇ ਗੁਰੂ ਗੋਬਿੰਦ ਸਿੰਘ। ਗੁਰੂ ਕੇ ਸਿੱਖੋ, ਜਦੋਂ ਜੀਵ ਆਤਮਾ ਨੇ ਜਾਣਾ ਹੈ ਇਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਪੱਥੇ ਲੱਗਣਾ ਹੈ, ਤਿਆਰੀ ਰੱਖੋ। ਜਦੋਂ ਧਰਮ ਰਾਏ ਤੁਹਾਨੂੰ ਫੜ ਕੇ ਲੇਖਾ ਲੈ ਕੇ, ਜੇ ਕਦੀ ਥੋੜੀ ਬਹੁਤ ਗੱਲ ਚੱਲ ਪਈ ਤੇ ਕਿਹੜਾ ਮੂੰਹ ਲੈ ਕੇ ਜਾਏਗਾ, ਆਹ ਜਿਹੜਾ ਮੂੰਹ ਜਿਹਦੇ ਨਾਲ 24 ਘੰਟੇ ਝੂਠ, ਆਖੋ ਵਾਹਿਗੁਰੂ
2: ਵਾਹਿਗੁਰੂ।
0: ਗੁਰੂ ਕੇ ਸਿੱਖੋ ਮੈਂ ਆਪ ਜੀ ਨੂੰ ਬੇਨਤੀ ਕਰਾਂ, ਮਨ ਵਿਚ ਸੋਚਿਓ ਨਾ, ਹੱਥ ਜੋੜ ਕੇ ਬੇਨਤੀ ਕਰ, ਕੋਈ ਇਹੋ ਜਿਹਾ ਮੂੰਹ ਲੱਭੋ ਜਿਹੜਾ ਰੱਬ ਕੋਲ ਲੈ ਕੇ ਜਾਓ, ਕੋਈ ਇਹੋ ਜਿਹਾ ਚਿਹਰਾ ਆਪਣੇ ਅੰਦਰ ਆਤਮਾ ਦੇ ਸ਼ੀਸ਼ੇ ਵਿਚ ਵੇਖੋ ਜਿਹੜੇ ਮੂੰਹ ਨੂੰ ਵੇਖ ਕੇ ਮੇਰਾ ਸਤਿਗੁਰੂ ਇਸ ਤਰ੍ਹਾਂ

ਕਦੀ ਬਾਜ਼ਾਰ ਚ ਤੁਰਦਾ ਹੈ ਤੇਰਾ ਮੂੰਹ ਹੋਰ ਹੁੰਦਾ ਹੈ, ਜਦੋਂ ਲੋਕਾਂ ਦੀ ਭੀੜ ਚ ਤੁਰਦਾ ਹੋਰ ਹੁੰਦਾ ਹੈ, ਜਦੋਂ ਕੱਲਾ ਬਾਥਰੂਮ ਵਿਚ ਖਲੋ ਕੇ ਪੱਗ ਬੰਨਦਾ ਉਦੋਂ ਮੂੰਹ ਹੋਰ ਹੁੰਦਾ ਹੈ, ਜਦੋਂ ਸੱਜਣਾ ਮਿੱਤਰਾਂ ਵਿਚ ਹੁੰਦਾ ਉਦੋਂ ਮੂੰਹ ਦਾ ਫਰੇਸ ਹੋਰ ਹੁੰਦਾ ਹੈ, ਜਦੋਂ ਨੌਂ ਨਾਲ ਗੱਲਾਂ ਕਰਦਾ ਉਦੋਂ ਹੋਰ ਹੁੰਦਾ ਹੈ, ਜਦੋਂ ਧੀ ਨਾਲ ਗੱਲਾਂ ਕਰਦਾ ਉਦੋਂ ਹੋਰ ਹੁੰਦਾ ਹੈ, ਜਦੋਂ ਦੁਕਾਨ ਤੇ ਘੱਟ ਤੋਲਦਾ ਉਦੋਂ ਹੋਰ ਹੁੰਦਾ ਹੈ, ਜਦੋਂ ਗੁਰਦੁਆਰੇ ਚੌਂਕੜਾ ਮਾਰ ਕੇ ਬੀਨਾ ਉਦੋਂ ਹੈ ਨਾ। ਵੱਖਰੇ ਵੱਖਰੇ ਇਹਦੇ ਚਿਹਰੇ, ਇਹਦੇ ਕਿੰਨੇ ਚਿਹਰੇ ਨੇ। ਗੁਰੂ ਸਾਹਿਬ ਕਹਿ ਰਹੇ ਕੋਈ ਲੱਭ ਇਹੋ ਜਿਹਾ ਚਿਹਰਾ ਜਿਹੜਾ ਗੁਰੂ ਕੋਲ ਲੈ ਕੇ ਜਾਣਾ ਹੈ, ਧਰਮ ਰਾਏ ਜਬ ਪ੍ਰਮੁੱਖ ਲੈ ਕੇ। ਇਹ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਪਿਤਾ ਜੀ ਦਾ ਵਚਨ ਹੈ। ਫਿਰ ਜੀਵ ਆਤਮਾ ਡਿੱਗ ਕੇ ਉਹਨਾਂ ਤੇ ਕਹਿੰਦੀ, ਮੈਂ ਤਾਂ ਅਣਜਾਣਾ ਹੈ ਤੂੰ ਸਮਰੱਥ ਵੱਡਾ ਮੇਰੀ ਮੱਤ, ਤੂੰ ਸਮਰੱਥ ਵੱਡਾ ਵਾਹਿਗੁਰੂ ਏ, ਮੈਂ ਥੋੜੀ ਮੱਤ ਦਾ ਮਾਲਕ ਹਾਂ, ਤੂੰ ਮੈਨੂੰ ਦੱਸ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ। ਤੇ ਫਿਰ ਮੇਰੇ ਸਤਿਗੁਰੂ ਕਹਿੰਦੇ ਆ ਜਿੱਥੇ ਹੁਣ ਬੈਠਾ ਹੈ ਨਾ, ਤੇ ਮੂੰਹ ਚੋਂ ਕਹਿਣ ਡਿਆ ਵਾਹਿਗੁਰੂ। ਹੁਣ ਤੇ ਕਿਸੇ ਦੀ ਚੁਗਲੀ ਨੀ ਨਾ ਹੋ ਰਹੀ, ਆਖੋ ਵਾਹਿਗੁਰੂ। ਹੁਣ ਤੇ ਕਿਸੇ ਦੀ ਨਿੰਦਿਆ ਨੀ ਹੋ ਰਹੀ, ਇੱਥੇ ਬੈਠਾ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਸਤਿ ਸਤ ਮੂੰਹ ਚੋਂ ਨਿਕਲਦਾ। ਇਹਨਾਂ ਨੇ ਇਹ ਮੂੰਹ ਲੈ ਕੇ ਮੁੜ ਜਾਏਗਾ। ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਾਰੇ, ਇਹ ਮੂੰਹ ਤੈਨੂੰ ਤਾਰ ਦਊਗਾ। ਜੇ ਤੂੰ ਸਦਾ ਲਈ ਕਈ ਤਰ੍ਹਾਂ ਦਾ ਮੂੰਹ ਬਣਾ ਲੈ ਦੁਕਾਨ ਤੇ ਵੀ, ਨਵਾਂ ਨਾਲ ਗੱਲ ਕਰ ਲੈਂਦਾ ਵੀ ਇਸ ਤਰ੍ਹਾਂ ਦਾ ਰਵੇ, ਸੱਸ ਨਾਲ ਗੱਲ ਕਰ ਲੈਂਦਾ ਇਸ ਤਰ੍ਹਾਂ ਦਾ ਰਵੇ, ਧੀ ਨਾਲ ਗੱਲ ਕਰ ਲੈਂਦਾ ਇਸ ਤਰ੍ਹਾਂ ਦਾ ਰਵੇ, ਮਾੜੇ ਨਾਲ ਗੱਲ ਕਰ ਲੈਂਦਾ ਇੱਕ ਤਰ੍ਹਾਂ ਦਾ ਰਵੇ, ਵੱਡੇ ਨਾਲ ਗੱਲ ਕਰ ਲੈਂਦਾ ਇਸ ਤਰ੍ਹਾਂ ਦਾ ਰਵੇ, ਤੇ ਸੱਚ ਜਾਣ ਇਹ ਮੂੰਹ ਤੈਨੂੰ ਦਰਗਾਹ ਵਿੱਚ ਛੁਡਾ ਦੂਗਾ। ਨਾਨਕ ਤੇ ਮੁਖ ਤੂੰ ਕੱਲਾ ਹੀ ਨੀ ਛੁੱਟੇਗਾ, ਤੇਰੇ ਸੰਗੀ ਸਾਥੀ ਵੀ ਮੇਰੇ, ਹਰ ਕਾ ਨਾਮ ਹਿਰਦੇ ਨੇ ਤਿਹਾਈ ਸੰਗੀ ਸਾਥੀ, ਸਾਰੇ ਸੰਗੀ ਸਾਥੀਆਂ ਨੂੰ ਵੀ ਤਰਾ ਲੈਂਦਾ। ਆਓ ਜਪੀਏ, ਮੇਰਾ ਸਤਿਗੁਰੂ ਸਾਨੂੰ ਇਹੋ ਜਿਹਾ ਮੁਖੜਾ ਬਖਸ਼ਦਾ ਜਿਹੜੇ ਮੂੰਹ ਦੇ ਨਾਲ ਲੋਕ ਤੇ ਸੁਖੀਏ ਤੇ ਪਰਲੋਕ ਸੇਲਿਆਂ ਤੇ ਜਿਹੜੇ ਮੂੰਹ ਦੇ ਨਾਲ ਛੁਟਕਾਰਾ ਹੁੰਦਾ ਹੈ। ਮੇਰੇ ਸਤਿਗੁਰੂ ਰਹਿਮਤ ਕਰ ਤੁਹਾਡੇ ਉੱਤੇ ਤੇ ਮੇਰੇ ਉੱਤੇ, ਆਪਣਾ ਮਸਤਕ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਮੇਰੀ ਉਹ ਧੀਓ ਰੱਖੋ, ਗੁਰਸਿੱਖੋ ਰੱਖੋ, ਸਾਰੇ ਲੱਗੀਏ ਵਾਹ।

0: ਸਾਹਿਬ ਦਾ ਅੰਮ੍ਰਿਤ ਭਜਨ ਹੈ ਅਖ ਵਾਹਿਗੁਰੂ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ, ਬਿਨ ਹਰ ਸਿਮਰਨ
1: ਸੁਖ ਨਹੀਂ ਪਾਇਆ।
0: ਅੱਜ ਤੱਕ ਕਿਸੇ ਨੇ ਚੁਣਿਆ ਸਿਮਰਨ ਤੋਂ ਬਿਨਾਂ ਸੁਖ ਨਹੀਂ। ਇੱਕ ਸਿਮਰਨ ਹੈ ਜਿਹੜਾ ਜਿੰਦਗੀ ਚ ਆ ਜਾਏ ਤੇ ਕਦੀ ਇਨਸਾਨ ਨੂੰ ਝੂਰਨਾ ਨੀ ਪੈਂਦਾ। ਅੱਖ ਵਾਹਿਗੁਰੂ ਬੜੇ ਬੜੇ ਮਾਇਆਧਾਰੀ ਝੂਰਦੇ, ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਸਭ ਚਿੰਤਾਵਾਨ ਨੇ, ਚਿੰਤਤ ਹੀ ਦੀਸੇ ਸਭ ਕੋ। ਕਿਸੇ ਦਾ ਚਿਹਰਾ ਪੜੋ, ਕਿਸੇ ਵੱਡੇ ਦੀ ਕਾਰ ਵਿਚ ਸਫ਼ਰ ਕਰਿਓ, ਅੱਗੇ ਵੇਖ ਕੇ ਅੱਖ
1: ਵਾਹਿਗੁਰੂ।
0: ਇੱਕ ਡਰਾਈਵਰ ਕਿਸੇ ਦਾ ਹੋਵੇ ਉਹ ਹੋਕੇ ਨਹੀਂ ਲੈਂਦਾ ਆਖੋ ਸਤਨਾਮ ਸਿੰਘ। 2200-2300 ਰੁਪਏ ਦੀ ਨੌਕਰੀ ਕਰਦਾ ਉਹ ਹੋਕੇ ਨਹੀਂ ਲੈਂਦਾ, ਮਗਰ ਜਿੱਦਣ ਮਾਲਕ ਕਾਰ ਚਲਾਉਂਦਾ ਬੜੇ ਹੋਕੇ ਲੈਂਦਾ। ਚਿੰਤਤ ਹੀ ਦੀਸੇ ਸਭ ਕੋਏ, ਬੋਲੋ ਚਿੰਤਤ ਹੀ। ਅੱਜ ਦਾ ਪਤਾ ਲੱਗਾ ਸਾਰੀ ਦੁਨੀਆਂ ਚਿੰਤਾ ਚ। ਫਿਰ ਪੁੱਛਿਆ ਸਾਹਿਬਾ ਦੱਸ ਨਾ ਚਿੰਤਾ ਤੋਂ ਰਹਿਤ ਕਿਦਾਂ ਹੋਏਗਾ? ਕਹਿੰਦੇ ਚਿੰਤਤ ਹੀ ਦੀਸੇ ਸਭ ਕੋਏ, ਜੇਤੇ ਏਕ ਤਹੀ ਸੁਖ ਹੋਏ। ਜੇ ਇੱਕ ਨੂੰ ਚਿੰਤੇ ਕਰ ਲਈਏ ਸੁਖੀ ਹੋ ਜਾਏ, ਚਿੰਤਾ ਤੋਂ ਰਹਿਤ ਹੋ ਜਾਏਗਾ। ਇਹ ਤੁਹਾਡੇ ਅੱਗੇ ਥਾਲ ਵਿਚ ਤਿੰਨ ਵਸਤੂ ਰੱਖ ਦਿੱਤੀਆਂ ਗੁਰੂ ਨੇ, ਆਖੋ ਵਾਹਿਗੁਰੂ। ਹੁਣ ਤੁਸੀਂ ਕਿੰਨਾ ਚੁੱਕਦੇ ਹੋ ਗੁਰੂ ਕੇ ਸਿੱਖੋ ਕੇ? ਇੱਕ ਕਰਮ ਕਾਂਡ ਵਾਂਗ ਰੋਜ਼ ਆਉਣਾ ਤੇ ਜਾਣਾ ਬਣਾਉਣਾ ਹੋਂ ਵਿਚ ਆਇਆ। ਇਹ ਇਸ ਤਰ੍ਹਾਂ ਦੇ ਗੇੜੇ ਕੱਟਣ ਨੂੰ ਆਖੋ ਵਾਹਿਗੁਰੂ। ਉਹਦੇ ਇੱਕ ਸਿੱਖ ਦੇ ਘਰ ਪੁੱਤ ਹੋਇਆ, ਆਖੋ ਵਾਹਿਗੁਰੂ। ਤੇ ਚੰਡੀਗੜ੍ਹ ਇਹਦਾ ਜੀ ਪੁੱਤਰ ਹੋਇਆ ਤੇ ਲਾਗੇ ਵਾਲੇ ਨੇ ਆਖਿਆ ਬੜਾ ਪੁੱਠਾ ਤੇਰੇ ਤੇ, 23 ਸਾਲੀ ਰੱਬ ਨੇ ਤੈਨੂੰ ਪੁੱਤ ਦਿੱਤਾ ਤਿੰਨਾਂ ਕੁੜੀਆਂ ਤੋਂ। ਤੇ ਪਤਾ ਕੀ ਕਹਿੰਦਾ? ਮੁਸ਼ਕ ਫੇਰ ਕੇ ਕਹਿੰਦਾ ਦਿੰਦਾ ਵੀ ਕਿਉਂ ਨਾ, 40 ਦਿਨ ਨੰਗੇ ਪੈਰੀ ਗੁਰਦੁਆਰੇ ਗਿਆ, ਹਾਂ ਵਿੱਚ ਦਿੱਤਾ ਜੇ ਰੱਬ ਨੇ ਦੇ ਵੀ ਦਿੱਤਾ। ਪਹਿਲਾਂ ਤੇ ਗੋਲਕ ਵਿਚ ਜੋ ਪਾਇਆ ਆਉਂਦਾ ਰਿਹਾ ਉਹ ਵੀ ਹੋਮੇ ਅਕਾਊਂਟ ਕਰਦਾ ਰਿਹਾ। ਮੇਰੇ ਜਿੰਡਾ ਵੀ ਕੋਈ ਮਹਾਨ ਆ, ਇੰਨੇ ਠੰਡ ਚ ਤੈਨੂੰ ਕੋਈ ਨੀ ਮਿਲਣ ਆਉਂਦਾ, ਮਿਲਣਾ ਮੈਂ ਆਉਂਦਾ। ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਨੇ ਚੇਤੇ ਏਕ ਤਹੀ ਸੁਖ ਹੋਏ, ਬਿਨ ਹਰ ਸਿਮਰਨ ਸੁਖ ਨਹੀਂ ਪਾਇਆ। ਆਨ ਰੰਗ ਫਿੱਕੇ ਸਭ ਮਾਇਆ, ਆਨ ਰੰਗ ਫਿੱਕੇ। ਫਿਰ ਭਜਨ ਹੋਰ ਲਿਖਿਆ ਹੈ, ਸਿਮਰਤ ਸ਼ਾਸਤਰ ਵੇਦ ਵਿਚਾਰੇ, ਬੋਲੋ ਸਿਮਰਤ। ਅੱਗੇ ਬਚਨ ਬੜਾ ਕਹਿਣਾ, ਕਹਿੰਦੇ ਮਹਾਂਪੁਰਖਨ ਇਉਂ ਗਿਆ। ਇਹ ਕਿੰਨੇ ਗੱਲ ਆਖੀ ਹੈ ਕਿ ਸਿਮਰਤ ਸ਼ਾਸਤਰ ਵੇਦਾਂ ਦੀ ਵਿਚਾਰ ਕੀਤੀ, ਕਿੰਨੇ ਕਿਹਾ? ਇਹ ਮਹਾਂਪੁਰਖ ਜਿਹੜੇ ਸਿਮਰਨ ਬੰਦਗੀ ਵਾਲੀਆਂ ਰੂਹਾਂ ਹੋਈਆਂ, ਗੁਰਸਿੱਖ ਰੂਹਾਂ ਸਵਾਸ ਸਵਾਸ ਜਪਣ ਵਾਲੀਆਂ ਹੋਈਆਂ, ਉਹਨਾਂ ਨੇ ਇਹ ਬਚਨ ਆਪਣੀ ਜਿੰਦਗੀ ਚ ਕਿਤਾਬਾਂ ਚ ਲਿਖੇ ਨੇ, ਕੈਸਟਾਂ ਵਿਚ ਭਰੇ ਨੇ, ਜੀਵਨ ਵਿਚ ਦੱਸ ਗਏ ਨੇ ਸਿੱਖਾਂ ਨੂੰ ਕਿ ਸਿਮਰਤ ਸ਼ਾਸਤਰ ਵੇਦ ਵਿਚਾਰੇ ਮਹਾਂਪੁਰਖਨ ਇਉਂ ਕਿਹਾ। ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਬਿਨ ਹਰ ਭਜਨ ਨਹੀਂ ਨਿਸ ਤਾਰਾ ਸੁਖ ਨਾ ਕਿਨ ਹੁਜਰਿਆ। ਸੁਖ ਇੱਕ ਭਗਤੀ ਤੋਂ ਬਿਨਾਂ ਕਿਸੇ ਨੇ ਸੁਖ ਨਹੀਂ ਪਾਇਆ। ਰੋਜ਼ ਪੜ੍ਹਦੇ ਹੋ ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ। ਇੱਕ ਪਰਮੇਸ਼ਵਰ ਦਾ ਸਿਮਰਨ ਆ ਕਰਨ ਲੱਗ ਪਈਏ। ਮੈਂ ਜਨਮ ਨਾ ਮਰਨ ਸੋਗ ਨਾ ਹਰਖਾ, ਤੈ ਜਨਮ ਮਰਨ ਸੋਗ ਨਾ ਹਰਖਾ। ਕਮਾਲ ਦੀ ਗੱਲ ਆ ਜੀ, ਆਖਰੋ ਜਗ੍ਹਾ ਕਿੱਥੇ ਪ੍ਰਾਪਤ ਹੁੰਦੀ? ਆਖਰੋ ਅਵਸਥਾ ਕਦੋਂ ਪ੍ਰਾਪਤ ਹੁੰਦੀ ਆ? ਜਿੱਥੇ ਜੰਮਣ ਮਰਨ ਨਹੀਂ ਰਹਿੰਦਾ, ਜਿੱਥੇ ਖੁਸ਼ੀ ਕਮੀ ਨਹੀਂ ਹੁੰਦੀ। ਤੇ ਕਹਿੰਦੇ ਸੱਚ ਨਾਮ ਕੀ ਅੰਮ੍ਰਿਤ ਵਰਖਾ, ਜਿਨ੍ਹਾਂ ਦੇ ਜੀਵਨ ਸੱਚੇ ਨਾਮ ਦੀ ਅੰਮ੍ਰਿਤ ਵਰਖਾ ਹੁੰਦੀ, ਉਹਨਾਂ ਵਿਚ ਜੰਮਣ ਮਰਨ ਮੁੱਕਦਾ ਹੈ, ਉਹਨਾਂ ਚ ਖੁਸ਼ੀ ਕਮੀ ਖਤਮ ਹੋ ਜਾਂਦੀ, ਉੱਥੇ ਇੱਕ ਰਸ ਅਵਸਥਾ ਪ੍ਰਾਪਤ ਹੁੰਦੀ ਆ। ਤਰਕੀਆਂ ਲੋਹਾਂ ਤੇ ਬੈਠਾ ਆਨੰਦ ਵਿਚ ਹੈ, ਚਰਖੜੀਆਂ ਤੇ ਚੜਿਆ ਆਨੰਦ ਵਿਚ ਹੈ, ਖੋਪਰੀ ਸਿਰ ਤੋਂ ਲਥਰੀ ਤਾਂ ਆਨੰਦ ਵਿਚ ਹੈ, ਪੁੱਤਾਂ ਦੇ ਕੱਟ ਕੱਟ ਕੇ ਨਿੱਕੇ ਨਿੱਕੇ ਟੋਕਿਆਂ ਨਾਲ ਐਡੇ ਦੇ ਟੋਟੇ, ਮਾਂ ਦੇ ਸਾਹਮਣੇ ਮਾਂ ਦੇ ਪੁੱਤ ਦੇ ਐਡੇ ਦੇ ਟੋਟੇ ਕਰਕੇ ਵੀ ਸੂਏ ਨਾਲ ਹਾਥ ਪਰੋਏ ਜਾ ਰਹੇ। ਕਮਾਲ ਦੀ ਗੱਲ ਆਖੋ ਵਾਹਿਗੁਰੂ। ਬੋਲੋ ਨਾ, ਆਪਣੇ ਬੱਚਿਆਂ ਦੇ ਭਲੇ ਲਈ ਵਾਹਿਗੁਰੂ। ਕਮਾਲ ਦੀ ਗੱਲ ਆ, ਉਹਨਾਂ ਟੋਟਿਆਂ ਦੇ ਵਿੱਚ ਰੱਸੀ ਨੀ ਪਾਈ, ਰੱਸੀ ਨੀ ਪਾਈ, ਰੱਸੀ ਨੀ ਸੀ ਹੈਗੀ। ਕਾਹਦੇ ਨਾਲ ਹਾਰ ਬਣਾਇਆ? ਉਹਨਾਂ ਬੱਚਿਆਂ ਦੀਆਂ ਅੰਦਰਾਂ ਦਾ। ਮਾਂ ਵੇਖ ਰਹੀ ਫਿਰ ਵੀ ਆਨੰਦ ਹੈ। ਕਾਹਦੇ ਨਾਲ ਉਹ ਆਨੰਦ ਬਣਿਆ? ਲਾਲ ਰੰਗ ਤਿਸਕੋ ਲਗਾ ਜਿਸ ਕੇ ਵਡਭਾਗਾ। ਉਹ ਜਿਹੜਾ ਰੰਗ ਜਦੋਂ ਚੜ੍ਹਦਾ ਨਾ ਗੁਰੂ ਦੇ ਸਿੱਖੋ, ਉਹ ਪੁੱਤ ਦੀਆਂ ਅੰਦਰਾਂ ਦੀਆਂ ਖੁਸ਼ੀਆਂ ਬਣਦਿਆਂ ਵੀ ਮੈਲਾ ਕਦੇ ਨਾ ਹੋਵੇ। ਉਹ ਫਿਰ ਡੋਲਦੀਆਂ ਨਹੀਂ, ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਉਹ ਪੂਰਨ ਹੋਏ। ਤ੍ਰਿਪਤ ਹੋਈਆਂ ਨੇ ਉਹ ਆਤਮਾਵਾਂ, ਉਹ ਪੁੱਤਰ ਦੇ ਕਲੇਜੇ। ਇੱਥੋਂ ਤੱਕ ਜਲਾਦ ਨੰਗਿਆ, ਅੱਗੇ ਆਖੋ ਵਾਹਿਗੁਰੂ। ਜਲਾਦ ਦੀ ਕਰੂਰਤਾ ਇੱਥੋਂ ਤੱਕ ਅੱਗੇ ਗਈ ਕਿ ਇੱਕ ਸਾਲ ਦੇ ਪੁੱਤ ਦਾ ਕਲੇਜਾ ਹੱਥ ਚ ਫੜਿਆ ਤੇ ਜਿਹੜੀ ਬੋਲ ਰਹੀ ਸੀ ਨਾ ਵਾਹਿਗੁਰੂ ਨੀ ਭਲੀਓ, ਤੁਸੀਂ ਤੇ ਬੜੀਆਂ ਬੜੀਆਂ ਪੜਦਿਆਂ ਵਾਲੀਆਂ ਕੋਠੀਆਂ ਚ ਰਾਤਾਂ ਨਾਂ ਨੀ ਲੈਂਦੀਆਂ, ਉਹਨਾਂ ਮਾਵਾਂ ਨੂੰ ਯਾਦ ਕਰੋ, ਮੀਰ ਮਨੂ ਦੀ ਜੇਲ ਵਿਚ ਬੈਠੀਆਂ ਨੂੰ ਯਾਦ ਕਰੋ। ਸਵਾ ਸਵਾ ਮਨ ਦਾ ਪੀਸਣਾ ਪੀਣਾ ਪੈਣਾ ਤੇ ਰਾਤ ਨੂੰ ਰੋਟੀ ਮਿਲਣੀ ਖੰਨੀ, ਇੱਕ ਬੁਰਕੀ ਤੇ ਉਹਦੇ ਵਿਚ ਵੀ ਮਿੱਟੀ ਮਿਲੀ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ। ਪੜਦੇ ਹੋ ਸਵਾ ਸਵਾ ਮਨ ਦਾ ਤੇ ਰਾਤ ਨੂੰ ਭਲੀਆਂ ਸੌਣ ਲੱਗਣਾ ਤੇ ਕਿਤੇ ਸੇਫ ਲੇਫਾ ਤੇ ਆ ਪੁੱਠੇ ਲੇਟਦੇ ਹੋ ਤੇ ਤਾਂ ਵੀ ਮੂੰਹ ਚੋਂ ਰੱਬ ਨਹੀਂ ਨਿਕਲਦਾ। ਰਾਤ ਨੂੰ ਕਰਮਾਂ ਵਾਲੀਆਂ ਭਾਗਾਂ ਵਾਲੀਆਂ ਗੁਰਸਿੱਖੀ ਚ ਪੂਰੀਆਂ ਨੇ। ਰਾਤ ਨੂੰ ਜਦੋਂ ਸੋਹਲੇ ਦੀ ਬਾਣੀ ਪੜ ਕੇ ਸੌਣ ਲੱਗਣਾ ਤੇ ਸਿਪਾਹੀ ਨੇ ਜਾ ਕੇ ਦੱਸਣਾ ਉਹਨਾਂ ਆਪਣੇ ਗੁਰੂ ਨੂੰ ਯਾਦ ਕੀਤਾ ਈ, ਵੀਰ ਮਨੋ ਨੂੰ ਦੱਸਣਾ ਉਹਨੇ ਕਿਹਾ ਈ ਦਿਨ ਚੜ੍ਹਦੀ ਕਲਾ ਚ ਲੰਘਿਆ, ਰਾਤ ਤੇਰੇ ਭਰੋਸੇ ਚੜ੍ਹਦੀ ਕਲਾ ਚ ਲੰਘੇ। ਤੇ ਪਤਾ ਜਾਲਮ ਨੇ ਕੀ ਆਖਣਾ? ਕਹਿੰਦਾ ਜੇ ਇਹ ਦਿਨ ਚੜ੍ਹਦੀ ਕਲਾ ਦੀ ਗੱਲ ਕਰਦੀਆਂ ਤੇ ਸੌਂਦੀਆਂ ਤੇ ਇਹਨਾਂ ਦੀ ਛਾਤੀ ਤੇ ਸਵਾ ਸਵਾ ਮਨ ਦੇ ਪੱਥਰ ਨੀ ਭਲੀਓ। ਬੈਡਾਂ ਤੇ ਲੇਟ ਕੇ ਰੱਬ ਨੂੰ ਭੁੱਲਣ ਵਾਲੇ ਹੋ, ਰੱਬ ਨੂੰ ਯਾਦ ਕਰੋ। ਏਸੀ ਕਮਰਿਆਂ ਚ ਰੱਬ ਨੂੰ ਭੁੱਲਣ ਵਾਲੇ ਹੋ, ਕਿੱਥੇ ਜਾਓਗੇ? ਛੱਤੀ ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲੇ ਹੋ, ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਵਾਰ ਵਾਰ ਕਹਿੰਦੀ ਸੀ ਧੰਨ ਗੁਰੂ ਗੋਬਿੰਦ ਸਿੰਘ ਤੇ ਮੀਰ ਮਨੂ ਕਹਿੰਦਾ ਸੀ ਮੈਨੂੰ ਇਸ ਨਾਮ ਤੋਂ ਚਿੜ ਆਉਂਦੀ, ਮੂੰਹ ਤੋਂ ਗੁਰੂ ਗੋਬਿੰਦ ਸਿੰਘ ਕਹਿੰਦੀ ਮੈਨੂੰ ਅੱਗ ਲੱਗਦੀ, ਚੁੱਪ ਕਰ ਇਹ ਨਾਂ ਨਾ ਲੈ। ਉਹ ਕਹਿੰਦੀ ਸੀ ਜਿੰਨਾ ਚਿਰ ਮੇਰੇ ਸਵਾਸ ਚ ਧੜਕਣ ਚੱਲਦੀ ਮੈਂ ਤੇ ਕਹਿਣਾ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ, ਬੋਲੋ ਨਾ ਧੰਨ ਗੁਰੂ। ਤੇ ਫਿਰ ਜਾਲਮ ਨੇ ਪਤਾ ਕੀ ਕੀਤਾ ਸੀ? ਕੱਢ ਕੇ ਪੁੱਤ ਦਾ ਕਲੇਜਾ ਜਿਹੜੇ ਉਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਨਾਂ ਨਿਕਲਦਾ ਸੀ। ਮਹਿਸੂਸ ਕਰਿਓ ਪੁੱਤ ਦਾ ਕਲੇਜਾ, ਪੁੱਤ ਦਾ ਇੱਕ ਸਾਲ ਦੇ ਪੁੱਤ ਦਾ ਕਲੇਜਾ ਚੀਰ ਪਾੜ ਕਰਕੇ ਇਤਰਾ ਕੱਢ ਕੇ ਹੱਥ ਨਾਲ ਇਤਰਾ ਮੂੰਹ ਇੱਥੋਂ ਫੜ ਕੇ ਜਲਾ ਦੇਣੇ, ਥੱਲੇ ਫੜ ਕੇ ਤੇ ਮੂੰਹ ਚ ਤੁਨਤਾ ਕਹਿੰਦਾ ਹੁਣ ਬੋਲ, ਤੇ ਮੂੰਹ ਚ ਪੁੱਤ ਦਾ ਕਲੇਜਾ ਪਵਾ ਕੇ ਵੀ ਇਤਰਾ ਇਤਰਾ ਕਹਿੰਦੀ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਜੇ ਰਸਨਾ ਅੰਦਰ ਕਲੇਜੇ ਨਾਲ ਚੁੱਪ ਹੋ ਗਈ ਤੇ ਮੀਰ ਮਨੂ ਮੂੰਹ ਚ ਉਂਗਲਾ ਪਾ ਗਿਆ, 96 ਕਰੋੜ ਰੋਮ ਦੇ ਵਿੱਚੋਂ ਨਿਕਲ ਰਿਹਾ ਸੀ ਧੰਨ ਗੁਰੂ, ਕਿਉਂਕਿ ਜਿਮ ਕਰ ਰਹੀ ਸੀ ਨਾ ਅੰਦਰੋਂ। ਅਸੀਂ ਤੇ ਗੁਰੂ ਦੇ ਸਿੱਖੋ ਐਸੇ ਬੇਮੁਖ ਹੋਏ, ਐਸੇ ਬੇਮੁਖ ਹੋਏ, ਸਾਨੂੰ ਤਾਂ ਸੁਖ ਚੰਗੇ ਲੱਗ ਗਏ, ਆਪਾਂ ਤਾਂ ਰੱਬ ਦੀਆਂ ਦਾਤਾਂ ਲੈ ਕੇ ਐਸੇ ਬਿਓ ਚ ਹੋਏ, ਰੱਬ ਕੌਣ? ਹੁਣ ਗੁਰਦੁਆਰਾ ਕਿੱਥੇ? ਹੁਣ ਰਹਿਤ ਕੀ? ਹੁਣ ਅੰਮ੍ਰਿਤ ਕੀ? ਮੇਰੇ ਸਾਹਿਬ ਕਹਿੰਦੇ ਨੇ ਧਰਮ ਰਾਏ ਜਾਬਰ, ਫਿਰ ਕਿਆ ਮੁੱਖ ਲੈ ਕੇ ਕਿਹੜਾ ਮੂੰਹ ਲੈ ਕੇ ਜਾਏਗਾ? ਤੈਨੂੰ ਕਦੀ ਡਰ ਨੀ ਆਇਆ ਰੋਮਾ ਦੀ ਬੇਦਬੀ ਕਰਾਉਣ ਲੱਗਿਆ? ਸਿੱਖਾ ਬੋਲ ਹਾਂ ਆਖੋ ਵਾਹਿਗੁਰੂ। ਤੈਨੂੰ ਕਦੀ ਡਰ ਨੀ ਆਉਂਦਾ ਜਦੋਂ ਤੂੰ ਸਾਬਤ ਸੂਰਤ ਰੱਬ ਦੀ? ਬੋਲੋ ਸਾਬਤ ਸੂਰਤ, ਫਿਰ ਬੋਲੋ ਆ ਇੰਨਾ ਸਰੂਪ ਆ ਨਾ, ਇਹ ਰੱਬ ਦਾ ਸਰੂਪ ਆ। ਪਰਵੱਟੇ ਪੂਰੇ, ਮਛਹਿਰੇ ਪੂਰੇ, ਦਾੜਾ ਪੂਰਾ, ਸਿਰ ਤੇ ਪੱਗ। ਹਰਭਜਨ ਸਿੰਘ ਯੋਗੀ ਨੇ ਅਮਰੀਕਾ ਚ ਪ੍ਰਚਾਰ ਕੀਤਾ, ਉਹ ਇੱਕ ਭਜਨ ਵਿੱਚ ਕਹਿੰਦਾ ਆਖੋ ਵਾਹਿਗੁਰੂ, ਜਰਾ ਗੱਜ ਕੇ ਬੋਲੋ। ਕਹਿੰਦਾ ਇੱਕ ਦਿਨ ਮੈਂ ਯਹੂਦੀਆਂ ਦੀ ਗਲੀ ਵਿੱਚੋਂ ਦੀ ਲੰਘਿਆ। ਧਿਆਨ ਦਿਓ, ਯਹੂਦੀ ਉਹ ਕੌਮ ਹੈ ਜਿਨ੍ਹਾਂ ਨੂੰ ਸਾਡੇ ਵਾਂਗ ਭੱਠੀਆਂ ਚ ਸਾੜਿਆ ਗਿਆ, ਉਹਨਾਂ ਦੇ ਵੀ ਕੀਮਾ ਕੀਮਾ ਕੀਤੇ ਗਏ, ਬੜਾ ਜ਼ੁਲਮ ਹੋਇਆ ਉਹਨਾਂ ਤੇ ਯੂਦੀਆਂ ਤੇ। ਕਹਿੰਦਾ ਮੈਂ ਲੰਘ ਰਿਹਾ ਸਾਂ ਤੇ ਦੋ ਚਾਰ ਪੰਜ ਬੰਦੇ ਜਦੋਂ ਮੈਂ ਲੰਘਣਾ ਤੇ ਉਹਨਾਂ ਇਸ ਤਰ੍ਹਾਂ ਬਾਹਾਂ ਖੜੀਆਂ ਕਰਕੇ ਆਪਣੀ ਬੋਲੀ ਚ ਕਰਨਾ ਹੂ ਹੂ ਹੂ, ਮੈਨੂੰ ਪਤਾ ਨੀ ਸੀ ਲੱਗਦਾ ਕੀ ਕਹਿੰਦੇ। ਕਹਿੰਦਾ ਇੱਕ ਦਿਨ ਮੈਂ ਉਹਨਾਂ ਦੀ ਪਰੋੜ ਬਜ਼ੁਰਗ ਔਰਤ ਨੂੰ ਕਿਹਾ, ਉਹ ਬੋਲੀ ਸਮਝਦੀ ਸੀ। ਕਹਿੰਦਾ ਮੈਂ ਉਹਨੂੰ ਕਿਹਾ, ਮਾਂ ਅੰਗਰੇਜ਼ੀ ਵਿੱਚ ਪੁੱਛਿਆ ਕਿ ਜਦੋਂ ਮੈਂ ਇੱਥੋਂ ਦੀ ਲੰਘਦਾ ਤੇ ਇਹ ਬਾਹਾਂ ਖੜੀਆਂ ਕਰਕੇ ਹੂ ਹੂ ਹੂ ਕਰਦੇ ਨੇ, ਸ਼ਾਇਦ ਇਹ ਮੇਰੇ ਇਸ ਸਰੂਪ ਨੂੰ ਵੇਖ ਕੇ ਤੰਗ ਹੁੰਦੇ ਨੇ, ਕੱਲ ਨੂੰ ਮੈਂ ਗਲੀ ਬਦਲ ਦੂੰਗਾ। ਇਹੋ ਹੀ ਗੱਲ ਆ, ਇਹ ਵਾਕੇ ਸਰੂਪ ਵੇਖ ਕੇ ਤੰਗ ਹੁੰਦੇ ਨੇ। ਤੇ ਉਸ ਬਜ਼ੁਰਗ ਔਰਤ ਨੇ ਯੋਗੀ ਕਹਿੰਦਾ ਮੈਨੂੰ ਗੱਲ ਨਾਲ ਲਾ ਕੇ ਆਖਿਆ, ਨਹੀਂ ਵਾ ਮੇਰੇ ਨਾਲ ਇਹ ਗੱਲ ਨਹੀਂ ਹੋ, ਤੂੰ ਇਧਰੋਂ ਆਉਣੋ ਨਾ ਹੱਟੀ, ਇਹ ਲੋਕ ਤੇ ਤੇਰੇ ਸਤਿਕਾਰ ਵਜੋਂ ਖੜੇ ਹੋ ਜਾਂਦੇ ਨੇ, ਤੇ ਆ ਜਿਹੜਾ ਤੂੰ ਕਹਿੰਦਾ ਨਾ ਹੂ ਹੂ ਕਰਦੇ ਆ, ਇਹ ਤੇ ਆਪਣੀ ਬੋਲੀ ਤੇ ਆਪਣੇ ਖੁਦਾ ਨੂੰ ਕਹਿੰਦੇ, ਹੇ ਖੁਦਾ ਤੇਰਾ ਲੱਖ ਵਾਰ ਸ਼ੁਕਰ ਹੈ, ਤੇਰੀ ਸੂਰਤ ਵੇਖਣ ਨੂੰ ਮਿਲੀ ਆ। ਸਿੱਧੇ ਪੱਗ, ਮੂੰਹ ਦੇ ਉੱਤੇ ਮਸ਼ਹਿਰੇ, ਦਾੜਾ ਐਡਾ ਦਾ ਲੰਮਾ, ਇਹ ਤਾਂ ਰੱਬ ਦਾ ਸਰੂਪ ਹੈ। ਤੇ ਤੁਸੀਂ ਦੋ ਦੋ ਪੈਸੇ ਦੇ ਬਿਊਟੀ ਪਾਰਲਰਾਂ ਤੇ ਜਾ ਕੇ ਰੱਬ ਦੇ ਸਰੂਪ ਦਾ ਸੌਦਾ ਕਰਦੇ ਹੋ, ਤੋੜਦੇ ਹੋ, ਤੋੜਦੇ ਹੋ ਮੇਰੇ ਮੂੰਹ ਤੋਂ ਰੱਬ ਦਾ ਸਰੂਪ। ਇੱਕ ਮੈਂ ਬੱਚੀ ਦਾ ਇੱਕ ਵਾਰ ਬਚਨ ਆਸਨ ਸੌਦਾ ਸੁਣਾਇਆ ਸੀ, ਗੁਰੂ ਜੀ ਸਿੱਖੋ ਆਖੋ ਵਾਹਿਗੁਰੂ, ਜਿਹੜਾ ਗੱਜ ਕੇ ਬੋਲੋ ਵਾਹਿਗੁਰੂ। ਕਿੱਡੀ ਕੁ ਛੋਟੀ ਬੱਚੀ, ਸੱਤ ਅੱਠ ਸਾਲ ਦੀ, ਆਸਨ ਸੋਲ ਮਸਕੀਨ ਸਾਹਿਬ ਬੈਠੇ, ਬੜੇ ਬੜੇ ਰਾਗੀ ਢਾਡੀ ਬਜ਼ੁਰਗ ਬੈਠੇ, ਬੜੇ ਬੜੇ ਵਿਦਵਾਨ ਬੈਠੇ, ਤੇ ਇੰਨੀ ਕੁ ਬੱਚੀ ਨੇ ਆਣ ਕੇ ਇੱਕ ਸਲਿੱਪ ਰੱਖੀ ਸਟੇਜ ਤੇ ਕਿ ਮੈਂ ਇੱਕ ਕਵਿਤਾ ਬੋਲਣੀ, ਆਖੋ ਵਾਹਿਗੁਰੂ ਜੀ। ਕਹਿੰਦੀ ਮੈਂ ਇੱਕ ਸੱਤ ਸਾਲ ਦੀ ਬੱਚੀ, ਕਹਿੰਦੀ ਕਵਿਤਾ ਬੋਲਣੀ, ਅਕਾਗਰਤਾ ਬੱਚਿਓ ਆਖੋ ਵਾਹਿਗੁਰੂ। ਸਾਰਿਆਂ ਨੇ ਆਖਿਆ ਇਹਨੂੰ ਪਹਿਲਾਂ ਬੋਲ ਲੈਣ ਦਿਓ, ਫਿਰ ਚੰਗੇ ਚੰਗੇ ਲਹਿਰ ਗੰਭੀਰ ਬੁਲਾਰੇ ਬੋਲਣੇ। ਉਹ ਬੱਚੀ ਸੱਤ ਸਾਲ ਦੀ ਸਟੇਜ ਤੇ ਖਲੋਤੀ, ਜੇ ਮੈਂ ਝੂਠ ਨਾ ਆਖਾਂ ਤੇ ਘੱਟ ਤੋਂ ਘੱਟ ਡੇਢ ਕੁ ਲੱਖ ਦਾ ਪੰਡਾਲ ਸੀ ਉਹ, ਇੰਨੀ ਸੰਗਤ ਬੈਠੀ ਬੰਗਾਲ ਦੀ, ਬਿਹਾਰ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁਰਬ ਮਨਾ ਰਹੇ ਸੀ। ਉਸ ਬੱਚੀ ਨੇ ਛੋਟੀ ਜਿਹੀ ਤੋਤਲੀ ਆਵਾਜ਼ ਵਿੱਚ ਇੱਕ ਲੱਖ ਨੂੰ ਮੁਖਾਤਬ ਹੋ ਕੇ ਆਖਿਆ, ਗੁਰੂ ਦੇ ਸਿੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਰਾਨ ਸੀ ਸਾਰੀ ਦੁਨੀਆ, ਹੈਰਾਨ ਹੋ ਕੇ ਸਾਰਿਆਂ ਨੇ ਫਤਿਹ ਤੇ ਬੁਲਾਈ, ਸਾਰੇ ਉਹਦੇ ਮੂੰਹ ਵੱਲ ਚੰਗੀ ਤਰ੍ਹਾਂ ਵੇਖਣ ਲੱਗ ਪਏ, ਇਹ ਛੋਟੀ ਜੀ ਬੱਚੀ ਕੀ ਬੋਲੂ। ਤੇ ਸਾਰੀ ਸੰਗਤ ਨੂੰ ਮੁਖਾਤਬ ਹੋ ਕੇ ਕਹਿੰਦੀ, ਗੁਰੂ ਪਿਆਰੀ ਸਾਧ ਸੰਗਤ ਜੀ, ਮੇਰੀ ਕਵਿਤਾ ਦਾ ਸ਼ੀਰਸ਼ਕ ਹੈ ਨੀਲਾ ਘੋੜਾ। ਧਿਆਨ ਦਿਓ ਕੀ ਜੀ, ਸਾਰੇ ਬੋਲੋ ਨਾ, ਨੀਲਾ ਘੋੜਾ। ਛੋਟੀ ਜੀ ਬੱਚੀ ਸਾਰਿਆਂ ਨੂੰ ਮੁਖਾਤਬ ਹੋ ਕੇ ਕਹਿੰਦੀ, ਦੁਨੀਆਂ ਦੇ ਲੋਕੋ, ਅੱਜ ਮੈਂ ਕਵਿਤਾ ਪੜ੍ਹਨ ਲੱਗੀ ਆ ਤੇ ਮੈਂ ਮੁਖਾਤਬ ਹੋਣ ਲੱਗੀ ਆ ਨੀਲੇ ਘੋੜੇ ਨੂੰ, ਤੇ ਮੈਂ ਨੀਲੇ ਦੇ ਚਰਨਾਂ ਚ ਹੱਥ ਜੋੜ ਕੇ ਕਹਿੰਦੀ, ਨੀਲਿਆ ਤੂੰ ਕਿਹੜਾ ਭਾਗਾਂ ਵਾਲਾ ਏ, ਤੂੰ ਪੰਥ ਦੇ ਮਾਲਕ ਨੂੰ ਆਪਣੀ ਪਿੱਠ ਤੇ ਪਾਇਆ, ਤੂੰ ਪੁੱਤਰਾਂ ਦੇ ਦਾਨੀ ਨੂੰ ਆਪਣੀ ਪਿੱਠ ਦੇ ਉੱਤੇ ਪਾ ਕੇ ਕਿੰਨੀ ਸੈਰ ਕਰਾਈ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵੇਖਾ। ਅੱਜ ਤੋਂ ਰਾਤ ਨੂੰ ਸਰੂਪ ਚੁੱਕ ਕੇ ਲੈ ਕੇ ਜਾਂਦੇ ਹੋ ਨਾ ਸੱਚਖੰਡ ਨੂੰ, ਜਰੂਰ ਵਾਰੀ ਲਿਆ ਕਰੋ ਮੇਰੀਆਂ ਧੀਆਂ ਵੀ ਤੇ ਸਿੱਖ ਵੀ, ਇੱਕ ਬੰਦੇ ਦੀ ਡਿਊਟੀ ਨਾ ਲਾਓ ਜਿਹਦੇ ਸਿਰ ਦੇ ਉੱਤੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਡਿੱਗ ਗਏ, ਉਹ ਨਰਕਾਂ ਨੂੰ ਨਹੀਂ ਜਾਊਗਾ, ਨਹੀਂ ਜਾ ਸਕਦਾ। ਜਿਸ ਕੇ ਸਿਰ ਉੱਪਰ ਸੋ ਦੁੱਖ, ਸਰੀਰ ਪਵਿੱਤਰ ਹੋ ਗਿਆ ਜਿਹਦੇ ਸਿਰ ਤੇ ਮੇਰੇ ਸਤਿਗੁਰੂ ਬਹਿ ਗਏ। ਉਹ ਬੱਚੀ ਕਹਿੰਦੀ, ਨੀਲਿਆ ਤੂੰ ਕਿੰਨਾ ਭਾਗਾਂ ਵਾਲਾ ਹੈ, ਮੇਰੇ ਪੰਥ ਦੇ ਮਾਲਕ ਨੂੰ ਚੁੱਕੀ ਫਿਰਦਾ ਰਿਹਾ, ਅੱਜ ਸੱਤ ਸਾਲ ਦੀ ਬੱਚੀ ਸਿੱਖਾਂ ਦੀ ਤੇਰੇ ਚਰਨਾਂ ਚ ਬੇਨਤੀ ਕਰਦੀ, ਨੀਲਿਆ ਇੱਕ ਵਾਰ ਲੈ ਕੇ ਆ ਗੁਰੂ ਗੋਬਿੰਦ ਸਿੰਘ ਨੂੰ। ਫਿਰ 300 ਸਾਲ ਬੀਤ ਜਾਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਲੈ ਕੇ ਆ ਤੇ ਕਹਿੰਦੀ, ਮੈਂ ਤੇਰੀ ਨੀਲਿਆ ਵਾਗ ਕਰੂੰਗੀ, ਸੱਤ ਸਾਲ ਦੀ ਬੱਚੀ ਕਹਿੰਦੀ, ਤੇ ਫਿਰ ਮੈਂ ਇੱਕ ਇੱਕ ਸਿੱਖ ਦੇ ਘਰ ਖੜੂੰਗੀ, ਫਿਰ ਮੈਂ ਵਿਖਾਵਾਂਗੀ ਇਹਨਾਂ ਦੀ ਪੁੱਤ ਵਾਰ ਗਿਆ ਏ, ਆ ਘਰਾਂ ਚ ਵੇਖ ਤੇਰੀਆਂ ਧੀਆਂ ਦੇ ਰੋਮ ਕੱਟੇ ਪਏ, ਆ ਤੇਰੇ ਸਿੱਖਾਂ ਨੇ ਦਾਣੀਆਂ ਕੱਟਤੀਆਂ, ਇਹ ਤੇਰੇ ਜਾਨ ਤੋਂ ਪਿਆਰੇ ਜਿਨ੍ਹਾਂ ਨੂੰ ਕਹਿੰਦਾ ਖਾਲਸਾ ਮੇਰੇ ਪਿੰਡ ਪ੍ਰਾਣ, ਖਾਲਸਾ ਮੇਰੀ ਜਿਹਨਾਂ ਨੂੰ ਜਾਨ ਕੀ ਜਾਨ ਕਹਿ ਕੇ ਅਸੀਂ ਅੱਜ ਇਹਨਾਂ ਦੇ ਘਰਾਂ ਚ ਸ਼ਰਾਬ ਦੀਆਂ ਪੇਟੀਆਂ ਪਈਆਂ ਵੇਖ ਵੇਖ ਨੀਲਿਆਂ ਦਾ ਵਿਖਾਉਣਾ ਚਾਹੁੰਦੀ ਫਿਰ ਕਹਿੰਦੀ ਨੀ ਮੇਰੀ ਉਹ ਬੱਚੀਓ ਧਿਆਨ ਨਾ 7 ਸਾਲ ਦੀ ਕੁੜੀ ਕਹਿੰਦੀ ਬਜੁਰਗ ਔਰਤਾਂ ਬੈਠੀਆਂ ਜਵਾਨ ਪ੍ਰੋੜ ਧੀਆਂ ਤੇ ਵਰਗੀਆਂ ਬੈਠੀਆਂ ਕਹਿੰਦੀ ਮੇਰੀ ਉਹ ਬੱਚੀ ਉਹ 7 ਸਾਲ ਦੀ ਕਹਿੰਦੀ ਆਖੋ ਵਾਹਿਗੁਰੂ ਪਤਾ ਨੀ ਉਹਦੇ ਅੰਦਰ ਉਹ ਕੌਣ ਬੋਲਿਆ ਸੀ ਮੇਰੀ ਉਹ ਬੱਚੀ ਉਹ ਮੈਨੂੰ ਤਾਂ ਇਤਨਾ ਲੱਗੇ ਜੀ ਕੋਈ ਮਾਂ ਗੁਜਰੀ ਪ੍ਰਵੇਸ਼ ਕਰ ਗਈ ਉਹਦੇ ਚ ਨੀ ਮੇਰੀ ਉਹ ਬੱਚੀ ਉਹ ਜੇ ਉਹ ਬਿਊਟੀ ਪਾਰਲਰ ਨੂੰ ਤੁਰਦੀਆਂ ਜੇ ਘਰੋਂ ਪੈਸੇ ਪਾ ਕੇ ਤੁਹਾਨੂੰ ਕੋਈ ਮਗਰੋਂ ਆਵਾਜ਼ਾਂ ਮਾਰਦਾ ਹੈ ਨੀ ਕੰਨ ਬੋਲੇ ਨਾ ਕਰ ਲਿਆ ਕਰੋ ਸੁਣਿਆ ਕਰੋ ਕਿੱਥੇ ਚਲੀਆਂ ਜੇ ਤੁਹਾਨੂੰ ਪਿੱਛੋਂ ਆਵਾਜ਼ਾਂ ਵੱਜਦੀਆਂ ਨੇ ਕਹਿੰਦੀ ਗਈ ਆਵਾਜ਼ਾਂ ਵੱਜਦੀਆਂ ਆਵਾਜ਼ਾਂ ਵੱਜਦੀਆਂ ਫਿਰ ਆਪੇ ਕਹਿੰਦੀ ਜੇ ਤੈਨੂੰ ਨੀ ਪਤਾ ਤੈਨੂੰ ਆਵਾਜ਼ਾਂ ਕੌਣ ਮਾਰਦਾ ਹੈ ਤੇ ਮੈਂ ਦੱਸਦੀ ਆ ਉਹ ਠੰਡੇ ਬੁਰਜ ਛੋਟੇ ਛੋਟੇ ਪੁੱਤ ਲੈ ਕੇ ਬੈਠੀ ਮਾਂ ਗੁਜਰੀ ਆਵਾਜ਼ਾਂ ਮਾਰਦੀ ਉਹ ਮਾਂ ਗੁਜਰੀ ਕਹਿੰਦੀ ਧੀ ਉਹ ਕਿੱਧਰ ਚਲੀਆਂ ਨੇ ਆਖੋ ਵਾਹਿਗੁਰੂ ਤੇ ਤੁਸੀਂ ਆਵਾਜ਼ ਨੀ ਦਿੰਦੇ ਕਿਉਂ ਤੁਹਾਡੇ ਕੋਲ ਪੈਸੇ ਨੇ ਅੱਜ ਤੁਸੀਂ ਭਰਮ ਚ ਪੈ ਗਈਆਂ ਨੇ ਤੁਹਾਨੂੰ ਅਮੀਰੀ ਨੇ ਭੁਣ ਖਾ ਲਈ ਹੈ ਤੁਹਾਡੇ ਅੰਦਰ ਤੁਸੀਂ ਅੰਦਰੋਂ ਖੋਖਲੇ ਹੋ ਚੁੱਕੇ ਹੋ ਆਵਾਜ਼ ਮਾਇਆ ਧਾਰੀ ਅੱਤ ਅੰਨਾ
2: ਬੋਲਾ
0: ਬੋਲੋ ਅੰਨਾ ਬੋਲਾ ਅੱਖਾਂ ਤੋਂ ਅੰਨਾ ਤੇ ਕੰਨਾਂ ਤੋਂ ਬੋਲਾ ਹੋ ਜਾਂਦਾ ਜਿਹਦੇ ਕੋਲ ਮਾਇਆ ਆ ਜੇ ਅੱਜ ਮੇਰੇ ਪੰਥ ਕੋਲ ਰੁਪਈਏ ਆ ਗਏ ਨੇ ਰੁਪਈਏ ਮੇਰੇ ਪੰਥ ਕੋਲ ਵੱਡੇ ਘਰ ਆ ਗਏ ਨੇ ਇਹ ਗੁਰੂ ਦੀ ਗੱਲ ਵੀ ਨਹੀਂ ਸੁਣਦਾ ਇਹ ਨੀ ਸੁਣਦਾ ਗੱਲ ਹੁਣ ਗੁਰੂ ਦੀ ਵੀ ਉਹ ਮਾਂ ਪਿੱਛੋਂ ਆਵਾਜ਼ਾਂ ਮਾਰਦੀ ਠੰਡੇ ਬੁਰਜ ਚ ਬੈਠੀ ਨੀ ਮੇਰੀ ਧੀਏ ਕਿਤੇ ਨੀ ਗਈ ਉਹ ਅਜੇ ਵੀ ਬੈਠੀ ਆ ਮਾਂ ਗੁਜਰੀ ਕਿਤੇ ਨੀ ਗਈ ਉਹ ਤੁਹਾਡੀਆਂ ਕਰਤੂਤਾਂ ਨੂੰ ਵੇਖ ਰਹੀ ਆ ਲੋਕੋ ਤੁਸੀਂ ਕਿਧਰ ਨੂੰ ਤੁਰ ਪਏ ਹੋ ਮਾਂ ਗੁਜਰੀ ਅੱਜ ਵੀ ਆਵਾਜ਼ਾਂ ਮਾਰਦੀ ਧੀ ਉਹ ਕਿਧਰ ਚਲੀਆਂ ਜੇ ਜਦੋਂ ਤੁਸੀਂ ਨਹੀਂ ਮੁੜਦੀਆਂ ਫਿਰ ਬੱਚਿਆਂ ਨੂੰ ਉਸ ਧਰਤੀ ਤੇ ਲੰਮੇ ਪਾ ਕੇ ਬਾਬੇ ਜੋਰਾਵਰ ਸਿੰਘ ਨੂੰ ਫਤਿਹ ਸਿੰਘ ਨੂੰ ਇਹ ਕਹਿ ਕੇ ਆਉਂਦੀ ਪੁੱਤ ਤੁਸੀਂ ਇੱਥੇ ਲੇਟੋ ਜੇ ਮੇਰੇ ਬਚਨ ਤੇ ਨਹੀਂ ਮੰਨਦੀ ਮੈਂ ਹੱਥ ਜੋੜ ਕੇ ਵੇਖ ਲਾ ਆ ਜਿਹੜੀਆਂ ਤੁਸੀਂ ਬਿਊਟੀ ਪਾਰਲਰ ਨੂੰ ਤੁਰਦੀਆਂ ਮੈਂ ਤੁਹਾਡੀ ਗੱਲ ਕਰ ਰਿਹਾ ਜੇ ਆ ਜਿਹੜੇ ਬੱਚੇ ਦਾੜੀਆਂ ਕਟਾਉਣ ਤੁਰਦੇ ਉਹਨਾਂ ਦੀ ਗੱਲ ਜੇ ਆ ਜਿਹੜੇ ਬੜੇ ਬੜੇ 7 ਸਰੂਪ ਸ਼ਰਾਬਾਂ ਦੇ ਠੇਕਿਆਂ ਤੇ ਤੁਰੇ ਫਿਰਦੇ ਇਹ ਉਹਨਾਂ ਦੀ ਗੱਲ ਜੇ ਇਹ ਉਹਨਾਂ ਨੂੰ ਡੱਕਣ ਤੁਰਦੀ ਪੁੱਤਾਂ ਨੂੰ ਪਾ ਕੇ ਠੰਡੇ ਫਰਸ਼ ਤੇ ਅੱਗੇ ਆਣ ਕੇ ਹੱਥ ਜੋੜਦੀ ਕਿੱਧਰ ਚਲੀਆਂ ਜੇ ਤੁਹਾਡੀ ਸਿਰ ਤੇ ਚੁੰਨੀ ਨੀ ਹੁੰਦੀ ਇੱਥੇ ਗੁਰਦੁਆਰੇ 2 ਮਿੰਟ ਲਈ ਚੁੰਨੀ ਸਿਰ ਤੇ ਲੈਂਦੀਆਂ ਨੇ ਗਲੀ ਚ ਜਾ ਕੇ ਉਸੇ ਵੇਲੇ ਲਾ ਦਿੰਦੀਆਂ ਨੇ ਆਖੋ ਵਾਹਿਗੁਰੂ ਫਿਰ ਉਹ ਮਾਂ ਕਹਿੰਦੀ ਧੀਓ ਕਿੱਧਰ ਚਲੀਆਂ ਜੇ ਮੇਰੀ ਗੱਲ ਤੇ ਸੁਣੋ ਜੇਕਰ ਤੁਸੀਂ ਨਹੀਂ ਸੁਣਦੀਆਂ ਉਹ ਪਿਛਲੇ ਪੈਰੀ ਮੁੜਦੀ ਜਾਂਦੀ ਮੁੜਦੀ ਜਾਂਦੀ ਮੁੜਦੀ ਜਾਂਦੀ ਫਿਰ ਕਹਿੰਦੀ ਚੰਗਾ ਜੇ ਤੂੰ ਇਸ ਤਰ੍ਹਾਂ ਹੀ ਨਹੀਂ ਮੰਨਦੀ ਤੇ ਇੱਕ ਵਾਰ ਮੇਰੇ ਹੱਥ ਜੋੜੇ ਆਪਣੇ ਪੈਰਾਂ ਚ ਤੇ ਵੇਖ ਕੀ ਪਿਆ ਏ ਆ ਤੇਰੇ ਪੈਰਾਂ ਚ ਕੀ ਪਿਆ ਜਿੱਥੋਂ ਦੀ ਤੁਰਦੀ ਜਾਂਦੀ ਕੀ ਪਿਆ ਏ ਫਿਰ ਤੁਸੀਂ ਫਿਰ ਨੀ ਆਖੇ ਲੱਗਦੀਆਂ ਫਿਰ ਕਿਲਕਾਰੀ ਮਾਰ ਕੇ ਮਾਂ ਗੁਜਰੀ ਕਹਿੰਦੀ ਆ ਨੀ ਮੇਰੀ ਧੀਏ ਇੰਨੀ ਅੰਨੀ ਨਾ ਹੋ ਇੱਕ ਵਾਰ ਵੇਖ ਜਿਨ੍ਹਾਂ ਰਾਵਾਂ ਤੋਂ ਦੀ ਤੁਰ ਕੇ ਤੂੰ ਬਿਊਟੀ ਪਾਰਲਰ ਨੂੰ ਚੱਲੀ ਏ ਤੇਰੇ ਪੈਰਾਂ ਚ ਅਜੀਤ ਸਿੰਘ ਦੀ ਲਾਸ਼ ਪਈ ਤੂੰ ਅਜੀਤ ਸਿੰਘ ਦੀ ਲਾਸ਼ ਦੇ ਉੱਤੋਂ ਦੀ ਲੰਘ ਕੇ ਬਿਊਟੀ ਪਾਰਲਰ ਤੇ ਚੱਲੀ ਜਾ ਤੁਰੀ ਜਾ ਫਿਰ ਲੰਘ ਜਾ ਮੇਰੇ ਪੋਤਰਿਆਂ ਦੀਆਂ ਲਾਸ਼ਾਂ ਦੇ ਉੱਤੋਂ ਦੀ ਲੰਘ ਜਾ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ ਕਰਨਾ ਫੈਸਲਾ ਜਾਂ ਦੁਨੀਆਂ ਰੱਖ ਲਾ ਲੰਘ ਜਾ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ ਮੇਰਾ ਪੁੱਤ ਪਿਆ ਈ ਮੇਰੇ ਪੋਤਰੇ ਪਿਆ ਈ ਮੇਰੇ ਜਾਨ ਤੋਂ ਪਿਆਰੇ ਸਿੱਖ ਇਸ ਸਿੱਖੀ ਦੀ ਆਪਾਂ ਵਾਰ ਕੇ ਚਲੇ ਗਏ ਜਿਨ੍ਹਾਂ ਦੇ ਉੱਤੋਂ ਦੀ ਤੁਰੀ ਫਿਰਦੀ ਗੁਰੂ ਦੇ ਸਿੱਖੋ ਗਰੀਬ ਉੱਠੋ ਧਰਮ ਰਾਏ ਜਬ ਜਿਹੜਾ ਮੂੰਹ ਲੈ ਕੇ ਜਾਓਗੇ ਰੱਬ ਦੇ ਘਰ ਵਿੱਚ ਆਖਿਰ ਕਿਹੜੀ ਦੁਨੀਆਂ ਦੇ ਤੁਸੀਂ ਵਾਸੀ ਹੋ ਆਖਿਰ ਕਿਹੜੇ ਗੁਰੂ ਨਾਨਕ ਦੇ ਸਿੱਖ ਹੋ ਜਿਹੜਾ ਕਹਿੰਦਾ ਸਾਬਤ ਸੂਰਤ ਰੱਬ ਦੀ ਭੰਨੇ ਬੇਈ ਆ ਬੇਈਮਾਨ ਬੰਦਾ ਅੱਜ ਰੱਬ ਦੀ ਸੂਰਤ ਨੂੰ ਭੰਨ ਰਿਹਾ ਅੱਜ ਰੱਬ ਦੇ ਪਾਵਨ ਪਵਿੱਤਰ ਸਰੂਪ ਨੂੰ ਕਦੀ ਪੁੱਛੋ ਜਦੋਂ ਭਗਤ ਨਾਮਦੇਵ ਨੂੰ ਮਿਲਿਆ ਸਿਰ ਤੇ ਪੱਗ ਸੀ ਕਿ ਨਹੀਂ ਜਦੋਂ ਭਗਤ ਨਾਮਦੇਵ ਨੂੰ ਮਿਲਿਆ ਐਡੇ ਐਡੇ ਸੁੰਦਰ ਮਛਹਿਰੇ ਐਡਾ ਦਾਰਾ ਐਡੀ ਸੋਹਣੀ ਪੱਗ ਉਹ ਕਿਹਾ ਹੱਲੇ ਯਾਰਾ ਖੁਸ਼ਖਬਰੀ ਤੇ ਅੱਗੇ ਕੀ ਆਖਿਆ ਖੂਬ ਤੇਰੀ ਪਗਰੀ ਰੱਬ ਨੂੰ ਆਖਿਆ ਕਿਆ ਪੱਗ ਬੰਦੀ ਯਾਰ ਹੱਲੇ ਯਾਰਾ ਉਹ ਮੇਰੇ ਦੋਸਤਾ ਕਮਾਲ ਦੀ ਗੱਲ ਕੱਢੀ ਐਡੀ ਸੋਹਣੀ ਦਸਤਾਰ ਅੱਗ ਲੱਗ ਜਾਏ ਤੁਹਾਡੀਆਂ ਟੋਪੀਆਂ ਨੂੰ ਜਿਹੜੀਆਂ ਸਿਰਾਂ ਤੇ ਰੱਖ ਲਈਆਂ ਜੇ ਅੱਗ ਲੱਗ ਜਾਏ ਇਹੋ ਜੀ ਅਮੀਰੀ ਨੂੰ ਜਲ ਜਾਓ ਜੀਵਨ ਨਾਮ ਬਿਨਾ ਜਲ ਜਾਓ
2: ਜੀਵਨ ਨਾਮ ਬਿਨਾ
0: ਫਿਰ ਇਤਨਾ ਬਚਨ ਕੀਤੇ ਨੇ ਜਲ ਜਾਓ ਇਹ ਬਟਪਨਾ
2: ਵਾਹਿਗੁਰੂ
0: ਜਲ ਜਾਓ ਇਹ ਬਟਪਨਾ ਬਟਪਨਾ ਵੀ بولو نا بڑپن آٹپنے تہن بے ہوش کرتا ہے پھر دھن گرو گرنتھ صاحب کہتے اگ لگ جائے ایسے وڈے پن نو مایا لپٹائے جتھے مایا نہ لپٹ کے رہ گیا تینو دمڑیاں دیدیاں نے تینو گرو گرنتھ صاحب دا اپدیش نہیں دیتا گرو گرنتھ صاحب کی کہندے سر تے پگ بننی تو سویرے سیر کر نکلدا ہے نیکی دے بوٹ پاونا ہے نکرا پاونا ہے کرپان گھر وچ ڈنگ دینا ہے داڑھی بند لینا ہے کالی کر کے سر دے اتنے پگ دی جگہ تے نیکی دی ٹوپی پا لینا ہے شرم نہیں آؤگی تیرے گرو نے کہا ہے ہوئے سکھ سر ٹوپی ترے بولو ہوئے
1: سکھ
0: سات جنم
1: ایسا
0: بے ہوش ہو گیا گرو کی گل بھی نہیں سنتی کہ میرے سات جنم کوڑے ہو کے مرنا پینا ہے جی میں پگ کی جگہ سے سر ٹوپی رکھ لی مگر تے بے ہوش ہی ہو گیا تنا جد کر لی اتنا ہنکاری ہو گیا رب نال مقابلہ جد رب کہ آ تھی ہونا آ کالکا چوک دے وچوں رات مینو جد لیٹ ہوا آخو ہے گرو ڈر کے بولو اتنے لال بتی ہے سمو والا سردار جی نے کہا ویر جی آپ لیٹ ہو رہے لگا دو کہ نا جی انہیں سیدھی مار دینی اس ویل میں سوچ رہا سا سکھا جنہ تریا ہے کدی سکھ قرت کر لگا ڈرے اگے تلگیاں والا پاچھا لال بتی کر کے بیٹھا تائی کی دکان تے نہیں جا سکتا لال بتی ہے کوئی شراب تے نہیں جا سکتا لال بتی ہے ہر سگنل سکھا توڑے ہر سگنل تو توڑیا ہے ایک 250 روپیے دے چلان دی تے تینوں پرواہ ہے مگر کروڑا جنیاں کتے دیاں تو پٹکنا تینوں پرواہ نہ کہ میں شراب پینا پاوے کروڑ بار ہن کتے دی سور دی جون کی جاواں واہ
1: گرو
0: ہاتھ دے کے کھلوتا گرو ادھر دی جانا اے راہ تیرا نہیں گرو دا سکھا تیرا راہ ہے چرن چلو یا تا بابے نانک دا سکھ نہ کہے اپنے آپ نوں پھر جا کوئی پرواہ نہیں انوں گرو نو کوئی پرواہ نہیں گرو نو کوئی پرواہ نہیں تج موڑ تل مڑی ترسوں مڑی تنت جنما نو مڑی گرو نو کوئی کال نہیں اتنے کوئی کال ہی ہے ہی نہیں اتنے رات دن پہ ہی نہیں اتنے سما ہے ہی نہیں جتھے میرا گرو ست چیت آنند بیٹھا اے تیکھنا کدو مڑنا ہے اے تیکھنا تہڑے کام کرنے نے کدی سکھ ارداس کرتے ہوں سی سوئی کام کرا بولو سوئی پھر بولو سوئی یہ گرو گرنتھ صاحب سڈے کو سوئی کام کرا جت مکھ اجلا جت مہاراج سڈے کو وہ کام کراؤ جا سا پوتر اجلا ہے اسی تیرے گھر نس گئی اج والے بچن میرے سرکار جی پتا جی کہہ رہے کہ گرو کے سکھو دھرم رائے جب لیکھا مانگے بولو
2: پڑھو آج کال واحگرو جی کا خالصہ گج وج کے آخو جی واحگرو

ਦੱਸਾਂ ਬਣਦਾ ਤੈਨੂੰ ਗੁਰੂ ਨਾਨਕ ਸਾਹਿਬ ਨੂੰ ਸਿੱਧ ਪੁੱਛਦੇ ਆਖੋ ਵਾਹਿਗੁਰੂ ਇਹ ਜਿਹੜਾ ਦਵਾਈਆਂ ਦਾ ਸਾਗਰ ਹੈ ਜੇ ਜੀਵ ਨੇ ਪਾਰ ਲੰਘਣਾ ਹੋਵੇ ਤੇ ਕੀ ਕਰਨਾ ਚਾਹੀਦਾ ਕੋਈ ਰਾਹ ਦੱਸੋ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਹ ਦੱਸਿਆ ਉਹ ਸ਼ਬਦ ਤੇ ਸੁਰਤ ਦਾ ਮਿਲਾਪ ਆਖੋ ਸ਼ਬਦ ਤੇ ਸੁਰਤ ਦਾ ਸਿੱਧੇ ਹੋ ਕੇ ਬੈਠੋ ਕੀ ਆਖਿਆ ਕਾਹਦਾ ਮਿਲਾਪ ਸ਼ਬਦ ਸੁਰਤ ਦਾ ਮਿਲਾਪ ਤੁਸੀਂ ਇੱਥੇ ਆਇਓ ਤੁਹਾਡੇ ਬਾਬਾ ਨਾਨਕ ਮਿਹਰਬਾਨ ਹੋਇਆ ਪੂਰੇ ਗੁਰੂ ਦੇ ਦੀਦਾਰ ਬਿਨਾਂ ਤਕਦੀਰ ਜਾਗਣ ਤੋਂ ਨਹੀਂ ਹੁੰਦੇ ਗੁਰਬਾਣੀ ਦੇ ਇਸ਼ਾਰੇ ਜਿੰਨੀਆਂ ਮੇਰੀਆਂ ਭੈਣਾਂ ਬੱਚੇ ਗੁਰਸਿੱਖ ਪਿਆਰੇ ਬੈਠੇ ਆਪਾਂ ਕੁਝ ਸਮੇਂ ਲਈ ਆਪਣੀ ਸੁਰਤ ਨੂੰ ਗੁਰੂ ਨੂੰ ਤਰਲਾ ਪਾਈਏ ਡਿੱਗੇ ਇੱਕ ਮੋਟਾ ਬਚਨਿਆ ਸੂਈ ਵਿੱਚ ਧਾਗਾ ਵੀ ਪਾਉਣਾ ਹੋਵੇ ਤੇ ਆਪਾਂ ਸਾਰੇ ਆਪਣੇ ਵਿਚਾਰ ਬੰਦ ਕਰਕੇ ਧਾਗਾ ਸੂਈ ਪਾਉਂਦੇ ਇਹ ਨਹੀਂ ਵੀ ਭੱਜੇ ਫਿਰਦਾ ਪੈਂਦਾ ਸੂਈ ਤੇ ਧਾਗਾ ਪਾਉਣ ਨੂੰ ਵੀ ਸੁਰਤ ਟਪਾਉਣੀ ਪੈਂਦੀ ਸ਼ਬਦ ਤੇ ਸੁਰਤ ਦੇ ਮਿਲਾਪ ਦੀ ਜੇ ਅਰਦਾਸ ਕਰਦੇ ਹੋ ਤੇ ਸੁਰਤ ਨੂੰ ਟਪਾਉਣਾ ਪੈਣਾ ਹੱਥ ਜੋੜਨੇ ਪੈਣੇ ਗਰੀਬ ਨਵਾਜ ਮਿਹਰ ਕਰ ਜੇ ਆਈ ਗਿਆ ਮੈਂ ਤੇਰੀ ਗੋਦ ਵਿੱਚ ਟਿਕ ਜਾਵਾਂ ਬੈਠ ਜਾਵਾਂ ਇਸੇ ਬੈਠਣ ਨੂੰ ਗੁਰੂ ਸਾਹਿਬ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ ਥਿਰ ਘਰ ਇੱਥੇ ਘਰ ਇਸ ਘਰ ਵਿੱਚ ਆਨੰਦ ਲੈ ਹਾਂ ਇੱਕ ਵਾਰ ਆਪਣੀ ਸੁਰਤ ਨੂੰ ਇੱਥੇ ਟਿਕਾ ਕੇ ਵੇਖੀ ਆਨੰਦ ਆਉਂਦਾ ਇੱਕ ਅੰਗ ਤੋਂ ਲੈ ਕੇ 1400 ਦੇ ਅੰਗ ਤੱਕ ਜਿੱਥੇ ਜੀਵਨ ਵਾਜ ਨੇ ਕਦੀ ਮੰਗ ਦੀ ਗੱਲ ਕੀਤੀ ਨਾਮ ਹੀ ਮੰਗਿਆ ਹੋਰ ਕੁਛ ਨੀ ਇੱਥੋਂ ਤੱਕ ਮੈਨੂੰ ਇੱਕ ਦਿੱਤਾ ਦੁੱਧ ਹੋਰ ਜੇ ਮੰਗਣਾ ਸਿਰ ਦੁੱਖ ਤੇ ਨਾਮ ਸੁਣ ਭੁਖੀਆ ਪੁੱਤਰੇ ਮਨ ਕੀ ਭੁੱਖ ਮੰਗਣਾ ਤਾਂ ਸੱਚ ਇੱਕ ਮੰਗਣਾ ਤਾਂ ਸੱਚ ਧਿਆਨ ਦੇਣਾ ਇੱਦਾਂ ਕਰਨ ਲੱਗ ਪਿਆ ਵੀ ਤੂੰ ਮੇਰੇ ਨਾਲ ਗੱਲਾਂ ਨਾ ਕਰੀ ਆਪਣਾ ਟਾਈਮ ਨਾ ਗਵਾਈ ਗੁਰੂ ਨਾਨਕ ਦੀ ਸੰਗਤ ਦੇ ਜੋੜੇ ਸਾਥ ਧਿਆਨ ਦੇ ਧਿਆਨ ਬਖਸ਼ਿਸ਼ ਇਹੋ ਗੱਲ ਨਾਲ ਜਦੋਂ ਟਿਕਣਾ ਫਿਰ ਬਹੁਤ ਕੁਝ ਮਿਲਣਾ ਇੱਦਾਂ ਕੀਤਾ ਜੋੜੇ ਸਾਹਿਬ ਕਰਦਾ ਰਿਹਾ ਕੁਝ ਦਿਨ ਫਿਰ ਮੈਂ ਨੇਤਰ ਭਰੇ ਫਿਰ ਸਤਿਗੁਰੂ ਗਰੀਬ ਨੂੰ ਅੱਜ ਦਰਸ਼ਨ ਕਿਹਾ ਮੈਂ ਦੱਸਣਾ ਕੋਈ ਨੀ ਅਗਲਾ ਰਾਹ ਦੱਸੋ ਫਿਰ ਉਸ ਪੂਰਨ ਸਾਧੂ ਦੇ ਵਿੱਚੋਂ ਪ੍ਰਭ ਜੀ ਵਸੈ ਬੋਲੋ ਪ੍ਰਭ ਜੀ ਵਸੈ ਸਾਧ ਕੀ ਪਰਮੇਸ਼ਵਰ ਸਾਧੂ ਦੀ ਰਸਨਾ ਤੇ ਬੈਠਾ ਹੁੰਦਾ ਪਰਮੇਸ਼ਵਰ ਨੇ ਸਾਧੂ ਦੀ ਰਸਨਾ ਤੋਂ ਆਖਿਆ ਹੁਣ ਜੇ ਜੂਠੇ ਬਰਤਨ ਸਾਫ ਜੋੜੇ ਸਾਫ਼ ਕਰ ਲਏ ਹੁਣ ਜੂਠੇ ਬਰਤਨ ਸਾਫ਼ ਕਰ ਜੂਠੇ ਬਰਤਨ ਸਾਫ਼ ਕਰਦਾ ਰਿਹਾ ਲੱਤ ਗਈ ਮੈਲ ਅੰਦਰ ਦੀ ਤੇ ਇੱਕ ਦਿਨ ਅੰਮ੍ਰਿਤ ਵੇਲੇ ਬੁਲਾ ਕੇ ਉਸ ਗੁਰਮੁਖ ਪਿਆਰੇ ਸਤਸੰਗੀ ਜਨ ਨੇ ਪੁੱਛਿਆ ਭੁੱਖ ਕੋਈ ਲੈ ਕੇ ਆਇਆ ਤੇ ਵੈਸੇ ਆਇਆ ਆਖੋ ਸਤਨਾਮ ਸ੍ਰੀ ਕੋਈ ਭੁੱਖ ਲੈ ਕੇ ਆਇਆ ਤੇ ਵੈਸੇ ਹੀ ਆਇਆ ਤੇ ਉਸ ਖੰਨੇ ਤੋਂ ਆਉਣ ਵਾਲੇ ਨੇ ਆਖਿਆ ਮੈਂ ਇੱਕ ਭੁੱਖ ਲੱਗੇ ਆਇਆ ਜੇ ਮੈਨੂੰ ਭੁੱਖ ਲੱਗੀ ਤੇ ਬਾਬਾ ਜੀ ਕਹਿਣ ਲੱਗੇ ਕੀ ਭੁੱਖ ਲੱਗੀ ਦੱਸ ਬਾਬੇ ਨਾਨਕ ਦੇ ਤੇ ਜੋ ਮੰਗਦਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇੱਥੇ ਤੇ ਹਰ ਦੀਆਂ ਝੋਲੀਆਂ ਭਰਦੀਆਂ ਦੱਸ ਕੀ ਭੁੱਖ ਲੱਗੀ ਤੇ ਉਸ ਨਾਮ ਮੰਗਣ ਵਾਲੇ ਨੇ ਆਖਿਆ ਮਹਾਰਾਜ ਮੇਰਾ ਕੀਰਤਨ ਕਰਨ ਨੂੰ ਦਿਲ ਕਰਦਾ ਮੈਂ ਸੰਗਤ ਨੂੰ ਕੀਰਤਨ ਸੁਣਾਵਾਂ ਧਿਆਨ ਦਿਓ ਡੰਗੜਾ ਮਾਰ ਕੇ ਬੈਠੋ ਥੱਕਿਆ ਤੇ ਮੈਂ ਆ ਗੱਡੀ ਦੇ ਵਿੱਚ ਸਫ਼ਰ ਕਰਕੇ ਆਇਆ ਗੁਰੂ ਪਿਆਰੇ ਆਪੋ ਵਾਹਿਗੁਰੂ ਮੈਂ ਕੀਰਤਨ ਕਰਾਂ ਅੱਗੋਂ ਜਵਾਬ ਸੀ ਕਿਤੇ ਵਾਜਾ ਤਬਲਾ ਸਿੱਖਿਆ ਹੀ ਮਹਾਰਾਜ ਜੀ ਮੇਰੀ ਗਰੀਬੀ ਹੈ ਨਾ ਮੈਂ ਤਬਲਾ ਸਿੱਖਿਆ ਨਾ ਮੈਂ ਵਾਜਾ ਸਿੱਖਿਆ ਤੇ ਉਹਦੇ ਕੋਲ ਬੜੀ ਪਾਵਰ ਹੁੰਦੀ ਜੇ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਬੋਲੋ ਨਾਨਕ ਸਾਧ ਗੁਰੂ ਨਾਨਕ ਸਾਹਿਬ ਕਹਿੰਦੇ ਸਾਧੂ ਵਿੱਚ ਤੇ ਪਰਮੇਸ਼ਵਰ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਅੱਗੋ ਸਤਨਾਮ ਸ੍ਰੀ ਬਖਸ਼ ਦਿੰਦਾ ਭਰ ਦਿੰਦਾ ਓਨਾ ਹੀ ਭਰ ਦਿੰਦਾ
ਆਖਿਆ ਵਜਾ ਤਬਲਾ ਨਹੀਂ ਆਉਂਦਾ। ਮਹਾਰਾਜ ਇਹੋ ਦਾਤ ਲੈਣ ਆਇਆ, ਹੁਣ ਮੈਂ ਬਜੁਰਗ ਹੋ ਚੱਲਿਆ, ਜਵਾਨੀ ਕਾਫੀ ਚੜ ਚੁੱਕੀ ਆ, ਬਚਪਨ ਵਿਚ ਸਿੱਖੀ ਦਾ ਹੁਣ ਸਿੱਖਣ ਦੀ ਉਮਰ ਲੰਘ ਗਈ। ਤੇ ਫਿਰ ਉਹਨਾਂ ਕਹਿੰਦਾ ਬਾਬੇ ਨਾਨਕ ਨੇ ਤੇਰੀ ਝੋਲੀ ਚ ਕੀਰਤਨ ਪਾਇਆ, ਤੇਰੀ ਝੋਲੀ ਚ ਕੀਰਤਨ ਪਾਇਆ। ਮਹਾਰਾਜ ਮੈਂ ਕਿਸ ਤਰ੍ਹਾਂ ਕੀਰਤਨ ਕਰੂ, ਇਹ ਬਚਨ ਹੋਏ ਨੇ, ਮੈਂ ਨੀ ਕਹਿੰਦਾ ਸੁਦੇਵ ਭਗਤ ਬੇਟੂ ਤੁਹਾਡੇ ਬਚਨ ਹੋਏ ਨੇ, ਮਹਾਰਾਜ ਮੈਂ ਕੀਰਤਨ ਕਿਸ ਤਰ੍ਹਾਂ ਕਰੂ। ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਹਵਾਲਾ ਦੇ ਕੇ ਉਸ ਮਹਾਤਮਾ ਗੁਰਮੁਖ ਜਨ ਨੇ ਪਟਿਆਲੇ ਵਾਲੇ ਨੇ ਆਖਿਆ ਕਿ ਗੁਰੂ ਨਾਨਕ ਕੇਵਲ ਗਾਉਂਦਾ ਸੀ ਸਾਜਤਾ ਮਰਦਾਨਾ ਹੀ ਗਾਉਂਦਾ ਸੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਬਾਬਾ ਨਾਨਕ ਨੂੰ ਕੋਈ ਸਾਜ ਵਜਾਉਂਦਾ ਵੇਖਿਆ ਜੀ ਕਿਸੇ ਕੋਲ? ਸਾਜਤਾ ਮਰਦਾਨਾ ਵਜਾਉਂਦਾ ਸੀ ਜਾਂ ਬਾਬੇ ਨਾਨਕ ਦੇ ਕਰਮ ਤੇਰੀ ਝੋਲੀ ਕੀਰਤਨ ਨਾਲ ਭਰਤੀ? ਨਹੀਂ ਵੀ ਸਾਜ ਵਜਾਏਗਾ ਤੇਰਾ ਕੀਰਤਨ ਤਾਂ ਵੀ ਪਿਆਰਾ ਲੱਗੂ। ਮਹਾਰਾਜ ਉਹਦੇ ਲਈ ਕੀ ਮੈਨੂੰ ਕਰਨਾ ਪਊ? ਤੇ ਫਿਰ ਮਹਾਤਮਾ ਕਹਿਣ ਲੱਗੇ 2:30 ਵਜੇ ਅੰਮ੍ਰਿਤ ਵੇਲੇ ਦਾ ਨਿਤਨੇਮ ਨੀ ਜਸਵੀਰ ਸਿਆਹ ਕਸਾਉਣਾ। ਤੁਹਾਡੇ ਚੋਂ ਜਿਹੜਾ ਕੋਈ 2:30 ਵਜੇ ਉੱਠਦਾ ਹੱਥ ਖੜਾ ਕਰੋਗੇ? ਆਖੋ ਵਾਹਿਗੁਰੂ। ਕੋਈ ਗੱਲ ਨੀ, ਕੋਈ ਡਰਨ ਵਾਲੀ ਗੱਲ ਕੋਈ ਨੀ, ਆਪਾਂ ਸਾਰੇ ਵਿਦਿਆਰਥੀ ਹਾਂ। ਕੋਈ 4 ਵਜੇ ਉੱਠਦਾ ਜਿਹੜਾ ਹੱਥ ਖੜਾ ਕਰੇ? ਬਾਬਾ ਨਾਨਕ ਦੇ ਸ਼ਾਬਾਸ਼ ਸਾਂਝੀ ਆਉਂਦੇ ਹੀ ਆ। 4 ਵਜੇ 5 ਵਜੇ ਉੱਠਣਾ ਗੁਰਸਿੱਖ ਦਾ ਧਰਮ ਹੈ। ਗੁਰੂ ਰਾਮਦਾਸ ਦਾ ਬਚਨ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਕਾਏ ਸੋ ਭੜਕੇ ਉਠਾਰ ਉਦਮ ਕਰੇ ਭੜਕੇ ਪ੍ਰਭਾਤੀ। ਸ਼ਬਦ ਬੜਾ ਪਿਆਰਾ ਹੈ। ਜੇ ਤੁਸੀਂ ਕਦੀ ਪੀਓ ਤੇ 8 ਵਜਦੇ ਨੂੰ ਪ੍ਰਭਾਤ ਨੀ ਕਹਿੰਦੇ। ਅੱਜ ਕੱਲ ਦੇ ਜਿਹੜੇ ਚੁਣ ਚੇ ਗਿਆਨੀ ਮੇਰੇ ਵਰਗੇ ਤੁਰੇ, ਉਹ ਕਹਿੰਦੇ ਜੀ ਅੰਮ੍ਰਿਤ ਵੇਲੇ ਦੀ ਕੋਈ ਜ਼ਰੂਰਤ ਨੀ, ਜਿੰਨੇ ਵਜੇ ਮਰਜ਼ੀ ਨਾਮ ਜਪ ਲਓ। ਤੇ ਉਹਨਾਂ ਨੂੰ ਇੱਕੋ ਸਵਾਲ ਕਰਨਾ ਚਾਹੀਦਾ ਕਿ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਨੇ ਉਦਮ ਕਰੇ ਭੜ ਕੇ ਤੇ ਪ੍ਰਭਾਤ ਭਾਲਿਆ 12 ਵਜੇ ਨੂੰ ਨੀ ਕਹਿੰਦੇ, ਪ੍ਰਭਾਤ 8 ਵਜੇ ਨੂੰ ਨੀ ਕਹਿੰਦੇ, ਪ੍ਰਭਾਤ ਕਿਤੇ 7 ਵਜੇ ਨੂੰ ਨੀ ਕਹਿੰਦੇ, ਪ੍ਰਭਾਤ ਦਿਨ ਚੜ੍ਹਨ ਤੋਂ ਪਹਿਲਾਂ ਦੇ ਸਮੇਂ ਨੂੰ ਕਹਿੰਦੇ। ਭਿੰਨੀ ਰਹਿ ਲੜੀਏ ਚਮਕਣ ਤਾਰੇ ਜਗ ਸੰਤ ਜਨਾ ਮੇਰੇ ਰਾਮ ਪਿਆਰੇ। ਅੰਮ੍ਰਿਤ ਵੇਲੇ ਦੀ ਮਹੱਤਤਾ ਬੜੀ ਦੱਸੀ ਗੁਰਬਾਣੀ ਦੇ ਵਿੱਚ। ਆਖੋ ਵਾਹਿਗੁਰੂ। ਫਿਰ ਬਾਬਾ ਜੀ ਕਹਿਣ ਲੱਗੇ 2:30 ਵਜੇ ਦਾ ਨਿਤਨੇਮ ਨਾਲ ਜਸਵੀਰ ਸਿਆਹ ਛੱਡੀ ਕਰੀ ਤੇ ਸੱਚ ਜਾਣਿਓ ਅਸੀਂ ਬਚਨ ਤੇ ਤੁਸੀਂ ਵੀ ਸੁਣ ਜਾਣੇ, ਮੈਂ ਵੀ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਸੁਣਦਾ। ਮਗਰ ਭਾਗਾਂ ਵਾਲੇ ਹੁੰਦੇ ਨੇ ਜਿਸ ਨੂੰ ਭੈ ਗੋਬਿੰਦ ਦਯਾਲਾ, ਬੋਲੋ ਗੇ ਜਿਸ ਨੂੰ ਭੈ ਗੋਬਿੰਦ ਗੁਰ ਕਾ ਬਚਨ ਤੇ ਬਣਦੇ ਹੋ, ਉਹ ਗੁਰੂ ਦਾ ਬਚਨ ਸੁਣਦਾ ਤੇ ਕੀ ਕਰਦਾ? ਅਸੀਂ ਉਹ ਆ ਜਿਹੜੇ ਰੋਜ਼ ਸੁਣਦੇ ਰੋਜ਼ ਸੁਣਦੇ ਨੇ। ਉਹਨੇ ਪੱਲੇ ਬੰਨ ਲਿਆ, ਬੰਨ ਲਿਆ ਬਚਨ ਤੇ ਰੰਗ ਲੱਗ ਗਏ। 2:30 ਵਜੇ ਨੀ ਛੱਡਿਆ। ਧਿਆਨ ਦਿਓ, ਮੈਂ ਉਹਨਾਂ ਦੇ ਨਾਲ ਸਮਾਗਮ ਕਰਨ ਲਈ ਕਈ ਵਾਰ ਗੁਰੂ ਨਾਨਕ ਨੇ ਮੈਨੂੰ ਮੌਕਾ ਦਿੱਤਾ ਬੰਬੇ ਕਲਕੱਤੇ ਹੋਰਨਾਂ ਸ਼ਹਿਰਾਂ ਚ। ਗੁਰਸਿੱਖੋ ਪਿਆਰਿਓ, ਉਸ ਜੀਵ ਨੇ ਕਦੀ 2:30 ਵਜੇ ਦਾ ਨਿਤਨੇਮ ਜ਼ਿੰਦਗੀ ਭਰ ਫਿਰ ਛੱਡਿਆ ਹੀ ਨਹੀਂ, ਆਪ ਹੀ ਨੀ ਜਪਿਆ। ਸਾਰੇ ਸ਼ਹਿਰ ਵਿਚ ਆਵਾਜ਼ ਦਿੱਤੀ ਰਾਤ ਨੂੰ ਕੀਰਤਨ ਹੋਊਗਾ, ਅੰਮ੍ਰਿਤ ਵੇਲਾ ਸੰਭਾਲਾਂਗੇ, ਅੰਮ੍ਰਿਤ ਵੇਲੇ ਤੁਸੀਂ ਵੀ ਆਇਓ। ਜਿੰਨੀ ਸੰਗਤ ਰਾਤ ਨੂੰ ਕਥਾ ਸੁਣਨ ਆਉਂਦੀ ਸੀ ਓਨੀ ਬੰਬੇ ਅੰਮ੍ਰਿਤ ਵੇਲੇ ਨਿਤਨੇਮ ਵਿਚ ਜੁੜੀ ਸੀ ਤੇ ਸਿਮਰਨ ਵਿਚ ਜੁੜਦੀ ਸੀ। ਪਤਾ ਨੀ ਕਿੰਨੀਆਂ ਰੂਹਾਂ ਦੇ ਅੰਦਰ ਚੰਗਿਆਰੀ ਵੜ ਗਈ ਜਦੋਂ ਉਹਨੇ ਆਖਿਆ ਤੇਰਾ ਕੀਰਤਨ ਸਭ ਨੂੰ ਮਿੱਠਾ ਲੱਗੂਗਾ। ਉਹ ਮਿੱਠਾ ਲਾਉਣ ਨੂੰ ਆਪਣੀ ਰਸਨਾ ਨੂੰ ਭਰ ਲਈ, ਰਾਮ ਨਾਮ ਸਾਰ ਰਸ ਪੀਵੈ, ਬੋਲੋਗੇ ਰਾਮ ਨਾਮ ਸਾਰ ਰਸ ਪੀਵੈ। ਉਸ ਪੰਡਤ ਕੇ ਉਪਦੇਸ਼ ਤੇ ਕਈਆਂ ਨੂੰ ਜਗਤ ਨੂੰ ਜੀਵਨ ਦੇ ਗਿਆ, ਉਹ ਫੁੱਲ ਕਈਆਂ ਚ ਖੁਸ਼ਬੂ ਭਰ ਗਿਆ, ਆਪਣੇ ਵਰਗੇ ਹੀ ਬਣਾ ਗਿਆ ਕਿਉਂਕਿ ਉਹਨੇ ਬਚਨ ਕਮਾਇਆ ਸੀ ਅੰਮ੍ਰਿਤ ਵੇਲੇ ਉੱਠਣ ਦਾ। ਆਪ ਜੀ ਨੂੰ ਬੇਨਤੀ ਹੈ, ਤੁਸੀਂ ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਤੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਗੋਦ ਚ ਬੈਠੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਦੀ ਗੋਦ ਚ ਬੈਠੇ ਹੋ, ਸਾਰਿਆਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੋਦ ਚ ਬੈਠੇ ਹੋ, ਤੇ ਤੁਸੀਂ ਚੌਂਕੜੇ ਮਾਰੋ, ਰੇਟੀ ਹੱਡੀ ਸਿੱਧੀ ਕਰੋ। ਛੋਟੀ ਛੋਟੀ ਆਵਾਜ਼ ਵਿਚ ਚਿੰਬ ਚਿੰਬ ਵਰਤ ਵਰਸਣ ਲੱਗ ਪਏ ਤੇ ਤੁਸੀਂ ਰੱਜੋ ਪੀਓ ਰੱਜ ਕੇ ਆਵਾਜ਼।

ਸਤਨਾਮ ਸ੍ਰੀ ਅੰਦਰੋਂ ਜੋ ਵਿੱਚ ਕਰ ਦੋ ਸਤਨਾਮ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਕੂਲ ਨੂੰ ਵਚਨ ਹੈ ਕਲਯੁਗ ਮੈਂ ਇੱਕ ਨਾਮ ਆਧਾਰ ਆਧਾਰ ਜੇ ਤੁਸੀਂ ਆਖੋ ਨਾ ਕਲਯੁਗ ਦੇ ਵਿੱਚ ਕੋਈ ਆ ਦੋ ਤਾਂ 20 ਰੁਪਈਏ ਦਾ 50-100 ਕਰੋੜ ਰੁਪਇਆ ਆਸਰਾ ਨਾ ਨਾ ਨਾ ਕੋਈ ਭੈਣ ਆਸਰਾ ਨਹੀਂ ਕੋਈ ਪੁੱਤ ਆਸਰਾ ਨਹੀਂ ਕੋਈ ਭਰਾ ਆਸਰਾ ਨਹੀਂ ਕੋਈ ਸੱਜਣ ਰਿਸ਼ਤੇਦਾਰ ਦੋਸਤ ਮਿੱਤਰ ਕੋਈ ਆਸਰਾ ਨਹੀਂ ਕਲਯੁਗ ਮੈਂ ਇੱਕ ਨਾਮ ਆਧਾਰ ਬੋਲੋ ਕਲਯੁਗ ਮੈਂ ਇੱਕ ਸਮਝ ਲੋ ਕੱਲਾ ਬੋਲੋ ਨਹੀਂ ਗੁਰਸਿੱਖੋ ਤੁਹਾਡੇ ਚਰਨਾਂ ਤੇ ਮੈਂ ਮਸਤਕ ਰੱਖ ਕੇ ਬੇਨਤੀ ਕਰਦਾ ਬਚਨ ਆਪਣੀ ਸੁਰਤ ਦੇ ਕਾਗਜ਼ ਤੇ ਲਿਖੋ ਕਿ ਕਲਯੁਗ ਵਿੱਚ ਇੱਕ ਨਾਮ ਦਾ ਹੀ ਆਸਰਾ ਹੈ ਕਲਯੁਗ ਵਿੱਚ ਇੱਕ

0: प्रजुग में नाम अधार बोलो प्रजुग में
1: नाम
0: बोलो प्रजुग में
1: नाम
0: एक वचन होर बापू का रोज पढ़ते हो तुसी तीसरे बापू जी कहते आवासियां नाल भाई वाहिगुरु आखो वाहिगुरु साचा नाम मेरा आधार बोलो साचा नाम मेरा ਇਹ ਗੱਲ ਇਹ ਬਚਨ ਤੀਸਰੇ ਬਾਪੂ ਗੋਦਵਾਲ ਵਾਲੇ ਸਤਿਗੁਰੂ ਦਾ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਦੋਹੇ ਬਣ ਇਹ ਬਚਨ ਉਹਨਾਂ ਦੀ ਰਚਨਾ ਤੋਂ ਨਿਕਲਿਆ ਹੈ ਕਿ ਮੇਰਾ ਕੋਈ ਆਸਰਾ ਨਾ ਪੁੱਤ ਨਾ ਧੀ ਨਾ ਭੈਣ ਨਾ ਭਰਾ ਹੋਰ ਕੋਈ ਆਸਰਾ ਨਹੀਂ ਸੱਚਾ ਨਾਮ ਮੇਰਾ ਆਖਿਰ ਜੀ ਕੀ ਮਿਲਿਆ ਜਦਨ ਦਾ ਨਾਮ ਦਾ ਆਸਰਾ ਲਿਆ ਜੀ ਪਤਾ ਨੀ ਕਿੰਨੀ ਵਸਵਾਦ ਅਵਸਥਾ ਵਿਚ ਕਿਤੇ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਬੋਲੋ ਨਾ ਜਿਨ ਭੁੱਖਾਂ ਤੁਸੀਂ ਕੀ ਸੋਚਦੇ ਕਿ ਜਿਸ ਬੰਦੇ ਕੋਲ ਦੌਲਤ ਆ ਜਾਏ ਉਹਦੀਆਂ ਭੁੱਖਾਂ ਮਿਲ ਜਾਂਦੀਆਂ ਆਖੋ ਵਾਹਿਗੁਰੂ ਤੁਸੀਂ ਕੀ ਸੋਚਦੇ 500 ਗਜ ਦੀ ਕੋਠੀ ਚ ਰਹਿਣ ਵਾਲੇ ਦੀ ਭੁੱਖ ਮਿਟ ਗਈ ਆਪਣੇ ਅੰਦਰ ਨੂੰ ਪੁੱਛੋ ਹਿੰਦੁਸਤਾਨ ਦੇ ਮਹਿਲਾਂ ਵਿਚ ਰਾਜਾ ਬਣ ਕੇ ਬਹਿ ਗਿਆ ਸ੍ਰਿਸ਼ਟੀ ਦਾ ਕੋਈ ਰਾਜਾ ਬਣ ਕੇ ਬਹਿ ਗਿਆ ਕੀ ਉਹ ਸੁਖੀ ਹੋ ਗਿਆ ਸਗਲ ਸ੍ਰਿਸ਼ਟੀ ਕੋ ਰਾਜਾ ਦੁਖੀ ਰਿਹਾ ਭੁੱਖ ਨੀ ਮਿੱਟੀ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਲੋਕ ਨਾਮ ਚ ਇੰਨੀਆਂ ਬਰਕਤਾਂ ਨੇ ਨਾਮ ਜਿਨ੍ਹਾਂ ਦੇ ਘਰ ਆ ਜਾਏ ਉਹਨਾਂ ਦੀ ਸਾਰੀਆਂ ਭੁੱਖਾਂ ਮੈਂ ਥੋੜਾ ਜਿਹਾ ਅੱਛਾ ਰੱਖਣਾ ਅਲਾਦ ਨਾਲ ਦੁਨੀਆਂ ਬੜਾ ਪਿਆਰ ਕਰਦੀ ਮਗਰ ਔਲਾਦ ਦਾ ਸੁੱਖ ਕਿਸੇ ਕਰਮਾਂ ਵਾਲੇ ਨੂੰ ਨਸੀਬ ਹੁੰਦਾ ਮਾਰ ਦਿੰਦੀ ਔਲਾਦ ਆਖੋ ਸਤਨਾਮ ਕੱਲ ਮੇਰੇ ਅੰਮ੍ਰਿਤਸਰ ਸਾਹਿਬ ਦੇ ਕੋਲ ਕਿਸੇ ਪਿੰਡ ਵਿਚ ਇੱਕ ਬੱਚਾ ਕਿਸੇ ਨਸ਼ੇ ਆਦੀ ਹੋ ਗਿਆ ਆਖੋ ਸਤਨਾਮ ਫਾ ਲੈਣ ਦੀ ਕੋਸ਼ਿਸ਼ ਕੀਤੀ ਮਾਂ ਪਿਓ ਨੂੰ ਕਹਿੰਦਾ ਸੀ ਮੈਨੂੰ ਨਸ਼ਾ ਲੈ ਕੇ ਦਿਓ ਮਾਂ ਨੇ ਕਿਹਾ ਪੁੱਤ ਹੱਥੀ ਯਾਰ ਕਿੱਦਾਂ ਦੇ ਨਾਲ ਉਸ ਪੁੱਤ ਨੇ ਫਿਰ ਚਾਕੂ ਕੱਢਿਆ ਚਾਕੂ ਜਿਹੜੀ ਮਾਂ ਨੇ 9 ਮਹੀਨੇ ਪੇਟ ਵਿਚ ਰੱਖਿਆ ਜਿਹੜੀ ਮਾਂ ਨੇ ਸੁੱਕੇ ਥਾਂ ਤੇ ਉਹਨੂੰ ਪਾਇਆ ਤੇ ਆਪ ਗਿੱਲੇ ਥਾਂ ਪੈਂਦੀ ਰਹੀ ਇਹ ਭਜਨ ਭਾਈ ਗੁਰਦਾਸ ਜੀ ਨੇ ਲਿਖੇ ਉਸ ਮਾਂ ਦੇ ਪੇਟ ਵਿਚ 12 ਚਾਕੂ ਮਾਰੇ ਉਸ ਮੁੰਡੇ ਨੇ ਪਾੜ ਕੇ ਰੱਖਤੀ ਮਾਂ ਦਾ ਪੇਟ ਅੰਦਰਾਂ ਸਾਰੀਆਂ ਬਾਹਰ ਔਲਾਦ ਤਾਂ ਦੁਨੀਆਂ ਨੂੰ ਮਿਲ ਜਾਂਦੀ ਔਲਾਦ ਦੇ ਸੁੱਖ ਬੜੇ ਔਖੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦੇ ਘਰਾਂ ਵਿੱਚ ਨਾਮ ਆਇਆ ਉਹਨਾਂ ਨੂੰ ਔਲਾਦ ਦਾ ਵੀ ਸੁੱਖ ਮਿਲਿਆ ਜਿਨ ਭੁੱਖਾਂ ਬੋਲੋ ਨਾ ਜਿਨ ਭੁੱਖਾਂ ਔਲਾਦ ਦੇ ਪਿਆਰ ਦੀ ਵੀ ਭੁੱਖ ਆ ਲੋਕੀ ਔਲਾਦ ਮੰਗਦੇ ਪੁੱਤ ਹੋ ਜਾਂਦੇ ਮਗਰ ਕਈ ਵਾਰ ਉਹ ਪੁੱਤ ਯਮ ਬਣ ਜਾਂਦੇ ਯਮ ਧੀਆਂ ਯਮ ਬਣ ਜਾਂਦੀਆਂ ਨਵਾਂ ਯਮ ਬਣ ਜਾਂਦੀਆਂ ਭੈਣ ਭਰਾ ਕਈ ਵਾਰ ਯਮ ਬਣ ਜਾਂਦੇ ਉਹ ਹੀ ਲੈ ਜਾਂਦੇ ਮਗਰ ਬਾਪੂ ਕਹਿੰਦਾ ਜਿਨ੍ਹਾਂ ਦਾ ਨਾਮ ਜਪਣਾ ਸ਼ੁਰੂ ਕੀਤਾ ਸਭ ਭੁੱਖਾਂ ਮਿਟੀਆਂ ਔਲਾਦ ਦਾ ਨਵਾਂ ਦਾ ਪੁੱਤਾਂ ਦਾ ਧੀਆਂ ਦਾ ਸਮਾਜ ਵਾਲਾ ਦੌਲਤ ਦਾ ਹਰ ਸੁੱਖ ਮੇਰੇ ਘਰ ਵਿਚ ਆਇਆ ਮਗਰ ਉਹਦਾ ਆਧਾਰ ਮੈਂ ਬੇਸ ਜੋ ਬਣਾਇਆ ਉਹ ਸੀ ਵਾਹਿਗੁਰੂ ਤੇ ਤੁਸੀਂ ਮੇਰੇ ਹੱਥ ਜੋੜ ਕੇ ਬੇਨਤੀ ਹੈ ਬਾਣੀ ਵਿੱਚ ਤੇ ਇਸ ਤਰ੍ਹਾਂ ਵੀ ਲਿਖਿਆ ਜਲ ਜਾਓ ਜੀਵਨ ਨਾਮ ਬਿਨਾ ਜਲ ਜਾਓ ਜੀਵਨ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਸ ਜੀਵਨ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਅੱਗ ਕਿਉਂ ਨੀ ਲੱਗ ਜਾਂਦੀ ਜਿਹੜਾ ਨਾਮ ਨਹੀਂ ਜਪਦਾ ਜਲ ਕਿਉਂ ਨੀ ਜਾਂਦਾ ਜਲ ਜਾਓ ਮੈਂ ਤਾਂ ਨੀ ਕਹਿ ਰਿਹਾ ਬੋਲੋ ਬਾਬੇ ਨਾਨਕ ਦੀ ਬਾਣੀ ਜਲ ਜਾਓ ਜੀਵਨ ਜਿਹੜਾ ਜੀ ਨਾਮ ਬਿਨਾ ਜਿਹੜਾ ਨਾਮ ਤੋਂ ਬਿਨਾ ਜੀਵਨ ਆ ਜਲ ਐਸੇ ਜੀਵਨ ਨੂੰ ਕੀ ਕਰਨਾ ਸਤਿਗੁਰੂ ਕਿਰਪਾ ਕਰੇ ਜਿਹੜੇ ਅੱਜ ਦੀ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਧੰਨ ਗੁਰੂ ਤੇਗ ਬਹਾਦਰ ਕਾਦਰ ਪਿਤਾ ਦਾ ਇਹ ਬਚਨ ਹੈ ਮੈਂ ਇੱਕ ਸ਼ਬਦ ਬੋਲਿਆ ਜੇ ਕਰਨ ਕਾਦਰ ਬੜੀ ਪਾਵਨ ਹੈ ਬਾਬੇ ਤੇਗ ਬਹਾਦਰ ਮਹਾਰਾਜ ਦੇ ਜੀਵਨ ਵਿੱਚ ਇੱਕ ਬੰਗਾਲੀ ਕਹਿੰਦਾ ਹੈ ਇੱਕ ਦਿਨ ਜਦੋਂ ਆਸਾਮ ਤੇ ਬੰਗਾਲ ਦੀ ਯਾਤਰਾ ਤੇ ਸਤਿਗੁਰੂ ਗਏ ਨੇ ਧਿਆਨ ਦਿਓ ਇਹਨਾਂ ਨੇ ਬੜਾ ਪ੍ਰਚਾਰ ਕੀਤਾ ਉਸ ਏਰੀਏ ਚ ਜਾ ਕੇ ਬਾਬੇ ਤੇਗ ਬਹਾਦਰ ਪਿਤਾ ਜੀ ਨੇ ਬਹੁਤ ਪ੍ਰਚਾਰ ਕੀਤਾ ਗੋਬਿੰਦ ਰਾਏ ਜੀ ਦਾ ਆਗਮਨ ਵੀ ਇਹਨਾਂ ਦੀ ਗਹਿਣਾ ਜਿਹੜੀ ਚੋਇਆ ਉਹ ਪ੍ਰਚਾਰ ਤੇ ਗਏ ਸੀ। ਆਪ ਜਪੋ ਆਪਣਾ ਨਾਮ ਜਪਾਓ, ਸੜਦੇ ਬੜਦੇ ਇਲਾਕਿਆਂ ਵਿੱਚ ਜਾ ਕੇ ਸਾਰਿਆਂ ਦੇ ਮੂੰਹ ਕਢਾਇਆ ਵਾਹਿਗੁਰੂ ਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਉਹ ਬੰਗਾਲੀ ਕਹਿੰਦਾ ਹੈ ਕਿ ਮੇਰਾ ਉਸਤਾਦ ਜਿਹੜਾ ਚੌਥੇ ਥਾਂ ਸੀ ਨਾ ਜਿਸ ਗੱਦੀ ਤੇ ਅੱਜ ਮੈਂ ਬੈਠਾ ਵਕੀਲ ਆ, ਉਹ ਇੱਕ ਡੈਰੀ ਕੱਢ ਕੇ ਵਿਖਾਉਂਦਾ ਕਹਿੰਦਾ ਜਿਹੜਾ ਮੇਰਾ ਉਸਤਾਦ ਦਾ ਉਸਤਾਦ ਸੀ ਬਾਬੇ ਤੇਗ ਬਹਾਦਰ ਮਹਾਰਾਜ ਦੇ ਨਾਲ ਅਸਾਮ ਤੇ ਬੰਗਾਲ ਦੀ ਯਾਤਰਾ ਤੇ ਰਿਹਾ ਹੈ, ਧਿਆਨ ਦਿਓ ਜੀ। ਤੇ ਕਹਿੰਦਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਡੈਰੀ ਲਿਖਦਾ ਰਿਹਾ ਰੋਜ ਦੀ ਰੋਜ, ਇਕਾਗਰ ਕਰੋ ਡੈਰੀ ਲਿਖਦਾ ਰਿਹਾ ਜਿਹਨੂੰ ਕਿਸੇ ਦੀ ਡੈਰੀ ਵੀ ਕੀ। ਉਹ ਇਹ ਵੀ ਲਿਖਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਕਿੰਨੇ ਵਜੇ ਉੱਠਦੇ ਸੀ, ਧਿਆਨ ਦਿਓ। ਲੋਕੀ ਤਾਂ ਕਹਿੰਦੇ ਜੇ ਉਹ ਜਿਹਾ ਗੁਰੂ ਹੁੰਦਾ ਉਹਦੇ ਸਿੱਖ ਸਾਧਨਾ ਆਪਣੀ ਡੈਰੀ ਚ ਲਿਖਦਾ ਕੋਈ ਜ਼ਿੰਦਗੀ ਦਾ ਜਨਮ ਇਹੋ ਜਿਹਾ ਨੋਟ ਨੀ ਕੀਤਾ ਜਿਦਨ ਗੁਰੂ ਤੇਗ ਬਹਾਦਰ ਪੌਣੇ ਦੋ ਵਜੇ ਨੀ ਉੱਠੇ। ਕਿੰਨੇ ਵਜੇ? ਪੌਣੇ ਦੋ ਵਜੇ ਨੀ ਉੱਠੇ। ਮੈਂ ਨੀ ਇੱਕ ਦਿਨ ਵੀ ਨੋਟ ਕੀਤਾ ਜਿਦਨ ਗੁਰੂ ਅੱਠ ਵਜੇ ਤੱਕ ਸੁੱਤਾ ਰਿਹਾ ਹੋਵੇ, ਜਿਦਨ ਗੁਰੂ ਨੌ ਵਜੇ ਤੱਕ ਸੁੱਤਾ ਰਿਹਾ ਹੋਵੇ। ਦੂਸਰੀ ਗੱਲ ਕੀਤੀ ਕਿ ਸਤਿਗੁਰੂ ਪ੍ਰਸ਼ਾਦਾ ਬੜਾ ਘੱਟ ਛੱਡਦੇ ਸੀ, ਬੋਲਦੇ ਬੜੇ ਘੱਟ ਸੀ। ਜਿਹੜੀ ਸਭ ਤੋਂ ਅਹਿਮ ਗੱਲ ਉਹ ਕਹਿੰਦਾ ਮੈਂ ਨੋਟ ਕੀਤੀ ਉਹ ਸੀ ਕਿ ਸਤਿਗੁਰੂ ਜੀ ਜਿੰਨਾ ਚਿਰ ਮੈਂ ਉਹਨਾਂ ਦੇ ਨਾਲ ਜੀਵਨ ਵਿੱਚ ਰਿਹਾ ਉਹ ਹੱਸੇ ਨਹੀਂ। ਕੀ ਜੀ? ਹੱਸੇ ਹੀ ਨੀ ਸਾਰਾ ਜੀ, ਹੱਸੇ ਹੀ। ਤੇ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਨੂੰ ਧਿਆਨ ਨਾਲ ਪੜੋਗੇ ਨਾ ਤੇ ਤੁਹਾਨੂੰ ਸਹਿਜੇ ਹੀ ਗਿਆਨ ਹੋ ਜਾਊਗਾ ਕਿ ਵਾਕਿਆ ਹੀ ਨਹੀਂ ਹੱਸੇ ਹੋਣਗੇ। ਸਾਰੀ ਬਾਣੀ ਵਰਾਂਦੀ, ਸਾਰੀ ਬਾਣੀ ਤੇ ਅਕਾਲ ਪੁਰਖ ਦੇ ਅੱਗੇ ਤਰਲੇ ਹੀ ਪਾਏ, ਸਾਰੀ ਬਾਣੀ ਦੇ ਵਿੱਚ ਅਕਾਲ ਪੁਰਖ ਨੂੰ ਇਹ ਹੀ ਕਿਹਾ ਹੈ ਮਾਈ ਮਨ ਮੇਰੋ ਬਸਣਾ ਹੈ। ਕਦੀ ਆਖਿਆ ਹੈ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ। ਕਿਤੇ ਵਿਰਾਗ ਦੇ ਕੀ ਮਾਰੇ ਸਾਰੀ ਬਾਣੀ ਵਿੱਚ ਮਨ ਨੂੰ ਸਮਝਾਇਆ ਮਨ ਰੇ ਕਹਾਂ ਪਇਓ ਤੈ ਬੋਰੀ ਜਾਗ ਲਿਓ ਰੇ ਮਨ ਜਾਗ ਲਿਓ ਕਾਂਗਾ ਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਿਤੇ ਬਾਰ ਬਾਰ ਆਖਿਆ ਚੂਚੀ

ਆਲੇ ਦੁਆਲੇ ਘਰ ਦੀ ਤੇ ਮਾਰੋ ਮਹਿਸੂਸ ਕਰੋਗੇ ਤੇ ਆਨੰਦ ਆਓ ਜਿੰਨਾ ਤੁਸੀਂ ਮਹਿਸੂਸ ਕਰੋਗੇ ਕਿ ਵਾਕਿਆ ਜਗਤ ਦੀ ਪ੍ਰੀਤੀ ਝੂਠੀ ਹੈ। ਅਗੋ ਸਤਨਾਮ ਸ੍ਰੀ ਜਗਤ ਦੀ ਪ੍ਰੀਤੀ ਨਹੀਂ ਅਜੇ ਕਹਿ ਰਹੇ ਹੋ ਮਹਿਸੂਸ ਕਰੋਗੇ ਨਾ ਮਹਿਸੂਸ ਕਈਆਂ ਨੂੰ ਸਾਲ ਲੱਗ ਚੁੱਕੇ ਨੇ ਕਈਆਂ ਨੂੰ ਭਰਾਵਾਂ ਧੋਖਾ ਦਿੱਤਾ ਦੋਸਤਾਂ ਦਿੱਤਾ ਮਿੱਤਰਾਂ ਨੇ ਦਿੱਤਾ ਸਮਾਜ ਨੇ ਦਿੱਤਾ ਉਹਨਾਂ ਨੂੰ ਥੋੜਾ ਜਿਹਾ ਮਹਿਸੂਸ ਕਰਨ ਦੀ ਜ਼ਰੂਰਤ ਹੈ ਜਿੱਦਾਂ ਬਾਣੀ ਨੂੰ ਮਹਿਸੂਸ ਕਰਕੇ ਪੜਾਂਗੇ ਬਹੁਤ ਕੁਝ ਮਿਲੂ ਸਟਾਰਸ ਫਿਰ ਪਹਿਲਾਂ ਵੇਖੋ ਕਿ ਜਿਹਨਾਂ ਦੇ ਨਾਲ ਮੈਂ ਪਿਆਰ ਕਰਦਾ ਉਹ ਮੇਰੇ ਨਾਲ ਪਿਆਰ ਨਹੀਂ ਸੀ ਕਰਦੇ ਸੁੱਖ ਮੈਂ ਬਹੁਤ ਸੰਗੀ ਪਾਏ ਦੁੱਖ ਮੈਂ ਗੁਰੂ ਤੇਗ ਬਹਾਦਰ ਸਾਹਿਬ ਤੇ ਮੇਰੇ ਸੁੱਖਾਂ ਨਾਲ ਪਿਆਰ ਕਰਦੇ ਸੀ ਆਹ ਗੱਲ ਬਚਨ ਕਰਦੇ ਹਾਂ ਰੁੜਕੀ ਸ਼ਹਿਰ ਵਿਚ ਬਚਨ ਕੀਤਾ ਸੀ ਆਪਣੇ ਸਤਨਾਮ ਸ੍ਰੀ ਵਾਹਿਗੁਰੂ ਤੇ ਬਚਨ ਕਰਦੇ ਹਾਂ ਬੇਨਤੀ ਕੀਤੀ ਸੀ ਕਿ ਤੂੰ ਪਾਪ ਦੁਕਾਨ ਤੇ ਕਿਹਦੇ ਲਈ ਕਰਦਾ ਹੈ ਤੁਸੀਂ ਵੀ ਦੁਕਾਨਦਾਰ ਹੋ ਸ਼ਹਿਰ ਦੇ ਰਹਿਣ ਵਾਲੇ ਹੋ ਮਾਫ ਕਰਨਾ ਮੈਂ ਪਰਸਨਲ ਅਟੈਕ ਨਹੀਂ ਕਿਸੇ ਤੇ ਕਰ ਰਿਹਾ ਮਤਲਬ ਮੈਂ ਜੋ ਗੁਰੂ ਕਹਿਣਾ ਚਾਹੁੰਦਾ ਮੈਂ ਕਹਿਣਾ ਉਸ ਤੇ ਪਹੁੰਚ ਨਹੀਂ ਆਉਣਾ ਆਖੋ ਸਤਨਾਮ ਸ੍ਰੀ ਜੇ ਸਤਿਗੁਰੂ ਦਾ ਗੁਰੂ ਮਨਾਉਂਦੇ ਹੋ ਕਹਿੰਦੇ ਭੈ ਕਾਬੂ ਕੋ ਤੇ ਨਾ ਭੈ ਮਾਨਤ ਨਾ ਕਿਸੇ ਨੂੰ ਡਰ ਦਿਓ ਤੇ ਨਾ ਕਿਸੇ ਦਾ ਡਰ ਲਓ ਇੱਕ ਵਾਰ ਵਾਹਿਗੁਰੂ ਉੱਥੇ ਬਚਨ ਆਇਆ ਸੀ ਹੁਕਮਨਾਮਾ ਲੈ ਕੇ ਲਾਇਆ ਸੀ ਅਨ ਕਾਏ ਰਾਤ ਲਿਆ ਵਾਟ ਦੁਹੇਲੀ ਰਾਮ ਪਾਪ ਤੁਮਾਨ ਦਿਆ ਤੁਸੀਂ ਸਾਰੇ ਪੜ੍ਹ ਸਕਦੇ ਹੋ ਤੇ ਫਿਰ ਪੜ੍ਹੋ ਪਾਪ ਆਪਣੇ ਆਪ ਨੂੰ ਆਖੋ ਕਿਹਨੂੰ ਕਹਿਣਾ ਹੈ ਕਿਹਨੂੰ ਕਹਿਣਾ ਹੈ ਬੇਟਾ ਕਈ ਵਾਰ ਆਪਾਂ ਸੋਚਣ ਦਾ ਹੁੰਦਾ ਜਿਹੜਾ ਮੇਰਾ ਗੁਆਂਢੀ ਆ ਉਹ ਪਾਪ ਕਰਦਾ ਮੈਂ ਸਦਾ ਕਰਨਾ ਸੋਚਦੇ ਤੇ ਜਦੋਂ ਇਹ ਬਾਣੀ ਪੜ੍ਹਦੇ ਹਾਂ ਕਹਿੰਦੇ ਆ ਤੈਨੂੰ ਕਹਿਣ ਡਰ ਮਹਾਰਾਜ ਮੈਨੂੰ ਥੋੜੇ ਕਹਿੰਦੇ ਇਹ ਤੁਸੀਂ ਕੈਮਰੇ ਦਾ ਫੋਕਸ ਆਪਣੇ ਤੇ ਸੁੱਟੋ ਤੇ ਕਦੀ ਵੇਖੋ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਗੋਹ ਨਾਲ ਅਸੀਂ ਵੀ ਕਿਤੇ ਨਾ ਕਿਤੇ ਪਾਪ ਕਰਦੇ ਹਾਂ ਆਖੋ ਸਤਨਾਮ ਸ੍ਰੀ ਸਾਡੇ ਕੋਲੋਂ ਵੀ ਕਿਸੇ ਦਾ ਦਿਲ ਦੁਖਦਾ ਹੈ ਅਸੀਂ ਵੀ ਘੱਟ ਤੋਰਦੇ ਹਾਂ ਝੂਠ ਬੋਲਦੇ ਹਾਂ ਧਿਆਨ ਦੇਣਾ ਜਿਹੜਾ ਆਪ ਸਤਨਾਮ ਸ੍ਰੀ ਸਾਹਿਬ ਕਹਿੰਦੇ ਪਾਪ ਕਿਹਨਾਂ ਨਹੀਂ ਕਰਨਾ ਹੈ ਸਭ ਤੋਂ ਪਹਿਲਾ ਪੁਆਇੰਟ ਸੀ ਔਰਤ ਲਈ ਤੁਸੀਂ ਮੰਨਦੇ ਇਸ ਗੱਲ ਨੂੰ ਇਨਸਾਨ ਪਾਪ ਕਰਦਾ ਹੈ ਔਰਤ ਲਈ ਆਪਣੀ ਲਈ ਉਹ ਕਹਿੰਦੀ ਜਾਂਦਿਆ ਨੇ ਸਾਡੇ ਘਰ ਫਰਿੱਜ ਹੈ ਨੀ ਸਾਡੇ ਘਰ ਸੋਫਾ ਹੈ ਨੀ ਮੇਰੇ ਕੋਲ ਸੋਨਾ ਹੈ ਨੀ ਮੇਰੇ ਕੋਲ ਚੰਗੇ ਕੱਪੜੇ ਹੈ ਨੀ ਤੇ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਸਤਰੀ ਲੋੜੇ ਜੇ ਪੜ੍ਹਦੇ ਉੱਥੇ ਇਸਤਰੀ ਲੋੜੇ ਸੋਨਾ ਲੋਹਾ ਇਹ ਤੇਰੇ ਕੋਲ ਲੋਚਦੀ ਹੈ ਕਿ ਸੋਨਾ ਤੇ ਚਾਂਦੀ ਮੈਨੂੰ ਦੇ ਧਿਆਨ ਦੇ ਜੇ ਤੇਰੀ ਤੂੰ ਪਾਪ ਕਰ ਲੈਣਾ ਇਹ ਤੇਰੇ ਕੋਲ ਹੋਰ ਕੁਛ ਨੀ ਲੋਚਦੀ ਇਸਤਰੀ ਲੋੜੇ

ਤੇ ਮਿੱਤਰ ਲੋੜਨ ਸੁਭਾ ਦਾਤਾ ਮਿੱਤਰ ਚੰਗੇ ਚੰਗੇ ਖਾਣੇ ਚੰਗੇ ਚੰਗੇ ਸੁੱਧ ਲੋਚਦੇ ਨੇ ਏਸੀ ਚ ਰਵਾਂ ਮੇਰਾ ਮਿੱਤਰ ਅਮੀਰ ਹੋਵੇ ਉਹਦੀ ਤੇਰੇ ਨਾਲ ਕੋਈ ਯਾਰੀ ਨਹੀਂ ਤੇਰੇ ਸੁੱਖਾਂ ਨਾਲ ਯਾਰੀ ਉਹਦਾ ਤੇਰੇ ਨਾਲ ਕੋਈ ਪਿਆਰ ਨਹੀਂ ਅੱਜ ਤੂੰ ਕੰਗਲਾ ਹੋ ਕੇ ਸੜਕ ਤੇ ਬਹਿ ਜਾ ਜੇ ਤੇਰੇ ਕੋਲ ਦੋ ਮਿੰਟ ਵੀ ਬਹਿਣਗੇ ਤੇ ਕਹਿਣਾ ਕਿਉਂ ਜੀ ਏਸੀ ਕਮਰੇ ਤੇ ਨਿਕਲ ਕੇ ਤੂੰ ਜੇ ਕਿਤੇ ਕੁਦਰਤ ਨਾ ਕਰੇ ਤੈਨੂੰ ਕੋਈ ਜਗ੍ਹਾ ਨਾ ਮਿਲੇ ਤੂੰ ਪੁਲ ਦੇ ਥੱਲੇ ਬੈਠਾ ਹੋਵੇ ਜਿੱਥੇ ਲੋਕੀ ਬੈਠੇ ਹੀ ਨਾ ਸਤਨਾਮ ਲੋਕੀ ਦੋਸਤ ਬਣਦੇ ਜਿਹੜੇ ਪੁਲਾਂ ਥੱਲੇ ਬੈਠੇ ਇਹ ਗੱਲ ਨੋਟ ਕਰੋ ਕਿ ਦੁਨੀਆਂ ਸੁੱਖਾਂ ਦੀ ਦੋਸਤਾ ਔਰਤ ਤੇ ਮਿੱਤਰ ਦੀ ਫੋਟੋ ਵਿਖਾ ਕੇ ਮੇਰੇ ਸਾਹਿਬ ਨੇ ਬੜਾ ਪਿਆਰਾ ਇੱਕ ਕਰਾਰੀ ਚੋਟ ਮਾਰੀ ਮੇਰੇ ਸਾਹਿਬ ਕਹਿੰਦੇ ਨਾਨਕ ਪਾਪ ਕਰੇ ਤਿਲ ਕਾਰਨ ਨਹੀਂ ਪਤਾ ਲੱਗਾ ਨਾਨਕ ਪਾਪ ਕਰੇ ਇਹਨਾਂ ਲਈ ਪਾਪ ਕਰਨਾ ਔਰਤ ਲਈ ਤੇ ਮਿੱਤਰਾਂ ਲਈ ਇਹਨਾਂ ਕਿਤੇ ਪਾਪ ਕਮਾਵੰਦੇ ਆ ਜੇ ਤੁਸੀਂ ਇੱਥੇ ਹੋ ਤੇ ਬੋਲੋ ਨਾ ਲੱਕ ਸਿੱਧਾ ਕਰਕੇ ਪਾਪ ਕਮਾਵੰਦੇ ਆ ਕਰੋ ਆਪਣੇ ਆਪ ਨੂੰ ਪਾਪ ਕਮਾਵੰਦੇ ਆ ਅੱਗੇ ਲਿਖਿਆ ਅੱਗੇ ਲਿਖਿਆ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾ ਸਦਾ ਜੇ ਤੂੰ ਆਖਿਆ ਵੀ ਇਹ ਜਨਮ ਐਰਕਾਂ ਤੇ ਔਰਤ ਲਈ ਤੇ ਮਿੱਤਰਾਂ ਲਈ ਲਾ ਜਾਣ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ ਫਿਰ ਕਦੋਂ ਸੇ ਦੇ ਆਵੇ ਪਤਾ ਨੀ ਤੈਨੂੰ ਇਸ ਗੱਲ ਦਾ ਕਿ ਦੁਬਾਰਾ ਮਨੁੱਖਾ ਜਨਮ ਮਿਲਣਾ ਤੇ ਨਹੀਂ ਇਸ ਮਨੁੱਖਾ ਜਨਮ ਵਿੱਚ ਜਿਹੜੇ ਕਾਰਜ ਨੂੰ ਤੈਨੂੰ ਮਾਲਕ ਨੇ ਭੇਜਿਆ ਉਹ ਕੰਮ ਕਰ ਅਗੋ ਸਤਨਾਮ ਸ੍ਰੀ ਆਸ ਵਿੱਚ ਗੁਰੂ ਪਿਆਰੇ ਮੋਟਾ ਜਿਹਾ ਬਚਨ ਇੱਕ ਪੱਲੇ ਵੱਲੋਂ ਭਈ ਪ੍ਰਾਪਤ ਅਜੇ ਨੀ ਪੜ੍ਹਦਾ ਰਿਹਾ ਕਿੰਨੇ ਕੁ ਕਦਮ ਤੁਰੇ ਹੋ ਗੋਬਿੰਦ ਵੱਲ ਨੂੰ ਕਿੰਨੇ ਕਦਮ ਯਾਤਰਾ ਕੀਤੀ ਗੋਬਿੰਦ ਵੱਲ ਨੂੰ ਕਿੰਨੀ ਕਿਰਾਇਤ ਰੱਖੀ ਕਿੰਨਾ ਨਿਤਨੇਮ ਕੀਤਾ ਕਿੰਨੀ ਬਾਣੀ ਪੜ੍ਹੀ ਕਿੰਨਾ ਸਿਮਰਨ ਕੀਤਾ ਇਹ ਪੜ੍ਹਦੇ ਤਾਂ ਆਪਾਂ ਬਹੁਤਾਂ ਕੋਈ ਕੀਰਤਨੀਆਂ ਕਥਾਵਾਂ ਚ ਕਾਵੇ ਆਪਾਂ ਬਹੁਤ ਪਿੱਛੇ ਪਿੱਛੇ ਉੱਚੀ ਉੱਚੀ ਬੋਲਦੇ ਹਾਂ ਗੋਬਿੰਦ ਮਿਲਣ ਕੀ ਏ ਤੇਰੀ ਪਰੀ ਆ ਮਗਰ ਅਸੀਂ ਕਹਿੰਦੇ ਮੈਂ ਨਾਲ ਦੇ ਨੂੰ ਕਹਿਣ ਗਿਆ ਮੈਨੂੰ ਥੋੜੀ ਗੱਲ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਗਰ ਤੂੰ ਆਪਣੇ ਆਪ ਨੂੰ ਪੁੱਛ ਹਾਂ ਕਿ ਜੇ ਤੈਨੂੰ ਗੁਰੂ ਅਰਜਨ ਦੇਵ ਸਾਹਿਬ ਪਿਤਾ ਜੀ ਨੇ ਕਹਿ ਦਿੱਤਾ ਕਿ ਗੋਬਿੰਦ ਮਿਲਣ ਕੀ ਏ ਤੇਰੀ ਤੇ ਤੈਨੂੰ ਇਹ ਵੀ ਕਹਿ ਦਿੱਤਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਪ੍ਰਸਾਦ ਸੰਗਤ ਭਜ ਕੇਵਲ ਨਾ ਤੇ ਕਿੰਨੇ ਆਖ ਨੇ ਕਿੰਨੇ ਨਿਤਨੇਮ ਕਰਦੇ ਕਿੰਨੇ ਬਾਣੀ ਪੜ੍ਹਦੇ ਕਿੰਨੇ ਸਿਮਰਨ ਕਰਦੇ ਕਿੰਨੇ ਜੋੜੇ ਝਾੜਦੇ ਕਿੰਨੇ ਗੋਬਿੰਦ ਦੇ ਲਾਤਾ ਜਨਮ ਨਹੀਂ ਪਿਆਰੇ ਹੋ ਮੈਂ ਤਾਂ ਵਚਨ ਕੀਤਾ ਸੀ ਕੱਲ ਕਿ ਜੇ ਤੁਹਾਡੀ ਜੇਬ ਦੇ ਵਿੱਚੋਂ ਇੱਕ ਦਿਨ ਤੁਹਾਡੀ ਚਾਬੀ ਨਾ ਲੱਭੇ ਆਖੋ ਸਤਨਾਮ ਸ੍ਰੀ ਇੱਕ ਕ੍ਰੈਡਿਟ ਕਾਰਡ ਆ ਤੁਹਾਡੀ ਜੇਬ ਵਿੱਚ ਪਿਆ ਜੇ ਤੁਹਾਡਾ ਗਵਾ ਜਾਵੇ ਤੇ ਤੁਸੀਂ ਪੁਲਿਸ ਰਿਪੋਰਟ ਕਰਦੇ ਹੋ ਕਿ ਨਹੀਂ ਆਖੋ ਸਤਨਾਮ ਸ੍ਰੀ ਮੋਬਾਇਲ ਗਵਾ ਜਾਵੇ ਕਿੰਨੇ ਦੋਸਤਾਂ ਨੂੰ ਦੱਸਦੇ ਹੋ ਕਿ ਮੇਰਾ ਮੋਬਾਇਲ ਗਵਾਚ ਗਿਆ ਕਹਿੰਦੇ ਕੀ ਤੁਸੀਂ ਆਖੋ ਨਾ ਵਾਹਿਗੁਰੂ ਕਹਿੰਦੇ ਹੋ ਕਿ ਨਹੀਂ ਮੇਰਾ ਮੋਬਾਇਲ ਗਵਾਚ ਗਿਆ ਜੀ ਮੇਰਾ ਮੋਬਾਇਲ ਗਵਾਚ ਗਿਆ ਮੇਰਾ ਕ੍ਰੈਡਿਟ ਕਾਰਡ ਗਵਾਚ ਗਿਆ ਮੇਰੇ 10 ਰੁਪਏ ਗਵਾਚ ਗਏ ਤੇ ਕਈ ਵਾਰ ਇਹ ਗੱਲਾਂ ਗਵਾਚਣਗੀਆਂ ਕਹਿੰਦਿਆਂ ਕਹਿੰਦਿਆਂ ਅੱਖਾਂ ਚੋਂ ਪਾਣੀ ਵਗ ਪੈਂਦਾ ਮੇਰੀ ਕੋਈ ਚੀਜ਼ ਗਵਾਚੀ ਆ ਮੇਰੀ ਕੋਈ ਚੀਜ਼ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੀਆਂ ਦੋ ਚੀਜ਼ਾਂ ਤੇਰੀਆਂ ਗਵਾਚੀਆਂ ਮੈਂ ਚੇਤੇ ਕਰਾਵਾਂ ਰਾਮਾ ਚੇਤੇ ਤੈਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੀਆਂ ਤੇਰੀਆਂ ਬਹੁਤ ਅਹਿਮ ਦੋ ਚੀਜ਼ਾਂ ਗਵਾਚੀਆਂ ਚੇਤਾ ਦੇ ਕਿ ਨਹੀਂ ਕਿਸੇ ਨੂੰ ਚੇਤਾ ਦੱਸੋ ਰੈਮ ਗਵਾਈ ਪਹਿਲੀ ਗੱਲ ਤੇ ਤੇਰੀ ਰਾਤ ਗਵਾਚ ਗਈ ਸਾਰੀ ਉਹ ਭਲਿਆ ਸੁੱਤਿਆ ਤੇ ਗਵਾਚੀ ਚੀਜ਼ ਦਾ ਤਾਂ ਬੜਾ ਦੁੱਖ ਹੁੰਦਾ ਹੈ ਕਦੀ ਅਮਰਤ ਵੇਲੇ ਉੱਠ ਕੇ ਰੋਇਆ ਆਖੋ ਸਤਨਾਮ ਸ੍ਰੀ ਧੰਨ ਨੇ ਉਹ ਲੋਕ ਜਿਹੜੇ ਅੰਮ੍ਰਿਤ ਵੇਲੇ ਦੀ ਸਵੇਰੇ ਉੱਠ ਕੇ ਰੋ ਕੇ ਗਏ ਆ ਮੇਰੀ ਇਹ ਜ਼ਿੰਦੜੀ ਹੈ ਰਾਤ ਸੁੱਤਿਆ ਲੰਘ ਗਈ ਰਾਤ ਸੁੱਤਿਆ ਲੰਘ ਗਈ ਬੋਲੋ ਰਾਤ ਅੰਮ੍ਰਿਤ ਵੇਲੇ ਅੱਖਾਂ ਚੋਂ ਜਲ ਉਗਾ ਦਿੰਦੇ ਨੇ ਮੈਂ ਇੱਕ ਸੰਤ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲਿਆਂ ਨੂੰ ਪੜਿਆ ਉਹ ਕਹਿੰਦੇ ਸੱਜਣੋ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗਵਾਚੀ ਰਾਤ ਲਈ ਰੋ ਪਏ ਨਾ ਗੁਰੂ ਗਿਰੋ ਦੀ ਰਾਤ ਨੀ ਗਵਾਚਣ ਦੇਣਾ ਕੋਈ ਸਵੇਰੇ ਉੱਠੇ ਭਜਨ ਰੋ ਪਏ ਸਤਿਗੁਰੂ ਮੇਰੀ ਰਾਤ ਗਵਾਚ ਗਈ ਮਹਾਰਾਜ 12 ਘੰਟੇ ਤੁਕੀ ਦੇ ਗਵਾਚ ਗਏ ਇੱਕ ਘੰਟੇ ਚ 1000 ਸਵਾਸ ਗਵਾਚਦਾ ਆਖੋ ਸਤਨਾਮ ਸ੍ਰੀ ਬੋਲੋ ਨਾ ਇੱਕ ਘੰਟੇ ਚ ਸਾਰੇ ਬੋਲੋ ਇੱਕ ਘੰਟੇ ਵਿੱਚ ਮਹਾਰਾਜ ਮੇਰੇ 12000 ਸਵਾਸ ਗਵਾਚ ਗਏ ਸਵਾਸ ਤਾਂ

ਬਾਬਾ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ ਸਿੱਧੇ ਪੁੱਛਿਓ ਸੁਣਿਓ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਮਹਾਰਾਜ ਸਿੱਖ ਦਾ ਅੰਮ੍ਰਿਤ ਵੇਲਾ ਕਿੰਨੇ ਵਜੇ ਆਰੰਭ ਹੁੰਦਾ? ਤੁਸੀਂ ਅੰਮ੍ਰਿਤ ਵੇਲੇ ਗਲਬੜੀ ਕਰ ਦਿਓ। ਬਾਬਾ ਨਾਨਕ ਨੇ ਅੰਮ੍ਰਿਤ ਵੇਲੇ ਨੂੰ ਬੜਾ ਸਲਾਹਿਆ, ਬੜਾ ਸਲਾਹਿਆ ਅੰਮ੍ਰਿਤ ਵੇਲੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਲੈਣਿਆ ਉਦੋਂ ਜੇ ਲੈਣਾ ਸੀ ਲੈਣਿਆ ਪੁਰਖਾ, ਜਿਹੜਾ ਸਿੱਖ ਆ ਉਹਦਾ ਅੰਮ੍ਰਿਤ ਵੇਲਾ ਪੌਣੇ ਦੋ ਵਜੇ ਆਰੰਭ ਹੁੰਦਾ, ਪੌਣੇ ਦੋ ਵਜੇ ਆਰੰਭ ਹੁੰਦਾ ਅੰਮ੍ਰਿਤ ਵੇਲਾ। ਮਹਾਰਾਜ ਫਿਰ ਕੀ ਕਰੇ ਦੋ ਵਜੇ ਪੌਣੇ ਦੋ ਵਜੇ ਉੱਠ ਕੇ? ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਇਸ਼ਨਾਨ ਕਰੇ ਗੁਰੂ ਦਾ ਸਿੱਖ, ਕੀ ਕਰੇ ਜੀ? ਗੁਰੂ ਇਸ਼ਨਾਨ ਕਰੇ, ਫਿਰ ਕੀ ਕਰੇ ਜੀ? ਦੂਸਰਾ ਵਚਨ, ਫਿਰ ਸਾਹਿਬ ਕਹਿੰਦੇ ਜਪਜੀ ਸਾਹਿਬ ਪੜ੍ਹੇ, ਪਹਿਲਾਂ ਵਾਹਿਗੁਰੂ ਜਪੇ ਫਿਰ ਜਪਜੀ ਸਾਹਿਬ ਪੜ੍ਹੇ। ਮਹਾਰਾਜ ਇਸ਼ਨਾਨ ਕਰਕੇ ਵਾਹਿਗੁਰੂ ਦਾ ਜਾਪ ਕਰਕੇ ਜਪਜੀ ਸਾਹਿਬ ਦਾ ਪਾਠ ਰੋਜ਼ ਕਰਨ ਵਾਲਾ ਸਿੱਖ ਪਹੁੰਚ ਕਿੱਥੇ ਜਾਂਦਾ? ਧਿਆਨ ਦਿਓ, ਲੈਣਾ ਪੁੱਛ ਰਿਹਾ ਹੈ, ਜਿਹੜਾ ਪੌਣੇ ਦੋ ਵਜੇ ਉੱਠੂਗਾ, ਕਿਸੇ ਇਸ਼ਨਾਨ ਕਰੂਗਾ, ਜਪਜੀ ਸਾਹਿਬ ਪੜੂਗਾ, ਪਹੁੰਚੂਗਾ ਕਿੱਥੇ? ਤੇ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਲੈਣਿਆ ਉਹ ਮੇਰਾ ਰੂਪ ਹੋ ਜਾਓ, ਮੇਰੇ ਜਪੇ ਤੇ ਫਿਰ ਵਚਨ ਪੂਰੇ ਗੁਰੂ ਨੇ ਕਹਿ ਦਿੱਤਾ ਤੇ ਲਹਿਣੇ ਨੇ ਪੱਲੇ ਬੰਨ ਲਿਆ, ਲਹਿਣੇ ਨੇ ਤੇ ਕਮਾ ਲਿਆ ਵਚਨ ਤੇ ਇੱਕ ਦਿਨ ਫਿਰ ਹੋ ਗਿਆ ਨਾ ਲੀਨ। ਲਹਿਣੇ ਦੇ ਵਿੱਚੋਂ ਬਾਬਾ ਨਾਨਕ ਪ੍ਰਗਟ ਹੋਇਆ ਕਿ ਨਹੀਂ? ਗੁਰੂ ਦੇ ਸਿੱਖੋ ਨੇ ਇਹ ਕਲਾ ਤੁਹਾਡੇ ਨਾਲ ਵੀ ਵਾਪਰ ਸਕਦੀ ਆ। ਮੈਂ ਇਹੋ ਜਿਹੇ ਗੁਰੂ ਦੇ ਸਿੱਖਾਂ ਦੇ ਦੀਦਾਰ ਕੀਤੇ ਨੇ, ਮੇਰੀਆਂ ਬੱਚੀਆਂ ਬੇਟੀਆਂ ਰਾਜਪੁਰੇ ਮੇਰੇ ਨਾਲ ਆਈਆਂ, ਇਹਨਾਂ ਨੇ ਵੀ ਉਹ ਸਿੱਖ ਦੇ ਦੀਦਾਰ ਕੀਤੇ ਨੇ। ਧੰਨ ਜਾਣਿਓ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦਾ ਹੈ, ਜਿਨ੍ਹਾਂ ਨੇ ਨਾਮ ਜਪਿਆ ਪੌਣੇ ਦੋ ਵਜੇ ਉੱਠ ਕੇ, ਇਤਨਾ ਨੇਤਰ ਤਾਂ ਨੂੰ ਚੁੱਕਦੇ ਨੇ, ਉਹਨਾਂ ਦੇ ਨੇਤਰਾਂ ਚੋਂ ਗੁਰੂ ਨਾਨਕ ਦੇ ਦੀਦਾਰ ਹੁੰਦੇ। ਆਪ ਵੇਖੇ ਝੂਠ ਨੀ ਬੁੱਤ, ਅੱਜ ਵੀ ਜਿਹੜੇ ਕਮਾਈ ਕਰਦੇ ਨੇ ਕਮਾਈ ਵਿਰਥੀ ਨੀ ਜਾਂਦੀ, ਆਖੋ ਸਤਨਾਮ ਸ੍ਰੀ, ਇਹ ਤਾਂ ਸੱਚੇ ਨਾਮ ਦੀ ਕਮਾਈ ਹੈ ਤੇ ਵਿਰਥੀ ਜਾ ਹੀ ਨੀ ਸਕਦੀ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੁਨੀਆ ਦੇ ਮਾਲਕ ਕਦੀ ਹੱਸੇ ਹੀ ਨੀ, ਵਾਰ ਵਾਰ ਕਹੀ ਗਏ ਸਾਧੂ ਇਹ ਜਗ ਭਰਮ ਭੁਲਾਂਦਾ, ਬੋਲੋ ਸਾਧੂ ਅਰਥ ਕੀ ਬਣਿਆ? ਇਹ ਸਾਧ ਜਨੋ ਇਹ ਸਾਰਾ ਜਗਤ ਵਿੱਚ ਭਰਮ ਵਿੱਚ ਪੈ ਕੇ ਭੁੱਲਿਆ ਫਿਰਦਾ ਹੈ, ਰਾਮ ਨਾਮ ਕਾ ਸਿਮਰਨ ਛੋਟਿਆ, ਬੋਲੋਗੇ ਸਿੱਧਾ ਲੱਕ ਕਰਕੇ ਬੈਠੋ, ਜਦੋਂ ਕਹੋਗੇ ਸਮਾਪਤੀ ਕਰ ਦਾਂਗੇ, ਲੱਕ ਸਿੱਧਾ ਕਰਕੇ ਇਤਰਾ ਬੈਠੋ ਆਨੰਦ ਚ, ਰਾਮ ਨਾਮ ਕਾ ਸਿਮਰਨ ਛੋਟਿਆ, ਬੋਲੋ ਰਾਮ, ਫਿਰ ਬੋਲੋ ਰਾਮ। ਸਾਧੋ ਇਹ ਜਗ ਭਰਮ ਭਲਾਨਾ, ਇਹਨਾਂ ਨੇ ਰਾਮ ਨਾਮ ਕਾ ਸਿਮਰਨ ਛੋਟਿਆ, ਅਗਰ ਕੀ ਕਰਦੇ ਪਏ ਨੇ? ਕਹਿੰਦੇ ਮਾਇਆ ਹੱਥ ਕਰਨ, ਮਾਇਆ ਹੱਥ ਹੱਥ ਨੀ ਦਿੰਦੇ। ਬੰਦਾ ਇੰਨਾ ਕਿ ਪੈਸਾ ਚ ਵਿਕ ਗਿਆ, ਕਹਿੰਦੇ ਸਾਰਾ ਜਗਤ ਹੀ ਵਿਕ, ਮਾਇਆ ਦੇ ਹੱਥੋਂ ਸਾਰੀ ਦੁਨੀਆਂ ਹੀ ਵਿਕ ਗਈ, ਗੁਰੂ ਤੇਗ ਬਹਾਦਰ ਪਿਤਾ ਜੀ ਕਹਿੰਦੇ। ਫਿਰ ਆਹ ਵਚਨ ਵੀ ਆਪ ਜੀ ਬੜੇ ਭਿਆਨਕ ਵਚਨ ਸੁਣਦੇ, ਹਰ ਗੁਣ ਕਾਏ ਨਾ ਗਾਵਈ, ਮੂਰਖ ਅਗਿਆਨਾ ਇਹ ਨਵੇਂ ਪਾਤਸ਼ਾਹ ਜਿਹੜੇ ਕਦੇ ਹੱਸੇ ਹੀ ਨੀ, ਉਹਦਾ ਅਨੁਭਵ ਹੈ ਕਿ ਇੰਨੇ ਵਿਰਾਗ ਵਿੱਚ ਰਹਿੰਦੇ ਸੀ ਕਿ ਆਪਣੇ ਮਨ ਨੂੰ ਸਮਝਾਉਂਦੇ ਸੀ, ਜਾਗ ਲਿਓ ਰੇ ਮਨਾ ਜਾਗ ਲਿਓ, ਮਨ ਨੂੰ ਅਜਾ ਕਹਾਂ ਦਾ ਬਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ, ਮਾਤ ਪਿਤਾ ਸੁਤ ਬੰਦ ਜਨ ਹਿਤ ਜਾ ਸਿਓ ਕੀਨਾ, ਜਿਓ ਛੁਟਿਓ ਜਬ ਦੇ ਤੇ ਡਾਰ ਅਗਨ ਮੈਂ ਦੀਨਾ, ਜੀਵਤ ਲਓ ਵਿਵਹਾਰ ਲੈ ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਨ। ਹਰੀ ਦਾ ਰਸ ਗਾ ਲਾ, ਹਰੀ ਦਾ ਨਾਮ ਜਪ ਲਾ, ਇਹ ਜੋ ਵੇਖ ਰਿਹਾ ਅੰਬਾਲੇ ਚ ਮੇਰਾ ਘਰ ਹੈ, ਇਹਦੇ ਧੀਆਂ ਪੁੱਤਰ ਨੇ, ਬਾਬਾ ਤੇਗ ਬਹਾਦਰ ਜੀ ਦਾ ਸੁਪਨਾ ਹੀ ਕੀ ਹੈ ਜੀ? ਕੋਈ ਜਾਣ ਲਵੇ ਤੇ ਅਕਲ ਸਤਨਾਮ ਸ੍ਰੀ। ਇੱਕ ਗੁਰਮੁਖ ਪਿਆਰੇ ਨੂੰ ਪੁੱਛਦਾ ਜੀ ਸੁਪਨਾ ਕਿਸ ਤਰ੍ਹਾਂ ਟੁੱਟਦਾ ਹੈ? ਦੋ ਤਰ੍ਹਾਂ ਦਾ ਸੁਪਨਾ ਹੈ, ਜੇ ਸੁਪਨੇ ਦੀ ਗੱਲ ਤੁਰ ਪਈ ਕਿ ਜਗਤ ਸੁਪਨ ਸੁਪਨ, ਇਹ ਜਗਤ ਸੁਪਨੇ ਦੀ ਤਿਆਈ ਨਿਆਈ ਹੈ। ਬੜੀ ਤਰ੍ਹਾਂ ਤੇਗ ਬਹਾਦਰ ਪਿਤਾ ਜੀ ਨੇ ਕਿਹਾ, ਜੋ ਸੁਪਨਾ ਅਰ ਦੇਖਣਾ ਐਸੇ ਜਗ ਕੋ, ਕਈ ਥਾਈ ਸੁਪਨੇ ਦੇ ਪ੍ਰਮਾਣ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਥਾਂ ਲਿਖੇ, ਚੰਚਲ ਇਹ ਜੀਵ ਕੀ ਆ? ਆਪਾਂ ਚੰਚਲ ਬੁੱਧੀ ਦੇ ਕਹਿੰਦੇ, ਚੰਚਲ ਸੁਪਨੇ ਹੀ ਰੁਝਾਇਓ, ਲੋ ਚੰਚਲ ਇਹ ਚੰਚਲ ਜੀਵ ਸੁਪਨੇ ਦੀ ਉਲਝਿਆ ਪਿਆ, ਸੁਪਨਾ ਹੀ ਵੇਖੀ ਜਾ। ਦੋ ਤਰ੍ਹਾਂ ਦਾ ਸੁਪਨਾ ਹੁੰਦਾ ਹੈ, ਆਖੋ ਸਤਨਾਮ ਸ੍ਰੀ, ਇੱਕ ਬੰਦ ਅੱਖ ਦਾ ਇੱਕ ਖੁੱਲੀ ਅੱਖ ਦਾ।
ਬੰਦ ਅੱਖ ਦਾ ਸੁਪਨਾ ਰਾਤ ਨੂੰ ਆਉਂਦਾ ਸੁੱਤਿਆਂ ਅੱਖ ਸਤਨਾਮ ਸ੍ਰੀ ਜਦੋਂ ਆਪਾਂ ਸੌ ਜਾਂਦੇ ਹਾਂ ਹੁੰਦੇ ਕੀ ਆ ਤੇ ਰਾਤ ਨੂੰ ਕੀ ਕੁਝ ਬਣ ਜਾਂਦੇ ਆ ਅੱਖ ਸਤਨਾਮ ਸ੍ਰੀ ਉਹ ਰਾਤ ਦਾ ਸੁਪਨਾ ਹੈ ਮਗਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਇਹ ਸੁਪਨਾ ਏਡਾ ਖਤਰਨਾਕ ਨਹੀਂ ਟੈਲੀਫੋਨ ਦੀ ਘੰਟੀ ਵੱਜ ਜਾਏ ਤੇ ਸੁਪਨਾ ਟੁੱਟ ਜਾਂਦਾ ਪਤਾ ਨਾ ਆਪ ਜੀ ਬੋਲੋ ਵਾਹਿਗੁਰੂ ਟੈਲੀਫੋਨ ਦੀ ਘੰਟੀ ਵੱਜੇ ਤੇ ਸੁਪਨਾ ਟੁੱਟ ਜਾਂਦਾ ਕੋਈ ਮੋਢੇ ਤੋਂ ਫੜ ਕੇ ਆਣ ਕੇ ਜਗਾ ਦੇ ਸੁਪਨਾ ਤੇ ਕਈ ਵਾਰ ਆਪਾਂ ਕਹਿੰਦੇ ਹਾਂ ਮਿਲੋ ਸਾਨੂੰ ਜਗਾਤਾ ਇਹ ਬੜਾ ਸੋਹਣਾ ਸੁਪਨਾ ਵੇਖ ਰਿਹਾ ਕੀ ਕਹਿੰਦੇ ਆ ਉੱਠਣਾ ਨਹੀਂ ਚਾਹੁੰਦੇ ਯਾਰ ਦੋ ਮਿੰਟ ਬੜਾ ਸੋਹਣਾ ਸੁਪਨਾ ਆ ਰਿਹਾ ਸੁਪਨਾ ਨੂੰ ਕਦੀ ਸੋਹਣਾ ਹੋਵੇ ਸੁਪਨੇ ਦਾ ਮਤਲਬ ਹੁੰਦਾ ਝੂਠ ਜੋ ਨਹੀਂ ਸੋ ਦੇ ਜੋ ਨਹੀਂ ਅੱਜ ਅਸੀਂ ਜਿੱਥੇ ਖਲੋਤੇ ਹਾਂ ਇਹ ਵੀ ਜੋ ਨਹੀਂ ਉਹ ਸਮਝ ਰਹੇ ਆਪਣੇ ਆਪ ਨੂੰ ਆਖੋ ਸਤਨਾਮ ਸ੍ਰੀ ਇਹ ਗੱਲ ਪੱਕੀ ਮੰਨ ਲਿਓ ਕਿ ਸਰੀਰ ਹੈ ਨਹੀਂ ਆਖੋ ਸਤਨਾਮ ਸ੍ਰੀ ਸੁਪਨੇ ਆ ਸ਼ੀਸ਼ਾ ਵੇਖੇ ਸ਼ੀਸ਼ੇ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪੱਗ ਬੰਨਣ ਅੱਗੇ ਵੇਹਦੇ ਹੋ ਨਾ ਉੱਥੇ ਵੀ ਪੱਲੇ ਤੇ ਪੱਲਾ ਚੰਡ ਆ ਜੇ ਤੁਸੀਂ ਬੋਲਦੇ ਉਹ ਵੀ ਬੋਲਦਾ ਹੈ ਜੇ ਤੁਸੀਂ ਹਿਲਦੇ ਉਹ ਵੀ ਹਿਲਦਾ ਹੈ ਜੇ ਸਭ ਕੁਝ ਕਰਦਾ ਇੱਕ ਦਿਨ ਉਹਨੂੰ ਖਲੋ ਕੇ ਕਿਉਂ ਨੀ ਕਹਿੰਦੇ ਇੱਕ ਪਾਣੀ ਦਾ ਗਲਾਸ ਲੈ ਕੇ ਆ ਪਾਣੀ ਦਾ ਗਲਾਸ ਲੈ ਲਿਆ ਕਦੀ ਅਰਥ ਉਹਦਾ ਇਹ ਆ ਕਿ ਉਹ ਦਿਸ ਰਿਹਾ ਹੈ ਨੀ ਉਹ ਦਿਸ ਰਿਹਾ ਸਾਹਿਬ ਕਹਿੰਦੇ ਤੁਸੀਂ ਵੀ ਇੱਕ ਸੁਪਨਾ ਵੇਖ ਰਹੇ ਹੋ ਸੰਸਾਰ ਦੇ ਲੋਕ ਖੁੱਲੀ ਅੱਖ ਦਾ ਤੇ ਸਾਹਿਬ ਕਹਿੰਦੇ ਨੇ ਆਪਾਂ ਕਹਿੰਦੇ ਮੈਨੂੰ ਕੱਲ ਉਠਾਇਆ ਆ ਜਿਹੜੇ ਤੁਸੀਂ ਹੁਣ ਘਰ ਚ ਰਹਿੰਦੇ ਹੋ ਨਾ ਕਈ ਵਾਰ ਮੈਂ ਬੰਗਲਾ ਸਾਹਿਬ ਦੀ ਜਦੋਂ ਕਥਾ ਕਰਦਾ ਅੰਮ੍ਰਿਤ ਵੇਲੇ ਦੀ ਤੇ ਮੈਨੂੰ ਬਹੁਤਾ ਗੁਰੂ ਕਹਿੰਦਾ ਮੌਤ ਤੇ ਬੋਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੌਤ ਤੇ ਕਿਹੋ ਜਿਹਾ ਬਚਨ ਜਿਸ ਤੋਂ ਬੰਦਾ ਡਰ ਕੇ ਜਾਗ ਸਕਦਾ ਹੈ ਆਖੋ ਸਤਨਾਮ ਸ੍ਰੀ ਬਾਬਾ ਕਬੀਰ ਜੀ ਦਿਨ ਜਾਗਿਆ ਪਤਾ ਕੀ ਕਹਿੰਦਾ ਕਹਿੰਦਾ ਮੈਂ ਬੈਠਾ ਸਾਂ ਬੰਦਗੀ ਕਰ ਰਿਹਾ ਤੇ ਮੇਰੀ ਮਾਂ ਨੇ ਮੇਰੇ ਮੋਢੇ ਤੇ ਆਣ ਕੇ ਹੱਥ ਰੱਖਿਆ ਭੁੱਖ ਇੱਥੇ ਕੀ ਕਰਦਾ ਇਕਾਗਰਤਾ ਨਾਲ ਅਲੱਗ ਸਿੱਧਾ ਖਲੋ ਕੇ ਆਨੰਦ ਆਓ ਉੱਥੇ ਇੱਥੇ ਕੀ ਕਰਨਾ ਹੈ ਤੇ ਬੈਠਾ ਸੀ ਮਣੀਆਂ ਚ ਮਣੀਆਂ ਸਮਝਦੇ ਸ਼ਮਸ਼ਾਨ ਘਾਟ ਸਸਕਾਰ ਹੋ ਰਿਹਾ ਸੀ ਇਹ ਕਿਸੇ ਦੀ ਭੈਣ ਨੀ ਇਹ ਕਿਸੇ ਦੀ ਮਾਂ ਹੀ ਉਹ ਕਿਸੇ ਦਾ ਭਰਾ ਹੀ ਉਹ ਕਿਸੇ ਦਾ ਪਿਓ ਹੀ ਆਹ ਕਿਸੇ ਦਾ ਚਾਚਾ ਹੀ ਸੜ ਰਿਹਾ ਤੇ ਜਿਸ ਤਰ੍ਹਾਂ ਇਹ ਸੜ ਰਹੇ ਨੇ ਨਾ ਮੈਂ ਆਪਣੇ ਮਨ ਨੂੰ ਸਮਝਾਉਣਾ ਕਿ ਕਹਿਤ ਕਬੀਰ ਸੁਣੋ ਮਨ ਮੇਰੇ ਇਹਨੂੰ ਡਰਾਉਣਾ ਸੁਣੋ ਪਿਆ ਕਹਿਤ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਕੰਨ ਤੂੰ ਇੱਕਰ ਨਿੱਕਰ ਕਰਕੇ ਤੇਰੀਆਂ ਹੱਡੀਆਂ ਸਣੀਆਂ ਉੱਠ ਜਾਗ ਮੈਂ ਆਪਣੀ ਆਵਾਜ਼ ਨੂੰ ਆਵਾਜ਼ਾਂ ਦੇਣਾ ਆਖੋ ਸਤਨਾਮ ਸ੍ਰੀ ਤੇ ਸਾਹਿਬ ਕਹਿੰਦੇ ਨੇ ਇਹ ਜਿਹੜਾ ਸੋਹਣਾ ਸੁਪਨਾ ਤੁਸੀਂ ਵੇਖ ਰਹੇ ਹੋ ਕਿਸੇ ਨੂੰ ਪੁੱਛਿਆ ਜੀ ਸੁਪਨਾ ਕਿਤਨਾ ਟੁੱਟਦਾ ਹੈ ਉਹ ਕਹਿੰਦਾ ਜਦੋਂ ਸੁਪਨਾ ਜਿਹਨੂੰ ਆਉਣ ਡਿਆ ਹੋਵੇ ਜਿੱਦਣ ਉਹਨੂੰ ਇਹ ਪਤਾ ਲੱਗ ਜਾਏ ਨਾ ਕਿ ਮੈਂ ਸੁਪਨਾ ਵੇਖ ਰਿਹਾ ਸੁਪਨੇ ਚ ਜਿਹੜਾ ਬੈਠਾ ਹੈ ਨਾ ਸੁਪਨਾ ਜਿਹੜਾ ਵੇਖ ਰਿਹਾ ਹੈ ਉਹਨੂੰ ਇਹ ਪਤਾ ਲੱਗ ਜਾਏ ਕਿ ਮੈਂ ਬਸ ਉਧਰ ਸੁਪਨਾ ਟੁੱਟਣਾ ਸ਼ੁਰੂ ਹੋ ਜਾਂਦਾ ਜਿਹੜੇ ਭਗਤ ਜਨਾਂ ਨੂੰ ਗੁਰਮੁਖਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਅਸੀਂ ਇਹ ਦੁਨੀਆਂ ਦੇ ਉੱਤੇ ਜੋ ਕੁਝ ਵੇਖ ਰਹੇ ਇਹ ਸਭ ਸੁਪਨਾ ਹੈ ਝੂਠ ਹੈ ਜਗ ਰਚਨਾ ਸਭ ਜਾਣ ਲਿਓ ਰੇ ਪੀਤ ਕਹਿ ਨਾਨਕ ਥਿਰ ਨਾ ਰਹੇ ਜਿਉਂ ਬਲਬੁਦੀ ਪੀਤ ਸਭ ਝੂਠ ਹੈ ਤੇ ਮੇਰੇ ਤੇਗ ਬਹਾਦਰ ਪਿਤਾ ਜੀ ਪੁੱਛਿਆ ਮਹਾਰਾਜ ਇਹ ਜਿਹੜਾ ਖੁੱਲੀ ਹੱਥ ਦਾ ਸੁਪਨਾ ਤੇ ਤੁਸੀਂ ਬੰਦ ਦਾ ਤੇ ਦੱਸ ਦਿੱਤਾ ਜਿਹੜਾ ਦੂਸਰਾ ਸੁਪਨਾ ਹੈ ਕਹਿੰਦੇ ਸੱਜਣਾ ਉਹ ਬੰਦ ਵਾਲਾ ਜਦੋਂ ਅੱਖ ਮਿਟੀ ਜਾਂਦੀ ਆ ਉਦੋਂ ਸ਼ੁਰੂ ਹੁੰਦਾ ਹੈ ਤੇ ਅੱਖ ਖੁੱਲਦੀ ਤੇ ਸੁਪਨਾ ਟੁੱਟ ਜਾਂਦਾ ਹੈ ਮਗਰ ਇੱਕ ਸੁਪਨਾ ਸ਼ੁਰੂ ਹੋਇਆ ਜਿੱਦਣ ਮੈਂ ਅੱਖਾਂ ਘੇਰੀਆਂ ਉਦਣ ਮੈਂ ਸੁਪਨੇ ਚ ਆਖਿਆ ਇੱਥੇ ਮੇਰੀ ਕੋਈ ਮਾਂ ਹੈ ਇੱਥੇ ਮੇਰੀ ਕੋਈ ਭੈਣ ਹੈ ਮੇਰਾ ਅੰਬਾਲੇ ਧਾਰਿਆ ਮੈਂ ਏਡੇ ਕਾਰੋਬਾਰ ਦਾ ਮਾਲਕ ਹਾਂ ਏਡਾ ਸ਼ੁਰੂਆਤ ਹੋਈ ਸੁਪਨੇ ਦੀ ਉਹ 90 ਸਾਲ ਤੱਕ ਅੱਖ ਖੁੱਲੀ ਰਹੀ 90-95 ਸਾਲ ਤੱਕ ਤੇ ਉਹ ਸੁਪਨਾ ਨਿਰੰਤਰ ਆਉਂਦਾ ਰਿਹਾ ਜਿੱਦਾਂ ਬੰਦ ਅੱਖ ਦਾ ਸੁਪਨਾ ਉਦਣ ਟੁੱਟਾ ਜਿੱਦਣ ਅੱਖ ਖੁੱਲ ਗਈ ਇਹ ਵੀ ਸੁਪਨਾ ਮੇਰਾ ਉਦਣ ਟੁੱਟਾ ਜਿੱਦਣ ਅੱਖ ਬੰਦ ਹੋ ਗਈ ਪਤਾ ਲੱਗਾ ਕੁਛ ਨਹੀਂ ਸੀ ਕੱਲਾ ਹੀ ਬੈਠਾ ਸੀ ਖਾਲੀ ਹੱਥ ਸੀ ਆਇਆ ਸੀ ਜਦੋਂ ਉਦੋਂ ਵੀ ਕੁੜੀ ਨੀ ਅੱਜ ਖਾਲੀ ਹੱਥ ਆ ਕਿਧਰ ਗਈਆਂ ਧੀਆਂ
ਸੁਪਨਾ ਸੀ ਟੁੱਟ ਗਿਆ। ਰਾਤ ਦੇ ਸੁਪਨੇ ਦੀ ਜਿਤਨਾ ਰਾਤ ਪਰਿਵਾਰ ਜੋ ਸੁਪਨੇ ਹੋਏ ਬੈਸਤ ਰਾਜਾ, ਬਾਣੀ ਪੜੋ, ਜੋ ਸੁਪਨੇ ਹੋਏ ਜਿਤਨਾ ਸੁਪਨੇ ਦੇ ਵਿਚ ਕੋਈ ਰਾਜਾ ਬਣ ਕੇ ਬਹਿ ਗਿਆ, ਨੇਤਰ ਸਾਰੇ ਖੁੱਲੇ ਤਾਂ ਨਿਰਾਸ਼ ਕਰ ਗਿਆ, ਕੁਝ ਵੀ ਨਹੀਂ, ਕੋਈ ਤਖ਼ਤ ਨਹੀਂ, ਕੋਈ ਤਾਜ ਨਹੀਂ, ਕੋਈ ਵਜ਼ੀਰ ਨਹੀਂ, ਤੇ ਸੁਪਨੇ ਵੀ ਵੇਖਣ ਗਿਆ ਸੀ ਮੱਥਾ ਕਰਤੇ ਬੈਠਾ। ਸਰ ਕਹਿੰਦੇ ਜਿਦਾਂ ਤੂੰ ਰਾਤ ਸੁੱਤਾ ਪਿਆ ਵੇਨਾ ਹੈ ਤੇ ਮੈਂ ਰਾਜਾ ਬਣ ਗਿਆ ਵਾ, ਇਤਨਾ ਹੀ ਜਦੋਂ ਤੇਰੀ ਅੱਖ ਖੁੱਲੀ ਜਿਹੜੀ ਕਿ ਮੇਰਾ ਕੰਮ ਵਾਲੇ ਘਰ ਆ, ਮੇਰੇ ਧੀਆਂ ਨੇ, ਮੇਰੇ ਪੁੱਤਰ ਨੇ, ਮੇਰਾ ਪਰਿਵਾਰ ਆ, ਜਦੋਂ ਅੱਖ ਬੰਦ ਹੋ ਗਈ ਕੁਛ ਨਹੀਂ। ਆਖੋ ਸਤਨਾਮ ਸ੍ਰੀ। ਉਸ ਸੁਪਨੇ ਵਾਲੇ ਦਿਨ ਤੇਰੇ ਨਾਲ ਇੱਕ ਚੀਜ਼ ਨੇ ਜਾਣਾ, ਜੇ ਮਾਤ ਪਿਤਾ ਸੋ ਤਮੀਜ਼ ਤਾਂ ਨਾ ਭਾਰੀ ਦੀ ਮਾਨ, ਉਹਦਾ ਨਾਮ ਤੇਰੇ ਫਿਰ ਬੋਲੋ ਕੂਆ, ਜੇ ਮਹਾਂ ਭਿਆਨ ਤਾਂ ਕੇਵਲ, ਤੇ ਜੇ ਪਤਾ ਲੱਗ ਗਿਆ ਕਿ ਨਾਮ ਨਹੀਂ ਨਾਲ ਜਾਣਾ ਹੈ, ਤੇ ਇਹ ਗੱਲ ਨੋਟ ਕਰ ਲਿਓ ਕਿ ਅੱਜ ਵਾਲੇ ਬਚਨ ਵਿੱਚ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਆਪ ਜੀ ਨੂੰ ਇਹ ਗੱਲ ਕਹੀ ਆ ਕਿ ਤੂੰ ਕੱਲੇ ਨੀ, ਜਿਹੜੀ ਚੀਜ਼ ਪੈਦਾ ਹੋਈ ਉਹਨੇ ਇੱਕ ਦਿਨ ਚਲੇ ਜਾਣਾ, ਜੋ ਉਪਜੇ ਤੂੰ ਕਿਉਂ ਦ੍ਰਿੜ ਕਰਕੇ ਇੱਥੇ, ਆਲ ਬਿਆਲ ਜਿਉ ਪਰੇ ਉਹ ਡੋਲੇ, ਮੁੱਖ ਪਸਾਰੇ ਬੀਤ ਆਜ ਕਾਲ ਪਣ ਤੋਹੇ, ਗਰਸ ਹੈ ਗਰਸ ਮੈਨੇ ਮੂੰਹ ਚ ਪਾ ਲੈਣਾ ਉਸ ਕਾਲ ਨੇ, ਸਮਝ ਰੱਖੋ, ਚੇਤਾ ਰੱਖਣਾ ਮੈਂ ਮਰਨਾ ਹੈ। ਜਿਹੜੇ ਸੱਚ ਜਾਣੇ ਹੋ ਇਹ ਗੱਲ ਦਾ ਚੇਤਾ ਰੱਖਦੇ ਅਸੀਂ ਮਰਨਾ, ਉਹ ਪਾਪ ਨਹੀਂ ਜੇ ਕਰਦੇ, ਇਹ ਗੱਲ ਪੱਕੀ ਮੰਨ ਲਿਓ, ਜਿਹਨਾਂ ਨੂੰ ਮੌਤ ਜੇਤੇ ਉਹ ਬੰਦਾ ਕਦੀ ਪਾਪ ਨਹੀਂ ਕਰਦਾ। ਤੇ ਸਤਿਗੁਰੂ ਕਹਿੰਦੇ ਨੇ ਜੋ ਉਪਜਿਓ ਸੋ ਬਿਰਸ ਹੈ, ਕੰਨਾ ਚਿਰ ਲੱਗੂਗਾ ਪਰ ਉਹ ਆਜ ਤੇ ਕੱਲ, ਅੱਜ ਜਾਂ ਕੱਲ ਉਸਨੇ ਤੇਰੇ ਤੱਕ ਪਹੁੰਚ ਜਾਣਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬਚਨ ਕੀਤਾ, ਕਹਿੰਦੇ ਹੰਸਾ ਸਰਵਰ, ਬੋਲੋ ਹੰਸਾ, ਆਪਣਾ ਗਿਆਨ ਦਾ ਬਚਨ ਕਹਿ ਕੇ ਸਮਾਪਤੀ ਕਰ ਦੋ ਛੇਤੀ। ਸਰਵਰ ਹੰਸਾ ਸਰਵਰ, ਜਿਦਾਂ ਹੰਸ ਜਿਹੜੇ ਹੁੰਦੇ ਨੇ ਸਰੋਵਰ ਤੋਂ ਕਦੀ ਨੀ ਉੱਡਦੇ, ਕਿਉਂਕਿ ਉਹਨਾਂ ਦੀ ਖੁਰਾਕ ਉੱਥੇ ਆ, ਹੰਸ ਦੀ ਖੁਰਾਕ ਸਰੋਵਰ ਵਿੱਚ ਹੀਰੇ ਮੋਤੀ ਆ। ਹੰਸਾ ਸਰਵਰ, ਤੇ ਅੱਗੇ ਬੜਾ ਪ੍ਰਮਾਣ ਸੁੰਦਰ ਦਿੱਤਾ ਜੇ, ਕਹਿੰਦੇ ਜਿੱਦਾਂ ਹੰਸਾ ਸਰਵਰ, ਅੱਗੇ ਆਉਂਦੀ ਬਾਣੀ ਕਿਸਮ ਬੋਲੋ, ਮੈਨੂੰ ਇਹ ਥੋੜ ਬੜੀ ਖੁਸ਼ੀ ਜੇ ਅੱਜ ਤੱਕ ਗੁਰਸਿੱਖ ਪਿਆਰਾ ਕਥਾ ਕਰਨ ਗਿਆ ਸੀ, ਤੇ ਜਦੋਂ ਮੈਂ ਇਹਦੀ ਡਰੈਸ ਵੇਖੀ ਤੇ ਮੈਨੂੰ ਖੁਸ਼ੀ ਹੋਈ ਜੇ ਕਿ ਕਿਸੇ ਨੂੰ ਇਹਨਾਂ ਬਰੀਕੀਆਂ ਦਾ ਪਤਾ ਹੈ। ਆਖੋ ਸਤਨਾਮ ਸ੍ਰੀ। ਉਹ ਕਹਿੰਦੇ ਅਸੀਂ ਬੂੰਦ ਸਾਗਰ ਨਿਜ ਸਰੂਪ, ਇਹ ਬਚਨ ਜਿਹੜੇ ਕਰਨੇ ਆਮ ਬੰਦੇ ਦੇ ਵੱਸ ਦਾ ਰੋਗ ਨੀ, ਇਹ ਜਿਹੜੇ ਦੇਹਧਾਰੀ ਬਾਬੇ ਆ ਉਹਨਾਂ ਦੀ ਕਮਜ਼ੋਰੀ, ਉਹਨਾਂ ਸਾਡੇ ਜਿਵੇਂ ਉਹ ਲੱਭੀ ਵੀ ਸਾਨੂੰ ਬਾਣੀ ਨਹੀਂ ਆਉਂਦੀ। ਆਖੋ ਸਤਨਾਮ ਸ੍ਰੀ। ਸਾਨੂੰ ਬਾਣੀ ਨਹੀਂ ਆਉਂਦੀ, ਗੱਲਾਂ ਬੜੀਆਂ ਆਉਂਦੀਆਂ, ਬੜੀਆਂ ਗੱਲਾਂ ਆਉਂਦੀਆਂ, ਇੱਥੇ ਬਾਬੇ ਆਉਂਦੇ, ਚਲੋ ਮੈਂ ਸ਼ਾਇਦ ਇਹਨੂੰ ਛੱਡਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਇਹ ਗੱਲ ਨੋਟ ਕਰਿਓ, ਆ ਤੁਸੀਂ ਸੁਗਣੀ ਪੜ੍ਹਦੇ ਹੋ ਨਾ, ਕਿਹੜਾ ਕਿਹੜਾ ਸੁਗਣੀ ਪੜ੍ਹਦਾ ਦੱਸੋ, ਛੇੜਾ ਜਿਹੜੇ ਸੁਗਣੀ ਡਰੋ ਨਾ, ਕੋਈ ਗੱਲ ਸੁਗਣੀ ਦਾ ਜਾਣ ਕਰਨਾ ਵੀਰ ਜੀ, ਤੁਸੀਂ ਵੀ ਕੋਈ ਕੱਢੋ ਜਿਹੜਾ ਸੁਗਣੀ ਜਾਣਦਾ ਬਾਣੀ ਪੜ੍ਹਦਾ ਹੋਵੇ। ਵੇਖੋ ਉੱਥੇ ਇੱਕ ਬਚਨ ਆਉਂਦਾ ਹੈ, ਪੰਖੀ ਇੱਕ ਹੈ, ਤੁਸੀਂ ਪੜ੍ਹਿਆ ਹੋਣਾ ਸਾਰੇ, ਮਗਰ ਮੈਂ ਆਪ ਜੀ ਨੂੰ ਹੱਥ ਜੋੜ ਕੇ ਪੁੱਛਣਾ, ਕਾਂਖੀ ਦਾ ਅਰਥ ਦੱਸੋ। ਆਖੋ ਸਤਨਾਮ ਸ੍ਰੀ। ਕੇਵਲ ਪੜ੍ਹਨ ਤੱਕ ਸੀਮਤ ਆ, ਪੰਖੀ ਇੱਕ ਹੈ, ਦਰਸ ਜੇ ਇਹਦਾ ਅਰਥ ਕਰਨਾ ਫਿਰ ਕੀ ਪੀਓਗੇ, ਕਿੱਥੇ ਪੀਓਗੇ, ਅਰਥ ਵਿਚਾਰ ਹੀ ਤੇ ਅੰਮ੍ਰਿਤ ਆ, ਜਿਹੜੇ ਵਿਚਾਰ ਨੇ ਨਾ ਬਾਣੀ ਦੇ ਵਿੱਚ, ਵਿਚਾਰ ਕੀ ਆ, ਉਹ ਅੰਮ੍ਰਿਤ ਆ, ਜਿਹੜਾ ਬਾਣੀ ਦੇ ਵਿਚਾਰ ਨੂੰ ਗੁਰਬਾਣੀ ਨੇ ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਦੇ ਅੱਗੇ ਵਿਚਾਰੋ, ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਵਿੱਚ ਅੰਮ੍ਰਿਤ ਆ, ਤੇ ਅਸੀਂ ਕੇਵਲ ਪੜ੍ਹਦੇ ਹਾਂ ਕਾਂਖੀ ਇੱਕ ਹੈ, ਦੱਸੋ ਕੋ ਪਤਾ ਨਹੀਂ ਕਾਂਖੀ ਦਾ ਪਤਾ ਨਹੀਂ, ਇੱਛਾ ਇੱਕੋ ਹੀ ਜਿਨ੍ਹਾਂ ਦੀ ਚਾਹਤ ਹੈ, ਇੱਕੋ ਹੀ ਜਿਨ੍ਹਾਂ ਦੀ ਚਾਹਤ ਹੈ ਕਿ ਤੇਰੇ ਸਾਨੂੰ ਦੀਦਾਰ ਹੋਣ, ਦੁਨੀਆਂ ਚ ਜਿਹੜੇ ਇਹੋ ਜਿਹੇ ਆਸ਼ਿਕ ਬੈਠੇ ਆ, ਮਾਲਕ ਉਹਨਾਂ ਦੀ ਸੰਗਤ ਬਖਸ਼, ਨਾਨਕ ਉਹਨ ਸੰਗ, ਬੋਲੋ ਨਾਨਕ, ਜਿਨ੍ਹਾਂ ਨੂੰ ਕੇਵਲ ਹੋਰ ਕੋਈ ਸ਼ੈ ਨਹੀਂ ਤੇਰੇ ਦੀਦਾਰ ਤੋਂ ਬਿਨਾਂ, ਪਤਾ ਲੱਗਿਆ ਜੀ, ਤੇਰੇ ਦੀਦਾਰ ਤੋਂ ਬਿਨਾਂ ਦੂਸਰੀ ਕੋਈ ਇੱਛਾ ਹੀ ਨਹੀਂ, ਨਾਨਕ ਉਹਨ ਸੰਗ ਮੋਹੇ ਉਧਾਰੋ,
ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਵੇਖ ਥੋੜਾ ਜਿਹਾ ਬਚਨ ਪੜ੍ਹ ਕੇ ਵੇਖ ਇਸ ਜਗ ਵਿਚ ਜਿਹੜਾ ਆਇਆ ਧਰਤੀ ਦੇ ਉੱਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਖੋ ਵਾਹਿਗੁਰੂ ਗੱਜ ਕੇ ਆਖੋ ਵਾਹਿਗੁਰੂ ਗੱਜ ਕੇ ਫਿਰ ਆਖੋ ਵਾਹਿਗੁਰੂ ਸਤਿਗੁਰੂ ਕਿਰਪਾ ਕਰੇ ਮੇਰੇ ਮਾਲਕ ਜੀ ਕਹਿੰਦੇ ਇਸ ਧਰਤੀ ਦੇ ਉੱਤੇ ਆਇਆ ਉਹਨੇ ਇੱਕ ਦਿਨ ਚਲੇ ਜਾਣਾ ਜੋ ਉਪਜੋ ਕੀ ਕਰਿਆ ਕਰਾਂ ਜੀ ਕਹਿੰਦੇ ਪਰ ਆਜ ਕੇ ਅੱਜ ਜਾਂ ਕੱਲ ਤੇਰਾ ਜਾਣਾ ਇੱਥੋਂ ਹੋ ਜਾਣਾ ਹੀ ਜਿਹੜੀ ਚੀਜ਼ ਇੱਥੇ ਆਈ ਉੱਥੇ ਇੱਥੇ ਫਿਰ ਰਹਿਣ ਵਾਲਾ ਸ਼ੇਖ ਹਯਾਤੀ ਜੱਗ ਨਾ ਕੋਈ ਫਿਰ ਰਿਹਾ ਜਿਸ ਆਸਣ ਹਮ ਬੈਸੇ ਕਿਤੇ ਵੈਸੇ ਪੁਰਾਣਾ ਗੁਰਦੁਆਰਾ ਜਦੋਂ 97 ਤੋਂ ਬਾਅਦ ਅੱਜ 10 ਵੀ ਆਇਆ ਪਤਾ ਨੀ ਕਿੰਨੇ ਚਲੇ ਗਏ ਹੋਣਗੇ ਉਹਨੇ ਪੀਰੀਅਡ ਵਿੱਚ ਅੱਗੇ ਕਿੰਨਿਆਂ ਨੇ ਚਲੇ ਜਾਣਾ ਮੈਂ ਵੀ ਚਲੇ ਜਾਣਾ ਹੈ ਨਵੀਆਂ ਨਵੀਆਂ ਪੁੰਗਰਾਂ ਆਉਂਦੀਆਂ ਨੇ ਜੈਸੇ ਪੁਰਵਰ ਪਾਤ ਪੁਰਾਣੇ ਪੱਤੇ ਘਟਦੇ ਜਾਂਦੇ ਨਵੇਂ ਤੁਰੇ ਆਉਂਦੇ ਨਵੀਆਂ ਪੀੜੀਆਂ ਤੁਰੀਆਂ ਆਉਂਦੀਆਂ ਮਗਰ ਇੱਥੇ ਥਿਰ ਰਹਿਣ ਵਾਲੀ ਕੋਈ ਚੀਜ਼ ਨਹੀਂ ਤੇ ਮਾਲਕ ਕੀ ਕਰਾਂ ਫਿਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਸ ਗੱਲ ਦਾ ਚੇਤਾ ਕਰਾ ਕੇ ਕਿ ਮੈਂ ਮਰ ਜਾਣਾ ਵਾ ਇੱਥੇ ਸਾਰੀ ਦੁਨੀਆਂ ਚਲੇ ਜਾਣੀ ਆ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਾ ਇਹ ਗੱਲ ਸਮਝਣਾ ਨਾਨਕ ਹਰ ਗੁਣ ਖਾਏ ਲੈ ਬੋਲੋ ਨਾਨਕ ਕੀ ਕਰਾਂ ਜੀ ਛੱਡ ਸਗਲ ਅੱਜ ਐਵੇਂ ਜੰਜਾਲ ਪੱਲੇ ਪਾ ਕੇ ਬੈਠਾ ਇਹਨਾਂ ਸਾਰਿਆਂ ਨੂੰ ਛੱਡ ਧੀਆਂ ਪੁੱਤਰਾਂ ਦੀ ਸੇਵਾ ਕਰਿਆ ਕਰ ਆਪਣੇ ਪਰਿਵਾਰ ਲਈ ਦੁਕਾਨ ਤੇ ਜਾਇਆ ਕਰ ਆਪਣੇ ਪਰਿਵਾਰ ਲਈ ਨੌਕਰੀ ਤੇ ਜਾਇਆ ਕਰ ਮਗਰ ਇਹਨੂੰ ਸਭ ਕੁਛ ਨਾ ਸਮਝ ਸਭ ਕੁਛ ਕੀ ਹੈ ਅਗਰ ਕਾਜ ਤੇਰੇ ਕਿਤੇ ਨਾ ਕਾਮ ਸਾਧ ਸੰਗਤ ਭੱਜ ਸਭ ਕੁਛ ਇਹ ਹੈ ਕਿ ਗੁਰੂ ਦਾ ਤੈਨੂੰ ਬਚਨ ਚੇਤੇ ਆ ਜਾਏ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਮੇਦ ਬਿਨਾ ਜੋ ਅੱਗੇ ਕੀ ਹੈ ਗੋਬਿੰਦ ਭਜਨ ਬਿਨਾਂ ਪੱਕੀ ਮੰਨ ਲਓ ਕਿ ਪਰਮੇਸ਼ਵਰ ਦੀ ਬੰਦਗੀ ਤੋਂ ਬਿਨਾਂ ਮੇਰਾ ਜੋ ਕੁਝ ਮੈਂ ਕਰੂੰਗਾ ਉਹ ਸਭ ਬਿਰਥਾ ਨਿਫਲ ਗੁਰੂ ਸਾਹਿਬ ਬਖਸ਼ਿਸ਼ ਕਰਨ ਇਹ ਬਚਨ ਤੁਹਾਡੇ ਹਿਰਦੇ ਚ ਉਤਰ ਜਾਣ ਜਾਂਦੇ ਜਾਂਦੇ 5 ਵਾਰ ਪ੍ਰਸ਼ਾਦ ਲਓ ਚੌਂਕੜੇ ਮਾਰ ਕੇ ਅੱਡੀ ਸਿੱਧੀ ਕਰੋ

ਭਾਗੀਆਂ ਵਾਹੋ ਵਾਹੋ ਮੋਹ ਕਢਾਏ, ਵੱਡ ਭਾਗੀਆਂ ਬੋਲੋ ਨਾ ਬਚਨ, ਵੱਡ ਭਾਗੀਆਂ ਜਿਹੜੇ ਵੱਡੇ ਭਾਗਾਂ ਵਾਲੇ ਉਹਨਾਂ ਦੇ ਮੂੰਹ ਚੋਂ ਕੀ ਕਢਾਉਂਦਾ? ਵਾਹਿਗੁਰੂ। ਜਿਹੜੇ ਵੱਡੇ ਭਾਗਾਂ ਵਾਲੇ ਅੱਜ ਰਜਿਸਟਰ ਚ ਲਿਖਵਾ ਕੇ ਜਾਣਾ ਗੁਰੂ ਦੇ

ਸਿਮਰਨ ਕਰ ਯਾਦ ਰੱਖਿਆ ਕਰੋ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੂਪ ਜਾਮਾ। ਇਹ ਕਦੀ ਘਰਾਂ ਚੋਂ ਭਜਾਉਣਾ ਚਾਹੁੰਦੇ ਹੋ ਬਾਬਿਆਂ ਕੋਲ ਤੁਰੇ ਫਿਰਦੇ ਸਾਗਰ ਤਵੀਤਾਂ ਵਾਲਿਆਂ ਕੋਲ, ਕਦੀ ਕਬਰਾਂ ਤੇ ਤੁਰੇ ਫਿਰਦਾ ਜੀਵ, ਕਦੀ ਕਿਤੇ ਤੁਰਿਆ ਫਿਰਦਾ ਸਿਰ ਪਚਾਉਂਦਾ ਮੇਰੇ ਘਰੋਂ ਕਲੇ ਕਲੇਸ਼ ਨੱਠ ਗਿਆ। ਮਹਾਰਾਜ ਮੇਰਾ ਕੰਮ ਚੱਲ ਪਵੇ ਤੇ ਮਹਾਰਾਜ ਪਾਤਸ਼ਾਹ ਕੀ ਕਹਿ ਰਿਹਾ, ਸਿਮਰੋ ਸਿਮਰ ਸਿਮਰ ਸੁਖਪਾਵਤ। ਅੱਗੇ ਪੜ੍ਹੋ ਕੀ ਲਿਖਿਆ, ਉਹਦੇ ਬਿਨਾਂ ਇੱਥੋਂ ਵੀ ਮਿਟ ਜੂ, ਫਿਰ ਕਬਰ ਤੇ ਕੀ ਲੈਣ ਜਾਂਦੇ ਹੋ, ਨਾਲੇ ਝੂਠੇ ਪੈਂਦੇ ਹੋ ਗੁਰੂ ਤੋਂ, ਨਾਲੇ ਧਾਗ ਤਵੀਤਾਂ ਵਾਲੇ ਕੋਲ ਜਾ ਕੇ ਗੁਰੂ ਤੋਂ ਝੂਠੇ ਪੈਂਦੇ ਤੇ ਗੁਰੂ ਤੋਂ ਝੂਠੇ ਨਾ ਪਾਓ। ਇੱਕ ਬਚਨ ਕਹਿ ਕੇ ਸਮਾਪਤੀ ਕਰੂੰਗਾ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ, ਇੱਕ ਨੋਟ ਕਰਿਓ, ਰੇਜੀ ਨਲਜ, ਰੇਜੀ ਨਲਜ ਕੀ ਕਹਿੰਦੇ, ਵੇਖ ਲਓ ਕਿੱਡਾ ਮਿੱਠਾ ਬੋਲਦਾ ਸਤਿਗੁਰੂ, ਪਰ ਆਹ ਬਚਨ ਇੱਥੇ ਆਣ ਕੇ ਕਿਹਾ, ਰੇਜੀ ਨਲਜ ਲਾਜ ਤੁਰੇ ਨਾਹੀ, ਇਹ ਨਲਜ ਬਸ਼ਰਮ ਜੀਵ ਤੇ ਬਸ਼ਰਮ ਨੀ ਆਉਂਦੀ। ਆਖਿਰ ਕੀ ਗਲਤੀ ਹੋ ਗਈ, ਇਹਦਾ ਗੁਰੂ ਦਾ ਸਿੱਖ ਹੋ ਗਿਆ, ਕਬਰਾਂ ਦੇ ਮੱਥੇ ਟੇਕਣ ਦੇ। ਹਰ ਤਾਜ ਕਰਤ, ਹਰ ਤਾਜ ਤਾਜ ਮੈਨੇ ਛੱਡ ਕੇ, ਇਹਨੂੰ ਛੱਡ ਕੇ ਤਤ ਕਾਹਨੂੰ ਤੇ ਜਾਈ, ਹੋਰ ਨਾ ਵੱਲ ਤੁਰਿਆ ਜਾਣਾ ਹੈ ਤੇ ਫਿਰ ਦ੍ਰਿੜ ਕਰਵਾਇਆ, ਕਹਿੰਦੇ ਨਾਲੇ ਤੂੰ ਕਹਿੰਦਾ ਹਮਰਾ ਠਾਕੁਰ ਸਭ ਤੇ ਉੱਚਾ, ਕਹਿੰਦਾ ਨੀ ਤੂੰ, ਤੇ ਜੇ ਸਭ ਤੇ ਉੱਚਾ ਤੇਰਾ ਠਾਕੁਰ ਤੇ ਫਿਰ ਉਹਨਾਂ ਕੋਲ ਕੀ ਲੈਣ ਜਾਣਾ ਹੈ, ਜੇ ਜਿਉਂਦਾ ਤੇਰਾ ਠਾਕੁਰ ਆ ਤੇ ਮਰਿਆ ਕੋਲ ਕੀ ਲੈਣ ਜਾਣਾ ਹੈ, ਕੋ ਸਤਨਾਮ ਸ੍ਰੀ। ਇਹ ਗੱਲ ਤੇ ਗੁਰਬਾਣੀ ਦਾ ਬਚਨ ਕੇ ਜੀਵਤੇ ਕੋ ਜੀਵਤਾ ਮਿਲੇ, ਬੋਲੋ ਜੀ ਇਤਨਾ ਲਿਖਿਆ ਕਿ ਜੀਵਤੇ ਕੋ ਮੂਏ ਕੋ ਮਰੇ ਨੂੰ ਮਰਿਆ ਮਿਲਦਾ ਹੈ, ਜਿਉਂਦੇ ਨੂੰ ਜਿਉਂਦਾ ਮਿਲਦਾ ਹੈ, ਤੁਰਦੇ ਨੂੰ ਤੁਰਦਾ ਮਿਲਦਾ ਹੈ, ਉੱਡਦੇ ਨੂੰ ਉੱਡਦਾ ਮਿਲਦਾ ਹੈ, ਤੇ ਜਿਹੜੇ ਫਿਰ ਮਰਿਆ ਦੀਆਂ ਕਬਰਾਂ ਦੇ ਉੱਤੇ ਚਲੇ ਗਏ ਫਿਰ ਉਹ ਜਿਉਂਦੇ ਥੋੜੇ ਨੇ। ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਜੀਵ, ਤੂੰ ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਠਾਕੁਰ ਛੱਡ ਕੇ ਇੱਧਰ ਉੱਧਰ ਧਾਗਿਆ ਕਈ ਤਰ੍ਹਾਂ ਦੇ ਚੱਕਰਾਂ ਚ ਨਾ ਪਏ, ਗੁਰਦੁਆਰੇ ਆਇਆ ਕਰ, ਗੁਰੂਦੁਆਰੇ ਹੋਏ ਸੋਝੀ ਪਾਈ ਸੀ, ਬੋਲੋ ਗੁਰੂਦੁਆਰੇ ਹੋਏ ਸੋਝੀ ਪਾਈ ਸੀ, ਇੱਥੇ ਗੁਰਦੁਆਰੇ ਆਇਆ ਕਰ, ਵੇਖ ਇੱਥੇ ਕਿਸੇ ਨੂੰ ਕੋਈ ਧਾਗਾ ਨੀ ਮਿਲਦਾ, ਕੋਈ ਪ੍ਰੀਤ ਨੀ ਮਿਲਦਾ, ਇੱਥੇ ਇੱਕੋ ਹੀ ਦਵਾਈ ਮਿਲਦੀ ਆ ਸਰਬ ਰੋਗ ਕਾ, ਬੜਾ ਮਿਠਾਈ ਬੜਾ ਮਿਠਾਈ ਬੜਾ ਮਿਠਾਈ। ਗੁਰਬਾਣੀ ਦੇ ਵਿੱਚ ਲਿਖਿਆ ਹੈ, ਹਰ ਬਿਨ ਕਛੂ ਨਾ ਲਾਗੈ, ਬੋਲੋ ਹਰ ਬਿਨ ਕਛੂ ਨਾ ਲਾਗੈ, ਸਾਰੇ ਬੋਲੋਗੇ ਹਰ ਬਿਨ ਕਛੂ ਨਾ ਲਾਗੈ, ਭਗਤਨ ਕੋ ਮਿੱਠਾ ਭਗਤਨ ਕੋ ਮਿੱਠਾ। ਕੋਈ ਗੱਲ ਦੁਨੀਆਂ ਦੀ, ਕੋਈ ਲੈਕਚਰ, ਕੋਈ ਵਿਚਾਰ ਸੰਤ ਜਨਾਂ ਨੂੰ ਚੰਗਾ ਨਹੀਂ ਲੱਗਦਾ, ਇੱਕ ਰੱਬ ਦੀ ਬੰਦਗੀ ਤੋਂ ਬਿਨਾਂ। ਹਰ ਬਿਨ ਕਛੂ ਨਾ ਲਾਗੈ ਭਗਤਨ ਕੋ ਮਿੱਠਾ। ਅੱਗੇ ਲਿਖਿਆ, ਆਨ ਸਵਾਦ ਸਭ ਫਿੱਕਿਆ, ਬੋਲੋ ਆਨ ਸਵਾਦ ਸਭ ਫਿੱਕਿਆ। ਤੁਹਾਨੂੰ ਕਿਤਰਾ ਪਤਾ ਲੱਗਾ, ਗੁਰੂ ਅਰਜਨ ਦੇਵ ਸਾਹਿਬ ਨੇ ਕਰ ਨਿਰਨੋ ਡੀਠਾ, ਕਰ ਨਿਰਨਾ ਕਰਕੇ ਗੁਰੂ ਗ੍ਰੰਥ ਸਾਹਿਬ ਕਿੰਨੇ ਨੇ ਦੇਖਿਆ ਹੈ ਕਿ ਵਾਹਿਗੁਰੂ ਸ਼ਬਦ ਜਿੱਡਾ ਕੋਈ ਸ਼ਬਦ ਦੁਨੀਆਂ ਤੇ ਮਿੱਠਾ ਨਹੀਂ, ਜਿਹਨਾਂ ਦੇ ਅੰਦਰ ਇਹ ਰਸ ਵੱਗ ਪਿਆ, ਜਿਹਨਾਂ ਨੂੰ ਨਾਮ ਦਾ ਰਸ ਆ ਗਿਆ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਿੰਨਾ ਪਿਆਰਾ ਵਚਨ ਆ ਮੇਰੇ ਕੰਨ ਵਿੱਚ, ਕਿੰਨਾ ਕਿਹਾ, ਦੋ ਚਾਰ ਮਿੰਟ ਹੋਰ ਲਈ, ਇੱਕ ਵਾਰ ਆਪੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਸੀਂ ਇਕਾਗਰਤਾ ਬਖਸ਼ੋ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆ ਰਚਨਾ ਜਿਹੜੀ, ਪਨੀਰ ਖਾਂਦੀ, ਦੁੱਧ ਪੀਂਦੀ, ਜੂਸ ਪੀਂਦੀ, ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦੀ ਆ, ਉਹਨੂੰ ਰਸਨਾ ਨੂੰ ਖਤਮ ਹੋ ਕੇ ਕਿਹਾ, ਇਹ ਰਸਨਾ ਪਹਿਲਾਂ ਇਹ ਕਹੋ, ਹਾਂ ਇਹ ਰਸਨਾ, ਗੱਲ ਕਰੋ ਇਹਦੇ ਨਾਲ, ਇਹ ਤੂੰ ਅਨਰਸ ਰਾਜ ਰਹੀ, ਜਿਹੜਾ ਰਸ ਤੈਨੂੰ ਗੁਰੂ ਨੇ ਦੱਸਿਆ ਆਖੋ ਸਤਨਾਮ ਸ੍ਰੀ, ਉਹਨੂੰ ਕਹਿੰਦੇ ਹਰ ਰਸ, ਹਰ ਨਾਮ ਹਰ ਰਸ ਭੋਗੋ, ਹਰ ਨਾਮ ਹਰ ਰਸ ਭੋਗੋ। ਇਹ ਰਸਨਾ ਤੂੰ ਉਹ ਵਾਹਿਗੁਰੂ ਦੀ ਗੱਲ ਛੱਡ ਕੇ ਚੁਗਲੀਆਂ ਬੜੀਆਂ ਕਰਦੀ, ਕਿਉਂ ਨੀ ਕਰਦੇ ਆ, ਅਗੋ ਸਤਨਾਮ ਸ੍ਰੀ ਬੋਲੋ ਨਾ, ਸੰਗਤ ਸਾਹਿਬ ਵਿੱਚ ਬੈਠੇ ਹੋਏ ਪਰ ਸੱਚ ਤਾਂ ਬੋਲੋ, ਚੁਗਲੀਆਂ ਕਰਦੇ ਨਾ ਆਪਾਂ ਕਰਦੇ। ਇੱਕ ਗੱਲ ਹੁਣ ਗੁਰਬਾਣੀ ਦਾ ਫੈਸਲਾ ਸੁਣਦੇ ਹੋ, ਵੀ ਚੁਗਲ ਤੇ ਨਿੰਦਕ ਦੀ ਮੌਤ ਤੇ ਕਰਾਉਂਦੀ, ਚੁਗਲ ਤੇ ਨਿੰਦਾ ਕਰਨ ਵਾਲਾ ਪਹਿਲਾਂ, ਜੇ ਹੁਣ ਤੁਹਾਨੂੰ ਇਹ ਗੱਲ ਦੱਸ ਦਿੱਤੀ ਜਾਵੇ ਤੇ ਹੋ ਸਕਦਾ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਨਤੀ ਕਰੋ, ਮਹਾਰਾਜ ਮੇਰੀ ਰਸਨਾ ਚੁਗਲੀ ਨਾ ਕਰੀ। ਬਾਣੀ ਵਿੱਚ ਲਿਖਿਆ ਬਚਨ ਹੈ ਕਿ ਜਿਹੜਾ ਚੁਗਲੀ ਕਰਦਾ ਹੈ ਤੇ ਨਿੰਦਿਆ ਕਰਦਾ ਉਹ ਰੁੜ ਕੇ ਮਰਦਾ, ਰੁੜ ਕੇ ਉਹਦੀ ਪਛਾਣ ਨੀ ਲੈਂਦਾ, ਕੋਈ ਪਾਣੀ ਨੀ ਪਿਆਉਂਦਾ, ਉਹਦੀ ਕਿਰਿਆ ਨੀ ਕੋਈ ਸਾਂਭਦਾ,
ਸਭ ਗੰਦ ਉਹਦਾ ਮੰਜੇ ਦੇ ਉੱਤੇ ਪੈਂਦਾ ਕਰਨ ਵਾਲਾ ਪਹਿਲੋਂ ਜੇ ਹੁਣ ਤੁਹਾਨੂੰ ਇਹ ਗੱਲ ਦੱਸ ਦਿੱਤੀ ਜਾਵੇ ਤੇ ਹੋ ਸਕਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਨਤੀ ਕਰੋ ਮਹਾਰਾਜ ਮੇਰੀ ਰਸਨਾ ਚੁਗਲੀ ਨਾ ਕਰੇ। ਬਾਣੀ ਵਿੱਚ ਲਿਖਿਆ ਬਚਨ ਹੈ ਕਿ ਜਿਹੜਾ ਚੁਗਲੀ ਕਰਦਾ ਤੇ ਨਿੰਦਿਆ ਕਰਦਾ ਉਹ ਰੁੜ ਕੇ ਮਰਦਾ, ਰੁੜ ਕੇ ਉਹਦੀ ਪਛਾਣ ਨੀ ਲੈਂਦਾ, ਕੋਈ ਪਾਣੀ ਨੀ ਪੀਂਦਾ, ਉਹਦੀ ਕਿਰਿਆ ਨੀ ਕੋਈ ਸਾਂਭਦਾ, ਸਭ ਗੰਦ ਉਹਦਾ ਮੰਜੇ ਦੇ ਉੱਤੇ ਪੈਂਦਾ। ਬਾਣੀ ਦੇ ਵਿੱਚ ਲਿਖਿਆ ਚੁਗਲ ਨਿੰਦਕ ਭੁੱਖੇ ਰੁੜ ਹੋਏ, ਚੁਗਲ ਨਿੰਦਕ ਭੁੱਖੇ ਉਹਨਾਂ ਹੱਥ ਨਾਲ ਕਥਾਉਂ ਪਾਏ, ਹੱਥ ਹੀ ਨੀ ਕਿਤੇ ਪਿਆ ਚੁਗਲੀ ਕਰਨ ਵਾਲੇ ਦਾ ਤੇ ਨਿੰਦਿਆ ਕਰਨ ਵਾਲੇ। ਇਹ ਰਸਨਾ ਨੂੰ ਮੁਖਾਤਬ ਹੋਏ ਬਾਬਾ ਅਮਰਦਾਸ ਜੀ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਜ ਰਹੀ, ਜਿੰਨਾ ਚਿਰ ਮਰਜ਼ੀ ਗੱਲਾਂ ਕਰ ਲਾ, ਜਿੰਨੇ ਮਰਜ਼ੀ ਲੈਕਚਰ ਜਾਣ ਲਾ, ਜਿੰਨੀਆਂ ਮਰਜ਼ੀ ਕਹਾਣੀਆਂ ਜਾਣ ਲਾ, ਜਿੰਨੇ ਮਰਜ਼ੀ ਰਸ ਪੀ ਲਾ, ਜਿੰਨੇ ਮਰਜ਼ੀ ਫਰੂਟ ਖਾ ਲਾ, ਪਿਆਸ ਨਾ ਜਾਏ ਹੋਰਤ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ, ਤੇਰੀ ਪਿਆਸ ਨੀ ਬੁਝਣੀ ਜਿੰਨਾ ਚਿਰ ਨਹੀਂ ਜਪੇ।

ਇੱਕ ਬੇਨਤੀ ਕੀਤੀ ਮਹਾਰਾਜ ਮੈਂ ਕੀ ਕਰਾਂ? ਕਹਿੰਦੇ ਹਰ ਰਸ ਪਾਏ ਪੱਲੇ, ਵੀ ਇਹ ਹਰ ਰਸ ਬੋੜ ਦਾ ਦਿਸਣਾ ਲਾਗੇ ਆਏ। ਤੇ ਅੱਗੇ ਜਾ ਕੇ ਫਿਰ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਦੁਨੀਆਂ ਦੇ ਸਾਰੇ ਰਸਤੇ ਨੂੰ ਮੇਰੀ ਜੀਵੇ ਭੁੱਲ ਜਾਣਗੇ ਜਾਂ ਹਰ ਵਸੇ ਮਨ ਆਏ। ਜਿਹਦੇ ਨਾਮ ਰੱਬ ਦਾ ਬੰਦਗੀ ਤੇਰੇ ਹਿਰਦੇ ਚ ਆ ਗਈ ਸੱਚ ਜਾਣੇ ਹੋ ਮੇਰਾ ਸਾਹਿਬ ਕਿਰਪਾ ਕਰਿਆ। ਅੱਜ ਤੇ ਮੇਰਾ ਦਿਲ ਹੀ ਨੀ ਕਰ ਗਿਆ ਸ਼ਰਾਬ ਦਾ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਸਾਰੇ ਗੁਰਮੁਖ ਰੂਹਾਂ ਬੈਠੇ ਹੋ, ਮਗਰ ਬਾਬੇ ਅਤਰ ਸਿੰਘ ਦਾ ਬਚਨ ਸੀ ਇਹ ਆਖੋ ਸਤਨਾਮ ਦੀ ਵਾਹਿਗੁਰੂ। ਬਾਬਾ ਅਤਰ ਸਿੰਘ ਜੀ ਦਾ ਬਚਨ ਆਇਆ। ਬਾਬੇ ਅਤਰ ਸਿੰਘ ਨੂੰ ਪਿੰਡ ਦੇ ਲੋਕ ਇੱਕ ਦਿਨ ਦੇਸੀ ਸ਼ਰਾਬ ਬਣਾਉਂਦੇ ਕਿਹਦੇ ਅਨਰਸ ਤੇ ਬੋਲਦੇ ਆ ਇੱਕ ਬਚਨ ਲਿਖਿਆ ਉਹਨਾਂ। ਉਹ ਕਹਿੰਦੇ ਮੈਂ ਤੁਰਿਆ ਜਾਵਾਂ ਖੇਤਾਂ ਚੋਂ ਦੀ ਤੇ ਮੈਨੂੰ ਪਿੰਡ ਦੇ ਲੋਕ ਵੇਖ ਕੇ ਕਹਿੰਦੇ ਬਾਬਾ ਤੇਰੇ ਨੇਤਰਾਂ ਚ ਰੌਣਕ ਬੜੀ ਹੈ। ਧਿਆਨ ਦਿਓ ਬਾਬੇ ਅਤਰ ਸਿੰਘ ਸਾਹਿਬ ਨੂੰ ਸੰਤ ਤਾਈ ਦਾ ਨਾਮ ਉੱਚਾ ਕੀਤਾ। ਬਾਬੇ ਅਤਰ ਸੋਹਣੇ ਸੰਤ ਤਾਈ ਦਾ ਨਾਮ ਉੱਚਾ ਕੀਤਾ ਹੈ ਬਾਬੇ ਅਤਰ ਸਿੰਘ ਸਾਹਿਬ। ਇੱਕੋ ਹੀ ਝੱਗਾ, ਇੱਕੋ ਹੀ ਪਰਨਾ, ਇੱਕੋ ਹੀ ਕਟਾਮ, ਉਹਦੀਆਂ ਹੀ ਰਹਿੰਦੀਆਂ ਮੁੰਦਰੀਆਂ ਨੀ ਸੀ ਉਹਦੇ ਹੱਥ ਚ, ਉਹਦੇ ਗਲਵੇ ਚ ਕੱਢੇ ਝੱਗੇ ਨੀ ਸੀ, ਉਹਦੇ ਕੋਲ ਕੋਈ ਵੱਡੀਆਂ ਗੱਡੀਆਂ ਨੀ ਸੀ, ਮਗਰ ਉਹਨੇ ਆਪ ਜਪਿਆ ਤੇ ਹੋਰਨਾਂ ਨੂੰ ਜਪਾਇਆ। ਤੁਰਿਆ ਜਾਂਦਿਆਂ ਅਕਾਲਤ ਖੇਤਾਂ ਦੇ ਵਿੱਚ ਤੁਰੇ ਜਾਣ ਤੇ ਪਿੰਡ ਦੇ ਜ਼ਿਮੀਦਾਰ ਸ਼ਰਾਬ ਕੱਢਦੇ ਸੀ। ਉਹਨਾਂ ਕਿਹਾ ਬਾਬਾ ਅੱਖਾਂ ਬੜੀਆਂ ਭਰੀਆਂ। ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੰਮ੍ਰਿਤ ਤੇ ਅੱਖਾਂ ਚ ਪਿਆ ਭਰਨ ਚ ਹੋਣਾ ਖਾਲੀ ਕਿਤਰਾ, ਇਹਨਾਂ ਅੱਖਾਂ ਚ ਪੰਜ ਚੁੜੇ ਪਏ ਨੇ। ਤੇ ਪਿੰਡ ਦੇ ਲੋਕ ਸਿੱਧੇ ਸਾਧੇ ਅਨਪੜ੍ਹ ਸੀ, ਕਹਿਣ ਲੱਗੇ ਬਾਬਾ ਅੱਜ ਨੀ ਅਸੀਂ ਬਣਾਉਣ ਡੇ ਆ, ਇਹ ਪੀ ਕੇ ਵੇਖੀਏ ਕਦੀ, ਧਿਆਨ ਦੇਣਾ ਹੈ। ਇਤਨਾ ਦੇ ਕਿਤਾਬ ਚ ਲਿਖਿਆ ਅਦਰ ਸਤਨਾਮ ਸ੍ਰੀ ਵਾਹਿਗੁਰੂ। ਤੇ ਬਾਬਾ ਅਦਰ ਸਿੰਘ ਸਾਹਿਬ ਕਹਿਣ ਲੱਗੇ ਪੀਤੀ ਤੇ ਨੀ ਕਦੀ, ਪੀਏਗਾ? ਤੇ ਬਾਬਾ ਜੀ ਕਹਿੰਦੇ ਪੀ ਲਾਂਗੇ। ਧਿਆਨ ਦਿਓ ਤੁਹਾਡਾ ਹੁਣ ਕਲੇਜਾ ਕੁੰਮਣਾ ਵੀ ਪੀ ਲਈ ਅਦਰ ਸਤਨਾਮ ਸ੍ਰੀ। ਬਾਬਾ ਜੀ ਕਹਿੰਦੇ ਪੀ ਲਾਂਗੇ, ਧਿਆਨ ਦੇਣਾ ਜਰਾ ਕਾਗਲਤਾ ਬਖਸ਼ਿਓ। ਉਹਨਾਂ ਕੋਲੇਜ ਪਾ ਕੇ ਦੇ ਦਿੱਤੀ। ਬਾਬਾ ਜੀ ਤਾਂ ਫੜ ਕੇ ਠੰਡੀ ਕਰਦੇ ਰਹੇ, ਠੰਡੀ ਕਰਦੇ ਰਹੇ, ਠੰਡੀ ਕਰਦੇ ਰਹੇ। ਉਹਨਾਂ ਤੋਂ ਬਾਅਦ ਆਵਾਜ਼ ਦਿੱਤੀ ਬਾਬਾ ਠੰਡੀ ਹੋ ਗਈ ਪੀ, ਬਾਬਾ ਠੰਡੀ ਹੋ ਗਈ ਪੀ ਲਾ। ਬਾਬਾ ਜੀ ਕਹਿੰਦੇ ਠੰਡੀ ਨੀ ਹੋਈ, ਸਿਹਤ ਨੇ ਲੁਟਾਈ ਨੇ, ਜਦੋਂ ਬਿਲਕੁਲ ਠੰਡੀ ਹੋ ਗਈ ਬਾਬਾ ਜੀ, ਹੁਣ ਤਾਂ ਬਿਲਕੁਲ ਠੰਡੀ ਹੋ ਗਈ, ਪੀ ਲਓ। ਤੇ ਬਾਬਾ ਜੀ ਨੇ ਉਗਲਾ ਚੁੱਕ ਕੇ ਤੇ ਲਾਗੇ ਕੁੱਤਾ ਕੰਡਿਆ ਸੀ ਉਹਦੇ ਅੱਗੇ ਰੱਖਿਆ, ਧਿਆਨ ਦਿਓ ਕੁੱਤੇ ਇਤਨਾ ਕੀਤਾ, ਕੁੱਤਾ ਆਇਆ ਭੱਜਾ, ਵੀ ਸ਼ਾਇਦ ਮਹਾਂਪੁਰਸ਼ਾਂ ਨੇ ਕੋਈ ਦੁੱਧ ਦਹੀਂ ਮੇਰੇ ਅੱਗੇ ਰੱਖਿਆ। ਜਦੋਂ ਕੁੱਤਾ ਆਇਆ ਤੇ ਬਾਸ਼ ਨਾ ਐ ਕੀਤਾ ਤੇ ਦੌੜ ਗਿਆ, ਧਿਆਨ ਦਿਓ ਜਰਾ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕੁੱਤਾ ਦੌੜ ਗਿਆ ਤੇ ਬਾਬਾ ਅਤਰ ਸਿੰਘ ਜੀ ਪਤਾ ਕੀ ਕਹਿੰਦੇ, ਧਿਆਨ ਦਿਓ ਜਰਾ ਆਖੋ ਵਾਹਿਗੁਰੂ। ਬਾਬਾ ਜੀ ਕਹਿੰਦੇ ਆ ਜਿਹੜੀ ਤੁਸੀਂ ਮੈਨੂੰ ਚੀਜ਼ ਦਿੱਤੀ ਇਹ ਕੁੱਤਾ ਵੀ ਨੀ ਪੀਂਦਾ। ਕੁੱਤਾ ਜੀ ਨੂੰ ਸਭ ਤੋਂ ਮਾੜਾ ਲਿਆ ਜਾ, ਕੁੱਤਾ ਇੱਕ ਸ਼ਬਦ ਨਫ਼ਰਤ ਕਿਰਨਾ ਦਾ ਦਾਇਕ ਹੈ। ਕਹਿੰਦਾ ਜਿਹਨੂੰ ਕੁੱਤਾ ਅਖਲੀ ਉਹਦੀ ਜਾਨ ਨਿਕਲ ਜਾਂਦੀ। ਤੇ ਬਾਬਾ ਜੀ ਕਹਿੰਦੇ ਆ ਜਿਹੜੀ ਚੀਜ਼ ਤੁਸੀਂ ਮੈਨੂੰ ਗੁਰੂ ਦੇ ਸਿੱਖ ਨੂੰ ਪੀਣ ਨੂੰ ਦਿੱਤੀ, ਇਹਨੂੰ ਤੇ ਇੱਕ ਕੁੱਤਾ ਮੂੰਹ ਨੀ ਲਾਉਂਦਾ, ਗੁਰੂ ਦਾ ਸਿੱਖ ਜਿਤਨਾ ਲਾ ਲੈ। ਜਿੱਦਣ ਹਰੀ ਦਾ ਰਸ ਆ ਜਾਂਦਾ ਹੈ ਨਾ, ਉਦੋਂ ਸਾਰੇ ਰਸ ਭੁੱਲ ਜਾਂਦੇ। ਕਹੇ ਨਾਨਕ ਹੋਰ ਅਨਰਸ ਭੁੱਲ ਹੀ ਜਾਂਦੇ ਜਾਂ ਹਰ ਵਸੇ ਮਨ ਆਏ। ਜਿੱਦਣ ਮਨ ਵਿੱਚ ਪਰਮੇਸ਼ਵਰ ਦੀ ਬੰਦਗੀ ਆ ਵਸਦੀ ਹੈ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਮੈਂ ਸਭ ਤੋਂ ਪਹਿਲਾਂ ਆਉਂਦਿਆਂ ਤੁਹਾਨੂੰ ਪੁੱਛਿਆ ਸੀ ਨਿਤਨੇਮ ਕਿੰਨੇ ਜਾਣੇ ਕਰਦੇ ਤੇ ਕਿੰਨੇ ਵਜੇ ਉੱਠਦੇ। ਮੈਂ ਇਤਨਾ ਦਾ ਪ੍ਰਚਾਰਕ ਨਹੀਂ, ਅੱਖਾਂ ਮੀਟ ਕੇ ਇਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ, ਇਹ ਤੁਹਾਡੀ ਆ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਤੁਸੀਂ ਬਜ਼ੁਰਗ ਤੁਹਾਡੇ ਵਿੱਚ ਬੈਠੇ ਤਾਂ ਮੈਨੂੰ ਇਤਨਾ ਵੀ ਮਹਿਸੂਸ ਹੋ ਗਿਆ ਵੀ ਨਾਮ ਜਪਣ ਵਾਲੇ ਵੀ ਵਿੱਚ ਹੈਗੇ। ਆਖੋ ਸਤਨਾਮ ਸ੍ਰੀ। ਇੱਕ ਬੇਨਤੀ ਕਰਾਂ, ਪਿੱਛੇ ਜਦੋਂ ਅੱਜ ਤੋਂ 10-20 ਸਾਲ ਪਹਿਲੋਂ, 50 ਸਾਲ ਪਹਿਲੋਂ ਕੋਈ ਸਾਧੂ ਮਹਾਤਮਾ ਤੋਂ ਉੱਠ ਕੇ ਨਾ ਕਿਸੇ ਨੂੰ ਕਹਿੰਦੇ ਸੀ ਆਹ ਦਵਾਈ ਲੈ ਜਾ ਤੇ ਵਰਤਾਇਆ ਕਰ ਲੋਕਾਂ ਨੂੰ। ਸੁਣੋਗੇ ਜਦੋਂ ਧਿਆਨ ਦਿਓ, ਕਰਤਾ ਦਵਾਈ ਲੈ ਜਾ ਲੋਕਾਂ ਨੂੰ ਵਰਤਾਇਆ ਕਰ। ਤੇ ਉਹ ਸਵਾਹ ਦੀਆਂ ਕੁੜੀਆਂ ਹੋਣ ਜਾਂ ਕੋਈ ਚੀਜ਼ ਹੋਵੇ ਤੇ ਉਹ ਇੱਕ ਸ਼ਰਤ ਰੱਖ ਦਿੰਦਾ ਸੀ, ਜਿਹੜਾ ਦਵਾਈ ਦੇਣ ਵਾਲਾ ਸ਼ਰਤ ਰੱਖ ਦਿੰਦਾ ਸੀ, ਪੁੱਤਰ ਇਹ ਲੋਕਾਂ ਨੂੰ ਦਵਾਈ ਦੇਈ ਮਗਰ ਇਹਦਾ ਮੁੱਲ ਨਾ ਵੱਟੀ, ਜਿਹਨੂੰ ਜਿਹਨੂੰ ਦਹਿੰਦਾ ਉਹ ਰਾਜੀ ਹੁੰਦਾ ਜਾਊ। ਦਵਾਈ ਇਹੋ ਹੋਊਗੀ, ਕੁੜੀਆਂ ਇਹੋ ਹੋਣਗੀਆਂ, ਹੱਥ ਵੀ ਮੇਰੇ ਹੋਣਗੇ, ਮਗਰ ਜਿੱਦਣ ਤੋਂ ਇਹਨਾਂ ਕੁੜੀਆਂ ਦਾ ਮੁੱਲ ਵੱਟ ਲਿਆ ਇਹਨਾਂ ਕੰਮ ਨਹੀਂ ਉਹ ਕਰਨਾ। ਇਹ ਗੁਰਬਾਣੀ ਵੇਚਣ ਵਾਲੀ ਚੀਜ਼ ਨਹੀਂ, ਇਹ ਸਰਬ ਦੇ ਕਲਿਆਣ ਲਈ ਆਪਣੀ। ਜਿੰਨਾ ਮੈਂ ਤੁਹਾਨੂੰ ਕਹਿਣ ਡਿਆ ਮੈਂ ਆਪਣੇ ਆਪ ਨੂੰ ਵੀ ਸੁਣਾਉਣ ਡਿਆ,
ਜਦੋਂ ਮੈਂ 2:15 ਦੀ ਗੱਲ ਕਰਦਾ ਮੈਂ ਆਪਣੀ ਆਤਮਾ ਨੂੰ ਕਹਿੰਦਾ ਤੂੰ ਉੱਠਦੀ ਹੈ। ਆਪਾਂ ਸਾਰੇ ਵਿਦਿਆਰਥੀ ਹਾਂ, ਆਪ ਆਇਓ ਕੱਲ ਨੂੰ। ਅੱਜ ਤਾਂ ਤੁਹਾਡੇ ਚਰਨਾ ਸਦਕਾ ਮੈਂ ਬਹੁਤ ਦੂਰੋਂ ਰੁੜਕੀ ਤੋਂ ਰਾਤ ਸਫ਼ਰ ਕਰਕੇ ਅੰਮ੍ਰਿਤਸਰ ਪਹੁੰਚੇ ਤੇ ਅੰਮ੍ਰਿਤਸਰੋਂ ਤੁਹਾਡੇ ਕੋਲ ਆਇਆ। ਤੁਸੀਂ ਮੈਨੂੰ ਸੀਸ ਦਿਓ, ਕੱਲ ਮੈਂ ਵੀ ਖੇਡੇ ਚ ਹਾਂ ਤੇ ਤੁਸੀਂ ਵੀ ਸੁਚੇਤ ਹੋ ਕੇ ਆਇਓ, ਆਪ ਤੇ ਹੋਰਨਾਂ ਨੂੰ ਲਿਆਇਓ। ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਸ਼ਹੀਦੀ ਦਾ ਪੁਰਬ ਆਪ ਜੀ ਨਾਲ ਦੋਵਾਂ ਦਿਨਾਂ ਵਿੱਚ ਸਾਂਝਾ ਕਰਾਂਗੇ। ਗੁਰੂ ਕਿਰਪਾ ਕਰੇ ਤੁਹਾਡੇ ਚਰਨਾਂ ਦੀ ਤੇ ਮੇਰੀ ਸੁਰਤ ਦੀ ਤੇ ਗੁਰੂ ਸਾਹਿਬ ਦੇ ਚਰਨਾਂ ਦੀ ਸਾਂਝ ਪੈ ਜਾਏ, ਅਸੀਂ ਅੱਗੇ ਤੋਂ ਵੀ ਕਦੀ ਜੁੜ ਵੇਖੀਏ, ਬੈਠੀਏ ਤੇ ਜਪ ਲਈਏ।

ਅਰਦਾਸ ਕਰੋ ਜੀ ਨਵਾਜ ਨਾਮ ਚੇਤੇ ਆਵੇ, ਸਤਿਗੁਰੂ ਤੁਹਾਡੀਆਂ ਝੋਲੀਆਂ ਨਾਮ ਨਾਲ ਭਰੇ, ਤੁਸੀਂ ਕੱਲ ਤੋਂ ਅੰਮ੍ਰਿਤ ਵੇਲੇ ਤੋਂ ਉੱਠਣਾ ਸ਼ੁਰੂ ਕਰੋ, ਜਰੂਰ ਗੁਰੂ ਅੱਗੇ ਬੇਨਤੀ ਕਰੋ ਤੁਹਾਨੂੰ ਸਤਿਗੁਰੂ ਅੰਮ੍ਰਿਤ ਵੇਲਾ ਬਖਸ਼ੇ। ਜਿਹੜੇ ਜਿਹੜੇ ਸਿੱਖ ਅੰਮ੍ਰਿਤ ਵੇਲੇ ਉੱਠਦੇ ਭਾਈ ਚਮਕ ਉੱਠਦੇ ਨੇ, ਗੁਰੂ ਉਹਨਾਂ ਤੇ ਰਹਿਮਤਾ ਕਰਦਾ ਹੈ, ਖਿੜ ਪੈਂਦੇ ਨੇ, ਤੇ ਤੁਸੀਂ ਇਹਨਾਂ ਨੂੰ ਧਿਆਨ ਕਰਿਓ ਕਿ ਜਿਸ ਬੂਟੇ ਆਪਾਂ ਲਾ ਦਿੰਦੇ ਹਾਂ ਜਿਹੜੇ ਖਿੜੇ ਨੇ ਨਾ ਹੁਣ, ਉਹਨਾਂ ਦੀ ਰਾਖੀ ਨੀ ਕਰੀਦੀ। ਚੂਰਤ ਨੀ ਕਹਿ ਰਿਹਾ, ਸਮਝ ਲੱਗੀ? ਬੂਟੇ ਲਾ ਦਿੰਦੇ ਆ ਜਿਹੜੇ ਖਿੜੇ ਨਾ ਹੋਣ, ਉਹਨਾਂ ਦੀ ਕਰਦੇ ਹੋ? ਜੇ ਲਾਈ ਹੋਵੇ ਆਪਾਂ ਇੱਕ ਛੋਟੀ ਜਿਹੀ ਬਗੀਚੀ ਲਾਈ ਹੋਵੇ, ਹਜੇ ਫੁੱਲ ਨੀ ਲੱਗੇ, ਬੂਟੇ ਲੱਗੇ, ਤੇ ਕੀ ਉਹਦੇ ਤੇ ਰਾਤ ਉੱਠ ਕੇ ਵਿਹਦੇ ਕੋਈ ਤੋੜ ਨਾ ਲੈ? ਕਿਉਂਕਿ ਟੁੱਟਣ ਵਾਲੀ ਹੈ ਚੀਜ਼ ਹੀ ਕੋਈ ਨੀ ਉੱਥੇ। ਜਿੱਦਣ ਕੋਈ ਬੂਟਾ ਫੁੱਲ ਖਿੜ ਉੱਠਦਾ ਹੈ, ਫਿਰ ਉਹਦੀ ਰਾਖੀ ਲਈ ਹੁਸ਼ਿਆਰਪੁਰ ਬੂਹੇ ਅੱਗੇ ਵੀ ਚਲਿਆ ਜਾਂਦਾ ਗਲਗੀਆਂ ਵਾਲਾ ਪੰਜ। ਖਿੜਿਆ ਕੋਈ ਹੋਵੇ, ਗੁਰੂ ਉਹਦੀ ਰਾਖੀ ਕਰਦਾ ਜਿਹੜਾ ਖਿੜ ਉੱਠਦਾ। ਤੁਸੀਂ ਅੰਮ੍ਰਿਤ ਵੇਲੇ ਉੱਠੋਗੇ, ਬਾਣੀ ਪੜੋਗੇ, ਤੁਸੀਂ ਖਿੜ ਜਾਓਗੇ, ਫਿਰ 24 ਘੰਟੇ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਨਾਲ ਰਹਿਣਗੇ, ਕੋਲ ਰਹਿਣਗੇ। ਮੇਰੇ ਇਸ ਖਿੜੇ ਹੋਏ ਫੁੱਲ ਨੂੰ ਕੋਈ ਹੱਥ ਨਾ ਲਾ ਦੇ। ਖਿੜ ਉੱਠੋ, ਅੰਮ੍ਰਿਤ ਵੇਲੇ ਉੱਠੋ, ਟਲਗੀ ਧਰ ਪਾਤਸ਼ਾਹ 24 ਘੰਟੇ ਤੁਹਾਡੇ ਕੋਲ ਰਹਿਣਗੇ, ਅੰਗ ਸੰਗ ਰਹਿਣਗੇ, ਗੁਰੂ ਗ੍ਰੰਥ ਸਾਹਿਬ ਸਰਬ ਪੱਖ।

he

ਕਰਮ ਸਮਾਰ ਵਾਹਿਗੁਰੂ ਜੀ ਕੀ ਫਤਿਹ ਕਰਮ ਕਰਮ ਜੀ ਵਾਹਿਗੁਰੂ ਜੀ।

ਅਕਸ਼ਰ ਦੇ ਭਾਰ ਹੋਣ ਨਾਲ ਅਕਸ਼ਰ ਦਾ ਪਿਆਰ ਸਤਿਕਾਰ ਤੇ ਅਦਬ ਵੱਧਦਾ ਹੈ। ਉਸ ਤਰ੍ਹਾਂ ਬਾਣੀ ਉਚਾਰਨ ਦਇਆ ਕਰਵਾ ਇੱਕ ਵਚਨ ਤੁਸੀਂ ਪੜ੍ਹਦੇ ਹੋ ਰੋਜ਼ ਕਰ ਬੇਨਤੀ ਸੁਣੋ ਮੇਰੇ ਗੀਤਾ ਸੰਤ ਟਹਿਲ ਕੀ ਤੇਰਾ ਕੀ ਹਾਂ ਖਾਟ ਚੱਲੋ ਹਰ ਰਾਹ ਆ ਗਏ ਬਸਨ ਸੁਹੇਲਾ ਔਦ ਘਟੇ ਦਿਨ ਸੁਰਹਿਣਾ ਰੇ ਮਨ ਗੁਰ ਮਿਲ ਪਾਸ ਰਾਤੀ ਦਾਸਰੇ ਨੇ ਤੁਹਾਨੂੰ ਬੇਨਤੀ ਕੀਤੀ ਸੀ ਇਕਾਗਰਤਾ ਬਹੁਤ ਜ਼ਰੂਰੀ ਹੈ। ਜੇ ਮੈਂ ਆਪ ਜੀ ਨੂੰ ਇਹ ਅੱਜ ਬਚਨ ਗੁਰੂ ਦੀ ਹਜ਼ੂਰੀ ਚ ਪੁੱਛਾਂ ਆਪ ਜੀ ਦਾ ਚੁੰਕੀਦਾਰ ਹੁੰਦੇ ਨਾਤੇ ਮੇਰੀ ਕੌਮ ਕਿੱਥੇ ਖਲੋਤੀ ਜਾਗੋ ਬਚਨ ਕਰਨ ਲੱਗਾ ਵਾ ਕਰੂੰ ਬੇਨਤੀ ਸੁਣੋ ਮੇਰੇ ਨੀਤਾ ਸੰਤ ਟਹਿਲਕੀ ਬੇਲਾ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਗਾਓ ਨਾਲ ਇੱਕ ਵਾਰ ਫੇਰ ਪੜੋ ਕਰੂੰ ਬੇਨਤੀ ਬੇਨਤੀ ਕਿਹਦੇ ਅੱਗੇ ਕੀਤੀ ਦੱਸੋ ਇਹ ਬੇਨਤੀ ਸ਼ਬਦ ਵਿੱਚ ਕਿਹਦੇ ਅੱਗੇ ਕੀਤੀ ਬੋਲੋ ਥੋੜਾ ਜਿਹਾ ਰੋਜ਼ ਪਾਣੀ ਪੜ੍ਹਦੇ ਹੋ ਸੁਣਦੇ ਆਖਰ ਤੁਸੀਂ ਗੁਰੂ ਪਿਆਰ ਵਾਲੀਆਂ ਰੂਹਾਂ ਬੈਠੇ ਹੋ ਜਦੋਂ ਬਾਣੀ ਪੜ੍ਹਦੇ ਹੋ ਕੋਈ ਤਸਵੀਰ ਬਣਾਉਂਦੇ ਹੋ ਗਏ ਕਿ ਆਹ ਸ਼ਬਦ ਜਿਹੜਾ ਮੈਂ ਪੜ੍ਹਿਆ ਇਸ ਕਰਕੇ ਪੜ੍ਹਿਆ ਸਮਝ ਰਹੇ ਹੋ ਕਰੋ ਬੇਨਤੀ ਸੁਣੋ ਮੇਰੇ ਕਿਹਨੂੰ ਮਿੱਤਰ ਕਹਿ ਰਹੇ ਹੋ ਆਖੋ ਸਤਨਾਮ ਸ੍ਰੀ ਵੇਖੋ ਪਿਆਰਿਓ ਮੈਂ ਫਿਰ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਾਂ ਮੈਂ ਕੋਈ ਵਿਦਵਾਨ ਬਣ ਕੇ ਤੁਹਾਡੇ ਨਾਲ ਇਹ ਨਹੀਂ ਕਰ ਰਿਹਾ ਮੈਂ ਕਹਿੰਦਾ ਮੈਂ ਕੌਮ ਵੇਖਣੀ ਕਿੱਥੇ ਖਲੋਤੀ ਜਿੰਨਾ ਚਿਰ ਬਾਣੀ ਦੀ ਵਿਚਾਰ ਸਾਡੇ ਨਾਲ ਹੋਈ ਨਾ ਨਾ ਸਾਡੇ ਕੋਲ ਬਾਣੀ ਦੀ ਵਿਚਾਰ ਨਾ ਹੋਈ ਸਾਡੀ ਗਰੀਬੀ ਨਹੀਂ ਕੋਈ ਘਟ ਸਕਦਾ ਅਸੀਂ ਤਨ ਕਰਕੇ ਅਮੀਰ ਹੋ ਸਕਦੇ ਹਾਂ ਅਸੀਂ ਕੋਠੇ ਕਰਕੇ ਅਮੀਰ ਹੋ ਸਕਦੇ ਹਾਂ ਗੱਡੀਆਂ ਕਰਕੇ ਅਮੀਰ ਹੋ ਸਕਦੇ ਹਾਂ ਗੁਰਬਾਣੀ ਦੀ ਵਿਚਾਰ ਪੱਖੋਂ ਇੰਨੇ ਗਰੀਬ ਹਾਂ ਬਾਣੀ ਪੜ੍ਹਦੇ ਵੀ ਹਾਂ ਸੁਣਦੇ ਵੀ ਹਾਂ ਵਿਚਾਰ ਹੈ ਪਰ ਮੈਂ ਆਪ ਜੀ ਨੂੰ ਪੁੱਛਿਆ ਤੇ ਤੁਹਾਡੇ ਨੂੰ ਅਜੇ ਮੈਨੂੰ ਕਿਸੇ ਨੇ ਹੱਥ ਖੜਾ ਕਰਕੇ ਨਹੀਂ ਕਿਹਾ ਮੈਂ ਦੱਸੋ ਕਿਹਨੂੰ ਕਿਹਾ ਹੈ ਕਿ ਕਰੂੰ ਬੇਨਤੀ ਸੁਣੋ ਇਹ ਮਿੱਤਰ ਕਿਹਨੂੰ ਆਖਿਆ ਇੱਥੇ ਇਹ ਮੇਰੀਆਂ ਭੈਣਾਂ ਜੀ ਇੱਕ ਵਾਰ ਆਖੋ ਵਾਹਿਗੁਰੂ ਆਪਣੇ ਬੱਚਿਆਂ ਦੇ ਪੱਲੇ ਨਿਕਾਹ ਜੀ ਆਖੋ ਵਾਹਿਗੁਰੂ ਇਹਨਾਂ ਦੀ ਆਵਾਜ਼ ਆਈ ਜੇ ਭਲਿਓ ਕਿ ਗੁਰੂ ਸਾਹਿਬ ਨੂੰ ਕਿਹਾ ਹੁਣ ਤੁਸੀਂ ਇਸ ਸ਼ਬਦ ਦੇ ਚੰਗੀ ਤਰ੍ਹਾਂ ਦਰਸ਼ਨ ਕਰਿਓ ਤੇ ਫਿਰ ਤੁਸੀਂ ਗੁਰੂ ਸਾਹਿਬ ਨੂੰ ਕਹਿ ਰਹੇ ਹੋ ਮੈਂ ਤੈਨੂੰ ਬੇਨਤੀ ਕਰਦਾ ਗੁਰੂ ਸਾਹਿਬ ਮੇਰੇ ਮਿੱਤਰਾਂ ਤੂੰ ਸੰਤ ਟਹਿਲ ਕਰਿਆ ਕਰ ਤੇਰਾ ਵੇਲਾ ਹੈ ਇਹ ਬੇਨਤੀ ਕਿ ਅਸੀਂ ਗੁਰੂ ਸਾਹਿਬ ਨੂੰ ਕਹਿ ਰਹੇ ਹੋ ਕਿ ਗੁਰੂ ਸਾਹਿਬ ਜੀ ਤੁਹਾਡਾ ਸੰਤ ਟਹਿਲ ਦਾ ਵੇਲਾ ਹੈ ਨਹੀਂ ਸਮਝਣ ਦੀ ਕੁਛ ਕੀਤੀਆਂ ਆਖੋ ਵਾਹਿਗੁਰੂ ਪਿਆਰਿਓ ਹੱਥ ਜੋੜ ਕੇ ਬੇਨਤੀ ਹੈ ਇਕਾਗਰਤਾ ਬਖਸ਼ੋ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਈਆਂ ਨੂੰ ਬਾਹਰ ਦੱਸਿਓ ਕਿ ਜਦੋਂ ਇਹ ਅਸੀਂ ਇਹਦਾ ਅਰਥ ਕੀਤਾ ਵੀ ਇਹ ਬਚਨ ਅਸੀਂ ਗੁਰੂ ਸਾਹਿਬ ਨੂੰ ਕਿਹਾ ਚਲੋ ਮੰਨਿਆ ਗੁਰੂ ਸਾਹਿਬ ਨੂੰ ਕਿਹਾ ਜੀ ਕਰੂੰ ਬੇਨਤੀ ਸੁਣੋ ਮੇਰੇ ਕੀਤਾ ਆਪਾਂ ਗੁਰੂ ਸਾਹਿਬ ਨੂੰ ਕਿਹਾ ਮਗਰ ਅਗਲਾ ਅਰਥ ਕੀ ਕਰੋਗੇ ਕੀ ਗੁਰੂ ਸਾਹਿਬ ਨੂੰ ਕਹਿਣਾ ਚਾਹੁੰਦੇ ਹੋ ਕਿ ਸੰਤ ਟਹਿਲ ਕੀ ਬੇੜਾ ਹੈ ਇਹ ਹਾਂ ਖਾਟ ਚਲੋ ਹਰ ਲਾਹਾ ਅੱਗੇ ਵਸਣ ਇਹ ਗੁਰੂ ਨੂੰ ਤੁਸੀਂ ਹਦਾਇਤ ਕਰ ਰਹੇ ਹੋ ਕਿ ਇੱਥੇ ਕੱਟੋ ਜੀ ਅੱਗੇ ਤੁਹਾਡਾ ਸੁਹੇਲਾ ਹੋ ਇੱਕ ਮਿੰਟ ਨੀ ਆਖੋ ਸਤਨਾਮ ਸ੍ਰੀ ਹੁਣ ਸੁਚੇਤ ਹੋਆ ਮੇਰੀ ਭੈਣ ਬੋਲੀ ਦੇ ਪਿੱਛੋਂ ਇੱਕ ਨੇ ਆਵਾਜ਼ ਦਿੱਤੀ ਮਨ ਨੂੰ ਇਹ ਆਵਾਜ਼ ਮਨ ਨੂੰ ਮਾਰੀ ਹੈ ਸੁੱਤੇ ਹੋਏ ਮਨ ਨੂੰ ਪਕੜੋ ਜਰਾ ਬਚਨ ਤੇ ਬੋਲੋ ਕਿਹਨੂੰ ਆਵਾਜ਼ ਮਾਰੀ ਔਦ ਘਟੇ ਦਿਲ ਸੁਣਾ ਰੇ ਮਨ ਰੇ ਨਹੀਂ ਅੱਗੇ ਨਾ ਤੁਰੋ ਪਹਿਲਾਂ ਆਵਾਜ਼ ਮਾਰਨ ਵਾਲੇ ਨੂੰ ਸਾਹਮਣੇ ਖਿਲਾ ਲੋ ਕਿਹਨੂੰ ਆਵਾਜ਼ ਮਾਰੀ ਰੇ ਮਨ ਰੇ ਮਨ ਮੇਰਿਆ ਮਨਾ ਮੈਂ ਤੈਨੂੰ ਮਿੱਤਰ ਬਣਾ ਕੇ ਇੱਕ ਆਵਾਜ਼ ਮਾਰਦਾ ਸੌਣ ਦਾ ਵੇਲਾ ਨੀ ਹੋਏ ਸੰਤ ਟਹਿਲ ਕੀ ਬੇੜਾ ਪਤਾ ਲੱਗਾ ਪੱਲੇ ਪਿਆ ਕੁਛ ਕਿਹਨੂੰ ਆਵਾਜ਼ ਮਾਰੀ ਔਦ ਘਟੇ ਦਿਲ ਸੁਣਾ ਰੇ ਮਨ ਮਨਾ ਉਮਰ ਘਟਦੀ ਜਾਂਦੀ ਆ ਗੁਰਵਾਲਾ ਬਣ ਗੁਰ ਮਿਲ ਅੱਗੇ ਤੋਂ ਬੋਲਦੇ ਇਹਨਾਂ ਵੱਲੋਂ ਗੁਰ ਮਿਲ ਅਜੇ ਮਿਲੇ
ਕਿੰਨੇ ਮਿਲੇ ਹੋ, ਕਿੰਨਿਆਂ ਨੇ ਗਲ ਵਿਚ ਗਾਤ ਰਿਹਾ, ਕਿੰਨਿਆਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਜਿਹੜੇ ਖੰਡੇ ਬਾਟੇ ਦੇ ਅੰਮ੍ਰਿਤ ਅਜੇ ਜਿਨ੍ਹਾਂ ਨਹੀਂ ਛਕੇ, ਉਹ ਅਜੇ ਗੁਰੂ ਨੂੰ ਮਿਲੇ ਨਹੀਂ, ਗੁਰੂ ਵਾਲੇ ਬਣੇ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਪਿਤਾ ਜੀ ਕਹਿੰਦੇ ਗੁਰ ਮਿਲ ਗੁਰੂ ਵਾਲਾ ਬਣ, ਤੇ ਆਖਿਆ ਜੀ ਗੁਰੂ ਵਾਲਾ ਬਣ ਕੇ ਕੀ ਕਰਾਂ, ਕਹਿੰਦੇ ਕਾਜ ਸਵਾਰੇ, ਕਾਜ ਸਤਿਗੁਰੂ ਵਾਲਾ ਬਣ, ਆਪਣੀ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਵਾਰ ਲਾ। ਜਿਹੜੇ ਕੰਮ ਲਈ ਆਇਆ ਗੋਬਿੰਦ ਮਿਲਣ ਲੱਗੀ ਕਿ ਤੇਰੀ ਬਰੀਆ ਉਸ ਕਾਰਜ ਨੂੰ ਸਵਾਰ ਲਾ। ਮੈਂ ਬੇਨਤੀ ਕਰਦਾ ਤੈਨੂੰ, ਕਰੂੰ ਬੇਨਤੀ, ਮੈਂ ਤੈਨੂੰ ਦੁਸ਼ਮਣ ਨਹੀਂ ਕਹਿੰਦਾ। ਸੁਣੋ ਮੇਰੇ ਮਨ ਮਿੱਤਰਾ, ਸੁਣ, ਉੱਠ, ਅੰਮ੍ਰਿਤ ਵੇਲਾ ਸੰਭਾਲ, ਗੁਰੂ ਵਾਲਾ ਬਾਣ ਸਿਮਰਨ ਕਰ, ਬੰਦਗੀ ਕਰ, ਤੇ ਇਹਾ ਖਾੜ ਚੱਲੋ। ਇੱਥੇ ਸੌਣ ਦਾ ਵੇਲਾ ਨਹੀਂ ਹੋ, ਇੱਥੇ ਤੂੰ ਵਪਾਰ ਕਰਨ ਆਇਆ, ਇੱਥੇ ਕੁਝ ਕਮਾਉਣ ਆਇਆ। ਕਮਾਉਣ ਗਿਆ ਬੰਦਾ ਸੌਂ ਜਾਵੇ ਤੇ ਸਾਰੇ ਪੈਸੇ ਖਰਚ ਕੇ ਘਰ ਨੂੰ ਰੋਂਦਾ ਮੁੜਾਉਂਦਾ ਹੈ। ਤੂੰ ਵੀ ਰੋਂਦਾ ਨਾ ਮੁੜ ਜਾਵੀ ਰੱਬ ਦੇ ਘਰ ਨੂੰ। ਉੱਠ, ਗੁਰ ਮਿਲ, ਕਾਜ ਸਵਾਰੇ, ਗੁਰੂ ਦੇ ਚਰਨਾਂ ਨਾਲ ਜੁੜ, ਆਪਣੀ ਜ਼ਿੰਦਗੀ ਦੇ ਮਕਸਦ ਨੂੰ ਸਵਾਰ ਲਾ। ਸਤਿਗੁਰੂ ਕਿਰਪਾ ਕਰਨ, ਤੁਹਾਨੂੰ ਮੈਨੂੰ ਸਾਰਿਆਂ ਨੂੰ ਕਦੋਂ ਬਖਸ਼ਣ, ਚੌਂਕੜੇ ਮਾਰੋ ਜਿਹੜੇ ਕਾਰਜ ਲਈ ਮਨੁੱਖਾ ਤੈਨੂੰ ਮਿਲਿਆ ਹੈ। ਸਤਿਗੁਰੂ ਕਿਰਪਾ ਕਰੇ ਤੁਹਾਡਾ ਤੇ ਮੇਰਾ, ਮੇਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਵਾਰ ਦੇਣ। ਸਾਰੇ ਜਪੋ, ਚੌਂਕੜਾ ਮਾਰ ਲੋ, ਇੱਕ ਮਨ ਇੱਕ ਚਿੱਤ ਹੋ ਜਾਓ, ਤੇ ਸਿਮਰਨ ਕਰਨ ਲੱਗਿਆ ਮਨ ਦੀ ਇਕਾਗਰਤਾ ਇਤਨਾ ਬਣਾਉਣੀ ਹੈ। ਪਰਸੋਂ ਚੌਥ ਮਸਕੀਨ ਸਾਹਿਬ ਕਥਾ ਕਰਦੇ ਕਰਦੇ ਕਹਿ ਰਹੇ ਸੀ ਆਖੋ ਵਾਹਿਗੁਰੂ, ਕਹਿੰਦੇ ਜਦੋਂ ਮੂੰਹ ਤੋਂ ਵਾਹਿਗੁਰੂ ਆਖੀਦਾ ਹੈ, ਉਹ ਰੋਟੀ ਪਕਾਈਦੀ ਆ, ਉਹ ਰੋਟੀ ਕੱਢ ਕੇ ਬੋਲੋ ਨਾ, ਉਹ ਰੋਟੀ ਜਦੋਂ ਮੂੰਹ ਤੋਂ ਆਖਿਆ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਦੋਂ ਆਪਾਂ ਕਰਦੇ ਇਹ ਰੋਟੀ ਢੋ ਨਾ ਲੱਗ ਬੀਟੋ, ਸਿੱਧੇ ਹੋ ਕੇ ਬੀਟੋ, ਰੋਟੀ ਪਕਾਈ ਦੀ ਹੈ, ਇਹ ਰੋਟੀ ਖਾਣੀ ਨੀ, ਅਜੇ ਖਾਧੀ ਨੀ ਹੈ। ਖਾਧੀ ਕਦੋਂ ਜਾਂਦੀ, ਉਹ ਬਚਨ ਕਰਦੇ ਕਹਿੰਦੇ ਸੀ ਖਾਧੀ ਉਦੋਂ ਜਾਂਦੀ ਹੈ ਜਦੋਂ ਇੱਥੋਂ ਪਕਾਈਏ ਤੇ ਕੰਨਾਂ ਤੋਂ ਸੁਣੀਏ, ਇੱਧਰੋਂ ਵਾਹਿਗੁਰੂ ਵਾਹਿਗੁਰੂ ਆਖੀ ਜਾਈਏ ਤੇ ਕੰਨਾਂ ਰਾਹੀਂ ਸੁਣੀ ਜਾਏਗੀ, ਫਿਰ ਅੰਦਰ ਚੱਲ ਜਾਂਦੀ। ਜਿਹਨਾਂ ਮੂੰਹ ਤੋਂ ਆਖਿਆ ਤੇ ਕੰਨਾਂ ਤੋਂ ਸੁਣਿਆ, ਉਹਨਾਂ ਦੀ ਭੁੱਖ ਮਿੱਟੀ, ਆਨੰਦਿਤ ਹੋ ਉੱਠੇ ਹੋ ਜੀ। ਅਜੇ ਕੇਵਲ ਆਪਾਂ ਰੱਟ ਕਰ ਲੈ, ਕੰਨਾਂ ਨਾਲ ਹੀ ਸੁਣ ਲੈ, ਕੰਨਾਂ ਨਾਲ ਵਿਚਾਰਾਂ ਕਿਸੇ ਅੰਦਰ ਹੋਰ ਚੱਲਣ ਡੀਆਂ, ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋ ਰਿਹਾ। ਹੁਣ ਤੁਹਾਨੂੰ ਮੇਰੀ ਤੁਹਾਡੇ ਚਰਨਾਂ ਤੇ ਮਸਤਕ ਰੱਖ ਕੇ ਗੁਰੂ ਗੋਬਿੰਦ ਸਿੰਘ ਦੇ ਕੂਕਰ ਦੀ ਬੇਨਤੀ ਹੈ। ਬੜਾ ਸੋਹਣਾ ਮਾਹੌਲ ਹੈ ਗੁਰੂ ਦੀ ਗੋਦ ਵਿਚ ਬੈਠਿਆ, ਕੋਈ ਬਾਹਰ ਦਾ ਸ਼ੋਰ ਸ਼ਰਾਬਾ ਨਹੀਂ, ਟ੍ਰੈਫਿਕ ਦਾ ਸ਼ੋਰ ਨਹੀਂ, ਮਨ ਟਿਕ ਸਕਦਾ ਹੈ, ਰੰਗ ਲੰਘ ਸਕਦਾ ਹੈ। ਗੁਰਮੁਖ ਪਿਆਰਿਓ, ਚੌਂਕੜੇ ਮਾਰ ਕੇ ਇੱਥੇ ਹੱਥ ਰੱਖੋ ਤੇ ਵਾਹਿਗੁਰੂ ਨੂੰ ਮੂੰਹ ਚ ਵਾਖਿਓ ਤੇ ਕੰਨਾਂ ਤੋਂ ਸੁਣਿਓ। ਗੁਰੂ ਤੁਹਾਡੇ ਤੇ ਬਖਸ਼ਿਸ਼ ਕਰੇ, ਮੇਰੇ ਤੇ ਬਖਸ਼ਿਸ਼ ਕਰੇ। ਵਾਹਿਗੁਰੂ।

ਕੇ ਆ ਜਿਹੜੇ ਸਵਾਸਾਂ ਦੀ ਪਿੰਡਾਂ ਦੀ ਮਾਲਾ ਇਹਦੇ ਰਾਹੀਂ ਮਨ ਨੂੰ ਜੋ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਕੇ ਕਿਆਰੇ ਭਰ ਕਿਆਰੇ ਕਿਆਰੇ ਤੇਰੇ ਸੁਣੀਏ ਨੇ ਸੁੱਕ ਰਹੇ। ਤੇ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਪੁੱਛਿਆ ਮਹਾਰਾਜ ਸਰੀਰ ਤੇ ਕਿਹੜੇ ਕਿਆਰੇ ਨੇ? ਆਖੋ ਸਤਨਾਮ ਸ੍ਰੀ ਕੇ ਬੋਲੋ ਸਤਨਾਮ। ਤੇ ਖੇਤਾਂ ਵਿੱਚ ਤੇ ਕਿਆਰੇ ਹੁੰਦੇ, ਇੱਥੇ ਕਿਆਰੇ ਕਿਹੜੇ? ਕਹਿੰਦੇ ਅੱਖਾਂ ਨਾਮ ਜਪਣ ਵਾਲੇ ਦੀਆਂ ਅੰਮ੍ਰਿਤ ਨਾਲ ਭਰ ਦਿੰਦੀਆਂ, ਅੰਦਰੋਂ ਆਣ ਕੇ ਅੰਮ੍ਰਿਤ ਅੱਖਾਂ ਚੋਂ ਅੰਮ੍ਰਿਤ ਵਗਣ ਲੱਗ ਪੈਂਦਾ। ਆਖੋ ਸਤਨਾਮ ਸ੍ਰੀ ਪੜ੍ਹਦੇ ਨੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ, ਬੋਲੋ ਬ੍ਰਹਮ ਗਿਆਨੀ ਕੀ ਦ੍ਰਿਸ਼ਟ। ਬ੍ਰਹਮ ਗਿਆਨੀ ਇੰਨਾ ਸਿਮਰਨ ਅੰਦਰੋਂ ਜੁੜ ਕੇ ਕਰਦਾ ਉਹਦੀਆਂ ਦ੍ਰਿਸ਼ਟੀ ਚੋਂ ਅੰਮ੍ਰਿਤ ਵਗਣ ਲੱਗ ਪੈਂਦਾ। ਬ੍ਰਹਮ ਗਿਆਨੀ ਕੀ ਦ੍ਰਿਸ਼ਟ, ਅੰਮ੍ਰਿਤ ਵਰਸੀ ਵਰਸਣ ਲੱਗ ਪੈਂਦਾ। ਫਿਰ ਆਖਿਆ ਮਹਾਰਾਜ ਹੋਰ ਕਿਹੜਾ ਕਿਆਰਾ ਭਰੀਏ? ਮਹਾਰਾਜ ਕਹਿੰਦੇ ਰਸਨਾ ਅੰਮ੍ਰਿਤ ਨਾਲ ਭਰ ਜਾਂਦੀ, ਗੱਲ ਕਰਨ ਲੱਗਦਾ ਵਾ ਤੇ ਕਹਿੰਦੇ ਫਲਾਣਾ ਬੰਦਾ ਵਚਨ ਕਰਦਾ ਮੂੰਹ ਚੋਂ ਅੰਮ੍ਰਿਤ ਡੋਲਦਾ। ਨਾਮ ਜਪਣ ਵਾਲੇ ਦੀ ਰਸਨਾ ਕਦੀ ਫਿੱਕਾ ਨਹੀਂ ਬੋਲਦੀ, ਨਾਮ ਜਪਣ ਵਾਲੇ ਦੀ ਰਸਨਾ ਸਦਾ ਮਿੱਠਾ ਬੋਲਦੀ ਅੰਮ੍ਰਿਤ ਵਰਗਾ। ਸਾਹਿਬ ਕਹਿੰਦੇ ਨੇ ਮਨ ਨੂੰ ਜੋ ਇਹ ਸਵਾਸਾਂ ਦੀ ਮਾਲਾ ਬਣਾ, ਮਗਰ ਇਹ ਜੇ ਵਰਤਣਾ ਹੋਇਆ, ਜੇ ਮਨ ਨੂੰ ਤੂੰ ਨਾ ਵਿੱਚ ਜੋਤਾ, ਸਿਮਰਨ ਵਿੱਚ ਮਨ ਨੂੰ ਨਾ ਜੋੜਿਆ ਤੇ ਟਿੰਡਾਂ ਦੀ ਮਾਲਾ ਚੱਲਣੀ ਨਹੀਂ, ਥੱਲਿਓਂ ਅੰਮ੍ਰਿਤ ਆਉਣਾ ਨਹੀਂ। ਉਹ ਇਤਨਾ ਹੈ ਗੁਰਸਿੱਖਾ ਪਿਆਰਿਆ, ਸਾਰੀ ਰਾਤ ਲੱਗਾ ਰਹੇਗਾ ਬਣਨਾ ਕੋਈ। ਮਨ ਨੂੰ ਵਿੱਚ ਜੋਣਾ ਜ਼ਰੂਰੀ ਹੈ। ਅੰਮ੍ਰਿਤ ਸਿੰਚੋ, ਭਰੋ ਕਿਆਰੇ ਤੇ ਅੱਗੇ ਲਿਖਿਆ ਤੋ ਮਾਲੀ ਕੇ ਉਹ ਤੋ ਗੱਜ ਕੇ ਬੋਲੋ ਨਾ ਤੋ

ਦੇ ਵਿੱਚੋਂ ਜਿਸ ਤਰ੍ਹਾਂ ਕਿਆਰੇ ਦੀ ਗੱਲ ਕਿੱਥੇ ਕੀਤੀ, ਜਿਹਨਾਂ ਕਿਆਰੇ ਦੀ ਗੱਲ ਜਿਸ ਤਰ੍ਹਾਂ ਕਿੱਥੇ ਕੀਤੀ, ਇੱਕ ਬਚਨ ਹੋਰ ਹੈ ਕੋਈ ਜਨ ਹਰ ਸਿਉਂ ਦੇਵੈ, ਬੋਲੋ ਨਾ ਕੋਈ ਜਨ ਹਰ ਸਿਉਂ ਦੇਵੈ ਜੋੜ ਦਾ ਮਤਲਬ ਜੋੜ ਕੀ ਜੀ, ਕੋਈ ਸੇਵਕ ਇਹੋ ਜਿਹਾ ਆਵੇ ਜਿਹੜਾ ਮੈਨੂੰ ਹਰੀ ਦੇ ਨਾਲ, ਬੋਲੋ ਨਾ ਹਰੀ ਨਾਲ, ਆਪਣੇ ਨਾਲ ਨਹੀਂ 90% 99% ਸਾਡੇ ਉਹ ਨੇ ਜਿਹੜੇ ਕਥਾ ਕੀਰਤਨ ਸੁਣਾਉਂਦੇ ਤੇ ਜੋੜਦੇ ਆਪਣੇ ਨਾਲ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕੋਈ ਇਹੋ ਜਿਹਾ ਸੇਵਕ ਆਵੇ, ਇਹੋ ਜਿਹਾ ਪਰਮੇਸ਼ਵਰ ਦਾ ਪਿਆਰਾ ਆਵੇ, ਮੇਰੀ ਮਾਂ ਖੜੇ ਤੇ ਮੈਨੂੰ ਰੱਬ ਨਾਲ ਜੋੜਦਾ ਹੈ। ਕਿਹਦੇ ਨਾਲ ਜੋੜਦਾ ਜੀ? ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਨਾਲ ਮੈਨੂੰ ਜੋੜ ਦੇਵੇ। ਕੋਈ ਜਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਬੋਲਿਆ ਕਰੋ ਨਾਲ ਬਾਣੀ ਹੈ ਰਚਨਾ ਤੇ ਆਊਗੀ ਤੇ ਗੁਰੂ ਬੈਠੂ ਰਚਨਾ ਦੇ ਉੱਤੇ ਜਿਹੜੇ ਬਾਣੀ ਬੋਲਦੇ ਨੇ ਤੇ ਬਾਣੀ ਕੀ ਆ ਰੋਜ਼ ਪੜ੍ਹਦੇ ਹੋ ਬਾਣੀ ਗੁਰੂ ਜੇ ਰਚਨਾ ਤੋਂ ਬੋਲੋਗੇ ਤੇ ਰਚਨਾ ਤੇ ਕੌਣ ਬੈਜੂ ਬੋਲੋ ਕੌਣ ਬੈਜੂ ਤੇ ਫਿਰ ਬਾਰ ਬਾਰ ਬਾਣੀ ਬੋਲਿਆ ਕਰੋ ਤੁਹਾਡੀ ਰਚਨਾ ਤੇ ਰਵੇ ਗੁਰੂ ਕੋਈ ਜਨ ਹਾਸਿਓ ਦੇ ਹਾਸਿਓ ਇਸ ਪੁਆਇੰਟ ਨੂੰ ਪੜੋ ਕੋਈ ਸੇਵਕ ਆਵੇ ਜਿਹੜਾ ਮੈਨੂੰ ਰੱਬ ਨਾਲ ਜੋੜੇ ਬੜੀ ਭੇਟਾ ਦਊਂਗੀ ਉਹਨੂੰ ਜੀਵਾਤਮਾ ਕਹਿੰਦੀ ਚਰਨ ਬਹੁ ਬਹੁ ਸ਼ੁਭ ਰਸਨਾ ਦੀਜੇ ਪ੍ਰਾਹਣ ਅਕੋਰ ਵਿੱਚ ਨਜ਼ਰਾਨਾ ਭੇਟਾ ਭੇਟਾ ਕਾਹਦੀ ਦਊਂਗੀ ਪੈਸੇ ਨਹੀਂ ਦਊਂਗੀ ਕੋਈ ਰੱਬ ਨਾਲ ਜੋੜਦਾ ਭੇਟਾ ਪ੍ਰਾਣਾ ਦੀ ਦੇ ਦਊਂਗੀ ਦੀਜੇ ਪ੍ਰਾਣ ਅਕੋਰ ਆ ਤੁਸੀਂ ਦੋ ਚਾਰ ਪੰਜ ਰੁਪਈਏ ਬੋਲ ਕੇ ਪਾਉਂਦੇ ਨਾ ਉਹ ਇਸ਼ਕ ਉਹ ਰੱਬ ਦੇ ਰੰਗ ਵਿੱਚ ਰੱਤੀ ਹੋਈ ਜੀਵ ਆਤਮਾ ਕਹਿੰਦੀ ਆ ਮੈਂ ਰੁਪਈਏ ਨਹੀਂ ਦਊਂਗੀ ਮੈਂ ਉਹਨੂੰ ਪ੍ਰਾਣਾ ਦੀ ਭੇਟਾ ਦੇ ਕੋਈ ਮੈਨੂੰ ਰੱਬ ਨਾਲ ਜੋੜ ਦੇਵੇ ਰੱਜ ਕੇ ਬੋਲੋ ਰੱਬ ਨਾਲ ਮੇਰੇ ਹਰ ਪ੍ਰੀਤਮ ਕੀ ਕੋਈ ਆਪਣੀਆਂ ਨਹੀਂ ਆਪਣੀਆਂ ਗੱਲਾਂ ਨਹੀਂ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾ ਸੋ ਭਾਈ ਅੱਗੇ ਮੈਂ ਤਾਂ ਪੜ੍ਹਿਆ ਲਿਖਿਆ ਕੋਈ ਆਣ ਮਲਾਵੇ ਮੇਰਾ ਪ੍ਰੀਤਮ ਪਿਆਰਾ ਆਪਣੇ ਆਪ ਨੂੰ ਨਾ ਬੁਲਾ ਦੇ ਮੈਨੂੰ ਪ੍ਰੀਤਮ ਪਿਆਰਾ ਬੁਲਾਵੇ ਜਿਹੜਾ ਮੇਰਾ ਪ੍ਰੀਤਮ ਪਿਆਰਾ ਹੈ ਜੋ ਮੇਰਾ ਰੱਬ ਹੈ ਵਾਹਿਗੁਰੂ ਹੈ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਨਾਲ ਮੈਨੂੰ ਬੁਲਾ ਦੇ ਕੋਈ ਆਣ ਬੁਲਾਵੇ ਮੇਰਾ ਪ੍ਰੀਤਮ ਪਿਆਰਾ ਮੈਂ ਉਹਦੇ ਅੱਗੇ ਆਪਣੇ ਆਪ ਨੂੰ ਵੇਚੀ ਦਊਂ ਵੇਚੀ ਦਊਂ ਵੇਚੜੀ ਦੋ ਤਰ੍ਹਾਂ ਦਾ ਵੇਚਣਾ ਹੁੰਦਾ ਇੱਕ ਹੁੰਦਾ ਗਹਿਣੇ ਪਾਉਣਾ ਇੱਕ ਹੁੰਦਾ ਹੈ ਗਹਿਣੇ ਪਾਉਣਾ ਤੇ ਗਹਿਣੇ ਪਾਉਣ ਦੀ ਇਹ ਗੱਲ ਹੁੰਦੀ ਹੈ ਜਦੋਂ ਤੇਰੇ ਕੋਲ ਪੈਸੇ ਹੋਏ ਤੂੰ ਫਿਰ ਕੋਈ ਚੀਜ਼ ਛਡਾ ਸਕਦਾ ਹੈ ਇੱਕ ਹੁੰਦਾ ਬੈ ਕਰਨਾ ਕੀ ਕਰਨਾ ਜੀ ਚੀਜ਼ ਬੈ ਕਰ ਦੇਣੀ ਇੱਥੇ ਆਸ਼ਿਕ ਕਹਿੰਦਾ ਵਾ ਇਹ ਤਨ ਵੇਚੀ ਬੈ ਕਰੀ ਮੈਂ ਬੈ ਕਰ ਦੂੰਗਾ ਆਪਣੇ ਆਪ ਨੂੰ ਵੇਚ ਦੂੰਗਾ ਉਹਦੇ ਅੱਗੇ ਕੋਈ ਜਨ ਹਰਸਿਓ ਦੇਵੇ ਜੋਰ ਹਰਸਿਓ ਇਹ ਗੱਲ ਨੋਟ ਕਰਿਓ ਮੈਂ ਕੱਲ ਭਾਈ ਸਾਹਿਬ ਦੇ ਜੀਵਨ ਬਾਰੇ ਦੋ ਬਚਨ ਪਿਆਰ ਦੇ ਆਪਣੀ ਨਾਲ ਸਾਂਝੇ ਕੀਤੇ ਇੱਕ ਕੈਸਟ ਮੈਂ ਉਹਨਾਂ ਦੀ ਸੁਣਦਿਆਂ ਸੁਣਦਿਆਂ ਇੱਕ ਬੜੀ ਅਜੰਭਾ ਬਚਨ ਸੁਣਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਕਾਦਰਤਾ ਬਖਸ਼ੋ ਆਪਣੇ ਬੱਚਿਆਂ ਦੇ ਬੱਲੇ ਲਿਖਾ ਜੀ ਕਿ ਆਖੋ ਸਤਨਾਮ ਸ੍ਰੀ ਭਾਈ ਸਾਹਿਬ ਕਹਿੰਦੇ ਜਸਬੀਰ ਸਿੰਘ ਦੀ ਇੱਕ ਕੈਸਟ ਵਿੱਚ ਅਕਾਦਰਤਾ ਬਖਸ਼ਣੀ ਆ ਇਹਦੇ ਕਿਸੇ ਮਾਂ ਦਾ ਬੱਚਾ ਘਰੋਂ ਰੁੱਸ ਕੇ ਜਾਏ ਆਖੋ ਵਾਹਿਗੁਰੂ ਧਿਆਨ ਦੇਣਾ ਜਰਾ ਵੀ ਕੋਈ ਇਹਦੇ ਵਿੱਚੋਂ ਕੀ ਕੁਝ ਤੁਹਾਨੂੰ ਲੱਭਣਾ ਅਕਾਦਰਤਾ ਬਖਸ਼ੋ ਮਾਂ ਦਾ ਬੱਚਾ ਰੁੱਸ ਕੇ ਚਲੇ ਗਿਆ ਘਰੋਂ ਕਿਸੇ ਨਾਲ ਭਾਈ ਸਾਹਿਬ ਦੀ ਕੈਸਟ ਵਿੱਚੋਂ ਮੈਂ ਇੱਕ ਬਚਨ ਪੜ੍ਹਿਆ ਸੁਣਿਆ ਕੋਈ ਜਨ ਹਰਸਿਓ ਦੇਵੇ ਜੋਰ ਫਿਰ ਇਸ ਗੱਲ ਤੇ ਇੱਕ ਵਾਰ ਸੁਰਤ ਨੂੰ ਖਿਲਾਰੋ ਕੋਈ ਜਨ ਕੋਈ ਆਵੇ ਕੋਈ ਸੇਵਕ ਆਵੇ ਜਿਹੜਾ ਮੈਨੂੰ ਰੱਬ ਨਾਲ ਜੋੜ ਦੇਵੇ ਧਿਆਨ ਦਿਓ ਭਾਈ ਸਾਹਿਬ ਕਹਿੰਦੇ ਉਸ ਮਾਤਾ ਦਾ ਬੱਚਾ ਘਰੋਂ ਰੁੱਸ ਕੇ ਉਹਦੇ ਰਿਸ਼ਤੇਦਾਰ ਇਕੱਠੇ ਹੋਏ ਸੱਜਣ ਮਿੱਤਰ ਇਕੱਠੇ ਹੋਏ ਤੇ ਕਹਿੰਦੇ ਮਾਂ ਸੁਣਿਆ ਹੈ ਤੇਰਾ ਬੱਚਾ ਘਰੋਂ ਰੁੱਸ ਕੇ ਚਲੇ ਗਿਆ ਉਹਨੇ ਘਰ ਨੂੰ ਨਹੀਂ ਮੁੜਨਾ ਜੇ ਅਸੀਂ ਜਾਈਏ ਵੀ ਤੇ ਦੱਸ ਕੀ ਗੁਰਵਰਤੀ ਹੈ ਤੇਰੇ ਪੁੱਤਰ ਲਈ ਧਿਆਨ ਦਿਓ ਕੀ ਗੁਰਵਰਤੀ ਹੈ ਕੀ ਰਾਹ ਲੱਭੀਏ ਕਿ ਤੇਰਾ ਪੁੱਤਰ ਫਿਰ ਘਰ ਨੂੰ ਮੁੜ ਆਵੇ ਆਖੋ ਸਤਨਾਮ ਸ੍ਰੀ ਤੇ ਮਾਂ ਨੇ ਇੱਕ ਹਦਾਇਤ ਕੀਤੀ ਅਕਾਦਰਤਾ ਬਖਸ਼ਿਓ ਮਾਂ ਕਹਿਣ ਲੱਗੀ ਜੇ ਤੁਹਾਨੂੰ ਮੇਰਾ ਪੁੱਤਰ ਕਦੀ ਘਰੋਂ ਰੁੱਸ ਕੇ ਗਿਆ ਮਿਲ ਜਾਏ ਆਖੋ ਵਾਹਿਗੁਰੂ ਤੇ ਉਸ ਮੇਰੇ ਪੁੱਤਰ ਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾਏ ਤੂੰ ਜਿਹਦਾ ਪੋਤੇ ਉਹ ਬੜਾ ਬਲੀ ਸੀ ਉਹਦੇ ਵਰਗਾ ਸੰਸਾਰ ਵਿੱਚ ਕੋਈ ਗੁਰੂ ਨਾ ਹੋਇਆ ਤੇ ਨਾ ਕੋਈ ਲਿਖਿਆ ਹੈ ਨਾ ਮੈਂ ਪ੍ਰਗਟਿਓ ਮਰਦ ਖਤਮ ਬੜਾ ਅੱਗੇ ਕੀ ਆ ਵਰਿਆਮ ਅਕੇਲੇ ਦਾ ਮਤਲਬ ਕੀ ਕਰੋਗੇ ਕਿ ਉਹ ਜਿਹਾ ਇੱਕੋ ਹੀ ਪੈਦਾ ਹੋਇਆ ਇੱਕੋ ਹੀ ਪੈਦਾ ਹੋਇਆ ਦੁਨੀਆਂ ਤੇ ਕੋਈ ਨਾ ਹੋਣਾ ਹੈ ਤੇ ਨਾ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਗੁਰੂ ਕੇ ਪਿਆਰਿਓ ਹੋਣਾ
1: ਇਹ ਗੱਲ ਨੋਟ ਕਰੋ, ਅੱਜ ਦੋ ਦੋ ਪੈਸੇ ਦੇ ਮੇਰੇ ਵਰਗੇ ਗੱਡੀਆਂ ਚੁੱਕ ਕੇ ਆਪਣੇ ਆਪ ਨੂੰ ਕਰੀ ਜਾਂਦੇ, ਮੇਰੇ ਵਰਗਾ ਨਾ ਸਾਡੇ ਬਾਬੇ ਵਰਗਾ ਹੋਇਆ ਨਾ ਹੋਣਾ। ਇਹ ਬਚਨ ਕੇਵਲ ਭਾਈ ਗੁਰਦਾਸ ਜੀ ਨੇ ਏਡੇ ਭਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਲਈ ਲਿਖੇ ਨੇ। ਵਹਿ ਪ੍ਰਗਟਿਓ ਮਰਦ, ਵਹਿ ਪ੍ਰਗਟਿਓ ਮਰਦ ਮਰਦ ਅਦੰਬੜਾ ਵਰਿਆਮ ਅਕੇਲਾ ਵਰਿਆਮ। ਹੱਥ ਜੋੜ ਕੇ ਪੁੱਛਿਆ ਸੰਗਤ ਨੇ, ਭਾਈ ਸਾਹਿਬ ਜੀ ਉਹ ਕੌਣ ਹੈ ਜਿਹਦੇ ਲਈ ਏਡੇ ਬਚਨ ਪਿਆਰੇ ਕਹਿੰਦੇ ਹੋ? ਤੇ ਕਹਿੰਦੇ ਨੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਕੇਲਾ। ਉਸ ਰੁੱਸੇ ਹੋਏ ਬੱਚੇ ਨੂੰ, ਮੇਰੇ ਪੁੱਤਰ ਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾਇਓ। ਉਹਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾ ਕੇ ਆਖਿਓ, ਪੁੱਤਰ ਤੂੰ ਘਰੋਂ ਰੁੱਸ ਕੇ ਆ ਗਿਆ, ਤੇਰਾ ਪਿਓ ਬਾਬਲ ਮੇਰਾ ਵੱਡ ਸਮਰੱਥਾ। ਦੱਸਿਓ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ। ਆਖਿਓ ਤੇਰੇ ਪਿਓ ਜੀ ਦੀਆਂ ਰਹਿਮਤਾਂ ਨੇ, ਜਿਸ ਸਿਮਰਤ ਦੁੱਖ ਕੋਈ ਨਾ ਲਾਗੇ। ਉਹ ਤੇਰੇ ਪਿਓ ਚ ਇੰਨੀਆਂ ਰਹਿਮਤਾਂ ਹੀ ਜਿਹੜੇ ਉਹਦੇ ਨਾਲ ਜੁੜ ਜਾਂਦੇ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ। ਜਿਸ ਸਿਮਰਤ ਦੁੱਖ ਕੋਈ ਨਾ ਲਾਗੇ, ਉਹਦਾ ਸਿਮਰਨ ਕਰਨ ਨਾਲ ਭਗਜਲ ਪਾਰ ਉਤਾਰਾ। ਬੋਲ ਭਗਜਲ ਪਾਰ ਉਤਾਰਾ। ਤੇਰੇ ਪਿਓ ਚ ਇੰਨੀਆਂ ਰਹਿਮਤਾਂ ਨੇ, ਉਹ ਆਦ ਜੁਗਾਦ ਭਗਤਨ ਬਾਰਾਖਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਆਦ ਜੁਗਾਦ ਭਗਤਨ ਬਾਰਾਖਾ। ਪੁੱਤਰਾ ਇੱਧਰ ਉੱਧਰ ਦਾ ਨਾਮ ਜਪਣਾ ਛੱਡ ਦੇ, ਉਸ ਮਾਲਕ ਦੀ ਉਸਤਤ

मां कह लगी मेरे पुत्र ओदे प्यो दियां कहानियां सुनाओगे ते पुत्र आपे ही अपने प्यो दी महिमा जानदा घर नूं मुड़ आऊगा। समझ रहे हो, पुत्र अपने प्यो दी सरदारी जानदा होया घर नूं मुड़ आऊगा। जाओ मगर ये कहदा है कि लख सीधा करो, सीधा लख करके बैठू आ तो सत नाम श्री एक हदायत की जे तुहानू मेरा पुत मिल जाए ध्यान दियो जी, जे तुहानू मेरा पुत मिल जाए ओनू ओदे प्यो दियां कहानियां सुना के ते एक तरस मेरे गरीबनी ते करियो, जे मेरा पुत्र मन जावे ते ओनू ओदे घर छड्ड दियो अपने घर ना रख लियो। किथे जी? अपने घर। अमर तक करोड़ा संता ने शिकायत मगर अपने घर रख लिया मेरी कौम नहीं समझिया जी बचन जे समझिया ते गल किया कोई सतनाम श्री करोड़ा सारा संता ने अमृत शिकायत नु प्यारिया ने अमृत दे बाटे बड़े त्यार कीते मगर किसी नु आनंदपुर नहीं भेजिया, किसी नु आई डी कार्ड दे के आख्या नहीं जा तेरा शहर आनंदपुर ही, तेरे पिता का नाम गुरु गोबिंद सिंह साहब ही, माता तेरी साहब कौरी, एदे तो वध तेरा कोई रिश्ता है। मैं तेन छुपाउन वाला सा, चलिया तू अपने घर नहीं चलिया, तेरा घर की आखो सतनाम श्री घर तेरा है। एक बार पूछो तुसी अपने आप नूं, ओ गुरु जी सिखो तुसी आनंदपुर दे वासी हो, बोलो जरा कित्थों दे वासी हो। मैं तां एक बचन पढ़िया एक साधु दा बड़े प्यार विच आया, एक बार आखो सतनाम श्री वाहिगुरु, ओ कहिंदा किसे ने अमृत छकिया हजूर साहब तों, कित्थों जी बिना गल के बोलिया करो मेनू उत्साह मिलता है कितों। जो अमृत का बाटा तैयार किया प्यारिया ने आख्या ओ गुरदीप सिंह अज तो तेरे पिता का नाम गुरु गोबिंद सिंह ही, माता तेरी माता बोलिया करो साहिब कौर, प्यार नाल पूरा भार पाओ ना की साहिब कौर ते वासी तू। हजूर साहब सुन वाले ने आख्या जी आनंदपुर साहब भी तख्त आ हजूर साहब भी तख्त आ, अमृत तुसा मेनू इथों दिता इथों का ही वासी बना दो, वासी इथों का बना दो। कह लगे नहीं इनी पावर किसी च नहीं हैगी कि जिथे अमृत छकावे उथों का वासी बना दे, जेड़ा वचन गुरु कर गया के वासी आनंदपुर बोलना वासी वासी किसी ने सबो की तलवंडी तो अमृत छकिया ओनू कहा तू वासी आनंदपुर हाथ जोड़ के आख्या सबो की तलवंडी का बना दे भी तख्त दसवें का ही है, ये भी तख्त तुम ये क्यों नहीं कहते कि अज तो तेरे पिता का नाम गुरु गोबिंद सिंह, माता तेरी साहिब कौर ते वासी तू तख्त श्री सबो की तलवंडी दमदमा साहब है, तो पंजा प्यारिया हाथ जोड़े नहीं ये पावन नहीं। फिर अकाल तख्त ते छकाया ਉਹਨਾਂ ਕਿਹਾ ਜੀ ਇਹਨੂੰ ਤੇ ਅਸੀਂ ਪੰਜਾਂ ਤਖਤਾਂ ਦਾ ਸਰਵੋਰ ਤਖਤ ਮੰਨਦੇ ਹਾਂ, ਇਥੋਂ ਸਾਰੇ ਪੰਥ ਦੇ ਫੈਸਲੇ ਹੁੰਦੇ ਨੇ, ਤੁਸੀਂ ਮੈਨੂੰ ਇਹ ਨਾ ਕਹੋ ਕਿ ਆਨੰਦਪੁਰ ਦਾ ਵਾਸੀ, ਤੂੰ ਮੈਨੂੰ ਕਹੋ ਵੀ ਪਿਤਾ ਤੇਰਾ ਗੁਰੂ ਗੋਬਿੰਦ ਸਿੰਘ, ਮਾਤਾ ਤੇਰੀ ਮਾਤਾ ਸਾਹਿਬ ਕੌਰ ਤੇ ਵਾਸੀ ਤੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਦਾ ਹੈ। ਉਹਨਾਂ ਹੱਥ ਖੜੇ ਕਰਦੇ ਨਾ ਅੰਮ੍ਰਿਤ ਭਾਵੇਂ ਤੂੰ ਅਕਾਲ ਤਖ਼ਤ ਤੋਂ ਛੱਡ, ਇਹ ਸ਼ਬਦ ਤੇਰੇ ਲਈ ਸਾਂਝੇ ਨੇ ਵਾਸੀ ਤੂੰ ਸ੍ਰੀ ਆਨੰਦਪੁਰ ਸਾਹਿਬ। ਲੱਖ ਸਿੱਧਾ ਕਰੋ ਫਿਰ ਆਨੰਦ ਆਊ ਹੋਰ ਆਊ, ਲੱਖ ਸਿੱਧਾ ਕਰਕੇ ਬੈਠੋ आखो सतनाम श्री वासी, समझ रहे हो वासी तू श्री भरो ना एक बार अपने आप आनंदपुर कह के ही आशिका नु आनंद आ जाता है। आनंदपुर शहर एक एहो जिहा शहर है आशिक उहदा नां लै रहे जिंदे भर जांदे पैरां तों लैके सिर तक। एक मैं सिख नु मिल के वेख्या इत्थे तुहाडे ज्योति स्वरूप गुरुद्वारे दे बूहे अगे बैठा वा आनंद ओदे कोल कोई आनंदपुर वाले साहब का नाम लै दे आनंदपुर की धरती का नाम लै दे, मैं वेख्या अद्धा अद्धा घंटा ओदे नेत्रां चो जल नहीं बंद हुंदा। आनंदपुर वालिया आनंदपुर साहब दी धरती है, सारी धरती ते तेरे वर्गी धरती कित्थों होणी जिन कीता माटी ते अंदर, जिन कीता जिने मिट्टी तों एक तिणके नूं रतन बना के रख दिता ओह जी धरती संसार च कित्थे। खैर उत्थे आवां पटना साहब भी तख्त है जेडे उथे अमर छकदे ने उहनां नूं इह आर्डर हुंदा कि तुसीं भी इह गल कहणी है कि वासी श्री आनंदपुर साहब, आनंदपुर साहब तुहाडा घर है, कोई जगराओं अमृत छके, कोई राणा साहब अमृत छके, कोई दूसरे थां छके, तीसरे थां छकागा, तो वासी भी जगरावां दा है। इह वचन कहना ही पैणा है कि पिता का नाम गुरु गोबिंद सिंह, माता साहिब कौर, वासी तू श्री।
ਡੈਡੀ ਨੇ ਬੋਲਿਆ ਕਰੋ ਵਾਸੀ ਤੁਸਰੀ। ਬਸ ਮਾਂ ਨੇ ਹੱਥ ਜੋੜ ਕੇ ਆਖਿਆ ਆਪ ਸਤਨਾਮ ਸ੍ਰੀ, ਧਿਆਨ ਦੇਣਾ ਹੈ, ਸਮਝ ਰਿਹਾ ਨਾ ਵਿਸ਼ੇ ਦੇ ਨਾਲ ਨਾਲ ਤੁਰੇ ਆ ਰਹੇ ਨਾ। ਉਸ ਮਾਤਾ ਨੇ ਹੱਥ ਜੋੜ ਕੇ ਆਖਿਆ ਨੀ ਭਲਿਓ ਭਲਿਓ, ਜੇ ਤੁਸੀਂ ਮੇਰੇ ਪੁੱਤ ਨੂੰ ਮੋੜ ਕੇ ਲਿਆਉਣ ਲੱਗੇ ਹੋ ਤੇ ਤੁਹਾਨੂੰ ਕਿਉਂ ਤੇਰਾ ਘਰ ਸ੍ਰੀ ਸਾਹਿਬਾ ਆਪਣੇ ਘਰ ਨਾ ਰੱਖ ਲਿਓ, ਕੀ ਨਾ ਕਰਿਓ, ਰੱਖਿਆ ਕਿ ਨੀ ਮੇਰੀ ਕੌਮ ਨੂੰ ਅੱਜ ਜਿੰਨੇ ਅਮਰ ਛਕਾਇਆ ਉਹਦੇ ਸੀ। ਤੁਸੀਂ ਪਤਾ ਨੀ ਕਿੱਥੇ ਖਲੋਤੇ ਹੋ, ਮੈਂ ਇੱਕ ਇੱਕ ਬੱਚੇ ਨੂੰ ਜੀਵ ਨੂੰ ਪੜ੍ਹ ਨੀ ਨਾ ਅੰਦਰੋਂ ਸਕਦਾ, ਮਗਰ ਮੈਂ ਗੁਰੂ ਦੇ ਸਹਾਰੇ ਤੇ ਕਹਿਣਾ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅੱਜ ਤੁਸੀਂ ਜਾਓ ਤੇ ਦਿਹਾੜੀ ਦੇ ਵਿੱਚ 5 ਜਾਂ 700 ਮੱਥਾ ਟੇਕਦਾ, ਮਗਰ ਅੰਮ੍ਰਿਤ ਛਕਾਉਣ ਵਾਲਿਆਂ ਦੇ ਡੇਰਿਆਂ ਦੇ ਉੱਤੇ 10-10 ਹਜ਼ਾਰ ਸਿੱਖ ਮੱਥਾ ਟੇਕਦਾ। ਕਿਉਂਕਿ ਇੱਕ ਬਚਨ ਮੈਨੂੰ ਕਿਸੇ ਮਹਾਂਪੁਰਸ਼ ਨੇ ਸੁਣਾਇਆ ਕੋ ਸਤਨਾਮ ਸ੍ਰੀ ਵਾਹਿਗੁਰੂ, ਰੋਧ ਵਧਾ ਰਹਿਣ ਵਾਲਾ ਸੀ, ਬੜਾ ਨਾਮ ਸਿਮਰਨ ਵਾਲੀ ਬਣ ਗਈ ਮੈਨੂੰ। ਉਹ ਗੱਲ ਕਰਦਾ ਕਰਦਾ ਨਾ ਇੱਕ ਤਰ੍ਹਾਂ ਤੁਹਾਡੇ ਵਰਗੀ ਸੰਗਤ ਆਈ ਉੱਥੇ ਤੇ ਬਚਨ ਕਰਦਾ ਕਰਦਾ ਕਹਿੰਦਾ ਜੀ ਸਾਨੂੰ ਅਨੰਦਪੁਰ ਸਾਹਿਬ ਨਾਲ ਜੁੜਨਾ ਚਾਹੀਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਅਜੇ ਬੁਕਤਾ ਮੇਰੇ ਬਾਰੇ ਨੀ ਜਾਣਦੇ, ਮੈਂ ਤੁਹਾਡੇ ਬਾਰੇ ਨੀ ਜਾਣਦਾ, ਮੈਂ ਪਹਿਲੀ ਵਾਰ ਜੁੜੇ ਜਾਣਾ ਹੈ। ਇੱਕ ਵਾਰ 97 ਜਿੱਥੇ ਚਾੜੀਆਂ ਜੁੜੇ ਤੁਹਾਡੇ, ਮੈਨੂੰ ਇਹ ਨਾ ਸਮਝਣਾ ਮੈਂ ਕਿਸੇ ਤੇ ਟਾਰਗੇਟ ਬਣਾ ਕੇ ਕਹਿ ਰਿਹਾ, ਮੈਂ ਸਿਧਾਂਤ ਦੀ ਗੱਲ ਕਰ ਰਿਹਾ। ਤੁਸੀਂ ਮੇਰੀ ਗੱਲ ਫਿਰ ਵਿਚਾਰ ਕਰ ਸਕਦੇ ਹੋ, ਮੈਂ ਕੀ ਕਹਿਣਾ ਚਾਹੁੰਦਾ, ਮੇਰੀ ਭਾਵਨਾ ਨੂੰ ਸਮਝੋ। ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚੁਮਕੀਦਾਰ ਹਾਂ, ਮੈਂ ਚਾਹੁੰਦਾ ਮੇਰੀ ਕੌਮ ਅਨੰਦਪੁਰ ਇਕੱਠੀ ਹੋਏ, ਅਨੰਦਪੁਰ ਸਾਹਿਬ ਏਕਤਾ ਨੂੰ ਕੋਈ ਵੀ ਡਰ ਨਹੀਂ, ਮਗਰ ਏਕਤਾ ਨੀ ਰਹੀ। ਉਹ ਕਹਿੰਦਾ ਸਾਧੂ ਇਸ ਤਰ੍ਹਾਂ ਗੱਲ ਕਰਦਾ ਕਰਦਾ ਕਹਿੰਦਾ ਜੀ ਅਨੰਦਪੁਰ ਸਾਹਿਬ ਨਾਲ ਜੁੜੋ। ਉਹ ਲਾਗੇ ਕਿਸੇ ਨੇ ਆਖਿਆ ਜੀ ਤੁਸੀਂ ਅਨੰਦਪੁਰ ਦਾ ਬੜਾ ਰੌਲਾ ਪਾਉਂਦੇ ਹੋ, ਜਿਹੜੇ ਬਾਬੇ ਅੰਮ੍ਰਿਤ ਛਕਾਉਂਦੇ ਆ ਉਹ ਤੁਹਾਡੇ ਨਾਲ ਸ਼੍ਰੋਮਣੀ ਕਮੇਟੀ ਨਾਲ ਸਰਕਾਰ ਗੁਰੂ ਗ੍ਰੰਥ ਸਾਹਿਬ ਦਾ ਜ਼ਿਆਦਾ ਕਰਦੇ, ਸਮਝੋਗੇ ਤੇ ਆਖੋ ਵਾਹਿਗੁਰੂ। ਉਹ ਸਰਕਾਰ ਜ਼ਿਆਦਾ ਕਰਦੇ, ਜਿੰਨੇ ਰੁਮਾਲੇ ਸੋਹਣੇ ਸੰਤ ਮਹਾਤਮਾ ਲਾਉਂਦੇ ਨੇ ਤੁਹਾਡੇ ਤਾਂ ਬਸ ਪਿਆਰੇ ਲੱਗਦੇ ਹੀ ਨਹੀਂ। ਉਹ ਕਹਿੰਦਾ ਇਹ ਤਾਂ ਗੱਲ ਪੱਕੀ ਹੈ, ਜਿਹੜੀਆਂ ਸੋਹਣੀਆਂ ਗੱਡੀਆਂ ਦੇ ਵਿੱਚ ਸੰਤ ਮਹਾਤਮਾ ਗੁਰੂ ਗ੍ਰੰਥ ਸਾਹਿਬ ਨੂੰ ਭਾ ਕੇ ਖੜਦੇ ਨੇ ਉਹਨੀਆਂ ਸੋਹਣੀਆਂ ਗੱਡੀਆਂ ਤੇ ਤੁਸੀਂ ਖੜਦੇ ਹੀ ਨਹੀਂ, ਤੁਹਾਡੇ ਮਾਮਲੇ ਸਤਿਕਾਰ ਹੀ ਨਹੀਂ। ਮਗਰ ਜਿਹੜੇ ਉਹਨੇ ਭਜਨ ਕੀਤੇ ਸਾਧੂ ਨੇ ਅੱਗੇ ਸੁਣ ਕੇ ਸਾਡੇ ਮੋਟੇ ਨੇਤਰ ਸੀ ਕਰੋਟਾਂ ਵਰਗੇ ਉਹਦੇ ਬੰਦੀ ਵਾਲੇ, ਉਹ ਤੱਤ ਬੇਤਾ ਮਹਾਂਪੁਰਸ਼ ਸੀ, ਇੱਕ ਇੱਕ ਭਜਨ ਕਰਦਾ ਸੀ ਤੇ ਉਸ ਭਜਨ ਵਿੱਚ ਕਈ ਕੇਲੇ ਕੇ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ ਕੇਲੇ ਕੇ ਸਮਝ ਆ ਗਏ, ਕੇਲੇ ਦੇ ਪੱਤੇ ਦੇ ਵਿੱਚ ਪੱਤਾ, ਪੱਤੇ ਦੇ ਵਿੱਚ ਪੱਤਾ, ਪੱਤੇ ਦੇ ਵਿੱਚ ਕੇਲੇ ਦਾ ਬੂਟਾ ਜਿਹੜਾ ਹੁੰਦਾ ਉਹ ਤੁਹਾਨੂੰ ਫੇਰੀ ਜਾਓ ਤੇ ਥੱਲੇ ਨਿਕਲੀ ਜਾਂਦੇ ਨੇ। ਆਦੇ ਇਸੇ ਤਰ੍ਹਾਂ ਕੇਲੇ ਕੇ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ ਬ੍ਰਹਮ ਗਿਆਨੀ ਕੀ ਬਾਤ ਬਾਤ ਮੈਂ ਬਾਤ ਬਾਤ ਮੈਂ ਬਾਤ, ਇੱਕ ਇੱਕ ਇਸ਼ਾਰਾ ਕਰਦਾ ਪਤਾ ਨੀ ਕੀ ਕੁਝ ਕਹਿ ਦਿੰਦਾ। ਇੱਕ ਭਜਨ ਹੁੰਦਾ ਜਿਹਨੇ ਬ੍ਰਹਮ ਬੇਤੇ ਨੇ ਬ੍ਰਹਮ ਨੂੰ ਜਾਣਿਆ, ਜਿਹੜਾ ਬ੍ਰਹਮ ਦਿਸ਼ਟਾ ਹੈ, ਜਿਹੜਾ ਇੱਕ ਇੱਕ ਭਜਨ ਕਰਦਾ ਪਤਾ ਹੀ ਨੀ ਉਹ ਕਿੱਥੋਂ ਤੱਕ ਬੋਲ ਰਿਹਾ। ਉਹ ਗੱਲ ਕਰਦਾ ਕਹਿੰਦਾ ਹਾਂ ਗੱਲ ਤਾਂ ਪੱਕੀ ਹੈ, ਸਾਧੂ ਮਹਾਤਮਾ ਜਿਹਨਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੋਈ ਨੀ ਕਰਦਾ, ਮਗਰ ਇੱਕ ਮੈਂ ਤੈਨੂੰ ਗੱਲ ਦੱਸਾਂ, ਦੋ ਤਰ੍ਹਾਂ ਦੇ ਜੀਵ ਆਤਮਾ ਦਿਖਾਣ ਉੱਤੇ ਆਉਂਦੇ ਨੇ, ਇੱਕ ਸ਼ਿਕਾਰੀ ਹੁੰਦਾ ਇੱਕ ਧਰਮੀ ਹੁੰਦਾ। ਸਮਝਣ ਦੀ ਕੋਸ਼ਿਸ਼ ਕਰਿਓ, ਮੇਰੀ ਹੱਥ ਜੋੜ ਕੇ ਬੇਨਤੀ, ਮੈਨੂੰ ਗਲਤ ਨਾ ਸਮਝਿਓ, ਮੇਰੇ ਸਿਧਾਂਤ ਨੂੰ ਸਰਦਾਰ ਜੋ ਕਹਿਣਾ ਚਾਹੁੰਦਾ। ਆਖੋ ਸਤਨਾਮ ਸ੍ਰੀ। ਉਹ ਕਹਿੰਦਾ ਸ਼ਿਕਾਰੀ ਹੁੰਦਾ ਤੇ ਇੱਕ ਧਰਮੀ ਹੁੰਦਾ, ਦਾਣੇ ਦੋਵੇਂ ਇੱਕੇ ਦੁਕਾਨ ਤੋਂ ਖਰੀਦਦੇ ਨੇ, ਧਰਮੀ ਨੇ ਦਾਣੇ ਪਾਉਣੇ ਪੰਛੀਆਂ ਨੂੰ ਤੇ ਉਹਦਾ ਇੰਨਾ ਹੀ ਧਰਮ ਆ ਕੇ ਪੰਛੀਆਂ ਦੀ ਪੋਟ ਭਰੇ ਪੰਛੀਆਂ ਦੀ, ਉਹਦੇ ਤੋਂ ਬਾਅਦ ਦਾਣੇ ਖਿਲਾਰ ਕੇ ਉਹ ਨੀ ਮੇਰਾ ਪੰਛੀ ਕਿਧਰ ਨੂੰ ਪੁੱਟ ਗਏ। ਕਹਿੰਦੇ ਆਪੋ ਆਪਣੇ ਆਲਣੇ ਮਜਾਓ ਜਿੱਥੇ ਤੁਹਾਡਾ ਆਲਣਾ, ਮੇਰਾ ਕੰਮ ਤੁਹਾਨੂੰ ਪਛਾਣਨਾ ਨੀ, ਮੇਰਾ ਕੰਮ ਤੁਹਾਨੂੰ ਆਪਣੇ ਨਾਲ ਨਹੀਂ, ਮੇਰਾ ਕੰਮ ਹੈ ਤੁਹਾਡੀ ਪੋਟ ਭਰ ਜਾਏ, ਤੁਸੀਂ ਅਸੀਸਾਂ ਦਿਓ। 68 ਤੀਰਥ ਸਗਲ ਪੁੰਨ ਜੀ ਦਇਆ, ਮੈਂ ਜੀ ਦਇਆ ਕਰਨ ਨੂੰ ਆਇਆ ਸਾਂ, ਮੈਂ ਤੁਹਾਨੂੰ ਦਾਣੇ ਪਾਤੇ, ਇਹਦੇ ਤੋਂ ਵੱਧ ਮੇਰਾ ਕੋਈ ਤੁਹਾਡਾ ਰਿਸ਼ਤਾ ਨਹੀਂ, ਤੁਸੀਂ ਆਪੋ ਆਪਣੇ ਘਰ ਨੂੰ ਉੱਡ ਜਾਓ। ਧਿਆਨ ਦਿਓ ਜੀ ਰੱਖ ਵਾਹਿਗੁਰੂ, ਸਮਝ ਰਹੇ ਹੋ ਕੀ ਕਹਿ ਰਿਹਾ। ਦਾਣੇ ਪਾਏ ਪੰਛੀਆਂ ਨੂੰ ਧਰਮੀ ਪੁਰਸ਼ ਨੇ ਤੇ ਆਖਿਆ ਕੋਟ ਭਰੋ ਤੇ ਜਾਓ ਆਪੋ ਆਪਣੇ ਘਰਾਂ, ਮਗਰ ਇੱਕ ਸ਼ਿਕਾਰੀ ਹੈ, ਸ਼ਿਕਾਰੀ ਨੇ ਉਸੇ ਦੁਕਾਨ ਤੋਂ ਦਾਣੇ ਲੈ ਰਹੇ ਗੁਰੂ ਗ੍ਰੰਥ ਸਾਹਿਬ ਤੋਂ, ਆਖੋ ਸਤਨਾਮ ਸ੍ਰੀ, ਬਾਣੀ ਉਹਦੀ ਪੜੀ, ਸਿਮਰ ਉਹਦਾ ਹੀ ਕਰਾਇਆ, ਗੱਲ ਉਹਦੀ ਕੀਤੀ, ਮਗਰ ਉਹ ਦਾਣੇ ਪਾਉਂਦਿਆਂ ਪਾਉਂਦਿਆਂ ਥੱਲੇ ਵੀ ਜਾਲ ਵਿਛਾਤਾ ਜਿਹੜਾ ਪੰਛੀ ਨੂੰ ਦਿੱਤੀ ਨਾ। ਆਖੋ ਸਤਨਾਮ ਸ੍ਰੀ, ਸਮਝ ਰਹੇ ਹੋ, ਸੌਸਾ ਨਾ ਲਿਆ ਵਿੱਚੋਂ, ਰੱਜ ਕੇ ਆਖੋ ਵਾਹਿਗੁਰੂ, ਸੁਚੇਤ ਹੋ ਜਾਓ, ਆਖੋ

ਜਾਂਦੇ ਹੁਣ ਉਹਨੇ ਦਾਣਿਆਂ ਦੇ ਥੱਲੇ ਇੱਕ ਬਰੀਕ ਜਿਹਾ ਜਾਲ ਵਿਛਾਇਆ, ਪਤਾ ਤੇ ਆਪਣੇ ਕੋਠੇ ਤੇ ਜਾ ਕੇ ਸ਼ਿਕਾਰੀ ਨੇ ਛੱਡਤਾ। ਕਬੂਤਰ ਤੁਸੀਂ ਵੇਖੇ ਜਿਹੜੇ ਲੋਕੀ ਰੱਖਦੇ, ਇੱਕ ਵਾਰ ਸ਼ਿਕਾਰੀ ਦੇ ਕੋਠੇ ਦੇ ਉੱਤੇ ਜਦੋਂ ਜਾ ਕੇ ਬਹਿ ਜਾਂਦਾ ਨਾ ਕਬੂਤਰ, ਤੇ ਲੋਕਾਂ ਨੇ ਆਮ ਕੇ ਗਿਲਾ ਕੀਤਾ ਹੋਵੇ ਤੂੰ ਇਹਨਾਂ ਨੂੰ ਬੇਜਬਾਨਾਂ ਨੂੰ ਕਾਹਨੂੰ ਫੜ ਲਿਆ। ਆਖੋ ਸਤਨਾਮ ਸ੍ਰੀ, ਇਹਨਾਂ ਬੇਜਬਾਨਾਂ ਨੂੰ ਕਿਉਂ ਫੜ ਲਿਆ? ਬੋਲੋ ਮੇਰੇ ਨਾਲ, ਇਹਨਾਂ ਬੇਜਬਾਨਾਂ ਨੂੰ। ਸ਼ਿਕਾਰੀ ਨੇ ਆਖਿਆ ਮੈਂ ਕਦੋਂ ਫੜਿਆ, ਮੈਂ ਤੇ ਕੋਠੇ ਤੇ ਖੁੱਲੇ ਛੱਡੇ, ਉੱਡ ਜਾਣ। ਆਖੋ ਸਤਨਾਮ ਸ੍ਰੀ, ਸਮਝ ਲਿਆ, ਉੱਡ ਜਾਣ ਕੋਠੇ ਤੇ, ਮੈਂ ਤਾਂ ਫੜੇ ਹੀ ਨੀ। ਆਂਦਾ ਆ ਮੈਂ ਤੈਨੂੰ ਵਿਖਾਵਾਂ। ਸੋਟੀ ਲੈ ਕੇ ਗਿਆ, ਉਹਨਾਂ ਬੇਜਬਾਨਿਆਂ ਨੂੰ ਉਡਾਇਆ, ਮਗਰੋਂ ਇੱਕ ਵਾਰ ਉਸ ਕੋਠੇ ਤੇ ਬਹਿ ਗਏ ਸੀ, ਉੱਡਣ ਜੋਗੇ ਹੀ ਨੀ ਰਹੇ। ਉਹਨਾਂ ਲਈ ਹੋ ਗਿਆ ਵੀ ਜੇ ਇੱਥੋਂ ਬਾਹਰ ਜਾਵਾਂਗੇ ਤੇ ਕੁਛ ਵੀ ਨੀ ਮਿਲਣਾ, ਇੱਥੇ ਦਾਣੇ ਮਿਲਦੇ ਸਾਨੂੰ। ਮਗਰ ਉਹਨਾਂ ਨੂੰ ਇਹ ਨੀ ਪਤਾ ਵੀ ਇਹ ਇੱਕ ਸੀਮਤ ਜਗ੍ਹਾ ਹੈ ਜਿੱਥੇ ਅਸੀਂ ਫਸ ਗਏ। ਆਖੋ ਸਤਨਾਮ ਸ੍ਰੀ, ਇਹ ਸਾਡਾ ਘਰ ਨਹੀਂ, ਇਹ ਸਾਡਾ ਘਰ ਨਹੀਂ। ਜਦੋਂ ਉੱਥੇ ਦਾਣੇ ਪੈ ਗਏ, ਉਹ ਸੋਟੀ ਲੈ ਕੇ ਆਇਆ ਕਰਕੇ ਉਡਾ ਤੇ ਅਸਮਾਨ ਤੇ ਵੀ ਉੱਡ ਗਏ। ਪੰਜ ਪਿਆਰੇ ਸਾਹਿਬਾਨਾਂ ਨੂੰ ਕਹਿਣਾ, ਉਸ ਮਾਤਾ ਨੇ ਜਿਤਨਾ ਤਰਲਾ ਪਾਇਆ ਸੀ, ਜੇ ਮੇਰੇ ਬੱਚੇ ਤੈਨੂੰ ਮਿਲ ਜਾਣ, ਜੇ ਮੇਰਾ ਪੁੱਤਰ ਤੈਨੂੰ ਮਿਲ ਜਾਏ, ਇੱਕ ਪਰ ਉਪਕਾਰ ਕਰੀ, ਉਹਨੂੰ ਉਹਦੇ ਘਰ ਛੱਡ ਆਈ। ਬੋਲੋ ਜੀ, ਕਹਿੰਦੇ ਜੇ ਕਦੀ ਅੱਜ ਸੰਸਾਰ ਦਾ ਹਰ ਸੰਤ ਅੰਮ੍ਰਿਤ ਛਕਾਉਣ ਵਾਲਾ ਆਖੇ ਮੇਰਾ ਕੋਈ ਡੇਰਾ ਹੀ ਨਹੀਂ, ਮੇਰਾ ਕੋਈ, ਬੋਲੋ ਨਾ, ਮੇਰਾ ਕੋਈ, ਮੇਰੀ ਕੋਈ ਸੰਪਰਦਾ ਨਹੀਂ, ਮੈਂ ਤਾਂ ਤੈਨੂੰ ਅੰਮ੍ਰਿਤ ਛਕਾ ਕੇ ਤੇਰੇ ਪਿਓ ਦੇ ਘਰ ਭੇਜਣਾ। ਤੈਨੂੰ ਘਰ ਭੁੱਲ ਗਿਆ ਸੀ ਪਿਓ ਦਾ, ਮੇਰੀ ਰੱਬ ਨੇ ਡਿਊਟੀ ਲਾਈ, ਮੈਂ ਤੈਨੂੰ ਸਮਝਾਇਆ ਭਜਾਇਆ, ਅਨੰਦਪੁਰ ਵਾਲੇ ਦੇ ਬਚਨ ਸੁਣਾਏ, ਅਨੰਦਪੁਰ ਵਾਲੇ ਦੀਆਂ ਕਥਾ ਕਹਾਣੀਆਂ ਸੁਣੀਆਂ, ਤੇਰਾ ਹੁਣ ਮਨ ਮੰਨ ਗਿਆ, ਤੂੰ ਅੰਮ੍ਰਿਤ ਛਕ ਲਿਆ, ਮੇਰਾ ਕੋਈ ਘਰ ਨਹੀਂ। ਮਗਰ ਇੱਥੇ ਕੀਰਤਨ ਮਗਰੋਂ ਧਾਰਨਾ ਸਿੱਖਦੇ ਆ ਤੇ ਪਹਿਲੋਂ ਸਾਡੇ ਅੱਠ ਅੱਠ ਦਸ ਦਸ ਏਕੜ ਵਿੱਚ ਡੇਰੇ ਬਣ ਜਾਂਦੇ ਨੇ, ਤੇ ਆਪਾਂ ਕੋਈ 20,000 ਸੰਗਤ ਜੋੜ ਕੇ ਬਹਿ ਗਿਆ, ਕੋਈ 50,000 ਸੰਗਤ ਜੋੜ ਕੇ ਬਹਿ ਗਿਆ। ਮੇਰੇ ਬਾਪੂ ਦੇ ਘਰ ਅਨੰਦਪੁਰ ਦੀ ਧਰਤੀ ਤੋਂ ਚਮਕੌਰ ਸਾਹਿਬ ਆਓ ਇੱਕ ਵਾਰ। ਆਖੋ ਸਤਨਾਮ ਸ੍ਰੀ, ਆਪਣੀ ਸੁਰਤ ਨੂੰ ਕਿੱਥੇ ਲਿਆਓ? ਚਮਕੌਰ ਸਾਹਿਬ ਦੀ ਧਰਤੀ ਤੇ, ਉਸ ਧਰਤੀ ਤੇ ਲਿਆਓ, ਤੇ ਤੁਹਾਡੇ ਵਿੱਚੋਂ ਕਈ ਗੁਰਸਿੱਖ ਆ ਚੁੱਕੇ ਜਾਂਦੇ ਹੋਣਗੇ। ਤੁਸੀਂ ਰੋਜ਼ ਵੇਖੋ ਉੱਥੇ ਕਬੂਤਰ ਉੱਡਦੇ, ਬੰਦਾ ਜਾਂਦਾ ਹੀ ਕੋਈ ਨੀ। ਭਲੇ ਉਹ ਜਗ੍ਹਾ ਜੇ ਜਿੱਥੇ ਪਹਿਲਾ ਪਰਛਾ ਵੱਜਿਆ ਨਾ ਅਜੀਤ ਸਿੰਘ ਦੇ ਕਲੇਜੇ ਚ, ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਪੈਰਾਂ ਤੋਂ ਜੋੜਾ ਲਾਤਾ, ਜੋੜਾ ਲਾਤਾ, ਇਹ ਉਹਦੇ ਦਰਬਾਰ ਚ ਬੈਠਾ ਮੈਂ ਬਚਨਾ ਜੋੜਾ ਲਾਤਾ। ਤੇ ਲਾਗੋ ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਜੋੜਾ ਇਕਦਮ ਤੋਂ ਲਾਇਆ ਜੇ? ਕਹਿੰਦੇ ਇੱਥੇ ਬਾਬੇ ਅਜੀਤ ਸਿੰਘ ਦਾ ਖੂਨ ਡੁੱਲ ਗਿਆ, ਧਰਤੀ ਇੰਨੀ ਪਵਿੱਤਰ ਹੋ ਗਈ ਆ ਕਿ ਇੱਥੇ ਆਉਣ ਵਾਲਾ ਹਰ ਗੁਰਸਿੱਖ, ਉਹਨੂੰ ਕਿਸੇ ਮੱਕੇ ਮਦੀਨੇ ਜਾਣ ਦੀ ਜ਼ਰੂਰਤ ਨਹੀਂ, ਉਹਨੂੰ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਜ਼ਰੂਰਤ ਨਹੀਂ। ਚਮਕੌਰ ਸਾਹਿਬ ਜਿੱਡਾ ਤੀਰਥੀ ਕਿਤੇ ਨਹੀਂ। ਮਗਰ ਅਸੀਂ ਸਾਡੀ ਦੌੜ ਕਿੱਥੋਂ ਤੱਕ ਰਹਿ ਗਈ? ਖੈਰ ਉਧਰ ਨਾ ਜਾਵਾ, ਮੈਂ ਵਿਸ਼ਿਆ ਲਾਉਣਾ, ਮੈਂ ਬੇਨਤੀ ਕਰ ਲਗਾ, ਅੱਲਾ ਯਾਰ ਖਾਂ ਇੱਕ ਮੁਸਲਮਾਨ ਕਵੀ ਹੋਇਆ, ਉਹਦੀਆਂ ਤੁਸੀਂ ਪੜ੍ਹੀਆਂ ਕਵਿਤਾ, ਉਹ ਤੇ ਕਹਿੰਦਾ ਆਪਣੀ ਕਲਮ ਨਾਲ ਲਿਖਦਾ, ਕਹਿੰਦਾ ਬਸ ਇੱਕ ਹੀ ਤੀਰਥ ਹੈ ਹਿੰਦ ਮੈਂ। ਲੋ ਸੁਣੋ, ਹਿੰਦੁਸਤਾਨ ਚ ਕਹਿੰਦਾ ਬਸ ਇੱਕੋ ਹੀ ਤੀਰਥ ਆ। ਵੇਖੋ ਇੱਕ ਮੁਸਲਮਾਨ ਦੀ ਅੱਖ ਕਿੱਥੋਂ ਤੱਕ ਵੇਂਦੀ, ਸਿੱਖੋ ਅਸੀਂ ਕਿੱਥੇ ਚਲੇ ਗਏ? ਬਸ ਇੱਕ ਹੀ ਤੀਰਥ ਹੈ ਹਿੰਦ ਮੈਂ। ਬੋਲੋ, ਬਸ ਯਾਤਰਾ ਤੇ ਲਈ, ਯਾਤਰਾ ਕਰਨ ਨੂੰ ਦੁਨੀਆਂ ਦੇ ਲੋਕੋ ਅੱਲਾ ਯਾਰ ਖਾਂ ਜੋਗੀ ਲਾਹੌਰ ਦਾ ਰਹਿਣ ਵਾਲਾ ਕਹਿੰਦਾ, ਜਿਹਨੇ ਗੰਜੇ ਸ਼ਹੀਦਾਂ ਕਿਤਾਬ ਲਿਖੀ, ਉਹ ਕਹਿੰਦਾ ਯਾਤਰਾ ਕਰਨ ਨੂੰ ਹਿੰਦੁਸਤਾਨ ਚ ਇੱਕੋ ਹੀ ਤੀਰਥ ਹੈ। ਆਖੋ ਸਤਨਾਮ ਸ੍ਰੀ, ਬਸ ਇੱਕ ਹੀ ਤੀਰਥ ਹੈ ਹਿੰਦ ਮੈਂ, ਯਾਤਰਾ ਦੇ ਲਈ ਆਂਦਾ ਇੱਕੋ ਹੀ ਤੀਰਥ ਹੈ। ਸਿੱਧੇ ਹੁਕਮ ਵਿੱਚ ਇੱਕੋ ਹੀ ਤੀਰਥ ਹੈ ਹਿੰਦੁਸਤਾਨ ਦੇ ਵਿੱਚ ਯਾਤਰਾ ਕੇ ਲਈ, ਬਸ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ, ਕਟਾਏ ਜਹਾਂ ਬੇਟੇ ਪਾਕ ਨੇ। ਇਹਦੇ ਤੋਂ ਵੱਡਾ ਤੀਰਥ ਕਿੱਥੇ? ਤੁਹਾਡੀਆਂ ਗੱਡੀਆਂ ਚਮਕੌਰ ਨੂੰ ਨਹੀਂ ਜੇ ਮੁੜਦੀਆਂ, ਭਾਵੇਂ ਮੇਰਾ ਗੁੱਸਾ ਹੀ ਕਰੇ। ਸੁਣੋ, ਤੁਹਾਡੀਆਂ ਗੱਡੀਆਂ ਚਮਕੌਰ ਸਾਹਿਬ ਨੂੰ ਨਹੀਂ ਜੇ ਮੁੜਦੀਆਂ, ਭਾਵੇਂ ਗੁੱਸਾ ਹੀ ਕਰੇ। ਜੇ ਤੁਸੀਂ ਮਹੀਨੇ ਬਾਅਦ ਇੱਕ ਇੱਕ ਪਰਿਵਾਰ ਵੀ ਲਾ ਲਓ ਨਾ ਕਿ ਅਸੀਂ ਮਹੀਨੇ ਬਾਅਦ ਚਮਕੌਰ ਦੀ ਧਰਤੀ ਤੇ ਮੱਥਾ ਟੇਕਣ ਜਾਣਾ ਹੀ ਜਾਣਾ ਹੈ। ਉੱਥੇ ਕਬੂਤਰਾਂ ਦੀ ਜਗ੍ਹਾ ਤੇ ਗੁਰੂ ਦੇ ਸਿੱਖੋ, ਗੁਰੂ ਦੇ ਸਿੱਖਾਂ ਦੀ ਸੰਗਤ ਜੁੜ ਸਕਦੀ, ਡੇਰਿਆਂ ਨੂੰ ਤੁਰ ਪਏ, ਨਵੇਂ ਨਵੇਂ ਧਰਮ ਸਥਾਨ ਆਪਾਂ ਲੱਭ ਲੈ। ਬਸ
ਇੱਕ ਹੀ ਤੀਰਥ ਹੈ ਹਿੰਦਮੈ ਯਾਤਰਾ ਕੇ ਲੀਏ। ਅੱਲਾ ਯਾਰ ਖਾਂ ਕਹਿੰਦਾ ਕਟਾਏ ਜਹਾਂ ਬੇਟੇ ਬਾਪ ਨੇ ਖੁਦਾ ਕੇ ਲੀਏ, ਕਟਾਏ।

ਔਲਾਦ ਨਹੀਂ ਨਹੀਂ ਖੁਦਾ ਵੀ ਨਹੀਂ ਹੈ। ਰੱਬ ਦੀ ਮਰਿਆਦਾ ਚਲਾਉਣ ਨੂੰ ਆਪਣੇ ਪੁੱਤ ਜਿੱਥੇ ਵਾਰੇ ਉਹਦਾ ਤੀਰਥ ਕਿੱਥੋਂ ਲੱਭੋਗੇ। ਮਗਰ ਮੈਂ ਕਹਿਣ ਲੱਗਾ ਸਭ ਕੁਛ ਸ਼ਿਕਾਰੀ ਨੇ, ਉਹ ਜਿੰਨੇ ਪੰਛੀ ਲੈ ਗਿਆ ਉਹਦੇ ਜੋਗੇ ਹੀ ਲੈ ਗਏ। ਅਰਦਾਸ ਕਰੋ, ਇਹ ਭਜਨ ਮੇਰੇ ਨਾਲ ਪੜ੍ਹੋ ਕਿ ਸੰਸਾਰ ਵਿੱਚ ਇੱਕ ਇੱਕ ਜੀਵ ਦੀ ਇਹ ਅਰਦਾਸ ਹੋਵੇ, ਕੋਈ ਜਾਣਾ ਕੋਈ ਸੇਵਕ ਰੱਬ ਦਾ ਪਿਆਰਾ ਆਵੇ, ਅੰਮ੍ਰਿਤ ਛਕਾਵੇ ਤੇ ਮੈਨੂੰ ਜੋੜ ਆਨੰਦਪੁਰ ਨਾਲ ਦੇ, ਜੋੜ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਦੇ, ਜੋੜ ਮੈਨੂੰ ਗੁਰੂ ਪੰਥ ਦੀ ਮਰਿਆਦਾ ਨਾਲ ਦੇ। ਆਪੋ ਆਪਣੀ ਗੱਲ ਨਾ ਦੱਸੇ ਹਰ ਸਿਉਂ

0: ਪਪੂ ਸ਼ੁਭਰ ਸੁਣਾ ਦੀਜੇ ਪ੍ਰਾਣ ਅਕੋਰ ਕਿਹਦੇ ਲਈ ਜਿਹੜਾ ਮੇਰੇ ਮਨ ਤਨ ਨਿਰਮਲ ਦਰਤ ਕਿਆਰੂ ਮੇਰੇ ਮਨ ਨੂੰ ਤੇ ਤਨ ਨੂੰ ਨਿਰਮਲ ਕਿਆਰੇ ਬਣਾ ਕੇ ਉਹਦੇ ਵਿਚ ਪੰਜ ਚੁਲੇ ਨੇਤਰਾਂ ਚ ਪਾ ਦੇ ਪੰਜ ਚੁਲੇ ਸਿਰ ਵਿਚ ਪਾ ਦੇ ਪੰਜ ਚੁਲੇ ਮੇਰੇ ਮੂੰਹ ਵਿਚ ਪਾ ਦੇ ਤੇ ਇੱਕ ਇੱਕ ਚੁਲੇ ਨਾਲ ਮੇਰੇ ਨੇਤਰਾਂ ਚ ਨੇਤਰ ਪਾ ਕੇ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੁਧਾ ਕਹਿੰਦੇ ਅੰਮ੍ਰਿਤ ਨੂੰ ਸੁਧਾ ਕਿਹਨੂੰ ਕਹਿੰਦੇ ਨੇ ਸੁਧਾ ਸੋਈਏ ਪੜ੍ਹਦੇ ਅੰਮ੍ਰਿਤ ਸੋਈਏ ਕਹਿੰਦੇ ਨੇ ਹਰ ਸਿੰਚੈ ਸੁਧਾ ਸੰਜੋਰ ਸੰਜੋਤ ਵੇ ਮੇਰੇ ਪਿਆਰਿਆਂ ਅੱਖਾਂ ਵਿਚ ਮੇਰੇ ਮੂੰਹ ਵਿਚ ਮੇਰੇ ਸਿਰ ਵਿਚ ਅੰਮ੍ਰਿਤ ਕੋਈ ਜਨ ਹਰਸਿਓ ਦੇਵੈ ਜੋਰ ਅੱਜ ਵਾਲਾ ਬਚਨ ਜਿਹੜਾ ਵਿਚਾਰਨ ਲੱਗੇ ਉਹ ਹੈ ਚਿੰਤਾ ਨਾ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਲਈ ਜੁੜੇ ਹੋ ਇੱਕ ਵਾਰ ਆਪਣੀ ਇਕਾਗਰਤਾ ਬਣਾਉਣ ਨੂੰ ਫਿਰ ਆਖੋ ਵਾਹਿਗੁਰੂ ਮੈਂ ਅੱਗੇ ਵੀ ਗੱਲ ਦੱਸਿਆ ਸੀ ਵੱਡ ਭਾਗੀਆਂ ਵਾਹੋ ਵਾਹੋ ਮੋਹ ਕਢਾਏ ਵੱਡ ਭਾਗੀਆਂ ਸਿੱਧੇ ਲੱਕ ਕਰਕੇ ਬੈਠੋ ਵੱਡ ਭਾਗੀਆਂ ਵਾਹੋ ਵਾਹੋ ਕਿਹੜੇ ਵੱਡੀਆਂ ਭਾਗਾਂ ਵਾਲੇ ਉਹਨਾਂ ਦੇ ਮੂੰਹ ਚੋਂ ਬਾਹਰ ਬਾਹਰ ਵਾਹਿਗੁਰੂ ਕਢਾਉਂਦਾ ਵਾਹਿਗੁਰੂ
1: ਵਾਹਿਗੁਰੂ
0: ਕਿਹੜੇ ਵੱਡੇ ਭਾਗਾਂ ਵਾਲੇ ਦੂਸਰੇ ਤੇ ਇੱਥੇ ਵੀ ਮੈਂ ਦੇਖਦਾ ਬੇਅੰਤ ਸੰਗਤ ਵਿੱਚ ਇਤਨਾ ਬੈਠੇ ਹੁੰਦੇ ਚਲਿਆ ਜਾ ਕਰਕੇ ਅਸੀਂ ਤੇ ਬੋਲਣਾ ਹੀ ਕਿਉਂਕਿ ਸਾਡੇ ਕੰਨਾਂ ਵਿੱਚ ਗਿਆਨ ਪਾਉਣ ਵਾਲੇ ਕਹਿੰਦੇ ਵਾਹਿਗੁਰੂ ਜਪਣ ਦਾ ਕੋਈ ਫਾਇਦਾ ਨਹੀਂ ਸਾਡੇ ਕੰਨਾਂ ਵਿੱਚ ਗਿਆਨ ਪਾਉਣ ਵਾਲੇ ਕਹਿੰਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਕੋਈ ਜ਼ਰੂਰਤ ਨਹੀਂ ਸੰਗਤ ਦੇ ਜੋੜੇ ਝਾੜਨ ਦੀ ਕੋਈ ਜ਼ਰੂਰਤ ਨਹੀਂ ਦਿਸ ਇਜ ਡਸਟ ਉਹ ਜਿਹੜੀ ਗੁਰੂ ਦੇ ਚਰਨਾਂ ਦੀ ਚਰਨ ਧੂੜ ਹੈ ਨਾ ਸਿੱਖਾਂ ਦੀ ਜਿਹੜਾ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਿਆ ਤੂੰ ਗੁਰੂ ਦੇ ਸਿੱਖਾਂ ਦੀ ਚਰਨ ਧੂੜ ਬੜੀ ਮੱਥੇ ਨੂੰ ਲਾਉਣਾ ਕੀ ਗੱਲ ਆ ਕਹਿੰਦਾ ਇੱਕ ਇਹੋ ਜਿਹਾ ਸੁਰਮਾ ਹੈ ਜਿਹੜਾ ਗੁਰੂ ਨਾਨਕ ਦੀ ਚਰਨ ਧੂੜ ਆ ਸਿੱਖਾਂ ਦੀ ਇਹੋ ਜਿਹਾ ਸੁਰਮਾ ਹੈ ਗੁਰੂ ਨਾਨਕ ਦੇ ਸਿੱਖਾਂ ਦੇ ਚਰਨਾਂ ਥੱਲੇ ਜਿਹੜਾ ਇਸ ਧੂੜ ਨੂੰ ਲਾਉਂਦਾ ਮੱਥੇ ਤੇ ਆ ਤੇ ਪ੍ਰਕਾਸ਼ ਉਹਦੇ ਹਿਰਦੇ ਚ ਹੁੰਦਾ ਇਹੋ ਜਿਹਾ ਸੁਰਮਾ ਹੈ ਲਾ ਕੇ ਵੇਖਿਓ ਮਤਲਬ ਨਵਿਆਂ ਨਵਿਆਂ ਨੇ ਸਾਡੇ ਦਿਮਾਗ ਚ ਇੰਨੀ ਕੰਫਿਊਜ਼ਨ ਪਾ ਦਿੱਤੀ ਨਾ ਤਾਂ ਅਸੀਂ ਹੁਣ ਜੋੜੇ ਝਾੜਦੇ ਹਾਂ ਨਾ ਅਸੀਂ ਜੂਠੇ ਬਰਤਨ ਸਾਫ਼ ਕਰਦੇ ਹਾਂ ਨਾ ਕਦੀ ਪੱਖੇ ਤੇ ਚਲੋ ਪੱਖੇ ਨਵੇਂ ਲੱਗ ਗਏ ਤੁਸੀਂ ਰੋਜ਼ ਬਾਣੀ ਪੜ੍ਹ ਕੇ ਵੇਖੋ ਇਸ ਗੁਰ ਕੇ ਗ੍ਰਹਿ ਢੋਵੋ ਪਾਣੀ ਲਿਖਿਆ ਜੀ ਇਸ ਗੁਰ ਕੇ ਗ੍ਰਹਿ ਬੋਲੋ ਨਾ ਇਸ ਗੁਰ ਕੇ ਗ੍ਰਹਿ ਉਸ ਗੁਰੂ ਦੇ ਘਰ ਵਿੱਚ ਪਾਣੀ ਢੋਵੋ ਪਿਆਓ ਜਿਸ ਗੁਰ ਤੇ ਅਕਲ ਗਤ ਜਾਣੇ ਜਿਸ ਗੁਰ ਤੇ ਇਸ ਗੁਰ ਕੇ ਗ੍ਰਹਿ ਚੁਲਾਮੋ ਪੱਖਾ ਚੱਲੋ ਜਿਹਨੇ ਮਹਾਂ ਅਗਨ ਤੇ ਹੱਥ ਦੇ ਰਾਖਾ ਵੇਖੋ ਕਿਹੜੇ ਕਿਹੜੇ ਪਿਆਰੇ ਬਚਨ ਆ ਉਸ ਗੁਰੂ ਦੇ ਘਰ ਵਿੱਚ ਆਣ ਕੇ ਸੇਵਾ ਕਰੋ ਸਿਮਰਤ ਕਰੋ ਮਗਰ ਇਹ ਕਹਿੰਦੇ ਜੀ ਹੁਣ ਪੱਖੇ ਦੀ ਕਿ ਜ਼ਰੂਰਤ ਪੱਖੇ ਚੱਲ ਪਏ ਚਲੋ ਮੁਬਾਰਕ ਆ ਪੱਖੇ ਚੱਲ ਪਏ ਮਗਰ ਗੁਰੂ ਜੀ ਸਿੱਖੋ ਇੱਕੋ ਹੀ ਗੱਲ ਸੀ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਿਆ ਜੀ ਜਦੋਂ ਤੁਸੀਂ ਜੋੜੇ ਝਾੜਦੇ ਤੁਹਾਨੂੰ ਕੀ ਮਹਿਸੂਸ ਹੁੰਦਾ ਕਹਿੰਦਾ ਕੁਝ ਮਹਿਸੂਸ ਹੋਵੇ ਨਾ ਹੋਵੇ ਮੇਰਾ ਸਿਰ ਤੇ ਨੀਵਾਂ ਹੋਇਆ ਨਾ ਇੱਥੇ ਸਿਰ ਚੁੱਕ ਕੇ ਬੈਠਾ ਬਾਣੀ ਵਿੱਚ ਲਿਖਿਆ ਊਠ ਹੁੰਦਾ ਨਾ ਊਠ ਊਠ ਵੇਖਿਆ ਜੀ ਇੱਥੇ ਕੀ ਕਹਿੰਦੇ ਊਠ ਹੀ ਕਹਿੰਦੇ ਹੋ ਨਾ ਸਾਡੀ ਕੋਲ ਬੋਲੀ ਊਟ ਉਹਦੀ ਧੌਣ ਕਿੱਥੇ ਹੁੰਦੀ ਕਹਿੰਦੇ ਜਿਹਨਾਂ ਦੀਆਂ ਧੌਣਾਂ ਉੱਚੀਆਂ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਲੱਥਾਂ ਪਾਏ ਤਿੰਨ ਨੱਕ ਮਾਲਕ ਜਿਹਦੀ ਧੌਣ ਬਹੁਤੀ ਉੱਚੀ ਉੱਠਦੀ ਹੁੰਦੀ ਤੇ ਕਹਿੰਦਾ ਇਹਦੇ ਤੱਕ ਕਿਤਰਾਂ ਪਹੁੰਚੂਗਾ ਉਹਦੇ ਨੱਕ ਦੇ ਵਿੱਚ ਬਰੀਕ ਜੀ ਨੱਕ ਪਾ ਲੈਂਦਾ ਤੇ ਬੜਿਆਂ ਬੜਿਆਂ ਦੀਆਂ ਧੌਣਾਂ ਨੀਵੀਂ ਕਰ ਲੈਂਦਾ ਹੈ ਜਿਹੜੇ ਬੜੇ ਬੜੇ ਅਸਮਾਨ ਤੇ ਸਿਰ ਲਾ ਕੇ ਬੈਠੇ ਆ ਨਾ ਹੰਕਾਰੀ ਕਦੀ ਨੀਵੇਂ ਨੀ ਹੁੰਦੇ ਉਹਨਾਂ ਨੂੰ ਵੀ ਕੁਦਰਤ ਤਿੰਨ ਨੱਕ ਨੱਥਾਂ ਪਾਏ ਬੋਲੋ ਤਿੰਨ ਨੱਕ ਸਮਝ ਲਿਆ ਇਸ ਕਰਕੇ ਤੁਹਾਨੂੰ ਕੁਦਰਤ ਝੁਕਾਵੇ ਉਸ ਤੋਂ ਪਹਿਲਾਂ ਆਪ ਝੁਕ ਜਾਓ ਕੁਦਰਤ ਇਸ ਗੱਲ ਲਈ ਮਜਬੂਰ ਕਰਦਾ ਕਿ ਜੋੜੇ ਝਾੜ ਤੂੰ ਤਾਂ ਵਜੇਗਾ ਖੁਸ਼ੀ ਵਿੱਚ ਝਾੜੋ ਸਮਰਪਿਤ ਹੋ ਕੇ ਝਾੜੋ ਸੰਗਤ ਦੇ ਜੋੜੇ ਇਹ ਚਿਹਰੇ ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਾ ਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਤੇ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਰੇਣ ਚਰਨ ਤੋ ਪਗ ਸਭ ਖੈਰ ਆਓ ਥੋੜਾ ਸਮਾਂ ਹੈ ਅੱਜ ਦਾ ਵਚਨ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਚਿੰਤਾ ਇਸ ਗੱਲ ਦੀ ਨਾ ਕਰੋ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਦੇ ਕੱਲ ਉਹਨਾਂ ਦੀ ਸ਼ਹੀਦੀ ਵਿਚਾਰਾਂਗੇ। ਅੱਜ ਤਿੰਨਾਂ ਵੱਲ ਚਲੋ ਜਿਹੜੇ ਤਿੰਨ ਨਾਲ ਸੀ, ਆਪੋ ਸਤਨਾਮ ਸ੍ਰੀ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਤੇ ਭਾਈ ਦਇਆਲ ਜੀ। ਚਾਂਦਨੀ ਚੌਂਕ ਚ ਇੱਕ ਵਾਰ ਸੁਰਤ ਨੂੰ ਖੜੋ, ਚਾਂਦਨੀ ਚੌਂਕ ਚੱਲੋ ਇੱਕ ਵਾਰ ਸੁਰਤ ਕਰਕੇ, ਜਾ ਸਕਦੇ ਹੋ ਸੁਰਤ ਤਾਂ ਮਿੰਟ ਚਲੇ ਗਏ ਉੱਤੇ। ਉਸ ਭਾਈ ਮਤੀ ਦਾਸ ਚੌਂਕ ਦਾ ਨਾਮ ਅੱਜ ਤੱਕ ਕਮਾਲ ਦੀ ਗੱਲ ਆ, ਜਦੋਂ ਕੋਈ ਇਸ ਚੌਂਕ ਦਾ ਨਾਮ ਪੜ੍ਹਦਾ ਹੋਊਗਾ ਤੇ ਬੱਚਾ ਆਪਣੇ ਪਿਓ ਨੂੰ ਪੁੱਛਦਾ ਹੋਊਗਾ, ਕੋਈ ਵੀ ਅੱਜ ਵੀ 300 ਸਾਲ ਬਾਅਦ, 400 ਸਾਢੇ 300 ਸਾਲ ਬਾਅਦ, ਕਿ ਡੈਡੀ ਮਤੀ ਦਾਸ ਕੌਣ ਸੀ। ਜਦੋਂ ਉਸ ਚੌਂਕ ਦਾ ਨਾਮ ਹੀ ਭਾਈ ਮਤੀ ਦਾਸ ਚੌਂਕ ਹੈ। ਕੀ ਨਾਮ ਆ ਜੀ ਭਾਈ? ਆਦਰ ਆਲਾ ਪੁੱਛਦੀ ਹੋ, ਜਿਹਨੂੰ ਪਤਾ ਹੋਊਗਾ ਉਹ ਕਹਿੰਦੇ ਹੋਣਗੇ ਇੱਕ ਆਸ਼ਿਕ ਸੀ ਰੱਬ ਦਾ, ਗੁਰੂ ਤੇਗ ਬਹਾਦਰ ਰੱਬ ਦਾ ਆਸ਼ਿਕ, ਤੇ ਉਹ ਹਿੰਦੂਆਂ ਲਈ ਆਇਆ, ਤਿਲਕ ਤੇ ਜੰਜੂ ਲਈ ਆਇਆ, ਉਹ ਆਪਾਂ ਕੁਰਬਾਨ ਕਰ ਗਿਆ ਰੱਬ ਦੀ ਰਜ਼ਾ ਵਿੱਚ, ਹੁਕਮ ਵਿੱਚ ਰਿਕੇ। ਇਹ ਜਿਹੜੇ ਤਿੰਨ ਸੀ ਉਹਨਾਂ ਵਿੱਚੋਂ ਇੱਕ ਦਾ ਨਾਮ ਸੀ ਭਾਈ ਮਤੀ ਦਾਸ। ਤੇ ਫਿਰ ਬੱਚਾ ਪੁੱਛਦਾ ਹੋਊਗਾ, ਅਕਲ ਸਤਨਾਮ ਸ੍ਰੀ ਵਾਹਿਗੁਰੂ, ਬੱਚਾ ਪੁੱਛਦਾ ਹੋਊਗਾ ਕਿ ਭਾਈ ਮਤੀ ਦਾਸ ਨੇ ਕੀ ਕੀਤਾ। ਕਹਿੰਦੇ ਨੇ ਉਹਨੂੰ ਜਦੋਂ ਉਹ ਬੱਚੇ ਪਿਓ ਦੱਸਦਾ ਕਿ ਇਹਦਾ ਬੇਟਾ, ਜਦੋਂ ਉਸ ਭਾਈ ਮਤੀ ਦਾਸ ਨੂੰ ਪੁੱਛਿਆ ਉਹ ਜਿਹੜਾ ਪਿੰਜਰੇ ਚ ਬੈਠਾ ਤੇਰਾ ਕੀ ਲੱਗਦਾ ਹੈ। ਪਿੰਜਰੇ ਚ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸੀ, ਮੇਰੀ ਹੱਥ ਜੋੜ ਕੇ ਬੇਨਤੀ, ਲੱਕ ਸਿੱਧਾ ਕਰਕੇ ਰੱਖੋਗੇ ਬਹੁਤ ਆਨੰਦ ਆਊ, ਪੂਰੇ 9 ਵਜੇ ਸਮਾਪਤੀ ਕਰ ਦੂੰਗਾ, ਇਕਾਗਰਤਾ ਬਣਾਵਾ ਕੋ ਵਾਹਿਗੁਰੂ, ਉਹ ਤੇਰਾ ਕੀ ਲੱਗਦਾ ਹੈ, ਉਹ ਜਿਹੜਾ ਪਿੰਜਰੇ ਚੋਂ ਕੀ ਲੱਗਦਾ। ਤੇ ਉਸ ਰੱਬ ਦੇ ਪਿਆਰੇ ਭਾਈ ਮਤੀ ਦਾਸ ਨੇ ਆਖਿਆ ਉਹ ਮੇਰਾ ਸਤਿਗੁਰੂ ਹੈ। ਬੋਲੋ ਨਾ, ਉਹ ਮੇਰਾ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਸਤਿਗੁਰੂ ਨੇ। ਉਹਨੇ ਕਿਹਾ, ਉਦੋਂ ਉਹ ਪਿਤਾ ਆਪਣੇ ਪੁੱਤ ਨੂੰ ਦੱਸਦਾ ਹੈ ਕਿ ਜਦੋਂ ਉਹਨੂੰ ਇਹ ਸਵਾਲ ਕੀਤਾ ਕਿ ਤੇਰਾ ਤੇ ਉਹਦਾ ਕੀ ਰਿਸ਼ਤਾ ਹੈ, ਤੇਰੇ ਸਤਿਗੁਰੂ ਦਾ ਤੇ ਤੇਰਾ ਕੀ ਰਿਸ਼ਤਾ ਹੈ, ਤੇ ਭਾਈ ਮਤੀ ਦਾਸ ਪਿਆਰੇ ਨੇ ਆਖਿਆ ਜੋ ਮੱਛੀ ਤੇ ਪਾਣੀ ਦਾ ਰਿਸ਼ਤਾ ਹੈ, ਜੋ ਇੱਕ ਵਚਨ ਕਰਨਾ ਪੜਿਓ, ਜੋ ਮੱਛਲੀ ਬਿਨ ਪਾਣੀ ਏ ਰਹੇ ਨਾ ਕਿਤੇ ਉਪਾਏ, ਜਿਉਂ ਮੱਛਲੀ ਰਹੇ ਨਾ ਕਿਤੇ ਉਪਾਏ, ਕੋਈ ਉਪਾਅ ਹੀ ਨਹੀਂ ਕਿ ਮੱਛੀ ਪਾਣੀ ਤੋਂ ਵੱਖ ਹੋ ਕੇ ਜਿਉਂਦੀ ਰਹੇ, ਕੋਈ ਉਪਾਅ ਹੀ ਨਹੀਂ ਸਿੱਖ ਗੁਰੂ ਤੋਂ ਵੱਖ ਹੋ ਕੇ ਜਿਉਂਦਾ ਰਹਿ ਸਕਦਾ ਹੋਵੇ। ਅੱਜ ਮੈਂ ਜਿੱਥੇ ਲਿਆਉਣੀ ਨਾ ਚਿੰਤਾ ਤਾਂ ਕੀ ਜੋ ਅਨਹੋਣੀ, ਹੋਣੀ ਦੀ ਤਾਂ ਗੱਲ ਹੀ ਕੋਈ ਨੀ, ਹੋਣ ਵਾਲੀ ਗੱਲ ਦੀ ਕਾਹਦੀ ਚਿੰਤਾ, ਜੋ ਉਪਜਿਓ ਜਿਹੜਾ ਆਇਆ ਉਹਦੇ ਜਾਣ ਦੀ ਤੇ ਕੋਈ ਚਿੰਤਾ ਨਹੀਂ, ਚਿੰਤਾ ਤਾਂ ਉਸ ਗੱਲ ਦੀ ਜਿਹੜੀ ਅਨਹੋਣੀ। ਉਹਨੂੰ ਦੱਸਣ ਵਾਲੇ ਨੇ ਆਖਿਆ ਕੀ ਤੇਰਾ ਰਿਸ਼ਤਾ, ਕਹਿੰਦਾ ਮੱਛੀ ਤੇ ਪਾਣੀ ਵਾਲਾ। ਉਹਨੇ ਕਿਹਾ ਜੇ ਮੱਛੀ ਨੂੰ ਪਾਣੀ ਚੋਂ ਕੱਢ ਦਈਏ, ਉਹ ਕਹਿਣ ਲੱਗਾ ਪਹਿਲੀ ਗੱਲ ਤੇ ਤੇਰੇ ਚ ਇੰਨੀ ਹਿੰਮਤ ਨਹੀਂ ਕਿ ਤੂੰ ਮੇਰਾ ਗੁਰੂ ਨਾਲੋਂ ਨਾਤਾ ਤੋੜਦਾ। ਉਹਨਾਂ ਕਿਹਾ ਤੈਨੂੰ ਅਸੀਂ ਸਜ਼ਾ ਇਹੋ ਜਿਹੀ ਦੇਣੀ ਜੇ ਤੂੰ ਗੁਰੂ ਨਾਲੋਂ ਨਾ ਟੁੱਟੋ, ਕਿ ਤੂੰ ਆਪ ਹੀ ਟੁੱਟ ਜਾਏਗਾ ਖੁਦ। ਕਹਿਣ ਲੱਗਾ ਉਸ ਕੋਈ ਦੁਨੀਆਂ ਦੀ ਸਜ਼ਾ ਹੀ ਨਹੀਂ ਬਣੀ ਜਿਹੜੀ ਸਿੱਖ ਨੂੰ ਗੁਰੂ ਨਾਲੋਂ ਤੋੜ ਦੇਵੇ, ਜਿਹੜੀ ਸਿੱਖ ਨੂੰ ਗੁਰੂ ਨਾਲੋਂ ਤੋੜ ਦੇਵੇ। ਸੁਣਿਆ ਜੇ ਕਦੀ, ਰੋਜ਼ ਪੜ੍ਹਦੇ ਹੋ ਨਾ ਭੱਠੀਆਂ ਵਿੱਚ ਚੋਕੇ ਗਏ ਸਿੱਖ, ਉਹ ਪਿਆਰੇ ਹੋਏ ਸ਼ਰਾਬ ਦੀ ਬੋਤਲ ਚ ਡੁੱਬ ਗਏ, ਸਿੱਖੀ ਸ਼ਰਾਬ ਦੀ ਬੋਤਲ ਚ ਡੁੱਬਦੀ ਜੇ, ਉਹਨਾਂ ਨੂੰ ਵੇਖੋ ਜਿਹੜੇ ਭੱਠੀਆਂ ਚ ਝੋਕੇ ਗਏ, ਉਹਨਾਂ ਨੂੰ ਵੇਖੋ ਇੱਕ ਸ਼ਬਦ ਅੱਗੇ ਆਉਂਦਾ ਕੀਮਾ ਕੀਮਾ ਕੀਤੇ, ਪਤਾ ਜੇ ਕੀਮਾ ਕੀਮਾ ਕੀ ਹੁੰਦਾ, ਸਿੱਖੀ ਨੇ ਮੋਢੀ ਤੇ ਰੱਖਤਾ ਮੋਢੀ ਤੇ, ਭਾਈ ਮਤੀ ਦਾਸ ਦਾ ਤੇ ਬੰਦ ਬੰਦ ਕੱਟਿਆ ਨਾ, ਉਹਦੇ ਵੱਲ ਵੇਖੋ ਜਿਹਨੂੰ ਕੀਮਾ ਕੀਮਾ ਕੀਮਾ ਸੁਣਿਆ। ਆ ਮੈਂ ਹੁਣ ਰੁੜਕੀ ਰਹਿ ਗਿਆ ਤੇ ਮੈਨੂੰ ਕਹਿੰਦੇ ਜੀ ਵੈਜ ਕਬਾਬ ਖਾਣਾ ਜੇ, ਵੈਜ ਕਬਾਬ, ਤੇ ਮੈਂ ਕਿਹਾ ਲੋਕੋ ਤੁਹਾਡਾ ਠਰਕ ਨੀ ਨਾ ਜਾਂਦਾ, ਫਿਰ ਵੀ ਵੈਜ ਦੇ ਨਾਲ ਕਬਾਬ ਲਾ ਹੀ ਲਿਆ ਜੇ ਨਾ, ਧਿਆਨ ਦਿਓ। ਤੇ ਮੈਂ ਕਿਹਾ ਉਹ ਕੀ ਹੁੰਦਾ ਹੈ, ਤੇ ਸੋਇਆਬੀਨ ਦੀਆਂ ਐੜੀਆਂ ਐਡੀਆਂ ਉਹਨਾਂ ਨੇ ਬਣੀਆਂ ਬਣਾ ਕੇ ਵੱਟੀਆਂ ਜਿਹੀਆਂ, ਉਹਨਾਂ ਦੇ ਉੱਤੇ ਮੀਟ ਮਸਾਲਾ ਭੁੰਨ ਕੇ ਤੇ ਕਹਿੰਦੇ ਆ ਖਾ ਕੇ ਵੇਖੋ, ਇਹਨੂੰ ਵੈਜ ਕਬਾਬ ਕਹਿੰਦੇ। ਮੇਰਾ ਕਹਿਣ ਦਾ ਮਤਲਬ ਸੀ ਤੁਸੀਂ ਕੀਮੇ ਬਾਰੇ ਵੀ ਜਾਣਦੇ ਹੋ, ਜੇ ਕਬਾਬ ਬਾਰੇ ਜਾਣਦੇ ਹੋ, ਕੀਮਾ ਕਿਹਨੂੰ ਕਹਿੰਦੇ, ਕਹਿੰਦੇ ਬਰੀਕ ਬਰੀਕ ਮਾਸ ਕੀਤਾ। ਕਹਿੰਦੇ ਸਿੱਖਾਂ ਨੂੰ ਇਹਨਾਂ ਇਹਨਾਂ ਕਰਕੇ ਵੀ ਟੁੱਕਿਆ ਗਿਆ, ਸਿੱਖ ਗੁਰੂ ਤੋਂ ਨਹੀਂ ਟੁੱਟਾ, ਨਾ ਨਾ ਕਰਕੇ ਟੁੱਕਿਆ ਨੀ ਤੇ ਨਾ ਟੁੱਟੋ ਸ਼ਰਾਬ ਦੀ ਗਲਾਸੀ ਨੇ ਤੈਨੂੰ ਤੋੜਤਾ, ਨਿੱਕੀਆਂ ਨਿੱਕੀਆਂ ਚੌਧਰਾਂ ਨੇ ਤੈਨੂੰ ਅੱਜ ਗੁਰੂ ਤੋਂ ਤੋੜਤਾ। ਟੁੱਟੇ ਕਿ ਨੀ ਜੀ, ਆਖੋ ਵਾਹਿਗੁਰੂ। ਟੁੱਟੇ ਕਿ ਨੀ ਮਹਿਸੂਸ ਤਾਂ ਕਰੋ ਪਿਆਰਿਓ, ਤੇ ਟੁੱਟੇ ਪੱਤੇ ਦੀ ਵੀ ਕੋਈ ਕੀਮਤ ਹੁੰਦੀ? ਜਿਹੜਾ ਦਰਖਤ ਨਾਲੋਂ ਟੁੱਟ ਜਾਏ ਉਹਦੀ ਕੋਈ ਕੀਮਤ ਹੈ? ਕਿੱਥੇ ਰੁਲਦਾ ਉਹ ਪੈਰਾਂ ਚ, ਤੇ ਅਸੀਂ ਕਿੱਥੇ ਬੈਠੇ? ਭੁਲੇਖੇ ਚ ਨਾ ਰਹੋ ਕਿ ਅਸੀਂ ਬੜੀ ਕਿਤੇ ਵੱਡੇ ਮਰਤਬੇ ਤੇ ਬੈਠੇ ਆ। ਇਸ ਵੇਲੇ ਜਿੰਨੀ ਪਤਲੀ ਹਾਲਤ ਮੇਰੇ ਪੰਥ ਦੀ ਹੈ, ਜੇ ਕੋਈ ਮਹਿਸੂਸ ਕਰਦਾ। ਪ੍ਰੋਫੈਸਰ ਦਰਸ਼ਨ ਸਿੰਘ ਕਹਿੰਦੇ ਸੀ, ਮੁਰਦੇ ਨੂੰ ਕੀ ਪਤਾ ਠੰਡ ਹੋਵੇ ਗਰਮੀ ਹੋਵੇ, ਜਿੱਥੇ ਮਰਜ਼ੀ ਸੁੱਟ ਦਿਓ। ਜਿਉਂਦੇ ਬੰਦੇ ਨੂੰ ਤੇ ਮਹਿਸੂਸ ਹੁੰਦਾ ਠੰਡ ਲੱਗਣ ਡਈ ਆ, ਗਰਮੀ ਲੱਗਣ ਡਈ ਆ। ਜਿਉਂਦਾ ਬੰਦਾ ਹਾਲਾਤ ਨੂੰ ਕਬੂਲਦਾ ਹੈ ਕਿ ਮੇਰੀ ਕੌਮ ਨਾਲ ਕੀ ਹੋ ਰਿਹਾ। ਤੁਸੀਂ ਇੱਕ ਵਾਰ ਜਾਗੋ, ਤੁਸੀਂ ਕਿੱਥੇ ਖਲੋਤੇ? ਉਹਨੂੰ ਆਖਿਆ, ਜੇ ਤੈਨੂੰ ਮੈਂ ਤੋੜ ਕੇ ਵਿਖਾਵਾਂ? ਉਹਨੇ ਕਿਹਾ, ਤੋੜ ਕੇ ਵਿਖਾ ਲਾ, ਕੀ ਸਜ਼ਾ ਦਏਗਾ? ਉਹਨਾਂ ਨੇ ਫਿਰ ਭਾਈ ਮਤੀ ਦਾਸ ਦੇ ਐਡੇ ਦੇ ਮੋਟੇ ਡੌਲੇ, 7 ਫੁੱਟ ਉੱਚਾ ਕੱਦ ਸੀ ਭਾਈ ਮਤੀ ਦਾਸ, ਸੂਰਮਿਆਂ ਵਾਲੀ ਦੇਹ ਸੀ, ਐਵੇਂ ਨਹੀਂ ਸੀ। ਇਸ ਤਰ੍ਹਾਂ ਬਾਹਾਂ ਕਰਕੇ ਬੰਨ ਦਿੱਤਾ, ਇੱਕ ਬਾਂਹ ਇੱਧਰ ਬਣਤੀ, ਇੱਕ ਬਾਂਹ ਇੱਧਰ ਬਣਤੀ, ਆੜਾ ਸਿਰ ਤੇ ਰੱਖਤਾ। ਇੱਕ ਵਾਰ ਫਿਰ ਪੁੱਛਿਆ, ਤੂੰ ਮੱਛੀ ਕਹਿਣ ਵਾਲਿਆ, ਉਹ ਪਾਣੀ ਹੈ ਤੇ ਤੂੰ ਦੱਸ, ਤੇਰੀ ਕੋਈ ਆਖਰੀ ਖਾਹਿਸ਼ ਹੈ? ਤੇ ਭਾਈ ਮਤੀ ਦਾਸ ਨੇ ਕਿਹਾ, ਇੱਕ ਹੈ ਕਿ ਜਦੋਂ ਆੜਾ ਫਿਰਦਾ ਹੋਵੇ ਮੇਰਾ ਮੂੰਹ ਉਸ ਪਿੰਜਰੇ ਵੱਲ ਰੱਖਿਓ ਜਿਹੜੇ ਪਿੰਜਰੇ ਚ ਮੇਰਾ ਸਤਿਗੁਰੂ ਬੈਠਾ। ਮੈਂ ਚੀਰਿਆ ਜਾ ਰਿਹਾ ਹਾਂ, ਮੈਂ ਚੀਰਿਆ ਜਾ ਰਿਹਾ ਹਾਂ, ਸਾਹਮਣੇ ਮੇਰਾ ਮਾਲਕ ਬੈਠਾ ਹੋਵੇ ਤੇ ਮੈਂ ਉਹਦੇ ਨੇਤਰਾ ਚੋਂ ਪੜਾਂ ਅਸੀਸਾਂ। ਪੁੱਤਾ ਮਾਤਾ ਕੀ ਜੀਵਤ ਜੀਵਤ ਜੀਵਤ ਰਹੋ, ਮੈਂ ਆਪਣੇ ਪਿਓ ਦੇ ਮੂੰਹ ਅਸੀਸਾਂ ਸੁਣਾ, ਵਾਰੇ ਵਾਰੇ ਜਾਂਦੇ ਰਹੋ, ਅਸੀਸਾਂ ਦੇਵੇ ਮੇਰਾ ਗੁਰੂ। ਇੱਕ ਨੂੰ ਇਤਨਾ ਚੀਰ ਦਿੱਤਾ ਗਿਆ, ਆਖੋ ਵਾਹਿਗੁਰੂ। ਦੂਸਰੇ ਨੂੰ ਇਤਨਾ ਚੀਰ ਦਿੱਤਾ ਗਿਆ ਕਿ ਤੈਨੂੰ ਰੂੰ ਵਿਚ ਬੰਨਣਾ। ਰੂੰ ਚ ਸੁਣ ਛੱਡੇ ਆ ਨਾ, ਮਹਿਸੂਸ ਤੇ ਕਰੋ ਇੱਕ ਵਾਰ, ਪੈਰਾਂ ਤੋਂ ਲੈ ਕੇ ਸਿਰ ਤੱਕ ਕਿਸੇ ਦੇ ਦੁਆਲੇ ਰੂੰ ਲਿਖਤਾ, ਪੈਰਾਂ ਇੰਨਾ ਸਿਰ ਨੰਗਾ ਰਹਿਣਤਾ ਤੇ ਪੈਰਾਂ ਤੱਕ ਰੂੰ ਦਿੱਤਾ, ਉੱਤੇ ਘਿਓ ਪਾ ਦਿੱਤਾ, ਅੱਗ ਦਾ ਲਿਆ ਕੇ ਵਰੋੜਾ ਕੋਲ ਖਲੋ ਕੇ ਆਖਿਆ, ਗੁਰੂ ਨਾਲ ਟੁੱਟਦਾ ਹੈ ਕਿ ਲਾ ਦੀ ਅੱਗ? ਆਖੋ ਸਤਨਾਮ ਸ੍ਰੀ। ਤੇ ਪਤਾ ਭਾਈ ਸਤੀ ਦਾਸ ਦਾ ਕੀ ਜਵਾਬ ਸੀ? ਕਹਿੰਦਾ, ਅੱਗ ਲਾ ਦੇ ਕੀ ਹੋ? ਉਹ ਕਹਿੰਦਾ, ਤੂੰ ਮਰ ਜਾਏਗਾ। ਕਹਿੰਦਾ, ਇਹਦੀ ਤੇ ਚਿੰਤਾ ਹੀ ਕੋਈ ਨਹੀਂ, ਮਰਨਾ ਤਾਂ ਸਾਰੇ ਹੀ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਮਰਨ ਦੀ ਕਦੇ ਚਿੰਤਾ ਹੈ? ਮੇਰਾ ਪਿਓ ਮਰਿਆ, ਮੇਰਾ ਦਾਦਾ ਮਰਿਆ, ਮੇਰਾ ਨਾਨਾ ਮਰਿਆ, ਮੇਰੇ ਸਾਰੇ ਭੈਣ ਭਰਾ ਜਿਹੜੇ ਸੱਜਣ ਮਿੱਤਰ ਧਰਤੀ ਤੇ ਆਏ ਮੇਰੇ ਸਾਹਮਣੇ ਮਰੇ, ਚਿੰਤਾ ਤਾਂ ਕੀ? ਇਸ ਗੱਲ ਦੀ ਕੋਈ ਚਿੰਤਾ ਨਹੀਂ। ਉਹਨੇ ਕਿਹਾ, ਚਿੰਤਾ ਕਿਹੜੀ ਕਰਦੀ ਹੈ? ਕਹਿੰਦਾ, ਚਿੰਤਾ ਇਸ ਗੱਲ ਦੀ ਹੈ ਮੈਂ ਗੁਰੂ ਨਾਲ ਨਾ ਟੁੱਟ ਜਾ। ਅੱਜ ਤੁਸੀਂ ਚਿੰਤਾ ਕਰੋ ਤੇ ਸਹੀ। ਕਿਸੇ ਨੂੰ ਆਖਿਆ ਭਾਈ ਤਾਰੂ ਸੋ ਨੂੰ, ਤੇਰੀ ਖੋਪਰੀ ਲਾ ਦੇਣੀ ਹੈ, ਕੇਸ ਕਟਾ ਦੇ। ਕਹਿੰਦਾ, ਖੋਪਰੀ ਲਾ ਦੇ, ਇਸ ਗੱਲ ਦੀ ਕੋਈ ਚਿੰਤਾ ਨਹੀਂ, ਮਗਰ ਮੇਰਾ ਗੁਰੂ ਕਹਿ ਗਿਆ ਸੀ ਇਸ ਗੱਲ ਦੀ ਚਿੰਤਾ ਹੀ ਕਿ ਤੇਰੇ ਜੀਵਨ ਵਿੱਚ ਕੇਸ ਕਟਾਉਣੇ ਲਿਖੇ ਹੀ ਨਹੀਂ। ਜਿਹੜੇ ਅੱਜ ਬੱਚੇ ਸਾਡੇ ਦਾੜੀਆਂ ਵੰਦੂੜੀਆਂ ਬਣਾਈ ਜਾਂਦੇ ਨੇ ਨਾ, ਇੱਥੇ ਤੇ ਤੁਸੀਂ ਇੱਥੇ ਬੈਠੇ ਹੋ ਨਾ, ਬਾਰਡਰ ਤੋਂ ਬਾਹਰ ਹੀ ਪਤਾ ਨੀ ਲੀਕ ਤੋਂ ਬਾਹਰ ਕੀ ਬਿਮਾਰੀ ਪੈ ਗਈ। ਆ ਬਾਰਡਰ ਤੋਂ ਕਿੰਨਾ ਕਿ ਇੱਕ ਲੀਕ ਹੀ ਵੱਜੀ ਨਾ ਹਰਿਆਣੇ ਤੇ ਪੰਜਾਬ ਦੀ, ਹਰਿਆਣੇ ਚ ਵੀ ਅਜੇ ਪਈ ਆ, ਪਰ ਇਹ ਯੂਪੀ ਚ ਚਲ ਜਾਓ, ਬੰਬੇ ਚ ਚਲ ਜਾਓ, ਦੂਸਰੇ ਸਟੇਟਾਂ ਵਿੱਚ ਚਲ ਜਾਓ, ਕੀ ਮਜਾਲ ਆ, 100 ਚੋਂ ਇੱਕ ਬੱਚਾ ਵੀ ਤੁਹਾਨੂੰ ਇਹ ਲੱਭੇ ਜਿਹੜਾ ਦਾੜੇ ਨੂੰ ਹੱਥ ਲਾਉਂਦਾ ਹੋਵੇ। ਉਹ ਕਹਿੰਦਾ, ਚਿੰਤਾ ਕਰਨ ਵਾਲੀ ਵੀ ਇੱਕ ਵਿਸ਼ਾ ਹੈ, ਚਿੰਤਾ ਤਾਂ ਕੀ ਕੀਜੀਏ। ਸਮਝ ਰਹੇ ਹੋ ਵਿਸ਼ੇ ਨੂੰ? ਕਿਉਂ ਜੀ, ਇੱਕ ਵਾਰ ਆਖੋ ਵਾਹਿਗੁਰੂ। ਚਿੰਤਾ ਉਸ ਗੱਲ ਦੀ ਕਰੋ ਜੋ ਅਨਹੋਣੀ, ਇਹ ਸਿੱਖ ਦੇ ਜੀਵਨ ਵਿੱਚ ਅਨਹੋਣੀ ਹੈ ਕਿ ਹੋਵੇ ਗੁਰੂ ਦਾ ਸਿੱਖ ਤੇ ਕੇਸ ਕਟਾ ਦੇ, ਇਹ ਅਨਹੋਣੀ ਹੈ, ਹੋਣੀ ਨਹੀਂ, ਹੋ ਨਹੀਂ ਸਕਦੀ। ਮੌਤ ਆ ਜਾਣੀ ਹੋਣੀ ਆ, ਇਹ ਤੇ ਹੋਣਾ ਹੀ ਹੋਣੀ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਇਹਦੀ ਕੋਈ ਚਿੰਤਾ ਨਹੀਂ। ਭਾਈ ਸਤੀ ਦਾਸ ਨੇ ਆਖਿਆ, ਚਿੰਤਾ ਤਾਂ ਕੀ ਕੀਤੀ ਹੈ? ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਤੂੰ ਇੰਨਾ ਜ਼ਿਆਦਾ ਜ਼ੋਰ ਪਾਵੇਂ ਤੇ ਮੈਂ ਗੁਰੂ ਤੋਂ ਟੁੱਟ ਨਾ ਜਾਵਾਂ, ਮੈਨੂੰ ਮਰਨ ਦੀ ਕੋਈ ਚਿੰਤਾ ਨਹੀਂ। ਮੈਂ ਕਿਹਾ, ਉਹ ਭੈਣੋ ਬੱਚੀਓ, ਤੁਸੀਂ ਆਪੋ ਆਪਣੇ ਅਤੀਤ ਨੂੰ ਕਦੀ ਸ਼ੀਸ਼ੇ ਅੱਗੇ ਖਿਲਾਰੋ, ਤੁਸੀਂ ਵੀ ਰੋਮਾਂ ਦੀ ਬੇਦਬੀ ਕਰਦੀਆਂ ਜੀ, ਤੁਹਾਨੂੰ ਵੀ ਡਰ ਨਹੀਂ ਆਉਂਦਾ ਰੋਮਾਂ ਦੀ ਬੇਦਬੀ? ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਗੁੱਸਾ ਕਰਿਓ ਭਾਵੇਂ ਮੈਂ ਗੁਰੂ ਦੀ ਗੋਦ ਵਿੱਚ ਇੰਨਾ ਕੇਸ ਕਾਲੇ ਕਰਨੇ, ਕੇਸ ਫੁੱਟਣੇ ਤੇ ਰੰਗਣੇ ਮਰਿਆਦਾ ਇੱਕੋ ਜਿਹਾ ਹੀ ਪਾਪ ਆ। ਅਕਲ ਸਤਨਾਮ ਸ੍ਰੀ ਵਾਹਿਗੁਰੂ। ਸਮਝ ਰਹੇ ਹੋ, ਗੱਲ ਤੇ ਹੁਕਮ ਤੋਂ ਬਾਹਰ ਹੋਣ ਦੀ ਹੈ ਨਾ, ਕਿ ਉਹਦੇ ਹੁਕਮ ਵਿੱਚ ਪਹਿਲਾਂ ਕਾਲੇ ਸੀ ਤੇ ਹੁਣ ਚਿੱਟੇ ਆ ਗਏ। ਗੱਲ ਤੇ ਦਾੜਾ ਚੰਗਾ ਨਹੀਂ ਲੱਗਦਾ, ਘਟਾ ਦਿੱਤਾ, ਉਹਦੇ ਹੁਕਮ ਵਿੱਚ ਚਿੱਟੇ ਵਾਲ ਆਏ, ਉਹ ਚੰਗੇ ਨਾ ਲੱਗੇ, ਉੱਤੇ ਰੱਬ ਫਿਰਦਾ, ਇਹ ਵੀ ਓਡਾ ਹੀ ਵੱਡਾ ਪਾਪ ਆ। ਗੱਲ ਨੋਟ ਕਰਿਓ, ਆਖੋ ਸਤਨਾਮ ਸ੍ਰੀ। ਬੱਚੇ ਨਸ਼ਿਆਂ ਦੇ ਮੂੰਹ ਵਿੱਚ ਪੈ ਗਏ, ਇਹ ਚਿੰਤਾ ਦਾ ਵਿਸ਼ਾ ਹੈ ਜੋ ਅਨਹੋਣੀ ਹੋਏ। ਸਿੱਖ ਦੇ ਜੀਵਨ ਵਿੱਚ ਪਤਾ ਕੀ ਲਿਖਿਆ ਜੇ, ਹੁੱਕਾ, ਕੁੱਠਾ, ਚਰਸ, ਤੰਬਾਕੂ, ਟੋਪੀ, ਗਾਂਜਾ, ਤਾੜੀ, ਖਾਕੂ, ਇਨਕੀ ਔਰ ਨਾ ਕਬਹੂ ਦੇਖੇ, ਇਹ ਨਸ਼ਿਆਂ ਦੇ ਨਾਂ ਹੈ। ਕਹਿੰਦੇ ਜਿੱਥੇ ਜਿੱਥੇ ਨਸ਼ਿਆਂ ਦੀਆਂ ਦੁਕਾਨਾਂ ਨੇ ਨਾ, ਸਿੱਖ ਨੇ ਹੱਥ ਲਾਉਣਾ ਤਾਂ ਇੱਕ ਪਾਸੇ ਆ, ਸਿੱਖ ਉਧਰ ਭੌਂ ਕੇ ਵੇਖੇ ਵੀ ਨਾ, ਵੇਖੇ ਵੀ ਨਾ। ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ, ਹੁੱਕਾ, ਕੁੱਠਾ, ਚਰਸ, ਤੰਬਾਕੂ, ਟੋਪੀ, ਗਾਂਜਾ, ਤਾੜੀ, ਖਾਕੂ, ਸਾਰੇ ਨਸ਼ੇ ਨੇ। ਕਹਿੰਦੇ ਇਨਕੀ ਔਰ ਨਾ ਕਬਹੂ ਦੇਖੇ, ਰਹਿਤ ਵੰਦ ਸੋ ਸਿੱਖ ਵਸਿੱਖ ਹੈ। ਮੇਰਾ ਰਹਿਤਵੰਦ ਸਿੱਖ ਉਹ ਆ, ਨਸ਼ਾ ਕਰਨਾ ਤਾਂ ਇੱਕ ਪਾਸੇ ਰਿਹਾ, ਨਸ਼ੇ ਦੀ ਦੁਕਾਨ ਵੱਲ ਵੀ ਨਾ ਵੇਖੇ ਮੇਰਾ ਸਿੱਖ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੰਜ ਸਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆਂ, ਭਾਂਗ ਮਛਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਏ। ਅੰਮ੍ਰਿਤ ਵੇਲੇ ਉੱਠ ਕੇ ਪੰਜ ਸੁਖਮਨੀ ਦੇ ਪਾਠ ਪੜੇ, ਅੰਮ੍ਰਿਤ ਵੇਲੇ ਉੱਠ ਕੇ 11 ਜਪਜੀ ਦੇ ਪਾਠ ਕਰੇ, ਰਾਤ ਨੂੰ ਸ਼ਰਾਬ ਦੀ ਗਲਾਸੀ ਪੀਣ ਵਾਲਾ ਉਹਨਾਂ ਦੇ ਤੀਰਥ ਵਰਤ ਨੇਮ ਕੀਏ ਸਭੇ ਰਸਾਤਲ। ਜਿਹੜਾ ਇਹ ਕੰਮ ਕਰਦਾ ਹੈ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ, ਜਿਹੜਾ ਇਹ ਚੀਜ਼ਾਂ ਵਰਤਦਾ ਵਾ, ਸ਼ਰਾਬ ਪੀਂਦਾ ਹੈ, ਇਹੋ ਜਿਹੀਆਂ ਚੀਜ਼ਾਂ ਮਾੜੀਆਂ ਜਿਹੜੀਆਂ ਵਿਵਰਜਿਤ ਨੇ ਗੁਰਮਤ ਵਿੱਚ, ਉਹ ਚੀਜ਼ਾਂ ਦਾ ਵਰਤਦਾ ਹੈ। ਜਿੰਨੀ ਮਰਜ਼ੀ ਬਾਣੀ ਪੜੇ, ਜਿੰਨੀ ਮਰਜ਼ੀ ਤੀਰਥ ਯਾਤਰਾ ਹੇਮਕੁੰਡ 21 ਵਾਰ ਚੱਲੇ, ਹੁਣ ਤਾਂ ਇੱਥੋਂ ਤੱਕ ਗਰਕਣੀਆਂ ਸਿੱਖਾ ਬੈਗ ਚ ਪਾ ਕੇ ਬੋਤਲਾਂ ਲੈ ਜਾਂਦਾ, ਹੇਮਕੁੰਡ ਚ ਗੰਗਾ ਦੇ ਪਾਣੀ ਦਾ ਦੁੱਧ ਵੀ ਜਾ ਕੇ ਪੀਣਾ, ਹੋਰ ਦੱਸ ਕੀ ਕਰਾਂ, ਹੋਰ ਕਿਹੜਾ ਰੋਣਾ ਰੋਵਾਂ, ਕਿਹੜਾ ਰੋਣਾ ਰੋਵਾਂ। ਤਾਂ ਮੈਂ ਨਨਕਾਣਾ ਸਾਹਿਬ ਦੀ ਯਾਤਰਾ ਗਿਆ, ਮੇਰੀ ਕਥਾ ਬੁੱਕ ਸੀ ਉੱਥੇ ਪਿਛਲੇ ਸਾਲ, ਸਿੰਧੀ ਪਰਿਵਾਰਾਂ ਨੇ ਸੱਦਿਆ। ਜਦੋਂ ਮੈਂ ਨਨਕਾਣਾ ਸਾਹਿਬ ਕਥਾ ਕਰਨ ਲਈ ਗਿਆ, ਮੈਂ ਬਹੁਤੇ ਪਰਿਵਾਰ ਵੇਖੇ ਜਿਹੜੇ ਹਲਾਲ ਮੀਟ ਸਿੱਖ ਖਾ ਰਹੇ ਉੱਥੇ, ਜਿਹੜੇ ਮੁਸਲਮਾਨਾਂ ਦੀਆਂ ਗਊਆਂ ਦੀਆਂ ਬੱਕਰਿਆਂ ਦੀਆਂ ਦੁਕਾਨਾਂ ਸਾਹਮਣੇ ਬਾਜ਼ਾਰ ਤੇ ਨਨਕਾਣਾ ਸਾਹਿਬ ਲੱਗੀਆਂ, ਬੇਅੰਤ ਬੀਬੀਆਂ ਤੇ ਬੰਦੇ ਮੈਂ ਉੱਥੇ ਟੱਚ ਟੱਚ ਕਰਦੇ ਮੀਟ ਖਾਂਦੇ ਵੇਖੇ। ਕਿਤੇ ਖਲੋ ਦਾ ਸਹੀ, ਸਿੱਖੀ ਦਾ ਖਲੋਣ ਦਾ ਨਾਂ ਹੈ, ਸਿੱਖੀ ਦਾ ਟਿਕਣ ਦਾ ਨਾਂ ਹੈ। ਜਿੱਥੇ ਸਿਰ ਉੱਤੇ ਆਰੇ ਫਿਰੇ, ਉਹਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਰੂਹ ਚ ਬੰਨਤਾ, ਤੇ ਜਦੋਂ ਅੱਗ ਕੋਲ ਲੈ ਕੇ ਆਏ, ਉਹਨੂੰ ਪੁੱਛਿਆ ਤੈਨੂੰ ਡਰ ਨੀ ਆਉਂਦਾ, ਕਹਿੰਦਾ ਡਰ ਇਸ ਗੱਲ ਦਾ ਨਹੀਂ ਵੀ ਤੂੰ ਮੈਨੂੰ ਅੱਗ ਲਾਏਗਾ ਤੇ ਮੈਂ ਸੜ ਜੂੰਗਾ ਤੇ ਮੇਰੀ ਮੌਤ ਹੋਜੂ, ਚਿੰਤਾ ਤਾਂ ਕਿ ਜੋ ਮਰਨਾ ਅਣਹੋਣੀ ਨਹੀਂ, ਮਰਨਾ ਸਮਝ ਰਿਹਾ ਨਾ ਮੇਰੇ ਬੱਚੇ ਨੂੰ, ਕਿ ਮਰ ਜਾਣਾ ਸਰੀਰ ਵਿੱਚੋਂ ਇਹ ਅਣਹੋਣੀ ਨਹੀਂ, ਅਣਹੋਣੀ ਇਹ ਹੈ ਕਿ ਸਿੱਖ ਹੋ ਕੇ ਦਾੜੀ ਕਟਾ ਦੇ, ਇਹ ਅਣਹੋਣੀ, ਸਿੱਖ ਹੋ ਕੇ ਸ਼ਰਾਬ ਪੀ ਲੈ, ਸਿੱਖ ਹੋ ਕੇ ਕੁਕਰਮ ਕਰਦਾ, ਸਿੱਖ ਹੋ ਕੇ ਕਰੰਟ ਵਿੱਚੋਂ ਗਿਰ ਗਏ, ਇਹ ਅਣਹੋਣੀ ਹੈ। ਕੋਈ ਸਿੱਖ ਮਰਨ ਲੱਗਾ ਤੇ ਗੁਰੂ ਕੋਲ ਨੀ ਗਿਆ, ਮਗਰ ਸਿੱਖ ਕਰੈਕਟਰ ਚੋਂ ਗਿਰਨ ਲੱਗਾ ਤੇ ਰਾਤ ਵਾਲਾ ਬਚਨ ਫਿਰ ਰਿਪੀਟ ਕਰਾਂ, ਗੁਰੂ ਬੂਹੇ ਅੱਗੇ ਜਾ ਕੇ ਖਲੋ ਗਿਆ, ਅਣਹੋਣੀ ਨਾ ਹੋ ਜਾਏ। ਕੋਈ ਸਿੱਖ ਸ਼ਹੀਦ ਹੋਇਆ ਗੁਰੂ ਕੋਲ ਨੀ ਗਿਆ, ਕੋਈ ਗੱਲ ਨੀ, ਜੋ ਆਇਆ ਸਭ, ਇਹ ਤਾਂ ਕੋਈ ਗੱਲ ਨੀ, ਜਿਹੜਾ ਪੈਦਾ ਹੋਇਆ ਉਹਨੇ ਜਾਣਾ ਹੀ ਜਾਣਾ। ਮਗਰ ਇੱਕ ਵੀ ਸਿੱਖ ਸ਼ਹੀਦ ਹੋਣ ਵਾਲੇ ਗੁਰੂ ਕੋਲ ਨੀ ਗਿਆ ਤੇ ਮੈਂ ਤੈਨੂੰ ਮਰਨੋਂ ਬਚਾਣਾ, ਗੁਰੂ ਉਸ ਘੜੀ ਕੋਲ ਗਿਆ ਕਿ ਸਿੱਖਾ ਕਰੈਕਟਰ ਤੋਂ ਨਾ ਗਿਰ ਗਈ। ਮਗਰ ਆਪੋ ਆਪਣੇ ਅਤੀਤ ਨੂੰ ਸ਼ੀਸ਼ੇ ਚ ਖਿਲਾਰੋ ਤੇ ਪੁੱਛੋ ਕਿ ਅਸੀਂ ਕਰੈਕਟਰ ਚੁੱਚੇ ਸੁੱਚੇ। ਆਪਣੇ ਮੈਂ ਬਚਨ ਪੜ੍ਹਦਾ ਆਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦਾ ਸੀ, ਨਿਜ ਨਾਰੀ ਕੇ ਸੰਗ ਨੇ ਹੋ ਤੁਮ ਨਿਤ ਪਟਿਓ, ਪਰ ਨਾਰੀ ਕੀ ਸ਼ੇਰ ਪੂਲ ਸੁਪਨੇ ਵੀ ਨਾ ਗਈਓ। ਰੋਜ਼ ਪੜ੍ਹਦੇ ਹੋ, ਪਰ ਤੇਰੇ ਆਰੂਪ ਨਾ ਪੇਖੇ, ਅੱਖਾਂ ਨਾਲ ਵੀ ਨੀ ਪਰਾਏ ਤਨ ਨੂੰ ਤੱਕਣਾ, ਤੇ ਸਿੱਖਾ ਤੇਰੇ ਤੇ ਜੀਵਨ ਨੂੰ ਅੱਜ ਕਿਤੇ ਅੰਦਰੋਂ ਕੋਈ ਦੂਰਬੀਨ ਨਾਲ ਵੇਖਣ ਵਾਲਾ ਹੋਵੇ ਨਾ, ਅੱਖਾਂ ਤੇਰੀਆਂ ਗੰਦੀਆਂ, ਕੰਨ ਤੇਰੇ ਗੰਦੇ, ਰਸਨਾ ਤੇਰੀ ਗੰਦੀ, ਜੀਵਨ ਤੇਰਾ ਗੰਦਾ, ਉਹ ਗੁਰੂ ਗੋਬਿੰਦ ਸਿੰਘ ਤੈਨੂੰ ਗੱਲ ਨਾਲ ਕਿਤਨਾ ਲਾ ਲੈ, ਤੂੰ ਆਸਾਂ ਕਰਦਾ ਕੋਈ ਘੜੀ ਇਹੋ ਜੀ ਆਵੇ ਜਦੋਂ ਨੀਲੇ ਬਾਣੇ ਵਾਲਾ ਇੱਡੀਆਂ ਉੱਚੀਆਂ ਬਾਹਾਂ ਕਰੇ, ਉੱਚੇ ਦੁਮਾਲੇ ਵਾਲਾ ਕਲਗੀ ਵਾਲਾ ਪਾਤਸ਼ਾਹ ਚਿੱਟੇ ਬਾਜਾਂ ਵਾਲਾ ਇਤਨਾ ਕਰੇ, ਮੈਨੂੰ ਕਲੇਜੇ ਨਾਲ ਲਾਵੇ ਤੂੰ ਅਰਦਾਸਾਂ ਕਰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੇ ਇੱਕ ਬਚਨ ਆਉਂਦਾ ਹੈ, ਜਿਹੜਾ ਬੰਦਾ ਆਪਣੇ ਕਰੈਕਟਰ ਚੋਂ ਗਿਰ ਗਿਆ, ਗੱਲ ਨਾਲ ਲਾਉਣਾ ਤੇ ਇੱਕ ਪਾਸੇ, ਮੈਂ ਥੁੱਕਦਾ ਵੀ ਨਹੀਂ ਉਹਦੇ ਤੇ, ਮੈਂ ਵੇਖਦਾ ਵੀ ਨਹੀਂ ਉਹਦੇ ਵੱਲ, ਮੇਰਾ ਨਾਤਾ ਹੀ ਕਰੈਕਟਰ ਨਾਲ ਰਹਿਣੀ ਰਹੇ, ਸਿੱਧੇ ਹੋ ਕੇ ਬੈਠੋ ਇੱਕ ਮਿੰਟ ਲਈ, ਰਹਿਣੀ ਰਹੇ, ਮੈਂ ਸਿੱਖ ਹੀ ਨਹੀਂ ਉਹਨੂੰ ਬਣਾਉਂਗਾ। ਮੈਂ ਤੁਹਾਨੂੰ ਕਹੂੰਗਾ ਉਹ ਸਾਹਿਬ ਕੋਈ ਰਹਿ ਤੇ ਪੱਕਾ, ਤੇ ਮੈਂ ਉਹਨੂੰ ਮੰਜੇ ਤੇ ਪਾ ਕੇ ਉਹਨੂੰ ਮੰਜੇ ਤੇ ਪਾ ਦੂੰ, ਤੇ ਮੈਂ ਉਹਦੇ ਪੈਰਾਂ ਚ ਬਹਿ ਜਾ। ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਇਖਲਾਕ ਦੀ ਮੂਰਤ ਹੈ, ਧਿਆਨ ਦੇਣਾ ਜਿਹੜਾ ਆਪੋ ਸਤਨਾਮ ਸ੍ਰੀ ਚੰਬੇ ਦੀ ਰਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਚ ਆਈ, ਇਕਾਗਰਤਾ ਬਣਾਇਆ ਆਪੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਦਾ ਵੀ ਜਿਹੜਾ ਕੱਦ ਸੀ, ਆਤਮਕ ਕੱਦ, ਤੇ ਉਹਦੇ ਵਰਗਾ ਕਿਸੇ ਦਾ ਨਹੀਂ ਹੋ ਸਕਦਾ, ਗੁਰੂ ਗੋਬਿੰਦ ਸਿੰਘ ਵਰਗਾ ਸਰੀਰ ਕਰਕੇ 7.5 ਫੁੱਟ ਉੱਚਾ ਕੱਦ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੱਸਿਆ, 7.5 ਫੁੱਟ। ਇਹ ਬੱਚੀ ਵੀ ਕਹਿੰਦੇ 6.5 ਫੁੱਟ ਉੱਚੀ ਚੰਬੇ ਦੀ ਰਾਣੀ, ਤੇ ਜਦੋਂ ਮੱਥਾ ਟੇਕਣਾ ਆਈ, ਉੱਥੋਂ ਤੱਕ ਲੰਬੀ ਕਤਾਰ ਲੱਗੀ, ਤੇ ਜਦੋਂ ਵੇਖਿਆ ਮੇਰੇ ਸਤਿਗੁਰੂ ਦਾ ਰੂਪ, ਤੇ ਮਨ ਵਿੱਚ ਸੋਚਦੀ ਹੈ ਜਦੋਂ ਮੈਂ ਜਿਉ ਕੇ ਨਿਉ ਕੇ ਪੈਰਾਂ ਤੇ ਮੱਥਾ ਟੇਕਾਂ, ਕਲਗੀਆਂ ਵਾਲਾ ਪਾਤਸ਼ਾਹ ਮੇਰੀ ਪਿੱਠ ਉੱਤੇ ਹੱਥ ਫੇਰੇ ਨਾ, ਫਿਰ ਮੈਨੂੰ ਆਨੰਦ ਆਉਂਦਾ। ਮਨ ਦੀ ਭਾਵਨਾ, ਪਾਪਣ ਨੇ ਮੇਰੇ ਵਰਗੀ ਨੇ ਕੀ ਬਣਾ ਲਈ, ਗੁਰੂ ਕੋਲ ਵੀ ਆਈ ਤੇ ਭਾਵਨਾ ਕਿੱਥੇ ਕਰੂ, ਉਹ ਅੰਦਰ ਦੀਆਂ ਜਾਣਦਾ ਸੀ। ਆਖੋ ਸਤਨਾਮ ਸ੍ਰੀ, ਡਟ ਕੇ ਬੋਲੋ ਸਤਨਾਮ ਸ੍ਰੀ। ਸਿਰਫ ਤੁਹਾਨੂੰ ਤੇ ਗੁਰੂ ਦਾ ਚੇਤਾ ਕਰਾਉਣ ਲੱਗਾ, ਗੁਰੂ ਕਿੱਥੇ ਖਲੋਤਾ, ਸਿੱਖ ਕਿੱਥੇ ਖਲੋਤਾ। ਜਦੋਂ ਉੱਥੋਂ ਭਾਵਨਾ ਬਣਾ ਲਈ ਤੇ ਮੱਥਾ ਟੇਕਣ ਦੀ ਵਾਰੀ ਆਈ, ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਤੀਰ ਇਤਨਾ ਹੱਥ ਵਿੱਚ ਰੱਖਿਆ ਸੀ, ਉਹਨੇ ਨਿਉਂ ਕੇ ਮੱਥਾ ਟੇਕਿਆ, ਭਾਵਨਾ ਬਣਾਈ ਸੀ ਮੇਰੀ ਪਿੱਠ ਤੇ ਹੱਥ ਲਾਓ, ਉਹਨਾਂ ਮੱਥੇ ਨੂੰ ਤੀਰ ਛੁਆ ਕੇ ਆਖਿਆ ਜਿਉਂਦੀ ਰੋਤੀ ਹੈ। ਗੁਰੂ ਅੰਦਰ ਦੀਆਂ ਜਾਣਦਾ ਕਿਹਾ ਜਿਉਂਦੀ ਰੋਤੀ ਹੈ, ਜਦੋਂ ਧੀ ਆਖਿਆ ਪੈਰਾਂ ਤੇ ਡਿੱਗ ਪਈ, ਤੇ ਕਹਿੰਦੀ ਤੈਨੂੰ ਤਾਂ ਲੋਕ ਅੰਦਰ ਦੀਆਂ ਜਾਣਨ ਵਾਲਾ ਕਹਿੰਦੇ ਨੇ, ਜਿਹੜੀ ਮੈਂ ਪਿੱਛੇ ਬਲੋ ਕੇ ਅਰਦਾਸ ਕੀਤੀ ਤੂੰ ਸੁਣੀ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਸੁਣੀ ਮੇਰੀ ਬੱਚੀ ਹੈ ਤੇਰੀ ਅਰਦਾਸ, ਤੇਰੀ ਭਾਵਨਾ ਮੈਂ ਸੁਣੀ ਜਿਹੜੀ ਤੂੰ ਭਾਵਨਾ ਲੈ ਕੇ ਆਈ, ਫਿਰ ਤੁਸੀਂ ਪਿੱਠ ਤੇ ਹੱਥ ਕਿਉਂ ਨਹੀਂ ਫੇਰਿਆ। ਕਹਿਣ ਲੱਗਾ ਜਿਹੜਾ ਗੋਬਿੰਦ ਸਿੰਘ ਦਾ ਹੱਥ ਹੈ ਨਾ, ਜੇ ਕਿਸੇ ਔਰਤ ਦੇ ਸਰੀਰ ਨੂੰ ਲੱਗਾ ਤੇ ਉਹ ਕੇਵਲ ਸੰਸਾਰ ਵਿੱਚ ਮਾਤਾ ਜੀਤ ਕੌਰ ਆ, ਮਾਤਾ ਮੇਰੀ ਆਪਣੀ ਔਰਤ, ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਬਟਈਓ, ਜਿਹੜੀ ਮੇਰੀ ਨਿਜ ਔਰਤ ਹੈ। ਦੇਵੀ ਕਿਸੇ ਦੇ ਸਰੀਰ ਨੂੰ ਜੇ ਹੱਥ ਲੱਗਾ ਹੈ ਗੋਬਿੰਦ ਸਿੰਘ ਦਾ, ਤੇ ਕੇਵਲ ਮੈਂ ਆਪਣੀ ਔਰਤ ਦੇ ਸਰੀਰ ਨੂੰ ਹੱਥ ਲਾਇਆ, ਜਿਹੜੀ ਭੈਣ ਬੱਚੀ ਆਉਂਦੀ ਮੈਂ ਉਹਦੇ ਸਰੀਰ ਨੂੰ ਤੀਰ ਤਾਂ ਲਾਉਣਾ ਹੈ, ਮੈਂ ਕਿਸੇ ਦੇਵੀ ਦੇ ਸਰੀਰ ਨੂੰ ਹੱਥ ਨਹੀਂ ਲਾਉਂਦਾ। ਪਿੱਤਰ ਨੂੰ ਤੇ ਵੇਖ, ਆਪਣੀ ਰਹਿਣੀ ਨੂੰ ਤੇ ਵੇਖ, ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਿਆਰਾ, ਪੈਰਾਂ ਤੋਂ ਲੈ ਕੇ ਸਿਰ ਤੱਕ ਰੂਹ ਚ ਸੜ ਗਿਆ, ਅੱਗ ਲਾ ਦਿੱਤੀ ਗਈ। ਤੇ ਇਤਿਹਾਸਕਾਰ ਕਹਿੰਦਾ ਹੈ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਚਾਂਦਨੀ ਚੌਂਕ ਦੇ ਲੋਕ ਕੋਠਿਆਂ ਤੇ ਚੜ ਕੇ ਵੇਹਦੇ ਰਹੇ, ਤੇ ਭਾਈ ਸਦੀ ਦਾਸ ਦਾ ਸਰੀਰ ਰਿੱਝਦਾ ਰਿਹਾ ਰੂਹ ਚ, ਰਿੱਝ ਦੇ ਸਰੀਰ ਵਿੱਚੋਂ ਇਹ ਆਵਾਜ਼ ਆਉਂਦੀ ਜਾਈ ਸਿਰ

ਆਪਣੀ ਔਲਾਦ ਲਈ ਅਰਦਾਸ ਕਰੋ ਆਪਣੇ ਲਈ ਗੁਰੂ ਸਾਨੂੰ ਸਿੱਖੀ ਚ ਪ੍ਰਬੰਧ ਰੱਖੋ। ਹਨੇਰੀ ਬਹੁਤ ਆ ਗਈ, ਅੱਗ ਬਹੁਤ ਲੱਗ ਗਈ, ਅੱਜ ਬਚਨ ਚੱਲ ਰਿਹਾ ਸੀ ਕਿਸੇ ਗੁਰਮੁਖ ਪਿਆਰੇ ਨਾਲ, ਦਾਵਾ ਅਗਨ ਬਹੁਤ ਤਿਰਨ ਜਾਣੇ। ਪੜ੍ਹੀ ਬਾਣੀ ਕਿਸੇ ਨੇ, ਬੋਲੋ ਹੱਥ ਖੜਾ ਕਰੋ, ਕਿਸੇ ਨੇ ਸਲੋਕ ਪੜ੍ਹਿਆ? ਦਾਵਾ ਅਗਨ, ਦਾਵਾ ਕਹਿੰਦੇ ਨੇ ਉਸ ਅੱਗ ਨੂੰ ਜਿਹੜੀ ਜੰਗਲ ਨੂੰ ਲੱਗਦੀ, ਉਹਨੂੰ ਕੀ ਕਹਿੰਦੇ? ਇੱਕ ਸਮੁੰਦਰ ਦੇ ਪਾਣੀ ਨੂੰ ਲੱਗਦੀ, ਉਹਨੂੰ ਨਲ ਅਗਨੀ ਕਹਿੰਦੇ। ਇੱਕ ਮਾਂ ਦੇ ਪੇਟ ਵਿੱਚ ਸਾੜਦੀ, ਉਹਨੂੰ ਜਠਰ ਅਗਨੀ ਕਹਿੰਦੇ। ਜਿਹੜੀ ਸਾਰੇ ਸੰਸਾਰ ਨੂੰ ਲੱਗੀ, ਉਹਨੂੰ ਈਰਖਾ ਦੀ ਅੱਗ ਕਹਿੰਦੇ। ਲੱਗੀ ਕਿ ਨਹੀਂ ਸਾਰਿਆਂ ਨੂੰ? ਇੱਕ ਵਾਰ ਬੋਲੋ ਵਾਹਿਗੁਰੂ। ਲੱਗੀ ਅੱਗ ਨਹੀਂ, ਸਾਰੇ ਜਲ ਲੈ। ਮਗਰ ਜਿਹੜੀ ਅੱਗ ਦੀ ਅੱਜ ਮੈਂ ਬਚਨ ਕਰਨ ਲੱਗਾ, ਉਹ ਕਹਿੰਦੇ ਦਾਵਾ ਅਗਨ ਜੰਗਲ ਨੂੰ ਜਿਹੜੀ ਲੱਗਦੀ, ਵਾਸ ਨਾਲ ਵਾਸ ਤੇ ਸਿਲਦਾ ਹੈ, ਉਹਦੇ ਚੋਂ ਅੱਗ ਨਿਕਲਦੀ ਤੇ ਫਿਰ ਗੁਰਮੁਖ ਪਿਆਰੇ ਉਹ ਜੰਗਲ ਸਾੜ ਦਿੰਦੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦਾਵਾ ਅਗਨ ਲੱਗ ਗਈ ਸੰਸਾਰ ਦੇ ਜੰਗਲ ਨੂੰ, ਹਰ ਬੰਦਾ ਈਰਖਾ ਚ ਜਲ ਗਿਆ, ਦੁਹੀ ਦਵੈਤ ਚ ਵਿਸ਼ੇ ਵਿਕਾਰਾਂ ਸੜ ਗਿਆ। ਤੇ ਫਿਰ ਕਹਿੰਦੇ ਕੋਈ ਹਰਿਆ ਬੂਟ ਰਿਓਰੀ, ਬੋਲੋਗੇ ਉਤਰਾ ਆਖੋ ਨਾ, ਕੋਈ ਹਰਿਆ ਬੂਟ ਦੂਰ ਤੱਕ ਨਜ਼ਰ ਮਾਰਿਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਰੇ ਸੜ ਗਏ। ਜਿਹੜਾ ਆਪਣੀ ਕਰਨੀ ਚੋਂ ਨਹੀਂ ਗਿਰਦਾ, ਸੱਚ ਬੋਲਦਾ, ਸੱਚਾ ਸਿੱਖ, ਜਿਹਨੂੰ ਅਸੀਂ ਸੱਚਾ ਸਿੱਖ ਕਹਿ ਸਕੀਏ। ਕੋਈ ਲੱਭੋ, ਉੱਤੋਂ ਤੋਂ ਲੈ ਲਓ ਥੱਲੇ ਤੱਕ, ਸਾਰੀ ਕੌਮ ਦੇ ਵਿੱਚੋਂ ਕਿੰਨੇ ਕਿੰਨੇ ਜਿਹੜੇ ਸੱਚੇ ਸਿੱਖ ਨੇ। ਆਖੋ ਸਤਨਾਮ ਸਿੰਘ। ਇੱਕ ਵਾਰ ਇੱਕ ਸਿੱਖ ਜੰਮੂ ਤੋਂ ਤੁਰਿਆ, ਆਖੋ ਸਤਨਾਮ ਸਿੰਘ, ਤੇ ਨੰਗੇ ਪੈਰੀ ਹਜ਼ੂਰ ਸਾਹਿਬ ਗਿਆ। ਜੰਮੂ ਕਿੰਨੀ ਦੂਰ ਆ ਹਜ਼ੂਰ ਸਾਹਿਬ, ਤੁਰ ਕੇ ਪਤਾ ਨੀ ਕਿੰਨੀ ਚਿਰ ਬਾਅਦ ਪਹੁੰਚਿਆ। ਪੈਰਾਂ ਦੇ ਵਿੱਚ ਛਾਲੇ ਪੈ ਗਏ, ਲਹੂ ਵਗਣ ਲੱਗ ਪਿਆ, ਗਰਮੀ ਦੇ ਦਿਨ ਸੀ, ਰਾਤ ਥੱਕਾ ਟੁੱਟਾ ਲੰਮੇ ਪਿਆ। ਇੱਕ ਇੱਕ ਕਰਨ ਤੇ ਇੱਕੋ ਅਰਦਾਸ ਕਰਦਾ ਗਿਆ, ਮੈਂ ਤੇਰੇ ਕੋਲ ਕੁਛ ਨੀ ਮੰਗਦਾ, ਇੱਕ ਵਾਰ ਤੂੰ ਮੇਰੇ ਸਾਹਮਣੇ ਆ, ਮੈਂ ਤੇਰੇ ਨਾਲ ਇੱਕ ਗੱਲ ਕਰਨੀ। ਆਖੋ ਸਤਨਾਮ ਸ੍ਰੀ। ਤੇ ਉਹ ਸਿੱਖ ਨੇ ਆਪਣੀ ਜੀਵਨ ਕਥਾ ਚ ਲਿਖੀ, ਜਦੋਂ ਮੈਂ ਰਾਤ ਨੂੰ ਹਜ਼ੂਰ ਸਾਹਿਬ ਸੁੱਤਾ, ਮੇਰੇ ਸਿਰ ਨੂੰ ਹਿਲਾ ਕੇ ਕਹਿੰਦਾ, ਉੱਠ ਜੀ ਨੂੰ ਯਾਦ ਕਰਦਾ ਆ ਗਿਆ। ਆਖੋ ਸਤਨਾਮ, ਮੈਂ ਉਹਦੀ ਗੋਦ ਚ ਬੈਠਾ, ਮੈਂ ਪੜ੍ਹਿਆ, ਉੱਠ ਜੀ ਨੂੰ ਯਾਦ ਕਰਦਾ, ਜੋ ਮੰਗੇ ਠਾਕੁਰ ਆਪਣੇ ਦੇ ਯਾਦ ਕਰਦਾ ਆਇਆ ਜੀ। ਉੱਠ, ਕੀ ਗੱਲ ਕਰਨੀ? ਸਿਰ ਇੱਕ ਵਜਨ ਤੇ ਕਹਿੰਦਾ ਆਇਆ, ਮੈਂ ਗੱਲ ਕਰਨੀ, ਕੀ ਪੁੱਛਣਾ? ਉਹ ਸਿੱਖ ਕਹਿੰਦਾ, ਮੈਂ ਕੁਛ ਨੀ ਪੁੱਛਿਆ, ਮੈਂ ਪੁੱਛਿਆ ਕਲਗੀਆਂ ਵਾਲਿਆ ਪਾਤਸ਼ਾਹ, ਤੂੰ ਕਹਿੰਦਾ ਸਾਨੂੰ ਰਾਜ ਕਰੇਗਾ ਖਾਲਸਾ, ਬੋਲੋ ਉਹ ਕਿੱਦਣ ਦੇਣਾ ਜੇ? ਮੈਂ ਇਹ ਪੁੱਛਾਂ, ਕੌਮ ਨਿਰਾਸ਼ਤਾ ਦੇ ਆਲਮ ਵਿੱਚ ਹੈ, ਕੌਮ ਢਿੰਦੀ ਕਲਾ ਵੱਲ ਜਾ ਰਹੀ ਆ, ਬਾਣੀ ਪੜ੍ਹਦੀ ਨਹੀਂ, ਸਿਮਰਨ ਛੁੱਟਦਾ ਜਾਂਦਾ ਹੈ, ਨਿਤਨੇਮ ਛੁੱਟਦਾ ਜਾਂਦਾ ਹੈ, ਮਹਾਰਾਜ ਰਾਜ ਕਦੋਂ ਦੇਣਾ ਜੇ? ਤੇ ਮੇਰੇ ਸਾਹਿਬ ਨੇ ਕਿਹਾ, ਚੰਗੀ ਤਰ੍ਹਾਂ ਯਾਦ ਕਰ, ਮੈਂ ਕਿਹਾ ਸੀ ਰਾਜ ਕਰੇਗਾ ਖਾਲਸਾ। ਖਾਲਸਾ ਕੌਣ? ਜਾ ਫਿਰ ਤੂੰ ਇੱਕ ਵਾਰ ਫਿਰ ਯਾਤਰਾ ਕਰੀ, ਕੋਈ ਖਾਲਸਾ ਲੱਭ ਕੇ ਲਿਆ। ਖਾਲਸਾ ਕੌਣ ਜੀ? ਪਤਾ ਇੱਕ ਵਚਨ ਲਿਖਿਆ ਕਿ ਸਰਬਲੋਚ, ਖਾਲਸਾ ਖੁਦ ਖੁਦਾ, ਖਾਲਸਾ ਖੁਦ, ਬੋਲੋ ਨਾ, ਖਾਲਸਾ ਇਹ ਖੁਦਾ ਹੋਰ ਨੀ ਕਿਸੇ ਨੂੰ, ਇਹ ਖੁਦ ਹੀ ਖੁਦਾ ਹੈ। ਖਾਲਸਾ ਜੇ ਪੂਰਾ ਹੋਵੇ ਤੇ ਖਾਲਸਾ, ਇਹ ਈਨ ਨਾ ਮੰਨੇ ਕਿਸੇ ਦੀ, ਈਨ ਬਿਨਾ ਸੱਚੇ ਪਾਤਸ਼ਾਹ, ਇਹ ਤੋਂ ਬਿਨਾ ਕਿਸੇ ਦੀ ਈਨ ਨਹੀਂ ਮੰਨਦਾ। ਮਗਰ ਅਸੀਂ ਤੇ ਜਿਹਦੇ ਕੋਲ ਗਿਆ ਜੋ ਉਹਦੀ ਈਨ ਮੰਨਣ ਨੂੰ ਤਿਆਰ, ਕਿਹਨੂੰ ਰਾਜ ਦੇ ਦਿਓ? ਸਿੱਖ ਨਹੀਂ ਅਸੀਂ ਬਣ ਸਕੇ, ਅਸੀਂ ਖਾਲਸਾ ਕਿੱਥੋਂ ਬਣਾਂਗੇ? ਤੇ ਮੇਰੇ ਸਤਿਗੁਰੂ ਕਹਿੰਦੇ ਉਹਨੂੰ ਭਾਈ ਦਾਸ ਪਤੀ ਭਾਈ ਮਤੀ ਦਾਸ ਦਾ ਤਿੰਨ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਰੀਰ ਰਿੱਝਦਾ ਰਿਹਾ ਤੇ ਸਿੱਖੀ ਸਿੱਧ ਦੀ ਅਰਦਾਸ ਹੁੰਦੀ। ਹੁਣ ਤੀਸਰੇ ਦੀ ਵਾਰੀ ਆਈ, ਆਖੋ ਸਤਨਾਮ ਸ੍ਰੀ। ਤੀਸਰੇ ਨੂੰ ਆਖਿਆ, ਤੇਰੀ ਕੀ ਰਜ਼ਾ ਹੈ? ਉਹ ਦੋਵਾਂ ਨੂੰ ਵੇਖ, ਇੱਕ ਨੂੰ ਪਾੜ ਦਿੱਤਾ ਯਾਰੇ ਨਾਲ, ਇੱਕ ਨੂੰ ਦਰੂ ਵਿੱਚ ਬੰਨ ਕੇ ਸਾੜ ਦਿੱਤਾ, ਤੂੰ ਬਚਣਾ ਚਾਹੁੰਦਾ ਹੈ? ਤੂੰ ਜਾਨ ਬਚਾ ਸਕਦਾ ਹੈ? ਕੇਵਲ ਸਾਡਾ ਕਹਿਣਾ ਮੰਨ ਲਾ। ਤੇ ਕਮਾਲ ਦੀ ਗੱਲ ਸੀ, ਇੱਕ ਵਾਰ ਭਾਈ ਦਿਆਲੇ ਨੇ ਨੇਤਰਾਂ ਚ ਨੇਤਰ ਪਾ ਕੇ ਆਖਿਆ, ਕੀ ਤੇਰਾ ਕਹਿਣਾ, ਦੱਸ ਤੂੰ ਕੀ ਮਨਾਉਣਾ ਚਾਹੁੰਦਾ ਮੈਨੂੰ? ਗੁਰੂ ਨਾਲ ਟੁੱਟ ਗਿਆ। ਅੱਜ ਤੇ ਸਾਨੂੰ ਕਿਸੇ ਨੇ ਸਿਰ ਤੇ ਆਲੇ ਨਹੀਂ ਰੱਖੇ, ਅਸੀਂ ਤੇ ਸ਼ੌਂਕ ਨਾਲ ਮਨਾਉਣਾ ਹੈ। ਕੇਸ ਦਾੜੇ ਅਸੀਂ ਸ਼ੌਂਕ ਨਾਲ, ਇਹਨੂੰ ਸ਼ੌਂਕ ਕਹਿੰਦੇ, ਸ਼ੌਂਕ
ਇਹੋ ਜਿਹੇ ਸ਼ੌਂਕ ਨੂੰ ਕੀ ਆਖੋ ਜਿਹੜਾ ਸ਼ੌਂਕ ਨਰਕ ਦੇ ਦਰਵਾਜਿਆਂ ਤੱਕ ਤੁਹਾਨੂੰ ਲੈ ਜਾਏ। ਤੁਸੀਂ ਕੀ ਸੋਚਦੇ ਹੋ ਦਾੜਾ ਕੇਸ ਕਟਾ ਕੇ ਤੁਹਾਨੂੰ ਕਦੀ ਅੰਦਰ ਵੰਡ ਦੂਗਾ ਤਲਗੀਆਂ ਵਾਲਾ? ਆਖੋ ਸਤਨਾਮ ਸ੍ਰੀ। ਮੈਨੂੰ ਇੱਕ ਸਾਧੂ ਨੇ ਦੱਸਿਆ ਸੀ ਪੰਜ ਕੁ ਮਿੰਟ ਉੱਤੇ ਹੋ ਚੱਲੇ ਨੇ ਜੇ ਤੁਸੀਂ ਵਿਚਾਰ ਨਾ ਕਰੋ ਤੇ। ਆਖੋ ਸਤਨਾਮ ਸ੍ਰੀ। ਮੈਂ ਵਾਰ ਵਾਰ ਘੜੀ ਵਾਰ ਤਾਂ ਮੈਂ ਨਾ ਵੀ ਮੈਨੂੰ ਕਿਸੇ ਨੇ ਕਿਹਾ ਸੀ ਇੱਥੇ ਪ੍ਰੋਗਰਾਮ ਕਰਨ ਤੋਂ ਪਹਿਲਾਂ ਵੀ ਭਾਈ ਜੀ 9 ਵਜੇ ਸਾਡੀ ਸੰਗਤ ਦੌੜ ਜਾਂਦੀ। ਮੈਂ ਕਿਹਾ ਕਿਉਂ? ਮੈਂ ਕਿਹਾ ਕਿਉਂ? ਕਹਿੰਦੇ ਜੀ ਸਾਰੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ। ਮੈਂ ਕਿਹਾ ਫਿਰ ਤੇ ਮੈਂ ਚਰਨ ਤੋਂ ਮੂੰਹ ਉਹਨਾਂ ਦੇ ਜੇ ਨਿਤਨੇਮ ਕਰਦੇ। ਮਗਰ ਮੈਂ ਕੱਲ ਆਉਂਦਿਆਂ ਪੁੱਛਿਆ ਹੱਥ ਖੜੇ ਕਰੋ ਕਿੰਨੇ ਨਿਤਨੇਮ ਕਰ। ਤੁਸੀਂ ਰੱਬ ਰੂਪ ਹੋ। ਮਗਰ ਮੈਂ ਜੋ ਕਹਿ ਰਿਹਾ ਵੀ ਜੇ ਤੁਹਾਨੂੰ ਅਜੇ ਕਾਹਲ ਨੀ 5 ਮਿੰਟ ਹੋਰ ਦੇ ਦਿਓ। ਆਖੋ ਸਤਨਾਮ ਸ੍ਰੀ। ਗੱਜ ਕੇ ਬੋਲੋ ਸਤਨਾਮ। ਭਾਈ ਸਿਆਲੇ ਜੀ ਦੇ ਜੀਵਨ

0: del piché de que ateo santo de no hal prida. Bueno, ateo
1: santo de no hal prida.
0: Te darsa agave. Te darshan ve que jiunde reh sakde, uttara ni reh sakde. Sikh jiunda hi ni reh sakda guru to bina. Sove sikh. ਤੇ ਭਾਈ ਦੀ ਆਲੇ ਨੂੰ ਕਹਿਣ ਲੱਗੇ ਫਿਰ ਤੂੰ ਵੇਖ ਲਾ ਤੇਰੇ ਨਾਲ ਕਿਸ ਤਰ੍ਹਾਂ ਕਰਨੀ। ਉਹਨੇ ਕਿਹਾ ਤੂੰ ਕਰਕੇ ਵਿਖਾ ਕੀ ਕਰੇਗਾ। ਕਹਿਣ ਲੱਗੇ ਆ ਪਾਣੀ ਦੀ ਦੇਗ ਉਬਲ ਡਈ, ਇਹਦੇ ਵਿੱਚ ਤੈਨੂੰ ਅਸੀਂ ਬਾਉਣਾ ਹੈ। ਕਹਿਣ ਲੱਗਾ ਚੰਗਾ, ਮੈਂ 2 ਮਿੰਟ ਲਈ ਆਪਣੇ ਰੱਬ ਨੂੰ ਹੋਰ ਤੀਬਰਤਾ ਨਾਲ ਯਾਦ ਕਰ ਲਾ ਤੇ ਤੈਨੂੰ ਕਿਤੇ ਸ਼ੱਕ ਨਾ ਰਹਿੰਦੇ ਕਿ ਪਾਣੀ ਪੂਰਾ ਨਹੀਂ ਸੀ ਉਬਲਿਆ, ਜੋ ਚੰਗੀ ਤਰ੍ਹਾਂ ਉਬਾਲਣਾ ਆਪਣੇ ਬਦਨਾਮ ਬਿਠਾਈ ਰੋ ਕਰਕੇ ਪਾਣੀ ਉਬਲਿਆ। ਭਾਈ ਦਿਆਲੇ ਦੇ ਬਾਹੋਂ ਫੜ ਕੇ ਜਦੋਂ ਜਲਾ ਰੱਖਣ ਲੱਗਾ, ਉੱਠ ਚੱਲੀਏ ਦੇਗ ਵੱਲ, ਆਖੋ ਸਤਨਾਮ ਸ੍ਰੀ ਹਰਿ। ਕਿੱਥੇ ਚੱਲੀਏ? ਦੇਗ ਵੱਲ। ਤੇ ਭਾਈ ਦਿਆਲੇ ਨੇ ਆਖਿਆ ਤੂੰ ਮੇਰੀ ਬਾਂਹ ਨੂੰ ਫੜਨਾ ਹੈ, ਜੇ ਤੂੰ ਮੈਨੂੰ ਬਾਹੋਂ ਫੜ ਕੇ ਖੜਿਆ ਦੇਰ ਤੱਕ ਤੇ ਇਤਿਹਾਸ ਦੇ ਪੰਨੇ ਹੀ ਬਦਲ ਜਾਣਗੇ। ਵੇਖਣ ਵਾਲੇ ਲੋਕੀ ਆਖਣਗੇ ਭਾਈ ਸਾਹਿਬ ਜਾਣਾ ਨੀ ਸੀ ਚਾਹੁੰਦੇ ਫੜ ਕੇ ਪਾਏ। ਆਖੋ ਸਤਨਾਮ ਸ੍ਰੀ। ਭਾਈ ਸਾਹਿਬ ਜਾਣਾ ਨੀ ਸੀ ਚਾਹੁੰਦੇ ਫੜ ਕੇ ਪਾਏ। ਉਹਨੇ ਕਿਹਾ ਕੀ ਕਰੇਗਾ? ਕਹਿੰਦਾ ਕਿਤੇ ਆਸ਼ਿਕ ਦੀ ਆਪਣੇ ਮਹਿਬੂਬ ਵੱਲ ਜਾਣ ਦੀ ਚਾਲ ਤਾਂ ਵੇਖੀ, ਇੱਕ ਆਸ਼ਿਕ ਨੂੰ ਆਪਣੀ ਜਗ੍ਹਾ ਤੇ ਜਾਂਦਿਆਂ ਤੇ ਵੇਖੀ। ਉਹਨੇ ਕਿਹਾ ਕਿਤਨਾ ਜਾਏਗਾ? ਫਿਰ ਉਬਲ ਗਈ ਦੇਗ, ਤੇਗ ਬਹਾਦਰ ਪਿਤਾ ਜੀ ਵੱਲ ਮੂੰਹ ਕਰਕੇ ਭਾਈ ਦਿਆਲੇ ਨੇ ਕੀਤੀ ਅਰਦਾਸ, ਤੇਰੇ ਤੋਂ ਬਿਨਾਂ ਮੇਰਾ ਸਿਰਕ ਨਹੀਂ ਨਿਭ ਸਕਦਾ, ਤੇਰੀ ਰਹਿਮਤ ਚਾਹੀਦੀ ਮੈਨੂੰ। ਵੇਖੋ ਸਿੱਖ ਅਰਦਾਸਾਂ ਕਰ ਲਿਆ, ਤੇਰੀ ਕਿਰਪਾ ਤੋਂ ਬਿਨਾਂ ਮੇਰਾ ਅਜੇ ਸਿਦਕ ਵਿੱਚ ਪ੍ਰਵਕ ਕੀਤੇ ਸੀ, ਮਗਰ ਫਿਰ ਵੀ ਤੁਰਨ ਲੱਗੇ, ਤੁਰ ਪਿਆ ਤੇ ਕਹਿਣ ਲੱਗਾ ਤੇਰੇ ਭਰੋਸੇ ਪਿਆਰੇ ਮੇਰੇ ਜੀਵਨ ਚ ਬੜੀਆਂ ਗਲਤੀਆਂ ਹੋਈਆਂ ਗੁਰੂ ਤੇਗ ਬਹਾਦਰ ਸਾਹਿਬ, ਮੈਂ ਉਹਨਾਂ ਗਲਤੀਆਂ ਤੋਂ ਡਰਦਾ, ਮੈਂ ਬਹੁਤ ਕੀਤੀਆਂ ਹੋਣਗੀਆਂ, ਮੈਂ ਭੁੱਲਣ ਹਾਰ ਹਾਂ ਜੀਵ, ਮਗਰ ਹੁਣ ਉਬਲਦੀ ਦੇਗ ਚ ਬਹਿਣਾ, ਮੇਰਾ ਸਿਦਕ ਨਿਭਜੇ, ਮੇਰਾ ਸਿਦਕ ਨਿਭਜੇ। ਤੇ ਫਿਰ ਭਾਈ ਦਿਆਲਾ ਤੁਰਿਆ ਤੇ ਮੈਂ ਕਿਤਾਬ ਇੱਕ ਪੜ੍ਹੀ, ਭਾਈ ਦਿਆਲਾ ਇੱਕ ਪੈਰ ਚੁੱਕਦਾ ਸੀ ਕਹਿੰਦਾ ਵਾਹੇ, ਦੂਸਰਾ ਤੇ ਚੁੱਕਦਾ ਸੀ ਤੇ ਗੁਰੂ ਵਾਹਿਗੁਰੂ ਵਾਹਿਗੁਰੂ। 15 ਕਦਮਾਂ ਤੋਂ ਭਾਈ ਦਿਆਲਾ ਵਾਹਿਗੁਰੂ ਵਾਹਿਗੁਰੂ ਕਰਦਾ ਆਇਆ, ਉਬਲਦੀ ਦੇਹ ਵਿੱਚ ਚੌਂਕੜਾ ਮਾਰ ਕੇ ਆਪ ਬਹਿ ਗਿਆ। ਸੰਸਾਰ ਨੇ ਵੇਖਿਆ ਆਲੂ ਵਾਂਗ ਉਬਲ ਗਿਆ ਗੁਰੂ ਦਾ ਸਿੱਖ, ਮਗਰ ਉਹ ਗੱਲ ਨੀ ਕਰਕੇ ਗਿਆ ਜਿਹਦੀ ਚਿੰਤਾ ਹੈ ਜੋ ਅਣਹੋਣੀ। ਗੁਰੂ ਤੋਂ ਮੁੱਖ ਮੋੜ ਜਾਣਾ ਅਣਹੋਣੀ ਹੈ, ਇਹ ਸਾਡੇ ਸਿਧਾਂਤ ਵਿੱਚ ਲਿਖਿਆ ਹੈ। ਪੁਰਜਾ ਪੁਰਜਾ ਘਟ ਮਰੇ, ਬੋਲੋ ਪੁਰਜਾ
1: ਪੁਰਜਾ ਘਟ ਮਰੇ।
0: ਅੱਗੇ ਕੀ ਲਿਖਿਆ? ਇਹ ਮੇਰੇ ਸਿਧਾਂਤ ਵਿੱਚ ਲਿਖਿਆ ਹੈ, ਸਿੱਖ ਆਪਣੇ ਜੀਵਨ ਚ ਪੁਰਜਾ ਪੁਰਜਾ ਘਟ ਜਾਏ, ਆਪਣੇ ਗੁਰੂ ਤੋਂ ਬੇਮੁਖ ਨਾ ਹੋਵੇ। ਜੇ ਕੋ ਸਿੱਖ ਗੁਰੂ ਸਿਰਦੀ ਸਨਮੁਖ ਹੋਵੇ, ਬੋਲੋ ਨਾ, ਜੇ ਕੋ ਸਿੱਖ ਮਾਲਕ ਦੀ ਸ਼ਹਿਦ ਨਾਲੋਂ ਮਿੱਠੀ ਬਾਣੀ ਇੱਕ ਵਾਰ ਬੋਲੋ, ਜੇ ਉਹ ਸਿੱਖ ਹੋਵੇ ਤਾਂ ਸਨਮੁਖ ਸਿੱਖ ਹੋਈ, ਫਿਰ ਉੱਤੋਂ ਉੱਤੋਂ ਨਹੀਂ, ਉੱਤੋਂ ਉੱਤੋਂ ਨਹੀਂ, ਜਿਉਂ ਰਹੇ ਗੁਰੂ ਨਾਲ। ਅੱਗੇ ਲਿਖਿਆ ਜਿਉਂ ਰਹੇ ਅੰਦਰੋਂ ਜੁੜੇ ਗੁਰੂ ਦੇ ਨਾਲ, ਉੱਤੋਂ ਉੱਤੋਂ ਨਹੀਂ ਵੀ ਅਸੀਂ ਸਿੱਖ ਹਾਂ, ਕੜਾ ਪ੍ਰਸ਼ਾਦੀ ਦੇਖ ਲਈ ਤੇ ਸ਼ਾਮ ਨੂੰ ਫਿਰ ਡੇਕੇ ਦੇ, ਨਹੀਂ ਨਹੀਂ, ਜਿਉਂ ਰਹੇ ਆਖੇ ਗੁਰੂ ਮੈਨੂੰ 24 ਘੰਟੇ ਵੇਖਦਾ ਹੈ ਗੁਰੂ ਮੈਨੂੰ, ਕਿਉਂਕਿ ਜਿਉਂ ਜੁੜ ਗਿਆ ਨਾ, ਜਿਉਂ ਰਹਿ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ। ਗੁਰੂ ਦਾ ਸਿੱਖ ਸਨਮੁਖ ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨ ਅਵਰ ਨਾ ਜਾਣੇ। ਓਏ ਉਹ ਸਿੱਖਾ ਕਿਨੂੰ ਸਿੱਖ ਆਖ ਦਵਾਂ, ਤੂੰ ਤਾਂ ਗੁਰੂ ਤੋਂ ਬਿਨਾਂ ਹੋਰ ਨਾ ਬਣਿਆ ਦੀਆਂ ਬਾਹਾਂ ਚ ਪਾਈ ਫਿਰਦਾ ਬਾਹਾਂ, ਮੈਂ ਤੈਨੂੰ ਸਿੱਖ ਕਿੱਧਰ ਆਖ, ਗੁਰ ਬਿਨ ਅਵਰ ਨਾ ਜਾਣੇ। ਸਿੱਧੀ ਜੀ ਗੱਲ ਆ, ਔਰਤ ਤੇ ਮਰਦ ਦੀ ਜੋੜੀ ਦੇ ਵਿੱਚ ਆਪਾਂ ਕਹਿੰਦੇ ਹਾਂ ਤੀਸਰਾ ਰਲਿਆ ਤੇ ਝੁੱਗਾ ਗਲਿਆ। ਸਿੱਖਾ ਤੇਰੇ ਤੇ ਗੁਰੂ ਦੇ ਵਿੱਚ ਵੀ ਲਿਖਿਆ, ਹਮ ਤੁਮ ਬੀਜ ਭਇਓ ਨੀ ਕੋਈ, ਤੁਮੈ ਸੋ ਕੰਤ ਨਾਰ ਹਮ। ਲਿਖਿਆ ਕਿਸ ਤਰ੍ਹਾਂ? ਹਮ ਤੁਮ ਬੀਜ ਭਇਓ ਨੀ ਕੋਈ, ਤੇਰੇ ਤੇ ਮੇਰੇ ਵਿੱਚ ਤੀਸਰਾ ਕੌਣ? ਸ਼ਬਦ ਤੇ ਸੁਰਤ ਵਿੱਚ, ਸੁਰਤ ਔਰਤ ਹੈ, ਸ਼ਬਦ ਪਤੀ ਹੈ। ਇਹਦੇ ਵਿੱਚ ਜਦੋਂ ਕੋਈ ਐਡੇ ਚੋਲੇ ਤੇ ਗੋਲ ਪੱਗ ਵਾਲਾ ਆਣ ਕੇ ਖਲੋ ਜਾਂਦਾ, ਫਿਰ ਝੁੱਗੇ ਗੜ ਦੇ। ਸਿੱਖ ਜਾਵੇ ਸਿੱਧਾ ਗੁਰੂ ਦੇ ਕੋਲ, ਸਿੱਖ ਤੇ ਗੁਰੂ ਨਾਤਾ ਜੁੜ ਗਿਆ, ਕੋਈ ਤੀਸਰਾ ਨਹੀਂ ਵਿੱਚ। ਤੀਸਰਾ ਆਊਗਾ ਤੇ ਜ਼ਿੰਦਗੀ ਦਾ ਝੁੱਗਾ ਗਲੂਗਾ, ਕਿਉਂਕਿ ਤੀਸਰੇ ਨੂੰ ਪਤਾ ਹੈ ਜੇ ਇਹ ਪਤੀ ਨਾਲ ਜੁੜ ਗਈ ਮੈਨੂੰ ਰੋਟੀ ਕਿੰਨੇ ਖਵਾਉਣੀ। ਤੁਸੀਂ ਇੱਕ ਸਿੱਧਾ ਜਿਹਾ ਗੱਲ ਕਰੋ ਇੱਥੇ।

ਵਜੋਂ ਅਰਦਾਸ ਕਰੋ ਤੇ ਜੇ ਤੁਸੀਂ ਆਖੋ ਜੀ ਮੇਰੀ ਅਰਦਾਸ ਨਹੀਂ ਸੁਣੀ ਜਾਂਦੀ ਬਾਬਾ ਪਰਮੇਸ਼ਵਰ ਜੀ ਤੁਸੀਂ ਕਰੋ ਤੇ ਮੈਂ ਤੁਹਾਡੇ ਪਿੱਛੇ ਖਲੋ ਕੇ ਕਰੂੰ ਕਿ ਅੱਗੇ ਬੋਲੋ ਕਿੱਥੇ ਖਲੋ ਕੇ ਅਰਦਾਸ ਕਰੂੰ ਅੱਗੇ ਤੇ ਤੁਹਾਨੂੰ ਕੀ ਕਹੂੰਗਾ ਤੂੰ ਗੁਰੂ ਵੱਲੋਂ ਥੋੜਾ ਜਿਹਾ ਪਿੱਛੇ ਹੋ ਤੂੰ ਗੁਰੂ ਵੱਲੋਂ ਥੋੜਾ ਜਿਹਾ ਮੈਂ ਖਲੋਨਾ ਅਰਦਾਸ ਕਰਨ ਨੂੰ ਜੇ ਮੇਰੀ ਨਾ ਮੰਨੀ ਤੁਸੀਂ ਇੱਕ ਹੋਰ ਬਾਬਾ ਲਿਆਓਗੇ ਤਿੰਨ ਜਾਣੇ ਪਹਿਲੋਂ ਖਲੋਤੇ ਹੁਣ ਦੋਵਾਂ ਤੋਂ ਤਿੰਨ ਹੋ ਗਏ ਸੀ ਤੇ ਤਿੰਨਾਂ ਤੋਂ ਇੱਕ ਹੋਰ ਲੈਂਦਾ ਸੰਤ ਆਖਿਆ ਜੀ ਆਹ ਬਾਬਾ ਜੀ ਅਰਦਾਸ ਕਰਨ ਤੇ ਮੰਨੀ ਜਾਂਦੀ ਉਹ ਬਾਬੇ ਨੇ ਆਖਿਆ ਪਰਮਜੀਤ ਸਰ ਤੂੰ ਵੀ ਪਿੱਛੇ ਹੋ ਉਹ ਵੀ ਮੈਂ ਵੀ ਦੋ ਕਦਮ ਪਿੱਛੇ ਹੋ ਗਿਆ ਤੇ ਅਰਦਾਸ ਕਰਨ ਵਾਲਾ ਹੋਰ ਦੋ ਕਦਮ ਪਿੱਛੇ ਹੋ ਗਿਆ ਆਪਾਂ ਪਿੱਛੇ ਹੁੰਦੇ ਹੁੰਦੇ ਬਾਬਿਆਂ ਨੂੰ ਅੱਗੇ ਖਿਲਾਰਦੇ ਗੁਰੂ ਨਾਲੋਂ ਇੰਨਾ ਗੈਲ ਪਾ ਲੈਂਦੇ ਗੁਰੂ ਨਾਲੋਂ ਟੁੱਟੀ ਜਾਂਦੇ ਸਾਡਾ ਗੁਰੂ ਨਾਲੋਂ ਦਾਤਾ ਟੁੱਟ ਜਾਂਦਾ ਗੁਰੂ ਦੇ ਸਿੱਖਾ ਮਨ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਗੁਰੂ ਅੱਗੇ ਆ ਤੇ ਆਪਣੇ ਆਪ ਨੂੰ ਉਬਲਦੀ ਦਿਲ ਵਿੱਚ ਉਬਾਲ ਕੇ ਭਾਈ ਦਿਆਲਾ ਆਪਣਾ ਆਪ ਨਿਸ਼ਾਵਰ ਕਰ ਗਿਆ ਤੇ ਜਲਾਦ ਨੂੰ ਕਹਿ ਗਿਆ ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਮਰ ਜਾਣਾ ਕਿਉਂਕਿ ਜਿਹੜਾ ਆਇਆ ਉਹਨੇ ਮਰਨਾ ਤੇ ਹੈ ਚਿੰਤਾ ਤਾਂ ਕੀ ਕੀਤੀ ਹੈ ਇਹ ਤੇ ਅਣਹੋਣੀ ਨਹੀਂ ਹੈ ਤੇ ਮਰ ਜਾਣਾ ਤੇ ਹੋਣੀ ਆ ਸੰਸਾਰ ਚ ਜਿਹੜਾ ਆਇਆ ਉਹਨੇ ਜਾਣਾ ਹੈ ਅਣਹੋਣੀ ਇਸ ਗੱਲ ਦੀ ਆ ਚਿੰਤਾ ਮੈਨੂੰ ਇਸ ਗੱਲ ਦੀ ਆ ਕਿ ਕਿਤੇ ਮੈਂ ਗੁਰੂ ਦੇ ਕੋਲ ਜਾਂਦਾ ਜਾਂਦਾ ਮੇਰੇ ਕਦਮ ਨਾ ਲੜਖੜਾ ਜਾਣ ਇਸ ਗੱਲ ਦੀ ਮੈਨੂੰ ਚਿੰਤਾ ਹੈ ਤੇ ਚਿੰਤਾ ਮੇਰਾ ਗੁਰੂ ਦੂਰ ਕਰ ਦੂਗਾ ਸਾਹਮਣੇ ਬੈਠਾ ਵਾ ਮੇਰੇ ਸਿਰ ਤੇ ਹੱਥ ਰੱਖੂਗਾ ਕੱਲ ਵਾਲੇ ਬਚਨ ਵਿੱਚ ਅੱਜ ਜਿਸ ਤਰ੍ਹਾਂ ਤਿੰਨ ਆਸ਼ਕਾਂ ਦੀ ਕਥਾ ਆਪ ਜੀ ਨੇ ਸੁਣੀ ਸਿੱਖਾਂ ਦੀ ਕਿਹਦੀ ਕਿਹਦੀ ਭਾਈ ਮਤੀ ਦਾ ਸਤੀ ਦਾ ਦਿਆਲਾ ਜੀ ਤੇ ਮੈਂ ਇੱਕ ਬਚਨ ਆਪ ਜੀ ਨੂੰ ਕਹਿ ਚੱਲਿਆ ਜਿਹੜਾ ਮੈਂ ਬਚਨ ਆਪ ਜੀ ਨਾਲ ਪੜਿਆ ਸੀ ਨਾ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਰ ਜਾਓ ਜਿੱਦਣ ਇੱਥੋਂ ਅਨੰਦਪੁਰ ਦੀ ਧਰਤੀ ਤੋਂ ਮੇਰਾ ਕਰਨ ਕਾਦਰ ਪਿਤਾ ਭਾਈ ਕਿਰਪਾ ਰਾਮ ਦੀ ਅਰਦਾਸ ਤੇ ਤੁਲਿਆ ਦਿੱਲੀ ਨੂੰ ਤੇ ਰਾਹ ਦੇ ਵਿੱਚ ਇੱਕ ਫਕੀਰ ਅਰਦਾਸਾਂ ਕਰਦਾ ਸੀ ਕਹਿੰਦਾ ਬਾਬਾ ਪੰਜਵੇਂ ਜਾਮੇ ਵਿੱਚ ਸਰ ਤੂੰ ਉਦੋਂ ਧਿਆਨ ਦਿਓ ਉਦੋਂ ਤੂੰ ਪੰਜਵੇਂ ਜਾਮੇ ਸਨ ਜਦੋਂ ਦਾ ਮੈਂ ਚੌਂਕੜਾ ਮਾਰ ਕੇ ਬੈਠਾ ਤੇ ਮੇਰੀ ਰੂਹ ਉਦੋਂ ਦੀ ਕਹਿੰਦੀ ਮਨ

ਸਰੀਰ ਵਿਚ 105 ਸਾਲ ਦਾ ਸਾਧੂ ਹੋ ਗਿਆ ਮੁਸਲਮਾਨ ਫਕੀਰ, ਤੇ ਮੇਰੇ ਸਤਿਗੁਰੂ ਗਰੀਬ ਨਿਵਾਸ ਨਵੇਂ ਪਾਤਸ਼ਾਹ ਦੇ ਸਰੀਰ ਦੇ ਵੀ ਉਹਨੂੰ ਦੀਦਾਰ ਹੁੰਦੇ ਨੇ, ਤੇ ਫਿਰ ਉਹ ਕੱਲਾ ਸੀਸ ਵੇਖ ਕੇ ਕਹਿੰਦਾ ਹੈ ਭਾਈ ਜੈਤਿਆ ਮੈਂ ਤਾਂ ਇਹਨਾਂ ਨਾਲ ਗੱਲਾਂ ਕਰਨੀਆਂ ਚਾਹੁੰਦਾ ਸਾਂ ਤੇ ਤੂੰ ਅੱਜ ਇਹਨਾਂ ਦਾ ਸੀਸ ਲੈ ਕੇ ਆ ਗਿਆ, ਹੁਣ ਇਹਨਾਂ ਦੀ ਜਗ੍ਹਾ ਤੇ ਗੱਦੀ ਤੇ ਕੌਣ ਆ? ਤੇ ਭਾਈ ਜੈਤਾ ਕਹਿੰਦਾ ਹੁਣ ਇਹਨਾਂ ਦੀ ਗੱਦੀ ਤੇ ਇਹਨਾਂ ਦਾ ਬਾਲਕ ਗੋਬਿੰਦ ਰਾਏ ਹੈ। ਉਹ ਫਕੀਰ ਅਰਦਾਸਾਂ ਕਰਦਾ ਹੈ ਜੇ ਤੂੰ ਕਦੀ ਮੇਰੇ ਹੱਥ ਜੋੜ ਕੇ ਬੇਨਤੀ ਦਾ ਸੁਨੇਹਾ ਉਹਨੂੰ ਦੇ ਗੋਬਿੰਦ ਰਾਏ ਨੂੰ, ਉਹਨੂੰ ਕਹੀ ਮਨ ਬੈਰਾਗ ਪਿਆ। ਇਹ ਕਥਾ ਕੱਲ ਨੂੰ ਸਰਵਣ ਕਰਿਓ, ਜਿੱਥੇ ਪਾਤਪੁਰ ਦੀ ਸ਼ਹੀਦੀ ਸੁਣਿਓ ਉੱਥੇ ਉਸ ਫਕੀਰ ਦੀ ਭਾਵਨਾ ਪੂਰੀ ਹੁੰਦੀ, ਆਣ ਕੇ ਵੇਖਿਓ ਕਿਤਨਾ ਫਕੀਰ ਨੇ ਕੀ ਮੰਗਿਆ ਤੇ ਕੀ ਗੋਬਿੰਦ ਰਾਏ ਨੇ 10 ਸਾਲ ਦੀ ਉਮਰ ਵਿੱਚ ਉਹਨੂੰ ਬਖਸ਼ਿਆ। ਇਹ ਚੰਡੀਗੜ੍ਹ ਤੋਂ ਰਾਜਪੁਰੇ ਦੇ ਰਾਹ ਦੇ ਵਿੱਚ ਜਗ੍ਹਾ ਦੇ ਵਿਚਾਰ ਕਰਿਓ, ਕੱਲ ਨੂੰ ਪੁੱਛੂਗਾ ਹੱਥ ਖੜਾ ਕਰੋ ਜਿਹੜੇ ਫਕੀਰ ਨੂੰ ਨਵਾਜਿਆ ਗੁਰੂ ਨੇ ਆਣ ਕੇ, ਕੱਲ ਵਿਚਾਰ ਕਰਾਂਗੇ ਜੀ। ਭੁੱਲਾ ਨਾ ਚਿਤਾਰਿਓ, ਅਸੀਸ ਦਿਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਨਸ਼ਿਆਂ ਦਾ ਤਿਆਗ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅਹੰਕਾਰ, ਸਤਿਗੁਰ ਪ੍ਰਸਾਦ।

ਇੱਕ ਸੌ ਪੰਜ ਸਾਲ ਦਾ ਫਕੀਰ ਧਿਆਨ ਦਿਓ, ਇੱਕ ਸੌ ਪੰਜ ਸਾਲ ਦਾ ਬਜ਼ੁਰਗ ਮੁਸਲਮਾਨ ਫਕੀਰ ਪਰਵੱਟੇ ਲੰਮੇ ਹੋ ਕੇ ਮੁੱਛਾਂ ਨਾਲ ਜੁੜਦੇ ਤੇ ਮੁੱਛਾਂ ਨਾਲ ਦਾੜੇ ਨਾਲ ਜੁੜ ਗਈ, ਚਿਹਰਾ ਹੀ ਇੱਕ ਹੋ ਗਿਆ, ਮਗਰ ਇੱਕ ਸੌ ਪੰਜ ਸਾਲ ਤੋਂ ਉਸ ਨੌਰੰਗੀ ਚਿਹਰੇ ਦੀ ਪਿਆਸ ਜਾਣ ਕੇ ਅਰਦਾਸਾਂ ਕਰ ਰਿਹਾ

ਮੈਂ ਜਿਸ ਗੁਰਮੁਖ ਪਿਆਰੇ ਦੇ ਘਰੋਂ ਹੁਣੇ ਆਇਆ ਨਾ, ਪਿੱਛੇ ਬੜੇ ਪਿਆਰ ਵਾਲੀ ਰੂਹ ਆ, ਅਰਦਾਸ ਕੀਤੀ ਤੇ ਮੈਂ ਕਿਹਾ ਹੁਕਮ ਨਾਮਾ ਲਓ, ਧਿਆਨ ਦਿਓ ਜਰਾ ਇੱਕ ਵਾਰ ਅਖਬਾਰ, ਮੈਂ ਕਿਹਾ ਹੁਕਮ ਨਾਮਾ ਲਓ, ਇਹਨਾਂ ਹੁਕਮ ਨਾਮਾ ਲਿਆ ਇਹਨਾਂ ਨੇ ਬਚਨ ਪੜਿਆ ਤਲੰਗ ਮਹੱਲਾ ਪਹਿਲਾ ਕਰ ਤੀਜਾ ਓਮਕਾਰ ਸਤਿਗੁਰੂ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਕੀ ਤੇਰਾ ਲੱਭ ਮੇਰੇ ਕੰਨ ਤਨਾ, ਮੈਂ ਜੋ ਕਹਿਣਾ ਚਾਹੁੰਦਾ ਉਹ ਪਾਵੇ ਪਾਵੇ ਨੀ ਪੱਬੇ ਤੇ ਪੱਬੇ ਨਾਲ ਜ਼ਮੀਨ ਅਸਮਾਨ ਦੇ ਅਰਥ ਬਦਲ ਜਾਂਦੇ। ਜੇ ਅਸੀਂ ਕਹੀਏ ਮੇਰੇ ਕੰਨ ਤਨਾ ਪਾਵੇ ਜੋ ਲੜਾ ਅਰਥ ਨੀ, ਮੇਰੇ ਉਸ ਕੰਤਮਣ ਦਾ ਪਤੀ ਕੰਤਮਣ ਹੀ ਹੁੰਦਾ ਜੀ, ਗੜ ਕੇ ਬੋਲੋ ਸਾਰੇ, ਮੈਂ ਕੰਮਣ ਮੇਰਾ ਕਰਤਾਰ, ਮੈਂ ਇਸਤਰੀ ਆ ਮੇਰਾ ਪਤੀ ਕਰਤਾਰ ਵਾਹਿਗੁਰੂ, ਮੈਂ ਕੰਮਣ ਮੇਰਾ ਕੰਤ ਕਰਤਾਰ, ਬੋਲੋ ਮੇਰਾ ਕੰਤ। ਮੈਂ ਕਹਿਣ ਲੱਗਾ ਸਾਂ ਉਹ ਵਜਨ ਕੀਤਾ ਮੇਰੇ ਕੰਤਨਾ ਭਾਵੈ ਚੋਲੜਾ ਪਿਆਰੇ ਕਿਉਂ ਧੰਨ, ਤੇ ਇਹ ਪਿਆਰ ਵਾਲੀ ਨੂੰ ਮੈਨੂੰ ਨੀ ਪਤਾ ਅਰਥ ਬੋਧ ਦਾ ਪਤਾ ਕਿ ਨਹੀਂ, ਕਹਿੰਦੇ ਸੀ ਸਹਿਜੇ ਜਾ ਰਹੀ, ਉੱਥੇ ਸਹਿਜੇ ਨੀ ਪੜਨਾ ਛੇਜੈ ਛੇਜੈ, ਇੱਥੇ ਪਤੀ ਤੇ ਪਤਨੀ ਦੀ ਗੱਲ ਚੱਲਣ ਡਈ ਹੈ। ਜਿਹੜੇ ਇਸ ਜੀਵ ਆਤਮਾ ਨੇ ਕੱਪੜੇ ਪਾਏ ਨੇ ਲੱਭ ਰੂਪੀ ਲੀਤੜਾ ਲੱਭ ਰੰਗਾਏ, ਲੱਭ ਵਿੱਚ ਰੰਗੇ ਕੱਪੜੇ ਜਿਸ ਜੀਵ ਆਤਮਾ ਨੇ ਪਾਏ ਨੇ ਉਹ ਪਤੀ ਪਰਮੇਸ਼ਵਰ ਦੀ ਛੇਜ ਤੇ ਨਹੀਂ ਜਾ ਸਕਦਾ, ਕਿਉਂ ਧਨ ਧਨ ਬਣੇ ਇਸਤਰੀ ਛੇਜ ਹੈ, ਉਸ ਮਾਲਕ ਦੀ ਛੇਜ ਦਾ ਆਨੰਦ ਕਿਤਨਾ ਮਾਣ ਸਕਦੀ ਆ ਜਿਹੜੀ ਲੱਭ ਚ ਰੰਗੀ, ਪਤਾ ਲੱਗਾ ਜਿਹੜੀ ਹੁਣ ਵੀ ਮੈਂ ਆਪ ਜੀ ਨੂੰ ਜਿਹੜਾ ਵਚਨ ਦ੍ਰਿੜ ਕਰਾ ਰਿਹਾ ਉਹ ਹੈ ਮਨ ਵੈਰਾਗ ਭਇਆ, ਭੱਬੇ ਨਾਲ ਬੋਲੋ ਮਨ

ਆਪ ਸੱਜਣਾ ਕਦੀ ਆਵਾਜ਼ ਮਾਰਿਓ, ਆਵਾਜ਼ ਜਰੂਰ ਮਾਰਿਓ, ਆਉਂਦਾ ਦੇ ਆਉਂਦਾ ਦੇ ਆਵਾਜ਼ ਜਿਹਨਾਂ ਮਾਰੀ ਉਹਨਾਂ ਦੇ ਘਰ ਆਉਂਦਾ ਦਿਓ। ਧੰਨ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿਚ ਬੈਠਾ ਕਹਿ ਰਿਹਾ ਜੇ ਤੁਹਾਡਾ ਚੌਂਕੀਦਾਰ ਆਉਂਦਾ ਜੇ ਆਵਾਜ਼ ਮਾਰਿਓ। ਫਿਰ ਇੱਕ ਵਾਰ ਰਿਪੀਟ ਕਰਾਵਾਂ, ਆਉਂਦਾ ਜੇ ਆਵਾਜ਼ ਮਾਰਿਓ। ਮਨ ਅੰਦਰ ਆਤਮਾ ਤੋਂ ਆਵਾਜ਼, ਆਵੋ ਸੱਜਣਾ ਹਉ ਦੇਖਾ ਘਰ ਆਪਣੇ ਖੜੀ ਤਕਾ, ਘਰ ਆਪਣੇ ਖੜੀ ਤਕਾ।

ਦੀ ਸ਼ਹੀਦੀ ਦੀ ਕਥਾ ਸੁਣਾਂਗੇ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਪਿਤਾ ਜੀ ਨੇ ਚਾਂਦਨੀ ਚੌਂਕ ਵਿਚ ਸ਼ਹਾਦਤ ਪਾ ਜਾਣੀ ਆ, ਤੇ ਮੈਂ ਉਦੋਂ ਮੇਰੇ ਸਾਹਿਬ ਦਾ ਪਾਵਨ ਸੀਸ ਇਸ ਫਕੀਰ ਦੀ ਕੁਟੀਆ ਵਿਚ ਲਿਆਉਣਾ। ਜਿਹੜਾ ਫਕੀਰ 105 ਸਾਲ ਦੀ ਉਮਰ ਦਾ ਬਾਬੇ ਨਾਨਕ ਦੀ ਜੋਤ ਦੇ ਦੀਦਾਰ ਲਈ ਪਿਆਸਾ, ਪਹਿਲਾਂ ਆਓ ਇਕ ਵਾਰ ਸਾਰੀਆਂ ਰੂਹਾਂ ਹੱਥ ਜੋੜ ਕੇ ਬਾਬੇ ਨਾਨਕ ਕੋਲੋਂ ਉਹ ਪਵਿੱਤਰ ਵਸਤੂ ਮੰਗੀਏ। ਮੰਗਣਾ ਮੰਗਣ ਨਿਕਾ, ਮੰਗਣਾ ਨਿਕਾ ਬਣੇ ਦਾ ਉੱਤਮ, ਨਿਕਾ ਬਣੇ ਨਿਕਾ ਨਿਕਾ ਆਪ ਭਲਾ ਕਰਤੂਤ ਅਤ ਨੀਕੀ, ਨੀਕੀ ਬਣੇ ਹੁੰਦੇ ਉੱਤਮ ਪਵਿੱਤਰ। ਜੇ ਕੋਈ ਮੰਗ ਪਵਿੱਤਰ ਹੈ ਰੱਬ ਦੇ ਘਰੋਂ ਮੰਗਣ ਵਾਲੀ, ਤੇ ਹਰ ਜਸ ਗੁਰ ਤੇ ਬੋਲਣਾ, ਹਰ ਜਸ ਗੁਰ ਤੇ। ਇੱਕ ਵਾਰ ਤਰਲਾ ਫਾਓ ਜੀ ਆਪਣੇ

0: ਆਇਆ ਤੂੰ ਗੁਰੂ ਨਾਨਕ ਦਾ ਸਿੱਖ ਹੋ ਕੇ ਜੇ ਸ਼ਰਾਬ ਪੀਵੇਗਾ ਤੇ ਭਾਵੇਂ ਛੱਡੀ ਕੇ ਪਿਓ ਮਨਾਉਂਦਾ ਰਹੋ ਤੂੰ ਡੁੱਬਣਾ ਹੀ ਡੁੱਬਣਾ ਏ। ਇੱਕੋ ਤਾਰਨ ਵਾਲੀ ਹਸਤੀ ਹੈ ਵਾਹਿਗੁਰੂ ਨਾਮ ਜਹਾਜ ਹੈ ਕਿਤੇ ਸ਼ਨੀ ਦਾ ਕਰੋਲ ਗੁਰਬਾਣੀ ਵਿਚ ਨਹੀਂ ਕਿਤੇ ਕਿਸੇ ਦੇਵੀ ਦੇਵਤੇ ਦੀ ਪੂਜਾ ਤੈਨੂੰ ਗੁਰਬਾਣੀ ਪੜ ਕੇ ਵੇਖ ਦੇਵੀ ਦੇਵਾ ਪੂਜੀਏ ਭਾਈ ਬੋਲੋ ਦੇਵੀ ਦੇਵੀ ਦੇਵਤਿਆਂ ਨੂੰ ਜੇ ਪੂਜੀਏ ਤੇ ਕਿਆ ਮੰਗੂ ਕਿਆ ਦੇ ਕਿਆ ਮੰਗੂ ਮੈਂ ਕੀ ਇਹਨਾਂ ਕੋਲ ਮੰਗੂਗਾ ਤੇ ਇਹ ਮੈਨੂੰ ਕੀ ਦੇਣਗੇ। ਆ ਇਸ ਘਰ ਵਿਚ ਆਉਣ ਵਾਲੇ ਸਿਰ ਨਵਾਓ ਜਿੱਥੇ ਦਰਵਾਜੇ ਤੇ ਲੈ ਕੇ ਅੱਜ ਉਹ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਇਸ ਘਰ ਨਮਸਕਾਰ ਕਰੋ ਜਿੱਥੇ ਖੱਤਰੀ ਬ੍ਰਾਹਮਣ ਛੂਤ ਵਿਚ ਅਪਦੇਸ਼ ਕਿਉਂ ਵਰਨਾ ਕੋ ਸਾਂਝਾ। ਇਸ ਘਰ ਆਓ ਤੇ ਮੈਂ ਬਚਨ ਕਰਨ ਲੱਗਾ ਸਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਸ ਵੇਲੇ ਬੰਦ ਕਰ ਦਿੱਤਾ ਜਿੱਥੇ ਕਹਿੰਦੇ ਸੀ ਭੂਤਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਗੁਰੂ ਦਰ ਕਿਉਂ। ਮਗਰ ਮੈਂ ਇੱਕ ਬਚਨ ਆਪ ਜੀ ਨਾਲ ਬ੍ਰਹਮ ਗਿਆਨ ਦਾ ਸੰਤਾਵਾਂ ਪੁਰਸ਼ਾਂ ਦਾ ਕਰਾਂ। ਉਹ ਬਚਨ ਹੈ ਜੇ ਡਰ ਹੈ ਜੇ ਬੋਲੋ ਜੇ ਤਾਂ ਡਰ ਨਹੀਂ ਜੇ ਡਰ ਹੈ ਜੇ ਡਰ ਨਹੀਂ ਤਾਂ ਡਰ ਹੈ ਕੀ ਅਰਥ ਕਰੋਗੇ ਜੇ ਡਰ ਹੈ ਤਾਂ ਡਰ ਨਹੀਂ ਜੇ ਰੱਬ ਦਾ ਡਰ ਹੈ ਤੇ ਕੋਈ ਡਰ ਨਹੀਂ ਜੇ ਰੱਬ ਦਾ ਡਰ ਨਹੀਂ ਫਿਰ ਸਾਰਿਆਂ ਤੋਂ ਡਰ ਆ ਤੋ ਸਤਨਾਮ ਸ੍ਰੀ ਸਮਝ ਲਈ ਗੱਲ ਜੇ ਡਰ ਹੈ ਤੇ ਡਰ ਨਹੀਂ ਜੇ ਡਰ ਹੈ ਦਿਲ ਕਰੋ ਜੇ ਡਰ ਹੈ ਗੁਰੂ ਗ੍ਰੰਥ ਸਾਹਿਬ ਕੋਲੋਂ ਡਰਦੇ ਹੋ ਘਰ ਵਿਚ ਸ਼ਰਾਬ ਨੀ ਲਿਆਉਂਦੇ ਮਾਸ ਨੀ ਲਿਆਉਂਦੇ ਤਾਸ਼ ਨੀ ਖੇਡਦੇ ਜੂਆ ਨੀ ਖੇਡਦੇ ਮੰਮਾ ਦੀ ਬੇਇੱਜ਼ਤੀ ਨੀ ਕਰਦੇ ਝੂਠ ਨੀ ਬੋਲਦੇ ਜੇ ਗੁਰੂ ਕੋਲੋਂ ਡਰਦੇ ਹੋ ਤੇ ਕਿਸੇ ਦਾ ਡਰ ਨਹੀਂ ਜੇ ਗੁਰੂ ਕੋਲੋਂ ਨਹੀਂ ਡਰਦੇ ਤੇ ਫਿਰ ਸਾਰਿਆਂ ਦਾ ਡਰ ਇਹ ਪੱਕੀ ਗੱਲ ਤੇ ਗੁਰੂ ਤੇਗ ਬਹਾਦਰ ਮਹਾਰਾਜ ਆਪ ਕਹਿਣ ਵਾਲੇ ਭੈ ਕਾਹੂ ਕੋ ਨਾ ਭੈ ਮਾਨਤ ਆਨ ਜਿਹੜੇ ਕਿਸੇ ਕੋਲੋਂ ਨਾ ਡਰ ਦੇਣ ਦਾ ਤੇ ਨਾ ਡਰ ਲੈਣ ਦਾ ਉਪਦੇਸ਼ ਦੇਣ ਵਾਲੇ ਜਦੋਂ ਹਵੇਲੀ ਵਿਚ ਜਾ ਕੇ ਬੈਠੇ ਪਹਿਲਾ ਕਰਮ ਦਰਵਾਜੇ ਵਿਚ ਰੱਖ ਕੇ ਆਖਿਆ ਵਾਹਿਗੁਰੂ ਬਸ ਜਿੱਥੇ ਜਾਏ ਬਹੇ ਇੱਕ ਵਾਰ ਇੱਥੋਂ ਆਖੋ ਮੇਰਾ ਸਤਿਗੁਰੂ। ਗੁਰੂ ਤੇਗ ਬਹਾਦਰ ਸਾਹਿਬ ਨੂੰ ਚੰਗੀ ਤਰ੍ਹਾਂ ਵੇਖ ਕੇ ਬਰਾਦਰੀ ਮੂਲ ਨੂੰ ਆਖੋ ਮੇਰਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ। ਧੰਨ ਗੁਰੂ ਤੇਗ ਬਹਾਦਰ ਜਿੱਥੇ ਜਾਏ ਬਹੇ ਮੇਰਾ ਸੋ ਥਾਨ ਭਾਵਾ ਸਿੱਖੀ ਸੋ ਥਾਨ ਭਾਰਿਆ ਲੈ ਧੂਲ ਦੁੱਖ ਉਹ ਥਾਨ ਜਿਹਨੂੰ ਕਦੀ ਭੂਤਾਂ ਦੀ ਹਵੇਲੀ ਕਹਿੰਦੇ ਸੀ ਅੱਜ ਲੋਕੀ ਉੱਥੇ ਜਾਂਦੇ ਜਾਂਦੇ ਹੋ ਸੀਸਗੰਜ ਸਾਹਿਬ ਕਦੀ ਲੱਖ ਚੰਗਾ ਸੀਸਗੰਜ ਸਾਹਿਬ ਜਾਂਦੇ ਹੋ ਕਦੀ ਅੱਜ ਉਹ ਥਾਨ ਜਿਹਨੂੰ ਕਦੀ ਭੂਤਾਂ ਦੀ ਹਵੇਲੀ ਗੁਰੂ ਦੇ ਚਰਨਾਂ ਚ ਇੰਨੀ ਆਰਾਮ ਤਾਂ ਜਿੱਥੇ ਬਾਬਾ ਪੈਰ ਧਰੇ ਬੋਲੋ ਜਿੱਥੇ ਜਿਹਨੂੰ ਭੂਤਾਂ ਦੀ ਹਵੇਲੀ ਕਹਿੰਦੇ ਉੱਥੇ ਰੱਖਤਾ ਬਾਬੇ ਨਾਨਕ ਦੀ ਨਾਮੀ ਜੋਤ ਨੇ ਅੱਜ ਉਥੋਂ ਲੋਕੀ ਇਤਰਾ ਚੁੱਕ ਚੁੱਕ ਕੇ ਚਰਨ ਧੂੜ ਆਪਣੇ ਦਿੱਲੀ ਦੇ ਕੋਲ ਇੱਕ ਜਗ੍ਹਾ ਸ਼ਾਹਦਰਾ ਧਿਆਨ ਦਿਓ ਜੀ ਕੀ ਬੋਲਿਆ ਮੈਂ ਤੇ ਮੇਰੀ ਸੇਵਾ ਉੱਥੇ 22 ਸਾਲ ਰਹੀ ਜੇ ਸੀਸਗੰਜ ਸਾਹਿਬ 22 ਸਾਲ ਦੱਸ ਲਏ ਉੱਥੇ ਡੁੱਲੇ ਝਾੜੇ ਗੁਰੂ ਤੇਗ ਬਹਾਦਰ ਦੀ ਸੰਗਤ ਦੇ ਉੱਥੇ ਇੱਕ ਬੱਚੀ ਰੋਜ਼ ਆਇਆ ਕਰੇ ਇੱਕ ਦਿਨ ਧੜ ਧਰਦੀ ਸੀਸਗੰਜ ਸਾਹਿਬ ਦੀਆਂ ਪੌੜੀਆਂ ਟਹਿਣ ਲੱਗੀ ਤੇ ਡਿੱਗ ਪਈ ਗੁਰੂ ਦੀ ਜੁਰੀ ਜੋ ਕਹੂੰ ਜੋ ਵੇਖਿਆ ਉਹ ਕਹੂੰ ਆਪ ਸਤਨਾਮ ਡਿੱਗ ਪਈ ਲੋਕਾਂ ਨੇ ਚੁੱਕਿਆ ਹਸਪਤਾਲ ਲੈ ਗਏ ਡਾਕਟਰ ਨੇ ਕਿਹਾ ਇਹਦੇ ਦਿਮਾਗ ਵਿਚ ਹਿੱਸਾ ਇਹਨੇ ਮਰ ਜਾਣਾ ਥੋੜੇ ਦਿਨਾਂ ਨੂੰ ਦੱਸ ਦਿੱਤਾ ਵੀ 1 ਮਹੀਨੇ ਤੱਕ ਇਹ ਕਿਸੇ ਹਾਲਤ ਚ ਬਚ ਹੀ ਨਹੀਂ ਸਕਦਾ ਅਗਲੇ ਦਿਨ ਰੋਂਦੀ ਗਰੀਬਣੀ ਸੀ ਡਾਕਟਰ ਨੇ ਕਿਹਾ 25 ਲੱਖ ਰੁਪਇਆ ਦੇਦਾ ਭਲੇ ਸਮੇਂ ਦੀ ਗੱਲ ਆ 80-81 ਤੇ ਇਹਨੇ ਮਰ ਜਾਣਾ ਤੇ ਤੈਨੂੰ 25 ਲੱਖ ਰੁਪਇਆ ਇੰਤਜ਼ਾਮ ਕਰਨਾ ਹੋਊ ਉਹ ਬੀਬੀ ਬੱਚੀ ਚੰਗੀ ਸੀ ਵਿਚਾਰੀ ਮਗਰ ਗੁਜ਼ਾਰਾ ਨੀ ਚੱਲਦਾ ਉਹਨੇ 2-2, 4-4, 5-5 ਰੁਪਏ ਸੰਗਤ ਕੋਲੋਂ ਮੰਗਣੇ ਸ਼ੁਰੂ ਕਰਦੇ ਤੇ ਦੱਸਣਾ ਸ਼ੁਰੂ ਕਰਤਾ ਮੈਂ ਇੱਥੇ ਆਉਣੀ ਆ ਮਗਰ ਮੇਰੇ ਕੋਲ ਕੋਈ ਇੰਤਜ਼ਾਮ ਨੀ ਮੇਰੀ ਮਦਦ ਕਰੋ ਹਰ ਇੱਕ ਨੇ ਕਿਸੇ ਨੇ 10 ਦੇਣੇ 20 ਦੇਣੇ ਇੱਕ ਉੱਥੇ ਪ੍ਰੇਮੀ ਆਉਂਦਾ ਸੀ ਉਹਨੇ ਕਿਹਾ ਬੀਬੀ ਤੈਨੂੰ ਕੀ ਗੱਲ ਆ ਆਖੋ ਵਾਹਿਗੁਰੂ ਬੋਲੋ ਵਾਹਿਗੁਰੂ ਉਹਨੇ ਕਿਹਾ ਕੀ ਪ੍ਰੋਬਲਮ ਆ ਕਹਿੰਦਾ ਕਿ ਮੈਨੂੰ ਕੈਂਸਰ ਆ ਤੇ ਮੈਨੂੰ ਡਾਕਟਰਾਂ ਨੇ 25 ਲੱਖ ਰੁਪਏ ਦਾ ਖਰਚਾ ਦੱਸਿਆ ਧਿਆਨ ਦੇਣਾ ਹੈ ਗੁਰਸਿੱਖੀ ਸੋ ਥਾਨ ਲੈ ਧੂਰ ਮੁੱਖ ਵੱਡੇ ਭਾਗ ਨੇ ਉਹਨਾਂ ਸਿੱਖਾਂ ਦੇ ਜਿਹੜੇ ਸੀਸਗੰਜ ਦੀ ਚਰਨ ਧੂੜ ਮਸਤਕ ਨੂੰ ਲਾਉਂਦੇ ਕਹਿੰਦੀ ਮੈਨੂੰ ਡਾਕਟਰ ਨੇ ਖਰਚਾ ਦੱਸਿਆ ਉਹ ਕਹਿੰਦਾ ਇਸ ਤਰ੍ਹਾਂ ਕਰ ਕਿੰਨੇ ਦਿਨ ਰਹਿੰਦੇ ਤੇਰੇ ਪ੍ਰਸ਼ਨ ਵਿੱਚ ਕਹਿੰਦੀ ਜੀ 15 ਦਿਨ ਬਾਕੀ ਰਹਿ ਗਏ। ਕਹਿੰਦਾ ਤੂੰ 15 ਦਿਨ ਪੈਸੇ ਨਾ ਮੰਗਾ, ਸਾਰੇ ਪੈਸੇ ਮੈਂ ਲਾ ਕੇ ਆਪਰੇਸ਼ਨ ਕਰਾ ਦੂ, ਮਗਰ ਮੇਰਾ ਇੱਕ ਵਚਨ ਮੰਨ। ਉਹ ਸਿੱਖ ਨਾਮ ਜਪਣ ਵਾਲੀ ਰੂਹ ਸੀ। ਆਖਿਆ ਵੀਰ ਜੀ ਕੀ ਕਰਾਂ? ਕਹਿੰਦੇ ਜਿੱਥੇ ਗੁਰੂ ਨਾਨਕ ਦੀ ਸੰਗਤ ਪੈਰ ਧੋ ਕੇ ਚੜ੍ਹਦੀ ਹੈ ਉਹਨੂੰ ਚਰਨ ਗੰਗਾ ਕਹਿੰਦੇ। ਕੀ ਕਹਿੰਦੇ ਜੀ? ਬੜੇ ਗਿਆਨੀ ਨਵੇਂ ਨਵੇਂ ਆਏ ਜਿਹੜੇ ਇਹਨਾਂ ਗੱਲਾਂ ਨੂੰ ਕੱਟਦੇ ਆ ਸਤਿਨਾਮ। ਕਦੀ ਨਿਤਨੇਮ ਨੀ ਉਹਨਾਂ ਨੇ ਕੀਤਾ ਜਿਹੜੇ ਗੱਲਾਂ ਇਹੋ ਜਿਹੀਆਂ ਕਰਦੇ ਨਾ, ਪੰਜ ਬਾਣੀਆਂ ਦੇ ਵਿੱਚ ਆਹ ਬਾਣੀ ਆਹ ਨੀ ਆਹ ਬਾਣੀ, ਇਹਨਾਂ ਕਦੀ ਪੰਜ ਬਾਣੀਆਂ ਪੜ੍ਹੀਆਂ ਨੀ ਜੀ। ਉਹ ਜਾਪ ਸਾਹਿਬ ਦੇ ਉਂਗਲ ਚੁੱਕਣ ਵਾਲੇ ਉਹ ਕਹਿੰਦੇ ਕਿ ਵੇਖੋ ਨਮਸਤੋਂ ਕਾਲੇ ਨਮਸਤੋਂ ਕਿਰਪਾਲੇ ਨਮਸਤੋਂ ਰੂਪੇ ਨਮਸਤੋਂ ਅਨੂਪੇ ਨਮਸਤੋਂ ਅਪੇਖੇ ਵਰਤਨ ਪਾਏ ਨਮਸਤੋਂ ਜਾਏ ਨਮਸਤੋਂ ਬੰਜੇ ਨਮਸਤੋਂ ਬੰਜੇ ਨਮਸਤੋਂ ਪੜ੍ਹ ਕੇ ਵੇਖੋ ਜੇ ਤਕਦੀਰਾਂ ਨਾ ਬਦਲ ਜਾਣ ਤੇ ਕਹਿਣਾ। ਤੁਸੀਂ ਉਹ ਬਾਂਹ ਕੱਟਣੀ ਚਾਹੁੰਦੇ ਹੋ ਜਿਹੜੀ ਬਾਂਹ ਨੇ ਹਿੰਦੁਸਤਾਨ ਦੀ ਰਾਖੀ ਕੀਤੀ ਸੀ। ਅੱਖ ਸਤਨਾਮ ਸ੍ਰੀ ਵਾਹਿਗੁਰੂ। ਵਿਸ਼ਵਾਸ ਵਾਲਾ ਸਿੱਖ ਸੀ ਕਹਿਣ ਲੱਗਾ ਵੀ ਇਹ ਭੈਣਾਂ ਜਿੱਥੇ ਗੁਰੂ ਦੇ ਸਿੱਖ ਪੈਰ ਧੋ ਕੇ ਚੜ੍ਹਦੇ ਹਨ ਉਸ ਜਗ੍ਹਾ ਤੋਂ ਇੱਕ ਬੁੱਕ ਭਰ ਕੇ ਗੁਰੂ ਨਾਨਕ ਦੀ ਸੰਗਤ ਦੀ ਚਰਨ ਧੂੜ ਦਾ ਰੋਜ਼ ਪੀਆ ਕਰ। ਜੇ ਉਦਣ ਤੱਕ ਤੂੰ ਠੀਕ ਨਾ ਹੋਈ ਉਹ ਸਾਰਾ ਖਰਚਾ ਮੈਂ ਤੋਂ। ਐਸਾ ਹੋਇਆ ਦਿੱਲੀ ਜਾਓ ਤੁਸੀਂ ਮਿਲ ਸਕਦੇ ਹੋ ਉਸ ਵੇਲੇ ਦੇ ਸੇਵਾਦਾਰਾਂ ਸਾਡਿਆਂ ਨੂੰ ਗੁਰਸਿੱਖਾਂ ਨੂੰ। ਉਹ ਵੀ ਸਿੱਖ ਅਜੇ ਜਿੰਦਾ ਜਿਹਨੇ ਇਹ ਗੱਲ ਕਹੀ। ਇੱਕ 15 ਦਿਨ ਉਸ ਬੀਬੀ ਨੇ ਗੁਰੂ ਨਾਨਕ ਦੇ ਸਿੱਖਾਂ ਦੀ ਚਰਨ ਧੂੜ ਜਿੱਥੇ ਜਾਂਦੀ ਸੀ ਉਹ ਬੁੱਕ ਭਰਨਾ ਤੇ ਪੀਣਾ, ਪਾਣੀ ਪੜਨੀ, ਪੋਚਾ ਮਾਰਨਾ, ਝਾੜੂ ਮਾਰਨੀ ਤੇ ਪੈਸੇ ਜਿੰਨੇ ਜੋੜੇ ਸੀ ਕੋਲ ਰੱਖ ਲਏ 15 ਦਿਨਾਂ ਤੱਕ। ਬਾਅਦ ਜਿਹਦੇ ਇਰਵਨ ਹਾਸਪਿਟਲ ਦੇ ਵਿੱਚ ਜਾ ਕੇ ਰਿਪੋਰਟ ਵਿਖਾਈ, ਡਾਕਟਰ ਜਿਉਂਦਾ ਹੈ, ਜਿਹਨੇ ਆਖਿਆ ਬੀਬੀ ਤੇਰੇ ਕੈਂਸਰ ਹੈ ਨੀ। ਇੰਨੀਆਂ ਰਹਿਮਤਾਂ ਦੇ ਬਾਬੇ ਤੇਗ ਬਹਾਦਰ ਦੀ ਗੋਦ ਵਿੱਚ ਬੈਠੇ ਹੋ। ਬਾਬੇ ਤੇਗ ਬਹਾਦਰ ਪਾਤਸ਼ਾਹ ਦੀ ਇਹ ਵੀ ਗੋਦ ਆ ਜਿੱਥੇ ਤੁਸੀਂ ਬੈਠੇ ਇਹ ਵੀ ਗੱਲ। ਤੇ ਉਸ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਦੋਂ ਉਸ ਬੇਦੀ ਵਿੱਚ ਚਰਨ ਪਾਏ ਤੇ ਬੋਲਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਬਟਨ ਮੈਂ ਆਪ ਜੀ ਨਾਲ ਹੋਰ ਕਰਾਂ। ਤਾਰਾਗੜ੍ਹ ਗੁਰਦੁਆਰਾ ਹੈ, ਅਨੰਦਪੁਰ ਸਾਹਿਬ ਇੱਕ ਕਿਲਾ ਹੈ, ਤਾਰਾਗੜ੍ਹ ਸਾਹਿਬ ਤੁਹਾਡੇ ਚੋਂ ਕਿਸੇ ਨੇ ਦੇਖਿਆ ਹੋਊ। ਬਹੁਤ ਘੱਟ ਸੰਗਤਾਂ ਜਾਂਦੀਆਂ ਉਧਰਲੇ ਪਾਸੇ ਨੂੰ, ਪਰ ਇਹ ਭਾਰਤੀ ਤਾਂ ਹੀ ਨੂੰ ਤਾਰਾਗੜ੍ਹ ਜਗ੍ਹਾ। ਮਹਾਰਾਜ ਦਾ ਅਸਲਾ ਖਾਨਾ ਸੀ 5ਵਾਂ ਕਿਲਾ ਜਿੱਥੇ ਅਸਲਾ ਰੱਖਦੇ ਸੀ ਗੁਰੂ ਗੋਬਿੰਦ ਸਿੰਘ। ਉਸ ਤਾਰਾਗੜ੍ਹ ਸਾਹਿਬ ਕਹਿੰਦੇ ਨੇ ਇਤਿਹਾਸ ਵਿੱਚ ਕਿਹਾ ਕਿ ਇੱਥੇ 500 ਬ੍ਰਹਮ ਗਿਆਨੀ ਰਹਿੰਦੇ ਸੀ ਤੇ ਜਿਨ੍ਹਾਂ ਦਾ ਲੰਗਰ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਆਪ ਸਿਰ ਤੇ ਟੋਕਰੀ ਚੁੱਕ ਕੇ ਤੇ ਹੱਥ 'ਚ ਦਾਤ ਦੀ ਬਾਲਟੀ ਲੈ ਕੇ ਰੋਜ਼ ਜਾਂਦੇ ਸੀ ਲੰਗਰ ਛਕਾਉਣ ਬ੍ਰਹਮ ਗਿਆਨੀਆਂ ਨੂੰ। ਆਖੋ ਵਾਹਿਗੁਰੂ। ਇੱਕ ਦਿਨ ਗਏ ਤੇ ਪਤਾ ਨੀ ਕਿਹੜੀ ਮੌਜ ਵਿੱਚ ਆਏ ਸੀ, ਲੱਕ ਸਿੱਧਾ ਕਰੋ ਇੱਕ ਵਾਰ ਸਮਾਂ ਥੋੜਾ ਲੱਗਿਆ, ਪਤਾ ਨੀ ਕਿਹੜੀ ਮੌਜ ਵਿੱਚ ਆਏ ਸੀ। ਆਖੋ ਵਾਹਿਗੁਰੂ। ਸਾਰੀ ਬ੍ਰਹਮ ਗਿਆਨੀਆਂ ਨੇ ਰਲ ਕੇ ਆਖਿਆ ਸਤਿਗੁਰੂ ਤੁਸੀਂ ਕਹਿੰਦੇ ਹੋ ਵਾਹਿਗੁਰੂ ਦਾ ਮੰਤਰ ਦਾ ਜਾਪ ਕਰਨਾ ਚਾਹੀਦਾ, ਸਾਨੂੰ ਤੁਹਾਡੀ ਕਿਰਪਾ ਨਾਲ ਬਹੁਤ ਗਿਆਨ ਹੋ ਚੁੱਕਿਆ, ਮਗਰ ਅਸੀਂ ਇੱਕ ਵਾਰ ਤੁਹਾਡੀ ਰਸਨਾ ਤੋਂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਸੁਣਨਾ ਚਾਹੁੰਦੇ ਹਾਂ, ਤੁਸੀਂ ਅੱਗੇ ਅੱਗੇ ਕਰੋ। ਅਸੀਂ 500 ਪਿੱਛੇ ਪਿੱਛੇ, ਮੈਂ ਤਾਂ ਨਹੀਂ ਕਰ ਸਕਦਾ, ਮੈਂ ਤਾਂ ਉਹਦੇ ਚਰਨਾਂ ਦਾ ਸੇਵਕ ਹਾਂ, ਮੇਰਾ ਮੈਂ ਤਾਂ ਕਿੱਥੇ ਕਲਗੀਧਰ ਪਾਤਸ਼ਾਹ ਕਿੱਥੇ। ਇੱਕ ਵਾਰ ਭਾਈ ਨੰਦ ਲਾਲ ਸਾਹਿਬ ਨੇ ਪੁੱਛਿਆ, ਮਹਾਰਾਜ ਰੋਟੀ ਖਾਂਦਿਆਂ ਖਾਂਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਕੁੱਤੇ ਨੂੰ ਇਸ ਤਰ੍ਹਾਂ ਮੁਰਗੀ ਪਾਈ ਤੇ ਭਾਈ ਨੰਦ ਲਾਲ ਸਾਹਿਬ ਨੇ ਹੱਥ ਜੋੜ ਕੇ ਆਖਿਆ ਸਤਿਗੁਰੂ ਇੱਕ ਕੁੱਤਾ ਇੱਧਰ ਵੀ ਬੈਠਾ, ਉਹ ਆਸ਼ਕੋ ਗੁਰੂ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ਕੋ। ਉਹਨੇ ਆਖਿਆ ਇੱਕ ਕੁੱਤਾ ਇੱਧਰ ਵੀ ਬੈਠਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਭਾਈ ਨੰਦ ਲਾਲ ਸਾਹਿਬ ਮੈਨੂੰ ਪਤਾ ਬੈਠਾ ਹੈ ਜਿੱਦਣ ਕੁੱਤਾ ਬਣ ਜਾਏਗਾ ਗੁਰਕੀ ਨੂੰ ਵੀ ਪੈ ਜਾਊਗਾ, ਉਹਦੇ ਘਰ ਦਾ ਤਾਂ ਕੁੱਤਾ ਬਣਨਾ ਹੀ ਬੜਾ ਮੁਸ਼ਕਲ, ਉਹ ਬਣਨਾ ਤਾਂ ਛੱਡ ਦਿਓ ਗੱਲਾਂ, ਉਹ ਤਾਂ ਉਹ ਇੱਕੋ ਹੀ ਸੀ ਵੈ ਪ੍ਰਗਟਿਓ ਮਰਦ ਬਰਿਆਮ। ਤੇ ਮੈਂ ਇਤਿਹਾਸ ਪੜ੍ਹਿਆ ਹੈ ਕਿ ਉਸ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਪਿਤਾ ਜੀ ਅੱਗੇ ਅੱਗੇ ਵਾਹਿਗੁਰੂ ਯਾਦ ਕਰਾਉਂਦੇ ਨੇ ਤੇ ਆਖਿਆ ਸੀ ਕੁਝ ਸਮਾਂ ਕਰਾਂਗੇ, ਸਵੇਰੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ਼ਾਮ ਦੇ 4 ਵਜੇ ਤੱਕ ਇੱਕ ਰਸ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਨੇ ਤੇ 500 ਬ੍ਰਹਮ ਗਿਆਨੀ। ਤੁਸੀਂ ਸੋਚੋ ਤੇ ਸਹੀ ਉਹ ਮਾਹੌਲ ਕੀ ਹੈ। ਕਈ ਭੇਖੋ ਇਹ ਬਚਨ ਜਿਹੜਾ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਿਲਵੇ ਕੀ ਮਹਿਮਾ ਕਰਨ ਨਾ ਸਾਖ, ਜਦੋਂ ਸ਼ਬਦ ਤੇ ਸੁਰਤ ਮਿਲਦੇ ਆ ਨਾ ਉਹ ਜਿਹੜਾ ਆਨੰਦ ਆ, ਮੈਂ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਾਂ ਉਹ ਕਿਸੇ ਕਿਤਾਬ ਵਿੱਚ ਲਿਖਿਆ ਨਹੀਂ ਹੈ। ਨਾ ਨਾ ਮਿਲਵੇ ਕੀ ਮਹਿਮਾ, ਜਿੱਥੇ ਸ਼ਬਦ ਤੇ ਸੁਰਤ ਜਾ ਕੇ ਇੱਕੋ ਜਿਹੜਾ ਆਨੰਦ ਵੱਧਦਾ ਹੈ ਨਾ
1: ਉਸ ਆਨੰਦ ਨੂੰ ਕੋਈ ਕਲਪਨਾ ਲਿਖ ਨਹੀਂ ਸਕਦਾ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਹੋ ਕੈਸੇ ਅਨੁਮਾਨ, ਕਹੋ ਕੈਸੇ ਉਥੋਂ ਦਾ ਅਨੁਮਾਨ ਕਿਤਨਾ ਲਾਇਆ ਸਕਦਾ ਹੈ। ਕਹਿੰਦੇ ਨੇ ਕਈ ਪੇ ਕੋ ਸੋਭਾ ਨਹੀਂ ਉਹਦੇ ਦੇਖਾ ਹੀ, ਉਥੇ ਤੇ ਕੋਈ ਜੀਵ ਆਤਮਾ ਤੱਚ ਪਕਾਈ ਉਥੇ ਪਾਏ ਨਾਨਕ ਗਿਆ ਗਿਆ ਗਿਆ। ਉਸ ਜਗ੍ਹਾ ਤੇ ਸੁਰਤ ਗਿਆ ਪਤਾ ਲੱਗਦਾ ਹੈ ਕਿ ਉਹ ਆਨੰਦ ਕੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਅੱਗੇ ਕਹਿ ਰਹੇ ਨੇ, ਪੰਜ ਸਿੱਖ ਪਿੱਛੇ ਪਿੱਛੇ ਕਹਿ ਰਹੇ ਨੇ, ਤੇ ਜਿਹੜੇ ਭੂਤ ਪ੍ਰੇਤਾਂ ਦੀਆਂ ਗੱਲਾਂ ਕਰਦੇ ਸੀ ਉਥੇ ਕੋਈ ਆਵਾਜ਼ ਨਹੀਂ, ਸਾਰੇ ਬ੍ਰਹਿਮੰਡ ਵਿਚੋਂ ਇੱਕੋ

0: ਪੈਂਤਰਾ ਕਰਨ ਦਾ ਹੱਕ ਕੇਵਲ ਹੱਕ ਗੁਰੂ ਨਾਨਕ ਨੂੰ ਆ, ਜਿਹਨੇ ਕਲਯੁਗ ਨੂੰ ਆਖਿਆ। ਸਮਝ ਲੱਗ ਗਈ ਨਾ ਕਿ ਤਬਾਹੀ ਮਚਾਉਂਦਾ ਆਉਂਦਾ ਹੈ ਰੁਕ ਜਾ। ਅੱਜ ਜਿਹੜਾ ਬਾਬਾ ਉੜਦਾ ਵਾ ਆਪਣਾ ਕੋਚ ਇਤਰਾ ਹੀ ਬਣਾਉਂਦਾ ਨਾ ਜੀ। ਕਿਉਂ ਜੀ, ਮੈਂ ਝੂਠ ਨੀ ਬੋਲ ਰਿਹਾ। ਉਹ ਕਹਿੰਦਾ ਜਿੰਨਾ ਚਿਰ ਇਤਰਾ ਨਾ ਕੀਤਾ ਮੈਂ ਸੰਤੀ ਨੀ। ਤੇ ਫਿਰ ਕਮਾਲ ਦੀ ਗੱਲ ਆ, ਥੱਲੇ ਲਿਖਿਆ ਪਹਿਲਾਂ ਲਿਖਦੇ ਸੀ 108, ਹੁਣ ਦੌੜ ਲੱਗ ਗਈ 1008 ਵੀ ਲਿਖ ਦਿੱਤਾ। ਕੋਈ ਦਿਨ ਆਉਣਾ ਜਿੱਦਣ 108 ਵੀ ਲਿਖ। ਜਿਹਨੂੰ ਪੁੱਛਿਆ ਕਿ ਤੇਰੇ ਥੱਲੇ 108 ਲਿਖਿਆ ਦਾ ਮਤਲਬ ਕੀ ਆ, ਕਹਿੰਦਾ ਪਤਾ ਨੀ ਪਤਾ ਕਿਸੇ ਨੂੰ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਇੱਕ ਵਾਰ ਆਖੋ ਧੰਨ ਗੁਰੂ ਮਹਾਰਾਜ ਪਾਤਸ਼ਾਹ ਦੀ ਦੁਨੀਆਂ ਦੇ ਮਾਲਕ ਗਰੀਬ ਨਿਵਾਜ ਬਾਪੂ ਜੀ ਬੈਠੇ ਤੇ ਚਾਂਦਨੀ ਚੌਂਕ ਦੇ ਵਿਚ ਉਹ ਸਮਾਂ ਆ ਗਿਆ ਜਦੋਂ ਗਰੀਬ ਨਿਵਾਜ ਪਾਤਸ਼ਾਹ ਨੂੰ ਉੱਤੇ ਤਲਵਾਰ ਲੈ ਕੇ ਜਲਾਲ ਖਲੋਤਾ ਮਹਾਰਾਜ ਖਿੜਖਿੜਾ ਕੇ ਹਿੱਸੇ ਕਹਿੰਦੇ ਬੜਾ ਤਲਵਾਰ ਲੈ ਕੇ ਇਹ ਤੇਰੀ ਤਲਵਾਰ ਮੈਨੂੰ ਨੀ ਕੱਟ ਸਕਦੀ। ਆਖੋ ਸਤਨਾਮ ਲੱਗੀ। ਜਲਾਲ ਨੇ ਪਤਾ ਕੀ ਕਿਹਾ, ਜਲਾਲ ਦਾਦਾ ਮਹਾਰਾਜ ਮੈਂ ਦੇਖਦਿਆਂ ਦੇਖਦਿਆਂ ਹੁਣ ਧਰ ਤੇ ਸਰੀਰ ਅਲੱਗ ਕਰ ਦੇਣੇ ਨੇ, ਤੁਸੀਂ ਕਹਿੰਦੇ ਕੱਟ ਨੀ ਸਕਦਾ। ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜੇ ਤੇਰੀ ਤਲਵਾਰ ਜਿਹਨੂੰ ਕੱਟ ਸਕਦੀ ਇਹ ਮੇਰਾ ਚੋਲਾ ਹੈ, ਇਹ ਮੇਰਾ ਜੇ ਤੁਸੀਂ ਥੋੜਾ ਜਾ ਸਮਝੋ, ਕਿਉਂਕਿ ਤੁਸੀਂ ਨਾਮ ਰਸੀ ਬੈਠੇ ਹੋ। ਮੈਂ ਤੁਹਾਨੂੰ ਆਪ ਜੀ ਨੂੰ ਥੋੜਾ ਜਿਹਾ ਜਿੰਨਾ ਮੇਰੇ ਗੁਰੂ ਨਾਨਕ ਨੇ ਮੈਨੂੰ ਬਖਸ਼ੀ ਅਦਾਤ, ਪਹਿਲੇ ਜਾਮੇ ਵਿਚ ਗੁਰੂ ਨਾਨਕ ਸਾਹਿਬ ਜਦੋਂ ਕਰਤਾਰਪੁਰ ਸੀ ਨਾ, ਇੱਕ ਵਾਰ ਆਖੋ ਵਾਹਿਗੁਰੂ ਕਰਕੇ ਬੋਲੋ, ਫਿਰ ਬੋਲੋ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਨੇ ਜੋਤ ਰੱਖ ਦਿੱਤੀ ਭਾਈ ਲਹਿਣੇ ਚ, ਧਿਆਨ ਦਿਓ। ਫਿਰ ਜੋਗੀਆਂ ਨੇ ਆਣ ਕੇ ਪੁੱਛਿਆ ਮਹਾਰਾਜ ਤੁਹਾਡਾ ਨਾਂ ਕੀ ਹੈ? ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੁਹਾਡਾ ਮਹਾਰਾਜ ਪਾਤਸ਼ਾਹ ਕਹਿੰਦੇ ਇਹਦਾ ਕਿ ਉਹਦਾ ਨਾਮ ਲੈ ਲੋਗੇ ਤੁਸੀਂ ਇਹਦਾ ਕਿ ਉਹਦਾ? ਜੋਗੀ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ ਕਹਿੰਦੇ ਇਹਦਾ ਦੱਸਾਂ ਕਿ ਉਹਦਾ ਦੱਸਾਂ? ਤੇ ਜੋਗੀਆਂ ਨੇ ਪਹਿਲੀ ਵਾਰ ਸੁਣਿਆ, ਕਹਿਣ ਲੱਗੇ ਮਹਾਰਾਜ ਦੋਵਾਂ ਦਾ ਦੱਸ ਦਿਓ। ਤੇ ਸਾਹਿਬ ਸਰੀਰ ਨੂੰ ਹੱਥ ਲਾ ਕੇ ਕਹਿੰਦੇ ਇਹ ਤੇ ਪੰਜ ਤੱਤ ਕਾ ਪੁਤਲਾ, ਇਹਦਾ ਤਾਂ ਕੋਈ ਨਾਮ ਨਹੀਂ, ਇਹ ਤੇ ਪੰਜ ਤੱਤ ਕਾ ਪੁਤਲਾ। ਆਖਿਆ ਜੀ ਨਾਨਕ ਕਿਹਦਾ ਨਾਮ ਆ? ਕਹਿੰਦੇ ਉਹ ਜਿਹਦਾ ਨਾਮ ਸੀ ਉਹਨੇ ਦਿੱਤਾ ਛੱਡ ਕਰਤਾਰਪੁਰ, ਦਿੱਤਾ ਉਹ ਕਰਤਾਰਪੁਰ ਚਲੇ ਗਈ ਹੈ ਜਿਹੜੀ ਨਾਨਕ ਜਿਹਦਾ ਨਾਂ ਸੀ। ਇਹ ਤੇ ਪੰਜ ਤੱਤ ਦਾ ਪੁਤਲਾ ਹੀ ਰਹਿ ਗਿਆ ਹੁਣ, ਜਿਹਦਾ ਨਾਮ ਨਾਨਕ ਸੀ ਉਹ ਕਰਤਾਰਪੁਰੋਂ ਚਲੇ ਗਈ ਜੀ। ਜੋਤ ਜੋਤ ਬਾਣੀ ਪੜੋਗੇ ਨਾ ਤੇ ਤੁਸੀਂ ਤਾਂ ਹੀ ਰਾਧਾ ਸਵਾਮੀ ਨਿਰੰਕਾਰੀਆਂ ਦੂਸਰਿਆਂ ਸਾਡੇ ਬਰਾਬਰ ਤੇ ਗੱਦੀਆਂ ਲਾਈਆਂ, ਕਿਉਂਕਿ ਅਸੀਂ ਵੀ ਕਹਿੰਦੇ ਕਿ ਸਾਡੇ ਘਰ ਦੇ ਗੁਰੂ ਆ, ਸਮਝਦੇ ਹੋ? ਅਸੀਂ ਵੀ ਸੋਚਦੇ ਕਿ ਸਾਡੇ ਘਰ ਵਿੱਚ ਸਰੀਰ ਗੁਰੂ ਆ। ਪਹਿਲੇ ਜਾਮੇ ਤੋਂ ਜੇ ਤੁਸੀਂ ਗੁਰੂ ਨਾਨਕ ਦੀ ਫਿਲੋਸਫੀ ਨੂੰ ਸਮਝੋ ਤੇ ਇਸ ਘਰ ਵਿੱਚ ਸਰੀਰ ਗੁਰੂ ਕਦੀ ਹੋਇਆ ਹੀ ਨਹੀਂ। ਕੌਣ ਗੁਰੂ ਹੈ? ਸ਼ਬਦ ਗੁਰੂ। ਬੋਲੋ ਨਾ ਗੱਲ ਕੀਤੀ ਬਾਣੀ ਗੁਰੂ, ਬਾਣੀ ਨੂੰ ਗੁਰੂ ਆਖਿਆ ਨਾ, ਸਰੀਰ ਨੂੰ ਤਾਂ ਨੀ ਗੁਰੂ ਆਖਿਆ। ਤੇ ਜਦੋਂ ਉਹਨਾਂ ਕਹਿ ਦੀ ਉਹ ਤੇ ਇੱਥੋਂ ਚਲੇ ਗਈ, ਆਖਿਆ ਕਿੱਥੇ ਚਲੇ ਗਏ? ਕਹਿੰਦੇ ਉਹ ਤੇ ਖਡੂਰ ਸਾਹਿਬ ਚਲੇ ਗਈ। ਤੇ ਜੋਗੀ ਉੱਥੋਂ ਤੁਰ ਕੇ ਖਡੂਰ ਸਾਹਿਬ ਆ ਗਏ, ਸਿੱਧੇ ਹੋ ਕੇ ਦੋ ਮਿੰਟ ਨੀ ਬੈਠੋ। ਜੋਗੀ ਉੱਥੋਂ ਤੁਰ ਕੇ ਖਡੂਰ ਸਾਹਿਬ ਆਏ, ਗੁਰੂ ਅੰਗਦ ਦੇਵ ਮਹਾਰਾਜ ਨੂੰ ਕਹਿੰਦੇ ਜੀ ਤੁਹਾਡਾ ਨਾਂ ਕੀ ਆ? ਧਿਆਨ ਦੇਣਾ ਹੁਣ ਬਾਬੇ ਤੇਗ ਬਹਾਦਰ ਤੇ ਗੱਲ ਆਉਣੀ, ਤੁਹਾਡਾ ਨਾਂ ਕੀ ਆ? ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਇਹਦਾ ਦੱਸਾਂ ਕਿ ਆਪਣਾ, ਇਹਦਾ ਦੱਸਾਂ ਕਿ ਆਪਣਾ? ਤੇ ਕਹਿਣ ਲੱਗੇ ਮਹਾਰਾਜ ਦੋਵਾਂ ਦਾ ਦੱਸ ਦਿਓ। ਤੇ ਸਰੀਰ ਨੂੰ ਹੱਥ ਲਾ ਕੇ ਕਹਿੰਦੇ ਇਹਦਾ ਨਾਮ ਤੇ ਅੰਗਦ ਦੇਵ ਆ, ਸਰੀਰ ਦਾ ਨਾਮ ਤੇ ਅੰਗਦ ਦੇਵ। ਆਖਿਆ ਜੀ ਦੂਸਰੇ ਦਾ? ਤੇ ਵਿਚਲੀ ਪ੍ਰੇਤਨਾ ਕਰਕੇ ਕਹਿੰਦੀ ਨਾਨਕ ਮੇਰਾ ਨਾਮ, ਇਸ ਅੰਗਦ ਦੇ ਸਰੀਰ ਵਿਚ ਜਿਹੜਾ ਵਿਚ ਬੈਠਾ ਉਹ ਨਾਨਕ ਆ। ਜੋ ਉਹ ਕੀ ਆ? ਇਹੋ ਜੋਗੀ ਤੁਰ ਕੇ ਗੋਂਦਵਾਲ ਆ ਗਏ। ਗੋਂਦਵਾਲ ਵਾਲੇ ਨੂੰ ਆਣ ਕੇ ਕਹਿੰਦੇ ਤੁਹਾਡਾ ਨਾਂ ਕੀ? ਉਹ ਕਹਿੰਦੇ ਇਹਦਾ ਦੱਸਾਂ ਕਿ ਆਪਣਾ? ਆਖੋ ਸਤ ਸਮਝ ਰਹੇ ਹੋ ਕਿ ਐਵੇਂ ਦੇ ਨਾਲ ਇਹਦਾ ਦੱਸਾਂ ਕਿ ਆਪਣਾ? ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦੇ ਦੋਵਾਂ ਦਾ ਦੱਸ ਦਿਓ। ਕਹਿੰਦੇ ਆ ਜਿਹੜਾ ਪੰਜ ਪੁੱਤਰਾ ਇਹਨੂੰ ਤੇ ਅਮਰਦਾਸ ਕਹਿੰਦੇ ਨੇ। ਤੇ ਕਹਿਣ ਲੱਗੇ ਜਿਹੜਾ ਵੇਚਿਆ ਕਹਿੰਦੇ ਨਾਨਕ ਮੇਰਾ ਨਾਮ, ਨਾਨਕ। ਹੁਣ ਤੁਸੀਂ ਸੋਚੋ ਜਦੋਂ ਬਾਬੇ ਨਾਨਕ ਨੇ ਬਾਣੀ ਉਚਾਰੀ ਆ ਉਦੋਂ ਨਾਨਕ ਆਇਆ, ਜਦੋਂ ਅੰਗਦ ਨੇ ਬਾਣੀ ਉਚਾਰੀ ਬੋਲੋ ਨਾਨਕ ਆਇਆ, ਜਦੋਂ ਤੀਸਰੇ ਨੇ ਬਾਣੀ ਉਚਾਰੀ, ਜਦੋਂ ਚੌਥੇ ਬਾਣੀ ਉਚਾਰੀ, ਜਦੋਂ ਪੰਜਵੇਂ ਬਾਣੀ ਉਚਾਰੀ, ਜਦੋਂ ਨਾਵੇਂ ਨੇ ਬਾਣੀ ਉਚਾਰੀ, ਵਿੱਚੋਂ ਵਿੱਚ ਕੌਣ ਸੀ? ਨਾਨਕ ਨਾਮ ਜੋਤ ਦਾ, ਸਰੀਰ ਦਾ ਨਹੀਂ। ਜੇ ਤੁਸੀਂ ਦੁਨੀਆਂ ਨੂੰ ਕਦੀ ਇਹ ਦੱਸ ਦਿਓ ਅਸੀਂ ਜੋਤ ਦੇ ਪਛਕੇ ਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ। ਬੋਲੋ ਜੋਤ ਰੂਪ ਹਰ ਆਪ, ਫਿਰ ਬੋਲੋ ਜੋਤ ਰੂਪ। ਸਰੀਰ ਗੁਰੂ ਨਹੀਂ ਸੀ, ਜੋਤ ਗੁਰੂ ਸੀ, ਜਿਹੜੀ ਜੋਤ ਜਗ ਰਹੀ ਸੀ। ਜੋਤ ਜਗੀ ਤੇ ਨਾਮੀ ਜੋਤ ਬੋਲੀ, ਨਹੀਂ ਤੇਰੀ ਤਲਵਾਰ ਮੈਨੂੰ ਨਹੀਂ ਕਰ ਸਕਦੀ। ਅਗਰ ਸਤਨਾਮ ਸ੍ਰੀ, ਉਹਨੇ ਕਿਹਾ ਵੇਖਣਾ, ਉਹਨੇ ਕਿਹਾ ਮੇਰਾ ਚੋਲਾ ਪਾੜੂਗੀ, ਤੇਰੀ ਤਲਵਾਰ ਤੇ ਕਿੰਨੀ ਕੁ ਪਾਵਰ ਹੈ, ਕਿਹਾ ਮੇਰੇ ਸਰੀਰ ਦਾ ਚੋਲਾ ਪਾੜ ਦੂਗੀ। ਮਗਰ ਖਿੜਕੜਾ ਕੇ ਫਿਰ ਜਲਾਦ ਕਹਿਣ ਲੱਗਾ, ਤੁਸੀਂ ਹੱਥ ਦੇ ਦੋ ਜੇ। ਤੇ ਕਹਿਣ ਲੱਗੇ, ਤੂੰ ਸੋਚਦਾ ਵਾ ਕਿ ਜਿਸ ਤਰ੍ਹਾਂ ਦੁਨੀਆਂ ਦੀਆਂ ਚੋਲੇ ਪਾੜ ਜਾਂਦੇ ਆ ਤੇ ਲੀਰਾਂ ਹੋ ਕੇ ਸੁੱਟੀਆਂ ਜਾਂਦੀਆਂ ਨੇ, ਮੈਂ ਤੈਨੂੰ ਇਹ ਵੀ ਦੱਸ ਦਵਾਂ ਔਰੰਗਜ਼ੇਬ, ਮੇਰੇ ਸਰੀਰ ਦੇ ਪਾਟੇ ਹੋਏ ਚੋਲੇ ਨੇ, ਇਸ ਤਰ੍ਹਾਂ ਨਹੀਂ ਹੋ ਜਾਣਾ। ਵੱਡਾ ਚੋਲਾ ਹੈ ਨਾ, ਵੱਡੀ ਜੋਤ ਦਾ ਚੋਲਾ ਹੈ ਨਾ, ਇਹ ਪਾਟੇ ਹੋਏ ਚੋਲੇ ਦੀ ਇੱਕ ਚਾਦਰ ਬਣ ਜਾਏ। ਤੱਕ ਸਤਨਾਮ ਸ੍ਰੀ ਲੱਗ ਸਿੱਧਾ ਕਰੋ,
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
0: ਇਸ ਪਾਟੇ ਹੋਏ ਚੋਲੇ ਦੀ ਇੱਕ ਤੇ ਉਸ ਚਾਦਰ ਨੇ ਸਾਰੇ ਹਿੰਦੁਸਤਾਨ ਦਾ ਪਰਦਾ ਢੱਕ ਲੈਣਾ। ਲੋਕਾਂ ਕਹਿਣਾ ਤੇਗ ਬਹਾਦਰ, ਵੇਖ ਫਟੇ ਹੋਏ ਲੋਕਾਂ ਦੇ ਚੋਲੇ ਲੋਕੀ ਪਾੜ ਦੇ ਸੁੱਟ ਦਿੰਦੇ। ਇਹ ਚੋਲਾ ਵੀ ਬਾਬੇ ਨਾਨਕ ਦੇ ਸਰੀਰ ਉੱਤੇ ਹੀ, ਇਹ ਚੋਲਾ ਵੀ ਏਡਾ ਵੱਡਾ ਸੀ, ਇਹ ਚੋਲਾ ਕੋਈ ਛੋਟਾ ਮੋਟਾ ਨਹੀਂ। ਇਹਨੂੰ ਤੁਸੀਂ ਵੇਖਦੇ ਹੋ ਨਾ, ਕੋਈ ਚੰਗਾ ਭਲਾ ਕੱਪੜਾ ਘਰ ਪੜ ਜੇ ਤੇ ਆਪਾਂ ਸੁੱਟਦੇ ਨੀ, ਉਹਨੂੰ ਦੋਵਾਂ ਨੂੰ ਵੰਢ ਕੇ ਤੇ ਉਹਦੀ ਚਾਦਰ ਬਣਾ ਲੈਂਦੇ ਆ। ਤੇ ਚੰਗਾ ਭਲਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਮੱਖਣ ਵਰਗਾ ਸਰੀਰ, ਜਿਹਦਾ ਤਲਵਾਰ ਦੇ ਨਾਲ ਧੰਨ ਨਾਲ ਅਲੱਗ ਹੋ ਗਿਆ। ਤੇ ਸਾਹਿਬ ਕਹਿਣ ਲੱਗੇ, ਔਰੰਗਜ਼ੇਬ ਇਹਦੀ ਚਾਦਰ ਬਣ ਜੂਗੀ, ਜਿਹੜੀ ਸਾਰੇ ਹਿੰਦੁਸਤਾਨ ਦੇ ਪਰਦੇ ਡੱਗ ਲੂਗੀ। ਮਗਰ ਦੁੱਖ ਜਦੋਂ ਇੰਡੀਆ ਦੇ ਟੀਵੀ ਅਨਾਊਂਸਰ ਕਹਿੰਦੇ ਨੇ ਸਿੱਖੋ ਕੇ ਨੌਵੇਂ ਗੁਰੂ, ਮੈਨੂੰ ਦੁੱਖ ਆਉਂਦਾ ਇਸ ਗੱਲ ਦਾ। ਤੁਸੀਂ ਮਹਿਸੂਸ ਕਰੋਗੇ ਤਾਂ ਦੱਸੋ, ਕਰ ਰਿਹਾ ਉਹਨਾਂ ਮਹਿਸੂਸ? ਤਿਲਕ ਤੇ ਜੰਜੂ ਤੁਹਾਡਾ ਤੇ ਗੁਰੂ ਸਿੱਖਾਂ ਦਾ, ਤੁਸੀਂ ਇਹ ਵੀ ਨਹੀਂ ਮੂੰਹ ਨਾ ਕਹਿ ਸਕਦੇ ਕਿ ਮਨੁੱਖਤਾ ਦਾ ਸਤਿਗੁਰੂ। ਤਿਲਕ ਜੰਜੂ ਲਾਉਂਦਾ ਨਹੀਂ ਸੀ, ਨਾ ਤਿਲਕ ਲਾਉਂਦਾ ਸੀ ਨਾ ਜੰਜੂ ਪਾਉਂਦਾ ਸੀ, ਮਗਰ ਉਹ ਕਹਿੰਦਾ ਸੀ ਮੈਂ ਇਸ ਗੱਲ ਤੇ ਪਹਿਰਾ ਦੇਣਾ, ਭੈ ਕਾਹੂ ਕੋ ਦੇਤ ਨੇ, ਭੈ ਮਾਨਤ ਮਾਨ, ਨਾ ਕਿਸੇ ਤੇ ਜ਼ੁਲਮ ਕਰਨਾ ਹੈ ਤੇ ਨਾ ਜ਼ੁਲਮ ਸਹਿਣ ਕਰਨਾ ਹੈ ਤੇ ਨਾ ਜ਼ੁਲਮ ਵੇਖਣਾ ਹੈ। ਨਹੀਂ ਨਾ ਵੇਖਿਆ ਤੇ ਇੱਥੇ ਆਣ ਕੇ ਸ਼ਹੀਦੀ ਦੇ ਦਿੱਤੀ। ਹੁਣ ਮੈਂ ਉੱਥੇ ਆਉਣ ਲੱਗਾ, ਇੱਥੋਂ ਭਾਈ ਜੈਤੇ ਨੇ ਮੇਰੀ ਸਰਕਾਰ ਦਾ ਸੀਸ ਚੁੱਕਿਆ, ਸਮਾਂ ਜ਼ਿਆਦਾ ਹੋ ਜਾਣਾ, ਇੱਕ ਵਾਰ ਆਖੋ ਵਾਹਿਗੁਰੂ। ਉਹ ਜਿਹੜਾ ਫਕੀਰ ਕਦੀ ਆਪਣੇ ਨੂੰ ਕਹਿੰਦਾ ਸੀ ਉਸਤਾਦ ਨੂੰ, 7 ਸਾਲ ਦਾ ਉਹਦੀ ਗੱਦੀ ਦਾ ਸੇਵਕ ਬਣਿਆ ਤੇ ਜਿਹੜਾ ਉਹਦਾ ਮੁਰਸ਼ਦ ਸੀ, ਇਹ ਮਰੀਜ਼ ਛੋਟਾ ਜਿਹਾ ਪੁੱਛਦਾ ਹੁੰਦਾ ਸੀ, ਮਾਲਕ ਮੈਂ ਇੱਕ ਆਸ ਲੈ ਕੇ ਆਇਆ, ਮੈਂ ਕਿਸੇ ਪੂਰੇ ਦੇ ਦਰਸ਼ਨ ਕਰਨੇ ਚਾਹੁੰਦਾ, ਸਮਝੋ ਮੈਂ ਕਿਸੇ ਪੂਰੇ। ਉਹ ਫਕੀਰ ਕਿੱਡਾ ਕਰਨੀ ਵਾਲਾ ਹੋਗਾ ਜਿਹੜਾ ਕਹਿੰਦਾ ਸੀ ਮੈਂ ਪੂਰਾ ਨਹੀਂ। ਇੱਥੇ ਵੇਖ ਲਿਆ ਜੀ, ਬ੍ਰਹਮ ਗਿਆਨੀ, ਰਾਜ ਯੋਗੀ, ਮਹਾਨ ਤਪਸਵੀ, ਕਮਾਲ ਦੀ ਗੱਲ ਆ। ਗੁਰੂ ਨਾਨਕ ਨੇ ਆਪਣੇ ਆਪ ਨੂੰ ਕਿਤੇ ਬ੍ਰਹਮ ਗਿਆਨੀ ਨਹੀਂ ਆਖਿਆ, ਕਿਤੇ ਆਪਣੇ ਆਪ ਨੂੰ ਸੰਤ ਨਹੀਂ ਕਿਹਾ, ਕਿਤੇ ਆਪਣੇ ਆਪ ਨੂੰ ਸਤਿਗੁਰੂ ਨਹੀਂ ਕਿਹਾ। ਮੈਂ ਇੱਕ ਵਾਰ ਪੁੱਛਿਆ, ਗੁਰੂ ਨਾਨਕ ਸਾਹਿਬ ਜੀ ਤੁਸੀਂ ਆਪਣੀ ਰਸਨਾ ਤੋਂ ਬੋਲੋ ਤੁਸੀਂ ਕੀ ਹੋ? ਆਖੋ ਸਤਨਾਮ ਸ੍ਰੀ, ਤੁਸੀਂ ਸਤਿਗੁਰੂ ਜੇ, ਤੁਸੀਂ ਨਿਰੰਕਾਰ ਜੇ, ਵੈਸੇ ਤੇ ਕਹਿੰਦੇ ਨੇ ਆਪ ਨਾਰਾਇਣ ਕਲਾ ਧਰ, ਤੁਸੀਂ ਮੂੰਹ ਤੋਂ ਦੱਸੋ ਤੁਸੀਂ ਕੀ ਹੋ? ਤੇ ਪਤਾ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਆਖੋ ਵਾਹਿਗੁਰੂ। ਗੁਰੂ ਨਾਨਕ ਸਾਹਿਬ ਕਹਿੰਦੇ ਸੱਗ ਸੱਗ ਸੱਗ ਨਾਨਕ ਦੀਵਾਨ, ਸੱਗ ਨਾਨਕ ਦੀਵਾਨ, ਦੀਵਾਨੇ ਦਰਬਾਰ ਤਖਤ, ਉਸ ਮਾਲਕ ਦੇ ਘਰ ਦਾ ਮੈਂ ਕੁੱਤਾ ਹਾਂ। ਤੇ ਆਖੋ ਨਾ ਜਿਹੜੇ ਬੜੇ ਬੜੇ 4-4 ਲੱਖ ਦੇ ਇਕੱਠ ਕਰਦੇ, ਉਹਨਾਂ ਨੂੰ ਕਹੋ ਆਪਣੇ ਨਾਮ ਨਾਲ ਕੁੱਤਾ ਲਿਖੋ। ਰੀਸਾਂ ਇਹਦੀਆਂ ਕਰਦੇ ਜੇ, ਗੰਨੀ ਅਸੀਂ ਚੰਗੀਆਂ, ਬੋਲੋ ਇੱਕ ਵਾਰ, ਗੰਨੀ ਅਸੀਂ ਮਨੋ ਕੁਸਤਾ ਕਾਲੀਆਂ, ਹਰ ਚਿਟਣੀਆਂ ਤੇ ਰੀਸਾਂ ਕਰੇ, ਰੀਸਾਂ ਗੁਰੂ ਨਾਨਕ ਦੀਆਂ, ਗੁਰੂ ਦੇ ਬਰਾਬਰ ਬਣ ਬਣ ਕੇ ਬਹਿਣ। ਇੱਕ ਵਾਰ ਬਹੁਤ ਤੇ ਸਹੀ, ਇੱਕ ਵਾਰ ਆਖੋ ਤੇ ਸਹੀ ਕਿ ਆਪਣੇ ਨਾਮ ਨਾਲ ਆਪਣੀ ਸਾਰੇ ਮੰਨਣ ਵਾਲਿਆਂ ਨੂੰ ਆਖੋ ਕਿ ਮੈਂ ਕੁੱਤਾ ਵਾਂ, ਇਹਨੇ ਤੇ ਲੇ ਕੇ ਦਿੱਤਾ ਮੈਂ ਕੁੱਤਾ, ਬਰਾਬਰ ਤਾਂ ਕਰੋ ਜੀ। ਸੱਗ ਨਾਨਕ ਦੀਵਾਨ, ਮੈਂ ਓਹਦੇ ਨਾਨਕ ਓਹਦੇ ਮਾਲ ਦੇ ਦਰਬਾਰ ਦਾ ਇੱਕ ਕੂਕਰ ਆ ਤੇ ਮੈਂ ਸੁੱਤੀ ਹੋਈ ਜਨਤਾ ਨੂੰ ਜਗਾਉਣ ਆਇਆ। ਆਖੋ ਸਤਨਾਮ ਸ੍ਰੀ। ਇੱਕ ਇੱਥੇ ਬੜਾ ਚਰਚਿਤ ਗੁਰੂ ਆ ਤੁਹਾਡੇ ਇਲਾਕੇ ਦੇ ਵਿੱਚ ਹਰਿਆਣੇ, ਬੜੀ ਦੁਨੀਆਂ ਉਹਦੇ ਮਗਰ ਤੁਰੀ ਫਿਰਦੀ, ਮੈਂ ਸੰਗਤ ਨੀ ਕਹਿਣੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਗਰ ਇੱਕ ਦਿਨ ਉਹਦੇ ਨਾਲ ਕਿਸੇ ਅੰਮ੍ਰਿਤਧਾਰੀ ਦਾ ਵਚਨ ਹੋ ਗਿਆ, ਅਕਾਦਰ ਤਾਂ ਬਖਸ਼ਿਓ, ਮੈਂ ਕਿਹਾ ਨਾ ਨੀ ਲਿਆ ਤੁਹਾਨੂੰ ਸੁੱਖ ਨੀ ਲੱਗੂਗਾ, ਤੁਸੀਂ ਵੈਸੇ ਤੁਲ ਲੋ। ਆਖੋ ਸਤਨਾਮ ਸ੍ਰੀ। ਗੁਰੂ ਨਾਨਕ ਦਾ ਘਰ ਹੈ ਇੱਥੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਇੱਥੇ ਕਿਸੇ ਦਾ ਬੁਰੇ ਦਾ ਵਚਨ ਆਪਾਂ ਕਹਿ ਹੀ ਨੀ ਸਕਦੇ, ਇੱਥੇ ਸਾਨੂੰ ਇਜਾਜ਼ਤ ਹੀ ਨੀ, ਜੇ ਕਹਿਣਾ ਵੀ ਚਾਹੀਏ ਤਾਂ ਵੀ ਨੀ ਕਹਿ ਸਕਦੇ, ਵੈਰੀ ਨੂੰ ਵੀ ਇੱਥੇ ਆਪਣਾ ਸਮਝਿਆ ਜਾਂਦਾ। ਮਗਰ ਉਹ ਅੰਮ੍ਰਿਤਧਾਰੀ ਸਿੱਖ ਉੱਥੇ ਗਿਆ ਤੇ ਕਹਿੰਦਾ ਜੀ ਸਾਡਾ ਗੁਰੂ ਤੇ ਤੁਹਾਡਾ ਗੁਰੂ ਕੀ ਤੁਸੀਂ 300 ਸਾਲ ਤੋਂ ਰੱਟ ਲੈ ਜਾਂਦੇ ਜੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ, ਇਹ ਸਾਡਾ ਗੁਰੂ ਘੱਟ ਆ, ਇਹ ਨੀ ਹੀਰਿਆਂ ਦੀ ਟੋਪੀ ਪਾਉਂਦਾ, ਇਹਦੇ ਕੋਲ ਨੀ ਇੰਨੀ ਸਕਤ। ਉਹ ਕਹਿਣ ਲੱਗਾ ਗੁਰਮੁਖ ਪਿਆਰਿਆ, ਹੀਰਿਆਂ ਦੀ ਟੋਪੀ ਪਾਉਣ ਨਾਲ ਆਪੋ ਗੁਰੂ ਨੀ ਬਣ ਜਾਂਦਾ, ਆਖੋ ਸਤਨਾਮ ਸ੍ਰੀ। ਸੋਨੇ ਦੀ ਕੁਰਸੀ ਤੇ ਬਹਿ ਕੇ ਗੁਰੂ ਨੀ ਬਣ ਜਾਂਦਾ। ਆਖਣ ਲੱਗਾ ਫੇਰ, ਆਖਣ ਲੱਗਾ ਜਦੋਂ ਤੂੰ ਜਾਣਾ ਹੈ ਤੇਰਾ ਗੁਰੂ ਕਿੱਥੇ ਬੈਠਾ ਹੁੰਦਾ, ਪੂਰੇ ਗੁਰੂ ਨੂੰ ਤੋਲੋ ਨਾ ਇੱਕ ਵਾਰ ਤਕੜੀ ਚ। ਮੈਂ ਆਪ ਜੀ ਨੂੰ ਧਿਆਨ ਦਿਵਾਉਣਾ ਚਾਹੁੰਦਾ ਕਿ ਪੂਰੇ ਗੁਰੂ ਕੀ ਵੇਖ ਵਡਾਈ, ਪੂਰੇ ਗੁਰੂ ਕੀ ਵੇਖ ਵਡਾਈ, ਵਡਿਆਈ ਕੀ ਆ, ਪੂਰੇ ਕੀ ਆ, ਪੂਰੇ ਕਾ ਕੀ ਆ, ਸਭ ਕੁਛ ਪੂਰਾ, ਵੱਡੇ ਕੀ ਆ, ਵਡਿਆਈਆਂ, ਕਿਛ ਕਹਿਣਾ ਕੀ ਕਹਿ ਸਕਦੇ ਹੋ। ਉਹ ਕਹਿੰਦਾ ਮੈਂ ਉਹਨੂੰ ਆਖਿਆ ਕਿ ਤੇਰਾ ਗੁਰੂ ਜਦੋਂ ਤੂੰ ਮੱਥਾ ਟੇਕਣ ਜਾਣਾ, ਭੈਣੋ ਧਿਆਨ, ਜਦੋਂ ਤੂੰ ਮੱਥਾ ਟੇਕਣ ਜਾਣਾ ਤੇਰਾ ਗੁਰੂ ਕਿੱਥੇ ਬੈਠਾ ਹੁੰਦਾ। ਕਹਿੰਦਾ ਜੀ ਫਸਟ ਕਲਾਸ, ਬੜੀ ਸੁੰਦਰ ਹੀਰਿਆਂ ਦੀ ਬੜੀ ਕੁਰਸੀ, ਤੇ ਕਹਿੰਦਾ ਤੂੰ ਕਿੱਥੇ ਬਹਿਣਾ, ਧਿਆਨ ਦਿਓ ਤੂੰ ਕਿੱਥੇ ਬਹਿਣਾ। ਕਹਿੰਦਾ ਮੈਂ ਉਹਦੇ ਪੈਰਾਂ ਚ। ਸਿੱਖ ਨੇ ਅੰਮ੍ਰਿਤਧਾਰੀ ਨੇ ਆਖਿਆ ਇੱਕ ਦਿਨ ਫਿਰ ਤੂੰ ਇਸ ਤਰ੍ਹਾਂ ਕਰੀ, ਆਪਣੇ ਗੁਰੂ ਨੂੰ ਆਖੀ ਕੁਰਸੀ ਤੋਂ ਉੱਠੋ, ਮੈਂ ਕੁਰਸੀ ਤੇ ਬਹਿਣਾ, ਤੂੰ ਵੀ ਮੇਰੇ ਪੈਰਾਂ ਚ ਪਾਓ, ਧਿਆਨ ਦੇਣਾ, ਸਮਝਦੇ ਮੈਂ ਕੁਰਸੀ ਤੇ ਬਹਿਣਾ ਤੇ ਤੁਸੀਂ ਮੇਰੇ ਪੈਰਾਂ ਚ ਪਾਓ। ਕਹਿੰਦਾ ਇਹ ਕਿਸ ਤਰ੍ਹਾਂ ਹੋ ਸਕਦਾ, ਗੁਰੂ ਪੈਰਾਂ ਚ ਬਹਿ ਜਾਏ ਤੇ ਸਿੱਖ ਕੁਰਸੀ ਤੇ ਬਹਿ ਜਾਏ। ਸਿੱਖ ਅੰਮ੍ਰਿਤਧਾਰੀ ਨੇ ਛਾਤੀ ਦੇ ਹੱਥ ਮਾਰ ਕੇ ਫਿਰ ਹੋ ਸਕਦਾ ਆਹ ਦਿਖਾਵਾ, ਆਨੰਦਪੁਰ ਸਾਹਿਬ ਬੈਠਾ, ਪੈਰਾਂ ਚ ਬੈਠਾ, ਪੰਜਾਂ ਦਿਨ ਚ ਬੈਠਾ ਕਿ ਨਹੀਂ, ਆਖੋ ਸਤਨਾਮ ਸ੍ਰੀ। ਇੱਕ ਦਿਨ ਐਸਾ ਵੀ ਆਇਆ ਜਿਦਨ ਸਤਿਗੁਰੂ ਪੈਰਾਂ ਚ ਬਹਿ ਗਿਆ ਤੇ ਪੰਜ ਕੁਰਸੀ ਤਖ਼ਤ ਤੇ ਬਹਿ ਗਏ, ਤਖ਼ਤ ਤੇ ਬਹਿ ਗਏ ਪੰਜ, ਭਾਏ ਕਿ ਨਹੀਂ ਬੋਲੋ ਨਾ, ਭਾਏ ਨੀ, ਪੰਜਾਂ ਨੂੰ ਅੰਮ੍ਰਿਤ ਦੇ ਦਿੱਤਾ ਤੇ ਆਪ ਸਤਿਗੁਰੂ ਅੰਮ੍ਰਿਤ ਲੈਣ ਲਈ ਬੈਠੇ ਨੇ, ਉਹ ਪੰਜੇ ਉੱਤੇ ਬੈਠੇ ਤੇ ਸਾਹਿਬ ਸੇਵਕ ਬਣ ਕੇ ਬਹਿ ਗਿਆ। ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ, ਪੂਰਾ ਸਤਿਗੁਰੂ ਮੰਨ ਕੇ ਆਪ ਚਰਨਾਂ ਚ ਬਹਿ ਗਏ ਤੇ ਕਹਿਣ ਲੱਗਾ ਗੁਰਮੁਖ ਪਿਆਰਿਆ, ਇਹ ਘਰ ਇਸ ਤਰ੍ਹਾਂ ਦਾ ਹੈ ਜਿੱਥੇ ਸਮਾਂ ਆਉਣ ਦੇ ਉੱਤੇ ਗੁਰੂ ਚਰਨਾਂ ਚ ਬਹਿ ਜਾਂਦਾ ਤੇ ਸਿੱਖ ਤਖ਼ਤ ਦੇ ਉੱਤੇ ਬਹਿ ਜਾਂਦਾ ਹੈ। ਸਾਰੀ ਉਮਰ ਗੁਰੂ ਨਾਨਕ ਨੂੰ ਜਗਤ ਨੇ ਮੱਥਾ ਟੇਕਿਆ, ਇੱਕ ਦਿਨ ਐਸਾ ਆਇਆ ਜਿਹੜਾ ਇਹਦੇ ਘਰ ਝਾੜੂ ਮਾਰਦਾ ਸੀ, ਅੱਜ ਉਹ ਤਖ਼ਤ ਤੇ ਬਹਿ ਗਿਆ, ਗੁਰੂ ਨਾਨਕ ਉਹਦੇ ਪੈਰਾਂ ਚ ਬਹਿ ਕੇ ਮੱਥਾ ਟੇਕਣ ਲੱਗ ਗਿਆ। ਇਸ ਘਰ ਦੀ ਵਡਿਆਈ ਕਰਦੇ ਹੋ, ਇਸ ਘਰ ਦੀਆਂ ਰੀਸਾਂ ਕਰਦੇ ਹੋ ਦੁਨੀਆਂ ਦੇ ਲੋਕੋ, ਅੰਨੇ ਲੋਕਾਂ ਨੂੰ ਲੈ ਕੇ 4 ਲੱਖ ਨੂੰ ਮਗਰ ਲਾ ਕੇ ਤੇ ਕਹਿੰਦੇ ਗੁਰੂ ਨਾਨਕ ਦੇ ਬਰਾਬਰ, ਗੁਰੂ ਨਾਨਕ ਦੇ ਬਰਾਬਰ ਧਰਤੀ ਤੇ ਗੁਰੂ ਨਹੀਂ ਕੋਈ ਹੋ ਸਕਦਾ, ਸਭ ਤੇ ਵੱਡਾ ਕਰਕੇ ਤੋਲੋ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲੇ ਕਹਿਣ ਲੱਗੇ, ਇਹ ਹਿੰਦ ਦੀ ਚਾਦਰ ਬਣ ਜੂਗਾ, ਸਾਰੇ ਸੰਸਾਰ ਦੇ ਪਰਦੇ ਢੱਕ ਲੂਗਾ। ਤੇ ਫਿਰ ਇਥੋਂ ਉਹ ਪੂਰਾ ਕਹਿਣ ਲੱਗਾ, ਉਹ ਬੱਚਾ 7 ਸਾਲ ਦਾ ਕਹਿੰਦਾ ਆਪਣੇ ਮੁਰਸ਼ਦ ਨੂੰ, ਕਹਿੰਦਾ ਮੈਨੂੰ ਪੂਰੇ ਦੇ ਦੀਦਾਰ ਕਰਾ, ਤੇ ਮੁਰਸ਼ਦ ਕੋ ਹੱਥ ਜੋੜ ਕੇ ਕਹਿੰਦਾ ਮੈਂ ਪੂਰਾ ਨਹੀਂ। ਉਹਨੇ ਆਖਿਆ ਫਿਰ ਪੂਰੇ ਦੇ ਦੀਦਾਰ ਕਿਤਨਾ ਹੋਣਗੇ, ਤੇ ਉਸ ਉਹਦੇ ਮੁਰਸ਼ਦ ਨੇ, ਉਹਦੇ ਉਸਤਾਦ ਨੇ, ਉਹਦੇ ਗੁਰੂ ਨੇ, ਉਸ ਫਕੀਰ ਦੇ ਨੇ ਆਖਿਆ ਇੰਤਜ਼ਾਰ ਕਰ ਇੱਥੇ ਬਹਿ ਕੇ, ਤੇ ਅੰਮ੍ਰਿਤ ਵੇਲੇ ਉੱਠ ਕੇ ਆਖਿਆ ਕਰ ਮਨ।

ਅੰਦਰਾਂ ਚੋਂ ਆਖੋ, ਸੁਰਤ ਦੇ ਰੋਮ ਰੋਮ ਚੋਂ ਆਖੋ, ਆਊਗਾ ਤੁਹਾਡੇ ਘਰ ਵੀ। ਤਾਂ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਘਰ ਆਉਣਗੇ। ਅੰਦਰੋਂ ਆਵਾਜ਼ ਮਾਰੋ, ਮਨ ਪੈ

ਕਿਰਤਮ ਮਨੇ ਖਰ ਪੂਰਾ ਆਊਗਾ ਕਦੀ ਪੰਜਵੇਂ ਤੁਸੀਂ ਉਦੋਂ ਗੁਰੂ ਅਰਜਨ ਦੇਵ ਸਾਹਿਬ ਜਿੱਦਣ ਤੋਂ ਅਰਦਾਸਾਂ ਸ਼ੁਰੂ ਹੋਈਆਂ 107 ਸਾਲ ਬਜੁਰਗ ਹੋ ਗਿਆ ਪਰ ਵੱਟੇ ਗੁੱਛਾਂ ਨਾਲ ਗੁੱਛਾਂ ਦਾੜੇ ਨਾਲ ਪੂਰਾ ਹੀ ਕੱਢਿਆ ਗਿਆ ਇੰਨੀ ਵੱਡੀ ਆਰਜੂ ਹੋ ਗਈ ਤੇ ਅੱਜ ਇਹ ਅੰਮ੍ਰਿਤ ਵੇਲੇ ਅਰਦਾਸ ਹੋਈ ਤੇ ਜਦੋਂ ਅੰਮ੍ਰਿਤ ਵੇਲੇ ਗਾਉਂ ਕੇ ਹਟਿਆ ਤੇ ਲਾਗੇ ਸਰਕੜੇ ਦੇ ਬੂਟੇ ਸੀ ਪਿੰਡਾਂ ਵਾਲਿਆਂ ਨੂੰ ਪਤਾ ਸਰਕੜਾ ਕਿਨੂੰ ਕਹਿੰਦੇ ਹੁਣ ਤੇ ਸਰਕੜੇ ਮੁੱਕ ਗਏ ਸਰਕੜੇ ਦੇ ਬੂਟੇ ਹਿੱਲੇ ਤੇ ਇਸ ਫਕੀਰ ਨੇ ਆਵਾਜ਼ ਮਾਰੀ ਇਥੋਂ ਭਰਵੱਟੇ ਚੁੱਕੇ ਆਉਣਾ ਪਿਆਰਿਆ ਲਾਗੇ ਸਰਸਰਾਹਟ ਕਾਦੀ ਤੇ ਅੱਗੋਂ ਆਵਾਜ਼ ਨਾ ਆਈ ਕਿਉਂ ਕਿਉਂਕਿ ਬਾਬਾ ਜੀ ਦਾ ਸੀਸ ਲੈ ਕੇ ਇਹ ਰਾਤ ਬਰਾਤੇ ਸਫ਼ਰ ਕਰ ਰਹੇ ਸੀ ਪਿੱਛੇ ਫੌਜਾਂ ਪਿੱਛਾ ਕਰ ਰਹੀਆਂ ਸੀ ਆਖੋ ਸਤਨਾਮ ਸ੍ਰੀ ਪਿੱਛੇ ਫੌਜਾਂ ਪਿੱਛਾ ਕਰ ਰਹੀਆਂ ਤੇ ਸਰਕੜੇ ਦੇ ਵਿਚ ਜਦੋਂ ਸਰਕੜਾ ਹਿਲਿਆ ਤੇ ਫਕੀਰ ਨੇ ਇਥੋਂ ਚੁੱਕ ਕੇ ਆਖਿਆ ਕੌਣ ਸਰਕੜਾ ਕਿਤਨਾ ਹੀ ਲਿਆ ਸਰਸਰਾਹਟ ਕਾਦੀ ਅੱਗੋਂ ਕੋਈ ਆਵਾਜ਼ ਨੀ ਆਈ ਫੇਰ ਪੁੱਛਿਆ ਦੱਸਣਾ ਤੂੰ ਕਾਦੀ ਆਵਾਜ਼ ਆ ਤੇ ਸਰਕੜਾ ਹਿਲਾਇਆ ਤੇ ਵਿਚ ਭਾਈ ਜੈਤਾ ਬੈਠਾ ਤੇ ਗੋਦ ਵਿਚ ਗੁਰੂ ਤੇਗ ਬਹਾਦਰ ਦਾ ਸੀਸ ਚੁੱਕਿਆ ਕਰਦਾ ਸੀ ਨਾ ਅਰਦਾਸਾਂ ਮਨ

ਕੇਵਲ ਪੁੱਛੇ ਤੂੰ ਕੌਣ ਆ, ਉਹਨੇ ਕਿਹਾ ਜੀ ਮੈਂ ਬਾਬੇ ਨਾਨਕ ਦੀ ਗੱਦੀ ਦਾ ਸੇਵਾਦਾਰ ਆ, ਮੇਰਾ ਨਾਮ ਭਾਈ ਜੈਤਾ। ਇਹ ਰੁਮਾਲ ਵਿਚ ਕੀ ਵਲੇਟਿਆ ਈ? ਗੁਰੂ ਤੇਗ ਬਹਾਦਰ ਨਵੇਂ ਸਤਿਗੁਰੂ ਦਾ ਸੀਸ। ਫਕੀਰ ਨੇ ਆਖਿਆ ਸੀਸ ਤਾਂ ਨਾਲੋਂ ਅਲੱਗ ਕਿਸ ਤਰ੍ਹਾਂ ਹੋ ਗਿਆ? ਉਹਨਾਂ ਸਾਰੀ ਕਹਾਣੀ ਸੁਣਾਈ ਤੇ ਫਕੀਰ ਨੇ ਹੱਥ ਜੋੜ ਕੇ ਆਖਿਆ ਮੇਰੇ ਧੰਨ ਵੱਡੇ ਭਾਗ ਨੇ ਕਿ ਜਿਹਨੂੰ ਮੈਂ ਯਾਦ ਕਰਦਾ ਸਾਂ, ਅੱਜ ਉਹਦੇ ਘਰ ਆਇਆ, ਮਗਰ ਸੀਸ ਤੇ ਧੰਨ ਅਲੱਗ, ਸੀਸ ਦੇ ਦੀਦਾਰ ਹੋਏ ਮੈਨੂੰ ਉਹਦੇ ਮੁੱਖ ਦੇ, ਤੇ ਜਿਹੜੀ ਮਾੜੀ ਜੀ ਮੰਜੀ ਸੀ ਉੱਤੇ ਸੋਹਣੀ ਕੰਬੜੀ ਵਿਛਾ ਕੇ ਸਤਿਗੁਰੂ ਦਾ ਸੀਸ ਉੱਤੇ ਟਕਾ ਤਾ। ਧਿਆਨ ਦਿਓ ਜਰਾ, ਆਪੋ ਸਤਨਾਮ ਸ੍ਰੀ ਸੀਸ ਟਕਾਤਾ, ਅਕਾਦਰਤਾ ਬਖਸ਼ਿਓ। ਸੀਸ ਜਦੋਂ ਟਕਾਇਆ ਆਪ ਭੁੰਜੇ ਬਹਿ ਗਿਆ ਤੇ ਭਾਈ ਜੈਤੇ ਨੇ ਆਖਿਆ ਮੈਂ ਸਾਰੀ ਰਾਤ ਦਾ ਸਫ਼ਰ ਕਰਕੇ ਆਇਆ, ਦਿਨ ਚੜ੍ਹਨ ਵਾਲਾ ਹੈ, ਕੱਲ ਨੂੰ ਆਨੰਦਪੁਰ ਪਹੁੰਚਣਾ ਹੈ, ਮੈਂ ਆਰਾਮ ਕਰਾਂ, ਤੁਸੀਂ ਸਤਿਗੁਰੂ ਦੇ ਸੀਸ ਦੀ ਹਿਫਾਜ਼ਤ ਤੇ ਸੇਵਾ ਕਰੋ। ਇੱਕ ਦਿਨ ਸੇਵਾ ਕੀਤੀ, ਇੱਕ ਦਿਨ ਮੈਂ ਕਿਸੇ ਸਿੱਖ ਨੂੰ ਭਜਨ ਕਰ ਰਿਹਾ ਸਾਂ, ਗੁਰੂ ਦਾ ਸਿੱਖਾ ਜਿਹੜਾ ਸੁੱਖ ਗੁਰੂ ਦੀ ਸੇਵਾ ਚੋਂ ਮਿਲਦਾ ਹੈ, ਅੱਗੇ ਪਤਾ ਕੀ ਲਿਖਦਾ, ਗੁਰ ਸੇਵਾ ਤੇ ਸੁਖ ਉਪਜੇ। ਬੋਲੋ, ਗੁਰ ਅੱਗੇ ਕੀ ਲਿਖਿਆ? ਫਿਰ ਮਾਇਆ ਚੋਂ ਸੁੱਖ ਮਿਲਦੇ ਨੇ, ਫਿਰ ਦੁੱਖ, ਰਾਤ ਚੋਂ ਸੁੱਖ ਮਿਲਦੇ ਨੇ, ਫਿਰ ਦੁੱਖ, ਦੁਨੀਆਂ ਭਰ ਦੇ ਸੁੱਖਾਂ ਚੋਂ ਫਿਰ ਦੁੱਖ, ਮਗਰ ਜਿਹੜਾ ਜੋੜਿਆ ਝਾੜਿਆ ਚੋਂ ਸੁੱਖ ਮਿਲਦਾ ਹੈ, ਇੱਕ ਵਾਰ ਗੁਰੂ ਦੀ ਸੇਵਾ ਚ ਜਿਹੜਾ ਸੁੱਖ ਪ੍ਰਾਪਤ ਹੋ ਜਾਂਦਾ, ਫਿਰ ਦੁੱਖ ਨਾ ਲੱਗੇ। ਇੱਥੋਂ ਤੱਕ ਜੰਮਣ ਮਰਨਾ ਮਿਟ ਗਿਆ ਗੁਰੂ ਦੀ ਸੇਵਾ ਨਾਲ, ਜੰਮਣ ਮਰਨਾ ਕਾਲੇ ਤਾਂ ਕਿਸ਼ ਨਾ ਵਸਾਏ, ਵਸਾਇਦਾ ਦਾ ਵਾਸ ਹੀ ਨੀ ਚੱਲਦਾ, ਕਾਲ ਦਾ ਮੌਤ ਦਾ ਉੱਤੇ ਵਾਸ ਹੀ ਨੀ ਚੱਲਦਾ, ਜਿਹੜਾ ਸੇਵਾ ਚ ਸੁੱਖ ਮਿਲਦਾ ਹੈ। ਸਾਰੀ ਰਾਤ ਫਿਰ ਫਕੀਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਸੀਸ ਦੇ ਉੱਤੇ ਚੌਲ ਕਰਦਾ ਰਿਹਾ। ਅਗਲਾ ਅੰਮ੍ਰਿਤ ਵੇਲਾ ਹੋਇਆ ਤੇ ਰਾਤ ਪਈ ਤੇ ਭਾਈ ਜੈਤਾ ਤੁਰਨ ਲੱਗਾ, ਕਹਿਣ ਲੱਗਾ ਫਕੀਰ ਜੀ ਤੁਸੀਂ ਦਰਸ਼ਨ ਰੱਜ ਕੇ ਕਰ ਲੈ। ਕਹਿਣ ਲੱਗਾ ਦਰਸ਼ਨ ਤਾਂ ਹੋ ਗਏ, ਮੇਰੇ ਮਨ ਦੀ ਤਾਂਘ ਬੜੀ ਸੀ, ਕਿਤੇ ਮੇਰੇ ਸਾਹਮਣੇ ਬੈਠਾ ਹੁੰਦਾ ਮੈਂ ਕੋਈ ਗੱਲਾਂ ਵੀ ਕਰਦਾ। ਮੈਂ ਜੇ ਤੁਸੀਂ ਗੱਲਾਂ ਕਰਨੀਆਂ ਚਾਹੁੰਦੇ ਹੋ, ਇੱਕ ਮੈਂ ਬਚਨ ਦੱਸੋ ਗੁਰਬਾਣੀ ਦੇ ਵਿੱਚ, ਆਖੋ ਸਤਨਾਮ ਸ੍ਰੀ ਗੁਰੂ ਦਰਸ ਜਿਹੇ ਪੇਖਣਾ। ਗੁਰੂ ਜਿਹਨੇ ਗੁਰੂ ਦਾ ਐਸ ਵੇਲੇ ਦਰਸ਼ਨ ਕਰਨਾ ਕੀ ਕਰੇ? ਗੁਰੂ ਦਰਸ ਜਿਹਨੇ ਦੇਖਣਾ, ਗੁਰੂ ਗ੍ਰੰਥ ਦਰਸਾਏ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ ਜਿਹਨੇ ਗੁਰੂ ਨੂੰ ਦੇਖਣਾ। ਅੱਗੇ ਕਿਸੇ ਸਵਾਲ ਕੀਤਾ ਕਿ ਦਰਸ਼ਨ ਤਾਂ ਗੁਰੂ ਗ੍ਰੰਥ ਸਾਹਿਬ ਦੇ ਹੋ ਕੇ ਗੱਲਾਂ ਕਰਨ ਨੂੰ ਦਿਲ ਕਰਦਾ ਹੈ, ਧਿਆਨ ਦਿਓ ਕੀ ਆਖਿਆ, ਗੁਰੂ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਹੈ। ਮਹਾਰਾਜ ਗੱਲਾਂ ਕਰਨ ਨੂੰ ਦਿਲ ਕਰਦਾ ਹੈ ਤੇ ਅੱਗੇ ਛੇਵੇਂ ਸਤਿਗੁਰੂ ਜੀ ਕਹਿੰਦੇ ਨੇ ਜਿਹਨੇ ਸਾਡੇ ਦਰਸ਼ਨ ਕਰਨੇ ਗੁਰੂ ਗ੍ਰੰਥ ਸਾਹਿਬ ਦੇ ਕਰੇ, ਤੇ ਜੇ ਕਿਸੇ ਦਾ ਬਾਤ ਕਰਨ ਹਮਸਿਓ ਚਾਹੇ, ਬੋਲੋ ਬਾਤ ਕਰਨ, ਜੇ ਕੋਈ ਚਾਹੇ ਮੇਰੇ ਨਾਲ ਗੱਲਾਂ ਕਰਨੀਆਂ ਤੇ ਗ੍ਰੰਥ ਪੜ੍ਹੇ ਚਿੱਤ ਲਾਏ, ਗ੍ਰੰਥ ਪੜ੍ਹੇ ਇਕਾਗਰ ਚਿੱਤ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ, ਉਸ ਜੀਵ ਨੂੰ ਮਹਿਸੂਸ ਹੋਊਗਾ ਮੈਂ ਆਪਣੇ ਗੁਰੂ ਨਾਲ ਗੱਲਾਂ ਕਰਨੀਆਂ। ਆਪਣੇ ਗੁਰੂ ਨਾਲ ਏਡੀਆਂ ਉੱਚੀਆਂ ਸੁੱਚੀਆਂ ਗੱਲਾਂ ਕੋਈ ਕਰ ਸਕਦਾ ਹੈ? ਭਾਈ ਰੇ ਰਾਮ ਕਹੋ, ਇਹ ਗੱਲਾਂ ਗੁਰੂ ਹੀ ਕਹਿ ਸਕਦਾ ਹੈ। ਵਣਜ ਕਰੋ, ਵੱਖਰ ਲਿਓ, ਇਹ ਗੱਲਾਂ ਗੁਰੂ ਕਰ ਸਕਦਾ। ਸੱਚ ਵਪਾਰ ਕਰੋ ਵਪਾਰੀ, ਇੰਨੀਆਂ ਉੱਚੀਆਂ ਸੁੱਚੀਆਂ ਗੱਲਾਂ ਕੋਈ ਸਾਧ ਕਹਿੰਦਾ ਹੈ? ਕੋਈ ਦੁਨੀਆਂ ਦਾ ਗੁਰੂ ਕਹਿੰਦਾ ਹੈ? ਇਹ ਗੱਲਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਕਰ ਸਕਦੇ ਨੇ ਕਿ ਹਰ ਵੇਲੇ ਤੁਹਾਨੂੰ ਕਹਿਣ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਅਰਾਧੇ, ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਘਰ ਜਾਤੇ। ਇਹ ਬਚਨ ਗੁਰੂ ਹੀ ਕਰ ਸਕਦਾ ਹੈ। ਤੇ ਜਦੋਂ ਆਖਿਆ ਮੈਂ ਗੱਲਾਂ ਕਰਨੀਆਂ ਚਾਹੁੰਦਾ ਸਾਂ, ਤੇ ਭਾਈ ਜੈਤੇ ਨੇ ਆਖਿਆ ਜੀ ਇਹ ਮੈਨੂੰ ਮੁਆਫੀ ਦਿਓ, ਸਤਿਗੁਰੂ ਤੇ ਆਪ ਜੀ ਦੇ ਦਰਬਾਰ ਵਿੱਚ ਸੀਸ ਪਹੁੰਚ ਗਿਆ, ਤੇ ਫਕੀਰ ਜੀ ਇਹ ਤੁਹਾਡੀ ਭੁੱਖ ਪੂਰੀ ਹੋ ਸਕਦੀ ਆ। ਤੇ ਫਕੀਰ ਨੇ ਹੱਥ ਵਿੱਚ ਜੋੜ ਕੇ ਆਖਿਆ ਉਹ ਗੁਰੂ ਦਾ ਸਿੱਖਾ ਕਿਸ ਤਰ੍ਹਾਂ? ਕਹਿਣ ਲੱਗੇ ਇਹਨਾਂ ਦੇ ਥਾਂ ਗੱਦੀ ਤੇ ਇਹਨਾਂ ਦਾ ਪੁੱਤਰ ਬਹਿ ਗਿਆ, ਜੇ ਤੁਸੀਂ ਆਰਾਧਨਾ ਕਰੋਗੇ ਉਹ ਦੀਦਾਰ ਤੁਹਾਨੂੰ ਦੇ ਸਕਦਾ। ਸਤਨਾਮ ਸ੍ਰੀ, ਜਿਸ ਤਰ੍ਹਾਂ ਤੁਸੀਂ ਨੌਵੇਂ ਜਾਮੇ ਤੱਕ ਕਹਿੰਦੇ ਰਹੇ ਨਾ ਮਨ ਪੈਰਾ

ਤੇ ਭਾਈ ਜੈਤੇ ਨੇ ਕਿਹਾ ਉਹ ਅੰਦਰ ਦੀਆਂ ਜਾਣਨ ਵਾਲਾ ਗੋਬਿੰਦ ਰਾਏ ਇੱਕ ਦਿਨ ਆਊਗਾ। ਇੱਕ ਦਿਨ ਫਿਰ ਸੰਸਕਾਰ ਕਰ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਸੀਸ ਗੁਰਦੁਆਰਾ ਆਨੰਦਪੁਰ ਸਾਹਿਬ ਵਿਖੇ ਤੇ ਮਹਾਰਾਜ ਪਾਤਸ਼ਾਹ ਤੇ ਭਾਈ ਜੈਤਾ ਬਾਗ ਦੇ ਵਿੱਚ ਸੈਰ ਕਰ ਰਹੇ ਤੇ ਉਹ ਫਕੀਰ ਦੀਆਂ ਅਰਦਾਸਾਂ ਤਾਂ ਪਹੁੰਚ ਚੁੱਕੀਆਂ ਸੀ। ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਆਖਿਆ ਭਾਈ ਜੈਤਿਆ ਜਦੋਂ ਦਿੱਲੀਓ ਤੁਰਿਓ ਕਿੱਥੇ ਕਿੱਥੇ ਗਿਓ? ਆਹ ਉਹਦੀ ਕਿਸਮਤ ਖੁੱਲਣ ਲੱਗੀ। ਆਖਰ ਸਤਨਾਮ ਸ੍ਰੀ ਦਿੱਲੀਓ ਤੁਰਿਓ ਕਿੱਥੇ ਕਿੱਥੇ ਗਿਓ? ਦੱਸਦੇ ਗਏ ਆ ਗਈ ਉਸ ਜਗ੍ਹਾ ਤੇ ਜਿੱਥੇ ਮਹਾਰਾਜ 105 ਸਾਲ ਦਾ ਕੋਈ ਫਕੀਰ ਗੁਰੂ ਨਾਨਕ ਦੇ ਦੀਦਾਰ ਲਈ ਭੁੱਖਾ ਬੈਠਾ ਸੀ। ਜਦੋਂ ਮੈਂ ਜਾ ਕੇ ਉਹਨਾਂ ਦੀ ਮੰਜੀ ਤੇ ਪਿਤਾ ਜੀ ਦਾ ਸੀਸ ਟਿਕਾਇਆ, ਉਹਨੇ ਅਰਦਾਸ ਕੀਤੀ ਮੈਂ ਗੱਲਾਂ ਕਰਨੀਆਂ ਚਾਹੁੰਦਾ ਤੇ ਮੇਰੇ ਗਰੀਬ ਨਾਨਕ ਪਾਤਸ਼ਾਹ ਅਜੇ 10 ਸਾਲ ਦੀ ਉਮਰ ਹੈ, ਘੋੜੇ ਤੇ ਚੜੇ ਨਾਲ ਸਿੱਖਾਂ ਨੂੰ ਲਿਆ। ਚੰਡੀਗੜ੍ਹ ਤੇ ਰਾਜਪੁਰੇ ਦੇ ਵਿਚਕਾਰ ਜਗ੍ਹਾ ਹੈ ਜਿੱਥੇ ਉਸ ਫਕੀਰ ਦੀ ਕੁਟੀਆ ਦੇ ਅੱਗੇ ਆਣ ਕੇ ਆਖਿਆ, ਫਕੀਰ ਜੀ ਅਸੀਂ ਆ ਗਏ ਹਾਂ। ਫਕੀਰ ਦੀ ਕੁਟੀਆ ਚ ਗਏ ਤੇ ਅਜੇ ਕੱਦ ਮਹਾਰਾਜ ਦਾ ਛੋਟਾ ਸੀ, ਫਕੀਰ ਉੱਚਾ ਲੰਬਾ ਸੀ, ਫਕੀਰ ਬੈਠਾ ਸੀ, ਸਤਿਗੁਰੂ ਖਲੋਤੇ ਸੀ। ਸਤਿਗੁਰੂ ਨੇ ਗੱਲ ਨਾ ਲਾ ਲਿਆ, ਫਕੀਰ ਨੂੰ ਖਲੋਤਿਆ, ਧਿਆਨ ਦਿਓ ਸੁਰਤ ਵਿੱਚ ਲਿਆਓ, ਬੈਠੇ ਹੋਏ ਸਰੀਰ ਨੂੰ ਗੱਲ ਨਾ ਲਾ ਕੇ ਤੇ ਮੈਂ ਪੰਨੇ ਪੜੇ ਮੱਥਾ ਚੁੰਮਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਫਕੀਰ ਦਾ, ਤੇ ਇਸ ਮੱਥੇ ਦਾ ਧੰਨ ਹੈ ਮੱਥਾ ਜਿਹੜਾ ਗੁਰੂ ਨੂੰ ਪੁਕਾਰਦਾ ਰਿਹਾ, ਜਿਹੜਾ ਸਾਰੀ ਉਮਰ ਵਰਤਾ ਕਰਦਾ ਰਿਹਾ, ਮਨ ਬੈਰਾਗ ਪਾਇਆ, ਦਰਸ਼ਨ ਦੇਖਣੇ ਕਾ ਚਾਹੋ। ਤੇ ਫਿਰ ਫਕੀਰ ਨੇ ਆਖਿਆ, ਮਹਾਰਾਜ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੁੱਤਰ ਹੋ ਤੇ ਮੈਂ ਤਾਂ ਨਿਹੰਗ ਬੜੀ ਅਨੋਖੀ ਲੈ ਕੇ ਬੈਠਾ। ਆਖੋ ਸਤਨਾਮ ਸ੍ਰੀ, ਧਿਆਨ ਦੇਣਾ ਜਰਾ, ਆਖੋ ਸਤਨਾਮ ਸ੍ਰੀ। ਤੇ ਮਹਾਰਾਜ ਪਾਤਸ਼ਾਹ ਕਹਿੰਦੇ, ਦੱਸ ਕੀ ਮੰਗ ਲੈ ਕੇ ਬਾਬਾ ਬੈਠਾ ਹੈ? ਵੀਰ ਜੀ

ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਦਾ ਨਾਂ ਰੱਖਤਾ ਦਰਗਾਹੀ ਮਾਲਕ। ਕੀ ਜੀ? ਦਰਗਾਹੀ ਤੇਰੇ ਨਾਂ ਲਿਖਤੀ ਵੀਰ ਜੀ, ਦਰਗਾਹੀ ਤੁਹਾਨੂੰ ਦੇਤੀ। ਤੁਸੀਂ ਮੇਰੇ ਬਾਪੂ ਨੂੰ, ਗੁਰੂ ਨਾਨਕ ਦੀ ਗੋਦ ਨੂੰ ਮੰਜੇ ਤੇ ਪਾਇਆ ਤੇ ਅੱਜ ਗੁਰੂ ਨਾਨਕ ਸਾਹਿਬ ਨੇ ਸਾਰੀ ਦਰਗਾਹੀ ਤੁਹਾਡੇ ਨਾਂ ਲਿਖ ਦਿੱਤੀ। ਤੁਸੀਂ ਪੀਰ ਦਰਗਾਹੀ ਮੰਨ ਜੇ ਤੇ ਅੱਜ ਤੱਕ ਗੁਰੂ ਕੇ ਪਿਆਰੇ ਉਸ ਮਾਲਕ ਦੇ ਕਰੋਗੇ। ਸਤਿਗੁਰੂ ਅੱਜ ਤੋਂ ਨਿਤਨੇਮ ਕਰਾਂਗੇ ਸਾਡੇ ਘਰ ਆ। ਗੁਰੂ ਨਾਨਕ ਦਾ ਕਲੀਦਾਰ ਇਸ ਗੱਲ ਦਾ ਤੁਹਾਡਾ ਦੇਣਦਾਰ ਆ ਜੇ ਸਤਿਗੁਰੂ ਤੁਹਾਡੇ ਘਰ ਕੱਲ ਨੂੰ ਨਾ ਆਉਣ ਤੇ ਆਏ ਹੀ ਆਏ। ਅੰਮ੍ਰਿਤ ਵੇਲਾ ਸੰਭਾਲੋ, ਬਾਣੀ ਪੜੋ, ਸਿਮਰਨ ਕਰੋ, ਸਰਬੱਤ ਦਾ ਭਲਾ ਮੰਗੋ। ਇੱਕ ਛੋਟਾ ਜਿਹਾ ਬੂਟਾ ਹੁੰਦਾ ਫੁੱਲਾਂ ਦਾ, ਉਹਨੂੰ ਕਹਿੰਦੇ ਰਾਤ ਦੀ ਰਾਣੀ। ਕੀ ਕਹਿੰਦੇ ਜੀ? ਬੇਨਤੀ ਕਰੇ ਜੀ, ਜਿਹੜੇ ਘਰ ਚ ਖਿੜੀ ਹੋਵੇ ਸੁਗੰਧੀ ਕਿੱਥੋਂ ਤੱਕ ਜਾਂਦੀ? ਸਾਰਾ ਮਹੱਲਾ ਕੋਈ ਖੁਸ਼ੀ ਦਾ ਭਰ ਦਿੰਦਾ ਨਾ। ਉਹ ਗੁਰੂ ਦੇ ਸਿੱਖੋ, ਜੇ ਰਾਤ ਦੀ ਰਾਣੀ ਕਿੰਨੀ ਖੁਸ਼ਬੂ ਹੋ ਸਕਦੀ ਤੇ ਗੁਰੂ ਦੇ ਸਿੱਖ ਚ ਕਿੰਨੀ ਹੋ। ਖਿੜਿਆ ਹੀ ਨੀ ਕੋਈ, ਖੜੀਏ ਕੀ? ਹਰ ਬੰਦੇ ਚ ਛੇਕ ਨੇ। ਗੁਰੂ ਪੰਥ ਦੇ ਵਾਸੋ ਉੱਠੋ, ਨਿਤਨੇਮ ਕਰੋ, ਬਾਣੀ ਪੜੋ, ਆਪਣੇ ਘਰ ਨੂੰ ਸੰਭਾਲੋ। ਇੱਕ ਬਚਨ ਗੁਰਬਾਣੀ ਜੀ ਦੇ, ਸਰਵਰ ਪੰਖੀ ਹੇਕੜੋ। ਤੁਸੀਂ ਤਾਂ ਪੜ੍ਹੇ ਲਿਖੇ ਹੋ, ਸਰਵਰ ਪੰਖੀ। ਸਰਵਰ ਮਨੇ ਸਰੋਵਰ, ਪੰਖੀ ਪੰਛੀ, ਹੇਕੜੋ ਮਨੇ ਇੱਕ। ਇਸ ਦੁਨੀਆਂ ਦੇ ਸਰੋਵਰ ਤੇ ਇੱਕ ਪੰਛੀ ਗੁਰੂ ਦਾ ਪਿਆਰਾ ਸਿੱਖ ਹੈ, ਧਿਆਨ ਦਿਓ। ਤੇ ਇਹਦੇ ਦੁਆਲੇ ਜਿਹਨਾਂ ਬਾਣੀ ਆਉਂਦੀ ਉਹਨਾਂ ਬੋਲਿਆ ਜੇ, ਸਰਵਰ ਪੰਖੀ ਹੇਕੜੋ ਤੇ ਫਾਈ ਵਾਲ ਪਚਾਸ। ਪਤਾ ਲੱਗਾ ਤੁਹਾਨੂੰ ਫਾਈਆਂ ਪਾਉਣ ਵਾਲੇ, ਤੁਹਾਡੀ ਮਰਿਆਦਾ ਵਧਾਉਣ ਵਾਲੇ, ਤੁਹਾਡੇ ਗੁਰੂ ਪੰਥ ਦੇ ਵਿੱਚ ਭੁਲੇਖੇ ਪਰਮ ਪਾਉਣ ਵਾਲੇ ਇੱਕ ਨਹੀਂ 50 ਤੁਰੇ ਫਿਰਦੇ ਨੇ। ਸੁਚੇਤ ਹੋ, ਕੋਈ ਤੁਹਾਡੇ ਘਰ ਦੀ ਚੋਰੀ ਨਹੀਂ ਕਰ ਸਕਦਾ ਜੇ ਤੁਸੀਂ ਨਿਤਨੇਮੀ ਬਣ ਜਾਓ। ਤੁਹਾਡੇ ਘਰ ਕੋਈ ਸੇਧ ਨਹੀਂ ਲਾ ਸਕਦਾ। ਮੇਰੀ ਕੌਮ ਚ ਜੇ ਘਾਟਾ ਪਿਆ ਹੈ ਅੱਜ ਸਭ ਤੋਂ ਵੱਡਾ, ਤੇ ਉਹ ਹੈ ਨਿਤਨੇਮ ਦਾ, ਬਾਣੀ ਦਾ, ਸਿਮਰਨ ਦਾ। ਜਿਹਨੂੰ ਜਿਹਨੂੰ ਪੁੱਛ ਕੇ ਵੇਖਣਾ, ਭਾਈ ਜੀ ਨਿਤਨੇਮ ਕਰਦੇ ਹੋ? ਹਰ ਕਿਸੇ ਨਾਲ ਬਚਨ ਕਰਕੇ ਵੇਖੋ, ਭਾਈ ਜੀ ਨਿਤਨੇਮ ਕਰ ਲੋ। ਕਹਿੰਦੇ ਜੀ ਕਰਾਂਗੇ, ਸਾਡੇ ਘਰ ਦੁੱਧ ਪੀ ਲੋ। ਦੁੱਧ ਪੀ ਲਿਆ, 500 ਰੁਪਇਆ ਮੇਰੀ ਜੇਬ ਚ ਪਾਤਾ। ਅਗਲੇ ਦਿਨ ਫਿਰ ਆ ਕੇ ਪੁੱਛਿਆ, ਕੱਲ ਤੁਸੀਂ ਸਾਡੇ ਨਾਲ ਵਚਨ ਕੀਤਾ ਸੀ, ਵਚਨ ਪਾ ਲਿਆ ਜੇ? ਨਹੀਂ, ਨਿਤਨੇਮ 500 ਰੁਪਇਆ ਦੇਣਾ ਸੌਖਾ ਹੈ, ਚੋਲਾ ਦੇਣਾ ਸੌਖਾ ਹੈ, ਲੋਈ ਦੇਣੀ ਸੌਖੀ ਆ, ਮਗਰ ਆਪਾਂ ਗੁਰੂ ਨੂੰ ਸਮਰਪਿਤ ਕਰਨਾ ਬੜਾ ਔਖਾ ਹੈ। ਇੱਕ ਕਵਾਲ ਰੱਖ ਦਿਓ ਮਨ ਵਿੱਚ ਤੇ ਸੇਵਕ। ਇੱਕ ਕਿਸੇ ਸੰਤ ਨੂੰ ਕਿਸੇ ਨੇ ਕਿਹਾ ਜੀ ਕੋਈ ਬਚਨ ਸੁਣਾਓ, ਧਿਆਨ ਦਿਓ, ਜਾਂਦੇ ਜਾਂਦੇ ਬਚਨ ਪੱਲੇ ਬੰਨ ਲਿਓ, ਕੋਈ ਬਚਨ ਸੁਣਾਓ। ਤੇ ਉਹ ਕਹਿੰਦਾ ਜੀ ਸਾਡੇ ਕੋਲ ਤੇ ਬਚਨ ਹੀ ਕੋਈ ਨੀ। ਸੰਤ ਕਹਿੰਦਾ ਸਾਡੇ ਕੋਲ ਤੇ ਬਚਨ ਹੀ ਕੋਈ ਨੀ। ਤੇ ਜਿਹਨੂੰ ਉਹਨੇ ਕਿਹਾ ਬਚਨ ਕੋਈ ਨਹੀਂ, ਉਹ ਅੱਗੋਂ ਹੱਸ ਕੇ ਕਹਿੰਦਾ ਫਿਰ ਪਾੜੇ ਨੀ ਹੋਣੇ। ਜੇ ਤੁਹਾਡੇ ਚੋਂ ਕਿਸੇ ਨੂੰ ਸਮਝ ਲੱਗੀ ਤੇ ਚੀਜ਼ ਉਹ ਬੋਲ ਜਮਾ ਹੁੰਦੀ ਜਿਹੜੀ ਬੋਲ ਨਹੀਂ ਜਮਾ ਨਹੀਂ ਪਾੜੀ ਜਿਹੜੀ ਚੀਜ਼। ਤੇ ਜੇ ਤੁਸੀਂ ਗੁਰੂ ਦੇ ਬਚਨ ਪਾਲੇ ਹੀ ਨਹੀਂ, ਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਉੱਠੋ, ਗੁਰੂ ਨੇ ਕਿਹਾ ਨਿਤਨੇਮ ਕਰੋ, ਗੁਰੂ ਨੇ ਕਿਹਾ ਬਾਣੀ ਪੜੋ, ਤੇ ਜਿਹੜਾ ਨਿਤਨੇਮ ਬਾਣੀ ਪੜ੍ਹ ਸਿਮਰਨ ਵਾਲਾ ਵਾ, ਜੇ ਕੋਈ ਉਹਨੂੰ ਕਵੇ ਬਚਨ ਸੁਣਾ ਉਹਨੂੰ ਕੁਝ ਨਾ ਆਉਂਦਾ ਹੋਵੇ, ਜਿਹੜਾ ਕਵੇ ਬਚਨ ਸੁਣਾ ਉਹਨੂੰ ਕਵੇ ਭਾਈ ਬਾਣੀ ਪੜਿਆ ਕਰ। ਆਪ ਪਾਲੀ ਆ ਨਾ, ਆਪ ਬਚਨ ਪਾਲਿਆ ਨਾ, ਤਾਂ ਹੀ ਕਹੋ। ਤੇ ਉਹਨੇ ਆਖਿਆ ਸੰਤ ਜੀ ਜਿਹੜਾ ਤੁਸੀਂ ਕਹਿੰਦੇ ਸਾਡੇ ਕੋਲ ਬਚਨ ਹੀ ਕੋਈ ਨੀ, ਤੁਸੀਂ ਫਿਰ ਆਪਣੇ ਗੁਰੂ ਦੇ ਬਚਨ ਪਾਲੇ ਹੀ ਨਹੀਂ, ਤਾਂ ਤੁਹਾਡੇ ਕੋਲ ਬਚਨ ਪਾਲੋ। ਗੁਰੂ ਨੇ ਤੁਹਾਨੂੰ ਕਿਹਾ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਸਿਮਰਨ ਕਰੋ, ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਭਾਈ ਅਰਦਾਸ ਕਰਿਆ ਕਰੋ। ਗੁਰੂ ਨਾਨਕ ਦਾ ਨਿਰਮਲ ਪੰਥ ਚੜ੍ਹਦੀ ਕਲਾ ਵਿੱਚ ਜਾਵੇ। ਵੈਸੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ, ਇਹਦੀ ਨੀਂਹ ਦੇ ਥੱਲੇ ਬਾਬਾ ਅਜੀਤ ਸਿੰਘ ਦਾ ਸਿਰ ਹੈ, ਇਹਦੀ ਨੀਂਹ ਦੇ ਥੱਲੇ ਬਾਬਾ ਜੋਰਾਵਰ ਸਿੰਘ ਦਾ ਸੀਸ ਹੈ, ਇਹਦੀ ਨੀਂਹ ਦੇ ਥੱਲੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਜੁਝਾਰ ਸਿੰਘ ਦਾ ਸਿਰ ਹੈ। ਇਹ ਅਵਚਲ ਨੀਂਹ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਰੀ। ਜਿੰਨੀਆਂ ਮਰਜ਼ੀ ਹਨੇਰੀਆਂ ਆ ਜਾਣ, ਇਸ ਗੁਰੂ ਨਾਨਕ ਪਾਤਸ਼ਾਹ ਦੇ ਪੰਥ ਨੂੰ ਖਤਰਾ ਤੇ ਕੋਈ ਨਹੀਂ। ਢਾਉਣ ਵਾਲੇ ਜਿਹੜੇ ਨੇ ਭੁਲੇਖੇ ਵਿੱਚ ਆ, ਮਗਰ ਗੁਰਮੁਖ ਪਿਆਰਿਓ ਜਿਹੜੀ ਦੇਰੀ ਹੋ ਰਹੀ ਆ ਉਹ ਗੁਰੂ ਪੰਥ ਦੇ ਜਿਹੜੇ ਪਿਆਰ ਕਰਨ ਵਾਲੇ ਆ ਉਹਨਾਂ ਦੇ ਹਿਰਦਿਆਂ ਚ ਟੋਬ ਪੈਂਦੇ ਆ। ਜਦੋਂ ਸਿੱਖਾਂ ਦੇ ਬੱਚਿਆਂ ਦੇ ਦਾੜੇ ਕੱਟੇ ਵੇਖਦੇ ਆ, ਜਦੋਂ ਸਿੱਖਾਂ ਦੇ ਘਰ ਵਿੱਚ ਕਰਮ ਵੇਖਦੇ ਆ, ਗੁਰੂ ਨਾਨਕ ਪਾਤਸ਼ਾਹ ਦੇ ਤੁਸੀਂ ਸਿੱਖ ਹੋ।

0: ਜਪੋ ਪ੍ਰਚਾਰਕ ਬਣੋ ਇੱਕ ਇੱਕ ਸਿੱਖ ਇੱਕ ਇੱਕ ਬੀਬੀ ਘਰ ਘਰ ਜਾ ਕੇ ਗੁਰੂ ਨਾਨਕ ਦਾ ਹੋਕਾ ਦਿਓ ਕਿ ਭਾਈ ਨਾਮ ਜਪੋ ਸਤਿਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਫਿਰ ਕਦੀ ਜਦੋਂ ਸਮਾਂ ਮਿਲਿਆ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਹਾਜ਼ਰ ਹੋਵਾਂਗੇ ਤੁਹਾਡੇ ਜੋੜੇ ਪੈਣਾਂਗੇ ਤੁਸੀਂ ਸਾਰੇ ਮੇਰੇ ਨਾਲ ਵਿਦਵਾਨ ਹੋ ਤਿੰਨ ਦਿਨ ਦੀ ਸੇਵਾ ਕਰਦਿਆਂ ਹੋਈਆਂ ਬਿਰਤ ਤਰੁੱਟੀਆਂ ਸਤਿਗੁਰੂ ਦਾ ਹੁਕਮ ਹੈ ਹਰ ਜਸ ਰੇ ਮਨਾ ਗਾਏ ਰਹਿ ਅੱਗੇ ਜੋ ਸੰਗੀ ਹੈ ਅੱਗੇ ਪਤਾ ਕੀ ਕਿਹਾ ਪਹਿਲਾ ਸੰਕਟ ਹੈ ਕਹਿੰਦੇ ਅਵਸਰ ਬੀਤਿਓ ਜਾਤ ਹੈ ਅੱਗੇ ਕੀ ਹੈ ਤੂੰ ਮਾਂ ਦਾ ਕਹਿਣਾ ਤੇ ਮੰਨਦਾ ਨੀ ਗੁਆਂਢੀ ਦਾ ਕਹਿਣਾ ਮੰਨਦਾ ਨੀ ਭਰਾ ਦਾ ਕਹਿਣਾ ਮੰਨਦਾ ਨੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰਾ ਹੀ ਕਹਿਣਾ ਮੰਨਦਾ ਕਹਿਓ ਬੋਲੋ ਨਾ ਕਹਿਓ ਮੰਨ ਲੈ ਪਤਾ ਮੇਰਾ ਨੀ ਮੇਰੋ ਕਹਿਆ ਮੰਨ ਲੈ ਕਹਿਓ ਮੰਨ ਲੈ ਮੇਰੋ ਸਾਹਿਬ ਕਹਿੰਦੇ ਕਿ ਕਿਸੇ ਦਾ ਨੀ ਮੰਨਦਾ ਚਲ ਮੇਰੀ ਤੇ ਮਨ ਮੈਨੂੰ ਗੁਰੂ ਕਹਿੰਦਾ ਹੈ ਹਰ ਜਾ ਸਰੇ ਮਨਾ ਸੰਪਤ ਰਥ ਧਨ ਰਾਜ ਸਿਓ ਅੰਤ ਨੇ ਲਗਾਇਓ ਇਹ ਚੀਜ਼ਾਂ ਦੇ ਨਾਲ ਅੱਧਾ ਪਿਆਰ ਹੀ ਜੇ ਤੈਨੂੰ ਪ੍ਰਾਪਤ ਵੀ ਹੋ ਗਿਆ ਤੇ ਕਾਲ ਪਾਸ ਜਗ ਗਲ ਭਰੀ ਸਭ ਭਇਓ ਪਰਾਇਓ ਤੇ ਅੱਗੇ ਜਾ ਕੇ ਕਮਾਲ ਕੀਤੀ ਇਹਦੇ ਨਹੀਂ ਕਿ ਤੈਨੂੰ ਪਤਾ ਨੀ ਗਾ ਕਿ ਨਾਮ ਜਪਣਾ ਚਾਹੀਦਾ ਹੈ ਤੈਨੂੰ ਪਤਾ ਨੀ ਗਾ ਕਿ ਦਾੜੀ ਨੀ ਕੱਟਣੀ ਚਾਹੀਦੀ ਜਾਣ ਬੂਝ ਕੇ ਬਾਵਰੇ ਤੈ ਕਾਜ ਬਿਗਾੜਿਓ ਪਾਪ ਕਰਦ ਸੁਪਚਿਓ ਨਹੀਂ ਮੈਂ ਗਰਭ ਨਵਾਰਿਓ ਤੇ ਪਿੱਛੇ ਜਾ ਕੇ ਕਹਿੰਦੇ ਫਿਰ ਕਰਾਂ ਕੀ ਤੇ ਕਹਿੰਦੇ ਨੇ ਜੈ ਬਿਦ ਗੁਰ ਉਪਦੇਸ਼ ਜਿਹੜੀ ਵਿਧੀ ਨਾਲ ਗੁਰੂ ਨੇ ਉਪਦੇਸ਼ ਦਿੱਤਾ ਸੋ ਸੁਣ ਰੇ ਭਾਈ ਮੇਰਿਆ ਤਾਂ ਸੁਣ ਕੀ ਆ ਜੀ ਨਾਨਕ ਕਹਿ ਪੁਕਾਰ ਕੇ ਬਾਬਾ ਨਾਨਕ ਜੀ ਦੀ ਹੋਰ ਲਾ ਕੇ ਤੇਗ ਬਹਾਦਰ ਪਿਤਾ ਜੀ ਕਹਿੰਦੇ ਨੇ ਕਹਿੰਦੇ ਨਾਨਕ ਕਹਿ ਪੁਕਾਰ ਕੇ ਗਉ ਪ੍ਰਭ ਸਰਨਾਈ ਪ੍ਰਭੂ ਦੀ ਸ਼ਰਨ ਵਿਚ ਆ ਜਾ ਤੇਰਾ ਭਲਾ ਹੋਜੂਗਾ ਜੇਤੇ ਸ਼ਰਨ ਆਏ ਹੈ ਤੇਤੇ ਰਾਤ ਲੈ ਹੈ ਬਿਨਾ ਸ਼ਰਨ ਤਾਕੀ ਨਹੀਂ ਔਰ ਓਟਨ ਬਚੇ ਜਾਣਾ ਕੋਈ ਕਰੇ ਕਾਲ ਚੋਟਨ ਸਤਿਗੁਰ ਕਿਰਪਾ ਕਰੇ ਇਹਦੀ ਸ਼ਰਨ ਤੋਂ ਬਿਨਾ ਭਲਾ ਨਹੀਂ ਹੈ ਇਹਦੀ ਸ਼ਰਨ ਵਿਚ ਆ ਜਾਓ ਉਹ ਲਾਣਾ ਤਾਰੇ ਦੀ
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਵੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆਦ ਸੱਚ ਜੁਗਾਦ ਹੈ ਭੀ ਸੱਚ ਨਾਨਕ ਜੁੜ ਕੇ ਆਖੋ ਜੀ ਆ

ਕਹਿਰ ਬਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਆਪ ਜੀ ਸਰਬੱਤ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਪੋ ਆਪਣੇ ਘਰਾਂ ਤੋਂ ਆਏ ਹੋ, ਵਡਭਾਗੇ ਹੋ। ਸਤਿਗੁਰੂ ਨੇ ਇੱਕ ਥਾਂ ਬਾਣੀ ਦੇ ਵਿੱਚ ਐਸਾ ਦਰਜ ਕੀਤਾ ਹੈ, ਬਾਹਾਂ ਪਕੜ ਜਿਸ ਮਾਰਗ ਪਾਓ ਉਹ ਜੀਵ ਸਤਿਗੁਰੂ ਗਰੀਬ ਨਿਵਾਜ ਤੇਰੀ ਪਾਵਨ ਚਰਨ ਸ਼ਰਨ ਵਿੱਚ ਪਨਾਹਾਂ ਵਿੱਚ ਆਉਂਦਾ ਹੈ। ਜਿਹਨੂੰ ਤੋਂ ਜੀਵਨ ਦੇ ਨਿਰਵਾਹ ਵਿੱਚੋਂ ਗੁਜਰਦਿਆਂ ਹੋਇਆਂ ਬਾਹੋਂ ਫੜ ਕੇ ਆਖੇ ਚੱਲ ਗੁਰਦੁਆਰੇ ਚੱਲੀਏ, ਐਵੇਂ ਨਹੀਂ। ਸਤਿਗੁਰੂ ਦੀ ਪਾਵਨ ਗੁਰਬਾਣੀ ਵਿੱਚ ਇਹ ਦਰਜ ਆ ਕਿ ਜਿਹਦੀ ਬਾਂਹ ਫੜ ਕੇ ਸਤਿਗੁਰੂ ਗੁਰਦੁਆਰੇ ਲਿਆਵੇ ਉਹ ਗੁਰਦੁਆਰੇ ਆਉਂਦਾ ਹੈ। ਅੱਜ ਦੀ ਇਸ ਘੜੀ ਦੇ ਵਿੱਚ ਆਪ ਜੀ ਆਪਣੇ ਆਪ ਨੂੰ ਵਡਭਾਗੇ ਜਾਣੋ ਕਿ ਤੁਹਾਡੇ ਪਾਵਨ ਸਰੀਰ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦੀਨ ਦੁਨੀਆਂ ਦੇ ਮੁਬਾਰਕ ਹੱਥ ਲੱਗੇ, ਤੁਹਾਨੂੰ ਬਾਂਹ ਫੜ ਕੇ ਸਤਿਗੁਰੂ ਨੇ ਆਪਣੀ ਸ਼ਰਨ ਵਿੱਚ ਲਿਆਂਦਾ ਹੈ। ਇੱਥੋਂ ਹੁਣ ਜਿਹੜੀਆਂ ਘੜੀਆਂ ਸਤਿਗੁਰੂ ਦੀ ਸ਼ਰਨ ਵਿੱਚ ਆਪ ਜੀ ਨੇ ਗੁਜ਼ਾਰਨੀਆਂ ਨੇ, ਸਤਿਗੁਰੂ ਕਿਰਪਾ ਕਰੇ ਇਹ 20 ਮਿੰਟ ਦਾ ਸਮਾਂ ਸਾਡੇ ਜੀਵਨ ਦੇ ਵਿੱਚ ਉਹ ਗੱਲ ਸਮਝਾ ਜਾਵੇ ਜਿਹੜੀ ਅੱਜ ਦੇ ਪਾਵਨ ਉਪਦੇਸ਼ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਇਸ ਮਹੀਨੇ ਰਾਹੀਂ ਆਪਾਂ ਨੂੰ ਕਹਿਣੀ ਚਾਹੁੰਦੇ ਨੇ, ਉਪਦੇਸ਼ ਦੇਣਾ ਚਾਹੁੰਦੇ ਨੇ। ਹੇ ਜੀਵ ਆਤਮਾ, ਅਸਾੜ ਦੇ ਮਹੀਨੇ ਵਿੱਚ ਤੂੰ ਕੀ ਕਮਾਈ ਕਰਨੀ, ਅਸਾੜ ਦਾ ਮਹੀਨਾ ਕਿੰਨਾ ਨੂੰ ਤਪਸ਼ ਵਾਲਾ ਲੱਗਦਾ ਏ ਤੇ ਕਿਹੜੀਆਂ ਜੀਵ ਆਤਮਾ ਨੂੰ ਅਸਾੜ ਦਾ ਮਹੀਨਾ ਸੋਹਣਾ ਲੱਗਦਾ ਏ। ਇਹ ਪਾਵਨ ਉਪਦੇਸ਼ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਅੱਜ ਦੇ ਮਹੀਨੇ ਵਿੱਚ ਬਖਸ਼ਿਸ਼ ਕੀਤਾ ਏ। ਇੱਕ ਵਾਰ ਸਾਰੇ ਮੇਰੇ ਭੈਣ ਭਰਾ ਆਪਣੇ ਵਿਛੜੇ ਹੋਣ ਦੇ ਅਹਿਸਾਸ ਵਿੱਚ ਆਣ ਕੇ ਜੋ ਮੇਰੇ ਸਾਹਿਬ ਨੇ ਮੰਗਲਾ ਚਰਨ ਦੇ ਵਿੱਚ ਬੇਨਤੀ ਕੀਤੀ ਆ 12ਵਾਂ ਮਾਝ ਮਹੱਲਾ 5ਵਾਂ ਵਿੱਚ ਸਤਿਗੁਰੂ ਗਰੀਬ ਨਿਵਾਜ ਦੇ ਉਹ ਪਾਵਨ ਬਚਨ ਤੁਸੀਂ ਤੇ ਮੈਂ ਸਾਰੇ ਇੱਕ ਵਾਰ ਰਲ ਕੇ ਗਾਈਏ। ਬਹੁਤਾ ਸਮਾਂ ਅੱਜ ਨਹੀਂ ਆਪ ਜੀ ਦੀ ਸੇਵਾ ਕਰ ਸਕਣੀ, ਸਤਿਗੁਰੂ ਕਿਰਪਾ ਕਰੇ ਕੱਲ ਤੋਂ ਪੂਰਾ ਸਮਾਂ ਜਿੰਨਾ ਬਖਸ਼ਿਸ਼ ਹੋਊਗਾ ਆਪ ਜੀ ਦੇ ਜੋੜੇ ਝਾੜਿਆ ਕਰੂੰਗਾ। ਇੱਕ ਵਾਰ ਰੰਗ ਵਿੱਚ ਆਣ

ਇੱਕ ਗੱਲ ਦਾ ਅਭਾਵ ਆਪਣੇ ਮਨ ਵਿੱਚ ਬਣਾਓ ਤੇ ਇਸ ਸਚਿਆਈ ਨੂੰ ਪੂਰਨ ਤੌਰ ਤੇ ਕਬੂਲ ਕਰੋ ਕਿ ਅਸੀਂ ਰੱਬ ਤੋਂ ਵਿਛੜੇ ਹਾਂ। ਆਪਣੇ ਅੰਦਰ ਝਾਤੀ ਮਾਰੋ। ਮਿਲਾਪ ਤੇ ਕਿਸੇ ਕਰਮਾਂ ਵਾਲੀ ਰੂਹ ਨੂੰ ਹੁੰਦਾ ਹੈ, ਆਪਾਂ ਸਾਰੇ ਵਿਛੜੇ ਹਾਂ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਪੁੱਛੀਏ, ਸਤਿਗੁਰੂ ਵਿਛੜਿਆਂ ਦੀ ਨਿਸ਼ਾਨੀ ਕੀ? ਅਸੀਂ ਤਾਂ ਐਸਾ ਜੀਵਨ ਦੇ ਵਿੱਚ ਜੀਉਣਾ ਸ਼ੁਰੂ ਕੀਤਾ ਹੈ, ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਵਿਛੜੇ ਹਾਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਗੁਰਬਾਣੀ ਵਿੱਚ ਇੱਕ ਬਚਨ ਆਇਆ ਹੈ, ਸਤਿਗੁਰ ਤੇ ਵਿਛੜੇ। ਬੋਲੋ ਸਤਿਗੁਰ ਤੇ। ਜਿਹੜੇ ਸਤਿਗੁਰੂ ਤੋਂ ਵਿਛੜੇ ਨੇ, ਕੀ ਹਾਲਤ ਉਹਨਾਂ ਦੀ? ਸਾਹਿਬ ਕਹਿੰਦੇ ਤਿੰਨੀ ਦੁੱਖ ਪਾਇਆ, ਤਿੰਨੀ ਤੇ ਦੁਖੀ ਅਸੀਂ ਸਾਰੇ ਹੀ। ਜੇ ਨਹੀਂ ਤੇ ਦੱਸੋ, ਕੋਈ ਔਲਾਦ ਵੱਲੋਂ ਤੜਫ ਰਿਹਾ, ਕੋਈ ਗ੍ਰਿਸ਼ਤੀ ਜੀਵਨ ਤੋਂ ਤੜਫ ਰਿਹਾ, ਕੋਈ ਬਿਮਾਰੀਆਂ ਨਾਲ ਤੜਫ ਰਿਹਾ, ਕੋਈ ਕਾਰੋਬਾਰ, ਕੋਈ ਸਮਾਜ, ਕੋਈ ਚਮੜੀ ਦੇ ਤਨ ਤੋਂ, ਕੋਈ ਸਰੀਰ ਦੇ ਤਨ ਤੋਂ, ਹਰ ਬੰਦਾ ਵਿਲਕ ਰਿਹਾ। ਇਹ ਅਰਥਾ ਕਿਉਂ ਹੋਈ? ਮੇਰੇ ਸਾਹਿਬ ਜੀ ਕਹਿੰਦੇ ਨੇ ਦੁਖੀ ਕੇਵਲ ਉਹ ਹੋਏ ਜਿਹੜੇ ਸਤਿਗੁਰੂ ਤੋਂ ਵਿਛੜ ਗਏ। ਜਿਹੜੇ ਸਤਿਗੁਰੂ ਨਾਲ ਜੁੜੇ ਨੇ ਨਾ, ਉਹਨਾਂ ਨੂੰ ਤੇ ਦੁੱਖ ਕੋਈ ਲੱਗਦਾ ਹੀ ਨਹੀਂ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ। ਉਹਨਾਂ ਦੇ ਜੀਵਨ ਦੇ ਵਿੱਚੋਂ ਦੁੱਖ ਜਲੇਧਰ ਨੱਸ ਜਾਂਦੇ ਨੇ ਜਿਹੜੇ ਪਰਮੇਸ਼ਵਰ ਦੇ ਨਾਲ ਜੁੜੇ ਨੇ। ਤੇ ਇਸ ਕਰਕੇ ਮੇਰੇ ਸਾਹਿਬ ਕਹਿੰਦੇ ਸਤਿਗੁਰ ਤੇ ਵਿਛੜੇ, ਤਿੰਨੀ ਦੁੱਖ ਪਾਇਆ, ਅਨੰਦਨ ਮਾਰੀਏ ਦੁੱਖ ਸਭਾਇਆ। ਮੇਰੇ ਸਤਿਗੁਰੂ ਕਹਿੰਦੇ ਨੇ ਰੋਜ਼ ਉਹਨਾਂ ਨੂੰ ਮਾਰ ਦੁੱਖਾਂ ਦੀ ਪੈਂਦੀ ਆ ਜਿਹੜੇ ਜੀਵ ਪ੍ਰਭੂ ਤੋਂ ਵਿਛੜੇ ਹੋਏ ਨੇ। ਆਪਾਂ ਵੀ ਵਿਛੜੇ ਹੋਏ ਦੀ ਹਾਲਤ ਵਿੱਚ ਗੁਰੂ ਨੂੰ ਇੱਕ ਵਾਰ ਫੇਰ ਤਰਲਾ ਪਾਈਏ

ਇਹ ਤਰਲਾ ਪਾ ਲੋ ਅੱਜ ਦੇ ਦੀਵਾਨ ਵਿਚ। ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਮੈਂ ਬੜੇ ਜਨਮਾਂ ਤੋਂ ਵਿਛੜੀ ਆ, ਇੱਕ ਜਨਮ ਵਿਚ ਨਹੀਂ। ਇੱਕ ਗੱਲ ਇੱਕ ਪਹਿਲੂ ਦੇ ਉੱਤੇ ਹੋਰ ਖਿਆਲ ਕਰਨਾ ਹੈ ਕਿ ਗੁਰੂ ਨੇ ਵਿਛੋੜਿਆ ਕਿ ਮੈਂ ਵਿਛੜੀ ਆ। ਇੱਕ ਥਾਂ ਤੇ ਸਾਹਿਬ ਜੀ ਅੱਗੇ ਜਾ ਕੇ ਕਹਿੰਦੇ ਪਿਰ ਦੋਸ਼ ਨਹੀਂ, ਪਿਰ ਦੋਸ਼ ਨਹੀਂ, ਮੇਰੇ ਪਤੀ ਦੇ ਵਿਚ ਕੋਈ ਦੋਸ਼ ਨਹੀਂ। ਉਹ ਤੇ ਔਗਣ ਕਿਸੇ ਦੇ ਚਿਤਾਰਦਾ ਹੀ ਨੀ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਜੀ। ਉਹ ਕਦੇ ਨਾ ਬੋਲੇ ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਉਹ ਔਗਣ ਕੋ ਨਾ ਚਿਤਾਰੇ। ਉਹ ਤੇ ਕਿਸੇ ਦੇ ਔਗਣ ਹੀ ਨੀ ਚਿਤਾਰਦਾ, ਉਹਨੇ ਕਿਉਂ ਮੈਨੂੰ ਘਰੋਂ ਕੱਢਣਾ ਸੀ। ਫਿਰ ਕੀ ਹੋਇਆ? ਕਹਿੰਦੇ ਨੇ ਫਿਰ ਦੋਸ਼ ਨਾਹੀ ਸੁੱਖੇ ਦਾਤੇ ਹਉ ਵਿਛੜੀ ਬੁਰਿਆਰੇ। ਮੈਂ ਬੁਰੇ ਕਰਮਾਂ ਵਾਲੀ ਨੇ ਇਹੋ ਜਿਹੇ ਕਰਮ ਕੀਤੇ, ਮੈਂ ਰੱਬ ਤੋਂ ਵਿਛੜਦੀ ਗਈ ਵਿਛੜਦੀ ਗਈ, ਬਹੁਤ ਦੂਰ ਹੁੰਦੀ ਗਈ ਬਹੁਤ ਦੂਰ ਹੁੰਦੀ ਗਈ, ਤੇ 84 ਲੱਖ ਦੇ ਚੱਕਰ ਵਿਚ ਪੈ ਗਈ। ਹੁਣ 84 ਲੱਖ ਦੇ ਚੱਕਰਾਂ ਦੇ ਵਿਚੋਂ ਆਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਖਲੋ ਕੇ ਇਹ ਬੇਨਤੀ ਕਰਦੀ ਆ, ਕਰ ਕਿਰਪਾ ਮਿਲੋ ਰਾਮ, ਹੇ ਮੇਰੇ ਸਤਿਗੁਰੂ ਮੈਨੂੰ ਮਿਲ ਲਾ, ਮੈਂ ਬੜਾ ਦੁੱਖ ਪਾਇਆ 84 ਲੱਖ ਜੂਨੀਆਂ ਦੇ ਵਿਚ। ਹੇ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ, ਤੁਸੀਂ ਹੁਣ ਮੈਨੂੰ ਮਿਲਾਪ ਬਖਸ਼ ਦਿਓ। ਤੇ ਅੱਜ ਵਾਲਾ ਜਿਹੜਾ ਮਹੀਨਾ ਆਰੰਭ ਹੋਇਆ ਹੈ, ਇਹਦੀ ਸੂਖਸ਼ਮ ਵਿਚਾਰ ਸੰਖੇਪ ਆਪ ਜੀ ਸਰਵਣ ਕਰ ਲੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਅੱਜ ਅਸਾੜ ਦਾ ਮਹੀਨਾ ਆਰੰਭ ਹੋਇਆ, ਆਖੋ ਸਤਨਾਮ ਸ੍ਰੀ। ਆਪਾਂ ਪੰਜਾਬੀ ਬੋਲੀ ਵਿਚ ਗੱਜ ਕੇ ਸਾਰੇ ਆਖਿਆ ਕਰੋ ਸਤਨਾਮ ਸ੍ਰੀ। ਆਪਾਂ ਪੰਜਾਬੀ ਬੋਲੀ ਵਿਚ ਅਕਸਰ ਇਹਨੂੰ ਹਾੜ ਦਾ ਮਹੀਨਾ ਕਹਿੰਦੇ, ਹਾੜ ਦਾ, ਮਗਰ ਗੁਰਬਾਣੀ ਵਿਚ ਮੇਰੇ ਸਤਿਗੁਰੂ ਨੇ ਅਸਾੜ ਸ਼ਬਦ ਲਿਖਿਆ ਹੈ, ਅਸਾੜ। ਮੇਰੇ ਸਾਹਿਬ ਜੀ ਕਹਿੰਦੇ ਨੇ ਇਹ ਮਹੀਨਾ ਬੜਾ ਤਪਸ਼ ਭਰਿਆ ਹੈ, ਬੜਾ ਗਰਮੀ ਭਰਿਆ ਹੁੰਦਾ ਹੈ। ਤੁਸੀਂ ਵੇਖੋ ਪੰਜਾਬ ਵਿਚ ਕੋਈ ਫੋਨ ਕਰਕੇ ਕਿੰਨੇ ਬੰਦੇ ਉਥੇ ਗਰਮੀ ਦੇ ਨਾਲ ਮਰ ਗਏ ਨੇ, ਇੱਥੇ ਵੀ ਕਿੰਨੀ ਤਪਸ਼ ਪੈ ਰਹੀ ਆ। ਮੇਰੇ ਸਾਹਿਬ ਕਹਿੰਦੇ ਅੱਜ ਜਿਹੜਾ ਮਹੀਨਾ ਚੜਿਆ ਨਾ, ਇਹ ਉਹਨਾਂ ਨੂੰ ਤਪਦਾ ਲੱਗਣਾ ਹੈ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਸਾਇਆ ਨਹੀਂ। ਅਸਾੜ ਤਪੰਦਾ ਤਿਸ ਲੱਗੇ, ਬੋਲੋ ਅਸਾੜ ਤਪੰਦਾ, ਇਹ ਉਹਨਾਂ ਨੂੰ ਤਪਦਾ ਲੱਗਣਾ ਵਾ ਹਰ ਨਾ ਹੋ ਨਾ ਜਿਨ੍ਹਾਂ ਪਾਸ, ਬੋਲੋ ਹਰ ਨਾ ਹੋ ਨਾ ਜਿੰਨਾ ਪਾਸ। ਨਾ ਹੋ ਇੱਥੇ ਵਾਚਕ ਨਾਮ ਦਾ ਨਹੀਂ ਪਤੀ ਦਾ ਵਾਚਕ ਆ। ਜਦੋਂ ਤੁਸੀਂ ਸ਼ਬਦ ਇੱਕ ਪੜ੍ਹਦੇ ਹੋ ਸੁਣ

ਆਏ। ਨਾਹਾਂ ਦਾ ਇੱਥੇ ਮਤਲਬ ਹੈ ਪਤੀ। ਮੇਰੇ ਸਾਹਿਬ ਜੀ ਬੇਨਤੀ ਕਰਦੇ ਨੇ ਕਿ ਜਿਨ੍ਹਾਂ ਦੇ ਕੋਲ ਉਸ ਪਤੀ ਪਰਮੇਸ਼ਵਰ ਦੀ ਛਾਇਆ ਨਹੀਂ, ਉਸ ਪਤੀ ਪਰਮੇਸ਼ਵਰ ਦਾ ਆਸਰਾ ਨਹੀਂ, ਉਸ ਮਾਲਕ ਦਾ ਨਾਮ ਨਹੀਂ, ਇਹ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਣਾ। ਆਖੋ ਸਤਨਾਮ ਸ੍ਰੀ। ਅਸਾੜ ਤਪੰਦਾ ਤਿਸ ਲੱਗੇ, ਸਿੱਧੇ ਸ਼ਬਦ ਨੇ ਪੰਜਾਬੀ ਬੋਲੀ ਆ। ਅਸਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਣਾ ਹੈ। ਹਰ ਨਾ ਹੋ ਨਾ ਜਿੰਨਾ ਪਾਸ, ਹਰੀ ਪਰਮੇਸ਼ਵਰ ਪਤੀ ਜਿਨ੍ਹਾਂ ਦੇ ਕੋਲ ਨਹੀਂ। ਤੇ ਮੇਰੇ ਸਾਹਿਬ ਜੀ ਅਗਲੇ ਬਚਨਾਂ ਵਿਚ ਕਹਿੰਦੇ ਨੇ ਉਹਨਾਂ ਨੂੰ ਵੀ ਹਾੜ ਦਾ ਮਹੀਨਾ ਤਪਦਾ ਲੱਗਣਾ ਹੈ। ਜਿਹੜੀਆਂ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ਵਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਵਿਚੋਂ ਜਿਹੜੀਆਂ ਟੁੱਟ ਗਈਆਂ ਤੇ ਜਿਹੜੀਆਂ ਬੰਦਿਆਂ ਦੀਆਂ ਬਣ ਗਈਆਂ, ਜਿਨ੍ਹਾਂ ਨੇ ਬੰਦਿਆਂ ਕੋਲੋਂ ਨਾਮ ਲੈ ਲੈ, ਜਿਹੜੀਆਂ ਬੰਦੇ ਦੇ ਆਸਰੇ ਵਿਚ ਚਲੇ ਗਈਆਂ, ਮਾਨਸ ਸੰਧੀ ਆਸ, ਜਿਨ੍ਹਾਂ ਨੇ ਮਾਨਸ ਦੀ ਆਸ ਕਰ ਲਈ। ਅਜੇ ਰੋਜ਼ ਸੁਖਮਨੀ ਵਿਚ ਪੜਦੇ ਹੋ ਮਨੁੱਖ ਕੀ ਟੇਕ ਬਿਰਸੀ ਸਭ ਜਾਨ। ਇਹ ਕਹਿ ਦਿੱਤਾ ਕਿ ਬੰਦੇ ਦੇ ਉੱਤੇ ਆਸ ਕਰਨ ਵਾਲਾ ਬੰਦਾ ਜਿਹੜਾ ਵਾ ਉਹਨੇ ਭੁੱਖੇ ਹੀ ਰਹਿਣਾ, ਮਗਰ ਫਿਰ ਵੀ ਮੇਰੇ ਸਾਹਿਬ ਜੀ ਕਹਿੰਦੇ ਨੇ ਕਰੋੜਾਂ ਇਹੋ ਜਿਹੀਆਂ ਸੰਸਾਰ ਵਿਚ ਇਸਤਰੀਆਂ ਨੇ ਜਿਹੜੀਆਂ ਪਤੀ ਪਰਮੇਸ਼ਵਰ ਨੂੰ ਛੱਡ ਕੇ ਬੰਦੇ ਦੇ ਕੋਲ ਚਲੇ ਗਈਆਂ, ਨਾਮ ਲੈ ਲਿਆ, ਉਹਨੂੰ ਗੁਰੂ ਧਾਰਨ ਕਰ ਲਿਆ, ਉਹਨੂੰ ਰੱਬ ਜਾਣ ਲਿਆ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਉਹਨਾਂ ਨੂੰ ਤਪਦਾ ਮਹੀਨਾ ਲੱਗਣਾ ਹੈ, ਜਿਹੜੀਆਂ ਜਗਤ ਦੇ ਜੀਵਨ ਦੇਣ ਵਾਲੇ ਪਰਮੇਸ਼ਵਰ ਨੂੰ ਛੱਡ ਕੇ ਮਾਨਸ ਸੰਧੀ ਆਸ, ਬੰਦੇ ਦੀ ਆਸ ਕਰਕੇ ਬਹਿ ਗਈਆਂ। ਤੇ ਮੇਰੇ ਸਤਿਗੁਰੂ ਅੱਗੇ ਬੜੇ ਸੁੰਦਰ ਬਚਨ ਕਰਦੇ, ਕਹਿੰਦੇ ਦੂਏ ਭਾਏ ਵਗੁੱਚੀਏ, ਇੱਕ ਨੂੰ ਛੱਡ ਕੇ ਦੂਸਰੇ ਨਾਲ ਪਿਆਰ ਪਾਉਣ ਵਾਲੇ ਨੂੰ ਸਦਾ ਪਛਤਾਉਣਾ ਪੈਂਦਾ ਹੈ, ਤੇ ਕੱਲਾ ਪਛਤਾਉਣਾ ਨਹੀਂ ਪੈਂਦਾ। ਗਲ ਪਈ ਸੋ ਜਮ ਕੀ ਫਾਸ, ਉਹਨਾਂ ਦੇ ਗਲ ਵਿਚ ਜਮਾਂ ਦੀ ਫਾਸੀ ਪੈਣੀ ਆ, ਜਿਹੜੀਆਂ ਅਕਾਲ ਪੁਰਖ ਦੇ ਦਰ ਤੋਂ ਭਟਕ ਗਈਆਂ। ਸੁਹਾਗਣ ਦਾ ਤੇ ਦੁਹਾਗਣ ਦਾ ਜਦੋਂ ਤੁਸੀਂ ਕਦੀ ਪ੍ਰਕਰਮ ਪੜਦੇ ਹੋ ਗੁਰਬਾਣੀ ਦੇ ਵਿਚ, ਤੇ ਮੇਰੇ ਸਾਹਿਬ ਨੂੰ ਪੁੱਛਿਆ ਜੀ ਦੁਹਾਗਣ ਕਿਨੂੰ ਕਹਿੰਦੇ ਨੇ, ਆਖੋ ਸਤਨਾਮ ਸ੍ਰੀ। ਸੁਹਾਗਣ ਤੇ ਉਹ ਹੁੰਦੀ ਆ ਜਿਹੜੀ ਇੱਕ ਦੀ ਹੋਵੇ, ਸੁਹਾਗਣ ਉਹ ਹੁੰਦੀ ਆ ਜਿਹਦਾ ਪਤੀ ਪਰਮੇਸ਼ਵਰ ਜਿਉਂਦਾ ਹੋਵੇ, ਤੇ ਜਿਹੜੀ ਆਪਣੇ ਪਤੀ ਦੀ ਹੋ ਕੇ ਮਰ ਜਾਵੇ ਉਹਦੇ ਚਰਨਾਂ ਚ ਸਮਾ ਜਾਏ ਉਹਨੂੰ ਕਹਿੰਦੇ ਨੇ ਸੁਹਾਗਣ, ਤੇ ਜਿਹੜੀ ਇੱਕ ਦਾ ਘਰ ਛੱਡ ਕੇ ਘਰ ਘਰ ਤੁਰੀ ਫਿਰੇ ਉਹਨੂੰ ਕਹਿੰਦੇ ਨੇ ਦੁਹਾਗਣ। ਕੀ ਕਹਿੰਦੇ ਜੀ, ਗੱਜ ਕੇ ਦੱਸੋ, ਬਾਣੀ ਦਾ ਸ਼ਬਦ ਆ ਦੁਹਾਗਣ ਕਹਿੰਦੇ ਉਹਨੂੰ। ਉਹ ਘਰ ਘਰ ਹੰਡੇ, ਉਹ ਘਰ ਘਰ ਹੰਡੇ, ਕਦੀ ਰਾਧਾ ਸਵਾਮੀਆਂ ਕੋਲ, ਕਦੀ ਨਿਰੰਕਾਰੀਆਂ ਕੋਲ, ਕਦੀ ਸੱਚੇ ਸੌਦੇ ਵਾਲਿਆਂ ਕੋਲ, ਕਦੀ ਅਸ਼ੂਤੋਸ਼ ਵਾਲਿਆਂ ਕੋਲ, ਗੁਰਮੁਖ ਪਿਆਰੇ ਉਹ ਘਰ ਘਰ ਤੁਰੀ ਫਿਰਦੀ। ਉਹ ਘਰ ਘਰ ਹੰਡੇ ਜੋ ਰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਫਿਰ ਮੇਰੇ ਮਾਲਕ ਨੂੰ ਸਾਹਿਬ ਨੂੰ ਪੁੱਛਿਆ, ਮਹਾਰਾਜ ਜਰਾ ਹੋਰ ਖੋਲ੍ਹ ਕੇ ਦੱਸੋ ਕਿ ਦੁਹਾਗਣ ਦੀ ਕੀ ਨਿਸ਼ਾਨੀ ਆ। ਕਹਿੰਦੇ ਦੁਹਾਗਣੀ ਕਿਆ ਨਿਸ਼ਾਨੀਆਂ, ਦੁਹਾਗਣ ਕਿਹਨੂੰ ਕਹਿੰਦੇ ਨੇ, ਉਹਦੀ ਕੀ ਨਿਸ਼ਾਨੀ ਆ। ਕਹਿੰਦੇ ਖਸਮੋ ਕੁੱਥੀਆਂ ਫਿਰੇ ਨਿਮਾਣੀਆਂ, ਆਪਣੇ ਪਤੀ ਦਾ ਘਰ ਛੱਡ ਕੇ ਕਦੀ ਕਿਸੇ ਦੇ ਬੂਹੇ ਅੱਗੇ ਜਾ ਪੈਂਦੀਆਂ ਨੇ, ਮੈਨੂੰ ਨਾਮ ਦਿਓ, ਮੈਨੂੰ ਲਾਈਟਾਂ ਵਿਖਾਓ, ਮੈਨੂੰ ਨਾਮ ਦੀ ਦਾਤ ਕਰੋ, ਮੈਨੂੰ ਆਪਣਾ ਬਣਾ ਲਓ। ਜਿਹੜੀਆਂ ਇਤਨਾ ਤੁਰੀਆਂ ਫਿਰਦੀਆਂ ਉਹ ਨੇ ਦੁਹਾਗਣਾ ਜੀਵ ਆਤਮਾਵਾਂ। ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਦੂਸਰੇ ਘਰ ਚਲੇ ਗਈਆਂ ਉਹਨਾਂ ਨੂੰ ਜਿੱਥੇ ਵਗੁੱਚਣਾ ਪੈਣਾ, ਪਛਤਾਉਣਾ ਪੈਣਾ ਏ। ਅੰਤਕਾਲ ਤੇ ਹਰਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਗੇ ਸਤ ਭਾਖੈ ਰਵਿਦਾਸ। ਮਹਾਂਪੁਰਸ਼ਾਂ ਨੂੰ ਮੈਂ ਪੁੱਛਿਆ, ਮਹਾਰਾਜ ਗੁਰਦੁਆਰੇ ਬੰਦਾ ਕੋਈ ਨੀ ਆਉਂਦਾ, ਰਾਧਾ ਸਵਾਮੀਆਂ ਦਾ ਲਾਗੇ ਡੇਰਾ ਵਾ, ਐਤਵਾਰ ਸਵੇਰ ਤੋਂ ਲੈ ਕੇ ਸਿੱਖ ਸਰਦਾਰ ਮੋਨੇ ਘੋਨੇ ਜਿੰਨੇ ਨੇ ਇਹ ਸਾਰੇ ਇੱਥੇ ਲੈਣਾ ਵਿਚ ਲੱਗੇ ਹੁੰਦੇ ਨੇ, ਤੇ ਇੰਨੇ ਲੋਕੀ ਕਹਿੰਦੇ ਪਰਮਜੀਤ ਸਿੰਘ ਆ ਇਹ ਨਰਕਾਂ ਦੀਆਂ ਲੈਣਾ ਲੱਗੀਆਂ, ਨਰਕਾਂ ਦੀਆਂ। ਤੇ ਮੈਂ ਕਿਹਾ ਮਹਾਰਾਜ ਇਹ ਤੇ ਬੜਾ ਗੁੱਸਾ ਕਰਦੇ ਨੇ, ਜੇ ਨਰਕ ਦੀ ਗੱਲ ਕਰੀਏ ਇਹਨਾਂ ਨਾਲ, ਇਹ ਤੇ ਕਹਿੰਦੇ ਸਿੱਧੇ ਰੱਬ ਦਾ ਕੰਟੈਕਟ ਸਾਡਾ ਬਾਬਾ ਕਰਾਉਂਦਾ ਏ। ਕਹਿੰਦਾ ਬਾਣੀ ਪੜ ਲਾ, ਹਰਸੋ ਹੀਰਾ ਛੱਡ ਕੇ, ਬੋਲੋ ਹਰਸੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਹੀਰਾ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ, ਇਹ ਸ਼ਬਦ ਛੱਡ ਕੇ ਕਰੇ ਆਨ ਕੀ ਆਸ, ਹੋਰਨਾਂ ਦੀ ਆਸ ਵਿਚ ਜਿਹੜੀਆਂ ਤੁਰੀਆਂ ਫਿਰਦੀਆਂ ਨੇ। ਅਗਲੀ ਤੁਕ ਪਰਮਜੀਤ ਸਿੰਘ ਪੜ ਲਾ, ਤੇ ਨਰ ਦੋਜਕ ਜਾਏਗੇ, ਉਹਨਾਂ ਨੇ ਨਰਕਾ ਦੋਜਕ ਮਣੇ ਨਰਕ, ਤੇ ਨਰ ਦੋਜਕ ਜਾਏਗੇ ਸਤ ਭਾਕੇ ਰਵਿਦਾਸ। ਤੇ ਇੱਥੇ ਵੀ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿੰਦੇ ਭੋਲਿਓ ਅਸਾੜ ਦਾ ਮਹੀਨਾ ਤੇ ਗਰਮ ਲੱਗਣਾ ਹੀ ਲੱਗਣਾ ਵਾ, ਜਿਹੜੀਆਂ ਆਪਣੇ ਪਤੀ ਪਰਮੇਸ਼ਵਰ ਦਾ ਘਰ ਛੱਡ ਕੇ ਹੋਰਨਾਂ ਥਰਾਂ ਤੇ ਤੁਰੀਆਂ ਫਿਰਦੀਆਂ ਨੇ, ਉਹਨਾਂ ਨੂੰ ਜਿੱਥੇ ਪਛਤਾਉਣਾ ਪੈਣਾ ਏ ਉੱਥੇ ਉਹਨਾਂ ਦੇ ਗਲ ਦੇ ਵਿਚ ਫਾਸੀ ਪੈਣੀ। ਗਲ ਪਈ ਸੋ ਜਮ ਕੀ ਫਾਸ,
ਜਿਹਾ ਬੀਜੇ ਸੋਲੁਣੇ ਮਾਥੇ ਜੋ ਲਿਖਿਆਸ। ਇਹਨਾਂ ਨੂੰ ਹੁਣ ਸਜ਼ਾ ਕਿਸੇ ਨੇ ਨਹੀਂ ਦਿੱਤੀ, ਜਿਹੜੇ ਇਹਨਾਂ ਨੇ ਕਰਮ ਕੀਤੇ ਨੇ ਉਹਦੇ ਮੁਤਾਬਕ ਇਹਨਾਂ ਦੇ ਗਲ ਵਿੱਚ ਫਾਂਸੀ ਪਈ ਆ, ਤੇ ਸਾਰਾ ਜੀਵਨ ਇਹਨਾਂ ਨੇ ਭਟਕਦੀਆਂ ਨੇ ਚਲੀ ਜਾਣਾ, ਕਦੀ 10 ਦਿਨ ਕਿਸੇ ਬਾਬੇ ਦੀਆਂ, ਕਦੀ ਕਿਸੇ ਬਾਬੇ ਦੀਆਂ। ਤੇ ਮੇਰੇ ਸਾਹਿਬ ਕਹਿੰਦੇ ਰਹਿਣ ਵਿਹਾਣੀ ਫਿਰ ਪਛਤਾਣੀ, ਸਾਰੀ ਜੀਵਨ ਦੀ ਰਾਤ ਵਿਆਹ ਜਾਣੀ ਆ ਤੇ ਪਛਤਾਵੇ ਤੋਂ ਬਿਨਾਂ ਕਿਸੇ ਹੱਥ ਨਹੀਂ ਰਹਿਣਾ। ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼, ਇਥੋਂ ਨਿਰਾਸ਼ ਹੋ ਕੇ ਇੱਕ ਦਿਨ ਉਹਨਾਂ ਧਾਵਾਂ ਮਾਰਦੀਆਂ ਰੋ ਕੇ ਪਰਮੇਸ਼ਵਰ ਦੇ ਘਰ ਨੂੰ ਮੁੜ ਜਾਣਾ ਹੈ ਜਿਹੜੀਆਂ ਮਾਲਕ ਦਾ ਘਰ ਛੱਡਦੀਆਂ। ਤੇ ਹੁਣ ਦੂਸਰਾ ਪੱਖ ਮੇਰੇ ਸਾਹਿਬ ਨੇ ਦੱਸਿਆ, ਆਖੋ ਸਤਨਾਮ ਸ੍ਰੀ, ਜਿਨ ਕੋ ਸਾਧੂ ਭੇਟੀਏ, ਜਿਨ ਕੋ ਜਿਨ੍ਹਾਂ ਨੂੰ ਜੀਵਨ ਦੇ ਵਿੱਚ ਧੰਨ ਗੁਰੂ ਨਾਨਕ ਵਰਗਾ ਸਾਧੂ ਮਿਲ ਜੇ, ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਸਾਧੂ ਮਿਲ ਜੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਸਾਧੂ ਮਿਲ ਜੇ, ਜਿਨ ਕੋ ਸਾਧੂ ਭੇਟੀਏ ਸੋ ਦਰਗੇ ਹੋਏ ਖਲਾਸ, ਉਹਨਾਂ ਦੀ ਬੰਦ ਖਲਾਸੀ ਦਰਗਾਹ ਦੇ ਵਿੱਚ ਹੋਜੂਗੀ ਜਿਹੜੀਆਂ ਸਤ ਸੰਗਤ ਵਿੱਚ ਆਉਣਗੀਆਂ ਤੇ ਜਪਣਗੀਆਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ। ਜੁੜ ਕੇ ਆਖੋ, ਜੁੜ ਕੇ ਜਰਾ।

0: ਸਾਹਿਬ ਕਹਿੰਦੇ ਬੰਦ ਖਲਾਸੀ ਹੋ ਜੂਗੀ ਉਸ ਮਾਲਕ ਦੇ ਘਰ ਵਿਚ ਜਿਨ ਕੋ ਸਾਧੂ ਭੇਟੀਏ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹੇ ਸਾਹਿਬ ਮੇਰੇ ਤੇ ਕਿਰਪਾ ਕਰ ਮੈਂ ਐਵੇਂ ਹੋਰਨਾਂ ਘਰਾਂ ਦੇ ਵਿਚ ਦਰਸ਼ਨ ਕਰਦੀ ਫਿਰਦੀ ਸਾਂ ਮੇਰੇ ਤੇ ਐਸੀ ਕਿਰਪਾ ਕਰ ਮੈਂ ਹੋਰਨਾਂ ਦੇ ਦਰਸ਼ਨ ਛੱਡ ਦਵਾਂ ਤੇ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨ ਸਾਹਿਬਾ ਮੈਨੂੰ ਪਿਆਸ ਲੱਗੇ ਤੇਰੇ ਦਰਸ਼ਨਾਂ ਦੀ ਲੱਗੇ ਮੈਂ ਤੇਰੇ ਦਰਸ਼ਨਾਂ ਦੀ ਦੀਵਾਨੀ ਹੋ ਜਾ ਮੈਂ ਤੇਰੇ ਦਰਸ਼ਨਾਂ ਦੀ ਪਾਗਲ ਹੋ ਜਾ ਮੈਂ ਤੇਰੇ ਦਰਸ਼ਨਾਂ ਦੀ ਬਬਰੀ ਹੋ ਜਾ ਮੈਂ ਘਰ ਘਰ ਗਲੀ ਬਲੀ ਵਿਚ ਤੈਨੂੰ ਲੱਭਦੀ ਫਿਰਾਂ ਮੈਂ ਆਵਾਜ਼ਾਂ ਮਾਰਾਂ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਜਿਸ ਮੋਹਨ ਲਾਲ ਪਿਆਰੇ ਹਾਂ ਫਿਰੋ ਖੁਜੰਤੀਆ ਮੈਂ ਲੱਭਦੀ ਫਿਰਾਂ ਤੈਨੂੰ ਮੇਰੇ ਮਾਲਕ ਤੇਰੇ ਦਰਸ਼ਨ ਹੋਏ ਪਿਆਸ ਤੇ ਹੁਣ ਜਦੋਂ ਇਸ ਘਰ ਉੱਤੇ ਆ ਗਈ ਸਾਰੇ ਘਰ ਛੱਡ ਕੇ ਇਸ ਘਰ ਉੱਤੇ ਆਣ ਕੇ ਹੁਣ ਬੇਨਤੀ ਕਰਦੀ ਹੈ ਪਤਾ ਲੱਗ ਗਿਆ ਮੇਰੇ ਮਾਲਕ ਤੇਰੇ ਤੋਂ ਟੁੱਟਿਆ ਹਾੜ ਦਾ ਮਹੀਨਾ ਗਰਮ ਲੱਗਦਾ ਏ ਤੇਰੇ ਤੋਂ ਟੁੱਟਿਆ ਗਲਾ ਚ ਵਿਚ ਜਮਾਂ ਦੀਆਂ ਫਾਸੀਆਂ ਪੈਂਦੀਆਂ ਨੇ ਤੇਰੇ ਤੋਂ ਟੁੱਟਿਆ ਬਹੁਤ ਸਜਾਵਾਂ ਮਿਲਦੀਆਂ ਨੇ ਤੇ ਹੁਣ ਫਿਰ ਆਣ ਕੇ ਕੰਨ ਫੜ ਕੇ ਕਹਿੰਦੀ ਆ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਆਖੋ ਪ੍ਰਭ ਤੁਝ ਬਿਨ ਹੇ ਮੇਰੇ ਮਾਲਕ ਮੈਂ ਹੁਣ ਵੇਖ ਲਿਆ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾ ਹੁਣ ਮੈਂ ਫਿਰ ਕੇ ਵੇਖ ਲਿਆ ਮੈਂ ਚਾਰ ਚਵੇਰੇ ਘੁੰਮ ਕੇ ਵੇਖ ਲਿਆ ਕਿ ਤੁਧ ਜੇਵਟ ਅਵਰ ਨਾ ਸੁਝਈ ਮੇਰੇ ਮਿੱਤਰ ਗੁਸਾਈਆਂ ਮੇਰੇ ਸਤਿਗੁਰੂ ਜੀ ਤੇਰੇ ਵਰਗਾ ਹੋਰ ਕੋਈ ਨਹੀਂ ਹੁਣ ਆਣ ਕੇ ਕਹਿੰਦੀ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਮੇਰੀ ਅਰਦਾਸ ਹੈ ਮੇਰੇ ਸਾਹਿਬਾ ਮੈਨੂੰ ਬਖਸ਼ ਲਾ ਤੇ ਉਹਨੇ ਆਖਿਆ ਚੰਗਾ ਜੇ ਭੁੱਲ ਬਖਸ਼ਾ ਕੇ ਆ ਗਈ ਏ ਤੇ ਆ ਜਿੱਥੇ ਮੈਂ ਕਿਹਾ ਸੀ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਏ ਆ ਮੈਂ ਤੈਨੂੰ ਦੱਸਾਂ ਸੰਸਾਰ ਵਿਚ ਕੁਝ ਉਹ ਵੀ ਨੇ ਜਿਨ੍ਹਾਂ ਨੂੰ ਹਾੜ ਦਾ ਮਹੀਨਾ ਬੜਾ ਸੁਖਦਾਈ ਲੰਘਦਾ ਏ ਆਖਿਆ ਮਹਾਰਾਜ ਉਹ ਕੌਣ ਨੇ ਕਹਿੰਦੇ ਅਸਾੜ ਸੁਹੰਦਾ ਤਿਸ ਲੱਗੇ ਪਹਿਲੋਂ ਆਖਿਆ ਸੀ ਤਪੰਦਾ ਹੁਣ ਆਖਿਆ ਸੁਹੰਦਾ ਬੋਲੋ ਮੇਰੇ ਨਾਲ ਅਸਾੜ ਸੁਹੰਦਾ ਤਿਸ ਲੱਗੇ ਪਹਿਲੋਂ ਬੋਲਿਆ ਸੀ ਅਸਾੜ ਤਪੰਦਾ ਤਿਸ ਲੱਗੇ ਜਿਹਦੇ ਕੋਲ ਪਤੀ ਨਹੀਂ ਮਗਰ ਹੁਣ ਜੇ ਆ ਗਈ ਆ ਤੇ ਗੁਰੂ ਉਪਦੇਸ਼ ਦੇ ਰਿਹਾ ਹੈ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਜਿਹਦੇ ਮਨ ਦੇ ਵਿਚ ਹਰੀ ਦੇ ਚਰਨਾਂ ਦਾ ਨਿਵਾਸ ਆ ਇਹ ਤਪਦਾ ਸੜਦਾ ਮਹੀਨਾ ਵੀ ਉਹਨਾਂ ਲਈ ਬੜਾ ਆਨੰਦਮਈ ਆ ਉਹਨਾਂ ਦੇ ਜੀਵਨ ਵਿਚ ਆਨੰਦ ਵਰਦਾ ਹੈ ਉਹਨਾਂ ਨੂੰ ਤਪਸ਼ ਨਹੀਂ ਲੱਗਦੀ ਜਿਹੜੇ ਪਰਮੇਸ਼ਵਰ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਮੇਰੀ ਸਾਹਿਬ ਦੇ ਚਰਨਾਂ ਚ ਅੱਜ ਬੇਨਤੀ ਆ ਕਿ ਆਉਣ ਵਾਲਾ ਜਿਹੜਾ ਮਹੀਨਾ ਅੱਜ ਇਹ ਆਰੰਭ ਹੋਇਆ ਹੈ 15 ਕੁ ਦਿਨ ਤੇ ਆਪਾਂ ਵੀ ਇਕੱਠਿਆਂ ਨੇ ਗੁਜ਼ਾਰਨੇ ਨੇ ਹੁਣ ਸਤਿਗੁਰੂ ਦੀ ਕਿਰਪਾ ਦਾ ਸਤਿਕਾਰ ਰੋਜ਼ ਸਤਸੰਗਤ ਹੋਵੇ ਤੇ ਜਿਹੜੀ ਸਭ ਤੋਂ ਵੱਡੀ ਅਰਦਾਸ ਹੈ ਉਹ ਇਹ ਆ ਕਿ ਤੁਹਾਡੇ ਸਾਰਿਆਂ ਦੇ ਘਰ ਵਿਚ ਤੁਹਾਡੀ ਔਲਾਦ ਵਿਚ ਸਿੱਖੀ ਦਾ ਬੂਟਾ ਵਧੇ ਤੇ ਫੁੱਲੇ ਸਿੱਖੀ ਪ੍ਰਫੁੱਲਤ ਹੋਵੇ ਤੁਹਾਡੇ ਘਰ ਵਿਚ ਰੋਟੀ ਤੁਹਾਡੇ ਕੋਲ ਹੈਗੀ ਗੱਡੀਆਂ ਤੁਹਾਡੇ ਕੋਲ ਹੈਗੀਆਂ ਕਾਰੋਬਾਰ ਤੁਹਾਡੇ ਕੋਲ ਹੈਗੇ ਸਭ ਕੁਝ ਤੁਹਾਡੇ ਕੋਲ ਹੈਗਾ ਹੈ ਮਗਰ ਅਰਦਾਸ ਕਰੋ ਗੁਰੂ ਚਰਨਾਂ ਵਿਚ ਕਿ ਸਾਡੇ ਘਰਾਂ ਦੇ ਵਿਚ ਸਾਡੇ ਬੱਚਿਆਂ ਦੇ ਮਨਾਂ ਵਿਚ ਸਿੱਖੀ ਦਾ ਬੂਟਾ ਪ੍ਰਫੁੱਲਤ ਹੋਵੇ ਸਾਡੇ ਬੱਚੇ ਕੇਸਾ ਧਾਰੀ ਹੋਣ ਸਾਡੇ ਬੱਚੇ ਸਿਰ ਤੇ ਸੋਹਣੀਆਂ ਦਸਤਾਰਾਂ ਸਜਾਉਣ ਸਾਡੇ ਬੱਚੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਪੜਨ ਗੁਰੂ ਚਰਨਾਂ ਨਾਲ ਜੁੜਨ ਅੱਜ ਇੰਨੀ ਕੀ ਸੇਵਾ ਪ੍ਰਵਾਨ ਕਰ ਲਿਓ ਹਿਰਦੇ ਵਿਚ ਵਸਾਇਓ ਫਿਰ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋਣਗੇ ਕੱਲ ਤੋਂ ਅੱਜ ਸਾਰਾ ਦਿਨ ਦੀ ਥਕਾਵਟ ਆ ਬਹੁਤ ਜਗ੍ਹਾ ਤੇ ਦੀਵਾਨ ਬਹੁਤ ਜਗ੍ਹਾ ਤੇ ਘਰਾਂ ਦੇ ਵਿਚ ਗੁਰਸਿੱਖਾਂ ਪਿਆਰਿਆਂ ਦੇ ਬਚਨ ਬੁਲਾਸ ਹੋਏ ਨੇ ਮੇਰੀ ਹੱਥ ਜੋੜ ਕੇ ਬੇਨਤੀ ਅੱਜ ਇੰਨੀ ਕੀ ਸੇਵਾ ਪ੍ਰਵਾਨ ਕਰ ਲੈਣੀ ਹਾਜ਼ਰੀ ਲੱਗ ਗਈ ਆ ਜਿਹੜੇ ਗੁਰਮੁਖ ਪਿਆਰੇ ਮੇਰੇ ਨਾਲ ਆਏ ਉਹਨਾਂ ਵੀ ਵਾਪਸ ਜਾਣਾ ਸਤਿਗੁਰੂ ਕਿਰਪਾ ਕਰੇ ਕੱਲ ਤੋਂ ਸਮਾਂ ਜਿਹੜਾ ਗੁਰਮੁਖ ਪਿਆਰੇ ਭਾਈ ਜਰਨੈਲ ਸਿੰਘ ਹੁਣੀ ਦੱਸਣਗੇ ਉਸ ਮੁਤਾਬਕ ਗੁਰਮੁਖੋ ਆਪ ਆਉਣਾ ਤੇ ਹੋਰਨਾਂ ਨੂੰ ਪ੍ਰੇਰ ਕੇ ਲਿਆਉਣਾ ਹੈ ਦੂਰ ਦੂਰ ਤੱਕ ਆਪਣੇ ਭੈਣਾਂ ਭਰਾਵਾਂ ਮਿੱਤਰਾਂ ਸੱਜਣਾਂ ਨੂੰ ਟੈਲੀਫੋਨ ਕਰਨਾ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੀ ਕਥਾ ਲੜੀਵਾਰ ਆਰੰਭ ਕੱਲ ਤੋਂ ਹੋਊਗੀ ਜਿਹੜੀ ਰੋਜ਼ ਆਪ ਜੀ ਸਰਵਣ ਕਰਿਆ ਕਰੋਗੇ ਸਤਿਗੁਰੂ ਕਿਰਪਾ ਕਰੇ ਤੁਹਾਡੋ ਤੇ ਮੈਨੂੰ ਜੁੜਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ

0: ਜੁੜ ਕੇ ਆਦਿ ਸੱਚ ਜੁਗਾਦ
1: ਸੱਚ
0: ਹੈ ਭੀ ਸੱਚ ਨਾਨਕ
1: ਹੋਸੀ ਭੀ ਸੱਚ
0: ਫਿਰ ਇੱਕ

ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਨਾਨਕ ਬੋਲੇ ਬੁਲਾਇਆ ਤੇਰਾ। ਤੁਮਰੀ ਗਤ ਮਿਤ ਤੁਮ ਹੀ ਜਾਨੀ,

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਰਤ ਨੂੰ ਜੋੜ ਕੇ ਨਾ, ਸੁਰਤ ਨੂੰ ਜੋੜ ਕੇ, ਸੁਰਤ ਨੂੰ ਆਪ ਜੀ ਨੂੰ ਬੇਨਤੀ ਇੱਕ ਮਿੰਟ ਲਈ ਰੁਕੋ, ਸੁਰਤ ਨੂੰ ਜੋੜ ਕੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਿਹਦੇ ਮੂੰਹ ਚੋਂ ਨਿਕਲ ਗਿਆ ਨਾ ਵਾਹਿਗੁਰੂ, ਬਹੁਤੀ ਵਾਰ ਨਹੀਂ ਇੱਕ ਵਾਰ, ਜਿਨ ਤੁਮੇ ਸੰਭਾਰਾ, ਪੜ੍ਹਦੇ ਹੀ ਹੋ, ਇੱਕ ਵਾਰ ਜਿਨ ਤੁਮੇ ਸੰਭਾਰਾ ਯਾਦ ਕੀਤਾ। ਮਹਾਰਾਜ ਮਿਲਿਆ ਕਿ ਕਹਿੰਦੇ ਕਾਲ ਫਾਂਸ ਤੇ ਤਾਹੇ ਉਭਾਰਾ, ਜਿਨੇ ਇੱਕ ਵਾਰ ਮੇਰੇ ਮਾਲਕ ਜੁੜ ਕੇ ਤੇਰਾ ਨਾਮ ਜਪਿਆ ਉਹਨੂੰ ਤੂੰ ਕਾਲ ਦੀ ਫਾਸੀ ਤੋਂ ਬਚਾ ਲਿਆ। ਕਾਲ ਫਾਂਸ ਤੇ ਤਾਹੇ ਉਭਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਇਹ ਜਿਹੜਾ ਨਾਮ ਆਪ ਜੀ ਨੂੰ ਮੈਂ ਕਹਿ ਰਿਹਾ, ਜੁੜ ਕੇ ਜਪੋ, ਜੁੜ ਕੇ ਜਪੋ, ਜੁੜ ਕੇ ਕਿਤੇ ਸੁਰਤ ਟਿਕਾਓ। ਨਰਮਣ ਆਦਮੀ ਕਹਿੰਦੇ ਜਿਸ ਆਦਮੀ ਨੇ, ਜਿਸ ਜੀਵ ਆਤਮਾ ਨੇ ਤੇਰਾ ਨਾਮ ਬਾਪੂ ਆਖਿਆ, ਤੇਰਾ ਨਾਮ ਜਪਿਆ, ਜਿਨ ਨਰ ਨਾਮ ਤੁਹਾਰੋ ਕਹਾ, ਉਹ ਦਰਦ ਦੁਸ਼ਟ ਦੋਖ ਤੇ ਰਹਾ। ਦਰਦ ਮਣੇ ਹੁੰਦੇ ਗਰੀਬੀ, ਦੁਸ਼ਟ ਜਿਹੜੇ ਪੰਜ ਕਾਮ ਕਰੋ ਲੋਮ ਹੰਕਾਰ ਅੰਦਰ ਵਸੇ ਪਏ ਨੇ, ਦੁੱਖ ਜਿਹੜੀਆਂ ਬਿਮਾਰੀਆਂ, ਇਹ ਤਿੰਨਾਂ ਚੀਜ਼ਾਂ ਤੋਂ ਉਹ ਸੁਤੇ ਸਿੱਧ ਮੇਰੇ ਸਤਿਗੁਰੂ ਬਚ ਗਿਆ ਜਿਨ੍ਹੇ ਤੇਰਾ ਨਾਮ ਜਪ ਲਿਆ। ਇਸ ਕਰਕੇ ਜਪੋ ਵਾਹਿ

ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਮੁਬਾਰਕ ਵਚਨ ਆਪਣੇ ਅੰਦਰ ਉਤਰ ਜਾਣ ਦਿਓ ਗੁਰਸਿੱਖੋ ਪਿਆਰਿਓ। ਜਿੰਨੇ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਬੈਠੇ ਹੋ, ਹਰ ਪ੍ਰਾਣੀ ਇਹ ਸਮਝੇ ਕਿ ਮੇਰੇ ਮਨ ਨੂੰ ਆਵਾਜ਼ ਮਾਰ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਮਨਾ, ਹਰ ਆਪਾਂ ਜਿੰਨੇ ਬੈਠੇ ਹਾਂ ਆਪੋ ਆਪਣੇ ਅੰਦਰ ਆਵਾਜ਼ ਮਾਰੀਏ ਕਿ ਮੇਰੇ ਮਨਾ ਪਰਮੇਸ਼ਵਰ ਦਾ ਨਾਮ ਜਪ, ਗੁਰਮੁਖ ਨਾਮ ਜਪੋ ਮਨ ਮੇਰੇ, ਹੇ ਮੇਰੇ ਮਨਾ ਗੁਰੂ ਵੱਲ ਨੂੰ ਮੁੱਖ ਕਰ, ਗੁਰੂ ਦੀ ਮੱਤ ਉੱਤੇ ਚੱਲ ਤੇ ਨਾਮ ਜਪਿਆ ਕਰ, ਤੇ ਫਿਰ ਮਿਲੂਗਾ ਕਿ ਨਾਨਕ ਪਾਵੋ ਸੁਖ ਘਨੇਰੇ। ਇੱਕ ਸੁਖ ਨਹੀਂ, ਦੋ ਸੁਖ ਨਹੀਂ, ਬੇਅੰਤ ਸੁਖ ਮਿਲਣਗੇ ਜਦੋਂ ਮੇਰੀ ਜੀਵ ਆਤਮਾ ਤੂੰ ਪਰਮੇਸ਼ਵਰ ਦਾ ਨਾਮ ਜਪੇਗੀ, ਆਪਣੇ ਮੂਲ ਦੇ ਨਾਲ ਜੁੜ ਜਾਏਗੀ। ਕਈ ਵਾਰ ਤੁਸੀਂ ਆਉਂਦੇ ਹੋ, ਦੇਖਦੇ ਹੋ ਸਤਿਗੁਰੂ ਦਰਬਾਰ ਦੇ ਵਿਚ ਫੁੱਲਾਂ ਦਾ ਗੁਲਦਸਤਾ ਪਿਆ ਹੁੰਦਾ ਹੈ, ਜਿਹੜਾ ਕੱਲ ਤੋਂ ਟੁੱਟਾ ਹੁੰਦਾ ਹੈ, ਕਮਲਾ ਗਿਆ ਹੁੰਦਾ ਹੈ। ਅੱਜ ਕਦੀ ਸੋਚੋ ਕਿ ਫੁੱਲ ਤੇ ਖਿੜਿਆ ਸੀ ਕੱਲ, ਅੱਜ ਕਿਉਂ ਕਮਲਾ ਗਿਆ? ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਪਣੇ ਅੰਦਰ ਝਾਤੀ ਮਾਰੋ। ਜਿਹੜਾ ਫੁੱਲ ਕੱਲ ਕੱਲ ਕੱਲ ਕਰਦਾ ਸੀ, ਅੱਜ ਕਿਉਂ ਕਮਲਾ ਗਿਆ? ਜਵਾਬ ਸੁਰਤ ਵਿੱਚੋਂ ਆਊਗਾ ਕਿ ਜਿਸ ਟਾਹਣੀ ਦੇ ਨਾਲ ਲੱਗ ਕੇ ਖਿੜਿਆ ਸੀ ਨਾ, ਉਸ ਟਾਹਣੀ ਨਾਲੋਂ ਇਹਦਾ ਸੰਬੰਧ ਟੁੱਟ ਗਿਆ। ਇਸੇ ਤਰ੍ਹਾਂ ਆਪਾਂ ਜਿੰਨੇ ਵੀ ਆ ਗੁਰਮੁਖ ਪਿਆਰੇ, ਉਹ ਖੇਡ ਤਾਂ ਹੀ ਸਕਦੇ ਹਾਂ ਜੇ ਅਸੀਂ ਆਪਣੇ ਮੂਲ ਨਾਲ ਜੁੜੇ ਹੋਈਏ। ਜੇ ਪਰਮੇਸ਼ਵਰ ਤੋਂ ਆਪਾਂ ਟੁੱਟ ਗਏ ਤੇ ਪਰਮੇਸ਼ਵਰ ਤੇ ਭੁੱਲਿਆ ਵਿਆਪਣ ਸਭੇ ਰੋਗ, ਸਾਰੀ ਸ੍ਰਿਸ਼ਟੀ ਦੇ ਰੋਗ ਉਸ ਜੀਵ ਆਤਮਾ ਦੇ ਘਰ ਵਿਚ ਡੇਰਾ ਲਾ ਲੈਂਦੇ ਨੇ ਜਿਹੜੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਨੇ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਤੇ ਇੱਥੋਂ ਤੱਕ ਵੀ ਕਹਿੰਦੇ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ ਦਾ ਕੋਈ ਰਾਜਾ ਬਣ ਜਾਏ, ਛੋਟੀ ਮੋਟੀ ਗੱਲ ਨਹੀਂ ਕਿ ਕੋਈ ਅਮੀਰ ਬਣ ਜਾਏ, ਇੱਕ ਇਲਾਕੇ ਦਾ ਕੋਈ ਰਾਠ ਬਣ ਜਾਏ, ਇੱਕ ਇਲਾਕੇ ਦਾ ਕੋਈ ਸਰਦਾਰ ਬਣ ਜਾਏ। ਸਾਹਿਬ ਜੀ ਤੇ ਕਹਿੰਦੇ ਸਾਰੀ ਸ੍ਰਿਸ਼ਟੀ ਜਿੰਨੀ ਹੈ ਨਾ, ਸਾਰੀ ਸ੍ਰਿਸ਼ਟੀ ਦਾ ਕੋਈ ਬਾਦਸ਼ਾਹ ਬਣ ਜਾਵੇ, ਤੇ ਮੇਰੇ ਸਾਹਿਬ ਕਹਿੰਦੇ ਉਹ ਵੀ ਦੁਖੀ ਆ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਸੁਖੀ ਕਿਤਨਾ ਹੋਊਗਾ ਜੀ? ਹਰ ਕੋ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੇ ਹਰ ਕੋ ਨਾਮ ਜਪਤ ਨਿਸਤਰੇ, ਅਨਕ ਮਾਇਆ ਰੰਗ ਤਿਖ ਨਾ ਬਜਾਵੇ ਹਰ ਕੋ ਨਾਮ ਜਪਤ ਅਗਾਵੇ। ਜੇ ਮਾਰਗੇ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮਗਤ ਪਾਈਏ। ਜਿੱਥੇ ਇਹਦੀ ਕਿਸੇ ਨੇ ਸਹਾਇਤਾ ਨਹੀਂ ਕਰਨੀ, ਉਸ ਪਰਮੇਸ਼ਵਰ ਦੇ ਨਾਮ ਨੇ ਇਹਦੀ ਸਹਾਇਤਾ ਕਰਨੀ ਆ। ਇਸ ਕਰਕੇ ਆਪਣੇ ਮਨ ਨੂੰ ਆਵਾਜ਼ ਦਿਓ, ਸੁੱਤੇ ਪੈ ਨੂੰ ਨਾਮ

ਆਓ ਸਤਿਗੁਰੂ ਦੇ ਹੁਣ ਚਰਨਾਂ ਨਾਲ ਜੁੜੀਏ। ਜਿਨ੍ਹਾਂ ਗੁਰਸਿੱਖ ਮਾਈ ਭਾਈ ਆਇਓ, ਕੱਲ ਆਪ ਜੀ ਨੇ ਬਾਬਾ ਫਰੀਦ ਜੀ ਦੇ ਪਾਵਨ ਸਲੋਕਾਂ ਦੀ ਕਥਾ ਆਰੰਭਤਾ ਵਿਚ ਸਰਵਣ ਕਰ ਲਈ। ਗੁਰਮੁਖ ਪਿਆਰੇ ਜਿਹੜੇ ਰਿਕਾਰਡਿੰਗ ਕਰ ਰਹੇ ਨੇ, ਇਸ ਕਰਕੇ ਇਕ ਵਾਰ ਸੂਖਸ਼ਮ ਤੌਰ ਤੇ ਪਹਿਲੇ ਸਲੋਕ ਨੂੰ ਅੱਜ ਫੇਰ ਵਿਚਾਰਾਂਗੇ। ਇਕ ਵਾਰ ਜਿੰਨੇ ਗੁਰਮੁਖ ਪਿਆਰੇ ਰੀੜ੍ਹ ਦੀ ਹੱਡੀ ਸਿੱਧੀ ਕਰੋ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਕ ਰਸ ਹੋ ਕੇ ਨੱਕ ਦੀ ਕਰੂੰਬਲੀ ਤੇ ਸੁੱਧ ਟਕਾਇਓ, ਤੇ ਇਕ ਵਾਰ ਪਿਆਰ ਵਿਚ ਆਣ ਕੇ ਕੁਝ ਸਮਾਂ ਸਤਿਗੁਰੂ ਦਾ ਸਿਮਰਨ ਕਰ ਲਓ।

ਅਰਦਾਸ ਕਰੋ ਸਤਿਗੁਰੂ ਦੇ ਚਰਨਾਂ ਵਿਚ ਇਕ ਬੜੀ ਪਿਆਰੀ ਤੇ ਨਿਆਰੀ ਅਰਦਾਸ ਗੁਰੂ ਨਾਨਕ ਸਾਹਿਬ ਨੇ ਕੀਤੀ ਪਿਆਰ ਵਿਚ ਆਖੋ

0: ਸੀ
1: ਕੀ ਅਰਦਾਸ ਹੈ ਜੀ? ਮੈਂ ਦੀਜੇ ਨਾਮ ਨਿਵਾਸ ਬੋਲੋ, ਮੈਂ ਦੀਜੇ ਕਰਿਓ ਅਰਦਾਸ, ਸਤਿਗੁਰੂ ਸਾਹਮਣੇ ਬੈਠੇ ਨੇ ਦੇਣ ਵਾਲੇ, ਮੈਂ ਦੀਜੇ ਨਾਮ ਨਿਵਾਸ, ਮੈਂ ਦੀਜੇ
0: ਨਾਮ ਨਿਵਾਸ।
1: ਸਾਰੇ ਕਿਉਂ ਨੀ ਮੰਗਦੇ, ਭੁੱਖ ਨੀ ਲੱਗੀ? ਮੈਂ ਦੀਜੇ ਹੇ ਸਤਿਗੁਰੂ ਮੇਰੇ ਹਿਰਦੇ ਵਿਚ ਨਾਮ ਦਾ ਨਿਵਾਸ ਕਰ ਦਿਓ, ਮੈਂ ਦੀਜੇ ਨਾਮ ਨਿਵਾਸ। ਹਰ ਗੁਣ ਗਾਵ ਸੀ, ਹਰ ਗੁਣ ਗਾਵ ਸੀ, ਹੇ ਸਾਹਿਬ ਮੇਰੇ ਹਿਰਦੇ ਚ ਨਾਮ ਵਸਾ ਦੇ, ਮੈਂ 24 ਘੰਟੇ

ਇਹ ਬੜੀ ਪਿਆਰੀ ਬੇਨਤੀ ਹੈ, ਰਹਿੰਦੇ ਸਵਾਸ ਜੇ ਜੀਵ ਆਤਮਾ ਇਸ ਮਾਲਕ ਦੇ ਚਰਨਾਂ ਵਿਚੋਂ ਮੰਗ ਲੈ ਤੇ ਬਚਨ ਆ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਜੇ ਤੁਸੀਂ ਨਾਮ ਮੰਗੋਗੇ ਗੁਰਮੁਖੋ ਝੋਲੀਆਂ ਭਰ ਦੇਣਗੀਆਂ ਨਾਮ ਨਾਲ। ਆਪਾਂ ਮੰਗਿਆ ਹੀ ਹੋਰ ਕੁਝ ਆ, ਜਿਹਦੇ ਨਾਲ ਭੁੱਖ ਘਟੀ ਨਹੀਂ ਭੁੱਖ ਵਧੀ ਆ। ਦੁਨਿਆਵੀ ਦੌਲਤ ਮੰਗੀ ਆ, ਸੱਚ ਜਾਣਿਓ ਜਿਹਨੇ 10 ਮੰਗੇ ਨੇ, ਜੇ ਉਹਨੂੰ 10 ਮਿਲ ਗਏ ਉਸੇ ਵੇਲੇ ਮਨ ਨੇ ਆਖਿਆ ਨਹੀਂ 20 ਚਾਹੀਦੇ ਸੀ, ਜੇ 20 ਮਿਲ ਗਏ ਆਖਣਿਆ 40 ਚਾਹੀਦੇ ਸੀ, ਜੇ 500 ਗਜ ਦਾ ਘਰ ਮਿਲ ਗਿਆ ਕਹਿੰਦਾ 1000 ਗਜ ਦਾ ਚਾਹੀਦਾ ਸੀ। ਇਸ ਤਰ੍ਹਾਂ ਹੀ ਦੁਨੀਆਂ ਦੀ ਹਰ ਦੌਲਤ ਨਾਲ ਭੁੱਖ ਵੱਧਦੀ ਆ। ਤਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਦੇਹ ਨਾਮ ਸੰਤੋਖੀਆ, ਜਿਹਦੇ ਨਾਲ ਉਤਰੇ ਮਨ ਕੀ। ਹੇ ਮੇਰੇ ਮਾਲਕ, ਉਹ ਵਸਤੂ ਬਖਸ਼ ਦੇ ਜਿਹਦੇ ਨਾਲ ਮਨ ਰੱਜ ਜਾਵੇ ਤੇ ਇੱਕੋ ਹੀ ਚੀਜ਼ ਆ ਮਨ ਨੂੰ ਰਜਾਉਣ ਵਾਲੀ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਮਨ ਕਰਕੇ ਤਨ ਕਰਕੇ ਜਦੋਂ ਜੀਵ ਆਤਮਾ ਪਰਮ ਪਿਤਾ ਪਰਮੇਸ਼ਵਰ ਦੀ ਬੰਦਗੀ ਕਰਦੀ ਆ, ਗੁਰਮੁਖ ਪਿਆਰਿਓ ਅੰਮ੍ਰਿਤ ਵੇਲੇ ਉੱਠਦੀ ਚੌਂਕੜਾ ਮਾਰਦੀ ਉਹਦੀ ਯਾਦ ਵਿਚ ਜੁੜਦੀ ਆ, ਇਹਦੀਆਂ ਫਿਰ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ। ਮੇਰਾ ਸਾਹਿਬ ਕਿਰਪਾ ਕਰੇ ਮਨ ਕਰਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ। ਹੁਣ ਬਾਬਾ ਫਰੀਦ ਜੀ ਦੇ ਪਾਵਨ ਸਲੋਕ ਆਪ ਜੀ ਨੇ ਸਰਵਣ ਕਰਨੇ ਨੇ, ਮੈਂ ਰੋਜ਼ ਇੱਕ ਬਚਨ ਆਪ ਜੀ ਨੂੰ ਰਿਪੀਟ ਕਰਾਇਆ ਕਰਨਾ ਹੈ ਕਿ ਮੈਂ ਕੀ ਕਿਹਾ ਸੀ, ਘਰ ਵਿਚ ਕੀ ਬੋਲਣਾ ਹੈ ਦੱਸੋ। ਪੰਜਾਬੀ ਬੋਲਣੀ, ਪੰਜਾਬੀ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਬੋਲਣੀ, ਪੰਜਾਬੀ ਵਿਚ ਗੱਲਾਂ ਕਰਨੀਆਂ। ਇੱਕ ਵਾਰ ਸਾਰੇ ਗੱਜ ਕੇ ਆਖੋ ਕੀ ਬੋਲਣਾ ਜੀ, ਪੰਜਾਬੀ ਬੋਲਣੀ, ਪੰਜਾਬੀ ਵਿਚ ਬਚਨ ਆਪਣੇ ਬੱਚੇ ਬੱਚੀਆਂ ਨਾਲ ਕਰਨੇ ਆ। ਪੰਜਾਬੀ ਮਾਤ ਭਾਸ਼ਾ ਹੈ, ਪੰਜਾਬੀ ਵਿਚ ਗੁਰਬਾਣੀ ਲਿਖੀ ਆ। ਆਪਾਂ ਕਿਤਨਾ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਾਂਗੇ ਜੇ ਸਾਨੂੰ ਪੰਜਾਬੀ ਭੁੱਲ ਗਈ ਤੇ। ਇਸ ਕਰਕੇ ਗੁਰਮੁਖ ਪਿਆਰਿਓ ਪੰਜਾਬੀ ਦੀ ਕਦਰ ਕਰਨੀ ਆਪਣੀ ਮਾਤ ਭਾਸ਼ਾ ਦੀ, ਆਪਣੀ ਮਾਂ ਬੋਲੀ ਦੇ ਨਾਲ ਪਿਆਰ ਕਰਦੇ ਹੋਏ ਘਰ ਦੇ ਵਿਚ ਬੱਚਿਆਂ ਵਿਚ ਪੰਜਾਬੀ ਬੋਲਣੀ ਆ। ਸਤਿਗੁਰੂ ਕਿਰਪਾ ਕਰੇ ਮੁਸਲਮਾਨ ਫਕੀਰ ਰੱਬੀ ਰੰਗ ਵਿਚ ਰੱਤੀ ਹੋਈ ਆਤਮਾ ਕਿੰਨੇ ਸੁੰਦਰ ਪੰਜਾਬੀ ਦੇ ਬਚਨ ਕਰਦੀ। ਇਕ ਵਾਰ ਆਰੰਭ ਤੋਂ

0: ਸਾਧ
1: ਕੱਲ ਆਪ ਜੀ ਨੇ ਸਰਵਣ ਕਰ ਲਿਆ ਸੀ ਕਿ ਇਹ ਸਲੋਕ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਬਾਣੀ ਦਾ ਸਿਰਲੇਖ ਲਿਖਿਆ ਸਲੋਕ ਸ਼ੇਖ ਫਰੀਦ ਕੇ। ਇਹ ਸ਼ੇਖ ਫਰੀਦ ਜਿਹੜੇ ਮੁਸਲਮਾਨ ਹੋਏ ਨੇ ਉਨ੍ਹਾਂ ਦੀ ਇਹ ਬਾਣੀ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਅਰਜਨ ਦੇਵ ਵਿਚ ਸਾਹਿਬ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਤੇ ਸਾਹਿਬ ਕਹਿੰਦੇ ਨੇ ਮੰਗਲਾਚਰਨ ਵਿਚ ਕਹਿੰਦੇ ਨੇ ਮੇਰੇ ਸਤਿਗੁਰੂ ਗਰੀਬ ਨਿਵਾਜ ਇਕ ਓਅੰਕਾਰ ਇਕ ਪਿਤਾ ਪਰਮੇਸ਼ਵਰ ਓਅੰਕਾਰ ਪਸਾਰਾ ਉਹ ਪਸਾਰੇ ਵਿਚ ਇਕ ਜਿਹੜਾ ਰਵਿਆ ਵਾਹਿਗੁਰੂ ਆ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ।
0: ਜਿਤ ਦਿਹਾਰੈ ਧਨ ਵਦੀ ਸਾਹੇ ਲੈ ਲਿਖਾਏ।
1: ਕੱਲ ਆਪ ਜੀ ਨੇ ਸਰਵਣ ਕਰ ਲਿਆ ਸੀ ਜਿਤ ਦਿਨ ਇਹ ਜੀਵ ਆਤਮਾ ਇਥੇ ਸੰਸਾਰ ਵਿਚ ਆਉਂਦੀ ਹੈ ਇਹਦਾ ਮਰਨ ਦਾ ਸਾਹਾ ਦਿਨ ਉਸ ਦਿਨ ਲਿਖਿਆ ਜਾਂਦਾ ਹੈ ਜੀ।
0: ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾ ਲੈ ਆਏ।
1: ਮਲਕ ਜੇ ਕੰਨੀ ਜੇ ਦਾ ਮਤਲਬ ਜਿਹੜਾ ਮੌਤ ਦਾ ਫਰਿਸ਼ਤਾ ਅੱਜ ਤੱਕ ਸੁਣਿਆ ਸੀ ਵੱਡੇ ਵਡੇਰਿਆਂ ਕੋਲੋਂ ਕਿ ਜੀਵ ਆਤਮਾ ਦੀ ਜਾਨ ਕੱਢਣ ਲਈ ਇੱਕ ਫਰਿਸ਼ਤਾ ਆਉਂਦਾ ਤਿੰਨ ਤਰ੍ਹਾਂ ਦੇ ਫਰਿਸ਼ਤਿਆਂ ਦਾ ਦਰਜ ਆਉਂਦਾ ਵਾ ਅਜਰਾਇਲ ਜਬਰਾਇਲ ਮਕਾਇਲ ਇਹਨਾਂ ਤਿੰਨਾਂ ਫਰਿਸ਼ਤਿਆਂ ਦੇ ਵਿੱਚੋਂ ਜਿਹੜਾ ਜੀਵਨ ਕੱਢਣ ਵਾਲਾ ਫਰਿਸ਼ਤਾ ਵਾ ਉਹਨੇ ਆਣ ਕੇ ਇੱਕ ਦਿਨ ਮੂੰਹ ਵਿਖਾ ਦਿੱਤਾ ਜੀ।
0: ਜਿੰਦ ਨਿਮਾਣੀ ਕੱਢੀ ਐ ਹੱਡਾਂ ਕੁੜਕਾਏ।
1: ਇਸ ਸਰੀਰ ਦੇ ਵਿੱਚੋਂ ਹੱਡਾਂ ਨੂੰ ਕੁੜਕਾ ਕੇ ਦੁਖੀ ਕਰਕੇ ਇਸ ਸਰੀਰ ਨੂੰ ਇਹਦੇ ਵਿੱਚੋਂ ਜਿੰਦ ਨਿਮਾਣੀ ਨੂੰ ਪਕੜ ਕੇ ਮੌਤ ਦਾ ਦੇਵਤਾ ਲੈ ਜਾਂਦਾ ਹੈ ਜੀ।
0: ਸਾਹੇ ਲਿਖੇ ਨਾ ਚਲਨੀ ਜਿੰਦੂ ਕੂ ਸਮਝਾਏ।
1: ਬੜੇ ਪਿਆਰੇ ਬਚਨ ਨੇ ਜਿੰਦੂ ਕੂ ਸਮਝਾਏ, ਫਿਰ ਇੱਕ ਵਾਰ ਆਖੋ ਜਿੰਦੂ ਕੂ
2: ਸਮਝਾਏ।
1: ਇੱਕ ਥਾਂ ਤੇ ਮੇਰੇ ਸਾਹਿਬ ਕਹਿੰਦੇ ਭਾਈ ਰੇ ਇਸ ਮਨ ਕੋ ਸਮਝਾਏ, ਇੱਥੇ ਕਹਿੰਦੇ ਜਿੰਦ ਨੂੰ ਸਮਝਾ ਆਪਣੇ ਨੂੰ ਕਿ ਜਿਹੜਾ ਤੇਰਾ ਸਾਹ ਦਿਨ ਲਿਖਿਆ ਹੈ ਨਾ ਪਿਆਰੀਏ, ਜਿਦਣ ਤੈਨੂੰ ਮਾਲਕ ਨੇ ਸਾਹੂ ਆਏ ਪਾਹੂ ਆਏ ਘਰ ਮੁਕਲਾਊ ਆਏ, ਜਿਹੜੇ ਮੁਕਲਾਵਾ ਲੈਣ ਆਉਣੇ ਨੇ ਨਾ ਉਹਨਾਂ ਨੇ ਇੱਕ ਦਿਨ ਵੀ ਅੱਗਾ ਪਿੱਛਾ ਨਹੀਂ ਕਰਨਾ। ਜਿਸ ਦਿਨ ਲਿਖਿਆ ਵਾ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ, ਉਹ ਦਿਨ ਲਿਖਿਆ ਉਹ ਘੜੀ ਲਿਖੀ ਆ ਉਹ ਥਾਂ ਲਿਖੀ ਆ ਜਿੱਥੇ ਤੇਰੀ ਜੀਵ ਨੇ ਜਿੱਥੇ ਤੇਰੇ ਵਿੱਚੋਂ ਉਹਨਾਂ ਤੈਨੂੰ ਕੱਢ ਕੇ ਲੈ ਜਾਣਾ ਹੈ, ਜਿਹਨੇ ਸਰੀਰ ਦੇ ਹੱਡਾਂ ਦੇ ਵਿੱਚੋਂ ਤੇਰੀ ਜਿੰਦ ਆਤਮਾ ਨੂੰ ਕੱਢ ਕੇ ਖੜਨਾ ਹੈ। ਇਹਨੂੰ ਸਮਝਾਓ ਆਪਣੀ ਜਿੰਦ ਨੂੰ ਕਿ ਹੇ ਮੇਰੀ ਇਹ ਜਿੰਦੜੀ ਇਹ ਪਰਮੇਸ਼ਵਰ ਦੀ ਬੰਦਗੀ ਕਰ ਲਾ, ਇੱਕ ਦਿਨ ਵੀ ਅੱਗਾ ਪਿੱਛਾ ਨਹੀਂ ਹੋਣਾ, ਜਿੱਦਣ ਉਹਨਾਂ ਆਉਣਾ ਉਦਣ ਲੈ ਜਾਣਾ ਹੈ ਜੀ।
0: ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ।
1: ਜਿਹੜੀ ਜਿੰਦ ਆ ਨਾ ਸਾਡੀ ਜਿਹੜੀ ਆਤਮਾ ਹੈ ਸਾਡੀ ਰੂਹ ਆ ਇਹ ਵਹੁਟੀ ਆ ਤੇ ਮਰਨ ਜਿਹੜਾ ਇਹਦੇ ਵਰ ਆ ਇਹਦਾ ਘਰ ਵਾਲਾ ਹੈ, ਇਹਦੀ ਮੌਤ ਨੇ ਵਿਆਹ ਕੇ ਇੱਕ ਦਿਨ ਲੈ ਜਾਣਾ। ਲੈ ਜਾਸੀ ਪਰਣਾਏ ਇਹਨੂੰ ਪਰਣਾ ਕੇ ਵਿਆਹ ਕੇ ਇਹਦੇ ਅੰਦਰੋਂ ਕੱਢ ਕੇ ਉਹਨੇ ਇੱਕ ਦਿਨ ਲੈ ਜਾਣਾ ਹੈ ਜੀ।
0: ਆਪਣ ਹੱਥੀ ਜੋਲ ਕੈ ਗੱਲ ਲੱਗੈ ਧਾਏ।
1: ਕਹਿੰਦੇ ਨੇ ਆਪਣ ਹੱਥੀ ਜੋਲ ਕੇ ਆਪਣੇ ਹੱਥੀ ਤੋਰ ਕੇ ਇਸ ਜੀਵ ਆਤਮਾ ਨੂੰ ਤੇ ਇਹ ਜੀਵ ਆਤਮਾ ਹੁਣ ਜਦੋਂ ਉਹਨੇ ਲੈ ਕੇ ਤੁਰਪਣਾ ਹੈ ਫਿਰ ਕਿਹਦੇ ਗੱਲ ਲੱਗ ਕੇ ਭੱਜ ਕੇ ਜਾ ਕੇ ਰਹੂਗੀ, ਕਿਹਦੇ ਗੱਲ ਲੱਗੂਗੀ, ਕਿਉਂਕਿ ਮਾਤ ਪਿਤਾ ਸੱਜਣ ਮਿੱਤਰ ਤੇ ਸਾਰੇ ਥੱਲੇ ਹੀ ਰਹਿ ਜਾਣੇ ਨੇ ਜੀ।
0: ਵੱਲ ਹੋ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ।
1: ਬਾਬਾ ਜੀ ਕਹਿੰਦੇ ਨੇ ਜਿਹੜਾ ਰਸਤਾ ਵੇ ਕੱਲ ਵੀ ਦੱਸਿਆ ਆਪ ਜੀ ਨੂੰ ਵਾਲ ਤੋਂ ਬਰੀਕ ਆ ਪੁਰ ਸਲਾਤ ਜਿਹੜਾ ਨਰਕ ਤੇ ਦੋਜਕ ਦਾ ਪੁਲ ਆ ਨਾ ਉਹਦੇ ਵਿਚੋਂ ਦੀ ਜਦੋਂ ਲੰਘਣਾ ਪੈਣਾ ਉਹਦੇ ਉੱਤੋਂ ਦੀ ਥੱਲੇ ਦੋਜਕ ਦੀ ਅੱਗ ਬਲਦੀ ਹੋਣੀ ਆ। ਜਿੰਦ ਨੂੰ ਸਮਝਾਓ ਕਿ ਤੂੰ ਕੰਨੀ ਨੀ ਸੁਣਿਆ ਉਹ ਇੰਨਾ ਸੂਖਸ਼ਮ ਬ੍ਰਿਜ ਜਿਹਦੇ ਉੱਤੋਂ ਦੀ ਤੂੰ ਲੰਘ ਕੇ ਜਾਣਾ ਹੈ ਜੀ।
0: ਫਰੀਦਾ ਕਿੜੀ ਪਵੰਦਈ ਖੜਾ ਨਾ ਆਪ ਮੋਹਾਏ।
1: ਬਾਬਾ ਫਰੀਦ ਜੀ ਕਹਿੰਦੇ ਨੇ ਆਵਾਜ਼ਾਂ ਪੈ ਰਹੀਆਂ ਨੇ ਪਰਮੇਸ਼ਵਰ ਦੀ ਬਾਣੀ ਤੈਨੂੰ ਰਾਤ

ਆਵਾਜ਼ਾਂ ਪੈ ਰਹੀਆਂ ਨੇ ਗੁਰੂ ਨਾਨਕ ਦੀ ਬਾਣੀ ਦੀਆਂ, ਹਰ ਜਸ ਰੇ ਮਨਾ ਗਾਏ ਲੈ ਤਰੂ ਬੇਨਤੀ ਸੁਣੋ ਮੇਰੇ ਮੀਤਾ ਮੇਰੇ ਮਨ ਮਿੱਤਰਾ ਮੈਂ ਬੇਨਤੀ ਕਰਦਾ ਵਾ ਸੁਣ ਇਹਾਂ ਖਾੜ ਚਲੋ ਹਰ ਲਾਹ ਆਗੇ ਬਸਣ ਸੁਹੇਲਾ ਬਾਪੂ ਨਾਨਕ ਦੀ ਬਾਣੀ ਆਵਾਜ਼ਾਂ ਮਾਰ ਲਈ ਆ ਮੇਰੇ ਸਾਹਿਬ ਜੀ ਬੜੇ ਪਿਆਰ ਭਰੇ ਬਚਨਾਂ ਵਿਚ ਕਹਿੰਦੇ

0: ਵਾਰੀ ਬਾਪੂ ਨਾਨਕ ਦੀ ਬਾਣੀ, ਉੱਠੋ ਅੰਮ੍ਰਿਤ ਵੇਲੇ ਪਰਮੇਸ਼ਵਰ ਦੀ ਬੰਦਗੀ ਕਰੋ। ਫਰੀਦਾ ਕਿਹੜੀ ਪਵੰਦਈ, ਆਵਾਜ਼ਾਂ ਪੈਂਦੀਆਂ ਨੇ, ਖੜਾ ਨਾ ਆਪ ਮੁਹਾਏ, ਖਲੋਤਾ ਖਲੋਤਾ ਕਿਤੇ ਜੀਵਨ ਦੇ ਵਿਚ ਵਿਸ਼ੇ ਵਿਕਾਰਾਂ ਵਿਚ ਧੀਆਂ ਪੁੱਤਰਾਂ ਵਿਚ ਘਰ ਵਿਚ ਰਹਿੰਦਾ, ਕਿਤੇ ਠੱਗਿਆ ਨਾ ਜਾਈ। ਹਾਂਜੀ,
1: ਫਰੀਦਾ ਦਸ ਦਰਵੇਸੀ ਕਾਖੜੀ ਚੱਲਾ ਦੁਨੀਆਂ ਪੱਤ।
0: ਕੱਲ ਬਖਸ਼ਿਸ਼ ਭਰੇ ਬਚਨ ਆਪ ਜੀ ਨੂੰ ਦੱਸੇ ਸਨ, ਉਸ ਮਾਲਕ ਦੇ ਦਰ ਦੀ ਫਕੀਰੀ ਬੜੀ ਔਖੀ ਆ। ਦਰ ਦਰਵੇਸ਼ੀ ਗਾਖੜੀ, ਉਹਦੇ ਦਰ ਦੀ ਫਕੀਰੀ, ਉਹਦੇ ਦਰ ਦੀ ਸਿੱਖੀ ਵੀ ਫਕੀਰੀ ਹੈ ਇੱਕ। ਆਖੋ ਸਤਨਾਮ ਸ੍ਰੀ, ਸਿੱਖੀ ਨਿਭਾਉਣੀ ਵੀ ਬੜੀ ਔਖੀ ਜੇ ਗੁਰਮੁਖ ਪਿਆਰੇ ਹੋ। ਸਿੱਖ ਬਣ ਜਾਣਾ ਬੜਾ ਸੌਖਾ ਵਾ, ਮਗਰ ਸਿੱਖ ਹੋ ਕੇ ਮਰ ਜਾਣਾ ਬੜਾ ਔਖਾ ਹੈ। ਸਿੱਖ ਬਣਨਾ ਬੜਾ ਸੌਖਾ ਹੈ, ਸਿੱਖ ਕਮਾਉਣਾ ਬੜਾ ਸੌਖਾ ਹੈ, ਮਗਰ ਸਿੱਖ ਹੋ ਕੇ ਜਿੱਦਣ ਜੀਵ ਆਤਮਾ ਦੀ ਜਾਨ ਨਿਕਲੇ ਤੇ ਉਦਣ ਵੀ ਕੋਈ ਕਵੇ ਭਾਈ ਇਹ ਸਿੱਖ ਸੀ ਤੇ ਸਿੱਖ ਹੀ ਮਰ ਗਿਆ। ਇਹ ਨਾ ਕਿਸੇ ਕਬਰ ਤੇ ਗਿਆ, ਨਾ ਇਹਨੇ ਕੋਈ ਧਾਗਾ ਲਿਆ, ਨਾ ਇਹਨੇ ਕੋਈ ਤਵੀਤ ਲਿਆ, ਨਾ ਇਹ ਕਿਸੇ ਅਸ਼ੂਤੋਸ਼ ਕੋਲ ਗਿਆ, ਨਾ ਰਾਧਾ ਸਵਾਮੀਆਂ ਕੋਲ ਗਿਆ, ਨਾ ਨਿਰੰਕਾਰੀਆਂ ਕੋਲ ਗਿਆ। ਇਹ ਜੰਮਿਆ ਵੀ ਗੁਰੂ ਨਾਨਕ ਦਾ ਸਿੱਖ ਤੇ ਇਹ ਮਰਿਆ ਵੀ, ਬੋਲੋ, ਗੁਰੂ ਨਾਨਕ ਦਾ ਸਿੱਖ। ਇਹ ਬੜੀ ਪਿਆਰੀ ਬੰਦਗੀ ਆ, ਬੜਾ ਔਖਾ ਜੀਵਨ ਦੇ ਵਿਚ ਆ। ਇੱਥੇ ਨਵੇਂ ਨਵੇਂ ਸਾਧ ਆਣ ਕੇ ਆਪਾਂ ਨੂੰ ਭਟਕਾ ਕੇ ਲੈ ਜਾਂਦੇ ਆ। ਬਾਬਾ ਫਰੀਦ ਜੀ ਕਹਿੰਦੇ ਉਸ ਮਾਲਕ ਦੇ ਫਕੀਰ ਬਣਨਾ ਬੜਾ ਔਖਾ ਏ, ਤੇ ਫਿਰ ਫੜਨਾ ਫਕੀਰ ਨਿਭਾਉਣੀ ਬੜੀ ਔਖੀ ਆ। ਫਰੀਦਾ ਦਰ ਦਰਵੇਸ਼ੀ ਗਾਖੜੀ, ਉਹਦੇ ਦਰ ਦੀ ਦਰਵੇਸ਼ੀ ਫਕੀਰੀ ਬੜੀ ਔਖੀ ਆ। ਚੱਲਾ ਦੁਨੀਆਂ ਭੱਤ, ਮੈਂ ਤੇ ਦੁਨੀਆਂ ਵਾਂਗ ਹੀ ਜੀਣਾ ਵਾ, ਜਿਹਦੇ ਨੂੰ ਦੁਨੀਆਂ ਤੁਰ ਪਈ ਮੈਂ ਵੀ ਉਧਰ ਨੂੰ ਤੁਰ ਪਿਆ। ਹਾਂਜੀ,
1: ਬੰਨ ਉਠਾਈ ਪੋਟਲੀ ਕਿੱਥੇ ਵੰਜਾ ਘੱਤ।
0: ਮੈਂ ਵੀ ਫਕੀਰੀ ਦੀ ਪੰਡ ਹੁਣ ਪੋਟਲੀ ਮੈਨੇ ਪੰਡ ਪੰਡ ਸਿਰ ਤੇ ਰੱਖ ਲਈ ਆ। ਇਸ ਫਕੀਰੀ ਦੀ ਪੰਡ ਨੂੰ ਮੈਂ ਕਿੱਥੇ ਸੁਟਾ, ਔਖੀ ਬੜੀ ਆ ਫਕੀਰੀ, ਉਹਦੇ ਮਾਲਕ ਦੇ ਨਾਲ ਨਿਭਾਉਣੀ ਬੜੀ ਔਖੀ ਆ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਈ। ਬੋਲਣਾ ਲੱਭ ਛੱਡਣਾ ਪੈਂਦਾ, ਤ੍ਰਿਸ਼ਨਾ ਛੱਡਣੀ ਪੈਂਦੀ ਆ, ਆਪਣੇ ਬੋਲਾਂ ਤੇ ਕੰਟਰੋਲ ਕਰਨਾ ਪੈਣਾ ਹੈ, ਰੱਬ ਦੀ ਰਜ਼ਾ ਵਿਚ ਰਹਿਣਾ ਪੈਂਦਾ ਹੈ। ਇਸ ਕਰਕੇ ਫਕੀਰੀ ਔਖੀ ਆ, ਇਹਨੂੰ ਮੈਂ ਹੁਣ ਕਿਤਨਾ ਨਿਭਾਵਾਂ। ਅਗਲੇ ਬਚਨ ਹੁਣ ਆਪ ਜੀ ਨੇ ਸਰਵਣ ਕਰਨੇ ਨੇ, ਬੜੇ ਪਿਆਰ ਭਰੇ ਬਚਨ ਨੇ ਬਾਬਾ ਫਰੀਦ ਜੀ ਦੇ। ਇੱਕ ਵਾਰ ਸਾਰੇ ਆਪੋ ਆਪਣੇ ਪਰਿਵਾਰ ਤੇ ਬੱਚਿਆਂ ਦੇ ਭਲੇ ਲਈ ਆਖੋ ਸਤਨਾਮ, ਗੱਜ ਕੇ ਆਖੋ ਸਤਨਾਮ ਸ੍ਰੀ। ਆਓ ਅੱਜ ਵਾਲੇ ਜਿਹੜੇ ਬਚਨ ਬਾਬਾ ਫਰੀਦ ਜੀ ਆਪ ਜੀ ਦੇ ਨਾਲ ਸਾਂਝੇ ਕਰਨ ਲੱਗੇ ਨੇ, ਪਿਆਰ

ਇਹ ਦੁਨੀਆਂ ਦੀ ਤਸਵੀਰ ਬਾਬਾ ਫਰੀਦ ਜੀ ਨੇ ਆਖੀ ਹੈ। ਸਾਹਮਣੇ ਤੁਹਾਨੂੰ ਹੱਸਦਾ ਬੰਦਾ ਨਜ਼ਰ ਆਉਣਾ ਹੈ, ਮਗਰ ਉਹਦੇ ਮਨ ਵਿੱਚ ਕੀ ਚੱਲ ਰਿਹਾ ਕਿਸੇ ਨੂੰ ਕੋਈ ਪਤਾ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੁਨੀਆਂ ਸੋਹਣੀ ਲੱਗ ਰਹੀ, ਕਾਰਾਂ ਵਿੱਚ ਘੁੰਮਦੀ, ਸੋਹਣੇ ਸੋਹਣੇ ਘਰ ਨੇ, ਵਿੱਚ ਸੁੰਦਰ ਸੋਫੇ ਰੱਖੇ ਨੇ, ਫੁੱਲਾਂ ਦੇ ਗੁਲਦਸਤੇ ਰੱਖੇ ਨੇ, ਸੁੰਦਰ ਬੈੱਡ ਲਾਏ ਨੇ, ਮਗਰ ਜਿਹੜੇ ਰਹਿਣ ਵਾਲੇ ਨੇ ਕੀ ਉਹ ਸੁਖੀ ਨੇ? ਧਿਆਨ ਦਿਓ, ਜਿਹੜੇ ਵਿੱਚ ਰਹਿਣ ਵਾਲੇ ਕੀ ਉਹ ਸੁਖੀ ਨੇ? ਸਾਹਿਬ ਜੀ ਕਹਿੰਦੇ ਕਿਛ ਨਾ ਬੁੱਝੇ ਕਿਛ ਨਾ ਸੁੱਝੇ, ਇਸ ਦੁਨੀਆਂ ਬਾਰੇ ਕੁਛ ਨੀ ਬੁੱਝਦਾ ਤੇ ਕਿਛ ਸੁੱਝਦਾ ਨਹੀਂ। ਇਹ ਸਾਰੇ ਵੇਖਣ ਨੂੰ ਭਾਵੇਂ ਸੋਹਣੇ ਲੱਗਦੇ, ਮਗਰ ਇਹਨਾਂ ਦੇ ਅੰਦਰ ਗੁੱਝੀ ਅੱਗ ਬਲ ਰਹੀ, ਅੱਗ ਬਲ ਰਹੀ ਅੱਗ। ਦੁਨੀਆਂ ਗੁੱਝੀ ਭਾਏ ਵੇਖਣ ਨੂੰ ਉਤੋਂ ਸੁੰਦਰ ਹੱਸਦੇ ਲੱਗਦੇ ਨੇ, ਮਗਰ ਚਾਰ ਬੰਦੇ ਇੱਥੇ ਇਕੱਠੇ ਖਲੋਤੇ ਉਤਰਾ ਜਫੀਆਂ ਪਾ ਰਹੇ ਨੇ, ਵਿੱਚੋਂ ਈਰਖਾ ਦਵੈਦ ਦੀ ਅੱਗ ਬਲ ਰਹੀ, ਵਿੱਚੋਂ ਵਿਸ਼ੇ ਵਿਕਾਰਾਂ ਦੀ ਅੱਗ ਬਲ ਰਹੀ। ਮੇਰੇ ਸਤਿਗੁਰੂ ਕਹਿੰਦੇ ਕੁਛ ਸੋਝਦਾ ਨਹੀਂ, ਬਾਬਾ ਫਰੀਦ ਜੀ ਕਹਿੰਦੇ ਨੇ ਕੁਛ ਸੋਝਦਾ ਨਹੀਂ, ਕੁਝ ਬੁੱਝਦਾ ਨਹੀਂ। ਇਹ ਦੁਨੀਆਂ ਇੱਕ ਗੁੱਝੀ ਅੱਗ ਆ। ਦੁਨੀਆਂ ਕੀ ਆ? ਗੁੱਝੀ। ਤੁਸੀਂ ਕਦੀ ਵੇਖਿਆ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਸਾਂ, ਇੱਕ ਅੱਗ ਲੱਗਦੀ ਸੀ ਰੂੜੀ ਨੂੰ, ਰੂੜੀ ਨੂੰ ਅੱਗ ਚੇਤਾ ਕਰੋ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਆਪਾਂ, ਰੂੜੀ ਨੂੰ ਅੱਗ ਲੱਗਦੀ, ਉੱਤੇ ਨਹੀਂ ਸੀ ਦਿਸਦੀ, ਅੰਦਰ ਧੁਖਦੀ ਰਹਿੰਦੀ ਧੁਖਦੀ ਰਹਿੰਦੀ, ਮਗਰ ਉਹ ਪਤਾ ਉਦੋਂ ਨਹੀਂ ਲੱਗਦਾ ਸੀ ਜਿੱਦਣ ਸਾਰੀ ਰੂੜੀ ਸੜ ਕੇ ਸੁਭਾਅ ਹੋ ਜਾਂਦੀ ਸੀ। ਉਤੋਂ ਨਹੀਂ ਸੀ ਨਾ ਉਹਦਾ ਧੂੰਆਂ ਨਿਕਲਣਾ, ਨਾ ਉਹਦਾ ਪਤਾ ਲੱਗਣਾ ਕਿ ਇਹਦੇ ਥੱਲੇ ਅੱਗ ਲੱਗੀ ਹੈ। ਇਸ ਤਰ੍ਹਾਂ ਹੀ ਗੁਰਮੁਖ ਪਿਆਰਿਓ, ਇਹ ਸਾਰੀ ਦੁਨੀਆਂ ਦੇ ਅੰਦਰ ਵਿਸ਼ੇ ਵਿਕਾਰ ਦੁਬਦਾ ਦਵੈਤ ਈਰਖਾ ਦੀ ਅੱਗ ਲੱਗੀ। ਕੋਈ ਵੀ ਕਿਸੇ ਦਾ ਮਿੱਤਰ ਥੋੜਾ ਇੱਥੇ ਕੋਈ, ਨਾ ਨਾ ਸੱਜਣੋ, ਇੱਥੇ ਕੋਈ ਕਿਸੇ ਦਾ ਮਿੱਤਰ ਨਹੀਂ ਜੇ। ਤਾਂ ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਵੀ ਇੱਕ ਥਾਂ ਤੇ ਕਹਿੰਦੇ ਨੇ, ਸਾਈ ਮੇਰੇ ਚੰਗਾ ਕੀਤਾ, ਸਾਈ ਮੇਰੇ ਚੰਗਾ ਕੀਤਾ, ਮੇਰੇ ਸਤਿਗੁਰੂ ਨੇ ਚੰਗਾ ਕੀਤਾ ਵਾ, ਹਉ ਬਲਹਾਰੀ ਸਤਿਗੁਰ ਆਪਣੇ ਜਿਨ ਇਹ

0: ਕਿੰਨੀ ਨਿੰਦਾ ਚੁਗਲੀ ਦੀ ਇਹਨਾਂ ਦੇ ਅੰਦਰ ਅੱਗ ਲੱਗੀ। ਬਾਬਾ ਫਰੀਦ ਜੀ ਕਹਿੰਦੇ ਕਿਛ ਨਾ ਸੁੱਜੇ ਕਿਛ ਨਾ ਬੁੱਝੇ ਦੁਨੀਆਂ ਗੁੱਝੀ ਭਾਏ ਇਹ ਦੁਨੀਆਂ ਇੱਕ ਗੁੱਝੀ ਆ ਗਿਆ। ਹਾਂਜੀ
1: ਸਾਈ ਮੇਰੇ ਚੰਗਾ ਕੀਤਾ ਨਾਹੀ ਤਾਂ ਹਮ ਵੀ ਵਜਾਂ ਦੱਜਾਂ ਆਹੇ।
0: ਸਾਈ ਮੇਰਾ ਸਾਈ ਮੈਨੇ ਮਾਲਕ ਮੇਰੇ ਮਾਲਕ ਨੇ ਮੈਨੂੰ ਚੰਗਾ ਕੀਤਾ ਏ ਕਿ ਜੱਪਣ

ਖਵਾਬ ਆ ਗਿਆ। ਬਾਬੇ ਫਰੀਦ ਨੇ ਆਖਿਆ ਮੇਰੇ ਮਾਲਕ ਨੇ ਚੰਗਾ ਕੀਤਾ ਏ, ਮੇਰੇ ਮਾਲਕ ਨੇ ਮੇਰੇ ਤੇ ਰਹਿਮਤਾਂ ਕੀਤੀਆਂ ਨੇ, ਮੈਨੂੰ ਅੱਲਾ ਦੀ ਬੰਦਗੀ ਵਿਚ ਜੋੜ ਦਿੱਤਾ ਏ ਤੇ ਕਹਿ ਦਿੱਤਾ ਜੇ ਤੂੰ ਅੱਲਾ ਦੀ ਬੰਦਗੀ ਕਰੇਗਾ ਤੇਰੇ ਅੰਦਰ ਜਿਹੜੇ ਭਾਂਬੜ ਬਲਦੇ ਨੇ ਇਹ ਬੁੱਝ ਜਾਣਗੇ, ਸ਼ਾਂਤ ਹੋ ਜਾਣਗੇ। ਗੁਰ ਕੀ ਸੇਵਾ ਕਰੋ ਦਿਨ ਰਾਤ, ਬੋਲੋ ਗੁਰ ਕੀ ਸੇਵਾ, ਫਿਰ ਬੋਲੋ ਗੁਰ ਕੀ ਸੇਵਾ। ਕੀ ਹੋਊਗਾ ਜੀ ਫਿਰ? ਸੁਖ ਸਹਿਜ ਮਨ ਆਵੇ, ਸ਼ਾਂਤ ਸੁਖ ਸਹਿਜ ਤੇ ਸ਼ਾਂਤੀ ਅਵਸਥਾ ਆਜੂਗੀ, ਅੰਦਰਲੀਆਂ ਸਾਰੀਆਂ ਤਪਸ਼ਾਂ ਪੁੱਜਣਗੀਆਂ। ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ, ਜੇ ਤੂੰ ਨਾਮ ਜਪੇਗਾ ਬੰਦਿਆ ਤੇ ਅੰਦਰੋਂ ਸ਼ੀਤਲ ਹੋ ਜਾਏਗਾ। ਇਸ ਕਰਕੇ ਬਾਬਾ ਜੀ ਕਹਿੰਦੇ ਨੇ ਮੇਰੇ ਮਾਲਕ ਨੇ ਮੇਰੇ ਨਾਲ ਚੰਗਾ ਕੀਤਾ ਏ, ਮੇਰੇ ਤੇ ਪਰ ਉਪਕਾਰ ਕੀਤਾ ਏ ਕਿ ਮੈਨੂੰ ਪਰਮੇਸ਼ਵਰ ਦੀ ਬੰਦਗੀ ਕਰਨ ਲਾ ਦਿੱਤਾ ਵਾ, ਜਿਹਦੇ ਨਾਲ ਮੇਰੇ ਅੰਦਰ ਦੀ ਅੱਗ ਮੈਨੂੰ ਸਮਝ ਆ ਗਈ ਆ, ਨਹੀਂ ਤੇ ਮੈਂ ਵੀ ਸਾਜਣਾ, ਨਹੀਂ ਤਾਂ ਹੰਬੀ ਦੱਜਾ ਆਹੇ, ਮੈਂ ਵੀ ਇਸ ਅੱਗ ਵਿਚ ਸਰਜਣਾ ਸੀ। ਮੇਰੇ ਮਾਲਕ ਨੇ ਚੰਗਾ ਕੀਤਾ ਏ, ਮੈਨੂੰ ਲਾਹ

0: ਪਾਤਸ਼ਾਹ ਕਹਿੰਦੇ ਸਾਰੀ ਪ੍ਰਿਥਵੀ ਜਲ ਰਹੀ, ਸਾਰਾ ਸੰਸਾਰ ਜਲ ਰਿਹਾ ਹੈ, ਸਾਰੇ ਸੰਸਾਰ ਨੂੰ ਅੰਦਰੋਂ ਈਰਖਾ ਦੀ ਅੱਗ ਲੱਗੀ। ਚਾਰ ਤਰ੍ਹਾਂ ਦੀ ਅੱਗ ਦੱਸੀ ਮਹਾਂਪੁਰਸ਼ਾਂ ਨੇ, ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ, ਆਪਣੇ ਆਪਣੇ ਪਰਿਵਾਰ ਦੇ ਭੱਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਾਰ ਤਰ੍ਹਾਂ ਦੀ ਅੱਗ ਦੱਸੀ ਆ। ਪਹਿਲੀ ਅੱਗ ਤੇ ਮਾਂ ਦੇ ਪੇਟ ਵਿਚ ਜਿਹੜੀ ਲੱਗਦੀ, ਇਹਨੂੰ ਕਹਿੰਦੇ ਜਠਰ ਅਗਨੀ। ਕੀ ਕਹਿੰਦੇ ਨੇ? ਜਠਰ ਅਗਨੀ। ਜਿਹੜੀ ਮਾਂ ਦੇ ਪੇਟ ਵਿਚ ਜੈਸੀ ਅਗਨ ਉਧਰ ਮੈਂ ਅੱਗ ਅੰਦਰ, ਉਧਰ ਦੇ ਵਿਚ ਵੀ ਕੋਈ ਅੱਗ ਆ ਜਿੱਥੇ ਜੀਵ ਪੱਕਦਾ ਹੈ, ਜਿੱਥੇ ਜੀਵ ਬਣਦਾ ਹੈ, ਜਿੱਥੇ ਅਗਨ ਪੱਖੇ ਪੜਹਾਰੇ ਅੰਦਰ। ਫਿਰ ਪਹਿਲੀ ਅੱਗ ਜਠਰ ਅਗਨੀ, ਦੂਸਰੀ ਅਗਨ ਦਾਵਾ ਅਗਨੀ ਜਿਹੜੀ ਜੰਗਲ ਨੂੰ ਲੱਗਦੀ ਆ, ਜਿਹੜੀ ਘਾਹ ਘੂ ਨੂੰ ਲੱਗਦੀ। ਤੀਸਰੀ ਅੱਗ ਨਲ ਅਗਨੀ ਦੱਸੀ ਆ, ਜਿਹੜੀ ਗੁਰਮੁਖ ਪਿਆਰੇ ਉਹ ਸਮੁੰਦਰ ਦੇ ਪਾਣੀ ਨੂੰ ਲੱਗਦੀ। ਇੱਕ ਚੌਥੀ ਅੱਗ ਮਹਾਂਪੁਰਸ਼ਾਂ ਨੂੰ ਪੁੱਛਿਆ, ਜੀ ਆਪ ਜੀ ਕਿਰਪਾ ਕਰਕੇ ਦੱਸੋ ਚੌਥੀ ਅੱਗ ਕਿਹੜੀ? ਕਹਿੰਦੇ ਉਹ ਸਭ ਤੋਂ ਭਿਆਨਕ ਆ ਤੇ ਸਾਰੇ ਸੰਸਾਰ ਵਿਚ ਲੱਗੀ ਆ। ਆਖਿਆ ਜੀ ਉਹ ਕਿਹੜੀ? ਕਹਿੰਦੇ ਈਰਖਾ ਦੀ ਅਗਨੀ। ਕਦੀ ਤੁਸੀਂ ਚਿੜੀ ਨੂੰ ਕਿਤੇ ਸ਼ੀਸ਼ੇ ਅੱਗੇ ਬੈਠਿਆ ਵੇਖੋ, ਕਦੀ ਧਿਆਨ ਦੇਣਾ, ਇੱਕ ਸ਼ੀਸ਼ਾ ਨੰਗਾ ਹੋਵੇ ਤੇ ਆਪਾਂ ਇੰਡੀਆ ਵਿਚ ਵੇਹਨੇ, ਚਿੜੀ ਸ਼ੀਸ਼ੇ ਦੇ ਅੱਗੇ ਬਹਿ ਜਾਂਦੀ ਸੀ, ਸਾਰਾ ਸਾਰਾ ਦਿਨ ਭੁੱਖੀ ਮਰ ਜਾਂਦੀ ਸੀ, ਮਗਰ ਚੁੰਝਾਂ ਮਾਰ ਮਾਰ ਕੇ ਆਪਣੇ ਮੂੰਹ ਦੇ ਵਿਚੋਂ ਲਹੂ ਕੱਢ ਲੈਂਦੀ ਸੀ। ਕਹਿੰਦੀ ਦੂਸਰੀ ਚਿੜੀ ਕਿਉਂ ਆ ਗਈ? ਹੈ ਉਹਦਾ ਹੀ ਪਰਛਾਵਾਂ ਏ, ਹੈ ਉਹੋ ਹੀ ਫੋਟੋ ਦਿਸ ਰਹੀ ਆ, ਮਗਰ ਈਰਖਾ ਦੀ ਅੱਗ ਅੰਦਰ ਇੰਨੀ ਬਲ ਰਹੀ ਆ। ਕਹਿੰਦੀ ਜਿੱਥੇ ਮੈਂ ਬੈਠੀ ਆ ਉੱਥੇ ਦੂਸਰੀ ਚਿੜੀ ਕਿਉਂ ਆ ਗਈ? ਚੁੰਝਾਂ ਵੇਖੀ ਆ ਨਾ, ਵੇਖੀ ਆ ਨਾ ਚਿੜੀ ਸ਼ੀਸ਼ੇ ਅੱਗੇ ਮਾਰ ਮਾਰ ਕੇ ਚੁੰਝਾਂ। ਇਹ ਈਰਖਾ ਦੀ ਅੱਗ ਜਾਨਵਰ ਤੋਂ ਲੈ ਕੇ, ਕੀੜੀ ਤੋਂ ਲੈ ਕੇ, ਸੰਸਾਰ ਦੇ ਹਰ ਜੀਵ ਨੂੰ ਲੱਗੀ ਪਈ ਆ। ਮੇਰੇ ਸਾਹਿਬ ਕਹਿੰਦੇ ਸਾਰਾ ਸੰਸਾਰ ਜਲ ਰਿਹਾ, ਮੇਰੇ ਮਾਲਕ ਨੇ ਚੰਗਾ ਕੀਤਾ ਹੈ, ਮੈਨੂੰ ਖੁਦਾ ਦੀ ਬੰਦਗੀ ਨਾਲ ਜੋੜ ਦਿੱਤਾ ਹੈ, ਨਹੀਂ ਤੇ ਮੈਂ ਵੀ ਸੜ ਕੇ ਮਰ ਜਾਂਦਾ। ਬਾਬਾ ਫਰੀਦ ਜੀ ਇਸ ਤਰ੍ਹਾਂ ਕਹਿੰਦੇ ਜੀ,
1: ਫਰੀਦਾ ਜੇ ਜਾਣਾ ਤਿੰਨ ਥੋੜੜੇ ਸੰਭਲ ਬੁੱਕ ਭਰੀ।
0: ਇਹ ਬੜਾ ਪਿਆਰਾ ਬਚਨ ਜੇ, ਇੱਕ ਵਾਰ ਸਾਰੇ ਆਖ ਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਨਾਲੇ ਤੇ ਇੱਥੇ ਰਹਿੰਦਾ ਇਹ ਚੇਤਾ ਰਹਿੰਦਾ ਵਾ, ਨਾਲੇ ਪਰਿਵਾਰ ਦਾ ਤੇ ਦੇਹ ਦਾ ਭਲਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਜਾਣਾ ਤਿਲ ਥੋੜੜੇ, ਬੋਲੋ ਜੇ ਜਾਣਾ ਤਿਲ, ਤਿਲ ਸਮਝਦੇ ਹੋ? ਆ ਤਿਲ ਜਿਨ੍ਹਾਂ ਦਾ ਤੇਲ ਕੱਢੀ ਦੇ। ਬਾਬਾ ਫਰੀਦ ਕਹਿੰਦੇ ਜੇ ਮੈਨੂੰ ਇਹ ਪਤਾ ਲੱਗ ਜਾਏ ਕਿ ਮੇਰੇ ਕੋਲ ਤਿਲ ਥੋੜੇ ਨੇ ਤੇ ਫਿਰ ਬੁੱਕ ਭਰ ਭਰ ਕੇ ਮਕਾਵਾਂ ਨਾ। ਉਹ ਕਿਹੜੇ ਤਿਲਾਂ ਦੀ ਗੱਲ ਕਰ ਰਹੇ ਨੇ? ਉਹ ਅੰਦਰਲੇ ਸਵਾਸਾਂ ਰੂਪੀ ਤਿਲਾਂ ਦੀ ਗੱਲ ਕਰ ਰਹੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਜੇ ਮੈਨੂੰ ਪਤਾ ਲੱਗ ਜਾਏ ਕਿ ਅੱਜ ਮੇਰੀ 40 ਸਾਲ ਦੀ ਉਮਰ ਹੋ ਗਈ ਆ, ਮੈਂ 50 ਸਾਲ ਦੇ ਵਿਚ ਚਲੇ ਜਾਣਾ, ਬਾਕੀ ਮੇਰੇ 10 ਸਾਲ ਦੇ ਸਵਾਸ ਹੈਗੇ ਨੇ, ਤੇ ਫਿਰ ਮੈਂ ਟੀਵੀ ਅੱਗੇ ਬਹਿ ਬਹਿ ਕੇ ਸਵਾਸ ਨਾ ਖਰਾਬ ਕਰਾਂ, ਮੈਂ ਸ਼ਰਾਬ ਪੀ ਕੇ ਘਰਾੜੇ ਮਾਰ ਕੇ ਸਵਾਸ ਨਾ ਖਰਾਬ ਕਰਾਂ, ਮੈਂ ਭੈੜੇ ਕਰਮਾਂ ਵਿਚ ਸਵਾਸ ਨਾ ਕਰਾਂ, ਫਿਰ ਮੈਂ ਸੰਭਲ ਬੁੱਕ ਭਰੀ, ਫਿਰ ਮੈਂ ਹਰ ਇੱਕ ਆਉਣ ਵਾਲੇ ਸਵਾਸ ਦੇ ਨਾਲ ਜਪਾਂ ਸਤਨਾਮ ਸ੍ਰੀ। ਜੇ ਜਾਣਾ ਤਿਲ ਥੋੜੜੇ, ਬੋਲੋ ਜੇ ਜਾਣਾ ਤਿਲ, ਫਿਰ ਬੋਲੋ ਇੱਕ ਵਾਰ, ਜੇ ਜਾਣਾ ਤਿਲ ਤਾਂ ਸੰਭਲ ਬੁੱਕ ਭਰੀ। ਬੁੱਕ ਭਰ ਭਰ ਕੇ ਜਿਸ ਤਰ੍ਹਾਂ ਮੈਂ ਸਵਾਸ ਗਵਾਈ ਜਾ ਰਿਹਾ, ਜਿਹੜਾ ਕੁ ਟਾਈਮ ਮਿਲਦਾ ਕਹਿੰਦਾ ਮੈਂ ਸੌਂ ਜਾਵਾਂ। ਰਾਤ ਨੂੰ 8 ਵਜੇ ਦਾ ਸੁੱਤਾ, ਸਵੇਰ ਦੇ 8 ਵਜੇ ਤੱਕ, ਤੇ ਗੁਰਮੁਖ ਪਿਆਰੇ ਰਾਤ ਨੂੰ ਸੁੱਤੇ ਪਿਆ ਸਵਾਸ ਜ਼ਿਆਦਾ ਖਰਾਬ ਹੁੰਦੇ ਨੇ। ਮਹਾਂਪੁਰਸ਼ ਬਾਬਾ ਪ੍ਰੀਤਮ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼ ਹੁੰਦੇ ਸੀ, ਉਹਨੇ ਕਦੀ ਕਿਸੇ ਦਾ ਬੱਚਾ ਸੁੱਤਾ ਹੋਣਾ ਤੇ ਤਰਲੇ ਪਾਉਣੇ ਮਾਂ ਅੱਗੇ ਜਾ ਕੇ, ਮੇਰੇ ਹੱਥ ਜੋੜੇ ਨੀ ਸਵਾਣੀਏ, ਆਪਣੇ ਬੱਚੇ ਨੂੰ ਬਹੁਤਾ ਸੌਣ ਨਾ ਦਿਆ ਕਰ। ਤੇ ਮੈਂ ਪੁੱਛਣਾ ਕਈ ਵਾਰ, ਬਾਬਾ ਜੀ ਬੱਚਾ ਸੁੱਤਾ ਹੋਵੇ ਸਗੋਂ ਆਰਾਮ ਕਰਦਾ ਹੈ? ਕਹਿੰਦੇ ਪਰਮਜੀਤ ਸਿੰਘ, ਜਦੋਂ ਬੱਚਾ ਸੌਂਦਾ ਹੈ ਇਹਦੇ ਦੂਣੇ ਸਵਾਸ ਖਰਾਬ ਹੁੰਦੇ ਨੇ, ਤੇ ਆਪਾਂ ਕੀ ਕਰਦੇ ਆ? ਜੇ ਬੱਚੇ ਦੇ ਹੁੰਦੇ ਸਾਡੇ ਵੀ ਹੁੰਦੇ ਹੋਣਗੇ। ਆਪਾਂ ਵੱਧ ਵੱਧ ਕਿਸ ਕੋਬਤ ਕਰਦੇ ਆ ਕਿ ਜਦੋਂ ਸਾਡਾ ਟਾਈਮ ਲੱਗੇ ਉਦੋਂ ਕੀ ਕਰੀਏ? ਸੌਂ ਜਾਈਏ? ਸਤਿਗੁਰੂ ਕਹਿੰਦੇ ਨੇ ਨਾ, ਇਸ ਤਰ੍ਹਾਂ ਨਾ ਕਰੋ। ਜੇ ਤੁਹਾਨੂੰ ਪਤਾ ਲੱਗ ਜਾਏ ਕਿ ਜੀਵਨ ਦੇ ਸਵਾਸ ਬੜੇ ਕੀਮਤੀ ਨੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਏ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਦਮ ਦਮ ਨਾਲ ਜੋ ਦਮ ਚੇਤਨਾ ਆਵੇ ਸੋ ਦਮ ਬਿਰਥਾ ਜਾਏ। ਇਹ ਕਰਾਰ ਕਰੀਏ, ਇਹਦੀ ਕੀਮਤ ਪਾਈਏ, ਇਹਦੀ ਕਦਰ ਕਰੀਏ ਆਪਣੇ ਸਵਾਸ ਦੀ। ਆ ਜਦੋਂ ਸਾਈ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਇੱਕ ਵਾਰ ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਧੰਨ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਜਦੋਂ ਪਟਨੇ ਗਏ ਨਾ ਪਟਨੇ, ਤੇ ਇੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਮਰਦਾਨਾ, ਕਹਿੰਦਾ ਮੈਨੂੰ ਭੁੱਖ ਲੱਗੀ। ਪਿਆਰ ਨਾਲ ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਇੱਕ ਲਾਲ ਦਿੱਤਾ ਸਤਿਗੁਰੂ ਨੇ, ਆਖਿਆ ਜਾ ਦੁਕਾਨ ਦੇ ਉੱਤੇ ਵੇਚਿਆ ਤੇ ਇਹਦੀ ਕੀਮਤ ਪਵਾ ਕੇ ਆ। ਪਹਿਲਾਂ ਲੈ ਕੇ ਗਿਆ ਕਿਤੇ ਚੀਨੀ ਵਾਲੀ ਦੁਕਾਨ ਦੇ ਉੱਤੇ, ਉਹਨਾਂ ਨੇ ਆਖਿਆ ਇੱਕ ਪਾਈਆ ਚੀਨੀ ਦੇ ਦਾਂਗੇ, ਤੇ ਮਰਦਾਨੇ ਨੇ ਆਖਿਆ ਐਡਾ ਮਹਿੰਗਾ ਲਾ ਲਿਆ, ਘੱਟ ਕੀਮਤ ਪਾਈ, ਉਹ ਥੋੜੀ ਹੋਰ ਪਾ। ਉਹਨਾਂ ਕਿਹਾ ਅੱਧਾ ਕਿਲੋ ਦੇ ਦਾਂਗੇ, ਉਹਨਾਂ ਕਿਹਾ ਹੋਰ ਪਾ। ਉਹਨਾਂ ਕਿਹਾ ਇਹ ਤੋਂ ਵੱਧ ਨਹੀਂ। ਇਹ ਤੋਂ ਬਾਅਦ ਚਲੇ ਗਿਆ ਕਿਸੇ ਕੱਪੜੇ ਵਾਲੀ ਦੁਕਾਨ ਤੇ, ਉਹਨਾਂ ਕਿਹਾ ਇੱਕ ਸੂਟ ਦਾ ਕੱਪੜਾ ਲੈ ਜਾ, ਕਿਉਂਕਿ ਉਹਨਾਂ ਨੂੰ ਲਾਲ ਦੀ ਪਛਾਣ ਨਹੀਂ ਸੀ, ਕੀਮਤ ਦਾ ਨਹੀਂ ਸੀ ਪਤਾ। ਕਿਸੇ ਨੇ ਦੋ ਗਜ ਕੱਪੜਾ ਉਹਦੀ ਕੀਮਤ ਪਾਈ, ਕਿਸੇ ਨੇ ਗੁਰਮੁਖ ਪਿਆਰਿਓ ਉਹਦੀ ਦੋ ਚੀਨੀ ਦੀਆਂ ਦੋ ਪਾਈਆ ਚੀਨੀ ਦੀ ਕੀਮਤ ਪਾਈ, ਕਿਸੇ ਨੇ ਅੱਧਾ ਕਿਲੋ ਆਟਾ ਕੀਮਤ ਪਾਈ, ਮਗਰ ਫਿਰ ਇਹ ਲਾਲ ਲੈ ਕੇ ਸਾਲਸਰਾ ਜੌਹਰੀ ਦੀ ਦੁਕਾਨ ਤੇ ਚਲੇ ਗਿਆ। ਜਦੋਂ ਸਾਲਸਰਾ ਜੌਹਰੀ ਦੀ ਦੁਕਾਨ ਤੇ ਜਾ ਕੇ ਇਹ ਲਾਲ ਵਿਖਾਇਆ ਤੇ ਉਹਨੇ ਪਹਿਲਾਂ ਤੇ ਲਾਲ ਨੂੰ ਮੱਥਾ ਟੇਕਿਆ, ਆਖੋ ਸਤਨਾਮ ਸ੍ਰੀ, ਤੇ ਫਿਰ 101 ਰੁਪਈਆ ਮੱਥਾ ਟੇਕ ਕੇ ਕਹਿਣ ਲੱਗਾ ਇਹ ਲਾਲ ਦੇ ਦਰਸ਼ਨਾਂ ਦੀ ਭੇਟਾ ਏ, ਮੁੱਲ ਨਹੀਂ, ਇਹ ਲਾਲ ਦੇ ਦਰਸ਼ਨ ਦੀ ਭੇਟਾ ਲੈ ਜਾ ਤੇ ਮੈਂ ਇਹਦਾ ਮੁੱਲ ਨਹੀਂ ਦੇ ਸਕਦਾ, ਮੈਂ ਲਾਲ ਖਰੀਦ ਨਹੀਂ ਸਕਦਾ। ਜਦੋਂ ਮੁੜ ਆਇਆ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਤੇ 101 ਰੁਪਈਆ ਲਿਆ ਕੇ ਮਰਦਾਨੇ ਨੇ ਰੱਖਿਆ ਤੇ ਆਖਿਆ ਲਾਲ ਨਹੀਂ ਦੇ ਕੇ ਆਇਆ, ਕਹਿਣ ਲੱਗਾ ਮਹਾਰਾਜ ਪਾਤਸ਼ਾਹ ਉਹਨੇ ਆਖਿਆ ਲਾਲ ਦੀ ਕੋਈ ਕੀਮਤ ਨਹੀਂ, ਇਹ ਲਾਲ ਬਹੁਤ ਕੀਮਤੀ ਆ, ਮੇਰੇ ਵਰਗੇ ਕਈ ਦੁਕਾਨਦਾਰ ਮਿਲ ਕੇ ਵੀ ਇਹ ਲਾਲ ਨਹੀਂ ਲੈ ਸਕਦੇ, ਇਹ ਬੜਾ ਸੱਤਾ ਪਾਤਸ਼ਾਹੀਆਂ ਦੀ ਕੀਮਤ ਦਾ ਇੱਕ ਲਾਲ ਦੱਸਿਆ। ਆ ਅਮਰੀਕਾ ਜਿੱਡਾ ਦੇਸ਼ ਹੈ ਨਾ, ਇਹਦੇ ਇਹਦੇ 7 ਦੇਸ਼ਾਂ ਨੂੰ ਵੇਚ ਦਿਓ ਕਿਸੇ ਅੱਗੇ ਤੇ ਜਿੰਨੀ ਦੌਲਤ ਬਣਦੀ ਇੱਕ ਲਾਲ ਦੀ ਕੀਮਤ ਲਿਖਿਆ, ਇਸ ਤਰ੍ਹਾਂ ਬਣਦੀ ਜਨਮ ਸਾਖੀ ਵਿਚ, 7 ਪਾਤਸ਼ਾਹੀਆਂ ਵੇਚ ਦਈਏ ਇੱਕ ਲਾਲ ਦੀ ਕੀਮਤ ਬਣਦੀ ਆ। ਤੇ ਸਾਲਸਰਾ ਨੇ ਆਖਿਆ ਮਹਾਰਾਜ ਮੈਂ ਇਹ ਭੇਟਾ ਦਿੱਤੀ ਆ, ਮੱਥਾ ਟੇਕਿਆ ਵਾ, ਮੈਂ ਮੁੱਲ ਨਹੀਂ ਲਿਆ। ਤੇ ਮਰਦਾਨੇ ਨੇ ਜਦੋਂ ਇਹ ਗੱਲ ਆਖੀ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ, ਤੇ ਫਿਰ ਸਤਿਗੁਰੂ ਦੇ ਕੋਲ ਜਦੋਂ ਸਾਲਸਰਾ ਜੌਹਰੀ ਆਇਆ ਤੇ ਮਹਾਰਾਜ ਪਾਤਸ਼ਾਹ ਨੂੰ ਮਹਾਰਾਜ ਕਹਿਣ ਲੱਗੇ ਸਾਲਸਰਾ ਇਹ ਤੂੰ 101 ਰੁਪਈਆ ਦਿੱਤਾ, ਲਾਲ ਨਹੀਂ ਰੱਖਿਆ। ਮਹਾਰਾਜ ਇਸ ਲਾਲ ਦੀ ਕੀਮਤ ਬਹੁਤ ਆ ਤੇ ਮੇਰੇ ਕੋਲ ਏਡੀ ਭੇਟਾ ਨਹੀਂ, ਮੈਂ ਤੇ ਮੱਥਾ ਟੇਕਿਆ ਵਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਉਹਨੂੰ ਵਚਨ ਕਹਿਆ ਸੀ ਨਾ ਜਨਮ ਸਾਖੀ ਦੇ ਵਿਚ, ਆਖੋ ਸਤਨਾਮ ਸ੍ਰੀ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਲਸਰਾਏ ਇਹ ਤੇ ਇੱਕ ਪੱਥਰ ਦਾ ਟੋਟਾ ਏ, ਜਿਹਦੀ ਤੂੰ ਇੰਨੀ ਕੀਮਤ ਪਾਉਣੀ ਦੱਸਦਾ ਏ, ਇੱਕ ਪੱਥਰ ਦਾ, ਇਹਦੇ ਤੋਂ ਵੀ ਇੱਕ ਕੀਮਤੀ ਲਾਲ ਹੈ ਤੇਰੇ ਕੋਲ, ਜੇ ਸੰਭਾਲ ਸਕੇ ਤੇ ਸੰਭਾਲ, ਇੱਕ ਵਾਰ ਗਾਓ ਜਰਾ ਆਪਣਾ।

0: ਕਿਹੜਾ ਲਾ ਲਿਆ, ਹੱਥ ਜੋੜ ਕੇ ਕਹਿਣ ਲੱਗਾ ਸਾਹਿਬਾ ਮੇਰੇ ਕੋਲ ਲਾ ਲਿਆ। ਸਤਿਗੁਰੂ ਕਹਿੰਦੇ ਹਾਂ ਤੇਰੇ ਕੋਲ ਲਾ ਲਿਆ, ਉਹਨੂੰ ਸੰਭਾਲ ਲਾ। ਆਖਿਆ ਕਿਹੜਾ, ਕਹਿਣ ਲੱਗੇ ਸਵਾਸ। ਸਵਾਸ ਇਹਦੇ ਤੋਂ ਵੀ ਕੀਮਤੀ ਹੈ, ਜੇ ਇਹ ਬਿਰਥਾ ਚਲੇ ਗਿਆ ਤੇ ਗੁਰਮੁਖ ਪਿਆਰਿਆ ਇਹਦੀ ਕੀਮਤ ਹੀ ਕੋਈ ਨਹੀਂ। ਇਸ ਲਾਲ ਦੀ ਤੇ ਕੀਮਤ ਹੈ, ਮਗਰ ਜਿਹੜਾ ਇੱਕ ਵਾਰ ਮੂੰਹ ਦੇ ਵਿੱਚੋਂ ਸਵਾਸ ਨਿਕਲ ਗਿਆ ਉਹਦੀ ਕੋਈ ਕੀਮਤ ਨਹੀਂ। ਇਸ ਕਰਕੇ ਭੈਣੋ ਬੱਚਿਓ, ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਮੰਨਿਆ ਕਰੋ, ਉਠਤ ਬੈਠਤ ਸੋਵਤ ਨਾਮ। ਬੋਲੋ, ਉਠਤ ਬੈਠਤ ਸੋਵਤ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਪਦਿਆਂ ਕੀ ਕਰਿਆ ਕਰੋ, ਨਾਮ ਜਪਿਆ ਕਰੋ, ਬੰਦਗੀ ਕਰਿਆ ਕਰੋ ਪਰਮੇਸ਼ਵਰ ਦੀ। ਸਤਿਗੁਰੂ ਕਹਿੰਦੇ ਨੇ ਮੈਨੂੰ ਪਤਾ ਲੱਗ ਗਿਆ ਹੈ ਕਿ ਜੇ ਜਾਣਾ ਕਿਤੇ ਮੈਨੂੰ ਪਤਾ ਲੱਗ ਜਾਏ ਮੇਰੇ ਸਵਾਸ ਥੋੜੇ ਰਹਿ ਗਏ ਨੇ, ਤੇ ਮੈਂ ਸੰਭਲ ਕੇ ਬੁੱਕ ਭਰਾਂ ਤੇ ਇੱਕ ਇੱਕ ਸਵਾਸ ਨਾਲ ਜਪਾਂ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
1: ਜੇ ਜਾਣਾ ਸੋ ਨੰਦੜਾ ਤਾਂ ਥੋੜਾ ਮਾਣ ਕਰੀ।
0: ਜੇ ਜਾਣਾ ਸ਼ੋ, ਸ਼ੋ ਮੈਨੇ ਪਤੀ, ਨੱਡੜਾ ਨੱਡੜਾ ਮੈਨੇ ਬੱਚਾ। ਇੱਥੇ ਬੜੇ ਪਿਆਰੇ ਬਚਨ ਨੇ ਕਿ ਜੇ ਮੈਨੂੰ ਪਤਾ ਲੱਗੇ ਕਿ ਮੇਰਾ ਪਤੀ ਜਿਹੜਾ ਬਾਲ ਸੁਭਾਅ ਵਾਲਾ ਹੈ, ਉਹ ਚਾਤਰੀਆਂ ਤੇ ਨਹੀਂ ਰੀਝਦਾ। ਧਿਆਨ ਦੇਣਾ, ਰੱਬ ਜਿਹੜਾ ਹੈ ਨਾ, ਉਹ ਕਾਤੇ ਨਹੀਂ ਰੀਝਦਾ, ਚਤਰਾਈ ਤੇ ਨਹੀਂ ਰੀਝਦਾ। ਇਹ ਮਨ ਚੰਚਲਾ ਨਿਤਨੇਮ ਪੜਦੇ ਹੋ, ਬੋਲੋ ਇਹ ਮਨ ਅੱਗੇ ਕੀ ਆ। ਜੇ ਮੈਨੂੰ ਇਹ ਪਤਾ ਲੱਗ ਜਾਏ ਕਿ ਮੇਰਾ ਰੱਬ ਚਤਰਿਆਈਆਂ ਤੇ ਸਿਆਣਪਾਂ ਤੇ ਨਹੀਂ ਰੀਝਦਾ। ਜੇ ਜਾਣਾ ਸ਼ੋ, ਸ਼ੋ ਮਿਣੇ ਮੇਰਾ ਪਤੀ, ਨੱਡੜਾ ਉਹ ਬਚਪਨ ਸੁਭਾਅ ਵਾਲਾ ਹੈ ਤੇ ਭੋਲਿਆਂ ਨੂੰ ਪਿਆਰ ਕਰਦਾ ਹੈ, ਉਹ ਭੋਲੀ ਬਿਰਤੀ ਨਾਲ ਕਹਿ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਉਹ ਭੋਲੇ ਭਾ ਮਿਲਦਾ ਹੈ, ਬੜੇ ਸਿੰਪਲ ਜੇ ਸੁਭਾਅ ਵਾਲਿਆਂ ਨੂੰ ਰੱਬ ਮਿਲਦਾ ਹੈ। ਤੇ ਜੇ ਮੈਨੂੰ ਇਹ ਪਤਾ ਲੱਗ ਜਾਏ ਕਿ ਮੇਰਾ ਸ਼ੋ ਜਿਹੜਾ ਵਾ ਪਤੀ ਪਰਮੇਸ਼ਵਰ ਆ, ਉਹ ਬੱਚੇ ਬਿਰਤੀ ਵਾਲਾ ਵਾ। ਵੇਖਿਆ ਤੁਸੀਂ ਬੱਚਿਆਂ ਦੀ ਬਿਰਤੀ ਕਦੀ ਵੇਖੀ ਜੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਰੱਬ ਦੀ ਬਿਰਤੀ ਜੇ ਦੋ ਮਿੰਟ ਚ ਲੜ ਪੈਂਦੇ ਨੇ ਤੇ ਦੋ ਮਿੰਟ ਜੀ ਫੇਰ ਇਕੱਠੇ ਹੋ ਜਾਂਦੇ। ਇਹ ਸਾਡੇ ਹੀ ਅੰਦਰ ਯਾਰ ਘੁਲਿਆ, ਇਹ ਸਾਡੇ ਹੀ ਅੰਦਰ ਕੋੜ ਪਿਆ ਹੈ ਕਿ ਇੱਕ ਗੱਲ ਤੋਂ ਕਦੀ ਇੱਕ ਕਿਸੇ ਨਾਲ ਨਾਰਾਜ਼ ਹੋ ਜਾਈਏ, ਮਰ ਜਾਵਾਂਗੇ, ਮਗਰ ਫਿਰ ਕਿਸੇ ਨਾਲ ਬੋਲਣਾ ਨਹੀਂ। ਇਹ ਸਾਨੂੰ ਕੋੜ ਪਿਆ ਹੈ। ਕਦੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹਿਬ ਆਏ, ਮੈਂ ਇੱਕ ਵਾਰ ਬਚਨ ਅੱਗੇ ਆਪ ਜੀ ਨੇ ਕੀਤਾ ਹੈ, ਤੇ ਬੀਬੀ ਸਦਾ ਕੌਰ, ਇਹਨਾਂ ਦੋਵਾਂ ਦਾ ਵੈਰ ਸੀ ਆਪਸ ਵਿੱਚ ਬੜਾ, ਜਿਨ੍ਹਾਂ ਨੇ ਕਿਤਾਬਾਂ ਪੜੀਆਂ ਇਤਿਹਾਸ ਦੀਆਂ। ਬੀਬੀ ਸਦਾ ਕੌਰ ਬੜੀ ਵੱਡੀ ਜਰਨੈਲ ਹੋਈ ਆ, ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਇਹਨਾਂ ਦੋਵਾਂ ਦਾ ਸਿਰ ਵੱਢ ਵੈਰ ਸੀ, ਤੇ ਇੱਕ ਦਿਨ ਦਰਬਾਰ ਸਾਹਿਬ ਇਕੱਠੇ ਹੋ ਗਏ। ਉਹ ਪਿਆਰਿਓ, ਅਸੀਂ ਤੇ ਗੁਰਦੁਆਰੇ ਆਣ ਕੇ ਵੀ ਇੱਕ ਦੂਸਰੇ ਨਾਲ ਪਿਆਰ ਨਹੀਂ ਕਰਦੇ, ਅਸੀਂ ਗੁਰਦੁਆਰੇ ਵਾਲੇ ਵੀ ਕਹਿੰਦੇ ਹਾਂ ਆ ਕਿੰਨੇ ਗੁਰਦੁਆਰੇ ਤੁਹਾਡੇ ਸ਼ਹਿਰ ਦੇ ਵਿੱਚ ਬਣ ਗਏ, ਇਹ ਹੋਮੇ ਨੇ ਬਣਾਏ। ਆਖੋ ਸਤਨਾਮ ਸ੍ਰੀ, ਜੇ ਝੂਠ ਹੈ ਤੇ ਦੱਸੋ, ਜੇ ਝੂਠ ਹੈ ਤੇ ਦੱਸੋ, ਇਹ ਹੋਮੇ ਨੇ ਬਣਾਏ, ਹੋਮੇ ਨੇ ਬਣਾਏ ਨੇ, ਨਹੀਂ ਤੇ ਸਾਰੇ ਸ਼ਹਿਰ ਦਾ ਇੱਕੋ ਹੀ ਗੁਰਦੁਆਰਾ ਹੁੰਦਾ ਤੇ ਤੁਸੀਂ ਉੱਥੇ ਵੇਖ ਕੇ ਕਹਿੰਦੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਕਹਿੰਦੇ ਨਾ। ਮਗਰ ਗੁਰਮੁਖ ਪਿਆਰਿਓ, ਇਹ ਹੁਣ ਗੁਰਦੁਆਰੇ ਵੀ ਜੱਟਾਂ ਦੇ ਨਾਂ ਤੇ, ਰਾਮਗੜੀਆਂ ਦੇ ਨਾਂ ਤੇ, ਭਾਪਿਆਂ ਦੇ ਨਾਂ ਤੇ, ਚਮਾਰਾਂ ਦੇ ਨਾਮ ਤੇ, ਇਹ ਤੇ ਦੁਨੀਆਂ ਪੈ ਹੀ ਉਲਟਰਾਏ ਪੈ ਗਈ ਹੈ। ਜਦੋਂ ਇਹ ਦੋਵੇਂ ਭੈਣ ਭਰਾ ਇਕੱਠੇ ਹੋਏ, ਮਹਾਰਾਜਾ ਰਣਜੀਤ ਸਿੰਘ ਸਾਹਿਬ, ਬੀਬੀ ਸਦਾ ਕੌਰ, ਸਿਰ ਵੱਢ ਵੈਰ ਨੇ, ਮਗਰ ਦੋਵਾਂ ਦੇ ਮਨ ਦੇ ਵਿੱਚ ਇਹ ਗੱਲ ਆ ਗਈ ਕਿ ਜੇ ਇਹ ਵੈਰ ਗੁਰੂ ਘਰ ਨਹੀਂ ਮਿਟਣਾ ਤੇ ਕਿੱਥੇ ਮਿਟਣਾ ਹੈ। ਧਿਆਨ ਦਿਓ, ਜੇ ਇਹ ਵੈਰ ਗੁਰੂ ਘਰ ਨਹੀਂ ਮਿਟਣਾ ਤੇ ਕਿੱਥੇ ਮਿਟਣਾ ਹੈ। ਗੁਰੂ ਘਰ ਵਿੱਚ ਆਇਆ, ਵੇਖਿਆ ਤੇ ਬੀਬੀ ਰਾਣੀ ਪ੍ਰਸ਼ਾਦ ਲੈ ਕੇ ਜਾ ਰਹੀ ਸੀ ਤੇ ਮਹਾਰਾਜਾ ਪ੍ਰਸ਼ਾਦ ਕਰਾ ਕੇ ਦਰਸ਼ਨੀ ਡੋੜੀ ਦੇ ਵਿੱਚੋਂ ਨਿਕਲਿਆ। ਦੋਵੇਂ ਹੀ ਇਹ ਗੱਲ ਸਮਝਦੇ ਸੀ ਕਿ ਗੁਰੂ ਦੀ ਸ਼ਰਨ ਵਿੱਚ ਵੈਰ ਨਹੀਂ ਕਰਨਾ, ਇੱਥੇ ਤੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ। ਦੋਵਾਂ ਨੂੰ ਹਕੀਕਤ ਵਿੱਚ ਇਸ ਗੱਲ ਦਾ ਗਿਆਨ ਸੀ ਤੇ ਉਹਨੇ ਆਖਿਆ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅੱਗੋਂ ਬੀਬੀ ਸਦਾ ਕੌਰ ਨੇ ਆਖਿਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ। ਤੇ ਦੋਵਾਂ ਦੀ ਕਿੰਨਿਆਂ ਸਾਲਾਂ ਤੋਂ ਚੱਲਦੀ ਦੁਸ਼ਮਣੀ ਇੱਕ ਮਿੰਟ ਚ ਖਤਮ ਹੋ ਗਈ, ਇੱਕ ਮਿੰਟ ਚ ਖਤਮ ਹੋ ਗਈ ਦੁਸ਼ਮਣੀ ਗੁਰੂ ਘਰ ਵਿੱਚ ਆਣ ਕੇ। ਤੇ ਗੁਰਮੁਖ ਪਿਆਰਿਓ, ਆਪਣੇ ਅੰਦਰ ਤੇ ਇੰਨੀ ਅੱਗ ਲੱਗੀ ਆ, ਆਪਾਂ ਤੇ ਗੁਰੂ ਘਰ ਵੀ ਆਣ ਕੇ ਇੱਕ ਦੂਸਰੇ ਨਾਲ ਵੈਰ ਵਿਰੋਧ ਨਹੀਂ ਛੱਡਦੇ। ਆਪਾਂ ਤੇ ਇੱਕ ਦੂਸਰੇ ਨਾਲ ਉਸ ਅੱਖ ਨਾਲ ਵੇਹਨੇ ਆ, ਆਹ ਮੇਰਾ ਫਲਾਣਾ ਆਇਆ, ਆਹ ਮੇਰਾ ਢੀਂਗੜਾ ਆਇਆ। ਆਹ ਗੁਰਮੁਖ ਪਿਆਰਿਆ ਮੈਨੂੰ ਕਹਿ ਰਿਹਾ ਸੀ ਭਾਈ ਜੀ ਜੋੜੇ ਨਹੀਂ ਝਾੜਨ ਦਿੰਦੇ ਤੁਸੀਂ। ਮੈਂ ਕਿਹਾ ਗੁਰਮੁਖ ਪਿਆਰਿਆ, ਗੁਰੂ ਨਾਨਕ ਦੀ ਸੰਗਤ ਦੇ ਜੋੜੇ ਝਾੜਿਆ ਕਰ। ਉੱਥੇ ਕੀ ਆ ਜੀ, ਉੱਥੇ ਸੰਗਤ ਵਿੱਚ ਨਾ ਕੋ ਵੈਰੀ ਨਾ ਇਹ ਬਗਾਨਾ ਸਗਲ ਸੰਗ। ਉਥੋਂ ਇੱਕ ਮਾਤਾ ਆਉਣੀ ਆ ਜਿੱਥੋਂ ਸੁਭਾਅ ਇਸ ਤਰ੍ਹਾਂ ਦਾ ਬਣ ਜਾਣਾ ਕਿ ਕੋਈ ਵੀ ਮਾੜਾ ਨਹੀਂ, ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ। ਕੀ ਗੁਰਦੁਆਰੇ ਆਪਾਂ ਕੇਵਲ ਪ੍ਰਸ਼ਾਦ ਵੰਡਣ ਨੂੰ ਬਣਾਏ ਨੇ? ਕੀ ਗੁਰਦੁਆਰੇ ਆਪਾਂ ਇਸੇ ਕਰਕੇ ਬਣਾਏ ਨੇ ਕਿ ਆੜ ਕੇ ਲੰਗਰ ਬਣਾਈਏ ਤੇ ਇਕੱਠੇ ਹੋ ਕੇ ਛਾਕੇ ਚੱਲੀਏ? ਦੱਸੋ ਗੁਰਦੁਆਰੇ ਇਸ ਕਰਕੇ ਬਣਾਏ ਨੇ ਕਿ ਜੇ ਬਾਹਰ ਅਸੀਂ ਈਰ ਖਾ ਲੂਆ ਤੇ ਗੁਰਦੁਆਰੇ ਆਣ ਕੇ ਸਾਨੂੰ ਮਤ ਆਵੇ ਕਿ ਕੋਈ ਵੀ ਬੁਰਾ ਨਹੀਂ, ਹਮ ਨਹੀਂ ਚੰਗੇ, ਕਿਤੇ ਸਾਨੂੰ ਜੀਵਨ ਦੀ ਜਾਚ ਆ ਜਾਏ। ਇੱਥੇ ਬਾਬਾ ਜੀ ਕਹਿੰਦੇ ਨੇ ਜੇ ਮੈਨੂੰ ਪਤਾ ਲੱਗ ਜਾਂਦਾ ਕਿ ਮੇਰਾ ਪਤੀ ਉਸ ਤਰ੍ਹਾਂ ਦਾ ਵਾ ਜਿਸ ਤਰ੍ਹਾਂ ਛੋਟੇ ਛੋਟੇ ਬੱਚੇ ਮਿੰਟਾਂ ਦੇ ਵਿੱਚ ਲੜਦੇ, ਮਿੰਟਾਂ ਚ ਪਿਆਰ ਕਰ ਲੈਂਦੇ ਨੇ, ਛੋਟੇ ਛੋਟੇ ਬੱਚੇ ਇੱਕ ਦੂਸਰੇ ਨਾਲ ਇੰਨਾ ਪਿਆਰ ਕਰਦੇ ਨੇ, ਮੇਰਾ ਸ਼ੋ ਜਿਹੜਾ ਵਾ ਬੜਾ ਨੱਡੜਾ ਵਾ ਤੇ ਮੈਂ ਆਪਣੀਆਂ ਸਿਆਣਪਾਂ ਦਾ ਮਾਣ ਨਾ ਕਰਦੀ ਤਾਂ ਥੋੜਾ ਮਾਣ ਕਰੀ, ਮੈਂ ਆਪਣੀਆਂ ਸਿਆਣਪਾਂ ਦਾ ਫਿਰ ਮਾਣ ਛੱਡ ਦਿੰਦੀ ਤੇ ਚਾਰ ਛਾੜ ਚਾਤਰੀ ਸਿਆਣਪ ਚਾਤਰੀ ਤੂੰ ਜਾਣ ਗੋਪਾਲੇ ਸਾਂਗਰੀ ਸਾਰੀਆਂ ਚਾਤਰੀਆਂ ਮੈਂ ਛੱਡ ਦਿੰਦੀ। ਹਾਂਜੀ
1: ਜੇ ਜਾਣਾ ਦੜ ਛਿੱਜਣਾ ਪੀਜੀ ਪਾਈ ਗੰਡ
0: ਲਾੜ ਲਾੜ ਆਪਾਂ ਨੂੰ ਪਤਾ ਹੈ ਨਾ ਲਾੜ ਆ ਕੱਪੜਾ ਛਿੱਜਣਾ ਇਹ ਛੁੱਟ ਜਾਣੀ ਆ ਗੰਢ ਤਾਂ ਪੀੜੀ ਪਾਈ ਗੰਢ ਇਹ ਪ੍ਰਮਾਤਮਾ ਦੇ ਨਾਲ ਚੰਗੇ ਗੁਣਾਂ ਦੇ ਨਾਲ ਮੈਂ ਪੱਕੀ ਗੰਢ ਦੇ ਲੈਂਦੀ ਜੇ ਮੈਨੂੰ ਪਤਾ ਲੱਗ ਜਾਣਾ ਇੱਕ ਨਾ ਇੱਕ ਦਿਨ ਜੀਵ ਆਤਮਾ ਦਾ ਤੇ ਸੰਸਾਰ ਦਾ ਪੱਲਾ ਛੁੱਟ ਜਾਣਾ ਹੈ ਰੱਬ ਦਾ ਪੱਲਾ ਛੁੱਟ ਜਾਣਾ ਹੈ ਤਾਂ ਪੀੜੀ ਪਾਈ ਗੰਢ ਮੈਂ ਪੱਕੀ ਕਰਕੇ ਗੰਢ ਦੇ ਲੈਂਦੀ ਜੇ ਮੈਨੂੰ ਪਤਾ ਲੱਗਦਾ ਕਿ ਇੱਕ ਨਾ ਇੱਕ ਦਿਨ ਮੇਰਾ ਤੇ ਇਸ ਸਰੀਰ ਦਾ ਪਰਮੇਸ਼ਵਰ ਦਾ ਸਾਰੀਆਂ ਚੀਜ਼ਾਂ ਦਾ ਵਿਛੋੜਾ ਪੈ ਜਾਣਾ ਤੇ ਮੈਨੂੰ ਕੱਲੀ ਨੂੰ ਰਾਹ ਦੇ ਉੱਤੇ ਕਿਸੇ ਜੈ ਪੈਂਡੇ ਮਹਾਂ ਅੰਧ ਗੁਬਾਰਾ ਜਿਹੜੇ ਰਸਤੇ ਦੇ ਉੱਤੇ ਬਹੁਤ ਹਨੇਰਾ ਹੈ ਉੱਥੇ ਮੈਨੂੰ ਜਾਣਾ ਪੈਣਾ ਹੈ ਤੇ ਮੈਂ ਨਾਮ ਦੀ ਗੰਢ ਮਾਰ ਲੈਂਦੀ। ਹਾਂਜੀ
1: ਤੈ ਜੇਵਟ ਮੈਂ ਨਾਹੇ ਕੋ ਸਭ ਜਗ ਜਿੱਠਾ ਹੰਡ
0: ਹੁਣ ਬਾਬਾ ਫਰੀਦ ਜੀ ਕਹਿੰਦੇ ਫਿਰ ਮੈਂ ਸਮਝ ਲੈਂਦੀ ਹੇ ਮੇਰੇ ਮਾਲਕ ਜੀ ਕੱਲ ਪਰਸੋਂ ਜਦੋਂ ਮੈਂ ਹੁਕਮਨਾਮੇ ਦੀ ਆਣ ਕੇ ਕਥਾ ਕੀਤੀ ਨਾ ਮਹੀਨੇ ਦੀ ਤੇ ਸਾਰੇ ਮਹੀਨੇ ਦੀ ਅਰਦਾਸ ਕਰਨ ਤੋਂ ਬਾਅਦ ਮੈਂ ਇੱਕ ਆਪ ਜੀ ਨੂੰ ਦ੍ਰਿੜ ਕਰਾਇਆ ਸੀ ਕਰਵ ਕਿ ਜਦੋਂ ਸਾਰੀਆਂ ਜੂਨਾਂ ਚੋਂ ਭਟਕੇ ਆਣ ਕੇ ਦੂਜੇ ਭਾਅ ਦਾ ਭਾਉ ਜਾਲ ਕੇ ਆਣ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਆਤਮਾ ਡਿੱਗੀ ਤੇ ਉਹਨੇ ਆਖਿਆ ਸੀ ਪ੍ਰਭ ਤੁਧ ਬਿਨ ਦੂਜਾ ਕੋਈ ਨਹੀਂ, ਪ੍ਰਭ ਸੁਸਤੀ ਚ ਕੋਈ ਬੋਲਦੇ ਹੋ ਗੱਜ ਕੇ ਬੋਲੋ ਪ੍ਰਭ ਇੱਥੇ ਵੀ ਕਹਿੰਦੇ ਨੇ ਤੈ ਜੇਵਡ ਮੈਂ ਨਾਹੇ ਕੋ ਹੁਣ ਪਤਾ ਲੱਗਾ ਕਿ ਹੇ ਮੇਰੇ ਸਾਹਿਬਾ ਹੇ ਮੇਰੇ ਪਤੀ ਦੇਵ ਸਾਰੇ ਜਗਤ ਵਿੱਚ ਫਿਰ ਕੇ ਵੇਖਿਆ ਤੇਰੇ ਜਿੱਡਾ ਹੋਰ ਕੋਈ ਨਹੀਂ, ਸਭ ਜਗ ਡਿੱਠਾ ਹੰਡ ਸਾਰਾ ਜਗ ਹੰਡ ਕੇ ਵੇਖਿਆ ਵਾ ਸਾਰਾ ਜਗ ਫਿਰ ਕੇ ਵੇਖ ਲਿਆ ਵਾ ਮਗਰ ਮੇਰੇ ਸਾਹਿਬਾ ਤੇਰੇ ਵਰਗਾ ਪਿਆਰ ਕਰਨ ਵਾਲਾ ਕੋਈ ਨਹੀਂ, ਜੇ ਮੈਨੂੰ ਪਤਾ ਲੱਗਦਾ ਕਿ ਤੇਰੇ ਵਰਗਾ ਪਿਆਰ ਪਹਿਲਾਂ ਪਤਾ ਲੱਗ ਜਾਂਦਾ ਕਿ ਤੇਰੇ ਵਰਗਾ ਸਹਾਈ ਕੋਈ ਨਹੀਂ, ਅੰਤ ਕਾਲ ਤੇ ਤੂੰ ਹੀ ਸਹਾਈ ਹੋਣਾ ਹੈ ਤੇ ਮੈਂ ਸਵਾਸਾ ਰੂਪੀ ਜਿਹੜੇ ਬੁੱਕ ਨੇ ਇਹਨਾਂ ਨੂੰ ਐਵੇਂ ਨਾ ਕੱਢ ਕੱਢ ਕੇ ਮਾਰਦੀ, ਮੈਂ ਚਤੁਰਾਈਆਂ ਵਿੱਚ ਨਾ ਰਹਿੰਦੀ, ਮੈਂ ਆਪਣੇ ਸਿਆਣਪਾਂ ਵਿੱਚ ਨਾ ਰਹਿੰਦੀ, ਮੈਂ ਭੋਲੇ ਭਾਅ ਵਿੱਚ ਜਪਦੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ
1: ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ
0: ਇਹ ਬੜਾ ਪਿਆਰਾ ਬਚਨ ਜੇ ਆਪ ਜੀ ਨੇ ਕਈ ਵਾਰ ਸੁਣਿਆ ਤੇ ਯਾਦ ਕੀਤਾ ਜੇ ਤੂੰ ਅਕਲ ਅਕਲ ਮੈਨੇ ਮਤ ਲਤੀਫ ਇੱਕ ਉਰਦੂ ਦੇ ਵਿੱਚ ਜਿਹੜਾ ਸਿਆਣਾ ਹੋਵੇ ਉਹਨੂੰ ਕੀ ਕਹਿੰਦੇ ਆ ਲਤੀਫਾ ਲਤੀਫਾ ਕਹਿੰਦੇ ਇਹ ਬੜਾ ਲਤੀਫਾ ਹੈ ਇਹਨੂੰ ਬੜੀਆਂ ਸਿਆਣਪਾਂ ਆਉਂਦੀਆਂ ਬਾਬਾ ਫਰੀਦ ਜੀ ਵੀ ਕਹਿੰਦੇ ਬੰਦਿਆ ਇਹ ਆਪੋ ਆਪਣੇ ਆਪ ਨੂੰ ਵੇਖ ਲੋ ਕਿ ਮੈਂ ਆਖਾਂ ਪਰਮਜੀਤ ਸਿੰਘਾ ਜੇ ਤੂੰ ਸਿਆਣਾ ਹੈ ਧਿਆਨ ਦਿਓ ਪਰਮਜੀਤ ਸਿੰਘਾ ਜੇ ਤੂੰ ਸਿਆਣਾ ਹੈ ਤੇ ਬੂਟਾ ਸੋ ਆਖੇ ਬੂਟਾ ਸਾਂ ਜੇ ਤੂੰ ਸਿਆਣਾ ਹੈ ਜੇ ਤੂੰ ਅਕਲ ਲਤੀਫ ਬੰਦਿਆ ਜੇ ਤੂੰ ਸਿਆਣਾ ਹੈ ਤੇਰੇ ਵਿੱਚ ਕੋਈ ਮਤ ਹੈ ਤੇ ਕੀ ਕਰਿਆ ਕਰ ਕਾਲੇ ਲੇਖ ਨਾ ਲੇਖ ਤੇ ਇਹਦਾ ਬਚਨ ਬੜਾ ਪਿਆਰਾ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦਾ ਅਰਥ ਇਹ ਕੀਤਾ ਹੈ ਕਿ ਤੂੰ ਜਿਹਦੇ ਮੱਥੇ ਲੱਗਦਾ ਵਾ ਨਾ ਉਹਦੇ ਔਗਣ ਹੀ ਨਾ ਲਿਖਿਆ ਕਰ ਉਹਦੇ ਜਿਹਦੇ ਮੱਥੇ ਜਿਹਦੇ ਘਰ ਵਿੱਚ ਜਾਣਾ ਇਹ ਹੀ ਨਾ ਵੇਖਿਆ ਕਰ ਜਾ ਕੇ ਸਾਡਾ ਸੁਭਾਅ ਹੈ ਆਪਾਂ ਜਿਹਦੇ ਘਰ ਜਾਈਏ ਨਾਲੇ ਤੇ ਉਹਦੇ ਘਰੋਂ ਰੋਟੀ ਖਾ ਕੇ ਆਉਂਦੇ ਤੇ ਨਾਲੇ ਉਹਦੇ ਘਰੋਂ ਕੀ ਚੁੱਕ ਲਿਆਉਂਦੇ ਆ ਉਹਦੀਆਂ ਵਰਿਆਈਆਂ ਇਹਦੇ ਬੱਚੇ ਆਖੇ ਨਹੀਂ ਲੱਗਦੇ ਇਹਦੇ ਘਰ ਚ ਆਹ ਗਲਤ ਹੋ ਰਿਹਾ ਜੀ ਇਹਦੇ ਘਰ ਚ ਆਹ ਗਲਤ ਹੋ ਰਿਹਾ ਜੀ ਉਹਦੇ ਘਰ ਵਿੱਚ ਜੇ ਕੁਝ ਚੁੱਕਣਾ ਹੈ ਤੇ ਕੋਈ ਚੰਗੀ ਗੱਲ ਚੁੱਕ ਲਓ ਉਹਦੇ ਘਰੋਂ ਸਾਰਾ ਤੇ ਮਾੜਾ ਨਹੀਂ ਹੋਊਗਾ ਮੇਰੇ ਸਾਹਿਬ ਦਾ ਬਚਨ ਮੰਨ ਲਿਓ ਛੋੜ ਅਵਗੁਣ ਚੱਲੀਏ ਸਾਂਝ ਕਰੀਜੇ ਗੁਣਾ ਕੇਰੀ ਜਿਹਦੇ ਘਰ ਜਾਓ ਉਹਦੇ ਘਰ ਵਿੱਚੋਂ ਕੋਈ ਚੰਗੀ ਗੱਲ ਚੁੱਕ ਲਓ ਬਰਿਆਈਆਂ ਉਹਦੀਆਂ ਛੱਡ ਦਿਓ ਜੇ ਚੰਗੇ ਉਹਦੇ ਦੋਸਤ ਦਿਓ ਤੇ ਫਿਰ ਪਿਆਰ ਵਿੱਚ ਆਣ ਕੇ ਉਹਨੂੰ ਸਮਝਾਓ ਕਿ ਪਿਆਰਿਆ ਇਸ ਗੱਲ ਚ ਤੇਰਾ ਨੁਕਸਾਨ ਹੋ ਜਾਣਾ ਮਗਰ ਇਹ ਨਹੀਂ ਕਿ ਉਹਦੇ ਘਰੋਂ ਔਗਣ ਚੁੱਕ ਲਿਆਓ ਤੇ ਬਾਹਰ ਫਿਰ ਢੋਲ ਪਾ ਲਓ ਗਲ ਦੇ ਵਿੱਚ ਤੇ ਦੱਸਦੇ ਫਿਰ ਮੈਂ ਉਹਦੇ ਘਰ ਰੋਟੀ ਖਾਣ ਗਿਆ ਸਾਂ ਉਹਦੇ ਘਰ ਆਹ ਗਲਤ ਹੋ ਰਿਹਾ ਚੰਗੀ ਤੈਨੂੰ ਰੋਟੀ ਤੇ ਸੱਦਿਆ ਉਹਨੇ ਨਾਲੇ ਤੇ ਤੈਨੂੰ ਉਹਨੇ ਰੋਟੀ ਖਵਾਈ ਤੇ ਨਾਲੇ ਤੂੰ ਉਹਦੀਆਂ ਬਰਿਆਈਆਂ ਬਾਹਰ ਪਿੱਟਦਾ ਫਿਰਦਾ ਹੈ ਸਾਹਿਬ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ ਜੇ ਤੂੰ ਅਕਲ ਲਤੀਫ ਜੇ ਤੂੰ ਅਕਲ ਦਾ ਲਤੀਫਾ ਸਿਆਣਾ ਏ ਤੇ ਪਿਆਰਿਆ ਫਿਰ ਲੋਕਾਂ ਦੇ ਗੁਨਾਹ ਨਾ ਆਪਣੀ ਸੁਰਤ ਉੱਤੇ ਲਿਖਿਆ ਕਰ ਕਾਲੇ लेख ना लेख एवे काले लेख ना लिखदा फिरिया कर के डायरी ले लियो ते जेदे घर जाना कहना आ भी माड़ा आ भी माड़ा आ भी माड़ा आ भी माड़ा। कदी गुरु नानक नु पुछ हम नहीं चंगे, बोलो हम ते बुरा नहीं। आ बोली गुरु नानक ने तुहानू दित्ती सी तोते वांग दृढ़ करवाई सी, ए बोली तोते वांग दृढ़ करवाई। कबीर सब ते हम बुरे, कबीर अज कोई भी नहीं कहिंदा, हुण की कहिंदे कबीर सब ते हम चंगे। हुण ते ए बोली बन गई सारिया तो मैं चंगा, मेरे वर्गा किसे नूं पाठ करना नहीं आउंदा, मेरे वर्गे कपड़े पाउणे नहीं आउंदे, मेरे वर्गा गुरमुख कोई नहीं। मगर गुरमुखो ए घर इस तरह दा वा, ए मटाउंदा ए मटाउंदा। कर कृपा जिसके हिरदे गरीबी बसावे, निम्रता दिंदा ए घर, ए तुहानू इथे लै जांदा वा जिथे आप गवाईए तां शौ पाईए, आपा गवा के शौ दी प्राप्ति करांदा ए। ते मेरे सतगुरु पातशाह जी कहिंदे ने जे तूं किते सियाणा ए अकल दा ते फिर जिन्हां दे घर जाना उन्हां दी औगण ना चुकिया कर। हां जी,
1: आप नड़े गिरीवान मह सिर नीवा कर देख।
0: बाबा फरीद कहिंदा जे तू सियाणा है ते मैं तेनू एक सलाह दवां, अपनी बुकल च झाती मारिया कर, मैं की हां अपने अंदर। कदी महापुरुष ते इथों तक भी कहिंदे सी, कहिंदे गुरमुखो अपनी मूवी आप बनाया करो, अपनी मूवी, बोलो मूवी मूवी आप बनाउंदे हो ना कैमरे दे विच, अपनी मूवी अगे अगे तुसी आप तुरे गए शरीर करके ते सुरत करके पिछे वेंदे रिया करो, मैं की करदा फिरदा सारा दिन, पैर सवेर तो लेके शामा तक वेख्या करो मैं की कीता है, मैं किन्ने बजे उठिया, जदों मैं उठिया उदो मैं की कीता, जदों मैं इशनान कर लिया उस तो बाद मैं की कीता। कई मेरे वीर गुरमुख प्यारे इस तरह के पहली गल ते इशनान रोज करते ने, चलो जे इशनान कीता ते पैंदिया कोई रब दा ना नहीं, कोई बंदगी नहीं, कोई सिमरन नहीं। अजे गुरु गोबिंद सिंह साहब दे रहत नामिया विच लिखिया वा वाहे गुरु बिन कहे जो खावे, बोलो वाहे गुरु बिन, गज के क्यों नहीं कहिंदे वाहे गुरु बिन कहे। सामने रोटी आ गई ते वाहेगुरु दा नाम ना जपिया, पैंदिया ही परौंठा मुंह दे विच पाउण लग पिया। एक महापुरुष ने कथा सुनाई, कहिंदे किसे नूं प्रशादा कह दिता ते ओ प्रशादा खाण चले गया, जदों प्रशादा खाण लगा ना ते तरह तरह के परौंठे बना के दही नाल रख के सब्जी नाल रख के बीबी राणी हाथ जोड़ के बह गई कि गुरमुख प्यारा मेरे घर आया है, रोटी खाण तो पहलो मेरे घर दे हवा दे विच खलारूगा सतनाम श्री वाहेगुरु दियां धुनां, मगर ए ही मेरे वर्गा भुखा इन्हें पेथी आले परौंठे कदी वेखे नहीं सी, इथे दी ना तोड़ के मुंह दे विच जदों पाउण लगा ना ते जिहड़ी बुरकी मुंह च पाउण लगा उस बुरकी चो रोण दी आवाज आई, ध्यान दिओ बुरकी रोई ते इन्हें बुरकी रख दी थाल दे विच ते कहिंदा वाहेगुरु ये की गल, अज तक ते रोटी विचों रोण दी आवाज नहीं आई। जदों वाहेगुरु इहदे मुंहों निकलिया ते बुरकी हसण लग पई ते इन्हें हथ जोड़ के आख्या मैनूं पता नहीं लगा इस गल दा, मैनूं दस तो पहलो रोई क्यों है ते हुण हसदी क्यों है, ते इन्हें अगों बुरकी ने आवाज दी भलिया जदों तू रब दा नाम लैण तो पहलो ही रोटी खाण लगा सा ते मैं रोई सा, किस बेशुकरे दे मुंह विच मैनूं पाउण लगा है, किस नगुरे दे मुंह विच मैनूं पाउण लगा है, जिहदा कोई इन्ना भी धर्म नहीं कि जिसका दिता खावना तिस कहीए, जिन्हें रोटी दिती उन्हूं एक बार आखला वाहेगुरु तेरा शुक्र है, ते जदों तू वाहेगुरु आख्या वा जदों तेरे डर करके मुंह चो वाहेगुरु निकलिया है ते मैं तां हसी हां कि मैं उस मुंह विच पैण लगी हां जिहड़े मुंह दे विचों निकलिया सतनाम श्री, मेरी भी गति होगी मेरा भी भला हो गया। इत्थे बाबा जी कहिंदे ने कदी सोचो वेखो चंगी तरह ਤੁਸੀਂ ਪਿਆਰ ਦੇ ਵਿੱਚ ਆਣ ਕੇ ਇੱਕ ਵਾਰ ਫੇਰ ਆਖੋ ਸਤਨਾਮ ਸ੍ਰੀ, ਨਿਸ਼ੁਕਰੇ ਨਾ ਬਣੋ, ਇੱਕ ਵਾਰ ਫੇਰ ਦੱਸੋ ਕੀ ਤੁਸੀਂ ਜੀ।
1: ਆਪ ਨੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ,
0: ਆਪਣੇ ਅੰਦਰ ਝਾਤੀ ਮਾਰ ਕੇ ਵੇਖੋ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਬਿਨ ਕਹੇ ਜੋ ਖਾਵੇ, ਤੁਸੀਂ ਆਪਣੇ ਭੈਣ ਭਰਾ ਜਿੰਨੇ ਮੇਰੇ ਨੌਜਵਾਨ ਵੀਰ ਬੀਬੀਆਂ ਬੱਚੀਆਂ ਬੈਠੇ ਹੋ ਜਾਂ ਗੁਰਮੁਖ ਪਿਆਰੇ ਸਤਸੰਗਤ ਬੈਠੀ ਆ, एक बार चेता करो अपने अपनी सुरत विच लै जाओ, जो सवेरे नाश्ता कर दे हो ते नाश्ता करन तो पहलो कदी आख्या जे पांच बार सतनाम श्री वाहेगुरु, जे नहीं आख्या तो कल तो शुरू करो, करोगे जरूर सारे कहिंदे हो, क्यों भी पिछो तक मंजूर आ प्रशादा छकण वेले पांच बार की कहना है वाहेगुरु, गज के आखो की कहना है वाहेगुरु वाहेगुरु वाहेगुरु वाहेगुरु, पांच बार वाहेगुरु आख्यो वेख्यो च ਚਾਰ ਸਵੇਰੇ ਕਿਤਨਾ ਦੌਲਤਾਂ ਦੇ ਬਾਹਰ ਲੱਗਦੇ ਨੇ, ਚਾਰ ਸਵੇਰੇ ਕਿਤਨਾ ਸੁੱਖ ਹੀ ਸੁੱਖ ਤੁਹਾਡੇ ਘਰ ਵਿਚ ਆ ਜਾਂਦੇ ਨੇ, ਕਿਉਂਕਿ ਰੋਟੀ ਦੇਣ ਵਾਲੇ ਨੂੰ ਵੀ ਪਤਾ ਲੱਗਾ ਹੈ ਕਿ ਇਹ ਰੋਟੀ ਦੇਣ ਵਾਲੇ ਨੂੰ ਯਾਦ ਰੱਖਦਾ ਹੈ। ਤੇ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਬਿਨ ਕਹੇ ਜੋ ਖਾਵੇ, ਫਿਰ ਅੱਗੇ ਜਾ ਕੇ ਕਹਿੰਦੇ ਨੇ ਬਿਨ ਜਪ ਜਾਪ ਜਿਵੇਂ ਜੋ ਪ੍ਰਸਾਦ, ਜਿਵੇਂ ਜੋ ਪ੍ਰਸਾਦ, ਬਿਨਾਂ ਜਪਜੀ ਤੇ ਜਾਪਣ ਤੋਂ ਬਿਨਾਂ, ਵਾਹਿਗੁਰੂ ਜਪਣ ਤੋਂ ਬਿਨਾਂ ਜਿਹੜੇ ਪ੍ਰਸ਼ਾਦ ਮੂੰਹ ਦੇ ਵਿਚ ਪਾਉਣੇ ਨੇ, ਮੇਰੇ ਸਾਹਿਬ ਨੇ ਤੇ ਇੰਨਾ ਸਖਤ ਸ਼ਬਦ ਕਹਿ ਦਿੱਤਾ ਵਾ, ਕਹਿੰਦੇ ਸੋ ਵਿਸ਼ਟਾ ਕਾ ਕਿਰਮ ਹੋਏ। ਸਮਝ ਲੋ, ਪਰੌਂਠੇ ਨਹੀਂ ਖਾਣ ਲੱਗਾ ਜਪਜੀ ਸਾਹਿਬ ਪੜਨ ਤੋਂ ਬਿਨਾਂ, ਵਾਹਿਗੁਰੂ ਪੜਨ ਤੋਂ ਬਿਨਾਂ ਜਿਹੜਾ ਪਰੌਂਠਾ ਮੂੰਹ ਦੇ ਵਿਚ ਪਾਇਆ ਵਾ ਨਾ, ਮੇਰੇ ਸਤਿਗੁਰੂ ਜੀ ਕਹਿੰਦੇ ਨੇ ਰਹਿਤਨਾਮਿਆਂ ਚ ਇਹਨੇ ਵਿਸ਼ਟਾ ਮੂੰਹ ਚ ਪਾਇਆ ਵਿਸ਼ਟਾ। ਚੇਤੇ ਕਰ ਲੋ, ਮੈਂ ਨੀ ਕਹਿੰਦਾ, ਗੁਰਬਾਣੀ ਕਹਿੰਦੀ ਵਾਹਿਗੁਰੂ ਕਹਿਣ ਤੋਂ ਬਿਨਾਂ ਜਿਹੜਾ ਪ੍ਰਸ਼ਾਦੇ ਦੀ ਬੁਰਕੀ ਮੂੰਹ ਚ ਤੋੜ ਕੇ ਪਾਈ ਆ, ਇਹਨੇ ਗੰਦ ਪਾਇਆ ਮੂੰਹ ਦੇ ਵਿਚ, ਗੰਦ ਜਿਹੜਾ ਬੰਦੇ ਦੇ ਅੰਦਰੋਂ ਨਿਕਲਦਾ ਹੈ। ਇਸ ਕਰਕੇ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ, ਦੇਖ ਆਪਣੇ ਅੰਦਰ ਝਾਤੀ ਮਾਰ ਕਿ ਤੂੰ ਕੀ ਕਰ ਰਿਹਾ ਅੰਮ੍ਰਿਤ ਵੇਲੇ ਉੱਠੇ ਹੋ ਜਦੋਂ ਤੂੰ ਨਾਸ਼ਤਾ ਕਰਨ ਲੱਗਾ। ਕਈ ਤੇ ਬਦ ਨਸੀਬ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਦਿਨ ਚੜਦਾ ਨਹੀਂ ਤੇ ਆਂਡਿਆਂ ਦੀ ਪਲੇਟ ਅੱਗੇ ਆ ਜਾਂਦੀ। ਪਿਆਰਿਓ ਜਰਾ ਸੋਚੋ, ਇੱਕ ਮਹਾਂਪੁਰਸ਼ ਬੜਾ ਮੌਜ ਵਿਚ ਇਕ ਦਿਨ ਸੀਸਗੰਜ ਸਾਹਿਬ ਦੇ ਸਾਹਮਣੇ ਰੇਹੜੀ ਲਾਈ ਕਿਸੇ ਨੇ ਥੋੜਾ ਜਿਹਾ ਦੂਰ ਕਰਕੇ ਮਤੀ ਦਾ ਚੌਂਕ ਤੋਂ, ਤੇ ਉਹ ਗੁਰਦੁਆਰੇ ਆਉਂਦਾ ਹੁੰਦਾ ਸੀ ਬੜੇ ਪਿਆਰ ਨਾਲ, ਅੰਮ੍ਰਿਤ ਵੇਲੇ ਹੈ ਸਾਈ ਸੀ ਰੱਬ ਦਾ ਤੇ ਬੜੇ ਰੰਗ ਵਿਚ ਵਿਚਰਦਾ ਸੀ, ਤੇ ਉਹ ਆਖੇ ਜਿਹੜਾ ਆਂਡਿਆਂ ਵਾਲਾ ਆਖੇ ਸੰਡੇ ਹੋ ਜਾ ਮੰਡੇ ਰੋਜ ਖਾਓ ਅੰਡੇ, ਉਹ ਜਿਹੜਾ ਆਂਡੇ ਵੇਚਣ ਵਾਲਾ ਉਹ ਰੋਜ ਆਕੇ ਸੰਡੇ ਹੋ ਜਾ ਮੰਡੇ ਰੋਜ ਖਾਓ ਅੰਡੇ, ਤੇ ਉਹ ਮਸਤਾਨਾ ਕਹਿੰਦਾ ਸੰਡੇ ਹੋ ਜਾ ਮੰਡੇ ਜਿਹੜੇ ਖਾਣਗੇ ਅੰਡੇ ਉਹਨਾਂ ਨੂੰ ਪੈਣਗੇ ਡੰਡੇ। ਉਹ ਉੱਥੇ ਖਲੋ ਕੇ ਉਹਦੀ ਰੇਹੜੀ ਦੇ ਕੋਲੇ ਗੀਤ ਗਾਉਣ ਡਿਆ ਪਿਆ। ਸੱਚ ਜਾਣੇ ਉਹ ਮਾਰ ਪੈਣੀ ਹੈ ਇਹਨਾਂ ਚੀਜ਼ਾਂ ਤੋਂ, ਇਹਨਾਂ ਚੀਜ਼ਾਂ ਤੋਂ। ਪਰਮੇਸ਼ਵਰ ਨੇ ਤੁਹਾਨੂੰ ਪੁੱਛਣਾ ਹੈ ਕਿ ਮੈਂ ਤੈਨੂੰ ਕੀ ਖਾਣ ਨੂੰ ਭੇਜਿਆ ਸੀ, ਮੈਂ ਖਾਣਾ ਤੈਨੂੰ ਦੱਸਿਆ ਜੈ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ, ਛੱਤੀ ਅੰਮ੍ਰਿਤ ਖਾਣ ਨੂੰ ਪਰਮੇਸ਼ਵਰ ਨੇ ਆਪਾਂ ਨੂੰ ਦਿੱਤੇ, ਤੇ ਮੈਂ ਇਸ ਪਾਸੇ ਲੰਮਾ ਵਿਸ਼ਾ ਨਾ ਖੜਾ। ਬਾਬਾ ਜੀ ਕਹਿੰਦੇ ਨੇ ਲੋਕਾਂ ਦੇ ਗੁਨਾਹ ਨਾ ਵੇਖ, ਤੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਪਣੀ ਮੂਵੀ ਬਣਾ, ਤੂੰ ਕੰਮ ਤੇ ਗਿਓ, ਕਿਤੇ ਹੇਰਾਫੇਰੀ ਤੇ ਨਹੀਂ ਕੀਤੀ, ਕਿਤੇ ਹੇਰਾਫੇਰੀ ਦੇ ਪੈਸਿਆਂ ਦਾ ਜੂਸ ਲਿਆ ਕੇ ਤੇ ਨਹੀਂ ਬੱਚਿਆਂ ਨੂੰ ਪਿਆਇਆ, ਫਿਰ ਵੱਡਿਆ ਹੋਇਆ ਕਿ ਨਾ ਬੱਚੇ ਆਖੇ ਨਹੀਂ ਲੱਗਦੇ, ਕਿਤੇ ਹੇਰਾਫੇਰੀ ਤੇ ਸੇਬ ਲਿਆ ਕੇ ਤੇ ਨਹੀਂ ਬੱਚਿਆਂ ਨੂੰ ਖਵਾਏ। ਉਹ ਭੋਲਿਆ, ਇਹ ਗੱਲਾਂ ਤੈਨੂੰ ਮੰਨਣੀਆਂ ਪੈਣੀਆਂ ਨੇ, ਅੱਜ ਮੰਨ ਲਈ, ਕੱਲ ਮੰਨ ਲਈ, ਸੌ ਸਾਲ ਨੂੰ ਮੰਨ ਲਈ, ਤੇਰੀ ਔਲਾਦ ਵੀ ਨੇਕ ਤਾਂ ਹੀ ਨਿਕਲਣੀਆਂ ਜੇ ਇਹਨਾਂ ਦੇ ਮੂੰਹ ਚ ਨੇਕ ਕਮਾਈ ਪਊਗੀ। ਤੇ ਇਹ ਤੂੰ ਅੱਜ ਕਰ ਲਾ, ਕੱਲ ਕਰ ਲਈ, ਕੱਲ ਕਰ ਲਈ, ਪਰਸੋਂ ਕਰ ਲਈ, ਅਜੇ ਤੂੰ ਧੋਖਾ ਖਾ ਰਿਹਾ ਏ। ਤੇ ਮੇਰੇ ਮਾਲਕ ਜੀ ਕਹਿੰਦੇ ਨੇ ਤਾਂ ਕੋ ਧੋਖਾ ਕਾਂ ਵਿਆਪੇ ਜਾਕੋ, ਉਹ ਧੋਖੇ ਤੋਂ ਬਚਣਗੇ ਜਿਹੜੇ ਪਰਮੇਸ਼ਵਰ ਦੇ ਹੁਕਮ ਵਿਚ ਚੱਲਣਗੇ। ਬਾਬਾ ਫਰੀਦ ਜੀ ਕਹਿੰਦੇ ਨੇ ਲੋਕਾਂ ਦੇ ਗੁਨਾਹ ਵੇਖਣ ਵਾਲਿਆ, ਆਪਣੇ ਅੰਦਰ ਝਾਤੀ ਮਾਰ, ਤੂੰ ਕੀ ਕਰ ਰਿਹਾ। ਹਾਂਜੀ,
1: ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ।
0: ਇਹ ਜੀਵਨ ਜਾਚ ਸ਼ਬਦ ਨੇ, ਇਹਨਾਂ ਨੂੰ ਕੀ ਆਖਿਆ? ਜੀਵਨ ਜਾਚ, ਬੋਲੋ ਜੀਵਨ, ਜੀਵਨ ਦੀ ਜਾਚ ਸਿਖਾਈ ਸਤਿਗੁਰੂ ਨੇ। ਲੋਕਾਂ ਦੇ ਗੁਨਾਹ ਨਾ ਵੇਖਿਆ ਕਰ, ਆਪਣੇ ਵੇਖਿਆ ਕਰ। ਹੁਣ ਕਹਿੰਦੇ ਜੇ ਤੈਨੂੰ ਜੇ ਕਿਤੇ ਕੋਈ ਦੁੱਖ ਦੇਣ ਤੇ ਕਿਤੇ ਇਹ ਨਾ ਹੋਵੇ ਕਿ ਤੇਰੇ ਰਾਜ ਕੋਈ ਖੱਡੀ ਨੀ ਜੀ ਪੁੱਟ ਜੇ ਤੇ ਤੂੰ ਖੱਡਾ ਪੁੱਟ ਦੇ ਉਹਦੇ ਰਾਜ, ਤੈਨੂੰ ਕਿਤੇ ਇੱਕ ਕੋਈ ਗਾਲ ਕੱਢੇ ਤੇ ਤੂੰ ਅੱਗੋਂ 50 ਕੱਢੇ, ਤੈਨੂੰ ਇੱਕ ਹੱਥ ਨਾ ਕਿਤੇ ਪਰੇ ਨੂੰ ਲਵੇ ਤੇ ਤੂੰ ਮੂੰਹ ਤੇ ਚਪੇੜ ਮਾਰ ਦੇ। ਜੋ ਤੈ ਮਾਰਨ ਮੁਕੀਆਂ, ਜਿਹੜੇ ਤੈਨੂੰ ਮੁਕੀਆਂ ਮਾਰਨ ਕਿਤੇ ਉਹਨਾਂ ਨੂੰ ਜਾ ਕੇ ਉਹ ਨਾ ਹੁੰਦੀ ਹੋਵੇ ਵਰਛਾ ਲਿਖ ਕੇ ਉਹਨਾਂ ਦਾ ਪੇਟ ਹੀ ਵਿੰਨ ਦੇ। ਇਸ ਤਰ੍ਹਾਂ ਨਾ ਕਰੀ, ਜਰੀ ਪਹਿਲੋਂ ਤੇ ਆਖੀ ਮੇਰੇ ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰੀ, ਗਰੀਬ ਨਵਾਜ ਇਸ ਖੋਟੀ ਬੁੱਧੀ ਵਾਲੇ ਨੂੰ ਸ਼ੁੱਧ ਮਤ ਬਖਸ਼, ਇਹਦਾ ਵੀ ਭਲਾ ਹੋਵੇ, ਇਹਨੂੰ ਵੀ ਇਹੋ ਜਿਹੀ ਸਮਤ ਬਖਸ਼ੋ ਕਿ ਇਹ ਕਿਸੇ ਦਾ ਦਿਲ ਨਾ ਦਿਖਾਵੇ। ਜੋ ਤੈ ਮਾਰਨ ਮੁਕੀਆਂ ਜਿਨ੍ਹਾਂ ਨਾ ਮਾਰੇ ਘੁੰਮ। ਹਾਂਜੀ,
1: ਆਪਣ ਲੜੈ ਕਰ ਜਾਏ ਕੈ ਪੈਰ ਤਿਨਾ ਦੇ ਚੁੰਮ।
0: ਆਪ ਜਾ ਕੇ ਆਪਣੀ ਸੁਰਤ ਰੂਪੀ ਘਰ ਵਿਚ ਆਣ ਕੇ, ਆਪਣੜੇ ਘਰ ਦਾ ਮਤਲਬ ਆ ਕਿ ਐਵੇਂ ਛੇਤੀ ਨਾ ਸੁਰਤ ਬਾਹਰ ਕੱਢ ਕੇ ਗੁੱਸੇ ਚ ਨਾ ਆ ਜੀ, ਆਪਣੀ ਸੁਰਤ ਨੂੰ ਟਿਕਾਓ ਵਿਚ ਲਿਆਵੀ, ਆਪਣੇ ਵਿਚਾਰਾਂ ਨੂੰ ਟਿਕਾਓ ਵਿਚ ਲਿਆਵੀ, ਤੇ ਗੱਲ ਚੇਤੇ ਕਰੀ ਕਿ ਮੇਰੇ ਗੁਰੂ ਨੇ ਕੀ ਕਿਹਾ ਸੀ, ਬੁਰੇ ਦਾ ਭਲਾ ਕਰ। ਮੇਰੇ ਗੁਰੂ ਸਾਹਿਬ ਨੇ ਕਿਹਾ ਸੀ ਪਰ ਕਾ ਬੁਰਾ ਨਾ ਰੱਖੋ ਚੀਤ, ਮੇਰੇ ਗੁਰੂ ਨੇ ਕਿਹਾ ਸੀ ਸਾਰਿਆਂ ਦਾ ਭਲਾ ਮੰਗਣਾ ਵਾ, ਤੇ ਮੈਂ ਕਿਤੇ ਕਾਹਲੀ ਵਿਚ ਆਣ ਕੇ ਕਿਸੇ ਦਾ ਬੁਰਾ ਨਾ ਕਰਦਾ। ਆਪਣੜੇ ਘਰ ਸੁਰਤ ਰੂਪੀ ਘਰ ਵਿਚ ਆਣ ਕੇ ਪੈਰ ਤਿਨਾ ਦੇ ਚੁੰਮ, ਉਹਦੇ ਚਿਰਨੀ ਹੱਥ ਲਾ ਕੇ ਆਖੀ ਭਲਿਆ ਰੱਬ ਤੈਨੂੰ ਵੀ ਸਮਤ ਬਖਸ਼ੇ, ਭਲਿਆ ਰੱਬ ਤੈਨੂੰ ਵੀ ਜੀਵਨ ਦੀ ਜਾਚ ਬਖਸ਼ੇ, ਭਲਿਆ ਰੱਬ ਤੇਰੇ ਮੂੰਹੋਂ ਵੀ ਕਢਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਜੀਵਨ ਦੀ ਜਾਚ ਦੇ ਬਚਨ ਨੇ। ਕੱਲ ਇਥੋਂ ਅੱਗੇ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਭੋਲਣਾ ਚਿਤਾਰਨੀ ਅਸੀਸ ਦਿਓ, ਅੰਮ੍ਰਿਤ ਵੇਲੇ ਉੱਠਿਆ ਕਰੋ। ਮੇਰੀ ਹੱਥ ਜੋੜ ਕੇ ਆਪ ਜੀ ਸਰਬੱਤ ਮਾਈ ਭਾਈ ਨੂੰ ਜੋਦੜੀ ਆ, ਜਿਸ ਤਰ੍ਹਾਂ ਮੈਂ ਆਪ ਜੀ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਰੋਟੀ ਖਾਣ ਤੋਂ ਪਹਿਲਾਂ ਕੀ ਕਰਨਾ ਹੈ, ਸਾਰੇ ਆਖਿਓ ਪੰਜ ਵਾਰ ਕੀ ਕਹਿਣਾ ਹੈ, ਫਿਰ ਇੱਕ ਵਾਰ ਆਖੋ ਕੀ ਆਖਣਾ ਹੈ। ਜੇ ਅੱਜ ਦੀ ਕਥਾ ਚ ਤੁਸੀਂ ਮੇਰੀਆਂ ਭੈਣਾਂ ਤੇ ਬੱਚੇ ਇਹੋ ਹੀ ਝੋਲੀ ਚ ਪਵਾ ਕੇ ਲੈ ਜਾਓ, ਕੱਲ ਨੂੰ ਜੀਵਨ ਬਦਲਿਆ ਹੋ, ਕੱਲ ਨੂੰ ਜੀਵਨ ਦੀ ਧਾਰਾ ਬਦਲ ਜੂਗੀ। ਕਿਉਂਕਿ ਗੁਰਪੂਰੇ ਕਾ ਉਪਦੇਸ਼ ਜਿਹਨੇ ਸੁਣ ਲਿਆ ਨਾ, ਉਹ ਗੁਰਮੁਖ ਪਿਆਰੇ ਉਹ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਹਨੇ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਾਰੇ ਉਪਦੇਸ਼ ਦੇ ਆਪਾਂ ਕਿੱਥੇ ਮੰਨਣ ਰਹੇ, ਇੱਕ ਇਹੋ ਹੀ ਅੱਜ ਉਪਦੇਸ਼ ਆਪਣੇ ਹਿਰਦੇ ਚ ਵਸਾ ਲੈਣਾ ਮੇਰੀਆਂ ਬੱਚੀਆਂ ਵੀਰਾਂ ਨੇ, ਤੇ ਕੱਲ ਗੁਰੂ ਨਾਨਕ ਦੀ ਹਜੂਰੀ ਵਿਚ ਆਪ ਜੀ ਨੂੰ ਦਾਸਰਾ ਆਪ ਜੀ ਦੇ ਝਾੜੂ ਬਰਦਾਰ ਹੋਣ ਦੇ ਨਾਤੇ ਪੁੱਛੂਗਾ ਕਿ ਅੱਜ ਜਦੋਂ ਸਵੇਰੇ ਤੁਸੀਂ ਨਾਸ਼ਤਾ ਕਰਨ ਲੱਗੇ ਸੋ ਆਖਿਆ ਸੀ ਪੰਜ ਵਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ। ਨਾਲ ਮੇਰਾ ਸਤਿਗੁਰੂ ਤੁਹਾਡੇ ਪਰਿਵਾਰਾਂ ਵਿਚ ਸਿੱਖੀ ਦਾ ਬੂਟਾ ਵਧੇ ਫੁੱਲੇ, ਤੁਹਾਡੇ ਬੱਚਿਆਂ ਨੂੰ ਸਿੱਖੀ ਦੀ ਲਾਗ ਲੱਗੇ, ਬੱਚੇ ਤੁਹਾਡੇ ਕੇਸਾ ਤਾਰੀ ਹੋਣ, ਅੰਮ੍ਰਿਤ ਛਕਣ ਗੁਰੂ ਵਾਲੇ ਬਣਨ। ਮੇਰੀ ਇਹ ਜੋਦੜੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ, ਭੁੱਲਾਂ ਨਾ ਚਿਤਾਰਨੀਆਂ, ਅਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਰੋ ਕਿਰਪਾ ਜੁੜ ਕੇ

ਜੁੜ ਕੇ ਆਖੋ ਜੁੜ ਕੇ ਇਸ ਗੱਲ ਨੂੰ ਪਹਿਲੋਂ ਆਪਣੀ ਸੁਰਤ ਵਿਚ ਲਿਆ ਕੇ ਕਿ ਸਤਿਗੁਰੂ ਜੀ ਕਹਿ ਰਹੇ ਨੇ ਭੁੱਲਿਆਂ ਨੂੰ ਜਿਸ ਮਾਲਕ ਨੇ ਰਸਤਾ ਦੱਸਿਆ ਸਾਰਾ ਸੰਸਾਰ ਭੁੱਲ ਗਿਆ ਸੀ ਕੋਈ ਚੰਦਰਮਾ ਨੂੰ ਮੱਥੇ ਟੇਕਦਾ ਸੀ ਕੋਈ ਸੂਰਜ ਨੂੰ ਮੱਥੇ ਟੇਕਦਾ ਕੋਈ ਕਬਰਾਂ ਦੇ ਉੱਤੇ ਮੱਥੇ ਟੇਕਦਾ ਕੋਈ ਦਰਿਆਵਾਂ ਵਿਚ ਪੈਸੇ ਸੁੱਟਦਾ ਹੈ ਕੋਈ ਮੁਸਲਮਾਨਾਂ ਦੀਆਂ ਕਬਰਾਂ ਦੇ ਉੱਤੇ ਦੀਵੇ ਜਗਾਉਂਦਾ ਸਾਰਾ ਸੰਸਾਰ ਭੁੱਲ ਚੁੱਕਿਆ ਸੀ ਤੇ ਜਿਹਨੇ ਭੁੱਲਦੇ ਹੋਏ ਸੰਸਾਰ ਨੂੰ ਇੱਕ ਅਕਾਲ ਪੁਰਖ ਦੀ ਪੂਜਾ ਦੇ ਵਿਚ ਲਾਇਆ ਉਸ ਗੁਰੂ ਦੇ ਬਚਨ ਨੇ ਸੁਰਤ ਵਿਚ ਆ ਕੇ

ਐਸੇ ਗੁਰੂ ਤੋਂ ਵਾਰੇ ਵਾਰੇ ਜਾਵਾਂ ਜਿਹੜੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਰਾਜਿਆਂ ਦੀ ਪੂਜਾ ਵਿਚ ਨਹੀਂ ਲਾਇਆ। ਆਖਿਆ ਨਹੀਂ, ਉਹ ਪਰਮੇਸ਼ਵਰ ਜੀ ਦੀ ਪੂਜਾ ਕਰਨੀ ਆ, ਉਹ ਰਾਜਾਨ ਰਾਜ ਆ। ਬੋਲੋ ਰਾਜਾਨ, ਰਾਜਿਆਂ ਦਾ ਵੀ ਰਾਜਾ ਹੈ, ਕਿਸੇ ਰਾਜੇ ਦੀ ਪੂਜਾ ਵਿਚ ਨਹੀਂ ਲਾ ਦਿੱਤਾ। ਸਮੇਂ ਅਸਮੇਂ ਅਨੁਸਾਰ ਰਾਜੇ ਜਿਹੜੇ ਹੋਏ ਨੇ ਉਨ੍ਹਾਂ ਦੀ ਵੀ ਪੂਜਾ ਸੰਸਾਰ ਵਿਚ ਹੁੰਦੀ ਆਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਿੱਖ ਨੂੰ ਇਹ ਬਖਸ਼ਿਸ਼ ਕੀਤੀ ਕਿ ਕਿਸੇ ਰਾਜੇ ਦੀ ਪੂਜਾ ਨਹੀਂ ਕਰਨੀ, ਰਾਜਿਆਂ ਦੇ ਰਾਜੇ ਦੀ ਪੂਜਾ ਕਰਨੀ। ਰਾਜਾਨ ਰਾਜ, ਗਰੀਬ ਨਵਾਜ ਪਾਤਸ਼ਾਹ। ਲੋਕੀ ਦਿਨ ਚੜਦਾ ਹੈ ਗੜਵੀਆਂ ਲਿਖ ਕੇ ਪਾਣੀ ਦੀਆਂ, ਜੱਗ ਲਿਖ ਕੇ ਪਾਣੀ ਦੀਆਂ, ਸੂਰਜ ਨੂੰ ਮੱਥਾ ਟੇਕਦੇ ਨੇ, ਸੂਰਜ ਦੀ ਪੂਜਾ ਕਰਦੇ ਨੇ। ਸਾਹਿਬ ਨੇ ਕਿਹਾ ਨਹੀਂ, ਸੂਰਜ ਦੀ ਪੂਜਾ ਨਹੀਂ ਕਰਨੀ, ਜਿਹਦੀ ਸੂਰਜ ਪੂਜਾ ਕਰਨੀ ਆ ਉਹ ਭਾਨਾਨ ਭਾਨ ਆ, ਉਹ ਸੂਰਜਾਂ ਦਾ ਵੀ ਸੂਰਜ ਆ, ਉਹਦੀ ਪੂਜਾ ਵਿਚ ਲੱਗਣਾ ਹੈ। ਆਖਿਆ ਮਹਾਰਾਜ, ਲੋਕੀ ਮੱਸਿਆ ਤੋਂ ਦੋ ਤਿੰਨ ਦਿਨ ਬਾਅਦ ਪੈਸੇ ਸੁੱਟਦੇ ਨੇ, ਚੰਦਰਮਾ ਦੀ ਪੂਜਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ, ਚੰਦਰਮਾ ਦੇ ਹੱਥ ਵਾਸ ਕੁਛ ਨਹੀਂ, ਚੰਦਰਮਾ ਆਪਣੇ ਕੋਲੋਂ ਰੋਸ਼ਨੀ ਨਹੀਂ ਦਿੰਦਾ, ਨਮੋ ਚੰਦਰ, ਚੰਦਰੇ ਦੀ ਪੂਜਾ ਕਰਨੀ। ਆਖਿਆ ਮਹਾਰਾਜ, ਦੇਵੀ ਦੇਵਤਿਆਂ ਦੀ ਪੂਜਾ ਕਰੀਏ? ਕਹਿਣ ਲੱਗੇ ਨਹੀਂ, ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨੀ। ਕਹਿਣ ਲੱਗੇ ਕਿਨੂੰ ਪੂਜੀਏ? ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਉਹ ਦੇਵਾਨ ਦੇਵ ਆ, ਦੇਵਤਿਆਂ ਦਾ ਵੀ ਉਹ ਦੇਵਤਾ ਹੈ, ਉਹਦੀ ਪੂਜਾ ਵਿਚ ਮੇਰੇ ਮਾਲਕ ਨੇ ਇਨ੍ਹਾਂ ਸਾਰੇ ਸੰਸਾਰ ਦੀਆਂ ਪੂਜਾ ਵਿਚੋਂ ਲਾ ਕੇ ਮੜਿਆਂ ਦੀਆਂ ਕਬਰਾਂ ਤੋਂ ਚੁੱਕ ਕੇ ਬਾਹ ਫੜ ਕੇ ਆਖਿਆ, ਉਹ ਭੋਲਿਆ ਮਰਿਆਂ ਦੀਆਂ ਕਬਰਾਂ ਤੇ ਮੱਥਾ ਨਾ ਟੇਕ, ਆ ਮੈਂ ਤੈਨੂੰ ਦੱਸਾਂ, ਜਾਗਤ ਜੋਤ ਜਪੇ ਨਿਸ ਬਾਸਰ, ਬੁਝੀਆਂ ਜੋਤਾਂ ਦੇ ਉੱਤੇ ਮੱਥਾ ਟੇਕ, ਜਾਗਦੀ ਜੋਤ ਨੂੰ ਮੱਥਾ ਟੇਕ, ਸ਼ਬਦ ਸਦਾ ਜਪਦੀ ਜੋਤ ਆ, ਜਿਹਦੇ ਲੜ ਲਾਉਣ ਵਾਲੇ ਬਾਪੂ ਨੂੰ ਇੱਕ ਵਾਰ ਫੇਰ ਆਖੋ ਗੁਰਬ

ਇੱਕ ਗਿਆਨ ਨਾਥ ਜੋਗੀ ਹੋਇਆ ਰਾਮ ਤੀਰਥ ਜਗ੍ਹਾ ਆਪ ਜੀ ਨੇ ਸੁਣੀ ਹੋਗੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ ਜਿੱਥੇ ਲਵ ਤੇ ਕਛ ਨੇ ਬਣਵਾਸ ਕੱਟਿਆ ਸੀਤਾ ਨੇ ਬਣਵਾਸ ਕੱਟਿਆ ਜਿੱਥੇ ਇਹ ਰਾਮ ਤੀਰਥ ਜਗ੍ਹਾ ਅੰਮ੍ਰਿਤਸਰ ਸਾਹਿਬ ਤੋਂ 7 ਮੀਲ ਦੀ ਦੂਰੀ ਤੇ ਬਾਰਡਰ ਵਾਲੇ ਪਾਸੇ ਨੂੰ ਪੈਂਦੀ ਇੱਥੋਂ ਦਾ ਇੱਕ ਰਹਿਣ ਵਾਲਾ ਜੋਗੀ ਸੀ ਗੋਰਖਨਾਥ ਨੂੰ ਮੰਨਣ ਵਾਲਾ ਇਹਦਾ ਇੱਕ ਸੇਵਕ ਸੀ ਉਹ ਕਹਿੰਦਾ ਮੈਂ 40 ਸਾਲ ਇਸ ਜੋਗੀ ਦੇ ਨਾਲ ਜ਼ਿੰਦਗੀ ਕੱਟੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖਿਆ ਕਰੋ ਸਤਨਾਮ ਅਜੇ ਵੀ ਪੂਰਾ ਨਹੀਂ ਅੰਦਰੋਂ ਸਤਨਾਮ ਤੁਹਾਡਾ ਹੀ ਭਲਾ ਹੈ ਤੇ ਤੁਹਾਡੀ ਔਲਾਦ ਦਾ ਭਲਾ ਹੈ ਜਪੋ ਸਤਨਾਮ ਸ੍ਰੀ ਉਹ ਕਹਿੰਦਾ 40 ਸਾਲ ਮੈਂ ਉਹਨੂੰ ਚਿਲਮਾ ਭਰ ਭਰ ਪਿਆਈਆਂ ਕਿਉਂਕਿ ਨਸ਼ਾ ਪੀਂਦਾ ਸੀ ਭੰਗ ਪੀਂਦਾ ਸੀ ਉਹ ਜਿਹੜਾ ਜੋਗੀ ਗਿਆਨ ਨਾਥ ਸੀ ਆਂਦਾ ਜਿੱਦਣ ਜੋਗੀ ਗਿਆਨ ਨਾਥ ਮਰਨ ਲੱਗਾ ਨਾ ਤੇ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਤੇ ਮਰ ਚੱਲੇ ਹੋ ਹੁਣ ਕਹਿੰਦੇ ਹੋ ਮੇਰਾ ਆਖਰੀ ਸਮਾਂ ਆ ਗਿਆ ਏ 40 ਸਾਲ ਮੈਂ ਤੁਹਾਡੀ ਤਿਲਮਾ ਭਰ ਭਰ ਪਿਆਈਆਂ ਤੇ 40 ਸਾਲ ਸੇਵਾ ਕੀਤੀ ਮੈਨੂੰ ਕਿਹਦੇ ਲੜ ਲਾ ਚੱਲੇ ਹੋ ਧਿਆਨ ਦਿਓ ਮੈਨੂੰ ਕਿਹਦੇ ਲੜ ਲਾ ਚੱਲੇ ਹੋ ਤੇ ਜ਼ਿੰਦਗੀ ਜਿਹੜਾ ਹੋਕਾ ਲੈ ਕੇ ਗਿਆਨ ਨਾਥ ਜੋਗੀ ਨੇ ਆਖਿਆ ਭਲਿਆ ਮੈਂ ਤੇ ਭੁੱਲਿਆ ਹੀ ਰਿਹਾ ਜੇ ਕੁਝ ਪਾਉਣਾ ਚਾਹੁੰਦਾ ਹੈ ਤੇ ਗੁਰੂ ਨਾਨਕ ਦੀ ਬਾਣੀ ਪੜਿਆ ਕਰ ਜੇ ਕੁਝ ਬਣਨਾ ਚਾਹੁੰਦਾ ਹੈ ਕੋਈ ਰਸਤਾ ਲੱਭਣਾ ਚਾਹੁੰਦਾ ਹੈ ਤੇ ਗੁਰੂ ਨਾਨਕ ਦੀ ਬਾਣੀ ਪੜਿਆ ਕਰ ਇਹ 40 ਸਾਲ ਉਸ ਦੀ ਸੇਵਾ ਕਰਨ ਵਾਲੇ ਜੋਗੀ ਨੂੰ ਉਹਦਾ ਉਸਤਾਦ ਕਹਿ ਸਕਦਾ ਹੈ ਮਗਰ ਪਿਆਰਿਓ ਸਾਡੇ ਘਰਾਂ ਦੇ ਵਿੱਚ ਅਜੇ ਬਾਣੀ ਦਾ ਪ੍ਰਕਾਸ਼ ਨਹੀਂ ਹੋਇਆ ਅਜੇ ਸਰਾਧ ਕਰਾਉਣੇ ਹਟੇ ਨਹੀਂ ਅਜੇ ਵਰਤ ਰੱਖਣੇ ਅਸੀਂ ਹਟੇ ਨਹੀਂ ਅਜੇ ਵੀਰਵਾਰ ਸਿਰ ਨਹਾਉਣਾ ਸਾਡੇ ਲਈ ਅਪਸ਼ਗਨੇ ਆ ਅਜੇ ਸ਼ਨਿਚਰਵਾਰ ਕੱਪੜੇ ਧੋਣੇ ਸਾਡੇ ਲਈ ਅਪਸ਼ਗਨੇ ਆ ਅਜੇ ਪੰਡਤਾਂ ਦੇ ਕੋਲੋਂ ਪੁੱਛਾਂ ਪਾਉਣੀਆਂ ਇੱਧਰ ਜਾਣਾ ਉੱਧਰ ਜਾਣਾ ਬੱਚਿਆਂ ਦੀਆਂ ਪੱਤਰੀਆਂ ਬਣਾਉਣੀਆਂ ਇਹ ਹਨੇਰਾ ਅਜੇ ਸਾਡੇ ਘਰਾਂ ਵਿੱਚ ਵੜਿਆ ਹੈ ਮੇਰੇ ਬਾਪੂ ਜੀ ਕਹਿੰਦੇ ਨੇ ਭੁੱਲੇ ਸਿੱਖ ਬੋਲੋ ਭੁੱਲੇ ਸਿੱਖ ਕੀ ਹੋਇਆ ਭੁੱਲ ਗਏ ਤੇ ਗੁਰੂ ਸਮਝਾਏ ਬੋਲੋ ਗੁਰੂ ਗੁਰੂ ਨੇ ਸਮਝਾਇਆ ਕੀ ਸਮਝਾਇਆ ਉਜੜ ਜਾਂਦੇ ਮਾਰਗ ਪਾਏ ਰਸਤਾ ਭੁੱਲ ਗਏ ਸਿੱਖ ਤੇ ਉਹਨਾਂ ਹੀ ਕਰਮ ਕਾਂਡਾਂ ਵਿੱਚ ਪੈ ਗਏ ਜਿਨ੍ਹਾਂ ਚ 10 ਜਾਮੇ ਧਾਰ ਕੇ ਗੁਰੂ ਨੇ ਕੱਢਿਆ ਸੀ ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹਨੇ ਭੁੱਲਿਆ ਹੋਇਆ ਨੂੰ ਬਾਹ ਫੜ ਕੇ ਰਸਤੇ ਉੱਤੇ ਪਾਇਆ ਗੁਰਬ

ਇੱਕ ਥਾਂ ਤੇ ਮੇਰੇ ਸਾਹਿਬ ਨੇ ਹੋਰ ਬਚਨ ਕੀਤੇ ਨੇ, ਭੁੱਲੇ ਕੋ ਗੁਰ ਮਾਰਗ ਪਾਇਆ। ਬੁੱਲ ਭੁੱਲੇ ਕੋ ਗੁਰ, ਭੁੱਲੇ ਨੂੰ ਗੁਰੂ ਨੇ ਰਸਤੇ ਦੇ ਉੱਤੇ ਪਾ ਦਿੱਤਾ। ਆਖਿਆ ਜੀ ਕੀ ਕੀਤਾ, ਕਿਹੜਾ ਰਸਤਾ ਭੁੱਲ ਗਿਆ ਸੀ? ਉਹਨੇ ਕਹਿਆ ਨਾਮ ਛੱਡ ਦਿੱਤਾ ਸੀ, ਇਹ ਪੈ ਗਿਆ ਸੀ ਕਰਮ ਕਾਂਡਾਂ ਵਿੱਚ, ਤੇ ਗੁਰੂ ਨੇ ਭੁੱਲੀ ਹੋਈ ਜੀਵ ਆਤਮਾ ਨੂੰ ਆਖਿਆ ਨੀ ਤੇਰਾ ਭਲਾ ਨੀ ਉਹ ਇਤਨਾ ਹੋਣਾ। ਅਵਰ ਤਿਆਗ ਹਰ ਭਗਤੀ ਲਾਇਆ, ਬੋਲੋ ਅਵਰ ਤਿਆਗ ਹਰ, ਛੱਡਦੇ ਨੀ ਕਬਰਾਂ ਤੇ ਮੱਥੇ ਟੇਕਣੇ, ਛੱਡਦੇ ਦਰਿਆਵਾਂ ਨੂੰ ਮੱਥੇ ਟੇਕਣੇ, ਛੱਡਦੇ ਚੂਰਜ ਨੂੰ ਮੱਥੇ ਟੇਕਣੇ, ਛੱਡਦੇ ਚੰਦਰਮਾ ਨੂੰ ਮੱਥੇ ਟੇਕਣੇ, ਛੱਡਦੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ, ਆ ਪਰਮੇਸ਼ਵਰ ਦੀ ਬੰਦਗੀ ਕਰੀਏ ਸਾਰੇ ਜਪੋ।

ਇੱਥੇ ਆਈਏ। ਆਪ ਜੀ ਨਾਲ ਮੈਂ ਵਚਨ ਕੀਤਾ, ਸੂਰਜਾਂ ਦੇ ਸੂਰਜ ਨਾਲ ਜੋੜਿਆ, ਮਜਨੂੰ ਟੇਲੇ ਗੁਰਦੁਆਰੇ ਇੱਕ ਪੰਡਿਤ ਪਿਆਰਾ ਸੂਰਜ ਨੂੰ ਪਾਣੀ ਜਮਨਾ ਨਦੀ ਦੇ ਕੰਢੇ ਤੇ ਪਾ ਰਿਹਾ, ਤੇ ਕਿਸੇ ਗੁਰਸਿੱਖ ਪਿਆਰੇ ਨੇ ਪੁੱਛਿਆ ਇਹਨੂੰ ਕਿਉਂ ਪਾਣੀ ਪਾਉਣਾ ਹੈ, ਕਹਿੰਦਾ ਜੀ ਰੋਸ਼ਨੀ ਦਿੰਦਾ ਹੈ। ਧਿਆਨ ਦਿਓ, ਸੂਰਜ ਰੋਸ਼ਨੀ ਦਿੰਦਾ ਹੈ। ਆਪ ਜੀ ਨੂੰ ਵੀ ਪਤਾ ਕਿ ਸੂਰਜ ਕੀ ਦਿੰਦਾ ਹੈ, ਮਗਰ ਇੱਕ ਗੱਲ ਆਪਣੇ ਅੰਦਰ ਝਾਤੀ ਮਾਰ ਕੇ ਡੂੰਘੇ ਉੱਤਰ ਆਇਓ ਕਿ ਉਹ ਰੋਸ਼ਨੀ ਆਪਣੇ ਕੋਲੋਂ ਦਿੰਦਾ ਹੈ? ਸੂਰਜ ਦੀ ਕੋਈ ਹਸਤੀ ਹੈ ਕਿ ਆਪਣੇ ਕੋਲੋਂ ਰੋਸ਼ਨੀ ਦੇ ਦੇ? ਮਨ ਵਿੱਚ ਵਿਚਾਰ ਕਰੋ। ਉਹ ਪੰਡਿਤ ਉਸ ਦਿਨ ਤੋਂ ਸੂਰਜ ਨੂੰ ਪਾਣੀ ਪਾਉਣਾ ਛੱਡ ਗਿਆ, ਜਦੋਂ ਇੱਕ ਸਿੱਖ ਨੇ ਕਿਹਾ ਮੈਨੂੰ ਇੱਕ ਗੱਲ ਪੰਡਤਾ ਦੱਸ ਕਿ ਸੂਰਜ ਦੇ ਕੋਲ ਕੋਈ ਸ਼ਕਤੀ ਹੈ ਕਿ ਇਹ ਤੈਨੂੰ ਰੋਸ਼ਨੀ ਦੇਵੇ? ਜਿਨ੍ਹਾਂ ਪਿਆਰਿਆਂ ਨੇ ਕਦੀ ਡੰਗਰ ਚਾਰਦਿਆਂ ਜਾਂ ਕਦੀ ਵਿਹਲੇ ਸਮੇਂ ਦੇ ਵਿੱਚ ਸੂਰਜ ਵੱਲ ਚੰਗੀ ਤਰ੍ਹਾਂ ਅੱਖਾਂ ਭਰ ਕੇ ਵੇਖਿਆ ਹੋਊਗਾ ਨਾ, ਤੁਸੀਂ ਵੇਖਿਆ ਹੋਗਾ ਸੂਰਜ ਦੀ ਇੱਕ ਗੋਲ ਜੀ ਟਿੱਕੀ ਆ, ਉਹਦੇ ਪਿੱਛੇ ਕੋਈ ਪ੍ਰਕਾਸ਼ ਆ। ਧਿਆਨ ਦਿਓ, ਜਿਨ੍ਹਾਂ ਨੇ ਕਿਸੇ ਨੇ ਵੇਖਿਆ ਹੋਵੇ ਤੁਹਾਡੇ ਵਿੱਚੋਂ ਸੂਰਜ ਨੂੰ ਚੰਗੀ ਤਰ੍ਹਾਂ ਤੱਕ ਕੇ, ਤੇ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਨੇ ਨਾ ਸੂਰਜ ਕੋਲ ਕੋਈ ਆਪਣਾ ਪ੍ਰਕਾਸ਼ ਆ, ਨਾ ਚੰਦਰਮਾ ਕੋਲ ਕੋਈ ਆਪਣਾ ਪ੍ਰਕਾਸ਼ ਆ। ਤੇ ਮੇਰੇ ਸਾਹਿਬ ਨੂੰ ਪੁੱਛਿਆ ਜੀ ਕਿੱਥੋਂ ਦਿੰਦੇ ਨੇ? ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਉਸ ਵਾਹਿਗੁਰੂ ਪਰਮੇਸ਼ਵਰ ਦੀ ਜੋਤ ਦਾ ਸਦਕਾ ਹੀ ਏ, ਆਪ ਜੋਤਵਾਨ ਨੇ, ਪ੍ਰਕਾਸ਼ਮਾਨ ਨੇ, ਤੇ ਲੋਕਾਂ ਨੂੰ ਪ੍ਰਕਾਸ਼ ਵੰਡ ਰਹੇ ਨੇ। ਇਨ੍ਹਾਂ ਦੇ ਪਿੱਛੇ ਵੀ ਜੇਕੋ ਆਪਾਂ ਇਹ ਸਰੀਰ ਦੀ ਪੂਜਾ ਲੋਕੀ ਕਰਦੇ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜੀ ਉਹਨੇ ਬਾਣੀ ਸੁਣਾਈ ਮੈਨੂੰ, ਮੈਂ ਤਾਂ ਉਹਦਾ ਅਪਾਚਕ ਬਣ ਗਿਆ, ਮੈਂ ਤਾਂ ਉਹਦਾ ਚੇਲਾ ਬਣ ਗਿਆ। ਪਿਆਰੇ ਉਹ ਜਿਹਦਾ ਚੇਲਾ ਬਣ ਗਿਆ ਉਹ ਤੇ ਜੜ ਮਾਤਰ ਸਰੀਰ ਆ, ਇਹ ਤੇ ਬੋਲ ਹੀ ਨਹੀਂ ਸਕਦਾ, ਇਹਦੇ ਵਿੱਚ ਕੋਈ ਬੋਲਣ ਵਾਲਾ ਜਿਹੜਾ ਦਿਸਦਾ ਨਹੀਂ, ਇਹਦੇ ਵਿੱਚ ਕੋਈ ਹਰਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਣ, ਉਹ ਕੋਈ ਹੋਰ ਸ਼ਕਤੀ ਹੈ ਜਿਹੜੀ ਅੰਦਰ ਬੋਲ ਰਹੀ ਹੈ, ਜਿਹਦਾ ਤੈਨੂੰ ਅਪਾਚਕ ਬਣਾਉਣ ਨੂੰ ਗੁਰੂ ਜੀ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ। ਮਗਰ ਆਪਾਂ ਦੇਹ ਦੇ ਵਿੱਚੋਂ ਆ ਇੱਕ ਕਾਲਮ ਲੱਗਾ ਸਪੀਕਰ ਦਾ, ਇੱਕ ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਉਹ ਸਾਹਮਣੇ ਵੇਖੋ ਕਾਲਮ ਲੱਗਾ ਜਿਹਦੇ ਵਿੱਚੋਂ ਆਵਾਜ਼ ਆ ਰਹੀ ਹੈ, ਬੋਲਣ ਕੋਈ ਇੱਥੋਂ ਡਿਆ ਵਾ ਤੇ ਆਵਾਜ਼ ਉਹਦੇ ਵਿੱਚੋਂ ਆ ਰਹੀ, ਤੇ ਜੇ ਕੋਈ ਭੁੱਲਿਆ ਭਟਕਿਆ ਜਾ ਕੇ ਉਹਦੇ ਉੱਤੇ ਸਿਹਰਾ ਪਾ ਕੇ ਆਖੇ ਤੂੰ ਮੇਰਾ ਗੁਰੂ ਏ, ਤੇਰੇ ਵਿੱਚੋਂ ਆਵਾਜ਼ ਆ ਰਹੀ ਆ, ਤੇ ਇਹਦੇ ਜਿਹੜਾ ਭੁੱਲਿਆ ਹੋਰ ਕੌਣ ਹੋ ਸਕਦਾ ਹੈ? ਕਿਉਂਕਿ ਇੱਥੋਂ ਕੋਈ ਬੋਲ ਰਿਹਾ ਏ ਤਾਂ ਉਹਦੇ ਵਿੱਚੋਂ ਆਵਾਜ਼ ਆ ਰਹੀ ਆ। ਇਸੇ ਤਰ੍ਹਾਂ ਇਸ ਸਰੀਰ ਦੇ ਪਿੱਛੇ ਕੋਈ ਬੋਲ ਰਿਹਾ ਹੈ, ਜਿਨ੍ਹਾਂ ਨੇ ਇਸ ਸਰੀਰ ਨੂੰ ਗੁਰੂ ਸਮਝ ਲਿਆ ਉਹ ਸਦਾ ਧੋਖੇ ਦੇ ਵਿੱਚ ਨੇ। ਸਰੀਰ ਦੇ ਵਿੱਚ ਕੋਈ ਬੋਲਣ ਵਾਲਾ ਹੋ ਰਿਹਾ, ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਵਿੱਚ ਕੋਈ ਬੋਲਣ ਵਾਲਾ ਹੋ ਰਿਹਾ, ਸਭ ਕੇ ਮੱਧ ਅਲਭ ਤੋਂ ਰਹੇ ਜੋ ਕੁਛ ਕਹਿਣਾ ਸੋ ਆਪੇ ਕਵੇ। ਉਹ ਕੋਈ ਸ਼ਕਤੀ ਹੋ ਰਿਹਾ ਜਿਹਦੇ ਨਾਲ ਗੁਰੂ ਸਾਨੂੰ ਜੋੜਦਾ ਏ, ਭੁੱਲਿਆ ਭਟਕਿਆ ਨੂੰ ਸਤਿਗੁਰੂ ਕਹਿ ਰਹੇ ਨੇ ਪਿਆਰਿਓ ਨਾ ਇਹ ਦੇਹ ਬੋਲਣ ਦੇ ਸਮਰੱਥ ਆ, ਇਹਦੇ ਵਿੱਚ ਕੋਈ ਬੋਲਦਾ ਏ, ਨਾ ਸੂਰਜ ਰੋਸ਼ਨੀ ਦੇਣ ਦੇ ਸਮਰੱਥ ਆ, ਇਹਨੂੰ ਕੋਈ ਰੋਸ਼ਨੀ ਦੇ ਰਿਹਾ, ਨਾ ਚੰਦਰਮਾ ਕੋਲ ਰੋਸ਼ਨੀ, ਉਹਨੂੰ ਵੀ ਕੋਈ ਰੋਸ਼ਨੀ ਦੇ ਰਿਹਾ। ਉਹ ਜਿਹੜਾ ਚੰਦਰਮਾ ਨੂੰ ਰੋਸ਼ਨੀ ਦੇ ਰਿਹਾ ਹੈ, ਉਹ ਜਿਹੜਾ ਸੂਰਜ ਨੂੰ ਰੋਸ਼ਨੀ ਦੇ ਰਿਹਾ ਹੈ, ਉਹ ਜਿਹੜਾ ਦੇਹ ਦੇ ਵਿੱਚ ਬੋਲ ਰਿਹਾ ਹੈ, ਉਹਦੇ ਨਾਲ ਜੋੜ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਆਓ ਉਹਦੇ ਨਾਲ ਜੁੜੀਏ। ਸ਼ਬਦ ਦੀ ਵਿਚਾਰ ਪਹਿਲਾਂ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਜਿਹੜੇ ਦੀਆਂ ਹੱਡੀਆਂ ਸਿੱਧੀਆਂ ਕਰੋ, ਮੇਰੀਆਂ ਬੱਚੀਆਂ ਵੀਰ ਗੁਰਸਿੱਖ ਪਿਆਰੇ, ਗੁਰੂ ਨਾਨਕ ਨਿਰੰਕਾਰੀ ਦੇ ਘਰੋਂ ਅੰਮ੍ਰਿਤ ਪੀਣ ਲਈ ਇੱਕ ਮਨ ਇੱਕ ਚਿੱਤ ਹੋ ਕੇ ਆਨੰਦ ਵਿੱਚ ਆਣ ਕੇ ਜਪੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

ਪਰਿਵਾਹਿ ਗੁਰੂ। ਆਓ ਜੁੜੀਏ ਸਤਿਗੁਰੂ ਦੇ ਚਰਨਾਂ ਨਾਲ। ਮੇਰਾ ਸਾਹਿਬ ਕਿਰਪਾ ਕਰੇ, ਇਹ ਜਿਹੜੀਆਂ ਘੜੀਆਂ ਆਪਾਂ ਨੂੰ ਨਸੀਬ ਹੋਈਆਂ ਨੇ, ਝਿਮ ਝਿਮ ਅੰਮ੍ਰਿਤ ਵਰਸਦਾ। ਇੱਕ ਥਾਂ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐਸਾ ਵਰਿਆ ਊਨਮ ਊਨਮ ਆਇਆ। ਬੋਲੋ ਊਨਮ ਊਨਮ। ਊਨਮ ਦਾ ਮਤਲਬ ਹੁੰਦਾ ਹੈ ਨੀਵਾਂ ਨੀਵਾਂ। ਜਦੋਂ ਬੱਦਲ ਸਾਵਣ ਦੇ ਭਾਦਰੋਂ ਦੇ ਮਹੀਨੇ ਵਿਚ ਝੜੀਆਂ ਲੱਗਦੀਆਂ ਨੇ, ਤੇ ਗੁਰਮੁਖ ਪਿਆਰੇ ਬੱਦਲ ਐ ਲੱਗਦਾ ਜੀ ਕੋਠਿਆਂ ਦੇ ਨਾਲ ਲੱਗ ਗਿਆ। ਆਖੋ ਸਤਨਾਮ ਸ੍ਰੀ। ਇਤਰਾਂ ਹੁਣ ਆਪਾਂ ਨੂੰ ਨਾਮ ਜਪਦਿਆਂ ਨੂੰ ਲੱਗਦਾ ਸੀ ਕਿ ਗੁਰੂ ਸਾਡੇ ਕੋਲ ਆ ਗਿਆ। ਊਨਮ ਊਨਮ ਆਇਆ। ਬੋਲੋ ਊਨਮ ਊਨਮ। ਨੀਵਾਂ ਨੀਵਾਂ ਬੱਦਲ ਬਣ ਕੇ ਗੁਰੂ ਕੋਲ ਆ ਗਿਆ ਤੇ ਵਰਸੇ ਲਾਏ ਝੜੀ ਲੱਗੀ। ਵੇਖੀ ਨਾ ਕਈ ਵਾਰ ਸੱਤ ਸੱਤ ਦਿਨ, ਅੱਠ ਅੱਠ ਦਿਨ, ਨੌ ਨੌ ਦਿਨ ਫਿਰ ਬੱਦਲ ਹਟਣ ਦਾ ਨਾਮ ਹੀ ਨਹੀਂ ਲੈਂਦਾ। ਪੰਦਰਾਂ ਪੰਦਰਾਂ ਦਿਨ ਪਾਣੀਆਂ ਵੱਟਾਂ ਬੰਨੇ ਤੋੜ ਕੇ ਲੈ ਜਾਂਦਾ ਹੈ, ਝੜੀਆਂ ਲਾ ਕੇ ਵਰਸ ਪੈਂਦਾ ਹੈ। ਇਸੇ ਤਰ੍ਹਾਂ ਮੇਰਾ ਸਤਿਗੁਰੂ ਮਿਲ ਕੇ ਕਿਰਪਾ ਕਰੇ, ਇਹ ਜਿਹੜੇ 13-14 ਦਿਨ ਆਪਣੇ ਬਾਕੀ ਨੇ, ਝੜੀ ਲਾ ਕੇ ਸਤਿਗੁਰੂ ਵਰ ਜਾਵੇ। ਵਾਹ।

ਬਾਨ ਬੋਲੋ ਜਾਂ ਤੂੰ ਤੁਸੇ ਤੁਸੇ ਦਾ ਮਤਲਬ ਤੁੱਠੇ ਹੇ ਵਾਹਿਗੁਰੂ ਹੇ ਮਿਹਰਬਾਨ ਪਿਤਾ ਜਦੋਂ ਤੂੰ ਤੁੱਠਦਾ ਹੈ ਤੇ ਜੀਵ ਦੀ ਇੱਕ ਦਮ ਜੀਵਨ ਵਿਚ ਕੀ ਤਬਦੀਲੀ ਆਉਂਦੀ ਧਿਆਨ ਦਿਓ ਜਿਹਦੇ ਉੱਤੇ ਤੁੱਠ ਪਵੇ ਹੁਣੇ ਘਰ ਬੈਠਾ ਸੀ ਵਿਚਾਰ ਕੁਝ ਹੋਰ ਸੀ ਹੁਣੇ ਗੁਰੂ ਦੀ ਸ਼ਰਨ ਵਿਚ ਆ ਗਿਆ ਤੂੰ ਤੂੰ ਤੁੱਠ ਪਿਓ ਤੇ ਕੀ ਤਬਦੀਲੀ ਆਈ ਕਹਿੰਦੇ ਜਾਂ ਤੂੰ ਤੁੱਠੇ ਮਿਹਰਬਾਨ ਅਚਿੰਤ ਵਸੇ ਮਨ ਆਏ ਅਚਿੰਤ ਵਸੇ ਚਿੱਤ ਚੇਤਾ ਵੀ ਨਹੀਂ ਸੀ ਤੇ ਮਨ ਦੇ ਵਿਚ ਆਣ ਕੇ ਤੂੰ ਪੂਰਨ ਤੌਰ ਤੇ ਵਸ ਗਿਆ ਅਗਲੀ ਤੁਕ ਵਿਚ ਕਹਿੰਦੇ ਜਾਂ ਤੂੰ ਤੁਸੇ ਮਿਹਰਬਾਨ ਫਿਰ ਉਹ ਤੁਕ ਜਾਂ ਤੂੰ ਤੁਸੇ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਏ ਜੇ ਤੂੰ ਤੁੱਠ ਪੈਂਦਾ ਤੇ ਜੀਵ ਗੁਰੂ ਦੇ ਮੰਤਰ ਦੀ ਕਮਾਈ ਕਰਨ ਲੱਗ ਪੈਂਦਾ ਜਗ ਪੈਂਦਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਜੀ ਫਿਰ ਗੁਰੂ ਦੇ ਮੰਤਰ ਦੀ ਕਮਾਈ ਕਰਨ ਲੱਗ ਪੈਂਦਾ ਇਹ ਨਹੀਂ ਕਿ ਲੈ ਲਿਆ ਤੇ ਘਰ ਰੱਖ ਲਿਆ ਸੰਤੀ ਮੰਤ ਦਿਓ ਮੋਏ ਨਿਰਭਉ ਇਹ ਪੰਜਾਂ ਪਿਆਰਿਆਂ ਨੇ ਜਿਹੜਾ ਮੰਤਰ ਦਿੱਤਾ ਆਪਾਂ ਨੂੰ ਕੀ ਮੰਤਰ ਦਿੱਤਾ ਜੀ ਗੁਰਮੰਤਰ ਕਿਹੜਾ ਸ਼ਬਦ ਦਿੱਤਾ ਜੀ ਗੱਜ ਕੇ ਬੋਲੋ ਜੀ ਕਿਹੜਾ ਭੈਣੋ ਬੱਚੀ ਉਹ ਦਿੱਤਾ ਸੀ ਵਾਹਿਗੁਰੂ ਗੁਰਮੰਤਰ ਹੈ ਵਾਹਿਗੁਰੂ ਜਪ ਹੋਮੇ ਖੋਈ ਇਹ ਜਦੋਂ ਗੁਰੂ ਦਾ ਮੰਤਰ

ਧੋਤਿਆਂ, ਸ਼ੈਂਪੂ ਨਾਲ ਧੋਤਿਆਂ, ਭੋਲਿਓ ਇਹਨਾਂ ਸ਼ੁੱਧ ਨਹੀਂ ਹੋਣਾ। ਇਹ ਜੇ ਭਾਂਡਾ ਸ਼ੁੱਧ ਹੋਣਾ ਹੈ ਤੇ ਗੁਰੂ ਦੇ ਪਿਆਰਿਓ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਨਾਮ ਦੇ ਰੰਗ ਵਿਚ, ਨਾਮ ਦੇ ਪ੍ਰੇਮ ਵਿਚ ਡੁੱਬਿਆ ਇਹ ਭਾਂਡਾ ਸ਼ੁੱਧ ਹੋਣਾ ਹੈ। ਇਸ ਕਰਕੇ ਆਪੋ ਆਪਣੇ ਭਾਂਡੇ ਨੂੰ ਗੁਰੂ ਸ਼ਬਦ ਦੇ ਨਾਲ ਧੋਇਆ ਕਰੋ। ਮੇਰੇ ਸਾਹਿਬ ਕਹਿੰਦੇ ਸਹਿਸੇ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਤੇ ਅੱਗੇ ਆਪ ਹੀ ਜੁਗਤੀ ਦੱਸੀ, ਮਨ ਧੋਵੋ, ਇਸ ਪਾਪੀ ਮਨ ਨੂੰ, ਮੈਲੇ ਹੋਏ ਮਨ ਨੂੰ ਧੋਵੋ। ਆਖਿਆ ਜੀ ਕਿਹੜੇ ਸਾਬਣ ਨਾਲ ਧੋਈਏ? ਕਹਿੰਦੇ ਸ਼ਬਦ ਲਾਗੋ। ਕੀ ਆਖਿਆ? ਸ਼ਬਦ ਲਾਗੋ, ਮਲੋ ਇਹਨੂੰ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਇਤਨਾ ਧੋਏ ਇਸ ਮਨ ਨੂੰ, ਜਨਮ ਜਨਮ ਕੀ ਇਸ ਮਨ ਕੋ ਕੀ ਲੱਗਾ ਜੀ? ਮਲ ਲੱਗੀ ਆ। ਮਲ ਮਲ ਮੈਣੇ ਮੈਲ, ਇੱਕ ਜਨਮ ਦੀ ਨਹੀਂ, ਕਈਆਂ ਜਨਮਾਂ ਦੀ ਮੈਲਾ ਮਨ ਹੋਇਆ ਹੈ। ਕਈ ਲੋਕੀ ਮੇਰੇ ਭੈਣ ਭਰਾ ਕਹਿੰਦੇ ਜੀ ਕਰੀਏ ਕੀ, ਬਾਣੀ ਵੀ ਪੜ੍ਹਦੇ, ਅੰਮ੍ਰਿਤ ਵੀ ਛਕਿਆ, ਨਿਤਨੇਮ ਵੀ ਕਰਦੇ, ਮਨ ਨਹੀਂ ਟਿਕਦਾ। ਪਤਾ ਮੈਲਾ ਕਿੰਨਾ ਹੈ? ਪਹਿਲਾਂ ਸ਼ੁੱਧ ਤੇ ਕਰੋ, ਤੇ ਸ਼ੁੱਧ ਕਰਨ ਨੂੰ ਉਹ ਚੀਜ਼ ਵਰਤੋ ਜਿਹੜੀ ਗੁਰੂ ਨੇ ਦੱਸੀ ਆ। ਉਹ ਚੀਜ਼, ਉਹ ਸਾਬਣ ਲਾਓ ਜਿਹੜਾ ਗੁਰੂ ਨੇ। ਮਨ ਧੋਵੋ, ਸ਼ਬਦ ਲਾਗੋ, ਹਰਸੋ ਰਹੋ, ਚਿੱਤ ਲਾਏ, ਗੁਰਪ੍ਰਸਾਦੀ ਸਹਿਜ ਉਪਜੇ। ਇਹ ਸਹਿਸਾ ਏਵਾਂ, ਇਹ ਸਹਿਸੇ ਇਸ ਤਰ੍ਹਾਂ ਮੁੱਕ ਜਾਣਗੇ ਜਿਹੜੇ ਮੈਲ ਦੇ ਬਣੇ ਨੇ। ਗੁਰੂ ਕਿਰਪਾ ਕਰੇ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਬੇਨਤੀ ਕਰਨਾ, ਘਰ ਦੇ ਵਿਚ ਕੀ ਬੋਲਣਾ ਹੈ ਪੰਜਾਬੀ, ਤੇ ਰੋਟੀ ਖਾਣ ਤੋਂ ਪਹਿਲਾਂ ਕੀ ਆਖਿਆ ਸੀ? ਪੰਜ ਵਾਰ ਬੋਲਣਾ ਬੋਲਿਆ ਸੀ। ਗੁਰੂ ਨੇ ਕਿਰਪਾ ਕੀਤੀ ਤੁਹਾਡੇ ਉੱਤੇ, ਮੇਰਾ ਆਉਣਾ ਸਫਲਾ ਹੋ ਗਿਆ, ਮੇਰਾ ਤੁਹਾਡੇ ਜੋੜੇ ਝਾੜਨੇ ਸਫਲੇ ਹੋ ਗਏ। ਇੱਥੇ ਆਣ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਰਬਾਰ ਲਗਾਉਣ ਦਾ, ਮੇਰੇ ਸਤਿਗੁਰੂ ਦੇ ਘਰ ਕਥਾ ਕੀਰਤਨ ਕਰਨ ਦਾ ਇਹ ਫਾਇਦਾ ਹੋ ਗਿਆ ਕਿ ਭੁੱਲੀ ਭਟਕੀ ਰੂਹ ਦੇ ਮੂੰਹੋਂ ਨਿਕਲ ਗਿਆ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਸਤਿਗੁਰੂ ਕਿਰਪਾ ਕਰੇ, ਆਪਣੇ ਬੱਚਿਆਂ ਦੇ ਸਿਰ ਤੇ ਹੱਥ ਫੇਰਿਆ ਕਰੋ, ਪਲੋਸਿਆ ਕਰੋ ਆਪਣੇ ਬੱਚਿਆਂ ਨੂੰ। ਰੋਟੀ ਦੇਣ ਲੱਗਿਆ ਆਖਿਆ ਕਰੋ, ਹੁਣ ਇਹਨਾਂ ਨੂੰ ਰਾਏ ਪਾਇਆ ਜਾ ਸਕਦਾ ਹੈ, ਹੁਣ ਇਹਨਾਂ ਦੇ ਅੰਤਿਸ਼ ਕਰਨ ਵਿਚ ਭਰਿਆ ਜਾ ਸਕਦਾ ਸਤਨਾਮ ਵਾਹਿਗੁਰੂ। ਅਜੇ ਛੋਟੇ ਛੋਟਿਆਂ ਦੇ ਸਿਰ ਤੇ ਹੱਥ ਪਲੋਸ ਕੇ ਆਖਿਆ ਕਰੋ, ਪੁੱਤ ਰੋਟੀ ਖਾਣ ਤੋਂ ਪਹਿਲਾਂ ਬਾਪੂ ਜੀ ਕਹਿੰਦੇ ਨੇ ਪੰਜ ਵਾਰ ਕਹਿਣਾ ਹੈ ਸਤਨਾਮ ਸ੍ਰੀ ਵਾਹਿਗੁਰੂ। ਜੇ ਕਿਤੇ ਇਹਨਾਂ ਦੇ ਬੇਸ ਵਿਚ, ਇਹਨਾਂ ਦੀ ਨੀਂਹ ਦੇ ਵਿਚ ਸਤਨਾਮ ਵਾਹਿਗੁਰੂ ਆ ਗਿਆ, ਤੇ ਸੱਚ ਜਾਣਿਓ ਗੁਰੂ ਦੇ ਪਿਆਰਿਓ, ਉਹ ਦਿਨ ਦੂਰ ਨਹੀਂ ਜਿੱਦਣ ਤੁਹਾਡੇ ਬੱਚੇ ਭਾਈ ਤਾਰੂ ਸਿੰਘ ਵਰਗੇ ਬੱਚੇ ਬਣਨਗੇ, ਜਿੱਦਣ ਤੁਹਾਡੀ ਔਲਾਦ ਵੀ ਬਾਬਾ ਦੀਪ ਸਿੰਘ ਵਰਗੀ ਬਣੂਗੀ। ਮਾਂ ਹੀ ਸਭ ਤੋਂ ਵੱਡਾ ਗੁਰੂ ਆ। ਜੇ ਮਾਂ ਬੱਚੇ ਨੂੰ ਘੜਨਾ ਚਾਹੇ, ਦੁਨੀਆਂ ਦੀ ਕੋਈ ਤਾਕਤ ਬੱਚੇ ਨੂੰ ਵਿਗਾੜ ਨਹੀਂ ਸਕਦੀ। ਮੇਰਾ ਸਤਿਗੁਰੂ ਕਿਰਪਾ ਕਰੇ, ਮੇਰੀ ਉਹ ਬੱਚੀ ਹੋ, ਮੇਰੇ ਵੀਰੋ ਗੁਰਸਿੱਖੋ, ਜਿਹੜਾ ਵਚਨ ਆਪ ਜੀ ਦੇ ਨਾਲ ਹੱਥ ਜੋੜ ਕੇ ਕੀਤਾ ਵਾ, ਆਪਣੇ ਬੱਚਿਆਂ ਨੂੰ ਗਲ ਵਿਚ ਲੈ ਕੇ ਆਖਿਆ ਕਰੋ, ਰੋਟੀ ਖਾਣ ਨਾਸ਼ਤਾ ਕਰਨ ਤੋਂ ਪਹਿਲਾਂ ਪੁੱਤ ਇੱਕ ਵਾਰ ਆਖ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਸਤਿਗੁਰੂ ਤੁਹਾਡੇ ਬੱਚਿਆਂ ਨੂੰ ਸਿੱਖੀ ਬਖਸ਼ੇ। ਆਓ ਹੁਣ ਜਿਹੜੇ ਬਚਨ ਬਾਬਾ ਫਰੀਦ ਜੀ ਦੇ ਅਗਲੇ ਆਪ ਜੀ ਨੇ ਸਰਵਣ ਕਰਨੇ ਨੇ, ਬੜੇ ਪਿਆਰ ਤੇ ਅਦਬ ਸਤਕਾਰ ਦੇ ਨਾਲ। ਕੱਲ ਆਪ ਜੀ ਨੇ ਸੁਣ ਲਿਆ ਸੀ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ। ਗਰੀਬਾਨ ਦਾ ਪਤਾ ਹੈ ਨਾ ਆਪ ਜੀ ਨੂੰ, ਆਪਣੀ ਚਾਦਰ ਦੀ ਬੁੱਕਲ ਵਿਚ ਝਾਤੀ ਮਾਰ, ਆਪਣੇ ਚੋਲੇ ਦੇ ਅੰਦਰ ਝਾਤ ਤੂੰ ਕੀ ਏ, ਲੋਕਾਂ ਨੂੰ ਮਤਾਂ ਦੇਣ ਵਾਲਿਆ ਆਪਣੇ ਅੰਦਰ ਝਾਤੀ ਪਹਿਲੋਂ ਮਾਰ। ਤੇ ਫਿਰ ਬਾਪੂ ਨੇ ਇਹ ਗੱਲ ਅੱਗੇ ਪਿਆਰੇ ਬੜੇ ਵਚਨ ਕਹਿ ਸੀ, ਫਰੀਦਾ ਜੋਤ ਹੈ ਮਾਰਨ ਮੁੱਕੀਆਂ, ਤਿਨਾਂ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਅਗਲਾ ਵਚਨ ਆਪ ਜੀ ਨੇ ਸਰਵਣ ਕਰਨਾ ਹੈ।

ਕਿੱਦਾਂ ਪਿਆਰਾ ਬਚਨਿਆ, ਸਮਝ ਲਿਓ ਜਰਾ। ਫਰੀਦਾ ਜਾ ਤੋ ਖੱਟਣ ਵੇਲ, ਬੋਲੋ ਜਾ ਤੋ, ਇਹਦਾ ਅਖਰੀ ਅਰਥ ਹੋਇਆ ਹੇ ਫਰੀਦ ਜਦੋਂ ਤੇਰਾ ਖੱਟਣ ਦਾ ਵੇਲਾ ਸੀ, ਬੋਲੋ ਜਦੋਂ ਤੇਰਾ, ਜਦੋਂ ਤੇਰਾ ਕਮਾਈ ਦਾ ਵੇਲਾ ਸੀ ਵੀ ਅੰਮ੍ਰਿਤ ਵੇਲੇ ਉੱਠ ਕੇ ਤੂੰ ਚੌਂਕੜੀ ਮਾਰ ਸਕਦਾ ਸੈ, ਅੰਮ੍ਰਿਤ ਵੇਲੇ ਉੱਠ ਕੇ ਚੌਂਕੜੀ ਮਾਰ ਕੇ ਘੰਟਿਆਂ ਬੱਧੀ ਬਹਿ ਕੇ ਜਪ ਸਕਦਾ ਸੈ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ।

ਇਹ ਬਚਨ ਆਪਣੇ ਅੰਦਰ ਲਿਖਿਓ ਜਿਹੜਾ ਬੜਾ ਪਿਆਰਾ ਬਚਨ ਜੇ ਜਾਤ ਖੱਟਣ ਵੇਲ ਬੋਲੋ ਜਾਤ ਅਰਥ ਦਾ ਪਤਾ ਲੱਗ ਗਿਆ ਕਿ ਦੁਬਾਰਾ ਦੱਸਾਂ ਜਦੋਂ ਤੇਰਾ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰਨ ਦਾ ਵੇਲਾ ਸੀ ਜਾਤ ਖੱਟਣ ਵੇਲ ਜਦੋਂ ਤੇਰਾ ਕੁਝ ਖੱਟਣ ਦਾ ਵੇਲਾ ਸੀ ਤਾਂ ਤੂੰ ਰੱਤਾ ਦੁਨੀ ਸਿਓ ਉਦੋਂ ਤੂੰ ਰੱਤਿਆ ਸੀ ਕਿ ਮੈਂ ਦੁਨੀਆਂ ਦਾ ਕੁਝ ਬਣਾ ਲਾਂ ਉਦੋਂ ਤੇ ਤੈਨੂੰ ਚੇਤਾ ਹੀ ਨਹੀਂ ਸੀ ਕਿ ਪਰਮੇਸ਼ਵਰ ਦੇ ਘਰ ਵੀ ਜਾਣਾ ਹੈ ਇਹ ਜੋ ਕੁਝ ਬਣਿਆ ਬਣਾਇਆ ਇੱਥੇ ਹੀ ਰਹਿ ਜਾਣਾ ਹੈ ਉਦੋਂ ਤੇ ਤੈਨੂੰ ਚੇਤਾ ਹੀ ਭੁੱਲਿਆ ਸੀ ਪਰਮੇਸ਼ਵਰ ਦੀ ਬੰਦਗੀ ਦਾ ਉਦੋਂ ਤੇ ਤੈਨੂੰ ਕੋਈ ਕਹਿੰਦਾ ਸੀ ਅੰਮ੍ਰਿਤ ਵੇਲੇ ਉੱਠ ਤੇ ਤੂੰ ਕਹਿੰਦਾ ਸਾ ਭਾਈ ਜੀ ਨੀਂਦ ਬੜੀ ਆਉਂਦੀ ਗੱਲ ਤੇਰੀ ਨੀ ਚੱਲਣੀ ਗੱਲ ਚੱਲਣੀ ਆ ਪਰਮ ਪਿਤਾ ਪਰਮੇਸ਼ਵਰ ਦੀ ਬਾਣੀ ਦੀ ਜਿਹੜੀ ਆਵਾਜ਼ਾਂ ਮਾਰ ਮਾਰ ਕੇ ਕਹਿ ਰਹੀ ਆ ਬੰਦਿਆ ਉੱਠ ਇਸ਼ਨਾਨ ਕਰੋ ਪ੍ਰਭਾਤੇ ਬੋਲੋ ਉੱਠ ਇਸ਼ਨਾਨ ਕਰੋ ਲਿਖ ਲਓ ਆਪਣੇ ਕਾਗਜ਼ਾਂ ਤੇ ਗੁਰੂ ਦਾ ਹੁਕਮ ਕਮਾਓ ਪ੍ਰਭਾਤ ਵੇਲੇ ਉੱਠ ਕੇ ਇਸ਼ਨਾਨ ਕਰੋ ਤੇ ਸੋਏ ਹਰ ਅਰਾਧੇ ਅੰਮ੍ਰਿਤ ਵੇਲੇ ਉੱਠ ਕੇ ਨੀਂਦ ਦੇ ਵੇਲੇ ਵਿੱਚ ਵੀ ਕੋਈ ਸਮਾਂ ਕੱਢ ਕੇ ਪਰਮੇਸ਼ਵਰ ਦੀ ਬੰਦਗੀ ਕਰਿਆ ਕਰ ਫਿਰ ਬਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਘਰ ਜਾ ਤੇ ਇਹਨਾਂ ਬਿਖੜਿਆ ਰਸਤਿਆਂ ਵਿੱਚੋਂ ਜਦੋਂ ਤੂੰ ਕਹਿੰਦਾ ਮੈਂ ਧੀਆਂ ਪੁੱਤਾਂ ਤੋਂ ਪਾਗਲ ਹੋ ਚੱਲਿਆ ਭਾਈ ਜੀ ਇੰਨਾ ਦੁਖੀ ਇਹ ਬਿਖੜਾ ਰਸਤਾ ਹੈ ਜਿਹਦੇ ਵਿੱਚ ਸਾਰੀ ਦੁਨੀਆਂ ਰੋ ਰਹੀ ਆ ਤੂੰ ਕਹਿੰਦਾ ਕਾਰੋਬਾਰ ਕਰਕੇ ਦੁਖੀ ਆ ਇਹ ਵਿਗੜਾ ਰਸਤਾ ਹੈ ਤੂੰ ਕਹਿੰਦਾ ਸਰੀਰ ਕਰਕੇ ਦੁਖੀ ਆ ਇਹ ਵਿਖੜਾ ਰਸਤਾ ਹੈ ਇਹਨਾਂ ਵਿਖੜਿਆ ਰਸਤਿਆਂ ਦੇ ਵਿੱਚੋਂ ਦੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ ਬੋਲੋ ਬਿਖੜੇ ਦਾਉ ਬਾਹ ਫੜ ਕੇ ਇਹਨਾਂ ਰਸਤਿਆਂ ਦੇ ਉੱਤੋਂ ਤੈਨੂੰ ਮੇਰਾ ਗੁਰੂ ਲੰਘਾ ਕੇ ਲੈ ਜੇ ਸੁੱਖ ਸਹਿਜ ਸੇਤੀ ਘਰ ਜਾਤੇ ਸੁੱਖ ਤੇ ਸਹਿਜ ਨਾਲ ਤੈਨੂੰ ਪਰਮੇਸ਼ਵਰ ਤੇਰੇ ਘਰ ਪਹੁੰਚਾ ਦੇਵੇ ਜਿੱਥੋਂ ਤੂੰ ਆਇਆ ਹੈ ਮੇਰੇ ਸਾਹਿਬ ਜੀ ਕਹਿੰਦੇ ਜਾ ਤੋ ਖੱਟਣ ਵੇਲ ਜਦੋਂ ਤੂੰ ਖੱਟਣ ਦਾ ਵੇਲਾ ਸੀ ਇੱਕ ਥਾਂ ਤੇ ਬਾਬੇ ਨਾਨਕ ਨੇ ਇਸ ਤਰ੍ਹਾਂ ਦੇ ਬਚਨ ਬੜੇ ਸੁੰਦਰ ਕੀਤੇ ਨੇ ਨਾਨਕ ਨਿਰੰਕਾਰ ਦੀ ਬਾਣੀ ਹੈ ਸੁਣ ਮਨ ਮਿੱਤਰ ਪਿਆਰਿਆ ਸੁਣ ਮਨ ਮਿੱਤਰ ਪਿਆਰਿਆ ਸੁਣ ਮਨ ਮਿੱਤਰ ਪਿਆਰਿਆ ਮਨ ਨੂੰ

ਬਾਪੂ ਜੀ ਵੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਵੇਲਾ ਹੀ ਵੇਲਾ ਹੀ ਵੇਲਾ ਹੀ ਵੇਲਾ ਹੀ ਮਿਲਣਾ, ਹੁਣ ਵੇਲਾ ਹੀ, ਅੱਖਾਂ ਚੱਲਦੀਆਂ ਨੇ, ਪੜ ਗੁਰੂ ਨਾਨਕ ਦੀ ਬਾਣੀ, ਜੀਬਾ ਬੋਲਦੀ ਆ ਪੜ ਗੁਰੂ ਨਾਨਕ ਦੀ ਬਾਣੀ, ਕੰਨ ਸੁਣਦੇ ਨੇ ਸੁਣ ਗੁਰੂ ਨਾਨਕ ਦੀ ਬਾਣੀ, ਹੱਥ ਕੰਮ ਕਰਦੇ ਨੇ ਝਾੜ ਜੋੜੇ ਗੁਰੂ ਨਾਨਕ ਦੀ ਸੰਗਤ ਦੇ, ਹੱਥ ਜੋੜ ਚੱਲਦੇ ਨੇ ਜੂਠੇ ਬਰਤਨ ਸਾਫ ਕਰ ਗੁਰੂ ਨਾਨਕ ਦੀ ਸੰਗਤ ਦੇ, ਪੈਰ ਚੱਲਦੇ ਨੇ ਗੁਰਦੁਆਰੇ ਚੱਲ ਕੇ ਆਇਆ ਕਰੇ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ, ਇਹ ਵੇਲਾ ਹੈ ਹੀ, ਹੁਣ ਪਰਮੇਸ਼ਵਰ ਦੀ ਬੰਦਗੀ ਕਰ ਲਾ। ਇੱਕ ਥਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ, ਆਖੋ ਸਤਨਾਮ ਸ੍ਰੀ ਮੇਰੇ ਸਾਹਿਬ ਜੀ, ਬੜੇ ਸੁੰਦਰ ਬਚਨ ਕਰਦੇ ਨੇ, ਕਹਿੰਦੇ ਨੇ ਵੈਖ ਜੈਸੇ ਰਹਿਣ ਪਰੋਹਣੇ ਉੱਠ ਚੱਲ ਸੇ ਪ੍ਰਭਾਤ। ਜਿਸ ਤਰ੍ਹਾਂ ਰਾਤ ਨੂੰ ਕਿਸੇ ਦੇ ਘਰ ਪ੍ਰਾਹੁਣੇ ਆਉਂਦੇ ਨੇ ਗੁਰਮੁਖ ਪਿਆਰਿਓ, ਤੇ ਉਹ ਪ੍ਰਾਹੁਣੇ ਨੂੰ ਚੇਤਾ ਹੁੰਦਾ ਵਾ ਕਿ ਮੈਂ ਇਸ ਘਰ ਵਿੱਚ ਕੀ ਆਇਆ, ਪ੍ਰਾਹੁਣਾ ਆਇਆ, ਤੇ ਉਹਨੂੰ ਇੱਕ ਗੱਲ ਦਾ ਚੇਤਾ ਵਾ, ਮੈਂ ਇੱਕ ਰਾਤ ਰਹਿ ਲੂ, ਦੋ ਰਾਤ ਰਹਿ ਲੂ, ਇਹ ਮੇਰਾ ਘਰ ਨਹੀਂ। ਕਦੀ ਤੁਸੀਂ ਵੀ ਆਪਣੇ ਅੰਤਸ਼ਕਰਨ ਵਿੱਚ ਆਵਾਜ਼ ਮਾਰ ਕੇ ਆਖੋ, ਮੇਰਿਆ ਮਨਾ, ਇਹ ਦੁਨੀਆ ਤੇਰਾ ਘਰ ਨਹੀਂ, ਤੂੰ ਕਿਤੇ ਆਇਆ ਤੇ ਕਿਤੇ ਤੂੰ ਜਾਣਾ ਹੈ, ਇਸ ਕਰਕੇ ਉੱਠ। ਮੇਰੇ ਸਾਹਿਬ ਜੀ ਕਹਿੰਦੇ ਨੇ ਰੰਗ ਮਾਣ ਲੈ ਪਿਆਰਿਆ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਿਹੋਲਾ, ਜਿੰਨਾ ਚਿਰ ਤੇਰੀ ਜਵਾਨੀ ਨਵੀਂ ਨਕੋਰਿਆ ਉਹਨਾਂ ਚਿਰ ਪਰਮੇਸ਼ਵਰ ਦੀ ਬੰਦਗੀ ਕਰ ਲਾ। ਦਿਨ ਥੋੜੇ ਥੱਕੇ, ਦਿਨ ਥੋੜੇ ਥੱਕੇ ਭਇਆ ਪੁਰਾਣਾ, ਇਹ ਸਰੀਰ ਦਾ ਚੋਲਾ ਪੁਰਾਣਾ ਹੋ ਜਾਣਾ ਈ, ਇਹਦੇ ਨਾਲ ਤੇਰੇ ਕੋਲੋਂ ਚੌਂਕੜਾ ਨਹੀਂ ਹੋ ਵੱਜਣਾ, ਇਹਦੇ ਨਾਲ ਤੇਰੇ ਕੋਲੋਂ ਬਦਗੀ ਨਹੀਂ ਹੋ ਹੋਣੀ। ਇਸ ਕਰਕੇ ਬਾਬਾ ਫਰੀਦ ਜੀ ਵੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਜਾ ਤੋ ਖੱਟਣ ਵੇਲ, ਬੋਲੋ ਜਾ ਤੋ, ਜਦੋਂ ਤੇਰਾ ਖੱਟਣ ਦਾ ਵੇਲਾ ਸੀ ਤਾਂ ਤੂੰ ਰੱਤਾ ਦੁਨੀ ਸਿਓ, ਬੋਲੋ ਤਾਂ ਤੂੰ ਰੱਤਾ, ਉਦੋਂ ਕਹਿੰਦਾ ਸਾ ਕੁੜਮਾ ਜਮਾਨਾ ਨਿਬੜ ਲਈਏ, ਉਦੋਂ ਕਹਿੰਦਾ ਸਾ ਧੀਆਂ ਵਿਆਹ ਲਈਏ। ਕਈ ਮੈਂ ਗੁਰਮੁਖ ਪਿਆਰਿਆਂ ਦੇ ਅਚਰਜ ਜੀ ਗੱਲ ਸੁਣੀ, ਆਖਿਆ ਅੰਮ੍ਰਿਤ ਛਕ ਲੋ ਗੁਰੂ ਪਿਆਰਿਓ, ਕਹਿੰਦੇ ਜੀ ਧੀਆਂ ਵਿਆਹ ਲਈਏ, ਬੱਚੇ ਵਿਆਹ ਲਈਏ, ਤੇ ਮੈਨੂੰ ਇਹ ਨੀ ਪਤਾ ਲੱਗਦਾ ਕਿ ਜਿਨ੍ਹਾਂ ਨੇ ਅੰਮ੍ਰਿਤ ਛਕੇ ਨੇ ਉਹਨਾਂ ਦੇ ਬੱਚੇ ਨੀ ਵਿਆਹ ਜਾਂਦੇ, ਉਹਨਾਂ ਦੀਆਂ ਧੀਆਂ ਨੀ ਵਿਆਹੀਆਂ ਜਾਂਦੀਆਂ। ਇੱਕ ਸੌਖਾ ਜਿਹਾ ਟਕਵਾਂਜ ਬਣਾਇਆ ਜੀ, ਧੀਆਂ ਪੁੱਤ ਵਿਆਹਣੇ ਨੇ ਨਾ, ਇਸ ਕਰਕੇ ਜੀ ਉੱਥੇ ਕੋਈ ਖਾਉਣਾ ਖਵਾਉਣਾ ਪੈ ਸਕਦਾ ਵਾ, ਪਤਾ ਨੀ ਕੁੜਮ ਕਿਹੋ ਜਿਹੇ ਪੈ ਜਾਣੇ, ਤੂੰ ਪਹਿਲਾਂ ਹੀ ਸੋਚ ਕੇ ਰੱਖਿਆ ਕੁੜਮ ਕਿਹੋ ਜਿਹੇ ਪਾਉਣੇ ਨੇ। ਗੁਰਮੁਖਾ, ਜੇ ਤੂੰ ਸਤਿਗੁਰੂ ਦੀ ਹਜੂਰੀ ਵਿੱਚ ਇਹ ਜੁੜ ਕੇ ਅਰਦਾਸ ਕਰੇ, ਮੇਰੇ ਸਾਹਿਬ ਜੀ ਤੁਹਾਡੀ ਬਾਣੀ ਚ ਲਿਖਿਆ ਸੱਜਣ ਮਿਲੇ ਸੱਜਣਾ, ਬੋਲੋ ਸੱਜਣ ਮਿਲੇ। ਆਪਣੇ ਪਿੰਡਾਂ ਦੇ ਵਿੱਚ ਮਿਲਣੀ ਹੁੰਦੀ ਸੀ, ਪਤਾ ਹੈ ਨਾ, ਦੋਵਾਂ ਪਾਸਿਆਂ ਤੋਂ ਖਲੋ ਜਾਂਦੇ ਸੀ ਸੱਜਣ, ਇਸ ਪਾਸੇ ਕੁੜੀ ਵਾਲਿਆਂ ਖਲੋ ਜਾਣਾ, ਇਸ ਪਾਸੇ ਮੁੰਡੇ ਵਾਲਿਆਂ ਖਲੋ ਜਾਣਾ, ਤੇ ਆਖਣਾ ਉਹ ਮੇਰੇ ਸੱਜਣ ਆਏ ਨੇ, ਹੁਣ ਸੱਜਣਾ ਦੀ ਮਿਲਣੀ ਹੋਣ ਲੱਗੀ, ਸੱਜਣ ਮਿਲੇ ਸੱਜਣਾ, ਸੱਜਣਾ ਨਾਲ ਸੱਜਣ ਮਿਲਣੇ, ਦੋਵਾਂ ਪਾਸਿਆਂ ਤੋਂ ਢੋਲਕੀਆਂ ਵੱਜਣੀਆਂ ਚਿਮਟੇ ਵੱਜਣੇ, ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਸੱਜਣਾ ਨੂੰ ਸੱਜਣ ਉਹ ਮਿਲਣ ਜਿਨ ਸਤਿਗੁਰ ਨਾਲ ਪਿਆਰ, ਜਿਨ ਸਤਿਗੁਰ ਨਾਲ, ਫਿਰ ਬੋਲੋ ਜਿਨ ਸਤਿਗੁਰ ਨਾਲ ਪਿਆਰ, ਉਹ ਦੋਵੇਂ ਪਾਸੇ ਦੇ ਸੱਜਣ ਹੋਣ ਜਿਨ੍ਹਾਂ ਨੂੰ ਦੋਵਾਂ ਨੂੰ ਸਤਿਗੁਰੂ ਨਾਲ ਪਿਆਰ ਹੋਵੇ। ਮਗਰ ਸਾਡੇ ਮਨ ਦੇ ਵਿੱਚ ਤੇ ਹੁਣ ਤੋਂ ਹੀ ਫੁਰਨਾ ਵਾ, ਉਹ ਜੀ ਨੌਵਾਂ ਦਾ ਪੁੱਤਾਂ ਦਾ ਜਦੋਂ ਵਿਆਹ ਕਰਨਾ ਵਾ, ਧੀਆਂ ਦਾ ਵਿਆਹ ਕਰਨਾ ਹੈ, ਨੱਕ ਰੱਖਣ ਨੂੰ ਪਿਆਉਣੀ ਪੈਣੀ ਆ, ਇਹ ਨੱਕ ਰੱਖਿਆ ਕਿ ਨੱਕ ਵੱਢ ਰਿਹਾ ਈ, ਕਮਾਲ ਦੀ ਗੱਲ ਆ, ਗੁਰੂ ਤੋਂ ਬੇਮੁਖ ਹੋ ਗਏ ਤੇ ਕਹਿੰਦਾ ਮੈਂ ਨੱਕ ਰੱਖ ਲਿਆ, ਜਿੱਦਣ ਧੱਕੇ ਮਾਰ ਕੇ ਤੇਰੀ ਧੀ ਨੂੰ ਤੇਰੇ ਘਰ ਭੇਜ ਦਿੰਦੇ ਨੇ, ਫਿਰ ਦਸ ਫੇਰ ਨੱਕ ਰੱਖਿਆ ਕਿ ਵੱਢਿਆ ਗਿਆ, ਕਿਤੇ ਤੂੰ ਗੁਰੂ ਦੀ ਮਤ ਅਨੁਸਾਰ ਆਪਣੀਆਂ ਬੱਚੀਆਂ ਦਾ ਆਨੰਦ ਕਾਰਜ ਕਰ ਦਿਓ। ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ, ਇੱਕ ਮੈਂ ਬਚਨ ਪੜਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਇੱਕ ਵਾਰ ਪਿਆਰ ਵਿੱਚ ਆਣ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਵੇਲੇ ਇੱਕ ਭਾਈ ਕੱਕੜ ਹੋਇਆ, ਕੱਕੜ ਕੀ ਨਾਮ ਲਿਆ ਮੈਂ, ਭਾਈ ਕੱਕੜ ਸਿੱਖ ਹੋਇਆ, ਤੇ ਗੁਰਮੁਖ ਪਿਆਰੇ ਬੱਚੀ ਦਾ ਰਿਸ਼ਤਾ ਕਰਨ ਲਈ ਘਰੋਂ ਤੁਰਿਆ। ਜਦੋਂ ਰਿਸ਼ਤਾ ਕਰਨ ਗਿਆ ਕਿਤੇ ਵੀ ਚੰਗਾ ਮੁੰਡਾ ਨਾ ਮਿਲਿਆ, ਇੱਕ ਘਰ ਚੰਗਾ ਮਿਲਿਆ, ਤੇ ਮੁੰਡਾ ਚੰਗਾ ਸੋਹਣਾ ਨੌਜਵਾਨ ਸੁਨੱਖਾ ਮਿਲ ਗਿਆ। ਜਦੋਂ ਬੱਚੇ ਨੂੰ ਸਗਨ ਲਾ ਕੇ ਮੁੰਨ ਲੱਗਾ ਤੇ ਪੁੱਛਿਆ ਕਿ ਤੁਸੀਂ ਕਦੀ ਗੁਰੂ ਨਾਨਕ ਦੀ ਗੱਦੀ ਦੇ ਦਰਸ਼ਨ ਕਰਨ ਗਏ ਹੋ, ਮੁੰਡੇ ਵਾਲਿਆਂ ਨੂੰ ਪੁੱਛਿਆ ਪਿਆਰ ਨਾਲ, ਆਖੋ ਸਤਨਾਮ ਸ੍ਰੀ, ਪੁੱਛਣਾ ਤੇ ਪਹਿਲੋਂ ਸੀ ਨਾ, ਆਖਣ ਲੱਗੇ ਗੁਰੂ ਨਾਨਕ ਦੀ ਗੱਦੀ ਦੇ ਦਰਸ਼ਨ ਕਦੀ ਕੀਤੇ ਨੇ, ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ, ਤੇ ਅੱਗੋਂ ਜਿਨ੍ਹਾਂ ਕੁੜਮਾਂ ਦੇ ਨਾਲ ਰਿਸ਼ਤਾ ਬਣਾਇਆ ਉਹਨਾਂ ਕਿਹਾ ਅਸੀਂ ਤੇ ਗੁਰੂ ਨਾਨਕ ਨੂੰ ਨਹੀਂ ਮੰਨਦੇ, ਹੈ ਸਿੱਖੀ ਸਰੂਪ ਦੇ ਵਿੱਚ, ਅੱਜ ਵੀ ਬਥੇਰੇ ਪੈ ਰੁਪਈਏ ਬੈਠੇ ਆ ਜਿਹੜੇ ਸਿੱਖੀ ਸਰੂਪ ਆ, ਪੱਗਾਂ ਸਿਰ ਦੇ ਉੱਤੇ ਬੰਨੀਆਂ, ਅਸ਼ੂਤੋਸ਼ ਨਾਲ ਜੁੜੇ ਫਿਰਦੇ, ਰਾਧਾ ਸਵਾਮੀਆਂ ਨਾਲ ਤੁਰੇ ਫਿਰਦੇ, ਨਿਰੰਕਾਰੀਆਂ ਨਾਲ ਤੁਰੇ ਫਿਰਦੇ ਨੇ, ਹੋਰਨਾਂ ਹੀ ਬਾਬਿਆਂ ਦੇ ਨਾਲ ਪਖੰਡਾਂ ਦੇ ਵਿੱਚ ਤੁਰੇ ਫਿਰਦੇ ਨੇ, ਮਗਰ ਸਿੱਖੀ ਸਰੂਪ ਰੱਖਿਆ ਸਿਰ ਦੇ ਉੱਤੇ, ਪੱਗ ਵੀ ਬੱਧੀ। ਜਦੋਂ ਰਿਸ਼ਤਾ ਹੋ ਗਿਆ ਤੇ ਸਿੱਖ ਨੇ ਪੁੱਛਿਆ, ਭਾਈ ਕੱਕੜ ਨੇ ਤੁਸੀਂ ਗੁਰੂ ਨਾਨਕ ਨੂੰ ਮੰਨਦੇ ਹੋ, ਕਹਿੰਦੇ ਨਹੀਂ ਅਸੀਂ ਸਖੀ ਸਰਵਰਿਆਂ ਨੂੰ ਮੰਨਦੇ ਹਾਂ।
ਸਾਡੇ ਇਲਾਕੇ ਅੰਮ੍ਰਿਤਸਰ ਦੇ ਵਿਚ ਸਖੀ ਸਰਵਰਿਆ ਦਾ ਬੜਾ ਜ਼ੋਰ ਸੀ। ਉਸ ਵੇਲੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਹੋਏ ਨੇ, ਘਰ ਘਰ ਕਬਰਾਂ ਲੋਕਾਂ ਦੇ ਘਰਾਂ ਵਿਚ ਬਣੀਆਂ ਸੀ। ਇੱਥੋਂ ਤੱਕ ਭਾਈ ਮਾਂਝ ਜੀ ਜਿਹੜੇ ਹੋਏ ਨੇ, ਇਹ ਹੀ ਸਵੀ ਸਖੀ ਸਰਵਰਿਆ ਦੇ ਚੇਲੇ ਸੀ, ਬਾਅਦ ਵਿਚ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ। ਭਾਈ ਬੱਲੋ ਜੀ ਇਹ ਵੀ ਸਖੀ ਸਰਵਰਿਆ ਦੇ ਚੇਲੇ ਸੀ, ਬਾਅਦ ਵਿਚ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਕੋਲ ਆਏ। ਜਦੋਂ ਰਿਸ਼ਤਾ ਕਰ ਦਿੱਤਾ ਤੇ ਪੁੱਛਿਆ ਤੇ ਕਹਿਣ ਲੱਗੇ ਜੀ ਅਸੀਂ ਤੇ ਸਖੀ ਸਰਵਰਿਆ ਨੂੰ ਮੰਨਦੇ ਹਾਂ। ਸਿੱਖ ਕੱਕੜ ਨੇ ਰਿਸ਼ਤਾ ਵੀ ਕਰ ਦਿੱਤਾ ਹੈ, ਗੁਰੂ ਦਾ ਸਿੱਖਿਆ ਬਚਨ ਦੇ ਬਿਟਾਏ, ਮਗਰ ਮੱਥੇ ਤੇ ਹੱਥ ਧੋ ਮਾਰ ਕੇ ਤੇ ਅੱਜ ਘਰ ਨੂੰ ਮੁੜਿਆ ਤੇ ਰੋਂਦਾ ਮੁੜਿਆ। ਧੀ ਦਾ ਰਿਸ਼ਤਾ ਕਰਕੇ ਜਦੋਂ ਮੁੜਿਆ ਤੇ ਘਰ ਦੇ ਦਰਵਾਜ਼ੇ ਵਿਚ ਆਣ ਕੇ ਵੜਿਆ, ਧੀ ਨੇ ਆਣ ਕੇ ਹੱਥ ਦੇ ਵਿਚੋਂ ਕੱਪੜੇ ਫੜੇ, ਚੀਜ਼ਾਂ ਸਮਾਨ ਫੜਿਆ, ਪਾਣੀ ਦਾ ਗਲਾਸ ਲਿਆ ਕੇ ਦਿੱਤਾ ਤੇ ਆਖਿਆ ਬਾਪੂ ਕਿਹੜਾ ਕਿਉਂ ਉਤਰਿਆ ਹੈ? ਤੇ ਆਖਣ ਲੱਗਾ ਧੀਏ ਮੈਂ ਤੈਨੂੰ ਜਨਮ ਤੇ ਦਿੱਤਾ ਸੀ, ਮੈਂ ਤੇਰੀ ਕਿਸਮਤ ਨਹੀਂ ਬਦਲ ਸਕਿਆ, ਆਪਣੇ ਹੱਥੀ ਕਿਸਮਤ ਵਿਗਾੜ ਆਇਆ ਤੇਰੀ। ਕਹਿਣ ਲੱਗੀ ਬਾਪੂ ਹੋਇਆ ਕੀ ਆ, ਕੀ ਗੱਲ ਆ, ਦੱਸਦਾ ਕਿਉਂ ਨਹੀਂ? ਆਖਿਆ ਬਾਪ ਧੀਏ ਮੈਂ ਤੈਨੂੰ ਅੱਜ ਉਹਨਾਂ ਦੇ ਘਰ ਮੰਗ ਆਇਆ ਵਾ ਜਿਹੜੇ ਗੁਰੂ ਨਾਨਕ ਦੇ ਸੇਵਕ ਨੇ, ਜਿਨ੍ਹਾਂ ਦੇ ਘਰ ਵਿਚ ਕੋਈ ਜਪਜੀ ਨਹੀਂ ਪੜਦਾ, ਜਿਨ੍ਹਾਂ ਦੇ ਘਰ ਵਿਚ ਕੋਈ ਸੁਖਮਨੀ ਨਹੀਂ ਪੜਦਾ, ਜਿਨ੍ਹਾਂ ਦੇ ਘਰ ਵਿਚ ਕੋਈ ਨਹੀਂ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ। ਬਾਪੂ ਉਹ ਕੀ ਕਰਦੇ ਨੇ? ਉਹ ਕਬਰ ਦੇ ਉੱਤੇ ਦੀਵਾ ਜਗਾਉਂਦੇ ਨੇ। ਧੀ ਬੜੀ ਸਬਰ ਵਾਲੀ ਸੀ, ਆਪਾਂ ਤੇ ਆਪਣੀਆਂ ਬੱਚੀਆਂ ਨੂੰ ਓਨੀ ਕਮਾਈ ਕਰਾਉਂਦੇ ਨੀ ਨਾ। ਕੋਈ ਨੀ ਜੀ, ਉਹ ਨਵਾਂ ਨਵਾਂ ਜੀਵਾ ਜੀ, ਇੱਥੇ ਦੁਨੀਆ ਹੀ ਇਤਰਾਂ ਦੀ ਆ ਜੀ, ਜੈਸਾ ਦੇਸ਼ ਵੈਸਾ ਭੇਸ, ਆਪਾਂ ਤੇ ਰਾਟ ਲਾ ਲਈ ਹੈ ਨਾ, ਕਮਜ਼ੋਰੀ ਸਾਡੀ ਆਪਣੀ ਹੈ ਇਹਦੇ ਵਿਚ, ਆਪਾਂ ਸਮਾਂ ਨਹੀਂ ਕੱਢਦੇ ਬੱਚਿਆਂ ਲਈ। ਜੇ ਕਦੀ ਬੱਚਿਆਂ ਨੂੰ ਜਪਜੀ ਸਾਹਿਬ ਸੁਖਮਨੀ ਸਾਹਿਬ ਸਿਖਾ ਦਿੱਤਾ ਜਾਵੇ ਤੇ ਕੋਈ ਦੁਨੀਆ ਦੀ ਤਾਕਤ ਇਸ ਬੱਚੇ ਦਾ ਦਿਮਾਗ ਨਹੀਂ ਬਦਲ ਸਕਦੀ। ਅਮਰੀਕਾ ਤੇ ਛੱਡ ਦਿਓ, ਦੁਨੀਆ ਭਰ ਦੀ ਫਿਲਾਸਫੀ ਇਸ ਬੱਚੇ ਦਾ ਦਿਮਾਗ ਨਹੀਂ ਬਦਲ ਸਕਦੀ। ਜੇਕਰ ਇਸ ਬੱਚੇ ਨੂੰ ਪੜ੍ਹਾ ਦਿੱਤਾ ਜਾਵੇ ਰੇ

0: ਕਛੂ ਨਾ ਹੋਏ, ਇਹ ਜੇ ਪੜਾ ਦਿੱਤਾ ਜਾਵੇ ਬੱਚਿਆਂ ਨੂੰ ਤੇ ਗੁਰਮੁਖ ਪਿਆਰਿਓ ਬੱਚੀ ਬੜੀ ਸਬਰ ਵਾਲੀ ਸੀ। ਬੱਚੀ ਨੇ ਆਖਿਆ ਬਾਪੂ ਤੂੰ ਜਲ ਪਾਣੀ ਛੱਕ, ਘਬਰਾ ਨਾ, ਕੋਈ ਗੱਲ ਨਹੀਂ, ਤੂੰ ਮੈਨੂੰ ਮੰਗ ਆਇਆ ਤੇ ਜੋ ਕਰਤਾਰ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਮਰਜ਼ੀ ਹੋ ਗਿਆ। ਤੇ ਗੁਰਮੁਖ ਪਿਆਰਿਓ ਵਿਆਹ ਦਾ ਦਿਨ ਆ ਗਿਆ, ਬਚਨ ਦੇ ਬੈਠਾ ਸੀ, ਵਿਆਹ ਦਾ ਦਿਨ ਆ ਗਿਆ। ਬੱਚੀ ਵਿਆਹ ਦਿੱਤੀ, ਤੋਰੀ ਆਪਣੀ ਵਿੱਤ ਅਨੁਸਾਰ ਬੜਾ ਸੁੰਦਰ ਵਿਆਹ ਕੀਤਾ, ਡੋਲੇ ਦੇ ਵਿੱਚ ਪਾ ਦਿੱਤੀ। ਤੁਰੀ ਜਾਂਦੀ ਸੀ ਜੰਗਲ ਦੇ ਵਿੱਚ, ਕਹਾਰਾਂ ਜਿਹੜੇ ਡੋਲਾ ਚੁੱਕਦੇ ਉਹਨੂੰ ਕੀ ਕਹਿੰਦੇ ਸੀ? ਸਾਰੇ ਦੱਸੋ, ਬੱਚਿਆਂ ਨੂੰ ਪਤਾ ਲੱਗ ਜੇ ਕਹਾਰ। ਹੁਣ ਤੇ ਲਿਮੋਜੀਨ ਗੱਡੀਆਂ ਨੇ ਨਾ, ਉਦੋਂ ਕਹਾਰ ਸੀ ਡੋਲੀਆਂ ਚ ਚੁੱਕ ਕੇ ਚਾਰ ਬੰਦੇ ਖੜਦੇ, ਇਸ ਬੱਚੀ ਦੀ ਡੋਲੀ ਚੁੱਕੀ ਜਾਂਦੇ ਆ, ਲੜਕਾ ਅੱਗੇ ਘੋੜੇ ਤੇ ਚੜਿਆ ਜਾਂਦਾ ਹੈ। ਰਸਤੇ ਦੇ ਵਿੱਚ ਕੀ ਜੰਗਲ ਦੇ ਵਿੱਚ ਵੇਖਦੀ ਆ, ਇੱਕ ਜੰਗਲ ਦੇ ਵਿੱਚ ਬੜਾ ਸੁੰਦਰ ਸ਼ਮਿਆਨਾ ਲੱਗਿਆ, ਇਹ ਸ਼ਮਿਆਨੇ ਦੇ ਵਿੱਚ ਅੰਮ੍ਰਿਤ ਵੇਲਾ ਵਾ ਤੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਆਖੋ ਸਤਨਾਮ ਸ੍ਰੀ, ਚੌਂਕੜਾ ਮਾਰ ਕੇ ਸੁਚੇਤ ਹੋ ਕੇ ਸਾਰੇ ਬੈਠ, ਬੱਚੀਏ ਚੌਂਕੜਾ ਮਾਰ ਪੁੱਤ, ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਇਸ ਬੱਚੀ ਨੇ ਕਹਾਰਾ ਨੂੰ ਆਖਿਆ, ਮੇਰੇ ਵੀਰੋ ਜਰਾ ਡੋਲੀ ਰੱਖ ਦਿਓ। ਘੋੜੇ ਵਾਲਾ ਤੇ ਅੱਗੇ ਤੁਰਿਆ ਗਿਆ, ਇਹਨਾਂ ਨੇ ਡੋਲੀ ਰੱਖ ਕੇ ਘੋੜੇ ਵਾਲੇ ਨੂੰ ਆਵਾਜ਼ ਮਾਰਿਆ, ਕੁਛ ਸਮਾਂ ਰੁਕ ਜਾਓ। ਬੀਬੀ ਨੇ ਆਖਿਆ ਰੁਕਣਾ, ਰੁਕ ਗਈ ਬੱਚੀ ਤੇ ਹੱਥਾਂ ਦੇ ਵਿੱਚੋਂ, ਦੋਵਾਂ ਦੋਵਾਂ ਹੱਥਾਂ ਦੇ ਵਿੱਚੋਂ ਇੱਕ ਇੱਕ ਕੰਗਣ ਲਾਇਆ ਤੇ ਇੱਕ ਇੱਕ ਕਹਾਰ ਨੂੰ ਦਿੱਤਾ, ਮੇਰੇ ਵੀਰੋ ਆ ਸੋਨੇ ਦੇ ਕੰਗਣ ਤੁਸੀਂ ਲੈ ਲੋ, ਮਗਰ ਮੇਰੀ ਇੱਕ ਬੇਨਤੀ ਮੰਨ ਲੋ। ਤੇ ਉਹਨਾਂ ਕਹਾਰਾ ਨੇ ਆਖਿਆ, ਦਸ ਬੱਚੀਏ ਸਾਡੇ ਗੁਜਰਾ ਤੈਨੂੰ ਕੀ ਕੰਮ ਆ, ਜੇ ਤੁਸੀਂ 10 ਕੁ ਮਿੰਟ ਇੱਥੇ ਕਿਤੇ ਡੋਲੀ ਰੱਖ ਦਿਓ ਤੇ ਮੈਂ ਸਾਹਮਣੇ ਤੰਬੂ ਦੇ ਵਿੱਚ ਮੱਥਾ ਟੇਕ ਆਵਾਂ। ਉਥੋਂ ਮੇਰੇ ਕੰਨਾਂ ਵਿੱਚ ਗੁਰੂ ਨਾਨਕ ਦੀ ਬਾਣੀ ਦੀ ਆਵਾਜ਼ ਪਈ, ਇਸ਼ਕ ਸੀ ਨਾ ਗੁਰੂ ਨਾਨਕ ਦੀ ਬਾਣੀ ਦਾ, ਪਿਆਰ ਸੀ ਨਾ ਗੁਰੂ ਨਾਨਕ ਦੀ ਬਾਣੀ ਦੇ ਨਾਲ। ਇਹਨਾਂ ਕਹਾਰਾਂ ਨੇ ਡੋਲੀ ਰੱਖ ਦਿੱਤੀ ਤੇ ਬੱਚੀ ਮੱਥਾ ਟੇਕਣ ਚਲੇ ਗਈ। ਅੰਦਰ ਹੁੰਦਾ ਸੀ ਆਸਾ ਜੀ ਦੀ ਵਾਰ ਦਾ ਕੀਰਤਨ, ਮੈਂ ਇਤਿਹਾਸ ਦੇ ਪੰਨੇ ਪੜੇ ਨੇ, ਮੇਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਆਪ ਸਰੰਦੇ ਨਾਲ ਕੀਰਤਨ ਕਰ ਰਿਹਾ ਸੀ ਤੇ ਤਬਲਾ ਵਜਾਉਣ ਵਾਲੇ ਤਬਲਾ ਵਜਾ ਰਹੇ ਸੀ। ਮੇਰੇ ਸਤਿਗੁਰੂ ਨੇ ਜਦੋਂ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਤੇ ਮੇਰੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਇਹ ਬੱਚੀ ਜਦੋਂ ਤੁਰੀ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਧੀਏ ਹੱਥਾਂ ਵਿੱਚ ਚੂੜਾ ਪਾਇਆ ਈ, ਸਗਨਾਂ ਵਾਲੇ ਕੱਪੜੇ ਪਾਏ, ਪਤੀ ਕਿੱਥੇ ਈ? ਤੇ ਕਹਿਣ ਲੱਗੀ, ਬਾਪੂ ਉਹ ਬਾਹਰ ਖਲੋਤੇ ਨੇ ਘੋੜੇ ਦੇ ਉੱਤੇ, ਜਾ ਬੁਲਾ ਕੇ ਲਿਆ, ਘਰ ਵਾਲੇ ਨੂੰ ਬੁਲਾ ਲਿਆ ਈ, ਦੋਵੇਂ ਆਣ ਕੇ, ਉਹ ਸਖੀ ਸਰਵਰਿਆ ਦਾ ਚੇਲਾ ਹੈ, ਇਹ ਗੁਰੂ ਨਾਨਕ ਦੀ ਪੁੱਛ ਗਿਆ। ਜਦੋਂ ਦੋਵਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਉੱਠ ਕੇ ਤੁਰਨ ਲੱਗੇ ਤੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਬੱਚੀਏ ਤੁਰ ਚੱਲੀਏ, ਪਹਿਲੀ ਵਾਰ ਵਿਆਹ ਕਰਾ ਕੇ ਜਦੋਂ ਬੱਚੀ ਆਪਣੇ ਪਿਓ ਨੂੰ ਮਿਲਦੀ ਆ ਤੇ ਪਿਓ ਕੋਈ ਝੋਲੀ ਚ ਸਗਨ ਪਾਉਂਦਾ ਹੈ, ਸਗਨ ਤੇ ਮੈਂ ਤੇ ਤੇਰੇ ਝੋਲੀ ਚ ਸਗਲ ਪਾਉਣਾ, ਤੇਰੇ ਚੱਲੀਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਅੱਗੇ ਡੱਡੋ ਲੱਕੇ ਕਹਿੰਦੀ, ਸਗਨ ਨਾ ਦੇ, ਇਹਨਾਂ ਦੀ ਮੱਤ ਬਦਲ ਦੇ, ਇਹ ਜਿਹੜੇ ਸਖੀ ਸਰਵਰਿਆਂ ਨੂੰ ਮੰਨਣ ਵਾਲੇ ਇਹਨਾਂ ਦੀ ਮੱਤ ਬਦਲ ਦੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਮੇਰੀ ਬੱਚੀ ਹੈ ਜੋ ਮੰਗਦੀ ਉਹ ਹੀ ਹੋਊਗਾ, ਮਗਰ ਲਾਗੇ ਆ, ਮੈਂ ਤੇਰੀ ਝੋਲੀ ਵਿੱਚ ਕੋਈ ਸਗਨ ਪਾਵਾਂ। ਇਸ ਬੱਚੀ ਨੇ ਜਦੋਂ ਝੋਲੀ ਅੱਗੇ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਆਖਿਆ, ਜਾ ਮੇਰੀ ਇਹ ਬੱਚੀਏ, ਆਉਂਦੇ ਸਾਲ ਨੂੰ ਤੇਰੇ ਘਰ ਇੱਕ ਬ੍ਰਹਮ ਗਿਆਨੀ ਪੈਦਾ ਹੋਊ। ਇਹ ਸਗਨ ਦਿੱਤਾ, ਬ੍ਰਹਮ ਗਿਆਨੀ ਪੈਦਾ ਹੋਊ ਤੇ ਨਾਮ ਰੱਖੀ ਭਾਈ ਰੂਪਾ, ਨਾਮ ਰੱਖੀ ਭਾਈ ਰੂਪਾ। ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹਦੇ ਨਾਮ ਦਾ ਇੱਕ ਪਿੰਡ ਵਸਿਆ ਵਾ। ਇਸ ਬੱਚੀ ਨੂੰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਬ੍ਰਹਮ ਗਿਆਨੀ ਪੁੱਤ ਦਿੱਤਾ, ਮਗਰ ਜਿਹੜੀ ਬੱਚੀ ਬਾਣੀ ਪੜਦੀ ਸੀ। ਅੱਜ ਤੋਂ ਤੁਸੀਂ ਹੁਣ ਸੋਚਿਆ ਵਾ ਕਿ ਮੈਂ ਤੇ ਆਪਣੀ ਬੱਚੀ ਦੇ ਵਿਆਹ ਚ ਮਾਸ ਪਾਉਣਾ ਹੈ, ਮੈਂ ਤੇ ਆਪਣੀ ਬੱਚੀ ਦੇ ਵਿਆਹ ਚ ਸ਼ਰਾਬਾਂ ਪਿਆਉਣੀਆਂ ਨੇ, ਤੇ ਬੱਚੀ ਕਿੱਥੋਂ ਬ੍ਰਹਮ ਗਿਆਨੀ ਬਣ ਜੂ, ਰਿਸ਼ਤੇ ਕਿੱਥੋਂ ਬ੍ਰਹਮ ਗਿਆਨੀਆਂ ਦੇ ਮਿਲ ਜਾਣਗੇ? ਮੇਰੇ ਸਾਹਿਬ ਜੀ ਕਹਿੰਦੇ, ਜਾ ਤੋ ਖੱਟਣ ਵੇਲ, ਬੋਲੋ ਜਾ ਤੋ, ਤਾਂ ਤੂੰ ਰੱਤਾ ਦੁਨੀ ਸਿਓ। ਉਦੋਂ ਤੇ ਤੇਰਾ ਪਿਆਰ ਦੁਨੀਆਂ ਨਾਲ ਪਿਆ ਸੀ, ਉਦੋਂ ਤੂੰ ਕਹਿੰਦਾ ਦੁਨੀਆਂ ਨੂੰ ਖੁਸ਼ ਕਰ ਲਾਂ, ਜਦੋਂ ਤੈਨੂੰ ਚਾਹੀਦਾ ਸੀ ਰੱਬ ਨੂੰ ਖੁਸ਼ ਕਰਨਾ ਜਵਾਨੀ ਵੇਲੇ। 8-8 ਘੰਟੇ ਚੌਂਕੜਾ ਮਾਰ ਕੇ ਜੱਪੀ ਜਾਣੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਕਿਰਪਾ ਕਰਿਆ ਕਰੋ, ਸਾਰੇ ਜਪਿਆ ਕਰੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਖੱਟੋ ਖੱਟੋ, ਖੱਟਣ ਦਾ ਵੇਲਾ ਹੈ, ਜਾ ਤੋ ਖੱਟਣ ਵੇਲ, ਤਾਂ ਤੂੰ ਰੱਤਾ ਦੁਨੀ ਸਿਉ। ਆਖੋ ਸਤਨਾਮ ਸ੍ਰੀ, ਜਾ ਤੋ ਖੱਟ। ਸਮਝ ਆ ਗਈ ਕਿ ਜਦੋਂ ਤੇਰਾ ਕੋਈ ਖੱਟਣ ਦਾ ਵੇਲਾ ਸੀ ਨਾ, ਉਦੋਂ ਤੇ ਤੂੰ ਦੁਨੀਆਂ ਨਾਲ ਪਿਆਰ ਪਾ ਕੇ ਬੈਠਾ ਰਹੇ ਹੋ। ਹਾਂਜੀ,
1: ਮਰਕ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ।
0: ਉਹ ਜਿਹੜੀ ਮੌਤ ਸੀ ਨਾ, ਮੌਤ ਜਦੋਂ ਤੇਰੇ ਕੋਲ ਆ ਗਈ ਸੱਜਣਾ, ਸਾਰਾ ਜੀਵਨ ਤੇਰਾ ਲੰਘ ਗਿਆ, ਤੇ ਜਦੋਂ ਜੀਵਨ ਦਾ ਭਰ ਗਿਆ ਬੇੜਾ, ਸਵਾਸ ਰੂਪੀ ਜਿਹੜਾ ਗੁਨਾਹਾਂ ਰੂਪੀ ਬੇੜਾ ਤੇਰਾ ਭਰ ਗਿਆ, ਸਾਰਾ ਜੀਵਨ ਰੂਪੀ ਬੇੜਾ ਤੇਰੀ ਉਮਰ ਵਿਹਾ ਗਈ, ਤੇ ਮੌਤ ਦਾ ਦੇਵਤਾ ਤੇਰੇ ਕੋਲ ਆ ਗਿਆ, ਉਦੋਂ ਲੱਦ ਕੇ ਬੇੜਾ ਅਗਲਿਆਂ ਨੇ ਤੋਰ ਦਿੱਤਾ। ਹੁਣ ਪਰਮੇਸ਼ਵਰ ਦੇ ਘਰ ਤੂੰ ਪਹੁੰਚੇਗਾ, ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਉੱਥੇ ਜਦੋਂ ਜਾਏਗਾ ਤੇ ਬੇੜੇ ਦੇ ਵਿੱਚੋਂ ਕੱਢਣਗੇ ਪੰਡਾਂ ਬਜੀਆਂ, ਆਖੋ ਸਤਨਾਮ ਸ੍ਰੀ। ਬੇੜੇ ਦੇ ਵਿੱਚੋਂ ਕੀ ਨਿਕਲਣਗੀਆਂ? ਪੰਡਾਂ ਨਿਕਲਣਗੀਆਂ, ਪੰਡਾਂ ਪੰਡਾਂ, ਤੇ ਇੱਕ ਇੱਕ ਪੰਡ ਦੇ ਵਿੱਚ ਭਰੀ ਹੋਊਗੀ ਨਿੰਦਿਆ, ਇੱਕ ਇੱਕ ਪੰਡ ਦੇ ਵਿੱਚ ਭਰੇ ਹੋਣਗੇ ਗੁਨਾਹ, ਇੱਕ ਇੱਕ ਪੰਡ ਦੇ ਵਿੱਚ ਭਰੀ ਹੋਊਗੀ ਸ਼ਰਾਬ, ਇੱਕ ਇੱਕ ਪੰਡ ਦੇ ਵਿੱਚ ਭਰਿਆ ਹੋਊਗਾ ਮਾਸ, ਇੱਕ ਇੱਕ ਪੰਡ ਦੇ ਵਿੱਚ ਅੱਖਾਂ ਮੈਲੀਆਂ, ਕੰਨ ਮੈਲੇ, ਜੀਭਾ ਮੈਲੀ, ਕੁਕਰਮ ਕੀਤੇ। ਸਾਰੀਆਂ ਪੰਡਾਂ ਜਦੋਂ ਪਰਮੇਸ਼ਵਰ ਦੇ ਘਰ ਵਿੱਚ ਖੁੱਲਣਗੀਆਂ। ਕਈ ਮੇਰੇ ਵੀਰ ਕਹਿੰਦੇ ਜੀ ਕੁਝ ਨੀ ਨਾਲ ਜਾਣਾ, ਖਾਲੀ ਹੱਥ ਆਇਆ, ਖਾਲੀ ਹੱਥ ਜਾਣਾ ਹੈ। ਆਓ ਗੁਰੂ ਨਾਨਕ ਨੂੰ ਪੁੱਛੀਏ, ਮਹਾਰਾਜ ਖਾਲੀ ਹੱਥ ਆਇਆ ਸੀ, ਜਦੋਂ ਗਿਆ ਉਦੋਂ ਕੀ ਨਾਲ ਲੈ ਕੇ ਗਿਆ? ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ, ਇਹ ਦੋ ਚੀਜ਼ਾਂ ਨੇ ਲੈ ਕੇ ਜਾਣੀਆਂ ਨੇ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹਾਂ ਇੱਕ ਚੀਜ਼ ਛੱਡ ਜਾਣੀਆਂ, ਕੱਪੜ ਰੂਪ ਸਹਾਵਣਾ ਛੱਡ ਦੁਨੀਆਂ ਅੰਦਰ, ਆ ਚਿੱਟੀ ਚਮੜੀ ਇੱਥੇ ਛੱਡ ਜਾਣੀ ਆ, ਇਹ ਸੁੰਦਰ ਕੱਪੜੇ ਇੱਥੇ ਛੱਡ ਜਾਣੇ ਨੇ, ਇਹ ਸੋਨੇ ਦੇ ਗਹਿਣੇ ਇੱਥੇ ਛੱਡ ਜਾਣੇ ਨੇ। ਬੰਦਿਆ ਇੱਕ ਚੀਜ਼ ਤੂੰ ਨਾਲ ਲੈ ਕੇ ਜਾਣੀ ਆ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ, ਕਰ ਔਗਣ ਪੱਛੋ ਤਾਵਣਾ ਕਰ ਔਗਣ ਪੱਛੋ। ਉੱਥੇ ਪਛਤਾਉਣਾ ਪੈਣਾ ਹੈ ਮੇਰੇ ਸਾਹਿਬ ਜੀ, ਅੱਗੇ ਕੀ ਬਖਸ਼ ਕਰਦੇ ਜੀ।
1: ਹਾਂਜੀ, ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ।
0: ਇਹ ਬੜਾ ਪਿਆਰਾ ਸੂਤਰ ਹੈ, ਆਖੋ ਸਤਨਾਮ ਸ੍ਰੀ, ਨਹੀਂ ਗੱਜ ਕੇ ਆਖੋ ਸਤਨਾਮ। ਇੱਕ ਵਾਰ ਸਾਰੇ ਆਪੋ ਆਪਣੇ ਪਰਿਵਾਰਾਂ ਦੇ ਭੱਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ, ਪੰਥ ਦੇ ਭੱਲੇ ਲਈ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖ ਫਰੀਦਾ ਜੇ ਥੀਆ, ਵੇਖ ਫਰੀਦਾ ਕੀ ਹੋ ਗਿਆ, ਵੇਖ ਫਰੀਦਾ ਜੋ ਹੋ ਗਿਆ। ਆਖਿਆ ਜੀ ਕੀ ਹੋਇਆ? ਕਹਿੰਦੇ ਦਾੜੀ ਹੋਈ ਭੂਰ, ਆ ਦਾੜੀ ਵਿੱਚ ਚਿੱਟੇ ਦਾੜੇ ਧੌਲੇ ਆ ਗਏ ਨੇ, ਕਰਮਣ ਕੱਢੀ ਹੋ ਗਈ। ਦੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ, ਇਹ ਪਤਾ ਕਾਹਦੇ ਲਈ ਹੋਈ? ਅਗਲੇ ਬੱਚੇ ਸੁਣੋ ਜੀ,
1: ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ,
0: ਇਹ ਤੇਰੇ ਚਿੱਟੇ ਕੇਸ ਇਸ ਕਰਕੇ ਹੋਏਗੇ ਤੈਨੂੰ ਚੇਤਾ ਆ ਜਾਏ ਕਿ ਅੱਗਾ ਨੇੜੇ ਆ ਗਿਆ ਏ ਤੇ ਪਿੱਛਾ ਦੂਰ ਰਹਿ ਗਿਆ। ਮਗਰ ਸਾਡੇ ਕੋਲ ਤੇ ਇੱਕ ਬੜਾ ਸੌਖਾ ਜਿਹਾ ਹੁਣ ਤਰੀਕਾ ਹੈਗਾ ਹੈ ਨਾ, ਹੈਗਾ ਨਾ, ਪਤਾ ਹੈ ਆਪ ਜੀ ਤੇ ਡੱਬੀ ਜੂ ਮਿਲ ਜਾਂਦੀ, ਕਾਹਦੀ? ਰੰਗ ਦੀ, ਕਾਲਖ ਦੀ। ਸਾਰੀ ਉਮਰ ਫੇਰ ਦਿਓ ਮੂੰਹ ਦੇ ਉੱਤੇ, ਚੇਤਾ ਆਉਣੀ ਨਾ ਦਿਓ ਕਿ ਮੈਂ ਬੁੱਢਾ ਹੋਇਆ। ਮਰਦੇ ਦਮ ਤਾਂ ਦੰਦ ਮੂੰਹ ਦੇ ਵਿੱਚੋਂ ਨਿਕਲ ਗਏ, ਕੰਨਾਂ ਵੇਖਣੋਂ ਹਟ ਗਈਆਂ, ਅੱਖਾਂ ਵੇਖਣੋਂ ਹਟ ਗਈਆਂ, ਕੰਨ ਸੁਣਨੋਂ ਹਟ ਗਏ, ਹੱਥ ਕੰਬਣ ਲੱਗ ਪਏ, ਤੇ ਫੇਰ ਵੀ ਚਾਰ ਕ ਧੌਲੇ ਜਿਹੜੇ ਆਏ ਨੇ ਦਾੜੀ ਦੇ ਉੱਤੇ ਥੋੜੇ ਜੇ ਕੇਸ ਨੇ, ਉਹਨਾਂ ਦੇ ਉੱਤੇ ਵੀ ਕਾਲ ਖਿਲਾਈ। ਤੇ ਹਰਭਜਨ ਸਿੰਘ ਜੋਗੀ ਜਿਹੜੇ ਅਮਰੀਕਾ ਦੇ ਵਿੱਚ ਵਿਚਾਰ ਕਰਦੇ ਨੇ, ਉਹਨਾਂ ਇੱਕ ਬੜਾ ਪਿਆਰਾ ਆਖਿਆ, ਇੱਕ ਦਾੜੀ ਰੰਗਣ ਵਾਲੇ ਨੂੰ ਆਖਿਆ, ਪਿਆਰਿਆ ਕਾਲੀ ਨਾ ਕਰ, ਉੱਥੇ ਮੂੰਹ ਕਾਲਾ ਕਰਨਾ ਹੀ ਆ, ਕਾਲੀ ਕਿਉਂ ਕਰਦਾ? ਆਪਣੇ ਹੱਥੀ ਕਿਉਂ ਕਰਦਾ? ਉੱਥੇ ਟਾਈਮ ਆ ਹੀ ਜਾਣਾ, ਮੂੰਹ ਕਾਲੇ ਦੋਜਕ ਚਾਲਿਆ ਲਿਖਿਆ ਨਾ। ਤੇ ਗੁਰਮੁਖ ਪਿਆਰਿਓ, ਮੇਰੇ ਸਤਿਗੁਰੂ ਦੀ ਗੁਰਬਾਣੀ ਦੇ ਵਿੱਚ ਇੱਕ ਰਹਿਤ ਮਰਿਆਦਾ ਚ ਬਚਨ ਲਿਖਿਆ, ਜੇ ਵਾਲ ਕੱਟਣੇ ਪੁੱਟਣੇ ਤੇ ਰੰਗਣੇ ਤਿੰਨੇ ਇੱਕੋ ਜਿਹਾ ਗੁਨਾਹ ਹੈ। ਆਖੋ ਸਤਨਾਮ ਸ੍ਰੀ। ਕੱਟਣੇ ਪੁੱਟਣੇ ਤੇ ਰੰਗਣੇ ਇੱਕੋ ਜਿਹਾ ਹੀ ਗੁਨਾਹ ਹੈ, ਮਗਰ ਸਾਡੇ ਮਨਾਂ ਦੇ ਵਿੱਚ ਤੇ ਅੱਜ ਪਤਾ ਨੀ ਕੀ ਰੀਝ ਪੈ ਗਈ। ਇੱਕ ਸਿੱਖ ਨੂੰ ਮੈਂ ਕਿਹਾ ਜੀ ਪਿਆਰ ਵਾਲਾ ਬਚਨ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਹੁਣ ਦੀ ਕਥਾ ਦੇ ਵਿੱਚ ਹੀ ਫ੍ਰੀ ਮਾਉਂਡ ਬੜੇ ਪਿਆਰ ਨਾਲ ਰੋਜ਼ ਅੱਗੇ ਆਣ ਕੇ ਵਿਆਹ ਕਰੇ ਤੇ ਛੇਪ ਰੋਜ਼ ਕਰਕੇ ਆਇਆ ਕਰੇ। ਮੈਂ ਕਿਹਾ ਜੀ ਥੋੜੇ ਦਿਨ ਤੇ ਰੁਕ ਜਾਓ, ਜਿੰਨੇ ਦਿਨ ਇੱਥੇ ਮੈਂ ਆ ਰੋਜ਼ ਹੀ ਚੋਟਾਂ ਵੱਜਦੀਆਂ, ਕੁਝ ਦਿਨ ਰੁਕ ਜਾ। ਕਹਿੰਦਾ ਜੀ ਇਹ ਤੇ ਪਤਾ ਨੀ ਕੰਡੇ ਦੇ ਵੱਜਦੇ ਨੇ, ਜਦੋਂ ਵੱਡੇ ਵੱਡੇ ਹੋ ਜਾਂਦੇ ਕੰਡੇ ਵੱਜਦੇ। ਮੈਂ ਕਿਹਾ ਫਿਰ ਰੱਖ ਲਾ ਵਾਲ। ਕਹਿੰਦਾ ਜਿੱਦਣ ਹੁਕਮ ਹੋ ਜੂ ਉਦਣ ਰੱਖ ਨੂੰ ਸੁਣਿਓ, ਜਿੱਦਣ ਹੁਕਮ ਹੋ ਜੂ ਉਦਣ ਰੱਖ ਲੂੰਗਾ। ਮੈਂ ਕਿਹਾ ਸੱਜਣਾ ਹੁਕਮ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰੋੜ ਵਾਰ ਤੈਨੂੰ ਲਿਖਵਾ ਦੇਣਾ ਰੱਖਣ ਦਾ, ਧਿਆਨ ਦਿਓ ਕਾਹਦਾ? ਰੱਖਣ ਦਾ। ਮਗਰ 1430 ਅੰਗ ਦੇ ਉੱਤੇ ਤੇ ਸਾਰੀ ਰਹਿਤ ਮਰਿਆਦਾ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ, ਜਿਹੜੀਆਂ ਪ੍ਰਮਾਣਿਤ ਬਾਣੀਆਂ ਨੇ, ਇਹਨਾਂ ਵਿੱਚ ਮੈਨੂੰ ਇੱਕ ਹੁਕਮ ਇਹੋ ਜਿਹਾ ਸੁਣਾ ਜਿੱਥੇ ਹੋਵੇ ਵੀ ਕੇਸ ਕੱਟਣ ਦਾ ਹੁਕਮ ਹੈ। ਜੇ ਕੇਸ ਕੱਟਣ ਲੱਗਿਆ ਹੁਕਮ ਦੀ ਉਡੀਕ ਨਹੀਂ ਉਹ ਕੀਤੀ, ਤੇ ਸੱਜਣਾ ਰੱਖਣ ਲੱਗਿਆ ਕਹਿੰਦਾ ਹੁਕਮ ਹੋਜੂ ਹੁਕਮ ਤੇ ਅਕਾਲ ਪੁਰਖ ਦਾ ਸਦਾ ਵਾ ਕੇਸਨ ਕੀ ਕੀਜੇ ਪ੍ਰਤਪਾਲ ਬੋਲੋ ਕੇਸਨ ਕੀ ਕੀਜੇ ਨੈ ਉਸ ਤਰਨ ਸਿਉ ਕੱਟੀਏ ਬਾਲ ਇਹ ਮੋਰ ਆ ਗਿਆ ਸੁਣੋ ਹੇ ਪਿਆਰੇ ਬਿਨਾ ਸ਼ਸਤਰ ਕੇਸਨ ਦੇਉ ਨਾ ਦਦਾਰੇ ਧਰੇ ਕੇਸ ਪੌਲ ਮੈਨ ਭੇਖੀ ਮੂੜਾ ਸਿੱਖ ਪਾਪੀ ਤਿਆਗੇ ਭੇਖ ਮੇਰਾ ਦਰਸ਼ਨ ਨਾ ਏ ਤਿਸ ਬੜਾ ਪਿਆਰ ਦਿੱਤਾ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਕੇਸਾ ਧਾਰੀ ਸਿੱਖ ਨੂੰ ਆ ਬਚਨ ਕਰ ਰਹੇ ਸਾਂ ਇੱਕ ਸਿੱਖ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਸਿਰ ਦੇ ਉੱਤੇ ਚੌਰ ਕਰਦਾ ਸੀ ਰੋਜ਼ ਤੇ ਅੱਜ ਆਇਆ ਤੇ ਮੇਰੇ ਸਾਹਿਬ ਨੇ ਚੌਰ ਕਿਸੇ ਹੋਰ ਸਿੱਖ ਨੂੰ ਫੜਾ ਦਿੱਤਾ ਲਾਗੇ ਆਇਆ ਤੇ ਆਖਣ ਲੱਗਾ ਮਹਾਰਾਜ ਇਹਨੇ ਮੇਰੀ ਸੇਵਾ ਲੈ ਲਈ ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪਣੇ ਆਪ ਨੂੰ ਪੁੱਛ ਲਾ ਆਖੋ ਸਤਨਾਮ ਸ੍ਰੀ ਕੋਈ ਗਲਤੀ ਹੋਗੀ ਨਾਲੇ ਗਲਤੀ ਕੀਤੀ ਤੇ ਨਾਲੇ ਹੈਗੜਬਾਜੀ ਨਾਲ ਕਹਿੰਦਾ ਜੀ ਕੋਈ ਗਲਤੀ ਨਹੀਂ ਕੀਤੀ ਮੇਰੇ ਸਾਹਿਬ ਕਹਿਣ ਲੱਗੇ ਪਾਤਸ਼ਾਹ ਵੀ ਤੂੰ ਆਪਣੇ ਅੰਦਰ ਝਾਤੀ ਸਿਰ ਨੀਵਾਂ ਕਰ ਆਪਣੇ ਅੰਦਰ ਝਾਤੀ ਮਾਰ ਕੋਈ ਗੁਨਾਹ ਹੋਇਆ ਹੋਗਾ ਤਾਂ ਤੇਰੇ ਕੋਲ ਚੌਰ ਦੀ ਸੇਵਾ ਖੁਸ਼ੀ ਆ ਕਹਿਣ ਲੱਗਾ ਮਹਾਰਾਜ ਕੋਈ ਸੇਵਾ ਮੇਰੇ ਕੋਲ ਇਹੋ ਜਿਹੀ ਗਲਤੀ ਨਹੀਂ ਹੋਈ ਮੈਂ ਕੋਈ ਗਲਤੀ ਨਹੀਂ ਕੀਤੀ ਮੇਰੇ ਨਾਲ ਬੇਇਨਸਾਫੀ ਆ ਇੱਥੋਂ ਤੱਕ ਮੈਂ ਇਤਿਹਾਸ ਦੇ ਪੰਨਿਆਂ ਤੇ ਮਹਾਂਪੁਰਸ਼ਾਂ ਦੇ ਮੂੰਹਾਂ ਚੋਂ ਬਚਨ ਸੁਣੇ ਨੇ ਕਹਿੰਦੇ ਨੇ ਸਤਿਗੁਰੂ ਨੇ ਆਖਿਆ ਇਹਦੇ ਮੂੰਹ ਤੇ ਵੱਟ ਕੇ ਚਪੇੜ ਮਾਰੋ ਜਿਹੜਾ ਗੁਰੂ ਆਪਣੇ ਖਾਲਸੇ ਨੂੰ ਜਾਨ ਕਹਿੰਦਾ ਉਹਨੇ ਮੂੰਹ ਦੇ ਉੱਤੇ ਚਪੇੜ ਮਰਵਾਈ ਤੇ ਡੱਡੋ ਲਿਖਾ ਹੋ ਕੇ ਕਹਿੰਦਾ ਮਹਾਰਾਜ ਮੇਰੇ ਕੋਲ ਕੀ ਪਾਪ ਹੋਇਆ ਕਹਿੰਦੇ ਤੇਰੇ ਦਾੜੇ ਚ ਇੱਕ ਕੱਲ ਸੁੰਦਰ ਧੌਲਾ ਸੀ ਕਿੱਥੇ ਹੀ ਧਿਆਨ ਦਿਓ ਇੱਕ ਸੁੰਦਰ ਧੌਲਾ ਸੀ ਚਿੱਟਾ ਕਿੱਥੇ ਹੀ ਪੁੱਟਿਆ ਹੀ ਨਾ ਮੋਚਨੇ ਦੇ ਨਾਲ ਜੇ ਇੱਕ ਕੇਸ ਕੱਟਣ ਤੋਂ ਗੁਰੂ ਚਪੇੜ ਮਰਵਾ ਸਕਦਾ ਹੈ ਤੇ ਜਿਹੜੇ ਰੋਜ਼ ਉਸ ਤਰ੍ਹਾਂ ਫੇਰਦੇ ਨੇ ਉਹਨਾਂ ਦਾ ਕੀ ਹਾਲ ਹੋਣਾ ਹੈ ਜਿਹੜੇ ਰੋਜ਼ ਕੇਸਾਂ ਦੀ ਬੇਅਦਬੀ ਕਰਦੇ ਉਹਨਾਂ ਦਾ ਕੀ ਹਾਲ ਹੋਣਾ ਹੈ ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਵੇਖ ਦੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ ਅੱਗੋ ਨੇੜਾ ਆਇਆ ਅਗਲਾ ਪਾਸਾ ਨੇੜੇ ਆ ਗਿਆ ਈ ਤੇ ਸੱਜਣਾ ਹੁਣ ਪਿੱਛਾ ਰਿਹਾ ਦੂਰ ਬਚਪਨ ਬਹੁਤ ਪਿੱਛੇ ਰਹਿ ਗਿਆ ਤੇ ਮੌਤ ਦਾ ਦਿਨ

0: अपने अंदर झाती मारो, धन गुरु नानक पातशाह दी पावन बाणी अनुसार जीवन ढालो, गुरसिख मीत चलो गुर चाली, जो गुर कहे सोई पल मानो। ये हर हर कथा निराली कथा है, प्यारी कथा है, जिधर गुरु तोरदा है उधर चलो। सो सिख सका बंधप है भाई, जे गुर के भाणे विच आवे, हुक्म विच आवे गुरु दे ते, अपन भाणे जो चले भाई, ओ विछड़ चोटा खाए, विछड़ के चोटा। आ सारा संसार अज क्यों दुखी, सारे संसार दे दुखां दा कारण कही है इना पंजवें बापू दा वचन नहीं मनिया। सुख नाही रे हर भगत बिना, सुख नाही रे हर भगत बिना, इना पंजवें बापू दा वचन नहीं सुनिया। परमेश्वर ते भुलिया व्यापन सबे रोग, बेमुख होए राम ते लगन जन्म वजोग। इना पंजवें बापू दा वचन नहीं सुनिया, इना साहिब गुरु नानक पातशाह दा वचन नहीं सुनिया। जय तन बाणी विसर जाए, जो पक्का रोगी विल लाए। मेरे साहब जी कहिंदे ने उन्हां दी हालत इस तरह दी हो जांदी, जे को कोड़े तरसदे ने, जिन्हां नूं कुष्ठ रोग लग गया है, जिन्हां दे लक विच कैंसर दे फोड़े हो गए ने, जिन्हां नूं कीड़े पै गए ने, किस तरह ते रात दिन हाए हाए करदे ने। हर हालत भावे वह सुंदर कपड़िया बैठा है, भावे 500 गज के मकान बैठा है, भावे वड्डिया गड्डा बैठा है, जेड़ा परमेश्वर नूं भुल गया उहदे मूहों वाहे गुरु नहीं निकलता, उहदे मूहों हाए हाए निकलता है। क्योंकि पापी कर्म कमावदे करदे इत्थे दे तुहाडे रवाज जिहा ही बनिया। आखो सतनाम श्री की बनिया, जिन्हों मिलदे हो की कहिंदे हो, कमाल दी गल आ। हाए उदों मूहों निकलदी आ जदों बड़ी तंगी होवे, पीड़ होवे। ਜੇ ਮੇਰੀ ਜਾ ਚੇਤਨ ਸਾਰੇ ਅਮਰੀਕਾ ਵਾਲਿਆਂ ਨੂੰ ਪੀੜੀ ਹੋਈ ਜਾਂਦੀ ਇੱਕ ਦੂਸਰੇ ਨੂੰ। ਆ ਥੋੜੇ ਦਿਨ ਹੋਏ ਉੱਥੇ ਕਿਸੇ ਝੀਲ ਦੇ ਉੱਤੇ ਸੈਰ ਕਰਨ ਡੇ ਨਾਲ ਗੁਰਮੁਖ ਪਿਆਰੇ ਸੀ ਬੱਚੇ, ਤੇ ਉਹਨੇ ਅੱਗੋਂ ਆਖਿਆ ਹਾਏ, ਤੇ ਮੇਰੇ ਨਾਲ ਦਾ ਵੀ ਕਹਿੰਦਾ ਹਾਏ, ਤੇ ਮੈਂ ਕਿਹਾ ਗੇਮਖਾ ਤੂੰ ਨਾ ਹਾਂ ਕਿਹਨੂੰ ਹਾਏ, ਤੇ ਕਹਿੰਦਾ ਮੈਂ ਕੀ ਕਹਿੰਦਾ। ਮੈਂ ਕਿਹਾ ਜਦੋਂ ਉਹ ਕਹਿੰਦੀ ਸੀ ਅੱਗੋਂ ਬੱਚੀ ਤੁਰੀ ਆਉਂਦੀ ਅੰਗਰੇਜ਼, ਉਹਨੇ ਜਦੋਂ ਆਖਿਆ ਹਾਏ ਤੇ ਮੈਂ ਕਿਹਾ ਤੂੰ ਅੱਗੋਂ ਕਹਿੰਦਾ ਵਾਹਿਗੁਰੂ, ਉਹਦੇ ਕੰਨੀ ਪੈ ਜਾਂਦਾ ਨਾ ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੀ ਫਿਰ ਪੈ ਜਾਂਦਾ ਨਾ ਉਹਦੇ ਕੰਨ ਚ ਵਾਹਿਗੁਰੂ ਗੁਰੂ ਪਰਮੇਸ਼ਰ ਦਾ ਨਾਮ। ਜੇ ਉਹਨੇ ਆਖਿਆ ਸੀ ਹਾਏ ਤੇ ਤੂੰ ਕਿਉਂ ਆਏ, ਆਖਿਆ ਤੂੰ ਅੱਗੋਂ ਕਹਿੰਦਾ ਵਾਹਿਗੁਰੂ, ਤੇ ਜਾਂ ਕੱਲਾ ਕਹਿੰਦੇ ਨੂੰ ਵਾਹੇ ਵਾਹੇ ਵੀ ਵਾਹੇ ਵੀ ਵਾਹੇ ਵਾਹੇ ਵਾਹੇ ਵੀ ਸ਼ਬਦ ਬਾਣੀ ਦੇ ਵਿੱਚ ਆਇਆ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਆਪਾਂ ਨੂੰ ਬਖਸ਼ਿਸ਼ ਭਰੇ ਬਚਨਾਂ ਵਿੱਚ ਕਹਿੰਦੇ ਨੇ, ਦੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਹਾਂਜੀ,
1: ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ,
0: ਵੇਖ ਫਰੀਦਾ ਆ ਕੀ ਬਣ ਗਿਆ। ਕੱਲ ਤੱਕ ਜਿਹੜੇ ਮਿੱਠੇ ਭੋਗ ਲੱਗਦੇ ਸੀ, ਕੱਲ ਤੱਕ ਜਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਸੀ, ਅੱਜ ਯਹਿਰ ਵਰਗੀਆਂ ਕਿਉਂ ਲੱਗਦੀਆਂ ਨੇ। ਆਖੋ ਸਤਨਾਮ ਸ੍ਰੀ। ਜਵਾਨੀ ਵੇਲੇ ਤੇ ਬੜਾ ਟੀਵੀ ਲਾ ਲਾ ਕੇ ਕਹਿੰਦਾ ਸੀ ਮੈਨੂੰ ਚੰਗਾ ਲੱਗਦਾ, ਹੁਣ ਬੁੱਢਾ ਕਹਿੰਦਾ ਮੇਰੇ ਕੰਨਾਂ ਚ ਆਵਾਜ਼ ਵੱਜਦੀ ਲਾਓ ਨਾ। ਜਵਾਨੀ ਵੇਲੇ ਤੇ ਹਰ ਚੀਜ਼ ਬੜੀਆਂ ਭਰ ਭਰ ਕੇ ਢਿੱਡ ਖਾਂਦਾ ਸੀ, ਹੁਣ ਕਹਿੰਦਾ ਨਾ ਮੇਰੇ ਕੋਲੋਂ ਰੋਟੀ ਖਾਂਦੀ ਜਾਂਦੀ, ਨਾ ਹੁਣ ਮਿੱਠਾ ਖਾਧਾ ਜਾਂਦਾ, ਨਾ ਕੋਈ ਹੋਰ ਚੀਜ਼ਾਂ। ਜਿੰਨੇ ਦੁਨੀਆਂ ਦੇ ਭੋਗ ਸੀ ਕੱਲ ਸ਼ੱਕਰ ਵਾਂਗ ਮਿੱਠੇ ਲੱਗਦੇ ਸੀ, ਮਗਰ ਬਾਬਾ ਫਰੀਦ ਕਹਿੰਦਾ ਵੇਖ ਕੀ ਹੋ ਗਿਆ, ਸ਼ੱਕਰ ਹੋਈ ਵਿਸ, ਸ਼ੱਕਰ ਹੋਈ, ਉਹ ਜਿਹੜੀ ਸ਼ੱਕਰ ਸੀ ਨਾ ਮਿੱਠੀ, ਉਹ ਯਹਿਰ ਵਰਗੀ ਹੋਈ, ਵਿਸ ਵਰਗੀ ਬਣ ਗਈ। ਹੁਣ ਕਹਿੰਦਾ ਮੇਰੇ ਵੱਲ ਕਿਸੇ ਨੂੰ ਵੇਖਣ ਨੂੰ ਦਿਲ ਨਹੀਂ ਕਰਦਾ, ਮੇਰਾ ਕਿਸੇ ਵੱਲ ਵੇਖਣ ਨੂੰ ਦਿਲ ਲੱਗਦਾ, ਕਿਸੇ ਦੀ ਗੱਲ ਸੁਣਨ ਨੂੰ ਦਿਲ ਨਹੀਂ ਕਰਦਾ। ਉਦੋਂ ਐਵੇਂ ਕਾਰ ਚੁੱਕ ਕੇ ਤੁਰ ਪੈਂਦਾ ਸੀ, ਚਲੋ ਸ਼ਹਿਰ ਵੇਖ ਕੇ ਆਵਾਂ, ਹੁਣ ਨਹੀਂ ਜਾਂਦਾ। ਇਹ ਜਿਹੜੀ ਹੁਣ ਹਾਲਤ ਹੋ ਗਈ ਆ, ਜਿਹੜੇ ਮਿੱਠੇ ਭੋਗ ਸੀ ਉਹ ਯਹਿਰ ਵਰਗੇ ਬਣ ਗਏ, ਮਗਰ ਇਹ ਆਪਣੇ ਮਨ ਦੀ ਮੈਂ ਅਵਸਥਾ ਕਿਹਨੂੰ ਦੱਸਾਂ, ਸੁਣੋ ਜੀ।
1: ਸਾਈ ਬਾਜੋ ਆਪਣੇ ਵੇਦਣ ਕਹੀਏ ਕਿਸ,
0: ਉਸ ਸਾਈ ਉਸ ਵਾਹਿਗੁਰੂ ਪਰਮੇਸ਼ਵਰ ਤੋਂ ਬਿਨਾਂ ਇਹ ਹੁਣ ਹਾਲਤ ਮੈਂ ਕਿਹਨੂੰ ਦੱਸਾਂ। ਬਾਬਾ ਫਰੀਦ ਜੀ ਕਹਿੰਦੇ ਨੇ ਉਹ ਜਿਹੜਾ ਸਭ ਕੁਝ ਚੰਗਾ ਲੱਗਦਾ ਸੀ ਨਾ, ਚਿਲਮਲ ਬਸਿਆਰ ਦੁਨੀਆਂ ਫਾਨੀ, ਇਹਨਾਂ ਲੱਤਾਂ ਦੇ ਨਾਲ ਕਿਤੇ ਸੈਰਾਂ ਕਰਦਾ, ਕੁਝ ਖਾਂਦਾ ਕੁਝ ਪੀਂਦਾ, ਉਹ ਸਭ ਕੁਝ ਹੁਣ ਯਹਿਰ ਵਰਗਾ ਭਾਸਣ ਲੱਗ ਪਿਆ। ਮਗਰ ਇਹ ਜਿਹੜੀ ਤਬਦੀਲੀ ਮੇਰੇ ਜੀਵਨ ਚ ਬਜ਼ੁਰਗ ਹੁਣ ਅੱਗੇ ਆਈ ਆ, ਹੁਣ ਕੁਝ ਵੀ ਚੰਗਾ ਨਹੀਂ ਲੱਗਦਾ, ਇਹ ਮੈਂ ਵੇਦਨ ਹੁਣ ਕਿਹਨੂੰ ਦੱਸਾਂ। ਸਾਈ ਬਾਜੋ ਆਪਣੇ, ਬੋਲੋ ਸਾਈ, ਹੁਣ ਵੇਦਨ ਕਹੀਏ ਕਿਹਨੂੰ ਆਖਾਂ, ਏ ਕਿਹਨੂੰ ਦੱਸਾਂ, ਏ ਕਿ ਮੇਰੀ ਇਹ ਹਾਲਤ ਹੋ ਗਈ, ਕੋਈ ਸੁਣਦਾ ਹੈ ਮੇਰੀ? ਬੁੱਢਿਆਂ ਦੀ ਤੇ ਕੋਈ ਵੀ ਨਹੀਂ ਸੁਣਦਾ, ਪਾਣੀ ਮੰਗਦੇ ਨਵਾਂ ਕਿੰਨੀਆਂ ਚੁੱਪ ਕਰ, ਰੌਲਾ ਨਾ ਪਾ। ਧੀਆਂ ਪੁੱਤ ਪਰਿਵਾਰ ਦੇ ਸਾਰੇ ਜੀ ਜਵਾਬ ਦੇ ਜਾਂਦੇ ਨੇ, ਕਹਿ ਤੇ ਕਬੀਰ ਕੋਈ ਨਹੀਂ ਤੇਰਾ ਤਬ ਤੇਰੀ ਓਕ, ਕੋਈ ਪਾਣੀ ਉਹ ਨਾ ਪਾਵੇ, ਪੜਦੇ ਹੋ ਨਾ, ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ। ਓਕ ਕਹਿੰਦੇ ਜੇ ਬੁੱਕ ਨੂੰ, ਕਹਿੰਦੇ ਇੱਕ ਦਿਨ ਸਮਾਂ ਇਹੋ ਜਿਹਾ ਆ ਜਾਣਾ ਜਿਨ੍ਹਾਂ ਲਈ ਬਹੁ ਪਰ ਪੰਚ ਕਰ, ਪਰ ਧਨ ਲਿਆ ਵੇ ਪਰਪੰਚ ਕਹਿੰਦੇ ਠੱਗੀ ਨੂੰ ਆਖੋ ਸਤਨਾਮ ਸ੍ਰੀ ਆ ਹੁਣ ਜਿੰਨੇ ਤੁਸੀਂ ਸਟੋਰਾਂ ਤੇ ਜਾਂਦੇ ਹੋ ਜਿੰਨੇ ਨੌਕਰੀਆਂ ਤੇ ਜਾਂਦੇ ਹੋ ਜਿੰਨੇ ਕਿਰਤ ਕਰਦੇ ਹੋ ਜਾਂ ਮੈਂ ਵੀ ਕਥਾ ਕਰ ਰਿਹਾ ਜੇ ਇਹਦੇ ਵਿੱਚ ਕਿਤੇ ਠੱਗੀ ਹੋਈ ਸਿਆਨ ਧਿਆਨ ਦੇਣਾ ਹੈ ਜੇ ਠੱਗੀ ਦਾ ਪੈਸਾ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਘਰ ਨੂੰ ਲੈ ਕੇ ਮੁੜਦਾ ਵਾ ਤੇ ਖੁਸ਼ੀ ਕਿਹਦੀ ਲੈਣਾ ਗੁਰੂ ਦੀ ਖੁਸ਼ੀ ਦੇ ਨਾ ਲਈ ਠੱਗੀ ਮਾਰ ਕੇ ਖੁਸ਼ੀ ਲਈ ਪੁੱਤ ਦੀ ਤੇ ਇਸਤਰੀ ਦੀ ਆਖੋ ਸਤਨਾਮ ਸ੍ਰੀ ਸੁੱਤ ਦਾਰਾ ਪੈ ਆਨ ਲੁੱਟਾਵੇ ਇੱਕ ਥਾਂ ਗੁਰੂ ਨਾਨਕ ਸਾਹਿਬ ਨੇ ਬੜੇ ਸੁੰਦਰ ਬਚਨ ਕੀਤੇ ਨੇ ਇਸਤਰੀ ਮਰਦ ਕੋਲੋਂ ਕੀ ਮੰਗਦੀ ਮੈਂ ਨੀ ਕਹਿੰਦਾ ਗੁਰਬਾਣੀ ਦੇ ਬਚਨ ਦੇ ਚੇਤੇ ਰੱਖਿਓ ਇਸਤਰੀ ਲੋੜੇ ਸੋਨਾ ਰੁਪਾ ਇਸਤਰੀ ਮਰਦ ਕੋਲ ਤਾਂ ਖੁਸ਼ ਆ ਕਿ ਇਹ ਮੈਨੂੰ ਸੋਨੇ ਦੇ ਚੰਗੇ ਚੰਗੇ ਗਹਿਣੇ ਬਣਾ ਕੇ ਦੇ ਇਹ ਚਾਂਦੀ ਦੇ ਮੈਨੂੰ ਗਹਿਣੇ ਬਣਾ ਕੇ ਦੇ ਚਾਂਦੀ ਦੇ ਬਰਤਨਾਂ ਚ ਮੈਨੂੰ ਰੋਟੀ ਖਵਾਵੇ ਇਸਤਰੀ ਲੋੜੇ ਸੋਨਾ ਰੁਪਾ ਬੋਲੋ ਇਸਤਰੀ ਲੋੜੇ ਬੀਬੀ ਉਹ ਤੁਸੀਂ ਬੋਲਣਾ ਕੋਈ ਗੱਲ ਨਹੀਂ ਇਹ ਨਹੀਂ ਕਹਿਣਾ ਵੀ ਸਾਡੀ ਗੱਲ ਕਰ ਰਹੇ ਗੱਜ ਕੇ ਆਖੋ ਇਸਤਰੀ ਲੋੜੇ ਇੱਥੇ ਸਤਿਗੁਰੂ ਗਰੀਬ ਨਿਵਾਜ ਨੇ ਜੋ ਉਪਦੇਸ਼ ਦਿੱਤਾ ਤੁਹਾਡੇ ਮੇਰੇ ਸਾਰਿਆਂ ਲਈ ਸਾਂਝਾ ਹੈ ਇਸਤਰੀ ਲੋੜੇ ਸੋਨਾ ਰੁਪਾ ਇਸਤਰੀ ਤੇ ਬੰਦੇ ਨੂੰ ਆਂਦੀਆਂ ਕਿ ਮੈਂ ਤੇਰੇ ਤੇ ਤਾਂ ਖੁਸ਼ ਹਾਂ ਮੈਨੂੰ ਸੋਨੇ ਦੇ ਗਹਿਣੇ ਬਣਾ ਕੇ ਦੇ ਚਾਂਦੀ ਦੇ ਬਰਤਨਾਂ ਚ ਮੈਨੂੰ ਰੋਟੀ ਖਵਾ ਤੇ ਜਿਹੜੇ ਮਿੱਤਰ ਲੋੜੇ ਨੇ ਸੁੱਖਾ ਦਾਤਾ ਜਿਹੜੇ ਮਿੱਤਰ ਨੇ ਉਹ ਤਰ੍ਹਾਂ ਤਰ੍ਹਾਂ ਦੇ ਚਾਹੁੰਦੇ ਨੇ ਇਹਦੇ ਘਰ ਏਸੀ ਲੱਗਾ ਹੋਵੇ ਜਾ ਕੇ ਕੁਰਸੀਆਂ ਤੇ ਬਹੀਏ ਚੰਗੇ ਖਾਣੇ ਖਾਈਏ ਚੰਗੇ ਚੰਗੇ ਖਾਣੇ ਲੋਚਦੇ ਨੇ ਮਿੱਤਰ ਚੰਗੀਆਂ ਚੰਗੀਆਂ ਗੱਡੀਆਂ ਚ ਘੁੰਮਣਾ ਜਾਣਦੇ ਨੇ ਮਿੱਤਰ ਮਿੱਤਰ ਤੇ ਲੋਚਦੇ ਨੇ ਇਹਦੇ ਕੋਲ ਚੰਗੇ ਕਾਰੋਬਾਰ ਹੋਣ ਉੱਥੇ ਜਾ ਕੇ ਮੌਜਾਂ ਲਈਏ ਤੇ ਇਸਤਰੀ ਚਾਹੁੰਦੀ ਆ ਕਿ ਮੈਨੂੰ ਸੋਨਾ ਤੇ ਚਾਂਦੀ ਦੇਵੇ ਤੇ ਮੇਰੇ ਸਾਹਿਬ ਜੀ ਕਹਿੰਦੇ ਵੇਖ ਮਿੱਤਰਾਂ ਲਈ ਪਾਪ ਕਰਦਾ ਏ ਇਸਤਰੀ ਲਈ ਪਾਪ ਕਰਦਾ ਏ ਨਾਨਕ ਪਾਪ ਕਰੇ ਤਿੰਨ ਕਾਰਨ ਨਾਨਕ ਸਟੋਰ ਤੇ ਹੇਰਾ ਫੇਰੀ ਤਾਂ ਕਰਦਾ ਇਹਨਾਂ ਲਈ ਨੌਕਰੀ ਤੇ ਹੇਰਾ ਫੇਰੀ ਇਹਨਾਂ ਲਈ ਕਰਦਾ ਏ ਨਾਨਕ ਪਾਪ ਕਰੇ ਤਿੰਨ ਕਾਰਨ ਇਹਨਾਂ ਦੇ ਕਾਰਨ ਪਾਪ ਕਰਦਾ ਏ ਬੰਦਿਆ ਇਹਨਾਂ ਲਈ ਪਾਪ ਕਰਨ ਵਾਲਿਆ ਇੱਕ ਦਿਨ ਐਸਾ ਹੋਣਾ ਜਾਸੀ ਜਮਪੁਰ ਵਧਾਤਾ ਇੱਕ ਦਿਨ ਤੈਨੂੰ ਜਮਪੁਰੀ ਨੂੰ ਬੰਨ ਕੇ ਲੈ ਜਾਣਾ ਤੇ ਇੱਕ ਇੱਕ ਗੁਨਾਹ ਦਾ ਤੇਰੇ ਕੋਲ ਸਵਾਲ ਜਵਾਬ ਪੁੱਛਣਾ ਉੱਥੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁੱਤ ਦਾਰਾ ਪੈ ਆਨ ਲੁਟਾਵੇ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਅੰਤਨ ਬੇੜਾ ਤੇਰੇ ਜੀ ਪੈ ਲੀਜੇ ਛਿਨ ਛਿਨ ਤਨ ਛੀਜੇ ਜਰਾ ਜਨਾਵੇ ਇੱਕ ਤਨ ਤਨ ਕਰਕੇ ਤੇਰਾ ਸਰੀਰ ਕਮਜ਼ੋਰ ਹੋ ਰਿਹਾ ਏ ਵਡੇਪਾ ਜਿੱਤਦਾ ਜਾਂਦਾ ਏ ਵਡੇਪਾ ਤੇਰੇ ਦੰਦਾਂ ਤੋਂ ਤੈਨੂੰ ਦੱਸੀ ਜਾਂਦਾ ਤੂੰ ਬੁੱਢਾ ਹੋ ਗਿਆ ਤੇਰੇ ਕੰਨਾਂ ਤੋਂ ਦੱਸੀ ਜਾਂਦਾ ਤੂੰ ਬੁੱਢਾ ਹੋ ਗਿਆ ਜਦੋਂ ਤੇਰੀ ਇਹ ਹਾਲਤ ਹੋ ਗਈ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਤੇਰੇ ਬੁੱਕ ਦੇ ਵਿੱਚ ਤੇਰੇ ਕਿਸੇ ਨੇ ਪਾਣੀ ਨਹੀਂ ਉਹ ਪਾਉਣਾ ਤੂੰ ਤਰਸਣਾ ਹੀ ਤੇ ਤੇਰੇ ਕਿਸੇ ਆਖੇ ਨਹੀਂ ਉਹ ਲੱਗਣਾ ਤੇ ਸਾਹਿਬ ਜੀ ਪਿੱਛੇ ਜਾ ਕੇ ਕਹਿੰਦੇ ਕਹਿਤ ਕਬੀਰ ਕੋਈ ਨਹੀਂ ਤੇਰਾ ਕਿਤੇ ਅੰਦਰੋਂ ਇੱਥੋਂ ਕੋਈ ਆਖ ਦੇਵੇ ਕਹਿਤ ਕਬੀਰ ਆਪਣੇ ਆਪ ਨੂੰ ਆਖੋ ਕਹਿਤ ਕਬੀਰ ਅਜੇ ਨੀ ਅੰਦਰੋਂ ਆਖਿਆ ਕਹਿਤ ਕਬੀਰ ਕੋਈ ਨਹੀਂ ਤੇਰਾ ਕਹਿਤ ਕਬੀਰ ਕਹਿਤ ਕਬੀਰ ਕੋਈ ਨਹੀਂ ਤੇਰਾ ਕਹਿਤ ਕਬੀਰ ਕੋਈ ਨਹੀਂ ਤੇਰਾ ਕਹਿਤ ਕਬੀਰ ਕੋਈ ਨਹੀਂ ਤੇਰਾ ਇੱਥੇ ਕੋਈ ਤੇਰਾ ਨਹੀਂ ਆਖਿਆ ਫਿਰ ਕੀ ਕਰਾਂ ਕਹਿੰਦੇ ਹਿਰਦੇ ਰਾਮ ਕੀ ਨਾ ਜਪੇ ਸਵੇਰਾ ਅੰਮ੍ਰਿਤ ਵੇਲੇ ਉੱਠਿਆ ਕਰ ਪਰਮੇਸ਼ਵਰ ਦੀ ਬੰਦਗੀ ਕਰਿਆ ਕਰ ਇੱਕ ਬਚਨ ਹੋਰ ਬੜਾ ਸੁੰਦਰ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੀ ਕਿਰਪਾ ਨਾਲ ਬਾਬਾ ਕਬੀਰ ਜੀ ਨੇ ਕਿਹਾ ਹੈ ਰੇ ਮਨ ਤੇਰੋ ਕੋਈ ਨਹੀਂ ਬੋਲੋ ਰੇ ਮਨ ਇੱਥੇ ਤੇਰਾ ਕੋਈ ਨਹੀਂ ਉਹ ਖਿੰਚ ਲੇ ਜਿਨ ਭਾਰ ਗੱਡੇ ਦੇ ਅੱਗੇ ਪਸ਼ੂ ਜੁੱਤਾ ਹੁੰਦਾ ਵਾ ਤੇ ਗੱਡਾ ਖਿੱਚ ਰਿਹਾ ਹੁੰਦਾ ਏ ਇਸ ਤਰ੍ਹਾਂ ਹੀ ਇੱਕ ਪਰਿਵਾਰ ਦਾ ਮੁਖੀ ਕਹਿੰਦਾ ਵਾ ਜੇ ਮੈਂ ਹੁਣ ਪਾਪ ਨਾ ਕਰਾਂ ਤੇ ਇਹਨਾਂ ਨੂੰ ਰੋਟੀ ਕਿਤਰਾ ਖਵਾਉ ਖਿੰਚ ਲੇ ਜਿਨ ਜਿਨ੍ਹਾਂ ਦਾ ਭਾਰ ਖਿੱਚੀ ਫਿਰਦਾ ਏ ਜਿਨ੍ਹਾਂ ਲਈ ਪਾਪ ਕਰਦਾ ਏ ਇਹ ਤੇ ਬਿਰਖ ਬਸੇਰੋ ਪੰਖ ਕੋ ਤੈਸੋ ਏ ਸੰਸਾਰ ਇਹ ਤੇ ਸੰਸਾਰ ਇਸ ਤਰ੍ਹਾਂ ਦਾ ਧੀਆਂ ਪੁੱਤ ਤੇਰੇ ਘਰ ਚ ਇਸ ਤਰ੍ਹਾਂ ਰਹਿ ਰਹੇ ਨੇ ਜੇ ਕੋਈ ਆਲਣੇ ਵਿਚ ਪੰਛੀ ਬੱਚੇ ਦਿੰਦਾ ਹੈ ਤੇ ਲਿਆ ਲਿਆ ਕੇ ਵਿਚਾਰਾ ਕਿੱਥੋਂ ਦਾਣੇ ਚੁੱਕਦਾ ਆਪਣੇ ਮੂੰਹ ਚ ਨਹੀਂ ਪਾਉਂਦਾ ਧਿਆਨ ਦਿਓ ਪੰਛੀ ਹਾਲ ਕਦੀ ਵੇਖਿਓ ਜਿੱਥੋਂ ਜਿੱਥੋਂ ਦਾਣੇ ਚੁੱਕਦਾ ਵਾ ਨਾ ਆਪਣੇ ਅੰਦਰ ਨਹੀਂ ਲੰਘਾਉਂਦਾ ਮੂੰਹ ਦੇ ਵਿਚ ਪਾ ਪਾ ਕੇ ਦਾਣੇ ਕਿੱਥੋਂ ਕਿੱਥੋਂ ਚੁੱਕ ਕੇ ਲਿਆ ਕੇ ਤੇ ਬੱਚਿਆਂ ਦੇ ਮੂੰਹ ਵਿਚ ਪਾਉਂਦਾ ਹੈ ਮਗਰ ਬੱਚੇ ਜਿੱਦਣ ਵੱਡੇ ਹੁੰਦੇ ਨੇ ਆਪੋ ਆਪਣੇ ਰਾਹ ਨੂੰ ਉੱਡ ਜਾਂਦੇ ਕਿਹੜੇ ਕਿਤੇ ਡੈਡੀ ਨੂੰ ਮਠਿਆਈ ਦੇਣ ਆਉਂਦੇ ਫਿਰ ਮੁੜ ਕੇ ਕਿਹੜੇ ਮੁੜ ਕੇ ਆਣ ਕੇ ਕਿਤੇ ਮੱਸਿਆ ਤੇ ਦੀਵਾਲੀ ਤੇ ਆਣ ਕੇ ਮਿਲਣ ਆਉਂਦੇ ਨੇ ਚਿੜੀ ਦੇ ਬੱਚੇ ਕਬੂਤਰਾਂ ਦੇ ਬੱਚੇ ਜਿੰਨੇ ਵੀ ਨੇ ਉਹਨਾਂ ਦਾ ਪ੍ਰਮਾਣ ਦਿੱਤਾ ਵਾ ਬਿਰਖ ਬਸੇਰੋ ਪੰਖ ਕੋ ਜਿੱਦਾਂ ਇੱਕ ਬਿਰਖ ਦੇ ਉੱਤੇ ਪੰਛੀ ਦਾ ਬਸੇਰਾ ਵਾ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ ਇਹ ਸੰਸਾਰ ਪਰਿਵਾਰ ਜਿਨ੍ਹਾਂ ਲਈ ਤੂੰ ਪਾਪ ਕਰ ਰਿਹਾ ਵਾ ਇਹ ਤੇ ਜਿਸ ਤਰ੍ਹਾਂ ਇੱਕ ਪੰਛੀ ਦੇ ਬੱਚੇ ਉੱਡ ਜਾਂਦੇ ਨੇ ਇਸ ਤਰ੍ਹਾਂ ਹੀ ਇਹਨਾਂ ਵੋਟੀਆਂ ਵਾਟੀਆਂ ਲੈ ਕੇ ਵੱਖਰੇ ਹੋ ਜਾਣਾ ਤੈਨੂੰ ਤਾਂ ਪੁੱਛਣਾ ਹੀ ਨਹੀਂ ਸੱਜਣਾ ਆਪਣੇ ਲਈ ਕੁਝ ਕਰ। ਇਹ ਸਾਈਂ ਬਾਜੋਂ ਆਪਣੇ ਵੇਦਣ ਕਹੀਏ ਕਿਸ, ਇਹ ਕਿਨੂੰ ਦੁੱਖ ਦੱਸਾਂ ਕਿ ਮੇਰੀ ਇਹ ਹਾਲਤ ਹੋ ਗਈ ਹੈ। ਹਾਂਜੀ,

ਇਹ ਵੇਦਨ ਕਿਹਨੂੰ ਦੱਸਾਂ, ਵੇਦਨ ਮੈਨੂੰ ਦਾ ਪੀੜ, ਇਹ ਪੀੜਾ ਇਹ ਦਰਦ ਹੁਣ ਮੈਂ ਕਿਹਨੂੰ ਦੱਸਾਂ ਕਿ ਜਿਨ੍ਹਾਂ ਲਈ ਮੈਂ ਪਾਪ ਕਰਦਾ ਰਿਹਾ, ਜਿਨ੍ਹਾਂ ਲਈ ਮੈਂ ਗੁਨਾਹ ਕਰਦਾ ਰਿਹਾ, ਉਹ ਤੇ ਹੁਣ ਪਾਣੀ ਦਾ ਬੁੱਕ ਵੀ ਬੁੱਕ ਵਿੱਚ ਪਾਣੀ ਵੀ ਨਹੀਂ ਪਾਉਂਦੇ, ਮੈਨੂੰ ਪੁੱਛਦੇ ਵੀ ਨਹੀਂ। ਇਹ ਸਾਰਾ ਪਰਿਵਾਰ ਜਿਹੜਾ ਕਦੀ ਪੋਤਰਿਆਂ ਦਾ ਮੂੰਹ ਚੁੰਮਦਾ ਸਾਂ, ਕਦੀ ਕਿਸੇ ਦਾ ਭੈਣ ਭਰਾ ਦਾ, ਕਦੀ ਪਰਿਵਾਰ ਨੂੰ ਸਾਰਿਆਂ ਨੂੰ ਪਿਆਰ ਕਰਦੇ ਸਾਂ, ਉਹ ਸਾਰੀਆਂ ਪਿਆਰੀਆਂ ਲੱਗਣ ਵਾਲੀਆਂ ਚੀਜ਼ਾਂ ਅੱਜ ਜਦੋਂ ਆਖੇ ਨਹੀਂ ਲੱਗਦੀਆਂ, ਉਹ ਜਿਹੜੀ ਕੱਲ ਸੱਕਰ ਲੱਗਦੀ ਸੀ ਅੱਜ ਯਹਿਰ ਲੱਗਦੀ ਆ। ਇਹ ਦੁੱਖ ਮੈਂ ਕਿਹਨੂੰ ਦੱਸਾਂ? ਅਗਲੇ ਬਚਨਾਂ ਵਿੱਚ ਕੱਲ ਜੀ ਸਰਵਣ ਕਰਿਓ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਤੁਹਾਡੇ ਉੱਤੇ ਤੇ ਮੇਰੇ ਉੱਤੇ, ਇਹ ਕਹਿ ਹੋਏ ਬਚਨ ਗੁਰੂ ਦੇ ਪਿਆਰਿਓ ਸਾਡੇ ਹਿਰਦੇ ਵਿੱਚ ਉਤਰ ਜਾਣ, ਅਸੀਂ ਇਹਨਾਂ ਨੂੰ ਕਮਾਈਏ। ਗੁਰ ਕਾ ਸ਼ਬਦ ਹੁਣੇ ਬੋਲਿਆ ਸੀ, ਬੋਲੋ, ਗੁਰ ਕਾ ਸ਼ਬਦ ਕਮਾਇਆ, ਗੁਰ ਕਾ ਸ਼ਬਦ ਇਹ ਜਿਹੜੇ ਬਚਨ ਅੱਜ ਸੁਣੇ ਨੇ, ਕੋਈ ਟੁੱਚਰ ਨਹੀਂ, ਕੇਸ ਨਹੀਂ ਕਾਲੇ ਕਰਨਾ, ਕੇਸ ਕੱਟਣੇ ਨਹੀਂ, ਸ਼ਰਾਬ ਨਹੀਂ ਪੀਣੀ, ਮਾਸ ਨਹੀਂ ਖਾਣਾ, ਮਾੜੇ ਕਰਮ ਨਹੀਂ ਕਰਨੇ, ਨਿੰਦਾ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਇਹ ਆਪੋ ਆਪਣੇ ਪਰਿਵਾਰਾਂ ਵਿੱਚ ਦ੍ਰਿੜ ਕਰਕੇ ਸਮਝਣਾ ਵਾ ਕਿ ਗੁਰੂ ਰਾਮਦਾਸ ਦੀਆਂ ਖੁਸ਼ੀਆਂ ਲੈ ਕੇ ਇਹ ਲੋਕ ਸੁਖੀਏ ਤੇ ਪਰਲੋਕ ਸਹੇਲੇ ਬਣਾਉਣੇ ਆ। ਭੁੱਲਾਂ ਨਾ ਚਤਾਰਨੀਆਂ, ਅਸੀਸ ਦਿਓ, ਕੱਲ ਵਾਲੇ ਦੀਵਾਨ ਵਿੱਚ ਫੇਰ ਦਰਸ਼ਨ ਦਿਦਾਰ ਹੋ। ਸਤਿਗੁਰੂ ਕਿਰਪਾ ਕਰੇ, ਗੁਰਮੁਖ ਪਿਆਰੇ ਭਾਈ ਰਜਿੰਦਰ ਸਿੰਘ ਵੱਲੋਂ ਹੁਕਮ ਹੋਇਆ ਵੀ ਅੰਮ੍ਰਿਤ ਦਾ ਬਾਟਾ ਜੇ ਕੋਈ ਗੁਰਮੁਖ ਪਿਆਰੀਆਂ ਰੂਹਾਂ ਤਿਆਰ ਹੋ ਗਈਆਂ ਤੇ ਜ਼ਰੂਰ ਤਿਆਰ ਕਰਾਂਗੇ। ਤਿਆਰ ਹੋ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਜੇ ਮਨ ਦੇ ਵਿੱਚ ਫਰਨਾ ਆ ਜਾਵੇ, ਕਲਗੀਧਰ ਪਾਤਸ਼ਾਹ ਮਿਹਰਬਾਨ ਹੋ ਜੇ, ਇੱਕ ਪ੍ਰਾਣੀ ਵੀ ਤਿਆਰ ਹੋਜੂਗਾ ਤਾਂ ਵੀ ਅੰਮ੍ਰਿਤ ਦਾ ਬਾਟਾ ਤਿਆਰ ਕਰਾਂਗੇ। ਸਤਿਗੁਰੂ ਕਿਰਪਾ ਕਰੇ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਦੂਰ ਨੇੜੇ ਭੈਣ ਭਰਾਵਾਂ ਨੂੰ ਦੱਸੋ ਕਿ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਜੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਕਿਰਪਾ ਕੀਤੀ, ਸੰਗਤ ਤਿਆਰ ਹੋਈ ਤੇ ਜ਼ਰੂਰ ਸਤਿਗੁਰੂ ਦੀ ਕਿਰਪਾ ਨਾਲ ਅੰਮ੍ਰਿਤ ਦਾ ਬਾਟਾ ਤਿਆਰ ਹੋਊਗਾ ਅੰਮ੍ਰਿਤ ਛਕਣ ਲਈ। ਆਪੋ ਆਪਣੇ ਨਾਂ ਭਾਈ ਜਰਨੈਲ ਸਿੰਘ ਨੂੰ, ਗਿਆਨੀ ਤਾਰਾ ਸੋਹਣਾ ਨੂੰ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੂੰ ਲਿਖਵਾਏ ਜਾਂਦੇ, ਲਿਖਵਾ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ज्यों बलावहो त्यों नानक दास बोले तुमरी गत मित तुम ही जानी।

ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲਿਓ, ਧੰਤਾ ਦੇ ਯੋਗ ਜੇ ਗੁਰੂ ਪਿਆਰਿਓ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਲੋਕ ਪ੍ਰਲੋਕ ਦੇ ਸਹਾਈ ਸ਼ਬਦਾਂ ਅਵਤਾਰ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ ਨੇ, ਆਪ ਜੀ ਨੇ ਨੇਤਰ ਧੰਨ ਹੋਏ, ਚਰਨ ਧੰਨ ਹੋਏ, ਮਸਤਕ ਧੰਨ ਹੋਇਆ। ਜਿਹੜਾ ਮਸਤਕ ਆਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਅੱਗੇ ਨਿਉ ਗਿਆ, ਨੇਤਰ ਧੰਨ ਹੋ ਗਏ। ਜਿਨ੍ਹੇ ਨੇਤਰਾਂ ਨੇ ਆਪਣੇ ਮੂਲ ਪਰਮ ਪਿਤਾ ਪਰਮੇਸ਼ਵਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੀਦਾਰ ਕਰ ਲਏ, ਇੱਥੇ ਆਣ ਕੇ ਉਸਤਤ ਵਿਚ ਜੁੜਨ ਲਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਪੁੱਛ ਲਈਏ, ਸਤਿਗੁਰੂ ਕਿਸ ਤਰ੍ਹਾਂ ਬੈਠੀਏ? ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸੰਤੋ ਮਿੱਤਰੋ ਗੁਰਸਿੱਖੋ, ਮੀਤ ਮੈਣੇ ਮਿੱਤਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਵੇਖੋ ਕਿੰਨਾ ਪਿਆਰ ਕਰਦੇ, ਦਸਵੇਂ ਜਾਮੇ ਵਿਚ ਆਪਣੀ ਜਾਨ ਕੀ ਜਾਨ ਸਿੱਖ ਨੂੰ ਆਖਿਆ ਹੈ। ਇੱਥੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਮੇਰੇ ਮਿੱਤਰੋ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਹੇ ਗੁਰਸਿੱਖੋ, ਸੰਤੋ ਮਿੱਤਰੋ, ਪ੍ਰਭੂ ਦੀ ਉਸਤਤ ਕਰਨ ਲੱਗੇ ਹੋ, ਮਗਰ ਉਹਦੇ ਲਈ ਇੱਕ ਗੱਲ ਦਾ ਖਿਆਲ ਰੱਖਿਓ, ਸਾਵਧਾਨ ਇਕਾਗਰ ਚਿੱਤ। ਸਾਵਧਾਨ ਇਕਾਗਰ ਚਿੱਤ ਹੋ ਕੇ ਸਤਿਗੁਰੂ ਦੀ ਸ਼ਰਨ ਵਿਚ ਬੈਠੇ ਹੋ, ਇੱਕ ਇੱਕ ਵਚਨ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ ਮਤ ਵਿਚ ਰਤਨ ਜਵਾਹਰ ਮਾਣਕ, ਜੇ ਇਕ ਗੁਰ ਕੀ ਸਿੱਖ ਸੁਣੀ। ਅਜੇ ਸੁਰਤ ਇੰਨੀ ਬਲਵਾਨ ਨਹੀਂ ਹੋਈ ਕਿ ਮੇਰੇ ਗੁਰੂ ਦੀ ਰਸਨਾ ਤੋਂ ਨਿਕਲਿਆ ਹੋਇਆ ਇਕ ਇਕ ਵਚਨ ਹੀਰਿਆਂ ਜਵਾਹਰਾਤਾਂ ਤੋਂ ਮਹਿੰਗਾ ਹੈ, ਹੀਰਿਆਂ ਜਵਾਹਰਾਤਾਂ ਤੋਂ ਕੀਮਤੀ ਹੈ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਸਾਈ ਦਾ, ਪਰਮ ਪਿਤਾ ਸਾਹਿਬ ਦਾ ਇਕ ਇਕ ਵਚਨ ਅਮੋਲ ਆ, ਨਾਮ ਅਮੋਲ ਆ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਸਾਚੇ ਨਾਮ ਕੀ ਤਿਲ ਵਡਿਆਈ, ਆਗ ਥੱਕੇ ਕੀਮਤ ਨਹੀਂ ਪਾਈ। ਸਤਿਗੁਰੂ ਦੇ ਮੁਬਾਰਕ ਬਚਨ ਆਪ ਜੀ ਸਰਵਣ ਕਰਨ ਲਈ ਆਪਣੀ ਰੂਹ ਨੂੰ ਸਮਝਾਓ, ਜਿੰਦ ਨੂੰ ਸਮਝਾਓ, ਪਹਿਲਾਂ ਤਾਂ ਇਹਨੂੰ ਚੇਤਾ ਕਰਾਓ, ਆਪਣੀ ਜਿੰਦ ਨੂੰ ਆਖੋ ਮੇਰੀ ਇਹ ਜਿੰਦੜੀਏ, ਆਹ ਜਿਹੜੀ ਘੜੀ ਅੱਜ 19 ਤਰੀਕ ਵਾਲਾ ਦਿਨ ਸਤਿਗੁਰੂ ਦੀ ਗੋਦ ਵਿਚ ਮੈਂ ਬੈਠੀ ਹੋਈ ਹਾਂ, ਸਤਿਗੁਰੂ ਦੀ ਗੋਦ ਵਿਚ ਮੈਂ ਬੈਠ ਕੇ ਆਪਣੇ ਮਾਲਕ ਦੇ ਕੋਲ ਬਹਿ ਕੇ ਆਪਣੇ ਮਾਲਕ ਦੇ ਸੋਹਲੇ ਸੁਣ ਰਹੀ। ਇਹ ਸੋਹਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਲਾ, ਕਿੰਨੇ ਸੁਣਾਇਆ ਜੀ? ਇਹ ਸਤਿਗੁਰੂ ਸੁਣਾਇਆ, ਬੋਲੋ ਸਤਿਗੁਰੂ। ਇਹ ਜਿਹੜੇ ਸ਼ਬਦ ਆਪ ਜੀ ਨੇ ਸਰਵਣ ਕਰਨੇ ਨੇ, ਸਤਿਗੁਰੂ ਦੇ ਸੁਣਾਏ ਹੋਏ ਸ਼ਬਦ ਨੇ, ਇਹ ਤਿੰਨ ਕੇ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇਹ ਉਨ੍ਹਾਂ ਦੇ ਮਨ ਵਿਚ ਵਸਣਾ ਹੈ ਜਿਨ੍ਹਾਂ ਦੇ ਧੁਰ ਤੋਂ ਪਰਮ ਪਿਤਾ ਦੀ ਪਰਮੇਸ਼ਵਰ ਦੀ ਕਿਰਪਾ ਹੈ। ਮੇਰੀ ਆਪ ਜੀ ਦੇ ਚਰਨਾਂ ਵਿਚ ਬੇਨਤੀ, ਜਿਹੜੇ ਵਡਭਾਗੀ ਜਨ ਆ ਗਏ ਹੋ, ਬਹੁਤ ਵੱਡਾ ਪੁੰਨ ਆ ਗੁਰੂ ਨਾਨਕ ਦੀ ਸੰਗਤ ਵਿਚ ਆਉਣ ਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਕਦੀ ਮੁਬਾਰਕ ਬਚਨਾਂ ਨੂੰ ਪੜੋ, ਵੈਰਾਗ ਮਨ ਵਿਚ ਆਉਂਦਾ ਹੈ, ਵਡਭਾਗੀ ਸਾਧ ਸੰਗ ਪ੍ਰਾਪਤ। ਬੋਲੋ ਵਡਭਾਗੀ ਸਾਧ ਸੰਗ ਪ੍ਰਾਪਤ। ਜਿਹੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਉਨ੍ਹਾਂ ਨੂੰ ਪ੍ਰਾਪਤੀ ਹੁੰਦੀ ਆ ਸਤ ਸੰਗਤ ਦੀ। ਗੁਰਮੁਖ ਪਿਆਰਿਓ, ਇਕ ਕੁਸੰਗਤ ਸ਼ਬਦ ਗੁਰਬਾਣੀ ਵਿਚ ਆਇਆ ਹੈ। ਮੇਰੇ ਸਤਿਗੁਰੂ ਜੀ ਕਹਿੰਦੇ ਕੁਸੰਗਤ ਬਹੇ ਸਦਾ ਦੁੱਖ ਪਾਵੇ। ਬੋਲੋ ਕੁਸੰਗਤ ਬਹੇ
1: ਸਦਾ ਦੁੱਖ।
0: ਆਪਾਂ ਆਖ ਨਹੀਂ ਦਿੰਦੇ ਜੇ ਕੋਈ ਬੱਚੀ ਬੱਚਾ ਵਿਗੜ ਜਾਵੇ ਜਾਂ ਕੋਈ ਗੁਰੂ ਕਾ ਪਿਆਰਾ ਵਿਗੜ ਜਾਵੇ ਤੇ ਆਪਾਂ ਕਹਿੰਦੇ ਇਹ ਕਾਹਦੇ ਚ ਬਹਿ ਗਿਆ ਹੈ? ਕੁਸੰਗਤ ਵਿਚ ਬਹਿ ਗਿਆ। ਇਹ ਸਤ ਸੰਗਤ ਦਾ ਸ਼ਬਦ ਕਿਹਾ ਹੈ? ਇੱਕ ਥਾਂ ਬਾਬਾ ਕਬੀਰ ਜੀ ਦਾ ਵਚਨ ਪਹਿਲੋਂ ਸਰਵਣ ਕਰ ਲਈਏ, ਕਬੀਰ ਮਨ ਪੰਖੀ ਭਇਓ। ਬੋਲੋ ਕਬੀਰ ਮਨ
1: ਪੰਖੀ
0: ਭਇਓ। ਇਹ ਮਨ ਕੀ ਬਣ ਗਿਆ ਹੈ? ਪੰਛੀ ਬਣ ਗਿਆ। ਉੱਡ ਉੱਡ ਦਹਿ ਦੇ ਸਜਾਏ, ਉੱਡ ਉੱਡ ਕੇ ਦਸਾਂ ਦਿਸ਼ਾਵਾਂ ਦੇ ਵਿਚ ਦੌੜਿਆ ਫਿਰਦਾ ਹੈ ਪੰਛੀ। ਮਗਰ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹੋ ਜੀ ਸੰਗਤ ਮਿਲਦੀ ਆ ਮਨ ਨੂੰ, ਉਹੋ ਜਿਹਾ ਇਹ ਫਲ ਲਾਉਂਦਾ ਹੈ। ਜੇ ਸ਼ਰਾਬੀਆਂ ਦੀ ਸੰਗਤ ਵਿਚ ਬਹਿੰਦਾ ਹੈ ਤੇ ਗੁਰਮੁਖ ਪਿਆਰੇ ਉਹ ਸ਼ਰਾਬੀ ਬਣ ਜਾਂਦਾ ਹੈ। ਜੇ ਜਵਾਰੀਆਂ ਕੋਲ ਜਾਂਦਾ ਹੈ ਜਵਾਰੀ ਬਣ ਜਾਂਦਾ ਹੈ। ਜੇ ਨਿੰਦਕਾਂ ਕੋਲ ਜਾਂਦਾ ਹੈ ਨਿੰਦਕ ਬਣ ਜਾਂਦਾ ਹੈ। ਤੇ ਜੇ ਗੁਰੂ ਦੀ ਸੰਗਤ ਵਿਚ ਆਉਂਦਾ ਤੇ ਗੁਰਮੁਖ ਬਣ ਜਾਂਦਾ। ਆਖੋ ਸਤਨਾਮ ਸ੍ਰੀ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਬਖਸ਼ ਕਰਦੇ ਨੇ, ਬਚਨ ਕਰਦੇ ਨੇ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਦੁਰਮਤ ਹੁੰਦੇ ਖੋਟੀ ਮਤ। ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਕੇ ਪਿਆਰੇ ਸਤਸੰਗਤ ਵਿਚ ਆਉਂਦੇ ਨੇ ਉਹਨਾਂ ਦੀ ਖੋਟੀ ਮਤ ਨਾਸ ਹੋ ਜਾਂਦੀ, ਬੁਰੀ ਮਤ ਨਾਸ ਹੋ ਜਾਂਦੀ ਹੈ। ਕੱਲ ਗੁਰੂ ਪਿਆਰੇ ਭਾਈ ਤਾਰਾ ਸਿੰਘ ਨੇ ਜਿਹੜਾ ਇਹ ਭਜਨ ਪੜਿਆ ਸੀ, ਆਪ ਜੀ ਚੇਤੇ ਰੱਖਿਆ ਕਰੋ, ਜਦੋਂ ਰੋਜ਼ ਗੁਰੂ ਨਾਨਕ ਦੀ ਸੰਗਤ ਵਿਚ ਆਓਗੇ, ਰੰਗ ਲਾਗਤ ਲਾਗਤ ਲਾਗਤ ਹੈ। ਬੋਲੋ ਰੰਗ ਲਾਗਤ ਲਾਗਤ। ਇੱਥੇ ਰੰਗ ਲੱਗਦਿਆਂ ਲੱਗਦਿਆਂ ਲੱਗ ਜਾਊਗਾ। ਭਰਮ ਭਾਗਤ ਭਾਗਤ ਭਾਗਤ ਹੈ। ਭਰਮ ਅੰਦਰੋਂ ਦੂਰ ਹੁੰਦਾ ਹੁੰਦਾ ਇਕ ਦਿਨ ਉਸ ਗੱਲ ਦਾ ਪਤਾ ਲੱਗ ਜਾਂਦਾ ਹੈ ਜਿਹੜੀ ਗੱਲ ਲਈ ਅਸੀਂ ਮਨੁੱਖਾ ਜਨਮ ਲਿਆ ਵਾ, ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਜਦੋਂ ਜੀਵ ਆਤਮਾ ਸਤਸੰਗਤ ਕਰਦੀ ਹੈ ਇਹਦੀ ਖੋਟੀ ਮਤ ਨਾਸ ਹੋ ਜਾਂਦੀ, ਤਿੰਨ ਭੇਟਤ ਦੁਰਮਤ ਖੋਈ। ਤੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀ ਦੁਰਮਤ ਨਾਸ ਹੋ ਗਈ, ਜਿਹੜੇ ਸੰਗਤ ਵਿਚ ਆ ਗਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ ਕਹਿੰਦੇ ਤਿੰਨ ਕੀ ਧੂਰ ਨਾਨਕ ਦਾਸ ਬਾਛੇ। ਵੇਖੋ ਕਿੱਡੇ ਪਿਆਰੇ ਤੇ ਨਿਮਰਤਾ ਦੇ ਬਚਨ ਨੇ। ਕਦੀ ਜੇ ਨਿਮਰਤਾ ਸਿੱਖਣੀ ਜੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੋਂ ਸਿੱਖੋ। ਜਿਹੜੇ ਗੁਰਦੁਆਰੇ ਆਉਂਦੇ ਨੇ ਤਿੰਨ ਕੀ ਧੂਰ ਨਾਨਕ ਦਾਸ ਬਾਛੇ। ਵੇਖੋ ਪਿਆਰੇ ਬਚਨ, ਤਿੰਨ ਕੀ ਧੂਰ ਨਾਨਕ ਦਾਸ ਬਾਛੇ। ਇੱਕ ਥਾਂ ਬੜੇ ਸੁੰਦਰ ਬਚਨ ਇੱਕ ਕਵੀ ਲਿਖਦਾ ਏ, ਬਾਬੇ ਬਕਾਲੇ ਦੇ ਲਾਗੇ ਦਾ ਹੋਇਆ, ਬੜੇ ਸੁੰਦਰ ਬਚਨ ਉਹਨੇ ਲਿਖੇ ਨੇ। ਕਹਿੰਦਾ ਪਾਪੀ ਦੇ ਪਕਵਾਨਾਂ ਨਾਲੋਂ ਧਰਮੀ ਘਰ ਦੀ ਸੂੜੀ ਚੰਗੀ। ਪਾਪੀ ਦੇ ਪਕਵਾਨਾਂ ਨਾਲੋਂ, ਪਾਪੀ ਦੇ ਘਰ ਵਿਚ, ਬੇਈਮਾਨ ਦੇ ਘਰ ਵਿਚ ਖੀਰਾਂ ਬਣੀਆਂ ਹੋਣ, ਕੜਾਹ ਬਣੇ ਹੋਣ, ਪਨੀਰ ਬਣੇ ਹੋਣ, ਮਗਰ ਉਹਦੇ ਨਾਲੋਂ ਇਕ ਧਰਮੀ ਘਰ ਦੇ ਘਰੋਂ ਸੂੜੇ ਦੀ ਰੋਟੀ ਖਾਣੀ ਚੰਗੀ। ਧਿਆਨ ਦੇਣਾ, ਪਾਪੀ ਦੇ ਪਕਵਾਨਾਂ ਨਾਲੋਂ ਧਰਮੀ ਘਰ ਦੀ ਸੂੜੀ ਚੰਗੀ, ਬੇਦਰਦਾਂ ਦੀਆਂ ਦਰੀਆਂ ਨਾਲੋਂ। ਇਹ ਬੋਲੋ, ਬੇਦਰਦਾਂ ਦੀਆਂ, ਜਿਨ੍ਹਾਂ ਦੇ ਅੰਦਰ ਮਨੁੱਖਤਾ ਲਈ ਦਰਦ ਨਹੀਂ, ਉਨ੍ਹਾਂ ਦੇ ਗਲੀਚਿਆਂ ਨਾਲੋਂ। ਸਾਧ ਜਨਾ ਕੀ ਫੂੜੀ ਚੰਗੀ, ਫੂੜੀ ਫੂੜੀ ਫੂੜੀ, ਕੱਖਾਂ ਦੀ ਬਣਾਈ ਹੋਈ, ਕਾਹੀ ਦੀ ਬਣਾਈ ਫੂੜੀ ਚੰਗੀ। ਤੇ ਅੱਗੇ ਜਾ ਕੇ ਕਹਿੰਦੇ ਆਬੇ ਹਯਾਤ ਜਨਤ ਤੇ ਪਰੀਆਂ, ਇਨ੍ਹਾਂ ਤੋਂ ਵੀ ਚੰਗੀ ਬਾਲਮ, ਬੰਦਿਓ ਰੰਗ ਬਣਾ, ਬੰਦਿਓ ਰੱਬ ਬਣਾਉਣ ਵਾਲੀ ਸਾਧ ਜਨਾਂ ਦੀ ਧੂੜੀ ਚੰਗੀ। ਬੰਦੇ ਤੋਂ ਰੱਬ ਬਣਾ ਕੇ ਰੱਖ ਦਿੰਦੀ ਆ ਸਤਸੰਗਤ ਦੀ ਧੂੜ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਸਿੱਖਾ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਤੇ ਸਤਿਗੁਰੂ ਦਾ ਮੈਂ ਬਚਨ ਵਿਚਾਰ ਰਿਹਾ ਸਾਂ, ਤਿੰਨ ਕੀ ਧੂੜ ਨਾਨਕ ਦਾਸ ਬਾਛੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਦੀ ਧੂੜੀ ਲੋਚਦਾ ਵਾਂ, ਮੈਂ ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਲੋਚਦਾ ਵਾਂ, ਬਾਛਦਾ ਵਾਂ। ਆਖਿਆ ਜੀ ਕਿਨ੍ਹਾਂ ਦੀ? ਕਹਿੰਦੇ ਜਿਨ ਹਰ ਨਾਮ ਹਿਰਦੈ ਪਰੋਈ। ਪਿਆਰ ਨਾਲ ਆਖੋ, ਜਿਨ ਹਰ ਨਾਮ ਹਿਰਦੈ ਪਰੋਈ ਦਾ ਪਤਾ ਲੱਗ ਗਿਆ ਨਾ, ਪਰੋਣਾ ਜਿਸ ਤਰ੍ਹਾਂ ਧਾਗਾ ਪਰੋਈ ਦਾ। ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਪਰੋ ਲਿਆ ਸਤ

ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਗਏ ਨੇ ਨਾ, ਸੁਣਨ ਵਾਲਾ ਬਚਨ ਜੇ ਇਕਾਗਰਤਾ ਬਖਸ਼ਿਓ, ਮਨ ਵਿਚ ਜਿੰਨੀ ਨਿਮਰਤਾ ਬਣਾ ਕੇ ਬੈਠਿਆ ਜਾਵੇ, ਆਪਾਂ ਗਵਾ ਕੇ ਗੁਰੂ ਦਰਬਾਰ ਵਿਚ ਬਹੋਗੇ, ਕੁਝ ਪਾ ਕੇ ਲੈ ਜਾਓਗੇ ਖਾਲੀ ਝੋਲੀਆਂ, ਤਜ ਅਭਿਮਾਨ ਲਿਹੋ ਮਨ ਮੋਲ, ਫਿਰ ਰਾਮ ਨਾਮ ਹਿਰਦੇ ਮੈਂ ਤੋਲ। ਜੇ ਤਜ ਅਭਿਮਾਨ ਅਹੰਕਾਰ ਛੱਡ ਕੇ ਗੁਰੂ ਸ਼੍ਰੀ ਸ਼ਰਨ ਵਿਚ ਬੈਠੋਗੇ ਕਿ ਮੈਂ ਕੌਣ ਆ, ਤਾਂ ਹੀ ਇਥੋਂ ਕੁਝ ਮਿਲੂਗਾ। ਜੇ ਗੁਰਮੁਖ ਪਿਆਰਿਓ, ਜਿੰਨਾ ਚਿਰ ਹੋਮੇ ਦਾ ਦੀਵਾ ਆਪਣਾ ਜਗਦਾ ਰਿਹਾ, ਅੱਗੋਂ ਕੁਛ ਨੀ ਦਿਸਣਾ, ਆਪਾਂ ਗਵਾਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਜਾ ਰਹੇ, ਰਸਤੇ ਦੇ ਵਿਚ ਇਕ ਨਗਰ ਦੇ ਵਿਚ ਠਹਿਰਦੇ ਨੇ। ਹਰ ਨਾਮ ਰਿਹਦੇ ਪਰੋਇਆ, ਸਭ ਕਾਜ ਹਮਾਰਾ ਹੋਇਆ। ਇਕ ਵਾਰ ਆਖੋ, ਸਭ ਕਾਜ ਹਮਾਰਾ, ਸਾਰੇ ਕਾਰਜ ਮੇਰੇ ਪੂਰੇ ਹੋ ਗਏ ਕਦੋਂ, ਜਦੋਂ ਹਰੀ ਦਾ ਨਾਮ ਮੇਰੇ ਹਿਰਦੇ ਵਿਚ ਪਰੋਇਆ ਗਿਆ, ਹਿਰਦੇ ਵਿਚ ਮੈਂ ਪਰੋ ਲਿਆ ਸਤਨਾਮ ਸ੍ਰੀ ਵਾਹਿਗੁਰੂ। ਨਗਰ ਵਿਚ ਗਏ, ਸਾਰੇ ਨਗਰ ਦੇ ਵਿਚ ਇਕ ਮਸੰਦ ਇਸ ਪਿੰਡ ਵਿਚ ਰਹਿੰਦਾ ਸੀ, ਗੁਰੂ ਕਾ ਸੇਵਕ, ਜਿਹੜਾ ਸਾਰੇ ਪਿੰਡ ਦੇ ਵਿਚੋਂ ਉਗਰਾਹੀ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨਾਲ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਬਣਾਉਂਦਾ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਇਸ ਨਗਰ ਦੇ ਵਿਚ ਆਏ, ਬਚਨ ਸੁਣਨ ਵਾਲਾ ਇਕਾਗਰਤਾ ਬਖਸ਼ਣੀ ਆ, ਸਾਰੇ ਪਿੰਡ ਦੇ ਵਿਚੋਂ ਉਗਰਾਹੀ ਕਰਦਾ, ਇਹਦਾ ਨਾਮ ਸੀ ਚਾਚਾ ਫੱਗੂ। ਕੀ ਨਾਮ ਲਿਆ ਮੈਂ? ਚਾਚਾ। ਪਿਆਰ ਨਾਲ ਲੋਕੀ ਕਹਿੰਦੇ ਸੀ ਚਾਚਾ ਫੱਗੂ ਆਇਆ, ਫੱਗੂ ਆਇਆ, ਉਗਰਾਹੀ ਦਿਓ। ਫੱਗੂ ਨੂੰ ਵੇਖ ਕੇ ਲੋਕੀ ਜਾਣ ਲੈਂਦੇ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਇਧਰ ਆਉਣ ਵਾਲੇ ਨੇ, ਕਿਉਂਕਿ ਫੱਗੂ ਆਇਆ ਪਿੰਡ ਦੇ ਵਿਚ। ਸਾਰੇ ਪਿੰਡ ਵਿਚ ਨਾਮ ਜਪਾਉਂਦਾ ਸੀ, ਸਾਰੇ ਪਿੰਡ ਦੇ ਵਿਚ ਸਿਮਰਨ ਦੀਆਂ ਬਰਕਤਾਂ ਖਿਲਾਰਦਾ ਸੀ। ਗੁਰਮੁਖ ਪਿਆਰਿਓ, ਸਾਰੇ ਪਿੰਡ ਦੇ ਵਿਚ ਨਾਮ ਜਪਾਉਣ ਵਾਲਾ ਫੱਗੂ ਅੱਜ ਉਗਰਾਹੀ ਕਰਦਾ ਏ, ਕਿਸੇ ਦੇ ਘਰੋਂ ਆਟਾ ਲੈਂਦਾ ਏ, ਕਿਸੇ ਦੇ ਘਰੋਂ ਦੁੱਧ ਲੈਂਦਾ ਏ, ਕਿਸੇ ਦੇ ਘਰੋਂ ਚਾਵਲ ਲੈਂਦਾ ਏ, ਤੇ ਹਰ ਘਰ ਵਿਚ ਕਹਿੰਦਾ ਕਿ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਉਣਾ ਏ, ਇਸ ਨਗਰ ਵਿਚ ਲੰਗਰ ਲੱਗਣਾ ਏ, ਆਪਾਂ ਸਾਰਿਆਂ ਨੇ ਇਕ ਇਕ ਦਾਣਾ ਪਾ ਕੇ, ਮੁੱਠੀ ਮੁੱਠੀ ਆਟਾ ਪਾ ਕੇ ਲੰਗਰ ਲਾਉਣਾ ਏ। ਇਹ ਚਾਚਾ ਫੱਗੂ ਸਾਰੇ ਘਰ ਦੇ ਵਿਚੋਂ ਕਿਤੇ ਆਟਾ ਲਿਆ, ਕਿਤੇ ਗੁੜ ਲਿਆ, ਕਿਤੇ ਚਾਵਲ ਲੈ, ਇਕ ਘਰ ਦੇ ਵਿਚ ਪ੍ਰਵੇਸ਼ ਕਰਦਾ ਏ, ਜਿੱਥੇ ਇਕ ਨੌਜਵਾਨ ਬੱਚੀ ਅੰਮ੍ਰਿਤ ਗੁਰੂ ਕੇ ਪਿਆਰ ਵਿਚ ਭਿੱਜੀ ਹੋਈ, ਸਿਮਰਨ ਅਭਿਆਸੀ ਰੂਹ, ਨਾਲੇ ਵਾਹਿਗੁਰੂ ਦਾ ਜਾਪ ਕਰ ਰਹੀ ਤੇ ਝਾੜੂ ਮਾਰ ਰਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਿਆਰ ਨਾਲ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਝਾੜੂ ਮਾਰਦੀ ਬੱਚੀ ਨੂੰ ਜਾ ਕੇ ਫੱਗੂ ਨੇ ਆਵਾਜ਼ ਦਿੱਤੀ, ਬੱਚੀਏ ਸਾਰੇ ਨਗਰ ਵਾਲਿਆਂ ਨੇ ਉਗਰਾਹੀ ਦਿੱਤੀ ਆ, ਤੂੰ ਵੀ ਕੋਈ ਉਗਰਾਹੀ ਦੇ। ਘਰ ਵਿਚ ਗਰੀਬੀ ਬੜੀ ਸੀ। ਗੁਰਮੁਖ ਪਿਆਰਿਓ, ਸਿਦਕ ਤੇ ਉਦੋਂ ਪਰਖੇ ਜਾਂਦੇ ਨੇ ਜਦੋਂ ਘਰ ਦੇ ਵਿਚ ਕਿਤੇ ਗਰੀਬੀ ਆ ਜਾਏ, ਗਰੀਬੀ ਆ ਜਾਏ, ਸਿਦਕ ਤੇ ਉਦੋਂ ਪਰਖੇ ਜਾਂਦੇ ਨੇ ਸਿੱਖ ਕਿੰਨਾ ਸਿਦਕਵਾਨ ਆ। ਝਾੜੂ ਮਾਰਦੀ ਬੱਚੀ ਨੇ ਆਖਿਆ, ਚਾਚਾ ਫੱਗੂ ਤਿੰਨ ਦਿਨ ਹੋ ਗਏ ਨੇ ਘਰ ਰੋਟੀ ਨੀ ਪੱਕੀ, ਧਿਆਨ ਦਿਓ, ਤਿੰਨ ਦਿਨ ਹੋ ਗਏ ਨੇ ਘਰ ਰੋਟੀ ਨੀ ਪੱਕੀ, ਗਰੀਬੀ ਬੂਹੇ ਅੱਗੇ ਡੇਰਾ ਲਾ ਕੇ ਬੈਠੀ, ਕੀ ਦਵਾਂ ਤੈਨੂੰ? ਚਾਚੇ ਫੱਗੂ ਨੇ ਫਿਰ ਆਵਾਜ਼ ਦਿੱਤੀ, ਕਰਨ ਕਾਦਰ ਪਿਤਾ ਗੁਰੂ ਤੇਗ ਬਹਾਦਰ ਨਗਰ ਦੇ ਵਿਚ ਆਇਆ ਈ ਮੇਰੀ ਇਹ ਬੱਚੀਏ, ਖਾਲੀ ਹੱਥ ਗੁਰੂ ਦੇ ਸਿੱਖ ਨੂੰ ਨਾ ਭੇਜੀ, ਕੁਛ ਤੇ ਦੇ। ਫਿਰ ਉਹਨੇ ਆਖਿਆ, ਚਾਚਾ ਫੱਗੂ ਭੜੋਲੀ ਝਾੜ ਕੇ ਪਰਸੋਂ ਦੀ ਰੋਟੀ ਖਾਧੀ, ਉਹਦੇ ਵਿਚ ਅੱਧੀ ਮਿੱਟੀ ਅੱਧਾ ਆਟਾ ਸੀ, ਢਿੱਡ ਨੂੰ ਗੋਲਣਾ ਦਿੱਤਾ ਦੋਵਾਂ ਜੀਆਂ ਨੇ, ਘਰ ਵਾਲਾ ਕੰਮ ਕਰਨ ਗਿਆ ਵਾ, ਘਰ ਵਿਚ ਆਟੇ ਦੀ ਮੁੱਠੀ ਨਹੀਂ ਹੈਗੀ, ਕੀ ਦਵਾਂ ਤੈਨੂੰ? ਤੀਸਰੀ ਵਾਰ ਚਾਚੇ ਫੱਗੂ ਨੇ ਆਖਿਆ, ਮੇਰੀ ਇਹ ਧੀਏ ਖਾਲੀ ਨਾ ਮੋੜ। ਫਿਰ ਬੱਚੀ ਉੱਠੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਚੀ ਉੱਠੀ ਤੇ ਜਿਹੜਾ ਕੂੜਾ ਇਕੱਠਾ ਕਰਨ ਲਈ ਸੀ ਨਾ, ਧਿਆਨ ਦਿਓ ਸੂਰਜ ਪ੍ਰਕਾਸ਼ ਦੇ ਕਦੀ ਬਚਨ ਪੜੋ, ਜਿਹੜਾ ਕੂੜਾ ਇਕੱਠਾ ਕਰਦੀ ਸੀ ਨਾ ਆਪਣੇ ਘਰ ਦੇ ਵਿਚੋਂ ਝਾੜੂ ਦੇ ਨਾਲ, ਉਹ ਕੂੜਾ ਹੀ ਫਿਰ ਇਕੱਠਾ ਕਰਕੇ ਬੁੱਕ ਭਰਿਆ ਤੇ ਚਾਚੇ ਫੱਗੂ ਨੂੰ ਕਹਿਣ ਲੱਗੀ, ਜੇ ਬਿਲਕੁਲ ਕਹਿੰਦਾ ਕਿ ਕੁਛ ਦੇ ਕੇ ਭੇਜ, ਤੇ ਇਸ ਵੇਲੇ ਤੇ ਫਿਰ ਇਸ ਘਰ ਦੇ ਵਿਚੋਂ ਇਹ ਕੂੜਾ ਇਕੱਠਾ ਕੀਤਾ, ਫਿਰ ਕੂੜਾ ਹੀ ਲੈ ਜਾ। ਤੇ ਚਾਚਾ ਫੱਗੂ ਅੱਗੋਂ ਸਿਦਕ ਵਾਲਾ ਸਿੱਖ ਸੀ, ਗੁੱਸਾ ਨਹੀਂ ਕੀਤਾ, ਇਤਨਾ ਝੂਲੀ ਕਰ ਦਿੱਤੀ, ਆਖਣ ਲੱਗਾ, ਬੱਚੀਏ ਹਾਜ਼ਰੀ ਤੇ ਲਵਾ ਲਾ, ਕੂੜਾ ਹੀ ਜਾਊਗਾ, ਆਖਰ ਵੀ ਮੈਂ ਜਾ ਕੇ ਦੱਸੂ ਤੇ ਸਹੀ ਕਿ ਫਲਾਣੇ ਘਰੋਂ ਕੁਛ ਤੇ ਆਇਆ ਏ। ਕੂੜਾ ਪਾ ਦਿੱਤਾ ਬੁੱਕ ਭਰ ਕੇ ਝੋਲੀ ਦੇ ਵਿਚ ਚਾਚੇ ਫੱਗੂ ਦੀ ਚ। ਜਦੋਂ ਚਾਚਾ ਫੱਗੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਆਉਣ ਦੀ ਖੁਸ਼ੀ ਵਿਚ ਲੰਗਰ ਪਕਾਉਣ ਲੱਗਿਆ ਤੇ ਇਹਨੂੰ ਇਕ ਕਾਗਜ਼ ਵਿਚ ਵਲੇਟ ਕੇ ਕੂੜੇ ਨੂੰ ਤੇ ਲੰਬਾਰੀ ਚ ਰੱਖ ਦਿੱਤਾ ਕਿ ਇਹ ਗੁਰੂ ਤੇਗ ਬਹਾਦਰ ਨੂੰ ਨਹੀਂ ਵਿਖਾਉਣਾ, ਇਹ ਭੇਟਾ ਕਿਤਨਾ ਵਿਖਾਵਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿ ਤੇਰੇ ਸਿੱਖ ਨੇ ਤੇਰੇ ਲਈ ਕੂੜਾ ਭੇਜਿਆ ਸਾਰੇ ਸ਼ਹਿਰ ਦੀਆਂ। ਭਾਈ ਬੱਚਿਓ, ਇਸ ਤਰ੍ਹਾਂ ਨੀ ਕਰਨਾ ਬਈ। ਗੁਰਮੁਖ ਪਿਆਰੇ, ਸਾਰੇ ਸ਼ਾਂਤ ਹੋ ਕੇ ਬੈਠੋ, ਬਚਨ ਬੜੇ ਸੁਣਨ ਵਾਲੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਲੰਗਰ ਚੱਲ ਗਿਆ, ਸੰਗਤਾਂ ਛਕ ਲਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਫੱਗੂ ਆ ਅਰਦਾਸ ਕਰੀਏ ਕਿਹੜੇ ਕਿਹੜੇ ਘਰੋਂ ਕੀ ਕੀ ਆਇਆ। ਜਾਣੀ ਜਾਣ ਸੀ ਨਾ ਕਦਰ ਕਰਨ ਕਾਦਰ ਪਿਤਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਨ ਵਾਲੇ ਪਾਤਸ਼ਾਹ ਨੇ ਆਖਿਆ, ਕਿਹੜੇ ਕਿਹੜੇ ਘਰੋਂ ਕੀ ਆਇਆ। ਫੱਗੂ ਨੇ ਦੱਸਿਆ,
ਮਹਾਰਾਜ ਫਲਾਣੇ ਦੇ ਘਰੋਂ ਦੁੱਧ ਆਇਆ, ਫਲਾਣੇ ਦੇ ਘਰੋਂ ਗੁੜ ਆਇਆ, ਫਲਾਣੇ ਦੇ ਘਰੋਂ ਆਟਾ ਆਇਆ, ਫਲਾਣੇ ਦੇ ਘਰੋਂ ਚੌਲ ਆਏ ਨੇ, ਫਲਾਣੇ ਦੇ ਘਰੋਂ ਆਹ ਚੀਜ਼ ਆਈ, ਫਲਾਣੇ ਦੇ ਆਹ ਚੀਜ਼ ਆਈ, ਸਾਰਿਆਂ ਦੇ ਦੱਸ ਦਿੱਤੇ ਤੇ ਇਸ ਬੱਚੀ ਦੀ ਭੇਟਾ ਨਾ ਦੱਸੀ ਗੁਰੂ ਤੇਗ ਬਹਾਦਰ ਨੂੰ। ਕੀ ਦੱਸਾਂ ਕਿ ਤੇਰੇ ਇਹੋ ਜਿਹੇ ਸਿੱਖ ਹੈ ਨੇ ਜਿਨ੍ਹਾਂ ਕੂੜਾ ਦਿੱਤਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਫੱਗੂ ਸਾਰਿਆਂ ਦੀ ਭੇਟਾ ਦੱਸ ਦਿੱਤੀ ਹੋ? ਹਾਂ ਮਹਾਰਾਜ ਪਾਤਸ਼ਾਹ, ਮੈਂ ਦੱਸ ਦਿੱਤੀ ਆ ਸਾਰਿਆਂ ਦੀ ਭੇਟਾ। ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਮੇਰੀ ਸਭ ਤੋਂ ਪਿਆਰੀ ਭੇਟਾ ਨੀ ਤੂੰ ਦੱਸੀ? ਆਖੋ ਸਤਨਾਮ ਸ੍ਰੀ। ਅਜੇ ਸਭ ਤੋਂ ਪਿਆਰੀ ਭੇਟਾ ਨੀ ਤੂੰ ਦੱਸੀ? ਮਹਾਰਾਜ ਪਾਤਸ਼ਾਹ, ਕਿਹੜੀ ਸਭ ਤੋਂ ਪਿਆਰੀ ਭੇਟਾ ਹੈ? ਜਿਹੜੀ ਲੰਬਾਰੀ ਵਿਚ ਰੱਖੀ ਹੋ, ਮੇਰਾ ਗੁਰੂ ਸਭ ਕੁਝ ਜਾਣਦਾ ਸੀ। ਫਿਰ ਫੱਗੂ ਗਿਆ, ਪੈਰ ਕੰਬ ਰਹੇ ਸੀ, ਹੱਥ ਕੰਬ ਰਹੇ ਸੀ, ਕੀ ਵਿਖਾਵਾਂ? ਆਣ ਕੇ ਜਦੋਂ ਪੁੜੀ ਖੋਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿਚ ਰੱਖੀ ਤੇ ਮੇਰੇ ਸਤਿਗੁਰੂ ਨੇ ਇਸ ਕੂੜੇ ਨੂੰ ਮਸਤਕ ਨਾਲ ਲਾ ਕੇ ਜਦੋਂ ਪੁੜੀ ਖੋਲੀ ਤੇ ਵਿਚੋਂ ਇਕ ਬੇਰੀ ਦੀ ਗਿਟਕ ਨਿਕਲ ਆਈ, ਬੇਰ ਦੀ ਗਿਟਕ ਨਿਕਲ ਆਈ ਤੇ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਫੱਗੂ ਤੂੰ ਡਰਦਾ ਸੈ ਨਾ ਕਿ ਇਥੋਂ ਕੁਝ ਨਹੀਂ ਆਇਆ? ਵੇਖ ਕਿੰਨੀ ਕੀਮਤੀ ਭੇਟਾ ਆਈ ਆ, ਆ ਜਿਹੜੇ ਘਰ ਦੇ ਵਿਚ ਲੰਗਰ ਚੱਲ ਰਿਹਾ ਇੱਥੇ ਬੇਰੀ ਲਾ ਦੇ, ਜਿਹੜੇ ਗੁਰਸਿੱਖ ਪਿਆਰੇ ਇਹ ਤੋਂ ਬੇਰ ਖਾਇਆ ਕਰਨਗੇ ਸੁੱਤੇ ਸਿੱਧ ਉਹਨਾਂ ਦੇ ਹਿਰਦੇ ਵਿਚ ਪਰੋਇਆ ਜਾਇਆ ਕਰ।

ਕਿ ਇਸ ਬੇਰੀ ਦੇ ਜਿਹੜਾ ਬਚਨ ਖਾਊਗਾ ਬੇਲ ਖਾਊਗਾ ਗੁਰਮੁਖ ਪਿਆਰਿਓ ਉਹਦੇ ਮੂੰਹ ਸੁੱਤੇ ਸਿੱਧੇ ਪੈਰਾਂ ਦੇ ਨਵਾਂ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ ਇਸ ਬੇਰੀ ਦੇ ਬੇਰ ਖਾਣ ਵਾਲੇ ਦਾ ਸਿਮਰਨ ਛੁੱਟੂਗਾ। ਇਹ ਬੇਰੀ ਅਜੇ ਸੁਭਾਏ ਮਾਨਿਆ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਰਾਹ ਦੇ ਵਿਚ ਜਾਂਦੇ ਆ ਜਿੱਥੇ ਹਾਂਡੀ ਦੀ ਗੱਲ ਆਉਂਦੀ ਆ ਜਿੱਥੇ ਮੇਰੇ ਮਾਲਕ ਨੂੰ ਖੀਰ ਖਵਾਈ ਇੱਕ ਮਾਤਾ ਨੇ ਉਸ ਪਿੰਡ ਤੋਂ ਅਗਲੇ ਪਿੰਡ ਦੇ ਵਿਚ ਇਹ ਗੁਰਦੁਆਰਾ ਬਣਿਆ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੇ ਇਹ ਵੀ ਭੇਟਾ ਲਈ ਕਿ ਜਿੱਥੇ ਕੁਛ ਨਹੀਂ ਘਰ ਦੇ ਵਿਚ ਕੁਛ ਤਾਂ ਗੁਰੂ ਘਰ ਲਈ ਲਿਆਓ ਭਾਵੇਂ ਦਮੜੀ ਲਿਆਓ ਭਾਵਨੀ ਭਗਤ ਭਾਏ ਕੌਡੀ ਅਗਰ ਪਾਸ ਰਾਖੇ ਭਾਵਨੀ ਦੇ ਨਾਲ ਭਾਵੇਂ ਕੌਡੀ ਰੱਖੋ ਗੁਰੂ ਅੱਗੇ ਲਿਆ ਕੇ ਗੁਰੂ ਦਰਬਾਰ ਦੇ ਵਿਚ ਤੁਹਾਡੀ ਕਮਾਈ ਸਫਲੀ ਹੋਜੂਗੀ। ਤੇ ਗੁਰਮੁਖ ਪਿਆਰੀ ਉਸ ਬੱਚੀ ਨੂੰ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਧੀਏ ਗਰੀਬੀ ਨੇ ਘਰ ਦੇ ਵਿਚ ਡੇਰੇ ਲਾਏ ਨੇ ਇੱਕ ਬਚਨ ਮੰਨ ਲਾ ਪੈਰਾਂ ਤੋਂ ਲੈ ਕੇ ਸਿਰ ਤੱਕ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਫਿਰ ਸਾਰੇ ਕਾਰਜ ਪੂਰੇ ਹੋਣਗੇ ਹਰ ਨਾਮ ਰਿਧੇ ਪਰੋਇਆ ਸਭ ਕਾਰਜ ਹਮਾਰਾ ਹੋਇਆ ਸਾਰੇ ਕਾਰਜ ਪੂਰੇ ਹੋ ਜਾਣਗੇ। ਇਸ ਕਰਕੇ ਮੇਰੇ ਭਰਾਵੋ ਧਾਗਾ ਲੈਣ ਦੀ ਕੋਈ ਜ਼ਰੂਰਤ ਨਹੀਂ ਜਲ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਪੜਤਾਂ ਨੂੰ ਆ ਬਹੁਤ ਸਾਰੇ ਕੱਲ ਵੀ ਫਿਰ ਅਖਬਾਰ ਪਰਸੋਂ ਵੇਖੀ ਤੇ ਮਾਸਟਰ ਅਮਰ ਨੇ ਲਿਖਿਆ ਜੀ ਨਿਊਯਾਰਕ ਦਾ ਰਹਿਣ ਵਾਲਾ ਇੱਕ ਹਰਜੀਤ ਸਿੰਘ ਜਦੋਂ ਸਿੰਘ ਸ਼ਬਦ ਆਉਂਦਾ ਤੇ ਗੁਰਮੁਖ ਪਿਆਰਿਓ ਸੂਲਾਂ ਵੱਜਦੀਆਂ ਉਹ ਗੁਰੂ ਨਾਨਕ ਦੇ ਸਿੱਖਾ ਤੈਨੂੰ ਗੁਰੂ ਤੇਗ ਬਹਾਦਰ ਘਰੋਂ ਕੁਝ ਨਾ ਲੱਭਾ ਤੈਨੂੰ ਗੁਰੂ ਨਾਨਕ ਦੇ ਘਰੋਂ ਕੁਝ ਨਾ ਲੱਭਾ ਤੇਰੀ ਸੋਚਣੀ ਘੱਟ ਹੋਊਗੀ ਤੇਰੀਆਂ ਅੱਖਾਂ ਨੀ ਖੁੱਲੀਆਂ ਹੋਣਗੀਆਂ ਮਗਰ ਸਿੰਘ ਨਾਮ ਲੈ ਕੇ ਜੇ ਕੋਈ ਪੰਡਿਤ ਦੇ ਕੋਲ ਜਾਵੇ ਸਿੰਘ ਹੋ ਕੇ ਗੁਰੂ ਨਾਨਕ ਦੇ ਘਰ ਦਾ ਕਿਸੇ ਕਬਰ ਤੇ ਮੱਥਾ ਟੇਕੇ ਤੇ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਵਚਨ ਗੁਰੂ ਨਾਨਕ ਦੇ ਬਾਣੀ ਚ ਪੜ ਕੇ ਵੇਖੋ ਜੇ ਘਰ ਹੁੰਦੇ ਮੰਗਣ ਜਾਈਏ ਜੇ ਘਰ ਫੇਰ ਇੱਕ ਵਾਰ ਆਖੋ ਜੇ ਘਰ ਕਿਸੇ ਦੇ ਕਰੋੜਾਂ ਰੁਪਇਆ ਪਿਆ ਹੋਵੇ ਤੇ ਉਹ ਸੜਕ ਦੇ ਉੱਤੇ ਬਹਿ ਕੇ ਕੌਡੀ ਕੌਡੀ ਮੰਗਦਾ ਹੋਵੇ ਤੇ ਜਿਹੜੇ ਕੌਡੀ ਦੇਣ ਵਾਲੇ ਨੇ ਉਹ ਆਖਣਗੇ ਇਹਦੇ ਜਿੱਡਾ ਪਾਗਲ ਕੋਈ ਨੀ ਇਹਦੇ ਘਰ ਤਾਂ 72 ਰੁਪਏ ਪਏ ਨੇ ਇਹ ਕਿਉਂ ਮੰਗ ਰਿਹਾ। ਗੁਰੂ ਦੇਵ ਸਿੱਖੋ ਤੁਸੀਂ ਗੁਰੂ ਨਾਨਕ ਦੇ ਘਰ ਦੇ ਰਹਿਣ ਵਾਲੇ ਹੋ ਤੁਹਾਨੂੰ ਮੇਰੇ ਸਤਿਗੁਰੂ ਨੇ ਮੰਤਰਾਂ ਦਾ ਮੰਤਰ ਦਿੱਤਾ ਹੈ ਲੋਕਾਂ ਦੇ ਕੋਲ ਸੰਸਾਰ ਵਿੱਚ ਕੇਵਲ ਮੰਤਰ ਆ ਕੇਵਲ ਮੰਤਰ ਆ ਆਂਦੇ ਨਾ ਉਹ ਵੀ ਝੂਠੇ ਮੰਤਰ ਮਗਰ ਮੰਨ ਲਓ ਕਿਸੇ ਕੋਲ ਮੰਤਰ ਜੰਤਰ ਤੰਤਰ ਹੈ ਮਗਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਲਾਡਲੇ ਪੁੱਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਡੀ ਝੋਲੀ ਦੇ ਵਿਚ ਅੱਗੇ ਪਾਇਆ ਹੈ ਆ ਮੈਂ ਸਿੱਖਾਂ ਤੈਨੂੰ ਮੰਤਰਾਂ ਦਾ ਮੰਤਰ ਦਵਾਂ ਆ ਮੈਂ ਤੈਨੂੰ ਜੰਤਰਾਂ ਦਾ ਜੰਤਰ ਦਵਾਂ ਮੈਂ ਤੈਨੂੰ ਤੰਤਰਾਂ ਦਾ ਤੰਤਰ ਦੇਣਾ ਤੈਨੂੰ ਕਿਸੇ ਤਾਂਤਰਿਕ ਕੋਲ ਨਾ ਜਾਣਾ ਪਏ ਜੰਤਰਿਕ ਕੋਲ ਨਾ ਜਾਣਾ ਪਏ ਮੰਤਰਿਕ ਕੋਲ ਨਾ ਜਾਣਾ ਪਏ ਮੈਂ ਤੇਰੀ ਝੋਲੀ ਦੇ ਵਿਚ ਇੱਕੋ ਸ਼ਬਦ ਪਾ ਦਾਂ ਨਮੋ ਮੰਤਰ ਮੰਤਰੰਗ ਬੋਲੋ ਨਮੋ ਮੰਤਰ ਗੱਜ ਕੇ ਆਖੋ ਜਰਾ ਨਮੋ ਅਰਥ ਪਤਾ ਕੀ ਬਣਿਆ ਨਮਸਕਾਰ ਆ ਮੇਰੀ ਮੰਤਰਾਂ ਦੇ ਵੀ ਮੰਤਰ ਨੂੰ ਮੰਤਰਾਂ ਦੇ ਵੀ ਆ ਕੋਈ ਜੰਤਰਕ ਤਾਂਤਰਿਕ ਆ ਜੇ ਕਿਤੇ ਪਿੰਡ ਦੇ ਵਿਚ ਕੋਈ ਤੁਹਾਡੇ ਰਾਹ ਦੇ ਵਿਚ ਰਸਤੇ ਵਿਚ ਤੁਹਾਨੂੰ ਕਦੀ ਜੀਵਨ ਚ ਮਿਲ ਪਏ ਤੇ ਉਹਨੂੰ ਆਖੋ ਸੱਜਣਾ ਚਲਾ ਕੇ ਵਿਖਾ ਤੰਤਰ ਮੇਰੇ ਤੇ ਚਲਾ ਕੋਈ ਤੰਤਰ ਜੇ ਤੇਰਾ ਚੱਲਦਾ ਹੀ ਤੇ ਮੇਰੇ ਤੇ ਚਲਾ ਕੋਈ ਜੰਤਰ ਜੇ ਤੇਰਾ ਚੱਲਦਾ ਹੀ ਤੇ ਦੁਨੀਆਂ ਤੇ ਸਗਨ ਅਪਸਗਨ ਤਿਸ ਕੋ ਲੱਗੇ ਜਿਸ ਚੀਤ ਨਾ ਆਵੇ ਮੰਤਰ ਉਹਨਾਂ ਤੇ ਚੱਲਦੇ ਨੇ ਤੰਤਰ ਉਹਨਾਂ ਤੇ ਚੱਲਦੇ ਨੇ ਜਿਨ੍ਹਾਂ ਨੂੰ ਚੇਤੇ ਨਹੀਂ ਆਉਂਦਾ ਮੰਤਰਾਂ ਦਾ ਮੰਤਰ ਮੇਰੇ ਸਾਹਿਬ ਕਹਿੰਦੇ ਸਿੱਖਾ ਮੈਂ ਤੇਰੀ ਝੋਲੀ ਚ ਮੰਤਰਾਂ ਦਾ ਮੰਤਰ ਪਾਇਆ ਜੰਤਰਾਂ ਦਾ ਜੰਤਰ ਪਾਇਆ ਤੰਤਰਾਂ ਦਾ ਤੰਤਰ ਪਾਇਆ ਮਗਰ ਤਿੰਨਾਂ ਚੋ ਸ਼ਬਦ ਇੱਕੋ ਹੀ ਦਿੱਤਾ ਤੈਨੂੰ ਮੰਤਰਾਂ ਦਾ ਮੰਤਰ ਜੰਤਰਾਂ ਦਾ ਜੰਤਰ ਤੇ ਤੰਤਰਾਂ ਦਾ ਤੰਤਰ ਇੱਕੋ ਹੀ ਸ਼ਬਦ ਹੀ ਵਾਹਿਗੁਰੂ ਬਸ ਇੱਕ ਵਾਰ ਪਿਆਰ ਨਾਲ ਨਾਭੀ ਚੋਂ ਖਿੱਚ ਕੇ ਆਖੋ ਕਿਹੜਾ ਹੈ ਜੀ ਫੇਰ ਇੱਕ ਵਾਰ ਪੂਰੇ ਰੰਗ ਵਿਚ ਆਣ ਕੇ ਆਖੋ ਕਿਹੜਾ ਹੈ ਵਾਹਿਗੁਰੂ ਬਸ ਜਿਹਦੇ ਕੋਲ ਵਾਹਿਗੁਰੂ ਗੁਰ ਮੰਤਰ ਆ ਪਿਆਰਿਓ ਧਰਤੀ ਦੇ ਉੱਤੇ ਉਹਦੇ ਘਰ ਵਿਚ ਕੋਈ ਮੰਤਰ ਨਹੀਂ ਚੱਲ ਸਕਦਾ ਕੋਈ ਜੰਤਰ ਨਹੀਂ ਮਗਰ ਉਹ ਹਰਜੀਤ ਸਿੰਘ ਜਿਹਦਾ ਨਾਮ ਲਿਖਦਾ ਪਤਾ ਨੀ ਆਪਣੇ ਕੋਲੋਂ ਝੂਠ ਵੀ ਲਿਖ ਦਿੰਦੇ ਨੇ ਇਹ ਬਾਬਾ ਜੀ ਇਹ ਕਿਹੜੇ ਕਿਸੇ ਗੁਰੂ ਪੀਰ ਵਾਲੇ ਨੇ ਇਹਨਾਂ ਨੂੰ ਕਿਹੜਾ ਕਿਤੇ ਗੁਰੂ ਨੇ ਆਖਿਆ ਕਿ ਕੂੜ ਬੋਲ ਮੁਰਦਾਰ ਖਾਏ ਇਹਨਾਂ ਨੂੰ ਕਿਹੜਾ ਪੁੱਛਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿ ਥਾਂ ਨਾ ਪਾਏ ਕੂੜਿਆਰ ਮੂੰਹ ਕਾਲੇ ਦੋਜਕ ਚੱਲਿਆ ਇੱਥੇ ਤੇ ਇਹਨਾਂ ਕਿਹੜੀ ਗੁਰੂ ਨਾਨਕ ਦੀ ਬਾਣੀ ਪੜੀ ਆ ਕਿ ਨਾਨਕ ਸਭੋ ਕੂੜ ਹੈ ਕੂੜੋ ਹੋਏ ਗਿਆ ਸ਼ਰਮ ਧਰਮ ਕਾ ਦੇੜਾ ਦੂਰ ਨਾਨਕ ਕੂੜ ਰਿਹਾ ਭਰਪੂਰ ਤੇ ਮੈਂ ਕਹਿ ਰਿਹਾ ਸਾਂ ਜੇ ਘਰ ਹੁੰਦੇ ਮੰਗਣ ਜਾਈਏ ਬੋਲੋ ਜੇ ਘਰ ਫਿਰ ਉਲਾਮਾ ਮਿਲੇ ਤਾਹੀ ਫਿਰ ਉਲਾਮਾ ਮਿਲਦਾ ਵਾ ਇਸ ਕਰਕੇ ਸਾਨੂੰ ਕੁਛ ਨਹੀਂ ਕਰਨਾ ਪੈਣਾ ਸਾਨੂੰ ਤੇ ਕੇਵਲ ਆਪਣੇ ਦੱਸੇ ਗੁਰੂ ਦਾ ਆ ਬਚਨ ਚੇਤੇ ਰੱਖਣਾ ਪੈਣਾ।

ਸਾਰੇ ਕਾਰਜ ਉਹਨਾਂ ਦੇ ਪਰਮੇਸ਼ਵਰ ਸਵਾਰਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਪਰੋਇਆ ਜਾਂਦਾ ਹੈ ਸਤਨਾਮ ਸ੍ਰੀ। ਮੇਰੀ ਹੱਥ ਜੋੜ ਕੇ ਬੇਨਤੀ ਆ ਗੁਰਮੁਖ ਪਿਆਰਿਓ, ਆ ਵੇਖੋ ਹੱਥ ਜੋੜੇ ਬੀਬੀਆਂ ਬੱਚੀਆਂ ਗੁਰਸਿੱਖਾਂ ਸਾਰਿਆਂ ਦੇ ਚਰਨਾਂ ਦੇ ਉੱਤੇ ਮਸਤਕ ਰੱਖ ਕੇ ਬੇਨਤੀ ਆ ਕਿ ਸਾਰੇ ਕੰਮ ਛੱਡ ਦਿਓ, ਸਗਲੇ ਛੋੜ ਵਿਚਾਰ ਮਨ, ਸਾਰੇ ਵਿਚਾਰ ਛੱਡ ਕੇ ਕੇਵਲ ਪਰਮੇਸ਼ਵਰ ਦੀ ਬੰਦਗੀ ਚ ਲੱਗੋ, ਕਿਤੇ ਜੀਵਨ ਦਾ ਆਨੰਦ ਲੈ ਲਓ। ਅਜੇ ਗੁਰਮੁਖ ਪਿਆਰਿਓ ਕਿਉਂ ਸੰਤਾਪ ਵਿਚ ਜੀਵਨ ਜੀ ਜੀ ਕੇ ਰੋ ਰਹੇ ਹੋ? ਕਦੀ ਗੁਰੂ ਅਮਰਦਾਸ ਮਹਾਰਾਜ ਦੇ ਇਸ ਬਚਨ ਨੂੰ ਨਾਮ ਦੀ ਮਹਿਮਾ ਵਿਚ ਪੜਿਆ ਕਰੋ, ਸਾਚਾ ਨਾਮ ਮੇਰਾ ਆਧਾਰੋ। ਬੋਲੋ ਸਾਚਾ ਨਾਮ ਮੇਰਾ, ਇਹਦਾ ਅਰਥ ਬਣਦਾ ਹੈ ਕਿ ਮੇਰਾ ਆਸਰਾ, ਮੇਰਾ ਬੇਸ, ਮੇਰੀ ਟੇਕ ਕੀ ਆ? ਸੱਚਾ ਨਾਮ। ਸਾਚਾ ਨਾਮ ਮੇਰਾ ਆਧਾਰੋ। ਦੁਨੀਆਂ ਦੇ ਲੋਕੋ, ਮੇਰੇ ਕੋਲ ਕੋਈ ਆਸਰਾ ਨਹੀਂ ਹੋਰ, ਕੀ ਆਸਰਾ ਹੈ? ਸੱਚਾ ਨਾਮ। ਸਾਚਾ ਨਾਮ ਮੇਰਾ ਆਧਾਰੋ। ਤੇ ਦੁਨੀਆਂ ਦੇ ਲੋਕੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ, ਇਸੇ ਕਰਕੇ ਜਾਂਦੇ ਹੋ ਨਾ ਪੰਡਤਾਂ ਕੋਲ, ਇਸੇ ਕਰਕੇ ਧਾਗਿਆਂ ਤਵੀਤਾਂ ਡੇਰਿਆਂ ਵਾਲਿਆਂ ਕੋਲ ਜਾਂਦੇ ਹੋ। ਇਹ ਕਿਉਂ ਨੀ ਦਵਾਈ ਖਾਂਦੇ ਜਿਹੜੀ ਗੁਰੂ ਅਮਰਦਾਸ ਨੇ ਦਿੱਤੀ ਆ, ਜਿਹੜੀ ਗੁਰੂ ਨਾਨਕ ਨੇ ਦਿੱਤੀ ਆ, ਜਿਹੜੀ ਗੁਰੂ ਅਰਜਨ ਦੇਵ ਸਾਹਿਬ ਨੇ ਦਿੱਤੀ ਆ? ਇਹ ਦਵਾਈ ਕਿਉਂ ਨੀ ਵਰਤਦੇ? ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਤੇ ਫਿਰ ਕਈ ਵਾਰ ਕਹਿੰਦਾ ਮਹਾਰਾਜ ਭੁੱਖਾਂ ਤੇ ਸਾਰੀਆਂ ਮਿਟ ਗਈਆਂ, ਪੈਸੇ ਆ ਗਏ ਨੇ, ਧੀਆਂ ਪੁੱਤ ਮਿਲ ਗਏ, ਹੁਣ ਕਿਸੇ ਦੀ ਗੱਲ ਦੀ ਭੁੱਖ ਨਹੀਂ। ਮਗਰ ਅੱਗੇ ਜਾ ਕੇ ਕਹਿੰਦਾ ਸ਼ਾਂਤੀ ਨਹੀਂ। ਕੀ ਕਹਿੰਦਾ? ਗੱਜੋ ਕੱਜ ਕੇ ਬੋਲੋ ਸਾਰੇ, ਕੀ ਕਹਿੰਦਾ? ਘਰ ਮਿਲ ਗਿਆ, ਗੱਡੀਆਂ ਮਿਲ ਗਈਆਂ ਨੇ, ਸਾਰਾ ਕੁਝ ਕਾਰਜ, ਅਮਰੀਕਾ ਆ ਗਿਆ ਵਾ, ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਗਈ, ਮਗਰ ਸ਼ਾਂਤੀ ਨਹੀਂ। ਤੇ ਆਓ ਅਗਲੇ ਬਚਨ ਪੜ ਕੇ ਵੇਖੋ, ਉਸ ਨਾਮ ਨੇ ਕੀ ਕੀਤਾ? ਜਦੋਂ ਭੁੱਖਾਂ ਮਿਟਾਈਆਂ, ਘਰ ਸ਼ਾਂਤ, ਸੁਖ ਮਨ ਆਏ ਵਸਿਆ ਜਿਨ ਇੱਛਾ। ਤੇ ਹੁਣ ਆਖੋ ਰੰਗ ਵਿਚ

ਸਤਿਨਾਮ ਨੂੰ ਆਧਾਰ ਬਣਾਓ, ਪਰਮੇਸ਼ਵਰ ਦੀ ਬੰਦਗੀ ਨੂੰ ਆਧਾਰ ਬਣਾਓ। ਆਓ ਹੁਣ ਰੀੜ ਦੀ ਹੱਡੀ ਸਿੱਧੀ ਕਰੋ, ਸਮਾਂ ਦੌੜ ਚੱਲਿਆ। ਮੇਰਾ ਸਤਿਗੁਰੂ ਕਿਰਪਾ ਕਰੇ ਕੁਝ ਸਮਾਂ ਨੱਕ ਦੀ ਕਰੁੰਬੜੀ ਤੇ ਸੁਰਤ ਟਿਕਾ ਕੇ ਅੰਦਰਲੇ ਵਿਚਾਰ ਬੰਦ ਕਰਕੇ ਜਪ ਕੇ ਵੇਖੋ, ਮੇਰੇ ਸਤਿਗੁਰੂ ਦਾ ਅੰਮ੍ਰਿਤ ਡੋਲਣ ਲੱਗ ਪੈਂਦਾ ਅੰਦਰੋਂ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਇਹ ਜਪਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ, ਅੰਮ੍ਰਿਤ ਵੇਲੇ ਖੁਰਾਕ ਖਾਇਆ ਕਰੋ। ਸਰਬ ਰੋਗ ਕਾ ਔਖਦ ਨਾਮ ਬੋਲੋ, ਸਰਬ ਰੋਗ ਕਾ ਔਖਦ, ਸਾਰੀਆਂ ਬਿਮਾਰੀਆਂ ਦੀ ਦਵਾਈ ਜੇ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਰੱਬ ਦਾ ਨਾਮ ਆ, ਅਵਰ ਅਪਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਛੱਡ ਦਿਓ ਸਾਰੇ ਉਪਾਅ ਕਰਨੇ, ਆਪਾਂ ਨੂੰ ਬੜੇ ਮਿਲਦੇ ਨੇ। ਉਹ ਜੀ ਔਲਾਦ ਆਖੇ ਨਹੀਂ ਲੱਗਦੀ, ਤੇ ਲਾਗੋ ਗਵਾਂਢੀ ਕੀ ਸਲਾਹ ਦਿੰਦੇ, ਕੀ ਕਰੋ, ਕੋਈ ਉਪਾਅ ਕਰੋ, ਉਪਾਅ ਸ਼ਬਦ ਵਰਤਦੇ ਆ ਨਾ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਗਲ ਅਪਾਵ ਸਭ ਤਿਆਗਿਆ, ਅਵਰ ਅਪਾਵ ਸਾਰੇ ਅਪਾਵ ਕਰਨੇ ਛੱਡ ਦਿੱਤੇ। ਆਖਿਆ ਕੀ ਕੀਤਾ ਫਿਰ ਤੁਸੀਂ,

0: ਬਾਬਾ ਜੀ ਕਹਿੰਦੇ ਦੇਖੋ ਗੁਰਮੁਖ ਪਿਆਰੇ ਹੋ, ਬਾਬਾ ਫਰੀਦ ਕਹਿੰਦਾ ਆਪਣੇ ਆਪ ਨੂੰ ਸਮਝਾ ਰਿਹਾ ਹੈ, ਆਂਦਾ ਅੱਖਾਂ ਪਤਲੀਆਂ ਹੋ ਗਈਆਂ, ਅੱਖੀ ਦੇਖ ਦੱਦੇ ਨੂੰ ਉੱਤੇ ਲਾ ਕੇ ਖੱਖੇ ਨੂੰ ਸਿਹਾਰੀ ਤੇ ਕਰਕੇ ਪਾਈਆ ਕਿ ਦੇਖਦਿਆਂ ਦੇਖਦਿਆਂ ਅੱਖਾਂ ਕਮਜ਼ੋਰ ਹੋ ਗਈਆਂ। ਸੰਸਾਰ ਨੂੰ ਵੇਖਦਿਆਂ ਥੱਕੀਆਂ ਨੇ, ਸੰਸਾਰ ਨੂੰ ਵੇਖ ਵੇਖ ਕੇ ਥੱਕ ਗਈਆਂ, ਅੱਖੀ ਦੇਖ ਪਤੀਣੀਆਂ, ਪਤੀਣੀਆਂ ਬਣੇ ਪਤਲੀਆਂ ਹੋ ਗਈਆਂ, ਕਮਜ਼ੋਰ ਹੋ ਗਈਆਂ। ਤੇ ਡਾਕਟਰ ਦੇ ਕੋਲ ਚਲੇ ਜਾਂਦੇ ਆ, ਡਾਕਟਰ ਨੂੰ ਕਹਿੰਦੇ ਆ ਜੀ ਕਿਰਪਾ ਕਰੋ ਮੈਨੂੰ ਅੱਖਾਂ ਚੋਂ ਘੱਟ ਦਿਸਦਾ ਏ, ਉਹ ਇੱਕ ਐਨਕ ਲਾ ਦਿੰਦਾ ਏ, ਉਸ ਐਨਕ ਦੇ $60 ਤੁਹਾਡੇ ਕੋਲੋਂ ਲੈ ਲੈਂਦਾ ਏ ਕਿ ਆਹ $60 ਦੀ ਮੈਂ ਤੈਨੂੰ ਐਨਕ ਦਿੱਤੀ, ਇਹਦੇ ਨਾਲ 4 ਸਾਲ ਹੋਰ ਵੇਖ ਲਈ, ਦੁਨੀਆਂ ਨੂੰ 4 ਸਾਲ ਹੋਰ ਵੇਖ ਲਈ, ਮਗਰ ਤੁਸੀਂ 4 ਸਾਲ ਜਿਹਨੇ ਤੁਹਾਨੂੰ ਵਿਖਾਇਆ ਉਹਨੂੰ ਤਾਂ $60 ਦਿੱਤੇ, ਜਿਹਨੇ 70 ਸਾਲ ਤੱਕ ਦਿਖਾਇਆ ਉਹਨੂੰ ਕੀ ਦਿੱਤਾ ਜੇ, ਉਹਦਾ ਨਾਮ ਜਪਿਆ ਜੇ ਸਤਨਾਮ ਸ੍ਰੀ ਵਾਹਿਗੁਰੂ, ਉਹ ਤੇ ਤੁਹਾਡੇ ਕੋਲੋਂ ਕੁਝ ਮੰਗਦਾ ਹੀ ਨਹੀਂ। ਬਾਬਾ ਜੀ ਕਹਿੰਦੇ ਨੇ ਦੇਖ ਫਰੀਦਾ ਵੇਖਦਿਆ ਵੇਖਿਆ ਅੱਖਾਂ ਕਮਜ਼ੋਰ ਹੋ ਗਈਆਂ, ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ, ਇਹ ਕੰਨਾਂ ਦੀ ਸ਼ਕਤੀ ਸੁਣਨੋਂ ਹਟ ਗਈ, ਬੋਲਾ ਹੋ ਗਿਆ, ਅੱਖਾਂ ਦੇ ਵਿੱਚੋਂ ਘੱਟ ਦਿਖਣ ਲੱਗ ਪਿਆ ਦੁਨੀਆਂ ਨੂੰ ਦੇਖਦਿਆਂ ਦੇਖਦਿਆਂ ਹੀ। ਹਾਂਜੀ,
1: ਸਾਖ ਪਕੰਦੀ ਆਇਆ ਹੋਰ ਕਰੇਂਦੀ ਵਨ,
0: ਤੇ ਇਹ ਜਿਹੜਾ ਡਾਲੀ ਆ ਜਿਹਦੇ ਵਿੱਚ ਇਹ ਅੱਖਾਂ ਲੱਗੀਆਂ ਕੰਨ ਲੱਗੇ ਨੇ, ਆ ਜਿਹੜੀ ਸ਼ਾਖਾ ਏ ਸਰੀਰ ਇਹ ਵੀ ਪੱਕ ਗਿਆ, ਇਹ ਵੀ ਬਜੁਰਗ ਹੋ ਗਿਆ, ਤੇ ਮੇਰੇ ਸਾਹਿਬ ਕਹਿੰਦੇ ਹੋਰ ਕਰੇਂਦੀ ਵਨ, ਹੋਰ ਰੰਗ ਵਿੱਚ ਆ ਗਿਆ ਸਰੀਰ, ਪਹਿਲੋਂ ਐ ਕਲ ਕਲ ਕਰਦਾ ਨੌਜਵਾਨ ਸੀ, ਹੁਣ ਹੱਥਾਂ ਤੇ ਝੁਰੜੇ ਪੈ ਗਈਆਂ, ਮੂੰਹ ਦੇ ਉੱਤੇ ਝੁਰੜੀਆਂ ਪੈ ਗਈਆਂ। ਇੱਕ ਗੱਲ ਨੋਟ ਕਰਿਓ, ਇਹ ਸਾਰੀ ਤਬਦੀਲੀ ਉਹਨਾਂ ਦੇ ਉੱਤੇ ਆਉਂਦੀ ਹੈ ਜਿਹੜੇ ਕੇਵਲ ਦੁਨੀਆਂ ਨਾਲ ਜੁੜੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਮਰਦਾਸ ਸਾਹਿਬ ਨੂੰ ਪੁੱਛੋ ਜੀ, ਨਾਮ ਜਪਣ ਵਾਲੇ ਵੀ ਬੁੱਢੇ ਹੁੰਦੇ ਨੇ, ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਬੋਲੋ ਗੁਰਮੁਖ
2: ਕਦੇ ਨਹੀਂ,
0: ਸਾਰੇ ਆਖੋ ਜਿਹੜਾ ਗੁਰਮੁਖ ਜਿਨ੍ਹਾਂ ਦੀ ਜਿਨ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਸੁਰਤ ਪਰਮੇਸ਼ਵਰ ਨਾਲ ਜੁੜੀ ਆ, ਜਿਨ੍ਹਾਂ ਨੂੰ ਗਿਆਨ ਹੋ ਚੁੱਕਿਆ ਰੱਬ ਦਾ ਕਿ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦਿਸ਼ਟੋਈ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਜਿਨ੍ਹਾਂ ਇਹ ਬੁੱਝ ਲਿਆ ਗੁਰੂ ਦੀ ਕਿਰਪਾ ਨਾਲ ਕਿ ਹਰ ਇੱਕ ਦੇ ਵਿੱਚ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਵੇਖਣ ਹਾਰਾ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਹਰ ਸ਼ਖਸ ਵਿੱਚ ਉਸ ਮਾਲਕ ਦੀ ਜੋਤ ਜਗ ਰਹੀ ਆ, ਜਿਨ੍ਹਾਂ ਈਰਖਾ ਦਵੈਤ ਵਿਸ਼ੇ ਵਿਕਾਰਾਂ ਨਾਲ ਅੱਖਾਂ ਨਾਲ ਵੇਖਿਆ ਨਹੀਂ ਕੰਨਾਂ ਨਾਲ ਚੁਗਲੀਆਂ ਸੁਣੀਆਂ ਨਹੀਂ, ਉਹਨਾਂ ਦਾ ਬੁੱਢਾ ਸਰੀਰ ਕਦੀ ਨਹੀਂ ਜੇ ਹੁੰਦਾ। ਮੈਂ ਇਹੋ ਜਿਹੇ ਗੁਰਮੁਖ ਪਿਆਰੀਆਂ ਰੂਹਾਂ ਵੇਖੀਆਂ ਨੇ, ਗੁਰਮੁਖ ਪਿਆਰਿਓ 90-90 ਸਾਲ ਦੀ ਉਮਰ ਹੋ ਗਈ ਆ ਮਗਰ ਕੱਚੀ ਗਰੀ ਵਰਗਾ ਸਰੀਰ ਆ ਅਜੇ, ਕਿਉਂਕਿ ਸਾੜਦੀ ਕਿਹੜੀ ਚੀਜ਼ ਆ, ਵਿਸ਼ੇ ਵਿਕਾਰਾਂ ਦੀ ਅੱਗ ਕੀ ਸਾੜਦਾ ਹੈ, ਵਿਸ਼ੇ ਵਿਕਾਰਾਂ ਦੀ ਅੱਗ ਅੰਦਰੋਂ ਸਾੜਦੀ, ਈਰਖਾ ਅੰਦਰੋਂ ਸਾੜਦੀ ਆ, ਮਗਰ ਜੇ ਅੱਗ ਨਾ ਬਲਦੀ ਹੋਵੇ ਅੰਦਰ ਸ਼ਾਂਤ ਹੋ ਚੁੱਕਿਆ ਹੋਵੇ ਤੇ ਫਿਰ ਕੱਲ ਕੱਲ ਕਰਦਾ ਸਰੀਰ ਨਵਾਂ ਨਕੋਰ ਰਹਿੰਦਾ ਹੈ। ਜਿਤਨਾ ਸਾਹਿਬ ਕਦੀ ਬੁੱਢਾ ਨਹੀਂ ਹੋਇਆ ਇਤਨਾ ਹੀ ਉਹਦੇ ਪਿਆਰੇ ਕਦੀ ਬੁੱਢੇ ਨਹੀਂ ਹੁੰਦੇ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੇਖ ਫਰੀਦਾ ਦੇਖਦਿਆਂ ਦੇਖਦਿਆਂ ਕੀ ਹੋ ਗਿਆ, ਅੱਖਾਂ ਕਮਜ਼ੋਰ ਹੋ ਗਈਆਂ, ਕੰਨ ਕਮਜ਼ੋਰ ਹੋ ਗਏ, ਇਹ ਸਰੀਰ ਡਾਲੀ ਰੂਪ ਵੀ ਕਮਜ਼ੋਰ ਹੋ ਗਿਆ, ਇਹਦੇ ਉੱਤੇ ਝਿਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ।

0: ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਜ ਕੇ ਆਖਿਆ ਕਰੋ, ਤੁਹਾਡੇ ਪਰਿਵਾਰ ਦਾ ਭਲਾ, ਤੁਹਾਡੇ ਜੀਵਨ ਦਾ ਭਲਾ, ਪੰਥ ਦਾ ਭਲਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਰਲਾ ਹੈ ਐਰਕਾਂ ਦੇ ਪ੍ਰਚਾਰ ਦੇ ਵਿਚ ਤੇ ਬਹੁਤਾ ਤਰਲਾ ਪਾਉਣ ਦੀ ਹੁਣ ਜ਼ਰੂਰਤ ਹੈ, ਕਿਉਂਕਿ ਹਨੇਰੀਆਂ ਬਹੁਤੀਆਂ ਆ ਗਈਆਂ। ਇੱਕ ਪੰਛੀ ਆ ਸਿੱਖ ਪੰਥ ਜਿਹੜਾ ਹੈ ਨਾ, ਇੱਕ ਪੰਛੀ ਲਿਖਿਆ ਗੁਰਬਾਣੀ ਦੇ ਵਿਚ, ਸਰਵਰ ਪੰਖੀ ਹੇਕੜੋ। ਬੋਲੋ ਸਰਵਰ ਪੰਖੀ। ਸਰਵਰ ਦਾ ਪਤਾ ਹੈ, ਸਰੋਵਰ। ਕਹਿੰਦੇ ਸਰੋਵਰ ਦੇ ਕੰਢੇ ਉੱਤੇ, ਇਸ ਦੁਨੀਆਂ ਦੇ ਸਰੋਵਰ ਦੇ ਕੰਢੇ ਉੱਤੇ ਸਿੱਖ ਪੰਥ ਰੂਪੀ ਇੱਕ ਪੰਛੀ ਹੈ, ਆਣ ਕੇ ਬੈਠਾ, ਸ਼ੁੱਧ ਮੋਤੀ ਚੁਣਨ ਵਾਲਾ। ਸਰਵਰ ਪੰਖੀ ਹੇਕੜੋ ਤੇ ਫਾਈ ਵਾਲ 50। ਇਹਨੂੰ ਫਾਈਆਂ ਲੈ ਕੇ ਜਿਹੜੇ ਫੰਡ ਵਾਲੇ ਨੇ, ਉਹ ਮੇਰੇ ਸਤਿਗੁਰੂ ਨੇ ਲਿਖਿਆ ਵਾ 50 ਨੇ। ਲੱਖ ਅਹੇਰੀ ਇੱਕ ਜੀਓ, ਇੱਥੇ ਆਖਿਆ ਲੱਖਾਂ ਸ਼ਿਕਾਰੀ ਨੇ, ਮਗਰ ਇੱਕ ਸਿੱਖਿਆ ਕੇਤਾ ਬੰਚੂ ਕਾਲ। ਕਿੰਨਾ ਕੁ ਚਿਰ ਬਚੂਗਾ ਇਹਨਾਂ ਦੇ ਕੋਲੋਂ, ਜੇ ਤੁਸੀਂ ਸੁਚੇਤ ਨਾ ਹੋਏ, ਜੇ ਆਪਣੀ ਕੌਮ ਨਾ ਜਾਗੀ, ਜੇ ਗੁਰੂ ਦੇ ਸਿੱਖੋ ਤੁਸੀਂ ਇੱਕ ਇੱਕ ਬੱਚੀ ਬੱਚੇ ਨੇ ਆਪਣਾ ਫਰਜ਼ ਨਾ ਪਛਾਣਿਆ, ਤੇ ਮੈਂ ਗੁਰੂ ਦੀ ਹਜ਼ੂਰੀ ਚ ਕਹਿ ਰਿਹਾ, ਇਹਨੂੰ ਖਤਰਾ ਤੇ ਕੋਈ ਨਹੀਂ, ਇਹਨੇ ਮਿਟਣਾ ਤੇ ਸੰਸਾਰ ਵਿਚੋਂ ਹੈ ਨਹੀਂ, ਮਗਰ ਨੁਕਸਾਨ ਬਹੁਤ ਹੋ ਜਾਊਗਾ। ਆਉਣ ਵਾਲੀਆਂ ਸਦੀਆਂ ਤੱਕ ਘਾਟਾ ਪੂਰਾ ਨਹੀਂ ਹੋਊਗਾ, ਹਨੇਰੀਆਂ ਆ ਗਈਆਂ ਜੇ ਬਹੁਤੀਆਂ, ਤੇ ਸੁਚੇਤ ਹੋ ਜਾਓ, ਉੱਠੋ ਅੰਮ੍ਰਿਤ ਵੇਲੇ, ਇਹਨਾਂ ਤੋਂ ਬਚੋਗੇ ਕਿਤਰਾ। ਹੁਣ ਹਰ ਬੰਦਾ ਪੁੱਛਦਾ ਜੀ ਬਚਾ ਕੀ ਹੈ, ਜੇ ਪੰਥ ਨੂੰ ਖਤਰੇ ਚਾਰ ਚਪੇਰੇ ਪੈ ਗਏ ਤੇ ਬਚਾ ਕੀ ਹੈ? ਇੱਕੋ ਹੀ ਬਚਾਅ ਵਾ ਕਿ ਤੁਸੀਂ ਸਿਮਰਨ ਅਭਿਆਸੀ ਬਣ ਜਾਓ। ਤੱਤੀ ਵਾਓ ਨਾ ਲੱਗੇ ਹੀ ਕਦੋਂ, ਜਦੋਂ ਪਾਰ ਬ੍ਰਹਮ ਸ਼ਰਨ ਆਈ, ਇਹਦੀ ਸ਼ਰਨ ਵਿਚ ਆ ਜਾਓ। ਸਿੱਖੋ ਸਾਡੇ ਦੁਸ਼ਮਣ ਵੀ ਤਾਂ ਬਣੇ ਨੇ, ਅਸੀਂ ਤਾਂ ਅੱਜ ਤੱਕ ਨੁਕਸਾਨ ਵਿਚ ਗਏ ਹਾਂ, ਅਸੀਂ ਵੀ ਗੁਰੂ ਨਾਨਕ ਦਾ ਪੱਲਾ ਛੱਡ ਦਿੱਤਾ। ਤੇ ਆਪਾਂ ਜਦੋਂ ਮਰਦਾਨੇ ਨੇ ਵੇਖਿਆ ਮਹਾਰਾਜ ਇੰਨੀਆਂ ਹਨੇਰੀਆਂ ਆ ਰਹੀਆਂ ਨੇ, ਉਡਾ ਕੇ ਲੈ ਜਾਣਗੀਆਂ, ਵੇਖੋ ਲਾਲ ਹਨੇਰੀ ਆਉਂਦੀ, ਮੂੰਹ ਅੱਡੀ, ਪਤਾ ਨੀ ਕਿੰਨੇ ਰਾਕਸ਼ਸ ਵਿਚ ਤੁਰੇ ਆਉਂਦੇ ਨੇ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਇਹ ਹਨੇਰੀ ਤੇਰਾ ਕੁਝ ਨੀ ਵਿਗਾੜੂਗੀ। ਆਖਿਆ ਮਾਰਕ ਇੰਨੀ ਅੱਗ ਦੀ ਹਨੇਰੀ ਆ ਰਹੀ, ਉਡਾ ਕੇ ਲੈ ਜੂ, ਮਰਦਾਨਿਆ ਕੁਛ ਨੀ ਕਹੂਗੀ ਤੇਰੇ ਮੂੰਹ ਚੋ, ਜੇ ਨਾ ਰੁਕਿਆ ਸਤਨਾਮ ਸ੍ਰੀ, ਜੇ ਵਾਹਿਗੁਰੂ ਨਾ ਰੁਕਿਆ ਤੇ ਹਨੇਰੀਆਂ ਤੈਨੂੰ ਕੁਝ ਨੀ ਕਹਿਣਗੀਆਂ। ਮੇਰੀ ਹੱਥ ਜੋੜ ਕੇ ਪੰਥ ਨੂੰ ਬੇਨਤੀ, ਤੁਸੀਂ ਪੰਥ ਰੂਪ ਵਿਚ ਬਿਠੇ ਹੋ ਤੇ ਮੈਂ ਇਸ ਗੁਰੂ ਨਾਨਕ ਦੇ ਘਰ ਦਾ ਟੁੱਕੜ ਖਾਣ ਵਾਲਾ ਕੁੱਤਾ ਤੁਹਾਨੂੰ ਪਹਿਲਾਂ ਸੁਚੇਤ ਕਰ ਰਿਹਾ। ਜੇ ਹਾਲਾਤ ਤੋਂ ਬਚਣਾ ਹੈ ਤੇ ਨਿਤਨੇਮੀ ਬਣ ਜਾਓ, ਜੇ ਹਾਲਾਤ ਤੋਂ ਆਉਣ ਵਾਲੀਆਂ ਨੇ। ਕਈ ਬੰਦੇ ਸੋਚਦੇ, ਕਈ ਨਹੀਂ ਸੋਚਦੇ, ਕਈ ਕਹਿੰਦੇ ਖਾਣਾ ਪੀਣਾ ਹੱਸਣਾ ਸੋਣਾ ਬਸ ਇਹਨਾਂ ਕੁਝ ਹੀ ਹੈ, ਮਗਰ ਥੋੜਾ ਜਿਹਾ ਸੁਚੇਤ ਹੋ ਜਾਓ। ਕੋਈ ਧਰਤੀ ਦੀ ਵਿਭਤਾ ਨਹੀਂ ਜੇ ਜਿਹੜੀ ਇਸ ਵੇਲੇ ਪੰਥ ਦੇ ਦੁਆਲੇ ਨਹੀਂ ਹੋਈ। ਮੇਰੀ ਹੱਥ ਜੋੜ ਕੇ ਬੇਨਤੀ, ਜੇ ਸਾਰੀਆਂ ਮੁਸੀਬਤਾਂ ਤੋਂ ਬਚਣਾ ਵਾ, ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ, ਦੇ ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ। ਇੱਥੋਂ ਤੱਕ ਹੋਰ ਮੁਸ਼ਕਲ ਕੀ ਬਣ ਸਕਦੀ ਆ ਕਿ ਅਮਰੀਕਾ ਦੀ ਸਭ ਤੋਂ ਵੱਡੀ ਏਜੰਸੀ ਜਿਹਨੂੰ CIA ਕਹਿੰਦੇ ਹੋ, ਉਹਨੇ ਵੀ ਲਿਖ ਦਿੱਤਾ ਹੈ ਕਿ ਸਭ ਤੋਂ ਦੁਨੀਆਂ ਦੀ ਨਾਮਰਾਦ ਬਿਮਾਰੀ ਜਿਹੜੀ ਏਡਸ ਆ ਨਾ, ਇਹ ਸਿੱਖਾਂ ਤੋਂ ਫੈਲੀ। ਇਹ ਛੋਟਾ ਜਿਹਾ ਦੋਸ਼ ਨਹੀਂ ਜਿਹੜਾ ਤੁਹਾਡੇ ਤੇ ਲੱਗਾ ਹੈ, ਇਹ ਦੁਨੀਆਂ ਚ ਬਦਨਾਮ ਕਰਨ ਨੂੰ ਕੇਵਲ ਇੱਕੋ ਹੀ ਦੋਸ਼ ਬੜਾ ਹੈ। ਤੁਹਾਨੂੰ ਨਫ਼ਰਤ ਕਰਨਗੇ ਹਵਾਈ ਅੱਡਿਆਂ ਤੇ ਖਲੋਤੇ ਲੋਕੀ, ਤੁਹਾਡੇ ਕੋਲ ਬਹਿ ਕੇ ਰਾਜੀ ਨਹੀਂ ਹੋਣਗੇ ਲੋਕੀ, ਜੋ ਉਹਨਾਂ ਨੇ ਅਖਬਾਰ ਵਿਚ ਲਿਖ ਦਿੱਤਾ ਹੈ ਕਿ ਦੁਨੀਆਂ ਦੀ ਸਭ ਤੋਂ ਭਿਆਨਕ ਬਿਮਾਰੀ ਜਿਹੜੀ ਏਡਸ ਆ, ਜਿਹਦਾ ਕੋਈ ਇਲਾਜ ਹੀ ਨਹੀਂ, ਇਹ ਸਿੱਖਾਂ ਤੋਂ ਫੈਲੀ। ਗੁਰਮੁਖੋ ਇਹਦੇ ਤੋਂ ਬਚਣਾ ਕਿਤਨਾ ਹੈ? ਸੱਚੇ ਮਾਰਗ ਚੱਲਦਿਆਂ ਉਸਤਤ ਕਰੇ, ਸੱਚੇ ਮਾਰਗ ਉੱਤੇ ਆ ਜਾਓ। ਦੁਨੀਆਂ ਦੇ ਅੱਖਾਂ ਵਿਚ ਘੱਟਾ ਪਾ ਦੂਗਾ ਮੇਰਾ ਗੁਰੂ ਨਾਨਕ, ਸਾਰੇ ਤੁਹਾਨੂੰ ਸੱਜਣ ਸਮਝਣ ਲੱਗ ਪੈਣਗੇ, ਸਾਨੂੰ ਗੁਰਮੁਖ ਸਮਝਣ ਲੱਗ ਪੈਣਗੇ, ਮਗਰ ਸਾਡੇ ਚਿਹਰੇ ਤੋਂ ਹੁਣ ਗੁਰਮੁਖਤਾ ਹੀ ਲੱਭਦੀ ਨਹੀਂ, ਸਾਡੇ ਚਿਹਰੇ ਤੋਂ ਨਿਤਨੇਮ ਲੱਭਦਾ ਨਹੀਂ, ਸਾਡੇ ਚਿਹਰੇ ਤੋਂ ਨਜ਼ਰ ਨਹੀਂ ਆਉਂਦਾ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ। ਮੇਰੀ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਆ, ਕੌਮਾਂ ਜੀਵਨ ਦੇ ਵਿਚ ਉਹੀ ਸਫਲ ਹੁੰਦੀਆਂ ਨੇ ਜਿਹੜੀਆਂ ਆਪਣੇ ਮੁੱਢ ਨਾਲ ਜੁੜੀਆਂ ਰਹਿੰਦੀਆਂ ਨੇ। ਮੇਰਾ ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ, ਬਚਨ ਤਾਂ ਕਰਨ ਨੂੰ ਬਹੁਤ ਦਿਲ ਕਰਦਾ ਫੇਰ ਸਹੀ। ਸਾਹਿਬ ਜੀ ਕਹਿੰਦੇ ਕਾਲੀ ਜਿੰਨੀ ਨਾ ਰਾਵਿਆ, ਬੋਲੋ ਕਾਲੀ ਜਿਨ੍ਹਾਂ ਨੇ ਕਾਲੇ ਵਾਲਾਂ ਵਿਚ ਪਰਮੇਸ਼ਵਰ ਨੂੰ ਨਹੀਂ ਪਾਇਆ, ਧੌਲੀ ਰਾਵੇ ਕੋਏ, ਧੌਲੀ ਰਾਵੇ। ਬਾਬਾ ਫਰੀਦ ਜੀ ਕਹਿੰਦੇ ਧੌਲੀ ਦੇ ਵਿਚ ਤੇ ਫਿਰ ਕਿਸੇ ਹੀ ਰਾਵਿਆ ਨਾ, ਜਿਨ੍ਹਾਂ ਨੇ ਕਾਲੇ ਵਾਲਾਂ ਵਿਚ ਜਦੋਂ ਭੱਜ ਸਕਦਾ, ਬਹਿ ਸਕਦਾ, ਉੱਠ ਸਕਦਾ, ਨਾਮ ਜਪ ਸਕਦਾ ਹੈ, ਜੇ ਉਦੋਂ ਪਰਮੇਸ਼ਵਰ ਦੀ ਬੰਦਗੀ ਨਹੀਂ ਕੀਤੀ ਤੇ ਧੌਲਿਆਂ ਦੇ ਵਿਚ ਤੇ ਕਦੋਂ ਪਰਮੇਸ਼ਵਰ ਮਿਲਣ ਲੱਗਾ ਹੈ। ਹਾਂਜੀ,
1: ਕਦ ਸਾਈ ਸਿਉ ਪਿਰਹੜੀ ਤਿਰੰਗ ਨਵੇਲਾ ਹੋਏ।
0: ਬਾਬਾ ਫਰੀਦ ਜੀ ਸੁਚੇਤ ਕਰ ਰਹੇ ਨੇ, ਵੈਸੇ ਕਹਿੰਦੇ ਪਿਰਹੜੀ ਹੁੰਦਾ ਪ੍ਰੇਮ, ਕਰ ਸਾਈ ਸਿਉ ਪਿਰਹੜੀ, ਫਰੀਦਾ ਉਸ ਮਾਲਕ ਨਾਲ ਪ੍ਰੇਮ ਕਰ ਤੇਰਾ ਰੰਗ ਨਵੇਲਾ ਹੋਏ, ਤੂੰ ਸਦਾ ਬੁੱਢਾ ਹੋਇਆ ਵੀ ਆਨੰਦ ਵਿਚ ਰਹੇ, ਬੁੱਢਾ ਹੋਇਆ ਵੀ ਪਰਮੇਸ਼ਵਰ ਦੀ ਬੰਦਗੀ ਦੇ ਵਿਚ ਲੱਗਿਆ, ਲੋਕਾਂ ਨੂੰ ਬੁੱਢਾ ਨਾ ਲੱਗੇ, ਤੇਰੇ ਚਿਹਰੇ ਤੋਂ ਕੋਈ ਨਵਾਂ ਅਨੋਖਾ ਤਾਜ਼ਾਪਨ ਦਿਸੇ, ਕਿਉਂਕਿ ਸਾਹਿਬ ਤਾਜ਼ਾ ਹੈ, ਸਾਹਿਬ ਮੇਰਾ ਨੀਤ ਨਵਾਂ, ਨਿਤ ਨਵਾਂ ਸਾਹਿਬ ਆ, ਜੇ ਉਹਦਾ ਨਾਮ ਜਪੇਗਾ ਤੇ ਤੂੰ ਵੀ ਨਿਤ ਨਵਾਂ ਰਹੇਗਾ। ਬਾਬਾ ਜੀ ਕਹਿੰਦੇ ਨੇ ਕਾਲੀ ਵਿਚ ਜਿਨ੍ਹਾਂ ਨੀ ਰਾਵਿਆ ਧੌਲੀ ਵਿਚ ਤੇ ਕਿੰਨੇ ਰੋਣਾ ਹੈ, ਤੂੰ ਸਾਈ ਨਾਲ ਬਿਰਹੜੀ ਕਰ, ਪਿਆਰ ਕਰ, ਤੂੰ ਨਵਾਂ ਨਕੋਰ ਰਹੇ। ਅੱਗੇ ਗੁਰੂ ਅਮਰਦਾਸ ਵੇਖਣਾ ਕਿੰਨੇ ਸੁੰਦਰ ਬਚਨ ਕਰਦੇ ਹਾਂ ਜੀ,
1: ਮਹੱਲਾ

0: ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਹੁਣ ਕਹਿੰਦੇ ਫਰੀਦਾ ਨਹੀਂ ਐਸੀ ਗੱਲ ਨਹੀਂ ਕਿ ਜਿਨ੍ਹਾਂ ਕਾਲੀ ਚ ਨਹੀਂ ਨਾ ਪਾਇਆ ਉਹ ਧੌਲੀ ਚ ਨਹੀਂ ਪਾ ਸਕਦੇ, ਐਸਾ ਨਹੀਂ। ਇਹ ਨਹੀਂ ਵੀ ਗੱਲ ਉਹਨਾਂ ਦੀ ਕੱਟੀ ਹੈ, ਐਸਾ ਨਾ ਸੋਚਣਾ ਕਿ ਫਰੀਦ ਦੀ ਗੱਲ ਨੂੰ ਕੱਟਿਆ, ਉਹਦੀ ਗੱਲ ਮੁਬਾਰਕ ਆ। ਪਿਆਰ ਦੇ ਨਾਲ ਆਖਿਆ ਫਰੀਦਾ ਕਾਲੀ ਧੌਲੀ ਸਹਿਬ ਸਦਾ ਹੈ, ਕਾਲੀ ਧੌਲੀ। ਇੱਕ ਬਾਬਾ ਭਾਗ ਸਿੰਘ ਸਾਹਿਬ ਹੋਏ ਨੇ, ਪਿਆਰ ਨਾਲ ਇੱਕ ਵਾਰ ਆਖੋ ਸਤਨਾਮ ਸ੍ਰੀ। ਜਿਹੜਾ ਗੱਜ ਕੇ ਸੁਚੇਤ ਹੋ ਕੇ ਇਤਰਾਂ ਬੈਠੋ, ਰੀੜ ਦੀ ਅੱਡੀ ਸਿੱਧੀ ਕਰਕੇ ਸੁਚੇਤ ਹੋ ਕੇ ਗੁਰੂ ਕੋਲ ਜਿਤਰਾ ਬੈਠੀ ਦਾ। ਇੱਥੇ ਚਾਰ ਚੀਜ਼ਾਂ ਗੁਰੂ ਦੇਖਦਾ, ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ, ਚਾਰ ਗੱਲਾਂ। ਬਹਿਣਾ ਵੀ ਵੇਖਦਾ ਗੁਰੂ ਕਿ ਸਿੱਖ ਮੇਰੇ ਕੋਲ ਬੈਠਾ ਕਿਤਰਾ, ਜੇ ਇਤਰਾਂ ਵੀ ਕਈ ਵਾਰ ਬੈਠੇ ਨੇ। ਇਹ ਗੁਰੂ ਕੋਲ ਬਹਿਣਾ ਥੋੜਾ ਹੈ, ਅਦਬ ਹੈ ਗੁਰੂ ਦਾ। ਇੱਕ ਤੁਹਾਡੇ ਘਰ ਕੋਈ ਬਹੁਤ ਚੰਗਾ ਗੁਰਮੁਖ ਪਿਆਰਾ ਸੰਤ ਮਹਾਤਮਾ ਹੀ ਕੋਈ ਆਏ ਹੋਣ ਤੇ ਗੁਰਮੁਖ ਪਿਆਰੇ ਉਹਦੇ ਕੋਲ ਇਤਰਾਂ ਬੈਠੋਗੇ, ਉਦੋਂ ਤੇ ਤੁਸੀਂ ਸੋਚਦੇ ਵੀ ਇਹਨਾਂ ਕੋਲ ਸੁਚੇਤ ਹੋ ਕੇ ਬੈਠੀ ਹੈ। ਤੇ ਇਹ ਤੇ ਬਾਬਿਆਂ ਦਾ ਬਾਬਾ ਬੈਠਾ ਹੈ, ਗੁਰੂਆਂ ਦਾ ਗੁਰੂ ਬੈਠਾ ਹੈ, ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਰਾਜਿਆਂ ਦਾ ਰਾਜਾ ਬੈਠਾ ਹੈ। ਇਹਦੇ ਕੋਲ ਇਕਾਗਰਤਾ ਨਾਲ ਬੈਠੋ। ਬਾਬਾ ਭਾਗ ਸਿੰਘ ਸਾਹਿਬ ਹੋਏ ਨੇ ਤਰਨ ਤਾਰਨ ਸਰੋਵਰ ਦੇ ਉੱਤੇ, ਇਹਨਾਂ 70 ਸਾਲ ਪੋਚਾ ਮਾਰਿਆ ਤੇ ਝਾੜੂ ਮਾਰਿਆ। ਤਰਨ ਤਾਰਨ ਸਰੋਵਰ ਕਿੱਡਾ ਵੱਡਾ ਹੈ, ਦੁਨੀਆਂ ਵਿੱਚ ਸਭ ਤੋਂ ਵੱਡਾ ਸਰੋਵਰ ਕਿਹੜਾ ਹੈ? ਤਰਨ ਤਾਰਨ ਸਾਹਿਬ ਸਰੋਵਰ ਆ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ। 70 ਸਾਲ ਇਹਨਾਂ ਇਹਦੀ ਪਰਿਕਰਮਾ ਵਿੱਚ ਝਾੜੂ ਦੀ ਤੇ ਪੋਚੇ ਦੀ ਸੇਵਾ ਕੀਤੀ ਇਸ ਮਹਾਂਪੁਰਸ਼ ਨੇ। ਤੇ ਜਪਜੀ ਸਾਹਿਬ ਪੜਦਾ ਹੀ ਰਹਿੰਦਾ ਸੀ, ਜਿੰਨਾ ਚਿਰ ਝਾੜੂ ਪਸੇਰਨਾ ਪੋਚਾ ਮਾਰਨਾ ਉਹਨਾਂ ਚਿਰ ਜਪਜੀ ਸਾਹਿਬ ਰਸਨਾ ਤੋਂ ਕਦੀ ਨਹੀਂ ਸੀ ਗਿਆ। ਮੈਂ ਕਹਿਣ ਲੱਗਾ ਸਾਂ 70 ਸਾਲ ਦੀ ਸੇਵਾ ਕਰਕੇ ਲੋਕਾਂ ਵਿੱਚ ਪਿਆਰ ਇੰਨਾ ਹੋ ਗਿਆ ਕਿ ਜਿੰਨੇ ਆਉਣਾ ਇੰਨਾ ਸੇਵਾਦਾਰ ਚਿਹਰਾ ਦਗ ਦਗ ਕਰਦਾ ਸੀ, ਪੈਰਾਂ ਤੇ ਡਿੱਗ ਪੈਣਾ ਤੇ ਅਸੀਸਾਂ ਵੀ ਦਿੰਦੇ ਸੀ ਲੋਕਾਂ ਨੂੰ ਵੀ ਤੈਨੂੰ ਰੱਬ ਚੇਤੇ ਆਵੇ। ਗੁਰੂ ਨਾਨਕ ਪਾਤਸ਼ਾਹ ਦੇ ਘਰ ਸੇਵਾ ਕਰਦੇ ਸੀ। ਇੱਕ ਦਿਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪਣੇ ਵਿਦਿਆਰਥੀਆਂ ਦੇ ਨਾਲ ਤਰਨ ਤਾਰਨ ਸਾਹਿਬ ਦਰਸ਼ਨ ਕਰਨ ਆਏ ਤੇ ਪਤਾ ਇਹਨਾਂ ਨੂੰ ਵੀ ਸੀ ਇੱਥੇ ਇੱਕ ਬਖਸ਼ੀ ਬੜੀ ਰੂਹ ਰਹਿੰਦੀ ਆ, ਨਾਮ ਜਪਣ ਵਾਲੀ ਰੂਹ ਰਹਿੰਦੀ। ਬਾਬਾ ਜੀ ਨੂੰ ਮਿਲ ਪਏ, ਅੱਗੋਂ ਜਾ ਕੇ ਬਾਬਾ ਜੀ ਸੇਵਾ ਕਰਨ ਲੈ ਸੀ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਅਜੇ ਨੌਜਵਾਨ 40 ਕੁ ਸਾਲ ਦੀ ਉਮਰ ਸੀ ਤੇ ਉਹਨਾਂ ਦੀ ਉਮਰ ਉਸ ਵੇਲੇ 70 ਸਾਲ ਸੀ। ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਇੱਥੇ ਕਾਲੀ ਧੌਲੀ ਦਾ ਮੈਂ ਪ੍ਰਮਾਣ ਆਪ ਜੀ ਨੂੰ ਦੇਣ ਲੱਗਾ। ਬਾਬਾ ਜੀ 40 ਸਾਲ ਦੇ ਤੇ ਬਾਬਾ ਭਾਗ ਸਿੰਘ 70 ਸਾਲ ਦੇ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਨੇ ਆਖਿਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਪਿਆਰ ਦੇ ਵਿੱਚ ਆਣ ਕੇ ਜਦੋਂ ਫਤਿਹ ਬੁਲਾਈ ਨਾ ਬਾਬਾ ਭਾਗ ਸਿੰਘ ਨੂੰ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਨੇ ਇੱਕ ਬਚਨ ਪੁੱਛਿਆ, ਇਹ ਤੁਹਾਡੀ ਸੁਰਤ ਮੰਗੂਗਾ, ਜਰਾ ਉੱਥੇ ਬੈਠ ਜਾਓ, ਜਾਂ ਆਪ ਜੀ ਦੀ ਇਕਾਗਰਤਾ ਮੰਗੂਗਾ ਇਹ ਬਚਨ ਜਿਹੜਾ ਮੈਂ ਕਰਨ ਲੱਗਾ, ਸੁਚੇਤ ਹੋਇਓ। ਬਾਬਾ ਬਚਨ ਗੁਰਬਚਨ ਸਿੰਘ ਸਾਹਿਬ ਕਹਿਣ ਲੱਗੇ, ਬਾਬਾ ਜੀ ਫਤਿਹ ਬੁਲਾ ਕੇ ਕਹਿਣ ਲੱਗੇ, ਮੈਂ ਇੱਕ ਆਪ ਜੀ ਨੂੰ ਗੱਲ ਪੁੱਛਾਂ। ਬਾਬਾ ਭਾਗ ਸਿੰਘ ਸਾਹਿਬ ਨੂੰ ਕਹਿਣ ਲੱਗੇ, ਮੈਂ ਇੱਕ ਆਪ ਜੀ ਨੂੰ ਬਚਨ ਪੁੱਛਾਂ। ਕਹਿੰਦੇ ਜੀ ਪੁੱਛੋ। ਬਾਬਾ ਭਾਗ ਸਿੰਘ ਸਾਹਿਬ ਬੜੇ ਲੰਬੇ ਉੱਚੇ ਜਵਾਨ ਸੀ, ਕਹਿੰਦੇ ਪੁੱਛੋ ਗੁਰਬਚਨ ਸਿੰਘ, ਕਿਉਂਕਿ ਛੋਟੀ ਉਮਰ ਦੇ ਸੀ ਨਾ ਗੁਰਬਚਨ ਸਿੰਘ, ਪੁੱਛ। ਕਹਿੰਦੇ 70 ਸਾਲ ਸੁਣਿਆ ਤੁਹਾਨੂੰ ਇੱਥੇ ਝਾੜੂ ਮਾਰਦਿਆਂ ਨੂੰ ਹੋ ਗਏ, ਜਪਜੀ ਸਾਹਿਬ ਪੜਦਿਆਂ ਨੂੰ ਹੋ ਗਏ, ਬਾਬਾ ਜੀ ਮੈਨੂੰ ਦੱਸੋਗੇ ਮਨ ਦੀ ਕੀ ਅਵਸਥਾ ਹੈ ਤੁਹਾਡੇ ਦੀ ਇਸ ਵੇਲੇ? ਮਨ ਇਸ ਵੇਲੇ ਮਨ ਕਿੰਨੇ ਕੁ ਰੰਗ ਵਿੱਚ ਆ? ਮਨ ਕਿੱਥੇ ਕੁ ਟਿਕਿਆ ਹੈ? 70 ਸਾਲ ਤੋਂ ਝਾੜੂ ਮਾਰਦੇ ਹੋ, ਜਪਜੀ ਪੜਦੇ ਹੋ, ਮਨ ਦੀ ਅਵਸਥਾ ਕੀ ਹੈ? ਤੇ ਗੁਰਮੁਖ ਪਿਆਰਿਓ, ਜ਼ਿੰਦਗੀ ਡਿੱਡਾ ਹੌਕਾ ਲੈ ਕੇ ਬਾਬੇ ਭਾਗ ਸਿੰਘ ਸਾਹਿਬ ਨੇ ਆਖਿਆ, ਗੁਰਬਚਨ ਸਿੰਘ ਤੂੰ ਪੁੱਛ ਲਿਆ ਸੱਚ? ਕੋਈ ਪੁੱਛਦਾ ਇਹ ਗੱਲ? ਤੁਸੀਂ ਕਦੀ ਕਿਸੇ ਨੂੰ ਮਿਲਦੇ ਹੋ, ਕਦੀ ਪੁੱਛਦੇ ਹੋ ਮਨ ਦੀ ਅਵਸਥਾ ਕੀ ਕੀ ਕਹਿੰਦੇ ਹੋ? ਜੇ ਕਹਿੰਦੇ ਘਰ ਜਾਓ ਤੇ ਸੋਭਾ ਕਿੰਨੇ ਦਾ ਆਇਆ, ਜੇ ਆ ਗੱਡੀ ਕਿੰਨੇ ਦੀ ਆਈ, ਆ ਮੁੰਦਰੀ ਕਿੰਨੇ ਦੀ ਬਣੀ, ਆ ਚੈਨੀ ਕਿੰਨੇ ਦੀ? ਸਾਡੀ ਤੇ ਇਹੋ ਹੀ ਬੋਲੀ ਆ। ਕਿੱਡੇ ਕਰਮਾਂ ਵਾਲੀ ਰੂਹ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਪੁੱਛਿਆ, ਬਾਬਾ 70 ਸਾਲ ਤੋਂ ਇੱਥੇ ਸੇਵਾ ਕਰਦਾ ਹੈ, ਮੈਨੂੰ ਦੱਸ ਤੇਰੇ ਮਨ ਦੀ ਕੀ ਅਵਸਥਾ ਵਾ? ਤੇ ਉਹਨੇ ਵੀ ਜ਼ਿੰਦਗੀ ਡਿੱਡਾ ਹੌਕਾ ਲੈ ਕੇ ਆਖਿਆ, ਗੁਰਬਚਨ ਸਿੰਘ ਜੇ ਤੂੰ ਪੁੱਛ ਲਿਆ ਹੈ ਨਾ ਤੇ ਮੈਂ ਇੱਕ ਅਸੂਲ ਬਣਾਇਆ ਵਾ ਕਿ ਜਦੋਂ ਮੈਨੂੰ ਕੋਈ ਜਿਹੜੀ ਗੱਲ ਪੁੱਛੇ ਮੈਂ ਉਦੋਂ ਸੱਚ ਦੱਸ ਦੇਣਾ। ਉਹਨਾਂ ਕਹਿੰਦਾ ਫਿਰ ਦੱਸੋ। ਤੇ ਕਹਿਣ ਲੱਗਾ, ਜਦੋਂ ਤੂੰ ਮੈਨੂੰ ਆਣ ਕੇ ਫਤਿਹ ਬੁਲਾਈ ਹੈ ਨਾ ਗੁਰਬਚਨ ਸਿੰਘ, ਮੈਨੂੰ ਤੂੰ ਚੰਗਾ ਨਹੀਂ ਲੱਗਾ। ਧਿਆਨ ਦਿਓ, ਇਹ ਮੇਰੇ ਮਨ ਦੀ ਅਵਸਥਾ ਵਾ, ਤੂੰ ਮੈਨੂੰ ਚੰਗਾ ਨਹੀਂ ਲੱਗਾ। ਆਖਿਆ ਜੀ ਕਿਉਂ? ਕਹਿਣ ਲੱਗੇ, ਮੈਨੂੰ ਉਹ ਚੰਗੇ ਲੱਗਦੇ ਜਿਹੜੇ ਮੇਰੇ ਪੈਰਾਂ ਤੇ ਮੱਥਾ ਟੇਕਦੇ ਨੇ। ਨਹੀਂ ਪਤਾ ਲੱਗਾ ਜੀ, ਮੈਨੂੰ ਉਹ ਚੰਗੇ ਲੱਗਦੇ ਨੇ ਜਿਹੜੇ ਮੈਨੂੰ ਪੱਥਾ ਟੇਕਦੇ ਨੇ, ਮੈਨੂੰ ਫਤਿਹ ਬੁਲਾਉਣ ਵਾਲਾ ਚੰਗਾ ਨਹੀਂ ਉਹ ਲੱਗਾ। ਤੇ ਬਾਬਾ ਗੁਰਬਚਨ ਸਿੰਘ ਸਾਹਿਬ ਫਿਰ ਕਹਿਣ ਲੱਗੇ, ਬਾਬਾ 70 ਸਾਲ ਤੋਂ ਝਾੜੂ ਮਾਰਦਾ, ਅਜੇ ਰੋਗੀ ਹੈ, ਅਜੇ ਮੱਥਾ ਟਿਕਾਉਣ ਦਾ, ਪੂਜਾ ਕਰਾਉਣ ਦਾ ਅੰਦਰਲਾ ਕੋੜ ਨਹੀਂ ਦੂਰ ਹੋਇਆ। ਤੇ ਫਿਰ 70 ਸਾਲ ਦੇ ਬਜ਼ੁਰਗ ਨੇ ਜਦੋਂ ਹੌਕਾ ਲੈ ਕੇ ਆਖਿਆ, ਗੁਰਬਚਨ ਸਿੰਘ ਜੇ ਤੂੰ ਪੁੱਛ ਲਿਆ, ਤੈਨੂੰ ਪਤਾ ਲੱਗ ਗਿਆ ਕਿ ਮੇਰੇ ਅੰਦਰ ਕੋੜ ਪਿਆ ਵਾ, ਤੇ ਉਹ ਕੋੜ ਮਟਾਉਣ ਵਾਲਾ ਗੁਰੂ ਅਰਜਨ ਦੇਵ ਸਾਹਿਬ ਬੈਠਾ ਈ, ਤੂੰ ਗੁਰੂ ਦਾ ਅੰਮ੍ਰਿਤਧਾਰੀ ਸਿੱਖਿਆ, ਕਰ ਮੇਰੀ ਅਰਦਾਸ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ, ਮੇਰਾ ਇਹ ਕੋੜ ਠੀਕ ਹੋ ਜੇ, ਤੇ ਮੈਨੂੰ ਉਹ ਬੰਦਾ ਪਿਆਰਾ ਲੱਗੇ ਜਿਹੜਾ ਆਣ ਕੇ ਆਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੈਨੂੰ ਮੱਥਾ ਟੇਕਣ ਵਾਲੇ ਨਾ ਚੰਗੇ ਲੱਗਣ, ਮੈਨੂੰ ਉਹ ਚੰਗੇ ਲੱਗਣ ਜਿਹੜੇ ਪਰਮੇਸ਼ਵਰ ਦੀ ਬੁਲਾਈ ਹੋਈ ਫਤਿਹ ਬੁਲਾਉਂਦੇ ਨੇ। ਤੇ ਫਿਰ ਬਾਬੇ ਗੁਰਬਚਨ ਸਿੰਘ ਸਾਹਿਬ ਨੇ ਪਰਿਕਰਮਾ ਜੀ ਖਲੋ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਸਤਿਗੁਰੂ ਦੇ ਹਰ ਦੇ ਚਰਨਾਂ ਵਿਚ ਬੇਨਤੀ ਕੀਤੀ, ਸਾਹਿਬਾ ਇਹਨੇ 70 ਸਾਲ ਤੁਹਾਡੇ ਘਰ ਸੇਵਾ ਕੀਤੀ, ਅਜਬ ਜੀ ਸਾਹਿਬ ਪੜਿਆ ਵਾ, ਇਸ ਆਪਣੇ ਸੇਵਕ ਨੂੰ ਆਰਾਮ ਦੇ ਦਿਓ। ਤੇ ਕਹਿੰਦੇ ਨੇ ਉਸ ਦਿਨ ਤੋਂ ਬਾਬਾ ਭਾਗ ਸਿੰਘ ਸਾਹਿਬ ਇੱਕ ਐਸੀ ਬਿਰਤੀ ਦੇ ਮਾਲਕ ਬਣ ਗਏ ਕਿ ਜਿਹਨੇ ਦੂਰੋਂ ਆਉਣਾ ਉਹਨੂੰ ਉੱਥੇ ਹੱਥ ਜੋੜ ਕੇ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੱਥਾ ਟਿਕਾਉਣ ਦੀ ਆਦਤ ਹਟ ਗਈ। ਇਹ ਨਹੀਂ ਕਿ 70 ਸਾਲ ਵਿਚ ਪਾਇਆ ਨਹੀਂ ਜਾ ਸਕਦਾ, ਕਿਸੇ ਵੇਲੇ ਵੀ ਘਟਨਾ ਘਟ ਸਕਦੀ ਆ, ਕਿਸੇ ਵੇਲੇ ਵੀ ਬਖਸ਼ਿਸ਼ ਵਰ ਸਕਦੀ ਆ। ਬਾਬਾ ਫਰੀਦ ਜੀ ਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ, ਫਰੀਦਾ ਕਾਲੀ ਧੌਲੀ ਕਾਲੇ ਵਾਲਾਂ ਨਾਲ ਧੌਲੇ ਵਾਲਾਂ ਨਾਲ ਸਾਹਿਬ ਸਦਾ ਹੈ, ਸਾਹਿਬ ਬਜੁਰਗ ਪੁਣੇ ਵਿਚ ਵੀ ਮਿਲ ਸਕਦਾ ਹੈ, ਕਾਲਿਆਂ ਵਿਚ ਵੀ ਮਿਲ ਸਕਦਾ ਹੈ। ਮਗਰ ਮੈਂ ਇੱਕ ਆਪ ਜੀ ਨੂੰ ਬੇਨਤੀ ਕਰਾਂ, ਫਿਰ ਹੁਣ ਤੁਸੀਂ ਇਸ ਸੋਚ ਵਿਚ ਨਾ ਰਹਿ ਜਾਣਾ ਕਿ ਜੇ ਬਜੁਰਗ ਚ ਵੀ ਮਿਲ ਜਾਂਦਾ ਤੇ ਆਪਾਂ ਹੁਣ ਨਹੀਂ ਜਪਣਾ, ਬਜੁਰਗੀ ਚ ਜਪ ਲਾਂਗੇ। ਨਹੀਂ ਨਹੀਂ, ਹੁਣ ਤੋਂ ਪਰਮੇਸ਼ਵਰ ਦੀ ਬੰਦਗੀ ਕਰਨੀ ਸ਼ੁਰੂ ਕਰੋ। ਤੇ ਮੇਰੇ ਸਾਹਿਬ ਜੀ ਕਹਿੰਦੇ ਕਾਲੀ ਧੌਲੀ ਸਾਹਿਬ ਸਦਾ ਹੈ, ਕਦੋਂ ਜੀ? ਜੇ ਕੋ ਚਿੱਤ ਕਰੇ, ਜੇ ਕੋਈ ਉਹਨੂੰ ਚੇਤੇ ਕਰੇ, ਤੇ ਚਿੱਤ ਦਾ ਮਤਲਬ ਚੇਤੇ ਕਰੇ। ਹਾਂਜੀ ਹਾਂਜੀ,
1: ਆਪਣਾ ਲਾਇਆ ਫਿਲਮ ਨਾ ਲੱਗਈ ਜੇ ਲੋਚੈ ਸਭ ਕੋਏ।
0: ਇਸ ਵਚਨ ਵੱਲ ਧਿਆਨ ਦਿਓ, ਕਹਿੰਦੇ ਜਿਹੜਾ ਪਰਮ ਪਿਤਾ ਪਰਮੇਸ਼ਵਰ ਹੈ ਨਾ, ਤੇਰੀਆਂ ਕੋਸ਼ਿਸ਼ਾਂ ਕਰਕੇ ਨਹੀਂ ਮਿਲਣਾ, ਆਪਣਾ ਲਾਇਆ ਫਿਲਮ ਨਾ ਲੱਗਈ। ਉਹ ਕਿਤੇ ਛੋਟਾ ਜਿਹਾ ਨਹੀਂ ਕਿ ਜੇ ਤੂੰ ਉਹਨੂੰ ਆਪਣੀ ਕੋਸ਼ਿਸ਼ ਨਾ ਆਪਣੀ ਚਤਰਾਈ ਨਾ ਪਾਉਣਾ ਪਾਵੇਂ ਤੇ ਤੂੰ ਉਹਨੂੰ ਪਾ ਲੈ, ਨਾ ਨਾ। ਜੇ ਲੋਚੇ ਸਭ ਕੋਏ, ਆਪਣ ਲਿਆ ਜੇ ਮਿਲੇ ਸਭ ਕੋ ਭਾਗਠ ਹੋਏ, ਸਭ ਕੋ ਜੇ ਆਪਣੇ ਕਰਕੇ ਮਿਲਦਾ ਹੋਵੇ ਤੇ ਸਾਰੇ ਲੋਕੀ ਭਾਗਾਂ ਵਾਲੇ ਬਣ ਜਾਣ, ਸਾਰੇ ਲੋਕੀ ਰੱਬ ਦੀ ਪ੍ਰਾਪਤੀ ਕਰ ਲੈਣ। ਰੱਬ ਕਿੰਨਾ ਨੂੰ ਮਿਲਦਾ ਵਾ? ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੁੰਦੀ, ਜਿਨ੍ਹਾਂ ਤੇ ਗੁਰੂ ਦੀ ਜੀਵ ਆਤਮਾ ਨਾਮ ਜਪਦੀ ਆ, ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ, ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਾਵੇ। ਇਹ ਖੇਲ ਸਦਾ ਉਹਦਾ ਆਪਣਾ ਹੀ ਆ। ਇਹ ਤੇ ਜੀਵ ਆਤਮਾ ਨੇ ਤੇ ਅੰਮ੍ਰਿਤ ਵੇਲੇ ਉੱਠਣਾ ਵਾ, ਸਾਰੀ ਰਾਤ ਸਿਮਰਨ ਕਰਨਾ ਹੈ। ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣੇ ਪਕਾਰ, ਜਦੋਂ ਇਹ ਰਾਤ ਦਿਨ ਉੱਠੂਗਾ, ਅੰਮ੍ਰਿਤ ਵੇਲੇ ਨਾਮ ਜਪੂਗਾ ਤੇ ਮੇਹਰ ਉਹਦੀ ਹੋਊਗੀ। ਅੰਮ੍ਰਿਤ ਵੇਲੇ ਬੋਲਿਆ ਬਬੀਆ ਤਾਂਦਰ ਸੁਣੀ ਪਕਾਰ, ਫਿਰ ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ, ਫਿਰ ਉੱਤੋਂ ਫਰਮਾਨ ਹੋਊਗਾ ਕਿ ਪਿਆਸ ਦਾ ਮਾਰਿਆ ਇਹਦੇ ਉੱਤੇ ਕਿਰਪਾ ਹੋਵੇ, ਮੀਂਹ ਪਵੇ। ਇੱਥੇ ਵੀ ਬਾਬਾ ਜੀ ਕਹਿੰਦੇ ਨੇ, ਆਪਣ ਲਿਆ ਆਪਣ ਲਾਇਆ ਪਿਰਮ ਨਾ ਲੱਗਈ ਜੇ ਲੋਚੇ ਸਭ ਕੋਏ। ਜੇ ਸਾਰੇ ਲੋਚ ਲੈਣ ਕਿ ਪਰਮੇਸ਼ਵਰ ਮੇਰੇ ਕਰਕੇ ਮਿਲ ਜਾਣਾ ਵਾ, ਨਹੀਂ ਕੋਸ਼ਿਸ਼ ਨਾਲ ਨਹੀਂ ਮਿਲਣਾ, ਮੇਹਰ ਨਾਲ ਮਿਲਣਾ ਹੈ। ਕੋਸ਼ਿਸ਼ ਨਾਲ ਨਹੀਂ ਮਿਲਣਾ, ਕਾਹਦੇ ਨਾਲ ਮਿਲਣਾ ਹੈ? ਫਿਰ ਇੱਕ ਵਾਰ ਗੱਜ ਕੇ ਆਖੋ, ਕਾਹਦੇ ਨਾਲ ਮਿਲਣਾ ਹੈ? ਬਖਸ਼ਿਸ਼ ਨਾਲ ਮਿਲਣਾ ਹੈ ਉਹਦੀ ਨਾਲ। ਹਾਂਜੀ,
1: ਇਹੋ ਪਿਰਮ ਪਿਆਲਾ ਖਸਮਕਾ ਜੈ ਭਾਵੈ ਤੈ ਦੇ।
0: ਹੁਣ ਪਿਆਰ ਦੀ ਗੱਲ ਆ, ਆਖੋ ਸਤਨਾਮ ਸ੍ਰੀ। ਇਹ ਜਿਹੜਾ ਪ੍ਰੇਮ ਦਾ ਪਿਆਲਾ, ਇਹ ਪਿਰਮ ਪਿਆਲਾ ਖਸਮਕਾ, ਬੋਲੋ ਜੀ, ਇਹ ਪਿਰਮ ਪਿਆਲਾ। ਪਿਆਲਾ ਸ਼ਬਦ ਆਇਆ ਜੇ ਪਿਆਲਾ, ਆ ਪਿਆਲੇ ਆਪਾਂ ਹੋਰ ਮੂੰਹ ਨੂੰ ਲਾਏ ਨੇ, ਹੋਰ ਵੀ ਪਿਆਲੇ ਸਾਡੇ ਮੂੰਹ ਨੂੰ ਲੱਗੇ ਨੇ। ਉੱਥੇ ਫ੍ਰੀ ਮੌਂਟ ਕਥਾ ਕਰਕੇ ਉੱਠਿਆ ਰੇਡੀਓ ਦੇ ਉੱਤੇ, ਇੱਕ ਸਿੱਖ ਕਹਿੰਦਾ ਜੀ ਤੁਸੀਂ ਟੈਲੀਫੋਨ ਆਇਆ, ਕਹਿੰਦਾ ਸ਼ਰਾਬ ਸ਼ਰਾਬ ਸ਼ਰਾਬ ਬੜੀ, ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਸ਼ਰਾਬ ਪੀਣੀ ਨੀਗੀ? ਤੇ ਮੈਂ ਕਿਹਾ ਫਿਰ ਤੂੰ ਦਿਖਾ ਦੇ ਕਿੱਥੇ ਲਿਖਿਆ ਕਿ ਪੀਣੀ ਆ। ਮੈਂ ਤੇ 50 ਜਗ੍ਹਾ ਤੇ ਤੈਨੂੰ ਦਿਖਾ ਦੂੰਗਾ ਕਿ ਭੰਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ ਜੋ ਜੋ ਵਰਤ ਤੀਰਥ ਵਰਤ ਕੀਏ ਸਭੇ ਸਤਲ ਜਾਏ, ਉਹ ਸਾਰੇ ਬਿਰਥੇ ਚੱਲ ਜਾਂਦੇ ਨੇ। ਜਿਹੜਾ ਨਾਮ ਜਪਦਾ ਭਾਵੇਂ ਕੁਝ ਕਰਦਾ ਵਾ, ਜਿਹਦੇ ਮੂੰਹ ਨੂੰ ਸ਼ਰਾਬ ਲੱਗਦੀ ਆ ਉਹ ਭਾਵੇਂ ਕਿੰਨਾ ਨਿਤਨੇਮ ਵੀ ਉਹਦਾ ਬਿਰਥਾ ਚੱਲਿਆ ਜਾਂਦਾ ਹੈ। ਕਿੰਨੇ ਹੋਰ ਬਚਨ ਨੇ ਗੁਰਬਾਣੀ ਦੇ ਵਿੱਚ ਆਣ ਕੇ, ਐਸਾ ਮਧ ਮੂਲ ਨਾ ਪੀਤੀ ਜੇ ਕਾ ਪਾਰ ਵਸਾਏ, ਜਿੱਤ ਪੀਤੇ ਖਸਮ ਵਿਸਰੇ ਦਰਗੇ ਮਿਲੇ ਸਜਾਏ। ਕਿੰਨੇ ਬਾਣੀ ਦੇ ਵਿੱਚ ਸ਼ਬਦ ਲਿਖੇ ਨੇ। ਤੇ ਇੱਕ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਕਾਰੂ ਪਾਤਸ਼ਾਹ ਨੇ ਆਖਿਆ ਨਾ ਮਹਾਰਾਜ ਮੈਨੂੰ ਉਪਦੇਸ਼ ਬਖਸ਼ੋ ਜੀਵਨ ਕਿਤਨਾ ਮੁਬਾਰਕ ਹੋਵੇ, ਤੇ ਮੇਰੇ ਸਤਿਗੁਰੂ ਨੇ ਉੱਥੇ ਇੱਕ ਬਚਨ ਆਖਿਆ, ਪੀਏ ਪਿਆਲੇ ਪੀਏ, ਬੋਲ ਗੱਜ ਕੇ ਬੋਲੋ ਪੀਏ। ਇਸ ਤਰ੍ਹਾਂ ਲੱਗਦਾ ਸਾਡੇ ਵਿੱਚ ਕੋਈ ਇਹੋ ਜਿਹਾ ਨਹੀਂ ਬੈਠਾ ਜਿਹੜਾ ਪੀਂਦਾ, ਫਿਰ ਵੀ ਕੋਈ ਹੋਇਆ ਤੇ ਗੁਰੂ ਬਖਸ਼ ਦਊ। ਪੀਏ ਪਿਆਲੇ ਅਰ ਖਾਏ ਕਬਾਬ, ਕਬਾਬ ਮੀਟ ਆ ਹੱਡੀਆਂ ਚੱਪਦੇ ਜਿਹੜੇ, ਪੀਏ ਖਬਾਲ ਪਿਆਲੇ ਅਰ ਖਾਏ ਕਬਾਬ, ਦੇਖੋ ਰੇ ਲੋਗਾ ਜੋ ਹੋਤੇ ਖਰਾਬ। ਉਹਨਾਂ ਦੀ ਗਿਣਤੀ ਗੁਰੂ ਨਾਨਕ ਨੇ ਖਰਾਬ ਵਿੱਚ ਕੀਤੀ ਆ ਕਿ ਇਹਨਾਂ ਦਾ ਜੀਵਨ ਖਰਾਬ ਹੋ ਗਿਆ ਏ, ਇਹਨਾਂ ਦਾ ਜੀਵਨ ਬਰਬਾਦ ਹੋ ਗਿਆ ਜਿਨ੍ਹਾਂ ਨੇ ਪਿਆਲਿਆਂ ਨੂੰ ਮੂੰਹ ਲਾ ਲਿਆ ਵਾ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਇੱਥੇ ਕਹਿੰਦੇ ਨੇ, ਇਹ ਜਿਹੜਾ ਨਾਮ ਰੂਪੀ ਪਿਰਮ ਦਾ ਪਿਆਲਾ ਨਾ, ਇਹ ਪਿਰਮ ਪਿਆਲਾ ਖਸਮ ਕਾ بولو جی اے پرم پیالا جے پاوے تے دے اے تے جڑا اونوں چنگا لگدا ہے جڑا منگ کردا ہے امرت ویلے اٹھ کے کہندا صاحبا آ میں بھوک کر دیتا ہے.

0: ਪਿਰਮ ਦਾ ਪਿਆਲਾ ਪਿਆਰਿਓ, ਜਿਹੜੇ ਉਹਨੂੰ ਚੰਗੇ ਲੱਗਦੇ ਉਹਨਾਂ ਨੂੰ ਪਿਆਉਂਦਾ ਏ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ। ਹਾਂਜੀ,
1: ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਜੇਠ।
0: ਇਹ ਸਲੋਕ ਕੱਲ ਵਿਚਾਰਾਂਗੇ, ਸਮਾਂ ਹੋ ਗਿਆ। ਅੱਜ ਆਪ ਜੀ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਬਚਨ ਜੋ ਸਰਵਣ ਕੀਤਾ ਹੈ, ਕਾਲੀ ਧੌਲੀ ਸਹਿਬ ਸਦਾ ਹੈ ਜੇ ਕੋ ਚਿੱਤ ਕਰੇ। ਜਿਸ ਵੇਲੇ ਵੀ ਕਿਸੇ ਨੇ ਪੁੱਛਿਆ ਮਹਾਂਪੁਰਸ਼ਾਂ ਨੂੰ ਜੀ ਸਵੇਰਾ ਕਦੋਂ ਹੋਊਗਾ, ਸਵੇਰਾ ਰਾਤ ਕਦੋਂ ਮੁੱਕੂਗੀ, ਕਿਸੇ ਨੇ ਪੁੱਛਿਆ ਜੀ ਰਾਤ ਇਹ ਅਗਿਆਨਤਾ ਦੀ ਰਾਤ ਕਦੋਂ ਮੁੱਕੂਗੀ, ਤੇ ਉਹਨਾਂ ਨੇ ਆਖਿਆ ਜਦੋਂ ਜਾਗ ਉੱਠੇਗਾ ਉਦੋਂ ਹੀ ਰਾਤ ਮੁੱਕ ਜੂ, ਜਦੋਂ ਜਾਗੋ ਉਦੋਂ ਹੀ ਸਵੇਰਾ, ਜਦੋਂ ਜਾਗੋ ਉਦੋਂ ਹੀ ਸਵੇਰਾ। ਤੁਸੀਂ ਕਦੀ 12 ਵਜੇ ਰਾਤ ਨੂੰ ਉੱਠ ਕਲੋ, ਸਵੇਰਾ ਹੀ ਹੋਇਆ ਹੁੰਦਾ। ਗੁਰਮੁਖ ਪਿਆਰੇ ਹੋ, ਰਾਤ ਤਾਂ ਮੁੱਕਣਾ ਚਾਹੁੰਦੀ, ਅਸੀਂ ਨਹੀਂ ਮੁਕਾਉਣਾ ਚਾਹੁੰਦੇ, ਗੁਰੂ ਮੇਰਾ ਬਖਸ਼ਿਸ਼ ਕਰਦੇ। ਤੁਸੀਂ ਕਿਸੇ ਵੇਲੇ ਵੀ ਪਰਮੇਸ਼ਵਰ ਨੂੰ ਪਾ ਸਕਦੇ ਹੋ। ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਪ੍ਰੋਗਰਾਮ ਬਣਾਇਆ, ਜੇ ਤੁਹਾਡੇ ਵਿੱਚੋਂ ਕੋਈ ਰੂਹਾਂ ਤਿਆਰ ਹੋ ਗਈਆਂ ਅੰਮ੍ਰਿਤ ਛਕਣ ਲਈ, ਤੇ ਫਿਰ 29 ਤਰੀਕ ਨੂੰ ਅੰਮ੍ਰਿਤ ਵੇਲੇ ਅੰਮ੍ਰਿਤ ਦਾ ਬਾਟਾ ਇਸ ਸਥਾਨ ਦੇ ਉੱਤੇ ਹਰ ਵਾਰ ਤੁਸੀਂ ਦਾਸ ਨੂੰ ਸੇਵਾ ਬਖਸ਼ ਦਿਓ। ਐਰਕਾਂ ਵੀ ਝੋਲੀ ਵਿੱਚ ਕੁਝ ਨਾਮ ਪਾਓ, 2, 4, 5, 10 ਸਿੱਖਾਂ ਦੇ, ਆਪਾਂ ਖੁਸ਼ੀਆਂ ਲੈ ਕੇ ਜਾਈਏ ਆਪ ਜੀ ਦੀਆਂ, ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਕੇ। ਮੇਰਾ ਵੀ ਆਉਣਾ ਸਫਲ ਹੋ ਜੇ, ਦੀਵਾਨ ਲੱਗਣੇ ਖੁਸ਼ ਸਫਲ ਹੋ ਜਾਣ, ਮੇਰਾ ਸਤਿਗੁਰੂ ਕਿਰਪਾ ਕਰੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ, ਅਵਰਾ ਨਾਮ ਜਪਾਵੇ, ਭੁੱਲਾਂ ਨਾ ਚਿਤਾਰਨੀਆਂ। ਅਸੀਸ ਦਿਓ, ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਦਾ ਸਦਕਾ, ਰਹਿਮਤ ਦਾ ਸਦਕਾ ਆਪ ਜੀ ਗੁਰਮੁਖ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਦਦਾਰ ਕਰਨ ਲਈ ਮਨ ਵਿਚ ਫੁਰਨਾ ਬਣਾ ਕੇ ਪੱਟ ਇਕ ਸ਼ਬਦ ਬੜਾ ਪਿਆਰਾ ਕਹਿੰਦਾ ਹੈ, ਸੋ ਕਹੋ ਟਲ ਗੁਰ ਸੇਵ ਹੈ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਦੁਖ ਜਾਏ। ਧਿਆਨ ਦਿਓ ਇਕਾਗਰਤਾ ਨਾਲ, ਸੁਤੇ ਸਿੱਧ ਕਈ ਵਾਰ ਪੜ੍ਹਦੇ ਆ ਇਹ ਵਚਨ, ਧਿਆਨ ਨਹੀਂ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਭ ਤੋਂ ਵੱਡਾ ਦੁੱਖ ਕਿਹਨੂੰ ਆਖਿਆ। ਗੁਰਮੁਖ ਪਿਆਰਿਓ ਆਪਣੀ ਸੁਰਤ ਨੂੰ ਜਗਾ ਕੇ ਗੁਰੂ ਦੀ ਸ਼ਰਨ ਵਿਚ ਬੈਠਿਆ ਕਰੋ। ਗੁਰੂ ਗ੍ਰੰਥ ਸਾਹਿਬ ਦੇ ਵਿਚ ਜੰਮਣ ਮਰਨਾ ਵੱਡਾ ਵਿਛੋੜਾ, ਜੰਮਣ ਮਰਨਾ ਵੱਡਾ ਵਿਛੋੜਾ, ਸਭ ਤੋਂ ਵੱਡਾ ਵਿਛੋੜਾ, ਸਭ ਤੋਂ ਵੱਡਾ ਦੁੱਖ। ਗੁਰਬਾਣੀ ਦੇ ਵਿਚ ਸਭ ਤੋਂ ਵੱਡੀ ਸਜ਼ਾ ਦੱਸੀ ਆ ਜੰਮਣਾ ਤੇ ਮਰਨਾ। ਇਹ ਜੰਮਣ ਤੇ ਮਰਨ ਦਾ ਦੁੱਖ ਜਿਹੜਾ ਕਿਤੇ ਵੀ ਨਹੀਂ ਮਿਟਦਾ। ਭੱਟ ਕਹਿੰਦਾ ਹੈ, ਜੇ ਕਦੀ ਗੁਰੂ ਦੇ ਦੀਦਾਰ ਹੋ ਜਾਣ ਜੀਵ ਆਤਮਾ ਨੂੰ, ਦਰਸ਼ਨ ਪਰਸ ਹੈ ਗੁਰੂ ਕੇ ਜਨਮ ਮਰਨ ਦੁੱਖ ਜਾਏ, ਜੰਮਣ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ। ਤੇ ਆਪ ਜੀ ਉਸ ਸਤਿਗੁਰੂ ਪੂਰੇ ਦੇ ਦਰਸ਼ਨ ਕੀਤੇ ਨੇ ਆਣ ਕੇ, ਜਿਹਦੇ ਦੀਦਾਰ ਕੀਤਿਆਂ ਤੋਂ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਇਕ ਜਨਮ ਦੀ ਨਹੀਂ। ਕਦੀ ਧਿਆਨ ਦਿਆ ਕਰੋ ਇਕ ਇਕ ਬਚਨ ਵੱਲ, ਜਨਮ ਜਨਮ ਦੀ ਕੱਟੀ ਹੈ, ਜਨਮ ਜਨਮ ਦੀ ਮੈਲ ਜਿਹੜੀ ਲੱਗੀ ਆ, ਜਨਮ ਜਨਮ ਦੇ ਵਿਯੋਗਾਂ ਦੇ ਵਿਛੋੜੇ ਦੀ ਮੈਲ ਜਿਹੜੀ ਲੱਗੀ, ਸਤਿਗੁਰੂ ਦੇ ਹਜੂਰੀ ਵਿਚ ਆਣ ਕੇ ਸੱਤਾ ਬਲਵੰਡ ਇਹ ਬਚਨ ਕਹਿ ਰਹੇ ਨੇ, ਹੋਵੇ ਸਿਵਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਉਸ ਗੁਰੂ ਵੱਲ ਨੇਤਰ ਚੁੱਕੋ, ਸਤਿਗੁਰੂ ਗਰੀਬ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਕ ਰਸ ਹੋ ਕੇ ਪੜੀਏ ਗੁਰ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਚਨ ਨੂੰ ਸਮਝੋ। ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਮੇਰਾ ਗੁਰ ਮੇਰਾ ਗੁਰੂ ਮੇਰਾ ਗੁਰ ਪੂਰਾ ਸੁਖ ਦਾਤਾ ਮੇਰਾ ਪੂਰਾ ਗੁਰੂ ਜਿਹੜਾ ਹੈ ਕਾਹਦਾ ਦਾਤਾ ਹੈ ਜੀ ਸਾਰੇ ਆਖੋ ਕਾਹਦਾ ਸੁਖਾਂ ਦਾ ਦਾਤਾ ਹੈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਏ। ਇੱਥੇ ਕਹਿੰਦੇ ਨੇ ਮੇਰਾ ਜਿਹੜਾ ਪੂਰਾ ਗੁਰੂ ਆ ਸੁਖਾਂ ਦਾ ਦਾਤਾ ਹੈ ਤੇ ਅਗਲੇ ਬਚਨ ਵੱਲ ਮੈਂ ਆਪ ਜੀ ਦੀ ਤਵੱਜੋ ਦੇਵਣੀ ਚਾਹੁੰਦਾ। ਕਹਿੰਦੇ ਬੰਧਨ ਕਾਟ ਕਰੇ ਮਨ ਨਿਰਮਲ ਕਿਹੜੇ ਬੰਧਨ ਨੇ ਜਿਨ੍ਹਾਂ ਨੂੰ ਕੱਟ ਕੇ ਉਹ ਗੁਰੂ ਮਨ ਨੂੰ ਨਿਰਮਲ ਕਰਦਾ ਹੈ ਪਵਿੱਤਰ ਕਰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਜਦੋਂ ਤੁਸੀਂ ਇਹ ਬਚਨ ਪੜ੍ਹਦੇ ਹੋ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਤਾਰੇ ਬਸਰੇ ਹਿਰਦੇ ਗੁਰ ਚਰਨ ਬਿਆਰੇ ਤੇ ਅੱਗੇ ਜਾ ਕੇ ਮੇਰੇ ਸਤਿਗੁਰ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਨ ਲੀਨ ਆ ਜੇ ਬੰਧਨ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਲੀਨਾ ਦਾ ਇੱਥੇ ਮਤਲਬ ਲੀਨ ਹੋ ਗਿਆ ਕਾਹਦੇ ਵਿੱਚ ਕਾਮ ਕ੍ਰੋਧ ਲੋਭ ਤੇ ਮੋਹ ਦੇ ਵਿੱਚ ਮਨ ਹੋ ਗਿਆ ਲੀਨ ਐਸਾ ਫਸ ਗਿਆ ਐਸਾ ਫਸ ਗਿਆ ਕਹਿੰਦਾ ਇਤੋਂ ਤੇ ਬਾਹਰ ਹੋਇਆ ਹੀ ਨਹੀਂ ਜਾ ਸਕਦਾ ਮੋਹ ਤੇ ਛੱਡਿਆ ਹੀ ਨਹੀਂ ਜਾ ਸਕਦਾ। ਕੋਈ ਕਹਿੰਦਾ ਜੀ ਕਾਮ ਬਹੁਤ ਬਲੀ ਆ ਇਹ ਛੱਡਿਆ ਹੀ ਨਹੀਂ ਜਾ ਸਕਦਾ ਕੋਈ ਕਹਿੰਦਾ ਜੀ ਮੇਰਾ ਗੁੱਸਾ ਹਟਦਾ ਹੀ ਨਹੀਂ ਕੋਈ ਕਹਿੰਦਾ ਲੋਭ ਮੇਰੇ ਕੋਲੋਂ ਛੱਡਿਆ ਹੀ ਨਹੀਂ ਜਾਂਦਾ ਐਸਾ ਲੀਨ ਹੋ ਗਿਆ ਇਹਦੀ ਗੁਲਾਮੀ ਵਿੱਚ ਫਸ ਗਿਆ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਜਦੋਂ ਲੀਨ ਹੀ ਹੋ ਗਿਆ ਤੇ ਹੋਰ ਕੋਈ ਚਾਰਾ ਹੀ ਨਾ ਰਿਹਾ ਤੇ ਫਿਰ ਗੁਰੂ ਦੀ ਸ਼ਰਨ ਵਿੱਚ ਆਣ ਕੇ ਇਹਨੇ ਹੱਥ ਜੋੜ ਕੇ ਆਖਿਆ ਇੱਕ ਕੋਟ ਪੰਚ ਸਿੱਖ ਦਾਰਾ ਪੰਚੇ ਮੰਗੇ ਹਾਲਾ। ਸਤਿਗੁਰੂ ਇੱਕ ਐਸੇ ਕਿਲੇ ਦੇ ਵਿੱਚ ਮੈਂ ਰਹਿ ਰਿਹਾ ਜਿਹਦੇ ਵਿੱਚ ਪੰਜ ਸਿੱਖਦਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਪੰਜੇ ਹੀ ਮੇਰੇ ਕੋਲੋਂ ਆਣ ਕੇ ਮਾਮਲਾ ਮੰਗਦੇ ਨੇ ਆਖੋ ਸਤਨਾਮ ਸ੍ਰੀ ਪੰਚੇ ਮੰਗੇ ਹਾਲਾ ਜਿਵੇਂ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਣ ਦੁਖਾਲਾ। ਹੇ ਮਹਾਰਾਜ ਇੰਨਾ ਦੁਖੀ ਕਰਦੇ ਨੇ ਇਤਨਾ ਦੁਖੀ ਕਰਦੇ ਨੇ ਮੈਂ ਕਿਸੇ ਦੀ ਜ਼ਮੀਨ ਵੀ ਨਹੀਂ ਬੋਈ ਇਹ ਪੰਜੇ ਆਣ ਕੇ ਮੇਰਾ ਜੋ ਕੁਝ ਹੁੰਦਾ ਲੁੱਟ ਕੇ ਲੈ ਜਾਂਦੇ ਨੇ। ਹਰ ਕੇ ਲੋਗਾ ਮੌਕੋ ਨੀਤ ਡਸੇ ਪਟਵਾਰੀ ਹਰੀ ਦੇ ਲੋਗੋ ਸਤਸੰਗਿਓ ਮੈਨੂੰ ਇੱਕ ਇੱਕ ਨਿਤ ਨਿਤ ਹਰ ਦਿਹਾੜੇ ਮਨ ਰੂਪੀ ਪਟਵਾਰੀ ਇਹਨਾਂ ਪੰਜਾਂ ਦੀ ਫੌਜ ਲੈ ਕੇ ਆਣ ਕੇ ਸਭ ਕੁਝ ਲੁੱਟ ਕੇ ਲੈ ਜਾਂਦਾ ਹੈ ਤੇ ਮਹਾਰਾਜ ਮੇਰੀ ਕਿਤੇ ਪੇਸ਼ ਨਹੀਂ ਜਾਂਦੀ ਤੇ ਹੁਣ ਵਾਸਤਾ ਪਾਇਆ ਸੋ ਉੱਪਰ ਪੂਜਾ ਕਰ ਮੈਂ ਗੁਰ ਪੈ ਪਕਾਰਿਆ। ਪਹਿਲੀ ਗੱਲ ਤੇ ਜਿਹਨੂੰ ਇਹ ਸੁੱਧ ਆ ਜਾਏ ਜਿਹਨੂੰ ਇਹ ਚੇਤਾ ਆ ਜਾਏ ਕਿ ਗੁਰੂ ਕੇ ਪਿਆਰਿਓ ਮੈਂ ਲੁੱਟਿਆ ਜਾ ਰਿਹਾ ਮੈਂ ਇਸ ਗੱਲ ਦਾ ਪਤਾ ਵੀ ਕਿਹਨੂੰ ਲੱਗਾ ਆਖੋ ਸਤਨਾਮ ਸ੍ਰੀ ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਤਾਂ ਤੇ ਤੀਸਰੇ ਬਾਪੂ ਨੇ ਵਚਨ ਕੀਤਾ ਇਕਾਗਰਤਾ ਬਖਸ਼ਿਓ ਇਸ ਦੇਹੀ ਅੰਦਰ ਪੰਚ ਚੋਰ ਵਸੇ ਬੋਲੋ ਇਸ ਦੇਹੀ ਅੰਦਰ ਕਿਹੜੇ ਕਿਹੜੇ ਜੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆ ਇਹ ਪੰਜ ਚੋਰ ਵਸਦੇ ਨੇ ਇਸ ਦੇਹੀ ਵਿੱਚ ਮਗਰ ਪਤਾ ਕਿਹਨੂੰ ਘਰ ਦੇ ਵਿੱਚ ਤੇ ਕੋਈ ਚੋਰ ਆ ਜਾਏ ਤੇ ਉਹਦੀ ਰਬਟ ਲਿਖਾਉਣ ਜਾਂਦੇ ਆ ਜੀ ਮੇਰੇ ਘਰ ਚੋਰੀ ਹੋ ਗਈ ਚੋਰ ਆ ਗਿਆ ਹਾਲਾਂਕਿ ਕੀ ਚੀਜ਼ ਚੁੱਕੀ ਟੀਵੀ ਚੁੱਕ ਲਿਆ $500 ਦਾ ਹੋਊ $1000 ਦਾ ਹੋਊ ਉਹਦੀ ਰਿਪੋਰਟ ਤੇ ਕਰਾਉਣੇ ਆ ਮਗਰ ਜਿਸ ਘਰ ਵਿੱਚ 24 ਘੰਟੇ ਪੰਜ ਚੋਰ ਲੱਗੇ ਨੇ ਕਦੀ ਇਹਦੀ ਰਿਪੋਰਟ ਲਿਖਾਉਣ ਗਏ ਹੋ ਕਦੀ ਆਖਿਆ ਜੇ ਜਾ ਕੇ ਹਰ ਕੇ ਲੋਗਾ ਮੌਕੋ ਨੀਤ ਦੱਸੇ ਪਟਵਾਰੀ ਕਦੀ ਰੋਏ ਹੋ ਗੁਰੂ ਦੇ ਅੱਗੇ ਕੋਈ ਬੱਚੀ ਦੱਸੇ ਕੋਈ ਭਰਾ ਦੱਸੇ ਕੋਈ ਗੁਰਮੁਖ ਪਿਆਰਾ ਦੱਸੇ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੇ ਆਖਿਆ ਉੱਪਰ ਭੁਜਾ ਕਰ ਮੈਂ ਗੁਰ ਪੈ ਪਕਾਰਿਆ ਮੈਂ ਬਾਹਾਂ ਖੜ ਲਈਆਂ ਉੱਚੀਆਂ ਬਾਹਾਂ ਉਦੋਂ ਖੜੀਆਂ ਕਰੀ ਦੀਆਂ ਜਦੋਂ ਹਾਰ ਜਾਈਏ ਆਖੋ ਸਤਨਾਮ ਸ੍ਰੀ ਜੇਤਾ ਕਰਿਓ ਜਦੋਂ ਜੰਗ ਹੁੰਦੀ ਆ ਦੋਵਾਂ ਪਾਸਿਆਂ ਤੋਂ ਉਹਨਾਂ ਚਿਰ ਗੋਲੀ ਚੱਲਦੀ ਰਹਿੰਦੀ ਜਦੋਂ ਦੋਵਾਂ ਪਾਸਿਆਂ ਤੋਂ ਬਾਹਾਂ ਨਾ ਕੋਈ ਖੜੀਆਂ ਕਰੇ ਜੰਗ ਦਾ ਅਸੂਲ ਆ ਕਿ ਇੱਕ ਪਾਸੇ ਵਾਲਾ ਬਾਹਾਂ ਖੜੀਆਂ ਕਰਦੇ ਤੇ ਦੂਸਰੇ ਪਾਸੇ ਨੂੰ ਜੰਗ ਬੰਦ ਕਰਨੀ ਪੈਂਦੀ। ਇੱਥੇ ਵੀ ਬਾਬਾ ਕਬੀਰ ਕਹਿੰਦੇ ਜਦੋਂ ਮੇਰੀ ਕੋਈ ਪੇਸ਼ਨਾ ਇਹਨਾਂ ਪੰਜਾਂ ਦੇ ਨਾਲ ਗਈ ਇਹ ਪੰਜ ਬੜੇ ਵੱਡੇ ਮਹਾਂਬਲੀ ਗੁਰਬਾਣੀ ਦੇ ਵਿੱਚ ਦੱਸੇ ਨੇ ਕਾਮ ਕ੍ਰੋਧ ਮਹਾਂ ਵੱਡ ਦੁੰਦਰ ਤੇ ਮਨ ਮਵਾਸੀ ਰਾਜਾ ਉੱਥੇ ਮਨ ਰਾਜਾ ਬਣ ਕੇ ਬਿਠਾ ਬੜੇ ਬੜੇ ਸੂਰਮੇ ਨੇ ਕਾਮ ਤੇ ਕ੍ਰੋਧ ਕਿਸੇ ਨੂੰ ਅੰਦਰ ਲੱਗਣ ਹੀ ਨਹੀਂ ਦਿੰਦੇ
ਕਿਤੇ ਸੁਰਤ ਅੰਦਰ ਆਉਣ ਹੀ ਨਹੀਂ ਦਿੰਦੇ ਤੇ ਕਹਿੰਦੇ ਨੇ ਫਿਰ ਮੈਂ ਬਾਹਾਂ ਖੜੀਆਂ ਕਰਕੇ ਆਪਣੇ ਗੁਰੂ ਦੇ ਅੱਗੇ ਪੁਕਾਰ ਕੀਤੀ, ਸਾਹਿਬਾ ਮੈਂ ਹਾਰ ਗਿਆ ਈ, ਉੱਪਰ ਭੁਜਾ ਕਰ, ਭੁਜਾ ਕਹਿੰਦੇ ਨੇ ਬਾਹਾਂ ਨੂੰ, ਕਹਿੰਦੇ ਮੈਂ ਇਤਰਾ ਬਾਹਾਂ ਖੜੀਆਂ ਕਰ ਲਈਆਂ ਅੰਮ੍ਰਿਤ ਵੇਲੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਧਾਵਾਂ ਮਾਰ ਕੇ ਰੋਪਿਆ, ਹਰ ਕੇ ਲੋਗਾ ਮੌਕੋ ਨੀਤ ਡਸੇ ਪਟਵਾਰੀ, ਉੱਪਰ ਭੁਜਾ ਕਰ ਮੈਂ

ਬਾਹਰ, ਜਦੋਂ ਇਹ ਤਰਲਾ ਪਾਉਂਦੀ ਹੈ ਜੀਵ ਆਤਮਾ, ਤੇ ਫਿਰ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਫਿਰ ਬੰਧਨ ਕਾਟ ਮੁਕਤ ਗੁਰ ਕੀਨਾ। ਆਖਿਆ ਜੀ ਫਿਰ ਪੰਜੇ ਜਦੋਂ ਇੱਕ ਵਾਰ ਤੇ ਬੰਧਨ ਕੱਟਦੇ ਆਪਾਂ। ਇੱਥੇ ਗੁਰੂ ਪਿਆਰੇ ਕੋਈ ਭੈਣ ਬੱਚੀ ਕੱਲ ਕਹਿ ਰਹੀ ਸੀ ਕਿ ਜਿੰਨਾ ਚਿਰ ਗੁਰੂ ਦੀ ਸੰਗਤ ਵਿੱਚ ਬੈਠੀਦਾ ਉਹਨਾਂ ਚਿਰ ਤੇ ਇਸ ਤਰ੍ਹਾਂ ਲੱਗਦਾ ਵੀ ਗੁਰੂ ਦੀ ਕਿਰਪਾ ਹੋ ਗਈ, ਹੁਣ ਨਹੀਂ ਕੋਈ ਖਤਰਾ, ਗੁਰੂ ਨਾਨਕ ਪਾਤਸ਼ਾਹ ਦੀ ਪਨਾਹ ਵਿੱਚ ਆ ਗਏ ਆ, ਮੇਰਾ ਸਤਿਗੁਰੂ ਬਚਾ ਲੂਗਾ। ਮਗਰ 2 ਮਿੰਟ ਬਾਅਦ ਜਦੋਂ ਇੱਥੋਂ ਬਾਹਰ ਨਿਕਲਦੇ ਆ ਤੇ ਉਹੋ ਹੀ ਕ੍ਰੋਧ, ਉਹੋ ਹੀ ਹੰਕਾਰ, ਉਹੋ ਹੀ ਈਰਖਾ, ਉਹੋ ਹੀ ਦਵੈਤ, ਉਹੋ ਹੀ ਸੋਹਲੇ ਗਾਉਣ ਲੱਗ ਪੈਂਦੇ ਆ। ਗੁਰਮੁਖ ਪਿਆਰਿਓ, ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਬੜੇ ਪਿਆਰ ਦੇ ਬਚਨ ਨੇ, ਕਹਿੰਦੇ ਨੇ ਦੁੱਖ ਸੁੱਖ ਕਰਤ ਜਨਮ ਫੁੰਨ ਮੂਆ, ਚਰਨ ਕਮਲ ਗੁਰ ਆਸ਼ਰਮ ਦੀਆ। ਇਹ ਦੁੱਖ ਸੁੱਖ ਦੇ ਵਿੱਚ ਕਾਮ ਕਰੋ ਲੋਭ ਮੋਹ ਹੰਕਾਰ ਦੇ ਬੰਧਨਾਂ ਦੇ ਵਿੱਚ ਜੀਵ ਆਤਮਾ ਮਰਦੀ ਰਹਿੰਦੀ ਆ, ਤੇ ਗੁਰੂ ਫਿਰ ਆਪਣੇ ਚਰਨ ਕਮਲ ਰੂਪੀ ਆਸ਼ਰਮ ਵਿੱਚ ਜਗ੍ਹਾ ਦੇ ਦਿੰਦਾ ਹੈ। ਜਦੋਂ ਕੋਈ ਚਰਨਾਂ ਵਿੱਚ ਉਹਦੀ ਸੁਰਤ ਡਿੱਗ ਜਾਂਦੀ ਆ, ਫਿਰ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ। ਫਿਰ ਜਦੋਂ ਉਹਦੇ ਪ੍ਰਤਾਪ ਦੇ ਵਿੱਚ ਜੀਵ ਆਤਮਾ ਜੁੜ ਜਾਂਦੀ ਆ, ਫਿਰ ਇਹ ਜਮਦੂਤ ਉਹਦਾ ਖਹਿੜਾ ਛੱਡ ਜਾਂਦੇ ਨੇ। ਆਓ ਮੇਰੇ ਸਤਿਗੁਰੂ ਦੇ ਚਰਨਾਂ ਵਿੱਚ ਉਹ ਸ਼ਬਦ ਆਖੀਏ, ਗੁਰਪੁਰ

பூரண ਉਹ ਪੂਰਨ ਪੁਰਖ ਵਿਧਾਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ, ਜਿਹੜੇ ਤੁਹਾਡੇ ਪਿਤਾ ਜੀ ਮੇਰੇ ਪਿਤਾ ਜੀ ਨੇ ਨਾ, ਸਾਰਿਆਂ ਦੇ ਆਪਣੇ ਪਿਤਾ ਜੀ ਕੌਣ ਨੇ? ਧੰਨ ਗੁਰੂ ਜਿਦਨ ਅੰਮ੍ਰਿਤ ਛਕਾਇਆ ਸੀ ਕੀ ਆਖਿਆ ਸੀ? ਅੱਜ ਤੋਂ ਤੁਹਾਡੇ ਪਿਤਾ ਜੀ ਕੌਣ ਨੇ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਇੱਕ ਘਰ ਵਿਚ ਲੇਟੇ ਪਏ ਸਾਂ, ਗੁਰਸਿੱਖ ਪਿਆਰੇ ਪੰਜ ਪਿਆਰੇ ਸਾਹਿਬਾਨ ਨਾਲ ਅੰਮ੍ਰਿਤ ਛਕਾ ਕੇ ਆਏ ਤੇ ਕੋਈ ਬਚਨ ਕਰਦਾ ਸੀ ਇਧਰ ਉਧਰ ਦੇ ਵਿਚ, ਤੀਸਰਾ ਬੰਦਾ ਜਿਹੜਾ ਵਿਚ ਸੁੱਤਾ ਸੀ ਤੇ ਉਸ ਕਮਰੇ ਦੇ ਵਿਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇੱਕ ਐਸੀ ਤਸਵੀਰ ਲੱਗੀ ਸੀ, ਤੁਸੀਂ ਵੀ ਕਈ ਵਾਰ ਵੇਖੀ ਹੋ। ਸਤਿਗੁਰੂ ਨੇ ਹੱਥ ਵਿਚ ਕਾਗਜ਼ ਫੜਿਆ ਤੇ ਮੋਰ ਦੇ ਖੰਭ ਨਾਲ ਕੁਝ ਲਿਖ ਰਹੇ ਨੇ, ਤਸਵੀਰ ਵੇਖੀ ਹੋਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਵੀਂ ਛਪੀ ਦੀਵਾਰ ਦੇ ਉੱਤੇ। ਇੱਕ ਜਾਣਾ ਕਹਿੰਦਾ ਭਾਈ ਗੁਰਮੁਖਾ ਪਿਆਰਿਆ ਇਧਰ ਉਧਰ ਦੀਆਂ ਗੱਲਾਂ ਨਾ ਕਰ, ਵੇਖ ਲਾ ਉਹ ਲਿਖ ਰਿਹਾ ਈ, ਇੱਕ ਇੱਕ ਗੱਲ ਸਾਡੀ ਲਿਖ ਰਿਹਾ ਈ ਉਹ। ਤੇ ਦੂਸਰਾ ਬੰਦਗੀ ਦੇ ਵਿਚ ਰਤਿਆ ਕਹਿੰਦਾ ਕੀ ਪਤਾ ਲਿਖ ਰਿਹਾ ਕਿ ਲਿਖੇ ਹੀ ਜਿਹੜੇ ਪਿਛਲੇ ਉਹਨਾਂ ਦੇ ਕਾਂਟੇ ਮਾਰ ਰਿਹਾ। ਧਿਆਨ ਦਿਓ, ਜਿਹੜੇ ਪਿੱਛੇ ਲਿਖੇ ਸੀ ਉਹਨਾਂ ਦੇ ਉੱਤੇ ਕਾਂਟੇ ਮਾਰ ਰਿਹਾ ਹੈ ਕਿ ਲੈ ਗੁਰਮੁਖਾ ਪਿਆਰਿਆ ਤੂੰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਅੰਮ੍ਰਿਤ ਸੰਚਾਰ ਕਰਾ ਕੇ ਇੰਨੀਆਂ ਰੂਹਾਂ ਨੂੰ ਗੁਰੂ ਦੇ ਨਾਲ ਚੜਾ ਕੇ ਆਏ ਹੋ, ਜੇ ਕੋਈ ਪਿਛਲਾ ਕੁਕਰਮ ਮਾੜਾ ਹੋਇਆ ਵੀ ਆ ਤੇ ਪੂਰਨ ਪੁਰਖ ਵਿਧਾਤਾ, ਵਿਧਾਤਾ ਹੁੰਦਾ ਲੇਖ ਲਿਖਣ ਵਾਲਾ, ਉਹ ਆਪੇ ਹੀ ਲਿਖ ਸਕਦਾ ਵਾ ਤੇ ਆਪੇ ਹੀ ਉਹ ਮੇਟ ਸਕਦਾ ਹੈ। ਆ ਹੁਣ ਜਿੱਦਣ ਮੈਂ ਆਇਆ ਨਾ ਐਲੇ ਤੋਂ ਤੇ ਇੱਕ ਮੇਰੇ ਤੋਂ ਅੱਗੇ ਖਲੋਤਾ ਸੀ ਇਮੀਗ੍ਰੇਸ਼ਨ ਦੇ ਅੱਗੇ, ਉਹ ਚੈਕਿੰਗ ਕਰਦੇ ਨੇ ਅੱਜਕੱਲ ਜਿਹੜੇ ਵਿਜ਼ਟਰ ਵੀਜ਼ੇ ਦੇ ਆਉਂਦੇ ਉਹਨਾਂ ਨੂੰ, ਉਹ ਇੰਟਰੀ ਦੇਣ ਵਾਲੇ ਨੇ ਗੁਰਮੁਖ ਪਿਆਰੇ, ਉਹ ਪਹਿਲਾਂ ਉਹਨੂੰ ਇੱਕ ਮਹੀਨੇ ਦੀ ਇੰਟਰੀ ਦਿੱਤੀ। ਬੜਾ ਹੌਸਲਾ ਵਧਿਆ ਇਸ ਵਚਨ ਦੇ ਵਿੱਚੋਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਹੀਂ ਤੇ ਕਈ ਵਾਰ ਸੋਚਦੇ ਹੁੰਦੇ ਹਾਂ ਵੀ ਜੋ ਪਰਮੇਸ਼ਵਰ ਨੇ ਲਿਖ ਦਿੱਤਾ ਇੱਕ ਵਾਰ ਉਹਨੂੰ ਮਿਟਿਆ ਨਹੀਂ ਜਾ ਸਕਦਾ, ਮਗਰ ਇਸ ਵਚਨ ਨੇ ਇੱਕ ਨਵਾਂ ਅੰਦਰ ਬੀਜ ਪੈਦਾ ਕੀਤਾ। ਜਦੋਂ ਉਹਨੇ ਇੰਟਰੀ ਇੱਕ ਮਹੀਨੇ ਦੀ ਲਾ ਕੇ ਕਾਲਾ ਜਿਹੜਾ ਬੈਠਾ ਸੀ ਇਮੀਗ੍ਰੇਸ਼ਨ ਅਫਸਰ ਉੱਤੇ ਆਪਣੇ ਸਾਈਨ ਕਰ ਵੀ ਦਿੱਤੇ ਤੇ ਫਿਰ ਦੁਬਾਰਾ ਉਹਨੂੰ ਪੁੱਛਦਾ ਤੂੰ ਕਿੰਨਾ ਚਿਰ ਰਹਿਣਾ? ਧਿਆਨ ਦਿਓ, ਤੂੰ ਇੱਥੇ ਕਿੰਨਾ ਚਿਰ ਰਹਿਣਾ? ਇਕਾਗਰਤਾ ਬਖਸ਼ ਸਮਝ ਆ ਰਹੀ ਨਾ? ਤੇ ਉਹਨੇ ਆਖਿਆ ਜੀ ਮੈਂ ਜੁਲਾਈ ਤੱਕ ਰਹਿਣਾ। ਆਪਣੇ ਹੱਥੀ ਮੋਹਰ ਲਾਈ, ਆਪੇ ਹੀ ਲਿਖਿਆ ਤੇ ਆਪੇ ਹੀ ਉਸ ਮੋਹਰ ਨੂੰ ਕੱਟ ਕੇ ਆਪਣੇ ਸੈਨਾ ਨੂੰ ਕੱਟ ਕੇ ਤੇ ਜੁਲਾਈ ਤੱਕ ਕਰਕੇ ਤੇ ਉੱਤੇ ਸਾਈਨ ਕਰ ਦਿੱਤੇ। ਮੈਂ ਆਖਿਆ ਵਾਹ, ਤੂੰ ਤੇ ਹਾਲੀ ਕਿਸੇ ਦਾ ਨੌਕਰ ਏ ਤੇ ਤੂੰ ਆਪਣੇ ਲਿਖੇ ਨੂੰ ਕੱਟ ਕੇ ਉੱਤੇ ਸਾਈਨ ਕਰਕੇ ਇੱਕ ਦੇ ਚਾਰ ਕਰ ਸਕਦਾ ਵਾ, ਤੇ ਜਿਹੜਾ ਆਪ ਮਾਲਕ ਆ ਸ੍ਰਿਸ਼ਟੀ ਦਾ ਉਹ ਜੋ ਮਰਜ਼ੀ ਲਿਖ ਸਕਦਾ ਤੇ ਜੋ ਮਰਜ਼ੀ ਮੇਟ ਸਕਦਾ ਹੈ, ਨਵੇਂ ਲੇਖ ਲਿਖ ਸਕਦਾ ਹੈ। ਇਸ ਕਰਕੇ ਇੱਕ ਵਾਰ ਆਖੋ ਪੂਰਨ ਪੁਰਖ ਵਿਧਾਤਾ, ਪੂਰਨ ਪੁਰਖ ਵਿਧਾਤਾ, ਪੂਰਨ

ਇੱਕ ਵਾਰ ਨੀਲੇ ਦੇ ਘੋੜੇ ਦੇ ਉੱਤੇ 7.5 ਫੁੱਟ ਉੱਚਾ ਕੱਦ, ਚਿੱਟੀ ਹੀਰਿਆਂ ਨਾਲ ਮੜੀ ਕਲਗੀ, ਹੱਥ ਉੱਤੇ ਚਿੱਟਾ ਬਾਜ, ਨੀਲਾ ਬਾਣਾ, ਚਿੱਟਾ ਦਸਤਾਰਾ ਤੇ ਮੇਰੇ ਸਤਿਗੁਰੂ ਦਾ ਪਾਵਨ ਸਰੂਪ ਆਪਣੇ ਨੇਤਰਾਂ ਵਿੱਚ ਕਲਪਤ ਕਰਕੇ ਗੁਰਪੁਰ

ਨਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੰਦਰੋਂ ਨਾਭੀ ਚੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰੇ, ਜਿੰਨੀ ਨਾਮ ਤੇ ਆਇਆ ਗੈਮ ਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਉਜਲੇ ਮੁਖ ਹੋ ਜਾਣਗੇ। ਲੋਕ ਪਰਲੋਕ ਦੇ ਵਿਚ ਸਹਾਈ ਹੋਣ ਵਾਲਾ ਪਰਮ ਪਿਤਾ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਆਪ ਜੀ ਨੇ ਨਾਮ ਜਪਿਆ ਹੈ। ਮੇਰਾ ਸਤਿਗੁਰੂ ਕਿਰਪਾ ਕਰੇ, ਤੁਹਾਡੇ ਮੇਰੇ ਸਾਰਿਆਂ ਦੇ ਅੰਦਰ ਇਹ ਵਸ ਜਾਵੇ, ਮੁਖੋਂ ਹਰ ਹਰ ਸਭ ਕੋ ਕਹੇ। ਬੋਲੋ ਮੁਖੋਂ ਹਰ ਹਰ, ਮੂੰਹ ਤੋਂ ਤੇ ਸਾਰੇ ਕਹਿੰਦੇ ਨੇ, ਮਗਰ ਵਿਰਲੇ ਹਿਰਦੇ ਵਸਾਇਆ, ਵਿਰਲੇ ਨੇ ਜਿਨ੍ਹਾਂ ਦੇ ਇੱਥੇ ਵਸ ਜਾਂਦਾ ਹੈ, ਤੇ ਜਿਨ੍ਹਾਂ ਦੇ ਇੱਥੇ ਵਸ ਜਾਂਦਾ ਹੈ। ਸਾਹਿਬ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ, ਜੀ ਜਿਨ੍ਹਾਂ ਦੇ ਹਿਰਦੇ ਚ ਵਸ ਜਾਂਦਾ ਹੈ? ਕਹਿੰਦੇ ਨਾਨਕ ਜਿਨਕੇ ਹਿਰਦੇ ਵਸਿਆ। ਬੋਲੋ ਨਾਨਕ ਜਿਨਕੇ, ਇਹ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਵਿਚ ਵਸ ਗਿਆ। ਮੋਖ ਮੁਕਤ ਤਿੰਨ ਪਾਇਆ, ਮੋਖ ਮੁਕਤ ਉਹਨਾਂ ਨੂੰ ਮੋਕਸ਼ ਦੇ ਦੁਆਰੇ ਖੁੱਲ ਗਏ, ਜਿਨ੍ਹਾਂ ਦੇ ਹਿਰਦੇ ਵਿਚ 24 ਘੰਟੇ ਧੜਕਣ ਨਾਲ ਜੁੜ ਗਿਆ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

0: ਗੁਰੂ ਕਿਰਪਾ ਕਰੇ ਹਿਰਦੇ ਚ ਵਸ ਜਾਵੇ ਇਹ ਪਰਮੇਸ਼ਵਰ ਦਾ ਨਾਮ ਸਾਡੇ ਸਾਰਿਆਂ ਦੇ ਹਿਰਦੇ ਚ ਵਸੇ ਮੇਰਾ ਸਤਿਗੁਰੂ ਗਰੀਬ ਨਿਵਾਜ ਮਿਹਰਾਂ ਕਰੇ ਬਖਸ਼ਾ ਕਰੇ ਸਾਰਿਆਂ ਦੇ ਉੱਤੇ ਮੇਰਾ ਗਰੀਬ ਨਿਵਾਜ ਦਿਆਲ ਹੋਵੇ ਇਹ ਹਿਰਦੇ ਚ ਵਸ ਜਾਵੇ ਆਓ ਹੁਣ ਆਪਾਂ ਅਗਲੇ ਲੜੀਵਾਰ ਬਚਨ ਜੋ ਬਾਬਾ ਫਰੀਦ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ ਮੈਂ ਪਹਿਲਾਂ ਆਪ ਜੀ ਨੂੰ ਬੇਨਤੀ ਕਰਾਂ ਘਰਾਂ ਦੇ ਵਿੱਚ ਹੁਣ ਕੀ ਬੋਲਿਆ ਕਰਨਾ ਹੈ ਇਹ ਨਾ ਇੱਥੇ ਤੋਤੇ ਵਾਂਗੂ ਰਟਨ ਕਰੀਏ ਅਮਲ ਵਿੱਚ ਲਿਆਇਓ ਅਮਲ ਵਿੱਚ ਅਮਲ ਵਿੱਚ ਅਮਲ ਵਿੱਚ ਲਿਆਓ ਮੇਰੀਆਂ ਭੈਣਾਂ ਬੱਚੀਆਂ ਬਹੁਤ ਵੱਡੀ ਜ਼ਿੰਮੇਵਾਰੀ ਮੇਰੀਆਂ ਬੱਚੀਆਂ ਤੇ ਆ ਆਪਣੇ ਬੱਚਿਆਂ ਦਾ ਜੀਵਨ ਸਵਾਰਨ ਲਈ ਆਪਣੇ ਬੱਚਿਆਂ ਨੂੰ ਗੁਰਮੁਖ ਬਣਾਉਣ ਲਈ ਮਾਵਾਂ ਦਾ ਬੜਾ ਰੋਲ ਹੁੰਦਾ ਹੈ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੀ ਉਹ ਬੱਚੀਓ ਭੈਣੋ ਧੀਓ ਤੇ ਗੁਰਮੁਖੋ ਪਿਆਰਿਓ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰੋ ਮਾਤਾ ਪੋਚੀ ਆਪਣੀ ਮਾਂ ਬੋਲੀ ਪੰਜਾਬੀ ਨਾ ਭੁੱਲੋ ਪੰਜਾਬੀ ਬੋਲਿਆ ਕਰੋ ਮੇਰਾ ਸਤਿਗੁਰੂ ਕਿਰਪਾ ਕਰੇ ਆਓ ਹੁਣ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਅਗਲੇ ਵਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਧੁਰ ਕੀ ਬਾਣੀ ਦੇ ਸਰਵਣ ਕਰੀਏ ਜੀ
1: ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ
0: ਬੜੇ ਪਿਆਰੇ ਬਚਨ ਨੇ ਜਿਨ ਲੋਇਣ ਲੋਇਣ ਕਹਿੰਦੇ ਅੱਖਾਂ ਨੂੰ ਕਿਹਨਾਂ ਨੂੰ ਕਹਿੰਦੇ ਜੀ ਅੱਖਾਂ ਨੂੰ ਗੱਜ ਕੇ ਸਾਰੇ ਆਖੋ ਪਤਾ ਲੱਗ ਜਾਵੇ ਕਿਹਨੂੰ ਕਹਿੰਦੇ ਨੇ ਲੋਇਣ ਲੋਇਣ ਜਿਨ ਲੋਇਣ ਜਗ ਮੋਹਿਆ ਜਿਹੜੀਆਂ ਜਵਾਨੀ ਦੇ ਵੇਲੇ ਅੱਖਾਂ ਦੇ ਵਿੱਚ ਡੋਰੇ ਸੀ ਕਦੀ ਸਾਰੇ ਜਗਤ ਨੂੰ ਆਪਣੇ ਵੱਲ ਖਿੱਚਦੀਆਂ ਸੀ ਬਾਬਾ ਫਰੀਦ ਜੀ ਕਹਿੰਦੇ ਅੱਜ ਉਹ ਜਦੋਂ ਪੁਰਾਣੀਆਂ ਹੋ ਗਈਆਂ ਅੱਖਾਂ ਥੱਕ ਗਈਆਂ ਅੱਖਾਂ ਕੱਲ ਆਪ ਜੀ ਨੇ ਸੁਣਿਆ ਸੀ ਨਾ ਕਿ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸ਼ਾਖ ਪਕੰਦੀ ਆਇਆ ਅਵਰ ਕਰੇਂਦੀ ਵਨ ਇਹ ਗੱਲ ਸੁਣਿਆ ਸੀ ਅੱਖਾਂ ਥੱਕ ਗਈਆਂ ਹੁਣ ਥੱਕੀਆਂ ਹੋਈਆਂ ਅੱਖਾਂ ਦੀ ਗੱਲ ਬਾਬਾ ਫਰੀਦ ਜੀ ਕਰਦੇ ਨੇ ਕਹਿੰਦੇ ਜਿਨ੍ਹਾਂ ਅੱਖਾਂ ਨੇ ਕਦੀ ਸੰਸਾਰ ਨੂੰ ਮੋਹਿਆ ਸੀ ਅੱਜ ਮੈਂ ਉਹ ਅੱਖਾਂ ਦੇਖੀਆਂ ਹਾਂਜੀ
1: ਕੱਜਲ ਰੇਖ ਨ ਪੰਖੀ ਸੂਏ ਬਹਿਠ
0: ਇਹ ਤਰ੍ਹਾਂ ਦੀ ਸਾਖੀ ਇੱਕ ਮਹਾਂਪੁਰਸ਼ਾਂ ਨੇ ਇਹਦੇ ਨਾਲ ਲਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿ ਬਾਬਾ ਫਰੀਦ ਜੀ ਬਾਜ਼ਾਰ ਦੇ ਵਿੱਚੋਂ ਦੀ ਰੋਜ਼ ਲੰਘਦੇ ਸੀ ਤੇ ਕੀ ਵੇਖਦੇ ਆ ਇੱਕ ਵੇਸਵਾ ਆਪਣੀ ਨੌਕਰ ਆਣੀ ਨੂੰ ਡੰਡਿਆਂ ਦੇ ਨਾਲ ਘੁੱਟ ਰਹੀ ਧਿਆਨ ਦਿਓ ਇਕਾਗਰਤਾ ਬਖਸ਼ਿਓ ਸੁਰਤ ਨੂੰ ਟਕਾ ਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਰਹਿਣਾ ਡਾਕਟਰ ਹਰਬੰਸ ਸਿੰਘ ਸਾਹਿਬ ਨੇ ਵੀ ਇਹ ਸਾਖੀ ਨਾਲ ਲਿਖੀ ਉਹ ਕਹਿੰਦੇ ਉਹ ਵੇਸਵਾ ਡੰਡੇ ਦੇ ਨਾਲ ਆਪਣੀ ਨੌਕਰਾਣੀ ਨੂੰ ਕੁੱਟ ਰਹੀ ਸੀ ਤੇ ਬਾਬਾ ਫਰੀਦ ਜੀ ਰਹਿਮ ਦਿਲ ਵਾਲੇ ਸਨ ਇਹਨੇ ਦਰਵਾਜੇ ਦੇ ਅੱਗੇ ਆਖਿਆ ਬੱਚੀਏ ਇਹਨੂੰ ਕਿਉਂ ਮਾਰਦੀ ਏ ਗਰੀਬਣੀ ਨੂੰ ਬਾਬਾ ਤੂੰ ਆਪਣਾ ਕੰਮ ਕਰ ਜਾ ਕੇ ਹੰਕਾਰ ਦੇ ਵਿੱਚ ਆਈ ਨੇ ਆਖਿਆ ਬਾਬੇ ਨੇ ਫਿਰ ਆਖਿਆ ਨਹੀਂ ਖੁਦਾ ਦੀਏ ਪਿਆਰੀਏ ਮੇਰੀ ਇਹ ਧੀਏ ਇਹਨੂੰ ਕਿਉਂ ਮਾਰਦੀ ਏ ਬਾਬਾ ਮੈਂ ਇਹਨੂੰ ਸੁਰਮਾ ਪੀਣ ਦੀ ਡਿਊਟੀ ਦਿੱਤੀ ਸੀ ਸੁਰਮਾ ਪੀਸਣ ਦੀ ਇਹਨੂੰ ਡਿਊਟੀ ਦਿੱਤੀ ਸਾਰਾ ਦਿਨ ਸੁਰਮਾ ਪੀਂਦੀ ਰਹੀ ਆ ਮਗਰ ਸੁਰਮਾ ਮੋਟਾ ਪੀਠਿਆ ਗਿਆ ਹੈ ਤੇ ਉਹ ਸਾਰਾ ਦਿਨ ਮੇਰੀਆਂ ਅੱਖਾਂ ਦੇ ਵਿੱਚ ਰੜਕਦਾ ਰਿਹਾ ਹੈ ਮੈਂ ਇਸ ਕਰਕੇ ਇਹਨੂੰ ਮਾਰ ਰਹੀ ਹਾਂ ਕਿ ਤੇਰੀ ਡਿਊਟੀ ਸੀ ਬਰੀਕ ਸੁਰਮਾ ਕਰਨਾ ਤੇ ਉਹ ਸੁਰਮਾ ਮੋਟਾ ਪਾਇਆ ਸਾਰੀਆਂ ਦਿਨ ਅੱਖਾਂ ਦੇ ਵਿੱਚ ਰੜਕਦਾ ਰਿਹਾ ਬਾਬਾ ਜੀ ਉਹ ਕਹਿੰਦੇ ਕੱਜਲ ਰੇਖ ਨਾ ਸਹਿੰਦੀਆਂ ਜਿਹੜੀਆਂ ਕਦੀ ਸੁਰਮੇ ਦਾ ਮੋਟਾ ਹੋਣਾ ਵੀ ਅੱਖਾਂ ਦੇ ਵਿੱਚ ਰੜਕਦਾ ਸੀ ਅੱਜ ਉਹਨਾਂ ਜਿਹੜੀਆਂ ਅੱਖਾਂ ਸੰਸਾਰ ਨੂੰ ਕਦੀ ਮੋਹਦੀਆਂ ਤੇ ਸੁਰਮਾ ਵੀ ਜਿਨ੍ਹਾਂ ਦੇ ਵਿੱਚ ਮੋਟਾ ਨਹੀਂ ਸੀ ਸਮਾਉਂਦਾ ਅੱਜ ਸੇ ਪੰਖੀ ਸੂਏ ਬਹਿਠ ਬਾਬਾ ਫਰੀਦ ਜੀ ਕਹਿੰਦੇ ਮੈਂ ਜੰਗਲ ਦੇ ਵਿੱਚ ਉਹਦੀ ਤੁਰਿਆ ਜਾਂਦਿਆਂ ਵੇਖਿਆ ਉਸੇ ਔਰਤ ਦੀ ਖੋਪਰੀ ਪਈ ਤੇ ਵਿੱਚੋਂ ਮਾਸਤਾ ਜਾਨਵਰਾਂ ਖਾ ਲਿਆ ਸੀ ਮਗਰ ਉਹਦੀ ਖੋਪਰੀ ਦੇ ਵਿੱਚ ਪੰਛੀਆਂ ਨੇ ਬਹਿ ਕੇ ਆਂਡੇ ਦਿੱਤੇ ਤੇ ਆਂਡਿਆਂ ਵਿੱਚੋਂ ਬੱਚੇ ਨਿਕਲੇ ਸੀ ਨਿੱਕੇ ਨਿੱਕੇ ਜਿਹੜੀ ਖੋਪਰੀ ਕਦੀ ਨਿੱਕਾ ਜਿਹਾ ਮੋਟਾ ਸੁਰਮੇ ਤੋਂ ਤੜਫਦੀ ਸੀ ਅੱਜ ਉਹਦੀ ਖੋਪਰੀ ਚ ਪੰਛੀਆਂ ਨੇ ਵਿਕੇ ਬੱਚੇ ਦਿੱਤੇ ਨੇ। ਇਸ ਕਰਕੇ ਇਸ ਸਰੀਰ ਦਾ ਕਦੀ ਮਾਣ ਨਾ ਕਰਿਓ, ਇਹ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਇਹ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ, ਇਹ ਪੁਰਾਣਾ ਹੋਣ ਵਾਲੀ ਚੀਜ਼ ਹੈ, ਇਹਦਾ ਕਦੀ ਮਾਣ ਨਾ ਕਰਨਾ। ਕੱਲ ਜਦੋਂ ਕਿਹੜੇ ਬੱਚੇ ਸੀ, ਅੱਜ ਜਵਾਨ ਹੋ ਗਏ ਨੇ, ਕਦੀ ਬਚਪਨ ਹੱਥ ਨਹੀਂ ਆਇਆ, ਕਦੀ ਜਵਾਨੀ ਹੱਥ ਨਹੀਂ ਆਈ, ਕਦੀ ਵਡੇਪਾ ਹੱਥ ਨਹੀਂ ਆਇਆ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਹਰੀ ਦੇ ਭਜਨ ਤੋਂ ਬਿਨਾਂ ਨਾ ਜਵਾਨੀ ਕਿਸੇ ਕੰਮ ਆਈ, ਨਾ ਬਚਪਨ ਕਿਸੇ ਕੰਮ ਆਇਆ, ਤੇ ਨਾ ਵਡੇਪਾ ਕਿਸੇ ਕੰਮ ਆਇਆ, ਤਿੰਨੇ ਹੀ ਅਵਸਥਾ ਖਾਲੀ ਚਲੇ ਗਈਆਂ। ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਇੱਥੇ ਬਚਨ ਕਰਦੇ ਕਹਿੰਦੇ ਨੇ ਕਿ ਇਸ ਜਵਾਨੀ ਦਾ ਮਾਣ ਨਾ ਕਰਨਾ। ਵੇਖੋ ਕਦੀ ਅੱਖਾਂ ਦੇ ਵਿੱਚ ਸੁਰਮਾ ਵੀ ਰੜਕਦਾ ਸੀ, ਅੱਜ ਉਹਨਾਂ ਅੱਖਾਂ ਵਿੱਚ ਪੰਛੀਆਂ ਨੇ ਆਲਣੇ ਪਾਏ ਨੇ, ਕਦੀ ਹੰਕਾਰ ਨਾ ਕਰਿਓ। ਹਾਂਜੀ
1: ਫਰੀਦਾ ਕੂ ਕਹਿੰਦਿਆਂ ਚਾ ਗਿੰਦਿਆਂ ਮੱਤੇ ਦਿੰਦਿਆਂ ਨਿੱਤ
0: ਕੂ ਕਹਿੰਦਿਆਂ ਕਹਿੰਦਿਆਂ ਚੁੰਗਿੰਦਿਆਂ ਚੋਗਾ ਦਿੰਦਿਆਂ ਪਿਆਰ ਕਰਦਿਆਂ ਲਡਾਉਂਦਿਆਂ ਤੇ ਰੋਜ਼ ਗਲ ਵਿਚ ਲੈ ਕੇ ਮੱਤਾਂ ਦਿੰਦਿਆਂ ਕੋ ਕਹਿੰਦਿਆਂ ਚੁੰਗਿੰਦਿਆਂ ਮੱਤੀ ਦਿੰਦਿਆਂ ਨਿੱਤ ਨਿਤਾ ਪ੍ਰਤੀ। ਆ ਬਾਬੇ ਨਾਨਕ ਦੀ ਬਾਣੀ ਆਪਾਂ ਨੂੰ ਹੁਣ ਰੋਜ਼ ਮੱਤਾਂ ਦਿੰਦੀ, ਬੰਦੇ ਆਹ ਚੀਜ਼ ਖਾਣੀ ਆਹ ਚੀਜ਼ ਨਹੀਂ ਖਾਣੀ, ਬੰਦੇ ਆਹ ਚੀਜ਼ ਪੀਣੀ ਆਹ ਚੀਜ਼ ਨਹੀਂ ਪੀਣੀ, ਪਰ ਬੰਦਾ ਹਟ ਗਿਆ। ਤੁਸੀਂ ਸੋਚੋ ਆਪਣੇ ਅੰਦਰ ਝਾਤੀ ਮਾਰੋ ਕਿ ਇਤਨਾ ਵੇਖਣਾ ਇਤਨਾ ਨਹੀਂ ਵੇਖਣਾ। ਕਦੀ ਗੁਰੂ ਨਾਨਕ ਪਾਤਸ਼ਾਹ ਦੇ ਪੰਜਵੇਂ ਬਾਪੂ ਦੀ ਬਾਣੀ ਪੜੋ, ਜਿਹੜੇ ਰਹਿਤ ਮਰਜ਼ਾਦਾ ਦਾ ਆਪਾਂ ਢੰਡੋਰਾ ਪਿੱਟਦੇ, ਗੁਰੂ ਦੀ ਰਹਿਤ ਮਰਜ਼ਾਦਾ ਪੜ ਕੇ ਵੇਖੋ। ਪਰ ਤਰਿਆ ਰੂਪ ਨਾ ਪੇਖੇ, ਇਹ ਤਾਂ ਨਾ ਆਖੋਗੇ ਕਿ ਇਹ ਤੇ ਬਾਹਰਲੀ ਰਹਿਤ ਮਰਜ਼ਾਦਾ ਕਿਸੇ ਨੇ ਲਿਖੀ ਆ ਜੀ, ਇਹ ਕਿਹੜੀ ਗੁਰੂ ਨੇ ਲਿਖੀ, ਇਹ ਤੇ ਗੁਰੂ ਨਾਨਕ ਪਾਤਸ਼ਾਹ ਦੀ ਪੰਜਵੀਂ ਜੋਤ ਦਾ ਪਾਵਨ ਬਚਨ ਹੈ ਕਿ ਇਹਨਾਂ ਅੱਖਾਂ ਦੇ ਨਾਲ ਪਰਾਏ ਤਨ ਨੂੰ ਨਹੀਂ ਦੇਖਣਾ, ਪਰ ਤਰਿਆ ਰੂਪ ਨਾ ਪੇਖੇ ਨੇਤਰ। ਫਿਰ ਮੇਰੇ ਸਤਿਗੁਰੂ ਕਹਿੰਦੇ ਕਰਨਾ ਸੁਣੇ ਕਾਹੂ ਕੀ ਗੁਰੂ ਦੇ ਕਹੇ ਬਚਨੇ ਮੰਨ ਲਿਆ ਆਪਾਂ। ਜਿਨੇ ਮੇਰੇ ਭੈਣ ਭਰਾ ਬੈਠੇ ਹੋ, ਬੱਚੀਆਂ ਬੈਠੇ ਹੋ, ਸਾਰੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕੀ ਆਪਾਂ ਇਹ ਗੁਰੂ ਦੇ ਬਚਨ ਮੰਨ ਲੈ ਨੇ। ਕੂ ਕਹਿੰਦਿਆਂ ਚੁਗਿੰਦਿਆਂ ਮੱਤੀ ਦਿੰਦਿਆਂ ਨਿਤ ਨਿਤਾ ਪ੍ਰਤੀ ਗੁਰੂ ਨਾਨਕ ਦੇ ਘਰ ਆਉਂਦਾ ਏ ਤੇ ਮੇਰੇ ਸਤਿਗੁਰੂ ਨੂੰ ਤਰਲਾ ਪਾਉਂਦਾ, ਮੇਰੇ ਸਤਿਗੁਰੂ ਜੀ ਮੈਨੂੰ ਗੁਰਮਤ ਬਖਸ਼ੋ। ਰੋਜ਼ ਕਹਿੰਦੇ ਹੋ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਗੁਰਮਤ ਦਾਨ, ਤੇ ਇੱਕ ਸ਼ਬਦ ਅੱਗੇ ਜਾਂਦੇ ਕਹਿੰਦੇ ਹੋ ਵਿਵੇਕ ਦਾਨ, ਕਹਿੰਦੇ ਹੋ ਨਾ, ਇੱਕ ਵਾਰ ਬੋਲੋ ਕੀ ਕਹਿੰਦੇ ਆ। ਤੇ ਵਿਵੇਕ ਦਾ ਮਤਲਬ ਹੁੰਦਾ ਵਿਵੇਕ ਬੁੱਧੀ, ਨਿਰਮਲ ਬੁੱਧੀ ਮੈਨੂੰ ਬਖਸ਼ਿਸ਼ ਕਰੋ। ਤੇ ਗੁਰੂ ਦੀ ਇਹਦੇ ਨਾਲੋਂ ਨਿਰਮਲ ਬੁੱਧੀ ਕੀ ਹੋ ਸਕਦੀ ਆ ਕਿ ਅੱਖਾਂ ਨੂੰ ਪਵਿੱਤਰ ਰੱਖੀ, ਕੰਨਾਂ ਨੂੰ ਪਵਿੱਤਰ ਰੱਖੀ, ਜੀਭਾਂ ਦੇ ਨਾਲ ਪਰਮੇਸ਼ਵਰ ਦਾ ਨਾਮ ਜਪੀ, ਉਸ ਜਗ੍ਹਾ ਤੇ ਜਾਈ, ਚਰਨ ਚੱਲੋ ਮਾਰਗ, ਫਿਰ ਮੰਨ ਲਿਆ ਗੁਰੂ। ਰੋਜ਼ ਕਹਿੰਦਾ ਚੁਗਲੀ ਨਾ ਕਰੀ, ਗੁਰੂ ਰੋਜ਼ ਕਹਿੰਦਾ ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ। ਕੀ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਕਦੀ ਖਿਲਾ ਰਹੇ ਹੋ? ਆਪਣੇ ਆਪ ਨੂੰ ਪੁੱਛੋ ਨੀ ਮੇਰੀ ਇਹ ਜਿੰਦੜੀਏ, ਮੈਂ ਕਿਸੇ ਦਾ ਬੁਰਾ ਨਹੀਂ ਕਰਦੀ, ਮੈਂ ਛੱਡਦਾ ਗੁਰੂ ਦੇ ਕਹਿਣ ਤੇ ਬੁਰਾ? ਬੇੜੇ ਤੇ ਉਹਨਾਂ ਦੇ ਪਾਰ ਹੋਣੇ ਨੇ ਗੁਰੂ ਦੇ ਪਿਆਰਿਓ, ਜਿਨ੍ਹਾਂ ਗੁਰੂ ਦੀ ਮੱਤ ਲਈ ਆ ਤੇ ਉਹਦੇ ਉੱਤੇ ਚੱਲੇ ਨੇ। ਕੇਵਲ ਸੁਣਨੀ ਨਹੀਂ, ਸੁਣਿਆ ਫਿਰ ਦੂਸਰੀ ਅਵਸਥਾ ਮੰਨਿਆ, ਸੁਣਿਆ ਤੇ ਫਿਰ ਉਹ ਗੁਰੂ ਦੇ ਬਚਨਾਂ ਨਾਲ ਮਨ ਕੀਤਾ ਭਾਉ ਮੈਨੇ ਪ੍ਰੇਮ। ਅਸੀਂ ਤੇ ਗੁਰੂ ਨੂੰ ਗੁਰਮੁਖ ਪਿਆਰਿਓ, ਜਿਤਨਾ ਹਜ਼ਾਰਾਂ ਸਾਲਾਂ ਤੋਂ ਟੱਲ ਖੜਕਾਉਣ ਵਾਲੇ ਪੰਡਿਤ ਕਦੀ ਮੰਦਰਾਂ ਦੇ ਵਿੱਚ ਆਉਂਦੇ ਸੀ, ਪ੍ਰਸ਼ਾਦ ਚੜਾਉਣੇ ਮੂਰਤੀ ਦੇ ਅੱਗੇ ਰੱਖ ਕੇ ਲੈ ਜਾਣੇ, ਨਾ ਮੂਰਤੀ ਨੇ ਦੁੱਧ ਪੀਣਾ, ਉਹ ਦੁੱਧ ਆਪ ਜਾ ਕੇ ਘਰ ਪੀ ਲੈਣਾ, ਆਣ ਕੇ ਟੱਲ ਖੜਕਾ ਲੈਣੇ ਤੇ ਕਹਿਣਾ ਅਸੀਂ ਪੂਜਾ ਕਰਕੇ ਆਏ। ਆਖੋ ਸਤਨਾਮ ਸ੍ਰੀ। ਬਾਹਰ ਦੇਵ ਪਖਾਲੀਏ, ਬਾਹਰੋਂ ਦੇਵ ਨੂੰ, ਬਾਹਰ ਦੇ ਦੇਵਤਿਆਂ ਨੂੰ ਨਵਾਉਣਾ ਹੀ ਸਿੱਖਿਆ ਪੜਤਾ ਵਾਂਗ। ਆਪਾਂ ਵੀ ਗੁਰਦੁਆਰੇ ਆਉਣੇ ਆ, ਲੰਗਰ ਛਕਦੇ ਆ, ਇਹਨਾਂ ਗੁੱਸਾ ਨਾ ਕਰਨਾ ਕਿ ਰੋਜ਼ ਲੰਗਰ ਤੇ ਤਵਾ ਲਾਉਂਦਾ। ਮੇਰਾ ਕਹਿਣ ਦਾ ਮਕਸਦ ਇਹ ਆ ਕਿ ਗੁਰੂ ਕੋਲ ਜਿਤਨਾ ਦੇ ਆਏ ਹੋ ਨਾ ਮੇਰੇ ਉਹ ਵੀਰੋ, ਜਦੋਂ ਜਾਂਦੇ ਹੋ ਇਤਨਾ ਦੇ ਜਾਓ ਨਾ, ਕੁਛ ਤੇ ਤਬਦੀਲੀ ਹੋਵੇ। ਚੰਦਨ ਕਾ ਬਿਰਵਾ ਭਲਾ, ਬੇੜੇ ਉਹ ਟਾਕ ਭਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ। ਇੱਥੋਂ ਤੁਸੀਂ ਮੁੜੋ ਤੇ ਜਦੋਂ ਗੁਰੂ ਦੇ ਪਿਆਰਿਓ ਮੁੜ ਕੇ ਜਾਓ ਨਾ, ਤੇ ਤੁਹਾਨੂੰ ਮਿਲਣ ਵਾਲਾ ਕੋਈ ਆਪੇ ਹੀ ਪੁੱਛੇ ਵਾ ਤੂੰ ਕਿੱਥੋਂ ਆਇਆ, ਤੇਰੀ ਰਸਨਾ ਤੇ ਅੰਮ੍ਰਿਤ ਆ ਗਿਆ, ਤੇਰੀਆਂ ਅੱਖਾਂ ਵਿੱਚ ਸ਼ਰਮ ਆ ਗਈ, ਤੇਰੇ ਕੰਨ ਕਹਿੰਦੇ ਨੇ ਮੈਂ ਚੁਗਲੀ ਨੀ ਸੁਣਨੀ, ਤੇਰੇ ਹੱਥ ਕਹਿੰਦੇ ਨੇ ਮੈਂ ਸ਼ਰਾਬ ਨੀ ਫੜਨੀ, ਤੇਰਾ ਮੂੰਹ ਕਹਿੰਦਾ ਮੈਂ ਮਾਸ ਨੀ ਖਾਣਾ, ਆਖਰ ਤੂੰ ਆਇਆ ਕਿੱਥੋਂ ਆ? ਲੋਕੀ ਪੁੱਛਣ ਤੁਹਾਨੂੰ ਵੀ ਤੁਸੀਂ ਕਿੱਥੋਂ ਆਏ ਹੋ, ਤੇ ਤੁਸੀਂ ਫਿਰ ਬੜੇ ਮਾਣ ਨਾਲ ਆਖੋ ਮੈਂ ਆਪਣੇ ਗੁਰੂ ਕੋਲੋਂ ਆਇਆ, ਮੈਂ ਆਪਣੇ ਗੱਜ ਕੇ ਇੱਕ ਵਾਰ ਆਖੋ ਕਿੱਥੋਂ ਆਇਆ? ਜਦੋਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਸੁਦਰਸ਼ਨ ਰਾਜਾ ਮਿਲਿਆ ਨਾ, ਪਿਆਰ ਨਾਲ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਵਲ ਨੈਨ ਰਾਜੇ ਦਾ ਭਣੇਵਾ ਸੀ ਇਹ ਸੁਦਰਸ਼ਨ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਦੀਨ ਦੁਨੀਆਂ ਦੇ ਮਾਲਕ ਸੰਗਲਾ ਦੀਪ ਗਏ ਨੇ ਨਾ, ਪਿਆਰ ਨਾਲ ਇਕਾਗਰਤਾ ਚ ਆਣ ਕੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਫੇਰ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਜ ਕੇ ਆਉਂਦੇ ਹੋ ਮੈਨੂੰ ਬਲ ਮਿਲਦਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਸੰਗਲਾ ਦੀਪ ਵਿਚ ਗਰੀਬ ਨਵਾਜ ਪਾਤਸ਼ਾਹ ਜਦੋਂ ਗਏ ਨੇ ਤੇ ਬਾਹਰ ਜਾ ਕੇ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨਿਆ ਇਸ ਪਿੰਡ ਵਿਚ ਚਲਿਆ ਜਾ, ਸੁਣਨ ਵਾਲਾ ਬੜਾ ਪਿਆਰਾ ਬਚਨ ਹੈ, ਇਸ ਪਿੰਡ ਵਿਚ ਜਾ ਤੇ ਇਸ ਪਿੰਡ ਦੇ ਵਿਚਕਾਰ ਇੱਕ ਖੂਹ ਆਊਗਾ ਤੇ ਖੂਹ ਦੇ ਸੱਜੇ ਹੱਥ ਜਿਹੜਾ ਦਰਵਾਜਾ ਹੈ ਨਾ ਉਸ ਘਰ ਜਾਵੀ, ਉੱਥੇ ਇੱਕ ਝੰਡੇ ਨਾਮੀ ਵਿਅਕਤੀ ਰਹਿੰਦਾ, ਧਿਆਨ ਦਿਓ, ਉੱਥੇ ਇੱਕ ਝੰਡਾ ਬਾਡੀ ਨਾਮੀ ਵਿਅਕਤੀ ਰਹਿੰਦਾ। ਤੇ ਜਦੋਂ ਸਾਰੀਆਂ ਡਾਇਰੈਕਸ਼ਨਾਂ ਦੱਸੀਆਂ ਤੇ ਮਰਦਾਨਾ ਤੁਰ ਪਿਆ ਤੇ ਦੋ ਕੁ ਕਦਮ ਤੇ ਜਾ ਕੇ ਫੇਰ ਮੁੜ ਕੇ ਆਂਦਾ, ਮੇਰੇ ਮਨ ਵਿਚ ਇੱਕ ਹੈਰਾਨੀ ਆਈ ਆ ਕਿ ਸਤਿਗੁਰੂ ਪਹਿਲੀ ਵਾਰ ਤੇ ਮੈਂ ਉਦਾਸੀ ਤੇ ਤੁਹਾਡੇ ਨਾਲ ਇਸ ਇਲਾਕੇ ਚ ਆਇਆ, ਮੈਨੂੰ ਇਹ ਨੀ ਸਮਝ ਆਈ, ਤੁਸੀਂ ਇਹ ਵੀ ਦੱਸਿਆ ਹੈ ਕਿ ਪਿੰਡ ਦੇ ਵਿਚ ਇੱਕ ਖੂਹ ਆ, ਖੂਹ ਦੇ ਸੱਜੇ ਪਾਸੇ ਇੱਕ ਘਰ ਆ, ਉੱਥੇ ਝੰਡਾ ਬਾਡੀ ਨਾਮ ਦਾ ਵਿਅਕਤੀ ਰਹਿੰਦਾ ਹੈ, ਪਹਿਲੋਂ ਵੀ ਕਦੀ ਆਏ ਹੋ ਇੱਥੇ? ਤੇ ਸਤਿਗੁਰੂ ਹੱਸ ਕੇ ਕਹਿੰਦੇ, ਮਰਦਾਨਿਆ ਉਹਦੇ ਗੁਪਤ ਬਚਨ ਨੀ ਪੁੱਛੀ ਦੇ ਹੁੰਦੇ, ਤੂੰ ਜਾ ਜਿਹੜੇ ਪਾਸੇ ਤੈਨੂੰ ਭੇਜਿਆ, ਜਾ ਉਹਨਾਂ ਨੂੰ ਮਿਲ ਕੇ ਆ। ਜਦੋਂ ਉੱਥੇ ਗਿਆ ਤੇ ਝੰਡਾ ਬਾਡੀ ਦੇ ਕੋਲੋਂ ਜਿਹੜੀਆਂ ਵਸਤੂ ਮਹਾਰਾਜ ਨੇ ਮੰਗਾਈਆਂ, ਮੁੜਿਆ ਤੇ ਝੰਡਾ ਬਾਡੀ ਨੇ ਇੱਕ ਗੱਲ ਕਹੀ ਕਿ ਉਹ ਦਿਲਾਂ ਦੀਆਂ ਜਾਣਨ ਵਾਲਾ, ਦਿਲਾਂ ਵਿਚ ਰੋਵਾਂ ਭਰਨ ਵਾਲਾ, ਜੀਵਨ ਬਦਲ ਦੇਣ ਵਾਲਾ ਕਿੱਥੇ ਬੈਠਾ ਏ? ਤੇ ਮਰਦਾਨੇ ਨੇ ਆਖਿਆ, ਉਹ ਪਿੰਡ ਦੀਆਂ ਮੜੀਆਂ ਚ ਬੈਠਾ ਏ। ਵੇਖੋ ਬਾਬੇ ਨਾਨਕ ਦੇ ਬਹਿਣ ਦਾ ਟਿਕਾਣਾ ਪਿੰਡ ਦੀਆਂ ਮੜੀਆਂ ਚ ਬੈਠਾ ਏ। ਤੇ ਝੰਡਾ ਬਾਡੀ ਕਹਿਣ ਲੱਗਾ, ਹਾਂ ਤੁਸੀਂ ਚੱਲੋ, ਅਸੀਂ ਪਿੱਛੇ ਪਿੱਛੇ ਜਾ ਰਹੇ। ਤੇ ਹਰ ਸ਼ਹਿਰ ਦੇ ਵਿਚ ਸਤਸੰਗੀਆਂ ਦੀ ਆਪੋ ਆਪਣੀ ਦੋਸਤੀ ਹੁੰਦੀ ਆ, ਗੁਰਮੁਖ ਸਖੀ ਸਹੇਲੀਆਂ ਦਾ ਪਿਆਰ ਹੁੰਦਾ ਹੈ। ਜੇ ਕੋਈ ਤੁਸੀਂ ਕਿਤੇ ਕੀਰਤਨ ਸੁਣ ਜਾਣਾ ਵਿੱਚ ਕਿਸੇ ਨੂੰ ਫੋਨ ਕਰਦੇ, ਆਓ ਚਲੀਏ ਫਲਾਣੇ ਤਾਂ, ਫਲਾਣੇ ਮਹਾਂਪੁਰਸ਼ ਆਏ ਨੇ, ਗੁਰੂ ਕੇ ਪਿਆਰੇ ਆਏ, ਕਥਾ ਸੁਣ ਚਲੀਏ, ਕੀਰਤਨ ਸੁਣ ਚਲੀਏ। ਇਸੇ ਤਰ੍ਹਾਂ ਹੀ ਝੰਡੇ ਬਾਡੀ ਨੇ ਸੁਦਰਸ਼ਨ ਨੂੰ ਆਵਾਜ਼ ਮਾਰੀ, ਸੁਦਰਸ਼ਨ ਆ ਦਿਲਾਂ ਦੀਆਂ ਜਾਣਨ ਵਾਲਾ ਆ ਗਿਆ, ਜੀਵਨ ਬਦਲਣ ਵਾਲਾ ਆ ਗਿਆ, ਦਰਸ਼ਨ ਕਰਨ ਚੱਲਣਾ ਹੀ। ਤੇ ਸੁਦਰਸ਼ਨ ਨੇ ਮੋਤੀਆਂ ਦਾ ਥਾਲ ਭਰਿਆ, ਮੋਤੀਆਂ ਦਾ, ਹੀਰਿਆਂ ਦਾ ਥਾਲ ਭਰ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਦੋਂ ਆਏ ਤੇ ਮਰਦਾਨੇ ਨੂੰ ਪੁੱਛਿਆ ਸੀ ਝੰਡੇ ਬਾਡੀ ਨੇ ਕਿ ਜਦੋਂ ਤੇਰੇ ਮਾਲਕ ਦੇ ਕੋਲ ਅਸੀਂ ਜਾਈਏ, ਜਿਸ ਤਰ੍ਹਾਂ ਆਪਾਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣਾ ਹੋਏ ਤੇ ਸਾਨੂੰ ਭੁੱਲ ਨਹੀਂ ਗਈ ਕਿ ਜਾ ਕੇ ਕੀ ਕਹਿਣਾ? ਕੀ ਕਹਿਣਾ ਪਾਤਸ਼ਾਹ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਕਹਿਣਾ? ਝੰਡੇ ਬਾਡੀ ਨੂੰ ਪੁੱਛਿਆ ਤੇ ਝੰਡੇ ਬਾਡੀ ਨੇ ਮਰਦਾਨੇ ਨੂੰ ਪੁੱਛਿਆ ਤੇ ਮਰਦਾਨਾ ਕਹਿੰਦਾ, ਜਦੋਂ ਮੇਰੇ ਸਤਿਗੁਰੂ ਨੂੰ ਕੋਈ ਮਿਲਣ ਆਉਂਦਾ ਹੈ ਨਾ ਤੇ ਕਹਿੰਦੇ ਨੇ, ਸਤ ਕਰਤਾਰ ਬੁੱਲ ਸਤ, ਝੰਡੇ ਨਾ ਬੋਲੋ, ਸਤ ਸਤ ਸਤ ਕਰਤਾਰ, ਸਤ ਕਰਤਾਰ, ਸਤ ਕਿ ਕਰਤਾ ਹੀ ਸਤ ਆ, ਹੋਰ ਸਭ ਝੂਠ ਆ। ਆ ਗਏ ਆਣ ਕੇ ਸਤ ਕਰਤਾਰ ਕਿਹਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਆਓ ਰਾਜਨ ਸਤ ਕਰਤਾਰ। ਸਤ ਕਰਤਾਰ ਕਹਿ ਕੇ ਬਾਲਿਆ, ਜਦੋਂ ਮੋਤੀ ਰੱਖੇ ਨਾ, ਮੈਂ ਕਹਿਣ ਲੱਗਾ ਸਾ ਕਿ ਜਿਤਨਾ ਦੇ ਆਏ ਉਤਰਾਂ ਦੇ ਜਾਓ ਨਾ। ਮੇਰਾ ਵਗਣ ਦਾ ਮਕਸਦ ਇੰਨਾ ਲਮਕਾਉਣ ਦਾ ਗੱਲ ਨੂੰ ਇਹ ਵਾ ਕਿ ਆਪ ਜੀ ਨੂੰ ਸਮਝ ਆ ਜਾਏ ਕਿ ਜਿਸ ਤਰ੍ਹਾਂ ਦੇ ਆਏ ਹੋ ਸਾਖੀ ਵਿੱਚੋਂ ਕੋਈ ਸਿੱਖਿਆ ਲੈ ਕੇ ਬਦਲ ਕੇ ਜਾਓ। ਜਦੋਂ ਆਏ ਤੇ ਮੋਤੀਆਂ ਦਾ ਥਾਲ ਰੱਖਿਆ ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਸੁਦਰਸ਼ਨ ਇਹ ਕੀ ਆ? ਪਿਆਰ ਨਾਲ ਆਖੋ ਸਤਨਾਮ ਸ੍ਰੀ, ਇਹ ਕੀ ਆ? ਤੇ ਸੁਦਰਸ਼ਨ ਰਾਜਾ ਸੀ, ਬੜੇ ਮਾਣ ਨਾਲ ਕਹਿਣ ਲੱਗਾ, ਮਹਾਰਾਜ ਇਹ ਹੀਰਿਆਂ ਮੋਤੀਆਂ ਦਾ ਭਰਿਆ ਥਾਲ ਆ। ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਕਿੱਥੋਂ ਲੈ ਕੇ ਆਇਆ? ਧਿਆਨ ਦਿਓ, ਕਿੱਥੋਂ ਲੈ ਕੇ ਆਇਆ? ਤੇ ਕਹਿੰਦਾ ਜੀ, ਆਪਣੇ ਖਜ਼ਾਨੇ ਚੋਂ। ਤੇ ਮਹਾਰਾਜ ਪਾਤਸ਼ਾਹ ਕਹਿੰਦੇ, ਕਿਹੜੇ ਖਜ਼ਾਨੇ ਚੋਂ? ਕਹਿੰਦਾ ਜੀ, ਜਿਹੜਾ ਮੇਰੇ ਰਾਜ ਦਾ ਖਜ਼ਾਨਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੇਰਾ ਰਾਜ ਕਿਹੜਾ ਹੈ, ਕਿਹੜਾ ਖਜ਼ਾਨਾ ਹੈ? ਮਹਾਰਾਜ, ਇਸ ਦੇਸ਼ ਦਾ ਮੈਂ ਰਾਜਾ ਵਾਂ, ਇਸ ਦੇਸ਼ ਦੇ ਰਾਜ ਦਾ ਖਜ਼ਾਨਾ ਮੇਰਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਤੇਰਾ ਦੇਸ਼ ਹੈ, ਤੇਰਾ ਰਾਜ ਆ। ਤੇ ਸੁਦਰਸ਼ਨ ਅਜੇ ਸੁੱਤਾ ਸੀ ਨਾ, ਆਇਆ ਸੀ ਨਾ ਗੁਰੂ ਦੇ ਕੋਲ, ਅਜੇ ਕੀ ਸੀ? ਆਇਆ ਸੀ, ਆਇਆ ਕੇਵਲ, ਅਜੇ ਗੁਰੂ ਦੀ ਮੱਤ ਨਹੀਂ ਲਈ, ਅਜੇ ਕੇਵਲ ਗੁਰੂ ਨੂੰ ਦੇਖਿਆ ਆ ਆਣ ਕੇ, ਸ਼ਬਦ ਨਾ ਕਰੇ, ਅਜੇ ਵਿਚਾਰ ਨਹੀਂ ਗੁਰੂ ਦੇ ਨਾਲ ਚੱਲੀ। ਤੇ ਅੱਖ ਲੱਗਾ, ਮਹਾਰਾਜ ਮੈਂ ਆਪਣੇ ਖਜ਼ਾਨੇ ਚੋਂ ਲੈ ਕੇ ਆਇਆ। ਤੇ ਸੱਚੀ ਸਰਕਾਰ ਨੇ ਆਖਿਆ, ਤੇਰਾ ਖਜ਼ਾਨਾ ਕਿੱਥੋਂ ਹੋ ਗਿਆ? 100 ਸਾਲ ਪਹਿਲੋਂ ਆਏ ਸਾਂ ਇਸੇ ਸ਼ਹਿਰ ਦੇ ਵਿੱਚ, ਤੇ ਇੱਕ ਹੋਰ ਬਜ਼ੁਰਗ ਕਹਿੰਦਾ ਸੀ ਇਹ ਰਾਜ ਮੇਰਾ ਹੈ। ਨੈਣ ਨਕਸ਼ ਦੱਸੇ, ਬੱਚਿਆਂ ਚੁੱਪ ਕਰਾਓ ਮੇਰੀ ਧੀਓ, ਨੈਣ ਨਕਸ਼ ਦੱਸੇ, ਹੌਲੀਆ ਦੱਸਿਆ। ਤੇ ਸੁਦਰਸ਼ਨ ਕਹਿਣ ਲੱਗਾ, ਮਹਾਰਾਜ ਉਹ ਮੇਰਾ ਦਾਦਾ ਸੀ, ਫਿਰ 50 ਸਾਲ ਬਾਅਦ ਆਇਆ ਸਾਂ, ਮਹਾਰਾਜ ਉਹ ਮੇਰਾ ਪਿਓ ਸੀ। ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ, 100 ਸਾਲ ਪਹਿਲੋਂ ਇਹ ਖਜ਼ਾਨਾ ਤੇਰੇ ਦਾਦੇ ਦਾ, 50 ਸਾਲ ਬਾਅਦ ਤੇਰੇ ਪਿਓ ਦਾ, ਅੱਜ ਤੇਰਾ, ਕੱਲ ਨੂੰ ਤੇਰੇ ਪੁੱਤ ਦਾ ਹੋਊਗਾ। ਰਾਜਾ ਇਹ ਖਜ਼ਾਨਾ ਤੇਰਾ ਕਿੱਥੋਂ ਹੋ ਗਿਆ? ਜੇ ਕੋਈ ਦੇ ਸਕਦਾ ਗੁਰੂ ਨੂੰ ਤੇ ਆਪਣੀ ਚੀਜ਼ ਦੇ, ਆਹ ਹੁਣ ਬਦਲ ਲੱਗਾ ਜੇ, ਇਹ ਹੁਣ ਦੁਨੀਆਂ ਬਦਲ ਲੱਗੀ ਦੇ, ਇਹ ਹੁਣ ਗੁਰੂ ਦੇ ਕੋਲ ਆਇਆ ਜੀਵਨ ਬਦਲ ਲੱਗਾ ਏ, ਗੁਰ ਲਾਗਾ ਤਬ ਜਾਣੀਏ ਮਿੱਟੇ ਮੋਹ ਤਨ ਤਾਪ, ਇਹ ਗੁਰੂ ਨੂੰ ਮਿਲਣ ਦਾ ਲੱਗਾ ਜੇ ਫਲ ਮਿਲਣ ਤੇ ਉਸੇ ਵੇਲੇ ਮਨ ਦੇ ਵਿੱਚ ਹਲਚਲ ਹੋਈ, ਹਾਂ ਮੇਰੀ ਇਹ ਜਿੰਦੜੀਏ, ਅੱਜ ਤੋਂ 100 ਸਾਲ ਪਹਿਲਾਂ ਤੇ ਮੇਰਾ ਦਾਦਾ ਰਾਜਾ ਸੀ, 50 ਸਾਲ ਪਹਿਲਾਂ ਮੇਰਾ ਪਿਓ ਸੀ, ਅੱਜ ਮੈਂ ਆ, ਕੱਲ ਨੂੰ ਮੇਰੇ ਪੁੱਤ ਨੇ ਆਉਣਾ ਹੈ, ਵਾਕਿਆ ਇਹ ਰਾਜ ਮੇਰਾ ਤੇ ਨਹੀਂ? ਤੇ ਮਹਾਰਾਜ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਜੇ ਧਨ ਨੀ ਨਾ ਮੇਰਾ ਤੇ ਤੁਸੀਂ ਮੇਰਾ ਤਨ ਲੈ ਲਓ, ਆਖੋ ਸਤਨਾਮ ਸ੍ਰੀ। ਤੇ ਸਾਹਿਬ ਕਹਿਣ ਲੱਗੇ, ਤਨ, ਇਹ ਤਨ ਤੇਰਾ ਹੈ? ਹਾਂ ਮਹਾਰਾਜ ਮੇਰਾ ਹੈ। ਜਾਂ ਆਪਣੀਆਂ ਰਾਣੀਆਂ ਨੂੰ ਪੁੱਛ ਕੇ ਆ ਕਿ ਇਹ ਤਨ ਦੇ ਕੇ ਮੈਂ ਗੁਰੂ ਦੇ ਨਾਲ ਚਲਿਆ ਜਾਵਾਂ, ਤਨ ਗੁਰੂ ਨੂੰ ਦੇ ਦਾਂ, ਗੁਰੂ ਮੈਨੂੰ ਨਾਲ ਲੈ ਦੇ। ਜਦੋਂ ਰਾਣੀਆਂ ਨੂੰ ਜਾ ਕੇ ਪੁੱਛਿਆ ਤੇ ਰਾਣੀਆਂ ਨੇ ਹੱਥ ਜੋੜ ਕੇ ਆਖਿਆ, ਧਨ ਦੇ ਦੇ, ਹੋਰ ਕੁਝ ਦੇ ਦੇ, ਜੇ ਤਨ ਦੇ ਦਿੱਤਾ ਅਸੀਂ ਕੀ ਕਰਾਂਗੀਆਂ? ਪੁੱਤਾਂ ਨੇ ਆਖਿਆ ਅਸੀਂ ਕੀ ਕਰਾਂਗੇ, ਨਵਾਂ ਨੇ ਆਖਿਆ ਅਸੀਂ ਕੀ ਕਰਾਂਗੇ? ਆਣ ਕੇ ਕਹਿਣ ਲੱਗਾ, ਮਹਾਰਾਜ ਬੱਚੇ ਤੇ ਮੰਨਦੇ ਨਹੀਂ, ਤਨ ਵੀ ਨਹੀਂ ਦਿੱਤਾ ਜਾ ਸਕਦਾ। ਤੇ ਸਾਹਿਬ ਕਹਿਣ ਲੱਗੇ, ਵੇਖ ਧਨ ਤੇਰਾ ਨਹੀਂ, ਤਨ ਤੇਰਾ ਨਹੀਂ, ਕੋਈ ਆਪਣੀ ਚੀਜ਼ ਦੇ। ਤੇ ਰਾਜੇ ਨੇ ਆਖਿਆ, ਫਿਰ ਮਹਾਰਾਜ ਮੇਰਾ ਮਨ ਲੈ ਲਓ। ਕੀ ਆਖਿਆ? ਮੇਰਾ ਮਨ ਲੈ ਲੋ। ਸਾਹਿਬ ਕਹਿਣ ਲੱਗੇ, ਮਨ ਤੇਰਾ ਹੈ, ਤੇਰੇ ਕੋਲ ਆ? ਮਹਾਰਾਜ ਹਾਂ ਮੇਰੇ ਕੋਲ ਆ। ਮਾਰ ਝਾਤੀ ਅੰਦਰ, ਜਦੋਂ ਅੰਦਰ ਝਾਤੀ ਮਾਰੀ ਤੇ ਮਨ ਘੋੜਿਆਂ ਚ ਤੁਰਿਆ ਫਿਰੇ। ਮਹਾਰਾਜ ਪਾਸ ਕਹਿੰਦੇ, ਮਨ ਤੇਰਾ ਨਹੀਂ, ਤਨ ਤੇਰਾ ਨਹੀਂ, ਧਨ ਤੇਰਾ ਨਹੀਂ ਰਾਜਾ, ਜੇ ਕੋਈ ਚੀਜ਼ ਦੇਣੀ ਤੇ ਆਪਣੀ ਦੇ। ਆ ਜੀਵਨ ਬਦਲ ਲੱਗਾ ਹੁਣ ਗੁਰੂ, ਕੋਈ ਆਪਣੀ ਚੀਜ਼ ਦੇ। ਅੱਜ ਪਹਿਲੀ ਵਾਰ ਸੁਦਰਸੈਨ ਨੂੰ ਕਿਸੇ ਨੇ ਜਗਾਇਆ ਕਿ ਨਾ ਧਨ ਤੇਰਾ ਏ, ਨਾ ਮਨ ਤੇਰਾ ਏ, ਤੇ ਨਾ ਤਨ ਤੇਰਾ, ਤੇਰਾ ਤਾਂ ਕੁਛ ਵੀ ਨਹੀਂ। ਤੇ ਫਿਰ ਮੇਰੇ ਸਾਹਿਬ ਜੀ, ਕਿਰਪਾ ਕਰਕੇ ਦੱਸੋ, ਜੇ ਤਨ ਵੀ ਮੇਰਾ ਨਹੀਂ, ਮਨ ਵੀ ਮੇਰਾ ਨਹੀਂ, ਧਨ ਵੀ ਮੇਰਾ ਨਹੀਂ, ਤੇ ਮੇਰਾ ਹੈ ਕੀ? ਤੇ ਮੇਰੇ ਸਤਿਗੁਰੂ ਕਹਿਣ ਲੱਗੇ, ਆ ਜਿਹੜਾ ਮੈਂ ਮੇਰੀ ਮੇਰੀ ਕਰਦਾ, ਇਹੋ ਹੀ ਤੇਰੀ ਹੂ, ਜੇ ਦੇਣੀ ਹੋ ਤੇ ਇਹ ਦੇ ਦੇ। ਤੇ ਫਿਰ ਹੱਥ ਜੁੜ ਕੇ, ਸਾਹਿਬਾ ਇਹ ਤੇ ਕਈ ਜਨਮ ਹੋ ਗਏ ਨੇ, ਜੇ ਮੈਂ ਕੱਢ ਸਕਦਾ ਹੁੰਦਾ ਇਸ ਕੋਡ ਨੂੰ, ਤੇ ਮਹਾਰਾਜ ਮੈਂ ਕੱਢ ਦਿੰਦਾ, ਇਹ ਕੋਡ ਮੇਰੇ ਕੋਲੋਂ ਨਹੀਂ ਨਿਕਲਦਾ, ਜੇ ਹੁਣ ਇੰਨੀ ਸੋਝੀ ਪਾਤੀ ਹੂ ਤੇ ਕਰ ਦੇ ਕਿਰਪਾ, ਹੁਣ ਆਪ ਕਿਰਪਾ ਕਰ। ਤੇ ਫਿਰ ਮੇਰੇ ਸਤਿਗੁਰੂ ਨੇ ਸਿਰ ਤੇ ਰੱਖਿਆ ਹੱਥ ਤੇ 5 ਵਾਰ ਅਖਵਾਇਆ।

0: ਜਦੋਂ ਪੰਜ ਵਾਰ ਵਾਹਿਗੁਰੂ ਅਖਵਾਇਆ ਤੇ ਮੇਰੇ ਸਾਹਿਬ ਕਹਿਣ ਲੱਗੇ ਲਿਆ ਹੁਣ ਮੋਤੀ ਹੀਰੇ ਆਪਣੇ ਕੋਲੋਂ ਦੇ, ਜਿਹੜੇ ਤੂੰ ਕਹਿੰਦਾ ਸਾਹਿਬ ਮੇਰੇ ਮੋਤੀ ਹੀਰੇ ਨੇ, ਕਤਨ ਦੇ ਦੇ ਆਪਣਾ, ਮਨ ਦੇ ਦੇ ਆਪਣਾ। ਇੱਕ ਮਿੰਟ ਵਿੱਚ ਗੁਰੂ ਦੀ ਸੰਗਤ ਕਰਨ ਨਾਲ ਦੁਨੀਆਂ ਬਦਲ ਗਈ। ਜਿਹੜਾ ਪੈਂਦਾ ਸੀ ਇਹ ਤਨ ਵੀ ਮੇਰਾ, ਧਨ ਵੀ ਮੇਰਾ, ਮਨ ਵੀ ਮੇਰਾ, ਕਿਸੇ ਹੋਰ ਦੁਨੀਆਂ ਵਿੱਚ ਜਾ ਕੇ ਕਹਿਣ ਲੱਗਾ ਮੇਰਾ ਮੁਜਮੇ ਕੁਛ ਨਹੀਂ, ਜੀਵਨ ਬਦਲ ਗਿਆ। ਇੱਥੇ ਵੀ ਜਦੋਂ ਆਉਂਦੇ ਹੋ ਮੇਰੇ ਸਾਹਿਬ ਕਹਿੰਦੇ ਕੁਕੇਂਦਿਆਂ ਚਗੇਂਦਿਆਂ ਮਤੀ ਦਿੰਦਿਆਂ ਨਿਤ ਨਿਤ ਮਤਾਂ ਪਰਮੇਸ਼ਵਰ ਦਿੰਦਾ ਹੈ, ਮਗਰ ਜੋ ਸ਼ੈਤਾਨ, ਅੱਗੇ ਦੱਸੋ ਜੀ,
1: ਜੋ ਸ਼ੈਤਾਨ ਮੰਗਾਇਆ,
0: ਜਿਹੜੇ ਮਨ ਸ਼ੈਤਾਨ ਨੇ ਠੱਗ ਲੈ ਨੇ, ਜੋ ਸ਼ੈਤਾਨ, ਸ਼ੈਤਾਨ ਇੱਥੇ ਮਨ ਨੂੰ ਆਖਿਆ, ਕਿਨੂੰ ਆਖਿਆ ਜੀ, ਮਨ ਨੂੰ। ਕਹਿੰਦੇ ਜਿਹੜੇ ਮਨ ਦੇ ਪਿੱਛੇ ਲੱਗ ਗਏ ਨੇ, ਜਿਹੜੇ ਮਨ ਪਿੱਛੇ ਲੱਗਣ ਵਾਲੇ ਨੂੰ ਗੁਰਬਾਣੀ ਵਿੱਚ ਮਨਮੁਖ ਆਖਿਆ, ਕੀ ਆਖਿਆ ਜੀ, ਤੇ ਗੁਰੂ ਪਿੱਛੇ ਲੱਗਣ ਵਾਲੇ ਨੂੰ ਕੀ ਆਖਿਆ ਹੈ, ਗੁਰਮੁਖ। ਜਿਹੜੇ ਗੁਰੂ ਦੇ ਪਿੱਛੇ ਲੱਗ ਗਏ ਉਹ ਗੁਰਮੁਖ ਹੋ ਗਏ। ਮਗਰ ਸਾਹਿਬ ਜੀ ਇੱਥੇ ਕਹਿੰਦੇ ਜੋ ਸ਼ੈਤਾਨ ਵੰਝਾਇਆ, ਜਿਹੜੇ ਮਨ ਨੇ ਠੱਗ ਲਏ ਨੇ, ਜਿਹੜੇ ਮਨ ਦੇ ਪਿੱਛੇ ਲੱਗ ਗਏ ਨੇ, ਜਿਹੜੇ ਮਨ ਦੇ ਖੜੇ ਪੈ ਗਏ ਨੇ, ਮਨ ਦਾ ਕਹਿਣਾ ਮੰਨਦੇ ਨੇ, ਸੇ ਕਿੱਤ ਫੇਰੇ ਕਿੱਤ, ਰੋਜ਼ ਗੱਲਾਂ ਸੁਣਦੇ ਨੇ ਗੁਰਬਾਣੀ ਦੀਆਂ, ਇੱਥੋਂ ਜਾ ਕੇ ਬਾਹਰ ਉਸੇ ਤਰ੍ਹਾਂ ਪੱਲਾ ਝਾੜ ਦਿੰਦੇ ਨੇ, ਉਸੇ ਤਰ੍ਹਾਂ ਸ਼ਰਾਬਾਂ, ਉਸੇ ਤਰ੍ਹਾਂ ਮਾਸ, ਉਸੇ ਤਰ੍ਹਾਂ ਚੁਗਲੀ, ਉਸੇ ਤਰ੍ਹਾਂ ਨਿੰਦਿਆ, ਉਸੇ ਤਰ੍ਹਾਂ ਵਕਾਰ। ਉਹ ਗੁਰੂ ਦੇ ਸਿੱਖੋ, ਸਿੱਖ ਤੇ ਇੱਕ ਇਹੋ ਜਿਹਾ ਫੋਲਿਆ, ਇਹ ਜਿਸੇ ਕਲੋਨੀ ਚ ਇੱਕੋ ਹੀ ਖਿੜਿਆ ਹੋਵੇ ਨਾ, ਇੱਕੋ ਹੀ, ਸਾਰਾ ਸੰਸਾਰ ਮੁੜ ਮੁੜ ਕੇ ਵੇਖੇ ਇੱਥੇ ਸਿੱਖ ਦਾ ਘਰ ਆ। ਸਿੱਖ ਚੁਗਲੀ ਨਾ ਕਰੇ, ਸਿੱਖ ਝਗੜਾ ਪਾਵੇ ਨਾ, ਜਿੱਥੇ ਝਗੜਾ ਹੋਵੇ ਉੱਥੇ ਸਿੱਖ ਜਾ ਕੇ ਖਲੋ ਜੇ ਤੇ ਝਗੜੇ ਨਿਬੇੜ ਦੇਵੇ। ਗੁਰੂ ਨਾਨਕ ਦਾ ਕੰਮ ਝਗੜੇ ਨਿਬੇੜਨਾ ਵਾ। ਆਪਾਂ ਗੁਰੂ ਨਾਨਕ ਦੇ ਪੋਤੇ ਆ, ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੋਤੇ ਆ, ਆਪਾਂ ਝਗੜੇ ਨਿਬੇੜਨ ਆਏ ਆ, ਝਗੜੇ ਪਾਉਣ ਨਹੀਂ ਆਏ। ਇਸ ਕਰਕੇ ਆਪਾਂ ਜਿੱਥੇ ਜਾ ਕੇ ਸਿੱਖ ਖਲੋ ਜੇ ਉੱਥੇ ਕਈਆਂ ਕਈਆਂ ਚਿਰਾਂ ਦੇ ਪਏ ਝਗੜੇ ਮੁੱਕ ਜਾਣ। ਆਪਣੇ ਅੰਦਰ ਇਸ ਤਰ੍ਹਾਂ ਦੀ ਸੁਗੰਧੀ ਪੈਦਾ ਕਰੋ। ਮੇਰੇ ਸਤਿਗੁਰ ਕਹਿੰਦੇ ਨੇ ਜਿਨ੍ਹਾਂ ਨੂੰ ਸ਼ੈਤਾਨ ਨੇ ਠੱਗ ਲਿਆ ਵਾ, ਉਹ ਸੁਣ ਕੇ ਵੀ ਬਾਣੀ ਦੀ ਆਪਣੇ ਅੰਦਰ ਮੈਂ ਤੇ ਝਾਤੀ ਮਾਰ ਲਾ, ਤੁਸੀਂ ਵੀ ਮਾਰੋ, ਕਿ ਰੋਜ਼ ਸਾਡੇ ਨਾਲ ਇਹੋ ਹੀ ਵਾਪਰਦਾ ਵਾ। ਸ਼ੈਤਾਨ ਨੇ ਐਸਾ ਸਾਡੇ ਅੰਦਰ ਕਬਜ਼ਾ ਕੀਤਾ ਹੈ ਕਿ ਰੋਜ਼ ਗੁਰਬਾਣੀ ਬਦਲ ਕੇ ਸੁਣ ਕੇ ਵੀ ਆਪਾਂ ਆਪਣਾ ਜੀਵਨ ਬਦਲਦੇ ਨਹੀਂ। ਹਾਂਜੀ,
1: ਫਰੀਦਾ ਥਿਓ ਪਵਾਏ ਦੱਬ ਜੇ ਸਾਏ ਲੋੜੈ ਸਭ।
0: ਇਹ ਬੜਾ ਪਿਆਰਾ ਬਚਨ ਜੇ, ਇੱਕ ਬਚਨ ਆਇਆ ਜੇ ਦੱਬ। ਤੁਸੀਂ ਪਿੰਡਾਂ ਦੇ ਰਹਿਣ ਵਾਲੇ ਜਿਹੜੇ ਗੁਰਸਿੱਖ ਪਿਆਰੇ, ਆਪ ਜੀ ਨੂੰ ਪਤਾ ਦੱਬ ਕਿਹਨੂੰ ਕਹਿੰਦੇ। ਦੱਬ ਪਿੱਛੇ ਹੁੰਦੀ ਸੀ, ਹੁਣ ਦੇ ਕਲਰ ਕੁਲਰ ਹੀ ਖਤਮ ਹੋ ਗਏ। ਇੱਥੇ ਅਮਰੀਕਾ ਚ ਤੇ ਅਜੇ ਹੈਗੇ ਕਈ ਇਲਾਕੇ, ਇੱਥੇ ਵੇਖੇ ਨੇ ਚਿੱਟੇ ਰੌੜ ਕਲਰ ਪਏ। ਪੰਜਾਬ ਦੇ ਵਿੱਚ ਵੀ ਬਹੁਤ ਕਲਰ ਹੁੰਦਾ ਸੀ, ਜੇ ਕਦੀ ਉਹਦੇ ਵਿੱਚ ਪਾਣੀ ਖਲੋਜਣਾ ਤੇ ਉਹਦੇ ਵਿੱਚ ਇੱਕ ਬੂਟੀ ਉੱਗਦੀ ਸੀ ਜਿਹਨੂੰ ਕਹਿੰਦੇ ਸੀ ਦੱਬ। ਦੱਬ ਬੜੇ ਕੰਡੇ ਤਿੱਖੇ ਹੁੰਦੇ ਸੀ। ਕਹਿੰਦੇ ਫਰੀਦਾ ਜੇ ਸਾਈ ਨੂੰ ਲੋੜਦਾ ਹੈ, ਜੇ ਰੱਬ ਨੂੰ ਲੋੜਦਾ ਹੈ ਤੇ ਉਹ ਦੱਬ ਵਰਗਾ ਬਣ ਜਾ। ਆਖਿਆ ਜੀ ਦੱਬ ਤੇ ਬੜੀ ਤਿੱਖੀ ਹੁੰਦੀ ਆ। ਅੱਗੇ ਉਹਦੀ ਨਿਸ਼ਾਨੀ ਦੱਸਦੇ ਨੇ ਕੀ ਕਰਦੇ ਨੇ। ਹਾਂਜੀ,
1: ਜੇ ਸਾਈ ਲੋੜ ਸਭ ਇੱਕ ਛਿੱਜੇ ਬਿਆਲ ਤਾੜੀ ਹੈ।
0: ਉਹਦੀ ਇੱਕ ਤੀਲੀ ਲੋਕੀ ਖਿੱਚਦੇ ਸੀ, ਉਹ ਤੀਲਾਂ ਜਿਹੜੀਆਂ ਬਣਦੀਆਂ, ਬੋਕਰਾਂ ਬਣਦੀਆਂ ਸੀ ਦੱਬ ਦੀਆਂ। ਇੱਕ ਤੀਲੀ ਖਿੱਚਣ ਲਈ ਜੁੱਤੀ ਪਾ ਕੇ ਉਹਨੂੰ ਦੂਸਰੀ ਸਾਰੀ ਨੂੰ ਪੈਰਾਂ ਹੇਠ ਮਸਲ ਦਿੰਦੇ ਸੀ। ਇੱਕ ਛਿੱਜੇ ਬਿਆਲ ਲਤਾੜੀਏ, ਦੂਸਰੇ ਨੂੰ ਪੈਰਾਂ ਨਾਲ ਵੈਸੇ ਹੀ ਲਤਾੜ ਦਿੰਦੇ ਸੀ। ਇਸ ਤਰ੍ਹਾਂ ਦਾ ਜਦੋਂ ਤੂੰ ਜੀਵਨ ਬਣਾ ਲੇਗਾ, ਪੈਰਾਂ ਹੇਠ ਬਣ ਜਾਏਗਾ, ਕਿਸੇ ਦੇ ਪੈਰਾਂ ਦੀ ਧੂੜ ਬਣ ਜਾਏਗਾ, ਤੇ ਫਿਰ ਕੀ ਹੋ ਜੂਗਾ। ਹਾਂਜੀ,
1: ਤਾਂ ਸਾਈਂ ਦਾ ਦਰਵਾੜੀ ਹੈ।
0: ਇਹ ਜੁਗਤੀ ਦੱਸ ਦਿੱਤੀ, ਜੇ ਉਸ ਦੱਬ ਵਾਂਗ ਸਜਣਾ ਕਿਸੇ ਦੇ ਕੰਮ ਆਣ ਕੇ ਪੈਰਾਂ ਦੀ ਧੂੜੀ ਬਣ ਜਾਏਗਾ, ਤਾਂ ਸਾਈਂ ਦੇ ਦਰ ਵਾੜੀਏ, ਬੋਲੋ ਤਾਂ ਸਾਈਂ ਦੇ, ਉਸ ਦਰ ਵਿੱਚ ਤੇਰਾ ਪ੍ਰਵੇਸ਼ ਹੋਜੂਗਾ। ਮੈਂ ਇੱਕ ਦਿਨ ਇਹਨਾਂ ਨੂੰ ਦੱਸ ਰਿਹਾ ਸਾਂ, ਗੁਰਸਿੱਖਾਂ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਆਪਾਂ ਮਰਨ ਤੋਂ ਬਾਅਦ ਜਾਣਾ ਹੈ ਗੁਰੂ ਦੀਆਂ ਸਿੱਖਾਂ ਨੇ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਬੈਠੇ ਨੇ, ਇੱਕ ਐਸੇ ਸ਼ੀਸ਼ੇ ਦੇ ਪਿੱਛੇ ਬੈਠੇ ਨੇ, ਮਹਾਂਪੁਰਸ਼ਾਂ ਦੇ ਅਨੁਭਵੀ ਬਚਨ ਨੇ। ਉਸ ਸ਼ੀਸ਼ੇ ਦੇ ਵਿੱਚ ਆਪਾਂ ਤੇ ਸਾਰੇ ਉਹਨਾਂ ਨੂੰ ਨਜ਼ਰ ਆ ਰਹੇ ਹਾਂ, ਮਗਰ ਉਹ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਸਾਨੂੰ ਨਜ਼ਰ ਨਹੀਂ ਆਉਂਦੇ। ਉਹਨਾਂ ਨੇ ਇੱਕ ਇਹੋ ਜਿਹਾ ਦਰਵਾਜ਼ਾ ਲਾਇਆ ਜਿਹੜਾ ਹਵਾਈ ਅੱਡਿਆਂ ਦੇ ਉੱਤੇ ਲੱਗਿਆ ਹੁੰਦਾ ਵਾ, ਜਿਹਦੇ ਵਿੱਚੋਂ ਦੀ ਨੰਘ ਆਉਂਦੇ ਨੇ, ਤੇ ਜੇ ਕੋਈ ਨਜਾਇਜ਼ ਕੋਲ ਹੁੰਦੀ ਚੀਜ਼ ਤੇ ਉਹ ਟੀ ਟੀ ਟੀ ਕਰਕੇ ਬੋਲ ਪੈਂਦਾ। ਮਹਾਂਪੁਰਸ਼ ਕਹਿੰਦੇ ਇਸ ਤਰ੍ਹਾਂ ਦਾ ਹੀ ਇੱਕ ਦਰਵਾਜ਼ਾ ਉੱਥੇ ਬਣਾਇਆ ਹੈ, ਜਿਹਦੇ ਉੱਤੇ ਲਿਖਿਆ ਵਾ ਰਹਿਤ ਦਾ ਦਰਵਾਜ਼ਾ। ਕੀ ਲਿਖਿਆ ਹੈ, ਢਿੱਲੇ ਨਾ ਬੋਲੋ, ਹੁਣ ਗੱਜ ਕੇ ਆਖੋ, ਕੀ ਲਿਖਿਆ, ਰਹਿਤ ਦਾ ਦਰਵਾਜ਼ਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਜਾ ਕੇ ਸੇਵਾਦਾਰ ਦੱਸਦੇ ਨੇ, ਮਹਾਰਾਜ ਪਾਤਸ਼ਾਹ ਗੋਲ ਦਸਤਾਰਾ ਬੱਧਾ ਹੈ, ਚਿੱਟਾ ਚੋਲਾ ਪਾਇਆ, ਸੋਹਣੇ ਕੱਪੜੇ ਪਾਏ ਨੇ, ਉਹ ਤੁਹਾਡਾ ਸਿੱਖ ਆਇਆ ਜੇ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਸ ਦਰਵਾਜ਼ੇ ਦੇ ਵਿੱਚੋਂ ਦੀ ਨਗਾ ਦਿਓ। ਜਦੋਂ ਦਰਵਾਜੇ ਦੇ ਵਿੱਚੋਂ ਦੀ ਲੰਘਾਉਂਦੇ ਨੇ ਉੱਥੇ ਕਿਸੇ ਦਾ ਕੋਈ ਲਿਹਾਜ਼ ਨਹੀਂ, ਉੱਥੇ ਸੱਚੇ ਹੀ ਸੱਚ ਨਿਬੜੇ। ਉਹ ਦਰਵਾਜਾ ਐਸਾ ਬਣਾਇਆ ਕਿ ਗੁਰੂ ਦੇ ਪਿਆਰਿਓ, ਜਦੋਂ ਅਜੀਤ ਸਿੰਘ ਵੀ ਸ਼ਹੀਦ ਹੋ ਕੇ ਗਿਆ ਏ ਤੇ ਪਿਛਲੇ ਪਾਸੇ ਦਰਵਾਜੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਖਲੋਤੇ ਸੀ ਤੇ ਸਿੱਖਾਂ ਨੇ ਆਖਿਆ ਤੁਹਾਡਾ ਪੁੱਤ ਸ਼ਹੀਦ ਹੋ ਕੇ ਆਇਆ, ਆਖਿਆ ਮੇਰੇ ਪੁੱਤ ਨੂੰ ਵੀ ਉਸ ਦਰਵਾਜੇ ਥਾੜੀ ਲੰਘਾਓ, ਰਹਿਤ ਪਿਆਰੀ ਮੁਝ ਕੋ ਸਿੱਖਿਆ ਤੇ ਫੇਰ ਕਿਹੜੀ ਗੱਲ ਹੋਈ ਪੋਤਿਆਂ ਤੇ ਗਏ। ਜਦੋਂ ਕਾਨੂੰਨ ਬਣਾ ਹੀ ਸਾਰਿਆਂ ਲਈ ਦਿੱਤਾ ਏ ਕਿ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ, ਉਸ ਦਰਵਾਜੇ ਦੇ ਵਿੱਚੋਂ ਦੀ ਜਦੋਂ ਮੇਰੇ ਸਾਹਿਬ ਲੰਘਾਉਂਦੇ ਨੇ ਤੇ ਗੁਰਮੁਖ ਪਿਆਰੇ ਜਿਨ੍ਹਾਂ ਲਈ ਦਰਵਾਜਾ ਖੜਕ ਪੈਂਦਾ ਵਾ, ਮੇਰੇ ਸਾਹਿਬ ਕਹਿੰਦੇ ਇਹਨੂੰ ਪਿੱਛੇ ਲੈ ਜਾਓ ਫੇਰ। ਤੇ ਜਿਹੜੇ ਦਰਵਾਜੇ ਤੋਂ ਕੋਈ ਕਿਤੇ ਬਾਬਾ ਦੀਪ ਸਿੰਘ ਵਰਗੀਆਂ ਰੂਹਾਂ, ਕੋਈ ਕਿਤੇ ਨਾਮ ਜਪਣ ਵਰਗੀਆਂ ਭਾਈ ਤਾਰੂ ਸਿੰਘ ਵਰਗੀਆਂ ਖੋਪਰੀ ਲਾਉਣ ਵਾਲੀਆਂ ਰੂਹਾਂ, ਜਿਹੜੀਆਂ ਜੀਵਨ ਭਰ ਚੁਗਲੀ ਨਹੀਂ ਕਰਦੀਆਂ, ਨਿੰਦਿਆ ਨਹੀਂ ਕਰਦੀਆਂ, ਗੁਰਸਿੱਖੀ ਦੇ ਰੋਸ਼ਨ ਨੂੰ ਰੋਸ਼ਨ ਕਰਦੀਆਂ ਨੇ ਚੰਦ ਨੂੰ, ਉਹ ਜਦੋਂ ਉਸ ਦਰਵਾਜੇ ਦੇ ਵਿੱਚੋਂ ਲੰਘਦੀਆਂ ਨੇ ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਇਤਰਾ ਬਾਹਾਂ ਕਰਕੇ ਆਖਣਾ, ਪੁੱਤਾ ਕਿਹੜਾ ਪਿਓ ਆ ਜਿਹੜਾ ਪੁੱਤ ਨਾਲੋਂ ਵਿਛੜ ਕੇ ਸੁਖੀ ਆ, ਮੈਂ ਵੀ ਤੈਨੂੰ ਬੜੇ ਚਿਰ ਦਾ ਡੀਕਦਾ, ਮੈਂ ਤੇ ਕਹਿੰਦਾ ਸਾ ਤੂੰ ਇਸ ਦਰਵਾਜੇ ਦੇ ਵਿੱਚੋਂ ਦੀ ਪਾਸ ਹੋ ਕੇ ਆ ਤੇ ਮੈਂ ਤੈਨੂੰ ਗੱਲ ਨਾਲ ਲਾਵਾਂ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ ਗੱਲ ਨਾਲ ਲਾ ਕੇ ਮੱਥੇ ਚੁੰਮਦਾ ਵਾ ਗੁਰੂ। ਮਗਰ ਉਹਨਾਂ ਦੇ ਜਿਹੜੇ ਰਹਿਤ ਦੇ ਦਰਵਾਜੇ ਵਿੱਚੋਂ ਪੂਰੇ ਲੰਘ ਜਾਂਦੇ। ਇੱਥੇ ਵੀ ਮੇਰੇ ਸਾਹਿਬ ਕਹਿੰਦੇ ਨੇ ਇੱਕ ਛਿੱਜੇ ਵਿਆਹ ਲਤਾੜੀਏ, ਇਸ ਤਰ੍ਹਾਂ ਦੀ ਵਸਤਾ ਬਣਾ ਲਾ ਕਿ ਪੈਰਾਂ ਹੇਠ ਰੁਲ ਜਾ, ਪੈਰਾਂ ਦੀ ਧੂੜ ਬਣ ਜਾ। ਤਾਂ ਅੱਗੇ ਮੇਰੇ ਸਾਹਿਬ ਕਿੰਨੇ ਸੁੰਦਰ ਬਚਨ ਕਰ ਕਹਿੰਦੇ, ਤਾਂ ਸਾਈ ਦੇ ਦਰ ਵਾੜੀਏ, ਬੋਲੋ ਤਾਂ ਸਾਈ ਦੇ ਉਹਦੇ ਦਰਬਾਰ ਚ ਤੈਨੂੰ ਤਾਂ ਵਾੜਨਗੇ ਜੇ ਤੇਰਾ ਜੀਵਨ ਨਿਮਰਤਾ ਨਾਲ ਭਰ ਜੂਗਾ, ਜੇ ਤੇਰਾ ਜੀਵਨ ਨੀਵਾਂ ਹੋ ਜੂਗਾ। ਕਬੀਰ ਰੋੜਾ ਹੋਰੋ ਬਾਟਕਾ ਤਜ ਮਨ ਕਾ ਅਭਿਮਾਨ, ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਹੋਏ ਨਾ ਮਹਾਂਪੁਰਸ਼। ਹੁਣ ਤੇ ਅੱਜ ਦੇ ਸੰਤਾਂ ਨੂੰ ਜਿਨ੍ਹਾਂ ਨੂੰ ਪੈਰੀ ਹੱਥ ਨਾ ਲਾਓ, ਇੱਕ ਪਟਿਆਲੇ ਦੇ ਕੋਲ ਸੰਤ ਆ, ਨਾ ਤਾਂ ਨਾ ਮੈਂ ਲਵਾਂ ਗੁਰੂ ਦੀ ਹਜੂਰੀ ਵਿੱਚ, ਮੈਂ ਸਾਰਿਆਂ ਤੋਂ ਆਪ ਨੀਵਾਂ ਮਾੜਾ ਵਾਂ, ਕੁਕਰਮੀ ਆ, ਮੇਰੇ ਚ ਪਤਾ ਨੀ ਕਿੰਨੇ ਉਗਣ ਨੇ। ਮਗਰ ਉਹਨੇ ਇੱਕ ਬਹੁਤ ਵੱਡਾ ਡੇਰਾ ਬਣਾਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀਆਂ ਸਿੱਖ ਸੰਗਤਾਂ ਜਾਂਦੀਆਂ ਨੇ, ਗੁਰੂ ਦੇ ਪਿਆਰੇ ਅੰਮ੍ਰਿਤਧਾਰੀ ਲੋਕ ਵੀ ਜਾਂਦੇ ਉੱਥੇ। ਵਿਸਾਖ ਪੂਰਨਮਾਸ਼ੀ ਵਾਲੇ ਦਿਨ ਪਤਾ ਨੀ ਕਿੰਨੀ ਕੁ ਦੁਨੀਆਂ, ਲਾਗੇ ਸਰਹੰਦ, ਲਾਗੇ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਬਾਰ, ਉੱਥੇ ਕੋਈ ਨੀ ਜਾਂਦਾ, ਉਹਦੇ ਕੋਲ ਲੋਕੀ ਜਾਂਦੇ ਨੇ। ਉਹਨੇ ਇੱਕ ਸ਼ਰਤ ਰੱਖੀ ਆਪਣੇ ਕੋਲ, ਜਿਹੜੇ ਉਹਦੇ ਬੰਦੇ ਬੈਠੇ ਨੇ, ਕਿ ਜਿਹੜਾ ਮੇਰੇ ਪੈਰੀ ਹੱਥ ਆਣ ਕੇ ਲਾਊਗਾ ਉਹਨੂੰ ਪਤਾਸਿਆਂ ਦਾ ਪ੍ਰਸ਼ਾਦ ਦੇਣਾ, ਜਿਹੜਾ ਫਤਿਹ ਬੁਲਾਵੇ ਉਹਨੂੰ ਨਾ ਦਿਓ। ਫਿਰ ਵੀ ਅਸੀਂ ਟਰਾਲੀਆਂ ਦੀਆਂ ਟਰਾਲੀਆਂ, ਟਰੱਕਾਂ ਦੇ ਟਰੱਕ ਉਸ ਬਾਬੇ ਦੇ ਡੇਰੇ ਤੇ ਜਾਂਦੇ। ਮੈਂ ਬਚਨ ਕਰਨ ਲੱਗਾ ਸਾ, ਗੁਰੂ ਦੇਵ ਸਿੱਖੋ, ਜਿਹੜਾ ਪੈਰੀ ਹੱਥ ਲਵਾਉਣ ਦਾ ਜਿਹਨੂੰ ਭੁੱਸ ਪੈ ਗਿਆ, ਜਿਹਨੂੰ ਪੈਰੀ ਹੱਥ ਲਵਾਉਣ ਦੀ ਆਦਤ ਪੈ ਗਈ, ਉਹ ਰੱਬ ਨਾਲੋਂ ਟੁੱਟ ਗਿਆ, ਸਰੀਕ ਬਣ ਗਿਆ ਰੱਬ ਦਾ। ਕਿਉਂਕਿ ਪੁਰਖ ਜਵਨ ਪੱਗ ਪਰੇ ਤਿਹਾਰੇ, ਇੱਕੋ ਦੇ ਪੈਰੀ ਪੈਣਾ, ਨਮਸਕਾਰ ਤੁਸੀਂ ਕੋ ਹਮਾਰੀ ਸ਼ਕਲ ਪ੍ਰਜਾ ਜਿਨ, ਇੱਕ ਦੇ ਹੀ ਪੈਰੀ ਪੈਣਾ ਏ, ਇੱਕੋ ਨੂੰ ਮੱਥਾ ਟੇਕਣਾ ਏ, ਤੇ ਉਹ ਕੀ ਆ ਸਭਨਾ ਜੀਆਂ ਕਾ। ਹੁਣ ਥਾਂ ਥਾਂ ਤੇ ਦਾਤੇ ਹੈ ਨੀ। ਮੈਂ ਬਚਨ ਕਰਨ ਲੱਗਾ ਸੰਤ ਬਾਬਾ ਅਤਰ ਸਿੰਘ ਜੀ ਦਾ, ਬੜੀਆਂ ਕਦੀ ਸੰਸਾਰ ਦੇ ਵਿੱਚ ਵਿਰਲੀਆਂ, ਐਸੇ ਜਨ ਵਿਰਲੇ ਜਗ ਅੰਦਰ, ਐਸੇ ਜਨ ਬੋਲਦਿਆ ਕਰੋ ਹੋਰ ਆਨੰਦ ਆਉਂਦਾ, ਐਸੇ ਜਨ ਵਿਰਲੇ ਜਗ ਪਰਖ ਖਜ਼ਾਨੇ ਪਾਇਆ, ਪਰਖ ਕੇ ਖਜ਼ਾਨੇ ਵਿੱਚ ਪਾਏ, ਜਿਹੜੇ ਇਹੋ ਜਿਹੇ ਗੁਰੂ ਕੇ ਮਹਾਂਪੁਰਸ਼ ਆਉਂਦੇ ਨੇ। ਹਰਿਮੰਦਰ ਸਾਹਿਬ ਮੱਥਾ ਟੇਕਣ ਗਏ, ਤੇ ਜਦੋਂ ਕਦੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਸੀ ਨਾ ਸੰਤ ਬਾਬਾ ਅਤਰ ਸਿੰਘ ਜੀ, ਤੇ ਗੁਰਮੁਖ ਪਿਆਰੇ ਉਹ ਕਦੀ ਉਹਨਾਂ ਦੇ ਸਮਕਾਲੀਆਂ ਗੁਰਮੁਖਾਂ ਪਿਆਰਿਆਂ ਨੂੰ, ਜਿਹੜੇ ਉਹਨਾਂ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ, ਉਹ ਕਹਿੰਦੇ ਸੀ ਕਿ ਜਦੋਂ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਵਿੱਚ ਜਾਂਦੇ ਸੀ ਨਾ ਬਾਬਾ ਜੀ, ਤੇ ਮਸਤਕ ਰੱਖ ਕੇ 6-6 ਘੰਟੇ ਮੱਥਾ ਨਹੀਂ ਸੀ ਚੁੱਕਦੇ। ਧਿਆਨ ਦਿਓ ਕਿੰਨਾ ਕਿੰਨਾ ਚਿਰ, 6-6 ਘੰਟੇ ਆਪਣਾ ਮਸਤਕ ਰੱਖ ਦਿੰਦੇ ਸੀ ਸਰਦਲ ਤੇ ਚੁੱਕਦੇ ਨਹੀਂ ਸੀ ਆਪਣਾ ਮਸਤਕ। ਤੇ ਇੱਕ ਦਿਨ ਫਿਰ ਨਾਲ ਵਾਲਿਆਂ ਗੁਰਸਿੱਖਾਂ ਨੇ ਪੁੱਛਿਆ, ਬਾਲੋ ਇਹਨਾਂ ਬਾਹ, ਉਹ ਦੂਸਰੇ ਨੂੰ ਬਾਹ, ਪਿਆਰ ਨਾਲ ਆਖੋ ਸਤਨਾਮ ਸ੍ਰੀ, ਫੜ ਲਓ ਤਾਰਾ ਸਿੰਘ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕੰਮ ਬੜਾ ਬਰੀਕ ਆ, ਤੁਸੀਂ ਜਾਣਦੇ ਹੋ ਗਏ ਬਾਬਾ ਵਿੱਚੋਂ ਖਲੋ ਜਾਂਦਾ ਵਾ, ਸੂਈ ਦੇ ਵਿੱਚ ਧਾਗਾ ਵੀ ਪਾਉਣਾ ਹੋਵੇ ਤੇ ਇੱਧਰ ਉੱਧਰ ਵੇਖੀਏ ਤੇ ਕਦੀ ਧਾਗਾ ਪੈਂਦਾ ਹੈ, ਦੱਸੋ ਜੀ? ਸੂਈ ਚ ਧਾਗਾ ਪਾਉਣ ਲਈ ਵੀ ਜੇ ਸੁਰਤ ਟਕਾਉਣੀ ਪੈਂਦੀ ਆ, ਤੇ ਇਹ ਤੇ ਸ਼ਬਦ ਵਿੱਚ ਸੁਰਤ ਨੂੰ ਲਿਆਉਣ ਲਈ ਕਿੰਨੀ ਇਕਾਗਰਤਾ ਤੇ ਬਰੀਕੀ ਸੁਰਤ ਚਾਹੀਦੀ। ਬਚਨ ਮੈਂ ਆਪ ਜੀ ਨੂੰ ਕਰਨ ਲੱਗਾ, 6-6 ਘੰਟੇ ਜਾ ਕੇ ਮਸਤਕ ਰੱਖਣਾ। ਤੇ ਇੱਕ ਦਿਨ ਤੁਹਾਡੇ ਵਰਗੇ ਗੁਰਸਿੱਖਾਂ ਨੇ ਪੁੱਛਿਆ, ਬਾਬਾ ਜੀ ਇੱਕ ਮਨ ਵਿੱਚ ਫੁਰਨਾ ਆਇਆ ਪੁੱਛੀਏ, ਤੇ ਬਾਬਾ ਜੀ ਪੁੱਛਣ ਲੱਗੇ, ਆਖਣ ਲੱਗੇ ਗੁਰੂ ਕੇ ਪਿਆਰੇ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਦੱਸੋ ਮੇਰੇ ਗੁਰੂ ਦੇ ਪਿਆਰਿਓ ਤੇ ਮੇਰੇ ਰਾਖਿਓ, ਧਿਆਨ ਦਿਓ ਮੇਰੇ, ਇਹ ਕਿਉਂ ਆਖਿਆ ਮੇਰੇ ਰਾਖਿਓ, ਧਿਆਨ ਦੇਣਾ ਮੇਰੇ ਗੁਰੂ ਦੇ ਪਿਆਰਿਓ ਤੇ ਮੇਰੇ ਰਾਖਿਓ। ਤੇ ਉਹਨਾਂ ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਏਡੇ ਵੱਡੇ ਬ੍ਰਹਮ ਗਿਆਨੀ ਤੇ ਅਸੀਂ ਤੁਹਾਡੇ ਰਾਖੇ ਕਿਸ ਤਰ੍ਹਾਂ? ਹਾਂ ਗੁਰੂ ਦੇ ਪਿਆਰੇ ਤੇ ਹੋ ਗਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੋਤਿਆਂ ਤੇ ਤੁਸੀਂ ਇਹ ਸ਼ਬਦ ਵਰਤਾ, ਤੁਹਾਡੇ ਰਾਖੇ ਅਸੀਂ ਕਿਸ ਤਰ੍ਹਾਂ ਵਾ? ਤੇ ਸੰਤ ਬਾਬਾ ਅਤਰ ਸਿੰਘ ਜੀ ਬੜੇ ਪਿਆਰ ਵਾਲੀ ਰੂਹ ਸੀ, ਅੱਖਾਂ ਖੀਵੀਆਂ ਸਨ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸਦਾ ਸੀ ਅੱਖਾਂ ਦੇ ਵਿੱਚੋਂ, ਤੇ ਕਹਿਣ ਲੱਗੇ ਪਿਆਰਿਓ ਜਿਹੜੇ ਪੰਜ ਸਿੱਖ ਤੇ ਸੰਗਤ ਦੇ ਬੰਦੇ ਨਾਲ ਹੁੰਦੇ ਨੇ ਉਹ ਸੰਤ ਦੇ ਰਾਖੇ ਹੁੰਦੇ ਨੇ, ਰਾਖੇ ਉਹਨਾਂ ਦਾ ਕਰਕੇ ਸੰਤ ਬਹਿੰਦਾ ਇਕਾਗਰਤਾ ਚ ਆ, ਸੰਤ ਵੇਖਦਾ ਇਕਾਗਰਤਾ ਵਿੱਚ ਆ, ਉਹਨਾਂ ਦੀ ਨਿਗਾਹ ਤੋਂ ਬਚ ਕੇ ਇਹ ਆਪ ਬਚਿਆ ਰਹਿੰਦਾ ਸੰਤ। ਇਸ ਕਰਕੇ ਤੁਸੀਂ ਮੇਰੇ ਰਾਖਿਓ ਤੇ ਮੇਰੇ ਗੁਰੂ ਦੇ ਪਿਆਰਿਓ। ਮੈਂ ਤੁਸੀਂ ਜੇ ਅੱਜ ਪੁੱਛ ਹੀ ਲਿਆ ਵਾ ਨਾ ਕਿ ਮੈਂ 6-6 ਘੰਟੇ ਇੱਥੇ ਸਿਰ ਕਿਉਂ ਰੱਖਦਾ, ਤੇ ਮੈਂ ਅੱਜ ਤੁਹਾਨੂੰ ਦੱਸ ਦੇਊਂਗਾ। ਉਹਨਾਂ ਨੇ ਆਖਿਆ, ਦੱਸੋ ਜ਼ਰੂਰ ਦੱਸੋ ਕਿ ਤੁਸੀਂ 6 ਘੰਟੇ ਸਿਰ ਕਿਉਂ ਰੱਖਦੇ ਹੋ? ਤੇ ਸੰਤ ਬਾਬਾ ਅਤਰ ਸਿੰਘ ਕਹਿਣ ਲੱਗੇ, ਮੈਂ ਆ ਗੁਰੂ ਨਾਨਕ ਦੇ ਘਰ ਦਾ ਕੁੱਤਾ, ਧਿਆਨ ਦਿਓ ਮੈਂ ਆ ਗੁਰੂ ਨਾਨਕ ਦੇ ਘਰ ਦਾ, ਬੋਲੋ ਕੁੱਤਾ ਵਾ, ਕੁੱਤਾ ਕੁੱਤਾ, ਮੈਂ ਗੁਰੂ ਨਾਨਕ ਦੇ ਘਰ ਦਾ ਕੁੱਤਾ। ਇਹ ਲੋਕੀ ਮੈਨੂੰ ਸਮਝ ਲੈਂਦੇ ਨੇ ਸੰਤ, ਧਿਆਨ ਦਿਓ, ਇਹ ਲੋਕੀ ਮੈਨੂੰ ਸੰਤ ਸਮਝ ਕੇ ਮੇਰੇ ਪੈਰਾਂ ਤੇ ਮੱਥਾ ਟੇਕ ਦਿੰਦੇ ਨੇ, ਤੇ ਮੈਂ ਬਥੇਰਾ ਮਨਾ ਕਰਦਾ ਮੈਨੂੰ ਮੱਥਾ ਨਾ ਟੇਕੋ, ਮੈਨੂੰ ਮੱਥਾ ਨਾ ਟੇਕੋ, ਮੈਨੂੰ ਮੱਥਾ ਨਾ ਟੇਕੋ, ਮਗਰ ਫਿਰ ਵੀ ਲੋਕੀ ਮੱਥਾ ਟੇਕੀ ਜਾਂਦੇ ਨੇ। ਮਗਰ ਜਿਹੜੇ ਬਿਲਕੁਲ ਜ਼ਬਰਦਸਤੀ ਮੱਥਾ ਟੇਕੇ ਜਾਂਦੇ ਨੇ, ਫਿਰ ਮੈਂ ਇਹਨਾਂ ਸਾਰਿਆਂ ਦਾ ਮੱਥਾ ਆਪਣੀ ਝੋਲੀ ਚ ਜਮ੍ਹਾਂ ਕਰੀ ਜਾਂਦਾ, ਧਿਆਨ ਦਿਓ ਮੱਥਾ ਇਹਨਾਂ ਦਾ ਮੈਂ ਆਪਣੀ ਝੋਲੀ ਵਿੱਚ ਜਮ੍ਹਾਂ ਕਰੀ ਜਾਂਦਾ। ਜਦੋਂ ਸਾਲ ਬਾਅਦ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਆਉਣਾ ਵਾ, ਤੇ 6-6 ਘੰਟੇ ਫਿਰ ਮਸਤਕ ਰੱਖ ਕੇ ਉਹ ਸਾਰਿਆਂ ਦਾ ਮੱਥਾ ਮੈਂ ਗੁਰੂ ਰਾਮਦਾਸ ਦੇ ਘਰ ਟੇਕ ਦੇਣਾ, ਲਓ ਗੁਰੂ ਜੀ ਮੱਥਾ ਟਿਕਾਉਣ ਯੋਗ ਤੇ ਤੁਸੀਂ ਜੇ, ਮੈਂ ਤੇ ਤੁਹਾਡੇ ਘਰ ਦਾ ਕੁੱਤਾ ਵਾਂ। ਤੇ ਗੁਰਮੁਖ ਪਿਆਰਿਓ ਇਹ ਆ ਨਿਮਰਤਾ ਦੀ ਨਿਸ਼ਾਨੀ ਅੱਜ ਦਾ। ਤੇ ਉਹ ਸੰਤ ਆਪਣੇ ਆਪ ਨੂੰ ਸੰਤ, ਉਹ ਕਹਿੰਦਾ ਸੰਤ ਕਾਹਦਾ ਜਿਹਨੂੰ ਲੋਕੀ ਮੱਥਾ ਨਾ ਟੇਕਣ। ਇਸ ਕਰਕੇ ਗੁਰਮੁਖ ਪਿਆਰਿਓ ਮੈਂ ਬਾਹਰ ਨਾ ਜਾਵਾਂ। ਮੇਰੇ ਸਾਹਿਬ ਜੀ ਕਹਿੰਦੇ, ਇੱਕ ਛਿੱਜੇ ਵਿਆਹ ਲਤਾੜੀਏ ਤਾਂ ਸਾਈ ਦੇ ਦਰ ਵਾੜੀਏ। ਜੇ ਆਪਣੇ ਆਪ ਨੂੰ ਨੀਵਾਂ ਬਣਾ ਲਿਆਗਾ ਤਾਂ ਉਹਦੇ ਦਰ ਦੀ ਟਿਕਟ ਮਿਲ ਜੂਗੀ, ਉਹਦੇ ਘਰ ਪ੍ਰਵੇਸ਼ ਮਿਲ ਜੂਗਾ, ਨਹੀਂ ਤੇ ਪਿਆਰਿਆ ਫੇਰ ਮੁੜ ਕੇ 84 ਲੱਖ ਯੂਨੀਵਰਸ ਭੇਜ ਦੇਣਗੇ।
1: ਫਰੀਦਾ ਖਾਕ ਨਿੰਦੀ ਖਾਕੋ ਜੇੜ ਨਕੋ,
0: ਇਹ ਵੀ ਨਿਮਰਤਾ ਦਾ ਬਚ ਰਿਹਾ। ਕਹਿੰਦੇ ਨੇ ਮਿੱਟੀ ਨੂੰ ਵੀ ਕਦੀ ਨਾ ਨਿੰਦਿਓ, ਵੱਡੇ ਨੂੰ ਤੇ ਆਪਣੇ ਤੋਂ ਜਿਹੜਾ ਤੁਹਾਡੇ ਤੋਂ ਉੱਚਾ ਵਾ ਜਿਹੜਾ ਤੁਹਾਡੇ ਵਰਗਾ ਉਹਦੀ ਤੇ ਨਿੰਦਿਆ ਕਰਨੀ ਕੀ ਆ? ਜਿਹੜੀ ਪੈਰਾਂ ਦੇ ਹੇਠ ਮਿੱਟੀ ਆ ਨਾ ਖਾਕ, ਕੀ ਕਹਿੰਦੇ ਨੇ ਫਰੀਦਾ ਖਾਕ ਨਾ ਨਿੰਦੀਏ, ਮਿੱਟੀ ਦੀ ਵੀ ਨਿੰਦਿਆ ਨਾ ਕਰਿਓ। ਆਂਦੇ ਖਾਕੂ ਜੇਡ ਨਾ ਕੋਏ, ਇਸ ਮਿੱਟੀ ਜਿਹੜਾ ਤੇ ਮਹਾਨ ਹੀ ਕੋਈ ਨੀ। ਹਾਂਜੀ ਕਿਉਂ ਜੀ?
1: ਜੀਵ ਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ,
0: ਵੇਖ ਕਿੰਨੀ ਮਹਾਨ ਆ, ਕਿੰਨੀ ਇਹਦੇ ਚ ਜਰਨ ਸ਼ਕਤੀ ਆ। ਜਿਹੜਾ ਤੂੰ ਸਾਰੀ ਉਮਰ ਇਹਨੂੰ ਪੈਰਾਂ ਦੇ ਥੱਲੇ ਰੱਖਦਾ ਏ, ਸਾਰੀ ਉਮਰ ਇਹਨੂੰ ਪੈਰਾਂ ਦੇ ਥੱਲੇ ਦਬਾਉਣਾ ਵਾ, ਇਹ ਇੰਨੀ ਪਰਉਪਕਾਰੀ ਓ, ਜਦੋਂ ਤੂੰ ਮਰ ਜਾਣਾ ਏ ਲੰਮੇ ਪੈ ਜਾਣਾ ਵਾ, ਤੇ ਇਹ ਤੇਰੀ ਕਬਰ ਦੇ ਉੱਤੇ ਆਣ ਕੇ ਤੇਰੇ ਪਰਦੇ ਢੱਕ ਲੈਂਦੀ। ਜੀਵਨ ਦਿਆਂ ਪੈਰਾਂ ਤਲੇ ਤੇ ਮੋਇਆ ਉੱਪਰ ਹੋਏ, ਸੱਚ ਜਾਣੇ ਜਿਹੜਾ ਬਰੀਕ ਹੋ ਗਿਆ। ਇੱਕ ਬਚਨ ਗੁਰੂ ਰਾਮਦਾਸ ਮਹਾਰਾਜ ਦਾ ਸੁਣ ਕੇ ਆਪਾਂ ਸਮਾਪਤੀ ਕਰੀਏ। ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ, ਬੋਲੋ ਹਰ ਕੀ, ਹਰ ਨ ਮਾਣਿਆ ਮਾਣ ਦਿਵਾਏ, ਕਿਤਨਾ ਮਾਣ ਦਵਾਉਂਦਾ ਹੈ, ਜਿਉਂ ਧਰਤੀ ਚਰਨ ਤਲੇ, ਜਿਉਂ ਧਰਤੀ ਪੈਰਾਂ ਥੱਲੇ ਆ ਨਾ, ਤੇ ਇੱਕ ਦਿਨ ਫਿਰ ਕੀ ਹੁੰਦਾ ਹੈ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ। ਜਿਤਨਾ ਧਰਤੀ ਪੈਰਾਂ ਹੇਠ ਹੁੰਦੀ ਆ ਤੇ ਜਿਹੜੀ ਪੈਰਾਂ ਹੇਠ ਰਹਿਣ ਵਾਲੀ, ਫਿਰ ਇੱਕ ਦਿਨ ਉਹ ਜਿਹੜਾ ਪੈਰਾਂ ਹੇਠ ਦੇਣ ਵਾਲਾ ਉਹਦੇ ਉੱਤੇ ਆਉਂਦੀ ਆ, ਤੇ ਉਹ ਨਾਨਕ ਸੰਤ ਜਾਣਾ ਜਗਤ ਆਣ ਸਭ ਪੈਰੀ ਪਾਏ। ਜਿਹੜੇ ਨੀਵੇਂ ਹੋ ਕੇ ਸੰਤ ਰਹਿੰਦੇ ਨੇ, ਜਿਹੜੇ ਨੀਵੇਂ ਹੋ ਜਾਂਦੇ ਨੇ, ਇੱਕ ਦਿਨ ਫਿਰ ਸਾਰਾ ਜਗਤ ਉਹਨਾਂ ਦੇ ਪੈਰੀ ਪੈਂਦਾ ਏ, ਸਾਰਾ ਲੱਕ ਸਾਰੇ ਲੋਕ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਕਿਤੇ ਵੀ, ਇੱਕ ਮੁਸਲਮਾਨ ਫਕੀਰ ਕਹਿੰਦਾ ਏ, ਮੈਂ ਜਿੱਦਣ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹੀ ਤੇ ਮੈਂ ਬਾਣੀ ਦੇ ਵਿੱਚੋਂ ਇੰਨਾ ਕੁਝ ਲੱਭ ਲਿਆ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੀ ਜੁੱਤੀ ਦੇ ਬਰਾਬਰ ਨਹੀਂ। ਧਿਆਨ ਦਿਓ, ਮੁਸਲਮਾਨ ਫਕੀਰ ਕਹਿੰਦਾ ਏ, ਮੈਂ ਗੁਰੂ ਨਾਨਕ ਪਾਤਸ਼ਾਹ ਦੀ ਜੁੱਤੀ ਦੇ ਬਰਾਬਰ ਨਹੀਂ। ਆਂਦਾ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਜਿਹੜੇ ਕੁੱਤੇ ਰੋਟੀ ਖਾਂਦੇ, ਮੈਂ ਕੁੱਤਿਆਂ ਦੇ ਬਰਾਬਰ ਨਹੀਂ। ਤੇ ਉਹਨੂੰ ਪੁੱਛਿਆ, ਜੀ ਕਿਉਂ ਇੰਨਾ ਮਰੀਦ ਹੋ ਗਿਆ ਏ? ਕਹਿੰਦਾ ਮੈਂ ਸਾਰਾ ਬਾਣੀ ਪੜ੍ਹੀ ਆ ਗੁਰੂ ਨਾਨਕ ਦੀ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ, ਮੈਂ ਵੇਖਿਆ ਵਾ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਸੰਤ ਤੇ ਕੀ ਖਵਾਉਣਾ ਸੀ, ਬ੍ਰਹਮ ਗਿਆਨੀ ਤੇ ਕੀ ਖਵਾਉਣਾ ਸੀ, ਸਾਰੇ ਗੁਰੂ ਗ੍ਰੰਥ ਸਾਹਿਬ ਚ ਆਪਣੇ ਆਪ ਨੂੰ ਆਮ ਮਨੁੱਖ ਵੀ ਨਹੀਂ ਆਖਿਆ, ਆਮ ਮਨੁੱਖ ਵੀ ਨਹੀਂ ਆਪਣੇ ਆਪ ਨੂੰ ਆਖਿਆ ਕਿ ਮੈਂ ਮਨੁੱਖ ਆ, ਮੈਂ ਬੰਦਾ ਵਾਂ। ਜਦੋਂ ਕਦੀ ਗੱਲ ਕੀਤੀ ਆ ਆਖਿਆ ਅਸੰਖ ਚੋਰ ਹਰਾਮ ਖੋਰ ਅਸੰਖ ਗਲ ਵੱਢ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਰਾਏ ਅਸੰਖ ਮਲੇਸ਼ ਮਲ ਪੱਕ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਤੇ ਅੱਗੇ ਸਾਰਿਆਂ ਦੀ ਗਿਣਤੀ ਕਰਕੇ ਆਪਣੇ ਆਪ ਨੂੰ ਇਹ ਨੀ ਕਿਹਾ ਮੈਂ ਉੱਚਾ ਵਾ ਕਹਿੰਦੇ ਨਾਨਕ ਹਾਏ ਹਾਏ ਹਾਏ ਹਾਏ ਇੰਨੀ ਨਿਮਰਤਾ ਨਾਨਕ ਨੀਚ ਕਹੇ ਵਿਚਾਰ ਆਪਣੇ ਆਪ ਨੂੰ ਕੀ ਮੰਨਿਆ ਨੀਚ ਕਿਹਾ ਇਸ ਤਰ੍ਹਾਂ ਨੀਚ ਵੀ ਨਹੀਂ ਕਿਹਾ ਇੱਕ ਥਾਂ ਤੇ ਗਾਂਹ ਚਲੇ ਗਏ ਚੌਥੇ ਪਦ ਦੇ ਉੱਤੇ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆ ਸੋ ਕਿਹਾ ਰੀਸ ਮਗਰ ਅੱਜ ਦਾ ਸਿੱਖ ਤੇ ਵੱਡਿਆਂ ਨਾਲ ਦੋਸਤੀ ਪਾਉਂਦਾ ਹੈ ਜੇ ਕੋਈ ਅੱਜ ਦਾ ਚੰਗਾ ਮਹਿਬਰ ਸਾਡਾ ਜਥੇਦਾਰ ਆਉਂਦਾ ਹੈ ਉਹ ਵੱਡਿਆਂ ਦੇ ਘਰੀ ਰਹਿੰਦਾ ਹੈ ਜੇ ਕੋਈ ਸੰਤ ਆ ਉਹ ਵੱਡਿਆਂ ਦੇ ਘਰੀ ਰਹਿੰਦਾ ਹੈ ਇਹ ਤੇ ਗੁਰੂ ਨਾਨਕ ਹੀ ਸੀ ਜਿਹੜਾ ਕਹਿੰਦਾ ਸੀ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉ ਕਿਹਾ ਰੀਸ ਇਹ ਗੁਰੂ ਨਾਨਕ ਦੀ ਜੋਤੀ ਜੀ ਜਿਹੜੀ ਕਹਿੰਦੀ ਆ ਲੋਗਨ ਕੀਆਂ ਵਡਿਆਈਆਂ ਬਸੰਤਰ ਪਾਗੋ ਜਿਉ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਇਹ ਗੁਰੂ ਨਾਨਕ ਦੀ ਬਾਣੀ ਸੀ ਜਿਹਦੀ ਕਹਿੰਦੀ ਮਾਇਆ ਧਾਰੀ ਛਤਰ ਪੱਤ ਤਿੰਨ ਛੋਡੋ ਤੇ ਆਗ ਇਹ ਬਾਬੇ ਨਾਨਕ ਦੇ ਪਵਿੱਤਰ ਸੁਭਾਅ ਦੇ ਬਚਨ ਨੇ ਕਿ ਜਿੰਨਾ ਵੱਡਾ ਮਾਇਆ ਧਾਰੀ ਆ ਤੇ ਜਿੰਨਾ ਵੱਡਾ ਰਾਜਾ ਵਾ ਕਦੀ ਉਹਦੀ ਸੰਗਤ ਨਾ ਕਰਿਓ ਗਰੀਬ ਦੀ ਸੰਗਤ ਵਿੱਚ ਬੈਠੋਗੇ ਤੇ ਚੇਤੇ ਆਊਗਾ ਸਤਨਾਮ ਸ੍ਰੀ ਇਸ ਕਰਕੇ ਮੇਰੇ ਸਤਿਗੁਰੂ ਸਾਰੀ ਬਾਣੀ ਦੇ ਵਿੱਚ ਕਿਤੇ ਨਹੀਂ ਲਿਖਿਆ ਅਮੀਰ ਨਵਾਜ ਮੈਨੂੰ ਸਾਰੇ ਇੱਕ ਅੰਗ ਤੋਂ 1430 ਅੰਗਾਂ ਤੱਕ 400 ਸਾਲਾਂ ਪੂਰਵ ਹੁਣ ਆਪਾਂ ਮਨਾਉਣਾ ਹੈ ਕਿਤੇ ਇੱਕ ਜਗ੍ਹਾ ਤੇ ਲੱਭਦੇ ਹੋ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਅਮੀਰ ਨਵਾਜ ਸੀ ਥਾਂ ਥਾਂ ਤੇ ਕੀ ਲੱਭੂਗਾ ਗਰੀਬਾਂ ਦਾ ਦੋਸਤ ਆ ਮੇਰਾ ਗੁਰੂ ਨਾਨਕ ਆਓ ਉਹਦੇ ਚਰਨਾਂ ਨਾਲ ਜੁੜੀਏ ਆਪਣਾ ਸੁਭਾਅ ਵੀ ਨਿਮਰਤਾ ਗਰੀਬੀ ਵਿੱਚ ਲੈ ਕੇ ਆਈਏ ਮੇਰੇ ਸਾਹਿਬ ਕਹਿੰਦੇ ਨੇ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਤੇ ਕੀ ਕਰਿਆ ਕਰ ਰੱਖ ਗਰੀਬੀ ਵੇਸ ਤੇ ਜਿਨ੍ਹਾਂ ਨੂੰ ਗਰੀਬੀ ਮਿਲ ਗਈ ਕਰ ਕਿਰਪਾ ਜਿਸਕੇ ਹਿਰਦੇ ਜਿਨ੍ਹਾਂ ਨੂੰ ਗਰੀਬੀ ਮਿਲ ਗਈ ਨਾਨਕ ਇਹਾ ਮੁਕਤ ਅੱਗੇ ਸੁਖ ਪਾਵੇ ਇੰਨੀਆਂ ਰਹਿਮਤਾਂ ਨਿਮਰਤਾ ਦੇ ਵਿੱਚ ਨਿਮਰਤਾ ਵਿੱਚ ਡੁੱਬੋ ਨਿਮਰਤਾ ਵਿੱਚ ਰਹਿਣਾ ਸਿੱਖੋ ਜੋੜੇ ਝਾੜਿਆ ਕਰੋ ਜੂਠੇ ਬਰਤਨ ਸਾਫ਼ ਕਰਿਆ ਕਰੋ ਗੁਰਦੁਆਰੇ ਆਣ ਕੇ ਝਾੜੂ ਮਾਰਿਆ ਕਰੋ ਇਹ ਸਤਿਗੁਰੂ ਦੀਆਂ ਦਿੱਤੀਆਂ ਵੱਡੀਆਂ ਵੱਡੀਆਂ ਕਾਰਾਂ ਤੁਹਾਨੂੰ ਮੁਬਾਰਕ ਨੇ ਮਗਰ ਜਦੋਂ ਉਤਰ ਕੇ ਆਉਂਦੇ ਹੋ ਇੱਕ ਵਾਰ ਆਪਣਾ ਸੀਸ ਗੁਰੂ ਦੇ ਸਿੱਖਾਂ ਦੇ ਚਰਨਾਂ ਵਿੱਚ ਨਵਾ ਦਿਆ ਕਰੋ ਇੱਕ ਜੋੜਾ ਹੀ ਚੁੱਕ ਕੇ ਭਾਵੇਂ ਮਸਤਕ ਨੂੰ ਲਾਇਆ ਕਰੋ ਗੁਰੂ ਦੇ ਸਿੱਖ ਦੀ ਚਰਨ ਧੂੜੀ ਮਸਤਕ ਨੂੰ ਲਾਓਗੇ ਤੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਣਗੇ ਭੁੱਲਾਂ ਨਾ ਚਿਤਾਰਨੀਆਂ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਮੇਰਿਆਂ ਵੀਰਾਂ ਨੇ ਬੱਚਿਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਬੀਬੀਆਂ ਬੱਚੀਆਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਸਤਿਗੁਰੂ ਦੇ ਲੜ ਲਾ ਕੇ ਮਾਣ ਪ੍ਰਾਪਤ ਕਰੋ ਕਿ ਅਸੀਂ ਮਾਤਾ ਸਾਹਿਬ ਕੌਰ ਦੇ ਪੋਤੇ ਹਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤ ਅਨੰਦਪੁਰ ਦੇ ਵਾਸੀ ਹਾਂ ਭੁੱਲਾਂ ਨਾ ਚਿਤਾਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ

ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ। ਨਾਨਕ ਬੋਲੇ

ਊਚ ਭਗਵਾਨਾ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਸ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਸੰਗੀਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਅਸੀਸ ਦਾ ਸਦਕਾ ਮਿਹਰ ਦਾ ਸਦਕਾ ਬਖਸ਼ਿਸ਼ ਦਾ ਸਦਕਾ ਆਪ ਜੀ ਗੁਰੂ ਦੁਆਰੇ ਆਏ ਹੋ ਇੱਥੋਂ ਗੁਰਬਾਣੀ ਵਿਚ ਇਸ ਤਰ੍ਹਾਂ ਲਿਖਿਆ ਕਿ ਜੀਵਨ ਦੀ ਸੋਝੀ ਮਿਲਦੀ ਸੋਝੀ ਤੋਂ ਵਿਹੂਣਾ ਮਨੁੱਖ ਭਟਕ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਜਿੰਨੇ ਤੁਸੀਂ ਮੇਰੇ ਭੈਣ ਭਰਾ ਬੈਠੇ ਸੁਚੇਤ ਹੋ ਇਸ ਗੱਲ ਨੂੰ ਦ੍ਰਿੜਤਾ ਵਿਚ ਆਪਣੇ ਫੁਰਨਿਆਂ ਵਿਚ ਲਿਆਓ ਕਿ ਗੁਰੂ ਦੇ ਕੋਲ ਜਦੋਂ ਆਈਏ ਜੀਵਨ ਦੀ ਸੋਝੀ ਮਿਲਦੀ ਆ ਕਿ ਜੀਵਨ ਕਿਤਰਾਂ ਬਤੀਤ ਕਰਨਾ ਹੈ ਜੀਵਨ ਵਿਚ ਆਪਾਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਕੀ ਬੋਲਣਾ ਹੈ ਤੇ ਕੀ ਨਹੀਂ ਬੋਲਣਾ ਅੰਮ੍ਰਿਤ ਵੇਲੇ ਅੱਜ ਵਿਚਾਰ ਚੱਲ ਰਿਹਾ ਸੀ ਕਿਸੇ ਗੁਰਸਿੱਖ ਦੇ ਨਾਲ ਕਿ ਮੂੰਹ ਤੋਂ ਕਿਹੋ ਜਿਹੇ ਬਚਨ ਬੋਲਣੇ ਚਾਹੀਦੇ ਸਤਿਗੁਰੂ ਦਾ ਇੱਕ ਬਚਨ ਹੈ ਸਗਲ ਬੋਲਣ ਕੇ ਮਾਹੇ ਵਿਚਾਰ ਬੋਲੋ ਸਗਲ ਬੋਲਣ ਕੇ ਮਾਹੇ ਜਿੰਨਾ ਬੋਲੋ ਵਿਚਾਰ ਕੇ ਬੋਲੋ ਕੀ ਮੂੰਹ ਚੋਂ ਗੱਲ ਕੱਢਣ ਲੱਗੇ ਹੋ ਇੱਕ ਬੋਲ ਹੀ ਤੇ ਹੈ ਜਿਹੜਾ ਜ਼ਿੰਦਗੀ ਭਰ ਦੀਆਂ ਦੁਸ਼ਮਣੀਆਂ ਪਾ ਦਿੰਦਾ ਹੈ ਇੱਕ ਬੋਲ ਹੀ ਹੈ ਜਿਹੜਾ ਜ਼ਿੰਦਗੀ ਭਰ ਦੀਆਂ ਦੁਸ਼ਮਣੀਆਂ ਖਤਮ ਕਰ ਦਿੰਦਾ ਹੈ ਫਿਰ ਸਤਿਗੁਰੂ ਨੂੰ ਪੁੱਛਿਆ ਗਰੀਬ ਨਵਾਜ ਪਾਤਸ਼ਾਹ ਹੋਰ ਬੋਲਣ ਵਿੱਚ ਦੱਸੋ ਕੋਈ ਇਹ ਤੇ ਤੁਸੀਂ ਦੱਸਿਆ ਕਿ ਜਿੰਨਾ ਬੋਲਣਾ ਹੈ ਵਿਚਾਰ ਕੇ ਬੋਲਣਾ ਹੈ ਫਿਰ ਸਤਿਗੁਰੂ ਅੱਗੇ ਜਾ ਕੇ ਕਹਿੰਦੇ ਜੇਤਾ ਬੋਲਣ ਤੇਤਾ ਗਿਆਨ ਜੇਤਾ ਬੋਲਣ ਤੇਤਾ ਜਿੰਨਾ ਮੂੰਹ ਚੋਂ ਬੋਲ ਗਿਆਨ ਦੇ ਵਚਨ ਬੋਲ ਦੂਸਰੇ ਪਾਸੇ ਸਤਿਗੁਰੂ ਨੇ ਬੋਲਣ ਦੇ ਵਿੱਚ ਬਾਬਾ ਫਰੀਦ ਜੀ ਦੇ ਬਚਨ ਆਪ ਜੀ ਸਰਵਣ ਕਰ ਲਏ ਆਸਾ ਰਾਗ ਵਿੱਚ ਬਾਬਾ ਫਰੀਦ ਜੀ ਕਹਿੰਦੇ ਬੋਲੀਏ ਸੱਚ ਬੋਲੀਏ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮਰੀਦਾ ਜੋਲੀਏ ਜੁਲੀਏ ਜੋਲੀਏ ਚੱਲੀਏ ਹਰ ਗੱਲ ਸੱਚੀ ਕਰੀਏ ਤੇ ਤੁਸੀਂ ਜਿੰਨੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਬੱਚੀਆਂ ਬੈਠੇ ਹੋ ਆਪਣੇ ਜੀਵਨ ਵਿੱਚ ਆਪਣੇ ਸਤਿਗੁਰੂ ਨੂੰ ਸ਼ੀਸ਼ਾ ਬਣਾ ਕੇ ਆਪਣੇ ਸਤਿਗੁਰੂ ਨੂੰ ਰੈਫਰੀ ਬਣਾ ਕੇ ਆਪਣੇ ਜੀਵਨ ਦਾ ਜੱਜ ਬਣਾ ਕੇ ਤੇ ਆਪ ਸਾਹਮਣੇ ਖਲੋ ਜਾਓ ਤੇ ਵੇਖੋ ਕੀ ਅਸੀਂ ਸੱਚ ਬੋਲਦੇ ਹਾਂ ਕਿ ਅਸੀਂ ਸੱਚ 24 ਘੰਟੇ ਜ਼ਬਾਨ ਤੋਂ ਜਦੋਂ ਕੋਈ ਗੱਲ ਕਰਦੇ ਹਾਂ ਸੱਚੀਆਂ ਗੱਲਾਂ ਕਰਦੇ ਹਾਂ ਕਿਤੇ ਸਾਨੂੰ ਝੂਠ ਬੋਲਣ ਦੀ ਆਦਤ ਨਹੀਂ ਪੈ ਗਈ ਗੁਰਬਾਣੀ ਦੇ ਵਿੱਚ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇਸ ਤਰ੍ਹਾਂ ਵੀ ਲਿਖਿਆ ਕੂੜ ਬੋਲ ਮੁਰਦਾਰ ਖਾਏ ਕਿਸੇ ਬੰਦੇ ਨੂੰ ਆਪਾਂ ਕਹੀਏ ਕਿ ਆ ਕਈਆਂ ਦਿਨਾਂ ਦਾ ਬੁੱਸਿਆ ਮੁਰਦਾ ਪਿਆ ਹੈ ਮੁਰਦਾ ਤੈਨੂੰ ਖਾ ਨੱਕ ਦੇ ਉੱਤੇ ਕੱਪੜਾ ਲਿਖ ਕੇ ਆਪਾਂ ਗਾਹ ਲੰਘ ਜਾ ਕੇ ਆਖਾਂਗੇ ਇਹਦੇ ਕੋਲੋਂ ਬਦਬੋ ਆਉਂਦੀ ਮਗਰ ਧੰਨ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਾਜੀ ਸ਼ਰਫਦੀਨ ਨੂੰ ਕਹਿੰਦੇ ਨੇ ਸ਼ਰਫਦੀਨ ਜਦੋਂ ਮੂੰਹ ਦੇ ਵਿੱਚੋਂ ਇੱਕ ਝੂਠ ਬੋਲੀਏ ਇੱਕ ਮੁਰਦਾ ਖਾਈਦਾ ਧਿਆਨ ਦਿਓ ਇਕਾਗਰਤਾ ਬਖਸ਼ਿਓ ਕਿਸੇ ਗੁਰਸਿੱਖ ਨੂੰ ਪੁੱਛਦੇ ਆ ਜੀ ਅੰਮ੍ਰਿਤ ਛਕਲਾ ਗੁਰੂ ਵਾਲਾ ਬਣ ਜਾ ਉਹ ਕਹਿੰਦਾ ਜੀ ਛਕ ਲਾਂਗੇ ਮਗਰ ਇੱਕ ਗੱਲ ਦਾ ਥੋੜਾ ਜਿਹਾ ਵਿਚਾਰ ਆ 10 ਪਈ ਕਿਰਪਾਨ ਨਹੀਂ ਪਾਈ ਜਾਂਦੀ ਨਹੀਂ ਜੀ ਕਿਰਪਾਨ ਪਾਉਣੀ ਤੇ ਕੋਈ ਏਡੀ ਔਖੀ ਨਹੀਂ ਮਾਸ ਨਹੀਂ ਛੱਡਿਆ ਜਾਂਦਾ ਮਾਸ ਵੀ ਛੱਡ ਦਿਆਂਗੇ ਜੀਬਾ ਦਾ ਸਵਾਦ ਆ ਕੋਈ ਨਹੀਂ ਜੀ ਬਾਬਾ ਜੀ ਗੁਰੂ ਦੇ ਅੰਮ੍ਰਿਤ ਲਈ ਮਾਸ ਛੱਡ ਦਿਆਂਗੇ ਸ਼ਰਾਬ ਨਹੀਂ ਛੱਡੀ ਜਾਂਦੀ ਸ਼ਰਾਬ ਵੀ ਛੱਡ ਦਿਆਂਗੇ ਕੇਸ ਨਹੀਂ ਰੱਖੇ ਜਾਂਦੇ ਕੇਸ ਵੀ ਰੱਖ ਲਾਂਗੇ
ਫਿਰ ਆਖਿਰ ਉਹ ਕਿਹੜੀ ਗੱਲ ਹੈ ਜਿਹੜਾ ਕਰਕੇ ਤੂੰ ਅੰਮ੍ਰਿਤ ਤੋਂ ਅਜੇ ਵਿਚਾਰ ਵਿੱਚ ਬੈਠਾ ਹੈ? ਭਾਜੀ ਕਿਰਪਾਨ ਵੀ ਪਾਲਾਂਗੇ, ਸ਼ਰਾਬ ਵੀ ਛੱਡ ਦਿਆਂਗੇ, ਮਾਸ ਵੀ ਛੱਡ ਦਿਆਂਗੇ, ਕੇਸ ਵੀ ਰੱਖ ਲਾਂਗੇ, ਇੱਕ ਗਜੇ ਅਜੇ ਨਹੀਂ ਜੇ ਛੁੱਟਦੀ। ਉਹ ਕੀ ਜੀ? ਝੂਠ, ਝੂਠ ਬੋਲਣਾ। ਇਹਦੇ ਤੋਂ ਬਿਨਾਂ ਤੇ ਇਸ ਤਰ੍ਹਾਂ ਲੱਗਦਾ ਮੈਂ ਭੁੱਖਾ ਮਰ ਜੂ ਜੇ ਮੈਂ ਝੂਠ ਨਾ ਬੋਲਿਆ। ਤੇ ਇਹ ਏਡਾ ਇੱਕ ਵਿਅਰਥ ਜਿਹਾ ਜੀਵਨ ਦੇ ਵਿੱਚ ਸਾਡੇ ਚ ਗੁਨਾਹ ਭਰ ਗਿਆ ਹੈ ਕਿ ਆਪਾਂ ਥਾਂ ਥਾਂ ਤੇ ਝੂਠ ਬੋਲਦੇ ਹਾਂ, ਛਿਨ ਛਿਨ ਵਿੱਚ ਆਪਾਂ ਝੂਠ ਬੋਲਦੇ ਹਾਂ। ਤੇ ਮੇਰੇ ਸਤਿਗੁਰੂ ਕਹਿੰਦੇ ਨੇ ਬੋਲੀਏ ਸੱਚ ਧਰਮ ਝੂਠ ਨਾ, ਗੱਜ ਕੇ ਆਖੋ ਝੂਠ ਨਾ। ਤੇ ਫਿਰ ਗੁਰੂ ਦਾ ਕਿਹਾ ਹੋਇਆ ਬਚਨ ਆਪਾਂ ਕਿੰਨਾ ਕੁ ਕਮਾਇਆ, ਗੁਰੂ

ਅੱਜ ਸੰਸਾਰ ਦੀ 99 ਸਮੱਸਿਆ ਝੂਠ ਤੇ ਖਲੋਤੀ, ਝੂਠਾ ਹੱਸਣਾ, ਝੂਠਾ ਵਿਖਾਵਾ, ਝੂਠਾ ਜੀਵਨ, ਹਰ ਚੀਜ਼ ਜੀਵਨ ਦੇ ਵਿੱਚ ਆਪਾਂ ਝੂਠੀ ਭਰ ਲਈ। ਤੇ ਗੁਰੂ ਕਹਿੰਦਾ ਸੱਜਣਾ, ਇਹ ਸਾਰੀਆਂ ਬਿਮਾਰੀਆਂ ਦੀ ਇੱਕੋ ਹੀ ਚੀਜ਼ ਹੀ ਸੱਚ ਸਭਨਾ ਹੋਏ ਦਾਰੂ, ਤੇਰੀ ਹਰ ਬਿਮਾਰੀ ਦਾ ਦਾਰੂ ਆ ਸੱਚ। ਤੇ ਜੇ ਸੱਚਾ ਬੋਲਣਾ ਤੂੰ ਸ਼ੁਰੂ ਕਰਦੇ, ਸੱਚੇ ਗੁਰੂ ਨੂੰ ਵੇਖਣਾ ਸ਼ੁਰੂ ਕਰਦੇ, ਤੇ ਸੱਚੀ ਬਾਣੀ ਇਹ ਸਰਵਣੋ ਮੇਰੇ ਹੋ, ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ, ਜਿੱਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਲੱਖ ਵਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੁਣਨੇ ਨੂੰ ਪਠਾਏ। ਕੰਨਾਂ ਨੂੰ ਆਦਤ ਪਾਓ ਸੱਚ ਸੁਣਨ ਦੀ। ਖੈਰ ਮੈਂ ਬਚਨ ਕਰ ਰਿਹਾ ਸਾਂ, ਜੇਤਾ ਬੋਲਣ ਤੇਤਾ ਗਿਆਨ। ਜਦੋਂ ਆਪਾਂ ਫਿੱਕਾ ਬੋਲ ਮੂੰਹ ਦੇ ਵਿੱਚੋਂ ਬੋਲਦੇ ਹਾਂ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਬਾਣੀ ਦੇ ਵਿੱਚ ਬਚਨ ਬੋਲਦੇ ਨੇ, ਕਹਿੰਦੇ ਨੇ ਨਾਨਕ ਫਿੱਕੇ ਬੋਲੀਏ। ਜਦੋਂ ਫਿੱਕਾ ਬੋਲਦਾ, ਜਦੋਂ ਜੀ ਉਸ ਜੀਵ ਫਿੱਕਾ ਕਿਸੇ ਨੂੰ ਬੋਲਦਾ, ਮੇਰੇ ਸਾਹਿਬ ਜੀ ਕਹਿੰਦੇ ਨਾਨਕ ਫਿੱਕੇ ਬੋਲੀਏ, ਫਿਰ ਕੀ ਹੁੰਦਾ ਜੀ? ਕਹਿੰਦੇ ਤਨ ਮਨ ਫਿੱਕਾ ਹੋਏ, ਤਨ ਤੇ ਮਨ ਵੀ ਫਿੱਕਾ ਹੋ ਜਾਂਦਾ। ਅੱਗੇ ਜਾ ਕੇ ਤੇ ਕਮਾਲ ਕਰ ਦਿੱਤੀ, ਕਹਿੰਦੇ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕੇ ਬੰਦੇ ਦੇ ਮੂੰਹ ਦੇ ਉੱਤੇ ਥੁੱਕਾਂ ਪੈਂਦੀਆਂ। ਮਗਰ ਤੁਸੀਂ ਜਿੰਨੇ ਮੇਰੇ ਭੈਣ ਭਰਾ ਜੇ ਗੁਰਸਿੱਖ ਮਾਈ ਭਾਈ ਜੇ ਆਪਣੇ ਅੰਦਰ ਵੇਖੋ, ਅਸੀਂ

ਨਿਚੋੜਿਆ ਮਿੱਠਾ ਬੋਲਣਾ। ਤੁਸੀਂ ਆਪਣੇ ਆਪਣੇ ਅੰਦਰ ਸਾਰੇ ਝਾਤੀ ਮਾਰੀ ਜਾਇਓ ਨਾਲੋ ਨਾਲ। ਇੱਕ ਬਾਪੂ ਨਾਨਕ ਜੀ ਹੋਰ ਬੜਾ ਸੁੰਦਰ ਬਚਨ ਕਰਦੇ, ਫਿੱਕਾ ਬੋਲ ਵਿਗੁੱਚਣਾ। ਵਿਗੁੱਚਣਾ ਹੁੰਦਾ ਪਛਤਾਵਾ। ਜਦੋਂ ਕਿਸੇ ਨੂੰ ਆਪਾਂ ਫਿੱਕਾ ਬੋਲ ਬਹਿੰਦੇ ਹਾਂ ਜਾਂ ਫਿੱਕਾ ਮੂੰਹ ਤੋਂ ਬਚਨ ਕੱਢ ਬਹਿੰਦੇ ਹਾਂ ਤੇ ਮਗਰੋਂ ਕੀ ਕਰਨਾ ਪੈਂਦਾ ਹੈ? ਪਛਤਾਵਾ। ਤੇ ਐਸਾ ਕੰਮ ਮੂਲੇ ਨਾ ਕੀਚੇ ਜਿੱਤ ਅੰਤ ਪਛੋਤਾਈਏ। ਫਿਰ ਇਹੋ ਜਿਹਾ ਕੰਮ ਹੀ ਕਿਉਂ ਕਰਦੇ ਹੋ ਜਿਹੜਾ ਰਾਤ ਨੂੰ ਜਾ ਕੇ ਨੀਂਦ ਨਾ ਆਵੇ? ਹਾਏ ਮੇਰੀ ਇਹ ਜਿੰਦੜੀਏ, ਮੈਂ ਕਿਸੇ ਨੂੰ ਫਿੱਕਾ ਕਿਉਂ ਬੋਲ ਬੈਠੀ? ਹੈ ਮੈਂ ਕਿਸੇ ਦਾ ਮਨ ਕਿਉਂ ਤਾ ਦਿੱਤਾ? ਹੈ ਮੈਂ ਹੁਣ ਤੇ ਕਿਸੇ ਨੂੰ ਕਿਸੇ ਦੇ ਮਨ ਦੀ ਕੀ ਪਰਵਾਹ ਹੈ? ਸਾਰਾ ਸੰਸਾਰ ਅੱਜ ਇਸ ਹਾਲਤ ਵਿੱਚ ਚੱਲ ਰਿਹਾ ਜਿਗੋਂ ਉਹ ਆਲ ਪਤਾਲ ਮੂੰਹੋਂ ਬੋਲਦੇ। ਬੋਲੋ ਉਹ ਆਲ ਪਤਾਲ। ਅੱਜ ਦਾ ਇਨਸਾਨ ਆਲ ਪਤਾਲ ਮੂੰਹ ਚੋਂ ਇਤਨਾ ਬੋਲਦਾ ਪਤਾ ਕਿਤਨਾ? ਜਿਉਂ ਪੀਤੇ ਮਦ ਮਤ ਵਾਲੇ, ਜਿਉਂ ਪੀਤੇ ਮਦ ਕਹਿੰਦੇ ਨੇ ਸ਼ਰਾਬ ਨੂੰ, ਕਹਿੰਦੇ ਨੇ ਜਿਤਨਾ ਸ਼ਰਾਬੀ ਬੰਦਾ ਬੜਬੜਾਉਂਦਾ ਐਵੇਂ ਹੀ ਬੋਲੀ ਜਾਂਦਾ ਬਿਨਾਂ ਮਤਲਬ ਤੋਂ। ਅੱਜ ਦਾ ਹਰ ਇਨਸਾਨ ਇਤਨਾ ਗੱਲਾਂ ਕਰੀ ਜਾਂਦਾ ਹੈ, ਇਹ ਨਹੀਂ ਸੋਚਦਾ ਕਿ ਮੇਰੇ ਮੂੰਹ ਚੋਂ ਕੱਢਿਆ ਹੋਇਆ ਬਚਨ ਕਿਸੇ ਦੇ ਜੀਵਨ ਦੇ ਵਿੱਚ ਅੱਗ ਲਾ ਸਕਦਾ, ਮੇਰੇ ਮੂੰਹ ਦੇ ਵਿੱਚੋਂ ਕੱਢਿਆ ਹੋਇਆ ਬਚਨ ਕਿਸੇ ਦੇ ਜੀਵਨ ਨੂੰ ਬਰਬਾਦ ਕਰ ਸਕਦਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਫਿੱਕਾ ਬੋਲ ਵਿਗੁੱਚਣਾ। ਬੋਲੋ ਫਿੱਕਾ ਬੋਲ ਵਿਗੁੱਚਣਾ ਦਾ ਮਤਲਬ ਕੀ ਦੱਸਿਆ? ਪਛਤਾਉਣਾ। ਕਹਿੰਦੇ ਫਿੱਕਾ ਬੋਲ ਕੇ ਪਛਤਾਉਣਾ ਪੈਂਦਾ ਵਾ। ਇਸ ਕਰਕੇ ਸੁਣ ਮੂਰਖ ਮਨ ਅਜਾਣ, ਜਿੱਤ ਬੋਲਿਆ ਪਤ ਪਾਈਏ। ਜਿੱਤ ਬੋਲਿਆ, ਜਿਹੜੀ ਬੋਲੀ ਬੋਲਣ ਨਾਲ ਤੇਰੀ ਇੱਜ਼ਤ ਹੋਵੇ, ਸੋ ਬੋਲਿਆ ਪਰਵਾਨ। ਤਾਂ ਹੀ ਕਹਿੰਦੇ ਨੇ ਬੋਲਿਆ ਭਗਤਾਂ ਕਾ ਬੋਲਿਆ ਪਰਵਾਨ ਹੈ। ਤਾਂ ਹੀ ਸਾਹਿਬ ਕਹਿੰਦੇ ਭਗਤਾਂ ਕਾ ਬੋਲਿਆ ਪਰਵਾਨ ਹੈ। ਭਗਤਾਂ ਦਾ ਬੋਲਿਆ ਕਿਉਂ ਪ੍ਰਵਾਨ ਆ? ਕਿਉਂਕਿ ਉਹਨਾਂ ਮਿੱਠ ਬੋਲਣੇ ਬੋਲਣਾ ਹੈ। ਉਹਨਾਂ ਹਰ ਇੱਕ ਨੂੰ ਕਹਿਣਾ ਆਓ ਜੀ, ਆਓ ਬੈਠੋ ਜੀ ਗੁਰੂ ਕੇ ਪਿਆਰਿਓ। ਕਦੀ ਗੁਰੂ ਪਿਆਰ ਵਾਲਿਆਂ ਦੀ ਬੋਲੀ ਤੇ ਪੜ ਕੇ ਵੇਖੋ, ਉਹ ਆਪਣੇ ਰੱਬ ਵਰਗੇ ਹੋ ਜਾਂਦੇ ਆ। ਰੱਬ ਦੀ ਬੋਲੀ ਕਿਤਨਾ ਦੀ ਆ? ਇੱਕ ਵਾਰ ਸਾਰੇ ਸਰਵਣ ਕਰੋ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਉਹ ਜਿਹੜਾ ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਆ, ਇੱਕ ਗੁਰੂ ਕੇ ਸਿੱਖ ਨੇ ਪਿਛਲੇ ਸਾਲ ਜਦੋਂ ਅਸੀਂ ਆਏ ਨਾ ਤੇ ਕਥਾ ਕੀਤੀ, ਕਥਾ ਦਰਬਾਰ ਹੋਇਆ ਸੀ ਉੱਥੇ। ਕਥਾ ਦਰਬਾਰ ਦੇ ਵਿੱਚ ਮਸਕੀਨ ਜੀ ਹੋਰ ਗੁਰਮੁਖ ਪਿਆਰੇ 24 ਕਥਾਵਾਨਾਂ ਨੇ, ਕਥਾ ਵਾਚਕਾਂ ਨੇ ਉਹਦੇ ਵਿੱਚ ਹਿੱਸਾ ਲਿਆ। ਤੇ ਉਹਦੇ ਵਿੱਚ ਇੱਕ ਗੁਰੂ ਕੇ ਸਿੱਖ ਨੇ ਕਥਾ ਕਰਦਿਆਂ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਲਿਖਿਆ ਹੈ। ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਲਿਖਿਆ। ਤੇ ਬਾਹਰ ਇੱਕ ਨੌਜਵਾਨ ਬੱਚਾ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਲਿਖਿਆ? ਕਹਿੰਦੇ ਹਾਂਜੀ ਸਭ ਕੁਝ ਲਿਖਿਆ ਹੈ। ਉਸੇ ਵੇਲੇ ਜਿਹੜਾ ਕਥਾ ਕਰਨ ਵਾਲਾ ਸੀ ਕਹਿੰਦਾ ਇੱਕ ਮਿੰਟ ਖਲੋ ਜਾ ਸੱਜਣਾ, ਇੱਕ ਚੀਜ਼ ਨਹੀਂ ਉਹ ਲਿਖੀ, ਧਿਆਨ ਦਿਓ, ਸਭ ਕੁਝ ਇਹਦੇ ਚ ਲਿਖਿਆ ਮਗਰ ਇੱਕ ਚੀਜ਼ ਨਹੀਂ ਉਹ ਲਿਖੀ। ਉਹ ਕਹਿੰਦਾ ਜੀ ਹੁਣੇ ਤੁਸੀਂ ਕਿਹਾ ਸੀ ਸਭ ਕੁਝ ਲਿਖਿਆ, ਹੁਣ ਤੁਸੀਂ ਦੱਸੋ ਇੱਕ ਚੀਜ਼ ਉਹ ਕਿਹੜੀ ਹੈ ਜਿਹੜੀ ਨਹੀਂ ਲਿਖੀ? ਕਹਿੰਦਾ ਸੱਜਣਾ ਇਹਦੇ ਵਿੱਚ ਸਭ ਕੁਝ ਲਿਖਿਆ ਹੈ ਮਗਰ ਇਹਦੇ ਚ ਝੂਠ ਨਹੀਂ ਉਹ ਲਿਖਿਆ। ਇਹਦੇ ਵਿੱਚ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਤੂੰ ਕਿਸੇ ਇੱਕ ਸ਼ਬਦ ਤੇ ਉਂਗਲ ਰੱਖ ਕੇ ਇਹ ਨਹੀਂ ਕਹਿ ਸਕਦਾ ਕਿ ਆਹ ਤੁਹਾਡੇ ਗੁਰੂ ਨੇ ਝੂਠਾ ਵਚਨ ਲਿਖਿਆ। ਇਸ ਕਰਕੇ ਮਿੱਠ ਬੋਲਣਾ ਜੀ, ਕਿਸੇ ਨੂੰ ਫਿੱਕਾ ਨਹੀਂ ਬੋਲਿਆ। ਇਹ ਤੇ ਜਿਹੜਾ ਦੁਸ਼ਮਣ ਆ ਉਹਦੇ ਵੀ ਕਹਿੰਦੇ ਨੇ ਬੁਰੇ ਦਾ ਭਲਾ ਕਰ। ਵੇਖੋ ਮਿੱਠਾ ਬੋਲਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਫਿਰ ਦੇਈ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਇਹ ਤੇ ਮਿੱਠਾ ਬੋਲਦਾ, ਇਤਨਾ ਦੇ ਵੀ ਬਚਨ ਕਹਿੰਦੇ ਨੇ ਸਤਿਗੁਰ ਅੰਦਰੋਂ ਨਿਰਵੈਰ ਹੈ, ਸਤਿਗੁਰੂ ਅੰਦਰੋਂ ਨਿਰਵੈਰ ਹੈ। ਇਹ ਤੇ ਮਿੱਠਾ ਬੋਲਦੇ ਵੀ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ। ਇਹ ਤੇ ਮਿੱਠਾ ਬੋਲਦੇ ਇਹ ਵੀ ਕਹਿੰਦੇ ਨਾ ਕੋ ਦੁਸ਼ਮਣ ਦੋਖੀਆ, ਨਾ ਹੀ ਕੋ ਮੰਦਾ, ਗੁਰ ਕੀ ਸੇਵਾ ਸੇਵਕ ਨਾਨਕ ਖਸਮੇ ਬੰਦਾ। ਇਹ ਤੇ ਮਿੱਠਾ ਬੋਲਦੇ ਕਹਿੰਦੇ ਨਾ ਕੋ ਵੈਰੀ, ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਇਹ ਤੇ ਇਹਨਾਂ ਮਿੱਠਾ ਬੋਲਦੇ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ। ਇਹ ਬੜਾ ਹੀ ਮਿੱਠਾ ਬੋਲਦਾ ਹੈ ਪੂਰਾ ਗੁਰੂ। ਮੇਰਾ ਸਤਿਗੁਰੂ ਕਿਰਪਾ ਕਰੇ, ਅੱਜ ਇੱਕ ਹੋਰ ਅਖਬਾਰ ਦੇ ਵਿੱਚ, ਵੈਸੇ ਤੇ ਜੀ ਕਈ ਵਾਰ ਕਰਦਾ ਵੀ ਅਖਬਾਰ ਪੜ੍ਹਨੀ ਨਹੀਂ ਚਾਹੀਦੀ, ਆਖੋ ਸਤਨਾਮ ਸ੍ਰੀ। ਫਿਰ ਜਦੋਂ ਕਦੀ ਮਨ ਦੇ ਵਿੱਚ ਆਉਂਦਾ ਹੈ ਕਿ ਜੇ ਅਖਬਾਰ ਨਾ ਪੜਾਂਗੇ ਤੇ ਹਾਲਾਤ ਦਾ ਕਿਤਨਾ ਪਤਾ ਲੱਗੂ। ਅੱਜ ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ ਤੁਹਾਡੇ ਵਿੱਚੋਂ ਚੜ੍ਹਦੀ ਕਲਾ ਅਖਬਾਰ ਪੜ੍ਹੀ ਹੋਵੇ, ਉਹਨਾਂ ਕੈਨੇਡਾ ਦੇ ਇੱਕ ਪਖੰਡੀ ਬਾਬੇ ਦਾ ਹੋਰ ਲੇਖ ਪੜ੍ਹਿਆ, ਉੱਥੇ ਕੋਈ ਗਰੇਵਾਲ ਨਾਮ ਦਾ ਨਾਮ ਤੇ ਦਾਸ ਨੂੰ ਵਿਸਰ ਗਿਆ, ਗਰੇਵਾਲ ਨਾਮ ਉਹਦਾ ਲਿਖਿਆ ਹੈ।
ਚਰਨ ਗਰੇਵਾ।

ਗਰੇਵਾਲ ਸ਼ਾਇਦ ਇਸ ਤਰ੍ਹਾਂ ਦਾ ਸ਼ਾਇਦ ਹੋਵੇ। ਨਰਿੰਦਰ ਗਰੇਵਾਲ, ਇੱਕ ਵਾਰ ਆਖੋ ਸਤਨਾਮ ਸ੍ਰੀ। ਉਸ ਪਖੰਡੀ ਬੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਘਰ ਵਿਚ ਰੱਖਿਆ, ਇਤਨਾ ਬੈਠਾ ਕੁਰਸੀ ਦੇ ਉੱਤੇ, ਤੇ ਮੈਂ ਜਿਹੜੀ ਫੋਟੋ ਵੇਖੀ ਆ, ਅੱਗ ਤਾਂ ਇਸ ਗੱਲ ਦੀ ਲੱਗੀ ਕਿ ਜਿਹੜੀ ਬੱਚੀ ਉਹਨੂੰ ਮੱਥਾ ਟੇਕ ਰਹੀ ਉਹਨੇ ਕੇਸਕੀ ਵਧੀ ਸਿਰ ਤੇ ਕੇਸਕੀ ਸਜਾਈ। ਇੱਕ ਬਚਨ ਗੁਰਬਾਣੀ ਦੇ ਵਿੱਚ ਆਇਆ, ਦਾਗੇ ਹੋਏ ਸੋ ਰਣਵੇਂ ਜੂਝੇ ਬਿਨ ਦਾਗੇ ਭੱਗ ਜਾਈ। ਇਹ ਬੜਾ ਵਿਸ਼ਾ ਬਰੀਕ ਆ, ਦਾਗੇ ਹੋਏ ਸੋ ਰਣਵੇਂ ਜੂਝੇ। ਪਿੱਛੇ ਜਦੋਂ ਜੰਗ ਹੁੰਦੀ ਸੀ ਨਾ, ਤੇ ਸੂਰਮਿਆਂ ਦੇ ਮੱਥੇ ਦੇ ਉੱਤੇ ਇੱਥੇ ਦਾਗ ਦਿੰਦੇ ਸੀ ਕਿ ਇਹ ਸੂਰਮਾ ਹੈ, ਧਿਆਨ ਦੇਣਾ। ਸਾਰੇ ਲੋਕੀ ਭੱਜ ਜਾਂਦੇ ਸੀ, ਮਗਰ ਜਿਹੜਾ ਦਾਗਿਆ ਹੁੰਦਾ ਸੀ ਉਹਨੂੰ ਸ਼ਰਮ ਹੁੰਦੀ ਸੀ ਕਿ ਮੇਰੀ ਤੇ ਪਛਾਣ ਆ ਕਿ ਮੈਂ ਦਾਗਿਆ ਵਾਂ, ਸੂਰਮਾ ਵਾਂ। ਜੇ ਮੈਂ ਭੱਜਿਆ ਜੰਗ ਵਿੱਚੋਂ ਤੇ ਮੇਰੇ ਲਈ ਸ਼ਰਮ ਵਾਲੀ ਗੱਲ ਆ। ਜਿਨ੍ਹਾਂ ਨੇ ਕੇਸਕੀਆਂ ਸਿਰਾਂ ਦੇ ਉੱਤੇ ਸਜਾਈਆਂ ਨੇ ਨਾ, ਇਹਨਾਂ ਦੀਆਂ ਬੜੀਆਂ ਜ਼ਿੰਮੇਵਾਰੀਆਂ ਵਧਦੀਆਂ ਨੇ। ਜਿਨ੍ਹਾਂ ਗਾਤਰੇ ਗਲਾਂ ਵਿੱਚ ਪਾਏ ਨੇ, ਇਹਨਾਂ ਦੀਆਂ ਬੜੀਆਂ ਜ਼ਿੰਮੇਵਾਰੀਆਂ ਗੁਰੂ ਪ੍ਰਤੀ ਵਧਦੀਆਂ ਨੇ ਕਿ ਮੇਰੇ ਇੱਕ ਗਲਤੀ ਕਰਨ ਦੇ ਨਾਲ ਕਿੰਨੀਆਂ ਰੂਹਾਂ ਦੇ ਹਿਰਦੇ ਵਿੱਚ ਅੱਗ ਲੱਗਣੀ। ਉਹ ਬੱਚੀ ਮੱਥਾ ਟੇਕ ਰਹੀ, ਚਲੋ ਵਿਸ਼ਾ ਵੱਖਰਾ। ਉਸ ਬੰਦੇ ਨੇ ਜਿਤਨਾ ਪਿਆਰਾ ਸਿੰਘ ਪਨਿਹਾਰੇ ਵਾਲੇ ਨੇ ਕੁਕਰਮ ਕੀਤਾ ਹੈ, ਨੂਰ ਮਹਿਲ ਵਾਲੇ ਨੇ, ਇੱਥੇ ਤੁਹਾਡੇ ਜਿਹਨੇ ਆਣ ਕੇ ਫਰਿਜਨੋ ਦੇ ਵਿੱਚ ਸਵਾਮੀ ਮੋਹਨਪੁਰੀ ਨੇ ਡੇਰਾ ਖੋਲਿਆ ਵਾ, ਇਸ ਤਰ੍ਹਾਂ ਦੇ ਪਖੰਡੀਆਂ ਨੇ ਜੋ ਉੱਥੇ ਕੀਤਾ ਉਹਨੇ ਕੈਨੇਡਾ ਵਿੱਚ ਆਣ ਕੇ ਕਰ ਦਿੱਤਾ ਹੈ। ਉਹ ਕਹਿੰਦਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਗੱਦੀ ਦੇ ਦਿੱਤੀ, ਚੋਲਾ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ, ਤੇ ਗੁਰੂ ਗ੍ਰੰਥ ਸਾਹਿਬ ਨੇ ਚੋਲਾ ਦੇ ਦਿੱਤਾ ਮੈਨੂੰ। ਇਸ ਵੇਲੇ ਮੈਂ ਮੌਕੇ ਦਾ ਗੁਰੂ ਹਾਂ, ਤੇ ਇੱਕ ਨਹੀਂ ਦੋ ਨਹੀਂ, ਦੋ ਜਨਾਨੀਆਂ ਰੱਖੀਆਂ ਨੇ, ਇੱਕ ਦੇ ਨਾਲ ਆਨੰਦ ਕਾਰਜ ਕਰਾਇਆ, ਇੱਕ ਨੂੰ ਵੈਸੇ ਨਜਾਇਜ਼ ਤੌਰ ਤੇ ਰੱਖਿਆ। ਕਹਿੰਦਾ ਇਹਨੂੰ ਮਾਤਾ ਸਾਹਿਬ ਕੋ ਰੱਖੋ, ਇਹਨੂੰ ਮਾਤਾ ਜੀ ਆਖੋ। ਇਸ ਤਰ੍ਹਾਂ ਦੇ ਕੁਕਰਮ ਕਰਨ ਵਾਲੇ ਇਸ ਤਰ੍ਹਾਂ ਦੇ ਗੁਰੂ ਦੀ ਬਰਾਬਰਤਾ ਨਹੀਂ ਕਰ ਸਕਦੇ ਜਿਹੜਾ ਮੇਰਾ ਗੁਰੂ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ। ਇੱਕ ਵਾਰ ਆਪਣੇ ਗੁਰੂ ਵੱਲ ਵੇਖੋ ਕਿ ਪਾਕ ਬੇਐਬ ਹੈ ਕਿ ਗੈਬ ਲੁਗੈਬ ਹੈ, ਪਾਕ ਬੇਐਬ ਹੈ। ਇਹ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਬਦ ਵਰਤੇ ਜਾ ਸਕਦੇ ਨੇ, ਇਹ ਸ਼ਬਦ ਗੁਰੂ ਨਾਨਕ ਵਰਤੇ ਜਾ ਸਕਦੇ। ਦਸਾਂ ਜਾਮਿਆਂ ਦੇ ਵਿੱਚ ਆ ਪਿੱਛੇ ਇੱਕ ਇੰਡੀਆ ਦੇ ਵਿੱਚ ਹੋਰ ਬਾਬਾ ਜਿਹਨੂੰ ਕਹਿੰਦੇ ਝੂਠੇ ਸੌਦੇ ਵਾਲਾ, ਵੈਸੇ ਤੇ ਉਹਨੂੰ ਲੋਕੀ ਸੱਚੇ ਸੌਦੇ ਵਾਲਾ ਕਹਿੰਦੇ, ਆਖੋ ਸਤਨਾਮ, ਮਗਰ ਆਪਾਂ ਉਹਨੂੰ ਕੀ ਕਹਾਂਗੇ, ਝੂਠੇ ਵਾਲਾ ਸੱਚੇ ਵਾਲਾ ਤਾਂ ਮੇਰਾ ਸਤਿਗੁਰੂ ਬੈਠਾ ਹੈ, ਸੱਚਾ ਸੌਦਾ ਤਾਂ ਗੁਰੂ ਨਾਨਕ ਨੇ ਕੀਤਾ ਹੈ। ਉਹ ਝੂਠੇ ਸੌਦੇ ਵਾਲਾ ਸਰਸੇ ਦੇ ਵਿੱਚ ਜਿਹੜਾ ਏਡਾ ਵੱਡਾ ਬਾਬਾ ਬਣ ਕੇ ਬੈਠਾ ਹੈ ਨਾ ਗੁਰਮੁਖ ਪਿਆਰਿਓ, ਉਹਦੇ ਬਾਰੇ ਇੱਕ ਲੇਖ ਲਿਖਿਆ, ਉਹਦੀਆਂ ਕਰਤੂਤਾਂ ਤਾਂ ਸਾਰੀ ਦੁਨੀਆਂ ਜਾਣਦੀ ਹੈ, ਮਗਰ ਉਹਦੇ ਬਾਰੇ ਇੱਕ ਲੇਖ ਲਿਖਿਆ ਅਖਬਾਰ ਵਾਲੇ ਨੇ, ਉਹਦੇ ਪਿਓ ਨੂੰ ਸ਼ਾਹ ਸਤਨਾਮ ਸਿੰਘ ਉਹਦਾ ਨਾਮ ਆ, ਤੇ ਅਖਬਾਰ ਅਜੀਤ ਵਾਲੇ ਨੇ ਲਿਖਿਆ ਸ਼ਾਹੇ ਸ਼ਹਿਨ ਸ਼ਾਹ। ਆ ਸੁਣੋ, ਸ਼ਾਹੇ ਸ਼ਹਿਨ ਸ਼ਾਹ ਸ਼ਬਦ ਆਪਾਂ ਕਿਹਦੇ ਲਈ ਵਰਤਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਲਈ, ਧਿਆਨ ਦੇਣਾ ਹੈ। ਸ਼ਾਹੇ ਸ਼ਹਿਨ ਸ਼ਾਹ ਕੇਵਲ ਭਾਈ ਨੰਦ ਲਾਲ ਸਾਹਿਬ ਨੇ ਲਿਖਿਆ ਤੇ ਗੋਬਿੰਦ ਸਿੰਘ ਪਾਤਸ਼ਾਹ ਲਈ ਲਿਖਿਆ, ਉਹਨੇ ਲਿਖਿਆ ਸ਼ਾਹੇ ਸ਼ਹਿਨ ਸ਼ਾਹ ਸ਼ਾਹ ਸਤਨਾਮ ਸਿੰਘ। ਦਾਸ ਨੂੰ ਅੱਗ ਲੱਗ ਗਈ ਪੜ ਕੇ, ਉਸੇ ਵੇਲੇ ਮੈਂ ਥੱਲੇ ਉਹਦਾ ਮੋਬਾਈਲ ਨੰਬਰ ਨੋਟ ਕਰਕੇ, ਜਿਹਨੇ ਉਹਦਾ ਕਵਰੇਜ ਕੀਤੀ ਸੀ ਸਾਰੇ ਪ੍ਰੋਗਰਾਮ ਦੀ, ਮੈਂ ਉਹਨੂੰ ਫੋਨ ਕੀਤਾ, ਸਰਦਾਰ ਸਿੱਖ ਬੰਦਾ ਪਗੜੀ ਧਾਰੀ ਅੰਮ੍ਰਿਤ ਧਾਰੀ ਸਰਸੇ ਦਾ ਰਹਿਣ ਵਾਲਾ ਜਿਹਨੇ ਇਹ ਲਿਖਿਆ। ਦਾਸ ਨੇ ਫਤਿਹ ਬੁਲਾਈ, ਕਹਿਣ ਲੱਗਾ ਜੀ ਫਤਿਹ ਅੱਗੋਂ, ਇਹ ਵੀ ਨੀ ਕਿਹਾ ਵਾ ਖਾਲਸਾ ਵਾ, ਕਹਿੰਦਾ ਫਤਿਹ ਜੀ, ਮੈਂ ਕਿਹਾ ਪੂਰੀ ਫਤਿਹ ਬੁਲਾ, ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾ ਲਈ, ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ। ਕਿੱਥੋਂ ਬੋਲਦੇ ਹੋ? ਮੈਂ ਕਿਹਾ ਦਾਸਰਾ ਬੋਲਦਾ ਏ ਅੰਮ੍ਰਿਤਸਰ ਸਾਹਿਬ ਤੋਂ, ਪਰਮਜੀਤ ਸਿੰਘ, ਤੁਹਾਡੇ ਨਾਲ ਕੋਈ ਗੱਲ ਕਰਨੀ। ਕਹਿੰਦਾ ਜੀ ਕਰੋ, ਬੜੇ ਆਕੜ ਵਿੱਚ ਬੋਲਿਆ। ਕਹਿਣ ਲੱਗਾ ਜੀ ਕਰੋ ਗੱਲ, ਕੀ ਕਰਨੀ ਜੇ? ਮੈਂ ਕਿਹਾ ਤੁਸੀਂ ਅੱਜ ਸੱਚੇ ਸੌਦੇ ਵਾਲੇ ਦਾ ਕੋਈ ਲੇਖ ਲਿਖਿਆ? ਸਾਰੀ ਅਖਬਾਰ ਭਰੀ, ਪੂਰਾ ਪੇਜ ਇੱਕ ਭਰਿਆ। ਪੈਸੇ ਦਿੰਦੇ ਭਰਾਉਂਦੇ? ਜਿੱਥੇ ਪੈਸੇ ਦੇਣਾ ਜੋ ਮਰਜ਼ੀ। ਹੁਣ ਤੇ ਕਦੀ ਕਹਿੰਦੇ ਸਾਂ ਅਜੀਤ ਸਾਡੀ ਆਪਣੀ ਅਖਬਾਰ ਆ, ਮਗਰ ਜਿੰਨਾ ਨੂਰ ਮਹਿਲ ਵਾਲੇ ਤੇ ਪਨਿਹਾਰੇ ਵਾਲੇ ਨੂੰ ਤੇ ਇਹ ਸੱਚੇ ਸੌਦੇ ਵਾਲੇ ਨੂੰ ਅਜੀਤ ਅਖਬਾਰ ਚੁੱਕ ਰਹੀ ਆ, ਉਹਨਾਂ ਕੋਈ ਵੀ ਨਹੀਂ ਚੁੱਕ ਰਿਹਾ। ਧਿਆਨ ਦੇਣਾ, ਆਪਣੇ ਹਿਰਦੇ ਵਿੱਚ ਕਦੀ ਵੇਖਿਓ, ਪੰਜਾਬ ਦੀਆਂ ਕੱਟੀਆਂ ਮੁਕਾ ਕੇ ਵੇਖੋ, ਜਿੰਨਾ ਇਹਨਾਂ ਲੋਕਾਂ ਨੇ ਹਾਈਲਾਈਟ ਇਹਨਾਂ ਨੂੰ ਕੀਤਾ ਹੈ, ਉਹਨਾਂ ਦਾ ਕੋਈ ਲੇਖ ਹੁੰਦਾ ਹੈ ਤੇ ਐਡੇ ਐਡੇ ਵੱਡੇ ਕਾਲਮ ਲਿਖੇ ਨੇ। ਆ ਪਿਛਲੇ ਮਹੀਨੇ ਦੋ ਬੰਦਿਆਂ ਦੀਆਂ ਅੱਖਾਂ ਦੀ ਰੋਸ਼ਨੀ ਹਰਿਮੰਦਰ ਸਾਹਿਬ ਦੇ ਵਿੱਚ ਆ ਗਈ ਤੇ ਕੋਈ ਲੇਖ ਨਹੀਂ ਲਿਖਿਆ। ਗੁਰੂ ਰਾਮਦਾਸ ਨੂੰ ਹਾਈਲਾਈਟ ਨਹੀਂ ਕਰਦੇ, ਇਹ ਹਾਈਲਾਈਟ ਉਹਨਾਂ ਲੋਕਾਂ ਨੂੰ ਕਰਦੇ ਜਿਨ੍ਹਾਂ ਦੇ ਕੋਲੋਂ ਰੁਪਈਏ ਮਿਲਦੇ ਨੇ। ਤੇ ਉਹਨੇ ਜਦੋਂ ਸ਼ਾਹੇ ਸ਼ਹਿਨਸ਼ਾਹ ਲਿਖਿਆ ਤੇ ਦਾਸ ਨੇ ਉਹਨੂੰ ਫੋਨ ਕੀਤਾ ਕਿ ਤੂੰ ਇਹ ਸ਼ਾਹੇ ਸ਼ਹਿਨਸ਼ਾਹ ਸ਼ਬਦ ਕਿਹਦੇ ਲਈ ਲਿਖਿਆ ਹੈ? ਕਹਿੰਦਾ ਜੀ ਸ਼ਾਹ ਸਤਨਾਮ ਸਿੰਘ ਲਈ। ਮੈਂ ਕਿਹਾ ਸ਼ਾਹੇ ਸ਼ਹਿਨਸ਼ਾਹ ਕਿਤਨਾ ਹੋ ਗਿਆ? ਕਹਿੰਦਾ ਜੀ ਕਹਿੰਦੇ ਨੇ ਲੋਕੀ। ਤੇ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਆ? ਕਹਿੰਦਾ ਉਹ ਵੀ ਸ਼ਾਹੇ ਸ਼ਹਿਨਸ਼ਾਹ ਹੈ। ਮੈਂ ਕਿਹਾ ਸ਼ਾਹੇ ਸ਼ਹਿਨਸ਼ਾਹ ਮਤਲਬ ਹੁੰਦਾ ਇੱਕੋ ਹੀ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਕਿੰਨੇ, ਇਕੱਲਾ ਇਕੱਲਾ ਸ਼ਬਦ ਦਾ ਮਤਲਬ ਹੁੰਦਾ ਇੱਕੋ ਹੀ।
ਉਹ ਮਾਂ ਗੁਜਰੀ ਨੇ ਇੱਕੋ ਹੀ ਲਾਲ ਪੈਦਾ ਕੀਤਾ ਹੈ ਜਿਹਦੇ ਨਾਮ ਦੇ ਨਾਲ ਲਿਖਿਆ ਜਾ ਸਕਦਾ ਸ਼ਾਹੇ ਛੈਨ ਸ਼ਾਹ, ਛਾਵਾਂ ਦਾ ਵੀ ਛੈਨ ਸ਼ਾਹ। ਤੇ ਕਹਿਣ ਲੱਗਾ ਜੀ ਇਹ ਤੇ ਕੋਈ ਗੱਲ ਨੀ ਜੀ, ਇਹ ਤੇ ਆਪਾਂ ਆਪਣੀ ਸ਼ਰਧਾ ਹੈ। ਮੈਂ ਕਿਹਾ ਗੁਰਮੁਖਾ ਗੱਲ ਸੁਣ ਮੇਰੀ, ਤੂੰ ਇਹਨੂੰ ਵੀ ਆਖ ਦਿੱਤਾ। ਇਹ ਆਂਦਾ ਇਹ ਵੀ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਹੀ ਹੈ, ਸਰਦਾਰ ਕਹਿੰਦਾ। ਮੈਂ ਕਿਹਾ ਇੱਕ ਮਿੰਟ ਲਈ ਮੈਂ ਮੰਨ ਲੈਣਾ ਕਿ ਤੇਰਾ ਲਿਖਿਆ ਸਾਤਿਆ, ਹੁਣ ਤੂੰ ਦੋਵਾਂ ਨੂੰ ਤੱਕੜੀ ਵਿਚ ਇੱਕ ਮਿੰਟ ਲਈ, ਵੈਸੇ ਤੇਰਾ ਗੁਰੂ ਮੇਰੇ ਗੁਰੂ ਨਾਲ ਤੁਲ ਨਹੀਂ ਸਕਦਾ, ਇੱਕ ਮਿੰਟ ਲਈ ਤੂੰ ਸਾਹਮਣੇ ਬਹਾਲਾ। ਉਹਦੇ ਚਾਰ ਪੁੱਤ ਸੀ, ਇਹ ਚਾਹੇ ਜਿਹੜਾ ਤੂੰ ਸ਼ਾਹ ਸਤਨਾਮ ਸਿੰਘ ਕਹਿੰਦਾ ਨਾ, ਇਹਦਾ ਇੱਕੋ ਹੀ ਪੁੱਤ ਆ ਰਾਮ ਰਹੀਮ ਗੁਰਮੀਤ ਸਿੰਘ। ਮੇਰੇ ਪਿਓ ਦੇ ਚਾਰ ਪੁੱਤ ਸੀ ਤੇ ਦੁਨੀਆਂ ਤੋਂ ਸੋਹਣੇ ਤੇ ਦੁਨੀਆਂ ਤੋਂ ਸੂਰਮੇ, ਮਗਰ ਤੇਰੇ ਗੁਰੂ ਦੇ ਇੱਕ ਪੁੱਤ ਦੇ ਉੱਤੇ ਅੱਠ ਬਲਾਤਕਾਰ ਦੇ ਕੇਸ ਬਣੇ ਨੇ। ਜਿਹੜਾ ਸ਼ਾਹ ਸਤਨਾਮ ਸਿੰਘ ਹੈ ਨਾ, ਸੱਚੇ ਸੌਦੇ ਵਾਲਾ ਜਿਹਨੂੰ ਕਹਿੰਦੇ ਆ, ਉਹਦੇ ਉੱਤੇ ਅੱਠ ਕੇਸ ਇਹੋ ਜਿਹੇ ਬਣੇ ਨੇ ਜਿਹੜੇ ਸੁਪਰੀਮ ਕੋਰਟ ਵਿੱਚ ਚੱਲ ਰਹੇ ਨੇ, ਤੇ ਉਹਨੇ ਗੁਰੂ ਹੋਣ ਦੇ ਨਾਤੇ ਇਹੋ ਜਿਹੇ ਕੁਕਰਮ ਕੀਤੇ ਨੇ। ਮਗਰ ਜੇ ਤੂੰ ਵੇਖਣਾ ਚਾਹੁੰਦਾ ਹੈ ਤੇ ਮੇਰੇ ਪਾਤਸ਼ਾਹ ਦੇ ਚੌਵਾਂ ਪੁੱਤਾਂ ਦੇ ਵਿੱਚੋਂ ਕਿਤੇ ਉਂਗਲ ਰੱਖ ਕੇ ਦੱਸ, ਮੇਰੇ ਗੁਰੂ ਦੇ ਪੁੱਤ ਨੇ ਕਿਸੇ ਵੱਲ ਮੈਲਾ ਵੀ ਵੇਖਿਆ ਹੋਵੇ, ਤੋਲਾ ਗੁਰੂ ਦੇ ਨਾਲ ਇਹਨਾਂ ਨੂੰ। ਫਿਰ ਕਹਿੰਦਾ ਜੀ ਨਹੀਂ ਮੈਂ ਇਸ ਬਹਿਸ ਵਿੱਚ ਨਹੀਂ ਪੈਂਦਾ। ਮੈਂ ਕਿਹਾ ਤੈਨੂੰ ਹੁਣ ਅਕਾਲ ਤਖ਼ਤ ਸਾਹਿਬ ਤੇ ਸੱਦਾਂਗੇ ਤੇ ਅਕਾਲ ਤਖ਼ਤ ਸਾਹਿਬ ਤੇ ਪੁੱਤ ਤੈਨੂੰ ਆਣ ਕੇ ਸਜਾਵਾਂ ਦੇਵਾਂਗੇ, ਤੈਨੂੰ ਪੁੱਛਾਂਗੇ ਕਿ ਤੂੰ ਕਿਤਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਇੱਕ ਉਸ ਬੰਦੇ ਨੂੰ ਸ਼ਾਹ ਸ਼ਹਿਨਸ਼ਾਹ ਲਿਖ ਰਿਹਾ ਜਿਹਦਾ ਜੀਵਨ ਦਾਗਾਂ ਨਾਲ ਭਰਿਆ। ਮੇਰਾ ਸਤਿਗੁਰੂ ਕਿਰਪਾ ਕਰੇ, ਮੈਂ ਕਹਿਣ ਲੱਗਾ ਸਾਂ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਇਹ ਕਿੰਨਾ ਕੁ ਚਿਰ ਮਿੱਠਾ ਬੋਲਦਾ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਜਦੋਂ ਤੋਂ ਮੇਰਾ ਚੇਤਾ ਹੋ ਸੰਭਲ ਥੱਕੀ ਜੀ। ਇੱਥੇ ਸੰਭਲ ਦਾ ਮਤਲਬ ਚੇਤਾ ਕਰ ਕਰਕੇ, ਮੈਂ ਚੇਤਾ ਕਰ ਕਰਕੇ ਥੱਕ ਗਈ ਹਾਂ ਕਿ ਕਦੀ ਉਹ ਕੌੜਾ ਬੋਲਿਆ ਜਦੋਂ ਤੋਂ ਗੁਰੂ ਬਣਿਆ। ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ, ਉਹ ਬੋਲੋ ਇੱਕ ਵਾਰ, ਉਹ ਕਦੇ ਫੇਰ ਉਹ ਕਦੇ ਨਾ ਬੋਲੇ। ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਉਹ ਕੌੜਾ ਬੋਲਦਾ ਹੀ ਨਹੀਂ। ਆਖਿਆ ਜੀ ਉਹ ਕੌੜਾ ਬੋਲਦਾ ਕਿਉਂ ਨੀ? ਕਹਿੰਦੇ ਉਹ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਉਹ ਔਗਣ ਕੋ ਨਾ ਚਿਤਾਰੇ, ਉਹ ਕੌੜਾ ਬੋਲਣਾ ਜਾਣਦਾ ਹੀ ਨੀ ਮੇਰਾ ਗੁਰੂ। ਇਸ ਕਰਕੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਆਪਾਂ ਨੂੰ ਵੀ ਕਹਿੰਦੇ ਜੇ ਮੈਂ ਮੁੱਠ ਮਿੱਠ ਬੋਲਣਾ ਹੈ, ਜੇ ਗੁਰੂ ਗ੍ਰੰਥ ਸਾਹਿਬ ਮਿੱਠ ਬੋਲਣੇ ਨੇ ਤੇ ਗੁਰਮੁਖੋ ਉਹਦੀ ਔਲਾਦ ਕਿਉਂ ਫਿੱਕਾ ਬੋਲਦੀ? ਪਿਓ ਦੇ ਨਾਲ ਤੇ ਪੁੱਤ ਦਾ ਸੁਭਾਅ ਮਿਲਦਾ ਹੈ, ਪਿਓ ਨਾਲ ਤੇ ਪੁੱਤ ਦੀ ਸੂਰਤ ਮਿਲਦੀ ਹੈ, ਤੇ ਜੇ ਪਿਓ ਦੇ ਨਾਲ ਸੁਭਾਅ ਨਹੀਂ ਮਿਲਦਾ ਆਪਾਂ ਉਹਦੇ ਪੁੱਤ ਕਿਤਨਾ ਬਣ ਸਕਦੇ? ਪਿਓ ਮਿੱਠ ਬੋਲਣਾ ਹੈ ਆਪਾਂ ਫਿੱਕਾ ਬੋਲਦੇ ਹਾਂ, ਪਿਓ ਸ਼ਰਾਬ ਨਹੀਂ ਪੀਂਦਾ ਅਸੀਂ ਸ਼ਰਾਬ ਪੀਂਦੇ ਹਾਂ, ਪਿਓ ਕੁਕਰਮ ਨਹੀਂ ਕਰਦਾ ਅਸੀਂ ਕੁਕਰਮ ਕਰਦੇ ਹਾਂ, ਤੇ ਫਿਰ ਆਪਾਂ ਅੱਖਰੀ ਤੌਰ ਤੇ ਨਾ ਕਹੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਦਾ ਉਹਦੇ ਪੋਤੇ ਹਾਂ। ਆਪਣੇ ਅੰਦਰ ਉਹ ਗੁਣ ਪੈਦਾ ਕਰੋ ਜਿਹੜੇ ਤੁਹਾਡੇ ਗੁਰੂ ਦੇ ਵਿੱਚ ਨੇ, ਜਿਹੜੇ ਮੇਰੇ ਸਤਿਗੁਰੂ ਦੇ ਵਿੱਚ ਗੁਣ ਨੇ, ਉਹ ਤਰ੍ਹਾਂ ਦੇ ਗੁਣ ਪੈਦਾ ਕਰੋਗੇ ਤੇ ਮੇਰਾ ਗੁਰੂ ਗੱਲ ਨਾਲ ਲਾ ਕੇ ਤੁਹਾਨੂੰ ਆਖੂਗਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਮੇਰਾ ਸਤਿਗੁਰੂ ਆਪਣਾ ਸਰੂਪ ਬਖਸ਼ ਕੇ ਆਖੂਗਾ ਕਿ ਖਾਲਸਾ ਮੇਰਾ ਪੁੱਤ ਆ, ਖਾਲਸਾ ਮੇਰਾ ਰੂਪ ਆ। ਮਗਰ ਕਦੋਂ? ਜਦੋਂ ਸਾਡੇ ਵਿੱਚ ਉਹ ਜਿਹੇ ਗੁਣ ਆਉਣਗੇ। ਆਓ ਮੇਰਾ ਸਤਿਗੁਰੂ ਕਿਰਪਾ ਕਰੇ, ਸਮਾਂ ਬਹੁਤ ਹੋ ਗਿਆ, ਇੱਕ ਮਨ ਇੱਕ ਚਿੱਤ ਹੋ ਕੇ ਰੀੜ ਦੀ ਹੱਡੀ ਸਿੱਧੀ ਕਰ ਲੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਨੀਲੇ ਬਾਣੀ ਵਿੱਚ ਵੇਖੋ ਤੇ ਮੇਰੇ ਸਾਹਿਬੇ ਆਲਮ ਪਾਤਸ਼ਾਹ ਨੂੰ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਉਹਦੇ ਚਿਹਰੇ ਤੋਂ ਪੈਂਦਿਆਂ ਵੇਖ ਕੇ, ਉਹਦੇ ਚਰਨਾਂ ਨਾਲ ਜੁੜ ਕੇ, ਉਸ ਰੱਬੀ ਆਨੰਦਮਈ ਮੂਰਤ ਦੇ ਚਰਨਾਂ ਵਿੱਚ ਜੁੜ ਕੇ ਜਰਾ ਜਪੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ
ਸਤਨਾਮ ਸ੍ਰੀ ਵਾਹਿਗੁਰੂ। ਆਹ ਹੁਣ ਮੇਰੇ ਗਰੀਬ ਨਵਾਜ ਬਾਪੂ ਦੇ ਚਰਨਾਂ ਨਾਲ ਜੁੜ ਜਾਓ। ਇਹ ਜਿਹੜੇ ਸ਼ਰਾਟੇ ਆਉਂਦੇ, ਤੁਸੀਂ ਵੇਖਿਆ ਕਦੀ ਜਦੋਂ ਵਰਖਾ ਆਉਂਦੀ, ਬਹੁਤ ਸਾਰੇ ਸਾਉਣ ਭਾਦਰਾਂ ਦੇ ਵਿੱਚ ਬੱਦਲ ਜਦੋਂ ਘੁਲ ਜਾਂਦੇ ਨੇ, ਇਧਰੋਂ ਸ਼ਰਾਟਾ ਮਾਰ ਕੇ ਐ ਨੂੰ ਲੰਘ ਗਿਆ, ਇਧਰੋਂ ਸ਼ਰਾਟਾ ਮਾਰ ਕੇ ਐ ਨੂੰ ਲੰਘ ਗਿਆ। ਇਸ ਤਰ੍ਹਾਂ ਮੇਰਾ ਸਤਿਗੁਰੂ ਕਿਰਪਾ ਕਰੇ, ਜਦੋਂ ਸੰਗਤ ਇਤਨਾ ਜੁੜ ਕੇ ਬਹਿੰਦੀ ਹੈ ਤੇ ਇਹਨੂੰ ਮੇਰੇ ਸਤਿਗੁਰੂ ਨੇ ਕਿਹਾ ਵਾ ਮੋਰ ਪਪੀਏ ਬੋਲਦੇ, ਬੋਲੋ ਮੋਰ ਪਪੀਏ, ਫਿਰ ਇਸ ਤਰ੍ਹਾਂ ਗੱਜ ਕੇ ਆਖੋ ਮੋਰ ਪਪੀਏ। ਕਦੋਂ? ਵੇਖ ਬੱਦਲ ਕਾਲੇ, ਵੇਖ ਬੱਦਲ, ਮੋਰ ਤੇ ਪਪੀਏ ਖੁਸ਼ੀ ਚ ਆਏ ਜਦੋਂ ਬੋਲਦੇ ਨੇ ਪ੍ਰਿਉ ਪ੍ਰਿਉ ਪ੍ਰਿਉ ਕਰਦੇ ਨੇ ਕਾਲੇ ਬੱਦਲ ਵੇਖ ਕੇ। ਆ ਹੁਣ ਸੰਗਤ ਜੁੜੀ ਆ ਨਾ ਜਿਹੜੀ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਬੱਦਲ ਬਣ ਕੇ ਸਾਹਮਣੇ ਆਇਆ ਬੈਠਾ, ਤੇ ਸਾਡੀਆਂ ਰੂਹਾਂ ਮੋਰ ਤੇ ਪਪੀਏ ਬਣ ਕੇ ਬੋਲਣ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਇਤਨਾ ਮਾਰ ਕਿਰਪਾ ਕਰੇ, ਇਧਰੋਂ ਚੜ ਕੇ ਆ ਜੇ ਐਨੂੰ ਲੰਘ ਜੇ, ਇਧਰੋਂ ਚੜ ਕੇ ਆ ਜੇ ਐਨੂੰ ਲੰਘ ਜੇ। ਆਪਾਂ ਭਿੱਜਦੇ ਰਹੀਏ ਇਸ ਝਿਮ ਝਿਮ ਵਰਸਾ ਅੰਮ੍ਰਿਤ ਧਾਰਾ ਦੇ ਵਿੱਚ। ਮੇਰਾ ਸਤਿਗੁਰੂ ਕਿਰਪਾ ਕਰੇ, ਵੁੱਠੇ ਮੇਘ ਡਰਾਵਣੇ ਹੁਕਮ ਹੋਆ ਕਰਤਾਰ, ਬੱਦਲ ਚੜ ਕੇ ਆਉਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਮ ਰੂਪੀ, ਤੇ ਸਾਡੀਆਂ ਸੁੱਕੀਆਂ ਸੜੀਆਂ ਖੇਤੀਆਂ ਦੇ ਉੱਤੇ ਵਰਦੇ ਰਹਿਣ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਹੁਣ ਜੁੜੋ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕਿਰਪਾ ਕਰੇ, ਜਿਹੜਾ ਬਾਬਾ ਫਰੀਦ ਜੀ ਦਾ ਅਗਲਾ ਬਚਨ ਆਪ ਜੀ ਨੇ ਸਰਵਣ ਕਰਨਾ ਹੈ, ਬੜੇ ਪਿਆਰ ਤੇ ਅਦਬ ਸਤਿਕਾਰ ਦੇ ਨਾਲ ਸਹਿਬੇ ਆਲਮ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ
ਗਰੀਬ ਨਵਾਜ ਪਾਤਸ਼ਾਹ ਦਾ ਇਹ ਬਚਨ ਜਿਹੜਾ ਆਪ ਜੀ ਨੇ ਸੁਣਨਾ, ਇੱਕ ਵਾਰ ਆਖੋ ਸਤਨਾਮ ਸ੍ਰੀ। ਕੱਲ ਆਪ ਜੀ ਨੇ ਸੁਣ ਲਿਆ ਸੀ, ਫਰੀਦਾ ਖਾਕ ਨਾ ਨਿੰਦੀਏ, ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇਡ ਨਾ ਕੋਏ। ਖਾਕ ਕਹਿੰਦੇ ਨੇ ਮਿੱਟੀ ਨੂੰ, ਕਹਿੰਦੇ ਸੱਜਣਾ ਆਪਣੇ ਬਰਾਬਰਦਿਆਂ ਦੀ ਤੇ ਨਿੰਦਾ ਛੱਡ ਦੇ, ਸੰਤਾਂ ਮਹਾਂਪੁਰਸ਼ਾਂ ਦੀ ਤੇ ਨਿੰਦਾ ਛੱਡ ਦੇ, ਗੁਰੂ ਦੀ ਨਿੰਦਿਆ ਤੇ ਛੱਡ ਦੇ। ਇਹ ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ ਨਾ, ਕਿਤੇ ਗੁਰਬਾਣੀ ਦੇ ਵਿੱਚ ਪੜ੍ਹ ਕੇ ਵੇਖਣੀ, ਜੋ ਨਿੰਦਾ ਕਰੇ, ਇਹ ਨਿੰਦਾ ਹੀ ਕਰਨ ਲਿਆ ਜਿਹੜਾ ਕੈਨੇਡਾ ਬੈਠਾ, ਵੇਖਣਾ ਹਾਲ ਕੀ ਹੁੰਦਾ ਹੈ। ਜੋ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਆਖਿਆ ਜੀ ਕੀ ਹੁੰਦਾ, ਕਹਿੰਦੇ ਸੋ ਔਖਾ ਜਗ ਮੈਂ ਹੋਇਆ। ਬੋਲੋ ਉਹ ਔਖਾ ਮੈਂ ਨੀ ਕਹਿ ਰਿਹਾ, ਗੁਰੂ ਰਾਮਦਾਸ ਸਾਹਿਬ ਕਹਿ ਰਹੇ ਜੇ ਸੋ ਔਖਾ ਜਗ ਮੈਂ, ਫੇਰ ਆਖੋ ਸੋ ਔਖਾ ਜਗ ਮੈਂ ਹੋਇਆ, ਸੋ ਔਖਾ ਜਗ ਮੈਂ ਹੋਇਆ। ਆਖਿਆ ਮਹਾਰਾਜ ਜਗ ਵਿਚ ਤੇ ਔਖਾ ਹੋ ਗਿਆ, ਤੇ ਲੋਕਾਂ ਨੂੰ ਕਹਿੰਦੇ ਆ ਜੀ ਪਤਾ ਇਹ ਝੂਠਕੀ ਮਾਰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਧਿਆਨ ਦੇਣਾ ਹੈ। ਜਦੋਂ ਇੱਥੇ ਇਹਨਾਂ ਨੂੰ ਕੋਈ ਰੋਗ ਲੱਗ ਜਾਂਦਾ ਨਾ, ਨਿੰਦਿਆ ਦੇ ਕਰਕੇ, ਨਿੰਦਿਆ ਲੋਕਾਂ ਦੀ ਕਰਦੇ ਆ, ਗੁਰੂ ਦੀ ਨਿੰਦਿਆ ਕਰਦੇ ਆ ਤੇ ਰੋਗ ਲੱਗ ਜਾਂਦਾ ਹੈ, ਤੇ ਇਹ ਆਪਣੇ ਚੇਲਿਆਂ ਨੂੰ ਕਹਿੰਦੇ ਜੀ ਅਸੀਂ ਸਾਰੇ ਜਗਤ ਦਾ ਦੁੱਖ ਆਪਣੇ ਤੇ ਲੈ ਲਿਆ। ਧਿਆਨ ਦਿਓ, ਇਤਨਾ ਦਾ ਝੂਠ ਬੋਲਦੇ ਨੇ। ਅਸੀਂ ਤਾਂ ਔਖੇ ਹੋਏ ਆ ਕਿ ਸਾਰੀ ਦੁਨੀਆਂ ਦਾ ਦੁੱਖ ਅਸੀਂ ਆਪਣੇ ਸਰੀਰ ਤੇ ਲੈ ਲਿਆ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆ ਬੱਚੇ ਨੂੰ ਫੜ ਲੋ ਜਿਹਦਾ ਹੈਗਾ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਬੜੀ ਸੁਰਤ ਟੁੱਟਦੀ ਮੇਰੀ ਉਹ ਭੈਣੋ ਬੱਚੀ, ਥੋੜਾ ਜਿਹਾ ਇਸ ਗੱਲ ਦਾ ਖਿਆਲ ਰੱਖਿਆ ਕਰੋ। ਮੇਰੀ ਉਹ ਧੀਓ, ਗੁਰੂ ਨਾਨਕ ਪਾਤਸ਼ਾਹ ਦੀ ਅਸੀਸ ਲਿਆ ਕਰੋ। ਹਰੀ ਦੇ ਨਾਲ ਜੋੜਨ ਜਿੱਡਾ ਪੁੰਨ ਕੋਈ ਨੀ, ਤੇ ਜੇ ਤੋੜ ਦਿੱਤਾ ਜਾਵੇ ਤੇ ਇਹਦੇ ਜਿੱਡਾ ਪਾਪ ਕੋਈ ਨੀ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਮੈਂ ਕਹਿ ਰਿਹਾ ਸਾਂ ਜਦੋਂ ਇਹ ਕਹਿੰਦੇ ਜੀ ਸਾਡੇ ਉੱਤੇ ਦੁੱਖ ਆ ਗਿਆ, ਗੁਰੂ ਰਾਮਦਾਸ ਨੂੰ ਪੁੱਛੀਏ ਜੀ ਜਗਤ ਵਿੱਚ ਉਹ ਔਖਾ ਹੋ ਗਿਆ, ਤੇ ਇਹ ਲੋਕਾਂ ਨੂੰ ਕਹਿੰਦੇ ਜੀ ਮੈਂ ਇੱਥੇ ਹੀ ਔਖਾ ਅੱਗੇ ਸੌਖਾ ਵਾਂ, ਕਹਿੰਦੇ ਸੁਣੋ ਅੱਗੇ ਜਿਹੜਾ ਪੂਰੇ ਗੁਰੂ ਦੀ ਨਿੰਦਿਆ ਕਰਦਾ ਹੈ। ਸੋ ਔਖਾ ਜਗ ਮੈਂ ਹੋਇਆ, ਅੱਗੇ ਮਰਨ ਤੋਂ ਬਾਅਦ ਨਰਕ ਘੋਰ ਦੁੱਖ ਖੂਹ ਹੈ, ਅੱਗੇ ਅੱਗੇ ਅੱਗੇ ਜਿੱਥੇ ਜਾਣਾ ਹੈ, ਨਰਕ ਘੋਰ ਦੁੱਖ ਖੂਹ ਹੈ, ਉਥੇ ਪਕੜ ਉਹ ਟੋਇਆ, ਉਹਦੀ ਕੂਕ ਪਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ। ਇਤਨਾ ਲਿਖਿਆ ਗੁਰਬਾਣੀ ਦੇ ਵਿੱਚ ਕਿ ਜਿਹੜਾ ਪੂਰੇ ਸਤਿਗੁਰੂ ਦੀ ਨਿੰਦਿਆ ਕਰਦਾ ਵਾ ਉਹਦੀ ਕੋਈ ਕੂਕ ਪਕਾਰ ਨਹੀਂ ਸੁਣਦਾ। ਮੇਰੇ ਸਾਹਿਬ ਜੀ ਤੇ ਕਹਿੰਦੇ ਨੇ ਜੇ ਸੋਨੇ ਨੂੰ ਉਹ ਹੱਥ ਪਾਏ, ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਊ ਸੇ ਤੀ ਰਲ ਗਿਆ। ਇਹੋ ਜਿਹਾ ਨਿੰਦਕ ਬੰਦਾ ਜੇ ਸੋਨੇ ਨੂੰ ਵੀ ਹੱਥ ਪਾਉਂਦਾ ਵਾ ਤੇ ਉਹ ਵੀ ਮਿੱਟੀ ਹੋ ਜਾਂਦਾ, ਖੇ ਹੋ ਜਾਂਦੀ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਸਤਿਗੁਰਾਂ ਦੀ ਨਿੰਦਿਆ ਤੇ ਬਹੁਤ ਵੱਡੀ ਗੱਲ ਆ, ਆਮ ਇਨਸਾਨ ਦੀ ਨਿੰਦਿਆ ਵੀ ਬੜੀ ਵੱਡੀ ਗੱਲ ਆ, ਬੰਦਿਆ ਜਿਹੜੀ ਪੈਰਾਂ ਥੱਲੇ ਮਿੱਟੀ ਆ ਇਹਦੀ ਵੀ ਨਿੰਦਿਆ ਨਾ ਕਰੀ। ਫਰੀਦਾ ਖਾਕ ਨਾ ਨਿੰਦੀਏ, ਬੋਲੋ ਖਾਕ, ਪੈਰਾਂ ਥੱਲੇ ਆਉਣ ਵਾਲੀ ਮਿੱਟੀ ਦੀ ਵੀ ਨਿੰਦਿਆ ਨਾ ਕਰੀ। ਆਖਿਆ ਮੇਰੇ ਮਾਲਕ ਜੀ, ਫੇਰ ਕਹਿੰਦੇ ਇਹ ਬੜੀ ਮਹਾਨ ਹੀ ਏ, ਜੀਵਨਦਿਆਂ ਪੈਰਾਂ ਤਲੇ, ਇਹਨੇ ਕਦੀ ਗੁੱਸਾ ਨਹੀਂ ਉਹ ਕੀਤਾ ਕਿ ਤੂੰ ਇਹਦੇ ਪੈਰਾਂ ਥੱਲੇ ਆਇਆ, ਤੇ ਇਹ ਗੁੱਸੇ ਹੋ ਕੇ ਆਖੇ ਤੂੰ ਤੇ ਮੈਨੂੰ ਪੈਰਾਂ ਥੱਲੇ ਲਈ ਫਿਰਦਾ ਰਿਹਾ, ਮੈਂ ਤੇਰੇ ਪਰਦੇ ਕੋ ਢੱਕਾਂ। ਇਹ ਬੜੀ ਮਹਾਨ ਹੀ ਖਾਕੂ ਜੇਡ ਨਾ ਕੋਏ, ਇਹ ਜੀਵਨਦਿਆਂ ਪੈਰਾਂ ਤਲੇ ਮੋਇਆ, ਫੇਰ ਬੋਲੋ ਮੋਇਆ, ਮੜੀ ਦੇ ਉੱਤੇ ਮਿੱਟੀ ਪਾ ਕੇ ਫੇਰ ਸਾਡੇ ਪਰਦੇ ਢੱਕ ਲੈਂਦੀ, ਕਬਰ ਦੇ ਵਿੱਚ ਮਿੱਟੀ ਪੈ ਜਾਂਦੀ ਆ। ਬਾਬਾ ਫਰੀਦ ਮੁਸਲਮਾਨ ਹੋਣ ਕਰਕੇ ਕਬਰ ਦੇ ਹਿਸਾਬ ਨਾਲ ਬੋਲ ਰਹੇ ਨੇ, ਕਹਿੰਦੇ ਨੇ ਕਬਰ ਦੇ ਵਿੱਚ ਮਿੱਟੀ ਪੈ ਕੇ ਫੇਰ ਇਹਨੂੰ ਢੱਕ ਲੈਂਦੀ, ਇਹਦੇ ਗੁਨਾਹ ਢੱਕ ਲੈਂਦੀ ਆ। ਇੱਕ ਗੱਲ ਨੋਟ ਕਰ ਲਿਓ, ਜਿੱਦਣ ਬੰਦਾ ਮਰ ਜਾਂਦਾ ਹੈ ਨਾ ਗੁਰਮੁਖ ਪਿਆਰਿਓ, ਉਦਣ ਉਹਦੇ ਸਾਰੇ ਗੁਨਾਹ ਲੋਕੀ ਭੁੱਲ ਜਾਂਦੇ, ਕਿਉਂਕਿ ਉਹ ਅੱਖਾਂ ਤੋਂ ਛੁੱਪ ਜਾਂਦਾ ਹੈ ਤੇ ਮਿੱਟੀ ਛੁਪਾ ਲੈਂਦੀ। ਬਾਬਾ ਫਰੀਦ ਜੀ ਦਾ ਕੱਲ ਇਹ ਬਚਨ ਆਪ ਜੀ ਨੇ ਸਰਵਣ ਕਰ ਲਿਆ ਸੀ, ਅੱਜ ਅਗਲਾ ਬਚਨ ਸਰਵਣ ਕਰੋ ਜੀ।

0: ਇਹ ਬਚਨ ਪਿਆਰ ਵਿੱਚ ਲੈ ਆਓ ਜਰਾ ਮੇਰੇ ਨਾਲ ਪੜੋ ਜਾਂ ਲੱਭ ਬੋਲੋ ਜਾਂ ਲੱਭ ਸਮਝਦੇ ਹੋ ਲੱਭ ਕਰਨਾ ਕਿਸੇ ਚੀਜ਼ ਦਾ ਇੱਥੇ ਹੁਣ ਤੁਹਾਨੂੰ ਰੱਬ ਨੇ ਸਤਿਗੁਰੂ ਗਰੀਬ ਨਿਵਾਜ ਨੇ ਪੁੱਤ ਦੇ ਦਿੱਤੇ ਨੇ ਧੀਆਂ ਦੇ ਦਿੱਤੀਆਂ ਗੱਡੀਆਂ ਦੇ ਦਿੱਤੀਆਂ ਕਾਰਾਂ ਦੇ ਦਿੱਤੀਆਂ ਤੇ ਜੇ ਫਿਰ ਵੀ ਬੰਦਾ ਲੱਭ ਕਰਕੇ ਆਖੇ ਅਜੇ ਮੈਨੂੰ ਕੁਝ ਵੀ ਨਹੀਂ ਮਿਲਿਆ ਧਿਆਨ ਦਿਓ ਇਹ ਲੱਭਿਆ ਸਭ ਕੁਝ ਤੇ ਦੇ ਦਿੱਤਾ ਉਹਨੇ ਅੱਖਾਂ ਦੇ ਦਿੱਤੀਆਂ ਜੀਭਾਂ ਦੇ ਦਿੱਤੀ ਧੀਆਂ ਦੇ ਦਿੱਤੀਆਂ ਪੁੱਤ ਦਿੱਤੇ ਸੁਣਨ ਦੀ ਸ਼ਕਤੀ ਦੇ ਦਿੱਤੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਬੰਦੇ ਦੇ ਅੰਦਰ ਲੱਭਿਆ ਨਾ ਲੱਭ ਜੇ ਤੁਸੀਂ ਇੱਥੇ ਕੁਝ ਮੰਗਣ ਆਏ ਹੋ ਧਿਆਨ ਦੇਣਾ ਕੋਈ ਬੰਦਾ ਕਹਿੰਦਾ ਜੀ ਮੈਂ ਸੇਵਾ ਕਰੂੰਗਾ ਤੇ ਮੈਨੂੰ ਮਿਲੂਗਾ ਕੀ ਤੇ ਗੁਰਮੁਖ ਪਿਆਰਿਓ ਇਹ ਫਿਰ ਸੇਵਾ ਨਹੀਂ ਆਖੋ ਸਤਨਾਮ ਸ੍ਰੀ ਸੇਵਾ ਕਰਤ ਹੋਏ ਨਿਹਕਾਮੀ ਦਾ ਮਤਲਬ ਹੁੰਦਾ ਕੋਈ ਕਾਮਨਾ ਨਹੀਂ ਕੋਈ ਅੱਜ ਤੱਕ ਕਰਦਾ ਵੇਖਿਆ ਜੇ ਇਹੋ ਜੀ ਸੇਵਾ ਗੁਰਮੁਖੋ ਪਿਆਰਿਓ ਕਦੀ ਅੰਦਰ ਝਾਤੀ ਮਾਰ ਕੇ ਵੇਖਿਓ ਕਿ ਕਿਸੇ ਨੂੰ ਕੋਈ ਕਾਮਨਾ ਹੀ ਨਾ ਹੋਵੇ ਤੇ ਫਿਰ ਵੀ ਜੋੜੇ ਝਾੜਿਆ ਹਰ ਬੰਦਾ ਕਾਮ ਪਰੇ ਹਰ ਸਿਮਰੀਏ ਜਦੋਂ ਕੋਈ ਕੰਮ ਪੈਂਦਾ ਵਾ ਘਰ ਲੈਣਾ ਵਾ ਗੁਰੂ ਅੱਗੇ ਆਣ ਕੇ ਨੱਕ ਰੋੜਦਾ ਮਹਾਰਾਜ ਪਾਤਸ਼ਾਹ ਮੈਨੂੰ ਘਰ ਮਿਲ ਜਾਏ ਮੈਂ ਇਸ ਕਰਕੇ ਜੋੜੇ ਝਾੜਦਾ ਕੋਈ ਕਹਿੰਦਾ ਮੈਨੂੰ ਪੁੱਤ ਮਿਲ ਜਾਏ ਕੋਈ ਕਹਿੰਦਾ ਮੈਨੂੰ ਗੱਡੀਆਂ ਮਿਲ ਜਾਣ ਹਰ ਬੰਦਾ ਕਿਸੇ ਕਾਮਨਾ ਕਰਕੇ ਸੇਵਾ ਕਰਦਾ ਹੈ ਤੇ ਮੇਰੇ ਸਾਹਿਬ ਕਹਿੰਦੇ ਨੇ ਕਿਤੇ ਕਰਕੇ ਵੇਖ ਉਹ ਸੇਵਾ ਸੇਵਾ ਕਰਤ ਹੋਏ ਨਿਹੇ ਕਾਮੀ ਕੋਈ ਕਾਮਨਾ ਨਹੀਂ ਤੇ ਫਿਰ ਪ੍ਰਾਪਤੀ ਵੀ ਸੱਜਣਾ ਏਡੀ ਵੱਡੀ ਹੋਊਗੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪੇ ਦੀ ਪ੍ਰਾਪਤੀ ਨਿੱਜ ਸਰੂਪ ਦੇ ਦਰਸ਼ਨ ਹੋਣਗੇ ਨਿਰੰਕਾਰ ਦੇ ਦਰਸ਼ਨ ਹੋਣਗੇ ਜੇ ਇਸ ਤਰ੍ਹਾਂ ਜੋੜੇ ਝਾਣੇ ਮੰਗੇ ਕੋਈ ਨਾ ਫਿਰ ਇੱਕ ਥਾਂ ਤੇ ਹੋਰ ਮੇਰੇ ਸਤਿਗੁਰੂ ਜੀ ਬਾੜੇ ਬੜੇ ਸੁੰਦਰ ਕਹਿੰਦੇ ਨੇ ਕਾਹੂ ਫਲਕੀ ਇੱਛਾ ਨਹੀਂ ਬੰਚੈ ਕੋਈ ਫਲ ਦੀ ਇੱਛਾ ਨਹੀਂ ਮਗਰ ਇੱਥੇ ਜਦੋਂ ਆਉਂਦੇ ਆ ਮੇਰੇ ਸਤਿਗੁਰੂ ਗਰੀਬ ਨਿਵਾਜ ਦੇ ਦਰਬਾਰ ਵਿੱਚ ਬਹੁਤ ਘੱਟ ਰੂਹਾਂ ਨੇ ਜਿਹੜੀਆਂ ਲੱਭ ਕਰਕੇ ਨਹੀਂ ਆਉਂਦੀਆਂ ਸਾਰੇ ਕਹਿੰਦੇ ਜੀ ਕੋਈ ਕਹਿੰਦਾ ਮੇਰੇ ਔਲਾਦ ਦਾ ਭਲਾ ਹੋ ਜੇ ਕੋਈ ਕਹਿੰਦਾ ਮੇਰਾ ਕਾਰੋਬਾਰ ਇਹ ਮਾੜੀ ਗੱਲ ਨਹੀਂ ਗੁਰੂ ਕੋਲੋਂ ਆਣ ਕੇ ਮੰਗਣਾ ਮਗਰ ਜਿਸ ਅਵਸਥਾ ਵਿੱਚ ਬਾਬਾ ਫਰੀਦ ਜੀ ਬੋਲਦੇ ਨੇ ਉੱਥੇ ਇੱਕ ਪਿਆਰੇ ਦੀ ਅਵਸਥਾ ਬੋਲ ਰਹੇ ਨੇ ਕਿ ਪਿਆਰਾ ਸਦਾ ਦੇਣ ਆਉਂਦਾ ਇਹ ਲੈਣ ਨਹੀਂ ਆਉਂਦਾ ਜਿਹੜੇ ਪਿਆਰ ਕਰਦੇ ਨੇ ਨਾ ਬਾਬੇ ਨਾਨਕ ਨੇ ਉਹਦੇ ਦੀ ਪਰਿਭਾਸ਼ਾ ਦੱਸੀ ਆ ਜੋ ਤੋ ਪ੍ਰੇਮ ਖੇਲਣ ਕਾ ਚਾਓ ਜੇ ਤੇ ਮੇਰੇ ਨਾਲ ਪ੍ਰੇਮ ਦੀ ਖੇਡ ਖੇਡਣੀ ਜੇ ਮੰਗਤਾ ਬਣ ਕੇ ਆਉਣਾ ਹੈ ਜੇ ਮੇਰਾ ਪੁੱਤ ਭਿਖਾਰੀ ਬਣ ਕੇ ਆਉਣਾ ਤੇ ਕੋਈ ਗੱਲ ਨਹੀਂ ਗੁਰੂ ਕੋਲੋਂ ਮੰਗਣ ਵਾਲੇ ਵੀ ਬੜੇ ਮਹਾਨ ਨੇ ਇੱਕ ਦਾਤਾ ਸਭ ਮੰਗਤੇ ਆਪਾਂ ਸਾਰੇ ਮੰਗਦੇ ਹਾਂ ਗੁਰੂ ਕੋਲੇ ਮੰਗਣਾ ਹੋਰ ਕਿੱਥੋਂ ਮੰਗਣਾ ਹੈ ਸਭਨਾ ਜੀਆਂ ਕਾ ਇੱਕ ਦਾਤਾ ਮਗਰ ਜੇ ਪਿਆਰਾ ਬਣ ਕੇ ਪ੍ਰੇਮ ਕਰਕੇ ਮੈਨੂੰ ਪਾਉਣ ਲਈ ਆਉਣਾ ਹੈ ਤੇ ਫਿਰ ਸਿੱਖਾ ਉਦੋਂ ਮੰਗ ਕੋਈ ਨਹੀਂ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਜੇ ਪ੍ਰੇਮ ਦੀ ਖੇਡ ਖੇਡਣੀ ਆ ਤੇ ਫਿਰ ਤੇ ਸਿਰ ਧਰ ਤਲੀ ਗਲੀ ਫਿਰ ਤੇ ਸਿਰ ਵੀ ਮੈਨੂੰ ਦੇਣ ਆ ਫਿਰ ਮੰਗ ਕੁਝ ਨਾ ਇੱਥੇ ਬਾਬਾ ਜੀ ਕਹਿੰਦੇ ਜਾਂ ਲੱਭ ਬੋਲੋ ਜਾਂ ਜੇ ਲੱਭ ਵਿੱਚ ਆਇਓ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਇਹ ਨਾ ਕਹਿਣਾ ਕਿ ਤੇਰੇ ਨਾਲ ਪਿਆਰ ਕਰਨਾ ਹੈ ਫਿਰ ਆਖੋ ਜੀ ਕੋਈ ਨੀ ਮਿਲਣਾ ਹੈ ਤੁਹਾਨੂੰ ਮੰਗਣਾ ਹੈ ਤੁਹਾਡੇ ਧੀਆਂ ਪੁੱਤ ਹੈ ਤੁਹਾਡੇ ਕੋਲੋਂ ਮੰਗਣਾ ਹੈ ਪ੍ਰੇਮ ਸ਼ਬਦ ਵੱਖਰਾ ਸ਼ਬਦ ਆ ਮੰਗਤਾ ਸ਼ਬਦ ਵੱਖਰਾ ਸ਼ਬਦ ਆ ਪੁੱਤ ਹੋਣਾ ਵੱਖਰਾ ਸ਼ਬਦ ਆ ਪੁੱਤ ਕਈ ਵਾਰ ਪਿਓ ਦੇ ਨਾਲ ਸਦਾ ਹੀ ਪਿਆਰ ਨਹੀਂ ਕਰਦਾ ਮਗਰ ਉਹਦੀ ਜਾਇਦਾਦ ਤੇ ਅੱਖ ਰੱਖਦਾ ਕਿ ਮੈਨੂੰ ਮਿਲ ਹੀ ਜਾਣੀ ਆ ਕਿਉਂਕਿ ਮੇਰੇ ਪਿਓ ਦੀ ਆ ਇੱਥੇ ਬਚਨ ਬੜੇ ਕੀਮਤੀ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਜਾਂ ਲੱਭ ਧਾਨੇ ਹੋ ਕਿਹਾ ਬੋਲੋ ਜਾਂ ਲੱਭ ਸਮਝ ਲਿਆ ਅਰਥ ਸਮਝ ਲੱਗੀ ਜੇ ਲੱਭਿਆ ਤੇ ਪਿਆਰ ਕਾਹਦਾ ਤੇ ਅਸੀਂ ਸਾਰੇ ਕੀ ਆ ਲੱਭੀ ਬੋਲਦੇ ਹੋ ਕੋਈ ਗੁਰਮੁਖ ਪਿਆਰੀ ਰੂਹ ਕਿਤੇ ਸੰਸਾਰ ਚੋਂ ਹੋਊਗੀ ਜਿਹੜੀ ਲੱਭੀ ਨਾ ਹੋਊਗੀ ਤੇ ਪ੍ਰੇਮੀ ਹੋਊ ਆਖੂਗੀ ਆਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਪਿਤਾ ਜੀ ਮੈਂ ਅੱਜ ਕੁਝ ਮੰਗਣ ਨਹੀਂ ਜੇ ਆਇਆ ਜੋ ਕੁਝ ਮੇਰੇ ਕੋਲ ਆ ਮੈਂ ਤੁਹਾਨੂੰ ਦੇਣ ਆਇਆ ਮੈਂ ਤਾਨ ਮਾਨ ਧਨ ਸਭ ਸੌਂਪ ਗੁਰ ਕੋ ਮੈਂ ਸੌਂਪਣ ਆਇਆ ਤੇਰਾ ਦਿੱਤਾ ਮੈਂ ਮੋੜਨ ਆਇਆ ਤੇਰਾ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਪੁੱਤ ਦੇ ਦਿੱਤੇ ਹਨ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ ਅਗਣਤ ਸ਼ਾਹ ਆਪਣੀ ਦੇ ਰਾਸ ਉਹਨੇ ਅਗਣਤ ਆਪਾਂ ਨੂੰ ਰਾਸਾਂ ਦਿੱਤੀਆਂ ਕਾਰਾਂ ਦਿੱਤੀਆਂ ਗੱਡੀਆਂ ਦਿੱਤੀਆਂ ਸੁੱਖ ਦਿੱਤੇ ਤੇ ਇਹਨੂੰ ਖਾਤ ਪੀਤ ਵਰਤੇ ਆਨੰਦ ਉਲਾਸ ਖਾਂਦਾ ਪੀਂਦਾ ਵਰਤਦਾ ਤੇ ਆਨੰਦ ਉਲਾਸ ਖੁਸ਼ੀਆਂ ਕਰਦਾ ਹੈ ਮਗਰ ਵੇਖ ਲੋ ਇਹ ਵੀ ਮੰਨਦਾ ਵਾ ਕਿ ਘਰ ਗੁਰੂ ਦਾ ਦਿੱਤਾ ਹੈ ਧਿਆਨ ਦੇਣਾ ਘਰ ਨਹੀਂ ਮੰਨਦੇ ਹੌਲੀ ਕੋਈ ਬੋਲਦੇ ਫਿਰ ਉੱਚੀ ਬੋਲੋ ਘਰ ਪੁੱਤ ਗੁਰੂ ਦੇ ਦਿੱਤੇ ਨੇ ਗੱਡੀਆਂ ਗੁਰੂ ਦੀਆਂ ਦਿੱਤੀਆਂ ਨੇ ਮਗਰ ਜਦੋਂ ਕਦੇ ਗੁਰੂ ਅੰਦਰੋਂ ਆਵਾਜ਼ ਦਿੰਦਾ ਅੰਦਰਲੀ ਆਵਾਜ਼ ਸੁਣਿਓ ਗੁਰੂ ਅੰਦਰੋਂ ਆਵਾਜ਼ ਦਿੰਦਾ ਇਸ ਘਰ ਦੇ ਵਿੱਚ ਪ੍ਰਕਾਸ਼ ਕਰ ਲਾ ਗੁਰੂ ਗ੍ਰੰਥ ਸਾਹਿਬ ਦਾ ਜਿਹਦਾ ਘਰ ਆ ਫਿਰ ਤੇਰਾ ਤੁਝ ਕੋ ਸੌਂਪਦੇ ਦੇ ਦਿਓ ਉਹਨੂੰ। ਕਹਿੰਦਾ ਜੀ ਨਹੀਂ, ਚਾਰ ਕਮਰੇ ਆ, ਮਸਾਂ ਦੋਵਾਂ ਚ ਪੁੱਤ ਸੌਂਦੇ ਨੇ, ਇੱਕ ਚ ਆਪ ਸੌਣਾ ਵਾ ਤੇ ਤੀਸਰੇ ਕਮਰੇ ਚ ਕੋਈ ਆਇਆ ਆਇਆ ਆਏ ਲਈ ਤੇ ਲੋਕੀ ਰੱਖਦੇ, ਗਏ ਲਈ ਵੀ ਰੱਖ ਛੱਡਦਾ ਜੇ। ਆਖੋ ਸਤਨਾਮ ਸ੍ਰੀ, ਧਿਆਨ ਦੇਣਾ, ਵੇਖ ਲੋ ਸ਼ਬਦ ਇਹੋ ਵਰਤਦੇ ਨਾ। ਚੌਥੇ ਚ ਕੌਣ ਕਦੀ ਵਿਚਾਰਿਆ ਜੇ ਵਚਨ ਵੀ ਆਏ ਲਈ ਤੇ ਰੱਖਣਾ ਵੀ ਚਲੋ ਕੋਈ ਆ ਗਿਆ ਤੇ ਸੌ ਗਿਆ, ਉਹ ਕੋਈ ਗਿਆ ਵਾ ਫਿਰ ਖਾਲੀ ਰੱਖ ਛੱਡਦਾ ਹੈ। ਤੇ ਜੇ ਆਏ ਲਈ ਰੱਖਣਾ ਹੈ ਤੇ ਆਇਆ ਤਾਂ ਕੇਵਲ ਘਰ 24 ਘੰਟੇ ਤੇਰੇ ਗੁਰੂ ਆ ਉਹਦੇ ਲਈ ਰੱਖ। ਆਇਆ ਕੌਣ ਹੈ 24 ਘੰਟੇ? ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ, ਜਿਹੜਾ 24 ਘੰਟੇ ਤੇਰੇ ਘਰ ਰਹਿੰਦਾ ਹੈ, ਇੱਕ ਕਮਰਾ ਕਿਤੇ ਉਹਨੂੰ ਵੀ ਦੇ ਛੱਡ, ਤੈਨੂੰ ਸ਼ਰਮ ਆਊਗੀ ਕਿ ਇਸ ਘਰ ਵਿੱਚ ਗੁਰੂ ਦਾ ਪ੍ਰਕਾਸ਼ ਹੈ, ਮੈਂ ਸ਼ਰਾਬ ਨਾ ਲਿਆਵਾਂ, ਵੱਜੇਗਾ ਇਸ ਘਰ ਵਿੱਚ। ਹੁਣ ਤੇ ਤੋਬਾ ਹੈ, ਵੈਸੇ ਇੱਕ ਕਮਰੇ ਦੇ ਵਿੱਚ ਗੁਰੂ ਦਾ ਪ੍ਰਕਾਸ਼ ਕੀਤਾ, ਦੂਸਰੇ ਕਮਰੇ ਚ ਬਾਰ ਬਣੀ। ਆ ਉਹ ਦਿਨ ਐਲੇ ਮੈਂ ਗਿਆ ਕਿਸੇ ਦੇ ਘਰ, ਗੁਰਮੁਖ ਪਿਆਰੇ ਭਾਈ ਗੁਰਮੀਤ ਸਿੰਘ ਸ਼ਾਇਦ ਨਾਲ ਹੀ ਸੀ, ਅਸੀਂ ਜਿਹਦੇ ਘਰ ਗਏ ਗੁਰਮੁਖ ਪਿਆਰੇ, ਉਹ ਤੇ ਬੜੇ ਲੈਣ ਲਾਡ ਤੇ ਆਪਣੇ ਆਪ ਨੂੰ ਮਾਡਰਨ ਸਿੱਖ ਮੰਨਣ। ਬੀਬੀ ਕਹਿੰਦੀ ਜੀ ਭਾਵੇਂ ਤੁਸੀਂ ਅੱਜ ਚਲੇ ਹੀ ਚੱਲੇ ਹੋ, ਕਥਾ ਕਰਕੇ ਇੱਕ ਮਿੰਟ ਲਈ ਮੇਰੇ ਘਰ ਚੱਲੋ। ਮੈਂ ਕਿਹਾ ਚੱਲ ਭੈਣਾ, ਫਿਰ ਜੇ ਤੇਰਾ ਇੰਨਾ ਹੀ ਪਿਆਰ ਹੈ ਤੇ 2 ਮਿੰਟ ਲਈ ਜਾ ਉਹਨੇ। 2 ਮਿੰਟ ਗਏ, ਗੁਰਮੁਖੋ ਏਡਾ ਵੱਡਾ ਘਰ ਪਹਾੜੀ ਦੇ ਉੱਤੇ ਬਣਾਇਆ, ਕੁੱਤੇ ਰੱਖੇ, ਵੱਡੀਆਂ ਗੱਡੀਆਂ ਰੱਖੀਆਂ, ਤੇ ਅੰਦਰ ਜਾ ਕੇ ਦਖਤੇ ਦੇ ਦਰਵਾਜੇ ਦੇ ਅੰਦਰ ਵੜਦਿਆਂ ਵੇਖਿਆ ਤੇ ਆਪੇ ਹੀ ਕਹਿੰਦੀ ਮੈਨੂੰ ਭਾਈ ਸਾਹਿਬ ਜੀ ਇਹੋ ਜੀ ਕੋਈ ਦੁਨੀਆਂ ਤੇ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ। ਲੋ ਸੁਣ ਲੋ, ਇਹ ਵਡਿਆਈ ਦੱਸਣ ਲੱਗੀ ਆਪਣੀ, ਇਹੋ ਜੀ ਕੋਈ ਦੁਨੀਆਂ ਤੇ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ। ਐਡਾ ਬਾਰ ਬਣਿਆ ਤੇ ਬਾਰ ਵਿਖਾ ਕੇ ਚੁੱਪ ਕਰਕੇ ਅਸੀਂ ਹੁਣ ਅੰਦਰ ਆ ਹੀ ਗਏ, ਅੰਦਰ ਜਾ ਕੇ ਸੋਫੇ ਤੇ ਬੈਠੇ ਤੇ ਕਹਿੰਦੀ ਗੁਰੂ ਸਾਹਿਬ ਦੇ ਵੀ ਦਰਸ਼ਨ ਕਰ ਲੋ। ਮੈਂ ਕਿਹਾ ਮੇਰੀ ਇਹ ਭੈਣਾ, ਇੱਕ ਪਾਸੇ ਤੂੰ ਸਾਰੀ ਦੱਸਤੀ ਆ ਵੀ ਕੋਈ ਦੁਨੀਆਂ ਦੀ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ, ਇੱਕ ਪਾਸੇ ਤੂੰ ਕਹਿੰਦੀ ਗੁਰੂ ਸਾਹਿਬ ਕਹਿੰਦੀ ਜੀ ਉੱਤੇ ਮਹਾਰਾਜ ਦਾ ਵੀ ਪ੍ਰਕਾਸ਼ ਕੀਤਾ, ਸ਼ਰਾਬ ਨੂੰ ਪੂਰਾ ਕਮਰਾ ਦਿੱਤਾ ਹੈ ਤੇ ਮੇਰੇ ਸਾਹਿਬ ਲਈ ਪੌੜੀਆਂ ਵਿੱਚ ਪ੍ਰਕਾਸ਼ ਕੀਤਾ। ਤੇ ਫਿਰ ਰੋਣ ਲੱਗ ਪਈ। ਉੱਤੋਂ ਆਣ ਕੇ ਜਦੋਂ ਸਤਿਗੁਰੂ ਦੇ ਬਚਨ ਹੁਕਮਨਾਮਾ ਲੈ ਕੇ ਪੜ੍ਹ ਕੇ ਉਹਨੂੰ ਸੁਣਾਇਆ ਵੀ ਮੇਰੀ ਇਹ ਭੈਣੇ ਆ ਸੁਣ ਮੇਰੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਈ, ਤੇ ਥੱਲੇ ਆਣ ਕੇ ਰੋਣ ਲੱਗ ਪਈ। ਕਹਿੰਦੀ ਇੱਕ ਬੱਚੀ ਸੀ, 24 ਘੰਟੇ ਦੀ ਸ਼ਰਾਬੀ ਹੋ ਗਈ, ਧੀ ਮਰ ਗਈ ਸ਼ਰਾਬੀ ਹੋ ਕੇ, ਇੱਕੋ ਹੀ ਪੁੱਤ ਆ, ਉਹ ਸ਼ਰਾਬ ਨਹੀਂ ਪੀਂਦਾ, ਇਹਨੂੰ ਕੋਈ ਮਤ ਦਿਓ। ਮੈਂ ਕਿਹਾ ਤੂੰ ਆਪ ਤੇਰੇ ਘਰ ਦਾ? ਕਹਿੰਦੀ ਜੀ ਕਦੀ ਕਦੀ। ਤੇ ਮੈਂ ਕਿਹਾ ਫਿਰ ਨਿਆਣਿਆਂ ਨੂੰ ਕੀ ਮਤ ਦੇਣੀ ਉਹ ਮੇਰੀ ਇਹ ਭੈਣਾ, ਅਜੇ ਤੇ ਪਹਿਲਾਂ ਆਪ ਬਚ। ਤੇ ਮੈਂ ਉਹਨੂੰ ਬੇਨਤੀ ਕੀਤੀ ਕਿ ਮੇਰੀ ਇਹ ਭੈਣਾ ਜਾਂ ਗੁਰੂ ਨੂੰ ਘਰ ਵਿੱਚ ਰੱਖ ਤੇ ਜਾਂ ਫਿਰ ਇੱਕ ਚੀਜ਼ ਕਰ, ਜਾਂ ਗੁਰੂ ਰੱਖ ਲਾ, ਜੇ ਗੁਰੂ ਪਿਆਰਾ ਲੱਗਦਾ ਤੇ ਸ਼ਰਾਬ ਕੱਢ ਦੇ, ਜੇ ਕੱਲੀ ਸ਼ਰਾਬ ਪਿਆਰੀ ਲੱਗਦੀ ਤੇ ਗੁਰੂ ਨੂੰ ਗੁਰਦੁਆਰੇ ਛੱਡਿਆ। ਰੋਣ ਲੱਗ ਪਈ, ਭੁੱਬਾ ਮਾਰਨ ਲੱਗ ਪਈ, ਪਾਣੀ ਦਿੱਤਾ ਜੂਸ, ਇਹ ਗੁਰਮੀਤ ਸੋਹਣੀ ਨਾਲ ਸੀ, ਬਿਲਕੁਲ ਜੂਸ ਨਹੀਂ ਪੀਣਾ, ਤੇਰੇ ਘਰੋਂ ਪਾਣੀ ਦਾ ਘੁੱਟ ਨਹੀਂ ਅੰਦਰ ਨਗਾਉਣਾ, ਏਡਾ ਗੁਨਾਹ ਕੀਤਾ ਈ ਕਿ ਜਿਸ ਘਰ ਵਿੱਚ ਮੇਰਾ ਸਤਿਗੁਰੂ ਜਿੱਥੇ ਵਸੇ ਮੇਰਾ ਪਾਰ ਬ੍ਰਹਮ ਸੋ ਕੇਵਡ ਹੈ ਥਾਂ, ਉਹ ਕਿੱਡਾ ਪਵਿੱਤਰ, ਜਿੱਥੇ ਜਾਏ ਬਹੇ ਮੇਰਾ ਸੋ ਥਾਨ ਸੁਹਾਵਾ, ਗੁਰੂ ਤੇ ਕਹਿ ਰਿਹਾ ਉਹ ਥਾਨ ਇਹੋ ਜਿਹਾ ਵਾ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ, ਤੇ ਤੇਰੇ ਠੇਕੇ ਵਾਲੇ ਘਰ ਦੀ ਧੂੜੀ ਕੌਣ ਲਾਊ। ਕਹਿਣ ਲੱਗੀ ਜੀ ਪਾਣੀ ਪੀ ਲੋ, ਭਾਵੇਂ ਇੱਕ ਘੁੱਟ ਪੀ ਲੋ, ਤੁਸੀਂ ਜੋ ਹੁਕਮ ਕਰੋ ਮੈਂ ਕਰਨ ਨੂੰ ਤਿਆਰ ਆ। ਤੇ ਮੈਂ ਕਿਹਾ ਆਪਣੇ ਪੁੱਤ ਨੂੰ ਬੁਲਾ। ਪੁੱਤ ਆਇਆ, ਨੌਜਵਾਨ ਸੀ, ਕੇਸ ਤੇ ਕੱਟੇ ਸੀ। ਮੈਂ ਉਹਨੂੰ ਕਿਹਾ ਤੂੰ ਲਾਈ ਕਰਦਾ ਸ਼ਰਾਬ ਘਰ ਵਿੱਚ ਰੱਖਣੀ? ਕਹਿੰਦਾ ਜੀ ਨਾ ਤੋਬਾ, ਮੈਂ ਤੇ ਪੀਂਦਾ ਹੀ ਨਹੀਂ, ਇਹ ਮੰਮੀ ਡੈਡੀ ਨੂੰ ਪੁੱਛੋ। ਤੇ ਹੱਥ ਜੋੜ ਕੇ ਫਿਰ ਆਖਿਆ ਵੀ ਅੱਜ ਬਚਨ ਦਿਓ ਸਾਨੂੰ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਜੇ ਘਰ ਵਿੱਚ ਰੱਖਣਾ ਫਿਰ ਸ਼ਰਾਬ ਦੀ ਬਾਰ ਚੁੱਕੋ। ਫਿਰ ਗੁਰੂ ਨੇ ਕਿਰਪਾ ਕੀਤੀ, ਚੁੱਕੀ, ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕੀਤੀ, ਉਹਨੂੰ ਪਤਾ ਲੱਗ ਗਿਆ ਮੇਰਾ ਕਹਿਣ ਦਾ ਮਤਲਬ ਸੀ ਅਗਣਿਤ ਸ਼ਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ, ਆਪਣੀ ਅਮਾਨ ਆਪਣੀਆਂ ਦਿੱਤੀਆਂ ਅਮਾਨਤਾਂ ਵਿੱਚੋਂ ਗੁਰੂ ਕਿਛ ਬਾਹਰ ਸਾਹੋ ਲੇ, ਫਿਰ ਅਗਿਆਨੀ ਮਨ ਇਹ ਰੁੱਸ ਕਰਦਾ ਰੁੱਸ ਪੈਂਦਾ ਉਹਦੇ ਨਾਲ। ਕਹਿੰਦਾ ਮਹਾਰਾਜ ਮੈਂ ਤੇ ਘਰ ਤੁਹਾਡੇ ਕੋਲੋਂ ਮੰਗਿਆ, ਤੁਸੀਂ ਦੇ ਘਰ ਚ ਡੇਰਾ ਹੀ ਲਾ ਲਿਆ ਆਣ ਕੇ। ਮਹਾਰਾਜ ਗੱਡੀ ਤੇ ਮੈਂ ਇਸ ਕਰਕੇ ਲਈ ਵੀ ਇਹਦੇ ਸ਼ਰਾਬ ਰੱਖਿਆ ਕਰੂੰਗਾ, ਮਗਰ ਤੁਸੀਂ ਕਹਿੰਦੇ ਗੱਡੀ ਸ਼ਰਾਬ ਨਾ ਰੱਖ। ਮਹਾਰਾਜ ਔਲਾਦ ਤੇ ਮੇਰੀ ਆਪਣੀ ਮਰਜ਼ੀ ਨਾਲ ਚੱਲਣੀ, ਤੁਸੀਂ ਕਹਿੰਦੇ ਅਮਰ ਛਕਾ, ਆਪਣੀ ਅਮਾਨ ਕਛ ਬਾਹਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ। ਤੇ ਅਗਲਾ ਬਚਨ ਆਪ ਜੀ ਦੀ ਬੜੀ ਤਵੱਜੋ ਮੰਗਦਾ ਜੇ, ਆਪਣੀ ਪ੍ਰਤੀਤ, ਬੋਲੋ ਆਪਣੀ ਪ੍ਰਤੀਤ, ਪ੍ਰਤੀਪ ਮੈਨੇ ਵਿਸ਼ਵਾਸ, ਇਹਦਾ ਵਿਸ਼ਵਾਸ ਫਿਰ ਕਿਸੇ ਨੇ ਖਤਮ ਨਹੀਂ ਕੀਤਾ। ਇੱਕ ਵਾਰ ਉਹਦੇ ਕੋਲੋਂ ਘਰ ਲੈ ਲਿਆ, ਮੁੱਕਰ ਗਿਆ, ਕਹਿੰਦਾ ਘਰ ਤੇ ਮੇਰਾ ਜੋ ਮੈਂ ਮਰਜ਼ੀ ਕਰੂੰ। ਇੱਕ ਵਾਰ ਔਲਾਦ ਲੈ ਲਈ, ਕਹਿੰਦਾ ਜਿਸ ਤਰ੍ਹਾਂ ਮੈਂ ਮਰਜ਼ੀ ਸਿਰ ਮੁੰਨਾ, ਇਹ ਸ਼ਰਾਬਾਂ ਪੀਣ, ਇਹ ਜੋ ਮਰਜ਼ੀ ਕਰਨ, ਮੇਰੀ ਔਲਾਦ ਆ, ਇੱਕ ਵਾਰ ਗੱਡੀ ਲੈ ਕੇ ਮੁੱਕਰ ਗਿਆ ਸੱਜਣਾ, ਤੇ ਸਾਹਿਬ ਕਹਿੰਦੇ ਬੌਰ ਉਸਕਾ, ਬੋਲੋ ਬੌਰ ਉਸਕਾ, ਫਿਰ ਦੁਬਾਰਾ ਵਿਸ਼ਵਾਸ ਨਹੀਂ ਹੁੰਦਾ। ਕਰੋੜ ਵਾਰ ਤਰਲੇ ਪਾਈ ਗੁਰੂ ਨੂੰ, ਇੱਕ ਵਾਰ ਗੁਰੂ ਦੇ ਵਿਸ਼ਵਾਸ ਘਾਤ ਕੀਤਾ ਹੀ, ਬਹੁਤ ਉਸਕਾ ਵਿਸ਼ਵਾਸ ਨਾ ਹੋਵੇ। ਵਿਸ਼ਵਾਸ ਸੱਜਣਾ ਉਹਨਾਂ ਦਾ ਹੁੰਦਾ ਹੈ ਜਿਸ ਕੀ ਬਸਤ ਤਿਸ ਆਗੇ ਰੱਖੇ। ਜਿਹਦਾ ਘਰ ਆ ਆਖਿਆ ਮੇਰੇ ਸਤਿਗੁਰੂ ਦਾ ਘਰ ਹੈ, ਇਸ ਘਰ ਵਿੱਚ ਸ਼ਰਾਬ ਮਾਸ ਨਹੀਂ ਆਉਣੀ। ਇਹ ਮੇਰੇ ਸਤਿਗੁਰੂ ਦਾ ਘਰ ਆ, ਇਹਦੇ ਵਿੱਚ ਗੰਦੀਆਂ ਮੂਵੀਆਂ ਨਹੀਂ ਚੱਲ ਸਕਦੀਆਂ। ਇਹ ਮੇਰੇ ਗੁਰੂ ਦਾ ਘਰ ਆ, ਇਹਦੇ ਵਿੱਚ ਗੰਦੀਆਂ ਚੀਜ਼ਾਂ ਨਹੀਂ ਆ ਸਕਦੀਆਂ। ਇਹ ਕਾਰ ਮੇਰੇ ਗੁਰੂ ਨੇ ਦਿੱਤੀ ਆ, ਇਹਦੇ ਵਿੱਚ ਅੰਮ੍ਰਿਤ ਤਾਂ ਰੱਖਿਆ ਜਾ ਸਕਦਾ, ਇਹਦੇ ਵਿੱਚ ਪੋਥੀਆਂ ਰੱਖੀਆਂ ਜਾ ਸਕਦੀਆਂ, ਇਹਦੇ ਵਿੱਚ ਮੂਵੀਆਂ ਨਹੀਂ ਰੱਖੀਆਂ ਜਾ ਸਕਦੀਆਂ। ਜਦੋਂ ਉਹਦੇ ਅੱਗੇ ਰੱਖ ਦਿਆਂਗਾ ਫਿਰ ਉਸ ਤੇ ਚੌਗਣ ਕਰੇ ਨਾਨਕ ਸਾਹਿਬ ਸਦਾ ਦਿਆ। ਮਗਰ ਅਸੀਂ ਤੇ ਜਦੋਂ ਆਉਂਦੇ ਹਾਂ ਮੰਗਣ ਆਉਂਦੇ ਹਾਂ, ਸਾਡਾ ਲੱਭ ਤੇ ਸਿਖਰਾਂ ਨੂੰ ਚੰਬੜ ਗਿਆ। ਬਾਬਾ ਫਰੀਦ ਜੀ ਕਹਿੰਦੇ ਦੁਨੀਆਂ ਦੇ ਲੋਕੋ ਜਾਂ ਲੱਭ ਤਾਂ ਨਿਉ ਕਿਹਾ, ਜੇ ਲੱਭ ਕਰਕੇ ਗੁਰੂ ਦੇ ਕੋਲ ਆਇਓ ਤੇ ਫਿਰ ਸ਼ਬਦ ਪਿਆਰ ਨਾ ਵਰਤਿਓ, ਉਤਨਾ ਆਖਿਓ ਜੀ ਲੱਭੀ ਬਣ ਕੇ ਆਏ। ਝੂਠ ਨਾ ਬੋਲਿਓ ਗੁਰੂ ਨੂੰ, ਗੁਰੂ ਨੂੰ ਕਹਿ ਦਿਓ ਮਹਾਰਾਜ ਅਸੀਂ ਭੁੱਖੇ ਹਾਂ, ਅਸੀਂ ਰੱਜੇ ਨਹੀਂ, ਇਸ ਕਰਕੇ ਸਾਡਾ ਪਿਆਰ ਤੇ ਤੇਰੇ ਨਾਲ ਕੋਈ ਨਹੀਂ, ਤੇਰੀਆਂ ਦਾਤਾਂ ਨਾਲ ਪਿਆਰ ਆ, ਦਾਤਾਂ ਲੈਣ ਆਏ। ਦਾਤ ਪਿਆਰੀ ਜਦੋਂ ਭਾਈ ਲੈਣਾ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਤੁਰਿਆ ਜਾਂਦਾ ਸੀ ਨਾ, ਇਕਾਗਰਤਾ ਬਖਸ਼ ਦੇਣੀ, ਇੱਕ ਵਾਰ ਪਿਆਰ ਨਾਲ ਆਖੋ ਸਤਨਾਮ, ਆਪਣੀ ਔਲਾਦ ਦੇ ਭਲੇ ਲਈ ਆਖੋ ਸਤਨਾਮ, ਅਜੇ ਗੱਜ ਕੇ ਨਹੀਂ ਸਾਰੇ ਆਖਿਆ ਸਤਨਾਮ। ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਬੜੀ ਸੰਗਤ ਗਈ, 500-700 ਪ੍ਰਾਣੀ ਕਰਤਾਰਪੁਰ ਗਿਆ ਤੇ ਧਾਨਕ ਰੂਪ ਸਤਿਗੁਰੂ ਨੇ ਧਾਰ ਲਿਆ, ਹੱਥ ਵਿੱਚ ਡੰਡਾ ਫੜ ਲਿਆ, ਕੱਪੜੇ ਹੋਰ ਤਰ੍ਹਾਂ ਦੇ ਪਾ ਲਏ, ਬੁਰਕੀਆਂ ਰੋਟੀ ਦੀਆਂ ਮੂੰਹ ਦੇ ਵਿੱਚ ਅੜਾ ਲਈਆਂ ਤੇ ਅੱਗੇ ਅੱਗੇ ਤੁਰ ਪਏ। ਜਿਹੜੀ ਜਿਹੜੀ ਪਿੱਛੇ ਸੰਗਤ ਤੁਰ ਪਈ, ਮਹਾਰਾਜ ਪਾਤਸ਼ਾਹ ਕਿਸ ਰੂਪ ਵਿੱਚ ਆ ਗਏ ਨੇ, ਤੇ ਅੱਗੇ ਜਾ ਕੇ ਕਿਲਾ ਕਦੀ ਵਿੱਥ ਦੇ ਉੱਤੇ ਜਾ ਕੇ ਏਕੜ ਦੀ ਇੱਕ ਫਰਲਾਂਗ ਉੱਤੇ ਜਾ ਕੇ ਮੇਰੇ ਸਤਿਗੁਰੂ ਕਹਿੰਦੇ ਕੀ ਲੈਣ ਆਏ ਹੋ, ਤੇ ਕਈ ਜਿਹੜੇ ਪੁੱਤ ਮੰਗਣ ਆਏ ਸੀ, ਮਹਾਰਾਜ ਅਸੀਂ ਤੇ ਤੁਹਾਡੇ ਕੋਲੋਂ ਪੁੱਤ ਮੰਗਣ ਆਏ, ਜਾਓ ਤੁਹਾਨੂੰ ਪੁੱਤ ਦਿੱਤੇ ਗੁਰੂ ਨੇ, ਜਾਓ ਤੁਹਾਨੂੰ ਪੁੱਤ ਮਿਲ ਗਏ। ਉਹਨਾਂ ਨੇ ਆਖਿਆ ਗੁਰੂ ਨੇ ਕਹਿ ਤਾ ਪੁੱਤ ਮਿਲ ਗਏ, ਤੇ ਮਿਲ ਗਏ, ਮੁੜ ਗਏ ਵਿਚਾਰੇ। ਅਜੇ ਫੇਰ 200-400 ਤੁਰੇ ਆਵੇ, ਤੁਸੀਂ ਕੀ ਲੈਣ ਆਏ ਹੋ, ਮਹਾਰਾਜ ਘਰ ਚਾਹੀਦੇ ਨੇ, ਜਾਓ ਤੁਹਾਨੂੰ ਘਰ ਦੇ ਤੇ, ਉਹ ਘਰ ਲੈ ਕੇ ਮੁੜ ਗਏ। 5-7 ਹੋਰ ਆਏ, ਤੁਸੀਂ ਕੀ ਚਾਹੀਦਾ, ਰੁਪਈਏ ਤੇ ਸੋਨਾ ਚਾਹੀਦਾ, ਜਾਓ ਤੁਹਾਨੂੰ ਸੋਨੇ ਰੁਪਈਏ ਦੇ ਤੇ। ਕਿਸੇ ਨੇ ਕਹਿਤਾ ਮੈਨੂੰ ਪਦਵੀਆਂ ਚਾਹੀਦੀਆਂ, ਉਹਨੂੰ ਪਦਵੀਆਂ ਦੇ ਤੀਆਂ। ਜਦੋਂ ਸਾਰੇ ਹੀ ਮੁੜ ਗਏ ਤੇ ਇੱਕ ਤੁਰਿਆ ਆਉਂਦਾ ਸੀ, ਮਗਰ ਧਿਆਨ ਦਿਓ ਆਖੋ ਸਤਨਾਮ ਸ੍ਰੀ, ਉਹ ਜਿਹੜੇ ਮੁੜ ਗਏ ਉਹਨਾਂ ਨੂੰ ਗੁਰੂ ਦੀਆਂ ਦਾਤਾਂ ਚੰਗੀਆਂ ਲੱਗਦੀਆਂ ਸੀ, ਉਹਨਾਂ ਨੂੰ ਗੁਰੂ ਦੀਆਂ ਗੱਜ ਕੇ ਆਖਿਆ ਕਰੋ ਕੀ, ਉਹ ਦਾਤਾਂ ਵਾਲੇ ਸੀ, ਮੁੜ ਗਏ ਲੈ ਕੇ ਦਾਤਾਂ। ਤੇ ਜਿਹੜਾ ਇੱਕ ਤੁਰਿਆ ਆਉਂਦਾ ਸੀ, ਮੇਰੇ ਸਤਿਗੁਰੂ ਨੇ ਨੇਤਰ ਲਾਲ ਕਰਕੇ ਧਾਨਕ ਰੂਪ ਕਰਕੇ ਉਹਨੂੰ ਆਖਿਆ ਤੂੰ ਨੀ ਮੁੜਿਆ, ਮਹਾਰਾਜ ਮੈਂ ਕਿੱਥੇ ਜਾਵਾਂ, ਮਹਾਰਾਜ ਉਹਨਾਂ ਦਾ ਤੇ ਕੋਈ ਘਰ ਹੋਊਗਾ ਤੇ ਉਹ ਚਲੇ ਗਏ, ਮੈਂ ਕਿੱਥੇ ਜਾਵਾਂ, ਤੈਨੂੰ ਕੋਈ ਦਾਤ ਨਹੀਂ ਚਾਹੀਦੀ। ਨਹੀਂ ਮੈਨੂੰ ਕੋਈ ਦਾਤ ਨਹੀਂ ਚਾਹੀਦੀ, ਤੈਨੂੰ ਕੀ ਚਾਹੀਦਾ ਹੈ, ਤੇ ਰੋ ਰਿਹਾ ਸੀ, ਗੱਲ ਚ ਪਰਨਾ ਪਾਇਆ, ਅੱਖਾਂ ਤ੍ਰਿਪ ਤ੍ਰਿਪ ਵਗ ਰਹੀਆਂ ਸੀ। ਮਹਾਰਾਜ ਪਾਤਸ਼ਾਹ ਨੇ ਆਖਿਆ ਤੈਨੂੰ ਕੋਈ ਦਾਤ ਨਹੀਂ ਚਾਹੀਦੀ, ਤੈਨੂੰ ਕੀ ਚਾਹੀਦਾ ਹੈ, ਤੇ ਹੱਥ ਜੋੜ ਕੇ ਕਹਿਣ ਲੱਗਾ ਦਾਤਾਂ ਨਹੀਂ, ਦਾਤਾ ਚਾਹੀਦਾ, ਦਾਤਾ ਦਾਤਾਂ ਨਹੀਂ, ਕੀ ਚਾਹੀਦਾ ਹੈ, ਦਾਤਾ ਦਿਓ, ਦਾਤਾ ਜੀ ਆਪ ਹਿਰਦੇ ਚ ਵੱਸ ਜਾਓ। ਤੇ ਫਿਰ ਸੱਚ ਜਾਣਿਓ ਉਹ ਭਾਈ ਲੈਣਾ ਹਿਰਦੇ ਵਿੱਚ ਗੁਰੂ ਨਾਨਕ ਵੱਸ ਗਿਆ ਤੇ ਦੂਸਰਾ ਗੁਰੂ ਨਾਨਕ ਬਣ ਗਿਆ। ਜਦੋਂ ਜੀਵ ਆਤਮਾ ਲੱਭ ਤੋਂ ਉੱਤੇ ਉੱਠ ਕੇ ਗੁਰੂ ਦੇ ਕੋਲ ਆਉਂਦੀ ਆ, ਫਿਰ ਤਿਸ ਕੋ ਹੋਤ ਪ੍ਰਾਪਤ ਸਵਾਮੀ ਦੀ ਪ੍ਰਾਪਤੀ। ਇੱਥੇ ਕਹਿੰਦੇ ਨੇ ਜਾਂ ਲੱਭ ਤਾਂ ਨਿਹੋ ਕਿਹਾ, ਲੱਭ ਤਾਂ ਕੂੜਾ ਨਿਹੋ, ਇਹ ਗੱਲ ਨੋਟ ਕਰ ਲਿਓ, ਲੱਭ ਜੇ ਲੱਭਿਆ ਤੇ ਪਿਆਰ ਝੂਠਾ ਹੈ। ਪਿਆਰ ਨਾ ਆਖੋ, ਫਿਰ ਇਹ ਆਖੋ ਮੰਗਣ ਆਇਆ ਚਲੋ ਮੰਗ ਕੇ ਚਲੇ ਜਾਓ, ਜੇ ਪਿਆਰ ਕਰਨ ਗੁਰੂ ਲਈ ਆਏ ਹੋ, ਜੇ ਪਰਮੇਸ਼ਵਰ ਨੂੰ ਪਾਉਣਾ ਹੈ ਤੇ ਫਿਰ ਲੱਭ ਛੱਡ ਕੇ ਆਓ। ਹਾਂਜੀ, ਇਹ ਬੜਾ ਪਿਆਰਾ ਬਚਨ ਦੇ, ਕਹਿੰਦੇ ਇੱਕ ਕੱਖਾਂ ਦੀ ਛਪਰੀ ਹੋਵੇ, ਪਿੰਡਾਂ ਦੇ ਵਿੱਚ ਪਾਈਆਂ ਹੁੰਦੀਆਂ ਸੀ ਪਹਿਲੋ ਲੋਕਾਂ, ਕੱਖਾਂ ਦੀ ਝੁੱਗੀ ਹੋਵੇ ਤੇ ਉਹਦੇ ਮਿੱਟੀ ਉੱਤੇ ਦਾ ਲੇਪ ਦਿੱਤਾ ਹੋਵੇ, ਤੇ ਪਿਆਰਿਓ ਮੀਂਹ ਡੱਗ ਪਏ ਪੈਣ ਤੇ ਜਿਉ ਜਿਉ ਮੀਂਹ ਪੈਂਦਾ ਮਿੱਟੀ ਭਾਰੀ ਹੁੰਦੀ ਜਾਂਦੀ ਆ ਤੇ ਛੱਪਰ ਕੀ ਹੋ ਜਾਂਦੀ, ਫਿਰ ਟੁੱਟ ਜਾਂਦੀ ਆ ਨਾ। ਇਤਨਾ ਹੀ ਕਹਿੰਦੇ ਕਿੱਚਰ ਝੱਤ, ਝੱਤ ਪੰਜਾਬੀ ਦਾ ਬੋਲੀ ਆ, ਆਪਾਂ ਝੱਟ ਕਹਿੰਦੇ, ਝੱਟ ਝੱਟ ਲੰਘਾ ਲੋ, ਝੱਟ ਲੰਘਾਉਣਾ। ਇੱਥੇ ਕਹਿੰਦੇ ਕਿੰਨਾ ਕੁ ਚਿਰ ਬੰਦਿਆ ਲੋਭੀ ਹੋ ਕੇ ਝੱਟ ਲੰਘਾਏਗਾ, ਇੱਕ ਦਿਨ ਤੇਰੇ ਲੋਭ ਦੀ ਖਾਤਰ ਤੇਰਾ ਗੁਰੂ ਨਾਲੋਂ ਪਿਆਰ ਟੁੱਟ ਜਾਣਾ। ਜਿੱਦਣ ਤੇਰੀ ਮੰਗ ਨਾ ਪੂਰੀ ਹੋਈ ਉਦਨ ਤੂੰ ਆਖਣਾ ਮੈਂ ਨੀ ਗੁਰਦੁਆਰੇ ਆਉਣਾ। ਸੱਜਣਾ ਕਿੱਚਰ ਝੱਤ ਲੰਘਾਈਏ, ਛੱਪਰ ਟੁੱਟੇ ਮਿਉ, ਮਿਉ ਮੈਨੇ ਮੀਂਹ ਕਰਕੇ, ਜਿਤਨਾ ਛੱਪਰ ਮੀਂਹ ਦੇ ਨਾਲ ਟੁੱਟ ਜਾਂਦਾ ਵਾ ਭਾਰ ਪੈ ਕੇ, ਇਤਨਾ ਤੇਰੀਆਂ ਮੰਗਾਂ ਵੱਧ ਜਾਣੀਆਂ ਨੇ ਤੇ ਤੇਰਾ ਗੁਰੂ ਦੇ ਨਾਲੋਂ ਪਿਆਰ ਟੁੱਟ ਜਾਣਾ ਹੈ। ਇਸ ਕਰਕੇ ਜੇ ਪਿਆਰ ਕਰਨਾ ਹੈ ਤੇ ਫਿਰ ਸੇਵਾ ਕਰਤ ਹੋਏ ਨਿਕਾਮੀ ਨਿਕਾਮ ਨਾਂ ਦੇ ਵਿੱਚ ਪਿਆਰ ਕਰਕੇ ਵੇਖਾਂ ਜੀ।
1: ਫਰੀਦਾ ਜੰਗਲ ਜੰਗਲ ਕਿਆ ਭਵੈ ਵਨ ਕੰਡਾ ਮੋੜੈ,
0: ਇਹ ਵੀ ਜੀਵਨ ਦੇ ਵਿੱਚ ਸੇਧ ਦੇਣ ਵਾਲਾ ਬਚਨ ਆ। ਫਰੀਦਾ ਜੰਗਲ ਜੰਗਲ ਕਿਆ ਭਵੇ, ਅੱਗੇ ਲੋਕਾਂ ਵਿੱਚ ਆਮ ਭਾਵਨਾ ਹੁੰਦੀ ਸੀ ਕਿ ਘਰਾਂ ਵਿੱਚ ਰਿਹਾ ਰੱਬ ਨਹੀਂ ਮਿਲਦਾ, ਜੰਗਲਾਂ ਵਿੱਚ ਚਲੇ ਜਾਣਾ, ਜੰਗਲਾਂ ਵਿੱਚ ਜਾ ਕੇ ਚੌਂਕੜੇ ਮਾਰ ਕੇ ਭਭੂਤੀ ਮਲ ਲੈਣੀ, ਭੱਠੀਆਂ ਤਾਲਣੀਆਂ, ਅੱਗ ਸੇਕ ਲੈਣੀ, ਪੱਤੇ ਖਾ ਲੈਣੇ। ਤੇ ਮੇਰੇ ਬਾਪੂ ਜੀ ਤੇ ਇੱਥੋਂ ਤੱਕ ਕਹਿੰਦੇ ਨੇ ਗ੍ਰਹਿ ਤਾਜ ਬਨ ਖੰਡ ਜਾਈਏ। ਇਹ ਬੜਾ ਪਿਆਰਾ ਬਚਨ ਜੇ ਗ੍ਰਹਿ ਤਾਜ, ਗ੍ਰਹਿ ਕਿਹਨੂੰ ਕਹਿੰਦੇ ਨੇ? ਤੇ ਤਾਜ ਛੱਡਣਾ। ਕਹਿੰਦੇ ਘਰ ਛੱਡ ਕੇ ਕੋਈ ਜੰਗਲ ਵਿੱਚ ਚਲੇ ਗਿਆ, ਬਾਬਾ ਕਬੀਰ ਕਹਿੰਦੇ ਗ੍ਰਹਿ ਤਾਜ ਬਨ ਖੰਡ ਜਾਈਏ। ਬਨ ਖੰਡ ਕਹਿੰਦੇ ਜੰਗਲ ਨੂੰ, ਉੱਥੇ ਕੀ ਜਾ ਕੇ ਕਰੀਏ? ਹੁਣ ਉੱਥੇ ਤੇ ਪਨੀਰ ਤੇ ਮਿਲਣਾ ਨੀ, ਆਲੂ ਤੇ ਮਿਲਣੇ ਨੀ, ਛੋਲਿਆਂ ਦੀ ਸਬਜ਼ੀ ਤੇ ਮਿਲਣੀ ਨੀ, ਕੀ ਮਿਲਣਾ ਹੈ? ਚੁਣ ਖਾਈਏ ਕੰਦਾ, ਕੰਦ ਮੂਲ ਤੀਲੇ ਖਾ ਲੈ, ਚੁਣ ਖਾਈਏ। ਘਰ ਛੱਡ ਕੇ ਜੰਗਲ ਚ ਚਲੇ ਗਿਆ, ਸਬਜ਼ੀਆਂ ਦੀ ਜਗ੍ਹਾ ਤੇ ਤੀਲੇ ਖਾਣ ਲੱਗ ਪਿਆ, ਪੱਤੇ ਖਾਣ ਲੱਗ ਪਿਆ। ਮਗਰ ਬਾਬਾ ਕਬੀਰ ਜੀ ਹੋਕਾ ਦੇ ਕੇ ਕਹਿੰਦੇ ਨੇ ਇਹ ਘਰੋਂ ਚਲੇ ਗਿਆ, ਜੰਗਲ ਚ ਬਹਿ ਗਿਆ, ਪੱਤੇ ਖਾਣ ਲੱਗ ਪਿਆ, ਮਗਰ ਅਜੇ ਵੀ ਅਜੋ ਬੇਕਾਰ ਨਾ ਛੋਡੇਈ ਪਾਪੀ ਮਨ ਮੰਦਾ। ਇਹ ਤੀਲੇ ਖਾ ਕੇ ਵੀ ਕਾਬੂ ਨਾ ਆਇਆ, ਇਹ ਤੀਲੇ ਖਾ ਕੇ ਵੀ ਕਾਬੂ ਨਾ ਆਇਆ, ਫਿਰ ਵੀ ਭਟਕਦਾ ਰਿਹਾ। ਤੇ ਫਿਰ ਕਰਕੇ ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਨਾ ਬੰਦਿਆ ਜੰਗਲਾਂ ਨੂੰ ਜਾਣ ਦੀ ਕੋਈ ਜ਼ਰੂਰਤ ਨਹੀਂ। ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਬਚਨ ਕਦੀ ਪੜੋ, ਕਾਹੇ ਰੇ ਬਨ ਖੋਜਣ ਜਾਈ। ਬਨ ਕਿਹਨੂੰ ਕਹਿੰਦੇ ਨੇ? ਕਹਿੰਦੇ ਕਿਧਰ ਤੁਰ ਪਿਆ ਜੰਗਲ ਨੂੰ, ਕਿਹਨੂੰ ਲੱਭਣ ਤੁਰ ਪਿਆ? ਆਖੇ ਜੀ ਰੱਬ ਨੂੰ। ਕਹਿੰਦੇ ਸੱਜਣਾ ਉਹ ਤੇ ਸਰਬ ਨਿਵਾਸੀ ਸਦਾ ਅਲੇ ਪਾ ਤੋਹੀ ਸੰਗ ਸਮਾਈ, ਉਹ ਤੇ ਪੋਪ ਮਦ ਜਿਉ ਬਾਸ ਬਸਤ ਹੈ ਮੁਕਰ ਮੈ ਜੈਸੇ ਸ਼ਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਬਾਈ। ਉਹ ਤੇ ਤੇਰੇ ਅੰਦਰ ਰਹਿੰਦਾ, ਉਹਨੂੰ ਜੰਗਲਾਂ ਚੋਂ ਕਿਧਰ ਲੱਭਣ ਤੁਰ ਪਿਆ? ਨਾ ਜੰਗਲ ਵਿੱਚ ਗਾ। ਬਾਬਾ ਫਰੀਦ ਜੀ ਕਹਿੰਦੇ ਜੰਗਲ ਜੰਗਲ ਕਿਆ ਭਵੇਂ, ਬੋਲੋ ਜੰਗਲ ਜੰਗਲ ਕੀ? ਜੰਗਲਾਂ ਦੇ ਵਿੱਚ ਤੁਰਿਆ ਫਿਰਦਾ, ਕਦੀ ਐ ਨੂੰ ਕਦੀ ਐ ਨੂੰ। ਅਜੇ ਬਾਬਾ ਫਰੀਦ ਜੀ ਦੀਆਂ ਬੜੀਆਂ ਕਹਾਣੀਆਂ ਪ੍ਰਚਲਿਤ ਨੇ ਕਿ ਬਾਬਾ ਫਰੀਦ ਆਪ ਜੰਗਲ ਦੇ ਵਿੱਚ ਗਿਆ ਜੀ, ਉਹਨੇ ਖੂਹ ਦੇ ਵਿੱਚ ਲਮਕ ਗਿਆ ਜੀ, ਉਹਨੇ ਸੰਗਲ ਪਾ ਲਿਆ ਜੀ, ਉਹਦਾ ਮਾਸ ਕਾਂ ਖਾ ਗਿਆ ਜੀ, ਇਸ ਤਰ੍ਹਾਂ ਦੀਆਂ ਕਹਾਣੀਆਂ। ਮਗਰ ਇਹ ਸ਼ਲੋਕ ਖੰਡਨ ਕਰਦਾ ਹੈ ਕਿ ਬਾਬਾ ਫਰੀਦ ਕਿਸੇ ਜੰਗਲ ਵਿੱਚ ਨਹੀਂ ਗਿਆ। ਆਖੋ ਸਤਨਾਮ ਸ੍ਰੀ। ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ, ਵਣ ਵਿੱਚ ਜੰਗਲ ਵਿੱਚ ਜਾ ਕੇ ਪੈਰਾਂ ਵਿੱਚ ਕੰਡੇ ਮਰਵਾਉਂਦਾ ਫਿਰਦਾ ਵਾ, ਜੰਗਲ ਦੇ ਵਿੱਚ ਨਾ ਜਾ। ਆਖਿਆ ਰੱਬ ਫਿਰ ਕਿੱਥੋਂ ਮਿਲੂਗਾ ਜੀ? ਹਾਂਜੀ
1: ਬੱਸੀ ਰੱਬ ਹਾਲੀ ਜੰਗਲ ਕਿਆ ਢੂੰਡਾ।
0: ਸਾਹਿਬ ਜੀ ਕਹਿੰਦੇ ਨੇ ਉਹ ਰੱਬ ਤੇ ਤੇਰੇ ਹਿਰਦੇ ਚ ਰਹਿੰਦਾ ਏ ਰੱਬ। ਬਾਬਾ ਬੁੱਲੇ ਸ਼ਾਹ ਇੱਕ ਬੜਾ ਰੱਬ ਦੇ ਪਿਆਰ ਵਿੱਚ ਰੱਤੀ ਹੋਈ ਆ ਰੂਹ, ਜਿਹੜੀ ਕਹਿੰਦੀ ਬੁੱਲੇ ਨਾਲੋਂ ਚੁੱਲਾ ਚੰਗਾ, ਬੁੱਲੇ ਨਾਲੋਂ, ਗੱਜ ਕੇ ਬੋਲੋ, ਬੁੱਲੇ ਨਾਲੋਂ ਜਿਸ ਤੇ ਅੰਨ ਪਕਾਈ ਦਾ, ਬੁੱਲੇ ਨਾਲੋਂ ਤੇ ਚੁੱਲਾ ਚੰਗਾ ਹੈ ਜਿਹਦੇ ਵਿੱਚ ਅੱਗ ਤੇ ਬਲਦੀ ਆ, ਮਗਰ ਉਹਤੇ ਕੋਈ ਰੋਟੀ ਪਕਾ ਕੇ ਕਿਸੇ ਦਾ ਢਿੱਡ ਭਰਦਾ ਹੈ। ਆਪਣੇ ਆਪ ਨੂੰ ਇੰਨੀ ਨਿਮਰਤਾ ਚ ਕਹਿਣ ਵਾਲਾ ਕਹਿੰਦਾ ਬੁੱਲਿਆ ਰੱਬ ਤੇਥੋਂ ਵੱਖ ਨਹੀਂ। ਆ ਬੜਾ ਪਿਆਰ ਵਾਲਾ ਬਚਨ ਆ, ਬੁੱਲਿਆ ਰੱਬ ਤੇਥੋਂ, ਮਗਰ ਵੇਖਣ ਵਾਲੀ ਤੇਰੀ ਅੱਖ ਨਹੀਂ, ਤੂੰ ਵੇਖਦਾ ਹੈ ਸਰੀਰ ਜੋਤ ਨੂੰ ਤੂੰ ਵੇਖਦਾ ਨਹੀਂ। ਕਦੀ ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ ਕਿ ਭਾਈ ਨੰਦ ਲਾਲ ਸਾਹਿਬ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿੱਥੇ ਕਿੱਥੇ ਵੇਖਿਆ ਹੈ, ਤੇ ਕਦੀ ਗੁਰੂ ਗੋਬਿੰਦ ਸਿੰਘ ਬਾਰੇ? ਭਾਈ ਨੰਦ ਲਾਲ ਸਾਹਿਬ ਕਹਿੰਦੇ ਰੂਹ ਹਰ ਦਰ ਜਿਸਮ, ਰੂਹ ਹਰ ਦਰ ਜਿਸਮ, ਜਿਸਮ ਕਹਿੰਦੇ ਸਰੀਰ ਨੂੰ, ਕਹਿੰਦੇ ਹਰ ਸਰੀਰ ਵਿੱਚ ਜਿਹੜੀ ਰੂਹ ਆ ਨਾ, ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ। ਉਹ ਕਹਿੰਦਾ ਦੁਨੀਆਂ ਤੇ ਜਾਣਦੀ ਉਹ ਗੁਰੂ ਗੋਬਿੰਦ ਸਿੰਘ ਆਨੰਦਪੁਰ ਬੈਠਾ ਹੈ, ਮੈਨੂੰ ਤੇ ਹਰ ਸਰੀਰ ਦੇ ਵਿੱਚ ਜਿਹੜੀ ਰੂਹ ਆ ਨਾ, ਜਿਹੜਾ ਨੂਰ ਚਮਕਦਾ ਹੈ, ਜਿਹੜੀ ਧੜਕਣ ਆ, ਮੈਨੂੰ ਪਤਾ ਵਾ ਕਿ ਹਰ ਸਰੀਰ ਵਿੱਚ ਜਿਹੜੀ ਧੜਕਣ ਧੜਕਰੀ ਆ ਉਹ ਗੁਰੂ ਗੋਬਿੰਦ ਸਿੰਘ ਹੀ ਆ। ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰ ਗੋਬਿੰਦ ਸਿੰਘ। ਹਰ ਅੱਖ ਦੇ ਵਿੱਚ ਵੇਖਣ ਵਾਲਾ ਜਿਹੜਾ ਨੂਰ ਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਆ ਤੇ ਬੁੱਲਾ ਕਹਿੰਦਾ ਰੱਬ ਤੇਥੋਂ ਵੱਖ ਨਹੀਂ ਮਗਰ ਵੇਖਣ ਵਾਲੀ ਤੇਰੀ ਅੱਖ ਨਹੀਂ ਆਖਿਆ ਫਿਰ ਬੁੱਲਿਆ ਪਾਉਣ ਦੀ ਯੁਕਤੀ ਦੱਸ ਕਹਿੰਦਾ ਰੱਬ ਦਾ ਕੀ ਪਾਉਣਾ ਆਹ ਰੱਬ ਦਾ ਕਿਤਨਾ ਐਵੇਂ ਵੱਡੀ ਗੱਲ ਆਖੀ ਨੂੰ ਰੱਬ ਮਿਲਦਾ ਨੀ ਰੱਬ ਮਿਲਦਾ ਨੀ ਗੱਲ ਤੇ ਇੱਕ ਵਿੱਚ ਹੀ ਸਾਰੀ ਗੱਲ ਮੁੱਕਦੀ ਆ ਇੱਕੇ ਗੱਲ ਵਿੱਚ ਹੀ ਗੱਲ ਮੁੱਕ ਜਾਂਦੀ ਆ ਬੁੱਲਿਆ ਰੱਬ ਦਾ ਕੀ ਪਾਉਣਾ ਹੈ ਇਧਰੋਂ ਪੁੱਟਣਾ ਲਾਉਂਦਾ ਕੋਈ ਇਧਰੋਂ ਪੁੱਟਦਾ ਕੋਈ ਐਵੇਂ ਪਖੰਡ ਨਾ ਕਰੀਏ ਗੱਲ ਇੱਕ ਵਿੱਚ ਹੀ ਫੈਸਲਾ ਹੈ ਕਿ ਇਹ ਰਸ ਛੋੜ ਉਹ ਰਸ ਆਵਾ ਆਹ ਦੁਨੀਆਂ ਦੇ ਰਸ ਛੱਡਾਂਗੇ ਤੇ ਉਹ ਰਸ ਆਊਗਾ ਉਹ ਰਸ ਪੀਆ ਫਿਰ ਇਹ ਰਸ ਨਹੀਂ ਪਾਵਾ ਜਿੱਦਣ ਉਹ ਪੀ ਲਿਆ ਫਿਰ ਗਲਾਸੀਆਂ ਚੰਗੀਆਂ ਨਹੀਂ ਲੱਗਣਗੀਆਂ ਫਿਰ ਇਹ ਦੁਨੀਆਂ ਦੇ ਰਸ ਚੰਗੇ ਨਹੀਂ ਲੱਗਣਗੇ ਉਦਣ ਤੇ ਗੁਰਮੁਖ ਪਿਆਰੇ ਹੋ ਫਿਰ ਉਹੋ ਹੀ ਰਸ ਚੰਗਾ ਲੱਗਣਾ ਬਾਬਾ ਜੀ ਕਹਿੰਦੇ ਵਸੀ ਰੱਬ ਹਿਆਲੀਏ ਉਹ ਤੇਰੇ ਹਿਰਦੇ ਵਿੱਚ ਵੱਸਦਾ ਹੈ ਬਾਬਾ ਕਬੀਰ ਜੀ ਨੇ ਇੱਕ ਬਚਨ ਹੋਰ ਬੜਾ ਸੁੰਦਰ ਕੀਤਾ ਹੈ ਪਿਆਰ ਨਾਲ ਆਖੋ ਸਤਨਾਮ ਸ੍ਰੀ ਪ੍ਰਮਾਣ ਤੇ ਬੇਅੰਤ ਨੇ ਇਸ ਸ਼ਬਦ ਦੇ ਉੱਤੇ ਸਾਰਾ ਗੁਰੂ ਗ੍ਰੰਥ ਸਾਹਿਬ ਇਸ ਗੱਲ ਦੇ ਉੱਤੇ ਪ੍ਰਮਾਣ ਮੋਹਰਾਂ ਲਾਊਗਾ ਮਗਰ ਬਾਬਾ ਕਬੀਰ ਜੀ ਇੱਕ ਬੜਾ ਪਿਆਰਾ ਬਚਨ ਕਹਿੰਦੇ ਅੱਲਾ ਏਕ ਮਸੀਤ ਬਸਤ ਹੈ ਅੱਲੋ ਏਕ ਮੁਸਲਮਾਨ ਕੀ ਕਹਿੰਦੇ ਨੇ ਕਿੱਥੇ ਰਹਿੰਦਾ ਹੈ ਮੱਕੇ ਮਦੀਨੇ ਮਸੀਤ ਵਿੱਚ ਰਹਿੰਦਾ ਹੈ ਤੇ ਬਾਬਾ ਕਬੀਰ ਕਹਿੰਦਾ ਕਮਾਲ ਦੀ ਗੱਲ ਆ ਅੱਲੋ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ ਜੇ ਉਹ ਇੱਕ ਮਸੀਤ ਵਿੱਚ ਹੀ ਵੜ ਕੇ ਬੰਦ ਹੋ ਕੇ ਬੈਠਾ ਵਾ ਤੇ ਫਿਰ ਦੂਸਰੇ ਲੋਕਾਂ ਨੂੰ ਰੋਜੀ ਕੌਣ ਦੇਣ ਜਾਂਦਾ ਹੈ ਆਖੋ ਸਤਨਾਮ ਸ੍ਰੀ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛੋ ਨਮੋ ਸਰਬ ਗਾਉਣੇ ਗਾਉਣੇ ਗਾਉਣੇ ਗਾਉਣ ਕਰਨਾ ਸਾਰਿਆਂ ਦੇ ਘਰ ਜਾਂਦਾ ਹੈ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਦੇਸੇ ਨਮੋ ਸਰਬ ਸਾਰਿਆਂ ਦੇਸਾਂ ਵਿੱਚ ਸਾਰਿਆਂ ਭੇਸਾਂ ਵਿੱਚ ਰੱਬ ਹੀ ਤੁਰਿਆ ਫਿਰਦਾ ਤੇ ਜੇ ਕੋਈ ਆਖੇ ਮਸੀਤ ਰਹਿੰਦਾ ਅੱਲੋ ਇੱਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ ਇਹ ਮੁਸਲਮਾਨਾਂ ਨੂੰ ਕਹਿ ਕੇ ਹੁਣ ਹਿੰਦੂ ਦੀ ਗੱਲ ਕਰਦਾ ਹੈ ਕਹਿੰਦੇ ਹਿੰਦੂ ਮੂਰਤ ਨਾਮ ਨਿਵਾਸੀ ਹਿੰਦੂ ਕਹਿੰਦਾ ਹੈ ਕਿ ਮੂਰਤੀ ਚ ਬੈਠਾ ਹੈ ਮਗਰ ਬਾਬਾ ਕਬੀਰ ਕ੍ਰਾਂਤੀਕਾਰੀ ਭਗਤ ਹੋਇਆ ਹੈ ਕਹਿੰਦਾ ਦੋ ਮੈਂ ਤੱਤ ਨਾ ਹੇਰਾ ਮੈਨੂੰ ਦੋਵਾਂ ਵਿੱਚੋਂ ਤੱਤ ਨਹੀਂ ਲੱਭਿਆ ਫਿਰ ਆਖਿਆ ਫਿਰ ਤੁਸੀਂ ਕਿੱਥੋਂ ਕਹਿੰਦੇ ਅੱਲਾ ਰਾਮ ਜੀਵੋ ਤੇਰੀ ਨਾਈ ਤੂੰ ਕਰ ਮਹਿਰਮਤ ਸਾਈ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲੋ ਮਕਾਮਾ ਦਿਲ ਮੈਂ ਖੋਜ ਦਿਲੇ ਮੈਂ ਖੋਜੋ ਇਹੀ ਠੌਰ ਮਕਾਮਾ ਉਹ ਦੁਨੀਆਂ ਦੇ ਲੋਕੋ ਆਪਣੇ ਦਿਲ ਚੋ ਰੱਬ ਲੱਭੋ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮੈਂ ਕਿਉਂ ਪਰੇਸ਼ਾਨੀਆਂ ਵਿੱਚ ਪਿਆ ਵਾ ਰੱਬ ਨੂੰ ਕਿੱਥੋਂ ਲੱਭਦਾ ਫਿਰਦਾ ਹੈ ਕਾਹੇ ਰੇ ਬਨ ਖੋਜਣ ਜਾਈ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਇੱਕ ਵਾਰ ਤੀਸਰੇ ਬਾਪੂ ਨੂੰ ਪੁੱਛ ਲੋ ਇੱਕ ਵਾਰ ਆਖੋ ਸਤਨਾਮ ਸ੍ਰੀ ਤੀਸਰੇ ਨੂੰ ਦੱਸੋ ਤੁਸੀਂ ਦੱਸੋ ਰੱਬ ਬਾਰੇ ਕਹਿੰਦੇ ਸਭ ਕਿਛ ਘਰ ਮੈਂ ਬੋਲੋ ਸਭ ਕਿਛ ਬਾਹਰ ਨਾਈ ਆ ਸੁਣ ਲਿਆ ਹੁਣ ਐਵੇਂ ਮਾਸਟਰ ਨੂੰ ਫੋਨ ਕਰਦੇ ਫਿਰਦੇ ਹੋ ਐਵੇਂ ਹੋਰ ਨਾ ਪਿੱਛਿਆਂ ਪਾਸੇ ਫੋਨ ਕਰਦੇ ਫਿਰਦੇ ਹੋ ਸਭ ਕਿਛ ਘਰ ਮੈਂ ਬਾਹਰ ਨਾਈ ਬਾਹਰ ਟੋਲੇ ਸੋ ਭਰਮ ਭਲਾਈ ਜਿਹੜਾ ਬਾਹਰੋਂ ਲੱਭਦਾ ਉਹ ਤੇ ਭਰਮ ਵਿੱਚ ਪਿਆ ਵਾ ਬਾਬਾ ਜੀ ਵੀ ਇਹ ਬਚਨ ਕਰਦੇ ਨੇ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ ਕੀ ਜੰਗਲਾਂ ਵਿੱਚੋਂ ਲੱਭਦਾ ਫਿਰਦਾ ਏ ਰੱਬ ਤੇ ਤੇਰੇ ਘਰ ਰਹਿੰਦਾ ਏ ਰੱਬ ਤੇ ਤੇਰੇ ਕੋਲ ਰਹਿੰਦਾ ਏ ਆ ਵੇਖ ਤੇਰੇ ਅੰਦਰ ਬੋਲਤਾ ਰੱਬ ਹੀ ਰਿਹਾ ਸਭੇ ਘੱਟ ਰਾਮ ਬੋਲੇ ਫਿਰ ਬੋਲੋ ਸਭੇ ਘੱਟ ਰਾਬਾ ਬੋਲੇ ਰਾਮ ਬਿਨਾ ਕੋ ਘੱਟ ਘੱਟ ਮੈਂ ਬਾਉਂਡ ਰਹਿੰਦਾ ਏ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪੁੱਛ ਲੋ ਜੀ ਹਰ ਸਰੀਰ ਵਿੱਚ ਕੌਣ ਰਹਿੰਦਾ ਹੈ ਤੇ ਕਹਿੰਦੇ ਘੱਟ ਘੱਟ ਮੈਂ ਹਰ ਜੂ ਵਸੇ ਕਮਾਲ ਦੀ ਗੱਲ ਆ ਗੁਰੂ ਕਾ ਸਿੱਖ ਹੋ ਕੇ ਵੀ ਰੱਬ ਨੂੰ ਲੱਭਣ ਤੁਰੇ ਇਹਦੇ ਨਾਲ ਦੀ ਵੱਧ ਨਸੀਬੀ ਵਾਲੀ ਗੱਲ ਕੋਈ ਨਹੀਂ ਇੱਕ ਥਾਂ ਤੇ ਆ ਨਾਮ ਲੈਣ ਤੁਰ ਪੈਂਦੇ ਆਪਾਂ ਥਾਂ ਥਾਂ ਤੋਂ ਮੇਰੇ ਸਾਹਿਬ ਨੂੰ ਮੇਰੇ ਬਚਨ ਅੱਜ ਅੰਮ੍ਰਿਤ ਵੇਲੇ ਚੱਲ ਰਿਹਾ ਸੀ ਮੇਰੇ ਸਾਹਿਬ ਦਾ ਜਦੋਂ ਜਪਜੀਤ ਸਾਹਿਬ ਪੜ੍ਹ ਰਹੇ ਸਨ ਤੇ ਬਚਨ ਆ ਗਿਆ ਜੇਤਾ ਕੀਤਾ ਤੇਤਾ ਨਾਉ ਜਿੰਨਾ ਕੁਝ ਕੀਤਾ ਹੈ ਕੀ ਆ ਨਾਮ ਹੀ ਹੈ ਵਿਣ ਨਾਮ ਹੈ ਨਾ ਹੀ ਕੋ ਥਾਉ ਤੇ ਗੁਰਮੁਖਾ ਪਿਆਰਿਆ ਜਿੱਥੇ ਮਰਜ਼ੀ ਬਹਿ ਜਾ ਤੇ ਜਪਣ ਲੱਗ ਪੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤੇ ਜੇ ਉੱਥੇ ਨਾਮ ਨਾ ਹੁੰਦਾ ਤੇ ਤੂੰ ਜਪ ਕਿਦਾਂ ਸਕਦੋ ਧਿਆਨ ਦਿਓ ਜੇ ਉੱਥੇ ਨਾਮ ਨਾ ਹੁੰਦਾ ਜਿੱਥੇ ਪਾਣੀ ਨਾ ਹੋਵੇ ਉੱਥੋਂ ਪਾਣੀ ਪੀ ਸਕੀਦਾ ਜਿੱਥੇ ਪਾਣੀ ਨਾ ਹੋਵੇ ਤੁਸੀਂ ਕਰਿਓ ਪਾਣੀ ਪਾਣੀ ਪਾਣੀ ਪਾਣੀ ਮਿਲਜੂ, ਜਿੱਥੇ ਰੋਟੀ ਨਾ ਹੋਵੇ ਉੱਥੇ ਕਰਿਓ ਰੋਟੀ ਰੋਟੀ ਰੋਟੀ ਮਿਲਜੂ। ਮਗਰ ਜੇ ਨਾਮ ਤੂੰ ਜਪਿਆ ਤੇ ਤੈਨੂੰ ਨਾਮ ਦਾ ਆਨੰਦ ਹੋ ਗਿਆ, ਇੱਥੋਂ ਸਿੱਧ ਹੁੰਦਾ ਤੂੰ ਜਿੱਥੇ ਬੈਠਾ ਵਾ ਨਾਮ ਉੱਥੇ ਵੀ ਹੈਗਾ ਏ, ਵਿਣ ਨਾਵੇ ਨਾਹੀ ਕੋ, ਜਿੱਥੇ ਮਰਜ਼ੀ ਬਹਿ ਜਾ, ਪਹਾੜ ਤੇ ਬਹਿ ਜਾ, ਸਮੁੰਦਰ ਅੱਗੇ ਕਹਿਦਾ, ਜੰਗਲ ਚ ਬਹਿ ਜਾ, ਜਿੱਥੇ ਮਰਜ਼ੀ ਬਹਿ ਜਾ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੇ ਨਾਹੀ ਕੋ, ਤੂੰ ਜਪਦਾ ਹੀ ਨਹੀਂ, ਤੂੰ ਉਸ ਪਰਮੇਸ਼ਰ ਨੂੰ ਯਾਦ ਹੀ ਨਹੀਂ ਕਰਦਾ। ਹਾਂਜੀ ਅਗਲਾ ਵਚਨ ਦੱਸੋ ਜੀ।
1: ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਭਵੇ ਓਮ।
0: ਹੁਣ ਇਸ ਸਰੀਰ ਦੀ ਹਾਲਤ ਕਹਿੰਦੇ ਨੇ, ਕਹਿੰਦੇ ਫਰੀਦਾ ਵੇਖ, ਇੱਕ ਦਿਨ ਇਹ ਸੀ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਤੇ ਨਿੱਕੇ ਨਿੱਕੇ ਕਦਮਾਂ ਦੇ ਨਾਲ ਇਹ ਸਰੀਰ ਜਦੋਂ ਜਵਾਨੀ ਵਿਚ ਸੀ ਨਾ, ਥਲ ਡੂੰਗਰ ਭਵੀ ਓਮ, ਥਲਾਂ ਵਿਚ ਤੇ ਬੜੇ ਡੂੰਗਰ ਕਹਿੰਦੇ ਪਹਾੜ ਨੂੰ, ਮੈਨੂੰ ਨੀ ਸੀ ਪਤਾ ਡੂੰਗਰ ਕਿਹਨੂੰ ਕਹਿੰਦੇ ਨੇ, ਤੇ ਮੈਂ ਸੋਚਣਾ ਡੂੰਗਰ ਕਿਹਨੂੰ ਕਹਿੰਦੇ ਨੇ। ਇੱਕ ਦਿਨ ਬੰਬੇ ਕਥਾ ਕਰਨ ਗਿਆ ਤੇ ਇੱਕ ਕਹਿੰਦੇ ਜੀ ਪ੍ਰਸ਼ਾਦਾ ਛਕਣ ਜਾਣਾ ਹੈ, ਮੈਂ ਕਿਹਾ ਜੀ ਚੱਲਣਾ ਕਿ ਕਿੱਥੇ ਕਹਾਉਣਾ ਹੈ, ਕਹਿੰਦੇ ਡੂੰਗਰ ਪਾੜੇ, ਉੱਥੇ ਇੱਕ ਜਗ੍ਹਾ ਦਾ ਨਾਮ ਹੈ ਡੂੰਗਰ ਪਾੜਾ, ਪਾੜਾ ਕਹਿੰਦੇ ਨੇ ਕਲੋਨੀ ਨੂੰ ਤੇ ਡੂੰਗਰ ਕਹਿੰਦੇ ਨੇ ਪਹਾੜ ਨੂੰ। ਤੇ ਮੈਂ ਕਿਹਾ ਜੀ ਇਹਦਾ ਅਰਥ ਕੀ ਆ ਡੂੰਗਰ ਪਾੜੇ ਦਾ, ਕਹਿੰਦਾ ਜੀ ਪਹਾੜ ਦੇ ਉੱਤੇ ਸਾਡਾ ਘਰ ਹੈ ਨਾ ਇਸ ਕਰਕੇ ਉਹਨੂੰ ਕਹਿੰਦੇ ਡੂੰਗਰ ਪਾੜਾ। ਫਿਰ ਪਤਾ ਲੱਗ ਗਿਆ, ਹੋਰ ਵੀ ਸ਼ਬਦ ਆਪਾਂ ਪੜ੍ਹਦੇ, ਘੱਟ ਆਵ ਘੱਟ ਡੂੰਗਰ ਘਣਾ, ਇੱਕ ਨੁਰਗਣ ਬੈਲ ਹਮਾਰ ਪੜ੍ਹਦੇ ਆ ਨਾ, ਰਮਈਏ ਸੋ ਮੇਰੀ ਬੇਨਤੀ ਮੇਰੀ ਪੂੰਜੀ ਰਾਖ ਮਰਾਰ, ਉਹ ਵੀ ਸ਼ਬਦ ਵਿੱਚ ਡੂੰਗਰ ਸ਼ਬਦ ਆਇਆ। ਇੱਥੇ ਵੀ ਕਹਿੰਦੇ ਨੇ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਸਾਰੀ ਧਰਤੀ ਘੁੰਮ ਆਉਂਦਾ ਸਾਂ, ਪਹਾੜ ਘੁੰਮ ਆਉਂਦਾ ਸਾਂ, ਇੰਨੀ ਨਿੱਕੀ ਜੰਗੀਏ ਥਲ ਡੂੰਗਰ ਭਾਵੇ ਓਮ, ਸਾਰਾ ਦੁਨੀਆ ਘੁੰਮ ਆਉਂਦਾ ਸਾਂ, ਮਗਰ ਅੱਜ ਕੀ ਹੋ ਗਿਆ। ਹਾਂਜੀ
1: ਅੱਜ ਫਰੀਦਾ,
0: ਅੱਜ ਹੁਣ ਜਿਹੜਾ ਲੋਟਾ ਪਾਣੀ ਵਾਲਾ ਵਾ ਨਾ, ਕੁੱਜਾ ਪਾਣੀ ਵਾਲਾ, ਆ ਦੋ ਕਦਮ ਦੇ ਉੱਤੇ ਪਿਆ ਵਾ ਸਰੀਰ, ਇੰਨਾ ਕਮਜ਼ੋਰ ਹੋ ਗਿਆ। ਆਜ ਫਰੀਦੇ ਕੂਜੜਾ, ਬੋਲੋ ਆਜ ਫਰੀਦੇ, ਉਹ ਜਿਹੜਾ ਕੁੱਜਾ ਪਾਣੀ ਵਾਲਾ, ਸੈ ਕੋਹਾਂ ਥੀ ਓਮ, ਇਤਨਾ ਲੱਗਦਾ ਵਾ ਦੋ ਕਦਮ ਤੇ ਜਿਹੜਾ ਕੁੱਜਾ ਵਾ, ਮੈਂ ਇੱਥੋਂ ਤੱਕ ਵੀ ਨਹੀਂ ਉੱਠ ਕੇ ਤੁਰ ਸਕਦਾ। ਇਹ ਸਰੀਰ ਇੰਨਾ ਇੱਕ ਦਿਨ ਨਿਰਮਲ ਹੋ ਜਾਣਾ ਹੈ, ਇਹ ਸਰੀਰ ਇੰਨਾ ਕਮਜ਼ੋਰ ਹੋ ਜਾਣਾ ਹੈ। ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ। ਆ ਕਈ ਕਹਿੰਦੇ ਜੀ ਬੁੱਢਾ ਤੂੰ ਹੋ ਗਿਆ ਹੈ, ਤੇ ਗੱਲ ਕਰਦਾ ਉਹ ਗੁਰੂ ਕੇ ਪਿਆਰੇ ਕਹਿੰਦੇ ਮੇਰਾ ਮਾਂ ਪਿਓ ਵੀ ਬੁੱਢਾ ਹੋਇਆ ਤੇ ਮੈਂ ਉਹਨਾਂ ਦੇ ਵਿੱਚੋਂ ਬਣਿਆ, ਮੈਂ ਵੀ ਬੁੱਢੇ ਹੋਣਾ ਹੈ, ਮਗਰ ਮੇਰੇ ਵਿੱਚ ਇੱਕ ਚੀਜ਼ ਇਹੋ ਜਿਹੀ ਆ ਜਿਹਦਾ ਮਾਂ ਪਿਓ ਬੁੱਢਾ ਨਹੀਂ ਹੁੰਦਾ ਤੇ ਉਹਨੇ ਵੀ ਬੁੱਢੀ ਨਹੀਂ ਹੋਣਾ। ਉਹ ਕੀ ਆ? ਅੰਦਰ ਆਤਮਾ, ਅੰਦਰ ਜਿਹੜੀ ਆਤਮਾ, ਸਰੀਰ ਜਿਹੜੇ ਮਾਂ ਪਿਓ ਚੋਂ ਬਣਿਆ, ਉਹ ਮਾਂ ਪਿਓ ਵੀ ਇੱਕ ਦਿਨ ਬੁੱਢਾ ਹੋਇਆ ਤੇ ਇਹਨੇ ਵੀ ਬੁੱਢਾ ਹੋਣਾ, ਕਿਉਂਕਿ ਬੁੱਢਿਆਂ ਚੋਂ ਬਣਿਆ ਨਾ, ਇਹ ਵੀ ਬੁੱਢੇ ਹੋ ਗਏ। ਮਗਰ ਜਿਹੜੀ ਆਤਮਾ ਹੈ ਉਹ ਨਵੇਂ ਨਕੋਰ ਪਰਮ ਪਿਤਾ ਪਰਮੇਸ਼ਵਰ ਦੇ ਵਿੱਚੋਂ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਉਹ ਬੁੱਢਾ ਨਾ ਉਹ ਬਾਲਾ, ਉਹ ਸਦਾ ਨਮਸਤੰਗ ਜਰਾਰੰਗ, ਨਮਸਤੰਗ ਜਰਾਰੰਗ, ਵਡੇਪੇ ਦਾ ਵੈਰੀ ਆ ਉਹ ਪਰਮੇਸ਼ਵਰ, ਉਹਨੂੰ ਕਦੀ ਵਡੇਪਾ ਆਉਂਦਾ ਹੀ ਨਹੀਂ, ਉਹ ਕਦੀ ਜੰਮਿਆ ਹੀ ਨਹੀਂ, ਕਦੀ ਉਹ ਬੁੱਢਾ ਹੋਇਆ ਹੀ ਨਹੀਂ, ਤੇ ਉਸ ਪਰਮੇਸ਼ਵਰ ਦੇ ਵਿੱਚੋਂ ਜੰਮੀ ਹੋਈ ਆਤਮਾ ਵੀ ਕਦੀ ਤੁਸੀਂ ਕਦੀ ਵੇਖਿਓ? ਬਜ਼ੁਰਗ ਤੋਂ ਬਜ਼ੁਰਗ ਬੰਦੇ ਦੇ ਅੰਦਰ ਵੀ ਜਿਹੜੀ ਆਤਮਾ ਵਾ, ਕਈ ਵਾਰ ਮਹਿਸੂਸ ਕਰਦਾ ਕਿ ਮੈਂ ਬੁੱਢਾ ਨਹੀਂ, ਸਰੀਰ ਬੁੱਢਾ ਹੈ। ਉਹਦੀ ਸੋਚ ਬੱਚਿਆਂ ਵਾਲੀ ਹੁੰਦੀ, ਉਹਨੂੰ ਐਵੇਂ ਲੱਗਦਾ ਵਾ ਉਹਦਾ ਬਚਪਨ ਉਹਨੂੰ ਇਸ ਤਰ੍ਹਾਂ ਚੇਤੇ ਆਉਂਦਾ ਜਿਵੇਂ ਅਜੇ ਕੱਲ ਦੀ ਗੱਲ ਆ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਅੱਜ ਫਰੀਦੇ ਕੂਜੜਾ, ਜਿਹੜਾ ਅੱਜ ਫਰੀਦੇ ਦਾ ਕੁੱਜਾ ਉਹ ਪਿਆ ਲਾਗੇ ਹੀ, ਤੇ ਇਸ ਤਰ੍ਹਾਂ ਲੱਗਦਾ ਜੀ ਕੋਈ ਸਵਾ ਕੁਵਾਂ ਤੇ ਪਿਆ ਹੈ। ਇਹ ਸਰੀਰ ਇੱਕ ਦਿਨ ਢਲ ਜਾਣਾ ਹੈ, ਇਹ ਸਰੀਰ ਨੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, ਦਸ ਬਾਲ ਤਣ ਬੀਸ ਰਵਣ, ਤੀਸਾ ਕਾ ਸੁੰਦਰ ਕਹਾਵੇ, ਚਲੀਸੀ ਪੁਰ ਹੋਏ, ਪਚਾਸੀ ਪੱਗ ਕਿਸੇ, ਸੱਠੀ ਕੋ ਵਡੇਪਾ ਆਵੇ, ਸੱਤਰਾਂ ਕਾ ਮਤ ਹੀਣ, ਅਸੀਆਂ ਕਾ ਵਿਵਹਾਰ ਨਾ ਪਾਵੇ, ਨਵੇ ਕਾ ਸਹਿ ਜਾਸਣੀ, ਮੂਲ ਨਾ ਜਾਣੇ ਆਪ ਬਾਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ, ਜਗ ਧੂਹੇ ਕਾ ਧਵਲਾ। ਪਰ ਲੱਭ ਕੇ ਵੇਖਿਆ ਤੇ ਸਰੀਰ ਹੈ ਕੀ ਸੀ? ਧੂਏ ਦਾ ਪਹਾੜ ਸੀ। ਐਵੇਂ ਸਮਝਦਾ ਰਿਹਾ ਇਹਨੇ ਇੱਥੇ ਰਹਿਣਾ ਇੱਥੇ ਰਹਿਣਾ, ਜਿਸ ਤਰ੍ਹਾਂ ਧੂਏ ਦੇ ਪਹਾੜ ਜਦੋਂ ਹਵਾ ਆਉਂਦੀ ਹੈ ਤੇ ਉੱਡ ਜਾਂਦੇ ਨੇ, ਇਸ ਤਰ੍ਹਾਂ ਹੀ ਇਹ ਸਰੀਰ ਇੱਕ ਦਿਨ ਦੁਨੀਆ ਦੇ ਉੱਤੋਂ ਅੱਜ ਦਿਸ ਰਿਹਾ ਹੈ, ਤੇ ਵੇਖਣਾ ਕਿਸ ਦਿਨ ਇਹਨੇ ਦਿਸਣਾ ਹੀ ਨਹੀਂ, ਕਿਸੇ ਦਿਨ ਲੱਭਣਾ ਲੋਕਾਂ ਨੇ ਉਹ ਕਿੱਧਰ ਗਿਆ, ਕਹਾਂ ਤੇ ਆਇਆ, ਕਹਾਂ ਗਿਆ, ਕਹਿ ਜਾਏ ਸਮਾਵੇ ਕਿੱਥੇ ਚਲੇ ਜਾਂਦਾ ਹੈ। ਇਹ ਤੇ ਧੂਏ ਦਾ ਪਹਾੜ ਸੀ ਸੱਜਣਾ, ਜਿਹਨੂੰ ਫੜੀ ਫਿਰਦਾ ਤੇ ਇੱਕ ਚੀਜ਼ ਰਹਿਣ ਵਾਲੀ ਹੈ, ਉਹ ਜਿਹੜੀ ਤੇਰੀ ਅੰਦਰ ਆਤਮਾ ਹੈ, ਉਹ ਨਵੀਂ ਨਕੋਰ ਆ। ਬਾਬਾ ਫਰੀਦ ਜੀ ਕਹਿੰਦੇ ਵੇਖੋ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਮੈਂ ਸਾਰੀ ਦੁਨੀਆ ਫਿਰ ਆਉਂਦਾ ਸਾਂ, ਮਗਰ ਅੱਜ ਕੀ ਭਾਣਾ ਵਰਤ ਗਿਆ, ਇਹ ਸਰੀਰ ਬੁੱਢਾ ਹੋ ਗਿਆ। ਤੇ ਗੁਰਮੁਖ ਪਿਆਰਿਓ, ਇਹ ਸਰੀਰ ਅੱਜ ਉੱਥੇ ਕੁੱਜੇ ਚ ਪਿਆ ਪਾਣੀ ਨਹੀਂ ਫੜ ਸਕਦਾ। ਮੈਂ ਇੱਕ ਬਚਨ ਪੜ੍ਹ ਗਿਆ ਸਾ, ਤੁਹਾਡੇ ਵਿੱਚੋਂ ਕੋਈ ਪਾਠ ਕਰਨ ਵਾਲੇ ਸੱਜਣ ਹੋਣ ਤੇ ਮੈਂ ਇੱਕ ਵਾਰ ਫਿਰ ਰਿਪੀਟ ਕਰਨਾ, 10 ਬਾਲ ਤਨ 20 ਰਮਣ ਤੀਸਾ ਕਾ ਸੁੰਦਰ ਕਹਾਵੇ, ਤੇ ਪਾਠੀ ਪਾਠ ਕਰਦੇ ਨੇ 40 ਸੀ 40 ਸੀ ਪੁਰ ਹੋਏ 85, ਧਿਆਨ ਦੇਣਾ 40 ਸੀ ਪੁਰ, ਇਸ ਤਰ੍ਹਾਂ ਨੀ ਪਾਠ, 10 ਬਾਲ ਤਨ 20 ਰਮਣ ਤੀਸਾ ਕਾ ਸੁੰਦਰ ਕਹਾਵੇ, 40 ਸੀ ਪੁਰ ਹੋਏ, 40 ਦਾ ਪੂਰਾ ਹੀ ਹੋ ਗਿਆ, ਹੁਣ ਪੂਰਾ ਹੋ ਗਿਆ, ਤੇ 85 ਪੱਗ ਖਿੱਸੇ, 50 ਸਾਲਾਂ ਦੇ ਵਿੱਚ ਪੈਰ ਪਛਾਹ ਨੂੰ ਖਿਸਕਣ ਲੱਗ ਪਿਆ, ਤੇ 60 ਕੋ ਵੱਡੇਪਾ ਆਵੇ। ਪਾਠ ਦੀ ਵੰਡ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਕੀਤੀ ਹੈ। ਕਈ ਵਾਰ ਆਪਾਂ ਇਸ ਤਰ੍ਹਾਂ ਕਰਦੇ ਨੇ, 40 ਸੀ ਪੁਰ ਹੋਏ 85, 40 ਸੀ ਪੁਰ ਹੋਏ 85, ਅਰਥ ਕੀ ਕਰੋਗੇ ਫਿਰ? ਅਰਥ ਮਹਾਂਪੁਰਸ਼ ਕਹਿੰਦੇ ਨੇ 40 ਸੀ ਪੁਰ ਹੋਏ, 85 ਪੱਗ ਖਿੱਸੇ, ਤੇ 60 ਕੋ ਵੱਡੇਪਾ ਆਵੇ। ਵੰਡ ਹੋ ਗਈ ਨਾ, 40 ਚ ਪੂਰਾ ਹੋ ਗਿਆ, 50 ਵਿਚ ਪੈਰ ਖਿਸ ਗਿਆ, ਤੇ 60 ਨੂੰ ਵੱਡੇਪਾ ਆ ਗਿਆ, ਫਿਰ 17 ਕਾ ਮਤਹੀਨ। ਕਹਿੰਦੇ ਇਹਦੇ ਨਾਲ ਕੀ ਗੱਲ ਕਰਨੀ, ਇਹਦੀ ਤੇ ਮਤ ਮਾਰੀ ਗਈ ਬੁੱਢੇ ਦੀ, ਗੱਲਾਂ ਨੀ ਕਰਦੇ, ਗੱਲਾਂ ਇੱਥੇ ਲਿਖਿਆ ਹੈ ਬਾਣੀ ਵਿਚ, 17 ਕਾ ਮਤਹੀਨ ਤੇ 80 ਕਾ ਵਿਹਾਰ ਨਾ ਪਾਵੇ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਇਸ ਵੱਡੇਪੇ ਦੇ ਹੜ ਆਉਣ ਤੋਂ ਪਹਿਲੋਂ ਪਹਿਲੋਂ ਆਪਾਂ ਜਪ ਲਈਏ ਸਤਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ, ਗੁਰਮੁਖ ਪਿਆਰੀਆਂ ਰੂਹਾਂ ਆਪ ਜੀ ਦੇ ਵਿੱਚੋਂ ਇੱਕ ਬੀਬੀ ਭੈਣ ਨੇ ਅੱਜ ਅੰਮ੍ਰਿਤ ਛਕਣ ਨੂੰ ਸਾਡੇ ਨਾਲ ਬਚਨ ਕੀਤਾ ਹੈ। ਹੋਰ ਤੁਹਾਡੇ ਵਿੱਚ ਕੋਈ ਗੁਰਮੁਖ ਪਿਆਰੀਆਂ ਰੂਹਾਂ ਅੰਮ੍ਰਿਤ ਛਕਣ ਲਈ ਤਿਆਰ ਹੋਣ, ਮੈਡੈਸਟੋ ਬੇਨਤੀ ਕੀਤੀ ਸੰਗਤ ਨੂੰ, ਫ੍ਰੀ ਮੋਡ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਐਰਕਾ ਅੰਮ੍ਰਿਤ ਸੰਚਾਰ ਨਹੀਂ ਹੋਇਆ ਕਿਹਾ ਸੀ, ਉਹਨਾਂ ਨੂੰ ਬੇਨਤੀ ਕੀਤੀ ਹੈ, 5 ਪਿਆਰਿਆਂ ਦਾ ਇੰਤਜ਼ਾਮ ਕਰਕੇ ਆਪ ਜੀ ਨੂੰ ਛੇਤੀ ਤੋਂ ਛੇਤੀ ਦੱਸ ਦਿੱਤਾ ਜਾਊਗਾ। ਮੇਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰੇ, 29 ਤਰੀਕ ਵਾਲਾ ਦਿਨ ਫਿਰ ਇਸ ਕਲਗੀਧਰ ਪਾ, ਮੈਨੂੰ ਤੇ ਇਤਨਾ ਲੱਗਦਾ ਹੈ ਕਿ ਇੱਥੇ ਗੁਰਦੁਆਰੇ ਬਹੁਤ ਨੇ, ਮਗਰ ਇੱਕ ਗੁਰਦੁਆਰੇ ਦਾ ਨਾਮ ਹੀ ਕੀ ਆ, ਕੀ ਉੱਚੀ ਸਾਰੀ ਦੱਸੋ, ਕਲਗੀਧਰ। ਇਸ ਗੁਰਦੁਆਰੇ ਦਾ ਨਾਮ ਕਲਗੀਧਰ ਪਾਤਸ਼ਾਹ ਦੇ ਨਾਮ ਤੇ ਕਲਗੀਧਰ ਪਾਤਸ਼ਾਹ ਦੇ ਘਰ ਤੇ ਫਿਰ ਅੰਮ੍ਰਿਤ ਸੰਚਾਰ ਹੋਣਾ ਹੀ ਹੋਣਾ ਹੈ। ਇਹ ਕਲਗੀਧਰ ਦਾ ਜੋ ਘਰ ਹੋਇਆ, ਕਲਗੀਧਰ ਦੇ ਘਰ ਤੇ ਇੱਕੋ ਹੀ ਦਾਤ ਆ, ਸਤਿਗੁਰ ਤੇ ਦਾਤਾ ਹੀ ਇਸ ਗੱਲ ਦਾ ਵਾ ਕਿ ਉਹਨੂੰ ਆਪਾਂ ਕਹਿੰਦੇ ਅੰਮ੍ਰਿਤ ਦਾ ਦਾਤਾ। ਕੀ ਕਹਿੰਦੇ ਆ? ਵੇਖੋ ਅਲੀ ਪੁੱਤ ਵਾਰੇ ਨੇ, ਆਨੰਦਪੁਰ ਵਾਰਿਆ ਹੈ, ਮਗਰ ਜਦੋਂ ਉਹਦੇ ਨੂੰ ਮੁਖਾਤਬ ਕਰਕੇ ਬੋਲਦੇ ਆ ਤੇ ਕਹਿੰਦੇ ਆ 10ਵੇਂ ਪਾਤਸ਼ਾਹ ਅੰਮ੍ਰਿਤ ਕੇ ਦਾਤੇ, ਅੰਮ੍ਰਿਤ ਕੇ ਦਾਤੇ ਕਹਿੰਦੇ ਨਾ, ਤੇ ਉਹਦੇ ਘਰ ਆਉਣ ਵਾਲੇ ਹੋ, ਉਹਦੀ ਦਾਤ ਤੋਂ ਵਾਂਝੇ ਨਾ ਰਹਿ ਜਿਓ। ਸਤਿਗੁਰੂ ਦੀ ਦਾਤ ਪ੍ਰਾਪਤ ਮੇਰੀ ਉਹ ਬੱਚੀਓ ਧੀਓ ਗੁਰਸਿੱਖੋ ਪਿਆਰਿਓ, ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ, ਤਿਆਰੀ ਕਰ ਲੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੁੱਤ ਬਣ ਲਈ। ਸਤਿਗੁਰੂ ਕਿਰਪਾ ਕਰੇ, ਭੁੱਲਾਂ ਨਾ ਚਿਤਾਰਨੀਆਂ, ਰੋਜ਼ ਆਇਆ ਕਰੋ, ਢਿੱਲੇ ਨਾ ਪੈਣਾ, ਇੱਕ ਇੱਕ ਦੋ ਦੋ ਪ੍ਰੇਮੀ ਨੂੰ ਹੋਰ ਫੋਨ ਕਰੋ, ਮੇਰਾ ਸਤਿਗੁਰੂ ਕਿਰਪਾ ਕਰੂਗਾ, ਗਲ ਨਾਲ ਲਾ ਕੇ ਅਸੀਸਾਂ ਦੇਊਗਾ ਤੁਹਾਨੂੰ। ਤੁਸੀਂ ਅਰਬਾਂ ਰੁਪਈਆ ਵੀ ਦਾਨ ਕਰ ਦੋ, ਗੁਰੂ ਉਹਨਾਂ ਪਿਆਰ ਨਹੀਂ ਕਰਦਾ ਜਿੰਨਾ ਉਦੋਂ ਪਿਆਰ ਕਰਦਾ ਜਦੋਂ ਇੱਕ ਪ੍ਰੇਮੀ ਨੂੰ ਨਾਲ ਲੈ ਕੇ ਆਈਏ। ਬੜਾ ਪਿਆਰ ਕਰਦਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ, ਤੇ ਆਪ ਜੀ ਆਇਆ ਕਰੋ ਤੇ ਹੋਰਨਾਂ ਨੂੰ ਪ੍ਰੇਰਿਆ ਕਰੋ। ਜਿੰਨੇ ਗੁਰਸਿੱਖਾਂ ਦੇ ਕੰਨਾਂ ਵਿੱਚ ਬਾਬੇ ਨਾਨਕ ਦੀ ਬਾਣੀ ਪਊਗੀ ਭਾਈ, ਉਹਨਾਂ ਦਾ ਉਧਾਰ ਹੋ ਜਾਊਗਾ, ਉਹਦੇ ਵਿੱਚੋਂ ਪੁੰਨ ਮਿਲੂਗਾ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਹਿਬਨ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਜੁੜ ਕੇ ਆਖੋ ਜੀ ਆਦ ਸੱਚ
1: ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਗੁਰਮੁਖੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਪਿਆਰਿਓ, ਸਤ ਸੰਗੀ ਜਨੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਨਦਰੇ ਅਨਾਇਤ ਦਾ ਸਦਕਾ ਆਪ ਜੀ ਅੱਜ ਹਫਤਾਵਾਰੀ ਦੀਵਾਨ ਦੇ ਵਿਚ ਗਰੀਬ ਨਿਵਾਜ ਬਾਪੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਘਰਾਂ ਘਰਾਂ ਤੋਂ ਬੜੇ ਪ੍ਰੇਮ ਤੇ ਉਤਸ਼ਾਹ ਦੇ ਨਾਲ ਗੱਡੀਆਂ ਲੈ ਕੇ ਗੁਰੂ ਦਰ ਨੂੰ ਦੌੜੇ ਹੋ। ਇਹ ਪਿਆਸ ਸਿੱਖ ਦੇ ਮਨ ਵਿਚ ਸਤਿਗੁਰੂ ਕਿਰਪਾ ਕਰੇ ਹੋਰ ਤਤਪਰ ਹੋਵੇ। ਜਿਹੜੀ ਹਫਤਾਵਾਰੀ ਦੀਵਾਨ ਦੀ ਪਿਆਸ ਹੈ ਇਹ ਰੋਜ਼ ਦੀ ਬਣ ਜਾਏ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰੂ ਦੇ ਸਿੱਖ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਰੋਜ਼ ਦਰਸ਼ਨ ਕਰਨੇ ਨੇ। ਦਰਸ਼ਨ ਪਰਸੀ ਹੈ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਮਨ ਵਿਚ ਵਿਚਾਰ ਆ ਰਹੀ ਸੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਦੀਦਾਰ, ਆਨੰਦਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਗੁਰੂ ਘਰ ਵਿਚ ਜਾਂਦੀਆਂ। 75% ਲੋਕ ਕੇਵਲ ਸਵੇਰੇ ਉੱਠਦੇ ਨੇ, ਸਿਰ ਨਹਾਉਂਦੇ ਨੇ, ਇਸ਼ਨਾਨ ਕਰਦੇ ਨੇ, ਕਹਿੰਦੇ ਅੱਜ ਹਫ਼ਤਾਵਾਰੀ ਛੁੱਟੀ ਦਾ ਦਿਨ ਹੈ, ਛੁੱਟੀ ਮਨਾਓ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਬਾਣੀ ਦੇ ਵਿਚ ਕਹਿੰਦੇ ਆ ਦਿੱਤ ਕਰੇ ਭਗਤ ਆਰੰਭ। ਐਤਵਾਰ ਤਾਂ ਭਗਤੀ ਆਰੰਭ ਕਰਨੀ ਚਾਹੀਦੀ ਕਿਉਂਕਿ ਛੁੱਟੀ ਦਾ ਦਿਨ ਹੈ, ਸਾਰਾ ਦਿਨ ਵਿਹਲੇ ਆ, ਗੁਰੂ ਦੇ ਕੋਲ ਜਾਓ। ਜਿਹੜੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਪੂਰਨੇ ਪਾਏ ਨੇ ਵਿਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਦਰਗਾਹ ਦੇ ਵਿਚ ਜਗ੍ਹਾ ਹੀ ਤਾਂ ਮਿਲਦੀ ਆ ਜੇ ਜੀਵ ਸੇਵਾ ਤੇ ਸਿਮਰਨ ਦੇ ਨਾਲ ਜੁੜ ਜਾਵੇ। ਇਹ ਬਾਣੀ ਦੇ ਫੈਸਲੇ ਮੇਰੇ ਨਹੀਂ। ਜੇ ਜੀਵ ਸੇਵਾ ਕਰੇ, ਐਤਵਾਰ ਵਾਲੇ ਦਿਨ ਇਹਦੇ ਮਨ ਵਿਚ ਚਾਹ ਹੋਵੇ ਅੱਗੇ ਤੇ ਮੈਨੂੰ ਕੰਮਕਾਰ ਵਿਚੋਂ ਸਮਾਂ ਨਹੀਂ ਮਿਲਦਾ ਤੇ ਮੈਂ ਜਾ ਕੇ ਕੰਮਕਾਰ ਦੇ ਵਿਚੋਂ ਕੋਈ ਸਮਾਂ ਕੱਢ ਕੇ ਜਾਂਦਾ ਜਾਂਦਾ ਜਾਂਦਾ ਵਾਂ, ਦਰਸ਼ਨ ਕਰਕੇ ਕੰਮ ਤੇ ਚਲਿਆ ਜਾਂਦਾ, ਅੱਜ ਛੁੱਟੀ ਹੈ, ਅੱਜ ਮੈਂ ਆਪਣੀ ਜ਼ਿੰਦਗੀ ਦੇ ਵਿਚੋਂ ਕੁਝ ਸਮਾਂ ਗੁਰੂ ਨਾਨਕ ਪਾਤਸ਼ਾਹ ਦੇ ਪਿਆਰਿਆਂ ਦੇ ਜੋੜੇ ਝਾੜਨੇ ਨੇ, ਅੱਜ ਮੈਂ ਕੁਝ ਸਮਾਂ ਆਪਣੀ ਦੁਨੀਆਂ ਦੇ ਵਿਚੋਂ ਸਮਾਂ ਕੱਢ ਕੇ ਜਦੋਂ ਗੁਰੂ ਨਾਨਕ ਦੀ ਸੰਗਤ ਲੰਗਰ ਛਕੂਗੀ ਮੈਂ ਜੂਠੇ ਬਰਤਨ ਸਾਫ਼ ਕਰਨੇ ਨੇ, ਅੱਜ ਮੈਂ ਰੋਟੀਆਂ ਪਕਾਉਣੀਆਂ, ਅੱਜ ਮੈਂ ਜਲ ਛਕਾਉਣਾ ਸੰਗਤਾਂ ਨੂੰ। ਮਨ ਵਿਚ ਭਾਵਨਾ ਐਤਵਾਰ ਵਾਲੇ ਦਿਨ ਇਹ ਪ੍ਰਪੱਕ ਬਣ ਜਾਏ ਕਿ ਐਤਵਾਰ ਬਹੁਤਾ ਸਮਾਂ ਮੈਂ ਆਪਣੇ ਸਤਿਗੁਰੂ ਦੇ ਦੀਵਾਰ ਉੱਤੇ ਗੁਜ਼ਾਰਨਾ ਹੈ, ਸਤਸੰਗਤ ਵਿਚ ਗੁਜ਼ਾਰਨਾ ਹੈ। ਤੁਹਾਡੇ ਉੱਤੇ ਸਤਿਗੁਰੂ ਗਰੀਬ ਨਵਾਜ ਤੁੱਠੇ ਨੇ। ਬਾਣੀ ਦੇ ਵਿਚ ਇਕ ਤਾਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਲਿਖਿਆ, ਬਾਹਾਂ ਪਕੜ ਜਿਸ ਮਾਰਗ ਪਾਵੋ, ਬੋਲੋ ਬਾਹਾਂ ਪਕੜ ਜਿਸ ਮਾਰਗ ਪਾਵੋ, ਚਰਨ ਚੱਲੋ ਮਾਰਗ ਗੋਬਿੰਦ। ਇਹ ਜਿਹੜਾ ਗੋਬਿੰਦ ਦਾ ਮਾਰਗ ਆ, ਗੁਰਦੁਆਰੇ ਆਉਣਾ, ਜੀਵ ਆਤਮਾ ਨੇ ਇਥੋਂ ਜੀਵਨ ਦੀ ਸੋਝੀ ਪ੍ਰਾਪਤ ਕਰਨੀ। ਸਤਿਗੁਰੂ ਕਹਿੰਦੇ ਜਿਹਨੂੰ ਤੂੰ ਬਾਹੋਂ ਫੜ ਕੇ ਆਪ ਇਸ ਰਸਤੇ ਦੇ ਉੱਤੇ ਪਾਉਣਾ ਹੈ, ਉਹ ਜੀਵ ਆਤਮਾ ਤੇਰੇ ਦਰਬਾਰ ਵਿਚ ਆਉਂਦੀ, ਤੇਰੀ ਪਨਾਹ ਦੇ ਵਿਚ ਆਉਂਦੀ, ਤੇਰੀ ਸ਼ਰਨ ਵਿਚ ਆਉਂਦੀ। ਤੁਸੀਂ ਸੋਚੋ ਹੁਣ ਜਿੱਦਣ ਸੰਗਰਾਂਦ ਵਾਲੇ ਦਿਨ ਦਾਸਰੇ ਨੇ ਆਪ ਜੀ ਦੇ ਆਣ ਕੇ ਜੋੜੇ ਝਾੜੇ ਸੀ, ਉਦਣ ਵੀ ਬੇਨਤੀ ਕੀਤੀ ਸੀ ਕਿ ਮਨ ਵਿਚ ਸੋਚੋ ਕਿ ਸਤਿਗੁਰੂ ਕਹਿੰਦੇ ਨੇ ਜਿਹਦੀ ਤੂੰ ਬਾਂਹ ਫੜ ਕੇ ਗੁਰਦੁਆਰੇ ਦੇ ਰਾਹ ਤੇ ਪਾਵੇਂ ਉਹ ਆਉਂਦਾ ਏ, ਤੇ ਜੇ ਤੁਸੀਂ ਹੁਣ ਗੁਰਦੁਆਰੇ ਆਇਓ ਗੁਰਮੁਖ ਪਿਆਰੇ, ਤੇ ਇਥੋਂ ਇਹ ਸਿੱਧ ਹੁੰਦਾ ਏ ਕਿ ਸਤਿਗੁਰੂ ਗੁਰੂ ਨਾਨਕ ਨੇ ਅੱਜ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਜਿੰਨੇ ਗੁਰੂ ਨਾਨਕ ਦੀ ਸੰਗਤ ਆਏ ਆ, ਸਾਡੀ ਸਾਰਿਆਂ ਨੂੰ ਬਾਂਹ ਫੜੀ, ਬਾਂਹ ਫੜ ਕੇ ਰਸਤੇ ਉੱਤੇ ਪਾ ਕੇ ਇਹ ਫੁਰਨਾ ਬਣਾਇਆ, ਚੱਲ ਗੁਰਦੁਆਰੇ ਚੱਲੀਏ। ਸਤਿਗੁਰੂ ਫਰਮਾਇਆ ਕਾਰੀ ਇਹ ਕਰੇ ਹੋ, ਗੁਰੂਦੁਆਰੇ ਹੋਏ ਕੇ ਸਾਹਿਬ ਸੰਭਾਲਿਓ, ਗੁਰਦੁਆਰੇ ਜਾ ਕੇ ਉਥੇ ਸਾਹਿਬ ਨੂੰ ਯਾਦ ਕਰਿਓ, ਕਥਾ ਕਹਾਣੀਆਂ ਕਰਿਓ ਪਰਮ ਪਿਤਾ ਪਰਮੇਸ਼ਵਰ ਦੀਆਂ। ਇਹ ਸਤਿਗੁਰੂ ਨੇ ਭਾਗ ਆਪਾਂ ਨੂੰ ਲਾਏ ਨੇ, ਉਦਮ ਬਖਸ਼ਿਆ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕਿ ਆਪਾਂ ਜਿੰਨੇ ਗੁਰਮੁਖ ਪਿਆਰੇ ਅੱਜ ਐਤਵਾਰ ਵਾਲੇ ਹਫ਼ਤਾਵਾਰੀ ਦੀਵਾਨ ਵਿਚ ਸਤਿਗੁਰੂ ਦੀ ਸ਼ਰਨ ਵਿਚ ਪਨਾਹ ਵਿਚ ਆਏ ਆ, ਦੋ ਚੀਜ਼ਾਂ ਲੈਣ ਗੁਰੂ ਨਾਨਕ ਦੇ ਘਰੋਂ ਆਪਾਂ ਮਕਸਦ ਲੈਣ ਤੇ ਆਏ ਆ, ਸੇਵਾ ਤੇ ਸਿਮਰਨ। ਸੇਵਾ ਕਰਨੀ ਆ, ਸਤਸੰਗਤ ਦੇ ਜੋੜੇ ਝਾੜਨੇ ਨੇ, ਝਾੜੂ ਮਾਰਨਾ ਏ, ਲੰਗਰ ਛਕਾਉਣਾ ਏ, ਲੰਗਰ ਦੇ ਬਰਤਨ ਸਾਫ਼ ਕਰਨੇ ਨੇ, ਜਲ ਵਰਤਾਉਣਾ ਏ, ਪ੍ਰਸ਼ਾਦੇ ਛਕਾਉਣੇ ਨੇ, ਇਹ ਸੇਵਾ ਏ। ਫਿਰ ਸਿਮਰਨ ਕਰਨਾ ਏ, ਸਤਿਗੁਰੂ ਗਰੀਬ ਨਵਾਜ ਦਾ ਸੰਗਤ ਵਿਚ ਬਹਿ ਕੇ ਸਤਿਗੁਰੂ ਦਾ ਹੁਕਮ ਆ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੀ ਕਰਿਆ ਕਰਾਂ ਜੀ ਮਿਲ ਸਾਧ ਸੰਗਤ ਭਜ ਕੇਵਲ ਨਾ। ਗੁਰੂ ਕਿਰਪਾ ਕਰੇ, ਇਹ ਇੰਨੀ ਵਗਦੀ ਅੱਜ ਦੀ ਤੇਜ਼ੀ ਦੀ ਅੰਧੇਰੀ ਵਿਚੋਂ, ਗਿਆਨ ਦੇ ਯੁੱਗ ਵਿਚੋਂ, ਜਿਹੜੇ ਬਚਨ ਸਾਡੇ ਸਤਿਗੁਰੂ ਨੇ ਸਾਡੇ ਕੰਨਾਂ ਵਿਚ ਪਾਏ ਨੇ ਉਹ ਸਾਨੂੰ ਭੁੱਲਣ ਨਾ। ਸੇਵਾ ਤੇ ਸਿਮਰਨ, ਬੋਲੋ ਕਿਹੜੇ ਕਿਹੜੇ, ਸੇਵਾ ਤੇ ਸਿਮਰਨ, ਇਹਨਾਂ ਦੋਵਾਂ ਕੰਧਾਂ ਦੇ ਉੱਤੇ ਸਿੱਖੀ ਜੀਵਨ ਖਲੋਤਾ ਹੈ, ਸੇਵਾ ਕਰਨੀ ਤੇ ਸਿਮਰਨ ਕਰਨਾ। ਕਈ ਐਸੀਆਂ ਮੇਰੇ ਵਰਗੀਆਂ ਰੂਹਾਂ ਨੇ ਜਿਹੜੀਆਂ ਆਪ ਨਾ ਦੇਹੇ ਚੁਰੂ ਭਰ ਪਾਣੀ, ਆਪ ਕਦੀ ਜੋੜੇ ਨਹੀਂ ਝਾੜੇ, ਆਪ ਕਦੀ ਜੀ ਨਹੀਂ ਕੀਤਾ ਗੁਰੂ ਨਾਨਕ ਦੇ ਸਿੱਖਾਂ ਦੇ ਜੋੜੇ ਝਾੜ ਨੂੰ, ਆਪ ਕਦੀ ਜੀ ਨਹੀਂ ਕੀਤਾ ਕਿਸੇ ਗੁਰਸਿੱਖ ਦੀ ਛੋਟੀ ਬਰਤਨ ਸਾਫ਼ ਕਰਨ ਨੂੰ, ਆਪ ਕਦੀ ਨਹੀਂ ਕੀਤਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਸ ਪਿਤਾ ਦੀ ਯਾਦ ਵਿਚ ਜੁੜ ਕੇ ਵਾਹਿਗੁਰੂ ਦੀ ਯਾਦ ਵਿਚ ਸਿਮਰਨ ਵਿਚ ਜੁੜਨਾ, ਆਪ ਜੁੜੇ ਨਹੀਂ। ਮਗਰ ਉਹ ਤੇਹ ਨਿੰਦੇ ਜਿਹ ਗੰਗਾ ਆਨੀ, ਛੋੜ ਕੁਚਰਚਾ ਆਣ ਨਾ ਜਾਣੇ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੇ, ਕੇਵਲ ਕੁਚਰਚਾ ਦੇ ਸ਼ਬਦ ਕਈ ਉਨ੍ਹਾਂ ਨੇ ਰਟਨ ਕੀਤੇ ਨੇ ਉਨ੍ਹਾਂ ਰੂਹਾਂ ਨੇ, ਜਿਨ੍ਹਾਂ ਨੂੰ ਕੁਚਰਚਾ ਕਰਨ ਤੋਂ ਬਿਨਾਂ ਕੁਛ ਨਹੀਂ ਆਉਂਦਾ। ਮਗਰ ਆਪਾਂ ਗੁਰੂ ਦੇ ਸਿੱਖਾਂ ਨੇ ਕਿੰਨੀ ਤੇਜ਼ ਹਨੇਰੀ ਚੱਲ ਜੇ ਜੋ

0: ਇਹ ਘੜੀਆਂ ਇਹ ਗੀਤ ਗਾ ਰਿਹਾ ਸੀ ਭਾਈ ਨੰਦ ਲਾਲ ਸਾਹਿਬ ਜਦੋਂ ਸਤਿਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਾਵਨ ਚਰਨ ਸ਼ਰਨ ਵਿਚ ਆਇਆ। ਚਿੱਟਾ ਦਸਤਾਰਾ ਸੀ, ਸੋਹਣਾ ਖੁੱਲਾ ਦਾੜਾ, ਦਾਨਿਸ਼ਮੰਦਾਂ ਵਾਲਾ ਚਿਹਰਾ, ਚਿਹਰਾ ਦਗ ਦਗ ਕਰਦਾ ਸੀ, ਵਿਸ਼ੇਵਕਾਰਾਂ ਤੋਂ ਬਚਿਆ ਹੋਇਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ ਪਨਾਹ ਦੇ ਵਿਚ ਆਇਆ ਤੇ ਮੇਰੇ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਵਿਚ ਇਹ ਗਾ ਰਿਹਾ ਸੀ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਯਾਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਬਾਰੇ ਆਇਆ। ਗਰੀਬ ਨਿਵਾਜ ਦੀ ਨਜ਼ਰੇ ਅਨੈਤ ਪਿਆ ਤੇ ਆਉਂਦੇ ਨੂੰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਪੁੱਛਿਆ, ਭਲਿਆ ਬੇਟਾ ਇੱਥੇ ਨੀ ਮੱਥਾ ਟੇਕੀ, ਉਧਰ ਮੱਥਾ ਟੇਕੀ ਦੇ, ਭਲਿਆ ਸੁੰਦਰ ਤੇਰਾ ਦੜਾ ਹੈ, ਸੂਰਤ ਤੇਰੀ ਗੁਰਮੁਖਾਂ ਵਾਲੀ, ਬੈਠਣੀ ਖਲੋਣੀ ਰਹਿਣੀ ਬਹਿਣੀ ਚੰਗੀ ਕਿਸੇ ਸੱਚੇ ਵਿਚ ਘੜੀ ਹੈ, ਇਕ ਗੱਲ ਦੱਸ ਕਿ ਤੇਰਾ ਨਾਮ ਕੀ ਹੈ, ਧਿਆਨ ਦੇਣਾ ਇਕਾਗਰਤਾ ਬਖਸ਼ਿਓ। ਤੇ ਕਹਿਣ ਲੱਗੇ ਜੀ ਮੇਰਾ ਨਾਮ ਭਾਈ ਨੰਦ ਲਾਲ ਗੋਆ ਹੈ। ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਅੱਛਾ ਆਪ ਜੀ ਦਾ ਨਾਮ ਭਾਈ ਨੰਦ ਲਾਲ ਗੋਆ ਹੈ, ਕੋਈ ਕੰਮ ਕਰਨਾ ਜਾਣਦੇ ਹੋ? ਤੇ ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ, ਮੈਂ ਜੀ ਅਰਬੀ ਫਾਰਸੀ ਉਰਦੂ ਇਹਨਾਂ ਸਾਰੀਆਂ ਭਾਸ਼ਾ ਦਾ ਬਹੁਤ ਵੱਡਾ ਵਿਦਵਾਨ ਆ, ਧਿਆਨ ਦਿਓ। ਗਰੀਬ ਨਿਵਾਜ ਪਾਤਸ਼ਾਹ ਹੱਸੇ, ਮੁਸਕਰਾਏ, ਮੇਰੇ ਸਾਹਿਬ ਕਰਮਾਂ ਵਾਲਾ ਸੀ ਭਾਈ ਨੰਦ ਲਾਲ ਸਾਹਿਬ, ਉਸੇ ਵੇਲੇ ਪਕੜ ਗਿਆ ਕਿ ਮੇਰੇ ਸਤਿਗੁਰੂ ਕਿਉਂ ਹੱਸੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਆਖਿਆ ਕਰੋ ਸਤਨਾਮ। ਕਿਉਂ ਹੱਸੇ ਨੇ? ਹੱਥ ਜੋੜੇ, ਅਧੀਨਗੀ ਕਬੂਲ ਕੀਤੀ, ਚਾਕਰਾਂ ਵਾਂਗ ਹੱਥ ਵਿਚ ਹੱਥ ਜੋੜ ਕੇ, ਗਲ ਵਿਚ ਪੱਲਾ, ਅੱਖਾਂ ਚੋਂ ਜਲ ਵਗਿਆ ਤੇ ਕਿਹਾ, ਮਹਾਰਾਜ ਮੈਂ ਗੁਸਤਾਖ ਹਾਂ, ਹਮ ਅਗਿਆਨ ਅਲਪਮਤ ਥੋਰੀ, ਤੁਮ ਆਪਣ ਬਿਰਧ ਰਖਾਵੋ, ਮਹਾਰਾਜ ਥੋੜੀ ਬੁੱਧੀ ਦਾ ਮਾਲਕ ਆ। ਮੇਰੇ ਮੂੰਹੋਂ ਕੋਈ ਉਹ ਜਿਹਾ ਸ਼ਬਦ ਨਿਕਲ ਗਿਆ, ਆਪ ਹੱਸੇ ਕਿਉਂ ਜੇ ਇਹ ਗੱਲ ਸੁਣ ਕੇ ਕਿ ਮੈਂ ਅਰਬੀ ਫਾਰਸੀ ਤੇ ਉਰਦੂ ਦਾ ਬਹੁਤ ਵੱਡਾ ਕਈ ਜ਼ਬਾਨਾਂ ਦਾ ਵਿਦਵਾਨ ਆ? ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਜੋ ਬਚਨ ਕੀਤਾ ਸੀ ਸਮਝਣ ਯੋਗ ਆ, ਕਿਤੇ ਅੱਜ ਦਾ ਵਿਦਵਾਨ ਵੀ ਇਹ ਗੱਲ ਸਮਝ ਲੈ, ਅੱਜ ਦੇ ਵਿਦਵਾਨ ਦੇ ਹਿਰਦੇ ਵਿਚ ਵੀ ਇਹ ਗੱਲ ਆ ਜਾਏ ਜਿਹੜਾ ਕਹਿੰਦਾ ਜਾਪ ਸਾਹਿਬ ਬਾਣੀ ਨਹੀਂ, ਉਹ ਭੋਲਿਆ ਤੈਨੂੰ ਕੀ ਪਤਾ ਹੈ ਜਾਪ ਸਾਹਿਬ ਦੇ ਵਿਚ ਕੀ ਲਿਖਿਆ, ਤੂੰ ਕਦੀ ਜਾਪ ਸਾਹਿਬ ਪੜਿਆ ਹੀ ਨਹੀਂ, ਤੈਨੂੰ ਕੀ ਪਤਾ ਹੈ ਜਾਪ ਸਾਹਿਬ ਵਿਚ ਕਿਹੜੀਆਂ ਉਡਾਰੀਆਂ ਮੇਰੇ ਬਾਪੂ ਨੇ ਮਾਰੀਆਂ। ਤਰਕ ਦਿੰਦਾ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਕਿਉਂ ਨਾ ਲਿਖਤਾ ਜਾਪ ਸਾਹਿਬ, ਇਹ ਵਿਸ਼ਾ ਲੰਮਾ ਹੈ, ਮੇਰਾ ਗੁਰੂ ਕਿਰਪਾ ਕਰੂਗਾ ਕੋਈ ਨਾ ਕੋਈ ਮੇਰੇ ਪੰਥ ਨੂੰ ਇਹੋ ਜਿਹਾ ਗੁਰੂ ਕਾ ਪਿਆਰਾ ਮਿਲੂਗਾ ਜਿਹੜਾ ਇਸ ਗੱਲ ਦਾ ਵੀ ਨਿਬੇੜਾ ਕਰੂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਜਾਪ ਸਾਹਿਬ ਕਿਉਂ ਨਾ ਲਿਖੇ। ਨਵਾਂ ਜਾਮਿਆਂ ਵਿਚ ਨਵਾਂ ਸਰੀਰਾਂ ਦੀ ਬਾਣੀ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਲਿਖੀ, ਇਹ ਅਕਾਲ ਪੁਰਖ ਦੀ ਜਿਹੜੀ ਬਾਣੀ, ਨਿਰਗੁਣ ਸਰੂਪ ਬਾਣੀ, ਸਰੀਰ ਤੋਂ ਰਹਿਤ ਬਾਣੀ, ਕਿਤੇ ਸਾਰੀ ਬਾਣੀ ਪੜ ਕੇ ਵੇਖੋ, ਨਮਸਤੰਗ ਅਕਾਏ, ਅਕਾਏ ਦਾ ਮਤਲਬ ਕਾਇਆਂ ਤੋਂ ਰਹਿਤ, ਜਿਹੜੀ ਕਾਇਆਂ ਤੋਂ ਰਹਿਤ ਵਾਲੀ ਬਾਣੀ ਸੀ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ, ਇਹ ਤੇ ਸਾਨੂੰ ਪਤਾ ਨੀ ਅੱਜ ਕਿਉਂ ਲਾਲਾ ਲਾਲਾ ਲਾਲਾ ਬ੍ਰਾਹਮਣ ਖਾ ਗਏ, ਬ੍ਰਾਹਮਣ ਖਾ ਗਏ, ਬ੍ਰਾਹਮਣ ਖਾ ਗਏ। ਮੈਨੂੰ ਤੇ ਪਤਾ ਲੱਗਦਾ ਜਿਹੜੇ ਬ੍ਰਾਹਮਣਾ ਬ੍ਰਾਹਮਣਾ ਬਹੁਤਾਂ ਦਾ ਰੌਲਾ ਪਾਉਂਦੇ ਇਹੋ ਹੀ ਬ੍ਰਾਹਮਣਾਂ ਦੇ ਏਜੰਟ ਨੇ, ਜਿਹੜੇ ਤੁਹਾਨੂੰ ਕਹੀ ਜਾਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਕੋਈ ਬਾਣੀ ਨਹੀਂ, ਇਹ ਕਿੱਥੇ ਜਾ ਕੇ ਤੁਹਾਨੂੰ ਖਿਲਾਰ ਦੇਣਗੇ ਜਦੋਂ ਤੁਹਾਡੇ ਅੰਮ੍ਰਿਤ ਸੰਚਾਰ ਦੇ ਵਿੱਚੋਂ ਤਿੰਨ ਬਾਣੀਆਂ ਹੀ ਘੱਟਤੀਆਂ। ਕਮਾਲ ਦੀ ਗੱਲ ਹੈ, ਜਿਹੜੇ ਇਹ ਗੱਲਾਂ ਕਹਿੰਦੇ ਗਾਤਰੇ ਉਹਨਾਂ ਨੇ ਵੀ ਗੱਲਾਂ ਵਿਚ ਪਾਏ ਨੇ, ਮਗਰ ਉਹਨਾਂ ਨੂੰ ਜਦੋਂ ਕੋਈ ਪੁੱਛਦਾ ਤੂੰ ਕਿਉਂ ਗਾਤਰਾ ਪਾਉਂਦਾ, ਮੈਂ ਤਾਂ ਵਿਖਾਵੇ ਮਾਤਰ ਪਾਇਆ ਜੀ। ਚਲੋ ਸ਼ਾਇਦ ਮੈਂ ਇਸ ਪਾਸੇ ਨਾ ਜਾਵਾਂ, ਮੇਰੇ ਸਾਹਿਬ ਨੇ ਕਿਹਾ ਕਿ ਤੂੰ ਬਹੁਤ ਵੱਡਾ ਵਿਦਵਾਨ ਹੈ, ਕਹਿੰਦਾ ਜੀ ਮੈਂ ਅਰਬੀ ਫਾਰਸੀ ਦਾ ਵਿਦਵਾਨ ਹਾਂ, ਤੇ ਮੇਰੇ ਸਾਹਿਬ ਨੇ ਜਦੋਂ ਹੱਸੇ ਤੇ ਮੇਰੇ ਸਾਹਿਬ ਕਹਿੰਦੇ ਮੈਨੂੰ ਹਾਸਾ ਇਸ ਕਰਕੇ ਆਇਆ ਹੀ ਨੰਦ ਲਾਲ, ਭਾਂਡਾ ਸੋਹਣਾ ਬੜਾ ਲੱਗਿਆ ਹੈ ਮਗਰ ਜਦੋਂ ਲਾਗੇ ਆਇਆ ਤੇ ਵਿਚੋਂ ਬੋ ਬੜੀ ਆਈ, ਵਿਚੋਂ ਕਾਹਦੀ? ਅਹੰਕਾਰ ਦੀ। ਮੈਂ ਵਿਦਵਾਨ ਹਾਂ, ਇੱਕ ਗੱਲ ਗੁਰਬਾਣੀ ਦੇ ਵਿਚ ਨੋਟ ਕਰਿਓ, ਕਿਆ ਪੜੀਏ ਕਿਆ ਗੁਣੀਏ, ਗੁਣੀਏ ਗੁਣਨਾ, ਵਿਚਾਰਵਾਨ ਵੀ ਹੋ ਜਾਣਾ, ਪੜਾਈ ਕਰ ਲੈਣੀ ਵੱਖਰੀ ਗੱਲ ਆ, ਉਹਦੀ ਵਿਚਾਰਵਾਨ ਹੋ ਜਾਣਾ ਵੱਖਰਾ ਗੱਲ ਆ, ਮਗਰ ਤੀਸਰੀ ਅਵਸਥਾ ਕਿਹਾ ਪੜੇ ਜਿਸ ਭਾਂਡੇ ਚੋਂ ਬੋ ਆਉਂਦੀ ਆ, ਤੇ ਆਪ ਹੀ ਪਹਿਲੇ ਜਾਮੇ ਚੋਂ ਕਹਿੰਦੇ ਸੋ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਇਹ ਤਾਂ ਦੁਬਾਰੇ ਧੋਏ ਹੱਛਾ। ਤੁਸੀਂ ਆਪ ਹੀ ਕਿਹਾ ਸੀ ਜੇ ਅਤ ਮਲੀਨ ਭਾਂਡਾ ਹੋਵੇ ਤੇ ਗੁਰਦੁਆਰੇ ਲੈ ਆਇਓ, ਭਾਂਡਾ ਧੁੱਪ ਜੂ। ਤੇ ਤੁਸੀਂ ਫਿਰ ਧੋ ਦਿਓ ਤੇ ਇਤਿਹਾਸ ਦੇ ਪੰਨੇ ਪੜ ਕੇ ਵੇਖੋ ਫਿਰ ਮੇਰੇ ਸਤਿਗੁਰੂ ਨੇ ਕੀ ਕਿਹਾ ਸੀ ਉਹਨੂੰ। ਅੱਜ ਵਾਲਾ ਵਿਦਵਾਨ ਕਹਿੰਦਾ ਕਦੀ ਕਹਿੰਦਾ ਜੋੜੇ ਝਾੜਨੇ ਮਿੱਟੀ ਆ, ਕਦੀ ਕਹਿੰਦਾ ਸਿਮਰਨ ਕਰਨਾ ਪਖੰਡੀ ਆ, ਕਦੀ ਕਹਿੰਦਾ ਕੁਛ ਆ, ਕਦੀ ਕਹਿੰਦਾ ਕੁਛ ਆ, ਕਦੀ ਪੁੱਛੋ ਗੁਰੂ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ ਨੂੰ, ਜਿਹਨੇ ਭਾਈ ਨੰਦ ਲਾਲ ਸਾਹਿਬ ਨੇ ਹੱਥ ਜੋੜ ਕੇ ਆਖਿਆ ਮੇਰੇ ਸਾਹਿਬਾ ਜੇ ਭਾਂਡਾ ਅੱਤ ਮਲੀਣਿਆ ਤੇ ਤੇਰੇ ਤੋਂ ਬਿਨਾਂ ਹੋਰ ਧੋਣ ਵਾਲਾ ਚੰਗਾ ਕਿਹੜਾ ਵਾ, ਧੋ ਦੇ। ਤੇ ਫਿਰ ਮੇਰੇ ਸਾਹਿਬ ਨੇ ਆਖਿਆ ਸੀ ਜਾ ਹਾਂ ਹੁਣ ਸ਼ਾਹੀ ਲਿਬਾਸ ਲਾ ਦੇ ਤੇਰੇ। ਉਦਣ ਫਿਰ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਇਤਰਾਂ ਬਾਹਾਂ ਕੀਤੀਆਂ ਸੀ ਤੇ ਆਖਿਆ ਆ ਆਨੰਦ ਲਾਲ ਹੁਣ ਮੇਰੇ ਕਲੇਜੇ ਨਾਲ ਲੱਗ ਜਾ, ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਰਿਹਾ, ਭੇਦ ਸੀ ਤੇ ਕੇਵਲ ਤੇਰੀ ਹੋਮੇ ਦਾ। ਅੱਜ ਮੇਰਾ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰੇ ਸਿੱਖ ਦੇ ਅੰਦਰੋਂ ਹੋਮੇ ਖਤਮ ਹੋ ਜੇ। ਹੋਮੇ ਹੋਮੇ ਨਾਵੇਂ ਨਾਲ ਵਿਰੋਧ ਹੈ। ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਨਹੀਂ ਕਰਦਾ ਕੀ ਉਹਨੂੰ ਸਿੱਖ ਸਮਝਦੇ ਹੋ? ਕਿਉਂ ਜੀ? ਜਿਹੜਾ ਬੰਦਾ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦਾ, ਜਿਹੜਾ ਬੰਦਾ ਗੁਰੂ ਦੇ ਕਹਿ ਦੇ ਉੱਤੇ ਪ੍ਰਭ ਕੇ ਸਿਮਰਨ ਗਰਭ ਨਾ ਵਸੇ, ਪ੍ਰਭ ਕੇ ਸਿਮਰਨ ਦੁਖ ਜਮ ਨਸੇ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਦੇ ਸਿਮਰਨ ਦੇ ਉੱਤੇ ਹੀ ਵਿਸ਼ਵਾਸ ਨਹੀਂ ਕਰਦਾ ਕੀ ਉਹ ਸਿੱਖਿਆ? ਗੁਰੂ ਦੇ ਸਿੱਖੋ ਇਹਦੇ ਘਰ ਤੇ ਆਣ ਕੇ ਡਿੱਗ ਕੇ ਇਹ ਕਹਿਣਾ ਹੈ ਮੇਰੇ ਸਤਿਗੁਰੂ ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਹੇ ਗਰੀਬ ਨਿਵਾਜ ਹਮ ਅਗਿਆਨ ਅਲਪਮਤ ਥੋਰੀ, ਹੇ ਮੇਰੇ ਸਤਿਗੁਰੂ ਅਸੀਂ ਅਗਿਆਨੀ ਥੋੜੀ ਮਤ ਦੇ ਜੀਵਿਆ, ਸਾਡੇ ਤੇ ਕਿਰਪਾ ਕਰ ਸਾਨੂੰ ਸਮਤ ਬਖਸ਼ੇ। ਇਸ ਘਰ ਦੇ ਫੈਸਲੇ ਸੁਣੀ ਦੇ ਨੇ, ਇਸ ਘਰ ਦੇ ਫੈਸਲੇ ਥੋਪੀ ਦੇ ਨਹੀਂ, ਇਸ ਘਰ ਦੇ ਨਾਲ ਜੁੜੀਦਾ ਏ। ਇਸ ਘਰ ਤੇ ਆਣ ਕੇ ਆਖੀਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਮਗਰ ਅੱਜ ਜਿਹੜਾ ਦੋ ਕਿਤਾਬਾਂ ਪੜ੍ਹ ਲੈਂਦਾ ਕਹਿੰਦਾ ਨਹੀਂ ਮੇਰੀ ਮਤ ਜ਼ਿਆਦਾ ਹੈ। ਗੁਰੂ ਘਰ ਵਿੱਚ ਵਿਦਵਾਨ ਪੈਦਾ ਹੋਣ, ਭਾਈ ਗੁਰਦਾਸ ਜੀ ਵਰਗੇ ਵਿਦਵਾਨ ਪੈਦਾ ਹੋਏ ਨੇ, ਭਾਈ ਵੀਰ ਸਿੰਘ ਸਾਹਿਬ ਵਰਗੇ ਵਿਦਵਾਨ ਪੈਦਾ ਹੋਏ ਨੇ, ਹੋਰ ਕਈ ਗੁਰਮੁਖ ਪਿਆਰੀਆਂ ਰੂਹਾਂ ਇਸ ਘਰ ਵਿੱਚ ਵਿਦਵਾਨ ਪੈਦਾ ਹੋਈਆਂ, ਮਗਰ ਗੁਰਮੁਖ ਪਿਆਰਿਓ ਉਹ ਵਿਦਵਤਾ ਗੁਰੂ ਤੋਂ ਉੱਚੀ ਨਹੀਂ, ਆਪਣੇ ਆਪ ਨੂੰ ਨੀਵਾਂ ਕਰਕੇ ਰੱਖਣਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਭਾਈ ਨੰਦ ਲਾਲ ਕੋਲੋਂ ਜੂਠੇ ਬਰਤਨ ਸਾਫ ਕਰਵਾਏ। ਇਤਿਹਾਸ ਦੇ ਪੰਨਿਆਂ ਵਿੱਚ ਆਉਂਦਾ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਆਪ ਸਿੱਖਾਂ ਦੇ ਜੋੜੇ ਸਾਫ ਕਰਦੇ ਰਹੇ। ਆਓ ਆਪਾਂ ਵੀ ਉਸ ਰਸਤੇ ਨੂੰ ਅਡਾਪਟ ਕਰੀਏ, ਆਪਾਂ ਵੀ ਉਸ ਰਸਤੇ ਤੇ ਗੁਰਸਿੱਖ ਮੀਤ ਗੁਰੂ ਦੀ ਚਾਲ ਉੱਤੇ ਚੱਲੀਏ। ਅੱਜ ਸਾਡੇ ਕੋਲੋਂ ਗੁਰੂ ਦੀ ਚਾਲ, ਆ ਕੁਰਸੀਆਂ ਤੇ ਬਹਿ ਕੇ ਲੰਗਰ ਖਾਣਾ ਸੀ ਨਾ ਜਿਹੜਾ, ਆਪਾਂ ਗੁਰੂ ਦੀ ਚਾਲ ਤੋਂ ਭਟਕ ਗਏ। ਜੇ ਗੁਰੂ ਦੀ ਚਾਲ, ਹਰ ਚਾਲ ਗੁਰੂ ਦੀ ਉੱਤੇ ਚੱਲੀਏ, ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਇਹ ਕਥਾ ਨਿਰਾਲੀ ਜਿਹੜੀ ਆ ਗੁਰੂ ਦੇ ਕਹੇ ਹੋਏ ਬਚਨ, ਮੇਰੇ ਸਤਿਗੁਰੂ ਕਿਰਪਾ ਕਰੇ ਸਿੱਖ ਨੂੰ ਕਮਾਉਣੇ ਆ ਜਾਣ। ਅੱਜ ਮਨ ਵਿੱਚ ਸੋਚ ਰਿਹਾ ਸਾਂ, ਇੱਕ ਵਾਰ ਆਖੋ ਸਤਨਾਮ ਸ੍ਰੀ। 1978 ਤੋਂ ਬਾਅਦ ਗੁਰੂ ਦੇ ਸਿੱਖੋ ਗੁਰੂ ਨਾਨਕ ਦੇ ਘਰ ਦੇ ਟੁੱਕੜ ਖਾਨਾ ਵਾ ਦਰਦ ਤੇ ਆਉਂਦਾ ਹੀ ਆ। 1978 ਤੋਂ ਬਾਅਦ ਇਸ ਕੌਮ ਦੇ ਪੈਰ ਨਹੀਂ ਲੱਗ ਰਹੇ, ਨਿਤ ਕੋਈ ਨਾ ਕੋਈ ਢਹਿੰਦੀ ਕਲਾ ਦੀ ਖਬਰ ਸੁਣਦੇ। 1978 ਤੋਂ ਬਾਅਦ ਕੋਈ ਵੀ ਇਹੋ ਜਿਹਾ ਦਿਨ ਨਹੀਂ ਆਇਆ ਜਿੱਦਣ ਮੇਰੀ ਕੌਮ ਨੇ ਕੋਈ ਚੜ੍ਹਦੀ ਕਲਾ ਦੀ ਗੱਲ ਕੀਤੀ ਹੋਵੇ ਕਿ ਕੌਮ ਇਕੱਠੀ ਹੋ ਗਈ ਆ, ਇਸ ਕੌਮ ਨੂੰ ਸਤਿਗੁਰੂ ਗਰੀਬ ਨਿਵਾਜ ਨੇ ਆਹ ਕਰ ਦਿੱਤਾ ਹੈ, ਇਹਨਾਂ ਇਕੱਠੇ ਬਹਿ ਕੇ ਆਹ ਗੁਰਮਤਾ ਕਰ ਲਿਆ। ਆ ਥੋੜੀ ਠੰਡ ਕੱਲ ਪਈ ਆ, ਜਿਹੜਾ ਨਰਿੰਦਰ ਗਰੇਵਾਲ ਦੇ ਬਰਖਿਲਾਫ 10,000 ਪ੍ਰਾਣੀ ਇਕਦਮ ਖੜਾ ਹੋ ਗਿਆ। ਮੇਰਾ ਸਤਿਗੁਰੂ ਕਿਰਪਾ ਕਰੇ ਮੇਰੀ ਕੌਮ ਸਚੇਤ ਹੋਵੇ, ਜਿੱਥੇ ਵੇਖੇ ਕਿ ਗੁਰੂ ਪੰਥ ਤੋਂ ਉਲਟ ਕੋਈ ਜਾ ਰਿਹਾ ਹੈ, ਸਿੱਖ ਸਿੱਖ ਦੇ ਮੁੜ ਉਦੋਂ ਇਹ ਨਾ ਸੋਚੇ ਕਿ ਮੈਂ ਇਸ ਧੜੇ ਦਾ ਵਾਂ। ਪਹਿਲੀ ਗੱਲ ਤੇ ਧੜਾ ਸਿੱਖੀ ਵਿੱਚ ਹੈ ਹੀ ਨਹੀਂ, ਆਖੋ ਸਤਨਾਮ ਸ੍ਰੀ। ਧੜੇ ਦਾ ਕੰਮ ਸਿੱਖੀ ਵਿੱਚ ਹੈ ਹੀ ਨਹੀਂ, ਜਿੱਥੇ ਵੈਰ ਤੇ ਵਿਰੋਧ ਆ ਉੱਥੇ ਗੁਰੂ ਨਾਨਕ ਦਾ ਘਰ ਹੀ ਨਹੀਂ। ਗੁਰੂ ਨਾਨਕ ਦਾ ਘਰ ਯਾਰ ਰੋਜ਼ ਕਿਹਾ ਜਾਂਦਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਤੇ ਉੱਥੇ ਚਾਰ ਡੰਡੀਆਂ ਹੋਣ ਤੇ ਚਾਰ ਵੀ ਆਪਸ ਦੇ ਵਿੱਚ ਤਿੜਕੀਆਂ ਹੋਣ, ਚੌਵਾਂ ਦੀ ਮਤ ਨਾ ਮਿਲਦੀ ਹੋਵੇ, ਚੌਵਾਂ ਦੀ ਮਤ ਇੱਕ ਗੱਲ ਤੇ ਨਾ ਖਲੋਂਦੀ ਹੋਵੇ। ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜਾ ਬੇਸ ਬਣਨਾ ਹੈ, ਇਹ ਜਿਹੜਾ ਮੁੱਢ ਤੁਹਾਡਾ ਤੇ ਮੇਰਾ ਬਣਨਾ ਹੈ, ਗੁਰੂ ਦੇ ਪਿਆਰਿਓ ਸੇਵਾ ਤੇ ਸਿਮਰਨ ਨਾਲ ਬਣਨਾ ਹੈ। ਤੇ ਆਓ ਮੇਰਾ ਸਤਿਗੁਰੂ ਕਿਰਪਾ ਕਰੇ, ਮਨ ਵਿੱਚ ਕਿਤੇ ਸ਼ੰਕਾ ਨਾ ਲਿਆਉਣਾ, ਪ੍ਰਭੂ ਦਾ ਸਿਮਰਨ ਕਰਨਾ ਪਖੰਡ ਨਹੀਂ, ਸਾਰੀ ਸਾਰੀ ਰਾਤ ਬਹਿ ਕੇ ਕੀਰਤਨ ਕਰਨਾ ਜਗਰਾਤਾ ਨਹੀਂ, ਸਾਰੀ ਸਾਰੀ ਰਾਤ ਬਹਿ ਕੇ ਸਤਿਗੁਰੂ ਗਰੀਬ ਨਿਵਾਜ ਦੇ ਚਰਨਾਂ ਨਾਲ ਜੁੜ ਕੇ ਉਹਦੀ ਉਸਤਤ ਵਿੱਚ ਜਾਗਣਾ, ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਚੰਗਾ ਹੈ, ਸਾਰੀ ਸਾਰੀ ਰਾਤ ਮੇਰੇ ਸਤਿਗੁਰੂ ਦੀ ਯਾਦ ਵਿੱਚ ਜੁੜ ਕੇ ਕੋਈ ਚੌਂਕੜਾ ਮਾਰ ਕੇ ਸਿਮਰਨ ਕਰੇ। ਤੇ ਆਓ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਸੁਰਤ ਜੋੜੋ, ਸ਼ਬਦ ਸਿਧਾਂਤ ਵਿਚ ਆਣ ਕੇ ਨੱਕ ਦੀ ਕਰੂੰਬਲੀ ਤੇ ਸੁਰਤ ਟਿਕਾ ਕੇ ਸਤਿਗੁਰੂ ਦੇ ਚਰਨਾਂ ਵਿਚ ਜੁੜੀਏ, ਆਪਾਂ ਵਾਹਿਗੁਰੂ ਗੁਰਸਿਮਰਨ ਦੇ ਵਿਚੋਂ ਆਨੰਦ ਲਈਏ। ਗੁਰਮੁਖ ਪਿਆਰਿਓ, ਭਗਤ ਭੀਖਣ ਇਕ ਐਸਾ ਬਚਨ ਕਹਿੰਦਾ, ਕਹਿੰਦੇ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਯਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ। ਅੱਗੇ ਪੜ ਕੇ ਵੇਖੋ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਇਹ ਗੂੰਗੇ ਦੀ ਮਠਿਆਈ ਆ, ਇਹਦੇ ਬਾਰੇ ਕੌਣ ਦੱਸ ਸਕਦਾ ਵਾ ਕਿ ਜਿੰਨਾ ਚਾਖਿਆ, ਜਿੰਨੀ ਚਾਖਿਆ ਬੋਲੋ, ਜਿੰਨੀ ਤਿੰਨੀ ਸਾਧ ਆਇਆ, ਤਿੰਨੀ ਮੇਰੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਚਖਿਆ ਉਹ ਪਿਆਰਿਓ, ਜਿਨ੍ਹਾਂ ਕਦੀ ਅੰਮ੍ਰਿਤ ਵੇਲਾ ਸੰਭਾਲਿਆ ਹੀ ਨਹੀਂ, ਜਿਨ੍ਹਾਂ ਕਦੀ ਕੇਸੀ ਇਸ਼ਨਾਨ ਕੀਤਾ ਹੀ ਨਹੀਂ ਅੰਮ੍ਰਿਤ ਵੇਲੇ ਉੱਠ ਕੇ, ਉਹ ਬੰਦੇ ਉੱਠ ਕੇ ਆਖਣ ਕੇਸੀ ਇਸ਼ਨਾਨ ਕਰਨ ਦੀ ਕੋਈ ਜ਼ਰੂਰਤ ਨਹੀਂ, ਉਹ ਬੰਦੇ ਆਖਣ ਅੰਮ੍ਰਿਤ ਵੇਲੇ ਉੱਠਣ ਦੀ ਕੋਈ ਜ਼ਰੂਰਤ ਨਹੀਂ। ਆਓ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਚਰਨਾਂ ਨਾਲ ਜੁੜ ਕੇ ਸਿਮਰਨ ਕਰਕੇ ਵੇਖ ਲੋ, ਹੁਣੇ ਹੀ ਪਤਾ ਲੱਗ ਜੂ ਆਨੰਦ ਕਿਤਨਾ ਵਰਦਾ ਹੈ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ
1: ਸਵਾਹ ਬਣਾਓ। ਸਤਿਗੁਰੂ ਕਿਰਪਾ ਕਰੇ, ਸਾਹਿਬ ਦੇ ਬਚਨ ਮੰਨੋ, ਸਾਸ ਸਾਸ ਸਿਮਰੋ, ਫਿਰ ਬੋਲੋ ਸਾਸ ਸਾਸ ਸਿਮਰੋ, ਮਨ ਅੰਤਰ ਕੀ ਉਤਰੇ ਚਿੰਦ, ਸਤਿਗੁਰੂ ਦਾ ਸਿਮਰਨ ਕਰੋ। ਕਿੰਨੇ ਕ ਬਚਨ ਗੁਰਬਾਣੀ ਦੇ ਵਿੱਚੋਂ, ਇਹ ਮਨ ਹਰ ਜੀ ਧਿਆਏ ਤੂੰ, ਇਕ ਮਨ ਇਕ ਚਿੱਤ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪੱਛੋ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਉਹ ਕੀ ਆ ਫਿਰ ਜੇ ਸਿਮਰਨ ਪਖਾਂਡਿਆ, ਇਹ ਕੀ ਹੈ, ਇਹ ਕੀ ਇਸ਼ਾਰਾ ਹੈ ਗੁਰੂ ਅਰਜਨ ਦੇਵ ਸਾਹਿਬ ਦਾ, ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਏ ਮਟਾਵੋ। ਮੇਰਾ ਸਤਿਗੁਰੂ ਕਿਰਪਾ ਕਰੇ, ਆਪਾਂ ਲੜੀਵਾਰ ਕਥਾ ਦੇ ਵਿਚ ਜੁੜੀਏ। ਬਾਬਾ ਫਰੀਦ ਜੀ ਜੀਵਨ ਦੀਆਂ ਜਾਚਾਂ ਦੱਸਣਗੇ। ਕੱਲ ਵੀ ਆਪ ਜੀ ਨੂੰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਅਗੰਮੀ ਬਾਣੀ ਨੇ ਇਹ ਬਚਨ ਕਿਹਾ ਸੀ, ਜਾਂ ਲੱਭ ਤਾਂ ਨਿਹੋ ਕਿਹਾ, ਬੋਲੋ ਜਾਂ ਲੱਭ, ਜੇ ਲੱਭਿਆ ਤੇ ਪਿਆਰ ਨਹੀਂ, ਜੇ ਪਿਆਰ ਆ ਤੇ ਫਿਰ ਲੱਭ ਨਹੀਂ, ਦੋਵਾਂ ਗੱਲਾਂ ਦਾ ਧਿਆਨ ਵੇਖ ਰਹੇ ਹੋ, ਜੇ ਲੱਭਿਆ ਤੇ ਪਿਆਰ ਨਹੀਂ, ਜੇ ਪਿਆਰ ਆ ਤੇ ਫਿਰ ਪਿਆਰ ਕਰਨ ਵਾਲਾ ਤੇ ਕਹਿੰਦਾ ਏ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਜਿਹੜਾ ਪਿਆਰ ਕਰਨ ਵਾਲਾ ਹੈ ਉਹ ਸਭ ਕੁਝ ਆਪਣਾ ਗੁਰੂ ਦੇ ਅੱਗੇ ਨਿਸ਼ਾਵਰ ਕਰ ਦਿੰਦਾ ਹੈ। ਲੱਭਿਆ ਤੇ ਪਿਆਰ ਨਹੀਂ, ਪਿਆਰ ਆ ਤੇ ਲੱਭ ਨਹੀਂ, ਜਾਂ ਲੱਭ ਤਾਂ ਨਿਹੋ ਕਿਹਾ, ਲੱਭ ਤਾਂ ਕੂੜਾ ਨਿਹੋ, ਕਿੱਚਰ ਝੱਤ ਲੰਘਾਈਏ ਛੱਪਰ ਟੁੱਟੇ ਮੇਹ। ਇਹ ਬਚਨ ਆਪ ਜੀ ਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੁਣ ਲਿਆ ਸੀ। ਅਗਲਾ ਬਚਨ ਸਰਵਣ ਕਰੋ ਜੀ।
2: ਸਤਨਾਮ ਸ੍ਰੀ ਵਾਹਿਗੁਰੂ ਜੀ। ਫਰੀਦਾ ਜੰਗਲ ਜੰਗਲ

0: ਪਰਿਦਾ ਇੰਨੀ ਨੇਕੀ ਜੰਗੀ ਥਲ ਦੂਗਰ ਭਵੇ ਓਮ ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥੀ ਓਮ।
1: ਇਹ ਗੱਲ ਆਖਰੀ ਸਲੋਕ ਆਪ ਜੀ ਨੇ ਸਰਵਣ ਕੀਤਾ ਸੀ। ਬਾਬਾ ਫਰੀਦ ਜੀ ਦੇ ਇਹ ਵਿਚਾਰ ਸਨ, ਇਹ ਬਖਸ਼ਿਸ਼ ਭਰਿਆ ਗਿਆਨ ਸੀ ਕਿ ਇਹ ਸਰੀਰ ਜਿਹੜਾ ਇਹਨੇ ਇਕ ਦਿਨ ਕਮਜ਼ੋਰ ਬੁੱਢਿਆ ਹੋ ਜਾਣਾ ਹੈ। ਇਹ ਸਰੀਰ ਜੱਜਰੀ ਹੈ, ਇਸ ਨੂੰ ਜਰ ਪਹੁੰਚੇ ਆਏ, ਇਹਨੇ ਇਕ ਦਿਨ ਬਜੁਰਗ ਹੋ ਜਾਣਾ ਹੈ। ਬਾਲਕ ਤੇ ਬਿਰਧ ਪਿਆ, ਬੋਲੋ ਬਾਲਕ ਤੇ। ਆ ਤੁਸੀਂ ਮੇਰੇ ਵੀਰ 35-35, 40-40, 50-50 ਸਾਲ ਦੇ ਜਿਹੜੇ ਬੈਠੇ ਹੋ, ਬਚਪਨ ਵੇਖਿਆ, ਜਵਾਨੀ ਵੇਖੀ, ਹੁਣ ਵਡੇਪੇ ਵਿਚ ਆ ਗਏ, ਵੇਖਦਿਆਂ ਵੇਖਦਿਆਂ ਇਹ ਸਭ ਕੁਝ ਹੋ ਗਿਆ। ਬਾਬਾ ਫਰੀਦ ਜੀ ਵੀ ਇਸ ਤਰ੍ਹਾਂ ਦੇ ਪਾਵਨ ਬਚਨ ਕਰਦੇ ਨੇ, ਕਹਿੰਦੇ ਨੇ ਪਿਤਾ ਜੀ, ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਨਾ, ਇਕ ਦਿਨ ਤੇ ਇੰਨਾ ਬਲਵਾਨ ਸੀ ਕਿ ਇੰਨੀ ਨਿੱਕੀ ਜੰਗੀਏ, ਨਿੱਕੇ ਨਿੱਕੇ ਕਦਮਾਂ ਦੇ ਨਾਲ ਥਲ ਡੂੰਗਰ ਭਵਿਓਮ ਸਾਰੀ ਧਰਤੀ ਤੇ ਬੜੇ ਪਹਾੜਾਂ ਨੂੰ ਫਿਰ ਆਉਂਦਾ ਸਾਂ, ਮਗਰ ਅੱਜ ਇਹ ਸੌ ਵਾਰ ਫਟਕਾਰ ਕਹੀਏ ਕਿਸੇ ਨੂੰ ਤੇ ਇਕ ਧ੍ਰਿਗ ਬਣਦੀ, ਆਖੋ ਸਤਨਾਮ ਸ੍ਰੀ, ਫਿਰ ਇਕ ਵਾਰ ਆਖੋ ਸਤਨਾਮ ਸ੍ਰੀ ਤੇ ਤੁਸੀਂ ਸਰਵਣ ਕਰੋ। ਜੇ 100 ਵਾਰ ਫਟਕਾਰ ਕਿਆਂ ਇਕ ਧ੍ਰਿਗ ਬਣਦੀ, ਤੇ ਜਿੱਥੇ ਮੇਰੇ ਸਾਹਿਬ ਕਹਿੰਦੇ ਨੇ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ, ਇਕ ਥਾਂ ਤੇ ਮੇਰੇ ਕਹਿੰਦੇ ਧ੍ਰਿਗ ਧ੍ਰਿਗ ਖਾਇਆ, ਆ 2 ਵਾਰ ਗਿਣ ਗਏ ਜੇ ਮੇਰੇ ਸਾਹਿਬ, ਤੇ ਹੁਣ ਤੁਸੀਂ ਸੋਚ ਲਓ ਕਿ ਮੇਰੇ ਸਾਹਿਬ ਕਹਿੰਦੇ ਨੇ ਉਸ ਖਾਣਾ ਖਾਧੇ ਨੂੰ 200 ਵਾਰ ਫਟਕਾਰ, 200 ਵਾਰ ਫਿਟੇ ਮੂੰਹ ਉਸ ਰੋਟੀ ਖਾਧੀ ਨੂੰ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਰਾਤ ਨੂੰ ਬਿਸਤਰੇ ਦੇ ਉੱਤੇ ਸਰਾਣਾ ਲੈ ਕੇ ਰਾਤ ਨੂੰ ਸੌ ਗਿਆ, ਸੋਲਾ ਨਾ ਪੜਿਆ, ਅੰਮ੍ਰਿਤ ਵੇਲਾ ਨਾ ਸਵੇਰੇ ਉੱਠ ਕੇ ਸੰਭਾਲਿਆ, ਇਸ ਸੌਣ ਨੂੰ ਵੀ 200 ਵਾਰ ਫਿਟਕਾਰ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ 200 ਵਾਰ ਫਟਕਾਰ, ਇਹ 5,000 ਦੇ ਪਾਏ ਸੂਟਾਂ ਨੂੰ, ਜਿਹੜੇ ਸੂਟ ਪਾ ਕੇ ਕਦੀ ਸੂਟ ਦੇਣ ਵਾਲੇ ਨੂੰ ਯਾਦ ਨਾ ਕੀਤਾ, ਆਖੋ ਸਤਨਾਮ ਸ੍ਰੀ। ਮੇਰੇ ਸਾਹਿਬ ਜੀ ਇੱਥੇ ਧ੍ਰਿਗ ਸ਼ਬਦ ਬਾਬਾ ਫਰੀਦ ਜੀ ਨੇ ਵਰਤਿਆ, ਕਹਿੰਦੇ ਧ੍ਰਿਗ ਤਿੰਨਾਂ ਕਾ ਜੀਵਿਆ, ਉਹਨਾਂ ਦਾ ਜੀਵਨ ਤਰਕਾਂਤ ਆ, ਉਹਨਾਂ ਦੇ ਜੀਵਨ ਨੂੰ ਧ੍ਰਿਗ ਆ ਫਟਕਾਰ ਆ, ਕਿੰਨਾ ਦੇ ਨੂੰ ਜਿੰਨਾ ਵਡਾਣੀ ਆਸ, ਵਡਾਣੀ ਹੁੰਦਾ ਪਰਾਈ ਆਸ ਉੱਤੇ ਬਹਿਣਾ, ਕਿਸੇ ਦੀ ਆਸ ਉੱਤੇ ਜੀਵਨ ਬਤੀਤ ਕਰਨਾ। ਅੱਜ ਤੇ ਮੇਰੇ ਪੰਥ ਕੋਲੋਂ ਆਪਣਾ ਆਪ ਸਾਹਮਣਾ ਔਖਾ ਹੀ ਹੋ ਗਿਆ, ਕਦੀ ਕੋਈ ਮੇਰੇ ਵਰਗਾ ਗੋਲ ਪੱਗ ਵਾਲਾ ਆ ਗਿਆ, ਉਹਨੂੰ ਆਖਿਆ ਬਾਬਾ ਜੀ ਪੈਟਰੋਲ ਪੰਪ ਲਾਉਣਾ ਹੈ, ਬਚਨ ਛੱਡੋ, ਤੇ ਉਹ ਵੀ ਮੇਰੇ ਵਰਗੇ ਠੱਗ ਫਿਰ ਬਚਨ ਛੱਡਦੇ ਨੇ, ਉਹ ਵੀ ਨੀ ਕਹਿੰਦੇ ਕਿ ਗੁਰਮੁਖਾ ਮਨ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਬੋਲੋ ਮਨ ਕੀ ਬਿਰਥਾ ਹੋਏ, ਜੇ ਉਹ ਤੇਰੇ ਮਨ ਦੀ ਬਿਰਥਾ ਵਾ, ਜੋ ਤੇਰੇ ਮਨ ਦੀ ਭਾਵਨਾ ਆਪਣੇ ਗੁਰੂ ਨੂੰ ਕਹੋ, ਉਹ ਪੂਰੀ ਕਰੂਗਾ। ਮੈਂ ਇੱਕ ਬਚਨ ਕਰਦਾ ਹੁੰਦਾ, ਤੁਸੀਂ ਧਿਆਨ ਦਿਓ, ਇਕਾਗਰਤਾ ਥੋੜੀ ਜੀ ਬਖਸ਼ਿਓ, ਜਦੋਂ ਤੁਸੀਂ ਕਿਸੇ ਕੋਲੋਂ ਅਰਦਾਸ ਕਰਾਉਂਦੇ ਹੋ, ਇੱਕ ਵਾਰ ਆਖੋ ਸਤਨਾਮ ਸ੍ਰੀ। ਜਦੋਂ ਅਰਦਾਸ ਕਰਾਉਣ ਲੱਗੇ ਸੋ ਤੇ ਤੁਸੀਂ ਖਲੋਤੇ ਸੋ ਤੇ ਸਾਹਮਣੇ ਗੁਰੂ ਸੀ, ਕਿੰਨੇ ਜਾਣੇ ਸੋ ਤੁਸੀਂ ਤੇ ਗੁਰੂ, ਕਿੰਨੇ ਹੋ ਗਏ? 2 ਹੋ ਗਏ ਨਾ, ਬੋਲੋ ਡਰੋ ਨਾ, ਕਿੰਨੇ ਹੋ ਗਏ? 2 ਹੋ ਗਏ। ਇੱਕ ਬਾਬਾ ਲੱਭ ਲਿਆਂਦਾ ਤੁਸੀਂ ਗੋਲ ਪੱਗ ਵਾਲਾ ਮੇਰੇ ਵਰਗਾ, ਉਹਨੂੰ ਆਖਿਆ ਬਾਬਾ ਜੀ ਮੇਰੀ ਅਰਦਾਸ ਕਰੋ, ਉਹ ਵਿੱਚ ਖਲੋ ਗਿਆ, ਹੁਣ ਕਿੰਨੇ ਹੋ ਗਏ? 3 ਹੋ ਗਏ। ਤੁਸੀਂ ਪਛਾਹ ਅੱਗੇ ਖਲੋਗੇ ਅਰਦਾਸ ਵਾਲੇ ਕਿ ਪਿੱਛੇ? ਤੇ ਫਿਰ ਪਛਾਹ ਹੋਏ ਨਾ ਗੁਰੂ ਤੋਂ, ਅੱਗੇ ਅੱਗੇ ਤੋਂ ਦੂਰੀ ਵਧੀ ਨਾ। ਫਿਰ ਇਸ ਬਾਬੇ ਦੀ ਅਰਦਾਸ ਨਾ ਪੂਰੀ ਹੋਈ, ਫਿਰ ਤੀਸਰਾ ਹੋਰ ਬਾਬਾ ਲੱਭਾ, ਉਹਨੂੰ ਆਖਿਆ ਜੀ ਇੱਕ ਨੇ ਤੇ ਅਰਦਾਸ ਨਹੀਂ ਪੂਰੀ ਕੀਤੀ, ਤੁਸੀਂ ਕਰੋ। ਫਿਰ ਕਿੰਨੇ ਹੋ ਗਏ? 4 ਹੋ ਗਏ। ਤੁਸੀਂ ਕਿੰਨੇ ਗਾਂਹ ਹੋਏ ਕਿ ਪਛਾਹ ਹੋਏ? ਹੋਸ ਬਾਬੇ ਤੋਂ ਤੇ ਫਿਰ ਵੀ ਪਿੱਛੇ ਰਹਿਣਾ ਤੁਸੀਂ ਜਿਹਦੇ ਕੋਲੋਂ ਅਰਦਾਸ ਕਰਾਈ। ਇਸ ਤਰ੍ਹਾਂ ਹੀ ਆਪਾਂ ਅਰਦਾਸੀਏ ਵਿੱਚ ਪਾ ਪਾ ਕੇ ਆਪਣੇ ਗੁਰੂ ਤੋਂ ਦੂਰ ਹੋ ਗਏ। ਜਿੰਨੇ ਕੋਲ ਹੋ ਗਏ ਆਪਣੀ ਅਰਦਾਸ ਆਪ ਕਰੋ, ਮੇਰਾ ਸਤਿਗੁਰੂ ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਾਇਆ ਜਾਏ। ਤੇ ਮਹਾਂਪੁਰਸ਼ਾਂ ਨੂੰ ਤੇ ਕਿਹਾ ਸੀ ਅਰਦਾਸ ਕਰਨੀ ਕਿਨੂੰ ਆਉਂਦੀ ਆ, ਜਿਹਨੇ ਕਹਿੰਦੇ ਅਰਦਾਸ ਉਹਦੀ ਮੰਨੀ ਜਾਂਦੀ ਜਿਹਨੂੰ ਅਰਦਾਸ ਆਉਂਦੀ ਨਾ ਹੋਵੇ, ਜਿਹਨੂੰ ਅਰਦਾਸ, ਜਿਹੜਾ ਅਰਦਾਸ ਕਰਨ ਦਾ ਬਹੁਤ ਆਦੀ ਆ ਉਹਦੇ ਕੋਲ ਤੇ ਸ਼ਬਦਾਂ ਦੇ ਜਾਲ ਤੋਂ ਬਿਨਾਂ ਕੱਖ ਵੀ ਨਹੀਂ। ਅਰਦਾਸ ਸ਼ਬਦਾਂ ਦਾ ਜਾਲ ਨਹੀਂ, ਅਰਦਾਸ ਤੇ ਤੁਸੀਂ ਗੁਰੂ ਅੱਗੇ ਖਲੋਤੇ ਹੋ ਤੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਜਲ ਵਗ ਰਿਹਾ ਹੋਵੇ, ਤੁਹਾਡੀ ਜੀਭਾ ਨਾ ਬੋਲ ਰਹੀ ਹੋਵੇ, ਤੁਹਾਡੀ ਭਾਵਨਾ ਗੁਰੂ ਦੇ ਅੱਗੇ ਬੋਲ ਰਹੀ ਹੋਵੇ, ਜੀਭਾ ਗੱਲਾਂ ਨਾ ਬਹੁਤੀਆਂ ਕਰੇ। ਇਹ ਕੀ ਕਹਿ ਰਿਹਾ ਜੀ ਮੈਂ ਪਾਪੀ ਬਣਾ ਵਾਂ, ਤੁਸੀਂ ਬਖਸ਼ਣ ਵਾਲੇ ਹੋ, ਇਹ ਤੁਸੀਂ ਦੱਸ ਕੇ ਉਹਨੂੰ ਦੱਸਣਾ ਹੈ ਕਿ ਤੁਸੀਂ ਪਾਪੀ ਬਣੇ ਹੋ? ਇਹ ਅਸੀਂ ਦੱਸਣਾ ਵਾ ਕਿ ਅਸੀਂ ਗੁਨਾਹ ਗੁਨਾਹ ਬਣੇ ਆ? ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਣਨ ਵਾਲਾ ਸਾਰੀ ਗੱਲ ਜਾਣਦਾ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਇੱਥੇ ਕਹਿੰਦੇ ਨੇ ਜਿਨ੍ਹਾਂ ਦਾ ਜੀਵਨ ਕਿਸੇ ਦੇ ਆਸਰੇ ਦੇ ਉੱਤੇ ਖਲੋਤਾ ਹੈ ਧ੍ਰਿਗ ਤਿੰਨਾਂ ਕਾ ਜੀਵਿਆ ਜਿਨ੍ਹਾਂ ਵਡਾਣੀ ਆਸ ਧ੍ਰਿਗ ਅੰਤਨ ਤੇ ਜੀਵਨ ਉਹਨਾਂ ਦਾ ਜਿਹੜੇ ਕਿਸੇ ਦੇ ਆਸਰੇ ਦੇ ਉੱਤੇ ਜੀਵਨ ਬਤੀਤ ਕਰਦੇ ਨੇ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਆਸਾ ਜੀ ਦੀ ਵਾਰ ਦੇ ਵਿੱਚ ਤੇ ਇੱਕ ਇੰਨਾ ਸੁੰਦਰ ਫੈਸਲਾ ਕਰ ਗਏ ਨੇ ਆਪਣ ਹੱਥੀ ਆਪਣ ਬੋਲੋ ਜਰਾ ਗੱਜ ਕੇ ਆਪਣ ਹੱਥੀ ਆਪਣ ਤੇ ਕਦੋਂ ਸਵਾਰ ਹੋ ਗਏ ਕਦੋਂ ਬਾਬਿਆਂ ਕੋਲੋਂ ਅਰਦਾਸਾਂ ਕਰਾਉਣੀਆਂ ਬੰਦ ਕਰੋਗੇ ਕਦੋਂ ਬਾਬਿਆਂ ਦੀਆਂ ਫੋਟੋ ਲਾਉਣੀਆਂ ਘਰ ਬੰਦ ਕਰੋਗੇ ਕਦੋਂ ਪੂਜਾ ਕਰਨੀ ਬੰਦ ਕਰੋਗੇ ਇਹਨਾਂ ਸਾਧਾਂ ਦੀ ਆਪਣੀ ਅਰਦਾਸ ਆਪ ਗੁਰੂ ਦੇ ਅੱਗੇ ਕਰੋ ਉਹ ਸੁਣਦਾ ਏ ਭੋਲੇ ਤੋਂ ਭੋਲੇ ਦੀ ਵੀ ਸੁਣਦਾ ਏ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਕੈਦ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਉਹ ਤੇ ਭੋਲਿਆਂ ਦਾ ਯਾਰ ਆ ਉਹ ਤੇ ਬਹੁਤੀਆਂ ਗੱਲਾਂ ਕਰਨ ਵਾਲਿਆਂ ਨੂੰ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਗੱਲਾਂ ਵਾਲਿਆਂ ਨੂੰ ਤੇ ਮਿਲਦਾ ਹੀ ਨਹੀਂ ਇਸ ਕਰਕੇ ਮੇਰੇ ਸਾਹਿਬ ਦਾ ਇਹ ਬਚਨ ਚੇਤੇ ਰੱਖੋ ਬਾਬਾ ਫਰੀਦ ਜੀ ਕਹਿੰਦੇ ਨੇ ਜਿਤਨਾ ਵੱਡੀ ਰਾਤ ਦੇ ਵਿੱਚ ਪਾਸੇ ਤੁਖ ਜਾਂਦੇ ਨੇ ਇਤਨਾ ਬਗਾਨਿਆਂ ਦੇ ਬੂਹਿਆਂ ਉੱਤੇ ਬੈਠਿਆਂ ਅੱਕ ਜਾਈਦਾ ਮਿਲਦਾ ਕੱਖ ਨਹੀਂ ਜੇ ਕੁਝ ਪਾਉਣਾ ਤੇ ਆਪ ਆਓ ਗੁਰੂ ਦੀ ਸ਼ਰਨ ਵਿੱਚ ਜੇ ਕੁਝ ਪਾਉਣਾ ਤੇ ਆਪ ਗੁਰੂ ਦੀ ਸ਼ਰਨ ਵਿੱਚ ਆਣ ਕੇ ਮੇਰੇ ਸਤਿਗੁਰੂ ਨੂੰ ਡਾਇਰੈਕਟ ਆਖੋ ਪਿਤਾ ਹਉ ਜਾਨੋ ਨਾਹੀ ਤੇਰੀ ਕਮਨ ਗਾਤਾ ਕਿਤੇ ਇੱਥੇ ਆਣ ਕੇ ਆਖੋ ਰਮਈਆ ਹਉ ਬਾਰਕ ਤੇਰਾ ਆਖੋ ਰਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ ਕਿਤੇ ਇੱਕ ਵਾਰ ਡਿਡਕਲੀਆਂ ਲੈ ਕੇ ਆਖੋ ਜੈਸਾ ਬਾਲਕ ਭਾਏ ਸਭਾਈ ਲੱਖ ਅਪਰਾਧ ਕਮਾਵੇ ਕਰੇ ਉਪਦੇਸ਼ ਚਿੜਕੇ ਬਹੁ ਪਾਤੀ ਬਹੁੜ ਪਿਤਾ ਗੜ ਪਿਛਲੇ ਅਵਗੁਣ ਬਖਸ਼ ਲੈ ਪ੍ਰਭ ਆਗੇ ਸੋਤੇ ਅਪਰਾਧ ਕਰਤ ਹੈ ਜੇ ਤੇ ਜਨਨੀ ਚੀਤ ਨ ਰੱਖ ਸਤੇ ਤੇ ਹਮ ਤੁਮ ਬੀਚ ਭਇਓ ਨਹੀਂ ਕੋਈ ਤੁਮੇ ਸੁਕੰਤ ਨਾਰ ਹਮ ਸੋਈ ਬੜਾ ਸੁੰਦਰ ਬਚਨ ਹੈ ਇੱਕ ਵਾਰ ਆਖੋ ਸਤਨਾਮ ਸ੍ਰੀ ਇਹ ਬਚਨ ਬੜਾ ਪਿਆਰਾ ਲੱਗਦਾ ਹੈ ਇਹ ਬਚਨ ਬੜਾ ਖਾ ਜਾਂਦਾ ਹੈ ਜੀਵਨ ਨੂੰ ਇਹ ਬਚਨ ਵਿੱਚ ਮੇਰੇ ਸਾਹਿਬ ਕਹਿੰਦੇ ਨੇ ਤੂੰ ਮੇਰਾ ਪਤੀ ਤੇ ਮੈਂ ਤੇਰੀ ਪਤਨੀ ਤੁਮੇ ਸੁਕੰਤ ਹਮ ਤੁਮ ਬੀਚ ਭਇਓ ਨਹੀਂ ਕੋਈ ਬੋਲੋ ਹਮ ਤੁਮ ਬੀਚ ਫਿਰ ਕਿੱਥੋਂ ਆ ਕਿਤਨਾ ਕੱਢੋਗੇ ਬਾਬੇ ਕਿਤਨਾ ਕੱਢੋਗੇ ਪੰਡਿਤ ਨੂੰ ਵਿੱਚੋਂ ਕਿਤਨਾ ਕੱਢੋਗੇ ਸੈਯਦ ਬੁਖਾਰੀ ਨੂੰ ਵਿੱਚੋਂ ਕਿਤਨਾ ਕੱਢੋਗੇ ਪੁੱਛਾਂ ਵਾਲਿਆਂ ਨੂੰ ਵਿੱਚੋਂ ਕਿਤਨਾ ਕੱਢੋਗੇ ਧਾਗਿਆਂ ਵਾਲਿਆਂ ਨੂੰ ਵਿੱਚੋਂ ਉੱਥੇ ਤੇ ਬਾਪੂ ਜੀ ਬਾਬਾ ਕਬੀਰ ਜੀ ਕਹਿੰਦੇ ਹੇ ਮੇਰੇ ਨਿਰੰਕਾਰ ਤੇਰੇ ਤੇ ਮੇਰੇ ਵਿੱਚ ਤੀਸਰਾ ਕੋਈ ਨਹੀਂ ਹਮ ਤੁਮ ਬੀਚ ਭਇਓ ਨਹੀਂ ਕੋਈ ਤੁਮੇ ਸੋ ਕੰਤ ਨਾਰ ਹਮ ਸੋਈ ਹੇ ਮੇਰੇ ਸਾਹਿਬਾ ਤੂੰ ਮੇਰਾ ਪਤੀ ਤੇ ਮੈਂ ਤੇਰੀ ਪਤਨੀ ਤੇ ਹੁਣ ਤੀਸਰਾ ਤੇ ਹੈ ਕੋਈ ਨਹੀਂ ਇਸ ਕਰਕੇ ਕਿਸੇ ਦੀ ਆਸ ਉੱਤੇ ਨਾ ਜੀਓ ਆਪ ਆਪਣੇ ਪਤੀ ਪਰਮੇਸ਼ਵਰ ਅੱਗੇ ਬੇਨਤੀ ਕਰੋ ਉਹ ਸਦਾ ਸੁਣਦਾ ਵਾ ਉਹ ਗੱਲ ਨਾਲ ਲਾਉਂਦਾ ਏ ਉਹ ਪਿਆਰ ਕਰਦਾ ਵਾ ਉਹ ਭੁੱਲਿਆ ਆਪ ਸਮਝਾਏ ਸੀ ਜੇ ਇਹ ਵੀ ਮਨ ਵਿੱਚ ਆ ਜਾਏ ਕਿ ਮੈਂ ਭੁੱਲਿਆ ਬੜਾ ਵਾ ਤੇ ਆ ਬਚਨ ਆਸਾ ਦਿੰਦਾ ਏ ਆਸਰਾ ਦਿੰਦਾ ਵਾ ਕਿ ਭੁੱਲਿਆ ਆਪ ਸਮਝਾਏ ਸੀ ਬੋਲੋ ਭੁੱਲਿਆ ਫਿਰ ਇੱਕ ਵਾਰ ਵਿਸ਼ਵਾਸ ਵਿੱਚ ਆਖੋ ਭੁੱਲਿਆ ਜੇ ਅਸੀਂ ਭੁੱਲ ਵੀ ਜਾਈਏ ਤੇ ਸਮਝਾ ਲੈਂਦਾ ਏ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ ਨਾ ਕਿਸੇ ਦੇ ਆਸਰੇ ਉੱਤੇ ਜੀਵਨ ਬਤੀਤ ਕਰੋ ਬਾਬਾ ਜੀ ਕਹਿੰਦੇ ਜਿਸ ਤਰ੍ਹਾਂ ਰਾਤ ਵੱਡੀਆਂ ਦੇ ਵਿੱਚ ਪਾਸੇ ਧੁਖ ਜਾਂਦੇ ਨੇ ਤੇ ਥੱਕ ਜੀਦਾ ਸੁੱਤਿਆਂ ਇਸ ਤਰ੍ਹਾਂ ਕਿਸੇ ਦੇ ਬੂਹੇ ਅੱਗੇ ਬੈਠਿਆਂ ਜੀਵਨ ਆਕੇਵੇਂ ਨਾਲ ਭਰ ਜਾਂਦਾ ਏ ਪ੍ਰਾਪਤੀ ਕੋਈ ਨਹੀਂ ਹੁੰਦੀ ਹਾਂਜੀ
0: ਫਜ਼ੀਤਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ
1: ਇੱਕ ਵਾਰ ਆਪਣੇ ਪਰਿਵਾਰ ਦੇ ਭੱਲੇ ਲਈ ਤੇ ਪੰਥ ਦੇ ਭੱਲੇ ਲਈ ਇਸ ਗੁਰੂ ਘਰ ਦੀ ਚੜ੍ਹਦੀ ਕਲਾ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਿਆਰ ਕਰਨ ਵਾਲੀਆਂ ਰੂਹਾਂ ਰੋਮ ਰੋਮ ਚੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਫਰੀਦ ਜੀ ਪਹਿਲੇ ਸ਼ਬਦ ਵਿੱਚ ਵੀ ਜੀਵਨ ਦੀ ਜਾਂਚ ਦੱਸਦੇ ਕਹਿੰਦੇ ਨੇ ਵੇਖੋ ਕਿਸੇ ਦੇ ਬੂਹੇ ਅੱਗੇ ਵਿਕੇ ਜੀਵਨ ਬਤੀਤ ਨਾ ਕਰਿਓ ਬਾਬਾ ਜੀ ਅੱਗੇ ਜਾ ਕੇ ਤੇ ਇਸ ਤਰ੍ਹਾਂ ਦਾ ਵੀ ਇੱਕ ਬਚਨ ਕਹਿੰਦੇ ਨੇ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਲੈ ਗੁਰੂ ਅਰਜਨ ਦੇਵ ਸਾਹਿਬ ਨੂੰ ਪੁੱਛੋ ਜੇ ਤੂੰ ਤੁੱਠਾ ਕਿਰਪਾ ਨਦਾਨ ਅੱਗੇ ਪੜੋ ਨਾ ਦੂਜਾ ਬਸ ਦੂਜਾ ਭਾਉ ਹੀ ਪਵਾੜਾ ਏ ਜਿਹਦੇ ਅੰਦਰ ਦੂਜਾ ਭਾਉ ਆ ਗਿਆ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ ਅੱਗੇ ਜਾ ਕੇ ਕਹਿੰਦੇ ਜੇ ਇੱਕ ਹੋਏ ਤਾਂ ਉਗਵੇ, ਜੇ ਇੱਕ ਦੇ ਨਾਲ ਕੋਈ ਜੀਵ ਆਤਮਾ ਜੁੜੀ ਆ ਉਹਦੀ ਕੀਤੀ ਬੰਦਗੀ ਫਲਦੀ, ਉਹਦੀ ਕੀਤੀ ਸੇਵਾ ਫਲਦੀ, ਤੇ ਜੇ ਦੂਸਰੇ ਦੇ ਥਾਂ ਕਿਤੇ ਜੁੜ ਕੇ ਕਰ ਰਹੀ ਆ ਤੇ ਕਹਿੰਦੇ ਅੱਬ ਕਿਉਂ ਉਗਵੇ। ਮੈਂ ਤੇ ਬਚਨ ਕਰ ਰਿਹਾ ਸਾਂ ਗੁਰਸਿੱਖਾਂ ਨੂੰ, ਕਹਿੰਦੇ ਜੀ ਛੋਲਿਆਂ ਦੀ ਦਾਲ ਬਣਾਈ ਤੇ ਮੈਨੂੰ ਪਤਾ ਸਾਨੂੰ ਪਤਾ ਲੱਗਾ ਸੀ ਕਿ ਤੁਸੀਂ ਵਾਈ ਚੀਜ਼ ਖਾਂਦੇ ਨਹੀਂ, ਤੇ ਮੈਂ ਕਿਹਾ ਮੇਰੇ ਗੁਰਮੁਖੋ ਭਰਾਓ ਛੋਲਿਆਂ ਦੀ ਵਾਲ ਬੜੀ, ਦੋਲਿਆਂ ਦੀ ਦਾਲ ਬੜੀ ਵਾਈ ਹੁੰਦੀ ਜੇ। ਆਖਣ ਲੱਗੇ ਜੀ ਨਹੀਂ ਜੀ ਛੋਲੇ ਤੇ ਗਰਮ ਹੁੰਦੇ ਨੇ, ਤੇ ਦਾਸ ਨੇ ਬੇਨਤੀ ਕੀਤੀ ਹਾਂ ਜਦੋਂ ਛੋਲਿਆਂ ਦਾ ਦਾਣਾ ਸਾਬਤ ਹੁੰਦਾ ਹੈ ਛੋਲਿਆਂ ਦੀ ਸਬਜ਼ੀ ਗਰਮ ਤੇ ਛੋਲਿਆਂ ਦੀ ਦਾਲ ਜਿਹੜੀ ਅੱਤ ਵਾਈ ਕਿਉਂ, ਧਿਆਨ ਦਿਓ ਕਿਉਂ, ਦੋ ਹੋ ਗਈ, ਕੀ ਹੋ ਗਈ, ਦੁਫਾੜ ਹੋ ਗਈ ਨਾ, ਦੁਫਾੜ ਹੋ ਗਈ। ਛੋਲਿਆਂ ਦਾ ਇੱਕ ਦਾਣਾ ਪੈਲੀ ਚ ਸੁੱਟੋ ਉੱਗਦਾ ਹੈ, ਮਗਰ ਬੋਰੀ ਭਰ ਕੇ ਇੱਕ ਪੈਲੀ ਵਿੱਚ ਦਾਲ ਦੀ ਬੀਜ ਦਿਓ, ਦਾਲ ਤੇ ਉੱਗਣੀ ਨਹੀਂ ਕਿਉਂਕਿ ਦੋ ਹੋ ਗਈ, ਕੀ ਹੋ ਗਈ, ਦੋ ਹੋ ਗਈ ਨਾ, ਦੋ ਫਾੜ ਚੀਜ਼ ਤੇ ਕੋਈ ਵੀ ਨਹੀਂ ਉੱਗਦੀ। ਇਸੇ ਤਰ੍ਹਾਂ ਜਿਹੜਾ ਇੱਕ ਪਰਮੇਸ਼ਵਰ ਨੂੰ ਭੁੱਲ ਕੇ ਕਿਸੇ ਹੋਰ ਦੇਵੀ ਦੇਵਤੇ ਪੀਰ ਪਕੰਬਰ ਦੀ ਆਸ ਰੱਖਦਾ ਵਾ ਉਹਦੀ ਬੰਦਗੀ ਕਦੀ ਉੱਗਦੀ ਨਹੀਂ, ਉਹਦਾ ਫਲ ਕਦੀ ਲੱਗਦਾ ਹੀ ਨਹੀਂ। ਤੇ ਇੱਥੇ ਆਪ ਜੀ ਸਰਵਣ ਕਰ ਲਿਓ। ਬਾਬਾ ਜੀ ਅਗਲੇ ਬਚਨ ਦੇ ਵਿੱਚ ਕਹਿੰਦੇ ਨੇ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਇਹ ਵੀ ਜੀਵਨ ਦੀ ਜਾਚ ਆ। ਬਾਬਾ ਜੀ ਕਹਿੰਦੇ ਜੇ ਮੇਰੇ ਪੱਲੇ ਚਾਰ ਦਮੜੀਆਂ ਕਿਤੇ ਹੋਣ, ਮੇਰੇ ਕੋਲ ਕੋਈ ਵਸਤੂ ਹੋਵੇ ਤੇ ਮੇਰੇ ਘਰ ਕੋਈ ਮਿੱਤਰ ਆ ਜਾਵੇ ਤੇ ਉਹ ਆਖੇ ਸੱਜਣਾ ਮੇਰੀ ਇੱਜ਼ਤ ਤਾਂ ਬਚਦੀ ਆ ਜੇ ਤੂੰ ਅੱਜ 100 ਰੁਪਈਆ ਮੇਰੀ ਮਦਦ ਕਰੇ। ਤੇ ਧਿਆਨ ਦਿਓ ਜੀਵਨ ਦੀ ਜਾਚ ਜੇ, ਅੱਜ ਸੱਜਣਾ ਕੋਲ ਸੱਜਣ ਪਾਸਾ ਵੱਟ ਜਾਂਦੇ। ਵੈਸੇ ਹੁਣ ਹਾਲਾਤ ਵੀ ਇਸ ਤਰ੍ਹਾਂ ਦੇ ਬਣ ਗਏ ਕਿ ਜਿਹੜਾ ਲੈ ਜਾਂਦਾ ਉਹ ਦਿੰਦਾ ਹੀ ਨਹੀਂ, ਮੁੱਕਰ ਜਾਂਦਾ। ਮਗਰ ਐਸਾ ਨਹੀਂ, ਤੁਸੀਂ ਉਸ ਵਿਸ਼ੇ ਤੇ ਆਓ ਜਿਸ ਵਿਸ਼ੇ ਤੇ ਬਾਬਾ ਜੀ ਬੋਲ ਰਹੇ। ਕਹਿੰਦੇ ਜਦੋਂ ਮੇਰੀ ਜੇਬ ਚ 5 ਰੁਪਈਏ ਹੋਣ ਤੇ ਮੈਨੂੰ ਪਤਾ ਵਾ ਇਸ 5 ਵਿੱਚੋਂ ਮੈਂ 2 ਇਹਨੂੰ ਦੇਣਾ ਤੇ ਇਹਦੇ ਭੁੱਖੇ ਬੱਚੇ ਅੱਜ ਰੋਟੀ ਖਾ ਸਕਦੇ ਨੇ। ਮਗਰ ਜੇ ਮੈਂ ਉਹਨਾਂ 2 ਰੁਪਈਆਂ ਨੂੰ ਲਕਾ ਲਾਂ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਆਏ ਮਿੱਤਰਾਂ ਦੇ ਕੋਲੋਂ ਮੈਂ ਆਪਣੇ ਕੋਲ ਚੀਜ਼ ਲਕਾ ਕੇ ਰੱਖ ਲਵਾਂ ਤੇ ਉਦੋਂ ਤੇ ਮੈਂ ਲਕਾ ਲੈਣਾ ਹੱਠ ਵਿੱਚ ਆਇਆ, ਮਗਰ ਮਗਰੋਂ ਮੇਰੇ ਸਰੀਰ ਦੀ ਕੀ ਹਾਲਤ ਹੁੰਦੀ। ਸਰਵਣ ਕਰੋ ਜੀ।
0: ਹੇੜਾ ਜਲੈ ਮੰਜੀਠ ਜਿਉ ਉੱਪਰ ਅੰਗਾਰਾ,
1: ਹੇੜੇ ਦਾ ਮਤਲਬ ਸਰੀਰ। ਕਹਿੰਦੇ ਫਿਰ ਮੇਰਾ ਸਰੀਰ ਇਤਨਾ ਜਲਦਾ ਵਾ ਜਿਤਨਾ ਅੰਗਾਰਾਂ ਦੇ ਉੱਤੇ ਪਈ ਕੋਈ ਚੀਜ਼ ਜਲਦੀ, ਪਛਤਾਵੇ ਦੀ ਅੱਗ ਮੈਨੂੰ ਸਾੜਦੀ ਆ। ਹੈ ਮੇਰੀ ਇਹ ਜਿੰਦੜੀਏ, 3 ਰੁਪਈਏ ਤੂੰ ਰੱਖ ਲੈਣੀ ਹੋ, 2 ਰੁਪਈਏ ਕਿਸੇ ਨੂੰ ਦੇ ਦੇਣੀ ਹੋ, ਉਹਦੇ ਬੱਚੇ ਵੀ ਰੋਟੀ ਖਾ ਲੈਂਦੇ, ਮਗਰੋਂ ਪਛਤਾਵਾ। ਮਗਰ ਇਹ ਪਛਤਾਵਾ ਵੀ ਗੁਰਮੁਖਾਂ ਨੂੰ ਲੱਗਦਾ ਹੈ, ਇਹ ਪਛਤਾਵਾ ਵੀ ਕਰਮਾਂ ਵਾਲੀਆਂ ਰੂਹਾਂ ਨੂੰ ਲੱਗਦਾ ਹੈ, ਹਰ ਇੱਕ ਨੂੰ ਨਹੀਂ ਲੱਗਦਾ। ਹਰ ਇੱਕ ਬੰਦਾ ਤੇ ਸੰਚਿਤ ਸੰਚਿਤ ਥੈਲੀ ਕਿੰਨੀ, ਪੈਸਾ ਇਕੱਠਾ ਕਰ ਕਰਕੇ ਥੈਲੀਆਂ ਜੋੜੀ ਜਾਂਦਾ ਹੈ। ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ, ਸੂਮੇ ਧਨ ਰਾਖਣ ਕੋ ਦੀਆ ਮੁਗਧ ਕਹੇ ਧਨ। ਮੇਰਾ ਸੂਮ ਨੂੰ ਦਿੱਤਾ ਸੀ ਪੈਸਾ, ਮਗਰ ਉਹ ਸੂਮ ਦੀ ਨਿਸ਼ਾਨੀ ਇਹ ਆ ਕਿ ਇੱਕ ਇੱਕ ਪੈਸਾ ਕਰਕੇ ਜੋੜ ਕੇ ਕਹਿੰਦਾ ਮੇਰਾ ਮੇਰਾ ਮੇਰਾ ਕਰਦਾ ਮਰ ਜਾਂਦਾ ਵਾ, ਤੇ ਉਹ ਫਿਰ ਮਿੱਟੀ ਚ ਦੱਬਿਆ ਕਿਤੇ ਰਹਿ ਜਾਂਦਾ, ਬੈਂਕਾਂ ਚ ਪਿਆ ਰਹਿ ਜਾਂਦਾ ਵਾ। ਕਈ ਤੇ ਇਹੋ ਜਿਹੇ ਧੀਆਂ ਪੁੱਤਾਂ ਨੂੰ ਵੀ ਦੱਸਦੇ ਕਿ ਮੇਰਾ 10,00,000 ਰੁਪਈਆ ਬੈਂਕ ਵਿਚ ਪਿਆ ਵਾ, ਕਾਪੀ ਵੀ ਪਤਾ ਨੀ ਕਿੱਥੇ ਰੱਖੀ ਹੁੰਦੀ ਆ, ਉਹ ਬੈਂਕਾਂ ਜੋਗਾ ਰਹਿ ਜਾਂਦਾ। ਇੱਥੇ ਬਾਬਾ ਜੀ ਬਚਨ ਕਰਦੇ ਸਰਵਣ ਕਰਿਓ, ਕਹਿੰਦੇ ਜੇ ਮੈਂ ਹੁੰਦਾ ਵਾਰਿਆ, ਜੇ ਮੇਰੇ ਕੋਲ ਹੋਵੇ ਕੋਈ ਚੀਜ਼ ਤੇ ਮੈਂ ਉਹਨੂੰ ਲਕਾ ਲਾਂ, ਆਪਣੇ ਮਿੱਤਰਾਂ ਅਭਿਆਗਤਾਂ ਕੋਈ ਗੁਰਸਿੱਖ ਮਾਈ ਭਾਈ ਆ ਜਾਵੇ, ਕੋਈ ਗੁਰਦੁਆਰੇ ਦੀ ਗੁਰਾਈ ਲੈਣ ਲਾ ਜਾਵੇ, ਆਖੋ ਸਤਨਾਮ ਸ੍ਰੀ, ਕੋਈ ਗੁਰਦੁਆਰੇ ਲਈ ਆ ਜਾਂਦਾ ਗੁਰਮੁਖਾ ਪਿਆਰਿਆ ਗੁਰਦੁਆਰੇ ਆ ਚੀਜ਼ ਬਣਨੀ, ਤੇ ਮੇਰੇ ਕੋਲ ਪੈਸੇ ਹੈਗੇ। ਮਗਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਜਨਮ ਸਾਖੀ ਵਿੱਚ ਵਚਨ ਕੀਤਾ ਵਾ, ਦਮੜਾ ਤਿਸੀਕਾ, ਬੋਲੋ ਦਮੜਾ ਜੋ ਖਰਚੇ ਅਰ ਖਾਏ, ਦੇਵੇ ਦਲਾਏ ਰਜ਼ਾਵੇ ਖੁਦਾਏ, ਹੋਤਾ ਨਾ ਰੱਖੇ ਅਕੇਲਾ ਨਾ ਖਾਏ, ਤਹਿਕੀਕ ਦੇ ਨਦਾਨੀ ਵਹੀ ਪਿਸਤ ਜਾਏ। ਪੈਸਾ ਉਹਦਾ ਹੀ ਆ, ਜੇ ਤੁਸੀਂ 10 ਰੁਪਈਏ ਕਮਾਏ ਨੇ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਉਹਦਾ ਦਸਵੰਧ ਕੱਢੋ। ਤੁਹਾਡੇ ਵਿੱਚੋਂ ਕਿੰਨੇ ਕੁ ਮੇਰੇ ਭੈਣ ਭਰਾ ਬੈਠੇ ਆਪਣੇ ਅੰਦਰ, ਮੇਰੀਆਂ ਬੱਚੀਆਂ ਤੇ ਮੇਰੇ ਵੀਰ ਗੁਰਸਿੱਖ ਆਪਣੇ ਅੰਦਰ ਝਾਤੀ ਮਾਰਿਓ ਜਰਾ, ਜਿੰਨੇ ਤੁਸੀਂ ਬੈਠੇ ਹੋ ਆਪਾਂ ਆਪਣੀ ਕਮਾਈ ਦਾ ਦਸਵੰਧ ਕੱਢਦੇ ਹਾਂ। ਕਦੀ ਦਸਵੰਧ ਕੱਢਿਆ ਘਾਟਾ ਨਹੀਂ ਜੇ ਪੈਂਦਾ, ਗੁਰੂ ਦੇ ਨਿਮਿਤ ਦਿੱਤੇ ਦੇਣ ਵਾਲੇ ਨੂੰ ਕਦੀ ਘਾਟਾ ਪਿਆ ਹੀ ਨਹੀਂ। ਜੇ ਤੁਸੀਂ 10 ਰੁਪਈਏ ਕਮਾਉਂਦੇ ਹੋ ਤੇ 1 ਰੁਪਈਆ ਆਪਣੇ ਗੁਰੂ ਦੇ ਨਿਮਿਤ ਜ਼ਰੂਰ ਰੱਖੋ, ਜੇ 100 ਰੁਪਈਆ ਕਮਾਉਂਦੇ ਹੋ ਤੇ 10 ਰੁਪਈਏ ਗੁਰੂ ਲਈ ਜ਼ਰੂਰ ਕੱਢੋ, ਜੇ 1,000 ਰੁਪਈਆ ਗੁਰੂ ਨੇ ਇਨਕਮ ਦਿੱਤੀ ਆ ਤੇ ਫਿਰ 100 ਰੁਪਈਆ 1,000 ਦੇ ਵਿੱਚੋਂ 100 ਰੁਪਈਆ ਜ਼ਰੂਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਲਈ ਕੱਢੋ। ਫਿਰ ਪਤਾ ਲੱਗੇ ਕਿ ਗੁਰੂ ਦੇ ਦਿੱਤੇ ਦਸਵੰਧ ਦੇ ਨਾਲ ਘਰ ਵਿੱਚ ਸ਼ਾਂਤੀ ਕਿੰਨੀ ਆਉਂਦੀ, ਘਰ ਵਿੱਚ ਸੁੱਖ ਕਿੰਨੇ ਆਉਂਦੇ। ਤੇ ਮੇਰਾ ਵਿਸ਼ਾ ਲੰਮਾ ਨਾ ਹੋਵੇ। ਮੇਰੇ ਸਾਹਿਬ ਜੀ ਕਹਿੰਦੇ ਜਦੋਂ ਮੇਰੇ ਕੋਲ ਹੁੰਦੀ ਆ ਤੇ ਆਪਾਂ ਕਈ ਵਾਰ ਲਕਾ ਲੈਂਦੇ ਜੀ, ਘਰ ਹੀ ਕੁਝ ਨਹੀਂ ਦਈਏ ਕੀ। ਮਰ ਮੇਰੇ ਸਾਹਿਬ ਜੀ ਕਹਿੰਦੇ ਨੇ, ਬਾਬਾ ਫਰੀਦ ਜੀ ਕਹਿੰਦੇ, ਮੈਨੂੰ ਬੜਾ ਦੁੱਖ ਹੁੰਦਾ, ਇਤਰਾਂ ਮੇਰਾ ਸਰੀਰ ਫਿਰ ਤਪਦਾ ਵਾ ਜਿਤਰਾ ਕੋਈ ਅੰਗਾਰਾਂ ਉੱਤੇ ਪਈ ਚੀਜ਼ ਤਪਦੀ ਆ ਜਦੋਂ ਮੇਰੇ ਕੋਲੋਂ ਕੋਈ ਸਾਧੂ ਘਰੋਂ ਭੁੱਖਾ ਚਲਿਆ ਜਾਂਦਾ ਹੈ। ਕੋਈ ਆਇਆ ਰੋਟੀ ਖਾਣ ਤੇ ਉਹ ਮੇਰੇ ਘਰੋਂ ਮੁੜ ਗਿਆ। ਮੈਂ ਤੇ ਬਚਨ ਕਰਦਾ ਹੁੰਦਾ ਮਹਾਂਪੁਰਸ਼ਾਂ ਦਾ, ਗੁਰਮੁਖ ਪਿਆਰਿਆਂ ਦਾ। ਸੰਤ ਬਾਬਾ ਕਰਤਾਰ ਸਿੰਘ ਸਾਹਿਬ ਸੁਲਤਾਨਪੁਰ ਲੋਧੀ ਵਾਲੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਸੇਵਾ ਕਰਾਈ ਪਟਨਾ ਸਾਹਿਬ ਦੀ। ਉਹਨਾਂ ਦਾ ਬਚਨ ਮੈਨੂੰ ਇੱਕ ਗੁਰਸਿੱਖ ਨੇ ਦੱਸਿਆ, ਕਹਿੰਦੇ ਜਦੋਂ ਸੰਗਤ ਵਿੱਚ ਬਹਿੰਦੇ ਸੀ ਨਾ ਆਖੋ ਸਤਨਾਮ ਸ੍ਰੀ ਤੇ ਇੱਕ ਗੱਲ ਦਿਲ ਕਰਾਉਂਦੇ ਸੀ, ਗੁਰਸਿੱਖੋ ਤੁਹਾਡੇ ਘਰ ਕੋਈ ਦੁਸ਼ਮਣ ਵੀ ਆਵੇ ਨਾ, ਦੁਸ਼ਮਣ ਵੀ ਧਿਆਨ ਦਿਓ, ਕਿਤੇ ਦੁਸ਼ਮਣ ਵੀ ਭੁੱਲ ਕੇ ਆ ਜੇ ਤੇ ਉਹਨੂੰ ਵੀ ਆਖਿਓ ਆ ਬੈਠ ਚਾਹ ਪੀ ਲਾ ਜਾਂ ਰੋਟੀ ਖਾ ਲਾ। ਜੇ ਉਹ ਆਖੇ ਮੈਂ ਰੋਟੀ ਪਾਣੀ ਨਹੀਂ ਖਾਣਾ, ਰੋਟੀ ਚਾਹ ਨਹੀਂ ਪੀਣੀ, ਤੇ ਫਿਰ ਬਦੋ ਬਦੀ ਭਾਵੇਂ ਉਹਦੇ ਪੈਰੀ ਪੈ ਕੇ ਹੀ ਇੱਕ ਪਾਣੀ ਦਾ ਗਲਾਸ ਉਹਨੂੰ ਜ਼ਰੂਰ ਪਿਆਇਓ। ਜਿੱਦਣ ਤੁਹਾਡੇ ਘਰੋਂ ਦੁਸ਼ਮਣ ਪਾਣੀ ਪੀ ਗਿਆ ਉਹ ਦੁਸ਼ਮਣ ਦੁਸ਼ਮਣ ਨਹੀਂ ਰਹੂ। ਜੇ ਮਿਟਾਉਣਾ ਚਾਹੁੰਦੇ ਹੋ ਤੇ ਜੇ ਘਰ ਆਏ ਨੂੰ ਤੁਸੀਂ ਪਾਣੀ ਨਹੀਂ ਪੁੱਛਦੇ ਤੇ ਗੁਰਮੁਖ ਪਿਆਰਿਓ ਇਹ ਗੁਰੂ ਦਾ ਸਿਧਾਂਤ ਨਹੀਂ, ਇਹ ਗੁਰੂ ਦੇ ਸਿੱਖ ਦਾ ਤੇ ਘਰ ਆ। ਗੁਰੂ ਦੇ ਸਿੱਖ ਦਾ ਘਰ ਬਾਬਾ ਬੁੱਲਾ ਸ਼ਾਹ ਕੀ ਕਹਿੰਦਾ ਹੈ, ਉਹ ਕਹਿੰਦਾ ਮੈਂ ਤੇ ਸੁਣਿਆ ਸੀ ਕਿ ਕੇਵਲ ਹਰਿਮੰਦਰ ਸਾਹਿਬ ਹੀ ਗੁਰੂ ਰਾਮਦਾਸ ਦਾ ਘਰ ਆ, ਮੈਂ ਤੇ ਸਾਰਾ ਪੰਜਾਬ ਫਿਰ ਕੇ ਵੇਖਿਆ ਵਾ, ਇੱਕ ਇੱਕ ਸਿੱਖ ਦਾ ਘਰ ਗੁਰੂ ਰਾਮਦਾਸ ਦਾ ਘਰ ਆ। ਕਿਉਂਕਿ ਹਰ ਸਿੱਖ ਜਿਹਦੇ ਮੈਂ ਘਰ ਗਿਆ ਉਹਨੇ ਹੱਥ ਜੋੜ ਕੇ ਆਖਿਆ ਬੈਠ ਲੰਗਰ ਛਕ। ਪੰਜਾਬ ਚ ਹੁਣ ਵੀ ਜਾਓ ਤੁਸੀਂ, ਇੱਥੇ ਵੀ ਵੇਖਿਆ ਕਈ ਗੁਰਸਿੱਖ ਪਿਆਰੇ ਨੇ, ਕਈਆਂ ਦੇ ਘਰਾਂ ਚ ਪੰਜਾਬ ਜਾਓ ਕਿਤੇ ਜਾਓ ਗੁਰੂ ਕੇ ਸਿੱਖਾਂ ਦੇ ਘਰ ਦੇ ਵਿੱਚ ਆਖਣਗੇ ਲੱਸੀ ਪੀ ਲਓ, ਨਾ ਵੀ ਜਾਣਦੇ ਹੋਣਗੇ ਤੇ ਅੰਦਰੋਂ ਦੁੱਧ ਦਾ ਗੜਵਾ ਗਰਮ ਲਿਆ ਕੇ ਕਹਿਣਗੇ ਦੁੱਧ ਪੀ ਕੇ ਜਾਇਓ। ਬੁੱਲੇ ਸ਼ਾਹ ਵਰਗਾ ਇੱਕ ਸੂਫੀ ਫਕੀਰ ਕਹਿੰਦਾ ਏ, ਸੈਯਦ ਫਕੀਰ ਕਹਿੰਦਾ ਏ ਕਿ ਨਹੀਂ ਮੈਂ ਤੇ ਸਮਝਦਾ ਸਾਂ ਕੇਵਲ ਗੁਰੂ ਰਾਮਦਾਸ ਦਾ ਘਰ ਅੰਮ੍ਰਿਤਸਰ ਸਾਹਿਬ ਹੀ ਆ, ਮੈਂ ਤੇ ਪੰਜਾਬ ਦੇ ਜਿਹੜੇ ਘਰ ਵਿੱਚ ਗਿਆ ਉਹ ਗੁਰੂ ਰਾਮਦਾਸ ਦਾ ਘਰ ਹੀ ਲੱਗਿਆ। ਤੇ ਇੱਥੇ ਬਾਬਾ ਜੀ ਕਹਿੰਦੇ ਨੇ ਮੈਂ ਅੱਗ ਵਾਂਗ ਜਲਦਾ ਵਾਂ, ਅੰਗਾਰਾਂ ਵਾਂਗ ਜਲਦਾ ਵਾਂ, ਮੈਂ ਭੱਠੀ ਦੇ ਉੱਤੇ ਜਿਸ ਤਰ੍ਹਾਂ ਜਾਲਦਾ ਕਿਸੇ ਚੀਜ਼ ਨੂੰ ਇੰਨਾ ਮੈਨੂੰ ਦੁੱਖ ਹੁੰਦਾ ਵਾ, ਜਦੋਂ ਮੇਰੇ ਘਰ ਕੋਈ ਚੀਜ਼ ਹੋਵੇ ਤੇ ਮੈਂ ਉਹਨੂੰ ਨਾ ਕਰ ਦਵਾਂ ਮੇਰੇ ਘਰੋਂ ਕੋਈ ਖਾਲੀ ਮੁੜ ਜਾਵੇ। ਹਾਂਜੀ
0: ਫਰੀਦਾ ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ।
1: ਇਹ ਵੀ ਬੜਾ ਪਿਆਰਾ ਸੂਤਰ ਹੈ, ਸੁਚੇਤ ਹੋ ਕੇ ਬੈਠੋ, ਰੀੜ ਦੀ ਹੱਡੀ ਸਿੱਧੀ ਕਰਕੇ ਆਖੋ ਸਤਨਾਮ ਸ੍ਰੀ। ਲੋੜੇ ਦਾਖ, ਆ ਜਿਹੜੇ ਤੁਸੀਂ ਖੇਤਾਂ ਦੇ ਖੇਤ ਲਾਏ ਆ ਇਹਨਾਂ ਨੂੰ ਕੀ ਕਹਿੰਦੇ ਹੋ? ਦਾਖਾਂ ਨੇ ਵੈਸੇ ਅੰਗੂਰ, ਇਹਨਾਂ ਨੂੰ ਦਾਖਾਂ ਕਹਿੰਦੇ, ਦਾਖਾਂ ਕਹਿੰਦੇ, ਦਾਖਾਂ ਕਹਿੰਦੇ। ਵੇਖੋ ਇੱਕ ਜੱਟ ਬੀਜਦਾ ਤੇ ਕਿੱਕਰਾਂ ਹੈ, ਆ ਤੁਸੀਂ ਹੁਣ ਅੰਗੂਰ ਬੀਜੇ, ਐਡੇ ਲੱਗ ਗਏ ਨੇ ਛੱਲੇ ਅੰਗੂਰਾਂ ਦੇ, ਕਿਉਂਕਿ ਤੁਸੀਂ ਬੀਜਿਆ ਕੀ ਸੀ? ਅੰਗੂਰ ਬੀਜੇ ਤੇ ਅੰਗੂਰ ਲੱਗ ਗਏ ਨਾ, ਤੇ ਜੇ ਇਹਦੀ ਜਗ੍ਹਾ ਤੇ ਤੁਸੀਂ ਬੀਜੀਆਂ ਹੁੰਦੀਆਂ ਕਿੱਕਰਾਂ, ਤੇ ਫਿਰ ਤੁਸੀਂ ਆਸ ਕਰਦੇ ਹੋ ਆਣ ਆਣ ਕੇ ਗੁਰਦੁਆਰੇ ਅਰਦਾਸ ਕਰਾਉਂਦੇ ਹੋ ਜੀ ਜਿਹੜੀਆਂ ਮੈਂ ਕਿੱਕਰਾਂ ਬੀਜੀਆਂ ਇਹਨਾਂ ਨੂੰ ਅੰਗੂਰ ਲੱਗ ਜਾਣ, ਕਿਤਨਾ ਹੋ ਸਕਦਾ ਸੀ? ਇਹ ਜੀਵਨ ਦੀ ਜਾਂਚ ਦਾ ਪਹਿਲੂ ਆ। ਬਾਬਾ ਜੀ ਕਹਿੰਦੇ ਲੋੜੇ ਦਾਖ ਬਜੋਰੀਆਂ, ਲੋੜਦਾ ਵਾ, ਉਹ ਵੀ ਬਜੌਰ ਇਲਾਕਾ ਵਾ, ਪਠਾਨ ਇਲਾਕੇ ਦੇ ਵਿੱਚ, ਕਾਬਲ ਕੰਧਾਰ ਵਾਲੇ ਇਲਾਕਾ, ਬਜੌਰ ਦਾ ਇਲਾਕਾ, ਜਿੱਥੋਂ ਦੇ ਕਹਿੰਦੇ ਅੰਗੂਰ ਬਹੁਤ ਮਿੱਠੇ ਹੁੰਦੇ। ਤੇ ਬਾਬਾ ਜੀ ਉਸ ਇਲਾਕੇ ਦੀ ਗੱਲ ਕਰਕੇ ਕਹਿੰਦੇ ਨੇ ਅੰਗੂਰ ਵੀ ਲੋਚਦਾ ਵਾ ਤੇ ਉਸ ਇਲਾਕੇ ਦੇ ਜਿੱਥੋਂ ਦੇ ਅੰਗੂਰ ਬੜੇ ਮਿੱਠੇ ਨੇ। ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਬੀਜਦਾ ਕੀ ਆ ਤੇ ਕਹਿੰਦਾ ਲੱਗਣ ਕੀ? ਅੰਗੂਰ ਕਦੀ ਹੋ ਸਕਦਾ ਹੈ? ਤੁਸੀਂ ਘਰ ਦੇ ਵਿੱਚ ਤੇ ਕਰੋ ਸਾਰਾ ਦਿਨ ਚੁਗਲੀਆਂ, ਘਰ ਦੇ ਵਿੱਚ ਤੇ ਵੇਖੋ ਸਾਰਾ ਸਾਰਾ ਦਿਨ ਟੀਵੀ, ਘਰ ਘਰ ਵਿੱਚ ਸ਼ਰਾਬਾਂ ਤੇ ਮੀਟ ਲਿਆ ਕੇ ਰੱਖੋ ਤੇ ਆਖੋ ਤੁਹਾਡੇ ਬੱਚੇ ਗੁਰਸਿੱਖ ਹੋ ਜਾਣ, ਕਿਤਰਾਂ ਹੋ ਜਾਣਗੇ ਦੱਸੋ? ਹੋ ਜਾਣਗੇ। ਸਾਰਾ ਦਿਨ ਟੀਵੀ ਵੇਖਣ ਵਾਲਾ ਬੱਚਾ ਜਪਜੀ ਸਾਹਿਬ ਪੜ ਲੂਗਾ? ਸਾਰਾ ਦਿਨ ਗੰਦੀਆਂ ਕੁਕਰਮ ਵਾਲੀਆਂ ਕਹਾਣੀਆਂ ਪੜ ਕੇ ਕੋਈ ਬੱਚਾ ਗੁਰਮੁਖ ਭਾਈ ਤਾਰੂਸੋ ਬਣ ਜੂਗਾ? ਉਹ ਗੁਰਮੁਖੋ ਬਣ ਜੂਗਾ? ਨਹੀਂ ਬਣ ਸਕਦਾ, ਕਿਉਂਕਿ ਉਹਨੇ ਬੀਜ ਹੀ ਆਪਣੇ ਘਰ ਵਿੱਚ ਉਹ ਪਾਇਆ ਵਾ ਜਿਹੜਾ ਬੱਚੇ ਦੇ ਦਿਮਾਗ ਵਿੱਚ ਘੁਲ ਰਿਹਾ ਵਾ, ਜਿਹੜਾ ਬੱਚੇ ਦੀਆਂ ਸੋਚਾਂ ਵਿੱਚ ਘੁਲ ਰਿਹਾ ਵਾ, ਜਿਹੜਾ ਬੱਚੇ ਦੇ ਵਿਚਾਰਾਂ ਚ ਘੁਲ ਰਿਹਾ। ਤੇ ਬਾਬਾ ਜੀ ਕਹਿੰਦੇ ਨੇ ਲੋੜੇ ਦਾਖ ਬਜੌਰੀਆਂ, ਇਹ ਬੰਦਾ ਕਿਤਰਾਂ ਦਾ ਵਾ ਇਹਦਾ ਫੈਸਲਾ ਵਿੱਚ ਬੀਜੇ ਵੇਖ ਮੰਗੇ ਆ ਮੰਗਦਾ ਅੰਮ੍ਰਿਤ। ਕਹਿੰਦਾ ਵਾ ਲਿਆਵਾਂ ਕਮਾਈ ਹੇਰਾ ਫੇਰੀ ਦੀ, ਧਿਆਨ ਦਿਓ, ਕਮਾਈ ਲਿਆਵਾਂ ਹੇਰਾ ਫੇਰੀ ਦੀ, ਸਾਰਾ ਦਿਨ ਬੇਈਮਾਨੀ ਕਰਾਂ, ਉਹਦਾ ਕਮਾ ਕੇ ਲਿਆ ਕੇ ਉਹਦਾ ਜੂਸ ਪਿਆਵਾਂ ਬੱਚਿਆਂ ਨੂੰ ਤੇ ਬੱਚੇ ਮੇਰੇ ਭਾਈ ਤਾਰੂ ਸਿੰਘ ਬਣਨੇ, ਕਿਤਰਾਂ ਹੋ ਸਕਦਾ ਹੈ? ਬੀਜੇ ਵੇਖ ਅੰਦਰ ਤੇ ਉਹਦੇ ਕੀ ਪਾ ਰਿਹਾ ਹੈ? ਬੇਈਮਾਨੀ, ਵਿਖਿਆ ਕੇ ਧਨ गज के बोलिया करो, बिखिया के धन सदा दुख होए, बिखिया के धन बिखिया बेईमानी। गुरु दे सिखो ए मैल गुरसिखी दा ते खालसे दा, जिन्हों तुसी कहिंदे हो ना खालसा राज करना है। जे खालसा राज करना है ते खाना पीना ते कमाई शुद्ध कर लो ता होजू। जे कमाई शुद्ध ना होई, जे खाना पीना शुद्ध ना होया ते कदी भी दिन ना ओ गिने हो जिदन तुहाडा राज धरती ते होजू। ए ते दिनों दिन जितना गर्दश विच डिगदे जा रहे हो, ए दिनों दिन ते आपां उस खूह विच पैंदे जा रहे हां जिथों साडे निकलण दा राह ही कोई नहीं। खाना साडा गुरुआं वाला ना रहा, पीना साडा गुरुआं वाला ना रहा, वेखनी साडी गुरुआं वाली ना रही, सुननी साडी गुरुआं वाली ना रही, करनी साडी गुरुआं वाली ना रही। वह जिन्हां पुरातन गुरसिखां दी गुरुआं वर्गी करनी सी ना, उन्होंने खोपरी लवाई ते जलाद मूंह दे विच उंगलां पा गया, केड़ी मिट्टी दे बने हो, उन्हां चरखड़ियां ते चढ़ के अपने आप नूं तुंबियां नाल उडा लिया। मगर काजी वर्गे मुंह च उंगलां पा गए कि तुसी केड़ी मिट्टी दे बने हो। उन्हां नूं वेख के चेते आउंदा सी धन गुरु गोबिंद सिंह साहब तू कैसा गुरु सी। अज जदों शराब दी हट्टी दे उत्ते मास दीआं दुकानां दे उत्ते सिखां नूं खलोतिआं वेखदे आ ते मन विच शंका लोकी करदे होणगे इन्हां दा गुरु भी इस तरह दा ही होऊ। उह जिहो जिहा गुरु हुंदा उहो जी रियाया हुंदी आ, जिहो जे गुरु दे लक्षण करैक्टर हुंदा वा ओदे सिख तो पता लगदा वा कि इहदे सिख दे करैक्टर तो पता लगदा इन्हां दे गुरु दा करैक्टर कि तरह दा सी। अपने अंदर झाती मारो, बीजे वेख ते मंगे अमृत वेखो, ए न्या वेख लो। ते मेरे सतगुरु गरीब नवाज पातशाह जी कहिंदे ने लोड़े दाख बजौरियां किकर बीजे जट, जट किकरां दे बीज बीज के कहिंदा वा बजौरियां, बजौर दे अंगूर इहदे उगणे कि तरह हो सकदे ने। हांजी,
0: हंडै उनक ताएंदा पैदा लोड़ै पट।
1: ए दोवां शब्दां नूं जरा प्यार नाल नखेड़ के पढ़ो, हंडे उनक ताएंदा। हंडे दा मतलब जीवन बतीत कर लैंदा है, हंडे दा मतलब हंड जाना बतीत कर देना, सारा जीवन बतीत कर लिया। उन कतदिआं कतदिआं की कतदिआं, उन हंडे उन कताएंदा, सारा जीवन ते बतीत कीता उन बुणदिआं बुणदिआं। ते पैंदा लोड़े पट, पट मने रेशम। जे बंदा उन कत्तन वाला ए सोचे कि मेनू रेशम दे कपड़े उहदे चो मिल जाण कितना मिलणगे, जे बंदा किकरां बीजण वाला आखे मेनू अंगूर घर विच ढेर लग जाण ओ प्यारिओ कितना लग जाणगे। इतना ही बेईमानी करन वाला इंसान कितना सुखी रह सकदा है। बेईमानी बीजण वाला, बेईमानी दा पैसा घर च लियाउण वाला अपने बच्चिआं नूं गुरमुख कितना बना सकदा है। तुहाडीआं सारीआं बीमारीआं दा इक्को हल आ, अज मन लिओ, कल मन लिओ, आउण वाली नस्ल नूं मन लिओ, अगले जन्म नूं मन लिओ। सज्जणो ओदण ही तुहाडा हल होना है जिदण तुहाडी कमाई शुद्ध होई। बस इस गल ते टिकिआ जे दसां नवां दी किरत जदों सिख करदे सी ना, घोड़िआं दीआं काठियां ते रहिंदे सी ते प्यो नूं फांसी होण लगी ते पुत प्यो गोली खाण लगा। आप जी नूं पता है जदों डल्ले चौधरी बंदूक दा टेस्ट लैण लगे ने ते प्यो कहिंदा सी कि गोली मेरी छाती च वजे, मगर जिन्हां नूं दसां नवां दी किरत खाधी उन्हां दा बच्चा अगे होके कहिंदा नहीं मेरा प्यो बजुर्गिया छाती मेरी च गोली वजे। अज किथे चलेगी सिखी? अज किसे बच्चे नूं तुसीं केस रखण नूं कह के वेख लो, बिल्कुल नहीं रखदा, कहिंदा इहदे च की रखिआ है। इह गिरावट क्यों आई आ? गुरु दी हजूरी च आप जी नूं बेनती कर रहे हां, साडी कमाई भ्रष्ट हो गई। इस हवा दे महल विच भावें जीउंदे रहो, इक जन्म जी लो, दो जन्म जी लो, गुरसिखो धावां मार के परमेश्वर के दर नूं रो के जाना पऊगा। थोड़ी खा लो, अचार नाल खा लो, लून नाल खा लो, मगर दसां नवां दी किरत दी खाओ ना, माड़ी कमाई खाओ, नहीं ते उहदे दर ते रोण तों बिना कल्ले कख नहीं पैणा। जे घर विच गुरमुख पैदा करने चाहुंदे, जे बच्चे भाई तारू सों बनाउणा चाहुंदे हो, जे बच्चिआं नूं अपणिआं नूं गुरसिख बनाउणा चाहुंदे हो ते थोड़ी खवा लो, अचार नाल दे दिओ रोटी, ब्रैड खा के गुजारा कर लैण, पानी पी के ढिड भर लैण, इन्हां नूं ना जूस पियाओ मगर बेईमानी देना पियाओ। बाबा जी कहिंदे ने जे इह बेस होया ते भोलिआ किकरां बीज के कदी अंगूर नहीं वड्डे जांदे ते उन बीज के कदी रेशम दे कपड़े नहीं पाए जांदे। इह उपदेश जीवन दी जांच दसदे ने बाबा जी।
0: फरीदा गलिए चिपकड़ दूर घर नाल प्यारे ने हो।
1: प्यार नाल आखो सतनाम श्री वाहिगुरु, गज के आख्या करो सतनाम श्री वाहिगुरु। गलिए चिकड़ दूर घर घर शब्द जे कर नहीं गलिए चिकड़ दूर घर कई बार आप इतना पढ़ लें गलिए चिकड़ दूर घर आ कल परसों मैं एक गुरसिख दे कोल बैठा सा इत्थे ते जदों आनंद साहब का पाठ होया ते बड़ा सियाणा गुरसिख कह रहा है वाजे अनहद धूरे वाजे अनहद की आ उत्थे तूरे तूरे तूरे तत्ते नाल तुरियां तुरियां वजणियां अंदर बिनवंत नानक गुरचरण लागे वाजे जदों गुरु दे चरणां नाल जीव आत्मा जुड़ जांदी आ ते अंदर तुरियां दा नाद हुंदा है अंदर तुरियां वजदियां ने मगर जदों जाप विच पूरा जुड़ जांदी आ जीव आत्मा फिर अंदरों तुरियां सुनदियां ने अंदरों वाजा जेड़े सतगुरु अनहद वाज नाद की गल करते ने ओ नाद की गल करते मेरे साहब जी कहिंदे इत्थे भी चेता रखियो गलिए चिकड़ गलियां दे विच चिकड़ आ दूर घर घर मेरा उस वाहिगुरु परमेश्वर तो दूर आ नाल प्यारे ने उस परमेश्वर नाल मेरा प्यार पै गया जिदे नाल मैं प्यार कर दी आ बाबा फरीद जी कहिंदे ने उहदा घर बड़ा दूर आ ते गलियां दे विच चिकड़ भरिया पिया है। हां जी
0: चला ता पिजे कंबली रहा ता टुटे नेहो
1: जे मैं उहदे घर नूं तुरदी आ ते कंबली भेजदी कपड़े भेजदे ने मगर कपड़े ते भेजदी आ मगर रह पई मैं घर पी कपड़े ना भेज जाने मगर हुण मोहे रहण ना विहावे नींद ना आवे ए विछोड़ा है रात नींद ना आई तरफ दीदी हाय उथे संगत केहो जी कथा होगी होगी उथे केहो जा कीर्तन होगा होगे हो सकदा कोई कर्म आत्मा जुड़ गई होवे ते जुड़ के जपन लग पी होवे वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु वाह गुरु हो सकदा किसी की सुरत जुड़ गई होवे ते मैं उस लाभ तो वांझी क्यों रह गई जे जानी आ ते कपड़े भेजदे ने एक गुरु रामदास महाराज पातशाह बड़ा प्यारा वचन करदे ने कहिंदे समुंद सागर होवे बहु खारा बोलो समुंद सागर होवे एक पासे सिख खलोता होवे दूसरे पासे सिख नूं दस दिता जावे कि उस कंडे दे उत्ते कलगियां वाला पातशाह बैठा है ते फिर सिख दा प्यार गुरु रामदास साहब इस तरह दा होवे गुरु रामदास साहब कहिंदे ने इन्ना खारा समुंदर होवे ते आपां गुरसिख लंघ गुरु पे जाई गुरसिख फिर छाला मार दे ओदी याद भौरे नूं किसे ने पुछया आखो सतनाम श्री फिर एक बार गज के आख्या करो सतनाम भौरे नूं किसे ने आख्या वो भलिया तू चलिया वा फुल दे उते ते की गल तेरा फुल दे नाल आंदा मेरा प्यार बड़ा है फुल नाल एक बार एकाग्रता बख्शो मेरा प्यार बड़ा है फुल दे नाल ते उन्हें आख्या तू बहुता उथे जाके गलवकड़ियां पाउना वा फुल दे नाल ते तेनू पता अज तक तेरे किन्ने भरा मरे ने उथे फुल दे नाल गलवकड़ी पाई ए चेता ही भुल गया कि मैं उड़ना भी हां ते फुल दियां पत्तियां बंद हो गई ते विच रह के कई भौरे मर गई ते उन्हें अगों हस के आख्या जिदे नाल मैं प्यार करदा जे ओदे नाल गलवकड़ी पिया मर जावां ते इहदे नाल होर चंगा की जिदे नाल मैं प्यार करदा जे ओ पार बैठा होए ते मैं समुंदर च छाल मारा ते ओदी याद विच डुब के मर जा ध्यान दियो आखर ते जदों मैं समुंदर च डुबूंगा ते लोकी आख्या ही करनगे ना कि गुरु नू मिलन गया डुब के मर गया लग गया ना गुरु दे लेखे आ गया ना गुरु दा नाम विच ते जे कोई ठेके ते जांदा मर गया मोया मंदी सोए बाणी च लिखिया मोया मरन तो बाद भी ओदे चेले ओदे पोतरे उन्हां नूं कोई पुछदे तेरा दादा कितना मरिया ही ते गल टाल जांदे कहिंदे नहीं मैनू नहीं पता कितना मरिया सी क्योंकि दसना पैना है ना कि मेरा दादा ठेके ते बिठा मर गया किड्डे मान नाल कोई दसदा है कि मेरा बापू ननकाणा साहब गया ते ननकाणा साहब गए नूं बड़ी दुनिया डकदी रही भौरे नूं कहिंदे रह कि उत्थे मसंद दा बड़ा वड्डा कब्जा ही उन्हें अंग्रेजा नाल रल के बड़ा वड्डा कारा कर देना ही उन्हें कहा नहीं ओ सजना हुण चला ता भिजे कंबली रहा ता टुटे जे रहना ता प्यार टुटदा है ते फिर आप जी नूं पता वा कि लत्तां तां करके ते सिर थले करके भाई लक्ष्मण सिंह नूं पुठा टंगता एक छोटे जे बच्चे की भी कहानी आउंदी एक एक पैसा कितें जोड़दा रहा घर दे विच ਕਿਤੇ ਪੁੱਛਦਾ ਸੀ ਜਦੋਂ ਸਿੱਖ ਪਿੰਡਾਂ ਦੇ ਵਿੱਚ ਹਵਾਕਾ ਆਉਣ ਦਿੰਦੇ ਕਹਿੰਦੇ ਆਓ ਜਿਹਨੇ ਕੁਰਬਾਨੀ ਲੈਣੀ ਆ ਆਓ ਜਿਹਨੇ ਸ਼ਹੀਦੀ ਪਾਉਣੀ ਆ ਤੇ ਆਪਣੀ ਮਾਂ ਦੇ ਗਲ ਵਿੱਚ ਬਾਹਾਂ ਪਾ ਕੇ ਛੋਟਾ ਜਿਹਾ ਬੱਚਾ ਪੁੱਛਦਾ ਸੀ ਮਾਂ ਇਹ ਸ਼ਹੀਦੀ ਕੀ ਹੁੰਦੀ ਆ ਤੇ ਉਹ ਕਹਿੰਦੀ ਸੀ ਪੋਤੇ ਕਰਮਾਂ ਵਾਲਿਆਂ ਨੂੰ ਮਿਲਦੀ ਇਹ ਬੋਲੋ ਮਿਲਣੀ ਤੇ ਕਰਮਾਂ ਵਾਲਿਆਂ ਨੂੰ ਗੱਜ ਕੇ ਇੱਕ ਵਾਰ ਬੋਲੋ ਤੇ ਸਹੀ ਇਹ ਕਿਹਨੂੰ ਮਿਲਦੀ ਆ ਕਰਮਾਂ ਵਾਲਿਆਂ ਨੂੰ ਮਿਲਦੀ ਕਿਤਨਾ ਮਿਲਦੀ ਆ ਤੇ ਮਾਂ ਨੇ ਅੱਗੋਂ ਟਾਲਣ ਦੀ ਮਾਰੀ ਨੇ ਛੋਟੇ ਜਿਹੇ ਬੱਚੇ ਨੂੰ ਕਹਿਣਾ ਪੋਤੇ ਬੜੇ ਮੁੱਲ ਨਾਲ ਮਿਲਦੀ ਤੇ ਉਹ ਸੋਚਦਾ ਸੀ ਪੈਸਿਆਂ ਨਾਲ ਮਿਲਦੀ ਉਹਨੇ ਦਵਾਨੀ ਦਵਾਨੀ ਚਵਾਨੀ ਚਵਾਨੀ ਜਿੱਥੋਂ ਕਿਤੇ ਮਿਲਣੀ ਪਿੱਛੇ ਪਤਾ ਆਪਾਂ ਪਿੰਡਾਂ ਵਿੱਚ ਵਾਂਢੇ ਜਾਂਦੇ ਸਾਂ ਕੋਈ ਰਿਸ਼ਤੇਦਾਰ ਆਉਣਾ ਤੇ ਉਹਨੇ ਆਉਣ ਲੱਗਿਆ ਰੁਪਈਆ ਚਵਾਨੀ ਦਵਾਨੀ ਦਸਾਂ ਬੱਚੇ ਨੂੰ ਫੜਾ ਦਿੰਦਾ ਉਹ ਜੋੜਦਾ ਰਿਹਾ ਜੋੜਦਾ ਰਿਹਾ ਜੋੜਦਾ ਰਿਹਾ ਤੇ ਜਿੱਦਾਂ ਲਕਸ਼ਮਣ ਸਿੰਘ ਸਾਹਿਬ ਤੇ ਤੇਜਾ ਸਿੰਘ ਸਾਹਿਬ ਇਹ ਸਾਰੇ ਸ਼ਹੀਦ ਹੋਣ ਲਈ ਗਏ ਤੇ ਇਹ ਵੀ ਮਗਰੇ ਹੀ ਦੌੜ ਪਿਆ ਨਿਕਾ ਜਿਹਾ ਬੱਚਾ ਵੀ ਬਥੇਰਾ ਦੱਸਿਆ ਇਹਨੂੰ ਵੀ ਮੁੜ ਜਾ ਕਹਿਣ ਲੱਗਾ ਨਹੀਂ ਮੈਂ ਵੀ ਸ਼ਹੀਦੀ ਲੈਣੀ ਆ ਤੇ ਕਦੀ ਇਤਿਹਾਸ ਦੇ ਪੰਨੇ ਪੜ ਕੇ ਵੇਖੋ ਜਦੋਂ ਨਨਕਾਣਾ ਸਾਹਿਬ ਦੇ ਸਾਹਮਣੇ ਚਲੇ ਗਿਆ ਤੇ ਫੜ ਕੇ ਅੰਗਰੇਜ਼ ਨੇ ਆਖਿਆ ਤੂੰ ਕਿੱਧਰ ਆਏ ਕਹਿੰਦਾ ਮੈਂ ਸ਼ਹੀਦੀ ਲੈਣ ਆਇਆ ਮੈਂ ਸ਼ਹੀਦੀ ਪਾਉਣੀ ਆ ਉਹ ਕਹਿੰਦਾ ਤੈਨੂੰ ਨੀ ਮਿਲਣੀ ਤੂੰ ਬੱਚਾ ਏ ਕਹਿੰਦੇ ਕੱਢ ਕੇ ਪੈਸੇ ਜੇਬ ਚ ਨਾ ਵਸੂਮ ਜਿਹਾ ਕੱਢ ਕੇ ਕਹਿੰਦਾ ਨਹੀਂ ਮੈਂ ਮੁਫ਼ਤ ਨੀ ਲੈਣੀ ਆ ਵੇਖੋ ਮੇਰੇ ਕੋਲ ਵੀ ਪੈਸੇ ਹੈਗੇ ਨੇ ਜਿੰਨੇ ਕੁ ਪੈਸੇ ਮੇਰੇ ਕੋਲ ਮੈਨੂੰ ਸ਼ਹੀਦੀ ਦੇ ਦਿਓ ਤੇ ਉਹਨਾਂ ਫਿਰ ਲੱਤਾਂ ਤੋਂ ਚੁੱਕ ਕੇ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਤੇ ਚਿਰੜ ਚਿਰੜ ਕਰਦਾ ਸੜ ਗਿਆ ਗੁਰੂ ਕੇ ਪਿਆਰੇ ਫਿਰ ਭਾਈ ਲਕਸ਼ਮਣ ਸਾਹਿਬ ਨੂੰ ਪੁੱਠਾ ਟੰਗਤਾ ਤੇ ਧਿਆਨ ਕਰੋ ਆਪਣੇ ਕਦੀ ਵੱਡੇ ਵਡੇਰਿਆਂ ਦਾ ਚਲਾ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਕਦੀ ਧਿਆਨ ਕਰੋ ਆਪਣੇ ਵੱਡੇ ਵਡੇਰਿਆਂ ਦਾ ਆਪਣੀ ਕੌਮ ਨੂੰ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਇਹ ਫਖਰ ਵਾਲੀਆਂ ਗੱਲਾਂ ਕਿ ਲੱਤਾਂ ਤਾਂ ਤੇ ਸਿਰ ਥੱਲੇ ਗੱਡ ਕੇ ਕੇਸ ਥੱਲੇ ਲਮਕ ਰਹੇ ਨੇ ਤੇ ਥੱਲੇ ਫਿਰ ਲਾਂਬੂ ਲਾ ਤੇ ਅੱਗ ਦੇ ਤੇ ਤੇਲ ਪਾ ਕੇ ਚਿੜ ਚਿੜ ਕਰਦਾ ਭਾਈ ਲਕਸ਼ਮਣ ਸਿੰਘ ਸਾਹਿਬ ਜਦੋਂ ਲੱਟ ਲੱਟ ਬਲਦਾ ਹੋਊਗਾ ਤੇ ਫਿਰ ਵੀ ਕਹਿੰਦਾ ਸੀ ਚੱਲਾ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ ਹੋ ਹੁਣ ਅਗਲੇ ਬੱਚਨ ਸੁਣੋ
0: ਭਿੱਜੋ ਸਿੱਜੋ ਕੰਬਲੀ ਅਲ ਹੈ ਵਰਸੋ ਮੇ ਹੋ
1: ਹੁਣ ਭਾਵੇਂ ਹੁਣ ਪ੍ਰੇਮ ਚਰਮ ਸੀਮਾ ਤੇ ਚਲੇ ਗਿਆ ਹੁਣ ਪ੍ਰੇਮ ਚਰਮ ਸੀਮਾ ਤੇ ਚਲੇ ਗਿਆ ਹੁਣ ਤੇ ਉੱਠਦੀ ਆ ਉਠਾਉਂਦੀ ਆ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਗੋਦ ਦੇ ਵਿੱਚੋਂ ਇਹ ਪ੍ਰੇਮ ਜੇ ਪ੍ਰੇਮ ਸਿੱਖੀ ਨਾਲ ਪ੍ਰੇਮ ਆ ਛੋਟੇ ਛੋਟੇ ਬੱਚਿਆਂ ਚ ਕੈਂਚੀ ਫੇਰਨ ਵਾਲੇ ਹੋ ਸਿਰਾਂ ਦੇ ਵਿੱਚ ਤੁਹਾਨੂੰ ਇੱਕ ਦਿਨ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਛਣਾ ਏ ਕਿ ਕੇਸ ਤੇਰੇ ਸੀ ਭਾਈ ਤਾਰੂ ਸਿੰਘ ਸਾਹਿਬ ਦੇ ਜਦੋਂ ਕੇਸਾਂ ਦੀ ਗੱਲ ਚੱਲੀ ਕਿ ਕੇਸ ਕਟਾ ਦੇ ਕਿਉਂ ਜਿੰਦ ਵਾਰਦਾ ਏ ਤੇ ਕਹਿਣ ਲੱਗਾ ਸੱਜਣੋ ਜੇ ਕੋਈ ਚੀਜ਼ ਮੇਰੀ ਹੁੰਦੀ ਨਾ ਜਿਹੜੀ ਚੀਜ਼ ਆਪਣੀ ਹੋਵੇ ਉਹਦਾ ਸੌਦਾ ਕੀਤਾ ਜਾ ਸਕਦਾ ਇਹ ਚੀਜ਼ ਮੇਰੀ ਨਹੀਂ ਧਿਆਨ ਦਿਓ ਇਹ ਚੀਜ਼ ਇਹ ਕਹਿੰਦੀ ਆ ਇਹ ਮੇਰੇ ਗੁਰੂ ਦੀ ਮੋਹਰ ਆ ਇਹ ਸਿੱਖੀ ਮੇਰੇ ਕੇਸਾਂ ਸਵਾਸਾਂ ਮੇਰੇ ਸਤਿਗੁਰੂ ਦੇ ਬਖਸ਼ੇ ਕੇਸ ਨੇ ਇਸ ਕਰਕੇ ਜਿਹੜੀ ਮੇਰੇ ਗੁਰੂ ਦੀ ਦਿੱਤੀ ਦਾਤ ਆ ਉਹਦੇ ਨਾਲ ਸੌਦਾ ਨਹੀਂ ਉਹ ਸੱਜਣਾ ਹੋ ਸਕਦਾ ਉਸ ਮਾਂ ਨੂੰ ਪੁੱਛੋ 6 ਤੇ 7 ਸਾਲ ਦੇ ਬੱਚੇ ਜਾਂ 7 ਤੇ 9 ਸਾਲ ਦੇ ਜਿੰਨੇ ਤੁਸੀਂ ਉਮਰ ਆਮ ਇਤਿਹਾਸ ਵਿੱਚ ਪੜ੍ਹੀ ਆਪਣੇ ਅੰਦਰ ਝਾਤੀ ਮਾਰੋ ਤੁਹਾਡੇ ਬੱਚੇ ਵੀ 7 ਸਾਲ ਦੇ ਹੈਗੇ ਤੁਹਾਡੇ ਬੱਚੇ ਵੀ 9 ਸਾਲ ਦੇ ਹੈਗੇ ਉਹਨਾਂ ਬੱਚਿਆਂ ਨੂੰ ਆਪਣੀਆਂ ਨਿਗਾਹ ਵਿੱਚ ਟਿਕਾਓ ਤੇ ਫਿਰ ਵੇਖੋ ਜਦੋਂ ਵਜ਼ੀਰ ਖਾਂ ਦੇ ਸਿਪਾਹੀ ਨੇ ਆਣ ਕੇ ਆਖਿਆ ਕਿ ਮਾਂ ਅੱਗੇ ਤੇ 2 ਵਾਰ ਗਏ ਸੀ ਤੇ ਮੁੜ ਆਏ ਹੁਣ ਮੈਂ ਤੈਨੂੰ ਦੱਸਾਂ ਅੱਜ ਇਹਨਾਂ ਜਾਣਾ ਹੀ ਤੇ ਇਹਨਾਂ ਮੁੜ ਕੇ ਨਹੀਂ ਆਉਣਾ ਧਿਆਨ ਦਿਓ ਇੱਕ ਵਾਰ ਆਖੋ ਸਤਨਾਮ ਸ੍ਰੀ ਇਹਨਾਂ ਮੁੜ ਕੇ ਅੱਜ ਨਹੀਂ ਆਉਣਾ ਅੱਜ ਮਿਲਣਾ ਆਖਰੀ ਵਾਰ ਤੇ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਫਕੀਰ ਕਵੀ ਹੋਇਆ ਉਹਨੇ ਕਿਤਾਬ ਲਿਖੀ ਆ ਕਦੀ ਘਰ ਘਰ ਲਿਆ ਕੇ ਪੜ੍ਹੇ ਉਸ ਕਿਤਾਬ ਦਾ ਨਾਮ ਹੈ ਗੰਜੇ ਸ਼ਹੀਦਾਂ ਕੀ ਆ ਨਾਮ ਕਦੀ ਪੰਜਾਬ ਤੋਂ ਮੰਗਵਾਇਓ ਇੱਥੇ ਗੁਰਦੁਆਰੇ ਲਿਆ ਕੇ ਵੰਡਿਓ ਪੜ੍ਹਿਓ ਕਿਤਨਾ ਸਾਹਿਬਜ਼ਾਦੇ ਦੀ ਸ਼ਹੀਦੀ ਉਹਨੇ ਅੰਕਿਤ ਕੀਤੀ ਉਹ ਕਹਿੰਦਾ ਮਾਂ ਗੁਜਰੀ ਨੇ ਆਪਣੀ ਗੋਦ ਦੇ ਵਿੱਚ ਸੁੱਤੇ ਹੋਏ ਪੁੱਤਾਂ ਨੂੰ ਲਾਡਲਿਆਂ ਨੂੰ ਪੋਤਰਿਆਂ ਨੂੰ ਆਖਿਆ ਉੱਠੋ ਮੇਰੇ ਲਾਲ ਕੇ ਲਾਲੋ ਉੱਠੋ ਮੇਰੇ ਲਾਲ ਕੇ ਲਾਲੋ ਤੁਝੇ ਕੰਘਾ ਤੋਂ ਕਰਾ ਦੂੰ ਕੰਘਾ ਕਰਕੇ ਸੀਸ ਪੇ ਛੋਟੀ ਸੀ ਪਗੜੀ ਸਜਾ ਦੂੰ ਉੱਪਰ ਛੋਟੀ ਸੀ ਕਲਗੀ ਲਗਾ ਦੂੰ ਮੌਤ ਸੇ ਵਿਵਾਹ ਕਰਾਣੇ ਸੇ ਪਹਿਲੇ ਮੇਰੇ ਬੱਚਿਓ ਤੁਝੇ ਦੁਲਹਾ ਤੋਂ ਬਣਾ ਦੂੰ ਮੌਤ ਨਾਲ ਵਿਆਹ ਕਰਨ ਚੱਲੇ ਜੇ ਕਿਤੇ ਰੋਂਦੇ ਨਾ ਜਾਇਓ ਇਹ ਗਾਉਂਦੇ ਜਾਇਓ।

0: ਪੁੱਤ ਗਾਉਂਦੇ ਜਾਇਓ ਮੋਹੇ ਮਰਨੇ ਕਾ ਚਾਓ ਹੈ, ਮੋਹੇ ਮਰਨੇ ਕਾ ਚਾਓ ਹੈ,
1: ਮੋਹੇ ਮਰਨੇ ਕਾ ਚਾਓ ਹੈ, ਮੋਹੇ ਮਰਨੇ ਕਾ ਚਾਓ ਹੈ।
0: ਜਿਨ੍ਹਾਂ ਨੂੰ ਉਹ ਪਤਾ ਲੱਗ ਗਿਆ ਕਿ ਪ੍ਰੇਮ ਵਿਚ ਰੱਬ ਬੈਠਾ ਹੈ, ਜਿਨ ਪ੍ਰੇਮ ਕੀ ਉਹ, ਫਿਰ ਸੱਜਣੋ ਕੰਬਲੀ ਦੀ ਥੋੜੀ ਪਰਵਾਹ ਕਰਦੇ ਨੇ, ਫਿਰ ਉਹ ਚਿੱਕੜ ਦਾ ਥੋੜਾ ਪਰਵਾਹ ਕਰਦੇ ਨੇ, ਫਿਰ ਉਨ੍ਹਾਂ ਨੂੰ ਇਹ ਥੋੜਾ ਆਖਿਆ ਜਾਂਦਾ ਕਿ ਤੇਰਾ ਪੁੱਤ 18 ਸਾਲ ਦਾ ਤੇ ਤੂੰ 55 ਸਾਲ ਦਾ, 18 ਸਾਲ ਦੀ ਮੱਖਣ ਵਰਗੀ ਦੇਹ ਤੇਰੇ ਪੁੱਤ ਦੀ ਤੇ 55 ਸਾਲ ਦੀ ਤੇਰੀ ਮੱਖਣ ਵਰਗੀ ਦੇਹ। ਭਾਈ ਸ਼ਬੇਗ ਸਿੰਘ, ਆ ਸਿੱਖੀ ਸਿੱਖੀ ਦੀ ਰੱਟ ਬੜੀ ਲਾਉਣਾ ਵਾ, ਉਹ ਚਰਖੜੀ ਵੇਖੀ ਓ, ਆਂਦਾ ਵੇਖੀ ਆ, ਤੈਨੂੰ ਪਤਾ ਵਾ ਕਿ ਮੱਖਣਾ ਨਾਲ ਪਾਲੇ ਪੁੱਤ ਨੂੰ ਜਦੋਂ ਅਸੀਂ ਚਰਖੜੀ ਦੇ ਉੱਤੇ ਵਧਾ ਤੇ ਨਾਲ ਤੈਨੂੰ ਵਧਾ ਤੇ ਇਤਨਾ ਚਰਖੜੀ ਸਾਡੀ ਘੁੰਮ ਗਈ, ਐਡੇ ਐਡੇ ਤਿੱਖੇ ਦੰਦੇ ਤੇਰੇ ਪੁੱਤ ਦੇ ਕਲੇਜੇ ਚ ਜਦੋਂ ਖੁਬੇ, ਤੈਨੂੰ ਪਤਾ ਲੱਗ ਜੂ ਸਿੱਖੀ ਕੀ ਹੁੰਦੀ। ਕਹਿੰਦਾ ਚਾੜ ਕੇ ਵੇਖ ਲਾ। ਸਿੱਖੋ, ਸਾਡਾ ਇਤਿਹਾਸ ਕਿਤੇ ਛੋਟੀ ਜੀ ਗੱਲ ਨਹੀਂ। ਕਿਸੇ ਕੌਮ ਦਾ ਇੱਕ ਸ਼ਹੀਦ ਹੋਇਆ, ਇੱਕ ਫਾਸੀ ਤੇ ਚੜਿਆ, ਅਜੇ ਉਹਨੇ ਵੀ ਖੁਦਾ ਨੂੰ ਆਖ ਦਿੱਤਾ ਸੀ ਮੈਂ ਕੀ ਗੁਨਾਹ ਕੀਤਾ, ਮੈਨੂੰ ਸਜ਼ਾ ਦੇਣ ਲੱਗਾ। ਮਗਰ ਆਪਣੇ ਵੱਡੇ ਵਡੇਰਿਆਂ ਤੇ ਮਾਣ ਕਰੋ। ਜੇ ਗੁਰੂ ਸ਼ਹੀਦੀਆਂ ਪਾਉਂਦਾ ਵਾ ਤੇ ਉਹਦੇ ਪੁੱਤ ਦੀ ਸ਼ਹੀਦੀ ਦੀ ਦਾਸਤਾਂ ਕਿਤੇ ਵੇਖੋ। ਜਦੋਂ ਭਾਈ ਸ਼ਬੇਗ ਸਿੰਘ ਨੂੰ ਬੰਨ ਦਿੱਤਾ, ਪੁੱਤ ਨੂੰ ਸ਼ਹਿਬਾਜ ਸਿੰਘ ਨੂੰ ਬੰਨ ਦਿੱਤਾ ਤੇ ਚਰਖੜੀ ਦੇ ਦੰਦੇ ਕਲੇਜੇ ਚ ਲੱਤਾਂ ਚ ਪੱਟਾਂ ਚ ਖੋਬ ਰਹੇ ਸੀ ਤੇ ਫਿਰ ਅੰਦਰੋਂ ਆਵਾਜ਼ ਆ ਰਹੀ ਸੀ ਸਿਰ

0: ਸੇਵਨ ਗੁਰਪਦ ਸਾਧ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
1: ਅੰਦਰੋਂ ਜੁਣ ਕੇ ਆਖੋ ਆਦ ਸੱਚ
0: ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ।

ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਸੰਗਿਓ, ਇੱਕ ਵਾਰ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਚਵਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਚੋਜੀ ਪ੍ਰੀਤਮ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿਚ ਆਪ ਜੀ ਵਡਭਾਗੀ ਰੂਹਾਂ ਆਏ ਹੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜੀਆਂ ਘੜੀਆਂ ਹੁਣ ਆਪਾਂ ਸਤਿਗੁਰੂ ਗਰੀਬ ਨਵਾਜ ਦੀ ਚਰਨ ਸ਼ਰਨ ਵਿਚ ਗੁਜ਼ਾਰਨੀਆਂ ਨੇ, ਵੈਰ ਵਿਰੋਧ ਤੋਂ ਉੱਤੇ ਉੱਠ ਕੇ, ਈਰਖਾ ਦਵੈਤ ਚੁਗਲੀ ਨਿੰਦਾ ਤੋਂ ਉੱਤੇ ਉੱਠ ਕੇ, ਆਪਣੇ ਆਪ ਨੂੰ ਨਿਮਾਣੇ ਨਿਤਾਣੇ ਗੁਰੂ ਨਾਨਕ ਦੇ ਸਿੱਖ ਬਣ ਕੇ ਅਵਦੇਸ਼ ਰੂਪੀ ਜਲ, ਅੰਮ੍ਰਿਤ ਰੂਪੀ ਜਲ ਆਪਣੇ ਝੋਲੀ ਵਿਚ ਪਵਾਉਣ ਲਈ, ਅੰਤਿਸ਼ ਕਰਨ ਵਿਚ ਸਤਿਗੁਰੂ ਦਾ ਅਵਦੇਸ਼ ਭਰਨ ਲਈ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਸਤਿਗੁਰੂ ਦੀ ਚਰਨ ਸ਼ਰਨ ਵਿਚ ਬੈਠੀਏ। ਜਿਉ ਜੀਵ ਆਤਮਾ ਸਤਿਗੁਰੂ ਦੀ ਚਰਨ ਵਿਚ ਆਉਂਦੀ। ਬਾਬਾ ਕਬੀਰ ਜੀ ਦਾ ਇਕ ਬਚਨ ਬੜਾ ਪਿਆਰਾ, ਕਬੀਰ ਸਾਧੂ ਸੰਗ ਪ੍ਰਾਪਤੀ ਕਦੋਂ ਹੁੰਦੀ, ਸਤਸੰਗਤ ਦੀ ਪ੍ਰਾਪਤੀ ਕਦੋਂ ਹੁੰਦੀ ਜੀਵ ਆਤਮਾ ਨੂੰ। ਸਾਹਿਬ ਕਹਿੰਦੇ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ, ਲਿਖਿਆ ਹੋਏ ਲਲਾਟ। ਜੇ ਮੱਥੇ ਦੇ ਉੱਤੇ ਪਹਿਲੋਂ ਲੇਖ ਲਿਖੇ ਹੋਣ, ਮੱਥੇ ਦੇ ਉੱਤੇ ਤਕਦੀਰ ਤੇ ਇਹ ਅਕਸ਼ਰ ਉਕਰੇ ਹੋਣ ਕਿ ਇਹਦੇ ਕਰਮਾਂ ਵਿਚ ਸਤਸੰਗਤ ਹੈ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਗੁਰਬਾਣੀ ਫਰਮਾਨ ਕਰਦੀ ਹੈ, ਫਿਰ ਜੀਵ ਆਤਮਾ ਨੂੰ ਸਤਸੰਗਤ ਨਸੀਬ ਹੁੰਦੀ। ਤੇ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਜੇ ਮੱਥੇ ਦੇ ਲਿਖੇ ਅਨੁਸਾਰ ਜੀਵ ਆਤਮਾ ਨੂੰ ਸੰਗਤ ਮਿਲ ਜਾਵੇ ਤੇ ਫਿਰ ਗਾਂ ਪ੍ਰਾਪਤੀ ਕੀ ਹੁੰਦੀ ਆ? ਕਹਿੰਦੇ ਨੇ ਜਿਹੜੇ ਸਤਸੰਗਤ ਵਿਚ ਆ ਗਏ ਸੁਤੇ ਸਿੱਧ ਉਨ੍ਹਾਂ ਨੂੰ ਪ੍ਰਾਪਤੀ ਆ। ਮੁਕਤ ਪਦਾਰਥ ਪਾਈਏ, ਬੋਲੋ ਮੁਕਤ ਪਦਾਰਥ ਪਾਈਏ, ਗੱਜ ਕੇ ਆਖੋ ਮੁਕਤ ਪਦਾਰਥ ਪਾਈਏ। ਮੁਕਤੀ ਦਾ ਪਦਾਰਥ ਝੋਲੀ ਦੇ ਵਿਚ ਪੈਂਦਾ ਏ, ਤੇ ਠਾਕ ਨਾ ਅਵ ਘੱਟ ਘਾਟ, ਉਹ ਜਿਹੜੀ ਅਵਘਟ ਘਾਟੀ ਚਾਹਨੀ ਆ ਜੀਵ ਆਤਮਾ ਨੇ, ਉਹਦੇ ਵਿਚ ਇਹਨੂੰ ਕੋਈ ਹੱਥ ਦੇ ਕੇ ਰੋਕਦਾ ਨੀ, ਜਿਹੜੇ ਜੀਵ ਸਤਸੰਗਤ ਕਰਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਉਹ ਤਰ ਗਿਆ ਜਿਹੜਾ ਸਤਸੰਗਤ ਵਿਚ ਆ ਗਿਆ। ਬਾਬਾ ਕਬੀਰ ਜੀ ਇਕ ਥਾਂ ਹੋਰ ਕਹਿੰਦੇ, ਕਬੀਰ ਸੰਗਤ ਕਰੀਏ ਸਾਧਕੀ, ਕਬੀਰ ਸੰਗਤ ਕਰੀਏ ਸਾਧਕੀ। ਸਾਧੇ ਹੋਏ ਦਾ ਨਾਮ ਸਾਧੂ ਆ, ਦੁੱਧ ਪੀਣੇ ਮਜਨੂ ਦਾ ਨਾਮ ਸਾਧੂ ਨਹੀਂ, ਪਖੰਡ ਕਰਨ ਵਾਲੇ ਦਾ ਨਾਮ ਸਾਧੂ ਨਹੀਂ, ਆਟਾ ਦੇਣ ਵਾਲਾ ਕੌਡੀਆਂ ਬਣਾ ਕੇ ਜਲ ਦੇਣ ਵਾਲੇ ਦਾ ਨਾਮ ਸਾਧੂ ਨਹੀਂ, ਸਾਧੇ ਦਾ ਨਾਮ ਸਾਧੂ ਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਕਬੀਰ ਸੰਗਤ ਕਰੀਏ ਸਾਧਕੀ, ਅੰਤ ਕਰੇ ਨਿਰਵਾਹ, ਅੰਤ ਕਾਲ ਤੇ ਨਿਬੇੜੇ ਕਰਾ ਦੇਵੇ, ਅੰਤ ਕਾਲ ਤੇ ਜੀਵ ਦਾ ਛੁਟਕਾਰਾ ਕਰਾ ਦੇ। ਅੱਗੇ ਸਾਹਿਬ ਜੀ ਕਹਿੰਦੇ, ਸਾਕਤ ਸੰਗ ਨਾ ਕੀਤੀ ਜਾਂਤੇ ਹੋਏ ਵਿਨਾਹੋ, ਵਿਨਾਹੋ ਦੇ ਅਕਰੀਏ ਸਨੇ ਵਿਨਾਸ਼। ਇਹੋ ਜੇ ਜੀਵ ਦੀ ਕਿਸੇ ਦੀ ਸੰਗਤ ਵਿਚ ਨਾ ਬੈਠਿਓ ਭਾਈ, ਜਿਹਦੇ ਨਾਲ ਇਸ ਮੁਬਾਰਕ ਜੀਵਨ ਦਾ ਵਿਨਾਸ਼ ਹੋ ਜਾਏ। ਉਹਨਾਂ ਦੀ ਸੰਗਤ ਵਿਚ ਰਹੋ ਜਿਨ੍ਹਾਂ ਦੀ ਸੰਗਤ ਵਿਚ ਚੇਤੇ

ਮੇਰੀ ਇਹ ਬੇਨਤੀ ਹੈ ਤੁਹਾਨੂੰ, ਮੇਰੀਆਂ ਬੱਚੀਆਂ ਗੁਰਸਿੱਖਾਂ ਪਿਆਰਿਆਂ ਸਾਰਿਆਂ ਨੂੰ, ਜੇ ਆਏ ਹੋ ਤੇ ਲਾਲ ਹੋ ਕੇ ਜਾਇਓ, ਰੰਗੇ ਜਾਇਓ ਗੁਰੂ ਨਾਨਕ ਦੇ ਘਰ ਵਿਚ। ਜਿਹੜਾ ਗੁਰੂ ਨਾਨਕ ਦੇ ਘਰੋਂ ਨਾ ਰੰਗਿਆ ਗਿਆ ਉਹ ਕਿਤੇ ਵੀ ਨਹੀਂ ਰੰਗਿਆ ਜਾਣਾ, ਇਹਦੇ ਤੋਂ ਉੱਤੇ ਤੇ ਕੋਈ ਜਗ੍ਹਾ ਹੀ ਨਹੀਂ। ਸਤਸੰਗਤ ਸਭ ਤੋਂ ਵੱਡੀ ਜਗ੍ਹਾ ਦੱਸੀ, ਇਸ ਕਰਕੇ ਜੋਦੜੀ ਆ ਸਾਰਿਆਂ ਗੁਰਸਿੱਖਾਂ ਮਾਈ ਭਾਈ ਦੇ ਚਰਨਾਂ ਵਿਚ ਰੀੜ ਦੀ ਹੱਡੀ ਸਿੱਧੀ ਕਰੋ, ਸੁਰਤ ਟਿਕਾਓ ਤੇ

0: ਹੁਣ ਖਲੋ ਜੋ ਇੱਕ ਸਮੇਂ ਲਈ ਆਪਣੇ ਆਪ ਨੂੰ ਖਿਲਾਰੋ ਵਿਚਾਰਾਂ ਦੇ ਪ੍ਰਵਾਹ ਨੂੰ ਰੋਕਣਾ ਵੈਸੇ ਤੇ ਸਰੀਰ ਕਰਕੇ ਬੈਠੇ ਹੀ ਹੋ ਆਖੋ ਸਤਨਾਮ ਸ੍ਰੀ
1: ਵਾਹਿਗੁਰੂ
0: ਜਿਹੜਾ ਬਚਨ ਮੈਂ ਕਿਹਾ ਨਾ ਹੁਣ ਖਲੋ ਜੋ ਵੇਖੋ ਅੰਦਰ ਵਿਚਾਰਾਂ ਦੀ ਧਾਰਾ ਚੱਲ ਰਹੀ ਬੈਠੇ ਗੁਰਦੁਆਰੇ ਆ ਅੰਦਰ ਵਿਚਾਰਾਂ ਦੀ ਨਿਰੰਤਰ ਧਾਰਾ ਚੱਲੀ ਜਾਂਦੀ ਇਹਨੂੰ ਰੋਕੋ ਇੱਕ ਸਮੇਂ ਲਈ ਤੇ ਆਪਾਂ ਸਤਿਗੁਰੂ ਦੇ ਚਰਨਾਂ ਵਿੱਚੋਂ ਇੱਕ ਜੋਦੜੀ ਕਰਕੇ ਦਾਤ ਮੰਗੀ ਹੇ ਮੇਰੇ ਸਤਿਗੁਰੂ ਗਰੀਬ ਨਵਾਜ ਮੈਨੂੰ ਨਿਰਗੁਣ ਆਰੇ ਨੂੰ ਆਪਣੇ ਲੜ ਲਾ ਲਾ ਮੋਹੇ ਨਿਰਗੁਣ ਲੀਜੇ ਲੜ ਲਾਏ ਬੋਲੋ ਮੋਹੇ ਨਿਰਗੁਣ ਲੀਜੇ ਲੜ ਲਾਏ ਇਹਦੇ ਵਿੱਚ ਜਿੱਦਾਂ ਪੈਸਾ ਕੋਲ ਨਾ ਹੋਵੇ ਤੇ ਕਹਿੰਦੇ ਆ ਮੈਂ ਨਿਰਧਨ ਆ ਰੋਟੀ ਕੋਲ ਨਾ ਹੋਵੇ ਤੇ ਮੈਂ ਕਹਿੰਦਾ ਭੁੱਖਾ ਵਾ ਇੱਥੇ ਇੱਕ ਸ਼ਬਦ ਵਰਤਿਆ ਨਿਰਗੁਣ ਨਿਰਗੁਣ ਤੋਂ ਭਾਵ ਗੁਣਾ ਤੋਂ ਖਾਲੀ ਗੁਣਾ ਤੋਂ ਖਾਲੀ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਬੇਨਤੀ ਕਰੀਏ ਹੇ ਮੇਰੇ ਸਾਹਿਬ ਜੀ ਨਿਰਗੁਣ ਆਰੇ ਗੁਣ ਨਹੀਂ ਕੋਈ ਨਿਰਗੁਣ ਆਰੇ ਗੁਣ ਨਹੀਂ ਕੋਈ ਨਿਰਗੁਣ
2: ਆਰੇ ਗੁਣ ਨਹੀਂ ਕੋਈ

ਹੁਣ ਆਪ ਜੀ ਸਚੇਤ ਹੋ, ਮੇਰਾ ਗੁਰੂ ਨਾਨਕ ਪਾਤਸ਼ਾਹ ਸਾਰਿਆਂ ਦੀ ਉੱਜਲ ਬੁੱਧੀ ਬਖਸ਼ੇ। ਆਪਾਂ ਕਿਹਾ ਹੇ ਸਤਿਗੁਰੂ ਮੇਰੇ ਕੋਲ ਪੈਸੇ ਹੈਗੇ, ਮੈਂ ਅਮਰੀਕਾ ਪਹੁੰਚ ਗਿਆ, ਧੀਆਂ ਪੁੱਤਰ ਨੇ, ਗੱਡੀਆਂ ਨੇ, ਘਰ ਹੈ ਰਹਿਣ ਨੂੰ, ਪੈਸੇ ਹੈ ਖਰਚਣ ਨੂੰ, ਕੱਪੜੇ ਹੈ ਪਾਉਣ ਨਹੀਂ, ਰੋਟੀ ਹੈ ਖਾਣ ਨੂੰ, ਹਰ ਸੁੱਖ ਮੇਰੇ ਕੋਲ ਹੈ, ਮਗਰ ਇੱਕ ਬਚਨ ਦੀ ਗਰੀਬੀ ਦੱਸੀ ਜੇ ਇਸ ਬਚਨ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਚੇਤਾ ਕਰਕੇ ਫੜਿਓ ਨਿਰਗੁਣਿਆ

0: ਕੋਈ
1: ਚੇਤਾ ਰੱਖੋ ਕਾਹਦੀ ਗਰੀਬੀ ਦੱਸੀ ਆ? ਦੱਸੋ ਜੀ, ਗੁਣਾ ਦੀ। ਹੇ ਗਰੀਬ ਨਵਾਜ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਮੇਰੇ ਕੋਲ ਹਰ ਸੁਖ ਤੇਰਾ ਦਿੱਤਾ ਹੈਗਾ ਏ, ਮਗਰ ਸਤਿਗੁਰੂ ਮੈਂ ਮਹਿਸੂਸ ਕੀਤਾ ਏ ਕਿ ਮੇਰੇ ਵਿਚ ਸ਼ੁਭ ਗੁਣ ਨਹੀਂ। ਧਿਆਨ ਦਿਓ, ਆਖੋ ਸਤਨਾਮ ਸ੍ਰੀ। ਮੈਂ ਸੁਣਿਆ ਵਾ ਕਿ ਤੇਰੇ ਨਾਲ ਮਿਲਾਪ ਉਹਨਾਂ ਰੂਹਾਂ ਦਾ ਹੁੰਦਾ ਜਿਹੜੀਆਂ ਗੁਣਕਾਰੀ ਨੇ, ਜਿਹੜੀਆਂ ਗੁਣਵੰਤੀਆਂ ਨੇ। ਗੁਣਵੰਤੀ ਸ਼ੌਰ ਆਵਿਆ ਨਿਰਗੁਣ ਕੂਕੇ ਕਾਏ। ਧਿਆਨ ਦਿਓ, ਗੁਣਵੰਤੀ ਸ਼ੌ ਰਾਵਿਆ ਨਿਰਗੁਣ ਕੂਕੇ ਕਾਏ। ਨਿਰਗੁਣ ਕੂਕਦੀ ਆ, ਨਿਰਗੁਣ ਰੋਂਦੀ ਆ, ਕਿਉਂਕਿ ਨਿਰਗੁਣ ਆ ਰਹੇ ਨੂੰ ਤੇ ਗਰੀਬ ਨਵਾਜ ਦੇ ਚਰਨਾਂ ਚ ਜਗ੍ਹਾ ਕੋਈ ਨੀ, ਕਿਉਂਕਿ ਉਹ ਆਪ ਗੁਣਾਂ ਦਾ ਮਾਲਕ ਆ। ਉਹ ਆਪ ਕੀ ਆ? ਗੁਣਾਂ ਦਾ ਮਾਲਕ ਆ। ਮੇਰੇ ਸਾਹਿਬ ਨੇ ਇੱਕ ਥਾਂ ਤੇ ਬੜੇ ਸੁੰਦਰ ਬਚਨ ਆਖੇ ਨੇ, ਕਹਿੰਦੇ ਨਾਨਕ ਅਵਗਣ ਜੇਤੜੇ ਤੇ ਤੇ ਗਲੀ ਜੰਜੀਰ। ਜਿੰਨੇ ਜੀਵ ਦੇ ਗਲ ਆਪਾਂ ਤੁਸੀਂ ਚੇਤਾ ਕਰੇ ਹੋ, ਜਿੰਨੇ ਭੈਣ ਭਰਾ ਆਏ ਹੋ ਆਪਣੇ ਮਨ ਨੂੰ ਖਿਲਾਰ ਕੇ, ਕਿ ਜਿੰਨੇ ਸਾਡੇ ਵਿਚ ਔਗਣ ਨੇ ਨਾ, ਸਾਹਿਬ ਜੀ ਕਹਿੰਦੇ ਪੈਰਾਂ ਤੇ ਹੱਥਾਂ ਨੂੰ ਜੰਜੀਰ ਵੱਜੇ ਨੇ। ਜੰਜੀਰ ਕੀ ਵੱਜੇ ਨੇ ਸਾਰੇ ਦੱਸੋ ਜੀ, ਕੀ ਵੱਜੇ ਆ? ਜੰਜੀਰ ਵੱਜੇ ਨੇ। ਨਾਨਕ ਔਗਣ ਜੇਤੜੇ, ਬੋਲੋ ਨਾਨਕ, ਫਿਰ ਅਖਬਾਰ ਆਖੋ ਨਾਨਕ ਔਗਣ। ਜਿੰਨੇ ਔਗਣ ਨੇ ਤੇਤੇ ਗਲੀ ਜੰਜੀਰ, ਤੇਤੇ ਗਲੀ, ਇਹ ਗਲ ਵਿਚ ਕੀ ਵੱਜੇ ਨੇ? ਜੰਜੀਰ ਵੱਜੇ ਨੇ। ਵਧੇ ਪਏ ਇਹਨਾਂ ਉਗਣਾ ਦਾ ਸਦਕਾ। ਮੇਰੇ ਸਾਹਿਬ ਜੀ ਕਹਿੰਦੇ ਅੱਗੇ ਗਏ ਨਾ ਮੰਨੀਅਨ, ਮਾਰ ਕੱਢੋ ਬੇਪੀਰ। ਅੱਗੇ ਪਰਮੇਸ਼ਵਰ ਦੇ ਦਰਬਾਰ ਦੇ ਵਿਚ ਭਾਵੇਂ ਕੋਈ ਕਿੰਨਾ ਦੌਲਤ ਵਾਲਾ ਹੋਇਆ, ਕਿੰਨਾ ਅਕਲ ਵਾਲਾ ਹੋਇਆ, ਮੇਰੇ ਸਾਹਿਬ ਜੀ ਕਹਿੰਦੇ ਬੇਪੀਰ ਰੂਹਾਂ ਨੂੰ ਧੱਕੇ ਮਾਰ ਕੇ ਉਹਦੀ ਦਰਗਾਹ ਦੇ ਵਿਚੋਂ ਕੱਢ ਦੇਣਾ ਹੈ, ਤੇ ਜਿਹੜੀਆਂ ਵਜੀਆਂ ਹੋਈਆਂ ਰੂਹਾਂ ਜਿਨ੍ਹਾਂ ਨੂੰ ਔਗਣਾ ਦੇ ਬੜੇ ਬੜੇ ਸੰਗਲ ਵੱਜੇ ਹੋਏ, ਸਾਹਿਬ ਨੂੰ ਪੁੱਛਿਆ ਮਹਾਰਾਜ ਕੋਈ ਭਰਾ ਜਾ ਕੇ ਕਟਾ ਦੂ, ਕੋਈ ਸੱਜਣ ਮਿੱਤਰ ਪਿੱਛੋਂ ਚਲ ਜੂਗਾ ਸਿਫਾਰਿਸ਼ ਲੈ ਕੇ, ਕੋਈ ਭੈਣ ਭਰਾ ਜਾ ਕੇ ਸਿਫਾਰਿਸ਼ ਲੈ ਕੇ ਉਹ ਔਗਣਾ ਦੇ ਜੰਜੀਰਾਂ ਤੋਂ ਕਟਾਊਦਾ? ਤੇ ਮੇਰੇ ਸਾਹਿਬ ਜੀ ਪਤਾ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਜੇ ਗੁਣ ਹੋਣ ਤਾਂ ਕੱਟੀਅਨ, ਬੋਲੋ ਜੇ ਗੁਣ, ਉਹ ਜਿਹੜੇ ਔਗਣਾ ਦੇ ਜੰਜੀਰ ਵੱਜੇ ਨੇ ਉਹਨਾਂ ਨੂੰ ਗੁਣਾ ਦੀ ਸ਼ੈਣੀ ਕੱਟੂਗੀ। ਧਿਆਨ ਦਿਓ, ਇਕਾਗਰਤਾ ਬਖਸ਼ਿਓ, ਜਿਹੜੇ ਔਗਣਾ ਦੇ ਜੰਜੀਰ ਵੱਜੇ ਨੇ ਨਾ, ਉਹਨਾਂ ਨੂੰ ਗੁਣਾ ਦੀਆਂ ਸ਼ੈਣੀਆਂ ਕੱਟਣਗੀਆਂ, ਗੁਣ ਕੱਟਣਗੇ। ਜੇ ਗੁਣ ਹੋਣ ਤਾਂ ਕੱਟੀਅਨ, ਸੇ ਭਾਈ ਸੇ ਵੀਰ। ਇਹੋ ਹੀ ਭਰਾ ਨੇ ਤੇ ਇਹੋ ਹੀ ਵੀਰ ਨੇ। ਕੌਣ? ਸ਼ੁਭ ਗੁਣ, ਜਿਨ੍ਹਾਂ ਦੀ ਦਾਤ ਗੁਰੂ ਜੀ ਕਹਿ

0: ਭਿਖਾਰੀ ਬਣ ਕੇ ਇੱਕ ਗੱਲ ਫੇਰ ਜਰਾ ਸੁਚੇਤ ਹੋ ਕੇ ਸੁਣੋ ਕਿ ਗੁਰੂ ਦੇ ਕੋਲੋਂ ਆਪਾਂ ਮੰਗ ਰਹੇ ਹਾਂ ਗੁਣ ਕੀ ਮੰਗ ਰਹੇ ਹਾਂ ਜੀ ਕਿਉਂਕਿ ਕਹਿ ਦਿੱਤਾ ਸੀ ਔਗਣਾਂ ਨੇ ਤੇ ਜੰਜੀਰ ਮਾਰਤੇ ਨਾ ਕਿਸੇ ਭਰਾ ਕੋਲੋਂ ਕੱਟੇ ਜਾਣੇ ਨੇ ਨਾ ਕਿਸੇ ਭੈਣ ਕੋਲੋਂ ਕੱਟੇ ਜਾਣੇ ਨਾ ਕਿਸੇ ਸੱਜਣ ਕੋਲੋਂ ਜੰਜੀਰ ਕੱਟੇ ਜਾਣੇ ਨੇ ਬਾਪੂ ਨਾਨਕ ਜੀ ਨੇ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਜੇ ਗੁਣ ਹੋਣ ਜੇ ਤਾਂ ਕੱਟੀਆਂ ਇਹ ਜਿਹੜੇ ਜੰਜੀਰ ਪੈਰਾਂ ਤੋਂ ਲੈ ਕੇ ਸਿਰੇ ਤੱਕ ਵੱਜ ਗਏ ਉਹ ਬੰਦਿਆ ਤੈਨੂੰ ਇਹ ਜੰਜੀਰ ਤਾਂ ਕੱਟੇ ਜਾਣੇ ਜੇ ਤੇਰੇ ਵਿਚ ਗੁਣ ਹੋਏ ਤੇ ਹੁਣ ਆਪਣੇ ਅੰਦਰ ਝਾਤੀ ਮਾਰ ਕੇ ਕਦੀ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਗੀਤ ਗਾ ਕੇ ਵੇਖੋ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਸਭ ਅਵਗੁਣ ਮੈਂ ਗੁਣ ਨਹੀਂ ਕੋਈ
1: ਸਭ ਅਵਗੁਣ ਮੈਂ ਗੁਣ ਨਹੀਂ ਕੋਈ ਗੁਣ ਮੈਂ ਗੁਣ ਨਹੀਂ ਕੋਈ
0: ਇੱਕ ਵਾਰ ਆਪਣੇ ਅੰਦਰ ਦੀ ਗਰੀਬੀ ਵੇਖ ਕੇ ਗਾਓ ਬੜਾ ਆਨੰਦ ਆਊਗਾ ਆਪਣੇ ਅੰਦਰ ਵੇਖ ਲੋ ਆਪਣੇ ਅੰਦਰ ਝਾਤੀ ਮਾਰੋ ਮੇਰੇ ਸਤਿਗੁਰੂ ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਮੁਤਾਬਕ ਕਿ ਸਭ

0: ਕੰਤ ਕਿਹਨੂੰ ਕਹਿੰਦੇ ਨੇ? ਪਤੀ ਨੂੰ, ਪਤੀ ਨੂੰ, ਪਤੀ ਨੂੰ ਕਹਿੰਦੇ ਨੇ। ਕਿਤਨਾ ਉਸ ਪਤੀ ਨਾਲ ਮਿਲਾਪ ਹੋ ਜਾਏ, ਮੇਰਾ ਪਤੀ ਪੈਰਾਂ ਤੋਂ ਲੈ ਕੇ ਸਿਰ ਤੱਕ ਗੁਣਾਂ ਨਾਲ ਭਰਿਆ ਹੈ, ਤੇ ਮੈਂ ਪੈਰਾਂ ਤੋਂ ਲੈ ਕੇ ਸਿਰ ਤੱਕ ਔਗਣਾਂ ਨਾ ਭਰੀ, ਸਭ ਔਗਣ ਮੈਂ ਗੁਣ ਨੀ ਕੋਈ। ਭਲੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਅੰਦਰ ਝਾਤੀ ਮਾਰਦੀਆਂ, ਉਹ ਭਲਿਓ ਸੰਸਾਰ ਚੋਂ ਬੜੀਆਂ ਕੋਈ ਵਿਰਲੀਆਂ ਰੂਹਾਂ ਨੇ ਜਿਹੜੀਆਂ ਆਪਣੇ ਕੋਢ ਨੂੰ ਵੇਖਦੀਆਂ, ਆਪਣੇ ਨੂੰ। ਲੋਕਾਂ ਦਾ ਕੋਢ ਵੇਖਣਾ ਬੜਾ ਸੌਖਾ ਹੈ, ਲੋਕਾਂ ਦੇ ਗੁਨਾਹ ਵੇਖਣੇ ਬੜੇ ਸੌਖੇ ਨੇ, ਕਦੀ ਆਪਣੇ ਅੰਦਰ ਝਾਤੀ ਮਾਰ ਕੇ ਜਿਹੜੇ ਵੇਹਦੇ ਨੇ ਸੱਜਣੋ, ਉਹਨਾਂ ਨੂੰ ਆਰਾਮ ਵੀ ਆ ਜਾਂਦਾ ਹੈ। ਕਿਉਂਕਿ ਜਿਸ ਬੰਦੇ ਨੂੰ ਪਤਾ ਲੱਗ ਜਾਏ ਨਾ ਮੈਂ ਰੋਗੀ ਹਾਂ, ਉਹ ਫਿਰ ਢੰਡੋਰਾ ਪੁੱਟ ਕੇ ਉਹਦਾ ਇਲਾਜ ਵੀ ਲੱਭ ਲੈਂਦਾ ਹੈ। ਬੇਕਿਸਮਤੀ ਬਦਕਿਸਮਤੀ ਇਨਸਾਨ ਇਹੋ ਜਿਹੇ ਬਹੁਤੇ ਨੇ ਜਿਹੜੇ ਲੋਕਾਂ ਦੇ ਉਗਣ ਤੇ ਵੇਖਦੇ, ਆਪਣੇ ਉਗਣ ਨਹੀਂ ਵੇਖਦੇ। ਧੰਨ ਗੁਰੂ ਨਾਨਕ ਇੱਕ ਪਹਿਲੇ ਮਹਾਂਪੁਰਸ਼ ਹੋਏ ਨੇ ਜਿਹੜੇ ਆਪਣੇ ਉਗਣਾਂ ਦੀ ਗੱਲ ਕਰਦੇ, ਭਾਵੇਂ ਗੁਣਾਂ ਦਾ ਮਾਲਕ ਆ ਮਗਰ ਨਿਵਰਤਾ ਵਿੱਚ ਡੁੱਬੇ। ਕਹਿੰਦੇ ਨੇ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ
1: ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ

ਮਗਰ ਸਾਡਾ ਸੁਭਾਅ ਕੀ ਆ? ਪਿਆਰ ਨਾਲ ਆਖੋ ਸਤਨਾਮ ਸ੍ਰੀ। ਸਾਡਾ ਸੁਭਾਅ ਆ ਲੋਕ ਅਵਗੁਣਾ ਕੀ ਬੰਨੇ, ਫਿਰ ਬੋਲੋ ਜੀ ਲੋਕ ਅਵਗੁਣਾ ਕੀ ਬੰਨੇ। ਆਪਾਂ ਜਿਹਦੇ ਪੱਲੇ ਲੱਗੀ ਹੈ, ਜਿਹਦੇ ਮੱਥੇ ਲੱਗੀ ਹੈ, ਜਿਹਦੇ ਘਰ ਜਾਈਏ ਉਹਦੇ ਘਰੋਂ ਕੀ ਚੁੱਕਦੇ ਆ?

ਇਹਦੀ ਔਗਣ ਉਹਦੇ ਘਰ 100 ਕੰਮ ਚੰਗੇ ਹੋਣ, ਆਪਣੀਆਂ ਅੱਖਾਂ ਇਹ ਹੀ ਲੱਭਦੀਆਂ ਰਹਿੰਦੀਆਂ, ਮੈਂ ਇਹਦੇ ਘਰੋਂ ਕੋਈ ਇਹੋ ਜਿਹੀ ਗੱਲ ਲੱਭਾਂ ਕਿ ਇਹਨੂੰ ਆਖਾਂ ਕਿ ਇਸ ਗੱਲੋਂ ਤੂੰ ਮਾੜਾ ਹੈ। ਤੇ ਬਾਪੂ ਨਾਨਕ ਕਹਿੰਦਾ ਨਹੀਂ, ਗੁਣਾ ਕਾ ਹੋਵੇ ਵਾਸਲਾ, ਗੁਣਾ ਕਾ ਹੋਵੇ ਕੱਢ ਵਾਸ ਲਈਜੇ ਸਾਂਝ ਕਰੀਜੇ ਗੁਣਾ ਕੇਰੀ। ਜਿਹਦੇ ਘਰ ਜਾਈਏ, ਜਿਹਦੇ ਮੱਥੇ ਲੱਗੀਏ, ਜੇ ਉਹਨੇ ਕੇਸ ਰੱਖੇ ਨੇ, ਜੇ ਉਹ ਦਸਤਾਰ ਧਾਰੀ ਆ, ਤੇ ਸਭ ਤੋਂ ਪਹਿਲਾਂ ਤੇ ਧੰਨ ਧੰਨ ਕਰੀਏ ਕਿ ਗੁਰੂ ਦਿਆ ਸਿੱਖਾ ਐਡੇ ਭਿਆਨਕ ਸਮੇਂ ਦੇ ਵਿੱਚ ਜੇ ਤੂੰ ਕੇਸ ਹੀ ਸਾਂਭੇ ਨੇ, ਇਹ ਵੀ ਤੇਰਾ ਸਭ ਤੋਂ ਵੱਡਾ ਗੁਣ ਹੈ। ਅਸੀਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੈਂ ਵੇਖਿਆ ਲੋਕ ਕੀ ਕਰਦੇ, ਲੋਕ ਅਵਗੁਣਾ ਕੀ ਬੰਨੇ, ਗੰਠੜੀ ਗੁਣ ਨਾ ਵਿਹਾਜੇ। ਕੋਈ ਗੁਣਾ ਦਾ ਤੇ ਵਪਾਰ ਹੀ ਕੋਈ ਨਹੀਂ ਕਰਦਾ, ਸਾਰੇ ਲੋਕੀ ਅਵਗੁਣ ਲੱਭਦੇ ਫਿਰਦੇ ਨੇ। ਤੇ ਸੱਚ ਜਾਣਿਓ, ਜਿਹੜਾ ਬੰਦਾ ਸਵੇਰ ਤੋਂ ਕਾਗਜ਼ ਕਾਗਜ਼ ਇਕੱਠਾ ਕਰਦਾ ਉਹਦੇ ਕੋਲ ਰੱਦੀ ਦੇ ਢੇਰ ਲੱਗ ਜਾਂਦੇ, ਜਿਹੜਾ ਬੰਦਾ ਨਿੱਕੇ ਨਿੱਕੇ ਲੋਹੇ ਦੇ ਪੀਸ ਇਕੱਠੇ ਕਰਦਾ ਇੱਕ ਦਿਨ ਉਹ ਲੋਹੇ ਦਾ ਸਟੋਰ ਕਰ ਲੈਂਦਾ, ਜਿਹੜੇ ਟੁੱਟੇ ਛਿੱਤਰ ਇਕੱਠੇ ਕਰਦੇ ਨੇ ਉਹ ਟੁੱਟੇ ਛਿੱਤਰਾਂ ਦਾ ਸਟੋਰ ਇਕੱਠਾ ਕਰ ਲੈਂਦੇ ਨੇ, ਜਿਹੜੇ ਔਗਣ ਇਕੱਠੇ ਕਰਦੇ ਇੱਕ ਦਿਨ ਔਗਣਾਂ ਦੇ ਸਟੋਰ ਭਰ ਲੈਂਦੇ ਨੇ, ਮਗਰ ਜਿਹੜੇ ਗੁਣ ਚੁੱਕਦੇ ਨੇ ਲੋਕਾਂ ਦੇ ਵਿੱਚ ਉਹ ਇੱਕ ਇੱਕ ਚੁੱਕਦੇ ਗੁਣ ਇੱਕ ਦਿਨ ਗੁਣਾਂ ਦੇ ਮਾਲਕ ਬਣ ਜਾਂਦੇ ਨੇ, ਗੁਣਾਂ ਦੇ ਮਾਲਕ ਬਣ ਜਾਂਦੇ, ਗੁਣਾਂ ਦੇ ਖਜ਼ਾਨੇ ਬਣ ਜਾਂਦੇ ਨੇ। ਇਸ ਕਰਕੇ ਆਪਾਂ ਸਤਿਗੁਰੂ ਦੇ ਚਰਨਾਂ ਚ ਬੇਨਤੀ ਭਰਨੀ ਆ, ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਮੈਂ ਨਿਰਗੁਣ ਆ ਰਹਾ ਵਾਂ, ਮੈਨੂੰ ਗੁਣਾਂ ਦਾ ਦਾਤ ਬਖਸ਼ੋ, ਮੇਰੀ ਝੋਲੀ ਚ ਸ਼ੁਭ ਗੁਣ ਪਾਓ, ਰਹਿਤ ਪਾਓ, ਸਿਮਰਨ ਪਾਓ, ਬੰਦਗੀ ਪਾਓ, ਸੇਵਾ ਪਾਓ। ਜਿਹੜੀ ਸੇਵਾ ਤੇ ਬੰਦਗੀ ਦਾ ਸਦਕਾ ਕਰੋੜਾਂ ਜਨਮਾਂ ਤੋਂ ਭਟਕੀ ਹੋਈ ਮੈਂ ਜੀਵ ਆਤਮਾ, ਹੇ ਸਤਿਗੁਰੂ ਤੇਰੇ ਚਰਨਾਂ ਵਿਚ ਆ ਕੇ ਮਿਲਾਪ ਮੇਰਾ ਹੋ ਜਾਏ। ਆਓ ਹੁਣ ਚੌਂਕੜੇ ਮਾਰ ਲੋ, ਸਮਾਂ ਦੌੜਿਆ ਜਾ ਰਿਹਾ। ਸਤਿਗੁਰੂ ਕਿਰਪਾ ਕਰੇ, ਇੱਕ ਮਨ ਇੱਕ ਚਿੱਤ ਹੋ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮਸਤਕ ਰੱਖ ਕੇ ਜਰਾ ਜਪੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

0: ਨਾਮ ਸਾਚਾ ਨਾਮ ਮੇਰਾ ਆਧਾਰ। ਸੱਚਾ ਨਾਮ ਮੇਰਾ ਆਸਰਾ ਹੈ, ਸੱਚੇ ਪਰਮੇਸ਼ਵਰ ਦਾ ਨਾਮ ਮੇਰਾ ਆਸਰਾ ਹੈ। ਕਲਯੁਗ ਦੇ ਵਿੱਚ ਮੇਰੀ ਇੱਜ਼ਤ ਪੱਤ ਰੱਖਣ ਵਾਲਾ ਮੇਰੇ ਕੋਲ ਇੱਕੋ ਹੀ ਗਹਿਣਾ ਹੈ, ਇੱਕੋ ਹੀ ਪਰਮੇਸ਼ਵਰ ਦੀ ਟੋਕ ਹੈ ਦਿੱਤੀ ਹੋਈ, ਜਿਹੜੀ ਸਤਨਾਮ ਸ੍ਰੀ ਵਾਹਿਗੁਰੂ। ਨਾਮ ਵਾਲਿਆਂ ਦੇ ਆਪਣੇ ਸੇਵਕ ਦੇ ਪਰਦੇ ਢੱਕਦਾ ਹੈ, ਆਪਣੇ ਸੇਵਕ ਦੀ ਲਾਜ ਪੱਤ ਰੱਖਦਾ ਹੈ। ਜਿਹੜੇ ਨਾਮ ਜਪਦੇ ਨੇ ਨਾ, ਉਹਨਾਂ ਨੂੰ ਮੇਰੇ ਸਾਹਿਬ ਜੀ ਕਹਿੰਦੇ ਨੇ, ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੇ, ਉਹਨਾਂ ਤੇ ਛਤਰ ਅਨੇਕ ਚਲਾਵਤ ਘਾਵਤ ਤਨ ਏਕ ਨਾ। ਕਿਤਨਾ ਰੱਖਦਾ ਜੀ, ਕਿਤਨਾ ਬਚਾਉਂਦਾ ਏ? ਰਾਖਤ ਹੈ ਆਪਣੋ ਕਰ ਦੇ ਕਰ ਕਰਮਣੇ ਹੱਥ, ਉਹਨਾਂ ਨੂੰ ਆਪਣਾ ਹੱਥ ਦੇ ਕੇ ਬਚਾ ਲੈਂਦਾ। ਰਾਖਤ ਹੈ ਆਪਣੋ ਕਰ ਦੇ ਕਰ, ਪਾਪ ਸਮੂਹ ਨਾ ਭੇਟਣ ਪਾਵੇ, ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨੋ ਵਸਾਰੀਏ, ਮਨੋ ਕਿਉ ਵਸਾਰੀਏ ਇਹ ਵੱਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਇਤਨਾ ਲਿਖਿਆ ਗੁਰਬਾਣੀ ਦੇ ਵਿੱਚ ਕਿ ਮਾਂ ਦੇ ਪੇਟ ਵਿੱਚ ਇਹ ਪੁੱਠਾ, ਇਤਨਾ ਗੁਰਬਾਣੀ ਵਿੱਚ ਲਿਖਿਆ ਕਿ ਜਿੱਥੇ ਅਗਨ ਭਖੇ ਪੜਹਾਰੇ, ਅੱਗ ਦੇ ਲਾਟਾਂ ਵਗਦੀਆਂ ਸੀ ਇਹਦੇ ਚਾਰ ਚਫੇਰੇ ਜੀਵ ਦੇ, ਉਰਦ ਮੁਖ ਮਹਾਂ ਗੁਬਾਰੇ, ਪੁੱਠਾ ਮੂੰਹ ਥੱਲੇ ਨੂੰ, ਲੱਤਾਂ ਤਾਂ ਨੂੰ, ਤੇ ਬੜਾ ਹਨੇਰਾ ਸੀ ਉੱਥੇ ਜਿੱਥੇ ਮਾਂ ਦੇ ਪੇਟ ਵਿਚ ਅੱਗ ਵਿਚ ਜਲ ਰਿਹਾ ਸੀ ਵਿਚਾਰਾ। ਮਗਰ ਉੱਥੇ ਇਹ ਜਪ ਰਿਹਾ ਸੀ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਉੱਥੇ ਜਦੋਂ ਇਹ ਜਪਦਾ ਸੀ ਨਾ, ਇਤਨਾ ਸ਼ਬਦ ਲਿਖੇ, ਇਕਾਗਰਤਾ ਬਖਸ਼ੇ, ਆਖੋ ਸਤਨਾਮ ਸ੍ਰੀ, ਜਿੱਥੇ ਅਗਨ ਭਖੇ ਪੜਹਾਰੇ, ਉਰਦ ਮੁਖ ਮਹਾਂ ਗੁਬਾਰੇ, ਤੇ ਧਿਆਨ ਦੇਣਾ ਹੈ, ਉੱਥੇ ਲਿਖਿਆ ਸਾਸ ਸਾਸ ਸੰਭਾਲੈ ਸੋਈ। ਇਹ ਸਾਸ ਸਾਸ ਉਸ ਵਾਹਿਗੁਰੂ ਨੂੰ ਯਾਦ ਕਰਦਾ ਸੀ ਉੱਥੇ ਅੱਗ ਦੇ ਵਿਚ, ਗੁਰਮੁਖ ਪਿਆਰੇ ਇਹ 24 ਘੰਟੇ ਵਾਹਿਗੁਰੂ ਦੀ ਯਾਦ ਵਿਚ ਜੁੜਿਆ ਸੀ, ਤੇ ਉੱਥੇ ਫਿਰ ਅੱਗ ਦੇ ਵਿਚ ਉੱਥੇ ਖਸਮ ਛਡਾਏ ਲਿਆ ਇਹਨੂੰ, ਉੱਥੇ ਪੁੱਠੇ ਲੜਕੇ ਨੂੰ ਉੱਥੇ ਖਸਮ ਛਡਾਏ ਲਿਆ। ਬੋਲੋ ਹਾਂ, ਉੱਥੇ ਖਸਮ, ਫੇਰ ਬੋਲੋ, ਉੱਥੇ ਖਸਮ, ਉੱਥੇ ਪੁੱਠੇ ਲੜਕੇ ਨੂੰ ਕਿੰਨੇ ਛਡਾਇਆ? ਖਸਮ ਦੇ ਵਾਹਿਗੁਰੂ ਨੇ। ਤੇ ਜਦੋਂ ਇਥੋਂ ਛਡਾ ਕੇ ਬਾਹਰ ਲੈ ਆਂਦਾ, ਇਤਨਾ ਲਿਖਿਆ ਹੈ, ਵਿਚੋਂ ਗਰਭੇ ਨਿਕਲ ਆਇਆ। ਬੋਲੋ, ਵਿਚੋਂ ਗੱਜ ਕੇ ਆਖਿਆ ਕਰੋ, ਉਸ ਫੋਟੋ ਨੂੰ ਵੇਖ ਕੇ, ਉਸ ਤਸਵੀਰ ਨੂੰ ਵੇਖ ਕੇ, ਕਿ ਉਥੋਂ ਛਡਾ ਕੇ ਕਿਸੇ ਨੇ ਗਵਾਹੀ ਦੇ ਕੇ ਇਹਦੀ ਜਾਮਨੀ ਭਰ ਕੇ ਕਿਸੇ ਨੇ ਉਥੋਂ ਛਡਾ ਕੇ ਬਾਹਰ ਲਿਆਂਦਾ, ਵਿਚੋਂ ਗਰਭੇ ਨਿਕਲ ਆਇਆ। ਬੋਲੋ, ਵਿਚੋਂ
1: ਗਰਭੇ ਨਿਕਲ ਆਇਆ।
0: ਤੇ ਜਦੋਂ ਬਾਹਰ ਆਇਆ, ਖਸਮ ਵਸਾਰ ਦੁਨੀ ਚਿੱਤ ਲਾਇਆ, ਖਸਮ ਵਸਾਰ
1: ਦੁਨੀ ਚਿੱਤ ਲਾਇਆ,
0: ਫਿਰ ਬੋਲੋ, ਖਸਮ ਵਸਾਰ
1: ਦੁਨੀ ਚਿੱਤ ਲਾਇਆ।
0: ਬਸ ਵਿਚੋਂ ਬਾਹਰ ਆਇਆ, ਤੇ ਉਹ ਜਿਹੜਾ ਛਡਾਉਣ ਵਾਲਾ ਸੀ ਉਹ ਭੁੱਲ ਗਿਆ, ਦੁਨੀਆਂ ਚੇਤੇ ਆ ਗਈ, ਮੰਮੀ ਚੇਤੇ ਆ ਗਈ, ਚਾਚਾ ਚੇਤੇ ਆ ਗਿਆ, ਨਾਨੀ ਚੇਤੇ ਆ ਗਈ, ਫੁੱਫੀ ਚੇਤੇ ਆ ਗਈ, ਹੁਣ ਇਹ ਚੇਤੇ ਨੇ। ਤੇ ਮਾਇਆ ਅਮਰ ਵਰਤਾਇਆ, ਮਾਇਆ ਦਾ ਹੁਕਮ ਚੱਲਣ ਲੱਗ ਪਿਆ। ਮੇਰੇ ਸਤਿਗੁਰੂ ਕਹਿੰਦੇ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ, ਮਾਇਆ ਜਿਤਨਾ ਅਗਨ ਅੱਗ ਦੀ ਅੰਦਰ ਚ ਤਰਲੇ ਪਾਉਂਦਾ ਸਾ ਹੈ ਮੈਂ ਸੜ ਜੂੰਗਾ ਆ ਬਾਹਰ ਮਾਇਆ ਦੀ ਅੱਗ ਵਿਚ ਵੀ ਬੰਦਿਆ ਇੱਥੇ ਵੀ ਤਰਲੇ ਪਾ ਉਸ ਵਾਹਿਗੁਰੂ ਨੂੰ ਇੱਥੇ ਵੀ ਤੈਨੂੰ ਜੇ ਅੰਦਰੋਂ ਦੀ ਅੱਗ ਵਿਚ ਉਹਨੇ ਛਡਾਇਆ ਵਾ ਨਾ ਤੇ ਇਸ ਅੱਗ ਦੇ ਵਿਚੋਂ ਵੀ ਤੇਰੀ ਸਹਾਇਤਾ ਉਹਨੇ ਹੀ ਕਰਨੀ ਆ ਇੱਥੇ ਕਿਉਂ ਭੁੱਲ ਗਿਆ ਏ ਇਹ ਅੱਗ ਵਿਚ ਸੜ ਜਾਏਗਾ ਜੇ ਅੰਦਰ ਦੀ ਵਿਚੋਂ ਬਚ ਕੇ ਆ ਗਿਆ ਵਾ ਤੇ ਅਰਬਾ ਸੰਖਾ ਨੀਲਾ ਰੂਹਾਂ ਬਾਹਰ ਦੀ ਅੱਗ ਵਿਚ ਮਮਤਾ ਦੀ ਅੱਗ ਵਿਚ ਮੋਹ ਦੀ ਅੱਗ ਵਿਚ ਕਾਮ ਦੀ ਅੱਗ ਵਿਚ ਸੜ ਗਈਆਂ ਈ ਜੇ ਇਸ ਅੱਗ ਤੋਂ ਵੀ ਬਚਣਾ ਈ ਤੇ ਹੁਣ ਵੀ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਹੁਣ ਵੀ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਹੁਣ ਵੀ ਬੰਦਗੀ ਕਰਿਆ ਕਰ ਹੁਣ ਵੀ ਆਵਾਜ਼ਾਂ ਮਾਰਿਆ ਕਰ ਉਸ ਮਾਲਕ ਨੂੰ ਹੇ ਮੇਰੇ ਸਤਿਗੁਰੂ ਗਰੀਬ ਨਵਾਜ ਮਾਤ ਗਰਭ ਮੈਂ ਆਪਣਾ ਸਿਮਰਨ ਦੇ ਤੈ ਤੋਂ ਮੈਂ ਰਾਖਣ ਹਾਰੇ ਇੱਥੇ ਵੀ ਹੁਣ ਪਾਵਕ ਸਾਗਰ ਥਾ ਲਹਿਰ ਮੈਂ

ਹੱਥ ਜੋੜੋ ਸਤਿਗੁਰੂ ਦੇ ਚਰਨਾਂ ਚ, ਤਰਲਾ ਪਾਓ ਸਤਿਗੁਰੂ, ਇਹ ਜਲਦੇ ਬਲਦੇ ਸੰਸਾਰ ਚੋ ਆਪਣਾ ਓਟ ਆਸਰਾ ਦੇ ਕੇ ਬਚਾ ਲਾ। ਆਓ ਹੁਣ ਲੜੀਵਾਰ ਜੋ ਕਥਾ ਆਰੰਭ ਆ, ਸਤਿਗੁਰੂ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮੁਬਾਰਕ ਬਚਨ ਆਪ ਜੀ ਸਰਵਣ ਕਰਨੇ। ਪਹਿਲੋਂ ਆਪ ਜੀ ਨੂੰ ਪੁੱਛ ਲਵਾਂ ਘਰਾਂ ਦੇ ਵਿਚ ਕੀ ਬੋਲਣਾ ਹੈ ਜੀ, ਸਾਰੇ ਦੱਸਿਓ ਕੀ ਬੋਲਣਾ ਹੈ। ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਿਸ ਤਰ੍ਹਾਂ ਤੋਤਿਆਂ ਦੀ ਡਾਰ ਨੂੰ ਕਿਸੇ ਨੇ ਇਕ ਤੋਤਾ ਕਿਸੇ ਰੱਖ ਲਿਆ ਤੇ ਉਹਨੂੰ ਮਹਾਰਨੀ ਪਕਾ ਲਈ ਵੀ ਤੋਤਿਆ ਪੋਸਤ ਨਹੀਂ ਖਾਣਾ। ਧਿਆਨ ਦਿਓ, ਤੋਤਿਆ ਪੋਸਤ ਨਹੀਂ ਖਾਣਾ। ਇਕ ਦਿਨ ਉਹ ਤੋਤਿਆਂ ਦੀ ਡਾਰ ਵਿਚ ਉੱਡ ਕੇ ਰਲ ਗਿਆ, ਸਾਰਿਆਂ ਨੂੰ ਮਹਾਰਨੀ ਪਕਾ ਤੀ, ਤੋਤਿਆ ਪੋਸਤ ਨਹੀਂ ਖਾਣਾ। ਤੇ ਸਾਰੇ ਹੀ ਤੋਤੇ ਉੱਡਦੇ ਉੱਡਦੇ ਜਾ ਕੇ ਇਕ ਪੋਸਤ ਦੇ ਖੇਤ ਵਿਚ ਬਹਿ ਗਏ ਤੇ ਸਾਰਿਆਂ ਨੇ ਚੁੰਝਾਂ ਭਰੀਆਂ, ਪੋਸਤ ਖਾਈ ਜਾਂਦੇ ਨੇ ਤੇ ਜਿਹਦੀ ਚੁੰਝ ਖਾਲੀ ਹੋਈ ਜਾਂਦੀ ਉਹ ਆਖੀ ਜਾਂਦਾ ਵਾ, ਤੋਤਿਆ ਪੋਸਤ ਨਾ ਖਾਈ, ਮਰਜ਼ੀ ਦਾ ਹੈ। ਨਾਲੇ ਖਾਈ ਜਾਂਦੇ ਨੇ ਗੁਰਮੁਖੋ, ਨਾਲੇ ਅੰਗਰੇਜ਼ੀ ਨਾ ਕਿਤੇ ਜਾਣਿਆ ਨਾ ਬੋਲੀ ਜਾਇਓ ਤੇ ਨਾਲੇ ਆਖੀ ਜਾਇਓ ਪੰਜਾਬੀ ਬੋਲਣੀ, ਇਸ ਤਰ੍ਹਾਂ ਦਾ ਨਹੀਂ। ਬਾਹਰ ਬੋਲੋ ਜਿੱਥੇ ਤੁਹਾਡਾ ਨਹੀਂ ਸਰਦਾ, ਮਗਰ ਆਪਣੀ ਔਲਾਦ ਦੇ ਕੰਨਾਂ ਵਿਚ ਇਹ ਸ਼ਹਿਤ ਵਰਗੀ ਮਿੱਠੀ ਗੁਰਮੁਖੀ ਪਾਓ। ਘਰ ਵਿਚ ਪੰਜਾਬੀ ਬੋਲੋ, ਪੰਜਾਬੀ ਲਿਖਣੀ ਬੱਚਿਆਂ ਨੂੰ ਸਿਖਾਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੋੜੋ। ਆਉਣ ਬਾਬਾ ਫਰੀਦ ਦੀ ਰਸਨਾ ਤੋਂ ਮੁਬਾਰਕ ਵਜਨ ਸਰਵਣ ਕਰੀਏ ਜੀ।

0: ਮਤ ਮੈਲੀ ਹੋਏ ਜਾਏ।
1: ਬਸ ਇਸ ਗੱਲ ਉੱਤੇ ਅਸੀਂ ਅਟਕ ਗਏ ਸਾਰੇ। ਆਖੋ ਸਤਨਾਮ ਸ੍ਰੀ
0: ਵਾਹਿਗੁਰੂ।
1: ਇੱਥੇ ਆਣ ਕੇ ਕਈ ਵਾਰ ਮੱਥਾ ਟੇਕਣ ਲੱਗੇ ਵੀ ਸੋਚੀਦਾ ਮੱਥਾ ਥੱਲੇ ਨਾ ਲਾਈਏ, ਪੱਗ ਨਾ ਮੈਲੀ ਹੋ ਜਾਏ। ਕਿਤੇ ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੋ, ਹੋਏ ਨਮਾਣਾ ਢਹਿ ਪਵੇ, ਹੋਏ ਨਮਾਣਾ। ਇੱਥੇ ਜਦੋਂ ਆਵੇ ਨਾ, ਤੇ ਮੈਂ ਇੱਕ ਵਾਰ ਆਪ ਜੀ ਨੂੰ ਬਹੁਤ ਵਾਰ ਬੇਨਤੀ ਕੀਤੀ, ਕਿਉਂਕਿ 2-3 ਸਾਲ ਤੋਂ ਆਪ ਜੀ ਦੇ ਜੋੜੇ ਝਾੜਦਿਆਂ ਸਮਾਂ ਹੋ ਗਿਆ ਏ। ਦਾਸ ਨੇ ਕਈ ਵਾਰ ਬੇਨਤੀ ਕੀਤੀ, ਸੱਜਣੋ ਜੇ ਨਵਾਂ ਘਰ ਬਣਾਉਣਾ ਹੋਵੇ ਨਾ, ਨਵਾਂ ਘਰ, ਤੇ ਪਹਿਲੇ ਘਰ ਨੂੰ ਕੀ ਕਰਨਾ ਪੈਂਦਾ ਏ? ਕੀ ਜੀ ਸੋਚੋ? ਢਾਉਣਾ ਪੈਂਦਾ ਏ। ਜੇ ਪਹਿਲਾਂ ਢਵੇ ਨਾ ਤੇ ਉੱਤੇ ਨਵਾਂ ਕਿਤਨਾ ਬਣੂ? ਜਿਹੜਾ ਪਰਮਜੀਤ ਸਿੰਘ ਹੰਕਾਰ ਨਾ ਭਰਿਆ ਵਾ, ਗੁਰਮੁਖੋ ਪਿਆਰੇ ਹੋ, ਜੇ ਗੁਰੂ ਦੇ ਅੱਗੇ ਆਣ ਕੇ ਢਹਿ ਨਾ ਪਿਆ ਤੇ ਗੁਰਮੁਖਾਂ ਵਾਲਾ ਜੀਵਨ ਗੁਰੂ ਕਿਤਨਾ ਬਖਸ਼ੂ? ਪਹਿਲੋਂ ਹੰਕਾਰ ਰੂਪੀ ਮਹਿਲ ਨੂੰ ਢਾਉਣਾ ਏ ਇੱਥੇ ਆਣ ਕੇ, ਪਹਿਲੋਂ ਢਹਿ ਪਵਾਂ। ਇੱਕ ਥਾਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਤੇ ਮਾਲਕ ਨੇ ਸੰਸਾਰ ਦੇ ਸ੍ਰਿਸ਼ਟੀ ਦੇ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਦੋਹੇ ਬਣ ਆਵੇ, ਕਿਤੇ ਪਤਾ ਨੀ ਕਿੰਨੇ ਰੰਗ ਵਿਚ ਰੱਤੀ ਗਈ ਹੋਊਗੀ ਅੰਦਰ ਆਤਮਾ, ਰੱਬੀ ਰੰਗ ਵਿਚ ਜਦੋਂ ਕਹਿ ਰਹੀ ਹੋਊਗੀ ਹੋਏ

ਵਜੇ ਘੁੰਡ ਕੱਢੇ ਆਪਾਂ ਸਾਰਿਆਂ, ਜਬ ਨਾਚੀ ਤਬ ਘੁੰਘਟ ਕੈਸਾ, ਜੇ ਹੁਣ ਗੁਰੂ ਦੇ ਸਾਹਮਣੇ ਆ ਹੀ ਗਏ ਹੋ, ਰੂਹ ਨਾਚੀ ਉੱਠੀ ਆ, ਤੇ ਹੁਣ ਘੁੰਡ ਕੱਢ ਕੇ ਨੀ ਉਤਨਾ ਹੀ ਆਖੋ ਜਿਤਨਾ ਗੁਰੂ ਅਮਰਦਾਸ ਕਹਿ ਰਹੇ ਹੋਏ।

0: पास पूरे सतगुर पास पूरे
1: सतगुर पास सतगुर पास
0: जी पूरे सतगुर पास पूरे सतगुर पास पूरे
1: सतगुर पास पूरे सतगुर पास
0: ओए नमाणी तै पवा नमाणी होके नमाणी आखा अपने आप नू महाराज मैं नमाणी हां मेरा कोई मान नहीं साची लिवे बिन ए नमाणी हां दे महाराज तेरे चरणा विच टैगी आण के इनू शब्द बख्शे शब्द लाग सवारिया इनू शब्द दे नाल जोड़ दे जिहदे नाल इहदा जीवन सवर जावे ते बाबा फरीद जी कहिंदे ने मैं ते भुल्या रहा कि जे किते तै पिया नीवा हो गया धरती ते मत्था टेकिया खुदा नू नमस्कार कीती ते किते मेरी चिट्टी पग ना मैली होए मैं भुलावा पग दा बोलो मैं भुलावा
1: पग दा
0: मैं भुलावा पग दा मत मैली होए बहुतियां नू सानू ए ही रहिंदा जिन्हों किसे नू कह के वेख लो जी जूठे बर्तन साफ करियो कहिंदे जी करन नू जी ते करदा कपड़िया ते छिट्टा पैंदियां एक गुरु दा सिख आनंदपुर साहब ऐरकां दसंबर दे विच आनंदपुर साहब सतगुरु गरीब नवाज दे चरणा च जाण दा मौका मिलिया धन गुरु गोबिंद सिंह महाराज की चरण छो प्राप्त की पावन धरनी करोड़ करोड़ करोड़ करोड़ करोड़ जन्म करके नमस्कार जिथो सिखी का जीवन आपां नूं खालसा ही जीवन मिले उथे बाबा लाभ सिंह साहब के बाबा सेवा सिंह साहब के लंगर विच एक गुरु का सिख बड़े सुंदर कपड़े पाए ते हर गुरसिख की आण के थाली चुक के ते थालियां चुक के साफ करदा फिरे एक सब्जी का छिट्टा उठिया ओदे सुंदर चिट्टे चोले दे उत्ते पै गया आखो सतनाम श्री नहीं गज के आख्या करो वजन बड़ा कीमती आ आपां हौली उदों बोलदे आ जदों गैर हाजिर हुंदे जुड़ के आखो सतनाम श्री सब्जी दा चिट्टा पै गया चिट्टे चोले दे उत्ते ते किसे ने लागों आवाज दित्ती गुरु दे सिखा तेरे चिट्टे चोले ते चिट्टा पै गया दाग कहिंदा सज्जणा ਉਹ ਜਿਹੜਾ ਮੇਰਾ ਬਾਪੂ ਆ ਨਾ ਵੇਖਣ ਵਾਲਾ ਉਹਨੂੰ ਪਤਾ ਵਾ ਕਿ ਇਹ ਦਾਗ ਕਿੱਥੋਂ ਲੱਗਾ ਤੇ ਦੂਸਰੇ ਦਾਗ ਕਿੱਥੋਂ ਲੱਗਦੇ ਜਿਹੜੇ ਦਾਗ ਉਹ ਇੱਕ ਉਹ ਜਿਹੜੇ ਠੇਕੇ ਚੋਂ ਲੱਗਦੇ ਦਾਗ ਦੋਸ਼ ਮੂੰਹ ਚੱਲਿਆ ਲਾਏ ਪੜਦੇ ਹੋ ਨਾ ਦਾਗ ਦੋਸ਼ ਮੂੰਹ ਚੱਲਿਆ ਜਿਹੜੇ ਦੋਸ਼ਾਂ ਦੇ ਦਾਗ ਲੱਗਦੇ ਨੇ ਮੇਰੇ ਗੁਰੂ ਨੂੰ ਉਹਦਾ ਵੀ ਪਤਾ ਹੈ ਤੇ ਮੇਰੇ ਗੁਰੂ ਨੂੰ ਇਸ ਦਾਗ ਦਾ ਵੀ ਪਤਾ ਵਾ ਕਿ ਇਹ ਜੇ ਸੋੜੇ ਝਾੜਦੇ ਆ ਜੂਠੇ ਬਰਤਨ ਸਾਫ ਕਰਦੇ ਆ ਸਰੀਰ ਦੇ ਉੱਤੇ ਪਿਆ ਵਾ ਇਹ ਜਿਹੜੇ ਦਾਗ ਲੱਗੇ ਨੇ ਇਹ ਜਿਹੜੇ ਛਿੱਟੇ ਪਏ ਨੇ ਇਹਨਾਂ ਛਿੱਟਿਆਂ ਵਾਲਿਆਂ ਨੂੰ ਤੇ ਮੇਰਾ ਕਲਗੀਧਰ ਪਾਤਸ਼ਾਹ ਗਲਣਾ ਲਾਉਂਦਾ ਗਲਣਾ ਤੇ ਬਾਬਾ ਫਰੀਦ ਕਹਿੰਦਾ ਜਦੋਂ ਮੈਂ ਕਦੀ ਨੀਵਾਂ ਹੋਣ ਦਾ ਯਤਨ ਕੀਤਾ ਤੇ ਮੈਨੂੰ ਇਹ ਭੁਲੇਖਾ ਰਿਹਾ ਕਿ ਕਿਤੇ ਮੇਰੀ ਪੱਗ ਨਾ ਮੈਲੀ ਹੋ ਜੇ ਮਗਰ ਮੇਰੀ ਪਾਗਲ ਰੂਹ ਇਹ ਨਹੀਂ ਸੀ ਜਾਣਦੀ ਹਾਂਜੀ
1: ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ
0: ਬਾਬਾ ਫਰੀਦ ਜੀ ਕਹਿੰਦੇ ਮੇਰੀ ਰੂਹ ਗਹਿਲੀ ਮੇਰੀ ਕਮਲੀ ਰੂਹ ਇਹ ਨਹੀਂ ਸੀ ਜਾਣਦੀ ਕਿ ਤੂੰ ਤੇ ਕਿਨਾ ਕਿਤੇ ਪੱਗ ਨੂੰ ਮਿੱਟੀ ਨਾ ਲੱਗ ਜੇ ਇਹ ਤੇ ਸਿਰ ਵੀ ਇੱਕ ਦਿਨ ਜਿਹੜੀ ਸਿਰ ਦੇ ਉੱਤੇ ਤੂੰ ਇਹ ਸੁੰਦਰ ਪੱਗ ਬੱਧੀ ਹੈ ਇਹ ਸਿਰ ਵੀ ਇੱਕ ਦਿਨ ਮਿੱਟੀ ਨੇ ਖਾ ਜਾਣਾ ਮਿੱਟੀ ਨੇ ਕਬਰ ਦੇ ਵਿੱਚ ਦੱਗ ਦੇਣਾ ਹੈ ਜੈ ਸਿਰ ਰਚ ਰਚ ਬਾਂਧਤ ਪਾਗ ਸੋ ਸਿਰ ਚੁੰਚ ਸਵਾਰ ਕਾਗ ਕਹਿਤ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਇਹ ਸਿਰ ਦਾ ਮਾਣ ਇਸ ਪੱਗ ਦਾ ਮਾਣ ਕਰਦਾ ਹੈ ਉਹ ਭੋਲਿਆ ਇਹ ਸਰੀਰ ਵੀ ਇੱਕ ਦਿਨ ਮਿੱਟੀ ਨੇ ਖਾ ਜਾਣਾ ਹੈ ਇਹ ਸਰੀਰ ਵੀ ਜਾਂ ਤੇ ਲੱਕੜੀਆਂ ਤੇ ਸੜ ਕੇ ਸਵਾਹ ਹੋ ਜਾਣਾ ਹੈ ਤੇ ਜਾਂ ਕਬਰਦਿਆਂ ਵਿੱਚ ਕਿਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ ਇੱਟ ਸਰਾਣਾ ਭੋਏ ਸਵਣ ਕੀੜਾ ਲੜਿਓ ਬੋਲਸੜੀ ਕੀੜਾ ਲੜਿਓ ਇੱਕ ਦਿਨ ਉਹ ਜਿੱਦਣ ਆਉਣਾ ਹੈ ਜਿੱਦਣ ਕਬਰ ਪੁੱਟੀ ਜਾਣੀ ਆ ਕਬਰ ਦੇ ਵਿੱਚ ਤੈਨੂੰ ਲਟਾ ਦੇਣਾ ਹੈ ਉਸ ਕਬਰ ਦੇ ਥੱਲੇ ਸਰਾਣਾ ਨਹੀਂ ਹੋਣਾ ਤੇਰੇ ਥੱਲੇ ਤੇ ਤੇਰੇ ਸਿਰ ਦੇ ਥੱਲੇ ਇੱਟ ਰੱਖ ਦੇਣੀ ਇੱਟ ਸਰਾਣਾ ਭੋਏ ਸਵਣ ਨਾ ਕੋਈ ਥੱਲੇ ਤਲਾਈ ਵਿਛਾਉਣੀ ਤੈਨੂੰ ਮਿੱਟੀ ਉੱਤੇ ਹੀ ਸਵਾਉਣਾ ਹੈ ਮਿੱਟੀ ਨੂੰ ਮਿੱਟੀ ਉੱਤੇ ਹੀ ਪਾ ਦੇਣਾ ਹੈ ਇੱਟ ਸਰਾਣਾ ਭੋਏ ਸਵਣ ਸੱਜਣਾ ਕੀੜਾ ਲੜਿਓ ਮਾਸ ਫਿਰ ਕਿਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ ਕਿੰਨੇ ਜੁਗ ਬੀਤ ਜਾਣੇ ਨੇ ਤੂੰ ਮਿੱਟੀ ਵਿੱਚ ਮਿੱਟੀ ਹੋ ਜਾਣਾ ਹੈ ਇਸ ਮਿੱਟੀ ਤੋਂ ਨਾ ਡਰ ਇਹ ਨਾ ਸੋਚ ਕੇ ਜੇ ਮੈਂ ਜੋੜੇ ਝਾੜੂੰਗਾ ਮੇਰੀ ਪੱਗ ਨੂੰ ਲੱਗ ਜਾਣਗੇ ਸੱਜਣਾ ਇਹ ਜੋੜਿਆਂ ਦੀ ਧੂੜੀ ਜਿਹੜੀ ਆ ਨਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ, ਬੋਲੋ ਗੁਰਸਿੱਖਾਂ ਕੀ
1: ਧੂੜ ਦੇ,
0: ਫਿਰ ਬੋਲੋ ਗੁਰਸਿੱਖਾਂ ਕੀ ਹਰ ਹਮ ਪਾਪੀ ਵੀ ਗਤ ਪਾਏ। ਇੱਕ ਥਾਂ ਤੇ ਆਉਂਦਾ ਜਿਤਨੇ ਤੀਰਥ ਦੇਵੀ ਥਾਪੇ, ਗੰਗਾ ਜਮਨਾ ਕਦਾਰ ਜਿੰਨੇ ਤਿਰਵੈਣੀ ਜਿੰਨੇ ਤੀਰਥ ਦੇਵੀਆਂ ਦੇਵਤਿਆਂ ਦੇ ਨੇ ਸਭ ਲੋਚੇ ਧੂਰ ਸਾਧੂ ਕੀ ਤਾਈ। ਕਿਤੇ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ, ਬੋਲੋ ਜੀ ਚਰਨ ਸਾਧ ਕੇ ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂੜ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ। ਮੇਰੇ ਸਾਹਿਬ ਜੀ ਕਹਿੰਦੇ ਨੇ ਚਰਨ ਧੂੜੀ ਹੋ ਜਾ, ਮਾਗ ਮਜਨ ਸੰਗ ਸਾਧੂਆ ਧੂੜੀ ਕਰ
1: ਇਸ਼ਨਾਨ,
0: ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਧੂੜੀ ਹੋ ਜਾ, ਸਤ ਸੰਗਤ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਹੋ ਜਾ। ਕਿਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੇ, ਸਗਲ ਵਸ ਤਾ ਕੇ ਜਾ ਕਾ ਸਤਗੁਰ ਪੂਰਾ, ਠਾਕੁਰ ਗਾਈਏ ਆਤਮ ਰੰਗ ਸਰਣੀ ਪਾਵਣ, ਨਾਮ ਤੇ ਆਵਣ ਸਹਿਜ ਸਮਾਵਣ ਸੰਗ। ਅੱਗੇ ਸੁਣਿਓ, ਜਨ ਕੇ ਚਰਨ ਵਸੇ ਮੇਰੇ ਹੀਰੇ, ਸੰਗ ਪਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਧ। ਆ ਬੋਲੋ ਜਨ ਕੀ
1: ਧੂਰ ਦਿਓ ਕਿਰਪਾ ਨਿਧ,
0: ਸਾਰੇ ਬੋਲੋ ਜਨ ਕੀ
1: ਧੂਰ ਦਿਓ ਕਿਰਪਾ ਨਿਧ,
0: ਜਿਹੜੇ ਤੇਰੇ ਸੇਵਕ ਨੇ ਉਹਨਾਂ ਦੀ ਜਨ

ਕਿਰਪਾਨਿਦ ਨਾਨਕ ਕਹਿ ਸੁਖ ਇਹੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿਸੇ ਲਈ ਵੱਡਾ ਘਰ ਸੁੱਖ ਹੋਊਗਾ, ਕਿਸੇ ਲਈ ਦੌਲਤ ਸੁੱਖ ਹੋਊਗੀ, ਕਿਸੇ ਲਈ ਵੱਡੀਆਂ ਸੁੱਖ ਗੱਡੀਆਂ ਸੁੱਖ ਹੋਣਗੇ, ਮਗਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਹੇ ਮੇਰੇ ਪਰਮ ਪਿਤਾ ਗੁਰੂ ਪਰਮੇਸ਼ਰ ਜੀ, ਮੇਰੇ ਲਈ ਸਭ ਤੋਂ ਵੱਡਾ ਸੁੱਖ ਇਹ ਆ ਕਿ ਜਨ ਕੀ ਧੂੜ ਦਿਓ, ਜਨ ਕੀ ਦਿਓ ਕਿਰਪਾ ਨਿਧ ਨਾਨਕ ਕਹਿ ਸੁਖ। ਮੇਰੇ ਲਈ ਇਹੋ ਹੀ ਸੁਖ ਆ ਕਿ ਤੇਰੇ ਪਿਆਰਿਆਂ ਦੀ ਮੈਨੂੰ ਚਰਨ ਧੂੜੀ ਮਿਲੇ, ਤੇਰੇ ਨਾਮ ਜਪਣ ਵਾਲਿਆਂ ਦੀ ਚਰਨ ਰਾਖ ਮੇਰੇ ਮੱਥੇ ਨੂੰ ਲੱਗੇ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਫਰੀਦਾ ਮੈਂ ਭਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਮੈਂ ਤੇ ਡਰਦਾ ਵਾ ਕਿਤੇ ਜੋੜੇ ਝਾੜਦਿਆਂ ਲੰਗਰ ਦੇ ਬਰਤਨ ਸਾਫ ਕਰਦਿਆਂ ਜਾਂ ਸੇਵਾ ਸਿਮਰਨ ਕਰਦਿਆਂ ਇਹ ਪੱਗ ਮੈਲੀ ਨਾ ਹੋ ਜਾਏ, ਮਗਰ ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ। ਇਹਨੂੰ ਇਹ ਨੀ ਪਤਾ ਕਿ ਇੱਕ ਦਿਨ ਸਿਰ ਵੀ ਮਿੱਟੀ ਨੇ ਖਾ ਜਾਣਾ ਹੈ ਜੀ।

0: ਵੇਖੋ ਕਿੰਨੇ ਪਿਆਰੇ ਸ਼ੱਕਰ, ਖੰਡ, ਨਿਵਾਤ, ਗੁੜ, ਅੱਗੇ ਮਾਖਿਓ, ਮਾਝਾ, ਦੁੱਧ, ਇਹ ਸਾਰੀਆਂ ਚੀਜ਼ਾਂ ਆਪਾਂ ਕਿਸੇ ਨਾ ਕਿਸੇ ਸਮੇਂ ਚੱਖ ਕੇ ਵੇਖੀਆਂ। ਸ਼ੱਕਰ ਖਾ ਕੇ ਵੇਖੀ, ਖੰਡ ਖਾ ਕੇ ਵੇਖੀ, ਨਿਵਾਤ ਦਾ ਮਤਲਬ ਮਿਸ਼ਰੀ ਖਾ ਕੇ ਵੇਖੀ, ਮਾਖਿਓ ਦਾ ਸ਼ਹਿਦ ਖਾ ਕੇ ਵੇਖਿਆ, ਮਾਝਾ ਦੁੱਧ ਪੀ ਕੇ ਵੇਖਿਆ। ਮੇਰੇ ਸਤਿਗੁਰੂ ਇਹਨਾਂ ਸਾਰੀਆਂ ਚੀਜ਼ਾਂ ਦਾ ਨਾਂ ਲੈ ਕੇ ਜਿਨ੍ਹਾਂ ਨੇ ਚੱਖਿਆ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ। ਆਖੋ ਸਤਨਾਮ ਸ੍ਰੀ। ਇਹ ਗੱਲ ਉਹਨਾਂ ਨੇ ਆਖੇ, ਅਲੌਤੀ ਕਾ ਜੈਸੇ ਪਿਆ ਬਰੇਡਾ, ਬੋਲੋ ਅਲੌਤੀ ਕਾ ਜੈਸੇ ਪਿਆ ਬਰੇਡਾ, ਜਿਨ ਪੀਆ ਤਿੰਨ ਜਾਣਿਆ, ਜਿਨ ਪੀਆ ਤਿੰਨ ਜਾਣਿਆ। ਬਾਬਾ ਕਬੀਰ ਕਹਿੰਦਾ ਹੈ, ਗਰਮੀ ਹੋਵੇ, ਠੰਡਾ ਪਾਣੀ ਹੋਵੇ ਤੇ ਮਿਸ਼ਰੀ ਦਾ ਬਣਿਆ ਹੋਵੇ ਸ਼ਰਬਤ, ਮਿਸ਼ਰੀ ਦਾ ਅਲੌਤੀ ਕਾ ਜੈਸੇ ਭਇਆ ਬਰੇਡਾ, ਮਿਸ਼ਰੀ ਦਾ ਸ਼ਰਬਤ ਹੋਵੇ ਐਡਾ ਸਰਬਲੋ ਦਾ ਕੌਲਾ ਭਰਿਆ, ਤੇ ਫਿਰ ਜਿਨ ਪੀਆ ਤਿੰਨ ਜਾਣਿਆ, ਇਹ ਤੇ ਜਿਨੇ ਪੀਤਾ ਏ ਉਹਨੂੰ ਪਤਾ ਨਾ ਫਿਰ ਮਿਸ਼ਰੀ ਦਾ ਸ਼ਰਬਤ ਕਿੰਨਾ ਆਨੰਦ ਦੇਈ। ਇੱਥੇ ਵੀ ਬਾਬੇ ਫਰੀਦ ਨੇ ਜਦੋਂ ਉਸ ਪਰਮ ਪਿਤਾ ਪਰਮੇਸ਼ਵਰ ਦੀ ਬੰਦਗੀ ਦਾ ਰਸ ਚੱਖ ਲਿਆ, ਉਹਦੀ ਮਿਠਾਸ ਵੇਖ ਲਈ, ਤੇ ਹੁਣ ਕਹਿੰਦਾ ਨਹੀਂ, ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ, ਇਹ ਸਾਰੀਆਂ ਚੀਜ਼ਾਂ ਹੇ ਵਾਹਿਗੁਰੂ ਬੜੀਆਂ ਮਿੱਠੀਆਂ ਨੇ, ਖਾ ਕੇ ਵੇਖੀਆਂ ਨੇ। ਹਾਂਜੀ ਅੱਗੇ ਜੀ,
1: ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ।
0: ਬੜਾ ਪਿਆਰਾ ਬਚਨਿਆ ਸਾਹਿਬ ਜੀ ਕਹਿੰਦੇ ਨੇ, ਸਭੇ ਵਸਤੂ ਮਿੱਠੀਆਂ। ਇੱਥੇ ਖਿਲਾਰੋ ਇੱਕ ਵਾਰ ਸਾਰੇ, ਆਖੋ ਸਭੇ ਵਸਤੂ ਮਿੱਠੀਆਂ। ਜੇ ਕੋ ਆਪਾਂ ਕਹਿੰਦੇ ਇਹ ਤੇ ਗੱਲ ਠੀਕ ਆ, ਇਹ ਤੇ ਗੱਲ ਪਰ ਅੱਗੇ ਆ ਨਾ, ਪਰ ਆ ਵੀ ਤੇ ਗੱਲ ਹੈ, ਆ ਗੱਲ ਜਿਹੜੀ ਇਹ ਹੋਰ ਆਨੰਦ ਦੇਈ ਆ। ਇੱਥੇ ਵੀ ਮੇਰੇ ਸਤਿਗੁਰੂ ਕਹਿੰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੱਕਰ ਮਿੱਠੀ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਖੰਡ ਮਿੱਠੀ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਤੇ ਸ਼ਹਿਦ ਜਿਹੜਾ ਵਾ ਮਾਖਿਓ ਦਾ ਉਹ ਕਿੰਨਾ ਮਿੱਠਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਾਝਾ ਦੁੱਧ ਕਿੱਡਾ ਪਿਆਰਾ ਹੈ। ਇੱਕ ਵਾਰ ਭਾਈ ਨੰਦ ਲਾਲ ਸਾਹਿਬ ਨੂੰ ਕਿਸੇ ਗੁਰਸਿੱਖ ਪਿਆਰੇ ਨੇ ਪੁੱਛ ਲਿਆ ਕਿ ਤੇਰੇ ਸਤਿਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਜਦੋਂ ਮੂੰਹ ਦੇ ਵਿੱਚੋਂ ਬੋਲਦੇ ਨੇ ਉਹਨਾਂ ਦਾ ਇੱਕ ਇੱਕ ਬਚਨ ਕਿੰਨਾ ਕੁ ਮਿੱਠਾ ਹੈ। ਆਖੋ ਸਤਨਾਮ ਸ੍ਰੀ। ਜਰਾ ਗੱਜ ਕੇ ਆਖੋ, ਸਮਾਂ ਹੋ ਚੱਲਿਆ ਏ, ਮੇਰਾ ਗੁਰੂ ਨਾਨਕ ਤੁਹਾਡੀਆਂ ਝੋਲੀਆਂ ਭਰ ਕੇ ਘਰਾਂ ਨੂੰ ਭੇਜੇ। ਆਖੋ ਸਤਨਾਮ ਸ੍ਰੀ। ਜਨਮਾਂ ਦੇ ਭੁੱਖੇ ਆਇਓ ਗੁਰੂ ਨਵਾਜ ਦੇਵੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇਰਾ ਸਤਿਗੁਰੂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਬੋਲਦਾ ਵਾ ਕਿੰਨੀ ਕੁ ਮਿਠਾਸ ਆ, ਤੇ ਭਾਈ ਨੰਦ ਲਾਲ ਸਾਹਿਬ ਨੇ ਛੇਤੀ ਨਾਲ ਆਖਿਆ ਜਿੰਨੀ ਇੱਕ ਖੰਡ ਦੀ ਬੋਰੀ ਮਿੱਠੀ, ਸ਼ੱਕਰ ਦੀ ਬੋਰੀ ਮਿੱਠੀ। ਤੇ ਫਿਰ ਛੇਤੀ ਨਾਲ ਕਹਿੰਦੇ ਨਹੀਂ ਨਹੀਂ ਮੈਂ ਗਲਤ ਕਹਿ ਬੈਠਾ, ਮੈਨੂੰ ਮਾਫ ਕਰਿਓ ਮੈਂ ਗਲਤ ਕਹਿ ਬੈਠਾ। ਉਹਨਾਂ ਕਿਹਾ ਦਸ ਫਿਰ ਕਿੰਨਾ ਕੁ ਮਿੱਠੀ ਆ। ਉਹਨਾਂ ਫਿਰ ਇੱਕ ਬੋਰੀ ਦੋ ਬੋਰੀਆਂ ਕਰਦੇ ਕਰਦੇ ਕਹਿੰਦੇ ਨੇ ਆ ਦੋ ਜਹਾਨ ਲੋਕ ਤੇ ਪ੍ਰਲੋਕ ਸ਼ੱਕਰ ਦੇ ਬਣ ਜਾਣ, ਲੋਕ ਤੇ ਪ੍ਰਲੋਕ ਸ਼ੱਕਰ ਹੀ ਹੋ ਜਾਏ, ਤੇ ਜਿੰਨੀ ਉਹਦੀ ਮਿਠਾਸ ਆ ਉਹ ਮਿਠਾਸ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇੱਕ ਵਜਨ ਦੇ ਬਰਾਬਰ ਨਹੀਂ। ਮੇਰਾ ਗੁਰੂ ਇੰਨਾ ਮਿੱਠ ਬੋਲੜਾ ਏ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਮਿੱਠ ਬੋਲੜਾ ਜੀ, ਉਹ ਮਿੱਠ ਬੋਲੜਾ ਇੰਨਾ ਮਿੱਠਾ ਏ। ਤੇ ਸਾਹਿਬ ਜੀ ਕਹਿੰਦੇ ਨੇ ਇਹ ਸਾਰੀਆਂ ਵਸਤੂ ਮਿੱਠੀਆਂ ਨੇ, ਸਭੇ ਵਸਤੂ ਮਿੱਠੀਆਂ, ਮਗਰ ਰੱਬ ਨਾ ਪੁੱਜਣ ਤੁੱਧ। ਮੈਂ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਦੀ ਸਾਰੀ ਮਿਠਾਸ ਇੱਕ ਪਾਸੇ ਪਾ ਕੇ ਵੇਖੀ ਆ, ਮਗਰ ਇੱਕ ਪਾਸੇ ਹੇ ਅਕਾਲ ਪੁਰਖ ਤੇਰੀ ਮਿੱਠੀ ਬਾਣੀ ਪਾ ਕੇ ਵੇਖੀ ਆ, ਤੇਰਾ ਮਿੱਠਾ ਸੁਭਾਅ ਪਾ ਕੇ ਵੇਖਿਆ ਹੈ, ਮਗਰ ਤੇਰੇ ਮਿੱਠੇ ਸੁਭਾਅ ਦੇ ਬਰਾਬਰ ਇਹ ਮਿਠਾਸ ਨਹੀਂ ਪੁੱਜਦੀ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਹਾਂਜੀ।

0: ਸ੍ਰੀ
1: ਫਿਰ ਇੱਕ ਵਾਰ ਆਖੋ ਸਤਨਾਮ। ਬਹੁਤ ਸਮਾਂ ਆਪਾਂ ਛੋਟਿਆਂ ਛੋਟਿਆਂ ਤੋਂ ਕਹਾਣੀਆਂ ਕਥਾ ਬੜੀਆਂ ਵੱਡਿਆਂ ਵਡੇਰਿਆਂ ਤੋਂ ਸੁਣੀਆਂ ਕਿ ਬਾਬੇ ਫਰੀਦ ਨੇ ਗਲ ਦੇ ਵਿਚ ਲੱਕੜੀ ਦੀ ਰੋਟੀ ਪਾਈ ਸੀ ਤੇ ਜਦੋਂ ਭੁੱਖ ਲੱਗਦੀ ਸੀ ਉਹਨੂੰ ਚੱਕ ਮਾਰ ਲੈਂਦੇ ਸੀ। ਮਗਰ ਨਹੀਂ, ਇੱਥੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਸੁੱਕੀ ਲੱਕੜ ਵਰਗੀ ਜਿਹੜੀ ਮੇਰੀ ਰੋਟੀ, ਸੁੱਕੀ ਲੱਕੜ ਵਰਗੀ ਸੁੱਕੀ ਰੋਟੀ, ਬਿਨਾਂ ਚੋਪੜੀ ਬਿਨਾਂ ਮੱਖਣ ਤੋਂ ਗਰੀਬੀ ਦਾਵੇ ਵਾਲੀ ਰੋਟੀ, ਮਗਰ ਦਸਾਂ ਨਵਾਂ ਦੀ। ਕਾਹਦੀ? ਫਿਰ ਇੱਕ ਵਾਰ ਆਖੋ ਕਾਹਦੀ ਜੀ? ਦਸਾਂ ਨਵਾਂ ਦੀ ਕਿਰਤ ਕਮਾਈ ਦੀ ਸੁੱਕੀ ਮੇਰੀ ਰੋਟੀ, ਰੋਟੀ ਮੇਰੀ ਕਾਠ ਕੀ ਲੱਕੜ ਵਰਗੀ ਸੁੱਕੀ ਤੇ ਲਾਵਣ, ਲਾਵਣ ਨਹੀਂ ਲਾਵਣ, ਲਾਵਣ ਬਣੇ ਹੁੰਦਾ ਸਬਜ਼ੀ, ਲਾਵਣ ਬਣੇ ਕੀ ਹੁੰਦਾ ਏ? ਫਿਰ ਇੱਕ ਵਾਰ ਆਖੋ ਲਾਵਣ ਬਣੇ, ਕਿਤੇ ਲਾਵਣ ਨਾ ਪੜਿਓ, ਲਾਵਣ ਦਾ ਮਤਲਬ ਜਿਹੜਾ ਲਾਉਣੀ, ਇੱਥੇ ਲਾਵਣ। ਸੁੱਕੀ ਮੇਰੀ ਰੋਟੀ ਦਸਾਂ ਨਵਾਂ ਦੀ ਰੁੱਖੀ ਮਸੀ ਤੇ ਜਿਹੜੀ ਸਬਜ਼ੀ ਆ ਉਹ ਮੇਰੀ ਭੁੱਖ ਆ। ਜਦੋਂ ਮੈਨੂੰ ਭੁੱਖ ਲੱਗਦੀ ਆ ਮੈਂ ਰੁੱਖੀ ਸੁੱਕੀ ਰੋਟੀ ਜਿਹੜੀ ਆ ਚੱਕ ਮਾਰ ਕੇ ਖਾ ਲੈਂਦਾ, ਢਿੱਡ ਭਰ ਲੈਂਦਾ। ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਤੇ ਅੱਗੇ ਜਰਾ ਪੜਿਓ,
2: ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ।
1: ਹੁਣ ਪੜੋ ਤੇ ਸਹੀ, ਕਦੀ ਗਰੀਬ ਨਵਾਜ ਪਾਤਸ਼ਾਹ ਨੂੰ ਪੁੱਛੋ ਤੇ ਸਹੀ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮੀਟ ਕਿੱਥੇ ਰਹਿ ਗਿਆ, ਮੱਛੀ ਕਿੱਥੇ ਰਹਿ ਗਈ, ਪਰੌਂਠੇ ਕਿੱਥੇ ਰਹਿ ਗਏ, ਵੰਸ ਵੰਨੇ ਤਲੇ? ਇੱਕ ਥਾਂ ਤੇ ਜਨਮ ਸਾਖੀ ਕਦੀ ਪੜਿਆ ਕਰੋ, ਆਖੋ ਸਤਨਾਮ ਸ੍ਰੀ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਿ ਸਤਿਗੁਰੂ ਗਰੀਬ ਨਵਾਜ ਜੀ, ਜਿਹੜੇ ਬੰਦਗੀ ਕਰਨ ਵਾਲੇ ਗੁਰੂ ਦੇ ਸਿੱਖ ਨੇ, ਪਿਆਰੀਆਂ ਸੰਗਤਾਂ ਨੇ ਜਿਹੜੀਆਂ ਰੱਬ ਦੀ ਪ੍ਰਾਪਤੀ ਵਿਚ ਫਿਰਦੀਆਂ ਨੇ, ਕੀ ਇਹਨਾਂ ਨੂੰ ਮੀਟ ਖਾਣਾ ਪਾਸਿਆ? ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਬਾਣੀ ਦੇ ਵਿਚ ਕਹੇ, ਉੱਥੇ ਜਨਮ ਸਾਖੀ ਵਿਚ ਕਹਿੰਦੇ ਨੇ, ਜਿਨ੍ਹਾਂ ਜ਼ਰਾਇਤ ਬੰਦਗੀ, ਬੋਲੋ ਜਿਨ੍ਹਾਂ
2: ਜ਼ਰਾਇਤ ਬੰਦਗੀ,
1: ਤਿੰਨਾਂ ਮਾਸ ਨਾ ਪਾਸ, ਤਿੰਨਾਂ ਮਾਸ ਉਹਨਾਂ ਲਈ ਮਾਸ ਪਾਸ ਨਹੀਂ। ਤੇ ਫਿਰ ਹੋਰ ਅੱਗੇ ਜਾ ਕੇ ਪੁੱਛਿਆ ਕਾਜੀਆਂ ਨੇ, ਹੋਰ ਨਾ ਗੁਰਸਿੱਖਾਂ ਪਿਆਰੀਆਂ ਰੂਹਾਂ ਨੇ ਪੁੱਛਿਆ, ਮਹਾਰਾਜ ਜਿਨ੍ਹਾਂ ਰੱਬ ਨੂੰ ਮਿਲਣਾ ਉਹ ਕਿਤਨਾ ਦੀ ਰੋਟੀ ਖਾਣ, ਕਿਤਨਾ ਦਾ ਭੋਜਨ ਖਾਣ? ਤੇ ਕਹਿੰਦੇ ਨੇ, ਜਵਾਂ ਦੀ ਰੋਟੀ ਖਾਏ ਕੇ ਜਉ ਸਾਧੂ ਕੀ ਸੰਗਤ ਰਹੋ, ਜਉ ਕੀ ਭੂਸੀ ਖਾਓ। ਇਹ ਮੂੰਹ ਦੇ ਸਵਾਦ ਬੋਲਦੇ ਨੇ, ਇਹ ਮੂੰਹ ਦੇ ਸਵਾਦ ਗੱਲਾਂ ਕਰਦੇ ਨੇ, ਵੰਸਵਨੀਆਂ ਕਿੱਥੇ ਲਿਖਿਆ, ਕਿਉਂ ਲਿਖਿਆ? ਇਹ ਦੁਬਧਾ ਦੇ ਬਚਨ ਉਹ ਕਰਦੇ ਨੇ, ਕਦੀ ਬਾਬੇ ਨਾਨਕ ਪਾਤਸ਼ਾਹ ਦੀ ਬਾਣੀ, ਸਾਧੂ ਕੀ ਸੰਗਤ ਰਹੋ, ਬੋਲੋ ਸਾਧੂ ਕੀ
2: ਸੰਗਤ ਰਹੋ।
1: ਤੇ ਅੱਗੇ ਲਿਖਿਆ, ਜਉ ਕੀ ਭੂਸੀ ਖਾਓ, ਜਵਾਂ ਦੀ ਰੋਟੀ ਖਾ ਕੇ ਵੀ ਸੰਗਤ ਸਾਧੂਆਂ ਦੀ ਕਰਿਓ। ਹੁਣ ਹਾਰਸੋ ਹੋਏ ਹੈ ਸਾਕਤ ਸੰਗ ਨਾ ਜਾਓ। ਤੇ ਇੱਥੇ ਮੇਰੇ ਸਾਹਿਬ ਕਹਿੰਦੇ, ਜਵਾਂ ਦੀ ਰੋਟੀ ਖਾਏ ਕੇ ਲੂਣ ਨਾ ਵਿੱਚ ਮਲਾ, ਫਿਰ ਠੰਡਾ ਪਾਣੀ ਪੀ ਕੇ ਪ੍ਰਭੂ ਦੇ ਗੁਣ ਗਾ। ਜਵਾਂ ਦੀ ਰੋਟੀ ਖਾ ਕੇ ਵਿੱਚ ਲੂਣ ਵੀ ਘੱਟ ਪਾਈ ਕਿ ਤੈਨੂੰ ਤਵਛ ਲੱਗੇ, ਤੇਹ ਲੱਗੇ ਤੇ ਸਿਮਰਨ ਅਭਿਆਸ ਦੇ ਵਿੱਚ ਵਗਨ ਪਵੇ। ਸਾਦੀ ਤੋਂ ਸਾਦੀ ਰੋਟੀ ਖਾ ਕੇ ਖੂਬ ਖਾਣਾ ਖਿਚੜੀ, ਬੋਲੋ ਖੂਬ ਖਾਣਾ
2: ਖਿਚੜੀ।
1: ਇਹ ਬਾਣੀ ਦੇ ਬਚਨ ਨੇ, ਬਾਣੀ ਦੇ, ਇਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਇਹ ਗੁਰੂ ਗ੍ਰੰਥ ਸਾਹਿਬ ਦੇ ਸਿੱਕੇਬੰਦ ਬਚਨ ਨੇ ਕਿ ਖੂਬ ਖਾਣਾ ਖਿਚੜੀ ਜਾਂ ਮੈਂ ਅੰਮ੍ਰਿਤ ਲੋਨ। ਅੱਗੇ ਪੜੋ, ਹੇਰਾ ਰੋਟੀ ਕਾਰਨੇ ਗਲਾ ਕਟਾਵੇ। ਕੌਣ? ਹੇਰਾ ਬਣੇ ਸ਼ਿਕਾਰ, ਹੇਰਾ ਬਣੇ ਮਾਸ, ਜੀਆਂ ਦਾ ਆਹਾਰ, ਜੀਆਂ ਦਾ ਵੱਧ ਕਰਕੇ ਖਾਣਾ। ਆਂਦੇ ਨੇ ਇਹ ਰੋਟੀ ਦੇ ਕਾਰਨੇ ਕੌਣ ਆਪਣਾ ਗਲਾ ਅੱਗੇ ਜਾ ਕੇ ਕਟਾਵੇ? ਮੇਰੇ ਗੁਰੂ ਨਾਨਕ ਦੀ ਸਿੱਕੇ ਬੰਦ ਬਾਣੀ ਹੈ। ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ, ਰੁੱਖੀ, ਇੱਥੇ ਮੇਰੇ ਸਾਹਿਬ ਕਹਿੰਦੇ ਨੇ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਅੱਗੇ ਕਹਿੰਦੇ, ਜਿੰਨਾ ਖਾਧੀ ਚੋਪੜੀ ਉਹ ਘਣੇ ਸਹਿਣਗੇ ਦੁੱਖ। ਪੜ ਕੇ ਵੇਖੋ, ਹਾਂਜੀ,
2: ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ।
1: ਸਾਹਿਬ ਜੀ ਕਹਿੰਦੇ, ਰੁੱਖੀ ਸੁੱਖੀ ਖਾਏ ਕੇ, ਦਸਾਂ ਦੀ ਭਾਵੇਂ ਰੁੱਖੀ ਹੋਵੇ ਭਾਵੇਂ ਲੂਣ ਨਾਲ ਖਾ। ਮੈਂ ਪਰਸੋਂ ਦੇ ਦੀਵਾਨ ਚ ਬੇਨਤੀ ਕੀਤੀ ਸੀ, ਮੇਰੇ ਵੀਰੋ ਗੁਰਸਿੱਖੋ, ਆਪਣੇ ਪੋਤਰਿਆਂ ਨੂੰ, ਆਪਣੀਆਂ ਪੋਤਰੀਆਂ ਨੂੰ, ਆਪਣੇ ਪੁੱਤਾਂ ਨੂੰ, ਆਪਣੀਆਂ ਧੀਆਂ ਨੂੰ, ਆਪਣੀਆਂ ਨਹੁੰਾਂ ਨੂੰ ਦਸਾਂ ਨਹੁੰਾਂ ਦੀ ਭਾਵੇਂ ਲੂਣ ਨਾਲ ਰੋਟੀ ਖਵਾਓ, ਮਗਰ ਮਾੜੀ ਕਮਾਈ ਨਾ ਖਵਾਇਓ, ਨਾ ਪਰੌਂਠੇ ਖਾਇਓ, ਨਾ ਵੇਸਣ ਵਾਲੇ ਤਲ ਤਲ ਕੇ ਪਰੌਂਠੇ, ਨਾ ਪਨੀਰ ਖਾਇਓ, ਨਾ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਭੋਜਨ ਖਾਇਓ, ਨਾ ਜੂਸ ਪੀਓ, ਫਿੱਕਾ ਪਾਣੀ ਭਾਵੇਂ ਪੀਓ, ਮਗਰ ਉਸ ਪਾਣੀ ਪੀ ਕੇ ਵੀ ਤੁਹਾਡੇ ਬੱਚੇ ਭਾਈ ਮਨੀ ਸਿੰਘ ਵਰਗੇ ਬਣਨਗੇ। ਉਹ ਜਿਹੜਾ ਦਸਾਂ ਨਵਾਂ ਦੀ ਕਿਰਤ ਕਮਾਈ ਦਾ ਧਾਨ ਹੈ ਨਾ, ਉਹ ਖਾ ਕੇ ਤੁਹਾਡੇ ਪੁੱਤ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਬਣਨਗੇ। ਮਗਰ ਜੇ ਤੁਸੀਂ ਆਖੋ

0: ਕਿ ਆਪਣੇ ਘਰ ਤਰਸਣਾ, ਆਪਣੀ ਦਸਾਂ ਨਵਾਂ ਦੀ ਭਾਵੇਂ ਸਾਦੀ ਤੋਂ ਸਾਦੀ ਖਾ ਕੇ ਤੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਵਾਹਿਗੁਰੂ ਦੀ ਬੰਦਗੀ ਕਰਿਆ ਕਰ, ਇਸ ਮਨੁੱਖਾ ਜਨਮ ਨੂੰ ਸਵਾਰ, ਇਸ ਮਨੁੱਖਾ ਜਨਮ ਦੀ ਬੰਦਗੀ ਕਰ, ਦੁਰਲੱਭ ਦੇ ਸਵਾਰ, ਬੋਲੋ ਦੁਰਲੱਭ ਦੇ, ਇੱਕ ਵਾਰ ਬੋਲਦੇ ਹੋ ਬੜਾ ਪਿਆਰਾ ਬਚਨ ਹੈ ਰਾਮ ਕਲੀ ਮਹੱਲਾ ਪੰਜਵਾਂ, ਦੁਰਲੱਭ ਦੇ, ਫੇਰ ਬੋਲੋ ਦੁਰਲੱਭ ਦੇ ਸਵਾਰ, ਜਾਏ ਨਾ ਦਰਗੇ ਹਾਰ, ਇਹਨੂੰ ਸਵਾਰ ਲਾ ਸਜਣਾ, ਕਿਤੇ ਦਰਗਾਹ ਦੇ ਵਿੱਚ ਹਾਰ ਨਾ ਜਾਵੇ, ਕਿਤੇ ਇਸ ਤਰ੍ਹਾਂ ਦੀ ਬੰਦਗੀ ਕਰ ਲਾ, ਕਹਿ ਨਾਨਕ ਇਹ ਸਰੀਰ ਪਰਵਾਨ ਹੋਆ, ਕਿਹੜਾ ਜੀ, ਕਹ ਨਾਨਕ ਇਹ ਸਰੀਰ
1: ਪਰਵਾਨ
0: ਹੋਆ, ਗੱਜ ਕੇ ਬੋਲ, ਕਹ ਨਾਨਕ ਇਹ ਸਰੀਰ
1: ਪਰਵਾਨ ਹੋਆ,
0: ਕਿਹੜਾ ਜੀ, ਜਿਨ ਸਤਗੁਰ ਸਿਉ ਚਿਤ ਲਾਇਆ, ਜਿਨ ਸਤਗੁਰ ਸਿਉ ਚਿਤ ਲਾਇਆ, ਉਹ ਸਰੀਰ ਪ੍ਰਵਾਨ ਹੋ ਗਿਆ ਆਇਆ, ਜਿਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ, ਜਿਨੇ ਆਪਣੇ ਮਾਲਕ ਨਾਲ ਚਿੱਤ ਜੋੜਿਆ। ਮੇਰੀ ਆਪ ਜੀ ਸਰਬੱਤ ਮਾਈ ਭਾਈ ਨੂੰ ਹੱਥ ਜੋੜ ਕੇ ਬੇਨਤੀ ਆ, ਜਿੱਥੇ ਲੜੀਵਾਰ ਕਥਾ ਸੁਣਦੇ ਹੋ ਉਥੇ ਅੰਮ੍ਰਿਤ ਦਾ ਬਾਟਾ 29 ਤਰੀਕ ਨੂੰ ਸਵੇਰੇ 7 ਵਜੇ ਇੱਥੇ ਆਰੰਭ ਹੋਣਾ ਹੈ। ਅੰਮ੍ਰਿਤ ਛਕ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸ਼ਹਿਨਸ਼ਾਹ ਦੋ ਜਹਾਨ ਵਾਲੀ ਦੇ ਧੀਆਂ ਪੁੱਤਰ ਬਣੋ। ਉਸ ਦਿਨ ਵੇਖਿਓ ਮਾਣ ਕਿੱਡਾ ਵੱਡਾ ਮਿਲਣਾ ਹੈ। ਅੱਜ ਤੱਕ ਤੁਸੀਂ ਤੇਜਾ ਸਿੰਘ ਦੇ ਪੋਤੇ ਹੋ, ਤੇਜਾ ਸਿੰਘ ਵੀ ਜੂਨੀ ਵਿੱਚ ਆ, ਤੁਸੀਂ ਵੀ ਜੂਨੀ ਵਿੱਚ ਹੋ, ਤੇਜਾ ਸਿੰਘ ਵੀ ਭਿਖਾਰੀ ਆ, ਤੁਸੀਂ ਵੀ ਭਿਖਾਰੀ ਹੋ। ਜਿੱਦਣ ਤੁਸੀਂ ਆਨੰਦਪੁਰ ਸਾਹਿਬ ਵਾਲੇ ਦੇ ਅੰਮ੍ਰਿਤ ਦੇ ਨਾਲ ਜੁੜਨਾ ਹੈ, ਉਦਣ ਤੁਹਾਡੇ ਪਿਤਾ ਜੀ ਹੋ ਜਾਣੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੇ ਉਹ ਆ ਦੋ ਜਹਾਨ ਦਾ ਮਾਲਕ, ਤੇ ਤੁਸੀਂ ਪੁੱਤ ਬਣ ਜਾਣਾ ਦੋ ਜਹਾਨ ਦੇ ਮਾਲਕ ਦੇ। ਐਡਾ ਵੱਡਾ ਤਬਦੀਲੀ ਜੀਵਨ ਦੇ ਵਿੱਚ ਕਿ ਗੁਰੂ ਗਰੰਟੀ ਦੇਵੇ ਪੀਓ ਪੌਲ ਖੰਡੇ ਧਾਰ ਹੋਏ
1: ਜਨਮ ਸੋਹੇ।
0: ਇੱਥੇ ਕੋਈ ਧਾਗੇ ਵਾਲਾ ਕਹਦੇ ਲੈ ਧਾਗਾ ਲੈ ਲਾ, ਤੇਰੇ ਘਰ ਵਿੱਚ ਦੁੱਖ ਨਹੀਂ ਆਉਣਗੇ, ਤੇ ਆਪਾਂ ਲਕਾ ਲਕਾ ਕੇ ਗੁਰੂ ਤੋਂ ਬੇਮੁੱਖ ਹੋ ਕੇ ਉਹ ਧਾਗਾ ਪਾਈ ਜਾਂਦੇ ਆ। ਗੁਰੂ ਡੰਕੇ ਦੀ ਚੋਟ ਦੇ ਉੱਤੇ ਕਹਿ ਰਿਹਾ ਹੈ ਕਿ ਕਿਰਪਾਨ ਪਾਲਾ ਤੇਰਾ ਹੋਵੇ ਜਨਮ, ਤੇ ਆਪਾਂ ਗੁਰੂ ਦੇ ਕਹਿਣ ਦੇ ਉੱਤੇ ਨਹੀਂ ਚੱਲਦੇ, ਗੁਰੂ ਦੇ ਬਚਨਾਂ ਦੇ ਉੱਤੇ ਚੱਲੋ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਭੁੱਲਾਂ ਨਾ ਚਿਤਾਰਨੀਆਂ। ਆਉਂਦੇ ਐਤਵਾਰ ਵਾਲਾ ਦਿਨ, ਭਾਗਾਂ ਵਾਲਾ ਦਿਨ ਫਿਰ ਇਸ ਦਰਬਾਰ ਵਿੱਚ ਆਊਗਾ, ਜਦੋਂ ਪੰਜ ਪਿਆਰੇ ਸਹਿਬਾਨ ਸੱਜ ਕੇ ਸਤਿਗੁਰੂ ਦੀ ਹਜ਼ੂਰੀ ਚ ਆਉਣਗੇ। ਅਨੰਤ ਜਨਮਾਂ ਤੋਂ ਵਿਛੜੀਆਂ ਹੋਈਆਂ ਰੂਹਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਉਣਗੇ, ਗੁਰੂ ਵਾਲੇ ਬਣਾਉਣਗੇ। ਨੁਗਰੇ ਕਾਹੇ ਨਾਉਂਗਰਾ, ਭੁੱਲਾਂ ਨਾ ਚਿਤਾਰਨੀਆਂ ਜੀ। ਅਸੀਸ ਦੇਣੀ ਮੇਰੇ ਜੀਵਨ ਦਾ ਇੱਕ ਇੱਕ ਸਵਾਸ, ਵਫਾਦਾਰ ਕੂਕਰ ਵਾਂਗ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈਮਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਤਾ ਦੇ ਯੋਗ ਜੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਦਰਬਾਰ ਕਰਕੇ ਧੰਨ ਹੋ ਰਹੇ ਹੋ, ਭਾਈ ਗੁਰਦਾਸ ਜੀ ਦਾ ਇੱਕ ਪਾਵਨ ਬਚਨ ਸਾਰੇ ਪੜ੍ਹੀਏ।

0: ਹੈ ਸਤਿਗੁਰ ਦਰਸ਼ਨ ਧਨ ਹੈ
1: ਸਤਿਗੁਰ ਦਰਸ਼ਨ ਧਨ ਸਤਿਗੁਰ ਦਰਸ਼ਨ ਧਨ
0: ਸਤਿਗੁਰ ਦਰਸ਼ਨ ਧਨ ਸਤਿਗੁਰ ਦਰਸ਼ਨ ਧਨ ਹੈ
1: ਧਨ ਧਨ ਗੁਰਸਿੱਖ ਪਰਸਣ ਆਇਆ ਧਨ ਧਨ ਗੁਰਸਿੱਖ ਪਰਸਣ ਆਇਆ
0: ਧਨ ਧਨ ਗੁਰਸਿੱਖ ਪਰਸਣ ਆਇਆ ਧਨ ਗੁਰਸਿੱਖ ਪਰਸਣ ਆਇਆ
1: ਧਨ ਧਨ ਗੁਰਸਿੱਖ ਪਰਸਣ ਆਇਆ ਧਨ ਧਨ ਗੁਰਸਿੱਖ ਪਰਸਣ ਆਇਆ
0: ਧਨ ਧਨ ਗੁਰਸਿੱਖ ਪਰਸਣ ਆਇਆ ਧਨ ਧਨ ਗੁਰਸਿੱਖ

ਸਰਲ ਜਿਹਾ ਬਚਨਿਆ, ਇਕਾਗਰਤਾ ਬਖਸ਼ਿਓ ਕਿ ਸਤਿਗੁਰੂ ਦੇ ਦਰਸ਼ਨ ਧਨਤਾ ਦੇ ਯੋਗ ਨੇ, ਜੋ ਗੁਰੂ ਦੇ ਦੀਦਾਰ ਕਰਨੇ ਨੇ ਉਹ ਧਨਤਾ ਦੇ ਯੋਗ ਨੇ। ਮਗਰ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਦਰਸ਼ਨ ਕਰਨ ਆਇਆ ਹੈ ਉਹ ਵੀ ਘੱਟ ਨਹੀਂ, ਧਨ ਧਨ ਗੁਰਸਿੱਖ ਪਰਸਣ ਆਇਆ। ਜਿੱਥੇ ਗੁਰੂ ਦੇ ਦੀਦਾਰ ਧਨ ਨੇ ਉਹ ਸਿੱਖ ਵੀ ਧਨ ਆ, ਜਿਹਨੇ ਆਣ ਕੇ ਗੁਰੂ ਦੇ ਦੀਦਾਰ ਕੀਤੇ ਤੇ ਕੰਨਾਂ ਵਿੱਚ ਆਵਾਜ਼ ਪਈ ਸਾਰਿਆਂ ਦੁੱਖਾਂ ਦਾ ਦਾਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਇਤਿਹਾਸ ਆਪਣੇ ਆਪ ਵਿਚ ਆਪ ਆਪਣੀ ਪੈੜ ਆਪਣੇ ਹਵਾਲੇ ਆਪਣੀ ਮਹਾਨਤਾ ਹਰ ਸਮੇਂ ਦੱਸਦਾ ਹੈ। ਤੇ ਜਿਹੜਾ ਸ਼ਬਦ ਆਪ ਜੀ ਨੇ ਸੁਣਿਆ ਹੈ, ਦੁੱਖ ਭੰਜਨ ਤੇਰਾ ਨਾਮ ਜੀ, ਬੋਲੋ ਦੁੱਖ ਭੰਜਨ ਤੇਰਾ, ਫਿਰ ਬੋਲੋ ਦੁੱਖ ਭੰਜਨ ਤੇਰਾ ਨਾਮ ਜੀ। ਇੱਕ ਧਿਆਨ ਦਿਓ, ਪੰਥ ਵਿਚ ਇੱਕ ਗੁਟਕਾ ਛਪ ਗਿਆ ਹੈ, ਇਕਾਗਰਤਾ ਬਖਸ਼ਿਓ, ਐਡਾ ਕੁ ਗੁਟਕਾ ਛਪਿਆ ਹੈ, ਕੀ ਉਹਦਾ ਨਾਮ ਰੱਖਿਆ? ਕੀ ਕੇਵਲ ਉਹਨੂੰ ਪੜ੍ਹਨ ਦੇ ਨਾਲ ਦੁੱਖ ਦੂਰ ਹੋ ਜਾਣਗੇ? ਕਿਉਂਕਿ ਸ਼ਬਦ ਤਾਂ ਕਹਿ ਰਿਹਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ, ਹਰ ਸ਼ਬਦ ਇਹ ਅਗਵਾਈ ਦਿੰਦਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ ਪਰਮੇਸ਼ਵਰ ਦਾ ਨਾਮ ਆ। ਤੇ ਕਈ ਮੇਰੀਆਂ ਭੈਣਾਂ, ਕਈ ਮੇਰੇ ਵੀਰ ਕਹਿੰਦੇ ਜੀ ਮੈਂ ਦੁੱਖ ਭੰਜਨੀ ਦਾ 5 ਵਾਰ ਪਾਠ ਕਰਦੀ ਹਾਂ, ਦੁੱਖ ਤੇ ਦੂਰ ਹੋਏ ਨਹੀਂ। ਇਸ ਤਰ੍ਹਾਂ ਨਹੀਂ, ਜੋ ਡਾਇਰੈਕਸ਼ਨ ਦਿੱਤੀ ਉਹਦੇ ਵਿਚ, ਜੋ ਇਸ਼ਾਰੇ ਦਿੱਤੇ ਨੇ ਉਹਦੇ ਵਿਚ, ਆਪਾਂ ਨੂੰ ਉਹ ਕਰਨਾ ਪੈਣਾ। ਇੰਟਰਨੈਟ ਤੁਹਾਡੇ ਕੋਲ ਨੇ, ਸ਼੍ਰੋਮਣੀ ਕਮੇਟੀ ਦਾ ਤੁਹਾਡੇ ਕੋਲ ਵੈਬਸਾਈਟ ਵੀ ਹੋਊ, ਕੱਢ ਕੇ ਵੇਖੋ ਕੁਝ 1-2 ਮਹੀਨੇ ਦੀਆਂ ਨਵੀਆਂ ਖ਼ਬਰਾਂ। ਇਹ ਕੋਈ ਅਤਕਥਨੀ ਨਹੀਂ, ਇਹ ਕੋਈ ਭਰਮ ਭੁਲੇਖੇ ਵਾਲੀਆਂ ਗੱਲਾਂ ਨਹੀਂ। ਸਿੱਖੋ, ਸਾਨੂੰ ਤੇ ਇਸ ਤਰ੍ਹਾਂ ਅੱਜ ਲੱਗਦਾ ਹੈ ਕਿ ਮੀਡੀਆ ਸਾਨੂੰ ਡੇਗਣ ਤੇ ਹੀ ਆ ਗਿਆ। ਜਿਹੜੀਆਂ ਸਾਡੀਆਂ ਚੜ੍ਹਦੀ ਕਲਾ ਵਾਲੀਆਂ ਖ਼ਬਰਾਂ ਨੇ ਕਿਤੇ ਨਹੀਂ ਲੱਗਦੀਆਂ। ਮੈਂ ਉਦਨ ਯੂਟਾ ਸਟੇਟ ਇਹ ਬਚਨ ਸੁਣਾਇਆ ਸੀ ਕਿ ਕੁਝ ਕੁ ਮਹੀਨੇ, ਅੱਜ ਤੋਂ 3-4 ਮਹੀਨੇ ਤੁਸੀਂ ਪੜ੍ਹ ਸਕਦੇ ਹੋ ਹਰਿਮੰਦਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਕਿ ਇੱਕ ਗੁਜਰਾਤੀ ਬਾਊ ਆਇਆ ਹਰਿਮੰਦਰ ਸਾਹਿਬ, ਕੈਂਸਰ ਦਾ ਰੋਗ ਹੋ ਗਿਆ, ਸਾਰੇ ਸਰੀਰ ਦੇ ਕੇਸ ਝੜ ਗਏ, ਇਲਾਜ ਕਰਾ ਲਿਆ, ਬਹੁਤ ਵੱਡਾ ਅਵਸਰ ਆ। ਪੜ੍ਹ ਕੇ ਵੇਖੋਗੇ, ਮੈਨੂੰ ਤੇ ਉਹ ਡਿਗਰੀ ਦਾ ਵੀ ਨਹੀਂ ਪਤਾ ਵੀ ਕਿੱਡਾ ਵੱਡਾ ਅਵਸਰ ਆ। ਉਹ ਮਹਾਰਾਸ਼ਟਰ ਦੇ ਵਿੱਚ ਸੈਟਲ ਸੀ ਬਹੁਤ ਵੱਡੀ ਕਿਸੇ ਅਵਸਰੀ ਦੇ ਉੱਤੇ, ਤੇ ਜਦੋਂ ਕੋਈ ਇਲਾਜ ਨਾ ਲੱਭਿਆ ਤੇ ਘਰ ਮੰਜੇ ਤੇ ਪੈ ਗਿਆ, ਤੇ ਡਾਕਟਰਾਂ ਨੇ ਕਹਿ ਦਿੱਤਾ ਇਹ ਕੁਝ ਦਿਨ ਦਾ ਪ੍ਰਾਹੁਣਾ, ਜਿੰਨੀ ਸੇਵਾ ਕਰਨੀ ਇਹਦੀ ਕਰ ਲਓ। ਧਿਆਨ ਦਿਓ ਜਰਾ, ਜਿਹੜੀ ਗਵਾਂਢਣ ਸੀ ਨਾ ਇਹਦੀ, ਉਹ ਸਿੱਖ ਸੀ, ਬੀਬੀ ਰਾਣੀ ਬਾਣੀ ਪੜ੍ਹਦੀ ਸੀ, ਘਰ ਵਾਲਾ ਬਾਣੀ ਪੜ੍ਹਦਾ ਸੀ, ਤੇ ਇਹਦੀ ਤੀਵੀਂ ਤੇ ਉਹ ਜਿਹੜੀ ਗਵਾਂਢਣ ਸਿੱਖ ਬੀਬੀ ਬੱਚੀ ਸੀ ਇਹ ਆਪਸ ਵਿੱਚ ਸਹੇਲੀਆਂ ਸੀ। ਇੱਕ ਦਿਨ ਬਹੁਤ ਡੂੰਘਾ ਸਾਹ ਲੈ ਕੇ ਇਸ ਬਾਊ ਜੀ ਦੀ ਘਰਵਾਲੀ ਨੇ ਕਿਤੇ ਆਖਿਆ ਕਿ ਹੁਣ ਤੇ ਸਾਨੂੰ ਸਮਾਂ ਦੇ ਦਿੱਤਾ ਡਾਕਟਰ ਨੇ ਕਿ ਇਹਦੀ 1-2 ਮਹੀਨੇ ਦੇ ਵਿੱਚ ਮੌਤ ਹੋ ਜਾਣੀ, ਇਹਦੀ ਸੇਵਾ ਜਿੰਨੀ ਕਰ ਸਕਦੇ ਹੋ ਕਰ ਲਓ। ਆ ਜਿਹੜਾ ਸ਼ਬਦ ਪੜਿਆ ਨਾ, ਦੁੱਖ ਭੰਜਨ ਤੇਰਾ, ਜਰਾ ਗੱਜ ਕੇ ਆਖਿਆ ਕਰੋ। ਬੜੇ ਅਮੀਰ ਵਿਰਸੇ ਦੇ ਮਾਲਕ ਜੇ ਘਰ ਹੁੰਦੇ ਭੁੱਖੇ ਦੇ, ਸਾਰਾ ਕੁਝ ਘਰ ਵਿੱਚ ਹੁੰਦੇ ਆ, ਤੁਸੀਂ ਕੰਗਲੇ ਆਪਾਂ ਬਣੇ ਬੈਠੇ ਆ, ਭਿਖਾਰੀ ਬਣੇ ਬੈਠੇ ਆ। ਸਾਡੀ ਬਦਕਿਸਮਤੀ ਜੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਘਰ ਵਿੱਚ ਸਭ ਕੁਝ ਹੋਵੇ ਤੇ ਫਿਰ ਵੀ ਮੰਗਤਿਆਂ ਵਾਂਗ ਤੁਰੇ ਫਿਰਦੇ ਹੋਣ। ਉਹਨੇ ਆਖਿਆ 1-2 ਮਹੀਨੇ ਦਾ ਕਹਿ ਦਿੱਤਾ ਕਿ 1-2 ਮਹੀਨਿਆਂ ਚ ਮੇਰੇ ਹਸਬੈਂਡ ਨੇ, ਮੇਰੇ ਪਤੀ ਨੇ ਸੰਸਾਰ ਤੋਂ ਚਲੇ ਜਾਣਾ। ਤੇ ਉਹ ਸਿੱਖ ਬੀਬੀ ਦਾ ਵਿਸ਼ਵਾਸ ਸੀ, ਉਹਨੇ ਕਿਸੇ ਐਰਾ ਵਗੈਰਾ ਦੀਆਂ ਕਿਤਾਬਾਂ ਨਹੀਂ ਸੀ ਪੜ੍ਹੀਆਂ, ਉਹਨੇ ਆਪਣੇ ਧੰਨ ਗੁਰੂ ਨਾਨਕ ਦੀ ਬਾਣੀ ਪੜ੍ਹੀ ਸੀ, ਸਰਬ ਰੋਗ ਕਾ ਔਖਦ, ਫਿਰ ਬੋਲੋ ਸਰਬ ਰੋਗ ਕਾ, ਉਹਨੇ ਪੜ੍ਹਿਆ ਸੀ, ਅਵਰ ਅਪਾਰ ਸਭ ਤਿਆਗਿਆ ਦਾਰੂ ਨਾਮ ਲਿਆ। ਉਹ ਕਹਿਣ ਲੱਗੀ ਮੇਰੀ ਇਹ ਭੈਣਾਂ ਬੜਿਆਂ ਬੜਿਆਂ ਵੱਡਿਆਂ ਡਾਕਟਰਾਂ ਨੂੰ ਵਿਖਾ ਆਈਏ, ਇੱਕ ਵਾਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਵਚਨ ਅਨੁਸਾਰ ਹਰਿਮੰਦਰ ਸਾਹਿਬ ਇਹਨੂੰ ਲੈ ਜਾ। ਅੱਜ ਦੇ ਲੇਖਕ ਦੀ ਕਲਮ ਹਰਿਮੰਦਰ ਦੇ ਦੁਆਲੇ ਵੀ ਹੋਈ ਆ, ਅੱਜ ਦੇ ਲੇਖਕ ਦੀ ਕਲਮ ਨੇ ਪਤਾ ਨੀ ਤੁਹਾਨੂੰ ਕਿੱਥੇ ਜਾ ਕੇ ਪਹੁੰਚਾ ਕੇ ਖੜਿਆ ਕਰ ਦੇਣਾ ਹੈ। ਉਹ ਹਰਿਮੰਦਰ ਨੂੰ ਵੀ ਖੰਡਨ ਕਰਦਾ ਹੈ, ਉਹ ਸਰੋਵਰ ਨੂੰ ਵੀ ਖੰਡਨ ਕਰਦਾ ਹੈ, ਉਹ ਅਕਾਲ ਤਖ਼ਤ ਨੂੰ ਵੀ ਖੰਡਨ ਕਰਦਾ ਹੈ। ਇੱਕ ਚੰਗੀ ਗੱਲ ਦੇ ਪਰਦੇ ਪਿੱਛੇ ਪਤਾ ਨੀ ਉਹ ਤੁਹਾਡੀਆਂ ਕਿੱਥੋਂ ਕਿੱਥੋਂ ਨੀਹਾਂ ਪੁੱਟਣੀਆਂ ਚਾਹੁੰਦਾ, ਨੀਹਾਂ ਚ ਬਹਿਣਾ ਚਾਹੁੰਦਾ ਤੁਹਾਡੀਆਂ ਚ ਜੜਾਂ ਚ। ਗੁਰਮੁਖ ਪਿਆਰਿਓ, ਇਹ ਬੀਬੀ ਰਾਣੀ ਦੇ ਕਹਿਣ ਦੇ ਉੱਤੇ ਇਹ ਦੋਵੇਂ ਜੀ ਟਿਕਟ ਕਟਾ ਕੇ ਕਿਤੇ ਪੜ੍ਹ ਕੇ ਵੇਖ ਲਓ, ਉੱਥੇ ਕਿਤਾਬ ਦੇ ਵਿੱਚ ਲਿਖਿਆ ਗਿਆ ਵਾ, ਇਸ਼ਤਿਹਾਰਾਂ ਦੇ ਵਿੱਚ ਛਾਪ ਕੇ ਅਜੀਤ ਦੇ ਵਿੱਚ ਵੀ ਖਬਰ ਆਈ। ਇਹ ਬਾਊ ਦੋਵੇਂ ਜੀ ਹਰਿਮੰਦਰ ਸਾਹਿਬ ਚਲੇ ਗਏ, ਜਾ ਕੇ ਇਸ਼ਨਾਨ ਪਾਣੀ ਕੀਤਾ, ਗਿਆਨੀ ਪੂਰਨ ਸਿੰਘ ਸਾਹਿਬ ਨੂੰ ਮਿਲੇ, ਉਹਨਾਂ ਨੂੰ ਜਾ ਕੇ ਬੇਨਤੀ ਕੀਤੀ, ਹੈੱਡ ਗ੍ਰੰਥੀ ਸਾਹਿਬਾਨ ਆ ਸਮੇਂ ਦੇ, ਉਹਨਾਂ ਨੂੰ ਬੇਨਤੀ ਕੀਤੀ। ਇਹ ਬਾਊ ਜੀ ਨੇ ਇਹਨਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਕਿ ਤੂੰ 3ਰੇ ਮਹੀਨੇ ਤੱਕ ਮਰ ਜਾਣਾ ਹੈ,
ਕਿਤੇ ਵਿਸ਼ਵਾਸ ਵਾਲੀ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ, ਜਿਹਦੇ ਮਨ ਵਿਚ ਵਿਸ਼ਵਾਸ ਹੈ, ਜਿਹਦੇ ਮਨ ਵਿਚ ਇਹ ਵਿਸ਼ਵਾਸ ਹੈ ਕਿ ਇੱਥੋਂ ਕੁਝ ਨੀ ਮਿਲਦਾ, ਉਹਨੇ ਇਹੋ ਹੀ ਕਹਿਣਾ ਇੱਥੋਂ ਕੁਝ ਨੀ ਮਿਲਦਾ। ਜਿਹਨੂੰ ਇਹ ਵਿਸ਼ਵਾਸ ਹੈ ਇੱਥੋਂ ਸਭ ਕੁਝ ਮਿਲਦਾ ਹੈ, ਉਹਨੇ ਆਖਿਆ ਬੜੇ ਡਰਾਮੇ ਵਿਚ ਆਣ ਕੇ, ਯਾਨੀ ਪੂਰਨ ਸਿੰਘ ਸਾਹਿਬ ਨੇ ਆਖਿਆ, ਡਾਕਟਰਾਂ ਅਲਾ ਦੇਤਾ ਹੈ ਨਾ ਜਵਾਬ, ਮੇਰੇ ਗੁਰੂ ਰਾਮਦਾਸ ਨੇ ਜਵਾਬ ਨਹੀਂ ਦਿੱਤਾ। ਆਖਣ ਲੱਗੇ ਫਿਰ ਕੀ ਕਰੀਏ, ਕਹਿਣ ਲੱਗੇ ਇੱਥੇ ਇਸ਼ਨਾਨ ਕਰੋ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ, ਬਾਣੀ ਪੜੋ, ਅਖੰਡ ਪਾਠ ਸਾਹਿਬ ਰਖਵਾਓ ਤੇ ਸੁਣੋ। ਨਾਲ ਕੀ ਆਖਿਆ, ਸੁਣੋ, ਅਜੇ ਤੱਕ ਉਹ ਬਾਉ ਅਖੰਡ ਪਾਠ ਸਾਹਿਬ ਰਖਵਾ ਦਿੱਤਾ, ਉਹਦੀ ਹਾਲਤ ਵੇਖ ਕੇ ਉਹਨੂੰ ਸਮਾਂ ਮਿਲ ਗਿਆ ਅਕਾਲ ਤਖ਼ਤ ਸਾਹਿਬ ਤੇ, ਅਖੰਡ ਪਾਠ ਕਰਵਾਇਆ, ਉਹਨੇ ਸਾਰਾ ਅਖੰਡ ਪਾਠ ਸਾਹਿਬ ਨਾਲੇ ਤੇ ਟੇਪ ਕਰ ਲਿਆ, ਨਾਲੇ ਸੁਣਿਆ, ਤੇ 48 ਘੰਟਿਆਂ ਬਾਅਦ ਡਾਕਟਰ ਨੂੰ ਜਾ ਕੇ ਚੈੱਕ ਕਰਾਇਆ। ਡਾਕਟਰ ਕਹਿੰਦਾ, ਸੱਜਣਾ ਹੈ ਤੇ ਕਾਗਜ਼ੀ ਤੇਰੇ ਨਹੀਂ, ਧਿਆਨ ਦਿਓ, ਇਹ ਅੱਤ ਕਥਨੀਆਂ ਤੇ ਜਾ ਕੇ ਉਥੋਂ ਪੜ ਲਓ, ਸ਼੍ਰੋਮਣੀ ਕਮੇਟੀ ਦਾ ਰਿਕਾਰਡ ਫੋਲ ਲਓ ਕਿ ਇਹ ਕੁਝ ਹੋਇਆ ਕਿ ਨਹੀਂ। ਉਹ ਬਾਹੂ ਪੈਰਾਂ ਤੋਂ ਲੈ ਕੇ ਸਿਰ ਤੱਕ ਫੇਰ ਉਹਦੇ ਕੇਸ ਆ ਗਏ ਨੇ, ਤੇ ਕੈਂਸਰ ਦਾ ਰੋਗ ਉਹਦੇ ਵਿੱਚ ਇੱਕ ਸੂਈ ਮਾਤਰ ਨਹੀਂ ਅੰਦਰ ਰਹਿ ਗਿਆ। ਤੁਹਾਡੇ ਘਰ ਵਿੱਚੋਂ ਇਲਾਜ ਕਰਵਾ ਕੇ ਆਰਾਮ ਲੈ ਕੇ ਜਦੋਂ ਉਹਨੂੰ ਘਰਦਿਆਂ ਨੇ ਆਖਿਆ ਕਿ ਬਾਬੂ ਜੀ ਹੁਣ ਆਪਾਂ ਠੀਕ ਹੋ ਗਏ ਵਾਪਸ ਚਲੀਏ, ਤੇ ਕਹਿਣ ਲੱਗਾ, ਨਹੀਂ ਸੱਜਣੋ, ਜਿਸ ਨਗਰੀ ਦੇ ਵਿੱਚੋਂ ਇਲਾਜ ਹੋਇਆ ਮੈਂ ਹੁਣ ਰਹਿਣਾ ਹੀ ਇਸ ਨਗਰੀ ਚ। ਉਹਨੇ ਮੇਰੇ ਘਰ ਦੇ ਸਾਹਮਣੇ ਦੱਸਦਾ ਜਿੱਥੇ ਘਰ ਆ ਅੰਮ੍ਰਿਤਸਰ ਸਾਹਿਬ, ਉਹਦੇ ਘਰ ਦੇ ਸਾਹਮਣੇ 250 ਗਜ ਦਾ ਪਲਾਟ ਲੈ ਕੇ ਕੋਠੀ ਨਵੀਂ ਪਾ ਕੇ, ਬੜਾ ਵੱਡਾ ਅਫਸਰ ਆ, ਬੜਾ ਲੈਂਡਲਾਰਡ ਬੰਦਾ ਹੈ, ਨਵੀਂ ਕੋਠੀ ਪਾ ਕੇ ਉਹ ਦਰਬਾਰ ਸਾਹਿਬ ਹੀ ਰਹਿਣ ਲੱਗ ਪਿਆ। ਆ 3 ਮਹੀਨਿਆਂ ਦੇ 4 ਮਹੀਨਿਆਂ ਦੀ ਗੱਲ ਆ, ਤੇ ਦਰਬਾਰ ਸਾਹਿਬ ਹੁਣ ਆਪਣੇ ਘਰੋਂ 3 ਕਿਲੋਮੀਟਰ ਦੀ ਵਿੱਥ ਦੇ ਉੱਤੇ ਸਵੇਰੇ ਨੰਗੇ ਪੈਰੀ ਤੁਰ ਕੇ ਗੁਰੂ ਰਾਮਦਾਸ ਦੇ ਘਰ ਮੱਥਾ ਟੇਕਣ ਜਾਂਦਾ ਜਿੱਥੋਂ ਉਹਨੂੰ ਜ਼ਿੰਦਗੀ ਮਿਲੀ। ਇੱਕ ਵਾਰ ਪੜ੍ਹੋ, ਦੁੱਖ ਭੰਜਨ ਤੇਰਾ ਨਾਮ ਜੀ ਦੁੱਖ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
0: ਇੱਕ ਪਾਣੀਪਤ ਦਾ ਮਨਜੀਤ ਸਿੰਘ 38 ਸਾਲ ਦੀ ਉਮਰ, ਨੌਜਵਾਨ ਉਮਰ, ਤੇ ਅਚਾਨਕ ਇੱਕ ਦਿਨ ਅੱਖਾਂ ਦੀ ਰੋਸ਼ਨੀ ਚਲੇ ਗਈ। ਇਹ ਵੀ 6 ਮਹੀਨਿਆਂ ਦੇ ਅੰਦਰ ਦੀ ਕਹਾਣੀ ਜਿਹੜੀ ਮੈਂ ਗੁਰੂ ਦੀ ਜੂਰੀ ਚ ਕਹਿ ਰਿਹਾ। ਇੱਥੇ ਝੂਠ ਬੋਲਣ ਵਾਲੇ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ। ਸਾਚੀ ਦਰਗੇ ਬੋਲੇ ਕੂੜ, ਜਿਹੜਾ ਇਸ ਦਰਗਾਹ ਵਿੱਚ ਝੂਠ ਬੋਲਦਾ ਉਹਨੇ ਜਗ੍ਹਾ ਕਿੱਥੇ ਮਿਲਣੀ ਆ। ਮਗਰ ਜੋ ਮੈਂ ਪੜ੍ਹਿਆ, ਜੋ ਮੈਂ ਅੱਖੀਂ ਵੇਖਿਆ, ਮਨਜੀਤ ਸਿੰਘ ਸਾਹਿਬ ਦੀਆਂ ਅੱਖਾਂ ਦੀ ਰੋਸ਼ਨੀ ਚਲੇ ਗਈ। ਤੇ ਇਹ ਵੀ ਸਾਰਿਆਂ ਡਾਕਟਰਾਂ ਕੋਲੋਂ ਇਲਾਜ ਕਰਾ ਕੇ ਜਦੋਂ ਹਰਿਮੰਦਰ ਚਲੇ ਗਿਆ, ਤੇ ਸੰਯੋਗ ਵਸ ਇਹਨੂੰ ਵੀ ਗਿਆਨੀ ਪੂਰਨ ਸਿੰਘ ਮਿਲਿਆ। ਪਤਾ ਨੀ ਗੁਰੂ ਰਾਮਦਾਸ ਨੂੰ ਪਤਾ ਹੋਊਗਾ ਵੀ ਕਿਹਦੇ ਮਨ ਵਿੱਚ ਵਿਸ਼ਵਾਸ ਆ, ਕਿਹਦੇ ਜਾ ਕੇ ਮਿਲਾਵਾਂ, ਕਿਤੇ ਮੇਰੇ ਵਰਗਾ ਕਾਲਾ ਫਗਾਨਾ ਵਰਗਾ ਮਿਲ ਜਾਂਦਾ ਤੇ ਕਹਿੰਦੇ ਇੱਥੋਂ ਕੀ ਲੱਭਣਾ ਹੀ। ਜਿਹਨੂੰ ਆਪ ਨੂੰ ਵਿਸ਼ਵਾਸ ਨੀ ਉਹਨੇ ਇਹੀ ਕਹਿਣਾ ਸੀ। ਉਹਦੀ ਕਿਤੇ ਇੱਕ ਕਿਤਾਬ ਪੜ੍ਹ ਕੇ ਵੇਖੋ, ਅੱਜ ਉਹਨੇ ਗਿਆਨੀ ਗੁਰਬਚਨ ਸਿੰਘ ਸਾਹਿਬ, ਭਾਈ ਸਾਹਿਬ ਭਾਈ ਰਣਧੀਰ ਸਿੰਘ ਬਾਰੇ ਜੋ ਟਿੱਪਣੀਆਂ ਕੀਤੀਆਂ ਨਾ ਸਪੋਕਸਮੈਨ ਦੇ ਵਿੱਚ, ਪਤਾ ਨੀ ਇਹ ਸਾਨੂੰ ਕਿੱਥੇ ਲੈ ਕੇ ਜਾਊਗਾ ਜੇ ਆਪਾਂ ਇਸ ਬੰਦੇ ਨੂੰ ਨੱਥ ਨਾ ਪਾਈ ਦੇ। ਉਹ ਕਹਿੰਦਾ ਏ, ਕਹਿੰਦਾ ਸਰੋਵਰ ਕਹਿੰਦੇ ਹੋ, ਇਹਦੇ ਚੋਂ ਮਰਿਆ ਨੂੰ ਜੀਵਨ ਮਿਲਦਾ ਹੈ। ਜਦੋਂ ਖਾੜਕੂਆਂ ਨੂੰ ਗੋਲੀਆਂ ਵੱਜ ਰਹੀਆਂ ਸੀ 84 ਚ, ਤੇ ਕਹਿੰਦਾ ਗੋਲੀਆਂ ਖਾ ਖਾ ਕੇ ਡਿੱਗਣ ਡੇ ਸੀ ਤੁਹਾਡੇ ਨੌਜਵਾਨ ਬੱਚੇ ਸਰੋਵਰ ਦੇ ਵਿੱਚ, ਉਹਨਾਂ ਨੂੰ ਇਸ ਅੰਮ੍ਰਿਤ ਨੇ ਜਿਉਂਦਿਆਂ ਕਿਉਂ ਨਾ ਕਰ ਦਿੱਤਾ। ਉਹ ਪਾਗਲਾ ਇਸ ਅੰਮ੍ਰਿਤ ਨੇ ਜਿਉਂਦਿਆਂ ਕੀਤਾ ਹੋਊਗਾ, ਜਿਹੜਾ ਜਿਉਣਾ ਗੁਰੂ ਦਿੰਦਾ ਹੈ ਨਾ, ਉਹਨੇ ਜ਼ਰੂਰ ਉਹ ਜੀਵਨ ਦਿੱਤਾ ਹੋਊਗਾ। ਅੰਮ੍ਰਿਤ ਪੀਵੋ ਸਦਾ ਚਿਰ, ਉਹਨੇ ਆਤਮਕ ਜੀਵਨ ਉਹਨਾਂ ਨੂੰ ਬਖਸ਼ਿਆ ਹੋਊਗਾ ਜਿਹੜੇ ਸਰੋਵਰ ਚ ਡਿੱਗੇ ਨੇ। ਤੂੰ ਸਰੀਰ ਦੇ ਜੀਵਨ ਨੂੰ ਕਹਿੰਦਾ ਹੈ, ਸਰੀਰ ਤੇ ਜਿਹੜਾ ਪੈਦਾ ਹੋਇਆ ਉਹਨੇ ਮਰਨਾ ਹੀ ਮਰਨਾ ਹੈ। ਜਿਹੜੇ ਮੇਰੇ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਡਿੱਗੇ ਨੇ ਉਹਨਾਂ ਨੂੰ ਆਤਮਕ ਜੀਵਨ ਮਿਲਿਆ ਹੀ ਹੋਊਗਾ। ਤੇ ਭਾਗਾਂ ਵਾਲੇ ਫਿਰ ਮਨਜੀਤ ਸਿੰਘ ਸਾਹਿਬ ਨੇ ਵੀ ਉੱਥੇ ਇਸ਼ਨਾਨ ਕੀਤਾ। ਤੇ ਇੱਕ ਗੱਲ ਆਪਾਂ ਨੂੰ ਭੁੱਲ ਜਾਂਦੀ ਹੈ, ਆਪਾਂ ਕੇਵਲ ਇਸ਼ਨਾਨ ਕਰਦੇ ਹਾਂ, ਗੁਰੂ ਕੇ ਪਿਆਰ ਵਾਲੇ ਕਹਿੰਦੇ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਦਾ ਇਸ਼ਾਰਾ ਸ਼ਬਦ ਕਰ ਇਸ਼ਨਾਨ, ਅੱਗੇ ਬੜੋ, ਫਿਰ ਆ ਨੀ ਕਰਦੇ ਆਪਾਂ, ਕੇਵਲ ਇਸ਼ਨਾਨ ਕਰਦੇ ਹਾਂ। ਉੱਥੇ ਵੀ ਕਿ ਘੰਟਿਆਂ ਬੱਧੀ ਮਨਜੀਤ ਸਿੰਘ ਸਾਹਿਬ ਨੇ ਸਿਮਰਨ ਕੀਤਾ, ਅਜੇ ਜਿਉਂਦਾ ਜਾਗਦਾ ਹੈ। ਐਡਰੈਸ ਦਾਸ ਕੋਲ ਹੈਗਾ ਹੈ, ਸ਼੍ਰੋਮਣੀ ਕਮੇਟੀ ਕੋਲ ਹੈਗਾ ਹੈ, ਦਿੱਲੀ ਕਮੇਟੀ ਕੋਲ ਹੈਗਾ ਹੈ, ਤੇ ਉਹਦਾ ਐਡਰੈਸ ਲੈ ਕੇ ਤੁਸੀਂ ਉਹਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿ 8ਵੇਂ ਦਿਨ ਗੁਰੂ ਰਾਮਦਾਸ ਨੇ ਉਹਦੀਆਂ ਅੱਖਾਂ ਚ ਰੋਸ਼ਨੀ ਬਖਸ਼ਤੀ। ਵਿਸ਼ਵਾਸ ਵਿੱਚ ਆਖੋ ਦੁੱਖ

ਗੁਰੂ ਨਾਨਕ ਦੀ ਕਿਰਪਾ ਦਾ ਸਦਕਾ ਇਹਦੇ ਨੇਤਰਾਂ ਵਿਚ ਵੀ ਰੋਸ਼ਨੀ ਆਈ। ਇਹ ਖਬਰ ਜਿਹੜੀ ਆ ਅਜੀਤ ਅਖਬਾਰ ਵਿਚ ਦੋ ਜਗ੍ਹਾ ਤੇ ਲੱਗੀ, ਮਗਰ ਜਿੰਨੀ ਲੱਗਣੀ ਚਾਹੀਦੀ ਸੀ। ਹੁਣ ਸਾਡੇ ਵਾਰੀ ਨੀ ਟੀਵੀ ਤੇ ਵਿਖਾਇਆ, ਸਾਡੇ ਵਾਰੀ ਨੀ ਟੀਵੀ ਤੇ ਬਾਰ ਬਾਰ ਖੜਿਆ ਕਰਕੇ ਵਿਖਾਇਆ ਉਸ ਬੱਚੇ ਨੂੰ ਕਿ ਇਸ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਗੁਰੂ ਰਾਮਦਾਸ ਨੇ ਬਖਸ਼ੀ। ਚੰਗਾ ਪੁਆਇੰਟ ਜਿਹੜਾ ਇਸ ਕੌਮ ਦਾ ਵਾ ਉਹਨੂੰ ਕੋਈ ਹਾਈਲਾਈਟ ਕਰਦਾ ਹੀ ਨਹੀਂ, ਹਰ ਬੰਦਾ ਇਸ ਕੌਮ ਦਾ। ਮੈਂ ਇੱਕ ਵਾਰ ਮਨ ਵਿਚ ਸੋਚਿਆ ਕਿ ਹੇ ਵਾਹਿਗੁਰੂ ਪਿਤਾ ਜੀ, ਇਸ ਸਿੱਖ ਕੌਮ ਦੇ ਪੱਲੇ ਕਿਉਂ ਦੁਨੀਆਂ ਪੈ ਗਈ ਸਾਰੀ, ਇਹਦੀ ਦੁਸ਼ਮਣ ਕਿਉਂ ਬਣ ਗਈ? ਤੇ ਜਵਾਬ ਆ ਗਿਆ ਪਰਮਜੀਤ ਸਿੰਘਾ, ਸੱਚ ਦਾ ਝੂਠ ਹਮੇਸ਼ਾ ਹੀ ਦੁਸ਼ਮਣ ਰਿਹਾ। ਇਹ ਆ ਚਾਨਣ ਤੇ ਹਨੇਰੇ ਨੂੰ ਆਉਂਦਾ ਡਰ ਕਿ ਜਿੱਦਣ ਚਾਨਣ ਸਾਰੇ ਫੈਲ ਗਿਆ ਮੇਰੀ ਜਗ੍ਹਾ ਹੀ ਨਹੀਂ ਰਹਿਣੀ, ਮੇਰੀ ਥਾਂ ਹੀ ਨਹੀਂ ਰਹਿਣੀ। ਕਿਸੇ ਨੇ ਉੱਲੂ ਨੂੰ ਪੁੱਛਿਆ, ਉੱਲੂ ਨੂੰ ਧਿਆਨ ਦਿਓ ਜੀ, ਕਿਸੇ ਨੇ ਉੱਲੂ ਨੂੰ ਪੁੱਛਿਆ ਕਿ ਸੂਰਜ ਕਦੀ ਵੇਖਿਆ ਹੀ? ਤੇ ਉੱਲੂ ਵਾਕਿਆ ਹੀ ਨਹੀਂ ਸੀ ਕਦੀ ਵੇਖਿਆ। ਕਈਆਂ ਗੱਲਾਂ ਜੀਵਨ ਦੇ ਦਿੰਦੀਆਂ, ਭਾਈ ਸਾਹਿਬ ਸਿਮਰਨ ਕਈਆਂ ਦਿਨਾਂ ਦਾ ਬੰਦ ਹੋ ਗਿਆ। ਮੈਂ ਕੀ ਹੋਇਆ? ਕਹਿੰਦਾ ਇੱਥੇ ਇੱਕ ਮਕਸੀਕਾ ਆਉਂਦਾ ਫੁੱਲ ਪਹਿਨਾ ਰਿਹਾ ਤੇ ਉਹ ਰੋਜ਼ ਮੈਨੂੰ ਕਹਿੰਦਾ ਲੈ ਮੈਨੂੰ ਕਾਗਜ਼ ਤੇ ਕੁਝ ਲਿਖ ਦੇ। ਤੇ ਕਹਿੰਦਾ ਮੈਂ ਦੋ ਕੁ ਦਿਨ ਤੇ ਲਿਖ ਦਿੰਦਾ ਰਿਹਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬ ਭੰਗ। ਤੇ ਕਦੀ ਕਹਿੰਦਾ ਮੈਨੂੰ ਆਈਸਕ੍ਰੀਮਾਂ ਦੇ ਨਾਂ ਲਿਖ ਦੇ, ਕਦੀ ਕੁਝ ਲਿਖ ਦੇ। ਤੇ ਭਾਈ ਸਾਹਿਬ ਜਿੱਦਣ ਦਾ ਮੈਂ ਲਿਖ ਕੇ ਦੇਣਾ ਵਾ ਉਦਣ ਦਾ ਮੇਰਾ ਸਿਮਰਨ ਬੰਦ ਹੋ ਗਿਆ। ਮੈਂ ਕਿਹਾ ਵਾਹ ਉਹ ਗੁਰੂ ਦਿਆ ਸਿੱਖਾ, ਵਿਸ਼ਵਾਸ ਹੋਵੇ ਤੇ ਤੇਰੇ ਵਰਗਾ ਜਿਹੜਾ ਮਿੰਟਾਂ ਚ ਕੜਾਚ ਕਰਦਾ ਟੁੱਟ ਜੇ, ਕਿਤੇ ਵਿਸ਼ਵਾਸ ਕਰ ਬਾਬੇ ਕਬੀਰ ਵਰਗਾ, ਭਗਤ ਰਵਿਦਾਸ ਵਰਗਾ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਕਿਤੇ ਵਿਸ਼ਵਾਸ ਕਰ ਗੁਰੂ ਅਰਜਨ ਦੇਵ ਸਾਹਿਬ ਵਰਗਾ, ਮੂੰਹ ਲਾਲ ਨਸਿਓ ਪ੍ਰੀਤ ਬਣੀ, ਬੋਲ ਮੂੰਹ ਲਾਲ ਨਸਿਓ ਪ੍ਰੀਤ ਬਣੀ। ਜਿਹੜਾ ਗੱਜ ਕੇ ਆਖੋ ਮੂੰਹ ਲਾਲ ਨਸਿਓ ਪ੍ਰੀਤ ਬਣੀ, ਇਹ ਹੁਣ ਤੋਰੀ ਨਾ ਟੁੱਟੇ ਚੋਰੀ ਨਾ ਛੁੱਟੇ ਐਸੀ ਬਾਦੋ ਖਿੰਚਤ ਨੀ। ਕਿਤੇ ਵਿਸ਼ਵਾਸ ਬਣਾ ਭਾਈ ਮਤੀ ਦਾਸ ਵਰਗਾ, ਤੈਨੂੰ ਕੋਈ ਡਰ ਆ ਗਿਆ ਉਸ ਬਲਵੀਨੇ ਦੇ ਕੋਲੋਂ, ਆਪਣੇ ਅੰਦਰ ਝਾਤੀ ਮਾਰ ਕੇ ਤੇ ਇੱਥੇ ਗਾਇਬ ਪਿਆ ਹੈ ਕਿ ਤੇਰੇ ਅੰਦਰ ਨੁਕਸ ਆਇਆ ਹੈ। ਫਲਪੀਨੇ ਨੂੰ ਦੋ ਅਕਸ਼ਰ ਲਿਖ ਦੇਣਾ ਵਾ ਤੇ ਕੀ ਫਲਪੀਨੇ ਦਾ ਮੰਤਰ ਤੇਰੇ ਤੇ ਚੱਲ ਗਿਆ ਤੇ ਤੇਰਾ ਨਿਤਨੇ ਭੰਗ ਹੋ ਗਏ। ਕਮਾਲ ਦੀ ਗੱਲ ਆ, ਸਿੱਖੋ ਵਿਸ਼ਵਾਸ ਟੁੱਟਦਾ ਜਾਂਦਾ ਹੈ। ਵਿਸ਼ਵਾਸ ਵਿੱਚ ਆਣ ਕੇ ਆਖੋ ਦੁੱਖ

0: ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
1: ਗੁਰੂ ਅੱਗੇ ਕਿਰਪਾ ਕਰੋ, ਬੇਨਤੀ ਕਰੋ, ਹੇ ਮੇਰੇ ਸਤਿਗੁਰੂ ਐਸਾ ਰੰਗ ਚਾੜ ਦੇ ਇੱਕ ਵਾਰ, ਜਿਹੜਾ ਰੰਗ ਕਹਿੰਦੇ ਉਹ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ, ਰੰਗਣ ਵਾਲਾ ਜੇ ਰੰਗੇ ਸਾਹਿਬ, ਰੰਗਣ ਵਾਲਾ ਜੇ ਐਸਾ ਰੰਗ, ਕਿਤੇ ਇਹੋ ਜਿਹਾ ਰੰਗ ਚੜ ਜੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਫਰਖਸ਼ੀਅਰ ਨੇ ਫੜਿਆ ਤੇ ਗੁਰੂ ਦੇ ਸਿੱਖੋ, ਕਿਤੇ ਆਪਣੇ ਵੱਡੇ ਵਡੇਰਿਆਂ ਦਾ ਇਤਿਹਾਸ ਪੜਿਓ, ਆਪਣੇ ਵੱਡੇ ਵਡੇਰਿਆਂ ਦਾ ਇਤਿਹਾਸ ਪੜ ਕੇ ਉੱਤੇ ਗਰਵ ਕਰਿਆ ਕਰੋ, ਮਾਣ ਕਰਿਆ ਕਰੋ ਉਹਦੇ ਉੱਤੇ। 700 ਸਾਥੀ ਦੇ ਨਾਲ ਜਦੋਂ ਫੜ ਕੇ ਖੜਿਆ ਤੇ ਰੋਜ਼ ਵਾਰੀ ਸਿਰ ਗੁਰੂ ਦੇ ਸਿੱਖਾਂ ਦੇ ਸਿਰ ਕਲਮ ਕੀਤੇ ਜਾਂਦੇ ਸੀ ਦਿੱਲੀ ਚਾਂਦਨੀ ਚੌਂਕ ਚ। ਤੇ ਆਖਰ ਜਦੋਂ ਸੂਰਮੇ ਦੀ ਵਾਰੀ ਆਈ, ਪਿੰਜਰੇ ਦੇ ਵਿੱਚੋਂ ਕੱਢਿਆ ਤੇ ਇਤਨਾ ਬਹਾਲਿਆ ਸੀ, ਜੰਜੀਰ ਮਾਰੇ ਸੀ ਤੇ ਚਾਰ ਸਵੇਰੇ ਪਹਿਰਾ ਸੀ ਤੇ ਆਖਣ ਲੱਗੇ ਹੁਣ ਦੱਸ ਗੁਰੂ ਦੇ ਸਿੱਖਾ, ਇੱਕ ਪਾਸੇ ਮੌਤ ਹੀ ਇੱਕ ਪਾਸੇ ਗੁਰੂ ਹੀ, ਦੱਸ ਕੀ ਚੁਣਨਾ ਹੀ। ਧਿਆਨ ਦਿਓ, ਸਿੱਖੀ ਜਦੋਂ ਪਰਖੀ ਗਈ, ਪਤਾ ਨੀ ਕਿਸ ਤਰ੍ਹਾਂ ਦੀ ਹੁਣ ਆਰਟੀਫਿਸ਼ੀਅਲ ਜੀ ਸਿੱਖੀ ਬਣ ਗਈ ਹੈ। ਨਿੱਕੀਆਂ ਨਿੱਕੀਆਂ ਗੱਲਾਂ ਤੇ ਸ਼ਰਾਬ ਦੀ ਗਲਾਸੀ ਤੇ ਸਿੱਖੀ ਡਿੱਗ ਪੈਂਦੀ, ਨਾਈ ਦੀ ਦੁਕਾਨ ਤੇ ਸਿੱਖੀ ਡਿੱਗ ਪੈਂਦੀ, 2-4-5 ਰੁਪਈਏ ਮਿਲ ਜਾਣ ਕੌਡੀਆਂ ਦੇ ਭਾਅ ਸਿੱਖੀ ਵਿਕ ਜਾਂਦੀ ਆ। ਅੱਜ ਦਾ ਸਿੱਖ ਸਿੱਖ ਕਮਾਉਂਦਾ ਕਿਤਨਾ ਹੈ, ਇਹਦੇ ਮਨ ਵਿੱਚੋਂ ਸ਼ਰਧਾ ਟੁੱਟ ਕਿਉਂ ਨਹੀਂ ਗਈ ਆ। ਦੋ ਗੱਲਾਂ ਰੱਖ ਦਿੱਤੀਆਂ, ਇੱਕ ਪਾਸੇ ਸੱਜਣਾ ਆ ਤੱਤਾ ਕੀਤਾ ਜਮਹੂਰੀ, ਤੇ ਤੈਨੂੰ ਅਸੀਂ ਮੌਤ ਵੀ ਇਹ ਨਹੀਂ ਕਿ ਕਿਤੇ ਗੋਲੀ ਮਾਰ ਕੇ ਮਾਰ ਦੇਣਾ, ਇਸ ਜਮਹੂਰ ਦੇ ਨਾਲ ਤੱਤੇ ਕੀਤੇ ਨਾਲ ਤੇਰਾ ਬੋਟੀਆਂ ਨਾਲ ਮਾਸ ਤੋੜਨਾ ਹੈ। ਧਿਆਨ ਦਿਓ, ਅੱਜ ਮੈਂ ਬੱਚੇ ਨੂੰ ਦੱਸ ਰਿਹਾ ਸਾਂ ਤੇ ਕਹਿੰਦੇ ਇਤਰਾਂ ਉਹਨੂੰ ਸ਼ਹੀਦ ਕੀਤਾ। ਮੈਂ ਕਿਹਾ ਗੁਰਮੁਖਾ ਕਿਤੇ ਪੜ੍ਹ ਕੇ ਵੇਖੋ ਉਹਦਾ ਇਤਿਹਾਸ, ਇਤਰਾਂ ਗੁਰੂ ਦਾ ਸਿੱਖ ਬਹਿ ਗਿਆ ਤੇ ਜਲਾਦ ਲੈ ਕੇ ਜਮੂਰ ਇਤਰਾਂ ਇਤਰਾਂ ਆ ਵੇਖੋ ਤੋੜ ਤੋੜ ਕੇ ਤੱਤੇ ਜਮੂਰਾਂ ਦੇ ਨਾਲ ਬੋਟੀਆਂ ਮਾਸਦੀਆਂ ਤੋੜੀਆਂ, ਤੇ ਹਰ ਬੋਟੀ ਟੁੱਟਣ ਦੇ ਨਾਲ ਕਹਿੰਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਜੇ ਕੋਈ ਕਿਸੇ ਨੂੰ ਨਸ਼ਾ ਚੜਦਾ ਹੈ ਨਾ ਕਿਸੇ ਦੇ ਪਿਆਰ ਵਿੱਚ ਆਣ ਕੇ, ਉਹਦੀਆਂ ਅੱਖਾਂ ਵਿੱਚ ਨੇਤਰਾਂ ਵਿੱਚ ਲਾਲੀ ਚੜਦੀ ਜਾਂਦੀ ਸੀ ਤੇ ਬੋਟੀਆਂ ਤੋੜ ਤੋੜ ਕੇ ਜਦੋਂ ਖੂਨੋ ਖੂਨ ਕਰ ਦਿੱਤਾ ਤੇ ਫਿਰ ਵੀ ਗੁਰੂ ਦਾ ਸਿੱਖ ਨਾ ਡੋਲਿਆ। ਤੇ ਫਿਰ ਜਲਾਦ ਕਹਿਣ ਲੱਗਾ ਬਾਬਾ ਬੰਦਾ ਸਿੰਘ ਸਾਡੇ ਕੋਲ ਇੱਕ ਹੋਰ ਤਰੀਕਾ ਹੈਗਾ ਹੈ ਤੈਨੂੰ ਮੌਤ ਦੇ ਖੌਫ ਤੋਂ ਵੀ ਜ਼ਿਆਦਾ ਡਰਾਉਣ ਵਾਲਾ। ਤੇ ਗੁਰੂ ਦੇ ਸਿੱਖ ਨੇ ਨੇਤਰਾਂ ਵਿੱਚ ਖੂਨ ਭਰਿਆ ਸੀ, ਆਖਿਆ ਉਹ ਕਿਹੜਾ? ਤੇ ਫਿਰ 4 ਸਾਲ ਦਾ ਪੁੱਤ ਲਿਆਂਦਾ ਸਾਹਮਣੇ, ਆਖੋ ਸਤਿਨਾਮ ਸ੍ਰੀ। ਇਤਿਹਾਸ ਦੇ ਪੰਨੇ ਪੜੋ, ਬਾਬਾ ਬੰਦਾ ਸਿੰਘ ਬਹਾਦਰ ਦਾ 4 ਸਾਲ ਦਾ ਪੁੱਤ ਲਿਆਂਦਾ। ਆਖਣ ਲੱਗੇ ਇਹ ਪੁੱਤ ਕਿਹਦਾ ਹੈ? ਕਹਿਣ ਲੱਗਾ ਸਤਿਗੁਰੂ ਦਾ ਬਖਸ਼ਿਆ ਦਾਸ ਦਾ ਪੁੱਤ ਹੈ। ਕਹਿਣ ਲੱਗੇ ਫਿਰ ਤੈਨੂੰ ਇਹ ਤੇ ਤੇਰੀ ਕਮਜ਼ੋਰੀ ਹੋਊ, ਇਹ ਤੇ ਤੇਰੀ ਵੀਕਨੈਸ ਹੋਊਗੀ, ਇਹਦੇ ਵੱਲ ਵੇਖ ਕੇ ਤੂੰ ਸਿੱਖੀ ਛੱਡੇਗਾ? ਕਹਿਣ ਲੱਗਾ ਨਹੀਂ, ਉਹ ਸੱਜਣਾ ਇਹਦੇ ਵੱਲ ਵੇਖ ਕੇ ਤੇ ਰੰਗ ਹੋਰ ਚੜ ਗਿਆ, ਇਹਦੇ ਵਿੱਚ ਆਣ ਕੇ ਤੇ ਰੰਗ ਰੰਗਣ ਵਾਲਾ ਜੇ ਰੰਗੇ, ਇਹ ਰੰਗਣ ਵਾਲੇ ਨੇ ਰੰਗ ਹੀ ਐਸਾ ਚਾੜਿਆ ਵਾ, ਇਹ ਤੇ ਘੱਟੋ ਘੱਟ ਚਾਹਨਾ ਹੀ ਚਾਹਨਾ ਹੈ ਹੁਣ। ਤੇ ਫਿਰ ਐਸਾ ਕੀਤਾ, ਉਹਨਾਂ ਨੇ ਆਖਿਆ ਅਸੀਂ ਇਸ ਤਰ੍ਹਾਂ ਕਰਨਾ ਹੀ, ਤੇਰੇ ਪੁੱਤਰ ਨੂੰ ਤੇਰੇ ਸਾਹਮਣੇ ਕਤਲ ਕਰਨਾ ਹੀ ਅਸੀਂ, ਹੁਣ ਦੱਸ ਗੁਰੂ ਪਿਆਰਾ ਕਿ ਮੌਤ? ਉਹਨੇ ਕਿਹਾ ਗੁਰੂ ਪਿਆਰਾ ਵਾ, ਮੌਤ ਦਾ ਮੈਨੂੰ ਕੋਈ ਡਰ ਨਹੀਂ। ਤੇ ਗੁਰੂ ਦੇ ਸਿੱਖੋ ਇਤਰਾ ਸਾਹਮਣੇ ਲਿਆ ਕੇ ਪੁੱਤ ਪਾਤਾ ਲੰਮੇ, ਤੇ ਇਤਰਾ ਤਿੱਖਾ ਛੁਰਾ ਲਿਆ ਕੇ ਜਲਾਦ ਨੇ ਆਖਿਆ ਵੇਖ ਲਾ ਹੁਣ ਦੀ ਘੜੀ ਹੈਗੀ, ਗੁਰੂ ਦਾ ਖਹਿੜਾ ਛੱਡ ਦੇ, ਦੀਨ ਅਮਾਨ ਕਬੂਲ ਕਰ ਲਾ, ਮੁਸਲਮਾਨ ਬਣਨਾ ਮੰਨ ਲਾ, ਹੁਣੇ ਤੇਰਾ ਪੁੱਤ ਛੱਡ ਦਾਂਗੇ, ਪੁੱਤ ਰੋਜ਼ ਨਹੀਂ ਮਿਲਦੇ, ਪੁੱਤ ਬੜੇ ਮਿੱਠੇ ਬੇਵੇ ਹੀ। ਉਹਨੇ ਕਿਹਾ ਸੱਜਣਾ ਜਿਹੜੇ ਗੁਰੂ ਨੇ ਦਿੱਤਾ ਸਿੱਖੀ ਵੀ ਗੁਰੂ ਦੀ, ਸਿੱਖੀ ਕੀਮਤੀ, ਪੁੱਤ ਨਾਲੋਂ ਸਿੱਖੀ ਕੀਮਤੀ। ਉਹਨਾਂ ਕਿਹਾ ਅੱਛਾ ਫਿਰ ਇੱਥੋਂ ਲਿਆਂਦਾ ਜਲਾਦ ਨੇ, ਤੁਸੀਂ ਕਦੀ ਉਸ ਤਰ੍ਹਾਂ ਦੀ ਫੋਟੋ ਵੇਖੀ ਹੋਊਗੀ, ਇੱਥੋਂ ਲਿਆਂਦਾ ਜਲਾਦ ਨੇ ਤਿੱਖਾ ਕੀਤਾ ਛੁਰਾ ਤੇ 4 ਸਾਲ ਦੇ ਪੁੱਤ ਦੇ ਕਲੇਜੇ ਚ ਮਾਰਿਆ। ਤੇ ਜਦੋਂ ਪੁੱਤ ਕਲੇਜੇ ਦੇ ਵਿੱਚ ਵੱਜਾ ਛੁਰਾ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫੇਰ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ, ਕਿਰਪਾ ਰੱਖੀ ਆਪਣੇ ਦਾਸ ਦੇ ਉੱਤੇ, ਇਸ ਇਮਤਿਹਾਨ ਦੇ ਵਿੱਚੋਂ ਪਾਸ ਕਰ ਲਈ, ਕਦੀ ਤੂੰ ਚਮਕੌਰ ਦੀ ਗੜੀ ਵਿੱਚ ਆਖਿਆ ਸੀ ਸਾਰੀ ਦੁਨੀਆ ਆਪਣੇ ਪੁੱਤ ਨੂੰ ਕੰਡਾ ਵੀ ਵੱਜੇ ਤੇ ਹੌਕਾ ਲੈਂਦੀ, ਮਗਰ ਜਦੋਂ ਅਜੀਤ ਨੂੰ ਤੋਰਿਆ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ, ਤੇ ਇੱਕ ਅੱਲਾ ਯਾਰਖਾਂ ਜੋਗੀ ਕਹਿੰਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਅਜੀਤ ਸਿੰਘ ਹਸਰਤ ਹੈ ਮੁਝੇ, ਹਸਰਤ ਹੈ ਮੇਰੇ ਮਨ ਵਿੱਚ, ਸ਼ੌਕ ਹੈ, ਹਸਰਤ ਹੈ, ਚਾਹਤ ਹੈ ਕਿ। ਤੇ ਪਿਓ ਜਿੱਡਾ ਹੀ ਹੋ ਚੁੱਕਿਆ ਸੀ ਬਾਬਾ ਅਜੀਤ ਸਿੰਘ ਸਾਹਿਬ, ਕਹਿਣ ਲੱਗਾ ਪਿਤਾ ਜੀ ਦੱਸੋ ਤੁਹਾਡੀ ਕੀ ਹਸਰਤ ਆ? ਤੇ ਪਿਤਾ ਜੀ ਨੇ ਆਖਿਆ ਹਸਰਤ ਹੈ ਮੁਝੇ ਕਿ ਬਰਸ਼ੀ ਖਾਤੇ ਹੋਏ ਤੁਝੇ ਦੇਖੂ। ਮੇਰੇ ਮਨ ਵਿਚ ਸ਼ੌਕ ਹੈ ਅਜੀਤ ਸਿੰਘ ਕਿ ਤੇਰੇ ਕਲੇਜੇ ਚ ਬਰਸ਼ੀਆਂ ਵੱਜਣ ਤੇ ਪਿਓ ਵੇਖੇ ਤੇ ਤੂੰ ਸਨਮੁਖ ਹੋ ਕੇ ਰਣ ਦੇ ਵਿਚ ਸ਼ਹੀਦ ਹੋਵੇ, ਪਿੱਠ ਵਿਚ ਵਾਰ ਨਾ ਖਾਵੀ ਸ਼ੇਰ ਦਾ ਪੋਤੇ। ਤੇ ਫਿਰ ਇਤਨਾ ਹੀ ਸਨਮੁਖ ਹੋ ਕੇ ਸ਼ਹੀਦ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੇ ਕਲੇਜੇ ਚ ਜਦੋਂ ਮਾਰਿਆ ਛੁਰਾ ਤੇ ਪੁੱਤ ਨੇ ਤਰਫਣਾ ਤੇ ਸੀਸੀ ਸਰੀਰ ਕਰਕੇ ਆਖਣ ਕੇ ਵੇਖ ਕੀ ਹੋਇਆ। ਮਗਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਨੂੰ ਤੇ ਅਸਰ ਹੀ ਕੋਈ ਨਹੀਂ ਹੋਇਆ। ਤੇ ਫਿਰ ਜਲਾਦ ਨੇ ਗੁਰੂ ਦੇ ਸਿੱਖੋ ਐਡਾ ਤਪਸਵੀ ਐਡਾ ਮਹਾਨ ਸੂਰਬੀਰ ਪੰਥ ਦਾ ਹੋਇਆ ਕਿ ਜਲਾਦ ਨੇ ਇਤਨਾ ਛੁਰਾ ਫੇਰ ਕੇ ਇੰਨਾ ਮਘੋਰਾ ਕਰ ਲਿਆ ਕਲੇਜੇ ਦੇ ਵਿਚ। ਚਾਰ ਸਾਲ ਦਾ ਬੱਚਾ ਵੇਖੋ ਆਪਣੀ ਨਜ਼ਰ ਵਿਚ ਇਕ ਵਾਰ ਸ਼ਾਹ ਤੋਂ ਜੋ ਆਖੋ ਸਤਨਾਮ ਸ੍ਰੀ। ਤੁਹਾਡੇ ਵੀ ਘਰਾਂ ਵਿਚ ਚਾਰ ਸਾਲ ਦੇ ਬੱਚੇ ਅਗ ਵੇਖੇ ਹੀ ਆ, ਵੇਖੇ ਜੇ ਕਿ ਨਹੀਂ? ਚਾਰ ਸਾਲ ਦੇ ਬੱਚੇ ਜਾਣਦੇ ਹੋ ਕਿੰਨਾ ਮਾਸੂਮ ਉਹਨਾਂ ਦਾ ਮਾਸ ਹੁੰਦਾ ਏ। ਉਹਦੇ ਵਿਚ ਇਤਨਾ ਫੇਰ ਦਿੱਤਾ ਛੁਰਾ ਤੇ ਆਖਣ ਲੱਗੇ ਅਜੇ ਵੀ ਨਹੀਂ ਡਰਿਆ। ਕਹਿੰਦਾ ਅਜੇ ਵੀ ਨਹੀਂ ਡਰਿਆ, ਰੰਗ ਦਿੱਤਾ ਪਰਮੇਸ਼ਵਰ ਨੇ। ਆਪਣੇ ਇਤਿਹਾਸ ਦੇ ਪੰਨਿਆਂ ਤੇ ਮਾਣ ਕਰੋ, ਕਦੀ ਦੁਨੀਆਂ ਤੇ ਇਹੋ ਜਿਹਾ ਪਿਓ ਨਹੀਂ ਮਿਲੂਗਾ ਜਿਹਨੇ ਇਹੋ ਜਿਹੀ ਸਜ਼ਾ ਵੀ ਭੁਗਤੀ ਹੋਵੇ ਕਿ ਜਲਾਦ ਨੇ ਕੰਪ ਕਰਦਾ ਇਹਦੇ ਕਲੇਜੇ ਚ ਹੱਥ ਮਾਰ ਲਿਆ ਤੇ ਇਤਨਾ ਰੁੱਗ ਚ ਇਹਦਾ ਕਲੇਜਾ ਫੜ ਲਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਤੇ ਆਖਣ ਲੱਗਾ ਹੁਣ ਕਹਿ ਗੁਰੂ ਪਿਆਰਾ ਮੌਤ ਪਿਆਰੀ ਕਿ ਸਿੱਖੀ ਪਿਆਰੀ ਆ? ਕਹਿਣ ਲੱਗਾ ਨੀ ਸਿੱਖੀ ਪਿਆਰੀ ਆ। ਤੇ ਗੁਰੂ ਦੇ ਸਿੱਖੋ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਤਾ ਪੁੱਤ ਦਾ ਕਲੇਜਾ। ਫਿਰ ਵੀ ਕਹਿੰਦਾ ਸੀ ਨਹੀਂ ਸਿੱਖੀ ਪਿਆਰੀ ਸਿੱਖੀ ਪਿਆਰੀ, ਸਾਡਾ ਸਿਦਕ ਕਿਉਂ ਟੁੱਟ ਗਿਆ ਏ? ਸਾਡੇ ਸਿਦਕ ਵਿਚ ਤਰੇੜਾਂ ਕਿਉਂ ਪੈ ਗਈਆਂ? ਅੰਮ੍ਰਿਤ ਉਹ ਬਾਟਾ ਉਹ ਬਾਣੀ ਉਹ, ਅਜੇ ਤੇ ਤੁਹਾਡੇ ਦੁਆਲੇ ਜਮ ਹੋਏ ਨੇ ਜਿਨ੍ਹਾਂ ਨੇ ਤਰੇੜਾਂ ਪਾਉਣੀਆਂ ਨੇ, ਜਿਨ੍ਹਾਂ ਜਿਨ੍ਹਾਂ ਛਕਿਆ ਪ੍ਰਪਾ ਕਰੋ, ਜਿਨ੍ਹਾਂ ਜਿਨ੍ਹਾਂ ਛਕਿਆ। ਗੁਰੂ ਦੇ ਸਿੱਖੋ ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹ ਵਾਲੀਆਂ ਕਿਤਾਬਾਂ ਨਹੀਂ ਪੜ੍ਹਨੀਆਂ। ਵੈਸੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ ਹੈ, ਆਖੋ ਸਤਨਾਮ ਸ੍ਰੀ। ਕੋਈ ਤੁਹਾਡੀ ਸਟੇਜ ਦੇ ਉੱਤੇ ਉਹਦੀ ਕਿਤਾਬ ਦੀ ਗੱਲ ਨਾ ਸੁਣਾਵੇ, ਕੋਈ ਤੁਹਾਡੀ ਸਟੇਜ ਦੇ ਉੱਤੇ ਇਹ ਹੁਕਮਨਾਮਾ ਜਾਰੀ ਹੋਇਆ ਹੈ ਕਿ ਇਹਦੀ ਨਾ ਕਿਤਾਬ ਪੜ੍ਹਨੀ ਆ ਨਾ ਖਰੀਦਣੀ ਆ ਤੇ ਨਾ ਕਿਤੇ ਵੇਚਦਿਆਂ ਵੇਖਣੀ ਆ, ਜਿੱਥੇ ਵਿਕਦੀ ਹੋਵੇ ਉਹਨੂੰ ਮਨਾ ਕਰਨਾ। ਮੈਂ ਕਹਿੰਦਾ ਕਈ ਗੱਲਾਂ ਹੋਣਗੀਆਂ ਚੰਗੀਆਂ ਉਹਦੀਆਂ ਵੀ ਜਿਹੜੀਆਂ ਉਹਨੇ ਇੱਕ ਚੰਗੀ ਗੱਲ ਦੇ ਪਿੱਛੇ ਇਹੋ ਜਿਹੀਆਂ ਗੱਲਾਂ ਦਾ ਆਸਰਾ ਲੈ ਕੇ ਤੁਹਾਡੀਆਂ ਜੜਾਂ ਪੁੱਟਣੀਆਂ ਸ਼ੁਰੂ ਕੀਤੀਆਂ। ਜੇ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਸੁਚੇਤ, ਮੈਂ ਨੀ ਕਹਿੰਦਾ ਸੰਤ ਚੰਗੇ ਨੇ, ਮੈਂ ਦੋ ਪੱਖ ਲੈ ਕੇ ਤੁਰਦਾ, ਨਾ ਤਾਂ ਮੈਂ ਸੰਤਾਂ ਦੇ ਨਾਮ ਮਿਸ਼ਨਰੀ ਹਾਂ, ਮੈਂ ਤਾਂ ਗੁਰੂ ਦੀ ਗੱਲ ਗੁਰੂ ਨਾਨਕ ਦਾ ਕੁੱਤਾ ਹੋਣ ਦੇ ਨਾਤੇ ਕਰਦਾ ਵਾਂ ਕਿ ਜਿਨ੍ਹਾਂ ਸੰਤਾਂ ਨੇ ਪਖੰਡ ਕੀਤੇ ਨੇ ਜੋਤਾਂ ਦੇ ਦੀਵਿਆਂ ਦੇ ਤੀਸਰੇ ਚੌਥੇ ਪੰਜਵੇਂ ਹਮੰਦੇ ਅਖੰਡ ਪੜੇ ਸੰਪਟ ਦੇ ਉਹ ਵੀ ਪਖੰਡੀ ਨੇ, ਮਗਰ ਉਹਦੇ ਨਾਲ ਉਹ ਕਿਤੇ ਮਾਰੂ ਹੋਏ ਆ ਜਿਹੜਾ ਕਹਿੰਦਾ ਵਾ ਅੱਜ ਇਹਨੇ ਕਿਹਾ ਵਾ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ। ਹੁਣ ਇਹਦਾ ਅਗਲਾ ਹਥਿਆਰ ਇਹ ਜੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਵਈਏ ਕੱਢਣੇ ਨੇ, ਭੱਟਾਂ ਦੇ ਸਵਈਏ ਕੱਢਣੇ, ਕਹਿੰਦੇ ਉਹ ਬਾਣੀ ਨਹੀਂ। ਧਿਆਨ ਦਿਓ, ਜੇ ਤੁਸੀਂ ਚੁੱਪ ਚਪੀਤੇ ਪੰਜ ਬਾਣੀਆਂ ਦੇ ਵਿੱਚੋਂ ਤਿੰਨ ਬਾਣੀਆਂ ਹਟਾਤੀਆਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੇ ਵਿੱਚੋਂ ਇਹਨੇ ਕਹਿਣਾ ਸਵਈਏ ਕੱਢੋ ਤੇ ਸਵਈਆਂ ਤੋਂ ਬਾਅਦ ਇਹਨੇ ਕਹਿਣਾ ਭਗਤਾਂ ਦੀ ਬਾਣੀ ਕੱਢੋ, ਕਿੱਥੇ ਲੈ ਕੇ ਜਾਊਗਾ ਤੁਹਾਨੂੰ ਇਹ? ਸਚੇਤ ਹੋ ਜਾਓ ਗੁਰੂ ਦੇ ਸਿੱਖੋ, ਆਪਣੇ ਸਿਦਕ ਵਿੱਚ ਇੰਨੇ ਪ੍ਰਪੱਕ ਹੋ ਕਿੱਡਾ ਮਹਾਨ ਹੋ ਗੁਰੂ ਦਾ ਸੂਰਮਾ ਹੈ। ਪੁੱਤ ਦਾ ਕਲੇਜਾ ਪਾ ਕੇ ਵੀ ਮੂੰਹ ਦੇ ਵਿੱਚ ਕਹਿੰਦਾ ਮੈਨੂੰ ਗੁਰੂ ਦੀ ਸਿੱਖੀ ਪਿਆਰੀ ਆ। ਇੱਕ ਵਾਰ ਆਖੋ ਗੁਰੂ ਦੀ, ਇੱਕ ਵਾਰ ਤਰਾਨਾ ਗਾ ਲੋ ਜਿਹੜਾ ਬਾਬੇ ਬੰਦੇ ਨੇ ਗਾਇਆ ਹੈ ਸਿਰ।

0: ਦਾ ਦਿੱਤੇ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ
1: ਦੁੱਖ ਭੰਜਨ ਤੇਰਾ ਨਾਮ
2: ਦੁੱਖ ਭੰਜਨ ਤੇਰਾ ਨਾਮ ਜੀ
0: ਉਸ ਨਾਮ ਦਾ ਅਭਿਆਸ ਕਰੀਏ ਉਸ ਨਾਮ ਦੇ ਨਾਲ ਜੁੜੀਏ ਮੇਰਾ ਸਤਿਗੁਰੂ ਕਿਰਪਾ ਕਰੇ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਇੱਕ ਛੋਟੇ ਤੋਂ ਛੋਟੇ ਬੱਚੇ ਤੋਂ ਬਜੁਰਗ ਤੱਕ ਸਿੱਖ ਦੇ ਮਨ ਵਿਚ ਇਹ ਵਿਸ਼ਵਾਸ ਬਣ ਜਾਏ ਕਿ ਹਰ ਬਿਮਾਰੀ ਦਾ ਜਿਹੜਾ ਇਲਾਜ ਆ ਉਹ ਪਰਮੇਸ਼ਵਰ ਦਾ ਨਾਮ ਆ ਉਹ ਪਰਮੇਸ਼ਵਰ ਦੀ ਬੰਦਗੀ ਆ ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਉਹਨਾਂ ਦੇ ਕੋਲੋਂ ਦੁੱਖ ਦਲਿੱਦਰ ਨਸ ਜਾਂਦੇ ਨੇ ਜਿਸ ਸਿਮਰਤ ਦੁੱਖ ਡੇਰਾ ਢਹੇ ਬੋਲੋ ਜਿਸ ਸਿਮਰਤ ਦੁੱਖ ਫੇਰ ਗੱਜ ਕੇ ਇੱਕ ਵਾਰ ਉਹਨੇ ਵਿਸ਼ਵਾਸ ਵਿਚ ਆਖੋ ਜਿਸ ਸਿਮਰਤ ਦੁੱਖ ਡੇਰਾ ਢਹੇ ਜਿਸ ਸਿਮਰਤ ਜਮ ਕਛੂ ਨਾ ਕਹੇ ਆ ਵੇਖੋ ਸੁਣੋ ਜਿਸ ਸਿਮਰਤ ਜਮ ਕਛੂ ਨਾ ਕਹੇ ਜਿਸ ਸਿਮਰਤ ਹੋਤ ਸੂਕੇ ਹਰੇ ਇਹ ਸਿਮਰਨ ਦੀ ਬਰਕਤ ਆ ਜੇ ਸਿਮਰਤ ਡੂਬਤ ਪਾਹਨ ਤਰੇ ਜਿਹਦਾ ਸਿਮਰਨ ਕਰਨ ਡੁੱਬਦੇ ਪੱਥਰ ਤਰਦੇ ਨੇ ਆ ਉਹਦਾ ਸਿਮਰਨ ਕਰੀਏ ਕਿਤੇ ਇਹਨਾਂ ਦੀਆਂ ਗੱਲਾਂ ਚ ਛੁੱਟ ਕੇ ਡਾਲੀਆਂ ਦੇ ਨਾਲ ਹੱਥ ਪਾ ਲੈ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ ਇੱਕ ਮੂਲ ਲੱਗੇ ਮੂਲ ਮਹਿਣੇ ਮੁੱਢ ਜੜ ਜੜ ਜੜ ਜੜ ਪਰਮੇਸ਼ਵਰ ਦਾ ਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਦੇ ਨਾਲ ਜਿਹੜੀਆਂ ਜੀਵ ਆਤਮਾਵਾਂ ਜੁੜਨ ਗਈਆਂ ਸਾਹਿਬ ਜੀ ਨੇ ਲਿਖ ਦਿੱਤਾ ਹੈ ਕਿ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ ਬੋਲੋ ਮੂਲ ਲੱਗੇ ਤਿੰਨੀ
1: ਸੁੱਖ ਪਾਇਆ
0: ਡਾਲੀ ਲਾਗੇ ਤਿੰਨੀ ਜਨਮ ਗਵਾਇਆ ਡਾਲੀ ਲਾਗੇ ਤਿੰਨੀ ਜਨਮ
1: ਗਵਾਇਆ
0: ਫੇਰ ਬੋਲੋ ਡਾਲੀ ਲਾਗੇ ਤਿੰਨ ਜਨਮ ਗਵਾਇਆ ਡਾਲਾਂ ਨਾਲ ਨੀ ਜੰਮਣਾ ਪਦਾਰਥਾਂ ਨਾਲ ਨੀ ਜੰਮਣਾ ਜਿਹੜਾ ਮੋਢੇ ਆ ਪਰਮੇਸ਼ਵਰ ਦੁਨੀਆਂ ਨਾਲ ਨੀ ਜੰਮਣਾ ਦੁਨੀਆਂ ਦਾ ਮੋਢਿਆਂ ਵਿੱਚ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਉਹ ਜਿਹਦਾ ਵਿਸ਼ਵਾਸ ਆ ਜਿਹੜਾ ਕਰ ਆਸਣ ਡਿੱਠੋ ਚਾਓ ਕਰ ਆਸਣ ਦੂਈ ਕੁਦਰਤ ਸਾਜੀਏ ਦੂਈ ਇਹ ਜਿਹੜੀ ਕੁਦਰਤ ਤੁਸੀਂ ਦੇਖ ਰਹੇ ਹੋ ਜਿਹੜੀ ਦੁਨੀਆਂ ਵਾ ਇਹ ਦੋ ਨੰਬਰ ਦੀ ਆ ਐਸ ਪਾਲਕੀ ਸਾਹਿਬ ਜਿਹਦੇ ਵਿੱਚ ਮੰਜਾ ਸਾਹਿਬ ਦੇ ਉੱਤੇ ਆਪਾਂ ਸਤਿਗੁਰੂ ਦਾ ਪ੍ਰਕਾਸ਼ ਕੀਤਾ ਵਾ ਮੰਜੇ ਦੇ ਅਪਾਸ਼ਕ ਨਹੀਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅਪਾਸ਼ਕ ਆ ਇਸ ਮੰਜੇ ਦਾ ਸਤਿਕਾਰ ਤਾਂ ਵਾ ਕਿ ਇਸ ਮੰਜੇ ਦੇ ਉੱਤੇ ਮੇਰਾ ਸਤਿਗੁਰੂ ਬੈਠਾ ਹੈ ਇਸ ਕਰਕੇ ਇਸ ਦੇਹ ਦੇ ਵਿੱਚ ਇਸ ਦੁਨੀਆਂ ਦਾ ਵੀ ਅਸੀਂ ਤਾਂ ਸਤਿਕਾਰ ਕਰਦੇ ਹਾਂ ਕੁਦਰਤ ਦਾ ਅਸੀਂ ਤਾਂ ਸਤਿਕਾਰ ਕਰਦੇ ਹਾਂ ਕਿ ਕੁਦਰਤ ਦੇ ਵਿੱਚ ਕਾਦਰ ਬੈਠਾ ਹੈ ਕੁਦਰਤ ਦੇ ਵਿੱਚ ਦੂਈ ਕੁਦਰਤ ਸਾਜੀਏ ਪੜੋ ਦੂਈ ਆਪੀ ਨੇ ਆਪ ਸਾਜਨ ਆਪੀ ਨੇ ਰਚਿਓ ਨਾਉ ਅੱਗੇ ਕਹਿੰਦੇ ਦੂਈ ਕੁਦਰਤ ਸਾਜੀਏ ਕਰ ਆਸਣ ਡਿੱਟੋ ਵਿੱਚ ਆਸਣ ਲਾ ਕੇ ਬੈਠਾ ਹੈ ਨਾ ਤਾਂ ਕੁਦਰਤ ਨਾਲ ਪਿਆਰ ਆ ਜਦੋਂ ਕੋਈ ਬੰਦਾ ਮਰ ਜਾਂਦਾ ਜਿਹਦੇ ਵਿੱਚੋਂ ਜੋਤ ਉਹਨੂੰ ਕਿਉਂ ਨੀ ਮੱਥੇ ਟੇਕਦੇ ਫਿਰ ਇੱਥੇ ਗਿਆਨਤਾ ਚ ਉਹਨੂੰ ਵੀ ਟੇਕਦੇ ਨੇ ਮਗਰ ਆਪਾਂ ਤੇ ਜਾਗਦੀ ਜੋਤ ਦੇ ਭਸ਼ਕੇ ਆ ਗੁਰੂ ਨਾਨਕ ਪਾਤਸ਼ਾਹ ਨਾਮ ਕੇ ਧਾਰੇ ਸਗਲੇ ਜੰਤ ਮੂਲ ਦੇ ਨਾਲ ਜੁੜਨਾ ਹੈ ਮੂਲ ਪਰਮੇਸ਼ਵਰ ਦਾ ਨਾਮ ਆ ਜਿਹੜੇ ਮੂਲ ਨਾਲ ਜੁੜ ਗਏ ਉਹਨਾਂ ਨੂੰ ਕਹਿ ਦਿੱਤਾ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਜਿਹੜੇ ਡਾਲਾਂ ਨਾਲ ਸੰਸਾਰ ਨਾਲ ਚੜ ਗਏ ਤੇ ਮੂਲ ਭੁੱਲ ਗਿਆ ਉਹਨਾਂ ਦਾ ਜਨਮ ਗਵਾ ਜਾਣਾ ਹੈ ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਨੂੰ ਸਰਵਣ ਕਰਨ ਲਈ ਮਨ ਬਿਰਤੀ ਇਕਾਗਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ
2: ਸਤਨਾਮ ਸ੍ਰੀ ਵਾਹਿਗੁਰੂ ਜੀ ਅਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ
0: ਸ਼ਬਦ ਦਾ ਵੇਗ ਵੇਖੋ ਸ਼ਬਦ ਦੀ ਬੋਲੀ ਸ਼ਬਦ ਦਾ ਸ਼ਿੰਗਾਰ ਕਿਤਨਾ ਘੜਿਆ ਇੱਕ ਕਰਮਵੰਤ ਦੁਹਾਗਣ ਇੱਕ ਜਿਹੜੀ ਸੁਹਾਗਣ ਪਰਮੇਸ਼ਵਰ ਦਾ ਨਾਮ ਜਪਣ ਵਾਲੀ ਦੋਵਾਂ ਦਾ ਪੱਖ ਪੇਸ਼ ਕੀਤਾ ਹੈ ਜਿਹੜਾ ਇੱਕ ਅੰਮ੍ਰਿਤ ਵੇਲੇ ਉੱਠਦਾ ਨਿਤਨੇਮ ਕਰਦਾ ਹੈ ਇੱਕ ਦਿਨ ਨਹੀਂ ਨਿਤਨੇਮ ਕਰਦਾ ਜਿਹੜੇ ਕਰਦੇ ਉਹਨਾਂ ਨੂੰ ਪਤਾ ਹੈ ਦੂਸਰੇ ਨੂੰ ਕੀ ਪਤਾ ਹੈ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਜਾਪ ਕਰਦੇ ਉਹਨਾਂ ਨੂੰ ਪਤਾ ਹੈ ਕਿ ਬਾਬਾ ਜੀ ਕੀ ਕਹਿੰਦੇ, ਕਹਿੰਦੇ ਅੱਜ ਨਾ ਸੁੱਤੀ ਕੰਤ ਸਿਓ, ਅੱਜ ਨਾ ਬੋਲੋ ਘਬਰਾਉਣਾ, ਅੱਜ ਨਾ ਬਾਬੇ ਨਾਨਕ ਦੀ ਬਾਣੀ ਹੈ ਰਸਨਾ ਤੇ ਲਿਆਓ, ਅੱਜ ਨਾ ਸੁੱਤੀ, ਅੱਜ ਨਾ ਨਿਤਨੇਮ ਕੀਤਾ, ਅੱਜ ਪਤੀ ਪਰਮੇਸ਼ਵਰ ਦੇ ਨਾਲ ਸੁੱਤੀ ਦਾ ਮਤਲਬ ਜੁੜੀ ਨਹੀਂ, ਅੰਮ੍ਰਿਤ ਵੇਲਾ ਨਹੀਂ ਸੰਭਾਲਿਆ, ਤੇ ਸਾਰਾ ਦਿਨ ਪਤਾ ਕੀ ਹੁੰਦਾ, ਅੰਗ ਮੁੜੇ ਮੁੜ ਜਾਏ, ਅੰਗ ਹੱਥਾਂ ਪੈਰ ਇਤਰਾਂ ਹੋ ਕੇ ਜਾ ਰਹੇ ਨੇ, ਕੋਈ ਚੀਜ਼ ਚੰਗੀ ਨਹੀਂ ਲੱਗਦੀ, ਹਰ ਘੜੀ ਹਰ ਫੁਰਨੇ ਨਾਲ ਕੁਝ ਇਤਰਾਂ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਇਹ ਜਿੰਦੜੀ ਏ ਅੱਜ ਤੇਰਾ ਕੁਝ ਛੁੱਟ ਗਿਆ, ਮੇਰੀ ਇਹ ਜਿੰਦੜੀ ਏ ਅੱਜ ਤੂੰ ਕੁਝ ਭੁੱਲ ਗਈ, ਇਤਰਾਂ ਲੱਗਦਾ ਵਾ ਕਿ ਅੰਗ ਮੁੜੇ ਮੁੜ ਜਾਏ, ਕਿਤਨਾ ਸਰੀਰ ਔਖਾ ਹੋ ਰਿਹਾ, ਦਰਦ ਹੋ ਰਹੀ ਹੈ, ਮਹਿਸੂਸ ਹੋ ਰਹੀ, ਪੀੜਾ ਹੋ ਰਹੀ ਹੈ ਉਹਦੇ ਵਿਛੋੜੇ ਦੇ ਵਿੱਚ, ਕਿ ਅੱਜ ਅੰਮ੍ਰਿਤ ਵੇਲੇ ਉੱਠਿਆ ਨਹੀਂ, ਇਸ਼ਨਾਨ ਨਹੀਂ ਕੀਤਾ, ਉਸ ਮਾਲਕ ਨਾਲ ਜੁੜਿਆ ਨਹੀਂ, ਅੱਜ ਨਾ ਸੁੱਤੀ ਕੰਤ, ਕਹਿੰਦੇ ਪਤੀ ਨੂੰ ਉਸ ਪਤੀ ਦੀ ਯਾਦ ਵਿੱਚ ਜੁੜੀ ਨਹੀਂ, ਅੰਮ੍ਰਿਤ ਵੇਲੇ ਚੌਂਕੜਾ ਮਾਰਿਆ ਨਹੀਂ, ਰੀੜ ਦੀ ਹੱਡੀ ਸਿੱਧੀ ਕਰਕੇ ਜਪਿਆ ਨਹੀਂ, ਵਾਹ ਗੁਰੂ ਵਾਹ।

0: ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਕੁਝ ਛੁੱਟ ਗਿਆ। ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਇਹ ਭਗਤ ਦੀ ਅਵਸਥਾ ਦੱਸੀ, ਹੁਣ ਅੱਗੇ ਵੇਖੋ। ਹਾਂਜੀ,
1: ਜਾਏ ਕੁਛ ਹੋ ਦੋਹਾਕਣੀ ਤੁਮ ਕਿਉਂ ਰਹਿਣ ਵਿਹਾਏ।
0: ਕਿਉਂ ਦਾ ਮਤਲਬ ਕਿਸ ਤਰ੍ਹਾਂ, ਧਿਆਨ ਦਿਓ। ਕਿਉਂ ਦਾ ਮਤਲਬ ਆਂਦੀ ਆ, ਮੈਂ ਤੇ ਇੱਕ ਦਿਨ ਨਹੀਂ ਨਿਤਨੇਮ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਾਂ ਜਾ ਕੇ ਜਿਹਨਾਂ ਕਦੀ ਨਿਤਨੇਮ ਨਹੀਂ ਕੀਤਾ। ਜਾਏ ਪੁੱਛੋ ਦੁਹਾਗਣੀ, ਦੁਹਾਗਣੀ ਜਿਹੜੀਆਂ ਖਸਮ ਤੋਂ ਟੁੱਟੀਆਂ, ਜਿਹੜੀਆਂ ਮਾਲਕ ਨਾਲੋਂ ਟੁੱਟੀਆਂ ਰੂਹਾਂ, ਮੈਂ ਤਾਂ ਇੱਕ ਦਿਨ ਨਾ ਨੀ ਨਿਤਨੇਮ ਕੀਤਾ ਤੇ ਮੈਨੂੰ ਰਾਤ ਨੀਂਦ ਨਾ ਆਈ, ਅੰਗ ਮੁੜ ਮੁੜ ਜਾਂਦੇ ਰਹੇ, ਸਾਰਾ ਦਿਨ ਮੈਨੂੰ ਚੈਨ ਨਹੀਂ ਆਇਆ, ਸਾਰਾ ਦਿਨ ਮੈਨੂੰ ਆਨੰਦ ਨਹੀਂ ਆਇਆ। ਤੇ ਆਨੰਦ ਤੇ ਉਦੋਂ ਹੀ ਆਉਣਾ, ਗੁਰਸਿੱਖੋ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕੱਟੇ ਗਿਆਨ। ਜਿਨ੍ਹਾਂ ਦੀਆਂ ਅੱਖਾਂ ਵਿਚ ਸੁਰਮਾ ਗਿਆਨ ਦਾ ਪਿਆ, ਆਨੰਦ ਤਾਂ ਉਹਨਾਂ ਨੂੰ ਆਇਆ, ਦੂਸਰਿਆਂ ਨੂੰ ਕੀ ਆਨੰਦ ਆਉਣਾ ਹੈ। ਮੇਰੇ ਸਾਹਿਬ ਜੀ ਕਹਿੰਦੇ ਹੁਣ ਮੈਂ ਜਾਏ ਪੁੱਛੋ ਦੁਹਾਗਣੀ, ਇਤਨਾ ਬੋਲੋ ਜਰਾ, ਜਾਏ ਦੁਹਾਗਣੀ ਸ਼ਬਦ ਨੂੰ ਪਛਾਣਿਓ। ਗੁਰਬਾਣੀ ਦੇ ਵਿਚ ਇਕ ਲਿਖਿਆ ਹੈ, ਆਖੋ ਸਤਨਾਮ ਸ੍ਰੀ ਬਾਬੇ ਨਾਨਕ ਨੇ ਇਕ ਵਜਰ ਕੀਤਾ, ਕਹਿੰਦੇ ਦੁਹਾਗਣੀ ਕਿਆ ਨਿਸ਼ਾਨੀਆਂ। ਬੋਲੋ ਦੁਹਾਗਣੀ ਕੀ ਨਿਸ਼ਾਨੀ ਆ ਦੁਹਾਗਣ ਦੀ, ਕਿਨੂੰ ਕਹਿੰਦੇ ਨੇ ਦੁਹਾਗਣ। ਧਿਆਨ ਦਿਓ, ਗੁਰਬਾਣੀ ਵਿਚ ਇਤਨਾ ਲਿਖਿਆ, ਕੁਐਸਚਨ ਕੀਤਾ, ਦੁਹਾਗਣੀ ਕਿਆ ਨਿਸ਼ਾਨੀਆਂ, ਕੀ ਨਿਸ਼ਾਨੀ ਆ ਦੁਹਾਗਣ ਦੀ। ਤੇ ਆਪ ਹੀ ਅੱਗੇ ਜਵਾਬ ਦਿੰਦੇ ਨੇ, ਆ ਮੈਂ ਦੱਸਾਂ ਤੈਨੂੰ ਭਲਿਆ, ਦੁਹਾਗਣ ਦੀ ਨਿਸ਼ਾਨੀ, ਦੁਹਾਗਣ ਦੀ ਨਿਸ਼ਾਨੀ ਇਹ ਵੀ, ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁੱਥੀਆਂ ਫਿਰੇ ਨਿਮਾਣੀਆਂ। ਜਿਨ੍ਹਾਂ ਨੂੰ ਗੁਰਦੁਆਰੇ ਦਾ ਘਰ ਭੁੱਲ ਗਿਆ ਹੈ, ਰਾਧਾ ਸਵਾਮੀਆਂ ਦੇ ਡੇਰਿਆਂ ਨੂੰ ਤੁਰ ਪਏ ਨੇ, ਜਿਨ੍ਹਾਂ ਨੂੰ ਨੂਰ ਮਹਿਲ ਵਾਲਿਆਂ ਦੇ ਡੇਰੇ ਨੂੰ ਤੁਰ ਪਏ ਨੇ, ਆਪਣਾ ਖਸਮ ਛੱਡ ਕੇ ਜਿਹੜੀਆਂ ਦੂਸਰੇ ਥਾਂ ਚਲੇ ਗਈਆਂ ਉਹਨੂੰ ਕਹਿੰਦੇ ਨੇ ਦੁਹਾਗਣਾ। ਉਹਨਾਂ ਨੂੰ ਕੀ ਕਹਿੰਦੇ ਨੇ, ਇੱਕ ਨੂੰ ਛੱਡ ਕੇ ਦੂਸਰੇ ਥਾਂ ਬਹਿਣ ਵਾਲੀ ਕੀ ਹੁੰਦੀ, ਦੁਹਾਗਣੀ ਕਹਿੰਦੇ। ਜੇ ਆਪਾਂ ਚਲੋ ਸਮਾਜ ਦੇ ਵਿਚ ਇਸ ਤਰ੍ਹਾਂ ਵੀ ਮੰਨ ਲਓ, ਇੱਕ ਪਤੀ ਨੇ ਕਿਸੇ ਨੂੰ ਵੈਸੇ ਛੱਡ ਦਿੱਤਾ, ਇੱਕ ਤਲਾਕ ਹੋ ਗਿਆ ਤੇ ਦੂਸਰੇ ਥਾਂ ਜਿਹੜੀ ਬੈਠੀ ਹੈ ਨਾ ਪਿਆਰੇ, ਉਹ ਖਸਮ ਤੇ ਮਿਲ ਗਿਆ, ਸੁਹਾਗਣ ਨਹੀਂ ਖਵਾਉਂਦੀ। ਕੀ ਖਵਾਉਂਦੀ ਹੈ ਪੁੱਛੋ, ਦੱਸੋ, ਸੁਹਾਗਣ ਨਹੀਂ। ਸੁਹਾਗਣ ਤੇ ਉਹ ਜਿਹੜੀ ਇੱਕ ਦੀ, ਜਿਹੜੀ ਇੱਕ ਦੀ ਇੱਕ ਥਾਂ ਤੇ ਮੇਰੇ ਸਾਹਿਬ ਨੇ ਬੜੇ ਸੁੰਦਰ ਬਚਨ ਕੀਤੇ, ਜਾਂ ਕੁਵਾਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ ਫਰੀਦਾ, ਇਹੋ ਪਛੋਤਾਓ ਫਿਰ ਵਕਤ ਕੁਵਾਰੀ ਨਾ ਥੀ ਹੈ। ਇੱਕ ਥਾਂ ਤੋਂ ਛੱਡੀ ਦੂਸਰੇ ਥਾਂ, ਕੁਵਾਰੀ ਨਹੀਂ ਖਵਾਉਣਾ। ਉਹ ਘਰ ਘਰ ਹੰਡੇ ਜੋ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਜਿਹੜੇ ਇਹੋ ਜਿਹਿਆਂ ਦੇ ਕੋਲ ਬਹਿੰਦੇ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਚੱਲ ਵਿਆਸਾ ਚੱਲੀਏ, ਉਸ ਨਾਲ ਮੂੰਹ ਜੋੜੇ ਜਿਹੜਾ ਉਹਦੇ ਕੋਲ ਪੈਂਦਾ ਉਸ ਵੀ ਲੱਛਣ ਲਾਇਆ। ਉਹਨੂੰ ਵੀ ਕਹਿੰਦਾ ਚੱਲ ਦੁਹਾਗਣ ਉੱਥੇ ਚੱਲੀਏ, ਵਿਆਸਾ ਚੱਲੀਏ, ਚੱਲ ਸਾਡੇ ਬਾਬੇ ਕੋਲ ਚੱਲੀਏ। ਸੁਹਾਗਣਾ ਤੇ ਕਹਿੰਦੀਆਂ ਨੇ ਭੈਣਾ, ਇਹ ਸੰਸਾਰ ਵਿੱਚ ਇਸ ਜੱਗ ਮੈਂ ਪੁਰਖ ਏਕ ਹੈ। ਬੋਲੋ, ਇਸ ਜੱਗ ਮੈਂ ਜਿਹੜਾ ਗੱਜ ਕੇ ਬੋਲਦੇ ਹੋਰ ਆਨੰਦ ਆਊ, ਇਸ ਜੱਗ ਮੈਂ ਸੁਹਾਗਣ। ਇਹ ਕਹਿੰਦੀਆਂ ਨੀ ਭਲੀਏ, ਦੂਸਰਾ ਤੇ ਹੈ ਹੀ ਕੋਈ ਨੀ ਜਾਈਏ ਕਿਹਦੇ ਕੋਲ। ਸੁਹਾਗਣ ਤੇ ਕਹਿੰਦੀ ਹੈ ਇੱਕੋ, ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਨਾਨਕ ਕਹਿ ਸਹੇਲੀਓ ਸ਼ੋਖਰਾ ਪਿਆਰਾ, ਹਮ ਸਹਿ ਕੇਰੀਆਂ ਦਾਸੀਆਂ, ਸੱਚਾ ਖਸਮ ਹਮਾਰਾ। ਉਹ ਇੱਕੋ ਹੀ ਸੱਚਾ ਪਰਮੇਸ਼ਵਰ ਰਹਿਣ ਵਾਲਾ ਸਾਰੀਆਂ ਦਾ ਪਤੀ ਆ, ਤੇ ਉਹੋ ਹੀ ਸੁਹਾਗਣਾ ਨੇ ਆ ਜਿਹੜੀਆਂ ਵਰਤ ਰੱਖਦੀਆਂ ਨੇ। ਤੇ ਇਹਨਾਂ ਨੂੰ ਮੈਂ ਕਈ ਵਾਰ ਪੁੱਛਿਆ ਕਿਉਂ ਵਰਤ ਰੱਖਿਆ ਜੇ, ਕਹਿੰਦੀਆਂ ਕਰਵਰਿਆ ਚ ਉਸਦਾ ਜਿਹੜੀਆਂ ਵਰਤ ਰੱਖਦੀਆਂ ਨਾ ਇਹ ਸਦਾ ਸੁਹਾਗਣਾ ਰਹਿੰਦੀਆਂ। ਕਮਾਲ ਦੀ ਗੱਲ ਆ, ਕਿਸੇ ਦਾ 20 ਸਾਲਾਂ ਬਾਅਦ ਚਲੇ ਜਾਣਾ ਹੈ, ਕਿਸੇ ਦਾ ਜੋ ਉਪਜਿਓ ਸੋ ਜੇ ਉਹ ਜਨਮੇ ਸੋ ਜਾਣੋ, ਮੂਆ ਜਿਹੜਾ ਪੈਦਾ ਹੋਇਆ ਉਹਨੇ ਤੇ ਮਰ ਜਾਣਾ, ਸੁਹਾਗਣ ਕਿਤਨਾ ਰਹੇਗੀ। ਹਾਂ, ਇੱਕ ਤਰੀਕਾ ਹੈ, ਤੂੰ ਸੁਹਾਗਣ ਰਹਿ ਸਕਦੀ ਏ, ਜੇ ਤੂੰ ਹਰੀ ਦੀ ਨਾਰ ਬਣ ਜੇ, ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਨਾਰ ਬਣ ਜੇ। ਬਾਣੀ ਦੇ ਵਿੱਚ ਫੈਸਲਾ ਦਿੱਤਾ ਹੈ, ਹਰ ਕੀ ਨਾਰ, ਬੋਲੋ ਹਰ ਕੀ, ਇਤਨਾ ਹੀ ਬੋਲੋ, ਹਰ ਕੀ। ਸੋ ਸਦਾ ਸੁਹਾਗਣ, ਸੋ ਸਦਾ ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ। ਜੇ ਮੈਂ ਰੰਡੀ ਸ਼ਬਦ ਬੋਲੂਗਾ ਤੇ ਗੁੱਸਾ ਨਾ ਕਰਨਾ, ਕਿਉਂਕਿ ਬਾਣੀ ਚ ਵਰਤਿਆ ਹੈ, ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ ਹੈ, ਨਾ ਉਹਦੇ ਕਦੀ ਕੱਪੜੇ ਮੈਲੇ ਹੋਣੇ ਨੇ, ਨਾ ਉਹਦਾ ਵੈਸ ਮੇਲਾ ਹੋਣਾ ਹੈ। ਜਿਹੜੀ ਹਰੀ ਦੀ ਇਸਤਰੀ ਬਣ ਗਈ, ਜਿਹੜੀ ਰੱਬ ਦੀ ਬਣ ਗਈ, ਕਿਉਂਕਿ ਰੱਬ ਤੇ ਕਦੀ ਮਰਦਾ ਹੀ ਨਹੀਂ, ਰੱਬ ਤੇ ਕਦੀ ਮਰਦਾ, ਗੱਜ ਕੇ ਬੋਲੋ, ਰੱਬ ਤੇ ਜਿਹਦਾ ਪਤੀ ਕਦੀ ਨਾ ਮਰੇ ਫਿਰ ਉਹ ਸਦਾ ਸੁਹਾਗਣ ਹੋਈ ਨਾ। ਇਸ ਕਰਕੇ ਬਾਬਾ ਜੀ ਇੱਥੇ ਬਚਨ ਕਹਿ ਰਹੇ ਨੇ, ਮੈਂ ਜਾਏ ਪੁੱਛੋਂ ਦੁਹਾਗਣੀ, ਮੈਂ ਤੇ ਇੱਕ ਰਾਤ ਨਾਲ ਨਿਤਨੇਮ ਕੀਤਾ ਤੇ ਮੇਰੀ ਹਾਲਤ ਹੋ ਗਈ। ਮੈਂ ਉਹਨਾਂ ਨਕਰਮਾਂ ਨੂੰ ਪੁੱਛਾਂ, ਭਾਗਣਾ ਨੂੰ ਜਾ ਕੇ ਪੁੱਛਾਂ ਜਿਹੜਾ ਕਦੀ ਨਿਤਨੇਮ ਕੀਤਾ, ਤੁਮ

0: ਤੁਹਾਡੀਆਂ ਰਾਤਾਂ ਕਿਸ ਤਰ੍ਹਾਂ ਲੰਘਦੀਆਂ ਨੀ, ਮੈਂ ਤੇ ਇੱਕ ਦਿਨ ਨਿਤਨੇਮ ਨਾ ਕੀਤਾ ਤੇ ਮੈਨੂੰ ਰੋਟੀ ਨਾ ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਵਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਨਾ ਅੰਨ ਚੰਗਾ ਲੱਗੇ ਨਾ ਪਾਣੀ ਚੰਗਾ ਲੱਗੇ, ਕਾਪੜ ਤਨ ਨਾ ਸੁਖਾਵੇ, ਕੱਪੜੇ ਸਰੀਰ ਤੇ ਚੰਗੇ ਨੀ ਲੱਗਦੇ ਪਾਉਣੇ। ਜਿੱਦਣ ਮੈਂ ਇੱਕ ਦਿਨ ਨਿਤਨੇਮ ਨੀ ਕੀਤਾ ਨੀ, ਜਿਹਨਾਂ ਕਦੀ ਨੀ ਕੀਤਾ, ਮੈਂ ਉਹਨਾਂ ਨੂੰ ਪੁੱਛਿਆ ਕਿਤਨਾ ਜਿਉਂਦੀਆਂ ਨੇ। ਹਾਂਜੀ,
1: ਸਾਹੋਵੇ ਢੋਈ ਨਾਲ ਹੈ ਥਾਓ,
0: ਜਿਹੜੀਆਂ ਦੁਹਾਗਣਾ ਦੀ ਗੱਲ ਹੈ ਉਹਨਾਂ ਦੀ ਹੁਣ ਅੱਗੇ ਬਾਬਾ ਫਰੀਦ ਜੀ ਕਹਿੰਦੇ ਨਾ ਉਹਨਾਂ ਨੂੰ ਸਹੁਰੇ ਘਰ ਜਗ੍ਹਾ ਮਿਲਦੀ, ਸਹੁਰੇ ਢੋਈ ਨਾਲ ਹੈ। ਬੋਲੋ ਸਹੁਰੇ
1: ਢੋਈ ਨਾਲ ਹੈ।
0: ਇਹ ਜਿਹੜੀ ਨਾਮ ਨੀ ਜਪਦੀ ਉਹਦੀ ਵੀ ਗੱਲ ਆ, ਜਿਹਨਾਂ ਨੂੰ ਆਪਾਂ ਕਹਿੰਦੇ ਲੋਕ ਤੇ ਪ੍ਰਲੋਕ ਕੋਈ ਜਗ੍ਹਾ ਹੀ ਨਹੀਂ, ਆਪਾਂ ਸਾਡੇ ਗਿਆਨੀ ਹੁਣ ਇਹ ਵੀ ਕਹਿੰਦੇ ਨੇ, ਕਮਾਲ ਦੀ ਗੱਲ ਆ। ਕਈ ਵਾਰ ਜਦੋਂ ਇਹ ਬਚਨ ਆਉਂਦਾ ਸਭਨਾ ਕਾ ਦਰ ਲੇਖਾ ਹੋਵੇ, ਬੋਲੋ ਸਭਨਾ ਕਾ
1: ਦਰ ਲੇਖਾ ਹੋਵੇ,
0: ਤੇ ਕਈ ਗਿਆਨੀ ਆਖ ਦਿੰਦੇ ਜੀ ਲੇਖਾ ਲੂਖਾ ਕਿਤੇ ਨੀ ਹੋਣਾ, ਅੱਗੇ ਤੇ ਹੈ ਹੀ ਕੁਝ ਨੀ। ਕਿਉਂ? ਇਹ ਮੇਰੇ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਜਿਹੜਾ ਸ਼ਬਦ ਲਿਖਿਆ ਧਰਮ ਰਾਏ ਜਬ ਲੇਖਾ ਮੰਗੇ, ਬੋਲੋ ਧਰਮ ਰਾਏ ਜਬ, ਤੇ ਕੀ ਲਿਖਿਆ ਅੱਗੇ? ਆਖਿਰ ਕਿਤੇ ਮੂੰਹ ਲੈ ਕੇ ਜਾਣਾ ਤੇ ਗੱਲ ਕੀਤੀ ਹੈ ਨਾ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ। ਕੀ ਇਹ ਗੁਰੂ ਨਾਨਕ ਨੇ ਝੂਠ ਬੋਲੇ? ਕੀ ਗੁਰੂ ਨਾਨਕ ਸਾਹਿਬ ਨੇ ਦੀਨ ਦੁਨੀਆਂ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਵੇਂ ਲਿਖਦਾ ਹੈ ਲੇਖਾ ਰੱਬ
1: ਮੰਗੇਸੀਆ,
0: ਤੇ ਕੀ ਕੱਢ ਕੇ ਬਹਿ ਗਿਆ? ਆ ਪਿੰਡਾਂ ਦੇ ਵਿੱਚ ਜਿਨ੍ਹਾਂ ਆੜਤੀਆਂ ਦੇ ਕੋਲੋਂ ਆਪਾਂ ਪੈਸੇ ਲਿਆਉਂਦੇ ਹਾਂ, ਆ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਮੇਰੇ ਵੀਰ ਭੈਣ ਭਰਾ ਨੇ, ਆੜਤੀਆਂ ਦੇ ਕੋਲੋਂ ਆਪਾਂ ਖਾਦਾ ਲਿਆਉਂਦੇ ਹਾਂ, ਦੂਸਰੇ ਲਿਆਉਂਦੇ ਹਾਂ, ਤੇ ਜੇ ਤੇ ਉਹ ਲੇਖਾ ਲਿਖਦਾ ਕੀ ਕਹਿੰਦੇ? ਕੀ ਆ ਉਹ ਵਹੀ ਹੈ ਨਾ, ਤੇ ਇਸ ਤਰ੍ਹਾਂ ਦੀ ਵਹੀ ਦਾ ਜ਼ਿਕਰ ਕੀਤਾ ਮੇਰੇ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਨੇ ਉੱਥੇ ਵਹੀ ਕੱਢ ਕੇ ਬਹਿ ਜਾਣਾ ਉਹਨੇ ਲੇਖਾ ਮੰਗਣ ਵਾਲੇ ਨੇ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਕੱਢ ਕੇ ਬਹਿ ਗਿਆ। ਉਹਨੇ ਕਿਹਾ ਸੱਜਣਾ ਇਸ ਦਿਨ ਆ, ਇਸ ਦਿਨ ਆ, ਇਸ ਦਿਨ ਆ, ਇਸ ਘੜੀ ਤੂੰ ਆ, ਇਸ ਘੜੀ ਤੂੰ ਆ ਕੰਮ ਕੀਤੇ, ਸਾਰਾ ਲੇਖਾ ਮੰਗਣਾ। ਤੇ ਜਦੋਂ ਇਹ ਗੱਲ ਕਹਿੰਦੇ ਜੀ ਅੱਗੇ ਜਾ ਕੇ ਕਿੰਨੇ ਵੇਖਿਆ ਹੈ, ਤੇ ਮੈਂ ਤੇ ਜੋਦੜੀ ਕਰਦਾ ਉਹਨਾਂ ਗੁਰੂ ਨਾਨਕ ਦੇ ਘਰ ਦਾ ਕੁੱਕਰ ਹੋਣ ਦੇ ਨਾਤੇ, ਮੈਂ ਕਿਹਾ ਇਹ ਸ਼ਬਦ ਉਹਨੇ ਲਿਖੇ ਨੇ ਜਿਹਨੇ ਅੱਗਾ ਵੇਖਿਆ, ਜਿਹਨੇ ਅੱਗਾ ਗੁਰੂ ਨਾਨਕ ਸਾਹਿਬ ਨੇ ਲਿਖੇ ਨੇ, ਸਭਨਾ ਕਾ ਦਰ ਲੇਖਾ ਹੋਏ, ਇਹ ਗੁਰੂ ਨਾਨਕ ਨੇ ਲਿਖਿਆ, ਨਾਨਕ ਜੀ ਅਪਾਏ ਕੇ ਲਿਖਣਾ ਵੇ ਧਰਮ ਬਹਾਲਿਆ, ਉਥੇ ਸੱਚੇ ਹੀ ਸੱਚ ਨਿਪੜੇ, ਚੁਣ ਵੱਖ ਕੱਢੇ ਉਥੇ ਥਾਂ ਨਾ ਪਾਇਆ, ਨ ਕੂੜ ਯਾਰ ਮੂੰਹ ਕਾਲੇ ਦੋਜਕ ਚੱਲਿਆ, ਲਿਖਣਾ ਵੇ ਧਰਮ ਲਿਖਿਆ ਉਥੇ। ਇਹ ਗੱਲਾਂ ਨੋਟ ਕਰਨ ਵਾਲੀਆਂ ਨੇ ਲਿਖੀਆਂ ਨੇ ਕਿ ਅੱਗੇ ਕਿਤੇ ਜਾਣਾ ਹੈ, ਲੋਕ ਪ੍ਰਲੋਕ ਦੀ ਗੱਲ ਗੁਰੂ ਨੇ ਗੁਰਬਾਣੀ ਚ ਲਿਖੀ। ਇੱਥੇ ਵੀ ਕਹਿੰਦੇ ਨੇ ਜਿਹੜੀ ਦੁਹਾਗਣ ਹੋ ਗਈ ਰੱਬ ਤੋਂ ਟੁੱਟ ਗਈ ਉਹਨੂੰ ਸਹੁਰੇ ਢੋਈ ਨਾ ਮਿਲੇ, ਬੋਲੋ ਸਹੁਰੇ
1: ਢੋਈ ਨਾ ਮਿਲੇ।
0: ਨਾ ਤੇ ਸਹੁਰੇ ਕਿਸੇ ਨੇ ਰੱਖਿਆ, ਉਹਨੇ ਕਿਹਾ ਵੀ ਨਾ ਤੇਰੇ ਤੇ ਕਰਮੀ ਨੀ ਸਹੁਰੇ ਘਰ ਰਹਿਣ ਵਾਲੇ, ਸਹੁਰਿਆਂ ਨੇ ਕੱਢਤੀ ਤੇ ਪੇਕਿਆਂ ਨੇ ਪੇਈਏ ਨਾਹੀਂ ਥਾਂ, ਬੋਲੋ ਪੇਈਏ ਪੇਈਏ ਬਣੇ ਪੇਕੇ, ਪੇਕੇ ਵੀ ਨਾ ਰੱਖੀ ਕਿਸੇ ਨੇ, ਪੇਕੇ ਵੀ ਆਖਿਆ ਇੱਥੋਂ ਤੇ ਚਲੇਗੀ ਵਿਚਾਰੀ, ਤੇ ਅੱਗੇ ਵੀ ਨਾ ਕਿਸੇ ਨੇ ਜਗ੍ਹਾ ਦਿੱਤੀ, ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿੱਥੇ ਜਾਊਗੀ? ਹਾਂਜੀ,
1: ਫਿਰ ਵਾਪਰੀ ਨਾ ਪੁੱਛਈ ਧਨ ਸੁਹਾਗਣ ਨਾ।
0: ਆ ਵੀ ਬੜਾ ਪਿਆਰਾ ਸੂਤਰ ਜੇ, ਫਿਰ ਵਾਤੜੀ ਨਾ ਪੁੱਛਈ, ਫਿਰ ਮੈਨੇ ਸੁਜੇਤ ਹੋ ਕੇ ਬੈਠੋ, ਫਿਰ ਫਿਰ ਮੈਨੇ ਆਂਦੇ ਪਿਰ ਨੇ ਤੇ ਕਦੀ ਕਵਾਇਆ ਹੀ ਨਹੀਂ। ਅੱਜ ਆਮ ਬੋਲੀ ਚ ਆਪਾਂ ਭੈਣਾਂ ਬੋਲਦੀਆਂ ਨਾ, ਮੇਰੀ ਤੇ ਪਤੀ ਮੇਰਾ ਵਾਤ ਹੀ ਨਹੀਂ ਪੁੱਛਦਾ, ਇਤਨਾ ਦਾ ਬਚਨ ਆ, ਫਿਰ ਵਾਤੜੀ ਨਾ ਪੁੱਛਈ, ਫਿਰ ਰਹਿੰਦੀ ਘਰ ਆ ਜਾ ਕੇ ਵਧੋ ਵਧੀ ਬਹਿ ਗਈ, ਉਹਨੇ ਕਦੀ ਕਵਾਈ ਨਹੀਂ। ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ, ਤੇਰੇ ਕਰਮੀ ਨੀ ਚੰਗੇ ਉਹਨੂੰ ਲੱਗੇ, ਉਹਨੇ ਤੈਨੂੰ ਕਦੀ ਗਵਾਇਆ ਹੀ ਨਹੀਂ, ਫਿਰ ਵਾਤੜੀ ਨਾ ਪੁੱਛੀ ਤੇ ਧਨ ਸੁਹਾਗਣ ਨਾ। ਉਹ ਆਪਣੇ ਆਪ ਨੂੰ ਸੁਹਾਗਣਾ ਕਹਾਉਂਦੀ, ਤੇ ਕਿਸੇ ਨੇ ਆਖਿਆ ਜੀ ਮੈਂ ਸੁਹਾਗਣ ਆ, ਕਿਸੇ ਨੇ ਆਖਿਆ ਮੈਂ ਸੁਹਾਗਣ ਆ, ਤੇ ਉਹਨੇ ਕਿਹਾ ਅੱਛਾ ਨੀ ਕੀ ਨਿਸ਼ਾਨੀ ਹੈ ਤੇਰੀ ਸੁਹਾਗਣ ਦੀ? ਆਖੋ ਸਤਨਾਮ ਸ੍ਰੀ, ਇਹ ਸੁਣਨ ਵਾਲੇ ਬਚਨ ਦੇ ਪਿਆਰੇ, ਆਖੋ ਸਤਨਾਮ ਵਿੱਚੋਂ ਬਾਹਰੋਂ ਨੀ ਕਰ ਰਿਹਾ, ਸਾਰੇ ਪ੍ਰਕਰਨ ਗੁਰਬਾਣੀ ਦੇ ਵਿੱਚ ਲਿਖੇ ਨੇ, ਹੁਣ ਨਾ ਪੜੀਏ ਤੇ ਸਾਡੀ ਕਿਸਮਤ ਹੈ ਨਾ। ਪੁੱਛਿਆ ਨੀ ਤੂੰ ਸੁਹਾਗਣ ਹੈ? ਕਹਿੰਦੀ ਮੈਂ ਸੁਹਾਗਣ ਆ। ਉਹਨੇ ਕਿਹਾ ਕੀ ਨਿਸ਼ਾਨੀ ਹੈ? ਉਹਨੇ ਕਿਹਾ ਵੇ ਚੂੜਾ ਪਾਇਆ ਇੱਥੇ ਨਾ, ਐਲਸ ਬਰਾਂਟੇ ਇੱਕ ਕੇਸ ਹੋਇਆ ਇਮੀਗ੍ਰੇਸ਼ਨ ਦਾ, ਧਿਆਨ ਦਿਓ ਆਖੋ ਸਤਨਾਮ ਸ੍ਰੀ, ਬੜਾ ਪਿਆਰਾ ਬਚਨ ਜੇ ਸੁਣਨ ਵਾਲਾ। ਤੇ ਸਹੁਰਾ ਤੇ ਜਵਾਈ ਤੇ ਉਹਨਾਂ ਦੀ ਬੱਚੀ ਇਕੱਠੇ ਰਹਿੰਦੇ ਸੀ, ਦਾਸ ਦੋ ਕੁ ਦਿਨ ਪਹਿਲੋਂ ਉਹਨਾਂ ਦੀ ਤਰੀਕ ਤੋਂ ਉਹਨਾਂ ਦੇ ਘਰ ਪ੍ਰਸ਼ਾਦਾ ਛਕਣ ਗਿਆ, ਤੇ ਆਖਣ ਲੱਗੇ ਜੀ ਸਾਡੀ ਤਰੀਕ ਹੈ ਇਮੀਗ੍ਰੇਸ਼ਨ ਦੀ, ਅਰਦਾਸ ਕਰ ਦਿਓ ਸਤਿਗੁਰੂ ਦੇ ਚਰਨਾਂ ਵਿੱਚ ਕੇਸ ਪਾਸ ਹੋ ਜਾਏ। ਮੈਂ ਕਿਹਾ ਕੱਲ ਨੂੰ ਅੰਮ੍ਰਿਤ ਸੰਚਾਰਿਆ, ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣ ਜਾਓ, ਤੇ ਹਰ ਜਿਸਮ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਬੈਠਾ, ਤੁਹਾਡਾ ਕੇਸ ਪਾਸ ਹੋ ਜਾਊ, ਗੁਰੂ ਗੋਬਿੰਦ ਸਿੰਘ ਸਾਹਿਬ ਕਰਨਗੇ ਤੁਹਾਡਾ ਕੇਸ ਪਾਸ। ਜਿਹੜਾ ਜਵਾਈ ਸੀ ਉਹਦੇ ਹਿਰਦੇ ਚ ਤੀਰ ਲੱਗ ਗਿਆ, ਧੀ ਨੇ ਤੇ ਜਵਾਈ ਨੇ ਅੰਮ੍ਰਿਤ ਛਕ ਲਿਆ ਤੇ ਸਹੁਰੇ ਨੂੰ ਆਖਿਆ, ਮੈਂ ਕਿਹਾ ਆ ਜਾ ਤੂੰ ਵੀ ਬਾਹਰ ਖਲੋਤਾ ਸੀ। ਕਹਿੰਦਾ ਬਾਬਾ ਅਸੀਂ ਤੇ ਗੈਲਣਾ ਸ਼ਰਾਬ ਦੀਆਂ ਇਹੋ ਜਿਹੀਆਂ ਵੇਖੀਆਂ ਹੀ ਪਹਿਲੀ ਵਾਰ ਆ। ਲਓ ਇਤਰਾਂ ਮੈਨੂੰ ਕਹਿੰਦਾ ਸੱਚ ਮਾਨ ਮਹਾਰਾਜ ਦੀ ਬਾਣੀ ਇੱਥੇ ਹਜ਼ੂਰੀ ਚ ਕਹਿ ਰਿਹਾ, ਬਾਬਾ ਐਡੀਆਂ ਐਡੀਆਂ ਸੋਹਣੀਆਂ ਗੈਲਣਾ ਤੇ ਅਸੀਂ ਇੰਡੀਆ ਚ ਸ਼ਰਾਬ ਦੀਆਂ ਵੇਖੀਆਂ ਹੀ ਸੀ, ਪੀ ਪੂ ਲਈ ਆ ਛਕ ਲਾਂਗੇ ਅੰਮ੍ਰਿਤ ਹੋਰ ਛਿਆ ਮਹੀਨਿਆਂ ਨੂੰ। ਮੈਂ ਕੀ ਕਹਿਣਾ ਸੀ, ਫਿਰ ਪੰਜਾਂ ਦੀ ਵਰਦੀ ਪਾਈ ਸੀ ਅੰਦਰ ਚਲੇ ਗਏ ਚੁੱਪ ਕਰਕੇ, ਮੈਂ ਚੰਗਾ ਪੀ ਪੀ ਲਾ ਫਿਰ ਹੋਰ ਕੀ ਕਹਾਂ। ਤਰੀਕ ਸੀ ਪਹਿਲੇ ਦਿਨ ਧੀ ਤੇ ਜਵਾਈ ਦੀ, ਤੇ ਧੀ ਤੇ ਜਵਾਈ ਜਦੋਂ ਗਏ ਨਾ ਤੇ ਜੱਜ ਜਿਹੜੀ ਗੋਰੀ ਬੈਠੀ ਸੀ ਉਹਨੇ ਕਿਹਾ ਵੀ ਕੀ ਪ੍ਰੋਬਲਮ ਹੈ ਤੁਹਾਨੂੰ ਇੰਡੀਆ? ਕਹਿੰਦੇ ਜੀ ਸਾਨੂੰ ਪੁਲਿਸ ਤੰਗ ਕਰਦੀ। ਕਿਉਂ ਤੰਗ ਕਰਦੀ ਆ? ਕੱਲ ਅੰਮ੍ਰਿਤ ਛਕਿਆ ਤੇ ਕਹਿਣ ਲੱਗੇ ਅਸੀਂ ਅੰਮ੍ਰਿਤਧਾਰੀਆਂ, ਸਾਨੂੰ ਤਣਾ ਤੰਗ ਕਰਦੀ ਪੁਲਿਸ। ਕਹਿੰਦੀ ਓਕੇ ਪਾਸ ਕਰਤਾ ਕੇਸ, ਕੁਝ ਨੀ ਪੁੱਛਿਆ, ਕੁਛ ਨੀ ਪੁੱਛਿਆ, ਕੇਸ ਪਾਸ ਹੋ ਗਿਆ, ਕੋਈ ਸਵਾਲ ਨਹੀਂ। ਅਗਲੇ ਦਿਨ ਸਹੁਰੇ ਦੀ ਤਰੀਕ ਉਹ ਗੁਰਦੁਆਰੇ ਉਹ ਆਧਾਰੀ ਕਿਰਪਾਨ ਲੈ ਕੇ ਕਿਸੇ ਕੋਲੋਂ ਪਾ ਕੇ ਚਲੇ ਗਿਆ, ਕੰਘਾ ਰੱਖ ਕੇ ਚਲੇ ਗਿਆ, ਕੜਾ ਪਾ ਕੇ ਚਲੇ ਗਿਆ, ਧੰਨ ਦੇਣਾ ਧਿਆਨ ਦੇਣਾ, ਆਪਣੇ ਕੋਲੋਂ ਕਿਰਪਾਨ, ਆਪਣੇ ਕੋਲੋਂ ਕੰਘਾ, ਆਪਣੇ ਕੋਲੋਂ ਲੈ ਕੇ ਚਲੇ ਗਿਆ। ਤੇ ਜਾਂਦੀ ਉਸੇ ਕੁੜੀ ਜੱਜ ਨੇ ਪੁੱਛਿਆ, ਸਰਦਾਰ ਸਾਹਿਬ ਕੀ ਪ੍ਰੋਬਲਮ ਤੁਹਾਨੂੰ ਇੰਡੀਆ? ਕਹਿੰਦੇ ਜੀ ਅਸੀਂ ਸਿੱਖ ਹੈ, ਸਾਨੂੰ ਤਾਂ ਤੰਗ ਕਰਦੇ ਆ ਅੰਮ੍ਰਿਤਧਾਰੀ ਆ। ਕਹਿੰਦੀ ਵਾਕਿਆ ਤੂੰ ਅੰਮ੍ਰਿਤਧਾਰੀ ਹੈ? ਲੈ ਗੋਰੀ ਨੂੰ ਕਿਹਨੇ ਦੱਸਿਆ? ਗੋਰੀ ਕਹਿੰਦੀ ਵਾਕਿਆ ਤੂੰ ਅੰਮ੍ਰਿਤਧਾਰੀ ਹੈ? ਕਹਿੰਦਾ ਜੀ ਮੈਂ ਕੜਾ ਪਾਇਆ। ਤੇ ਗੋਰੀ ਅੱਗੋਂ ਜੱਜ ਕਹਿੰਦੀ ਹੈ ਇਹ ਤੇ 18 ਰੁਪਈਆਂ ਦਾ ਮੁੱਲ ਮਿਲ ਦਿੰਦਾ ਹੈ, ਪੰਜਾਬੀ ਚ ਕਹਿੰਦੀ, ਕਹਿੰਦੀ 18 ਰੁਪਈਆਂ ਦਾ ਮੁੱਲ ਮਿਲ ਜਾਂਦਾ ਹੈ। ਕਹਿੰਦੀ ਮੈਂ ਕਿਰਪਾਨ ਪਾਈ ਆ, ਉਹ ਕਹਿੰਦਾ ਕਹਿੰਦੀ ਇਹ ਵੀ ਮੁੱਲ ਮਿਲ ਜਾਂਦੀ ਹੈ। ਸਾਰੀਆਂ ਗੱਲਾਂ ਵਿੱਚ ਕਰਕੇ ਤੀਸਰੀ ਗੱਲ ਦੇ ਉੱਤੇ ਉਹਨੇ ਆਖਿਆ ਨਹੀਂ ਤੇਰਾ ਕੇਸ ਨਹੀਂ ਪਾਸ ਹੋਣਾ, ਕਾਟਾ ਮਾਰਤਾ, ਸੁਹਾਗਣ ਦੱਸਣਾ ਪੈਣਾ ਹੈ। ਸੁਹਾਗਣ ਦੇ ਕਰਮ ਦੱਸਦੇ ਨੇ, ਸੁਹਾਗਣ ਦੇ ਕਰਮ ਦੱਸਦੇ ਨੇ ਕਿ ਸੁਹਾਗਣ ਕਰ, ਸੁਹਾਗਣ ਦਾ ਚਿਹਰਾ ਦੱਸਦਾ ਹੈ, ਉਹਦੀ ਗੁਰੂ ਗਵਾਹੀ ਭਰਦਾ ਹੈ। ਮੈਂ ਕਹਿ ਰਿਹਾ ਸਰ ਸੁਹਾਗਣ ਨੂੰ ਪੁੱਛਿਆ ਕਿ ਤੇਰੀ ਕੀ ਨਿਸ਼ਾਨੀ? ਉਹਨੇ ਕਿਹਾ ਵੇਖ ਮੈਂ ਚੂੜਾ ਪਾਇਆ ਤੇ ਚੂੜਾ ਤੇ ਮੁੱਲ ਲੈ ਕੇ ਵੀ ਪੈ ਜਾਂਦਾ। ਆਖੋ ਸਤਨਾਮ ਸ੍ਰੀ, ਗੱਜ ਕੇ ਆਖੋ ਸਤਨਾਮ ਸ੍ਰੀ। ਆ ਸਿਨੇਮਿਆਂ ਚ ਕੰਮ ਕਰਨ ਵਾਲੀਆਂ ਬੱਚੀਆਂ ਜਿਹੜੀਆਂ ਵਿਆਹੀਆਂ ਨਹੀਂ ਹੁੰਦੀਆਂ, ਆ ਮੂਵੀਆਂ ਜਿਹੜੀਆਂ, ਰੱਬ ਕਿਰਪਾ ਕਰੇ, ਮੈਂ ਨੀ ਕਹਿੰਦਾ ਵੇਖਿਆ ਕਰੋ, ਮਗਰ ਕਈ ਬੱਚੀਆਂ ਕੁਆਰੀਆਂ ਨੇ ਚੂੜਾ ਪਾਇਆ ਹੁੰਦਾ, ਕੀ ਉਹ ਸੁਹਾਗਣਾ ਹੁੰਦੀਆਂ? ਸੁਹਾਗਣ ਤੇ ਉਦਣ ਬਣਨਾ ਜਿੱਦਣ ਪਤੀ ਦੇ ਨਾਲ ਚਾਰ ਫੇਰੇ ਲੈਣੇ ਨੇ, ਸੁਹਾਗਣ ਤੇ ਉਦਣ ਬਣਨਾ ਜਿੱਦਣ ਪੰਜ ਚੁਲੇ ਮੂੰਹ ਚ ਪੈਣੇ ਨੇ, ਪੰਜ ਅੱਖਾਂ ਚ ਪੈਣੇ, ਪੰਜ ਸਿਰ ਚ ਪੈਣੇ ਨੇ, ਉਦੋਂ ਬਣਨਾ ਇਹਨੇ ਉਹਦੀ ਸੁਹਾਗਣ, ਉਦੋਂ ਬਣਨਾ ਉਹਦੀ ਪਤਨੀ, ਉਦਣ ਲੱਗਣੀ ਆ ਮੋਹਰ। ਤੇ ਉਹਨੇ ਆਖਿਆ ਤੂੰ ਚੂੜਾ ਪਾਇਆ? ਕਹਿਣ ਲੱਗੀ ਵੇਖ ਬਾਬਾ ਮੈਂ ਚੂੜਾ ਪਾਇਆ, ਸੂਹੇ ਕੱਪੜੇ ਪਾਏ, ਮੈਂ ਸੁਹਾਗਣ ਆ। ਉਹਨੇ ਕਿਹਾ ਚੰਗਾ ਮੈਂ ਤੈਨੂੰ ਕੁਝ ਨੀ ਕਹਿੰਦਾ, ਤੇਰੇ ਮੁਬਾਰਕ ਚੂੜਾ ਪਾਇਆ, ਤੇਰੇ ਸੂਹੇ ਕੱਪੜੇ ਪਾਏ ਮੁਬਾਰਕ, ਮਗਰ ਇੱਕ ਮੈਨੂੰ ਦੱਸੇਂਗੀ ਕਿ ਤੇਰੇ ਪਤੀ ਦਾ ਨੱਕ ਕਿਸ ਤਰ੍ਹਾਂ ਦਾ ਹੈ? ਹੁਣ ਪਤੀ ਵੇਖਿਆ ਹੁੰਦਾ ਤੇ ਦੱਸਦੀ ਨਾ, ਪਤੀ ਤੇ ਕਦੀ ਮਿਲਿਆ ਹੀ ਨਹੀਂ। ਤੇਰਾ ਪਤੀ ਪੱਗ ਕਿਸ ਤਰ੍ਹਾਂ ਦੀ ਬੰਨਦਾ ਹੈ? ਤੇਰੇ ਪਤੀ ਦਾ ਕੱਦ ਕਿੱਡਾ ਲੰਮਾ ਹੈ? ਤੇ ਉੱਥੇ ਲਿਖਿਆ ਸਵਾਲ, ਗੱਲੀ ਹੋ ਸੁਹਾਗਣ ਭੈਣੇ, ਬੋਲੋ ਗੱਲੀ, ਸਮਝ ਆਈ ਕਿ ਗੱਲੀ ਗੱਲਾਂ ਨਾਲ ਹੀ, ਗੱਲੀ ਹੋ ਸੁਹਾਗਣ ਭੈਣੇ, ਕੰਤ ਨਾ ਕਬੂ ਮੈਂ ਮਿਲਿਆ, ਪਤੀ ਤੇ ਮੈਨੂੰ ਕਦੀ ਮਿਲਿਆ ਹੀ ਨਹੀਂ, ਮੈਂ ਤੇ ਪਤੀ ਕਦੀ ਵੇਖਿਆ ਹੀ ਨਹੀਂ, ਤੇ ਸੁਹਾਗਣ ਕਿਤਨਾ ਹੋ ਗਈ ਉਹ? ਇੱਥੇ ਕਹਿੰਦੇ ਨੇ ਪਿਰ ਵਾਤੜੀ ਨਾ ਪੁੱਛਈ, ਪਿਰ ਨੇ ਤੇ ਕਦੀ ਕਵਾਈ ਵੀ ਨਾ, ਪਿਰ ਨੇ ਤੇ ਕਦੀ ਵਾਤ ਨਾ ਪੁੱਛੀ, ਤੇ ਗਲੀਆਂ ਦੇ ਵਿੱਚ ਦੱਸਦੀ ਫਿਰਦੀ ਆ। ਆ ਹੁਣ ਜਿਹੜੀਆਂ ਰਾਧਾ ਸੁਆਮਣਾ ਨੇ, ਜਿਹੜੀਆਂ ਨਿਰੰਕਾਰਨਾ ਨੇ, ਜਿਹੜੀਆਂ ਅਸੁਤੋਸ਼ ਦੀਆਂ ਚੇਲੀਆਂ, ਸੱਚੇ ਸੁਧੇ ਵਾਲੇ ਦੀਆਂ ਚੇਲੀਆਂ ਨੇ, ਇਹਨਾਂ ਕਦੀ ਰੱਬ ਵੇਖੇ? ਇਹਨਾਂ ਤੇ ਦੇਹ ਵੇਖੀ ਜਿਹੜੀ ਅੱਜ ਹੈਗੀ ਤੇ ਕੱਲ ਨੂੰ ਮਰ ਜਾਣੀ। ਆਖੋ ਸਤਨਾਮ ਸ੍ਰੀ। ਤੇ ਦੇਹ ਆ ਸੁਪਨਾ, ਦੇਹ ਕੀ ਆ? ਜਿਹੜੀ ਹੁਣ ਹੈਗੀ ਆ ਤੇ ਘੜੀ ਕੋ ਨੂੰ ਨਾ ਆਵੇ ਉਹਨੂੰ ਕੀ ਕਹਿੰਦੇ ਆ? ਸੁਪਨਾ। ਇਹਨਾਂ ਤੇ ਸੁਪਨੇ ਚ ਕਲਪਿਤ ਕੀਤਾ ਕਿ ਸਾਡਾ ਕੋਈ ਪਤੀ ਹੈਗਾ ਹੈ, ਜਿੱਦਣ ਅੱਖ ਖੁੱਲਣੀ ਆ ਪਤੀ ਨਾਲ ਨੀ ਆਉਣਾ, ਫਿਰ ਖਾਲੀ ਹੱਥ ਧਾਵਾਂ ਮਾਰ ਕੇ ਦੁਹਾਗਣ ਵਾਂਗ ਰੋਣਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ, ਪਿਰ ਵਾਤੜੀ ਨਾ ਪੁੱਛਈ, ਧੰਨ ਸੁਹਾਗਣ ਨਾ। ਹਾਂਜੀ,
1: ਸਹੁਰੇ ਪਈਐ ਕੰਤ ਕੀ, ਕੰਤ ਅਗੰਮ ਅਥਾਹੋ।
0: ਇਹ ਗੁਰੂ ਨਾਨਕ ਸਾਹਿਬ ਹੁਣ ਬਾਬਾ ਫਰੀਦ ਜੀ ਨੂੰ ਕਹਿੰਦੇ ਨੇ, ਕਹਿੰਦੇ ਨੇ ਵੇਖ ਬਾਬਾ ਫਰੀਦ ਜੀ, ਸਹੁਰੇ ਵੀ ਤੇ ਪੇਕੇ ਵੀ ਹੈ ਤਾਂ ਉਸ ਪਤੀ ਦੀ ਵੈਗੇ। ਆਖੋ ਸਤਨਾਮ ਸ੍ਰੀ। ਸਹੁਰੇ ਪਈਏ ਕੰਤ ਕੀ, ਸਹੁਰੇ ਵਿੱਚ ਵੀ ਤੇ ਪੇਕੇ ਵਿੱਚ ਵੀ ਹੈ ਤੇ ਉਹਦੀ, ਮਗਰ ਜਿਹੜੀ ਉਹਦੀ ਬਣੀ ਨਾ, ਉਹਦੀ ਬਾਂਹ ਕਿਤਰਾ ਫੜੂਗਾ ਆਣ ਕੇ? ਵੈਸੇ ਤੇ ਸਾਰਿਆਂ ਦਾ ਤੂੰ ਸਾਂਝਾ ਸਾਹਿਬ, ਬਾਬਾ ਮਾਰਾ ਸਾਰੀ ਖਲਕਤ ਦਾ ਇੱਕ ਪਰਮੇਸ਼ਵਰ ਪਤੀ ਆ, ਮਗਰ ਜਿਹੜੀ ਉਹਦੇ ਘਰ ਨਹੀਂ ਗਈ, ਜਿਹਨੇ ਮਰਿਆਦਾ ਅਨੁਸਾਰ ਉਹਦੇ ਘਰ ਵਿੱਚ ਆਣ ਕੇ ਅੰਮ੍ਰਿਤ ਪਾਨ ਨਹੀਂ ਕੀਤਾ, ਉਹ ਸੁਹਾਗਣ ਨਹੀਂ ਬਣ ਸਕਦੀ। ਅਗਲੀ ਤੁਕ ਵਿੱਚ ਨਿਬੇੜਾ ਜੀ। ਹਾਂਜੀ,
1: ਨਾਨਕ ਸੋ ਸੁਹਾਗਣੀ جو پاوے بے پرواہ.
0: آ گیا نا فیصلہ کہ نانک سو سواگنی وہ سواگنے جو پاوے بے پرواہ, جڑی بے پرواہ پرمیشور نو پاؤندی ہے چنگی لگدی ہے تے چنگا تے سب تو زیادہ اوہ ہی لگدا ہے. سائیں داس نے آکھیا کلگیاں والے پاتشاہ میرا امرت چھکن نو دل کردا ہے مگر ایک پرابلم ہے. میرے صاحب کہن لگے دس سائیں داس کی پرابلم ہے؟ مہاراج میں ہاں جوگی تے میریاں نے جٹاواں تے انہاں جٹاواں تے کنگا نہیں پھر سکدا. تسی کہندے ہو کنگا دونوں وقت کا کنگا دونوں. آ میری بھنا بچیاں ویر دھیان دیو جنہاں نے اپنا امرت بھی چھکیا اپنا سر دے وچ پلاسٹر دی کنگی پھر دے جے پھر دے نا کوئی کرما والا نہ ہو. میں سارے نہیں کہتا بھی سیر مار دیو بھی جنہیں نہیں پھر دیو بھی مار دیو. ویسے عادت بنی ہے نا ساری وہ ایتھے نال بن لیا کنگا ایک یہ وکھاوے ماتر ککار نہیں انہوں ورتنا ہے. کنگا دونوں وقت کا دونوں وقت لکڑی دا کنگا سر وچ پھیرنا ہے دھیان دینا ہے. تے سائیں داس کہن لگا مہاراج پاتشاہ میری جٹاواں بڑی لمبی نے میں کی کرا. تے میرے کلگیاں والے پاتشاہ کہن لگے سائیں داس سویرے امرت ویلے آویں امرت تینوں شرور چکاواں گے. مہاراج میری جٹاواں کا کی بنوں گا؟ میں کسے مہاپرشاں دی کتھا سنی کہندے پھر ساری رات سدگرہ نے لکڑی دے کنگے دے نال سائیں صاحب داس دیاں جٹاواں کھولی آپ اپنے ہتھی سونا جوڑا کر کے امرت ویلے دتا کولا دہی دا آخیا لے اشنان کر کے آ تے امرت شک جدے سونی دستار سجا کے امرت چھکا کے سامنے لیا تے صاحب جدو ہن میں تیرے درشن کرنے ہن کتھوں کراں تے پھر اینا نحال ہو گیا اینا نحال ہو گیا آخیا پنجا سکھاں دے درشن کر لی میرے ہون گے ستگرو جی پنجا دے نہ ہوئے آخیا چوہاں دے کر لی تینا دے کر لی دوہاں دے کر لی ایک دے کر لی ستگرو جی ایک بھی نہ ملیا تے ہن جڑا کل تک جوگی سی نا اج امرت چھک کے جدو تیار بر تیار ہو گیا تے میری سرکار نے آخیا جدو اپنے منہ نو ویکھے گا سویرے جوڑا کر کے دستار سجا کے نتنم کر کے شیشے دے وچ سائیں داسا ویکھے گا تیرے منہ دے وچوں ہی میرے دیدار ہون گے. مگر کوئی بن جوے کوئی اودا سکھ بنے نانک سو سواگنی بولو نانک جو پاوے بے پرواہ جڑی بے پرواہ نو پاجے او سواگنے تے جے کیس وی رکھے ہون پگ وی بدھی ہوئے سر تے امرت نہ چھکیا ہوئے تے کی گرو صاحب نو بخشتے نے کہندے ترے کیس پول بین بولو ترے ارے بول دیو سارے بولو ترے کیس کیس رکھے نے مگر پول نہیں لئی اصولن پھیرے نہیں لئے آن کے اس پرماتما دے نال ترے کیس پول بین پیکھی موڑا سکھ پاپی تیاگے پیکھ میرا درشن نہ انتس کدی دیدار نہیں ہون گے جنہیں کیس تے رکھے ہون مگر پیخ بنایا ہوئے سکھاں والا میرا سدگرو کرپا کرے پیخ نہیں بناونا امر چھکنا گرو والے بننا ہے. 29 تاریخ والا دن پھر پاگاں والا دن اس استھان دے اتے آ رہا ہے جدن میری سچی سرکار گرو گوبند سنگھ مہاراج پاتشاہ نے اپنی جہر کلا ورتاونی ہے تے تھے امرت دا باٹا تیار ہونا ہے. سویرے 7 بجے دا ٹائم دیتا ہے کیسی اشنان کر کے میری بھنا بچے ویر گرسکھ پیارے کچھ کہنا کیسی اشنان کر کے میری بھنا بچیاں ویران گرسکھاں نے ککار ایتھو ملنے نے کرپان کڑا کچہرا کنگا سارے فری ملنے نے کوئی پیسہ نہیں لگنا. گرو دے سکھو کدی سر قیمت دے کے امرت ملدا سی کوئی دوارکا پوری تو تردا سی کوئی جگنناتھ پوری تو تردا سی کوئی بدر تو تردا سی کوئی لاہوروں تردا کوئی دلیوں تردا ہے تے آن کے امرت سر دے کے لینا پیندا ہے. ہن تے سکھو آوازاں مار مار کے آوازاں مار رہے کل جگ دی اندھیری آ گئی ہے آؤ اپنے گرو دے لڑ لگ جاؤ کرپانا بھی ساڈے کولوں لے لو کچہرے بھی ساڈے کولوں لے لو. ویسے تہانوں کوئی گھاٹا نہیں تہاڈے گھر ستگرو نے بہت کچھ بخشیا ہے مگر سکھی دے پرچار لئی گرو پیاریاں روحاں نے جو اپنے اپنے دسوند وچوں فنڈ کڈے نے اودے وچوں ککار ایتھے فری آ جانے نے کرپان کڑے کچہرے کنگے سارا کچھ آپ جی نو فری ملنا ہے. ستگرو کرپا کرے رحمت کرے آپ جی امرت چھک کے گرو والے بنو پھر اے لوک سکھیے سہیلے نانک ہر رب آپ ویلے دیا داتا ملن گیا بھلا نہ چتارنیا اسیس دیو واہگرو جی کا خالصہ
2: واہگرو جی کی فتح. ایک اونکار ستنام کرتا پرکھ نرپاؤ نرویر اکال مورت اجنی سہی بنگ گر پرساد جپ آد سچ جگاد ہے پی سچ نانک
3: سچ
2: گج کے آخو جی آد سچ جگاد سچ ہے پی سچ پھر جڑو جی آد سچ جگاد ہے پی سچ نانک ہوسی پی سچ اگم اگوچر سچ صاحب میرا اگم

ਸਭਨਾ ਕਾ ਖਸਮ ਹੈ। ਇਹ ਸੱਚ ਸਭਨਾ ਕਾ ਖਸਮ ਹੈ। ਜਿਸ ਬਖਸ਼ੇ ਸੋ ਜਨ ਪਾਵਹਿ, ਜਿਸ ਬਖਸ਼ੇ ਸੋ ਜਨ ਪਾਵਹਿ। ਕਹੇ ਨਾਨਕ ਸੱਚ ਸੋਹਿਲਾ, ਸੱਚੇ ਘਰ ਗਾਵਹਿ। ਕਹੇ ਨਾਨਕ

ਕਿਰਪਾ ਕਰਿਓ ਆਪਣੇ ਅੰਦਰ ਝਾਤੀ ਮਾਰ ਕੇ ਹਰ ਜੀਵ ਆਪਣੇ ਆਪ ਨੂੰ ਵਣਜ ਕਰਨ ਆਇਆ ਇਸ ਧਰਤੀ ਦੇ ਉੱਤੇ ਹਰ ਜੀਵ ਵਣਜ ਕਰਨ ਆਇਆ ਹੈ ਜਿੰਨੀਆਂ ਬੱਚੀਆਂ ਜਿੰਨੇ ਭੈਣ ਭਰਾ ਗੁਰਮੁਖ ਪਿਆਰੇ ਬੈਠੇ ਹੋ ਸੰਸਾਰ ਦਾ ਹਰ ਪ੍ਰਾਣੀ ਇਸ ਧਰਤੀ ਦੇ ਉੱਤੇ ਵਣਜ ਕਰਨ ਆਇਆ ਕੀ ਕਰਨ ਆਇਆ ਜੀ ਵਪਾਰੀ ਬਣ ਕੇ ਆਇਆ ਵਪਾਰੀ ਬਣ ਕੇ ਕੁਝ ਖਰੀਦਣ ਆਇਆ ਇੱਥੋਂ ਕੁਝ ਲੈਣ ਆਇਆ ਇਹਨੇ ਕੁਝ ਖੱਟ ਕੇ ਜਾਣਾ ਹੈ ਤੇ ਆਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਾਣੀ ਦੇ ਵਿੱਚ ਆਪਾਂ ਨੂੰ ਕਿਹੜੇ ਵਣਜ ਦੀ ਗੱਲ ਕਰ ਰਹੇ ਨੇ ਵਣਜ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੁੜੋ ਜੁੜੋ ਜੁੜੋ ਜੁੜੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਰੇ ਰਾਮ ਕਹੋ ਕਿੱਡਾ ਪਿਆਰਾ ਬਚਨ। ਕਈ ਵਾਰ ਆਪਾਂ ਸੋਚਦੇ ਜੀ ਸਾਨੂੰ ਗੁਰਬਾਣੀ ਪੜ੍ਹਦੇ ਹਾਂ ਸਮਝ ਨਹੀਂ ਆਉਂਦੀ, ਕਿੰਨੀ ਮਿੱਠੀ ਬੋਲੀ ਵਿਚ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਬਚਨ। ਭਾਈ ਰੇ ਬੋਲੋ, ਹਾਂ ਭਾਈ ਰੇ ਸਮਝ ਆ ਗਈ ਹੈ ਮੇਰੇ ਆ ਭਰਾਵਾ, ਮਨ ਨੂੰ ਭਰਾ ਬਣਾ ਕੇ ਭੁੱਲੇ ਭਟਕੇ ਮਨ ਨੂੰ ਆਵਾਜ਼ ਮਾਰੋ, ਭਾਈ ਰੇ ਰਾਮ ਕਹੋ ਰਾਮ ਕਹੋ ਰਾਮ ਕਹੋ ਰਾਮ ਕਹੋ ਰਾਮ ਕਹੋ, ਮਗਰ ਇੱਕ ਚੇਤੇ ਰੱਖੀ ਰਾਮ ਕਹੋ ਚਿੱਤ ਲਾਏ। ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਇਹਦਾ ਖਿਆਲ ਰੱਖੀ। ਇਹ ਪੱਗਾਂ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹੱਸਤਾ, ਇਹਦੇ ਪੈਰ ਹੈ ਨੀ ਉਹ, ਮਗਰ ਇਹ ਦੜੰਗੇ ਬੜੇ ਮਾਰਦਾ ਈ। ਮਨ ਮਨ ਦੀ ਗੱਲ ਕੀਤੀ, ਪੱਗਾਂ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹੱਸਤਾ, ਇਹ ਬਿਨਾ ਮਤਲਬ ਤੋਂ ਹੀ ਅਪੱਧਰ ਬਣਾਉਂਦਾ ਈ, ਗੁਰਦੁਆਰੇ ਬੈਠਾ ਵੀ ਭੱਜਿਆ ਫਿਰਦਾ ਈ। ਇਹਨੂੰ ਜੋੜ ਕੇ ਭਾਈ ਰੇ ਰਾਮ ਕਹੋ ਚਿੱਤ ਲਾਏ, ਹਰੀ ਦੇ ਨਾਮ ਦਾ ਪਰਮੇਸ਼ਵਰ ਦੇ ਨਾਮ ਦਾ ਲਾਹ ਖੱਟ ਚਿੱਤ ਜੋੜ ਕੇ ਆਖਿਆ ਜੀ ਕੀ ਕਰਾਂ। ਕਹਿੰਦੇ ਹਰ ਜਸ ਵੱਖਰ ਲੈ ਚਲੋ, ਵੱਖਰ ਬਣੇ ਸੌਦਾ, ਆਖੋ ਸਤਨਾਮ ਸ੍ਰੀ, ਵਪਾਰ ਕਰਕੇ ਨਾ ਹਰੀ ਦੇ ਨਾਮ ਦਾ। ਉਸ ਦਰ ਨੂੰ ਜਦੋਂ ਤੂੰ ਵੜੇ, ਤੁਸੀਂ ਸਟੋਰ ਜਾਂਦੇ ਹੀ ਹੋ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਕੱਲ ਗੁਰਮੁਖ ਪਿਆਰਿਆਂ ਦੇ ਨਾਲ ਸਟੋਰ ਗਿਆ ਸਾਂ, ਉੱਥੇ ਜਿਹੜੇ ਸਟੋਰ ਵਿੱਚ ਸਮਾਨ ਖਰੀਦਣ ਵਾਲੇ ਨਾਲ ਟਰਾਲੀ ਲਈ ਤੇ ਨਾਲ ਇੱਕ ਲਿਸਟ ਬਣਾਈ ਸੀ ਉਹਨਾਂ, ਜਿਹੜੀ ਜਿਹੜੀ ਚੀਜ਼ ਚੁੱਕਦੇ ਸੀ ਉੱਤੇ ਕਾਂਟਾ ਮਾਰੀ ਜਾਂਦੇ ਸੀ ਵੀ ਆਹ ਚੀਜ਼ ਲੈਣ ਆਏ ਇਹ ਲੈ ਲਈ। ਤੁਸੀਂ ਵੀ ਵਪਾਰੀ ਬਣ ਕੇ ਇਸ ਸੰਸਾਰ ਵਿੱਚ ਆਏ ਹੋ, ਕੋਈ ਲਿਸਟ ਬਣਾਈ ਜੇ ਕੀ ਲੈਣ ਆਏ ਜੇ, ਅੰਦਰੋਂ ਜੁੜ ਕੇ ਆਖੋ ਸਤਨਾਮ ਸ੍ਰੀ ਕਿ ਭੁੱਲੇ ਭਟਕੇ ਸੁੱਤੇ ਹੀ ਫਿਰਦੇ ਆ। ਕੋਈ ਲਿਸਟ ਬਣਾਈ ਜੇ ਕਿ ਅਸੀਂ ਇਸ ਸਟੋਰ ਵਿੱਚ ਜਿੱਥੇ ਆਏ ਤੇ ਹੱਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ, ਇੱਥੇ ਆਪਾਂ ਤਿੰਨ ਹੱਟੜੇ ਬਾਜ਼ਾਰ ਦੇ ਵਿੱਚ ਤਰਤ ਪਤਾਲ ਆਕਾਸ਼ ਦੇ ਵਿੱਚ ਜਿੱਥੇ ਜਨਮ ਲਿਆ ਹੈ, ਇੱਥੇ ਆਪਾਂ ਕੋਈ ਸੌਦਾ ਲੈਣ ਆਏ ਆ, ਆਪਾਂ ਵੀ ਕੋਈ ਵਪਾਰ ਕਰਨਾ ਹੈ, ਕੋਈ ਲਿਸਟ ਕੱਢੋ ਆਪਣੇ ਆਪ ਨੂੰ ਜਾਂ ਗੁਰੂ ਸਾਹਿਬ ਨੂੰ ਪੁੱਛ ਲਓ ਸਤਿਗੁਰੂ ਮੈਂ ਕੀ ਲੈਣ ਆਇਆ, ਤੇ ਇਹੋ ਹੀ ਤੇ ਚੇਤਾ ਕਰਾ ਰਹੇ ਨੇ। ਹਰ ਜਸ ਵੱਖਰ ਲਓ ਚਲੋ, ਹਰ ਜਸ ਵੱਖਰ ਲੈ ਚਲੋ, ਹਰ ਜਸ ਵੱਖਰ

0: ਰਾਤ ਮੁੱਕਦੀ
1: ਚੱਲੀ
0: ਸਭ ਮੁੱਕਦੀ ਚੱਲੀ ਰਹਿਣ ਸਭ ਮੁੱਕਦੀ ਚੱਲੀ ਰਹਿਣ ਸਭ ਮੁੱਕਦੀ ਸਤਿਗੁਰੂ ਨੂੰ ਪੁੱਛੋ ਇਹ ਗਰੀਬ ਨਵਾਜ ਇਹ ਦੁਨੀਆਂ ਦੇ ਸਟੋਰ ਵਿਚ ਅਸੀਂ ਕੀ ਖਰੀਦਣ ਆਏ ਹਾਂ ਅਸੀਂ ਕੀ ਲੈਣ ਆਏ ਹਾਂ ਸਾਡੇ ਆਉਣ ਦਾ ਇੱਥੇ ਮਕਸਦ ਹੈ ਕੀ ਸਟੋਰ ਲੈਣਾ ਸੀ ਕੇਵਲ ਸਾਡੇ ਜੀਵਨ ਦਾ ਇੰਨਾ ਹੀ ਮਨੋਰਥ ਸੀ ਕਿ ਅਸੀਂ ਇਸੇ ਆਣ ਕੇ ਅਮਰੀਕਾ ਦਾ ਵੀਜ਼ਾ ਲੱਗ ਜਾਂਦਾ ਸਟੋਰ ਲੈ ਲੈਂਦੇ ਕਾਰੋਬਾਰ ਖੋਲ ਲੈਂਦੇ ਕੇਵਲ ਸਾਡਾ ਇਹੋ ਹੀ ਮਕਸਦ ਆ ਮੇਰੇ ਸਾਹਿਬ ਕਹਿੰਦੇ ਨਹੀਂ ਉਹ ਭੋਲਿਆ ਇਹ ਤੇ ਦੁਨੀਆਂ ਦੀ ਕਿਰਤ ਰੁਜ਼ਗਾਰ ਮੇਰੇ ਮਾਲਕ ਨੇ ਚਲਾਇਆ ਹੈ ਤੇਰਾ ਕੋਈ ਸੌਦਾ ਹੋ ਰਿਹਾ ਜਿਹੜਾ ਤੂੰ ਲੈਣ ਆਇਆ ਮੇਰੇ ਸਾਹਿਬਾ ਮੈਂ ਤੇ ਦੁਨੀਆਂ ਦੇ ਖੇਲ ਤਮਾਸ਼ਿਆਂ ਚ ਭੁੱਲ ਗਿਆ ਮੈਂ ਕੀ ਲੈਣਾ ਆ ਚੇਤਾ ਕਰਾਓ ਤੇ ਸਾਹਿਬ ਚੇਤਾ ਕਰਾਉਂਦੇ

ਤੇ ਮੇਰੇ ਮਨ ਵਿਚ ਵਿਚਾਰ ਆ ਰਿਹਾ ਸੀ ਇਹ ਗੋਰਾ ਕਿੱਡਾ ਕਰਮਾਂ ਵਾਲਾ ਵਾ ਜਿਨ੍ਹੇ ਸਟੋਰ ਵਿਚ ਆਉਣ ਤੋਂ ਪਹਿਲਾਂ ਲਿਸਟ ਬਣਾਈ। ਧਿਆਨ ਦਿਓ ਬੱਚਿਓ ਗੁਰਮੁਖੋ ਪਿਆਰਿਓ ਕਿ ਉਹਨੇ ਇੱਕ ਲਿਸਟ ਬਣਾਈ। ਮੈਂ ਸਟੋਰ ਚੱਲਿਆ ਕਿਉਂ, ਲੈਣ ਕੀ ਜਾਣਾ ਹੈ? ਕਿਤੇ ਇਹ ਨਾ ਹੋਵੇ ਬਹੁਤੇ ਸੌਦੇ ਵੇਖ ਕੇ ਜਿਹੜਾ ਸੌਦਾ ਲੈਣ ਗਿਆ ਕਿਤੇ ਉਹ। ਸਾਡੇ ਨਾਲ ਅਕਸਰ ਇਹੋ ਹੋਇਆ ਜਿਹਨੇ ਆਪਾਂ ਗੁਰਮੁਖ ਪਿਆਰਿਓ ਇਸ ਜਨਮ ਵਿਚ ਆਇਆ। ਮੈਂ ਵੇਖਦਾ ਬਹੁਤ ਸਾਰੇ ਸੰਸਾਰ ਨੂੰ ਮੇਰੇ ਸਮੇਤ, ਕਿਤੇ ਇਹ ਤਾਂ ਨਹੀਂ ਕਿ ਮੈਨੂੰ ਚੇਤਾ ਹੈ, ਸੰਸਾਰ ਭੁੱਲ ਗਿਆ। ਗੁਰੂ ਸਾਹਿਬ ਕਹਿੰਦੇ ਸੀ ਸਾਰੀਆਂ ਗੱਲਾਂ ਭੁੱਲ ਜਾਣ, ਸਭੇ ਗੱਲਾਂ ਵਿਸਰਨ। ਬੋਲੋ ਸਭੇ, ਮਗਰ ਇੱਕੋ ਵਿਸਰ ਨਾ ਜਾਓ, ਇੱਕੋ ਸਾਰੀਆਂ ਭੁੱਲ ਜਾਣ ਮਗਰ ਉਹ ਨਾ ਭੁੱਲੀ ਜਿਹੜੀ ਲੈਣ ਆਇਆ।

ਭੈਣਾਂ ਬੀਬੀਆਂ ਬੱਚੀਆਂ ਦੇ ਚਰਨਾਂ ਚ ਵੀ ਬੇਨਤੀ ਆ, ਮੇਰੀ ਉਹ ਧੀਓ ਇਸ ਹਾਲ ਦੇ ਵਿੱਚੋਂ ਗੂੰਜਾ ਪਾਓ। ਮਨਮੁੱਖ ਕੀ ਗਵਾ ਕੇ ਚਲੇ ਗਏ, ਜਿਹੜੀ ਪੂੰਜੀ ਲਿਖ ਕੇ ਸਵਾਸਾਂ ਦੀ ਆਈ ਉਹ ਵੀ ਗਵਾ ਕੇ ਚਲੇ ਗਏ। ਚੱਲੇ ਮੂਲ ਗਵਾਏ ਮਨਮੁੱਖ।

ਗੁਰਮੁਖ ਲਾਹ ਲੈ ਗਏ, ਗੁਰਮੁਖ ਲਾਹ ਲੈ ਗਏ, ਗੁਰਮੁਖ ਚੱਲੇ ਮੂਲ ਗਵਾਏ ਮਨਮੁਖ।

ਮਨਮੁਖ ਨੇ ਲਾਹਾ ਕੀ ਖੱਟਣਾ ਸੀ, ਜਿਹੜੀ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਉਹ ਵੀ ਬੋਲਦੇ ਹੋ ਗਵਾ ਗਿਆ, ਖੱਟਿਆ ਹੀ ਕੁਝ ਨਹੀਂ। ਇੱਕ ਦਿਨ ਉਹਦੇ ਦਰਬਾਰ ਦੇ ਵਿੱਚ ਇਸ ਤਰ੍ਹਾਂ ਵੀ ਬਾਣੀ ਵਿੱਚ ਲਿਖਿਆ ਹੈ ਕਿ ਉਥੋਂ ਜਦੋਂ ਲੈਣ ਆਉਣਾ ਹੈ ਨਾ ਹਰ ਜੀਵ ਆਤਮਾ ਨੂੰ, ਬੜਾ ਪਿਆਰ ਦਾ ਵਚਨ ਆ, ਤੇ ਇਸ ਤਰ੍ਹਾਂ ਸ਼ਬਦ ਵਿੱਚ ਲਿਖਿਆ ਕਿਆ ਤੈਂ ਖੱਟਿਆ, ਬੋਲੋ ਕਿਆ ਕੀ ਖੱਟਿਆ ਈ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਕੀ ਗਵਾਇਆ ਈ ਤੇ ਕੀ ਖੱਟਿਆ ਈ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਛੇਤੀ ਕਰ, ਉਸ ਪਰਮੇਸ਼ਵਰ ਦੇ ਘਰੋਂ ਸੱਦਾ ਆ ਗਿਆ ਏ ਤੇ ਆਪਣੀ ਜੀਵਨ ਦੀ ਡੈਰੀ ਵਿਖਾ ਉੱਥੇ ਜਾ ਕੇ ਕਿ ਕੀ ਖੱਟਿਆ ਤੇ ਕੀ ਗਵਾਇਆ ਈ। ਆਪੋ ਆਪਣੀ ਡੈਰੀ ਚੈੱਕ ਕਰ ਲੋ, ਮੇਰੇ ਭੈਣ ਭਰਾ ਬੱਚੇ ਬੱਚੀਆਂ ਜਿਨ੍ਹਾਂ ਨੂੰ ਮੇਰੇ ਬਚਨ ਦੀ ਸਮਝ ਆ ਰਹੀ ਹੈ, ਪੰਜਾਬੀ ਠੇਠ ਬੋਲੀ ਬੋਲਦਾ ਦਾਸ ਜਿਨ੍ਹਾਂ ਨੂੰ ਸਮਝ ਆ ਰਹੀ ਆ, ਆਪਣੇ ਜੀਵਨ ਦੀ ਡੈਰੀ ਵੱਲ ਵੇਖੋ ਕਿ ਕੀ ਡੈਰੀ ਵਿਖਾਵਾਂਗੇ ਜਾ ਕੇ, ਸਾਰੀ ਸਾਰੀ ਰਾਤ ਨੀਂਦ, ਸਾਰਾ ਜੀਵਨ ਚੁਗਲੀ, ਸਾਰਾ ਜੀਵਨ ਨਿੰਦਿਆ, ਸਾਰਾ ਜੀਵਨ ਕੁਕਰਮਾਂ ਨਾਲ ਭਰਿਆ ਜੀਵਨ ਪਰਮੇਸ਼ਵਰ ਨੂੰ ਜਾ ਕੇ ਵਿਖਾਵਾਂਗੇ। ਇਸ ਕਰਕੇ ਮੇਰੇ ਸਤਿਗੁਰੂ ਆਵਾਜ਼ ਮਾਰ ਰਹੇ, ਭਾਈ ਰੇ ਰਾਮ ਕਹੋ ਚਿੱਤ ਲਾਏ, ਹੇ ਮੇਰਾ ਸੱਜਣਾ ਮੇਰੇ ਭਰਾਵਾ ਚਿੱਤ ਜੋੜ ਕੇ ਆਖ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

0: ਰੂਹ ਰੂਹ ਆਖੋ ਜੀ ਸਤਨਾਮ ਸ੍ਰੀ ਭਾਈ ਰੇ ਭਾਈ ਰੇ ਰਾਮ ਕਹੋ ਭਾਈ ਰੇ ਰਾਮ ਕਹੋ ਬੋਲੋ ਭਾਈ ਰੇ ਚਿੱਤ ਲਾਏ ਹਰ ਜਸ ਵੱਖਰ ਲੈ ਚਲੋ ਇਥੋਂ ਜਾਣ ਲੱਗੇ ਪੰਡਾ ਬਣ ਕੇ ਜਾਓ ਇਥੋਂ ਜਾ ਕੇ ਲਾਦ ਖੇਪ ਸੰਤੈ ਸੰਗ ਚਾਲ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜ ਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਲਾਦ ਖੇਪ ਗੱਡੇ ਲੱਦ ਕੇ ਜਦੋਂ ਸਰਕਾਰੀ ਦਰਬਾਰੇ ਜਾਵੇ ਤੂੰ ਨਿਰੰਕਾਰ ਦੇ ਦਰਬਾਰ ਵਿਚ ਉਥੋਂ ਤੱਕ ਤੇਰੇ ਗੱਡੇ ਖਲੋਤੇ ਹੋਣ ਤੇ ਪੁੱਛਣ ਭਾਈ ਕੌਣ ਆਇਆ ਹੈ ਤੇ ਆਖਣੇ ਭਜਨੀਕ ਸਿੰਘ ਆਇਆ ਹੈ ਇਹ ਜਰਨੈਲ ਸਿੰਘ ਆਇਆ ਹੈ ਇਹ ਰਜਿੰਦਰ ਸਿੰਘ ਆਇਆ ਹੈ ਇਹ ਗੁਰੂ ਕਾ ਪਿਆਰਾ ਆਇਆ ਹੈ ਕੀ ਕਰਕੇ ਜੀ ਇਹ ਗੱਡਿਆਂ ਦੇ ਵਿਚ ਕੀ ਭਰਿਆ ਹੈ ਤੇ ਕਿਤੇ ਐਸਾ ਨਾ ਹੋਵੇ ਫੋਲ ਫੋਲ ਕੇ ਵੇਖੀਏ ਤੇ ਵਿਚੋਂ ਚੁਗਲੀਆਂ ਨਿਕਲਣ ਵਿਚੋਂ ਨਿੰਦਿਆ ਗੱਡੇ ਤੇ ਦੋਵਾਂ ਦੇ ਲੱਦੇ ਜਾਣੇ ਨੇ ਚੰਗਿਆਈਆਂ ਬੁਰਿਆਈਆਂ ਬੋਲੋ ਚੰਗਿਆਈਆਂ ਫੇਰ ਇਕ ਵਾਰ ਆਖੋ ਕਾਹਦੇ ਗੱਡੇ ਲੱਦੇ ਜਾਣੇ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜ਼ੂਰ ਉਸ ਧਰਮ ਦੀ ਹਜ਼ੂਰੀ ਵਿਚ ਜਾ ਕੇ ਧਰਮਰਾਜ ਦੇ ਹਜ਼ੂਰ ਵਿਚ ਦੋ ਹੀ ਚੀਜ਼ਾਂ ਤੇ ਪਰਖੀਆਂ ਜਾਣੀਆਂ ਬੰਦਿਆ ਤੇਰੀਆਂ ਚੰਗੇ ਤੇ ਮੰਦੇ ਕਰਮ ਤੇ ਵੇਖ ਕੋਈ ਇਹੋ ਜਿਹਾ ਕਰਮ ਕਰ ਤੇਰੀ ਇਕ ਇਕ ਪੰਡ ਦੇ ਵਿਚੋਂ ਨਿਕਲੇ ਸਤਨਾਮ ਸ੍ਰੀ ਵਾਹਿਗੁਰੂ ਤੇਰੀ ਇਕ ਇਕ ਕਹੋ ਨਾਨਕ ਸਮਝ ਰੇ ਇਆ ਨੇ ਆਜ ਕਾਲ ਖੁੱਲੇ ਤੇਰੀ ਗਾਂਠੁਲੀ ਬੋਲੋ ਆਜ ਕਾਲ ਖੁੱਲੇ ਤੇਰੀ ਆ ਬਚਨ ਜਰਾ ਚੰਗੀ ਤਰ੍ਹਾਂ ਬੋਲੋ ਕਿ ਅੱਜ ਜਾਂ ਕੱਲ ਉਥੇ ਜਾ ਕੇ ਤੇਰੀ ਗੱਠਲੀ ਖੁੱਲਣੀ ਗਾਂਠੁਲੀ ਗਾਂਠੁਲੀ ਬਣੇ ਗੱਠ ਇਥੋਂ ਜੱਜ ਹੁੰਦਾ ਬਾਣੀ ਵਿਚ ਮੇਰੇ ਸਾਹਿਬ ਕਹਿੰਦੇ ਨੇ ਕਿ ਗੱਠਾਂ ਮਾਰ ਰਿਹਾ ਬੰਦਾ ਹਰ ਰੋਜ਼ ਇਹਦੀਆਂ ਗੱਠਾਂ ਬਣ ਰਹੀਆਂ ਨੇ ਤੇ ਕਹਿੰਦੇ ਕਹੋ ਨਾਨਕ ਸਮਝ ਰੇ ਆਣੇ ਬੋਲੋ ਕਹੋ ਨਾਨਕ ਸਮਝ ਰੇ ਹੇ ਮੇਰੇ ਆਣੇ ਮਨਾ ਹੇ ਆਣੇ ਜੀਵ ਇਹ ਗੱਲ ਸਮਝ ਲਾ ਕਿ ਆਜ ਕਾਲ ਖੁੱਲੇ ਤੇਰੀ ਗੰਠਲੀ ਬੋਲੋ ਆਜ ਕਾਲ ਖੁੱਲੇ ਤੇਰੀ ਉਥੇ ਨਿਰੰਕਾਰ ਦੇ ਦਰਬਾਰ ਚ ਤੇਰੀ ਗੱਠ ਖੁੱਲਣੀ ਆ ਚੇਤਾ ਕਰ ਉਸ ਗੱਠ ਦੇ ਵਿਚੋਂ ਕੀ ਨਿਕਲੂਗਾ ਕਿਤੇ ਚੁਗਲੀਆਂ ਨਾ ਨਿਕਲਣ ਕਿਤੇ ਨਿੰਦਿਆ ਨਾ ਨਿਕਲੇ ਕਿਤੇ ਸ਼ਰਾਬ ਦੀਆਂ ਬੋਤਲਾਂ ਨਾ ਨਿਕਲਣ ਕਿਤੇ ਮਾਸ ਨਾ ਨਿਕਲੇ ਕਿਤੇ ਕੁਕਰਮ ਨਾ ਨਿਕਲਣ ਜਿਹੜੀ ਜਿਹੜੀ ਤੇਰੀ ਗੰਢ ਪਰਮੇਸ਼ਵਰ ਖੋਲੇ ਉਹਦੇ ਵਿਚੋਂ ਨਿਕਲੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ
1: ਨਾਮ ਵਾਹਿਗੁਰੂ
0: ਭੈਣੋ ਗੱਜ ਕੇ
1: ਨਾਮ ਵਾਹਿਗੁਰੂ
0: ਮੇਰੀਆਂ ਧੀਆਂ ਗੱਜ ਕੇ ਜਰਾ

0: ਇੱਕ ਸਾਹਿਬ ਨੇ ਬਚਨ ਬੜਾ ਪਿਆਰਾ ਕੀਤਾ, ਸਮਾਂ ਦੌੜ ਗਿਆ ਮੇਰਾ, ਕਹੋ ਨਾਨਕ ਤਾਂ ਕਿ ਬਲ ਜਾਓ, ਬੋਲੋ ਕਹੋ ਨਾਨਕ ਤਾਂ ਕਿ ਮੈਂ ਉਹਦੇ ਤੋਂ ਬਲਹਾਰ ਜਾਣਾ, ਸਪਸ਼ਟ ਜਿਹਾ ਸ਼ਬਦ ਹੈ, ਕਹੋ ਨਾਨਕ ਤਾਂ ਕਿ ਬਲ ਜਾਓ, ਕਲਯੁਗ ਮੈਂ ਪਾਇਆ ਜਿਨ ਨਾਓ, ਕਲਯੁਗ ਮੈਂ ਪਾਇਆ, ਜਿਹੜੇ ਕਲਯੁਗ ਵਿਚ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਕਲਯੁਗ ਜਪਣ ਨਹੀਂ ਦਿੰਦਾ, ਇਹਨੇ ਟੁੰਡ ਮਰੁੰਡ ਕਰ ਦਿੱਤਾ ਸਾਰੀ ਦੁਨੀਆਂ ਦਾ ਜੀਵਨ, ਕੋਈ ਫੁੱਲ ਖਿੜਦਾ ਹੀ ਨਹੀਂ, ਸਾਰੀ ਦੁਨੀਆਂ ਨੂੰ ਅੱਗ ਲੱਗੀ ਈਰਖਾ ਦਵੈ ਦੀ, ਮਗਰ ਸਾਹਿਬ ਕਹਿੰਦੇ ਮੈਂ ਬਲਹਾਰ ਜਾਣਾ ਜਿਹੜਾ ਕਲਯੁਗ ਵਿਚ ਵੀ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ, ਤੇ ਤੁਸੀਂ ਭਾਗਾਂ ਵਾਲੇ ਹੋ, ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ, ਹਰ ਕਾਰਜ ਮੇਰੇ ਸਤਿਗੁਰੂ ਸਵਾਰ ਦਿੰਦੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ, ਗਰੰਟੀ ਦੇ ਸ਼ਬਦ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ, ਉਹਨਾਂ ਦੇ ਕਾਜ ਸਵਾਰਦਾ ਪਰਮੇਸ਼ਵਰ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਖਿਲਾਰੋ, ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿਚ, ਸੁਰਤ ਨੂੰ ਟਿਕਾ ਕੇ ਰੱਖਿਓ, ਮੇਰਾ ਸਤਿਗੁਰੂ ਕਿਰਪਾ ਕਰੇ ਮਨ ਬਾਹਰ ਨਾ ਜਾਵੇ, ਸੁਰਤ ਬਾਹਰ ਨਾ ਜਾਵੇ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
0: ਵਾਹ।
1: ਨਾਤੀ ਧੋਤੀ ਸੰਭਹੀ ਸੁਤੀ ਆਏ ਨਚਿੰਦ,
0: ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲੀ ਗੱਲ ਤਾਂ ਗੁਰਮੁਖੋ ਚੇਤੇ ਰੱਖਿਓ, ਘਰਾਂ ਵਿਚ ਕੀ ਬੋਲਣਾ, ਹੁਣ ਪੰਜਾਬੀ ਬੋਲਿਆ ਕਰਨੀ, ਬੱਚਿਆਂ ਦੇ ਨਾਲ ਪੰਜਾਬੀ ਪੜ੍ਹਨੀ, ਪੰਜਾਬੀ ਬੱਚਿਆਂ ਨੂੰ ਪੜ੍ਹਾਉਣੀ ਹੈ। ਇੱਥੇ ਬਾਬਾ ਫਰੀਦ ਜੀ ਬੜੇ ਪਿਆਰੇ ਬਚਨ ਕਰ ਰਹੇ, ਕਹਿੰਦੇ ਨਾਤੀ ਧੋਤੀ ਸੰਭਹੀ, ਨਹਾ ਲਿਆ ਧੋ ਲਿਆ ਆਪਣੇ ਆਪ ਨੂੰ ਸੰਭਾਲ ਲਿਆ, ਮਗਰ ਸਭ ਕੁਝ ਕਰਨ ਤੋਂ ਬਾਅਦ ਫੇਰ ਸੌ ਗਈ, ਜਦੋਂ ਪਰਮੇਸ਼ਵਰ ਨੂੰ ਮਿਲਣ ਦਾ ਵੇਲਾ ਆਇਆ ਫੇਰ ਸੌ ਗਈ। ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ, ਇੱਕ ਅਰਥ ਪ੍ਰੋਫੈਸਰ ਸਾਹਿਬ ਸਿੰਘ ਸਾਹਿਬ ਨੇ ਹੋਰ ਕੀਤਾ ਹੈ, ਉਹ ਕਹਿੰਦੇ ਪੜ੍ਹ ਲਿਖ ਗਿਆ ਵਿਦਵਾਨ ਬਣ ਗਿਆ, ਮਗਰ ਸਾਰਾ ਕੁਝ ਪੜ੍ਹ ਲਿਖ ਤੇ ਗਿਆ, ਮਗਰ ਜਦੋਂ ਪਰਮੇਸ਼ਵਰ ਦੀ ਬੰਦਗੀ ਦੀ ਗੱਲ ਆਈ ਉਦੋਂ ਬੇਹੋਸ਼ ਹੋ ਕੇ ਸੌ ਗਿਆ। ਜਿੱਥੇ ਨਿਤਨੇਮ ਦੀ ਗੱਲ ਆਈ, ਕਿਤਾਬਾਂ ਤਾਂ ਪੜ੍ਹ ਲਈਆਂ, ਮਗਰ ਜਿੱਥੇ ਨਿਤਨੇਮ ਦੀ ਗੱਲ ਆਈ, ਸਿਮਰਨ ਦੀ ਗੱਲ ਆਈ, ਉਸ ਗੱਲੋਂ ਬੇਹੋਸ਼ ਹੋ ਕੇ ਇਹ ਜੀਵ ਸੌ ਗਿਆ। ਇੱਥੇ ਮੇਰੇ ਸਤਿਗੁਰੂ ਦਾ ਇਹ ਵੀ ਅਰਥ ਬਣ ਸਕਦਾ ਹੈ, ਕੋਈ ਕੋਈ ਅੰਮ੍ਰਿਤ ਵੇਲੇ ਉੱਠਿਆ ਹੋਵੇ, ਨਹਾਤਾ ਹੋਵੇ, ਧੋਤਾ ਹੋਵੇ, ਪਰਮੇਸ਼ਵਰ ਦੀ ਬੰਦਗੀ ਕਰਦਾ ਹੋਵੇ। ਮਹਾਂਪੁਰਸ਼ ਬਾਬਾ ਪ੍ਰੀਤਮ ਸਿੰਘ ਸਾਹਿਬ ਹੋਏ ਨੇ, ਉਹਨਾਂ ਦੇ ਕੋਲ ਜਿਹੜੇ ਵਿਦਿਆਰਥੀ ਰਹਿੰਦੇ ਸੀ, ਤੇ ਜਦੋਂ ਅੰਮ੍ਰਿਤ ਵੇਲੇ 2 ਵਜੇ ਉਠਾ ਲੈਂਦੇ ਸੀ, ਆਖੋ ਸਤਨਾਮ ਸ੍ਰੀ, 2 ਵਜੇ ਇਸ਼ਨਾਨ ਕਰਾ ਕੇ ਸਿਮਰਨ ਬੰਦਗੀ ਵਿਚ ਲਾ ਲੈਣਾ, ਜਦੋਂ ਸਿਮਰਨ ਬੰਦਗੀ ਕਰਕੇ 5 ਵਜੇ ਤੱਕ 3 ਘੰਟੇ ਅਭਿਆਸ ਚੋਂ ਨਿਤਨੇਮ ਚ ਉਠਾਉਣਾ, ਤੇ ਕਈਆਂ ਮੇਰੇ ਵਰਗੀਆਂ ਆਲਸੀਆਂ ਨੇ ਸਮਝਣਾ ਫਿਰ, ਤੇ ਉਹਨੇ ਆਵਾਜ਼ਾਂ ਮਾਰਦੇ ਫਿਰਨਾ ਮੱਥੇ ਤੇ ਹੱਥ ਫੇਰ ਫੇਰ ਕੇ, ਉਹ ਭਲਿਓ ਜੇ ਨਿਤਨੇਮ ਕਰਕੇ ਸੌਂ ਜਾਈਏ ਤੇ ਇਸ ਤਰ੍ਹਾਂ ਵਾ ਬੜੀ ਸੁੰਦਰ ਪੈਲੀ ਬਣਾ ਲਈ ਹੋਵੇ, ਉਹਦੇ ਵਿਚ ਬੀਜ ਪਾ ਦਿੱਤਾ ਹੋਵੇ, ਉਹਦੇ ਉੱਤੇ ਸੁਹਾਗਾ ਮਾਰ ਦਿੱਤਾ ਹੋਵੇ, ਮਗਰ ਉਹਦੇ ਉੱਤੇ ਬਰਸਾਤ ਹੋ ਜਾਏ ਤੇ ਕੀ ਜੰਮ ਜਾਂਦੀ ਉੱਤੇ, ਉਹ ਰੁਕੜੀ ਜੀ ਜੰਮ ਜਾਂਦੀ ਹੈ ਨਾ, ਫਿਰ ਉਹ ਫੇਰ ਨਹੀਂ ਪੈਂਦੀ ਹੈ ਦੰਦਾਂ ਜਿਹਾ ਵਾਲੀ, ਤੇ ਫੇਰ ਬੀਜ ਵਿਚੋਂ ਨਿਕਲਦਾ ਵਾ। ਕਹਿਣ ਲੱਗੇ ਇਸ ਤਰ੍ਹਾਂ ਉਹ ਬੰਦਗੀ ਕੀਤੀ, ਉੱਗਦੀ ਨਹੀਂ ਗੀ, ਜਦੋਂ ਆਪਾਂ ਇੱਕ ਵਾਰ ਸਵੇਰੇ ਉੱਠ ਕਲੋਈਏ ਸਿਮਰਨ ਕਰ ਲਈਏ ਤੇ ਫੇਰ ਸਮਝ ਆਈਏ ਘਰਾੜੇ ਮਾਰਨ ਲੱਗ ਪਈਏ। ਇੱਥੇ ਵੀ ਬਾਬਾ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਕਹਿੰਦੇ ਸਭ ਕੁਝ ਜਾਣ ਲਿਆ, ਗਿਆਨਵਾਨ ਹੋ ਗਿਆ, ਮਗਰ ਪਰਮੇਸ਼ਵਰ ਦੇ ਵੇਲੇ ਆਣ ਕੇ ਸੁੱਤੀ ਹੋਏ ਨਚਿੰਦ, ਬੋਲੋ ਸੁੱਤੀ ਹੋਏ, ਉਸ ਵੇਲੇ ਜਦੋਂ ਸਿਮਰਨ ਬੰਦਗੀ ਦਾ ਵੇਲਾ ਆਇਆ, ਵਿਦਵਤਾ ਤਾਂ ਪ੍ਰਾਪਤ ਕਰ ਲਈ, ਕਿਤਾਬਾਂ ਤਾਂ ਪੜ੍ਹ ਲਈਆਂ, ਮਗਰ ਸਿਮਰਨ ਦੇ ਵੇਲੇ ਨਚਿੰਦ ਹੋ ਕੇ ਸੌ ਗਈ, ਫਿਰ ਕੀ ਰਹਿ ਗਿਆ ਜੀ।
1: ਗਈ ਕਥੂਰੀ ਗੰਧ,
0: ਕਥੂਰੀ ਦਾ ਮਤਲਬ ਹੁੰਦਾ ਕਸਤੂਰੀ, ਕੀ ਮਤਲਬ ਹੁੰਦਾ ਜੀ, ਕਹਿੰਦੇ ਨੇ ਜਿਹੜੀ ਕਸਤੂਰੀ ਦੀ ਸੁਗੰਧ ਛੁੱਟੀ ਸੀ ਨਾ ਅੰਦਰੋਂ ਅੰਮ੍ਰਿਤ ਵੇਲੇ ਸਿਮਰਨ ਬੰਦਗੀ ਕਰਕੇ, ਉਹ ਫਿਰ ਉੱਡ ਗਈ ਸੌਣ ਦਾ ਸਦਕਾ। ਤੇ ਹਿੰਗ ਦੀ, ਜਦੋਂ ਹਿੰਗ ਦੀ ਬੋ ਆਉਂਦੀ ਆ, ਜਿਹਾ ਇਲਾਕੇ ਜਿਹਦੇ ਚ ਹਿੰਗ ਹੁੰਦੀ ਹੋਵੇ, ਜਾਂ ਜਿਹਨੇ ਮੂੰਹ ਦੇ ਵਿਚ ਹਿੰਗ ਪਾਈ ਹੋਵੇ, ਤੇ ਕਦੀ ਕਿਸੇ ਨੇ ਆਖਿਆ ਹਿੰਗ ਦੀ ਖੁਸ਼ਬੋ ਆ ਰਹੀ, ਕੀ ਕਹਿੰਦੇ ਨੇ, ਹਿੰਗ ਦੀ ਬੋ ਆ ਰਹੀ, ਕਹਿੰਦੇ ਫਿਰ ਜਿਹੜਾ ਸਿਮਰਨ ਬੰਦਗੀ ਵਾਲਾ ਸੁਭਾਅ ਸੀ, ਜਿਹੜੀ ਨਾਮ ਬਾਣੀ ਵਾਲੀ ਬਿਰਤੀ ਸੀ ਨਾ, ਉਹ ਤੇ ਸੌਣ ਕਰਕੇ ਨਿਚਿੰਦ ਹੋ ਕੇ ਬੇਹੋਸ਼ ਹੋ ਕੇ ਸੌਣ ਕਰਕੇ ਵਿੱਚੋਂ ਕਸਤੂਰੀ ਵਾਲੀ ਖੁਸ਼ਬੋ ਤੇ ਉੱਡ ਗਈ। ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਰਹੀ ਸੋ ਬੇੜੀ ਹਿੰਗ ਦੀ, ਬੇੜੀ ਹਿੰਗ ਦੀ ਬਦਬੋ ਹੀ ਰਹਿ ਗਈ ਮੂੰਹ ਦੇ ਵਿੱਚੋਂ, ਕੇਵਲ ਵਿਦਵਤਾ ਰਹਿ ਗਈ, ਕੇਵਲ ਤੇ ਕੇਵਲ ਇਹਦੀਆਂ ਸਿਆਣਭਾਈ ਰਹਿ ਗਈਆਂ, ਮਗਰ ਕਸਤੂਰੀ ਵਾਲੀ ਜਿਹੜੀ ਖੁਸ਼ਬੋ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਡਦਿਆਂ ਪੈਂਦਿਆਂ ਸੌਂਦਿਆਂ ਇਹਦੇ ਮੂੰਹੋਂ ਜਿਹੜਾ ਵਾਹਿਗੁਰੂ ਨਿਕਲਣਾ ਸੀ, ਜਿਹੜੀ ਪਰਮੇਸ਼ਵਰ ਦਾ ਮਿੱਠਾ ਸੁਭਾਅ ਸੀ, ਉਹ ਉਹਦੇ ਮੂੰਹੋਂ ਮਾਥੇ ਤ੍ਰਿਕੁੱਟੀ ਦਿਸ਼ਟ ਕਰੂਰ ਬੋਲੇ ਕੌੜਾ ਜੇ ਬਾਕੀ ਫੂਡ, ਕੌੜਾ ਹੀ ਬੋਲ ਰਹਿ ਗਿਆ, ਮਿੱਠੇ ਬੋਲ ਇਹਦੇ ਕੋਲੋਂ ਉੱਡ ਗਏ, ਕਿਉਂਕਿ ਇਹਨੇ ਉਹ ਬੰਦਗੀ ਨਹੀਂ ਕੀਤੀ ਜਿਹਦੇ ਨਾਲ ਇਹਨੂੰ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਂਦਾ। ਬਾਬਾ ਜੀ ਦਾ ਇਹ ਬਚਨ ਫਿਰ ਇੱਕ ਵਾਰ ਮੇਰੇ ਨਾਲ ਪੜ੍ਹ ਲਓ, ਨਾਤੀ

0: ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਬੰਦਗੀ ਕਰੋ ਤੇ ਫਿਰ ਸੂਰਜ ਦੀ ਟਿੱਕੀ ਚੜ੍ਹਨ ਤੱਕ ਜਾਗਦੇ ਰਹੋ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ। ਜਦੋਂ ਮੂੰਹ ਤੋਂ ਰਸਨਾ ਤੋਂ ਬੰਦ ਹੋ ਜਾਏ ਫਿਰ ਮੇਰੇ ਗੁਰੂ ਨਾਨਕ ਦੇ ਚਰਨਾਂ ਚ ਜੁੜ ਕੇ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ। ਫਿਰ ਘੰਟਾ ਇਸ ਅਭਿਆਸ ਵਿਚ ਲੱਗ ਜਾਓ। ਇਹ ਕਿਤੇ ਦਿਨ ਵਾਰ ਵਾਰ ਆਉਣੇ ਨੇ, ਇਹ ਘੜੀਆਂ ਕਿਤੇ ਵਾਰ ਵਾਰ ਆਉਣੀਆਂ ਨੇ। ਇੱਕ ਦਿਨ ਜਿਹੜਾ ਅੱਜ ਲੰਘ ਗਿਆ ਕੱਲ ਦੁਬਾਰਾ ਨੀ ਜੇ ਆਉਣਾ। ਇੱਕ ਗੱਲ ਨੋਟ ਕਰ ਲਿਓ ਆਪਾਂ ਪਿੰਡਾਂ ਚ ਰਹਿਣ ਵਾਲੇ ਆ, ਜਿਹੜਾ ਪਾਣੀ ਇੱਕ ਵਾਰ ਪੁਲ ਦੇ ਥੱਲੋਂ ਦੀ ਲੰਘ ਜਾਏ ਦਰਾ ਆਉਂਦਾ ਜੀ। ਕਹਿੰਦੇ ਨੇ ਜਿਹੜਾ ਪਾਣੀ ਇੱਕ ਵਾਰ ਪੁਲਾਂ ਦੇ ਥੱਲਿਓ ਦੀ ਲੰਘ ਗਿਆ ਉਹ ਦੁਬਾਰਾ ਨਹੀਂ, ਜਿਹੜਾ ਸਵਾਸ ਵੀ ਮੂੰਹ ਚੋਂ ਪਿਆਰੇ ਉਹ ਨਿਕਲ ਗਿਆ ਉਹ ਦੁਬਾਰਾ ਫਿਰ ਨਹੀਂ ਮਿਲਣਾ। ਇਸ ਕਰਕੇ ਜਿੰਨਾ ਅਭਿਆਸ ਜਿੰਨੀ ਬੰਦਗੀ ਹੋ ਸਕਦੀ ਆ ਆਪਣੇ ਸਰੀਰ ਦੇ ਕੋਲੋਂ ਕਰਨੀ ਕਰੋ। ਹਾਂਜੀ
1: ਜੋ ਪਨ ਜਾਂਦੇ ਨਾ ਡਰਾ, ਜੇ ਸ਼ਹਿ ਪ੍ਰੀਤ ਨਾ ਜਾਏ।
0: ਇਹ ਵੀ ਬੜਾ ਪਿਆਰਾ ਬਾਬਾ ਫਰੀਦ ਜੀ ਦਾ ਬਚਨ ਆ। ਇਕਾਗਰਤਾ ਵਿਚ ਆਣ ਕੇ ਆਪੋ ਆਪਣੇ ਬੱਚਿਆਂ ਦੇ ਇੱਕ ਵਾਰ ਭਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਹਾਡੀ ਇੱਥੇ ਔਲਾਦ ਬਚ ਗਈ ਤੇ ਸਭ ਕੁਝ ਬਚ ਗਿਆ ਉਹਦੇ ਭਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੰਥ ਦੇ ਭਲੇ ਲਈ ਇੱਕ ਵਾਰ ਆਖ ਦਿਓ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਕਹਿੰਦੇ ਮੈਨੂੰ ਡਰ ਇਸ ਗੱਲ ਦਾ ਨਹੀਂ ਕਿ ਮੇਰੀ ਜਵਾਨੀ ਚਲੇ ਚੱਲੀ। ਧਿਆਨ ਦਿਓ, ਜਵਾਨੀ ਚਲੇ ਚੱਲੀ, ਸਾਨੂੰ ਤੇ ਇਸ ਗੱਲ ਦਾ ਹੀ ਡਰ ਰਹਿੰਦਾ ਹੈ। ਜੇ ਜਰਾ ਦੰਦ ਕਮਜ਼ੋਰ ਹੋ ਗਏ ਤੇ ਦੰਦਾਂ ਦੇ ਡਾਕਟਰ ਵੱਲ ਭੱਜ ਗਏ, ਜੇ ਅੱਖਾਂ ਕਮਜ਼ੋਰ ਹੋ ਗਈਆਂ ਤੇ ਚਸ਼ਮੇ ਵਾਲੇ ਭੱਜ ਗਏ, ਜੇ ਜਰਾ ਕਿੱਥੇ ਵਾਲ ਆਉਣੇ ਸ਼ੁਰੂ ਹੋ ਗਏ ਤੇ ਡੱਬੀ ਖਰੀਦ ਲਿਆਂਦੀ। ਡੱਬੀ ਸਮਝਦੇ ਹੋ ਨਾ, ਡੱਬੀ ਡੱਬੀ ਕਾਲਖ ਦੀ ਡੱਬੀ ਮੂੰਹ ਦੇ ਉੱਤੇ ਫੇਰ ਦਿੱਤੀ ਕਿ ਮੈਂ ਕਿਤੇ ਬੁੱਢਾ ਨਾ ਹੋ ਜਾ। ਮਗਰ ਬਾਬਾ ਫਰੀਦ ਕਹਿੰਦਾ ਮੈਨੂੰ ਬੁੱਢੇ ਹੋਣ ਦਾ ਕੋਈ ਡਰ ਨਹੀਂ। ਆਖੋ ਸਤਨਾਮ ਸ੍ਰੀ, ਮੈਨੂੰ ਬੁੱਢੇ ਹੋਣ ਦਾ ਕੋਈ ਡਰ ਨਹੀਂ, ਮਗਰ ਇੱਕ ਗੱਲ ਦਾ ਡਰ ਆ ਕਿਤੇ ਮੇਰਾ ਰੱਬ ਨਾਲੋਂ ਪਿਆਰ ਨਾ ਟੁੱਟ ਜਾਏ। ਫਰੀਦਾ ਜੋਬਨ ਜਾਂਦੇ ਨਾ ਡਰਾਂ, ਬੋਲੋ ਜੋਬਨ, ਜਵਾਨੀ ਜਾਣ ਦਾ ਮੈਨੂੰ ਕੋਈ ਡਰ ਨਹੀਂ। ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ ਵਡੇਪਾ ਆਉਣਾ ਹੀ ਆ। ਜੇ ਬਚਪਨ ਤੋਂ ਬਾਅਦ ਜਵਾਨੀ ਆਈ ਸਜਣਾ ਤੇ ਉਹਦੇ ਤੂੰ ਖੁਸ਼ ਹੋਇਓ ਕਿ ਮੈਂ ਜਵਾਨ ਹੋ ਗਿਆ ਵਾ, ਤੇ ਬੁਢਾਪੇ ਨੂੰ ਕੋਈ ਰੋਕ ਹੀ ਨਹੀਂ ਸਕਦਾ। ਜੇ ਤੇਰੇ ਬਚਪਨ ਨੂੰ ਕੋਈ ਰੋਕ ਨਹੀਂ ਸਕਿਆ, ਵੇਖ ਤੂੰ ਛੋਟਾ ਜਿਹਾ ਸੈਂ, ਉਹ ਵੇਖਲਾ ਦਿਨ ਤੇਰੇ ਹੱਥੋਂ ਖੁਸ ਗਏ, ਫਿਰ ਤੂੰ ਜਵਾਨ ਹੋ ਗਿਓ, ਜਵਾਨੀ ਤੋਂ ਬਾਅਦ ਵਡੇਪਾ ਆ ਗਿਆ। ਬਾਬਾ ਫਰੀਦ ਕਹਿੰਦਾ ਇਹ ਤੇ ਕਿਰਿਆ ਸੰਸਾਰ ਦੀ ਚੱਲਦੀ ਰਹਿਣੀ ਆ। ਇਹ ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੇ ਉਹ ਮਨ ਪਛਤਾਵੇ। ਜਰਾ ਆਪਣੇ ਮਨ ਵਿਚ ਸੋਚ ਲੋ, ਆਪਾਂ ਪਿੰਡਾਂ ਦੇ ਵਿਚ ਜਦੋਂ ਇਹਨਾਂ ਦਿਨਾਂ ਦੇ ਵਿਚ ਫਲੇ ਵਾਹੁੰਦੇ ਸੀ ਨਾ, ਲੋਕੀ ਫਲੇ ਵਾਹੁੰਦੇ ਕਣਕਾਂ ਕੱਢਦੇ, ਤੇ ਕਿਤੇ ਤੂਤ ਦੇ ਥੱਲੇ ਜਾਂ ਕਿਸੇ ਦਰਖਤ ਦੇ ਥੱਲੇ ਮੰਜਾ ਡਾ ਕੇ 2 ਕੁ ਮਿੰਟ ਬਹਿ ਜਾਣਾ, ਆਖਣਾ ਹੁਣ ਬਹੁਤ ਦੁਪਹਿਰ ਲੱਗ ਗਈ, ਬਲਦਾਂ ਨੂੰ ਵੀ ਸਾਹ ਦਵਾ ਲਓ, ਆਪ ਵੀ ਬਹਿ ਜਾਓ, ਤੇ ਫਿਰ ਗੁਰਮੁਖ ਪਿਆਰਿਓ ਘੰਟਾ ਕੁ ਲੰਮੇ ਪੈ ਜਾਣਾ, ਤੇ ਧੁੱਪ ਮੂੰਹ ਦੇ ਉੱਤੇ ਆਈ ਹੁੰਦੀ ਸੀ, ਆਈ ਹੁੰਦੀ ਸੀ ਨਾ, ਚੇਤਾ ਹੈ ਨਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਤਨਾ ਬਿਰਖ ਦੀ ਛਾਂ, ਇਹ ਬੱਚੇ ਨੂੰ ਫੜ ਲਓ, ਜਿਤਨਾ ਬਿਰਖ ਦੀ ਛਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ, ਧਿਆਨ ਦਿਓ, ਇਕਾਗਰਤਾ ਬਖਸ਼ਿਓ, ਬਿਰਖ ਦੀ ਛਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ। ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਜੇ ਕੋਈ ਆਖੇ ਕਿ ਮੈਂ ਇੱਥੇ ਮੰਜਾ ਡਾ ਲਿਆ ਜੀ, ਇਹ ਹੁਣ ਇਧਰ ਹੋਣੀ ਨਹੀਂ, ਨਾ ਨਾ ਉਹਦੀ ਭੁੱਲਿਆ, ਉਹ ਬਿਨਸੇ ਉਹ ਮਨ ਪਛਤਾਵੇ। ਜਿਹੜਾ ਬੰਦਾ ਕਹਿੰਦਾ ਕਿ ਇੱਥੇ ਮੰਜਾ ਡਾ ਕੇ ਹੁਣ ਸਾਰੀ ਉਮਰ ਛਾਂ ਰਹਿਣੀ ਆ, ਜਿਹੜਾ ਕਵੇ ਮੈਂ ਬਚਪਨ ਚ ਤੇ ਬਚਪਨ ਹੀ ਰਹਿਣਾ, ਜਿਹੜਾ ਕਵੇ ਜਵਾਨੀ ਆ ਜਵਾਨੀ ਰਹਿਣੀ ਆ, ਜਿਹੜਾ ਕਵੇ ਵਡੇਪਾ ਹੁਣ ਵਡੇਪਾ ਹੀ ਰਹਿਣਾ। ਨਾ ਪਿਆਰਿਓ, ਇਹ ਕਿਰਿਆਸ਼ੀਲ ਮਾਇਆ ਦਾ ਨਾਮ ਹੀ, ਕਿਸੇ ਨੇ ਮਹਾਂਪੁਰਸ਼ਾਂ ਨੂੰ ਆਖਿਆ ਜੀ ਮਾਇਆ ਕਿਹਨੂੰ ਕਹਿੰਦੇ ਨੇ, ਕਹਿੰਦੇ ਜਿਹੜੀ ਹਰ ਘੜੀ ਤੇ ਹਰ ਵਕਤ ਬਦਲਦੀ ਰਹਿੰਦੀ ਉਹਨੂੰ ਕਹਿੰਦੇ ਮਾਇਆ। ਉਹਨੂੰ ਕੀ ਕਹਿੰਦੇ ਨੇ? ਮਾਇਆ। ਇਹ ਸਰੀਰ ਵੀ ਇੱਕ ਮਾਇਆ ਦਾ ਪੁਤਲਾ, ਇਹ ਸਰੀਰ ਮਾਇਆ ਕਾ ਪੁਤਲਾ, ਬੋਲੋ ਇਹ ਸਰੀਰ ਨਹੀਂ, ਸਾਰੇ ਬੋਲੋ ਫਿਰ ਪਤਾ ਲੱਗ ਜੇ, ਇਹ ਸਰੀਰ ਵਿੱਚ ਹਉਮੈ ਦੁਸ਼ਟੀ ਪਾਈ, ਇਹ ਸਰੀਰ ਮਾਇਆ ਦਾ ਪੁਤਲਾ ਹੈ, ਵਿੱਚ ਹਉਮੈ ਦੁਸ਼ਟ ਨੂੰ ਪਾ ਦਿੱਤਾ ਹੈ, ਕਹਿੰਦਾ ਮੈਂ ਬੁੱਢੇ ਨਹੀਂ ਹੋਣਾ। ਬਾਬਾ ਫਰੀਦ ਕਹਿੰਦਾ ਮੈਨੂੰ ਜੋਬਨ ਜਾਣ ਦਾ ਜਵਾਨੀ ਜਾਣ ਦਾ ਕੋਈ ਡਰ ਨਹੀਂ। ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਉਹਦੇ ਨਾਲੋਂ ਪਿਆਰ ਨਾ ਟੁੱਟ ਜਾਏ। ਭਾਵੇਂ ਬੁੱਢਾ ਹੋਵਾਂ, ਭਾਵੇਂ ਜਵਾਨ ਹੋਵਾਂ, ਭਾਵੇਂ ਬਚਪਨ ਹੋਵਾਂ, ਮਗਰ ਮੈਨੂੰ ਚੇਤੇ ਰਵੇ ਸਤਨਾਮ ਸ੍ਰੀ ਵਾਹਿਗੁਰੂ। ਜੋਬਨ ਜਾਣ ਦਾ ਮੈਨੂੰ ਕੋਈ ਡਰ ਨਹੀਂ। ਜੋ ਉਪਜਿਓ ਸੋ ਬਿਨਸ ਹੈ, ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਪਰਨਾ ਹੀ ਮਰਨਾ ਹੈ। ਇਸ ਕਰਕੇ ਮੇਰੇ ਸਾਹਿਬ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ ਜੀ।
1: ਪਰੀਤਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ।
0: ਇਹ ਹੁਣ ਬੜਾ ਪਿਆਰਾ ਬਚਨ ਆਖਿਆ ਜੇ ਇਕਾਗਰਤਾ ਬਖਸ਼ਿਓ। ਕਹਿੰਦੇ ਮੈਨੂੰ ਜਵਾਨੀ ਜਾਣ ਦਾ ਡਰ ਨਹੀਂ ਜੇ ਪ੍ਰੀਤ ਨਾ ਜਾਵੇ, ਮਗਰ ਕਹਿੰਦੇ ਮੈਂ ਇਸ ਤਰ੍ਹਾਂ ਵੇਖਿਆ ਕਈ ਜਵਾਨੀਆਂ ਕੁਮਲਾ ਗਈਆਂ, ਕਈ ਜਵਾਨੀਆਂ ਕੁਮਲਾ ਗਈਆਂ। ਮਨਮੁਖ ਬਾਲਕ ਬਿਰਧ ਸਮਾਨ ਹੈ, ਬੋਲੋ ਮਨਮੁਖ ਬਾਲਕ, ਮਨਮੁਖ ਬਾਲਕ। ਫੇਰ ਇੱਕ ਵਾਰ ਸਾਰੇ ਆਖੋ ਬੱਚੇ ਬੱਚੀਆਂ, ਮਨਮੁਖ ਬਾਲਕ। ਜਿਹੜਾ ਮਨਮੁਖ ਆ ਉਹ ਬੱਚਾ ਹੀ ਕਾਹਦੇ ਵਰਗਾ ਹੈ, ਬੁੱਢਿਆਂ ਵਰਗਾ ਹੈ। ਜਦੋਂ ਉਹਦੇ ਅੰਦਰ ਕੋਈ ਖੇੜਾ ਹੀ ਨਹੀਂ ਆਇਆ, ਕੋਈ ਪਰਮੇਸ਼ਵਰ ਦੀ ਬੰਦਗੀ ਨਹੀਂ ਕੀਤੀ, ਤੇ ਜਿੱਥੇ ਗੁਰਮੁਖ ਦੀ ਗੱਲ ਆਈ ਆਖਿਆ ਮਨਮੁਖ ਤੇ ਜਿਹੜਾ ਬੱਚਾ ਹੀ ਉਹ ਬੁੱਢਿਆਂ ਵਰਗਾ ਵਾ। ਤੇ ਜਦੋਂ ਗੁਰਮੁਖ ਦੀ ਗੱਲ ਆਈ ਤੇ ਸਾਹਿਬ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਬੋਲੋ ਗੁਰਮੁਖ ਬੁੱਢੇ ਕਦੀ ਵੇਖਿਓ। ਬਜੁਰਗਾਂ ਦੇ ਵੀ ਚਿਹਰੇ ਦਗ ਦਗ ਕਰਦੇ, ਮਗਰ ਉਹਨਾਂ ਦੇ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਜਿਨ੍ਹਾਂ ਅੰਦਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਸੁਰਤ ਗਿਆਨ ਆ, ਜਿਹੜੇ ਪਰਮੇਸ਼ਵਰ ਦੀ ਬੰਦਗੀ ਕਰਦੇ। ਬਾਬਾ ਫਰੀਦ ਕਹਿੰਦਾ ਮੈਨੂੰ ਕੋਈ ਡਰ ਨਹੀਂ ਜਵਾਨੀ ਚੱਲ ਜੇ, ਮਗਰ ਮੈਂ ਤੇ ਵੇਖਿਆ ਕਈ ਜਵਾਨੀਆਂ ਕਮਲਾ ਗਈਆਂ, ਕਈ ਜਵਾਨੀਆਂ ਹੀ ਬੁੱਢੀਆਂ ਹੋ ਗਈਆਂ, ਜਿਨ੍ਹਾਂ ਦੀ ਸੋਚ ਬੁੱਢੀ ਹੋ ਗਈ, ਜਿਨ੍ਹਾਂ ਦੇ ਅੰਦਰੋਂ ਗੁਰਮੁਖ ਪਿਆਰੇ ਉਹ ਭਾਵਨਾ ਹੀ ਮਰ ਗਈ। ਅੱਜ ਸਾਡੇ ਲੀਡਰਾਂ ਦੇ ਅੰਦਰੋਂ ਵੀ ਭਾਵਨਾ ਮਰ ਗਈ ਆ, ਰਾਜ ਕਰੇਗਾ ਇਹਨਾਂ ਦੇ ਅੰਦਰੋਂ ਮਰ ਚੁੱਕੀ ਆ ਉਹ ਗੱਲ, ਇਹਨਾਂ ਨੂੰ ਕੇਵਲ ਤੇ ਕੇਵਲ ਕੁਰਸੀ ਦੀ। ਇਹ ਗੁਰ ਅੱਜ ਤੋਂ 14-15 ਸਾਲ ਨਹੀਂ ਜ਼ਿਆਦਾ ਹੀ 87-88 ਦੀ 83 ਦੀ ਗੱਲ ਹੋਊਗੀ। ਆਖੋ ਸਤਨਾਮ ਸ੍ਰੀ। ਇਸ ਗੁਰੂ ਪੰਥ ਦੀ ਸਟੇਜ ਦੇ ਉੱਤੋਂ ਅਕਾਲ ਤਖ਼ਤ ਸਾਹਿਬ ਤੋਂ ਮੰਜੀ ਸਾਹਿਬ ਜਿੱਥੇ ਦੀਵਾਨ ਲੱਗਦਾ ਹੈ ਉੱਥੇ ਇੱਕ ਦੀਵਾਨ ਲੱਗਿਆ, ਜਦੋਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ। ਧਿਆਨ ਦਿਓ ਇਕਾਗਰਤਾ ਬਖਸ਼ ਇੱਕ ਮਿੰਟ ਲਈ। ਉੱਥੇ ਇੱਕ ਗੁਰੂ ਦੇ ਪਿਆਰੇ ਨੇ ਸਪੀਚ ਕੀਤੀ, ਅੱਜ ਤੱਕ ਕੰਨਾਂ ਵਿੱਚ ਵੱਜਦੀ। ਉਹ ਕਹਿੰਦੇ ਸੀ ਗੁਰੂ ਦੇ ਸਿੱਖੋ, ਉਸ ਬੰਦੇ ਦੀ ਬੀਬੀ ਰਜਿੰਦਰ ਕੌਰ ਬੋਲ ਕੇ ਗਈ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ। ਧਿਆਨ ਦਿਓ, ਉਹ ਬੋਲ ਕੇ ਗਈ ਕਿ ਸਿੱਖ ਰਾਜ ਵੀ ਨਹੀਂ ਚਾਹੁੰਦਾ, ਸਿੱਖ ਮੁਕਤੀ ਵੀ ਨਹੀਂ ਚਾਹੁੰਦਾ, ਸਿੱਖ ਕੇਵਲ ਗੁਰੂ ਦੇ ਚਰਨਾਂ ਦੀ ਪ੍ਰੀਤੀ ਚਾਹੁੰਦਾ। ਉਹ ਤੋਂ ਬਾਅਦ ਇੱਕ ਗੁਰੂ ਦਾ ਪਿਆਰਾ ਉੱਠਿਆ, ਉਹ ਕਹਿਣ ਲੱਗਾ ਨਹੀਂ, ਸਿੱਖ ਰਾਜ ਵੀ ਚਾਹੁੰਦਾ ਹੈ, ਸਿੱਖ ਮੁਕਤੀ ਵੀ ਚਾਹੁੰਦਾ ਹੈ, ਮਗਰ ਗੁਰੂ ਦੀ ਰਜ਼ਾ ਵਿੱਚ ਚਾਹੁੰਦਾ ਹੈ। ਉਹਨੇ ਇੱਕ ਵਚਨ ਬੋਲਿਆ ਸੀ, ਪਿਆਰਿਓ ਜਿਹੜੇ 50 ਸਾਲ ਤੋਂ ਉੱਤੇ ਦੇ ਬੁੱਢੇ ਹੋ ਗਏ ਨੇ ਇਹਨਾਂ ਨੂੰ ਪੰਥ ਦੀਆਂ ਮੰਜੀਆਂ ਤੋਂ ਉਠਾ ਦਿਓ। ਉਦੋਂ ਜਦੋਂ ਭਰ ਜੋਬਨ ਵਿੱਚ ਸਿੱਖੀ ਚੱਲ ਰਹੀ ਸੀ, ਜਦੋਂ ਭਰ ਜੋਬਨ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ ਸੀ, ਉਦੋਂ ਨੇ ਚੇਤਾਵਨੀ ਦਿੱਤੀ ਸੀ ਜੇ ਇਹਨਾਂ ਬੁੱਢਿਆਂ ਨੂੰ ਤੁਸੀਂ ਪੰਥ ਦੀਆਂ ਮੰਜੀਆਂ ਤੋਂ ਨਾ ਉਠਾਇਆ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਹਰਿਮੰਦਰ ਸਾਹਿਬ ਦਾ ਸੋਨਾ ਹਿੰਦੁਸਤਾਨ ਦਾ ਬ੍ਰਾਹਮਣ ਲਾਊਗਾ। ਉਹਦੀਆਂ ਗੱਲਾਂ ਮੈਨੂੰ ਇਸ ਤਰ੍ਹਾਂ ਲੱਗਦਾ ਜੀ ਕਿ ਹੁਣ ਸੱਚੀਆਂ ਹੋ ਜਾਣੀਆਂ। ਜੇ ਉਦੋਂ ਕਦੀ ਇਹਨਾਂ ਕੋਲੋਂ ਲੀਡਰੀ ਖੁੱਸ ਜਾਂਦੀ, ਉਦੋਂ ਜੋਬਨ ਸੀ, ਉਦੋਂ ਜਲਾਲ ਸੀ, ਉਦੋਂ ਸ਼ਕਤੀ ਸੀ, ਇਹਨਾਂ ਦੇ ਕੋਲੋਂ ਕਦੇ ਲੀਡਰੀ ਉਦੋਂ ਖੁੱਸ ਜਾਂਦੀ ਤੇ ਅੱਜ ਪੰਥ ਦਾ ਇੰਨਾ ਨੁਕਸਾਨ ਨਾ ਹੁੰਦਾ। ਇਹਨਾਂ ਦੀ ਸੋਚ ਬੁੱਢੀ ਹੋ ਗਈ। ਮੇਰੇ ਸਾਹਿਬ ਜੀ ਕਹਿੰਦੇ ਨੇ ਮੈਨੂੰ ਜਵਾਨੀ ਜਾਣ ਦਾ ਕੋਈ ਡਰ ਨਹੀਂ, ਜਵਾਨੀ ਦਾ ਨਹੀਂ ਡਰ ਮੈਨੂੰ, ਡਰਿਆ ਤੇ ਇਸ ਗੱਲ ਦਾ ਕਿਤੇ ਮੇਰੀ ਰੱਬ ਨਾਲੋਂ ਪ੍ਰੀਤੀ ਨਾ ਟੁੱਟ ਜਾਏ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ, ਕਿੰਨੀਆਂ ਜਵਾਨੀਆਂ ਉਸ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਕੀ ਹੋ ਗਈਆਂ, ਸੁੱਕ ਗਏ ਕੁਮਲਾਏ। ਬੋਲੋ ਸੁੱਕ ਗਏ, ਸੁੱਕ ਗਏ ਕਮਲਾ ਗਏ। ਕਿੰਨੇ ਜੋਬਨ, ਕਿੰਨੀਆਂ ਜਵਾਨੀਆਂ ਉਸ ਪਰਮੇਸ਼ਵਰ ਦੀ ਬੰਦਗੀ ਤੋਂ ਬਿਨਾਂ ਕੁਮਲਾ ਗਈਆਂ। ਹਾਂਜੀ,
1: ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਪ।
0: ਇਹ ਵੀ ਬੜਾ ਪਿਆਰਾ ਧਿਆਨ ਦੇਣ ਵਾਲਾ ਹੈ। ਇੱਕ ਇੱਕ ਵਚਨ ਕਰਕੇ ਚਿੰਤ ਖਟੋਲਾ, ਚਿੰਤ ਖਟੋਲਾ, ਖਟੋਲਾ ਖਾਟ, ਖਾਟ ਮਣੇ ਮੰਜੀ, ਪਿੰਡਾਂ ਚ ਆਪਾਂ ਕਹਿੰਦੇ ਨਾ ਖਾਟ। ਕਹਿੰਦੇ ਵੇਖ ਮੇਰੇ ਵਾਹਿਗੁਰੂ ਚਿੰਤਾ ਦੀ ਮੰਜੀ ਦੇ ਉੱਤੇ ਸੁੱਤੇ ਆ, ਦੁੱਖਾਂ ਦਾ ਉਹਨੂੰ ਵਾਣ ਲੱਗਿਆ ਹੈ। ਚਿੰਤ ਖਟੋਲਾ ਵਾਣ ਦੁੱਖ ਤੇ ਬਿਰਹੇ ਵਿਛਾਵਣ ਲੇਪ, ਜਿਹੜੀ ਉੱਤੇ ਤਲਾਈ ਵਿਛੀ ਆ ਉਹ ਵਿਛੋੜੇ ਦੀ ਆ। ਧਿਆਨ ਦਿਓ, ਵਿਛੋੜੇ ਦੀ ਤਲਾਈ, ਦੁੱਖਾਂ ਦਾ ਵਾਣ ਤੇ ਚਿੰਤਾ ਦੀ ਮੰਜੀ ਜਿਹਦੇ ਉੱਤੇ ਆਪਾਂ ਘਰਾੜੇ ਮਾਰ ਰਹੇ। ਆਖੋ ਸਤਨਾਮ ਸ੍ਰੀ। ਮਾਰਦੇ ਆ ਨਾ ਰਾਤ ਰਾਤ ਭਰ ਸਾਰੇ ਘਰਾੜੇ ਮਾਰਦੇ। ਚਿੰਤਾ ਵੀ ਹੈ, ਇਹ ਗੱਲ ਤੇ ਹੁਣ ਸੁੱਧ ਹੋ ਗਈ ਆ ਕਿ ਘਰਾੜੇ ਉਹਨੂੰ ਬਹੁਤੇ ਆਉਂਦੇ ਨੇ ਜਿਹਨੂੰ ਬੜੀ ਚਿੰਤਾ ਹੈ। ਚਿੰਤਾ ਵਾਲੇ ਬੰਦੇ ਨੂੰ ਘਰਾੜੇ ਬਹੁਤੇ ਆਉਂਦੇ, ਸਾਰਾ ਦਿਨ ਫਿਕਰ ਦੇ ਵਿੱਚ ਡਿੱਗਾ ਰਹਿੰਦਾ ਹੈ। ਜਦੋਂ ਮੰਜੀ ਦੇ ਉੱਤੇ ਡਿੱਗਦਾ ਇਹਨੂੰ ਪਤਾ ਹੀ ਨਹੀਂ ਰਹਿੰਦਾ ਕਦੋਂ ਸਾਰੇ ਟੱਬਰ ਦੇ ਭਾਅ ਦੀ ਬਿਰਤਾ ਪਾਈ ਹੁੰਦੀ, ਖਾ ਖਾ ਖਾ ਖਾ ਖਾ। ਸਾਰੇ ਟੱਬਰ ਨੂੰ ਕਿਸੇ ਨੂੰ ਨਾਲ ਦੇ ਕਮਰੇ ਚ ਵੀ ਨਹੀਂ ਸੌਣ ਦਿੰਦਾ। ਮੇਰੇ ਸਾਹਿਬ ਜੀ ਕਹਿੰਦੇ ਨੇ ਹੇ ਮੇਰੇ ਵਾਹਿਗੁਰੂ ਵੇਖੋ ਅਸੀਂ ਚਿੰਤਾ ਦੇ ਮੰਜੇ ਉੱਤੇ ਸੁੱਤੇ ਹਾਂ ਜਿਹੜੇ ਮੰਜੇ ਨੂੰ ਦੁੱਖਾਂ ਦਾ ਵਾਣ ਲੱਗਾ ਏ। ਇੱਕ ਥਾਂ ਤੇ ਮੇਰੇ ਸਾਹਿਬ ਨੇ ਹੋਰ ਬਚਨ ਕੀਤੇ ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ, ਕਹਿੰਦੇ ਦੁੱਖਾਂ ਸੇਤੀ ਦੇ ਗਿਆ ਦੇ ਮੈਨੇ ਦੇਣ। ਆਂਦੇ ਨੇ ਸਾਰਾ ਦਿਨ ਬੰਦਾ ਕਦੀ ਕਿਸੇ ਨਾਲ ਉਲਝਦਾ, ਕਦੀ ਕਿਸੇ ਨਾਲ ਉਲਝਦਾ, ਕਦੀ ਕਿਸੇ ਗੱਲ ਤੋਂ ਉਲਝਦਾ, ਦੁੱਖਾਂ ਵਿਚ ਇਹਦਾ ਦਿਨ ਲੰਘ ਗਿਆ। ਤੇ ਮੈਂ ਕਿਹਾ ਜੀ ਜੇ ਦੁੱਖਾਂ ਵਿਚ ਵਿਚਾਰਾ ਘੁਲਦਾ ਘਲਦਾ ਸਾਰਾ ਦਿਨ ਨਭਾ ਬਿਠਾ, ਇਹਦੀ ਰਾਤ ਹੀ ਸੁਖੀ ਲੰਘਦੀ ਹੋਊ? ਕਹਿੰਦੇ ਨਹੀਂ, ਰਾਤ ਤੇ ਪਿਆਰਿਆ ਸੂਲਾਂ ਤੇ ਲੰਘਦੀ, ਇਹਦੀ ਦੁੱਖਾਂ ਸੇਤੀ ਦੇਹ ਗਿਆ ਤੇ ਸੂਲਾਂ ਸੇਤੀ ਰਾਤ, ਰਾਤ ਸੂਲਾਂ ਤੇ ਲੰਘੀ। ਆਖਿਆ ਮਹਾਰਾਜ ਸੂਲਾਂ ਕਾਹਦੀਆਂ? ਮੈਂ ਤੇ ਵੇਖਿਆ ਅਮੈਰੀਕਾ ਸੀ, ਬੜੀ ਸੁੰਦਰ ਸਟੋਰ ਦੇ ਵਿਚੋਂ ਤਲਾਈ, ਬੜੇ ਗੱਦੇ ਪੁੱਲੇ ਨਾ ਇੱਥੇ, ਪਤਾ ਨਾ ਆਪ ਜੀ ਨੂੰ, ਬੜੇ ਗੱਦੇ ਪੁੱਲੇ, ਜੇ ਕੋਈ ਸੌਂਜਵੇ ਹੋ ਸਕਦਾ ਚਾਰ ਚਾਰ ਦਿਨ ਜਾਗ ਹੀ ਨਾ ਆਵੇ, ਐਡੇ ਪੁੱਲੇ ਵਿੱਚੇ ਖੁਬਜੀਦਾ। ਮਗਰ ਸਾਧੂ ਤਾਂ ਥੱਲੇ ਸੌਂਦੇ ਸੀ, ਸਾਧੂ ਤਾਂ ਆਉਂਦੇ ਸੀ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਤੇਰੀ ਯਾਦ ਨਾ ਟੁੱਟੇ ਸੁੱਤੇ ਧਰਤੀ ਦੇ ਉੱਤੇ ਹੋਈਏ, ਭਾਵੇਂ ਕੱਖਾਂ ਦੀ ਝੁੱਗੀ ਹੋਵੇ, ਮਗਰ ਜਦੋਂ ਰਾਤ ਪੁੰਜੇ ਸੁੱਤੇ ਹੋਈਏ ਨਾ ਤੇ ਦੋ ਤਿੰਨ ਘੰਟੇ ਨੀਂਦ ਆਉਣ ਤੋਂ ਬਾਅਦ ਆ ਪਾਸੇ ਥੱਕ ਜਾਂਦੇ ਨੇ, ਫਿਰ ਬੰਦਾ ਆਉਂਦਾ ਉੱਠ ਖਲੋ ਬੰਦਿਆ ਨਾਮ ਜਪ ਲਾ, ਹੁਣ ਤੇ ਬੜਾ ਚਿਰ ਹੋ ਗਿਆ ਸੁੱਤਿਆਂ ਨੂੰ, ਆਉਂਦਾ ਨਾ ਇਸ ਤਰ੍ਹਾਂ ਮਨ ਦੇ ਵਿਚ ਜੇ ਤੱਲੇ ਸੁੱਤੇ ਹੋਈਏ ਤੇ। ਤੇ ਜੇ ਪੋਲਿਆ ਗੱਦਿਆਂ ਦੇ ਉੱਤੇ ਸਰਾਣਾ ਮਰੋੜ ਮਰੋੜ ਕੇ ਕਦੀ ਐ ਨੂੰ ਕਦੀ ਐ ਨੂੰ ਕਦੀ ਐ ਨੂੰ ਸਾਰੀ ਸਾਰੀ ਰਾਤ ਜਾਗਣ ਨੂੰ ਦਿਲ ਕਿੱਥੇ ਕਰਦਾ? ਉਧਰੋਂ ਏਸੀ ਲੱਗੇ ਨੇ, ਉਧਰੋਂ ਪਰਦੇ ਲੱਗੇ ਨੇ। ਇੱਥੇ ਕਹਿੰਦੇ ਨੇ ਇਹ ਭਾਵੇਂ ਸੁੱਤਾ ਗੱਦਿਆਂ ਉੱਤੇ ਆ, ਭਾਵੇਂ ਏਸੀ ਕਮਰੇ ਵਿਚ ਸੁੱਤਾ ਏ, ਮਗਰ ਮੇਰੇ ਸਾਹਿਬ ਦੀ ਬਾਣੀ ਕਹਿੰਦੀ ਇਹ ਸੂਲਾਂ ਤੇ ਸੁੱਤਾ, ਸੂਲਾਂ ਤੇ। ਆਖੋ ਸਤਨਾਮ ਸ੍ਰੀ, ਤਦ ਤੇ ਸੁੱਤਾ ਜੀ, ਮਗਰ ਸਾਹਿਬ ਨੂੰ ਪੁੱਛੋ, ਗੁਰੂ ਗ੍ਰੰਥ ਸਾਹਿਬ ਨੂੰ, ਮਹਾਰਾਜ ਸੂਲਾਂ ਕਾਹਦੀਆਂ? ਇਹ ਤੇ ਗੱਦੇ ਤੇ ਸੁੱਤਾ ਹੈ। ਕਹਿੰਦੇ ਗੱਦੇ ਤੇ ਸੌਣ ਵਾਲੇ ਨੂੰ ਪੁੱਛੋ ਤੇ ਸਹੀ, ਇਹ ਚਿੰਤਾ ਦੀਆਂ ਸੂਲਾਂ ਤੇ ਸੁੱਤਾ, ਚਿੰਤਾ ਦੀਆਂ, ਸਾਰਾ ਦਿਨ ਦੇਣਾ ਲੈਣਾ ਐ ਕਰਨਾ, ਧੀਆਂ ਦੀ ਚਿੰਤਾ, ਪੁੱਤਾਂ ਦੀ ਚਿੰਤਾ। ਗੁਰਮੁਖੋ ਸੱਜਣੋ, ਇੱਥੇ ਤੇ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਚਿੰਤਾ ਉਹ ਔਲਾਦ ਦੀ ਆ, ਮੰਨਦੇ ਹੋ ਕਿ ਨਹੀਂ? ਇੱਕ ਮਹਾਂਪੁਰਸ਼ ਗੁਰੂ ਕੇ ਪਿਆਰੇ ਕਹਿੰਦੇ ਜਿੰਨੇ ਅਮਰੀਕਾ ਆਪਾਂ ਆਏ ਆ ਨਾ, ਅਸੀਂ ਔਲਾਦ ਹੀ ਵੇਚਣ ਆਏ ਇੱਥੇ। ਕਿਤੇ ਗੁਰੂ ਨਾਨਕ ਕਿਰਪਾ ਕਰੇ, ਸਾਰੀ ਸ਼ਕਤੀ ਦਾ ਧਿਆਨ ਇਸ ਗੱਲ ਉੱਤੇ ਲੱਗੇ ਕਿ ਮੈਂ ਜਿੰਨੇ ਪੈਸੇ ਕਮਾਉਣੇ ਨੇ ਉਹ ਤੋਂ ਜ਼ਿਆਦਾ ਚਿੱਤ ਆਪਣੇ ਬੱਚਿਆਂ ਵਿੱਚ ਜੋੜ ਕੇ ਬੱਚਿਆਂ ਨੂੰ ਬਚਾਉਣਾ ਹੈ ਕਿ ਸਿੱਖ ਰਹਿ ਜਾਣ। ਸਮਝੋ, ਜੇ ਸਿੱਖੀ ਤੋਂ ਬੱਚੇ ਪਤਿਤ ਹੋ ਗਏ, ਬੱਚਿਆਂ ਨੇ ਸਿਰ ਮਨਾ ਦਿੱਤਾ, ਜੇ ਤੁਹਾਡੇ ਘਰੋਂ ਸਿੱਖੀ ਗੁਆਚ ਗਈ ਨਾ ਪਿਆਰਿਓ, ਤੇ ਅਰਬਾਂ ਖਰਬਾਂ ਨੀਲਾਂ ਡਾਲਰ ਕਮਾਏ ਵੀ ਤੁਸੀਂ ਕੰਗਲੇ ਹੋ ਕੇ ਧਾਵਾਂ ਮਾਰ ਕੇ ਸਾਰ ਪਾਤਣੀ ਆ ਗੁਰੂ ਵਾਜਾ ਮਾਰਿਆ ਏ, ਕਹਿ ਰਿਹਾ ਬੇੜਾ ਕਪਰਵਾਤ, ਬੇੜਾ ਕਪਰਵਾਤ, ਬੇੜਾ ਗੱਜ ਕੇ ਕਪਰਵਾਤ ਦਾ ਮਤਲਬ ਹੁੰਦਾ ਕਿ ਬੰਦਿਆ ਤੂੰ ਤੇ ਚਿੰਤਾ ਦੀਆਂ ਸੂਲਾਂ ਉੱਤੇ ਸੁੱਤਾ, ਸਾਰਾ ਦਿਨ ਦੁੱਖਾਂ ਨਾਲ ਘੁਲਦਾ ਵਾ, ਤੇਰਾ ਬੇੜਾ ਜਿਹੜਾ ਹੈ ਨਾ ਤੂਫਾਨਾਂ ਵਿਚ, ਕਪਰਵਾਦ ਦਾ ਮਤਲਬ ਤੂਫਾਨ ਚ ਘਿਰ ਗਿਆ ਈ। ਗੁਰੂ ਮਲਾ ਆਵਾਜ਼ਾਂ ਮਾਰਿਆ ਬੰਨੇ ਉੱਤੇ ਖਲੋਤਾ ਕਿ ਬੇੜਾ ਕਪਰਵਾਤ, ਬੇੜਾ ਕਪਰਵਾਤ, ਬੇੜਾ ਬੰਦਿਆ ਜਾਗ, ਪਰਮੇਸ਼ਵਰ ਦੀ ਬੰਦਗੀ ਕਰ, ਤੇਰਾ ਬੇੜਾ ਦੁੱਖਾਂ ਨੇ ਘੇਰ ਲਿਆ ਏ, ਤੇਰਾ ਬੇੜਾ ਚਿੰਤਾਵਾਂ ਨੇ, ਦੁੱਖਾਂ ਨੇ, ਕਲੇਸ਼ਾਂ ਨੇ ਘੇਰ ਲਿਆ ਏ, ਇਹਨਾਂ ਵਿਚੋਂ ਨਿਕਲਣ ਦਾ ਇਕੋ ਹੀ ਤਰੀਕਾ ਈ, ਜਪ ਲਾ ਸਤਨਾਮ ਸ੍ਰੀ ਵਾਹਿਗੁਰੂ, ਪਰਮੇਸ਼ਵਰ ਦਾ ਨਾਮ ਤੈਨੂੰ ਬਚਾ ਸਕਦਾ ਈ। ਜੈ ਮਾਤ ਪਿਤਾ ਸਹੀ ਮਨ ਉਹਾਂ ਨਾਮ ਤੇਰੇ ਸੰਗ ਸਹਾਈ, ਜੈ ਮਾਂ ਭੈਣ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ, ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮੈਂ ਉਧਾਰੀ, ਇੱਕ ਪਰਮੇਸ਼ਵਰ ਦਾ ਨਾਮ ਤੇਰਾ ਉਧਾਰ ਕਰ ਸਕਦਾ ਹੈ। ਇਸ ਕਰਕੇ ਮੇਰੇ ਸਾਹਿਬ ਜੀ ਕਹਿੰਦੇ ਨੇ ਮੈਨੂੰ ਤੇ ਇਸ ਗੱਲ ਦੀ ਚਿੰਤਾ ਵਾ, ਇੱਕ ਵਾਰ ਫੇਰ ਦੱਸ ਦਿਓ, ਚਿੰਤ ਖਟੋਲਾ
1: ਵਾਣ ਦੁੱਖ
0: ਬਿਰਹਿ ਵਛਾਵਣ ਲੇਪ, ਇਸ ਤਰ੍ਹਾਂ ਦੇ ਮੰਜੇ ਤੇ ਅਸੀਂ ਸੁੱਤੇ ਹਾਂ। ਹਾਂਜੀ,
1: ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ,
0: ਇੱਕ ਵਾਰ ਤੁਸੀਂ ਵੀ ਆਖੋ ਹਾਂ ਸੁੱਤੇ ਤੇ ਆਪਾਂ ਸਾਰੇ ਹੀ ਆ ਚਿੰਤਾ ਦੀ ਮੰਜੀ ਤੇ, ਜੇ ਕੋਈ ਮੁੱਕਰਦਾ ਤੇ ਉਹ ਭਾਵੇਂ ਨਾ ਬੋਲੇ, ਜੇ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਹੈ ਸਾਨੂੰ, ਕਿਤੇ ਸੂਲਾਂ ਸਾਨੂੰ ਦੁੱਖਾਂ ਦੀਆਂ ਲੱਗ ਰਹੀਆਂ ਨੇ, ਤੇ ਆਪਾਂ ਬਾਪੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੂਪ ਨੂੰ ਜਾਣ ਕੇ, ਕਲਗੀਆਂ ਵਾਲੀ ਸਰਕਾਰ ਨੂੰ ਸਾਹਮਣੇ ਵਾ ਕੇ ਇੱਕ ਵਾਰ ਆਖੋ ਹਾਂ ਤੂੰ ਸਾਹਿਬ ਸੱਚੇ ਵੇਖ, ਤੂੰ ਸਾਹਿਬ ਸੱਚ

0: ਤੂੰ ਸਾਹਿਬ ਸੱਚੇ ਵੇਖ ਤੂੰ ਸਾਹਿਬ
1: ਸੱਚੇ ਵੇਖ ਤੂੰ ਸਾਹਿਬ ਸੱਚੇ ਵੇਖ
0: ਸਾਹਿਬਾ ਵੇਖ ਸਾਡੇ ਵੱਲ ਝਾਤੀ ਮਾਰ ਇੱਕ ਚਿੱਠੀਆਂ ਲਿਖੀਆਂ ਨੇ ਮਿਸ਼ਨਰੀ ਕਾਲਜ ਵਾਲਿਆਂ ਚਿੱਠੀਆਂ ਲਿਖ ਸਤਿਗੁਰ ਵੱਲ ਪਾਈਆਂ ਚਿੱਠੀਆਂ ਲਿਖ ਤੇ ਉਹਨਾਂ ਦੇ ਵਿਚ ਦੋਖੀ ਤੇ ਲਿਖੇ ਨੇ ਉਨ੍ਹਾਂ ਦੇ ਵਿਚ ਇਹੀ ਤੇ ਲਿਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ ਮੈਂ ਤੁਹਾਨੂੰ ਆਹ ਬੇਨਤੀ ਕਰਦੀ ਹਾਂ ਮੈਂ ਤੁਹਾਨੂੰ ਆਹ ਬੇਨਤੀ ਕਰਦੀ ਹਾਂ ਜੀਵ ਆਤਮਾ ਵੱਲੋਂ ਚਿੱਠੀਆਂ ਲਿਖੀਆਂ ਕਦੀ ਪੜ੍ਹਿਓ ਕਦੀ ਚਿੱਠੀਆਂ ਲਿਖ ਸਤਿਗੁਰ ਵੱਲ ਪਾਈਆਂ ਫੇਰ ਬੋਲੋ ਚਿੱਠੀਆਂ ਲਿਖ ਆਪਾਂ ਵੀ ਇੱਕ ਬੇਨਤੀ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਇੱਕ ਛੋਟੀ ਜੀ ਬੱਚੀ ਆਸਣ ਸੋਲ ਪੰਜ ਕੁ ਸਾਲ ਦੀ ਬੱਚੀ ਸਵਾ ਕੁ ਲੱਖ ਦਾ ਇਕੱਠ ਸੰਗਤ ਗੁਰੂ ਨਾਨਕ ਦੇ ਪੁਰਬ ਤੇ ਜੁੜੀ ਜੋ ਬਿਹਾਰੀ ਜੋ ਬੰਗਾਲੀ ਜੋ ਸਿੱਖ ਉਸ ਇਲਾਕੇ ਦਾ ਟਰੱਕਾਂ ਵਾਲਾ ਬੜੇ ਬੜੇ ਟਰਾਂਸਪੋਰਟਰ ਉਧਰ ਰਹਿੰਦੇ ਨੇ ਟਾਟਾ ਨਗਰ ਆਸਣਸੋਲ ਹਜ਼ਾਰੀ ਬਾਗ ਇਹ ਸ਼ਹਿਰ ਬੜੇ ਸਾਰੀ ਸੰਗਤ ਵੱਲ ਹੱਥ ਜੋੜ ਕੇ ਕਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਵੱਲ ਉਂਗਲਾ ਮਾਰ ਮਾਰ ਕੇ ਕਹਿੰਦੀ ਧਿਆਨ ਦਿਓ ਮੇਰੀ ਕਵਿਤਾ ਦਾ ਸ਼ੀਰਸ਼ਕ ਆ ਨੀਲਾ ਘੋੜਾ ਧਿਆਨ ਦਿਓ ਮੇਰੀ ਕਵਿਤਾ ਦਾ ਸ਼ੀਰਸ਼ਕ ਕੀ ਆ ਬੋਲੋ ਨੀਲਾ ਘੋੜਾ ਤੇ ਉਹ ਬੱਚੀ ਸਾਰੀ ਸੰਗਤ ਵੱਲ ਹੱਥ ਕਰਕੇ ਕਹਿੰਦੀ ਨੀਲਿਆ ਮੈਂ ਤੇਰੇ ਚਰਨਾਂ ਚ ਹੱਥ ਜੋੜਦੀ ਨੀਲੇ ਨੂੰ ਕਹਿੰਦੀ ਨੀਲਿਆ ਮੈਂ ਤੇਰੇ ਚਰਨਾਂ ਵਿਚ ਹੱਥ ਜੋੜਦੀ ਆ ਇੱਕ ਵਾਰ ਮੁੜ ਕੇ ਆ ਇੱਕ ਵਾਰ ਮੁੜ ਕੇ ਆ ਤੇ ਆਪਣੇ ਸਵਾਰ ਨੂੰ ਉੱਤੇ ਬਾਲ ਕੇ ਲਿਆ ਤੇ ਮੈਂ ਤੇਰੀ ਲਗਾਮ ਫੜ ਪੰਜ ਸਾਲ ਦੀ ਬੱਚੀ ਕਹਿ ਰਹੀ ਮੈਂ ਤੇਰੀ ਲਗਾਮ ਫੜ ਲੂੰਗੀ ਤੇ ਮੈਂ ਇੱਕ ਇੱਕ ਸਿੱਖ ਦੇ ਘਰ ਵਿਚ ਤੇਰੇ ਸਵਾਰ ਨੂੰ ਲੈ ਕੇ ਜਾਊਂਗੀ ਤੇ ਜਦੋਂ ਘਰ ਦੇ ਵਿਚ ਬੱਚਿਆਂ ਦੇ ਕੱਟੇ ਕੇਸ ਦਾੜੀਆਂ ਕੱਟੀਆਂ ਸ਼ਰਾਬਾਂ ਦੀਆਂ ਬੋਤਲਾਂ ਮਾਸ ਪਿਆ ਵਿਖਾਊਂਗੀ ਤੇ ਮੈਂ ਆਖੂਗੀ ਨੀਲੇ ਦੇ ਸ਼ਾਹ ਸਵਾਰਾ ਇਹਨਾਂ ਲਈ ਪੁੱਤ ਵਾਰ ਕੇ ਗਿਆ ਏ ਇਹਨਾਂ ਲਈ ਮਾਂ ਵਾਰੀ ਸੀ ਉਹ ਇਹਨਾਂ ਲਈ ਪਿਓ ਵਾਰਿਆ ਸੀ ਉਹ ਆ ਵੇਖ ਤੇਰਾ ਸਾਰਾ ਪੰਥ ਅੱਜ ਤੇਰੇ ਤੋਂ ਬੇਮੁੱਖ ਹੁੰਦਾ ਜਾਂਦਾ ਈ ਮੇਰਾ ਕਹਿਣ ਦਾ ਮਤਲਬ ਆ ਤੁਸੀਂ ਵੀ ਇੱਕ ਵਾਰ ਬਾਪੂ ਨੂੰ ਕਹੋ ਤੂੰ ਸਾਹਿਬ ਸੱਚੇ ਵੇਖ ਤੂੰ ਸਾਹਿਬ ਸੱਚੇ ਵੇਖ ਤੂੰ ਸਾਹਿਬ
1: ਸੱਚੇ ਵੇਖ ਤੂੰ ਸਾਹਿਬ ਸੱਚੇ ਵੇਖ
0: ਸਹਿਬਾ ਵੇਖ ਸਾਡਾ ਜੀਵਨ ਹੋ ਗਿਆ ਚਿੰਤਾ ਦੀ ਮੰਜੇ ਤੇ ਸੁੱਤੇ ਹੀ ਦੁੱਖਾਂ ਦਾ ਵਾਣ ਹੀ ਚਿੰਤ ਖਟੋਲਾ ਵਾਣ ਦੁੱਖ ਬਿਰਹੇ ਵਿਛਾਵਣ ਲੇਵ ਤਲਾਈ ਵਿਛੋੜੇ ਦੀ ਵਿਛੀਊ ਇਸ ਤਰ੍ਹਾਂ ਦੇ ਮੰਜੇ ਤੇ ਅਸੀਂ ਜੀਵਨ ਬਤੀਤ ਕਰ ਰਹੀ ਵਿਛੋੜੇ ਦੇ ਵਿਚ ਸੜ ਰਹੀ ਤੇਰੇ ਦੇ ਵਿਚ ਅਗਲਾ ਵਚਨ ਸਰਵਣ ਕਰੋ ਜੀ
1: ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ
0: ਬੜੇ ਸੁੰਦਰ ਵਚਨ ਕੀਤੇ ਨੇ ਬਾਬੇ ਨੇ ਹੁਣ ਸਮਾਪਤੀ ਕਰਾਂਗੇ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਬਾਬਾ ਕਹਿੰਦਾ ਦੁਨੀਆਂ ਕਹਿੰਦੀ ਵਿਛੋੜਾ ਵਿਛੋੜਾ ਵਿਛੋੜਾ ਵਿਛੋੜਾ ਵਿਛੋੜਾ ਬੜਾ ਮਾੜਾ ਆਪਾਂ ਕਹਿੰਦੇ ਨਾ ਵਿਛੋੜਾ ਬੜਾ ਮਾੜਾ ਹੈ ਇੱਕ ਥਾਂ ਤੇ ਲਿਖਿਆ ਗੁਰਬਾਣੀ ਦੇ ਵਿਛੋੜਾ ਸੁਣੇ ਦੁੱਖ ਵਿਛੋੜਾ ਵਿਛੋੜਾ ਇੱਕ ਇਹੋ ਜਿਹਾ ਸ਼ਬਦ ਹੈ ਜਿਹਦਾ ਨਾਂ ਲਿਆ ਹੀ ਦੁੱਖ ਹੁੰਦਾ ਮਗਰ ਇੱਥੇ ਬਾਬਾ ਫਰੀਦ ਜੀ ਬੜੇ ਪਿਆਰ ਦੇ ਵਚਨ ਵਿਚ ਕਹਿੰਦੇ ਬਿਰਹਾ ਬਿਰਹਾ ਆਖੀਏ ਲੋਕੀ ਕਹਿੰਦੇ ਵਿਛੋੜਾ ਵਿਛੋੜਾ ਮਗਰ ਬਿਰਹਾ ਤੂੰ ਸੁਲਤਾਨ ਤੂੰ ਤੇ ਬਾਦਸ਼ਾਹ ਹੈ ਬਿਰਹਾ ਤੂੰ ਤੇ ਪਾਤਸ਼ਾਹ ਹੈ ਕਿਹੜੀ ਗੱਲੋਂ ਜੀ ਹਾਂਜੀ
1: ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ
0: ਕਹਿੰਦੇ ਜਿਹਦੇ ਵਿਚ ਹਿਰਦੇ ਵਿਚ ਇਹ ਵਿਛੋੜਾ ਹੀ ਨਹੀਂ ਜਿਹਦੇ ਅੰਦਰ ਵਿਛੋੜਾ ਪੈਦਾ ਹੀ ਨਹੀਂ ਹੋਇਆ ਕਿ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਜਿਹਨੇ ਕਦੀ ਇਹ ਕਿਹਾ ਹੀ ਨਹੀਂ ਜਨਮ

ਇੱਕ ਛੋਟਾ ਜਿਹਾ ਜਾਨਵਰ ਆ ਉਹਨੂੰ ਆਪਾਂ ਜਦੋਂ ਅੰਬ ਲੱਗਦੇ ਆ ਨਾ ਇੱਥੇ ਤੇ ਵੈਸੇ ਗੁਰੂ ਕੇ ਪਿਆਰ ਵਾਲੇ ਇੱਥੇ ਵੈਸੇ ਬੋਲਦੀ ਬੜੀ ਉਹ ਇੱਥੇ ਵੀ ਜਾਨਵਰ ਉਹ ਹੈਗਾ ਪੰਜਾਬ ਦੇ ਵਿੱਚ ਉਹਨੂੰ ਕਹਿੰਦੇ ਨੇ ਕਾਲੀ ਕੋਇਲ ਬਾਣੀ ਤੇ ਨਾਂ ਆਇਆ ਤੇ ਕਾਲੀ ਕੋਇਲ ਨੂੰ ਇੱਕ ਦਿਨ ਬਾਬੇ ਫਰੀਦ ਨੇ ਪੁੱਛ ਰਿਹਾ ਹੋਰ ਵੀ ਤੇ ਜਾਨਵਰ ਕਾਲੇ ਨੇ ਉਹਨਾਂ ਨੂੰ ਲੋਕੀ ਕਾਲਾ ਕਹਿ ਕੇ ਨੀ ਮੁਖਾਤਬ ਕਰਦੇ ਤੂੰ ਮੈਨੂੰ ਦੱਸੇਂਗੀ ਭਲੀਏ ਤੇਰਾ ਨਾਮ ਕਾਲੀ ਕੋਇਲ ਕਿਉਂ ਪਿਆ ਕਾਲੀ ਕੋਇਲ ਬੋਲੋ ਤੂੰ ਕਿਹੜੇ ਕਰਕੇ ਕਾਲੀ ਹੈ ਤੂੰ ਤੈਨੂੰ ਕਿਉਂ ਲੋਕੀ ਕਾਲਾ ਕਹਿੰਦੇ ਨੇ ਤੇਰਾ ਨਾਮ ਕਾਲਾ ਕਿਉਂ ਪੈ ਗਿਆ ਇੱਥੇ ਤੇ ਬਹੁਤ ਸਾਰੇ ਮੈਂ ਲੋਕ ਵੇਖੇ ਨੇ ਬਾਬੇ ਫਰੀਦ ਨੇ ਆਖਿਆ ਲੋਕੀ ਕਾਲੇ ਤਾਂ ਰੰਗ ਹੋ ਜਾਂਦੇ ਨੇ ਕੋਈ ਪੁੱਤ ਤੋਂ ਵਿਛੜ ਕੇ ਕਾਲਾ ਹੋ ਜਾਂਦਾ ਹੈ ਕਿਸੇ ਦੇ ਕੋਲ ਵੱਡਾ ਘਰ ਨਹੀਂ ਤਾਂ ਕਾਲਾ ਹੋ ਗਿਆ ਕਿਸੇ ਦੇ ਕੋਲ ਵੱਡੀ ਗੱਡੀ ਨਹੀਂ ਉਹ ਸੋਚ ਸੋਚ ਕੇ ਕਦੀ ਵੇਖਿਓ ਦੋ ਗੱਲਾਂ ਹੁੰਦੀਆਂ ਇੱਕ ਨਸ਼ਾ ਕਰਨ ਵਾਲਾ ਇੱਕ ਚਿੰਤਾ ਕਰਨ ਵਾਲੇ ਦੀਆਂ ਇੱਥੋਂ ਅੱਖਾਂ ਥੱਲਿਓ ਵੇਖੀਆਂ ਬਹੁਤ ਵੇਖਿਓ ਦੋ ਕਾਰਨ ਨੇ ਇੱਕ ਤੇ ਜਾਂ ਬਹੁਤ ਨਸ਼ਾ ਕਰਦਾ ਹੋਊਗਾ ਤੇ ਜਾਂ ਬਹੁਤ ਚਿੰਤਾ ਕਰਦਾ ਹੋਊਗਾ ਦੀਆਂ ਅੱਖਾਂ ਇੱਥੋਂ ਕਾਲੀਆਂ ਹੋ ਜਾਂਦੀਆਂ ਤੇ ਬਾਬੇ ਫਰੀਦ ਨੇ ਆਖਿਆ ਨੀ ਨਾ ਤੈਨੂੰ ਘਰ ਦਾ ਦੁੱਖ ਆ ਤੇ ਕੋਇਲ ਨੇ ਆਖਿਆ ਨਾ ਮੈਨੂੰ ਤੇ ਘਰ ਦਾ ਦੁੱਖ ਕੋਈ ਨੀ ਆਲਣਾ ਪਾਇਆ ਬੜੀ ਮੌਜ ਦੇ ਨਾਲ ਰਹਿੰਦੇ ਉਹਨੇ ਆਖਿਆ ਫਿਰ ਤੇਰੇ ਕੋਲ ਪੈਸੇ ਥੋੜੇ ਨੇ ਉਹਨੇ ਕਿਹਾ ਪੈਸੇ ਦੀ ਵੀ ਕੋਈ ਚਿੰਤਾ ਨਹੀਂ ਉਹਨੇ ਕਿਹਾ ਵੱਡੀ ਗੱਡੀ ਦੀ ਗੱਲ ਹੈ ਉਹਨੇ ਕਿਹਾ ਗੱਡੀ ਵੱਡੀ ਵੀ ਕੋਈ ਗੱਲ ਨਹੀਂ ਸਾਰੇ ਪਦਾਰਥ ਜਿਨ੍ਹਾਂ ਤੋਂ ਆਪਾਂ ਸੜਕੇ ਕਾਲੇ ਹੋਏ ਆ ਬਾਬੇ ਫਰੀਦ ਨੇ ਪੁੱਛਿਆ ਤੇ ਆਖਿਆ ਨੀ ਭੋਲੀਏ ਜੇ ਤੇਰੇ ਨੂੰ ਕੋਈ ਦੁੱਖ ਇਹਨਾਂ ਦੁੱਖਾਂ ਵਿੱਚੋਂ ਨਹੀਂ ਤੇ ਮੈਨੂੰ ਦੱਸ ਫਿਰ ਤੂੰ ਕਾਲੀ ਕਿਉਂ ਹੈ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਤੇ ਕਰਮਾਂ ਵਾਲੀ ਸੀ ਜਿਹਨੇ ਆਖਿਆ ਬਾਬਾ ਕੋਈ ਘਰ ਦਾ ਦੁੱਖ ਨਹੀਂ ਕੋਈ ਬਹੁਤੀ ਵੱਡੇ ਬਣਨ ਦਾ ਦੁੱਖ ਨਹੀਂ ਮੈਨੂੰ ਦੁੱਖ ਆ ਤੇ ਇਸ ਗੱਲ ਦਾ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਉਹਨੇ ਆਖਿਆ ਆਪਣੇ ਪ੍ਰੀਤਮ ਕੇ ਮੈਂ ਉਹਦੇ ਵਿਛੋੜੇ ਚ ਸੜਕੇ ਕਾਲੀ ਹੋਈ ਕੋਈ ਇਹ ਗੱਲ ਆਖੇ ਅੱਜ ਠੰਡੇ ਹੋ ਕੇ ਆਪਾਂ ਨੂੰ ਕਈ ਵਾਰ ਆਉਂਦੇ ਨੇ ਨਾ ਕਈ ਵਾਰ ਵੇਖੋ ਬੜੇ ਠੰਡੇ ਹੋ ਕੇ ਆਉਂਦੇ ਆ ਤੇ ਜਿਹਨੂੰ ਪੁੱਛ ਕੇ ਵੇਖ ਲੋ ਅੱਜ ਬੜੇ ਹੋਕੇ ਲੈਣਾ ਹੈ ਕਹਿੰਦਾ 10 ਸਾਲ ਹੋ ਗਏ ਨੇ ਗ੍ਰੀਨ ਕਾਰਡ ਨਹੀਂ ਬਣਿਆ ਮਾਂ ਪਿਓ ਤੋਂ ਵਿਛੜਿਆ ਤਾਂ ਹੋਕੇ ਆਉਂਦੇ ਉਹ ਪਿਆਰਿਓ 10 ਸਾਲ ਲਈ ਮਾਂ ਪਿਓ ਤੋਂ ਵਿਛੜਿਆ ਤੇ ਹੋਕੇ ਆਉਂਦੇ ਆ ਮਗਰ ਅਨੰਤ ਜਨਮ ਤੋਂ ਵਿਛੜੇ ਪਰਮੇਸ਼ਵਰ ਤੋਂ ਜਿਹੜਾ ਐਸਾ ਪਿਆਰਾ ਪਿਓ ਆ ਜਿਹਨੇ ਘਰ ਦਿੱਤਾ ਮਾਂ ਦਿੱਤੀ ਪੁੱਤ ਦਿੱਤੇ ਪਰਮੇਸ਼ਵਰ ਨੇ ਹਰ ਦੌਲਤ ਦਿੱਤੀ ਉਸ ਪਰਮੇਸ਼ਵਰ ਤੋਂ ਵਿਛੜਿਆ ਸਾਨੂੰ ਹੋਕੇ ਕਿਉਂ ਨਹੀਂ ਆਉਂਦੇ ਇੱਥੇ ਮੇਰੇ ਸਾਹਿਬ ਜੀ ਕਹਿੰਦੇ ਨੇ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਤੂੰ ਤੇ ਵਿਛੋੜਿਆ ਪਾਤਸ਼ਾਹ ਏ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਿਛੋੜੇ ਰੂਪੀ ਸਲ ਨਹੀਂ ਲੱਗਦਾ ਜਿਨ੍ਹਾਂ ਦੇ ਹਿਰਦੇ ਵਿੱਚੋਂ ਇਹ ਆਵਾਜ਼ਾਂ ਨਹੀਂ ਆਉਂਦੀਆਂ ਬਹੁਤ ਜਨਮ ਵਿਛੜੇ ਥੇ ਮਾਧੋ ਜਿਹਨੇ ਇਹ ਨਹੀਂ ਕਹਿੰਦੇ ਕਰ ਕਿਰਪਾ ਮਿਲੋ ਰਾਮ ਉਹ ਕੋਈ ਬੰਦੇ ਨਹੀਂ ਉਹ ਤੇ ਮਰੇ ਹੋਏ ਮੁਰਦੇ ਤੁਰੇ ਫਿਰਦੇ ਨੇ ਉਹਨਾਂ ਨੂੰ ਮਸਾਣ ਸਮਝੋ ਮੇਰੇ ਸਾਹਿਬ ਜੀ ਕਹਿੰਦੇ ਨੇ ਜਿੱਤ ਤਨ ਬਿਰਹੋ ਨਾ ਉਪਜੇ ਸੋ ਤਨ ਜਾਣ ਮਸਾਣ ਉਹਨਾਂ ਨੂੰ ਮੜੀਆਂ ਜਾਣੋ ਵਸਦਾ ਘਰ ਨਾ ਸਮਝੋ ਵਸਦੇ ਘਰ ਵਿੱਚ ਤੇ ਗੁਰਮੁਖ ਪਿਆਰਿਓ ਜਿਨ੍ਹਾਂ ਮੜੀਆਂ ਦੇ ਵਿੱਚ ਫਰਕਿਆ ਇੰਨਾ ਫਰਕ ਉਹਨਾਂ ਦੇ ਜੀਵਨ ਵਿੱਚ ਵੇਖੋ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਅਸੀਂ ਰੱਬ ਤੋਂ ਵਿਛੜੇ ਆ ਬੋਲੋ ਰੱਬ ਤੋਂ ਫਿਰ ਬੋਲੋ ਰੱਬ ਤੋਂ ਜਿਨ੍ਹਾਂ ਨੂੰ ਇਹ ਹੀ ਚੇਤਾ ਭੁੱਲ ਗਿਆ ਕਿ ਅਸੀਂ ਰੱਬ ਤੋਂ ਵਿਛੜੇ ਆ ਉਹ ਜਿਉਂਦੇ ਨਹੀਂ ਉਹ ਮਸਾਣ ਨੇ ਮੇਰਾ ਸਤਿਗੁਰੂ ਕਿਰਪਾ ਕਰੇ 28-29 ਤਰੀਕ ਵਾਲਾ ਦਿਨ ਵਿਛੋੜੇ ਖਤਮ ਕਰਨ ਵਾਲਾ ਦਿਨ ਆ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ ਸਤਿਗੁਰੂ ਦੀ ਕਿਰਪਾ ਦਾ ਸਦਕਾ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਕਿਰਪਾ ਦਾ ਸਦਕਾ ਆ ਕਾਫੀ ਨਾਂ ਬੀਬੀ ਜਗਪ੍ਰੀਤ ਕੌਰ ਜੀ ਬੀਬੀ ਸੁਰਿੰਦਰ ਕੌਰ ਪਾਲ ਜੀ ਬੀਬੀ ਪ੍ਰੀਤ ਇੰਦਰ ਕੌਰ ਜੀ ਇਹ ਇੱਕ ਇੱਕ ਸਿਕਰਮਾਂ ਵਾਲੇ ਪਿਓ ਦੀਆਂ ਧੀਆਂ ਲੱਗਦੀਆਂ ਨੇ ਭਾਗਾਂ ਵਾਲਾ ਪਿਓ ਆ ਜਿਹਦੀਆਂ ਧੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਹੁਤਾ ਇੱਕ ਸਾਨੂੰ ਵਹਿਮ ਆ ਕਿ ਜੇ ਅੰਮ੍ਰਿਤ ਛਕਾਤਾ ਜੀ ਮੁੰਡੇ ਨਹੀਂ ਲੱਭਣੇ ਵਾਹ ਜੀ ਵਾਹ ਆਖੋ ਸਤਨਾਮ ਸ੍ਰੀ ਬੜਾ ਸਾਡੇ ਸਿਰ ਦੇ ਉੱਤੇ ਥੌੜਾ ਚੱਲਦਾ ਹੈ ਪਿਆਰਿਓ ਅਜੇ ਤੇ ਤੁਸੀਂ ਮੰਗਣੀਆਂ ਤੇ ਤੁਸੀਂ ਵੇਖਣੇ ਨੇ ਲੋਕਾਂ ਦੇ ਸਟੋਰ ਤੁਸੀਂ ਵੇਖਣੀਆਂ ਲੋਕਾਂ ਦੀਆਂ ਗੱਡੀਆਂ ਜਦੋਂ ਇਹ ਧੀ ਬਣ ਗਈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤੇ ਫਿਰ ਵੇਖਿਓ ਪੁੱਤ ਲੱਭ ਕੇ ਦਿੰਦਾ ਉਹ ਫਿਰ ਵੇਖਿਓ ਮੇਰਾ ਮਾਲਕ ਉਸੇ ਘਰ ਹੀ ਖੜ ਕੇ ਰਿਸ਼ਤਾ ਆਪਣੀ ਧੀ ਦਾ ਕਰਦਾ ਜਿੱਦਣ ਤੋਂ ਕੋਈ ਬੱਚੀ ਅੰਮ੍ਰਿਤ ਛਕ ਲੈਂਦੀ ਆ ਉਹਦੇ ਪਿਓ ਦਾ ਨਾਮ ਕੀ ਹੋ ਜਾਂਦਾ ਹੈ ਫਿਰ ਇੱਕ ਵਾਰ ਆਖੋ ਗੁਰੂ ਤੇ ਫਿਰ ਗੁਰੂ ਗੋਬਿੰਦ ਸਿੰਘ ਵਰਗੀ ਪਵਿੱਤਰ ਆਤਮਾ ਤੇ ਸਿਆਣਾ ਕਿ ਸਾਹਿਬ ਦਿਮਾਗ ਹੈ ਦਿਮਾਗ ਸਾਹਿਬ ਵਾਲਾ ਸਭ ਤੋਂ ਸਿਆਣਾ ਪਿਤਾ ਆਪਣੀ ਧੀ ਨੂੰ ਕਿਤੇ ਖੂਹ ਚ ਨਹੀਂ ਸੁੱਟਣ ਲੱਗਾ ਇਹ ਨਾ ਮਨ ਵਿੱਚ ਸੋਚਿਆ ਕਰੋ ਜੀ ਬੱਚੀਆਂ ਦਾ ਆਨੰਦ ਕਾਰਜ ਕਰਨਾ ਕਿੱਥੇ ਆ ਸਾਨੂੰ ਵੀ ਵੱਡੇ ਸਟੋਰ ਤੋਂ ਦੋ ਬੱਚੀਆਂ ਨੇ ਅੰਮ੍ਰਿਤ ਛਕਣਾ ਸੀ ਅੱਜ ਹੌਲੀ ਜੀ ਕਹਿੰਦੇ ਜੀ ਅੰਮ੍ਰਿਤ ਛਕਣਾ ਤੇ ਜੀਤ ਕਰਦਾ ਸੀ ਸਾਡੇ ਮਨ ਚ ਇੱਕ ਸੋਚ ਆ ਮੈਂ ਕਿਹਾ ਮੈਨੂੰ ਪਤਾ ਜਿਹੜੀ ਸੋਚ ਆ ਕਹਿੰਦੇ ਕੀ ਸੋਚ ਆ ਤੁਸੀਂ ਦੱਸ ਦਿਓ ਮੈਂ ਕਿਹਾ ਜੀ ਇਹੋ ਹੀ ਸੋਚ ਹੋਊਗੀ ਵੀ ਇਹਨਾਂ ਨੂੰ ਮੰਗਾਂਗੇ ਕਿੱਥੇ ਪਿਆਰਿਓ ਅੰਮ੍ਰਿਤਧਾਰੀ ਬੱਚੀਆਂ ਨੂੰ ਅੰਮ੍ਰਿਤਧਾਰੀ ਬੱਚਿਆਂ ਦੇ ਨਾਲ ਜਦੋਂ ਆਨੰਦ ਕਾਰਜ ਕਰਦੀਏ ਨਾ ਤੇ ਫਿਰ 100 ਚੋਂ
100% ਚਿੰਤਾ ਮਾਂ ਪਿਓ ਦੀ ਲੱਥ ਜਾਂਦੀ ਹੈ, ਕਿਉਂਕਿ ਜਵਾਈ ਸ਼ਰਾਬ ਨਹੀਂ ਪੀਂਦਾ, ਜਵਾਈ ਜੂਆ ਨਹੀਂ ਖੇਡਦਾ, ਜਵਾਈ ਕੁਕਰਮ ਨਹੀਂ ਕਰਦਾ, ਉਹਦੇ ਲੜ ਲਾਈ ਆ। ਜਿਹੜਾ ਵੀ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਬਣਿਆ ਤੇ ਭਰੋਸੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚ ਬਾਂਹ ਫੜਾਈ ਆ। ਇਸ ਕਰਕੇ ਆਹ ਬੀਬੀਆਂ ਕਰਮਾਂ ਵਾਲੀਆਂ ਭੈਣਾਂ ਨੇ, ਬੀਬੀ ਰਣਜੀਤ ਕੌਰ, ਜਰਨੈਲ ਸਿੰਘ, ਸੁਰਿੰਦਰ ਕੌਰ, ਇਹ ਨਾਮ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਕਿਰਪਾ ਦੇ ਨਾਲ ਆ ਗਏ ਨੇ। ਹੋਰ ਕਿਰਪਾ ਕਰੇ ਮੇਰਾ ਸਤਿਗੁਰੂ, ਤੁਹਾਡੇ ਵਿੱਚ ਵੱਡੀ ਗਿਣਤੀ ਵਿੱਚ ਅੰਮ੍ਰਿਤ ਛਕਣ ਲਈ ਆਪਾਂ ਤਿਆਰ ਹੋਈਏ। 29 ਤਰੀਕ ਨੂੰ ਹੁਣੇ ਸੁਣਿਆ ਵਾ ਨਾ ਕਿ ਜਿਹੜਾ ਵਿਛੜਿਆ ਵਾ ਉਹ ਮਸਾਣ ਆ, ਜੀਵਨ ਨਹੀਂ। ਤੇ ਆਓ ਗੁਰਮੁਖ ਪਿਆਰਿਓ, ਆਖਾਂ ਜੀਵਾਂ, ਬੋਲੋ ਆਖਾਂ, ਇੱਕ ਵਾਰ ਆਖ ਦਿਓ ਗੱਜ ਕੇ, ਆਖਾਂ ਤੇ ਵਿਸਰੇ, ਆਓ ਵਿਛੋੜੇ ਦੇ ਸੱਲ ਨੂੰ ਭੁਲਾਈਏ, ਜੁੜ ਜਾਈਏ ਉਹਦੇ ਨਾਲ, ਜਿਉਂਦੇ ਹੋ ਜਾਈਏ। ਅੰਮ੍ਰਿਤ ਪੀਵੋ ਸਦਾ ਚਿਰ, ਜੀਵੋ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਸਤਿਗੁਰੂ ਦੇ ਲੜ ਲੱਗੀਏ। 29 ਤਰੀਕ ਸਵੇਰੇ 7 ਵਜੇ ਕੇਸੀ ਇਸ਼ਨਾਨ ਕਰਕੇ ਸਾਹਿਬਾਂ ਦੀ ਹਜੂਰੀ ਚ ਆਉਣਾ ਏ, ਤੇ 7 ਵਜੇ ਆਓਗੇ ਨਗੁਰੇ, ਤੇ ਜਦੋਂ 10:30-11 ਵਜੇ ਨਿਕਲੋਗੇ, ਜਨਮ ਬਦਲ ਚੁੱਕਿਆ ਹੋਊਗਾ, ਜੀਵਨ ਬਦਲ ਚੁੱਕਿਆ ਹੋਊਗਾ, ਪਿਓ ਮਿਲ ਚੁੱਕਿਆ ਹੋਊਗਾ, ਮਾਂ ਮਿਲ ਚੁੱਕੀ ਹੋਊਗੀ, ਪਰਿਵਾਰ ਮਿਲ ਚੁੱਕਿਆ ਹੋਊਗਾ, 5 ਕਕਾਰ ਮਿਲ ਚੁੱਕੇ ਹੋਣਗੇ, ਨਿਤਨੇਮ ਮਿਲ ਚੁੱਕਿਆ ਹੋਊਗਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਜਦੋਂ ਆਏ ਸੋ ਮੰਗਤੇ ਬਣ ਕੇ ਅੰਮ੍ਰਿਤ, ਮਗਰ ਜਦੋਂ ਨਿਤਨੇਮ ਲੈ ਕੇ ਜਾਓਗੇ, ਪਾਤਸ਼ਾਹਾਂ ਦੇ ਪਾਤਸ਼ਾਹ ਬਣ ਕੇ ਜਾਓਗੇ, ਭੁੱਲਾਂ ਨਾ ਚਤਾਰਨੀਆਂ ਅਸੀਸ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸੇਵਨ ਗੁਰਪਦ ਸਾਧ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।
1: ਅੰਦਰੋਂ ਜੁੜ ਕੇ ਆਖੋ ਆਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੁੜ ਜਾਓ ਮਨ ਦੀ ਬਿਰਤੀ ਨੂੰ ਇਕਾਗਰਤਾ ਚ ਲਿਆ ਕੇ, ਸਾਰਿਆਂ ਫੁਰਨਿਆਂ ਨੂੰ ਸੰਕੋਚ ਕੇ ਇਕ ਵਾਰ ਮੈਂ ਆਪ ਜੀ ਨੂੰ ਹੱਥ ਜੋੜਾਂ। ਆਪਣੇ ਅੰਦਰ ਆਓ ਤੇ ਵੇਖੋ, ਸੁਰਤ ਕਰਕੇ ਕਿਤੇ ਬਾਹਰ ਤਾਂ ਨਹੀਂ ਤੁਰੇ ਫਿਰਦੇ। ਛੱਡ ਦਿਓ ਸਾਰਾ ਭੱਜਣਾ ਦੌੜਨਾ, ਤਿਆਗ ਸਗਲ ਸਿਆਣਪਾਂ, ਭੱਜ ਏਕ ਪਾਰ ਬ੍ਰਹਮ ਨਿਰੰਕਾਰ। ਸਾਰੀਆਂ ਸਿਆਣਪਾਂ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਲ ਇਸ ਤੌੜੀ ਜਾਂਦੀ ਨੂੰ, ਦੌੜਦੀ ਫਿਰਦੀ ਸੁਰਤੀ ਨੂੰ ਆਵਾਜ਼ ਮਾਰ ਕੇ ਆਖੋ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਪਰਦੇਸੀ ਮਨਾ ਘਰ ਵਿਚ ਬੈਠ, ਤੇਰਾ ਭਲਾ ਹੀ ਤਾਂ ਹੋਣਾ ਹੈ ਜੇ ਤੂੰ ਗੁਰੂ ਦੇ ਵਚਨ ਸਰਵਣ ਕਰੇਗਾ। ਇਸ ਕਰਕੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਜਿੰਨੇ ਹੋ, ਇਕ ਵਾਰ ਪੂਰੇ ਜ਼ੋਰ ਨਾਲ ਗੱਜ ਵੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ

0: ਦਰਸ਼ਨ ਦਿਓ ਆਪਣਾ।
1: ਪਟਿਆਲੇ ਕਦੀ ਜਾਣ ਦਾ ਮੌਕਾ ਮਿਲਿਆ ਨਾ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਟਿਆਲੇ ਤੋਂ 21 ਕਿਲੋਮੀਟਰ ਦੱਖਣ ਵਾਲੀ ਬਾਈ ਨੂੰ ਇੱਕ ਗੁਰਦੁਆਰਾ ਹੈ, ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿਚ ਬਣਿਆ, ਪਿਆਰ ਚ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਪਿੰਡ ਵਿਚ ਮੇਰੇ ਗਰੀਬ ਨਵਾਜ ਬਾਪੂ ਮੀਰੀ ਪੀਰੀ ਦੇ ਮਾਲਕ ਆਏ। ਇਸ ਪਿੰਡ ਤੋਂ ਬਾਹਰ ਇੱਕ ਕੁਟੀਆ ਬਣੀ ਸੀ ਜਿੱਥੇ ਅੱਜ ਗੁਰਦੁਆਰਾ ਬਣਿਆ। ਇਸ ਕੁਟੀਆ ਦੇ ਵਿਚ ਇੱਕ ਘੋੜਾ ਰਹਿੰਦਾ ਸੀ, ਘੋੜਾ ਪੈਰਾਂ ਤੋਂ ਲੈ ਕੇ ਸਿਰ ਤੱਕ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ। ਖੂਨ ਤੇ ਪੀਕ ਵਗਦਾ ਸੀ ਸਰੀਰ ਦੇ ਵਿਚ, ਕੀੜੇ ਕੁਰਬਲ ਕੁਰਬਲ ਕਰਦੇ ਸਰੀਰ ਵਿਚ ਪੈ ਗਏ, ਅੱਖਾਂ ਦੀਆਂ ਪਰਵਟਣੀਆਂ ਕਿਰਨੀਆਂ ਸ਼ੁਰੂ ਹੋ ਗਈਆਂ, ਹੱਥਾਂ ਦੇ ਨੌ ਕਿਰਨੇ ਸ਼ੁਰੂ ਹੋ ਗਏ, ਇੰਨਾ ਕੁੜ ਦਾ ਜ਼ੋਰ ਵੱਧ ਗਿਆ। ਅੱਜ ਜਿਹੜਾ ਰੋਟੀ ਦੇਣ ਆਇਆ ਨਾ ਇਹਦੀ ਕੁਟੀਆ ਦੇ ਵਿਚ, ਇਕਾਗਰਤਾ ਬਖਸ਼ ਕੇ ਜੁੜ ਕੇ ਰੋਟੀ ਦੇਣ ਆਇਆ ਜਿਹੜਾ ਇਹਦੀ ਕੁਟੀਆ ਦੇ ਵਿਚ, ਰੋਟੀ ਸੁੱਟ ਕੇ ਜਦੋਂ ਅੰਦਰ ਨਹੀਂ ਸੀ ਵੜਦੇ, ਇਤਰਾਂ ਹੀ ਦੂਰੋਂ ਸੁੱਟੀ ਰੋਟੀ, ਕਿਉਂਕਿ ਕੋਹੜ ਪਿਆ ਸੀ ਨਾ, ਲੋਕੀ ਕਹਿੰਦੇ ਛੂਤ ਦੀ ਬਿਮਾਰੀ ਹੈ। ਇਤਰਾਂ ਦੂਰੋਂ ਰੋਟੀ ਸੁੱਟ ਕੇ ਅੱਜ ਬੜੀ ਪੈਰਾਂ ਦੇ ਵਿਚ ਕੋਈ ਜ਼ਿਆਦਾ ਹੀ ਛੇਤੀਪਨ ਸੀ, ਕਾਲਾਪਨ ਸੀ, ਤੇ ਇਹਨੇ ਵਿਚਾਰੇ ਕੋਹੜੇ ਨੇ ਅੱਖਾਂ ਹੱਥਾਂ ਦੇ ਨਾਲ ਇਤਰਾਂ ਚੁੱਕ ਕੇ ਆਖਿਆ, ਭਲਿਆ ਅੱਗੇ ਤੇ ਜਦੋਂ ਤੂੰ ਮੈਨੂੰ ਰੋਟੀ ਦੇਣ ਆਉਂਦਾ ਸੈਂ ਕਦੀ ਮੈਨੂੰ ਪੁੱਛ ਲੈਂਦਾ ਸਾਂ ਵੀ ਤੇਰਾ ਕੀ ਹਾਲ ਆ, ਕੀ ਚਾਲ ਆ, ਤੈਨੂੰ ਕੀ ਚਾਹੀਦਾ। ਅੱਜ ਬੜੀ ਛੇਤੀ ਰੋਟੀ ਸੁੱਟ ਕੇ ਮੁੜ ਚੱਲਿਆ, ਗੱਲ ਕੀ? ਤੇ ਰੋਟੀ ਦੇਣ ਵਾਲੇ ਨੇ ਆਖਿਆ, ਅੱਜ ਆਪਣੇ ਨਗਰ ਦੇ ਵਿਚ 6ਵੇਂ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ, ਤੇ ਛੇਤੀ ਤੋਂ ਛੇਤੀ ਜਾ ਕੇ ਮੈਂ ਦਰਸ਼ਨ ਕਰਨੇ ਨੇ, ਮੈਂ ਇਸ ਕਰਕੇ ਜਲਦੀ ਜਾ ਰਿਹਾ। ਮਨ ਦੇ ਵਿਚ ਪਿਆਸ ਇਹਦੇ ਵਿਚ ਵੀ ਪੈਦਾ ਹੋ ਗਈ ਕਿ ਹੇ ਮੇਰੇ ਸਾਹਿਬਾ, ਇਹ ਤੇ ਸਾਰੇ ਪੈਰਾਂ ਨਾਲ ਤੁਰ ਸਕਦੇ ਨੇ, ਅੱਖਾਂ ਨਾਲ ਵੇਖ ਸਕਦੇ, ਹੱਥ ਨਾਲ ਤੇਰੇ ਜੋੜੇ ਝਾੜ ਲੈਣਗੇ, ਆ ਵੇਖ ਪੈਰਾਂ ਤੋਂ ਲੈ ਕੇ ਸਿਰ ਤੱਕ ਕੋੜਾ ਹੋਇਆ, ਇਹ ਤੇਰਾ ਸੇਵਕ ਵੀ ਤੇਰੇ ਚਰਨਾਂ ਵਿੱਚ

ਇਹਨੇ ਜੋ ਤੇਰੀ ਕੀਤੀ ਮੇਰੇ ਮਨ ਵਿਚ ਵੀ ਚਾਹ ਪੈਦਾ ਹੋਇਆ ਹੈ। ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਛੇਵੇਂ ਸਰੂਪ ਜੀ, ਮੇਰੇ ਮਨ ਵਿਚ ਵੀ ਇਹ ਚਾਹ, ਮੇਰੇ ਮਨ ਵਿਚ ਵੀ ਇਹ ਭੁੱਖ ਲੱਗੀ ਆ ਕਿ ਕਿਤੇ ਮੈਨੂੰ ਵੀ ਤੇਰੇ ਦੀਦਾਰ ਹੋਣ। ਫਿਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸਿੱਖਾਂ ਦੇ ਨਾਲ ਜਦੋਂ ਪਿੰਡ ਵਿਚ ਗਏ ਨੇ ਤੇ ਮੇਰੇ ਸਾਹਿਬ ਨੇ ਸਾਰਿਆਂ ਸਿੱਖਾਂ ਨੂੰ ਆਖਿਆ ਤੁਸੀਂ ਪਿੰਡ ਵਿਚ ਜਾ ਕੇ ਸਤ ਸੰਗਤ ਕਰੋ, ਨਾਮ ਜਪੋ, ਅਸੀਂ ਆ ਰਹੇ ਹਾਂ। ਤੁਰ ਪਿਆ ਅੰਦਰ ਦੀਆਂ ਜਾਣਨ ਵਾਲਾ ਮੇਰਾ ਮਾਲਕ, ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ, ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪ ਤੋ ਚੌਂ ਕੁੰਟ, ਮਾਨੇ ਉਹ ਨਮਾਣਿਆਂ ਦਾ ਮਾਣ, ਨਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਘੋੜੇ ਦੀਆਂ ਵਾਗਾਂ ਮੋੜੀਆਂ ਤੇ ਮੇਰੇ ਗਰੀਬ ਨਵਾਜ ਉਥੇ ਆ ਗਏ ਜਿੱਥੇ ਕੁਟੀਆ ਵਿਚ ਘੋੜਾ ਪਿਆ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਘੋੜੇ ਦੇ ਸੁੰਮਾਂ ਦੀ ਸੋਚ ਸੁਣੀ ਤੇ ਘੋੜੇ ਨੇ ਨੇਤਰ ਖੋਲੇ। ਮੇਰੇ ਸਤਿਗੁਰੂ ਨੇ ਆਖਿਆ ਪਿਆਰਿਆ ਬਾਹਰ ਆ, ਜਿਹਨੂੰ ਯਾਦ ਕਰਦਾ ਸਾਂ ਅਸੀਂ ਆ ਗਏ ਹਾਂ। ਮੇਰੇ ਗਰੀਬ ਨਵਾਜ ਪਾਤਸ਼ਾਹ ਮੈਂ ਕਿਤਰਾ ਤੁਰਾ ਕੋਢ ਨਾਲ ਮਰਿਆ ਹੈ। ਮੇਰੇ ਮਾਲਕ ਕਹਿੰਦੇ ਰਿੜਕੇ ਆ ਜਾ ਬਾਹਰ। ਘੋੜੇ ਦੀ ਲਗਾਮ ਹੱਥ ਵਿਚ ਫੜੀ ਆ, ਸਾਢੇ ਸੱਤ ਫੁੱਟ ਉੱਚਾ ਕੱਦ ਆ, ਅੱਖਾਂ ਖੀਵੀਆਂ ਨੇ ਅੰਮ੍ਰਿਤ ਨਾਲ ਭਰੀਆਂ, ਰਸਨਾ ਦੇ ਉੱਤੇ ਮਿੱਠੇ ਬੋਲ ਨੇ, ਪਿਆਰਿਆ ਬਾਹਰ ਆ, ਕੁਛ ਨੀ ਹੁੰਦਾ, ਤੂੰ ਕੋਸ਼ਿਸ਼ ਕਰ। ਬਾਹਰ ਆਇਆ, ਮਹਾਰਾਜ ਮੈਂ ਕੋੜਾ ਵਾਂ, ਤੁਹਾਡੇ ਗੱਲ ਨੂੰ ਕਿਤਰਾ ਲੱਗਾ। ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਛਪੜੀ ਆ ਨਾ ਜਿਹੜੀ ਛਪੜੀ, ਹੁਣ ਸਰੋਵਰ ਬਣਿਆ ਜੇ ਉੱਥੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਉੱਥੇ ਛਪੜੀ ਦਾ ਸਰੋਵਰ ਬਣਿਆ, ਛਪੜੀ ਦੇ ਵਿਚ ਵੜ ਜਾ, ਇਸ਼ਨਾਨ ਕਰ ਛਪੜੀ ਦੇ ਵਿਚ, ਬਾਹਰ ਨਿਕਲੇਗਾ ਕੋੜ ਹਟਿਆ ਹੋਊਗਾ। ਇਤਿਹਾਸ ਦੇ ਪੰਨੇ ਬੋਲਦੇ ਨੇ, ਜਦੋਂ ਵੜਿਆ ਉਦੋਂ ਕੋੜਾ ਸੀ, ਜਦੋਂ ਬਾਹਰ ਹੋਇਆ ਉਦੋਂ ਰਾਜੀ ਹੋਇਆ, ਆਣ ਕੇ ਸਤਿਗੁਰੂ ਦੇ ਚਰਨਾਂ ਨੂੰ ਚੰਬੜ ਗਿਆ। ਮਹਾਰਾਜ ਬੜੀ ਤੁਸਾਂ ਕਿਰਪਾ ਕੀਤੀ, ਮੈਨੂੰ ਰਾਜੀ ਕੀਤਾ ਏ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਉੱਥੇ ਜੋ ਬੋਰਡ ਦੇ ਉੱਤੇ ਇਤਿਹਾਸ ਲਿਖਿਆ, ਉਹ ਲਿਖਿਆ ਏ ਕਿ ਇਸ ਛਪੜੀ ਦੇ ਵਿਚ ਉਹਨੇ ਨਹਾਤਾ ਤੇ ਮੇਰੇ ਸਤਿਗੁਰੂ ਨੇ ਬਚਨ ਛੱਡਿਆ, ਗੁਰਸਿੱਖਾ ਤੇਰਾ ਤੇ ਇਕ ਤਰ੍ਹਾਂ ਦਾ ਸਰੀਰ ਦਾ ਕੋਢ ਦੂਰ ਹੋਇਆ ਏ, 18 ਤਰ੍ਹਾਂ ਦਾ ਕੋਢ ਦੱਸਿਆ ਵੇਦਾਂ ਦੇ ਵਿਚ, ਜਿਹੜਾ ਇਸ ਸਰੋਵਰ ਵਿਚ ਆਣ ਕੇ ਇਸ਼ਨਾਨ ਕਰਿਆ ਕਹੂਗਾ, 18 ਤਰ੍ਹਾਂ ਦੇ ਕੋੜ ਉਹਦੇ ਦੂਰ ਹੋ ਜਾਇਆ ਕਰਨਗੇ। ਉਸ ਥਾਂ ਤੇ ਜਿੱਥੇ ਕੋੜੇ ਨੂੰ ਰਾਜੀ ਕੀਤਾ ਏ, ਉਥੋਂ ਹੱਥ ਜੋੜ ਕੇ ਉਹ ਆਤਮਾ ਗੁਰੂ ਦੇ ਚਰਨਾਂ ਵਿਚ ਇਹ ਅਰਦਾਸ ਕਰਦੀ ਸੀ, ਇਕ ਛਿਨ ਦਰਸ ਦਿਖਾਏ ਜੀ, ਇਕ ਛਿਨ ਦਰਸ ਦਿਖਾਏ ਜੀ, ਇਕ ਪਾਵਾਂ ਤਰਲਾ ਤੁਸੀਂ ਵੀ

ਜਿਨ੍ਹਾਂ ਨੂੰ ਲੱਗ ਗਈ ਨਾ ਉਹਦੇ ਦਰਸ਼ਨਾਂ ਦੀ ਪਿਆਸ ਪਿਆਰੇ, ਉਹਨਾਂ ਗਲੀ ਚ ਤੁਰਿਆ ਜਾਂਦਿਆਂ ਨੂੰ ਆਵਾਜ਼ਾਂ ਮਾਰੀਆਂ। ਨਾਮ ਜਪਣ ਵਾਲਾ ਕਿਸੇ ਨੂੰ ਵੇਖਿਆ, ਨਾਮ ਅਭਿਆਸੀ ਕਿਸੇ ਨੂੰ ਵੇਖਿਆ ਤੇ ਗਲੀ ਚੋ ਦੀ ਤੁਰਿਆ ਜਾਂਦਿਆਂ ਨੂੰ ਆਖਿਆ, ਸੁਣ ਯਾਰ ਹਮਾਰੇ ਸੱਜਣ, ਬੋਲੋ ਸੁਣ ਯਾਰ। ਨਾਮ ਜਪਣ ਵਾਲੇ ਨੂੰ ਆਖਿਆ, ਸੁਣ ਯਾਰ ਹਮਾਰੇ ਸੱਜਣ, ਉਹਨੇ ਆਖਿਆ ਦੱਸ। ਜਦੋਂ ਆਖਿਆ ਸੁਣ ਯਾਰ ਹਮਾਰੇ ਸੱਜਣ, ਤੇ ਇਹਨੇ ਆਖਿਆ ਇੱਕ ਕਰੂੰ ਬੇਨੰਤੀਆ, ਇੱਕ ਕਰੂੰ ਬੇਨੰਤੀਆ। ਮੇਰੇ ਸੱਜਣਾ, ਮੇਰੇ ਪ੍ਰੀਤਮਾ, ਮੇਰੇ ਗੁਰੂ ਦੇ ਪਿਆਰਿਆ, ਇੱਕ ਬੇਨਤੀ ਕਰਦੀ ਆ, ਇੱਕ ਜੋਦੜੀ ਕਰਦੀ ਆ। ਆਖਿਆ ਦੱਸ ਕੀ ਬੇਨਤੀ ਕਰਦੀ ਏ। ਤੇ ਸਮੋਹਨ ਲਾਲ ਪਿਆਰੇ, ਆਖੋ ਤੇ ਸਮੋਹਨ ਕਈ ਜਨਮਾਂ ਤੋਂ ਆਪਾਂ ਵੀ ਲੱਭਦੇ ਫਿਰਦੇ ਆ ਉਸ ਟਿਕਾਣੇ ਨੂੰ। ਤੇ ਸਮੋਹਨ ਲਾਲ ਪਿਆਰੇ, ਤੇ ਸਮੋਹਨ ਹਾਂ ਫਿਰੋ ਖੁਜੰਤੀਆ, ਹਾਂ ਫਿਰੋ ਖੁਜੰਤੀਆ। ਸੱਜਣਾ, ਮੈਂ ਕਈਆਂ ਜਨਮਾਂ ਦੇ ਵਿੱਚੋਂ ਇੱਕ ਚੀਜ਼ ਨੂੰ ਲੱਭਦੀ ਫਿਰਦੀ ਆ, ਖੋਜਦੀ ਫਿਰਦੀ ਆ, ਕਈ ਜਨਮਾਂ ਤੋਂ ਢੂੰਡਦੀ ਫਿਰਦੀ ਆ। ਕਿਨੂੰ ਇੱਕ ਭੋਰੀ ਦਰਸ਼ਨ ਦੀ ਜੈ, ਇੱਕ ਭੋਰੀ

ਮਲ ਜਨਮ ਉਹਨੇ ਆਖਿਆ ਅੱਛਾ ਤਿਸ ਮੋਹਨ ਲਾਲ ਪਿਆਰੇ ਹੂੰ ਫਿਰੋ ਖੁਜੰਤੀਆ ਤੇ ਉਹਨੇ ਬੜੇ ਪਿਆਰ ਨਾਲ ਆਖਿਆ ਮੈਂ ਤੈਨੂੰ ਉਹਦਾ ਘਰ ਦੱਸ ਸਕਦਾ ਉਹਨੇ ਆਖਿਆ ਮੈਂ ਤੈਨੂੰ ਉਹਦਾ ਘਰ ਦੱਸ ਸਕਦਾ ਮੈਂ ਉਹਦੀਆਂ ਡਾਇਰੈਕਸ਼ਨਾਂ ਤੈਨੂੰ ਦੇ ਸਕਦਾ ਮਗਰ ਭੋਲੀਏ ਮੈਨੂੰ ਇੱਕ ਗੱਲ ਦੱਸ ਜੇ ਮੈਂ ਤੈਨੂੰ ਉਹਦਾ ਦਵਾਂ ਘਰ ਦੱਸ ਤੇ ਫਿਰ ਮੈਨੂੰ ਦੇਗੀ ਕੀ ਫੀਸ ਕੀ ਦੇਗੀ ਰੱਬ ਦੇ ਪਿਆਰ ਚ ਭੱਜੀ ਹੋਈ ਰੱਬੀ ਆਤਮਾ ਨੇ ਆਖਿਆ ਕੀ ਦੇਗੀ ਤੇ ਉਹਨੇ ਫਿਰ ਅੱਗੋਂ ਜਿਹਨੂੰ ਪਿਆਸ ਲੱਗੀ ਸੀ ਨਾ ਸੱਜਣੋ ਸਾਨੂੰ ਪਿਆਸ ਨਹੀਂ ਲੱਗੀ ਬਸ ਜਿਨ੍ਹਾਂ ਨੂੰ ਪਿਆਸ ਲੱਗੀ ਆ ਉਹ ਲੱਭਦੀਆਂ ਫਿਰਦੀਆਂ ਨੇ ਉਹ 24 ਘੰਟੇ ਅੰਮ੍ਰਿਤ ਵੇਲੇ ਉੱਠਦੀਆਂ ਇਸ਼ਨਾਨ ਕਰਦੀਆਂ ਨੇ ਨੰਗੇ ਪੈਰੀ ਬਗਲਾ ਸਾਹਿਬ ਨੂੰ ਦੌੜਦੀਆਂ ਨੇ ਉਹ ਨੰਗੇ ਪੈਰੀ ਹਰਿਮੰਦਰ ਨੂੰ ਦੌੜਦੀਆਂ ਨੇ ਉਹ ਨੰਗੇ ਪੈਰੀ ਆਨੰਦਪੁਰ ਸਾਹਿਬ ਨੂੰ ਦੌੜਦੀਆਂ ਨੇ ਜਿਨ੍ਹਾਂ ਨੂੰ ਪਿਆਸ ਲੱਗੀ ਆਖੋ ਸਤਨਾਮ ਸ੍ਰੀ ਉਹਨੇ ਆਖਿਆ ਅੱਛਾ ਜੇ ਪਿਆਸ ਲੱਗੀ ਜੇ ਮੈਂ ਤੈਨੂੰ ਉਹਦਾ ਘਰ ਦੱਸ ਦਵਾਂ ਦੇਗੀ ਕੀ ਤੇ ਰੱਬ ਵਿਚ ਰੰਗੀ ਹੋਈ ਆਤਮਾ ਕਿਸੇ ਪਿਆਸ ਵਿਚ ਡੁੱਬੀ ਹੋਈ ਨੇ ਆਖਿਆ ਤਿਸ ਦੱਸ ਪਿਆਰੇ ਬੋਲੋ ਤਿਸ ਪਿਆਰਿਆ ਦੱਸ ਉਹਦੇ ਬਾਰੇ ਕੁਝ ਉਹ ਕਿੱਥੇ ਰਹਿੰਦਾ ਹੈ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ ਫਿਰ ਬੋਲੋ ਸਿਰ ਆ ਫੀਸ ਦੇ ਦੂੰਗੀ ਕੋਈ 2-4 ਰੁਪਈਆਂ ਦਾ ਸੌਦਾ ਨਹੀਂ ਸੱਜਣਾ ਜੇ ਤੂੰ ਮੇਰੇ ਕਰਨ ਕਾਦਰ ਪਿਤਾ ਦੇ ਮੈਨੂੰ ਦੀਦਾਰ ਕਰਾ ਦੇ ਸਿਰ ਧਰੀ ਉਤਾਰੇ ਸਿਰ ਧਰੀ ਉਤਾਰੇ ਸਿਰ ਗੱਜ ਕੇ ਪਿਆਰੇ ਸਿਰ ਉਤਾਰ ਕੇ ਰੱਖਣਾ ਬੜਾ ਔਖਾ ਏ ਬੋਲ ਤੇ ਦਿਓ ਕਿਸੇ ਨੰਦ ਚਾਣ ਕੇ ਸਿਰ

ਇੱਕ ਬਚਨ ਹੋਰ ਬੜਾ ਸੁੰਦਰ ਗੁਰੂ ਨਾਨਕ ਸਾਹਿਬ ਨੇ ਵਿਛੋੜੇ ਦਾ ਕੀਤਾ ਹੈ। ਆ ਜਦੋਂ ਹੁਣ ਆਹ ਮਹੀਨਾ ਮੁੱਕਣਾ ਹੈ ਨਾ, ਤੇ ਅਗਲਾ ਮਹੀਨਾ ਪਤਾ ਚੜ੍ਹਨਾ ਹੈ, ਤੇ ਤੁਸੀਂ ਸਾਰੀਆਂ ਸੰਗਤਾਂ ਨੇ, ਕਰਮਾਂ ਵਾਲੀਆਂ ਰੂਹਾਂ ਨੇ ਜੁੜ ਕੇ ਕਹਿਣਾ, ਭੈਣੇ

ਬਲਵਾਇਆ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਤੇ ਪਿੱਛੇ ਜਾ ਕੇ ਇੱਕ ਬਚਨ ਮੇਰੇ ਸਾਹਿਬ ਨੇ ਬੜਾ ਸੁੰਦਰ ਕੀਤਾ ਹੈ, ਕਹਿੰਦੇ ਇੱਕ ਦਿਨ ਫਿਰ ਉਹ ਸੁਪਨੇ ਵਿੱਚ ਆ ਗਿਆ, ਆਖੋ ਸਤਨਾਮ ਸ੍ਰੀ, ਆਇਆ ਸੁਪਨੇ ਵਿੱਚ, ਧਿਆਨ ਦੇਣਾ ਇਕਾਗਰਤਾ ਬਖਸ਼ੋ, ਸੁਪਨੇ ਚ ਆਇਆ, ਸੁਪਨੇ ਚ, ਸੁਪਨੇ ਆਇਆ, ਬੋਲੋ ਸੁਪਨੇ। ਇਹ ਬੜੇ ਦਿਨਾਂ ਦੀ ਕਹਿੰਦੀ ਸੀ ਮੈਂ ਦਰਸ਼ਨ ਕਰਨੇ ਦਰਸ਼ਨ ਕਰਨੇ, ਉਹ ਸੁਪਨੇ ਚ ਆਇਆ, ਸੁਪਨੇ ਚ ਆਇਆ ਤੇ ਕੁਝ ਛਿਨ ਦਰਸ਼ਨ ਦਦਾਰ ਦੇ ਕੇ ਕੋਲ ਬਹਿ ਕੇ ਚਲੇ ਗਿਆ। ਸੁਪਨੇ ਆਇਆ ਭੀ ਗਿਆ, ਜਿੰਨਾ ਚਿਰ ਨਹੀਂ ਸੀ ਵੇਖਿਆ ਉਹਨਾਂ ਚਿਰ ਗੱਲ ਹੋਰ ਸੀ, ਸੁਪਨੇ ਵਿਚ ਹੀ ਝਲਕ ਵਿਖਾ ਕੇ ਚਲ ਗਿਆ। ਹੁਣ ਰੋਂਦੀ ਆ ਮੈਂ ਜਲ ਭਰਿਆ, ਰੋਏ ਅੱਖਾਂ ਚ ਜਲ ਤਰਪ ਤਰਪ ਵਗੀ ਜਾਂਦਾ ਏ ਤੇ ਕਹਿੰਦੀ ਆ ਹੁਣ ਕਰਾਂ ਕੀ, ਸੁਪਨੇ ਚ ਤੇ ਮਿਲਿਆ ਚਲੇ ਗਿਆ, ਹੁਣ ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਈ ਤੇਰੇ ਕੋਲ, ਨਾ ਕੋਈ ਸੁਨਾਹ ਭੇਜ ਸਕਦੀਆਂ ਨਾ ਮੈਂ ਆ ਸਕਦੀਆਂ, ਕਿਉਂਕਿ ਪਤਾ ਨੀ ਤੂੰ ਰਹਿੰਦਾ ਕਿੱਥੇ ਆ। ਹੁਣ ਤੇ ਰਾਤ ਦਿਨ ਕਿਸੇ ਵਿਯੋਗ ਚ ਕਹਿੰਦੀ ਆ, ਧੰਨ ਸੋ ਦੇਸ਼ ਜਹਾਂ ਤੂੰ ਵਸਿਆ,

ਹੁਣ ਤੇ ਤਰਲੇ ਪਾਉਂਦੀ ਉਹ ਦੇਸ਼ ਧਾਨਿਆ ਜਿੱਥੇ ਤੂੰ ਮੇਰੇ ਸੱਜਣਾ ਰਹਿੰਦਾ ਹੈ, ਮਗਰ ਮੈਂ ਕਰਾਂ ਕੀ, ਐਡਰੈਸ ਕੋਈ ਨਹੀਂ। ਚਿੱਠੀ ਲਿਖੀ ਇੱਕ ਉਹਨੂੰ, ਚਿੱਠੀ ਵਿੱਚ ਬੜੇ ਵਿਯੋਗ ਦੇ ਗੀਤ ਲਿਖੇ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਰਾਤ ਦਿਨ ਆਖਿਆ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਹੋਰ ਤੁਕਾਂ ਲਿਖੀਆਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਮੋਹ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ। ਬੜੇ ਤਰਲੇ ਪਾਏ, ਸਾਰੀ ਚਿੱਠੀ ਲਿਖ ਦਿੱਤੀ, ਸਾਰੀਆਂ ਗੱਲਾਂ ਲਿਖ ਦਿੱਤੀਆਂ, ਬਿਰਹੋਂ ਦੀਆਂ ਗੱਲਾਂ ਲਿਖ ਕੇ ਜਦੋਂ ਚਿੱਠੀ ਬੰਦ ਕੀਤੀ, ਐਡਰੈਸ ਪਾਉਣ ਲੱਗੀ, ਐਡਰੈਸ ਹੈ ਨਹੀਂ ਸੀ, ਐਡਰੈਸ ਉਹਦਾ ਹੈ ਹੀ ਨਹੀਂ, ਉਹਦਾ ਐਡਰੈਸ ਕਿੱਥੋਂ ਲੱਭੋਗੇ। ਫਿਰ ਰੋਂਦੀ ਸੀ, ਚਿੱਠੀ ਹੱਥ ਵਿੱਚ ਫੜੀ ਰੋਂਦੀ ਫਿਰਦੀ ਆ। ਫਿਰ ਗਲੀ ਚੋਂ ਦੀ ਲੰਘਦੇ ਕਿਸੇ ਨੇ ਆਖਿਆ, ਅੱਛਾ ਇੰਨੀ ਵਿਯੋਗਣ ਹੋ ਗਈ ਏ, ਤੈਂ ਸਾਹਿਬ ਕੀ ਬਾਤ ਜੇ ਆਖੇ, ਤੈਂ ਤੈਨੂੰ ਜੇ ਕੋਈ ਤੇਰੇ ਸਾਹਿਬ ਦੀ ਗੱਲ ਦੱਸ ਦੇਵੇ ਕਿ ਉਹ ਕਿੱਥੇ ਰਹਿੰਦਾ ਏ, ਤੈਨੂੰ ਐਡਰੈਸ ਦੇ ਦੇ, ਤੇ ਕਹੋ ਨਾਨਕ ਕਿਆ ਦੀਜੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕੀ ਦੇਗੀ ਉਹਦਾ, ਜੇ ਤੈਨੂੰ ਮੈਂ ਉਹਦੀ ਗੱਲ ਦੱਸ ਦਵਾਂ। ਤੇ ਇੱਥੇ ਵੀ ਫਿਰ ਫੀਸ ਹੋ ਦਿੱਤੀ ਸੀ, ਸਵੱਡੇ ਕਰ ਬੈਸਣ ਦੀਜੇ। ਫਿਰ ਇੱਥੇ ਵੀ ਉਹ ਫੀਸ ਦੱਸੀ ਆ ਕਿ ਸੱਜਣਾ ਕਿਤੇ ਇੱਕ ਵਾਰ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ। ਇੱਥੇ ਵੀ ਕਹਿੰਦੇ ਸੀ ਸਵੱਡੇ, ਜੇ ਤੂੰ ਉਹਦੇ ਕਿਤੇ ਮੈਨੂੰ ਦੱਸਦੇ ਤੇ ਸੱਜਣਾ ਮੈਂ ਤੇਰੇ ਬਹਿਣ ਲਈ ਆਪਣਾ ਸਿਰ ਵੱਢ ਕੇ ਮੂੜਾ ਬਣਾ ਦਾਂ, ਆ ਸਿਰ ਵੱਢਣ ਤੇ ਵੱਢ ਕੇ ਤੇਰੇ ਬਹਿਣ ਲਈ ਮੂੜਾ ਬਣਾ ਦਾਂ। ਸੀਸ ਵੱਡੇ ਕਰ ਬੈਸਣ ਦੀਜੇ, ਸੀਸ ਵੱਢ ਕੇ ਮੂੜਾ ਬਣਾ ਦਾਂ ਤੇ ਸੱਜਣਾ ਜੇ ਤੂੰ ਕਿਤੇ ਮੈਨੂੰ ਉਹਦੇ ਘਰ ਦਾ ਰਾਹ ਦੱਸ ਦੇ ਤੇ ਮੈਂ ਤੇਰੀ ਵਿਣ ਸਿਰ ਸੇਵਕਰੀ ਜੈ, ਵਿਣ ਸਿਰ ਸੇਵਕਰੀ ਜੈ, ਵਿਣ ਸਿਰ ਕਰੋ ਕਿਰਪਾ, ਵਿਣ ਸਿਰ ਸੇਵ ਕਰੀ ਜੈ, ਵਿਣ ਸਿਰ ਸੇਵ ਕਰੀ ਜੈ, ਵਿਣ ਸਿਰ ਇਹ ਪੱਕੇ ਗੁਰੂ ਦੀਆਂ ਪ੍ਰੇਮਣਾ ਨੇ, ਜਿਨ੍ਹਾਂ ਨੂੰ ਪੂਰੇ ਗੁਰੂ ਦੀ ਚੇਤਾ ਲੱਗੀ ਆ, ਜਿਨ੍ਹਾਂ ਨੂੰ ਪੂਰਾ ਗੁਰੂ ਦਾ ਮਿਲਣ ਦਾ ਚਾਹ ਮਨ ਵਿੱਚ ਪੈਦਾ ਹੋਇਆ, ਉਹ ਸੌਦਾ ਕਰਦੀਆਂ ਨੇ, ਕਹਿੰਦੀਆਂ ਸਿਰ ਦੇਵਾਂਗੀਆਂ, ਸਿਰ ਦਾ ਮੂੜਾ ਬਣਾ ਕੇ ਤੈਨੂੰ ਉੱਤੇ ਪਾਵਾਂਗੀਆਂ, ਇੱਕ ਵਾਰ ਮੈਨੂੰ ਪਿਆਰੇ ਦਾ ਰਾਹ ਦੱਸ। ਅੱਜ ਕੱਚੇ ਗੁਰੂ ਕੱਚੇ ਕਹਿਣ ਵਾਲੇ, ਮੈਂ ਆ ਜੂਟਾ ਸੈਟੀ ਜਿੱਥੇ ਗਿਆ ਸਾਂ, ਗੁਰਮੁਖ ਪਿਆਰੇ ਵੀ ਗਏ ਸੀ, ਭਾਈ ਤਾਰਾ ਸਿੰਘ ਹੁਣੀ, ਉੱਥੇ ਪਿਆਰੇ ਇੱਕ ਸੱਜਣ ਮਿਲਿਆ ਮੈਨੂੰ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਸ ਦੀ ਗੱਲ ਆ ਕਿ ਪਿਆਸ ਵੀ ਲੱਗੇ ਤੇ ਪੂਰੇ ਗੁਰੂ ਦੇ ਦਰਸ਼ਨਾਂ ਦੀ ਲੱਗੇ, ਪੂਰੇ ਗੁਰੂ ਦੇ ਦੀ, ਕਿਹਨਾਂ ਦੀ, ਆਹ ਫੇਰ ਇੱਕ ਵਾਰ ਆਖੋ ਕਾਹਦੀ ਜੀ, ਅਧੂਰੇ ਬੜੇ ਨੇ 99, ਅੱਜ ਅਧੂਰੇ ਨੇ ਇਸ ਦੁਨੀਆਂ ਤੇ ਇਸ ਵੇਲੇ 99 ਗੁਰੂ ਅਧੂਰੇ ਨੇ, 99 ਇੱਕੋ ਹੀ ਪੂਰਾ ਹੈ, ਬਾਣੀ ਗੁਰੂ, ਇਹਦੇ ਤੋਂ ਬਿਨਾਂ ਕੋਈ ਧਰਤੀ ਤੇ ਗੁਰੂ ਨਹੀਂ। ਉੱਥੇ ਕਮਾਲ ਦੀ ਗੱਲ ਸੁਣਾਈ, ਸਹਿ ਤੇ ਮੋਨਾ ਸੀ ਉਹ, ਕਹਿੰਦਾ ਜੀ ਕਥਾ ਸੁਣਦਾ ਵਾ, ਆਨੰਦ ਆਇਆ ਜੀਵਨ ਵਿੱਚ, ਮੈਂ ਤੁਹਾਨੂੰ ਘੁੰਮਣ ਖਾਣਾ ਕਿਸੇ ਦਿਨ। ਜੂਟਾ ਸਾਲਟ ਲੇਕ ਦੇ ਲਾਗੇ ਲਾਗੇ ਬੜੇ ਸੁੰਦਰ ਪਹਾੜ ਨੇ, ਬਰਫ਼ ਪੈਂਦੀ, ਮੈਨੂੰ ਕਹਿੰਦਾ ਮੈਂ ਤੁਹਾਨੂੰ ਘੁਮਾ ਕੇ ਲਿਆਉਂ, ਘੁਮਾਉਣ ਲੈ ਗਿਆ। ਧਿਆਨ ਦਿਓ, ਇਕਾਗਰਤਾ ਬਖਸ਼ੋ, ਮੈਂ ਕੋਈ ਰੋਚਕ ਗੱਲ ਬਣਾ ਕੇ ਆਪ ਜੀ ਦਾ ਧਿਆਨ ਨਹੀਂ, ਉਹਦੇ ਵਿੱਚੋਂ ਕੁਝ ਲੈਣਾ ਚਾਹੁੰਦਾ। ਪਹਾੜੀ ਦੇ ਉੱਤੇ ਲੈ ਗਿਆ ਜਾ ਕੇ, ਕਹਿਣ ਲੱਗਾ ਕਿ ਕੁਝ ਦਿਨਾਂ ਤੋਂ ਜਦੋਂ ਦਾ ਕਥਾ ਸੁਣ ਲਿਆ, ਮੇਰਾ ਮਨ ਕਰਦਾ ਕਿ ਮੈਂ ਅੰਮ੍ਰਿਤ ਛਕ ਲਾਂ। ਆਪ ਜੀ ਨੂੰ ਖੁਸ਼ੀ ਦੀ ਗੱਲ ਦੱਸਾਂ, 27 ਤਰੀਕ ਨੂੰ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ, ਸਾਰਾ ਸ਼ਹਿਰ ਹੀ ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ। ਜਿੰਨੀਆਂ 60 ਫੈਮਲੀਆਂ ਰਹਿੰਦੀਆਂ ਨੇ ਜੂਟਾ ਸਿਟੀ ਦੇ ਵਿੱਚ, 60 ਦੀਆਂ 60 ਫੈਮਲੀਆਂ ਹੀ ਅੰਮ੍ਰਿਤ ਛਕਣ ਲਈ ਤਿਆਰ, ਸਾਰੀਆਂ ਨੇ ਨਾਂ ਲਿਖਾਤਾ, ਐਸੀ ਗੁਰੂ ਦੀ ਕਿਰਪਾ ਹੋਈ। ਇਹਨੂੰ ਜਦੋਂ ਦਾਸ ਨੇ ਬੇਨਤੀ ਕੀਤੀ ਕਿ ਛਸਰਨਾ, ਜੇ ਤੈਨੂੰ ਗੁਰੂ ਦੇ ਬਚਨ ਪਿਆਰੇ ਲੱਗੇ ਨੇ ਤੇ ਫਿਰ ਤੂੰ ਅੰਮ੍ਰਿਤ ਛਕਣ ਲਈ ਤਿਆਰ ਹੋ ਜਾ, ਕਹਿੰਦਾ ਮੈਂ ਨਾਮ ਲਿਆ ਹੈ, ਧਿਆਨ ਦਿਓ, ਮੈਂ ਨਾਮ ਲਿਆ ਹੈ। ਮੈਂ ਕਿਹਾ ਨਾਮ ਕਿੱਥੋਂ ਲੈ ਲਿਆ, ਪੰਜਾਂ ਤੋਂ ਬਿਨਾਂ ਤੇ ਨਾਮ ਕੋਈ ਦੇ ਨਹੀਂ ਸਕਦਾ। ਬੋਲੋ ਆਖੋ ਸਤਨਾਮ ਸ੍ਰੀ, ਕਿਉਂਕਿ ਇੱਕ ਬਾਣੀ ਦੇ ਵਿੱਚ ਬਚਨ ਲਿਖਿਆ ਸਤਗੁਰ ਦਾਤਾ ਹਰ ਨਾਮ ਕਾ, ਸਤਗੁਰ ਦਾਤਾ, ਫਿਰ ਬੋਲੋ ਸਤਗੁਰ ਦਾਤਾ, ਗੱਜ ਕੇ ਇੱਕ ਵਾਰ ਆਖੋ, ਨਾਮ ਕੌਣ ਦੇ ਸਕਦਾ, ਸਤਗੁਰ ਦਾਤਾ। ਅੰਮ੍ਰਿਤ ਦਾ ਬਾਟਾ ਵੀ ਜੇ ਕੋਈ ਕੱਲਾ ਬੰਦਾ ਬਣਾ ਕੇ ਦੇ ਤੇ ਲੈ ਲੋਗੇ, ਪਾਂਚ ਸਿੰਘ ਅੰਮ੍ਰਿਤ ਜੋ ਦੇਵੇ ਤਾਂ ਕੋ ਸਿਰ ਧਰ ਸ਼ੱਕ ਭੁੰਨ ਲੇਵੇ,
ਕੱਲਾ ਬੰਦਾ ਤੇ ਰਹਿਤ ਵੀ ਦ੍ਰਿੜ ਕਰਾਵੇ ਤੇ ਨਹੀਂ ਲੈਣੀ। ਪੁੰਨ ਮਿਲ ਪੰਚੋ ਰਹਿਤ ਜੋ ਭਾਖੇ ਤਾਂ ਕੋ ਦ੍ਰਿੜ ਕਰ ਮਨ ਮੇ ਰਾਖੇ। ਜਿਹੜੇ ਪੰਜਿਆਂ ਦਾ ਫੈਸਲਾ ਤੇ ਕਹਿਣ ਲੱਗਾ ਜੀ ਮੈਂ ਨਾਮ ਲਿਆ ਹੈ। ਮੈਂ ਕਿੱਥੋਂ ਲੈ ਲਿਆ ਨਾਮ? ਰਾਧਾ ਸਵਾਮੀਆਂ ਤੋਂ? ਕਹਿੰਦਾ ਨਹੀਂ। ਮੈਂ ਨਿਰੰਕਾਰੀਆਂ ਕੋਲੋਂ? ਕਹਿੰਦਾ ਨਹੀਂ। ਸਾਡੇ ਦੁਸ਼ਮਣ ਥੋੜੇ ਨਹੀਂ ਹੋਣ। ਆਪ ਜੀ ਨੂੰ ਤਾਂ ਬੇਨਤੀਆਂ ਕਰਦਾ, ਸੁਚੇਤ ਹੋਣ ਦੀ ਜ਼ਰੂਰਤ। ਦੁਸ਼ਮਣ ਥੋੜੇ ਨਹੀਂ। ਆਖਿਆ ਫਿਰ ਕਿੱਥੋਂ ਲਿਆ? ਸੱਚੇ ਸੌਦੇ ਵਾਲਿਆਂ ਦਾ ਲੈ ਲਿਆ ਈ, ਨੂਰ ਮਹਿਲ ਵਾਲਿਆਂ ਦਾ ਕੋਈ ਸ਼ਬਦ ਸ਼ੁਭ ਚਾਨਣਾ ਵੇਖ ਲਿਆ? ਕਹਿੰਦਾ ਨਾ, ਇਹਨਾਂ ਦਾ ਨਹੀਂ ਲਿਆ। ਮੈਂ ਕਿਹਾ ਫਿਰ ਤੂੰ ਕਿੱਥੋਂ ਲੈ ਲਿਆ? ਇੱਕ ਬੜੀ ਸਤਿਕਾਰਯੋਗ ਸੰਸਥਾ ਦਾ ਨਾਂ ਲੈ ਕੇ ਕਹਿੰਦਾ ਜੀ ਭੁੱਚੋ ਦੀ ਮੰਡੀ ਵਾਲਿਆਂ ਕੋਲੋਂ ਨਾਮ ਲਿਆ। ਭੁੱਚੋ ਮੰਡੀ, ਬਾਬਾ ਹਰਨਾਮ ਸਿੰਘ ਸਾਹਿਬ ਬੜੇ ਜੀਵਨ ਵਾਲੇ ਹੋਏ ਨੇ, ਬੜੀ ਕਰਨੀ ਵਾਲੇ, ਬੜਾ ਸਿਮਰਨ ਵਿਆਸੀ ਰੂਹ ਹੋਈ, ਰੱਬ ਦੇ ਚਰਨਾਂ ਨਾਲ ਲਵਟੀ ਹੋਈ ਰੂਹ ਰਹੀ। ਮੈਂ ਕਿਹਾ ਭੁੱਚੋ ਮੰਡੀ ਵਾਲਿਆਂ ਦਾ ਨਾਮ ਤੇ ਮੈਂ ਸਤਿਕਾਰ ਨਾਲ ਸੁਣਿਆ, ਦੇਖਿਆ ਤਾਂ ਨਹੀਂ ਕਦੀ। ਉਹ ਨਾਮ ਦਿੰਦੇ ਨੇ, ਕਹਿੰਦੇ ਜੀ ਉਹਨਾਂ ਦੀ ਇੱਕ ਸ਼ਾਖਾ ਹੈ ਮਲੂਕਾ ਪਿੰਡ ਬਠਿੰਡੇ ਜ਼ਿਲ੍ਹੇ ਚ। ਮੈਂ ਕਿਹਾ ਜੀ ਉੱਥੇ ਕੀ ਹੈ? ਕਹਿੰਦਾ ਆਓ ਮੈਂ ਤੁਹਾਨੂੰ ਘਰ ਜਾ ਕੇ ਵਿਖਾਉਣਾ, ਧਿਆਨ ਦੇਣਾ। ਆਖੋ ਸਤਨਾਮ ਸ੍ਰੀ। ਜਿਤਨਾ ਦਾ ਭਾਈ ਜਰਨੈਲ ਸਿੰਘ ਸਾਹਿਬ ਦਾ ਸਰੀਰ ਹੈ ਨਾ, ਇਸ ਤਰ੍ਹਾਂ ਦੀ ਪੱਗ, ਇਸ ਤਰ੍ਹਾਂ ਦਾ ਕਮੀਜ਼ ਪਜਾਮਾ, ਕਰਨ ਮਰੜੀ ਦਾੜੀ ਉਸ ਬਾਬੇ ਦੀ, ਨਾਮ ਉਹਦਾ ਬਲਵਿੰਦਰ ਸਿੰਘ। ਕਹਿੰਦਾ ਮੈਨੂੰ ਉਹਨੇ ਨਾਮ ਦਿੱਤਾ ਹੈ।

ਮੈਂ ਕੀ ਨਾਮ ਦਿੱਤਾ ਦੱਸ ਦੇਗਾ? ਕਹਿੰਦਾ ਦੱਸਦਾ ਤਾਂ ਨਹੀਂ, ਉਹ ਕਹਿੰਦੇ ਨੇ ਦੱਸਣਾ ਨਹੀਂ ਨਾਮ ਕਿਸੇ ਨੂੰ, ਮਗਰ ਤੁਹਾਡੇ ਨਾਲ ਵੀ ਪ੍ਰੇਮ ਪੈ ਗਿਆ, ਮੈਂ ਦੱਸ ਦੂੰ ਉਹਨੇ ਨਾਮ ਕੀ ਦਿੱਤਾ, ਧਿਆਨ ਦਿਓ। ਮੈਂ ਕੀ ਨਾਮ ਦਿੱਤਾ? ਤੁਸੀਂ ਹੈਰਾਨ ਹੋ ਜਾਓਗੇ, ਇਹਨਾਂ ਕਾਲੀਆਂ ਭੇਡਾਂ ਨੂੰ ਕਿੱਥੋਂ ਫੜੋਗੇ ਹੁਣ, ਇਹਨਾਂ ਨੂੰ ਕਿੱਥੋਂ ਫੜੋਗੇ? ਰਾਧਾ ਸਵਾਮੀ ਦਾ ਪਤਾ ਲੱਗ ਗਿਆ ਕਿ ਸਾਡੇ ਦੁਸ਼ਮਣ ਨੇ ਸਾਨੂੰ ਤੋੜਦੇ, ਨਿਰੰਕਾਰੀਆਂ ਦਾ ਤਾਂ ਪਤਾ ਲੱਗ ਗਿਆ, ਆ ਜਿਹੜੀਆਂ ਸਿੱਖੀ ਭੇਸ ਵਿੱਚ ਕਾਲੀਆਂ ਭੇਡਾਂ ਇਹਨਾਂ ਨੂੰ ਕੀ ਕਰੋਗੇ? ਆਖਣ ਲੱਗੇ ਜੀ ਉਹਨੇ ਨਾਮ ਦਿੱਤਾ। ਮੈਂ ਕੀ ਨਾਮ ਦਿੱਤਾ ਹੈ? ਕਹਿੰਦਾ ਇੱਕ ਓਅੰਕਾਰ, ਸੁਣਿਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਓਮ। ਇੰਨਾ ਲਿਖ ਕੇ ਨਾ ਇੱਕ ਓਅੰਕਾਰ ਸਤਨਾਮ ਤੇ ਨਾਲ ਜੋੜਤਾ ਓਮ। ਫੇਰ ਅੱਗੇ ਸੁਣੋ, ਬਹਿਜਾ ਪੁੱਤ ਬਹਿਜਾ ਬਹਿਜਾ, ਇੰਨਾ ਦੇ ਕੇ ਨਾਲ ਓਮ ਜੋੜ ਦਿੱਤਾ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਓਮ। ਤੇ ਕਹਿੰਦਾ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਗ ਕਰਿਅੰਗ ਸ਼ੇਵਾਏ। ਹੱਸਣ ਵਾਲੀ ਗੱਲ ਨਹੀਂ, ਹਿਰਦੇ ਚ ਪੜਚੋਲ ਕਰਨ ਦੀ ਜ਼ਰੂਰਤ ਹੈ ਕਿ ਸਾਡੇ ਅੰਦਰ ਕਿਹੜੇ ਕਿਹੜੇ ਚੋਰ ਵਾਰਤੇ ਨੇ ਸਮੇਂ ਨੇ। ਹੈ ਭੁੱਚੋ ਵਾਲੀ ਮੰਡੀ ਦਾ ਨਾਮ ਹੈ, ਲੋਕਾਂ ਨੇ ਭੁੱਚੋ ਵਾਲੀ ਮੰਡੀ ਨਾਮ ਦੇ ਨਾਮ ਤੇ ਜਾਣਾ ਹੈ। ਤਾਂ ਹੀ ਤਾਂ ਕਹਿੰਦੇ ਸੱਜਣਾ ਤੇਰੀ ਗੱਡੀ ਤੁਰੇ ਤੇ ਆਨੰਦਪੁਰ ਜਾਵੇ ਜਿੱਥੇ ਕੋਈ ਨਾਮ ਨਹੀਂ ਮਿਲਦਾ, ਜਿੱਥੋਂ ਕੇਵਲ ਪੰਜਾਂ ਦਾ ਅੰਮ੍ਰਿਤ ਮਿਲਦਾ। ਮੈਂ ਤੇ ਕਈ ਵਾਰ ਕਿਹਾ ਵਾ ਜਿੰਨੇ ਡੇਰੇ ਬਣੇ ਨੇ ਭਾਵੇਂ ਕੋਈ ਨਾਮ ਲੈ ਲਓ, ਅੱਗ ਲੱਗ ਜਾਣੀ ਹੈ ਸਾਨੂੰ ਬਹੁਤੇ ਡੇਰਿਆਂ ਦਾ। ਮੈਂ ਨਾਮ ਲਿਆ ਤੇ ਆਪਾਂ ਸਾਰੇ ਜੁੜੇ ਹਾਂ, ਮਗਰ ਇਹਨਾਂ ਸਾਰਿਆਂ ਨੇ ਆਨੰਦਪੁਰ ਸਾਹਿਬ ਦੇ ਰਾਹ ਚ ਹੀ ਬੈਰੀਅਰ ਲਾਏ ਦੇ ਕਿ ਕੋਈ ਆਨੰਦਪੁਰ ਨਾ ਚੱਲ ਜੇ। ਇਹਨੇ ਨਾਮ ਦਿੱਤਾ ਇੱਕ ਓਂਕਾਰ ਦਾ ਗੁਰਪ੍ਰਸਾਦ ਤੱਕ ਮੂਲ ਮੰਤਰ ਪੜ ਕੇ ਤੇ ਨਾਲ ਲਾਤਾ ਓਮ ਜਾਪ ਸਾਹਿਬ ਦੇ ਵਿੱਚੋਂ ਪੜ ਕੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰਿਅੰਗ ਤੇ ਨਾਲ ਲਾਤਾ ਸ਼ਿਵਾਏ। ਕਹਿੰਦਾ ਜੀ ਮੈਂ ਇਹ ਨਾਮ ਜਪਦਾ, ਗੁਰਮੁਖੋ ਇਹਨਾਂ ਨੂੰ ਕੌਣ ਫੜੂ, ਇਹ ਪੂਰੇ ਗੁਰੂ ਤੱਕ ਮਿਲਾ ਦੇਣਗੇ ਇਹਨਾਂ ਦੇ ਅਧੂਰੇ ਨਾਮ। ਮੈਂ ਕਹਿਣ ਡਿਆ ਸਾਂ ਜਿਨ੍ਹਾਂ ਦੇ ਮਨ ਵਿੱਚ ਚਾਅ ਪੈਦਾ ਹੋ ਗਿਆ ਹੈ ਕਿ ਮੈਂ ਗੁਰੂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਹ ਤਰੱਕੀ ਨੇ ਆਈ। ਉਹਨਾਂ ਨੂੰ ਤੇ ਜੇ ਪੂਰੇ ਗੁਰੂ ਨੂੰ ਮਿਲਣਾ ਹੈ ਤੇ ਫਿਰ ਰਸਤਾ ਵੀ ਉਹ ਹੀ ਫੜਨਾ ਪੈਣਾ ਜਿਹੜਾ ਪੂਰੇ ਗੁਰੂ ਨੇ ਦੱਸਿਆ ਹੈ। ਪੂਰੇ ਗੁਰੂ ਨੇ ਦੱਸਿਆ ਪਿਓ ਪੋਲ ਖੰਡੇ ਤਾਰ ਪਿਓ

0: میرے صاحب واجہ مار دے نے، میرے مالک کہندے نے میرے بھراو جے کو کھیتی بیجنی اب کلو آئے رے، ایک نام بو کل جگ دے وچ اور کوئی کھیتی نہیں جے اگدی، ایکو ہی کھیتی اگدی جے ست نام سری واہگ نام جپو. ہاں جی
1: پلیتا چار گوایا ہنڈ چار گوایا سم،
0: نیند بڑی آندی، کام کرن بڑا دل کردا ہے بھائی جی، کتے کسے نو کہہ کے ویکھ لو امرت ویلے آویں جرا نیتنیم کر لیے کٹھے بہ کے، کئی بار کسے نو کہہ کے ویکھیا کسے نو کہہ کے ویکھ لیو، او کام تے وی جانا سویرے اے کام نہیں، تو ایک بار آکھو پرانی تو آیو کیڑے کام آیا ہے، تو اصلی کی کام ہے ساڈا، کیوں جی رب نو پاونا ہی کام ہے پئی پراوت منکھ دے ہریا گوبند مل کی، مگر کترا دا بے ہوش ہو گیا انسان جدو کہندا ہے وہ بھائی جی پھر سویرے کام تے جانا ہوندا، اے کی آ جڑا نیتریم کرنا امرت ویلے اٹھ کے، اے کی آ اے کوئی کام نہیں، ہور کار وکار ہے، بولو ہور کار، پھر بولو ہور کار، جڑے ہور کار میں نے کم مالک کہندے ہور کار وکار ہے، ایک سچی کارے لایا، ایک ہور ساری دنیا وکار دے کام کر رہی، ایک وہی سچی کار آ جڑا کوئی امرت ویلے اٹھتا اشنان کرتا تے جپتا ست نام سری، ہور تے سارا کار وکار ہی. تے میرے صاحب جی کہندے نے چار گوایا ہنڈ کے، چار پیر تے کام کیتا، پھر پھر کے ادھر چلے گیا ادھر چلے گیا، گڈی دے وچ بہ گیا، کدی اے نو چلے گیا کدی اے نو چلے گیا کدی اے نو چلے گیا، تے پوچھا کتھوں آیا، کہندا کام لبدا آیا، تے جڑا کام لب کے رب نے دتا او کردا نہیں، آکھو ست نام سری، تو کام کریا کر پرمیشور دے نام دا، پھر پڑھیا کر کاہے ریما چت میں ادم جا آہر ہر جیو پریا، او بندیا میں نہ گھبرایا کر، سیل پتھر میں جنتو پائے تا کا رزق اگے کر تریا، کتے او دے کہنے دے تا مانو دا بچن تے مان کے ویک، میرے صاحب کہندے چار گوایا ہنڈ کے، چار پیر تے تو سارا دن کام کر کے پھر تر کے گوا لیا، تے رات نو جدو سو گئے ہنڈ کے، چار گوایا سم میں نے سو کے گوا لیا، ایک تھا دے ہور میرے صاحب جی بچن کر دینے ایک بار آکو ست نام سری، کہندے سارو دن سے مجوری کرے، اتنا لکھیا جے سارو دن سے کی کر دے ہو سٹورا دے، سارا دن بول دے ایک بار کی کر دے ہو مجوری کر دے ہو، سارو دن سے مجوری کرے، سارا دن سٹور تے مجوری کر دے، مگر ہر سمرن کی ویڑا جدو سمرن دا ویڑا آیا پھر بجر سر پرے، کہندہ سر پارا ہو گیا سونا ہے، پھر برے کام کو اٹھ کلویا گھر آیا تھکیا ٹوٹیا، اس ویلے اشنان کیتا ہے گھر دیا نے دسیا فلانے تھا دے پارٹی اج لے کے گڈی دوڑ گیا، برے کام کو اٹھ کلویا، تے جے کتے کہندا کہ سجنا ہن تو تھکا بڑا آیا وا اشنان کر لا لہر اس دا پاٹ کر لیے، کہندا تھکے بنے نام کی ویلا، اوسر اپنا بجھے نہ بیگانا، اوسر اپنا یہ اپنے سمے نو پچھاندا ہی نہیں، ایتھے بابا فرید جی اس طرح دے کہندے رہن گوائی سوئے کے، بابا نانک جی کہندے رہن گوائی سوئے کے دوس گوایا کھائے ہیرے جیسا جنم ہے، پھر آ جڑے سٹورا تو کٹھے کر کے لے آدھے کی نے بول دیو، کوڈیاں کوڈیاں ہیرے ورگا جنم پرمیشور نے دتا، کوڈیاں دے پار روز ویچی جاتا ہے، رات ویچتی دن ویچتا کھادے چ سو ڈالر چ، ایک مہاپرش گرمکھ پیارے تھائی لینڈ کتھا کرن گئے، آکھو ست نام سری، پھر ایک بار آکھو ست نام سری واحگرو، تے او کہندے مینوں اوتھے کہندے جی پاٹھ دی ڈیوٹی لا لا سہج پاٹھ کر دے، کہندے میں پاٹھ کرن لگ پیا، جدوں میں ایک ایک پنا پڑھا تے مینوں اندروں گرو صاحب واجاں دین، ویچتا ہی ایک انگ ویچتا ہی ایک انگ، ایک روپیے چ دو روپیے چ ویچتا ہی، سو روپیے چ سہج پاٹھ کرے گا، سو روپیے چ گرو گرنتھ صاحب مہاراج دا سہج پاٹھ کیتا ویچتا ہی، جنہاں نو جاگ آ گئی جنہاں نو پتا لگ گیا کہ اے جیون میں ویچ رہا وا، رہن گوائے چار گوایا ہنڈ کے تے چار گوایا، چار پیر دن کام کر کے گواتا، چار پیر رات سو کے گوا دیتی، تے اگے کی کہندے نے، ہاں جی
1: لیکھا رب منگیسیا
0: لیکھا رب منگیسیا، انہیں تینوں رب نے لیکھا پوچھنا ہے، ਗੁਰਮੁਖ ਪਿਆਰਿਆ ਇਹ ਪੁੱਛਣਾ ਕਿ ਤੂੰ ਸੰਸਾਰ ਵਿੱਚ ਕਿਹੜੇ ਕੰਮ ਆਇਆ ਸੈਂ? ਤੁਹਾਨੂੰ ਮੈਨੂੰ ਸਾਰਿਆਂ ਨੂੰ ਮੇਰੇ ਸਾਹਿਬ ਜੀ ਕਹਿੰਦੇ ਸਭਨਾ ਕਾ ਦਰ ਲੇਖਾ ਹੋਏ। ਬੋਲੋ, ਸਭਨਾ ਕਾ ਦਰ ਕਰਨੀ ਬਾਜੋ ਤਰੇ ਨਾ ਕੋਈ, ਰਹਿਤ ਤੋਂ ਬਿਨਾਂ ਕੋਈ ਨੀ ਜੇ ਤਰ ਸਕਦਾ। ਜੇ ਕੋਈ ਆਖੇ ਜੀ ਮੈਂ ਇਤਰਾ ਵਾ, ਮੇਰੀ ਆ ਰਹੀ ਹੋਜੂਗੀ, ਮੈਂ 100 ਰੁਪਇਆ ਗੋਲਕ ਚ ਪਾਇਆ ਸੀ, ਮੈਂ 100 ਰੁਪਏ ਦਾ ਕਲੀਲ ਲਿਆ ਕੇ ਚੜਾਇਆ ਸੀ, ਮੈਂ ਤਾਂ ਛੁੱਟ ਜੂਗਾ ਨਾ। ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ। ਇਸ ਜਗਤ ਦੇ ਵਿਚ ਆਹ ਜਿਹੜਾ ਸਮਾਂ ਚੱਲ ਰਿਹਾ ਹੈ, ਨਾ ਕੋਈ ਪੁੰਨ ਉੱਗਦਾ ਹੈ, ਨਾ ਕੋਈ ਧਰਮ, ਨਾ ਕੋਈ ਕਰਮ, ਨਾ ਕੋਈ ਹੋਰ ਚੀਜ਼ ਉੱਗਦੀ ਨਹੀਂ, ਇੱਕੋ ਹੀ ਬੀਜ ਉੱਗਦਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਇਹ ਜੇ ਬੀਜ ਬੀਜਿਆ, ਨਿਮਕ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿੱਤ ਛੁੱਟੇ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਤੈਨੂੰ ਪੁੱਛਣਾ ਹੈ ਕਿ ਉੱਥੇ ਤੂੰ ਕੀ ਲੈਣ ਗਿਆ ਸੈ, ਤੇਰਾ ਧਰਤੀ ਤੇ ਜਾਣ ਦਾ ਮਕਸਦ ਕੀ ਸੀ, ਕੀ ਰੋਟੀ ਖਾਣੀ? ਇੱਕ ਥਾਂ ਤੇ ਨਾ ਮੇਰੇ ਸਾਹਿਬ ਨੇ ਬੜਾ ਸੁੰਦਰ ਬਚਨ ਕੀਤਾ ਏ, ਇੱਕ ਬਚਨ ਆਇਆ, ਆਪਾਂ ਪਿੰਡਾਂ ਵਾਲੇ ਲੋਕ ਜਾਣਦੇ ਆ, ਜਦੋਂ ਕਿਸੇ ਦੇ ਸਵੇਰ ਤੋਂ ਮਕਾਨ ਬਣਦੇ ਹੁੰਦੇ ਸੀ ਤੇ ਲੋਕਾਂ ਨੇ ਆਖਣਾ ਅੱਜ ਆਈ ਮੇਰੇ ਨਾਲ ਸਾਰਾ ਦਿਨ ਦਿਹਾੜੀ, ਕੋਈ ਗਾਰਾ ਢੋਣਾ, ਕਿਸੇ ਨੇ ਗਾਰਾ ਬਣਾਉਣਾ, ਕਿਸੇ ਨੇ ਇੱਟਾਂ ਫੜਾਉਣੀਆਂ, ਤੇ ਰਾਤ ਨੂੰ ਉਹ ਦਿਹਾੜੀ ਥੋੜੀ ਲੈਂਦਾ ਸੀ, ਕੀ ਕਰਦਾ ਸੀ? ਉਹ ਸ਼ਬਦ ਬਾਣੀ ਵਿੱਚ ਲਿਖਿਆ ਹੈ, ਖੇਦ ਭਇਓ ਬੇਗਾਰੀ ਕੀ ਨਿਆਈ, ਖੇਦ ਮੈਣੇ ਪਛਤਾਵਾ ਸ਼ਰਮਿੰਦਗੀ। ਬੇਗਾਰ ਹੁੰਦਾ ਸੀ ਵਿਗਾਰ ਕੱਟਣ ਜਾਣਾ, ਆਪਾਂ ਕਹਿੰਦੇ ਸਨ ਕਿ ਚੌਲਾਂ ਚਾਲਾਂ ਤੇ ਰਾਤ ਨੂੰ ਜਰਦਾ ਹੀ ਖਾਵਾਂਗੇ, ਮਗਰ ਦਿਹਾੜੀ ਤੇ ਨਹੀਂ ਨਾ ਮਿਲਦੀ, ਕੀ ਕਰਨ ਜਾਣਾ? ਵਿਗਾਰ ਕੱਟਣ ਜਾਣਾ। ਸਤਿਗੁਰੂ ਪਾਸੇ ਸਾਰੋ ਦਿਨ ਸਮਜੂਰੀ ਕਰਤਾ, ਤੋ ਮੁਸਲੇ ਸ਼ਰਾਇਆ, ਖੇਦ ਭਇਓ ਬੇਗਾਰੀ ਕੀ ਨਿਆਈ, ਘਰ ਕੇ ਕਾਮ ਨਾ ਆਇਆ। ਜਦੋਂ ਪਛਤਾਵਾ ਮਿਲਿਆ, ਸਾਰਾ ਦਿਨ ਤੇ ਵਿਗਾਰ ਕੱਟਣ ਚਲੇ ਗਿਆ, ਇੱਟਾਂ ਫੜਾਉਂਦਾ ਰਿਹਾ, ਗਾਰਾ ਫੜਾਉਂਦਾ ਰਿਹਾ, ਥੱਕ ਗਿਆ, ਰਾਤ ਨੂੰ ਰੋਟੀ ਖਾ ਕੇ ਜਦੋਂ ਮੁੜੂਗਾ, ਕਿਹੜੇ ਰੁਪਈਏ ਲੈ ਕੇ ਮੁੜਨਾ? ਖਾਲੀ ਮੁੜਨਾ ਨਾ, ਆਪਾਂ ਵੀ ਧੀਆਂ ਪੁੱਤਰਾਂ ਦੀ ਵਿਗਾਰ ਹੀ ਕੱਟਣ ਡਏ ਆ, ਕੀ ਕਰ ਰਹੇ ਆ? ਤੇ ਜਦੋਂ ਮੁੜਾਂਗੇ ਕੋਲ ਤੇ ਕੁਝ ਵੀ ਨਹੀਂ ਹੋਣਾ, ਕਿ ਹੋਊ ਕੁਝ? ਇਹ ਪਰਿਵਾਰ ਲਈ ਵਿਗਾਰ ਕੱਟਣ ਡਏ ਨਾ, ਉਹ ਮੈਂ ਘਰ ਲਈ ਆ ਸੋਫਾ ਬਣਾ ਲਿਆ, ਕੀ ਵਿਗਾਰ ਕੱਟਣ ਡਏ ਹੋ? ਨਾ ਸੋਫਾ ਨਾਲ ਜਾਣਾ, ਨਾ ਗੱਡੀ ਨਾਲ ਜਾਣੀ, ਨਾ ਘਰ ਨਾਲ ਜਾਣਾ, ਨਾ ਦੌਲਤ ਨਾਲ ਜਾਣੀ ਹੈ। ਤੇ ਉੱਥੇ ਸਾਹਿਬ ਨੇ ਕਹਿ ਦਿੱਤਾ, ਖੇਦ ਭਇਓ ਬੇਗਾਰੀ ਕੀ ਨਿਆਈ। ਬੋਲੋ, ਖੇਦ ਭਇਓ ਵਿਗਾਰ ਕੱਟਣ ਵਾਲੇ ਵਾਂਗ ਸ਼ਰਮਿੰਦਿਆਂ ਹੋ ਕੇ ਮੁੜਨਾ ਪੈਣਾ ਹੈ ਘਰ ਕੇ ਕਾਮ ਨਾ ਆਇਆ, ਕਿਸੇ ਕੰਮ ਨਹੀਂ ਆਉਣਾ ਇਹਦਾ ਜੀਵਨ, ਇਹਨੇ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਇੱਕ ਦਿਨ ਲੇਖਾ ਰੱਬ ਮੰਗੇਸੀਆ, ਤੂੰ ਆਇਓ, ਕਿਹੜੇ ਕੰਮ ਤੈਨੂੰ ਪੁੱਛਣਾ ਹੈ? ਹਾਂਜੀ, ਇਹ ਬੜਾ ਪਿਆਰਾ ਸੂਤਰ ਜੇ ਕਿਤੇ ਜੀਵਨ ਵਿੱਚ ਕੋਈ ਸਮਝ ਆ ਜੇ, ਫਰੀਦਾ ਦਰ ਦਰਵਾਜੇ ਜਾਏ ਕੇ, ਕਿਸੇ ਮੰਦਰ ਦੇ ਦਰਵਾਜੇ ਉੱਤੇ, ਕਿਸੇ ਕਚਹਿਰੀ ਦੇ ਦਰਵਾਜੇ ਉੱਤੇ ਜਾ ਕੇ ਕਿਤੇ ਵੇਖਿਓ, ਉੱਥੇ ਐਡੇ ਐਡੇ ਨਾ ਪਿੱਛੇ ਪਿੱਤਲ ਜਿਹੇ ਬਣਾ ਕੇ, ਜਿਹਦੇ ਨਾਲ ਟੱਲ ਖੜਕਾਉਂਦੇ ਸੀ, ਟੱਲ ਲੱਗੇ ਹੁੰਦੇ, ਟੱਲ ਇੱਥੋਂ ਲਿਆ, ਉਹਦੇ ਥੋੜਾ ਜਿਹਾ ਤੜਪ ਕਰਦਾ, ਉਹਦੇ ਸਿਰ ਚ ਮਾਰਦੇ, ਉਹ ਟੰਨ ਦੀ ਆਵਾਜ਼ ਦਿੰਦਾ ਹੈ। ਕਹਿੰਦੇ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ ਘੜਿਆਲ, ਕਦੀ ਘੜਿਆਲ ਵੇਖਿਆ ਹੀ ਬਾਬਾ ਫਰੀਦ? ਕਹਿੰਦੇ ਨੇ ਫਰੀਦਾ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ, ਕਦੀ ਘੜਿਆਲ ਵੇਖਿਆ ਹੀ? ਕਹਿੰਦਾ ਹਾਂ ਵੇਖਿਆ ਹੈ। ਕਹਿੰਦਾ ਇਹਨੂੰ ਘੜੀ ਮੁੜੀ ਛਿੱਤਰ ਵੱਜਦੇ ਨੇ ਵਿਚਾਰੇ ਨੂੰ, ਇਹਨੇ ਕੀ ਕਸੂਰ ਕੀਤਾ ਹੈ, ਇਹਨੇ ਕੀ ਗੁਨਾਹ ਕੀਤਾ ਹੈ? ਅੱਗੇ ਪੜ ਕੇ ਵੇਖੋ ਜਰਾ। ਹਾਂਜੀ, ਹੁਣ ਬਾਬਾ ਫੈਸਲਾ ਦਿੰਦਾ ਜੇ, ਕਹਿੰਦੇ ਇਹਨੇ ਕੋਈ ਦੋਸ਼ ਨਹੀਂ ਕੀਤਾ, ਨਦੋਸ਼ੇ ਨੂੰ ਪੈ ਰਹੀਆਂ ਨੇ, ਇਹ ਨਦੋਸ਼ਾ ਮਾਰੀਏ। ਬੋਲੋ, ਇਹ ਫੇਰ ਇੱਕ ਵਾਰ ਬੋਲੋ, ਇਹਨੂੰ ਨਦੋਸ਼ੇ ਨੂੰ ਮਾਰ ਪੈ ਰਹੀ ਆ, ਹਮ ਦੋਸ਼ਾਂ ਦਾ। ਤੁਸੀਂ ਅੰਦਰ ਝਾਤੀ ਮਾਰ ਲੋ, ਮੈਂ ਵੀ ਮਾਰਾਂ, ਆਪਣੇ ਗੁਨਾਹਾਂ ਵੱਲ ਵੇਖੋ, ਜਦੋਂ ਤੋਂ ਹੋਸ਼ ਸੰਭਾਲੀ ਜੇ, ਜਦੋਂ ਤੋਂ ਹੋਸ਼ ਕਾਇਮ ਹੋਈ, ਜਦੋਂ ਤੋਂ ਤੁਸੀਂ ਸਮਝਦਾਰ ਹੋਏ ਹੋ, ਅੱਜ ਤੱਕ ਕਿੰਨੇ ਗੁਨਾਹ ਕੀਤੇ ਦੇ, ਇੱਕ ਇੱਕ ਗੁਨਾਹ ਦੀ ਸਜ਼ਾ ਮਿਲਣੀ, ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ ਕਿਆ ਹਾਲ। ਇੱਕ ਤਰੀਕਾ ਹੈ ਛੁੱਟਣ ਦਾ, ਆਖੋ ਸਤਨਾਮ ਸ੍ਰੀ। ਸਤਿਗੁਰੂ ਪਾਤਸ਼ਾਹ ਨੂੰ ਪੁੱਛੀਏ ਉਹ ਤਰੀਕਾ ਕਿਹੜਾ, ਕਹਿੰਦੇ ਜੇ ਤੂੰ ਅੰਮ੍ਰਿਤ ਛਕ ਲੈ ਨਾ, ਅੰਮ੍ਰਿਤ ਛਕ ਲੈ ਤੇ ਤੇਰੇ ਸਾਰੀ ਪਿਛਲੀ ਜਾਤ ਕੁਲ ਜਨਮ ਪਾਪ ਗੁਨਾਹ ਸਾਰੇ ਕੱਟੇ ਗਏ, ਉਹਦਿਨ ਤੋਂ ਇੱਕ ਨਵਾਂ ਜਨਮ ਹੋਇਆ। ਆਖਿਆ ਜੀ ਉਹ ਕਿੱਥੇ? ਪੁੱਤ ਤੇ ਮੈਂ ਸੰਤਾ ਸਿੰਘ ਦਾ ਹੀ ਹਾਂ। ਕਹਿੰਦੇ ਉਹ ਕੋਈ ਗੱਲ ਨੀ, ਸਰੀਰ ਕਰਕੇ ਰਿਹਾ ਵਾ, ਮਗਰ ਜਿਹਦੇ ਕੋਲੋਂ ਲੇਖਾ ਮੰਗਣਾ ਸੀ ਨਾ ਸੱਜਣਾ, ਉਹਦਾ ਜਨਮ ਹੁਣ ਗੁਰੂ ਦੇ ਘਰ ਵਿੱਚ ਹੋ ਗਿਆ। ਸਤਿਗੁਰ ਕੈ ਜਨਮੇ ਗਵਨ ਮਟਾਇਆ, ਆਵਾਗੁਣ ਮਿਟ ਗਿਆ, ਕੋਈ ਲੇਖਾ ਨਹੀਂ। ਹੁਣ ਤੇ ਲੇਖੇ ਪਾੜ ਦਿੱਤੇ ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ, ਸਾਰੇ ਲੇਖੇ ਫਾਟ ਗਏ, ਕਾਗਜ਼ ਪਾੜ ਦਿੱਤੇ ਉਹਨੇ, ਕਿਉਂਕਿ ਤੂੰ ਪੁੱਤ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਣ ਗਏ ਹੋ। ਪਿਛਲੇ ਜਨਮ ਵਾਲੇ ਕਾਗਜ਼ ਮੇਰੇ ਸਤਿਗੁਰੂ ਨੇ ਸੁਪਨੇ ਵਾਂਗ, ਜਿਸ ਤਰ੍ਹਾਂ ਹਰੀ ਚੰਦ ਰਾਜੇ ਦੀ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ ਅੰਮ੍ਰਿਤਸਰ ਸਾਹਿਬ ਦੇ ਕੋਲ ਇੱਕ ਗੁਰਦੁਆਰਾ ਗੁਰੂ ਕਾ ਬਾਗ, ਜਿੱਥੇ ਸੁਪਨੇ ਦੇ ਵਿੱਚ 84 ਕੱਟਤੀ ਸਤਿਗੁਰੂ ਨੇ। ਕਦੀ ਜਾ ਕੇ ਦਰਸ਼ਨ ਕਰਿਓ, ਗੁਰਦੁਆਰਾ ਗੁਰੂ ਕਾ ਬਾਗ ਬਣਿਆ ਹੈ। ਇਹ ਰਾਜਾ ਸਾਸੀ ਹਵਾਈ ਅੱਡੇ ਤੋਂ 7 ਮੀਲ ਦੀ ਦੂਰੀ ਦੇ ਉੱਤੇ ਬਣਿਆ ਸੁੰਦਰ, ਜਿੱਥੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ ਸਕੇਤ ਮੰਡੀ ਦਾ ਰਾਜਾ ਹਰੀਚੰਦ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਹੈ, ਤੇ ਆਣ ਕੇ ਕਹਿੰਦਾ ਗਰੀਬ ਨਵਾਜ ਪਾਤਸ਼ਾਹ, ਮੈਨੂੰ ਪੰਡਤਾਂ ਨੇ ਦੱਸਿਆ ਤੇਰਾ ਘਰ ਇੱਕ ਜਨਮਾਂ ਦੇ ਦੁਸ਼ਟਾਂ ਦੇ ਘਰ ਹੋਣਾ ਹੈ, ਨਿੱਕੀ ਜਾਤ ਵਾਲਿਆਂ ਦੇ ਹੋਣਾ ਹੈ। ਮੇਰੇ ਸਾਹਿਬ ਕਹਿਣ ਲੱਗੇ ਕੋਈ ਗੱਲ ਨਹੀਂ ਮਹਾਰਾਜ, ਮੇਰਾ ਜਨਮ ਮਿਟ ਜੂ, ਮਹਾਰਾਜ ਪਾਤਸ਼ਾਹ ਕਹਿੰਦੇ ਕੀਰਤਨ ਸੁਣੋ। ਜਦੋਂ ਹਜ਼ੂਰੀ ਵਿੱਚ ਜਾ ਕੇ ਦਰਬਾਰ ਸਾਹਿਬ ਕੀਰਤਨ ਸੁਣਿਆ ਤੇ ਸ਼ਬਦ ਲੱਗ ਰਿਹਾ ਸੀ, ਲੇਖ ਨਾ ਮਿਟਈ ਹੇ ਸਕੀ ਜੋ ਲਿਖਿਆ ਕਰਤਾਰ। ਹੱਥ ਜੋੜ ਕੇ ਆਣ ਕੇ ਕਹਿੰਦਾ ਮਹਾਰਾਜ ਮੈਨੂੰ ਛੁੱਟੀਆਂ ਦਿਓ, ਤੇ ਮਹਾਰਾਜ ਪਾਤਸ਼ਾਹ ਕਹਿੰਦੇ ਰਾਜਨ ਤੂੰ ਤੇ ਕਹਿੰਦਾ ਸੀ ਮੈਂ 7 ਦਿਨ ਰਹਿਣਾ ਇੱਥੇ ਕੀਰਤਨ ਸੁਣਨਾ ਵਾ, ਤੇ ਮੁੜ ਚੱਲਿਆ। ਮਹਾਰਾਜ ਜਿਹੜੀ ਗੱਲ ਤੋਂ ਡਰਦਾ ਇੱਥੇ ਆਇਆ ਸਾਂ, ਤੁਹਾਡੀ ਬਾਣੀ ਵਿੱਚ ਵੀ ਲਿਖਿਆ ਲੇਖ ਨਾ ਮਿੱਟੀ ਹੇ ਸਕੀ ਜੋ ਲਿਖਿਆ ਕਰਤਾਰ, ਤੇ ਮੇਰੇ ਸਾਹਿਬ ਕਹਿੰਦੇ ਹਾਂ ਲਿਖਿਆ ਤੇ ਹੈ, ਇਹ ਤੇ ਕੋਈ ਬਦਲ ਨਹੀਂ ਸਕਦਾ, ਮਗਰ ਇੱਕ ਰਾਤ ਸਾਡੇ ਕੋਲ ਠਹਿਰ ਜਾ। ਫਿਰ ਸੁਪਨਾ ਆਇਆ ਕਿ ਸੁਪਨੇ ਦੇ ਵਿੱਚ ਮੈਂ ਸ਼ਿਕਾਰ ਕਰਨ ਗਿਆ, ਉਸੇ ਪਿੰਡ ਵਿੱਚ ਚਲੇ ਗਿਆ, ਅਜੇ ਉਹ ਪਿੰਡ ਹੈਗਾ ਏ, ਅਸੀਂ ਉਹ ਪਿੰਡ ਵਿੱਚ ਗੁਰਦੁਆਰਾ ਬਣਿਆ, ਉਸ ਪਿੰਡ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਗਏ ਨੇ, ਤੇ ਉਸ ਪਿੰਡ ਦੇ ਵਿੱਚ ਜਾ ਕੇ ਸੁਪਨੇ ਦੇ ਵਿੱਚ ਮੇਰੇ ਸਤਿਗੁਰੂ ਨੇ ਪੈਦਾ ਕੀਤਾ, ਤੇ ਸੁਪਨੇ ਵਿੱਚ ਹੀ ਪੈਦਾ ਕਰਕੇ ਧੀਆਂ ਪੁੱਤ ਪਰਿਵਾਰ ਵਿਖਾ ਕੇ ਅੰਮ੍ਰਿਤ ਵੇਲੇ ਉੱਠ ਕੇ ਕਹਿੰਦਾ ਮਹਾਰਾਜ ਸੁਪਨਾ ਬੜਾ ਡਰਾਉਣਾ ਆਇਆ। ਕੀ ਸੁਪਨਾ ਵੇਖਿਆ ਜੀ? ਮਹਾਰਾਜ ਮੇਰਾ ਚਮਾਰਾਂ ਦੇ ਘਰ ਜਨਮ ਹੋਇਆ ਹੈ, ਮੈਂ ਚਮਾਰਾਂ ਦੇ ਘਰ ਜੰਮਿਆ, ਮੇਰੇ ਧੀਆਂ ਪੁੱਤ ਹੋਏ ਨੇ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਰਾਜਨ ਤੂੰ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਗਿਆ ਏ, ਤੇਰਾ 84 ਦਾ ਚੱਕਰ ਸੁਪਨੇ ਵਿੱਚ ਕੱਟ ਦਿੱਤਾ ਹੈ। ਸੁਪਨੇ ਚ ਇਹ ਉਹ ਗੁਰੂ ਆ ਸੁਪਨੇ ਚ ਲੇਖੇ ਪਾੜਨ ਵਾਲਾ, ਜਿਹਦੀ ਸ਼ਰਨ ਵਿੱਚ ਆਪਾਂ ਆਏ ਹਾਂ। ਮੇਰਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰੇ, ਕਹਿੰਦੇ ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ ਆਪਣੀ ਸ਼ਰਾਬ ਦਾ ਵੀ ਲੇਖਾ ਲੈਣਾ ਹੈ, ਆਪਣੀ ਚੁਗਲੀ ਨਿੰਦਿਆ ਦਾ ਲੇਖਾ ਲੈਣਾ ਹੈ, ਮਾਸ ਦਾ ਲੇਖਾ ਲੈਣਾ ਹੈ, ਕਿਤੇ ਕੁਕਰਮਾਂ ਦਾ ਲੇਖਾ ਪਰਮੇਸ਼ਵਰ ਨੇ ਲੈਣਾ ਹੈ, ਇਹ ਹਰ ਕਿਤੇ ਗੁਨਾਹ ਦਾ ਪਰਮੇਸ਼ਵਰ ਨੇ ਲੇਖਾ ਲੈਣਾ। ਇੱਕ ਦਿਨ ਇਹ ਨਦੋਸ਼ਾ ਉੱਥੇ ਨਦੋਸ਼ਿਆਂ ਨੂੰ ਮਾਰ ਪੈਂਦੀ ਆ, ਸਾਡਾ ਕਸੂਰਵਾਰਾਂ ਦਾ ਗੁਰਮੁਖੋ ਕੀ ਹਾਲ ਹੋਊਗਾ? ਜੇ ਕਸੂਰਵਾਰ ਆਪਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਡਿੱਗ ਕੇ ਕਿਤੇ ਇੱਕ ਵਾਰ ਕਹਿ ਦਈਏ ਆਇਓ ਚਰਨ ਤੁਹਾਰੀ ਸਤਿਗੁਰ

ਇਸ ਸ਼ਬਦ ਵਿਚ ਅੱਗੇ ਜਾ ਕੇ ਪੌੜੀ ਪਾਈ ਆ, ਲੇਖਾ ਛੋੜ ਅਲੇਖੇ ਛੁੱਟੇ ਹਮ ਨਿਰਗੁਣ ਲਿਓ ਉਬਾਰੀ। ਕਿਤੇ ਤੀਸਰੇ ਬਾਪੂ ਦਾ ਇਹ ਵੀ ਤਰਲਾ ਪਾ ਰਹੇ ਹੋ, ਲੇਖੇ ਕਤੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਅੱਗੇ ਬੇਨਤੀ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਗੁਣਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੇ ਸਵਾਮੀ ਮਾਨਸ ਕੀ ਗੱਤ। ਇਹੀ ਮੇਰਾ ਸਤਿਗੁਰੂ ਕਿਰਪਾ ਕਰੇ ਇਹਨਾਂ ਬਚਨਾਂ ਨੂੰ, ਤੁਸੀਂ ਜਿੰਨੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਆਏ ਹੋ, ਮੋਟੀ ਜੀ ਪੰਜਾਬੀ ਬੋਲੀ ਦਾਸ ਬੋਲਦਾ, ਕੋਈ ਇਹੋ ਜਿਹੀ ਨਹੀਂ ਜਿਹੜੀ ਸਮਝਣਾ ਤੁਹਾਡੀ ਵਿਚ ਆਵੇ। ਗੁਰਮੁਖੋ ਇਹ ਪਹਿਲੇ ਸਲੋਕ ਵਿਚ ਦੱਸਿਆ ਵਾ ਕਿ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ। ਪਹਿਲਾਂ ਵੀ ਦੱਸਿਆ ਮੇਰੇ ਸਾਹਿਬ ਜੀ ਨੇ, ਇਹ ਵਿਸ ਗੰਦਣਾ, ਇਹ ਜਿਹੜੇ ਦੁਨੀਆਂ ਦੇ ਪਦਾਰਥ ਜਿਨ੍ਹਾਂ ਨਾਲ ਆਪਾਂ ਪਿਆਰ ਕੀਤਾ, ਪਦਵੀਆਂ ਸ਼ੋਹਰਤਾਂ ਪੈਸਾ ਦੌਲਤ ਪਰਿਵਾਰ, ਇਹ ਵਿਸ ਗੰਦਣਾ ਧਰੀਆਂ ਖੰਡ ਵੇਖਣ ਨੂੰ ਮਿੱਠੀਆਂ ਲੱਗਦੀਆਂ, ਖੰਡ ਲਵਾੜ ਇਕ ਰਹਿਦੇ ਰਹਿ ਗਏ ਇਕ ਰਾਧੀ ਗਏ ਉਜਾੜ। ਤੇ ਫਿਰ ਪਿਛਲੇ ਸਲੋਕ ਵਿਚ ਆਖਿਆ ਵਾ ਫਰੀਦਾ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ ਘੜਿਆਲ, ਕਿਸੇ ਦੇ ਦਰਵਾਜੇ ਉਤੇ ਘੜਿਆਲ ਕਦੀ ਵੇਖਿਆ ਈ, ਵੇਖ ਇਹਨੂੰ ਕਿੰਨੀ ਮਾਰ ਪੈਂਦੀ, ਇਹ ਨਦੋਸ਼ਾ ਮਾਰੀਏ ਹਮ ਦੋਸ਼ਾਂ ਦਾ ਆਪਣੇ ਅੰਦਰ ਝਾਤੀ ਮਾਰਿਓ, ਇਹਨੂੰ ਨਦੋਸ਼ੇ ਨੂੰ ਮਾਰ ਪੈਂਦੀ ਆ, ਮੈਂ ਤੇ ਬੜੇ ਦੋਸ਼ ਕੀਤੇ ਨੇ, ਮੈਂ ਤੇ ਬੜੇ ਕੁਕਰਮ ਕੀਤੇ ਨੇ, ਮੇਰਾ ਕੀ ਹਾਲ ਹੋਊਗਾ, ਮੈਂ ਪਰਮੇਸ਼ਵਰ ਦੀ ਦਿੱਤੀ ਹੋਈ ਸੂਰਤ ਨੂੰ ਵਿਗਾੜਿਆ, ਉਹਦੇ ਉੱਤੇ ਰੰਗ ਮਿਲਿਆ, ਧਰਤੀ ਦੇ ਗੁਰਮੁਖ ਪਿਆਰੇ ਮੂੰਹ ਦੇ ਵਿੱਚੋਂ ਧੌਲੇ ਪੁੱਟ ਦਿੱਤੇ ਨੇ, ਕਈ ਕੇਸ ਕੱਟ ਦਿੱਤੇ ਨੇ, ਕਈ ਗੁਨਾਹ ਕਰ ਦਿੱਤੇ ਨੇ, ਇਹਨਾਂ ਦੋਸ਼ਾਂ ਦਾ ਮੈਨੂੰ ਉੱਥੇ ਕਿੰਨੀ ਮਾਰ ਪੈਣੀ ਆ, ਤੋਬਾ ਕਰ ਦੋਗੇ ਗੁਰੂ ਬਖਸ਼ ਦੇਊਗਾ, ਤੋਬਾ ਕਰ ਦਿਓ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ। 29 ਤਰੀਕ ਨੂੰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਧੀਆਂ ਪੁੱਤ ਬਣਨ ਦਾ ਸਮਾਂ ਹੈ, ਜਿਨ੍ਹਾਂ ਮੇਰੀਆਂ ਭੈਣਾਂ ਬੱਚੀਆਂ ਵੀਰਾਂ ਨੇ ਅਜੇ ਵੀ ਮਨ ਨਹੀਂ ਬਣਾਇਆ, ਮਨ ਨੇ ਕਦੀ ਨਹੀਂ ਮੰਨਣਾ, ਕਈ ਮੇਰੇ ਵੀਰ ਕਹਿੰਦੇ ਜੀ ਮਨ ਤਿਆਰ ਕਰ ਲਈਏ, ਮਨ ਨੂੰ ਜਰਾ ਰਾਜੀ ਕਰ ਲਈਏ, ਇਹ ਮਨ ਤੇ ਗੁਰਮੁਖੋ ਕਦੀ ਰਾਜੀ ਹੋਇਆ ਹੀ ਨਹੀਂ, ਇਹਨੂੰ ਤੇ ਵੇਚ ਦੇਣਾ ਹੈ, ਜਿਹੜਾ ਘੋੜਾ ਸਵਾਰੀ ਨਾ ਕਰਨ ਦੇਵੇ ਉਹਨੂੰ ਕੀ ਕਰੀਏ, ਜਿਹੜਾ ਘੋੜਾ ਸਵਾਰੀ ਨਾ ਕਰਨ ਦੇਵੇ, ਚੰਗਾ ਭਲਾ ਹੋਵੇ, ਬੁਲਬੁਲੀਆਂ ਮਾਰਦਾ ਹੋਵੇ, ਪੱਠੇ ਖਾਂਦਾ ਹੋਵੇ, ਚੰਗਾ ਸੌਰਿਆ ਹੋਵੇ, ਮਗਰ ਸਵਾਰੀ ਨਾ ਕਰਨ ਦੇ ਤੇ ਉਹਨੂੰ ਕੀ ਕਰੀਦਾ, ਫਿਰ ਵੇਚ ਦੀਦਾ, ਇਹ ਮਨ ਨੂੰ ਵੀ ਵੇਚ ਦਿਓ, ਮਨ ਵੇਚਿਆ ਸਤਿਗੁਰ ਕੇ ਪਾਸ, ਸਤਿਗੁਰੂ ਅੱਗੇ ਵੇਚ ਦਿਓ ਮਨ ਨੂੰ, ਮਹਾਰਾਜ ਇਹ ਮੈਨੂੰ ਤੇ ਕਾਬੂ ਨਹੀਂ ਆਉਂਦਾ, ਮੇਰੇ ਕੋਲ ਕਾਬੂ ਨਹੀਂ ਆਉਂਦਾ। ਤੇ ਕਈ ਕਹਿੰਦੇ ਜੀ ਜਰਾ ਤਿਆਰੀ ਕਰ ਲਈਏ, ਥੋੜਾ ਜਿਹਾ ਪ੍ਰਪੱਕ ਹੋ ਲਈਏ। ਗੁਰਮੁਖੋ ਇਹ ਵੀ ਗੱਲ ਤੁਹਾਡੇ ਮਨ ਦੇ ਫੁਰਨੇ ਗਲਤ ਨੇ, ਆਪਾਂ ਤਾਂ ਗੁਰੂ ਦੇ ਅੱਗੇ ਮੈਲਿਆਂ ਕੁਚੈਲਿਆਂ ਕੁਕਰਮੀਆਂ ਨੇ ਜਾ ਕੇ ਆਖਣਾ ਹਮ ਮੈਲੇ ਤੁਮ ਉੱਜਲ ਕਰਦੇ, ਹੇ ਸਤਿਗੁਰੂ ਜਿਹੜੀ ਮੈਲ ਮੈਂ ਨਹੀਂ ਨਾ ਲਾ ਸਕਿਆ, ਮੈਂ ਤੇਰੇ ਚਰਨਾਂ ਵਿੱਚ ਜੀਵਨ ਦਾ ਕੱਪੜਾ ਲਿਆ ਕੇ ਰੱਖ ਦਿੱਤਾ ਹੈ, ਤੁਸੀਂ ਪਵਿੱਤਰ ਕਰ ਦਿਓ, ਮੇਰਾ ਸਤਿਗੁਰੂ ਕਿਰਪਾ ਕਰੇ, ਸਾਨੂੰ ਹੋਸ਼ ਆ ਜਾਏ ਕਿ ਸਤਿਗੁਰੂ ਤੋਂ ਬਿਨਾਂ ਗੱਤ ਨਹੀਂ ਹੋਣੀ, ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾਉ ਬਰਾ, ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੋਣਾ, ਤੇ ਗਿਆਨ ਤੋਂ ਬਿਨਾਂ ਫਿਰ ਵੇਖ ਲੋ ਗੁਰਮੁਖੋ ਹਨੇਰੇ ਵਿਚ ਡਿੱਗਣ ਵਾਲੀ ਗੱਲ ਆ, ਅਗਿਆਨਤਾ ਦੇ ਹਨੇਰੇ ਚ ਬੜੇ ਧੱਕੇ ਖਾਦੇ ਕਈਆਂ ਜਨਮਾਂ ਦੇ, ਗਾਂ ਨਾ ਕਿਤੇ ਵਾਰੀ ਲੱਗ ਜਾਵੇ। ਆਓ ਸਤਿਗੁਰੂ ਅੱਗੇ ਤਰਲਾ ਪਾਈਏ, ਸਤਿਗੁਰੂ ਗਰੀਬ ਨਿਵਾਜ ਮੇਰੇ ਬੁੱਕ ਵਿਚ ਪੰਜ ਚੁਲੇ ਪਾਓ, ਮੇਰੇ ਨੇਤਰਾਂ ਚ ਪੰਜ ਚੁਲੇ ਪਾਓ, ਮੇਰੇ ਸਿਰ ਵਿਚ ਪੰਜ ਚੁਲੇ ਪਾਓ, 15 ਚੁਲੇ ਪਾ ਕੇ 15 ਵਾਰ ਫਤਿਹ ਗੁਰੂ ਜੀ ਗਜਾ ਕੇ ਮੇਰੇ ਮੂੰਹ ਦੇ ਵਿਚੋਂ, ਤੇ ਮੈਨੂੰ ਕਲੇਜੇ ਵਿਚ ਲਾ ਕੇ ਗਲ ਦੇ ਨਾਲ ਲਾ ਕੇ ਆਖੋ ਖਾਲਸਾ ਮੇਰੇ ਰੂਪ ਹੈ ਖਾਸ, ਸਤਿਗੁਰੂ ਮੇਰਾ ਕਰੂਗਾ ਅਸੀਸਾਂ ਦੇਊਗਾ, ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ ਹੈ, ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ, ਮੇਰਾ ਸਾਹਿਬ ਕਿਰਪਾ ਕਰੇ ਤੁਹਾਨੂੰ ਉਦਮ ਬਖਸ਼ੇ, ਭੁੱਲਾਂ ਨਾ ਚਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
1: ਕਰੋ ਕਿਰਪਾ ਸਾਰਿਆਂ ਕੋ ਆਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਤ ਸੰਗੀ ਜਨੋ, ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿਚ ਜੁੜ ਕੇ ਆਪ ਜੀ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਪੂਰਨ ਉਪਦੇਸ਼ ਗੁਰਬਾਣੀ ਵਿਚੋਂ ਸਰਵਣ ਕੀਤਾ ਹੈ, ਸੁਣਿਆ, ਮੰਨਿਆ, ਮਨ ਕੀਤਾ ਭਾਵ, ਗਾਵਿਆ, ਸੁਣਿਆ, ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮੁਬਾਰਕ ਆ ਗੁਰਦੁਆਰੇ ਆਉਣਾ, ਗੁਰਬਾਣੀ ਨੂੰ ਸੁਣਨਾ। ਗੁਰਦੁਆਰੇ ਆਉਂਦਿਆਂ ਗੁਰਬਾਣੀ ਸੁਣਦਿਆਂ ਫਿਰ ਵੀ ਸਾਨੂੰ ਧਾਗਿਆਂ ਤਵੀਤਾਂ ਵੱਲ ਕਿਉਂ ਭਟਕਣਾ ਪੈਂਦਾ ਹੈ? ਫਿਰ ਵੀ ਕੱਚੇ ਪਿੱਲਿਆਂ ਗੁਰੂਆਂ ਵੱਲ ਕਿਉਂ ਜਾਣਾ ਪੈਂਦਾ ਹੈ? ਕਸਰ ਇੱਥੇ ਹੀ ਰਹਿ ਗਈ ਕਿ ਜੋ ਗੁਰੂ ਦੇ ਉਪਦੇਸ਼ ਸੁਣੇ ਉਹਨਾਂ ਨੂੰ ਕਮਾਇਆ। ਜੇ ਕਦੀ ਸਿੱਖ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਕਮਾਵੇ, ਜੋ ਗੁਰੂ ਸਾਹਿਬ ਨੇ ਬਚਨ ਆਪਾਂ ਨੂੰ ਬਾਣੀ ਦੇ ਵਿੱਚ ਕਹੇ ਨੇ, ਉਸ ਅਨੁਸਾਰ ਜੀਵਨ ਢਾਲੇ, ਸਾਰੇ ਸੰਸਾਰ ਤੋਂ ਸਨੁੱਖਾ ਤੇ ਭਾਗਾਂ ਵਾਲਾ ਗੁਰੂ ਦਾ ਸਿੱਖ ਹੋਵੇ। ਇਹ ਵੀ ਕੇਵਲ ਹਜ਼ਾਰਾਂ ਸਾਲਾਂ ਤੋਂ ਜਿਸ ਤਰ੍ਹਾਂ ਲੋਕੀ ਮਸਜਿਦ ਵਿੱਚ ਜਾ ਕੇ ਸਿਰ ਨਵਾਉਂਦੇ ਨੇ,

ਸੀਸ ਸਿੰਘ ਸਾਹਿਬ ਪੜ੍ਹ ਰਿਹਾ ਸੀ। ਜੇ ਕਦੀ ਇਹ ਪੂਰੀਆਂ ਤੁਕਾਂ ਜੀਵਨ ਦੀਆਂ ਵਿੱਚ ਉੱਤਰ ਆਉਣ, ਇਹ ਪੂਰੀਆਂ ਤੁਕਾਂ ਜੀਵਨ ਵਿੱਚ ਹਾਂ ਤਿਸ ਘੋਲ ਘੁਮਾਇਆ, ਭਾਈ ਗੁਰਦਾਸ ਜੀ ਹਾਂ ਤਿਸ ਗੱਜ ਕੇ ਦੱਸੋ, ਹਾਂ ਤਿਸ ਫਿਰ ਗੱਜ ਕੇ ਆਖੋ ਹਾਂ ਤਿਸ ਘੋਲ ਘੁਮਾਉਣਾ ਦਾ ਵਾਰੇ ਵਾਰੇ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਦੇ ਤੋਂ ਘੋਲ ਘੁਮਾਉਣਾ ਵਾਰੇ ਵਾਰੇ ਜਾਣਾ, ਜਿਨ੍ਹਾਂ ਦੇ ਹਿਰਦਿਆਂ ਚ ਗਰੀਬੀ ਆ ਗਈ, ਗਰੀਬੀ ਨਿਮਰਤਾ ਆ ਗਈ ਜਿਨ੍ਹਾਂ ਦੇ ਹਿਰਦਿਆਂ ਚ, ਜਿਹੜੇ ਮਿਟ ਗਏ ਹਾਂ ਤਿਸ ਘੋਲ ਘੁਮਾਇਆ। ਪਹਿਲਾਂ ਗਰੀਬੀ ਆਵੇ, ਫਿਰ ਜਿਹੜਾ ਦੂਸਰਾ ਵਚਨ ਮੇਰੇ ਗਰੀਬ ਨਵਾਜ ਨੇ ਕੀਤਾ ਹੈ, ਪਰ ਨਾਰੀ ਕੇ ਨੇੜ ਨਾ ਜਾਵੇ। ਬੋਲੋ ਪਰ ਨਾਰੀ ਕੇ, ਸਮਝ ਲਿਓ ਜਿਹੜਾ ਉੱਚੀ ਸਾਰੀ ਆਖੋ ਪਰ ਨਾਰੀ ਕੇ ਨੇੜ ਨਾ ਜਾਵੇ। ਇਹ ਮੁਬਾਰਕ ਜੀਵਨ ਦੀਆਂ ਕੜੀਆਂ ਨੇ ਜਿਹੜੀਆਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਵਿਦਵਾਨ ਨੇ, ਬ੍ਰਹਮ ਗਿਆਨੀ ਬਾਬਾ ਭਾਈ ਗੁਰਦਾਸ ਜੀ ਨੇ ਆਪਾਂ ਦੇ ਨਾਲ ਸਾਂਝੀਆਂ ਕੀਤੀਆਂ। ਹਾਂ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੇ ਗਰੀਬੀ ਆਵੇ, ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਕੇ ਨੇੜ ਨਾ ਜਾਵੇ, ਤੀਸਰਾ ਹਾਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਪਈ ਹੋਵੇ ਕਰੋੜਾਂ ਰੁਪਈਆ ਕਿਸੇ ਦੀ ਮਾਇਆ, ਅੱਜ ਤੇ ਆਪਾਂ ਗੁਰਸਿੱਖ ਪਿਆਰੇ ਉਹ ਮਿਥ ਕੇ ਇਹ ਕੰਮ ਕਰ ਰਹੇ ਹਾਂ ਨਾ ਵੀ ਲੁੱਟ ਲਓ ਜਿਹਨੂੰ ਲੁੱਟਿਆ ਜਾਂਦਾ ਹੈ, ਆਖੋ ਸਤਨਾਮ ਸ੍ਰੀ, ਮਾਰ ਲਓ ਧਰਮ ਦੇ ਨਾਮ ਦੇ ਉੱਤੇ, ਕੌਮ ਨਾਲ ਵਿਸ਼ਵਾਸਘਾਤ ਵੀ ਕਰ ਦੋ, ਧਰਮ ਦੇ ਨਾਮ ਦੇ ਉੱਤੇ ਗੁਰੂ ਘਰ ਦੇ ਨਾਲ ਵੀ ਲੁੱਟਾਂ ਮਾਰ ਲਓ, ਜੋ ਕੁਝ ਹੁੰਦਾ ਹੈ ਗੁਰੂ ਦੇ ਨਾਂ ਉੱਤੇ ਵੀ ਜੇ ਲੁੱਟਿਆ ਜਾਂਦਾ ਤੇ ਲੁੱਟ ਲਓ। 84 ਦੇ ਕਾਂਡ ਤੋਂ ਬਾਅਦ ਜਿਨ੍ਹਾਂ ਧਰਮ ਦੇ ਨਾਮ ਦੇ ਉੱਤੇ ਸਿੱਖ ਨੇ ਸਿੱਖਾਂ ਨੂੰ ਲੁੱਟਿਆ, ਹੋਰ ਕਿਸੇ ਨੇ ਲੁੱਟਿਆ? ਸਤਿਗੁਰੂ ਤੇ ਕਹਿ ਰਹੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਮਗਰ ਆਪਾਂ ਖੂਬ ਰੱਜ ਕੇ ਗਾਂ ਖਾਧੀ, ਸੂਰ ਖਾਧਾ, ਹੱਕ ਪਰਾਏ ਨੂੰ ਆਪਾਂ ਖਾਧਾ। ਕਦੀ ਕਿਸੇ ਦੇ ਨਾਮ ਦੇ ਉੱਤੇ ਕੋਈ ਇੱਥੇ ਤੁਹਾਡੇ ਕੋਲ ਆਉਂਦਾ ਜੀ ਮੈਂ ਫਲਾਣੇ ਥਾਂ ਤੇ ਕਾਲਜ ਬਣਾ ਰਿਹਾ, ਤੁਹਾਡੀ ਹੱਕ ਹਲਾਲ ਦੀ ਇੱਕ ਇੱਕ ਡਾਲਰ ਇਕੱਠਾ ਕੀਤਾ ਆਪਣੇ ਨਿੱਜੀ ਸਵਾਰਥਾਂ ਲਈ ਲੋਕੀ ਖਰਚਦੇ। ਕੋਈ ਕਹਿੰਦਾ ਮੈਂ ਇੰਡੀਆ ਦੇ ਵਿੱਚ ਲੋਕਾਂ ਗਰੀਬ ਸ਼ਾਦੀ ਕਰਦਾ ਬੱਚੀਆਂ ਦੀ, ਕੋਈ ਇਸ ਤਰ੍ਹਾਂ ਪੈਸੇ ਕਮਾ ਰਿਹਾ। ਗੁਰੂ ਕੀ ਕਹਿ ਰਿਹਾ? ਗੁਰੂ ਕਹਿ ਰਿਹਾ ਹਾਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ, ਪਰਾਏ ਪੈਸੇ ਨੂੰ ਕੀ ਨਾ ਕਰੇ, ਹੱਥ ਨਾ ਲਾਵੇ। ਹਾਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਕਿਸੇ ਦੀ ਨਿੰਦਿਆ ਹੁੰਦੀ ਹੋਵੇ ਉੱਥੋਂ ਆਪਣੇ ਆਪ ਨੂੰ ਪਰੇ ਕਰ ਲੈ। ਸਾਰੀਆਂ ਗੱਲਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆਪਾਂ ਨੂੰ ਸਮਝਾਈਆਂ ਨੇ, ਮਗਰ ਗੁਰਮੁਖ ਪਿਆਰਿਓ ਅੱਜ ਦੇ ਉਪਦੇਸ਼ ਵਿੱਚੋਂ ਤੁਸੀਂ ਇਹੋ ਹੀ ਧਾਰਨ ਕਰਕੇ ਜਾਓ, ਹਾਂ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੇ ਗਰੀਬੀ ਆਵੇ। ਅੱਜ ਜੋੜੋ ਹੱਥ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ, ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਮੈਂ 18-18 20-20 ਸਟੋਰਾਂ ਦਾ ਭਾਵੇਂ ਮੈਨੂੰ ਮਾਲਕ ਬਣਾ ਦੇ, ਮਗਰ ਮੈਂ ਸੁਰਤ ਵਿੱਚ ਗਰੀਬ ਹੋਵਾਂ। ਸੁਰਤ ਵਿੱਚ ਆਖਾਂ ਮੇਰ, ਅਸੀਂ ਖਾਂਦੇ ਵੀ ਜ਼ਿਆਦਾ, ਅਸੀਂ ਸੌਂਦੇ ਵੀ ਜ਼ਿਆਦਾ, ਅਸੀਂ ਪਰਾਇਆ ਧਨ ਵੀ ਲੁੱਟੀਏ, ਅਸੀਂ ਪਰਾਏ ਤਨ ਨੂੰ ਵੀ ਛੋਈਏ, ਅਸੀਂ ਹੰਕਾਰੀ ਵੀ ਹੋਈਏ, ਤੇ ਫਿਰ ਵੀ ਅਸੀਂ ਆਨੇ ਆ ਗੁਰੂ, ਅਸੀਂ ਗੁਰੂ ਦੇ ਸਿੱਖ ਆ। ਗੁਰੂ ਦਾ ਸਿੱਖ ਤਾਂ ਇਹ ਤਸਵੀਰ ਖਿੱਚ ਕੇ ਰੱਖ ਦਿੱਤੀ ਆ ਭਾਈ ਗੁਰਦਾਸ ਜੀ ਨੇ, ਸਿੱਖ ਉਹ ਆ ਗੁਰਮੁਖ ਸੋਈ ਸਹਿਜ ਸਮਾਵੇ, ਉਹ ਹੀ ਸਤਿਗੁਰੂ ਦੇ ਵਿੱਚ ਸਮਾਉਂਦਾ ਵਾ, ਉਹ ਹੀ ਗੁਰੂ ਦੇ ਸਤਿਗੁਰੂ ਦੇ ਵਿੱਚ ਚਰਨਾਂ ਚ ਅਭੇਦ ਹੁੰਦਾ ਵਾ, ਜਿਹਦੀਆਂ ਇਹ ਨਿਸ਼ਾਨੀਆਂ, ਥੋੜਾ ਖਾਂਦਾ ਸੋਹਦਾ ਸੌਂਦਾ ਹੈ ਪਰ ਨਾਰੀ ਨੇ ਨੇੜ ਨਹੀਂ ਜਾਂਦਾ, ਪਰਾਈ ਨਿੰਦਿਆ ਨਹੀਂ ਸੁਣਦਾ, ਕਿਸੇ ਦੇ ਪੈਸੇ ਨੂੰ ਹੱਥ ਨਹੀਂ ਲਾਉਂਦਾ, ਗਰੀਬੀ ਭਾਵ ਵਿੱਚ ਰਹਿੰਦਾ ਹੈ, ਮਗਰ ਆਪਣੇ ਅੰਦਰ ਝਾਤੀ ਮਾਰ ਕੇ ਗੁਰੂ ਦਿਓ ਸਿੱਖੋ ਵੇਖ ਲੋ, ਕਦੀ ਲੱਭ ਕੇ ਵੇਖੋ ਆਪਣੇ ਜੀਵਨ ਦੇ ਵਿੱਚ ਇੱਕ ਵੀ ਗੁਣ ਨਹੀਂ ਲੱਭਦਾ, ਜੇ ਲੱਭਦਾ ਤੇ ਦੱਸੋ, ਪੈਰਾਂ ਤੋਂ ਲੈ ਕੇ ਸਿਰ ਤੱਕ ਝਾਤੀ ਮਾਰ ਕੇ ਵੇਖ ਲੋ ਇਹਨਾਂ ਗੁਣਾਂ ਦੇ ਵਿੱਚੋਂ ਇੱਕ ਗੁਣ ਦੇ ਵੀ ਆਪਾਂ ਧਾਰਨੀ ਨਹੀਂ। ਤੇ ਮੇਰੇ ਸਤਿਗੁਰੂ ਕਹਿੰਦੇ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ, ਇਹ ਰਹਿਤ ਦੱਸੀ ਆ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪਿਆਰਿਆਂ ਨੇ, ਕਿ ਗੁਰਮੁਖ ਦਾ ਸਿੱਖ ਉਹ ਹੀ ਹੋ ਸਕਦਾ ਜਿਹਦੀ ਇਹ ਰਹਿਤ ਆ ਪਿਆਰਿਓ। ਤੇ ਆਓ ਆਪਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੀਏ, ਹੇ ਮੇਰੇ ਮਾਲਕ ਸਾਡੇ ਤੇ ਵੀ ਕਿਰਪਾ ਕਰ, ਮਿਹਰ ਕਰ, ਬਖਸ਼ਿਸ਼ ਕਰ, ਅਸੀਸ ਦੇ, ਅਸੀਂ ਇਸ ਧਾਰਨਾ ਬਣੀਏ, ਅਸੀਂ ਥੋੜਾ ਖਾਈਏ, ਥੋੜਾ ਸੋਈਏ, ਪਰਾਈ ਨਿੰਦਿਆ ਤੋਂ ਆਪਣੇ ਆਪ ਨੂੰ ਹਟਾਈਏ, ਪਰਾਏ ਤਨ ਤੋਂ ਆਪਣੇ ਆਪ ਨੂੰ ਹਟਾਈਏ, ਪਰਾਏ ਧਨ ਤੋਂ ਆਪਣੇ ਆਪ ਨੂੰ ਹਟਾਈਏ। ਸਤਿਗੁਰੂ ਕਿਰਪਾ ਕਰਕੇ ਆਪਣਾ ਉਪਦੇਸ਼ ਸਾਨੂੰ ਬਖਸ਼ਿਸ਼ ਕਰੋ, ਇਹ ਆਪਾਂ ਵੀ ਹੱਥਾਂ ਚਰਨਾਂ ਵਿੱਚ ਬੇਨਤੀ ਕਰੀਏ।

ਤਰਲਾ ਕਰੋ, ਮੈਨੂੰ ਗਰੀਬ ਨੂੰ ਵੀ ਉਹਨਾਂ ਸਿੱਖਾਂ ਵਿਚ ਮਿਲਾ ਲਓ ਜਿਨ੍ਹਾਂ ਸਿੱਖਾਂ ਦੇ ਪਰਉਪਕਾਰੀ ਗੁਣ ਨੇ, ਜਿਨ੍ਹਾਂ ਸਿੱਖਾਂ ਦੀ ਤੁਸੀਂ ਗੱਲ ਕੀਤੀ ਆ ਕਿ ਮੈਂ ਉਹਦੇ ਤੋਂ ਬਲਹਾਰ ਆ ਜਿਹੜਾ ਗਰੀਬ ਆ। ਇਹ ਸਾਰੇ ਗੁਣ ਜਿਹੜੇ ਆਪ ਜੀ ਨੇ ਸਰਵਣ ਕੀਤੇ ਨੇ, ਜਿਨ੍ਹਾਂ ਤੇਰਿਆਂ ਪਿਆਰਿਆਂ ਸਿੱਖਾਂ ਵਿਚ ਪਰਮ ਗੁਣ ਧਾਰਨ ਹੋਏ ਨੇ ਮੇਰੇ ਗਰੀਬ ਨਿਵਾਜ, ਉਹਨਾਂ ਸਿੱਖਾਂ ਦੀ ਸੰਗਤ ਵਿਚ ਮੈਨੂੰ ਵੀ ਮੋਹੇ

ਤਰਲਾ ਪਾਓ ਹਾਂ 29 ਤਰੀਕ ਵਾਲੇ ਦਿਨ ਗਰੀਬ ਨਵਾਜ਼ ਜਿਹੜੀ ਤੂੰ ਸੰਗਤ ਬਣਾਉਣੀ ਆ ਗੁਰਸੰਗਤ ਕੀਨੀ ਖਾਲਸਾ ਜਿਹੜੀ ਸੰਗਤ ਤੁਸੀਂ ਕੀਤੀ ਗਰੀਬ ਨਵਾਜ਼ ਪਾਤਸ਼ਾਹ ਜਿਹੜੀ ਸੰਗਤ ਤੁਸੀਂ ਬਣਾਈ ਆ ਮੈਂ ਅਜੇ ਤੱਕ ਸਤਿਗੁਰੂ ਖਾਲਸਾ ਨਹੀਂ ਬਣਿਆ ਗੁਰਦੁਆਰੇ ਆਉਣਾ ਵਾ ਕੜਾ ਪ੍ਰਸ਼ਾਦ ਚੜਾਉਣਾ ਵਾ ਲੰਗਰ ਛਕਦਾ ਵਾ ਪੈਸੇ ਗੋਲਕ ਵਿਚ ਪਾਉਂਦਾ ਵਾ ਮੇਰੇ ਸਤਿਗੁਰੂ ਮੈਂ ਤੇਰੀ ਉਸ ਸੰਗਤ ਵਿਚ ਨਹੀਂ ਬੈਠਾ ਜਿਹਦੀ ਰੋਜ਼ ਅਰਦਾਸ ਹੁੰਦੀ ਵੇਖੋ ਪਿਆਰਿਓ ਕੋਈ ਪਿਆਰਾ ਕਿਸੇ ਦਿਨ 21 ਰੁਪਈਏ ਦਿੰਦਾ ਹੈ ਤੇ ਉਹਦਾ ਨਾਮ ਬੋਲਿਆ ਜਾਂਦਾ ਹੈ ਫਲਾਣਾ ਸਿੰਘ ਨੇ ਮਹਾਰਾਜ 21 ਰੁਪਈਏ ਦਿੱਤੇ ਇਹਦਾ ਆਹ ਕਾਰਜ ਕਰੋ ਫਲਾਣਾ ਸਿੰਘ ਨੇ ਇਹ ਰੁਮਾਲਾ ਚੜਾਇਆ ਇਹਦਾ ਆਹ ਕਾਰਜ ਕਰੋ ਫਲਾਣਾ ਸਿੰਘ ਨੇ ਆਹ ਕੰਮ ਕੀਤਾ ਇਹਦਾ ਆਹ ਕੰਮ ਕਰੋ ਮਗਰ ਇੱਕ ਰੋਜ਼ ਅਰਦਾਸ ਹੁੰਦੀ ਆ ਜਿੱਥੇ ਜਿੱਥੇ ਸਿੱਖ ਅਰਦਾਸ ਕਰਦਾ ਹੈ ਉਸ ਅਰਦਾਸ ਵਿਚ ਗੁਰਮੁਖ ਪਿਆਰਿਓ ਕਿਸੇ ਅਮੀਰ ਦਾ ਨਾਮ ਨਹੀਂ ਕਿਸੇ ਦੇਣ ਵਾਲੇ ਦਾ ਨਾਮ ਨਹੀਂ ਕਿਸੇ ਲੈਣ ਵਾਲੇ ਦਾ ਨਾਮ ਨਹੀਂ ਉੱਥੇ ਆਖਿਆ ਜਾਂਦਾ ਜਹਾਂ ਜਹਾਂ ਖਾਲਸਾ ਜੀ ਬੋਲੋ ਜਹਾਂ ਜਹਾਂ ਫਿਰ ਬੋਲੋ ਜਹਾਂ ਜਹਾਂ ਤਹਾਂ ਤਹਾਂ ਰਸ਼ੀਆ ਰਿਆਇਤ ਰੋਜ਼ ਪਟੀਸ਼ਨ ਲੱਗਦੀ ਆ ਹਰ ਸਿੱਖ ਨੇਤਰੇਮ ਤੋਂ ਬਾਅਦ ਅਰਦਾਸ ਕਰਦਾ ਏ ਹੇ ਮੇਰੇ ਸਤਿਗੁਰੂ ਇਹ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ ਆ ਜਿਨ੍ਹਾਂ ਪਿਆਰਿਆਂ ਦੇ ਬਾਰੇ ਹਰ ਹੱਥ ਜੋੜਨ ਵਾਲਾ ਸਿੱਖ ਅਰਦਾਸ ਕਰਦਾ ਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਹੇ ਮੇਰੇ ਸਤਿਗੁਰੂ ਮੈਨੂੰ ਵੀ ਮੋਹੇ ਗਰੀ

ਜੂਝ ਰਹੇ ਜੇ ਦੁੱਖਾਂ ਤੇ ਪਰੇਸ਼ਾਨੀਆਂ ਦੇ ਨਾਲ, ਅੰਮ੍ਰਿਤ ਛਕੋ ਸੁਖੀ ਹੋ ਜਾਓ। ਪਤਾ ਨੀ ਕਿਉਂ ਆਪਾਂ ਠੱਗਾਂ ਦੇ ਕਹਿਣ ਤੇ ਦੋਵਾਂ ਮਿੰਟਾਂ ਦੇ ਵਿੱਚ ਆਪਣੇ ਘਰ ਦੇ ਬੂਹੇ ਅੱਗੇ ਭੂਤ ਵੀ ਲਮਕਾ ਲੈਨੇ। ਨਵੇਂ ਨਵੇਂ ਘਰ ਬਣਾਉਂਦੇ ਇੰਡੀਆ ਦੇ ਵਿੱਚ, ਤੇ ਮੈਂ ਕਈ ਵਾਰ ਵੇਖਿਆ ਨਵਾਂ ਜਿਹੜਾ ਕੋਠੀ ਬਣਦੀ, ਜਿਹੜਾ ਘਰ ਬਣਦਾ ਹੈ ਨਾ, ਉਹਦੇ ਅੱਗੇ ਲਾਲ ਜੀ ਜ਼ਮੀਨ ਕੱਢੀ ਤੇ ਕਾਲੇ ਮੂੰਹ ਵਾਲਾ ਭੂਤ ਜਿਹਾ ਲਾ ਦਿੰਦੇ, ਆਖੋ ਸਤਨਾਮ ਸ੍ਰੀ ਵਾਹਿ। ਅਨੰਦਪੁਰ ਸਾਹਿਬ ਤੋਂ ਆ ਰਿਹਾ ਸਾਂ ਤੇ ਰੋਪੜ ਦੇ ਕੋਲੇ ਕੋਠੀ ਪਾਈ ਕਿਸੇ ਨੇ, ਤੇ ਨਾਲ ਮਹਾਂਪੁਰਸ਼ ਸੀ ਗੁਰਮੁਖ ਪਿਆਰੀ, ਬੜੀ ਬਖਸ਼ੀ ਹੋਈ ਰੂਹ। ਮੈਂ ਕਿਹਾ ਬਾਬਾ ਜੀ ਇਹ ਰੁਝਾਨ ਬੜਾ ਵੱਧ ਗਿਆ, ਧਿਆਨ ਦੇਣਾ ਇਕਾਗਰਤਾ ਬਖਸ਼ਿਓ, ਇਹ ਰੁਝਾਨ ਬੜਾ ਵੱਧ ਗਿਆ ਵਾ ਅੱਜ ਕੱਲ। ਭਾਵੇਂ ਸਿੱਖ ਦਾ ਹੀ ਘਰ ਹੋਵੇ, ਭਾਵੇਂ ਪ੍ਰਚਾਰਕ ਦਾ ਹੋਵੇ, ਭਾਵੇਂ ਰਾਗੀ ਦਾ ਹੋਵੇ, ਢਾਡੀ ਦਾ ਹੋਵੇ, ਮਹਾਰਾਜ ਪਾਤਸ਼ਾਹ ਤੁਸੀਂ ਗੁਰਮੁਖ ਪਿਆਰਿਓ ਦੱਸੋ ਕਿ ਇਹ ਭੂਤ ਕਿਉਂ ਮੂੰਹ ਦੇ ਉੱਤੇ ਲਾ ਦਿੰਦੇ ਨੇ, ਮੂੰਹ ਐ ਲਾਲ ਜਿਹਾ ਮੂੰਹ ਕੱਢਿਆ ਡੈਣ ਜੀ ਦਾ ਮੂੰਹ ਭੂਤ ਜਿਹਾ ਬਣਾ ਕੇ ਕਿਉਂ ਲਾ ਦਿੰਦੇ ਨੇ? ਤੇ ਹੱਸ ਕੇ ਕਹਿੰਦਾ ਪਰਮਜੀਤ ਸਿੰਘ ਇਹ ਦੱਸਦੇ ਨੇ ਕਿ ਇਸ ਘਰ ਵਿਚ ਰਹਿਣ ਵਾਲੇ ਵੀ ਕੀ ਨੇ। ਜੇ ਘਰ ਵਿਚ ਗੁਰੂ ਦੇ ਸਿੱਖ ਰਹਿੰਦੇ ਹੋਣ, ਉਸ ਘਰ ਦੇ ਉੱਤੇ ਭੂਤ ਦੀ ਗੁਰਮੁਖ ਪਿਆਰੇ ਸਾਈਨ ਬੋਰਡ ਨਾ ਦਿੱਤਾ ਹੋਵੇ, ਉਹਦੇ ਉੱਤੇ ਖੰਡਾ ਲੱਗਾ ਹੋਵੇ, ਤੇ ਜਾਂ ਉਹਦੇ ਉੱਤੇ ਇੱਕ ਓਂਕਾਰ ਲਿਖਿਆ ਹੋਵੇ, ਤੇ ਜਾਂ ਉਹਦੇ ਤੇ ਲਿਖਿਆ ਹੋਵੇ ਜੈ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਭੂਤਾਂ ਦਾ ਵਾਸਾ ਹੋ ਗਿਆ ਸਾਡੇ ਜੀਵਨ ਦੇ ਵਿਚ। ਗੁਰੂ ਦੇ ਅੱਗੇ ਅਰਦਾਸ ਕਰੋ, ਹੇ ਮੇਰੇ ਗਰੀਬ ਨਵਾਜ ਪਾਤਸ਼ਾਹ, ਰਹਿਮ ਕਰ, ਬਖਸ਼ ਦੇ ਘਰ ਵਿਚ ਆ, ਆਪਣੀ ਪਿਆਰੀ ਸੰਗਤ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਇਹਨਾਂ ਨੂੰ ਧਾਗਿਆਂ ਤੋਂ ਬਚਾਓ, ਇਹਨਾਂ ਨੂੰ ਤਵੀਤਾਂ ਤੋਂ ਬਚਾਓ, ਇਹਨਾਂ ਨੂੰ ਵਹਿਮਾਂ ਭਰਮਾਂ ਦੇ ਵਿਚੋਂ ਕੱਢ ਕੇ ਮੇਰੇ ਸਤਿਗੁਰੂ ਇਹਨਾਂ ਨੂੰ ਸਮਝਾ ਦਿਓ ਕਿ ਪੀਓ ਪੌਲ ਖੰਡੇ ਧਾਰ ਹੋਏ ਜਨਮ ਸਹੇਲਾ ਮਣੇ ਸੁਖੀ ਹੁੰਦਾ ਜੇ। ਗਰੰਟੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਕੋਈ ਦੱਸਦਾ ਜੀ ਮੈਨੂੰ ਇੰਨੀਆਂ ਬਿਮਾਰੀਆਂ, ਉਹਨੂੰ ਕਹਿ ਕੇ ਵੇਖੋ ਅੰਮ੍ਰਿਤ ਛਕ ਲੋ, ਛਕ ਲਾਂਗੇ ਜੀ, ਕਮਾਲ ਦੀ ਗੱਲ ਆ। ਅੱਜ ਕੋਈ ਤਿੰਨਾਂ ਪੈਸਿਆਂ ਦਾ ਸਾਧੂ ਪਾਣੀ ਚ ਥੁੱਕ ਕੇ ਦੇ ਦੇ ਉਹ ਤੇ ਪੀ ਲੈਨੇ ਆ, ਅੱਗੋ ਤਿੰਨਾਂ ਪੈਸਿਆਂ ਦਾ ਬੰਦਾ ਆਣ ਕੇ ਧਾਗਾ ਦੇ ਦੇ ਉਹ ਤੇ ਬਾਂਹ ਨੂੰ ਬੰਨ ਲੈਨੇ ਆ, ਮਗਰ ਪੁੱਤਰਾਂ ਦਾ ਦਾਨੀ ਕਹਿੰਦਾ ਗਲ ਵਿਚ ਕਿਰਪਾਨ ਪਾਲਾ, ਕੜਾ ਪਾਲਾ, ਕੰਘਾ ਰੱਖ ਲਾ, ਕੇਸ ਰੱਖ ਲਾ, ਸ਼ਰਾਬ ਛੱਡ ਦੇ, ਮਾਂ ਛੱਡ ਦੇ, ਫਿਰ ਮੈਂ ਤੈਨੂੰ ਗਰੰਟੀ ਦੇਣਾ। ਹੋਵੇ ਜਨਮ ਸੋਹੇਲਾ, ਹੋਵੇ ਜਨਮ ਸੋਹੇਲਾ, ਹੋਏ ਭਾਈ ਗੁਰਦਾਸ ਜੀ ਨੇ ਨਾ, ਭਾਈ ਗੁਰਦਾਸ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਇਕ ਵਾਰ ਪੁੱਛਿਆ ਕਿ ਭਾਈ ਗੁਰਦਾਸ ਜੀ ਤੁਹਾਨੂੰ ਕਿਤਨਾ ਪਤਾ ਲੱਗ ਜਾਂਦਾ ਕਿ ਆਹ ਕੱਚੀ ਬਾਣੀ ਆ ਤੇ ਇਹ ਸੱਚੀ ਬਾਣੀ ਆ? ਤੇ ਭਾਈ ਗੁਰਦਾਸ ਨੇ ਬੜੇ ਸੁੰਦਰ ਬਚਨ ਕੀਤੇ। ਭਾਈ ਗੁਰਦਾਸ ਜੀ ਕਹਿੰਦੇ ਨੇ ਪਰਦਾ ਲੱਗਾ ਹੋਵੇ ਤੇ ਇਸਤਰੀ ਇਸ ਪਾਸੇ ਪਰਦੇ ਤੋਂ ਬੈਠੀ ਹੋਵੇ ਤੇ ਪਰਲੇ ਪਾਸੇ ਪਰਦੇ ਦੇ ਉਹਦਾ ਪਤੀ ਬੈਠਾ ਹੋਵੇ ਤੇ ਬੋਲਦਾ ਹੋਵੇ ਤੇ ਭਲਾ ਇਸਤਰੀ ਪਛਾਣਦੀ ਨਹੀਂ? ਉਹਨੂੰ ਪਤਾ ਨਹੀਂ ਲੱਗਦਾ ਕਿ ਪਰਦੇ ਤੋਂ ਪਿੱਛੇ ਮੇਰਾ ਗੁਰੂ ਬੋਲ ਰਿਹਾ, ਮੇਰਾ ਪਤੀ ਬੋਲ ਰਿਹਾ ਵਾ? ਤੇ ਗੁਰੂ ਦੇ ਸਿੱਖੋ ਸਾਨੂੰ ਇਹ ਬੋਲ ਕਿਉਂ ਭੁੱਲ ਗਏ ਨੇ ਕਿ ਕਲਗੀਧਰ ਪਾਤਸ਼ਾਹ ਆਨੰਦਪੁਰ ਦੇ ਸਾਹਮਣੇ ਸਵਾਲਕ ਦੀ ਪਹਾੜੀ ਤੇ ਕੇਸਗੜ੍ਹ ਖਲੋਤੇ ਕਹਿ ਰਹੇ ਨੇ ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਹੋਏ ਜਨਮ ਸੋਹੇਲਾ, ਹੋਏ ਜਨਮ ਸੋਹੇਲਾ, ਹੋਏ ਬੜੀਆਂ ਰਹਿਮਤਾਂ ਨੇ ਉਹ ਜਿਹੜੇ ਵਿਦਵਾਨ ਦਾ। ਆਪਾਂ ਰੋਜ਼ ਵਿਦਵਾਨ ਤਾਂ ਨਹੀਂ ਕਿਹਾ ਜਾ ਸਕਦਾ, ਵਿਦਵਾਨ ਤਾਂ ਗੁਰਮੁਖ ਪਿਆਰੇ ਉਹ ਬੜੀਆਂ ਬੜੀਆਂ ਬਖਸ਼ੀਆਂ ਰੂਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਵਰਗੇ ਹੋਏ, ਇਸ ਕੌਮ ਦੇ ਵਿਚ ਚੰਗੇ ਚੰਗੇ ਹੋਰ ਵੀ ਵਿਦਵਾਨ ਹੋਏ ਨੇ ਗੁਰਮੁਖ ਪਿਆਰੇ ਜਿਨ੍ਹਾਂ ਪੰਥਲੀ ਕੰਮ ਕੀਤਾ ਹੈ। ਉਹਦਾ ਟਿੱਪਣੀ ਕਰ ਜਿਹਦੇ ਬਾਰੇ ਆਪਾਂ ਰੋਜ਼ ਗੱਲਾਂ ਕਰਦੇ ਹਾਂ, ਉਹ ਲਿਖਦਾ ਵਾ ਕਿ ਇਹ ਕਿੱਡਾ ਅਨਰਥ ਆ ਕਿ ਇੱਕ ਚਿੜੀ ਦੇ ਮੂੰਹ ਚ ਅੰਮ੍ਰਿਤ ਪਿਆ ਤੇ ਉਹਨੇ ਬਾਜ ਨੂੰ ਮਰੋੜਿਆ, ਇਹ ਕਿੱਡਾ ਅਨਰਥ ਆ ਕਿ ਇੱਕ ਗਿੱਦੜ ਦੇ ਮੂੰਹ ਵਿਚ ਅੰਮ੍ਰਿਤ ਪਿਆ ਤੇ ਉਹਨੇ ਸ਼ੇਰ ਨੂੰ ਲਲਕਾਰਿਆ। ਉਹ ਗੁਰਮੁਖਾ ਚਿੜੀ ਇਹ ਨਹੀਂ ਜਿਹੜੀ ਬਾਹਰ ਉੱਡਦੀ ਹੈ, ਇਹਨੇ ਅੰਮ੍ਰਿਤ ਕਿੱਥੋਂ ਪੀਣਾ ਸੀ? ਗਿੱਦੜ ਇਹ ਨਹੀਂ ਜਿਹੜੇ ਹਾਂਕਦੇ ਫਿਰਦੇ ਨੇ ਗੰਨੇ, ਉਹ ਜਿਹੜੇ ਡਰਪੋਕ ਲੋਕ ਹਿੰਦੁਸਤਾਨ ਦੇ ਗਿੱਦੜਾਂ ਵਰਗੇ ਸੀ, ਜਦੋਂ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਤੇ ਉਹਨਾਂ ਵੀ ਆਪਣੇ ਆਪ ਵਾਲੇ ਅਖਵਾਉਣ ਵਾਲੇ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ, ਕਦੀ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਹਿੰਦੁਸਤਾਨ ਦੇ ਸਾਰੇ ਲੋਕ ਉਹਦੇ ਅੱਗੇ ਗਿੱਦੜਾਂ ਵਾਂਗ ਭੱਜਦੇ ਸੀ, ਮਗਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤ ਪੀਣ ਵਾਲੇ ਗੁਰੂ ਦੇ ਸਿੱਖਾਂ ਨੇ ਉਸ ਆਉਣ ਵਾਲੇ ਸ਼ੇਰ ਦੇ ਅੱਗੇ, ਆਪਣੇ ਆਪ ਨੂੰ ਸ਼ੇਰ ਖਵਾਉਣ ਵਾਲੇ ਦੇ ਅੱਗੇ, ਜਦੋਂ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਅੰਮ੍ਰਿਤ ਪੀਣ ਵਾਲੇ ਇੱਕ ਵਾਰ ਅੱਖਾਂ ਚੁੱਕ ਕੇ ਖਲੋਤੇ ਤੇ ਫਿਰ ਗੁਰਮੁਖ ਪਿਆਰੇ ਉਹ ਸਦਾ ਲਈ ਸਤਲੁਜ ਤੋਂ ਕੀ ਪਾਰ ਹੋਣਾ ਸੀ, ਖੈਬਰ ਦਰਿਆ ਤੋਂ ਪਾਰ ਨਹੀਂ ਨੱਗ ਸਕਿਆ, ਉੱਥੇ ਵਿਯੋਗ ਨਾਲ ਮਰ ਗਿਆ। ਇਹ ਸੀ ਅੰਮ੍ਰਿਤ ਦੀ ਤਸਵੀਰ ਕਿ ਕੱਲ ਤੱਕ ਹਿੰਦੁਸਤਾਨ ਨੂੰ ਲੁੱਟਣ ਵਾਲਾ ਅੱਜ ਹਿੰਦੁਸਤਾਨ ਦੇ ਨਾਮ ਤੋਂ ਥਰੀਅਰ ਥਰੀਅਰ ਕੰਬਦਾ ਤੇ ਆਪਣੇ ਵਜ਼ੀਰਾਂ ਨੂੰ ਪੁੱਛਦਾ ਵਾ ਸਾਰੇ ਹਿੰਦੁਸਤਾਨ ਮਰਾਠਿਆਂ ਨੂੰ ਮੈਂ ਲੁੱਟ ਲਿਆਵਾਂ, ਰਾਜਪੂਤਾਂ ਨੂੰ ਮੈਂ ਲੁੱਟ ਲਿਆਵਾਂ,
ਹਜ਼ਾਰਿਆਂ ਸਾਰਿਆਂ ਨੂੰ ਮੈਂ ਲੁੱਟ ਲਿਆਵਾਂ, ਰੋਲਿਆਂ ਨੂੰ ਮੈਂ ਲੁੱਟ ਲਿਆਵਾਂ, ਸਾਰੇ ਮੇਰਾ ਪਾਣੀ ਭਰਦੇ ਨੇ, ਮਗਰ ਸਤਲੁਜ ਤੋਂ ਲੈ ਕੇ ਰਾਵੀ ਦੇ ਵਿਚ ਵਿਚ ਜਿਹੜੇ ਕਿਹੜੀ ਕੌਮ ਆ ਜਿਹੜੀ ਮੈਨੂੰ ਪੈਂਦੀ ਆ ਤੇ ਮੇਰੇ ਕੋਲੋਂ ਵੀ ਸਮਾਨ ਖੋ ਲੈਂਦੀ, ਮੇਰਾ ਵੀ ਲੁੱਟਿਆ ਸਮਾਨ ਲੁੱਟ ਲੈਂਦੀ ਆ ਤੇ ਮੇਰੀ ਫੌਜਾਂ ਨੂੰ ਮਾਰ ਦਿੰਦੀ ਆ। ਤੇ ਵਜ਼ੀਰ ਨੇ ਆਖਿਆ ਸੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਖਾਲਸਾ ਹੈ। ਗੁਰੂ ਦੇ ਸਿੱਖੋ, ਪਤਾ ਨੀ ਕਿਉਂ ਸਾਡੇ ਅੰਦਰੋਂ ਤਸੀਰ ਤੇ ਆਪਣੇ ਗੁਰੂ ਦੇ ਕਹਿ ਬਚਨਾਂ ਦੀ ਭੁੱਲ ਹੁੰਦੀ ਜਾਂਦੀ ਆ। ਕਿਉਂ ਮੇਰਾ ਪੰਥ ਅੱਜ ਨੂਰ ਮਹਿਲੀਏ ਦੇ ਪਿੱਛੇ ਤੁਰਿਆ ਫਿਰਦਾ ਹੈ? ਕਿਉਂ ਇਹਨਾਂ ਦੇ ਘਰ ਵਿਚ ਆਣ ਕੇ ਸੰਨ ਲਾ ਕੇ ਨੂਰ ਮਹਿਲ ਵਾਲਾ ਆਪਣਾ ਆਸ਼ਰਮ ਖੋਲ ਦਿੰਦਾ ਹੈ? ਕਿਉਂ ਰਾਧਾ ਸਵਾਮੀ ਆਪਣੇ ਨਾਮ ਦੇ ਦਿੰਦੇ ਨੇ? ਕਿਉਂ ਨਿਰੰਕਾਰੀ ਆਪਣਾ ਨਾਮ ਸਾਡੇ ਘਰਾਂ ਵਿਚ ਆਣ ਕੇ ਦੇ ਦਿੰਦੇ ਨੇ? ਸਾਡੇ ਕੋਲੋਂ ਕੀ ਭੁੱਲ ਹੋ ਗਈ ਆ? ਸਾਨੂੰ ਕਿਉਂ ਨੀ ਇਹ ਬਚਨ ਸੁਣਦਾ ਪੀਓ ਪੌਲ ਖੰਡੇ ਤਾਰ ਹੋਏ? ਆਪਣੇ ਗੁਰੂ ਤੇ ਭਰੋਸਾ ਕਿਉਂ ਨੀ ਆਉਂਦਾ? ਆਪਣੇ ਗੁਰੂ ਦੇ ਬਚਨ ਦੇ ਉੱਤੇ ਦ੍ਰਿੜਤਾ ਸਾਨੂੰ ਕਿਉਂ ਨੀ ਆ ਰਹੀ? ਮੇਰੀ ਹੱਥ ਜੋੜ ਕੇ ਬੇਨਤੀ ਜੇ ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ ਸਤਸੰਗੀਆਂ ਨੇ ਅੰਮ੍ਰਿਤ ਨਹੀਂ ਅਜੇ ਛਕਿਆ, ਇੱਕ ਵਾਰ ਪੀ ਕੇ ਵੇਖ ਲੋ, ਮੇਲਾ ਵੇਖ ਲੋ, ਤੰਬੂ ਵਿਚ ਵੜ ਕੇ ਅੰਦਰ ਆਓ, ਮੇਲਾ ਵੇਖੋ ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਦਾ ਅੰਮ੍ਰਿਤ ਇੱਕ ਵਾਰ ਪੀ ਕੇ ਵੇਖੋ, ਪਤਾ ਲੱਗ ਜੂਗਾ ਇਸ ਅੰਮ੍ਰਿਤ ਦੇ ਵਿਚ ਕੀ ਤਸੀਰ ਛੁਪੀ ਪਈ। ਮੇਰਾ ਸਤਿਗੁਰੂ ਕਿਰਪਾ ਕਰੇ, ਮੈਂ ਕੱਲ ਦੇ ਦੀਵਾਨ ਵਿਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਅੰਮ੍ਰਿਤ ਦੀਆਂ ਹੋਰ ਬਚਨ ਆਪ ਜੀ ਦੇ ਨਾਲ ਸਾਂਝੇ ਕਰੂੰਗਾ। ਅੱਜ ਤੇ ਕਿਸੇ ਕਾਰਨ ਸੰਗਤ ਆਈ ਸੀ ਦੂਰੋਂ, ਆਪ ਜੀ ਦੇ ਕੋਲ ਆਉਂਦਿਆਂ ਆਉਂਦਿਆਂ ਲੇਟ ਹੋ ਗਿਆ, ਮੈਨੂੰ ਮੁਆਫ ਕਰ ਦੇਣਾ। ਹੱਥ ਜੁੜ ਕੇ ਇੱਕ ਇੱਕ ਕਦਮ ਆਪ ਜੀ ਦਾ ਗੁਰਦੁਆਰੇ ਨੂੰ ਜਿਹੜਾ ਚੱਲ ਕੇ ਆਉਂਦੇ ਹੋ ਪਿਆਰਿਓ, ਸੇਵਕ ਦੇ ਸਿਰ ਦੇ ਉੱਤੇ ਰੱਖ ਕੇ ਆਓ। ਮੇਰਾ ਸਤਿਗੁਰੂ ਕਿਰਪਾ ਕਰੇ, ਭੁੱਲ ਦੀ ਮਾਫੀ ਮੰਗਦਾ ਵਾਂ। ਆਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਬਚਨ ਸਰਵਣ ਕਰਨ ਤੋਂ ਪਹਿਲਾਂ ਰੀੜ ਦੀ ਹੱਡੀ ਸਿੱਧੀ ਕਰੋ। ਅੰਮ੍ਰਿਤ ਪੀਏ ਬਾਪੂ ਨਾਨਕ ਦੇ ਨਾਮ ਦਾ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਓ ਜੁੜੋ ਹੁਣ ਮਨ ਬਿਰਤੀ ਇਕਾਗਰਤਾ ਚ ਲਿਆਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਇੱਕ ਵਾਰ ਨਾਭੀ ਚੋਂ ਖਿੱਚ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਪਰਿਵਾਰ ਤੇ ਬੱਚਿਆਂ ਦੇ ਭਲੇ ਲਈ ਆਖੋ ਸਤਨਾਮ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ। ਕੀ ਘਰ ਵਿਚ ਬੋਲਣਾ? ਪੰਜਾਬੀ ਬੋਲੀ ਨਾਲ ਦ੍ਰਿੜਤਾ ਲਿਆਓ ਆਪਣੇ ਮਨ ਵਿਚ। ਘਰ ਵਿਚ ਬੱਚਿਆਂ ਨੂੰ ਪੰਜਾਬੀ ਪੜਾਓ, ਪੰਜਾਬੀ ਪੜਿਆ ਕਰੋ। ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 400 ਸਾਲਾ ਪੁਰਬ ਆ ਰਿਹਾ। ਮੇਰੀ ਹੱਥ ਜੋੜ ਕੇ ਹਰ ਗੁਰਸਿੱਖ ਮਾਈ ਭਾਈ ਨੂੰ ਬੇਨਤੀ, ਆਪਣੇ ਘਰ ਦੇ ਵਿਚ ਸਤਿਗੁਰੂ ਦੀਆਂ ਜੇ ਪੂਰਾ ਪ੍ਰਕਾਸ਼ ਨਹੀਂ ਕਰ ਸਕਦੇ, ਜੇ ਪ੍ਰਕਾਸ਼ ਕਰੋ ਤੇ ਮੁਬਾਰਕ। ਜਿੱਥੇ ਜਾਏ ਵਹੇ ਮੇਰਾ ਸੋ ਥਾਨ ਸੁਹਾਵਾ। ਕੁਝ ਸ਼ਰਮ ਆਉਂਦੀ ਆ, ਕੁਝ ਲੱਜਾ ਆਉਂਦੀ ਕਿ ਇਸ ਘਰ ਵਿਚ ਮਾੜਾ ਕੰਮ ਨਾ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਕੁਛ ਨਾ ਕੁਛ ਆਤਮਾ ਡਰਦੀ ਆ, ਜੀਵ ਆਤਮਾ ਦੇ ਖੌਫ ਪੈਦਾ ਮਨ ਵਿਚ ਹੁੰਦਾ ਹੈ। ਜੇ ਗੁਰਮੁਖ ਪਿਆਰੇ ਹੋ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਪੂਰਨ ਤੌਰ ਤੇ ਚੰਦੋਆ ਲਾ ਕੇ ਪ੍ਰਕਾਸ਼ ਨਹੀਂ ਕਰ ਸਕਦੇ ਤੇ ਸੰਚੀਆਂ ਲਿਆਓ। ਇੱਕ ਇੱਕ ਪਾਠ ਆਪਣੇ ਘਰ ਦੇ ਵਿਚ ਆਉਂਦੇ ਸਾਲ ਅਗਸਤ ਦੇ ਵਿਚ 400 ਸਾਲਾ ਪੁਰਬ ਸਾਰੇ ਸੰਸਾਰ ਵਿਚ ਮਨਾਉਣਾ ਹੈ। ਤੁਸੀਂ ਤੇ ਸੌਂਗੇ, ਮਗਰ ਵਿਰੋਧੀਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਆਇਆ। ਕੁਝ ਨਾ ਕੁਝ ਇਨ੍ਹਾਂ ਦੇ ਮਨਾਂ ਚ ਗੁਰੂ ਲਈ ਸਤਿਕਾਰ ਪੈਦਾ ਹੋਣਾ ਹੈ। ਵਿਰੋਧੀਆਂ ਨੇ ਉਹ ਪ੍ਰੋਪੋਗੰਡਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਧਿਆਨ ਦੇਣਾ ਹੈ, ਇਕਾਗਰਤਾ ਬਖਸ਼ਿਓ, ਇਨ੍ਹਾਂ ਗੱਲਾਂ ਨੂੰ ਨੋਟ ਕਰਿਓ। ਜੇ ਕੋਈ 300 ਸਾਲਾ ਆਪਾਂ ਮਨਾਇਆ ਤੇ ਆਪਾਂ ਇਹ ਆਵਾਜ਼ ਮਾਰ ਦਿੱਤੀ ਕਿ ਪੀਓ ਪੌਲ ਖੰਡੇ ਤਾਰ ਹੋਏ ਜਨਮ ਸੇ ਲਾ, ਅਸੀਂ ਸਾਰੇ ਸਿੱਖ ਪੰਥ ਨੂੰ ਅੰਮ੍ਰਿਤਧਾਰੀ ਬਣਾਉਣਾ ਹੈ। ਆਪਾਂ ਤੇ ਨਾਰਾ ਲਾ ਕੇ ਸੌਂਗੇ ਤੇ ਵਿਰੋਧੀ ਖੜੇ ਹੋ ਗਏ, ਕਿਤੇ ਸਾਰੇ ਖਾਲਸੇ ਨਾ ਬਣ ਜਾਣ। ਉਹਨਾਂ ਨੇ ਸਾਡੇ ਵਿਚ ਭੇਡਾਂ ਵਾੜ ਦਿੱਤੀਆਂ,
ਹੁਣ ਫੇਰ ਆਪਾਂ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਿੱਤੀ ਆ ਕਿ 400 ਸਾਲਾਂ ਆਪਾਂ ਵੱਡੇ ਪੱਧਰ ਤੇ ਮਨਾਉਣਾ ਵਾ ਤੇ ਜਿਹੜੇ ਗੁਰੂ ਡੰਮ ਵਾਲੇ ਨੇ ਉਨ੍ਹਾਂ ਨੂੰ ਤੇ ਪੀੜ ਪੈ ਵੀ ਗਈ। ਉਨ੍ਹਾਂ ਨੇ ਤੇ ਇੱਕ ਕਿਤਾਬ ਲਿਖ ਵੀ ਦਿੱਤੀ ਆ ਪੁਰਖ ਗੁਰੂ, ਕੀ ਲਿਖਦੀ ਆ ਪੁਰਖ ਗੁਰੂ, ਨਾਮਧਾਰੀਆਂ ਨੇ ਕਿਤਾਬ ਲਿਖ ਦਿੱਤੀ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮੁਕਾਬਲੇ ਤੇ, ਜਿਹੜੇ ਉਹ ਇਹ ਗੱਲ ਕਹਿੰਦੇ ਨੇ ਕਿ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਹੀਂ ਪੁਰਖ ਗੁਰੂ ਨੂੰ ਵਡਿਆਈ ਦੇ ਕੇ ਗਏ ਨੇ। ਭਾਵੇਂ ਉਸ ਕਿਤਾਬ ਦੇ ਉੱਤੇ ਬੈਨ ਅਕਾਲ ਤਖ਼ਤ ਸਾਹਿਬ ਵੱਲੋਂ ਲੱਗ ਗਿਆ, ਉਹਨਾਂ ਆਣ ਕੇ ਮਾਫੀ ਮੰਗ ਲਈ ਆ, ਮਗਰ ਵਿਰੋਧੀ ਇੱਕ ਤੇ ਨਾਮਧਾਰੀਆਂ ਦਾ ਤੇ ਪਤਾ ਲੱਗ ਗਿਆ, ਹੋਰ ਕਿੰਨੇ ਵਿਰੋਧੀ ਨੇ ਜਿਨ੍ਹਾਂ ਪਿਆਰੇ ਭਨਿਆਰੇ ਵਰਗਿਆਂ ਨੂੰ ਹਵਾਵਾਂ ਦੇ ਕੇ ਗ੍ਰੰਥ ਵੀ ਲਿਖਵਾ ਦਿੱਤੇ ਨੇ ਬਰਾਬਰ ਤੇ। ਮਗਰ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਆਪੋ ਆਪਣੇ ਘਰਾਂ ਵਿੱਚ ਸੰਚੀਆਂ ਤੇ ਇੱਕ ਇੱਕ ਸਹਿਜ ਪਾਠ ਰੱਖੋ, ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਪੜ੍ਹੋ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਿੰਨੇ ਹੀਰੇ, ਕਿੰਨਾ ਸੁੰਦਰ ਬਚਨ ਲਿਖਿਆ ਵਾ ਗੁਰ ਸਾਗਰ ਗੁਰ, ਫਿਰ ਬੋਲੋ ਸਾਰੇ ਗੱਜ ਕੇ ਗੁਰ, ਗੁਰੂ ਕੀ ਆ ਸਾਗਰ ਆ ਸਮੁੰਦਰ ਆ। ਆਖਿਆ ਜੀ ਕਾਹਦਾ, ਕਹਿੰਦੇ ਰਤਨਾ ਭਰਪੂਰੇ, ਰਤਨਾ ਤੂੰ ਸਾਗਰੋ ਰਤਨਾਗਰੋ ਹਾਂ ਸਾਰ ਨਾ ਜਾਣਾ ਤੇਰੀ। ਹੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿੱਡਾ ਵੱਧ ਨਸੀਬ ਹੋਊਗਾ ਜਿਹਦੇ ਕੋਲ ਸਮੁੰਦਰ ਹੋਊਗਾ ਹੀਰਿਆਂ ਮੋਤੀਆਂ ਦਾ ਭਰਿਆ, ਤੇ ਉਹ ਕੰਗਲਿਆਂ ਵਾਂਗ ਲੋਕਾਂ ਦੇ ਅੱਗੇ ਹੱਥ ਜੋੜ ਕੇ ਨਾਮ ਮੰਗਦਾ ਫਿਰਦਾ ਹੈ। ਤੇਰੇ ਸਿੱਖ ਨੂੰ ਅੱਜ ਕੀ ਭਟਕਣਾ ਲੱਗ ਗਈ ਆ, ਤੇਰਾ ਸਿੱਖ ਕਿਉਂ ਭਿਖਾਰੀ ਬਣ ਗਿਆ ਹੈ, ਤੂੰ ਸਾਗਰੋ ਰਤਨਾਗਰੋ। ਹੇ ਮੇਰੇ ਸਤਿਗੁਰੂ ਮੈਂ ਕਿੰਨਾ ਵੱਧ ਨਸੀਬ ਹਾਂ ਕਿ ਤੂੰ ਰਤਨਾ ਦਾ ਭਰਿਆ, ਮੇਰੇ ਕੋਲ ਇਹੋ ਜਿਹਾ ਸਾਗਰ ਹੋਵੇ ਜਿਹਦਾ ਇੱਕ ਇੱਕ ਸ਼ਬਦ ਜਗਤ ਦਾ ਭਲਾ ਕਰ ਸਕਦਾ ਵਾ, ਤੇ ਮੈਂ ਪੰਜ ਪੰਜ ਸ਼ਬਦ ਲੋਕਾਂ ਕੋਲੋਂ ਉਧਾਰੇ ਮੰਗਦਾ ਫਿਰਦਾ, ਮੈਂ ਪੰਜਾਂ ਪੰਜਾਂ ਸ਼ਬਦਾਂ ਲਈ ਆਪਣਾ ਦੀਨ ਅਮਾਨ ਵੇਚਦਾ ਫਿਰਦਾ, ਤੇ ਮੇਰਾ ਸਤਿਗੁਰੂ ਕਿਰਪਾ ਕਰੇ ਆ ਨੌਜਵਾਨ ਬੱਚੇ ਬੱਚੀਆਂ ਭੈਣਾਂ ਵੀਰ ਗੁਰਸਿੱਖ ਪਿਆਰੇ ਜਿੰਨੇ ਸਤਸੰਗੀ ਤੁਸੀਂ ਬੈਠੇ ਹੋ, ਮੇਰੀ ਹੱਥ ਜੋੜ ਕੇ ਬੇਨਤੀ ਜੇ ਘਰ ਘਰ ਵਿੱਚ ਸਹਿਜ ਪਾਠ ਰੱਖੋ ਤੇ ਆਉਂਦੇ ਸਾਲ ਤੱਕ ਭਾਵੇਂ ਇੱਕ ਇੱਕ ਅੰਗ ਪੜ੍ਹੋ, ਉਸ ਇੱਕ ਇੱਕ ਅੰਗ ਨੂੰ ਗੁਰੂ ਅੱਗੇ ਜੋਦੜੀ ਕਰੋ। ਹੇ ਮੇਰੇ ਸਤਿਗੁਰੂ ਕਿਰਪਾ ਕਰ, ਜਿਹੜਾ ਮੈਂ ਇੱਕ ਅੰਗ ਪੜ੍ਹਿਆ ਵਾ, ਮੇਰੇ ਸਤਿਗੁਰੂ ਤੇਰੇ ਤੋਂ ਵੱਡਾ ਕੌਣ ਹੋ ਸਕਦਾ ਹੈ। ਕਿਰਪਾ ਨਿਧ ਦੇਦੋ ਬਸੋ ਹਰਨੀਤ, ਮੇਰੇ ਹਿਰਦੇ ਵਿੱਚ ਵਸੋ ਤੈਸੀ ਬੁੱਧ, ਕਰੋ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ। ਹੇ ਮੇਰੇ ਮਾਲਕ ਮੈਨੂੰ ਐਸੀ ਬੁੱਧੀ ਪ੍ਰਕਾਸ਼ ਕਰੋ ਕਿ ਮੈਨੂੰ ਅਸਲੀ ਗੱਲ ਦਾ ਪਤਾ ਲੱਗੇ ਕਿ ਸੰਸਾਰ ਵਿੱਚ ਮੈਂ ਕਿਤਨਾ ਜੀਣਾ ਹੈ। ਮੇਰੀ ਹੱਥ ਜੋੜ ਕੇ ਬੇਨਤੀ ਨੂੰ ਪ੍ਰਵਾਨ ਕਰ ਲਿਓ। ਜਿਹੜੇ ਜਿਹੜੇ ਗੁਰਮੁਖੀ ਪੜ੍ਹ ਸਕਦੇ ਜੇ ਆਪੋ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਸਹਿਜ ਪਾਠ ਆਰੰਭ ਕਰੀਏ। ਜੇ ਬਹੁਤੀ ਜਲਦੀ ਨਹੀਂ ਹੋ ਸਕਦਾ, ਆਉਂਦੇ ਸਾਲ ਤੱਕ ਤੇ ਪਾਵਾਂਗੇ ਹੀ। ਦੋ ਦੋ ਚਾਰ ਚਾਰ ਅੰਗ ਰੋਜ਼ ਦੇ ਪੜੋ, ਪੰਜ ਪੰਜ ਅੰਗ ਰੋਜ਼ ਦੇ ਪੜੋ, ਸਵੇਰੇ ਪੜ ਜਾਓ ਸ਼ਾਮ ਨੂੰ ਪੜੋ ਆਣ ਕੇ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦਾ 400 ਸਾਲਾਂ ਮਨਾਉਣ ਤੱਕ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਇੱਕ ਵਾਰ ਪੂਰਨ ਤੌਰ ਤੇ ਆਪ ਦੀਦਾਰ ਕਰੋ। ਅਜੇ ਤੇ ਪਾਠੀਆਂ ਨੂੰ ਪੈਸੇ ਦੇ ਕੇ ਕੰਮ ਸਾਰ ਲਿਆ ਵਾ, ਆਪਣੇ ਗੁਰੂ ਦੇ ਆਪ ਦੀਦਾਰ ਕਰੀਏ, ਦਰਸ਼ਨ ਪਰਸੀਏ, ਗੁਰੂ ਕੇ ਜਨਮ ਮਰਨ ਦੁੱਖ ਜਾਏ। ਆਓ ਜਰਾ ਬਾਬਾ ਫਰੀਦ ਜੀ ਦੇ ਬਚਨ ਸਰਵਣ ਕਰੀਏ ਜੀ।

0: ਵੇਖੋ ਬਾਬਾ ਜੀ ਦਾ ਕੱਲ ਵਾਲਾ ਬਚਨ ਆਪ ਜੀ ਨੇ ਸੁਣਿਆ ਸੀ ਕਿ ਦਰ ਦਰਵਾਜੇ ਜਾਇ ਕੇ, ਬੋਲੋ ਦਰ ਦਰਵਾਜੇ ਕਿਉਂ ਡਿੱਠੋ, ਘੜਿਆਲ ਵੇਖਿਆ ਜੇ ਕਦੀ, ਇਹ ਨਦੋਸ਼ਾ ਮਾਰੀਏ, ਇਹ ਇਹਨੂੰ ਨਦੋਸ਼ੇ ਨੂੰ ਮਾਰ ਪੈਂਦੀ, ਹਮ ਦੋਸ਼ਾਂ ਦਾ ਕਿਆ, ਅਸੀਂ ਦੋਸ਼ੀ ਜਿਹੜੇ ਆ, ਅਸੀਂ ਕਿੰਨੇ ਕੁ ਦੋਸ਼ ਕੀਤੇ ਨੇ, ਆਪਣੇ ਆਪ ਨੂੰ ਪੁੱਛੋ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗੇ ਬੈਸਨ ਨਾਈ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਆਪਾਂ ਕਹਿੰਦੇ ਜੀ ਮੈਂ ਕਿਹੜਾ ਦੋਸ਼ ਕੀਤਾ ਏ, ਜਿੰਨਾ ਮੋਹ ਆ ਇਹ ਵੀ ਦੋਸ਼ ਆ, ਜਿੰਨੀ ਪ੍ਰੀਤੀ ਏ ਸੰਸਾਰ ਨਾਲ ਇਹ ਵੀ ਦੋਸ਼ ਆ, ਤੇ ਜਿੰਨੇ ਜੀਭਾ ਦੇ ਸਵਾਦ ਲਈ ਰਸ ਮਾਣੇ ਜੇ ਇਹ ਵੀ ਦੋਸ਼ ਨੇ, ਜੇਤਾ ਮੋਹ ਬੋਲੋ ਜੇਤਾ ਪ੍ਰੀਤ ਸਵਾਦ, ਇਹ ਤਿੰਨ ਗੱਲਾਂ ਗਿਣਗੇ ਮੇਰੇ ਗੁਰੂ ਨਾਨਕ ਪਾਤਸ਼ਾਹ, ਜਿੰਨਾ ਮੋਹ ਪ੍ਰੀਤੀ ਤੇ ਸਵਾਦ ਆ ਨਾ ਲਾਏ ਤੂੰ ਮੂੰਹ ਨੂੰ, ਇਹ ਸਭਾ ਕਾਲਖ ਦਾਗਾ ਦਾਗ, ਇਹ ਤੇਰੇ ਮੂੰਹ ਦੇ ਉੱਤੇ ਕਾਲਖ ਦੇ ਦਾਗ ਲੱਗ ਗਏ ਨੇ, ਤੇ ਜਿਨ੍ਹਾਂ ਦੇ ਮੂੰਹ ਦੇ ਉੱਤੇ ਕਾਲਖ ਲੱਗੀ ਹੋਵੇ, ਜਿਨ੍ਹਾਂ ਦਾ ਮੂੰਹ ਕਾਲਾ ਹੋਵੇ ਉਹਨੂੰ ਚੰਗੇ ਲੋਕੀ ਕੋਲ ਨਹੀਂ ਬਹਿਣ ਦਿੰਦੇ। ਇੱਕ ਵਾਰ ਪਿੰਡ ਦੇ ਵਿੱਚ ਕਿਸੇ ਨੇ ਬੱਜਰ ਗਲਤੀ ਕਰਤੀ ਹੋਵੇ ਤੇ ਆਪਾਂ ਸਭ ਤੋਂ ਵੱਡੀ ਸਜ਼ਾ ਉਹਨੂੰ ਕੀ ਦਿੰਦੇ ਸਾਂ, ਮੂੰਹ ਕਾਲਾ ਕਰਾ ਕੇ ਖੋਤੇ ਤੇ ਚੜਾਉਣਾ, ਤੇ ਫਿਰ ਸਾਰੀ ਉਮਰ ਲਈ ਪਿੰਡ ਦੇ ਲੋਕਾਂ ਨੇ ਉਹਦੇ ਦਾਦਿਆਂ ਪੜਦਾਦਿਆਂ ਤੱਕ ਯਾਦ ਰੱਖਣਾ, ਪੋਤਰਿਆਂ ਤੱਕ ਯਾਦ ਰੱਖਣਾ ਕਿ ਇਹਦੇ ਦਾਦੇ ਦਾ ਮੂੰਹ ਕਾਲਾ ਕੀਤਾ ਸੀ, ਤੇ ਇਹਦੇ ਨਾਲ ਮੇਲ ਵਰਤਨ ਨਹੀਂ ਰੱਖਣਾ। ਮੇਰੇ ਸਤਿਗੁਰੂ ਕਹਿੰਦੇ ਜਿੰਨੇ ਮੋਹ ਤੇ ਪ੍ਰੀਤੀ ਸਵਾਦਾਂ ਦੇ ਵਿੱਚ ਤੂੰ ਪਿਆ ਵਾ, ਇਹ ਤੇਰੇ ਮੂੰਹ ਦੇ ਉੱਤੇ ਦਾਗ ਲੱਗਦੇ ਜਾਂਦੇ ਹੀ। ਤੇ ਮੇਰੇ ਸਾਹਿਬ ਜੀ ਕਹਿੰਦੇ ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ ਸਾਡਾ ਕੀ ਹਾਲ ਹੋਣਾ ਹੈ ਅੱਗੇ, ਕਿੰਨੀ ਮਾਰ ਪੈਣੀ ਉਸ ਨਿਰੰਕਾਰ ਦੇ ਘਰ ਵਿੱਚ ਜਾ ਕੇ, ਡਰਿਆ ਕਰੋ। ਥਰ ਹਰ ਕੰਪੇ ਬਾਲਾ ਜੀਓ, ਕਿਆ ਜਾਣਾ ਕਿਆ ਕਰਸੀ ਪੀਓ, ਥਰ ਥਰ ਕੰਬਦੀ ਹੈ ਜੀਵ ਆਤਮਾ, ਪਤਾ ਨਹੀਂ ਉਸ ਘਰ ਵਿੱਚ ਜਾ ਕੇ ਕਿੰਨੀ ਸਜ਼ਾ ਮਿਲਣੀ। ਮਗਰ ਜਿਨ੍ਹਾਂ ਨੂੰ ਜਾਗ ਆਈ, ਜਿਨ੍ਹਾਂ ਨੂੰ ਪਤਾ ਹੈ ਕਿ ਕਿਤੇ ਜਾਣਾ ਹੈ, ਜਿਹੜੇ ਬੇਪਰਵਾਹ ਹੋ ਕੇ ਕਹਿੰਦੇ ਕਿਤੇ ਵੀ ਨਹੀਂ ਜਾਣਾ, ਉਹਨਾਂ ਨੂੰ ਕਾਹਦਾ, ਇਹ ਤੇ ਉਦਣ ਪਤਾ ਲੱਗਣਾ ਜਿਦਣ ਫੜੇ ਗਏ। ਹੁਣ ਮੇਰੇ ਸਤਿਗੁਰੂ ਜੀ ਅਗਲੇ ਸਲੋਕ ਵਿੱਚ ਕਹਿੰਦੇ ਨੇ ਫਰੀਦਾ, ਇਹਨੂੰ ਵੇਖ ਘੜੀ ਘੜੀ ਪਿੱਛੋਂ, ਪੈਰ ਪੈਰ ਪਿੱਛੋਂ, ਆਪ ਜੀ ਨੂੰ ਪਤਾ ਵਾ ਕਈ ਚਾਰ ਪੈਰਾਂ ਪੈਰ ਪਿੱਛੋਂ ਵੱਜਦਾ ਸੀ ਉਹ ਟੱਲ ਜਿਹੜਾ ਖੜਕਦਾ ਸੀ, ਕਿਸੇ ਨੂੰ ਇੱਕ ਘੰਟੇ ਬਾਅਦ ਵੱਜਦਾ ਸੀ, ਘੜੀਏ ਘੜੀਏ ਮਾਰੀਏ ਪੈਰੀ ਲੈ ਸਜਾਏ, ਕਿਤੇ ਪੈਰਾਂ ਕਰਕੇ ਸਜ਼ਾ ਮਿਲਦੀ, ਕਿਤੇ ਘੰਟਿਆਂ ਬਾਅਦ ਉਹਨੂੰ ਸਜ਼ਾ ਮਿਲਦੀ ਜਿਹੜਾ ਟੱਲ ਬੂਹੇ ਦੇ ਅੱਗੇ ਟੰਗਿਆ ਹੈ। ਹਾਂਜੀ,
1: ਸੋ ਹੇੜਾ ਘੜੀਆਲ ਜਿਉਂ ਦੁਖੀ ਰਹਿਣ ਵਿਹਾਏ,
0: ਇਹ ਵਿਸ਼ਾ ਚੱਲ ਰਿਹਾ ਇਹ ਵਿਸ ਗੰਦਲਾਂ ਦਾ। ਬਾਬਾ ਜੀ ਕਹਿੰਦੇ ਨੇ ਜਿਨ੍ਹਾਂ ਨੇ ਵਿਸ ਗੰਦਲਾਂ ਦੇ ਪਿੱਛੇ ਲਾ ਕੇ ਆਪਣਾ ਜੀਵਨ ਬਰਬਾਦ ਕਰ ਲਿਆ, ਜਿਸ ਤਰ੍ਹਾਂ ਉਹ ਮਾਰ ਖਾਂਦਾ ਤੇ ਦੁਖੀ ਹੁੰਦਾ ਵਾ, ਸੋ ਹੇੜਾ ਹੇੜਾ ਮੈਨੇ ਸਰੀਰ, ਉਹ ਸਰੀਰ ਵੀ ਰੋਗਾਂ ਦੇ ਵਿੱਚ ਪੈ ਕੇ, ਦੁੱਖਾਂ ਵਿੱਚ, ਮੋਹ ਵਿੱਚ ਪੈ ਕੇ, ਕਲੇਸ਼ਾਂ ਵਿੱਚ ਪੈ ਕੇ ਇਸ ਤਰ੍ਹਾਂ ਹੀ ਦੁਖੀ ਹੁੰਦਾ ਜਿਸ ਤਰ੍ਹਾਂ ਉਹ ਟੱਲ ਦੁਖੀ ਮਾਰ ਖਾ ਕੇ ਹੁੰਦਾ। ਸੋ ਹੇੜਾ ਘੜਿਆਲ ਜਿਉਂ, ਉਸ ਘੜਿਆਲ ਵਾਂਗ ਉਹ ਸਰੀਰ ਵੀ ਦੁਖੀ ਰਹਿੰਦਾ ਹੈ। ਦੁਖੀ ਰਹਿਣ ਵਿਹਾਏ, ਉਹਨਾਂ ਦੇ ਵੀ ਜੀਵਨ ਦੀ ਰਾਤ, ਜਿਸ ਤਰ੍ਹਾਂ ਉਹ ਵਿਚਾਰਾ ਕਦੀ ਇਧਰੋਂ ਮਾਰ ਖਾਂਦਾ, ਕਦੀ ਇਧਰੋਂ ਮਾਰ ਖਾਂਦਾ ਹੈ, ਇਹ ਕਦੀ ਪੁੱਤ ਵੱਲੋਂ ਪਰੇਸ਼ਾਨ ਹੋ ਗਿਆ, ਕਦੀ ਧੀਆਂ ਵੱਲੋਂ, ਕਦੀ ਨਹੁੰਾਂ ਵੱਲੋਂ, ਕਦੀ ਪੋਤਰਿਆਂ ਵੱਲੋਂ, ਕਦੀ ਕਾਰੋਬਾਰ ਵੱਲੋਂ, ਇਹ ਸਾਰਾ ਜੀਵਨ ਜੀਵ ਦੁਖੀ ਰਹਿੰਦਾ ਹੈ, ਜਿਸ ਤਰ੍ਹਾਂ ਉਹ ਟੱਲ ਮਾਰ ਖਾ ਕੇ ਦੁਖੀ ਰਹਿੰਦਾ ਹੈ। ਸੋ ਹੇੜਾ ਹੇੜਾ ਮੈਨੇ ਸਰੀਰ, ਘੜਿਆਲ ਜਿਉਂ, ਉਸ ਘੜਿਆਲ ਵਾਂਗ ਦੁਖੀ ਰਹਿਣ ਵਿਹਾਏ, ਇਹਦੇ ਜੀਵਨ ਦੀ ਰਾਤ ਵੀ ਸਾਰੀ ਦੁੱਖਾਂ ਵਿੱਚ ਬੀਤ ਜਾਂਦੀ ਹੈ ਜੀ।
1: ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇਹੇ,
0: ਇਹ ਹੁਣ ਜੀਵਨ ਦਾ ਇਹ ਪਹਿਲੂ ਅਗੇੜਿਆ ਹੈ ਕਿ ਇੱਕ ਦਿਨ ਬੰਦਿਆਂ ਤੋਂ ਬੁੱਢਿਆਂ ਹੋ ਜਾਣਾ ਹੈ, ਆਖੋ ਸਤਨਾਮ ਸ੍ਰੀ, ਤੇ ਉਦਣ ਕੀ ਹੋਣਾ ਹੈ, ਉਦਣ ਹੱਥ ਇਤਨਾ ਇਤਨਾ ਸਿਰ ਕੰਪਿਓ ਤੇ ਪੱਗ ਡਗਮਗੇ, ਦਾ ਮਤਲਬ ਡਗਮਗਾ ਗਏ, ਰੱਖਣੇ ਕਿਤੇ ਚਾਹੁੰਦਾ ਸੀ ਰੱਖੇ ਕਿਤੇ ਗਏ, ਗੱਡੀ ਤੇ ਚੜ੍ਹਨ ਲੱਗਾ ਪੈਰ ਰੱਖ ਕੇ ਉੱਤੇ ਪੈਰ, ਉੱਥੇ ਰੱਖਿਆ ਨਹੀਂ ਗਿਆ, ਪੈਰ ਡਗਮਾਗਾ ਗਏ, ਸਿਰ ਕੰਬਣ ਲੱਗ ਪਿਆ। ਤੀਸਰਾ ਕਹਿੰਦੇ ਨੈਣ ਜੋਤ ਤੇ, ਅੱਖਾਂ ਜੋਤਨਾ ਤੋਂ ਹੀਣੀਆਂ ਹੋ ਗਈਆਂ, ਤੂੰ ਦੱਸ ਫਿਰ ਬੰਦਿਆ, ਕਹੋ ਨਾਨਕ ਇਹ ਬਿੱਧ ਪਈ, ਜਦੋਂ ਇਹ ਤੇਰੀ ਹਾਲਤ ਹੋ ਗਈ, ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਣ, ਜਦੋਂ ਇਹ ਤੇਰੀ ਹਾਲਤ ਹੋ ਗਈ, ਕਹੋ ਨਾਨਕ ਇਹ ਬਿੱਧ ਪਈ, ਫਿਰ ਤਊ ਨਾ ਹਰ ਰਸ ਲੀਨ, ਕਿਤਨਾ ਹਰੀ ਦੇ ਰਸ ਵਿੱਚ ਲੀਨ ਹੋਏਗਾ, ਫਿਰ ਗਲੇ ਦੀ ਬਲਗਮ ਕਰੇਗਾ ਦੂਰ, ਕਿ ਆਪਣੇ ਸਰੀਰ ਦੀਆਂ ਪੀੜਾਂ ਬਾਹਾਂ ਕੁੱਟੇਗਾ, ਕਿ ਸਿਰ ਦਰਦ ਦੂਰ ਕਰੇਗਾ, ਕਿ ਅੱਖਾਂ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰ ਲੈ, ਕਿਤਨਾ ਕਰ ਲਏਗਾ, ਕਹੋ ਨਾਨਕ ਇਹ ਬਿੱਦ ਪਈ ਤਊ ਨਾ ਹਰ ਰਸ ਲੀਨ, ਉਦੋਂ ਹਰੀ ਦੇ ਰਸ ਵਿੱਚ ਲੀਨ ਨਹੀਂ ਹੋਇਆ ਜਾਣਾ, ਜੇ ਕੁਝ ਕਰ ਸਕਦਾ ਤੇ ਹੁਣ ਕਰ, ਨੈਣੋ ਨੀਰ ਬਹੇ ਤਨ ਖੀਨਾ, ਅੱਖਾਂ ਚੋਂ ਪਾਣੀ ਵਗ ਗਿਆ, ਤਨ ਕਮਜ਼ੋਰ ਹੋ ਗਿਆ, ਨੈਣੋ ਨੀਰ ਬਹਿ ਤਨਖੀਨਾ ਭੈ ਕੇਸ ਦੁੱਧ ਵਾਨੀ, ਰੁਧਾ ਕੰਠ ਸ਼ਬਦ ਨੀ ਉਚਰੇ ਅਬ ਕਿਆ ਕਰੇ। ਹੁਣ ਕੀ ਕਰੇਗਾ ਮੇਰੇ ਸਤਿਗੁਰੂ ਪਾਤਸ਼ਾਹ ਜੀ? ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਬੁੱਢਾ ਹੋਆ ਸ਼ੇਖ ਫਰੀਦ, ਤੇ ਬੁੱਢਾ ਹੋਣ ਦੇ ਨਾਲ ਕੀ ਹੋਇਆ ਫਿਰ? ਕੰਬਣ ਲੱਗੀ ਦੇਹ, ਇਹ ਸਰੀਰ ਕੰਬਣ ਲੱਗ ਪਈ, ਹੱਥ ਕੰਬਣ ਲੱਗ ਪਿਆ, ਪੈਰ ਕੰਬਣ ਲੱਗ ਪਿਆ, ਜੀਭਾ ਕੰਬਣ ਲੱਗ ਪਈ, ਸਾਰਾ ਜੀਵਨ ਬਰਬਾਦ ਹੋ ਗਿਆ। ਹਾਂਜੀ,
1: ਜੇ ਸੋ ਵਧਿਆ ਜੀਵਣਾ ਹੋਤੀ ਖੇ,
0: ਨਾਲ ਹੀ ਕਹਿ ਦਿੱਤਾ ਹੈ ਕਿ ਬੰਦਿਆ ਇਹ ਗੱਲ ਨੋਟ ਕਰ ਲਈ, ਕਿੰਨੀ ਕੁ ਦੂਰ? ਆਪਾਂ ਕਹਿੰਦੇ ਨੇ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ। ਇੱਕ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਤੂੰ ਕਦੀ ਸੋਚ, ਰੇ ਮਨ ਰਾਮ ਸਿਉ ਕਰ ਪ੍ਰੀਤ, ਬੋਲੋ ਰੇ ਮਨ, ਭਾਈ ਰਸ ਵਿੱਚ ਆਣ ਕੇ ਆਖਿਆ ਕਰੋ, ਰੇ ਮਨ ਰਾਮ ਸਿਉ ਕਰ, ਚਲੋ ਇਤਰਾ ਪੜ ਲੋ, ਰਾਮ ਸਿਉ ਕਰ ਪ੍ਰੀਤ, ਰੇ ਮਨ ਰਾਮ ਸਿਉ ਕਰ ਪ੍ਰੀਤ, ਰਾਮ ਗੱਜ ਕੇ

ਤੇ ਸਾਹਿਬ ਨੂੰ ਪੁੱਛਿਆ ਮਹਾਰਾਜ ਕਿਸ ਤਰ੍ਹਾਂ ਕਰੀਏ? ਕਹਿੰਦੇ ਸਰਵਣ ਗੋਬਿੰਦ ਗੁਣ ਸੁਣੋ, ਸਰਵਣ ਇਤਰਾ ਕਰੋ ਪ੍ਰੀਤੀ, ਕੰਨਾਂ ਨਾਲ ਗੋਬਿੰਦ ਦੇ ਗੁਣ ਸੁਣੋ ਔਰ ਗਾਓ ਰਸਨਾ ਗੀਤ। ਅੱਗੇ ਜਾ ਕੇ ਜਿਹੜਾ ਮੈਂ ਬਚਨ ਆਪ ਜੀ ਨੂੰ ਕਹਿਣ ਲੱਗਾ ਸਾ, ਕਾਲ ਬਿਆਲ ਜਿਉਂ ਪਰਿਓ ਡੋਲੇ ਮੁੱਖ ਪਸਾਰੇ ਮੀਤ, ਉਹ ਜਿਹੜਾ ਕਾਲਿਆ ਤੇਰੇ ਵੱਲ ਮੂੰਹ ਅੱਡ ਕੇ ਤੁਰਿਆ ਆ ਰਿਹਾ ਹੈ, ਆਜ ਕਾਲ ਫੁੱਨ ਤੋਹੇ ਗਰਸ ਹੈ, ਜੇ ਸੋ ਵਰਿਆ ਜੀਵਣਾ ਪੀਤਨ ਹੋਸੀ। ਉਹ ਤੇਰੇ ਵੱਲ ਨੂੰ ਜਿਹੜਾ ਕਾਲ ਮੂੰਹ ਅੱਡ ਕੇ ਤੁਰਿਆ ਆਉਂਦਾ ਹੈ, ਅੱਜ ਜਾਂ ਕੱਲ ਉਹਨੇ ਤੈਨੂੰ ਗਰਸ ਜਾਣਾ ਹੈ, ਉਹਨੇ ਤੈਨੂੰ ਖਾ ਜਾਣਾ ਹੈ। ਕਾਲ ਤੋਂ ਪਹੁੰਚਿਓ ਆਣ, ਕਾਲ ਤੋਂ ਫਿਰ ਬੋਲੋ, ਕਾਲ ਤੋਂ ਕਹਾਂ ਜੇ ਹੈ ਭਾਜਰੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕੋ ਆਪਾਂ ਕਹਿੰਦੇ ਕਿੱਥੇ ਭਾਜੇਗਾ ਪੁਲਿਸ ਤੇ ਆ ਗਈ? ਇਸ ਤਰ੍ਹਾਂ ਹੀ ਮੇਰੇ ਸਾਹਿਬ ਜੀ ਕਹਿੰਦੇ ਕਾਲ ਤੇ ਆਣ ਕੇ ਸਿਰ ਤੇ ਡੰਕਾ ਵਜਾ ਦਿੱਤਾ ਵਾ ਗੁਰਮੁਖਾ ਪਿਆਰਿਆ, ਕਿਤਰਾਂ ਕਿੱਥੇ ਭੱਜ ਜਾਏਗਾ? ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ, ਖੇ ਜੇ ਸੌ ਵਰਿਆਂ ਤੱਕ ਵੀ ਜੀਵਨ ਹੋਵੇ, ਆਖਰ ਵੀ ਤੇ ਗੁਰੂ ਦਿਆ ਪਿਆਰਿਆ ਇਹ ਸਰੀਰ ਇੱਕ ਦਿਨ ਖੇ ਹੋ ਹੀ ਜਾਣਾ ਹੈ, ਇਹਨੇ ਮਰ ਹੀ ਜਾਣਾ ਹੈ। ਇਹ ਲੋਕਾਂ ਆਪੋ ਆਪਣੀ, ਮੈਂ ਆਪਣੀ ਇੰਨੀ ਲੋਇਣੀ ਦੇਖਦਿਆਂ ਕਿਹਤੀ ਚੱਲ ਗਈ ਇਹਨਾਂ ਦੇ ਅੱਖਾਂ ਦੇ ਸਾਹਮਣਿਆਂ ਸਾਹਮਣਿਆਂ, ਤੇਰੇ ਸਾਹਮਣੇ ਕਿੰਨੇ ਚਲੇ ਗਏ, ਭੈਣ ਭਾਈ ਸੱਜਣ ਮਿੱਤਰ ਚਾਚੇ ਤਾਏ ਕਿੰਨੇ ਤੇਰੇ ਅੱਖਾਂ ਦੇ ਕੋਲੋਂ ਚਲੇ ਗਏ। ਇੱਕ ਥਾਂ ਤੇ ਹੋਰ ਸਾਹਿਬ ਕਹਿੰਦੇ ਆਖੋ ਸਤਨਾਮ ਸ੍ਰੀ, ਬਾਬਾ ਕਬੀਰ ਜੀ ਕਹਿੰਦੇ ਕਬੀਰ ਡੁੱਬੋ ਗੇ ਰੇ ਬਾਪਰੇ, ਬੋਲੋ ਗਣਕੀ ਕਾਨ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ, ਬੋਲੋ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਅੱਜ ਪੜੋਸੀ ਦੇ ਘਰੋਂ ਅਰਥੀ ਉੱਠੀ ਆ, ਇਹ ਗੱਲ ਦ੍ਰਿੜ ਕਰਕੇ ਮੰਨ ਲਾ ਕੇ ਕੱਲ ਇਹ ਤੇਰੇ ਘਰੋਂ ਵੀ ਇੱਕ ਦਿਨ ਸੱਦਾ ਆਉਣਾ ਹੈ। ਚੇਤੇ ਕਰ ਮੌਤ ਨੂੰ, ਚੇਤੇ ਕਰ ਜਿਨ੍ਹਾਂ ਨੂੰ ਮਰਨਾ ਚੇਤੇ ਆ ਗਿਆ, ਉਹਨਾਂ ਨੂੰ ਰੱਬ ਚੇਤੇ ਆ ਗਿਆ। ਸਾਡਾ ਤੇ ਹਾਲਤ ਹੋ ਗਈ ਹੱਸਣਾ ਖਾਣਾ ਪੀਣਾ, ਹੱਸਣਾ ਸੌਣਾ, ਸਾਡੀ ਹਾਲਤ ਹੋ ਗਈ ਅਮਰੀਕਾ ਆ ਗਏ, ਖਾਣਾ ਪੀਣਾ ਹੱਸਣਾ ਸੌਣਾ। ਆ ਫ੍ਰੀ ਮੋਡ ਜਦੋਂ ਮੈਂ ਹੁਣ ਕਥਾ ਕਰ ਰਿਹਾ, ਕਿਸੇ ਦੇ ਘਰ ਪ੍ਰਸ਼ਾਦਾ ਛਕਣਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਰਾ ਗੱਜ ਕੇ ਆਖੋ ਸਤਨਾਮ। ਤੇ ਜਿੱਥੇ ਤੁਸੀਂ ਗੱਡੀਆਂ ਖਿਲਾਰਦੇ ਹੋ ਨਾ ਗੈਰਜ ਦੇ ਵਿੱਚ, ਉਹਨਾਂ ਨੇ ਇਹ ਲੰਮਾ ਜਿਹਾ ਇੱਕ ਮੇਜ਼ ਬਣਾਇਆ ਤੇ ਉਹਦੇ ਚਾਰ ਚਪੇਰੇ ਕੁਰਸੀਆਂ ਲਾਈਆਂ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਇਹ ਕਾਹਦੇ ਲਈ ਬਣਾਇਆ ਜੇ? ਤੇ ਹੱਸ ਕੇ ਕਹਿੰਦਾ, ਜੀ ਕੋਈ ਆਊ ਜਾਂਦੇ ਨਾ ਪੀਣ ਪੂਣ ਨੂੰ ਬਣਾਇਆ, ਇਹ ਜਿਹੜਾ ਮੇਜ਼ ਆ ਪੀਣ ਪੂਣ ਨੂੰ ਲਾਇਆ, ਬਸ ਭੁੱਲ ਗਿਆ ਨਾ ਮਰਨਾ, ਪੀਣਾ ਚੇਤੇ ਆ, ਮਾਸ ਖਾਣਾ ਚੇਤੇ ਆ, ਹੱਸਣਾ ਚੇਤੇ ਆ, ਭੰਗੜੇ ਪਾਉਣੇ ਵਿਆਹਾਂ ਦੇ ਵਿੱਚ ਚੇਤੇ ਨੇ, ਮਗਰ ਇੱਕ ਗੱਲ ਭੁੱਲ ਗਈ ਕਿ ਮੇਰੀ ਇਹ ਜਿੰਦੜੀ ਹੈ ਤੂੰ ਕਿਤੇ ਜਾ ਕੇ ਪੇਸ਼ੀ ਭਰਨੀ ਆ, ਮੇਰੀ ਇਹ ਜਿੰਦੜੀ ਹੈ ਇੱਕ ਦਿਨ ਤੂੰ ਨਿਰੰਕਾਰ ਦੇ ਪੇਸ਼ ਹੋਣਾ ਜਾ ਕੇ, ਇੱਕ ਦਿਨ ਤੇਰੇ ਕੋਲੋਂ ਇੱਕ ਇੱਕ ਸਵਾਸ ਬਾਰੇ ਪੁੱਛਿਆ ਜਾਣਾ ਹੈ, ਖਾਣਾ ਪੀਣਾ ਹੱਸਣਾ ਸੌਣਾ, ਆ ਚਾਰ ਗੱਲਾਂ ਗਿਣਗੇ ਜੇ, ਖਾਣਾ ਪੀਣਾ ਹੱਸਣਾ ਸੌਣਾ, ਹੱਸਣਾ ਚੇਤੇ, ਸੌਣਾ ਚੇਤੇ, ਖਾਣਾ ਚੇਤੇ, ਪੀਣਾ ਚੇਤੇ, ਮਗਰ ਇੱਕ ਗੱਲ ਭੁੱਲ ਗਈ, ਵਿਸਰ ਗਿਆ ਹੈ ਮਰਨਾ, ਵਿਸਰ ਗਿਆ ਹੈ ਇੱਕ ਨਾ ਮਰਨ ਨਾ ਚਿੱਤ ਆਸ ਕਨੇਰਿਆ, ਇੱਕ ਨਾ ਮਰਨਾ ਚੇਤੇ ਹੀ ਨਹੀਂ। ਉਹ ਕਹਿੰਦੇ ਨੇ ਪੋਤਰੇ ਪਾਲਣੇ ਨੇ, ਦੋਤਰੇ ਪਾਲਣੇ ਨੇ, ਪੜਦੋਤੜੇ ਪਾਲਣੇ ਨੇ, ਮੈਂ ਸੋਨੇ ਦੀ ਪੌੜੀ ਤੇ ਚੜਨਾ ਹੈ, ਪਤਾ ਨੀ ਸੋਨੇ ਦੀ ਤੇ ਚੜਨਾ ਕਿ ਕਾਤੇ ਚੜਨਾ ਹੀ, ਇਹ ਤੇ ਗੁਰੂ ਜਾਣਦਾ। ਬਾਬਾ ਫਰੀਦ ਜੀ ਕਹਿੰਦੇ ਨੇ ਪਿਆਰਿਆ, ਵੇਖ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ, ਦੇ ਜੇ ਸੌ ਵਰਿਆਂ ਜੀਵਣਾ ਭਾਵੇਂ ਸੌ ਵਰੇ ਤੱਕ ਜੀ, ਮਗਰ ਇੱਕ ਗੱਲ ਚੇਤੇ ਰੱਖ ਲਈ ਕਿ ਭੀ ਤਨ ਹੋਸੀ। ਬਾਬਾ ਫਰੀਦ ਜੀ, ਬਾਬਾ ਕਬੀਰ ਕਹਿੰਦੇ ਨੇ, ਕਬੀਰ ਧੂਲ ਸਕੇਲ ਕੇ, ਧੂਲ ਧਕੂਲ ਦਾ ਮਤਲਬ ਮਿੱਟੀ, ਮਿੱਟੀ ਇਕੱਠੀ ਕਰਕੇ ਪੁਰੀਆ ਬਾਧੀ ਦੇ, ਇਹ ਪੁਰੀਆ ਬਾਧੀ ਦੇ, ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ, ਖੇ ਇਹ ਚਾਰ ਦਿਨ ਦੀ ਪ੍ਰਾਹਣੀ ਅੰਤੇ ਨੇ ਖੇ ਨੇ ਮਿੱਟੀ ਦੇ ਮਿੱਟੀ ਹੋ ਜਾਣਾ। ਇੱਥੇ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਬੁੱਢਾ ਹੋ ਗਿਆ ਵਾ, ਜੇ ਸੌ ਵਰਿਆਂ ਜੀਵਣਾ, ਜੇ ਸੌ ਵਰੇ ਵੀ ਭਾਵੇਂ ਕੋਈ ਜੀਂਦਾ ਰਹੇ, ਆਖਰ ਤੇ ਪਿਆਰੇ ਹੋਏ ਨੇ ਮਿੱਟੀ ਨੇ ਮਿੱਟੀ ਹੋ ਹੀ ਜਾਣਾ ਹੈ ਜੀ। ਬਾਰ ਕਹਿੰਦੇ ਨੇ ਦਰਵਾਜੇ ਨੂੰ, ਸਮਾਂ ਹੋ ਗਿਆ ਮੇਰਾ, ਕਹਿੰਦੇ ਨੇ ਦਰਵਾਜੇ ਦੇ ਕਿਸੇ ਦੇ ਬੂਹੇ ਅੱਗੇ ਜਾ ਕੇ ਪਤਾ ਨੀ ਕਿੰਨੇ ਲੋਕੀ ਢੀਠ ਨੇ,